0: करें, 0% पे गारंटी फ्री लोन हासिल अपने अकाउंट में करें।
1: वेरी गुड। एंड थोड़ी की फीस है सर?
0: $200 में $1 कम, 199, वो भी काम होने के बाद। नंबर नोट करें जी, 437-264-31-75, कॉल करो, एस्टिमेट लो, 437-264-31-75, 437-264-3175,
1: 437-264-3175, 437-264-31-75, 437-264-3175। सरश, और कुछ ऐड करना चाहते हो?
0: लाइक गवर्नमेंट की पॉलिसी हर दो साल में चेंज होती है, यहाँ पे गवर्नमेंट फंडिंग दे रही है, आपके असली डॉक्यूमेंट्स लगते हैं, कोई भी कारीगरी नहीं है, कारीगरी नहीं है तो कोई कमीशन नहीं है, कोई हेराफेरी नहीं है। अभी आप ज्वाइन करेंगे तो आपको दो साल में $1.5 लाख फैमिली फोर को आएगा। अगर आप 6 महीने बाद ज्वाइन करते हैं तो जब अगस्त 2028 से पॉलिसी चेंज होगी तो आपको 1.5 लाख की जगह क्या पता 1 लाख 30 ही आए। तो अभी ज्वाइन करें, फंडिंग पूरी हासिल करें।
1: नंबर और एड्रेस जरूर।
0: एड्रेस है जी 218 एक्सपोर्ट बुलेवर्ड हर एंटारी डेरी पे, 5 बंदे आपके लिए काम कर रहे हैं और कोई भी इस पे मतलब सेटिंग नहीं है। नंबर हमारा नोट करें, कॉल अभी करें, 437-264-31-75, 437-264-3175, 437-264-31-75।
1: थैंक यू सरश, बहुत शुक्रिया।
0: थैंक यू
1: जी। वेरी गुड। सो ओके, आपां ना जिंदगी दे विच बड़ी भज दौड़ करते हैं, खास तौर से कैनेडा च। ਤੁਸੀਂ ਇਸ ਭੱਜ ਦੌੜ ਤੋਂ ਥੋੜ੍ਹੀ ਬ੍ਰੇਕ ਚਾਹੁੰਦੇ ਹੋ, ਥੋੜ੍ਹਾ ਸਕੂਨ ਲੱਭ ਰਹੇ ਹੋ, ਰੇਡੀਓ ਉਡਾਨ ਦੇ ਸਾਡੇ ਪ੍ਰਭ ਸੰਧੂ 9 ਵਜੇ ਸੁਣੋਗੇ ਪ੍ਰਭ ਨੂੰ, ਲੈ ਕੇ ਆ ਰਹੇ ਨੇ ਇੱਕ ਬਹੁਤ ਹੀ ਕਮਾਲ ਦਾ ਸ਼ੋਅ। ਸਿਆਣੇ ਕਹਿੰਦੇ ਨੇ ਪੰਜਾਬੀ ਇੰਡਸਟਰੀ ਦਾ ਇੱਕ ਬਹੁਤ ਹੀ ਸਤਿਕਾਰਯੋਗ ਚਿਹਰਾ ਜਰਨੈਲ ਸਿੰਘ ਜੀ ਲੈ ਕੇ ਆ ਰਹੇ ਨੇ ਇੱਕ ਇਹੋ ਜਿਹਾ ਸ਼ੋਅ ਜੋ ਤੁਹਾਨੂੰ ਜ਼ਿੰਦਗੀ ਜਿਉਣ ਦਾ ਇੱਕ ਨਵਾਂ ਨਜ਼ਰੀਆ ਦੇਵੇਗਾ ਅਤੇ ਇਹੋ ਜਿਹੀਆਂ ਗੱਲਾਂ ਬਾਤਾਂ ਜੋ ਤੁਹਾਡੇ ਦਿਲ ਨੂੰ ਛੂਹ ਜਾਣਗੀਆਂ ਅਤੇ ਤੁਸੀਂ ਕੁਛ ਸਿੱਖੋਗੇ। 28 ਅਗਸਤ ਪਰਸੋਂ ਸ਼ਾਮ 6 to 8 ਵਜੇ ਤੱਕ ਤੁਸੀਂ ਜ਼ਰੂਰ ਕੋਰਟਯਾਰਡ ਮੇਰੀਅਟ ਜਿਹੜਾ 410 ਤੇ ਆਪਣੇ ਸਟੀਲਸ ਤੇ ਹੋਟਲ ਹੈ ਉੱਥੇ ਪਹੁੰਚਣਾ। ਬੜੀ ਪਿਆਰੀ ਸ਼ਾਮ ਹੋਊਗੀ, ਬਹੁਤ ਯਾਰ ਹੁੰਦੀਆਂ ਨਹੀਂ ਦਿਲਚਸਪ ਜਿਹੀਆਂ ਗੱਲਾਂ ਬਾਤਾਂ। ਤੁਸੀਂ ਕਹੋਗੇ ਭਾਅ ਜੀ ਗੱਲਾਂ ਕਰੀ, ਚਲੋ ਤਾਂ ਬਸ ਸੁਣੀ ਜਾਈਏ ਸੁਣੀ ਜਾਈਏ। ਸੋ ਸਿਰਫ $25 ਦੀ ਟਿਕਟ ਹੈ, ਸਿਰਫ 25। ਅਤੇ ਜਿਹੜੇ ਸਾਡੇ ਕੋਈ 70+ ਨੇ ਸੱਜਣ ਮਿੱਤਰ, ਤੁਹਾਡੇ ਲਈ $15 ਦੀ ਟਿਕਟ ਹੈ। ਪ੍ਰਭ ਨੂੰ ਫੋਨ ਕਰ ਲਓ, 437-870-0001, 437-870-0001, 437-870-0001 'ਤੇ ਤੁਸੀਂ ਕਾਲ ਕਰਕੇ ਹੋਰ ਇਨਫੋਰਮੇਸ਼ਨ ਜ਼ਰੂਰ ਜ਼ਰੂਰ ਜ਼ਰੂਰ ਲੈ ਸਕਦੇ ਹੋ। ਐਂਡ ਇੱਕ ਤੁਸੀਂ ਯਾਦ ਰੱਖੋ, ਜੇ ਗੱਡੀ ਲੈਣੀ ਆ ਕੈਲਡਨ ਮਿਤਸੂਬਿਸ਼ੀ ਦੇ, ਤੁਸੀਂ ਜੀਵਨ ਉਹਨਾਂ ਨੂੰ ਕਾਲ ਕਰਨਾ। ਕਿਸੇ ਨੂੰ ਵੀ ਗੱਡੀ ਚਾਹੀਦੀ ਹੈ, ਮੈਂ ਕਹਿੰਦਾ ਕਿਆ ਕਮਾਲ ਦੀ ਪ੍ਰਾਈਸ ਹੈ। ਤੁਸੀਂ ਕਹੋਗੇ, ਮੈਂ ਕੱਲ੍ਹ ਵੀ ਕਿਹਾ ਸੀ ਕਿ ਇੱਕ ਗੱਡੀ ਛੱਡੋ ਭਾਅ ਜੀ, ਅਸੀਂ 2 ਲੈਣੀਆਂ ਨੇ, ਅਤੇ ਇੰਨੇ ਪ੍ਰੀਮੀਅਮ ਫੀਚਰ ਨੇ ਗੱਡੀ ਦੇ ਕੇ ਛੱਡ ਗੱਲਾਂ ਦਿਓ। ਸੋ ਫੋਨ ਨੰਬਰ ਨੋਟ ਕਰ ਲਓ ਤੁਸੀਂ, 6476782754। ਕਿਸੇ ਨੇ ਵੀ ਅਗਰ ਗੱਡੀ ਲੈਣੀ ਹੈ ਇੱਕ ਵਾਰ ਕੈਲਡਨ ਮਿਤਸੂਬਿਸ਼ੀ ਤੇ ਜਾ ਕੇ ਆਓ, 6476782754 ਦੇ ਉੱਤੇ ਤੁਸੀਂ ਕਾਲ ਜ਼ਰੂਰ ਜ਼ਰੂਰ ਜ਼ਰੂਰ ਕਰੋ। ਤੁਹਾਡੇ ਲਈ ਜੀਵਨ ਅਤੇ ਜੀਵਨ ਉਹਨਾਂ ਦੀ ਪੂਰੀ ਟੀਮ ਖੜੀ ਹੈ, ਹਾਜ਼ਰ ਹੈ। ਜੀਵਨ ਉਹਨਾਂ ਨੂੰ ਫੋਨ ਕਰ ਲਓ।

0: कार एक्सीडेंट्स दे विक्टिम्स ने कदे भी सट लगन अते अपनी जिंदगी बदलन लई नहीं सी आख्या, पर हुण ओ इंसाफ दी मांग करदे हन अते मैनूं इह कहिंदे होए बहुत ही मान महसूस हो रहा है कि असी कानूनी अदालत विच उस इंसाफ नूं प्राप्त करन च उहनां दी सहायता करदे हां जिस दे ओ सचमुच ही हकदार हन। तुहाडा अपना वकील, वकील ब्रिज मोहन। कॉन्टैक्ट अस एट bridgemohan.com।
1: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ। ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597। ਜੇ ਤੁਸੀਂ ਜਾਣਾ ਹੋਵੇ ਕਿਸੇ ਵੀ ਟੋਰਾਂਟੋ ਆਈਲੈਂਡਸ ਨੂੰ, ਸੈਂਟਰ ਆਈਲੈਂਡ, ਵਾਰਡਸ ਆਈਲੈਂਡ ਜਾਂ ਹੈਨਲਿਨਸ ਪੁਆਇੰਟ, ਤਾਂ ਲੈ ਕੇ ਜਾਓ T.Water ਟੈਕਸੀ। ਫੇਰੀ ਦੀਆਂ 2-3 ਘੰਟੇ ਦੀਆਂ ਲਾਈਨਅਪਸ ਤੋਂ ਬਚੋ ਅਤੇ ਲੈ ਕੇ ਜਾਓ ਆਪਣੀ ਪ੍ਰਾਈਵੇਟ T.Water ਟੈਕਸੀ। T.Water ਟੈਕਸੀ ਦੀ ਡੌਕ ਲੋਕੇਟਡ ਹੈ 1 ਕੁਈਨਸ ਕੀ ਈਸਟ ਤੇ, ਯੰਗ ਅਤੇ ਕੁਈਨਸ ਕੀ ਈਸਟ ਦੇ ਬਿਲਕੁਲ ਕੋਰਨਰ ਤੇ। ਮਾਮੂਲੀ ਜਿਹਾ ਰੇਟ ਅਤੇ ਆਰਾਮ ਨਾਲ ਰਾਜਿਆਂ ਵਾਂਗ ਜਾਓ ਆਪਣੀ ਪ੍ਰਾਈਵੇਟ ਵਾਟਰ ਟੈਕਸੀ ਤੇ। T.Water ਟੈਕਸੀ 6473708368। ਇਹਨਾਂ ਦੀ ਡੌਕ ਤੇ ਪਾਰਕਿੰਗ ਵੀ ਅਵੇਲੇਬਲ ਹੈ, ਉੱਥੋਂ ਤੁਸੀਂ ਆਪਣੀ ਟਿਕਟਸ ਵੀ ਬਾਏ ਕਰ ਸਕਦੇ ਹੋ ਕੈਸ਼ ਜਾਂ ਕ੍ਰੈਡਿਟ ਕਾਰਡ ਦੇ ਨਾਲ। T.Water ਟੈਕਸੀ ਦੀ ਐਪ ਵੀ ਡਾਊਨਲੋਡ ਕਰੋ। T.Water ਟੈਕਸੀ, ਦ ਬੈਸਟ ਵੇ ਟੂ ਗੋ ਟੂ ਸੈਂਟਰ ਆਈਲੈਂਡ।

ਹਿੱਸਾ ਕੋਈ ਨਾ ਕੱਲ ਜਲੰਧਰ ਤੋਂ ਵੀ ਆਊਗੀ, ਸੁਦੀਪ ਜੀ ਆ ਰਹੇ ਨੇ ਤੇ ਫਿਰ ਜਲੰਧਰ ਤੋਂ ਵੀ ਤੁਹਾਡੀ ਗੱਲਬਾਤ ਕਰਾ ਦਾਂਗੇ। ਇਸ ਪ੍ਰੋਗਰਾਮ ਹੈ ਪੰਜਾਬੀ ਰਾ ਤੇ ਨੰਬਰ ਹੈ ਆਪਣਾ 905-673-3337। ਜੁੜੇ ਰਹੋ ਜੁੜੇ ਰਹੋ। ਤੇ ਇੱਕ ਦੋ ਚੀਜ਼ਾਂ ਦੱਸ ਦਈਏ, ਇੱਕ ਤਾਂ ਤੁਸੀਂ ਯਾਦ ਰੱਖੋ ਕਿ ਐਮੀ ਵਿਰਕ

ਤੁਸੀਂ ਜ਼ਰੂਰ ਜੀ ਟੀ ਕ੍ਰੈਡਿਟ ਨੂੰ ਇੱਕ ਫੋਨ ਕਰਨਾ। ਇੱਕ ਵਾਰ ਫਿਰ ਤੋਂ ਦੱਸ ਦਈਏ ਕਿ ਜੇ ਤੁਹਾਡੀ ਗੱਡੀਆਂ ਘਰਾਂ ਦੀ ਇੰਸ਼ੋਰੈਂਸ ਨਹੀਂ ਨਾ ਘੱਟ ਰਹੀ, ਮਨਪ੍ਰੀਤ ਢੀਂਡ ਸਾਨੂੰ ਇੱਕ ਫੋਨ ਕਰ ਲਿਆ, ਤੁਸੀਂ ਦੇਖਿਓ ਅਸੀਂ $1,000 ਦੀ ਬੱਚਤ ਤੁਹਾਨੂੰ ਕਰਵਾਉਂਦੇ। ਮਨਪ੍ਰੀਤ ਢੀਂਡ ਸਾ, ਮਨਪ੍ਰੀਤ ਦਾ ਫੋਨ ਨੰਬਰ ਹੈ 416-500-1818, 416-500-1818 ਮਨਪ੍ਰੀਤ ਢੀਂਡ ਸਾ। ਜਿਨ੍ਹਾਂ ਨੇ ਹਜੇ ਤੱਕ ਵੀ ਡਕਟ ਕਲੀਨਿੰਗ ਨਹੀਂ ਕਰਾਈ ਯਾਰ, ਇੰਨਾ ਡੱਲੇ ਐਂ ਨਾ ਕਰਿਆ ਕਰੋ, ਗਲਤ ਗੱਲ ਹੈ। ਡਕਟ ਕਲੀਨ ਕਰਾ ਲਓ ਟਾਈਮ ਸਿਰ। ਤੁਸੀਂ ਡਕਟ ਕਲੀਨਿੰਗ ਲਈ 5 Rivers ਡਕਟ ਕਲੀਨਿੰਗ ਵਾਲਿਆਂ ਨੂੰ ਕਾਲ ਕਰ ਲਓ, ਬੜਾ ਕੋਈ ਪੈਸਾ ਨਹੀਂ ਚਾਰਜ ਕਰਦੇ, ਬਹੁਤ ਸਸਤੇ ਜਿਹੇ ਰੇਟ ਦੇ ਵਿੱਚ ਤੁਹਾਡੀ ਡਕਟ ਕਲੀਨਿੰਗ ਹੋ ਰਹੀ ਹੈ। ਅਤੇ ਨੰਬਰ ਹੈ 4376887750, 4376887750। ਸੁਣੀਏ ਫਿਰ ਬੱਬੂ ਮਾਨ ਸਾਹਿਬ।

ਪੰਜਾਬੀ ਸੰਗੀਤ ਦੇ ਸੂਝਵਾਨ ਸਰੋਤਿਆਂ ਨੂੰ ਸੁਪਰ ਕੈਸੇਟ ਇੰਡਸਟਰੀਜ਼ ਵੱਲੋਂ ਨਵੀਂ ਸਦੀ ਦੀਆਂ ਸ਼ੁਭਕਾਮਨਾਵਾਂ ਦਿੰਦਿਆਂ ਹੋਇਆਂ ਅਸੀਂ 21ਵੀਂ ਸਦੀ ਨੂੰ ਜੀ ਆਇਆਂ ਆਖਣ ਲਈ ਪੰਜਾਬੀ ਸੰਗੀਤ ਦੀ ਇੱਕ ਸਾਂਭਣਯੋਗ ਸੁਗਾਤ ਲੈ ਕੇ ਆਪ ਦੇ ਸਨਮੁੱਖ ਹਾਜ਼ਰ ਹੋਏ ਹਾਂ। ਇੱਕ ਨਵੀਂ ਨਕੋਰ ਐਲਬਮ ਤੇਰੀ ਮੇਰੀ ਇੱਕ ਜਿੰਦ, ਇਸ ਐਲਬਮ ਵਿੱਚ ਪੰਜਾਬੀ ਗੀਤਕਾਰੀ ਦੇ ਸਿਰ ਤਾਜ ਸਮਝੇ ਜਾਂਦੇ ਗੀਤਕਾਰ ਬਾਬੂ ਸਿੰਘ ਮਾਨ ਮਰਾੜਾਂ ਵਾਲੇ ਵੱਲੋਂ ਲਿਖੇ ਤੁਹਾਡੇ ਦਿਲਾਂ ਦੀਆਂ ਧੜਕਣਾਂ ਦੀ ਤਰਜਮਾਨੀ ਕਰਨ ਵਾਲੇ ਗੀਤਾਂ ਨੂੰ ਅੱਜ ਦੇ ਚਰਚਿਤ ਸੰਗੀਤਕਾਰ ਜੈਦੇਵ ਕੁਮਾਰ ਦੇ ਸੰਗੀਤ ਵਿੱਚ ਇੱਕ ਜਿੰਦ ਹੋ ਕੇ ਗਾਇਆ ਹੈ ਪੰਜਾਬ ਦੇ ਉਹਨਾਂ ਹਰ ਦਿਲ ਅਜ਼ੀਜ਼ ਕਲਾਕਾਰਾਂ ਨੇ ਜਿਨ੍ਹਾਂ ਨਾਲ ਤੁਸੀਂ ਪਹਿਲਾਂ ਹੀ ਇੱਕ ਜਿੰਦ ਹੋ ਚੁੱਕੇ ਹੋ। ਉਮੀਦ ਹੈ ਤੁਹਾਨੂੰ ਪਸੰਦ ਆਏਗੀ।

0: ਸਤਿ ਸ੍ਰੀ ਅਕਾਲ ਜੀ। ਖਬਰਾਂ ਦਾ ਤਾਜ਼ਾ ਤਰੀਨ ਬੁਲੇਟਿਨ ਪੰਜਾਬੀ ਲਹਿਰਾਂ ਰਾਹੀਂ ਤੁਹਾਨੂੰ ਜਲੰਧਰ ਤੋਂ ਲਾਈਵ ਸੁਣਾ ਰਹੇ ਹਾਂ। ਸਭ ਤੋਂ ਪਹਿਲਾਂ ਤੁਹਾਨੂੰ ਖਬਰ ਸੁਣਾਉਂਦੇ ਹਾਂ ਗੁਆਂਢੀ ਦੇਸ਼ ਨੇਪਾਲ ਵਿੱਚ ਜੋ ਹੜ੍ਹ ਆਏ ਨੇ, ਕਿਉਂਕਿ ਇਹਨਾਂ ਹੜ੍ਹਾਂ ਦਾ ਜਿੱਥੇ ਨੇਪਾਲ ਵਿੱਚ ਵੱਡਾ ਅਸਰ ਵੇਖਿਆ ਜਾ ਰਿਹਾ, ਉੱਥੇ ਹੀ ਭਾਰਤ ਦੇ ਕਈ ਇਲਾਕਿਆਂ ਵਿੱਚ ਵੀ ਅਚਾਨਕ ਹੜ੍ਹ ਦੀ ਸਥਿਤੀ ਬਣ ਰਹੀ ਹੈ, ਖਤਰਾ ਮੰਡਰਾਉਣ ਲੱਗ ਪਿਆ। ਦਰਅਸਲ ਗੁਆਂਢੀ ਦੇਸ਼ ਨੇਪਾਲ ਵਿੱਚ ਇੱਕ ਕਿਸਮ ਦੀ ਪਰਲੋਹੀ ਆਈ ਹੈ, ਜਿੱਥੇ ਤਿੱਬਤ ਦੀ ਭੋਟੇ ਕਾਸ਼ੀ ਨਾਂ ਦੀ ਇੱਕ ਨਦੀ ਵਿੱਚ ਅਚਾਨਕ ਹੜ੍ਹ ਆ ਗਿਆ। ਇਸ ਹੜ੍ਹ ਕਾਰਨ ਨੇਪਾਲ ਵਿੱਚ 160 ਲੋਕਾਂ ਦੀ ਮੌਤ ਹੋਈ ਹੈ ਅਤੇ ਉੱਥੇ 750 ਲੋਕ ਲਾਪਤਾ ਨੇ, ਜਿਨ੍ਹਾਂ ਵਿੱਚ 133 ਭਾਰਤੀ ਵੀ ਨੇ ਜੋ ਸੈਲਾਨੀਆਂ ਵਜੋਂ ਉੱਥੇ ਗਏ ਸਨ। ਨੇਪਾਲ ਵਿੱਚ ਆਏ ਇਸ ਹੜ੍ਹ ਕਰਕੇ ਭਾਰਤ ਦੇ ਉੱਤਰ ਪ੍ਰਦੇਸ਼ ਅਤੇ ਬਿਹਾਰ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਵੀ ਹੜ੍ਹ ਦਾ ਖਦਸ਼ਾ ਬਣ ਗਿਆ। ਚਮਕਦੀ ਧੁੱਪ, ਖੁਸ਼ਗਵਾਰ ਮੌਸਮ ਅਤੇ ਬੇਫਿਕਰ ਜ਼ਿੰਦਗੀ ਦਰਮਿਆਨ ਅਚਾਨਕ ਨੇਪਾਲ ਵਿੱਚ ਤੇਜ਼ ਹੜ੍ਹ ਆ ਗਿਆ ਅਤੇ ਆਪਣੇ ਨਾਲ ਸਭ ਕੁਝ ਰੋੜ ਕੇ ਲੈ ਗਿਆ। ਬਹੁ ਮੰਜ਼ਿਲਾ ਇਮਾਰਤਾਂ, ਅਹਿਮ ਪੁਲ ਅਤੇ ਇਨਸਾਨ ਖਿਡੌਣਿਆਂ ਵਾਂਗ ਵੇਖਦੇ ਵੇਖਦੇ ਹੀ ਰੁੜ ਗਏ। ਇਹ ਖੌਫਨਾਕ ਦ੍ਰਿਸ਼ ਚੀਨ ਨੇਪਾਲ ਸਰਹੱਦ ਉੱਤੇ ਵਿਖਾਈ ਦਿੱਤੇ ਨੇ। ਚੀਨ ਦੇ ਤਿੱਬਤ ਤੋਂ ਆਇਆ ਹੜ੍ਹ ਨੇਪਾਲ ਵਿੱਚ ਤਬਾਹੀ ਮਚਾਉਂਦਾ ਹੋਇਆ ਅੱਗੇ ਵਧਿਆ ਅਤੇ ਪਿੰਡ ਪਿੰਡ, ਸ਼ਹਿਰ ਸ਼ਹਿਰ ਬਰਬਾਦੀ ਦੇ ਨਿਸ਼ਾਨ ਛੱਡਦਾ ਗਿਆ। ਦੱਸਿਆ ਜਾਂਦਾ ਕਿ ਬਰਫੀਲੀਆਂ ਚਟਾਨਾਂ ਦੇ ਖਿਸਕਣ ਕਾਰਨ ਇਹ ਹੜ੍ਹ ਆਇਆ, ਜਿਸ ਨਾਲ ਘੱਟੋ ਘੱਟ 1 ਦਰਜਨ ਬਿਜਲੀ ਪ੍ਰੋਜੈਕਟਾਂ ਨੂੰ ਵੀ ਨੁਕਸਾਨ ਪੁੱਜਾ ਹੈ। ਇਸ ਤਬਾਹੀ ਨੇ ਸਾਲ 2013 ਵਿੱਚ ਉੱਤਰਾਖੰਡ ਦੀ ਕੇਦਾਰਨਾਥ ਘਾਟੀ ਵਿੱਚ ਆਈ ਜਲ ਪਰਲੋ ਦੀ ਯਾਦ ਵੀ ਦਵਾ ਦਿੱਤੀ ਹੈ। ਰਾਹਤ ਅਤੇ ਬਚਾਅ ਕਾਰਜ ਵੱਡੇ ਪੱਧਰ ਉੱਤੇ ਨਾਲੋਂ ਨਾਲ ਚੱਲ ਰਹੇ ਨੇ, ਪਰ ਪਾਣੀ ਦਾ ਵਹਾਅ ਉੱਥੇ ਨੇਪਾਲ ਵਿੱਚ ਇੰਨਾ ਤੇਜ਼ ਹੈ ਕਿ ਕਿਸੇ ਵੀ ਕਿਸਮ ਦੇ ਰਾਹਤ ਅਤੇ ਬਚਾਅ ਕਾਰਜ ਵਿੱਚ ਕਾਫੀ ਰੁਕਾਵਟ ਪੈ ਰਹੀ ਹੈ। ਪੰਜਾਬ ਦੀ ਤਾਜ਼ਾ ਖਬਰ ਤੁਹਾਨੂੰ ਸੁਣਾਈਏ ਤਾਂ ਪੰਜਾਬ ਵਿੱਚ ਅੱਜ ਯਾਨੀ ਕਿ ਭਾਰਤੀ ਸਮੇਂ ਮੁਤਾਬਕ 27 ਅਗਸਤ ਦਾ ਦਿਨ ਹੜਤਾਲ ਦਾ ਦਿਨ ਹੈ। ਬਹੁਤ ਵੱਡੇ ਪੱਧਰ ਉੱਤੇ ਅੱਜ ਪੰਜਾਬ ਵਿੱਚ ਇੱਕ ਹੜਤਾਲ ਹੈ, ਜਿਸ ਕਾਰਨ ਕੰਮ ਕਾਜ ਪ੍ਰਭਾਵਿਤ ਰਹੇਗਾ। ਸਾਂਝਾ ਮੁਲਾਜ਼ਮ ਮੰਚ ਦੇ ਸੱਦੇ ਉੱਤੇ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵੱਲੋਂ ਅੱਜ ਪੂਰੇ ਸੂਬੇ ਵਿੱਚ ਹੜਤਾਲ ਕਰਨ ਦਾ ਐਲਾਨ ਕੀਤਾ ਗਿਆ। ਇਸ ਤਹਿਤ ਸਰਕਾਰੀ ਕਰਮਚਾਰੀਆਂ ਵੱਲੋਂ ਸਮੂਹਿਕ ਛੁੱਟੀ ਯਾਨੀ ਕਿ ਮਾਸ ਕੈਜੂਅਲ ਲੀਵ ਲਏ ਜਾਣ ਕਾਰਨ ਸਾਰੇ ਸਰਕਾਰੀ ਵਿਭਾਗਾਂ ਵਿੱਚ ਰੋਜ਼ਾਨਾ ਦਾ ਕੰਮਕਾਜ ਪੂਰੀ ਤਰ੍ਹਾਂ ਪ੍ਰਭਾਵਿਤ ਹੋਵੇਗਾ। ਸਰਕਾਰੀ ਮੁਲਾਜ਼ਮ ਲੰਮੇ ਸਮੇਂ ਤੋਂ ਬਕਾਇਆ ਮਹਿੰਗਾਈ ਭੱਤੇ ਯਾਨੀ ਕਿ DA ਦੀਆਂ ਕਿਸ਼ਤਾਂ ਅਤੇ ਹੋਰ ਸਰਕਾਰੀ ਲਾਭ ਜਾਰੀ ਕਰਨ ਦੀ ਮੰਗ ਕਰ ਰਹੇ ਨੇ। ਇਸ ਹੜਤਾਲ ਦੌਰਾਨ ਡਿਪਟੀ ਕਮਿਸ਼ਨਰ ਦਫ਼ਤਰ, ਤਹਿਸੀਲ, SDM ਦਫ਼ਤਰ, ਸੇਵਾ ਕੇਂਦਰ, ਜਲ ਸਪਲਾਈ ਅਤੇ ਸੈਨੀਟੇਸ਼ਨ, ਸਿੰਜਾਈ ਵਿਭਾਗ, ਨਗਰ ਨਿਗਮ, ਬਿਜਲੀ ਬੋਰਡ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਪਨਬੱਸ ਅਤੇ ਪੰਜਾਬ ਰੋਡਵੇ ਸਮੇਤ ਸਾਰੇ ਪ੍ਰਮੁੱਖ ਵਿਭਾਗਾਂ ਦਾ ਕਲੈਰੀਕਲ ਸਟਾਫ ਅੱਜ ਛੁੱਟੀ ਉੱਤੇ ਰਹੇਗਾ। ਇਹ ਐਲਾਨ ਕਰਦੇ ਹੋਏ ਮੁਲਾਜ਼ਮਾਂ ਨੇ ਆਪਣੇ ਪੱਧਰ ਉੱਤੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਖੱਜਲ ਖੁਆਰੀ ਤੋਂ ਬਚਣ ਲਈ ਸਰਕਾਰੀ ਦਫ਼ਤਰਾਂ ਵਿੱਚ ਨਾ ਆਉਣ, ਕਿਉਂਕਿ ਕੋਈ ਵੀ ਕੰਮ ਨਹੀਂ ਕੀਤਾ ਜਾਵੇਗਾ। ਇਸ ਹੜਤਾਲ ਦਾ ਐਲਾਨ ਕਰਨ ਵਾਲੀ ਯੂਨੀਅਨ ਦੀਆਂ ਮੁੱਖ ਮੰਗਾਂ ਵਿੱਚ ਬਕਾਇਆ DA ਦੀਆਂ ਕਿਸ਼ਤਾਂ ਜਾਰੀ ਕਰਨਾ, ਪੁਰਾਣੀ ਪੈਨਸ਼ਨ ਸਕੀਮ ਨੂੰ ਬਹਾਲ ਕਰਨਾ ਅਤੇ ਕੱਚੇ ਤੌਰ ਤੇ ਕੰਮ ਕਰਦੇ ਕਰਮਚਾਰੀਆਂ ਨੂੰ ਪੱਕਾ ਕਰਨਾ ਸ਼ਾਮਲ ਹੈ। ਇਸ ਹੜਤਾਲ ਦਾ ਸਭ ਤੋਂ ਵੱਡਾ ਅਸਰ ਸਰਕਾਰੀ ਵਿਭਾਗਾਂ ਵਿੱਚ ਵਿਖਾਈ ਦੇਵੇਗਾ, ਜਿੱਥੇ ਲੋਕਾਂ ਨੂੰ ਆਪਣੇ ਜ਼ਰੂਰੀ ਕੰਮ ਰੁਕਣ ਕਾਰਨ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ। ਜਦਕਿ ਦੂਜੇ ਬੰਨੇ ਬਾਜ਼ਾਰ, ਪ੍ਰਾਈਵੇਟ ਅਦਾਰੇ, ਫੈਕਟਰੀਆਂ ਅਤੇ ਹੋਰ ਪ੍ਰਾਈਵੇਟ ਕੰਮਕਾਜ ਆਮ ਵਾਂਗ ਚੱਲਣਗੇ। ਪਿਛਲੇ ਦਿਨੀ ਅਸੀਂ ਤੁਹਾਨੂੰ ਖਬਰ ਸੁਣਾਈ ਸੀ ਕਿ ਦੇਸ਼ ਵਿੱਚ ਖੰਡ ਦੀ ਕੀਮਤ ਕਾਫੀ ਜ਼ਿਆਦਾ ਵਧੀ ਹੋਈ ਹੈ ਅਤੇ ਕਈ ਥਾਵਾਂ ਉੱਤੇ ਖੰਡ ਦੀ ਸਪਲਾਈ ਵੀ ਪ੍ਰਭਾਵਿਤ ਹੈ। ਖੰਡ ਤੋਂ ਬਾਅਦ ਹੁਣ ਪਿਆਜ਼ ਵੀ ਮਹਿੰਗਾ ਹੋ ਗਿਆ। ਦੇਸ਼ ਵਿੱਚ ਪਿਆਜ਼ ਦੀਆਂ ਕੀਮਤਾਂ ਇੱਕ ਵਾਰ ਫੇਰ ਤੇਜ਼ੀ ਨਾਲ ਵਧਣ ਲੱਗੀਆਂ ਨੇ। ਕਈ ਸ਼ਹਿਰਾਂ ਵਿੱਚ ਤਾਂ ਪਿਆਜ਼ 60 ਰੁਪਏ ਕਿਲੋ ਤੋਂ ਵੀ ਮਹਿੰਗਾ ਵਿਕ ਰਿਹਾ। ਪੰਜਾਬ ਵਿੱਚ ਵੀ ਪਿਆਜ਼ ਦੀ ਕੀਮਤ 50 ਤੋਂ 60 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਈ ਹੈ। ਕੇਂਦਰੀ ਖਪਤਕਾਰ ਮਾਮਲਿਆਂ ਦੇ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਦੇਸ਼ ਵਿੱਚ ਪਿਆਜ਼ ਦੀ ਔਸਤ ਖੁਦਰਾ ਕੀਮਤ 43.53 ਰੁਪਏ ਪ੍ਰਤੀ ਕਿਲੋ ਰਹੀ ਹੈ, ਜੋ ਕਿ ਪਿਛਲੇ ਸਾਲ ਦੇ ਮੁਕਾਬਲੇ 59% ਜ਼ਿਆਦਾ। ਕੀਮਤਾਂ ਉੱਤੇ ਕਾਬੂ ਪਾਉਣ ਲਈ ਕੇਂਦਰ ਸਰਕਾਰ ਨੇ ਮਹਾਰਾਸ਼ਟਰ ਦੇ ਨਾਸਿਕ ਤੋਂ ਪ੍ਰਮੁੱਖ ਖਪਤ ਕੇਂਦਰਾਂ ਤੱਕ ਕਾਂਦਾ ਐਕਸਪ੍ਰੈਸ ਰਾਹੀਂ ਬਫਰ ਸਟਾਕ ਭੇਜਣਾ ਸ਼ੁਰੂ ਕਰ ਦਿੱਤਾ ਹੈ ਅਤੇ ਸਰਕਾਰ ਦਾ ਮਕਸਦ ਹੈ ਕਿ ਸਪਲਾਈ ਵਧਾ ਕੇ ਕੀਮਤਾਂ ਨੂੰ ਹੇਠਾਂ ਲਿਆਂਦਾ ਜਾਵੇ। ਮਿਲੀ ਜਾਣਕਾਰੀ ਮੁਤਾਬਕ ਪਿਆਜ਼ ਦੀਆਂ ਕੀਮਤਾਂ ਵਿੱਚ ਵਾਧਾ ਮੁੱਖ ਤੌਰ ਤੇ ਮੌਸਮੀ ਕਾਰਨਾਂ ਤੇ ਸਪਲਾਈ ਵਿੱਚ ਕਮੀ ਨਾਲ ਜੁੜਿਆ ਹੋਇਆ ਹੈ, ਜਦਕਿ ਖੰਡ ਵਾਂਗ ਇੱਥੇ ਵੀ ਇਹ ਸੰਭਾਵਨਾ ਹੈ ਕਿ ਕੁਝ ਲੋਕਾਂ ਨੇ ਜਮ੍ਹਾਂਖੋਰੀ ਕੀਤੀ ਹੋਵੇਗੀ, ਕਿਉਂਕਿ ਜਦੋਂ ਪਿਆਜ਼ ਕਿਸਾਨ ਦੇ ਕੋਲੋਂ ਲਿਆ ਜਾਂਦਾ ਹੈ ਉਸ ਵੇਲੇ ਭਾਅ ਬਹੁਤ ਘੱਟ ਹੁੰਦਾ ਹੈ, ਪਰ ਜਿੱਦਾਂ ਹੀ ਇਹ ਮਾਰਕੀਟ ਵਿੱਚ ਆਉਂਦਾ ਹੈ ਤੇ ਲੋਕਾਂ ਤੱਕ ਪਹੁੰਚਣਾ ਹੁੰਦਾ, ਉਸ ਸਮੇਂ ਇਸ ਦਾ ਭਾਅ ਵੱਧਦਾ ਹੈ। ਇਸ ਦਰਮਿਆਨ ਸਰਕਾਰ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਅੱਜ ਤੋਂ ਲੋਕਾਂ ਨੂੰ 35 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਪਿਆਜ਼ ਮੁਹੱਈਆ ਕਰਵਾਇਆ ਜਾਵੇਗਾ। ਪੰਜਾਬ ਦੀ ਸਿਆਸਤ ਵਿੱਚ ਪਹਿਲੀ ਵਾਰ ਸਿੱਖ ਕੌਮ ਦੇ ਧਾਰਮਿਕ ਅਦਾਰੇ ਦਮਦਮੀ ਟਕਸਾਲ ਨੇ ਇੱਕ ਵੱਖਰੀ ਜਥੇਬੰਦਕ ਵਿੰਗ ਦਮਦਮੀ ਟਕਸਾਲ ਸੇਵਕ ਜਥਾ ਕਾਇਮ ਕੀਤਾ ਹੈ, ਜਿਸ ਦਾ ਢਾਂਚਾ ਬਿਲਕੁਲ ਮੁੱਖ ਧਾਰਾ ਦੀਆਂ ਸਿਆਸੀ ਪਾਰਟੀਆਂ ਵਰਗਾ ਹੈ। ਇਸ ਨਵੇਂ ਜਥੇ ਦੇ ਗਠਨ ਤੋਂ ਬਾਅਦ ਇਹ ਚਰਚਾਵਾਂ ਗਰਮਾ ਗਈਆਂ ਨੇ ਕਿ ਟਕਸਾਲ ਭਵਿੱਖ ਵਿੱਚ ਸਿੱਧੇ ਤੌਰ ਤੇ ਚੋਣ ਸਿਆਸਤ ਵਿੱਚ ਉਤਰਨ ਦੀ ਤਿਆਰੀ ਕਰ ਰਹੀ ਹੈ। ਦਮਦਮੀ ਟਕਸਾਲ ਦਾ ਰਾਜਨੀਤੀ ਨਾਲ ਲੰਮਾ ਇਤਿਹਾਸ ਵੀ ਰਿਹਾ ਹੈ। ਪਹਿਲਾਂ ਟਕਸਾਲ ਸ਼੍ਰੋਮਣੀ ਅਕਾਲੀ ਦਲ ਦਾ ਸਮਰਥਨ ਕਰਦੀ ਰਹੀ ਹੈ, ਪਰ ਪਿਛਲੇ ਕੁਝ ਸਮੇਂ ਤੋਂ ਟਕਸਾਲ ਮੁਖੀ ਹਰਨਾਮ ਸਿੰਘ ਘੁੰਮਾ ਦੀ ਭਾਰਤੀ ਜਨਤਾ ਪਾਰਟੀ ਨਾਲ ਨੇੜਤਾ ਵੱਧਦੀ ਵੇਖੀ ਗਈ ਹੈ। ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਦੌਰਾਨ ਟਕਸਾਲ ਨੇ ਮੁੰਬਈ ਵਿੱਚ ਖੁੱਲ੍ਹ ਕੇ ਬੀਜੇਪੀ ਦਾ ਸਮਰਥਨ ਕੀਤਾ ਸੀ। ਇਸ ਤੋਂ ਇਲਾਵਾ ਬੀਤੀ 6 ਜੂਨ ਨੂੰ ਮਹਿਤਾ ਚੌਕ ਵਿਖੇ ਘੱਲੂਘਾਰਾ ਸਮਾਗਮ ਦੌਰਾਨ ਮਹਾਰਾਸ਼ਟਰ ਦੇ ਭਾਜਪਾ ਮੰਤਰੀਆਂ ਤੇ ਭਾਜਪਾ ਨੇਤਾਵਾਂ ਨੇ ਸ਼ਿਰਕਤ ਕੀਤੀ ਸੀ, ਜਿੱਥੇ ਉਹਨਾਂ ਟਕਸਾਲ ਦੇ ਮੁਖੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਸੀ ਤੇ ਆਪਰੇਸ਼ਨ ਬਲੂ ਸਟਾਰ ਦੀ ਨਿੰਦਾ ਵੀ ਕੀਤੀ ਸੀ। ਚਰਚਾਵਾਂ ਚੱਲ ਪਈਆਂ ਨੇ ਕਿ ਸੇਵਕ ਜਥੇ ਜ਼ਰੀਏ ਟਕਸਾਲ ਇੱਕ ਅਜਿਹਾ ਨੈਟਵਰਕ ਤਿਆਰ ਕਰ ਰਹੀ ਹੈ ਜੋ ਆਉਣ ਵਾਲੇ ਸਮੇਂ ਵਿੱਚ ਸਿਆਸਤ ਖਾਸ ਕਰ ਭਾਜਪਾ ਦੀ ਮਦਦ ਕਰ ਸਕਦਾ ਹੈ। ਹਾਲਾਂਕਿ ਟਕਸਾਲ ਦੇ ਬੁਲਾਰੇ ਨੇ ਇਹ ਸਾਰੇ ਦਾਅਵੇ ਖਾਰਜ ਕੀਤੇ ਨੇ। ਉਹਨਾਂ ਸਪਸ਼ਟ ਕੀਤਾ ਕਿ ਇਹ ਕੋਈ ਸਿਆਸੀ ਪਾਰਟੀ ਨਹੀਂ ਹੈ ਅਤੇ ਨਾ ਹੀ ਚੋਣਾਂ ਲੜਨ ਦਾ ਕੋਈ ਇਰਾਦਾ ਹੈ। ਦਮਦਮੀ ਟਕਸਾਲ ਦੇ ਬੁਲਾਰੇ ਦਾ ਕਹਿਣਾ ਕਿ ਇਸ ਦਾ ਮੁੱਖ ਮਕਸਦ ਸ਼ਰਧਾਲੂਆਂ ਨੂੰ ਸਿਆਸੀ ਤੌਰ ਤੇ ਜਾਗਰੂਕ ਕਰਨਾ, ਧਰਮ ਪ੍ਰਚਾਰ, ਨਸ਼ਾ ਛਡਾਊ ਮੁਹਿੰਮ ਅਤੇ ਪੰਜਾਬ ਦੇ ਮੁੱਦਿਆਂ ਉੱਤੇ ਲਗਾਤਾਰ ਕੰਮ ਕਰਨਾ ਹੋਵੇਗਾ। ਨੱਬੇ ਦੇ ਦਹਾਕੇ ਦੌਰਾਨ ਪੰਜਾਬ ਵਿੱਚ ਫਰਜ਼ੀ ਪੁਲਿਸ ਮੁਕਾਬਲਿਆਂ ਅਤੇ ਲਾਵਾਰਸ ਦੱਸ ਕੇ ਸੰਸਕਾਰ ਕੀਤੀਆਂ ਲਾਸ਼ਾਂ ਦਾ ਅੰਕੜਾ ਉਭਾਰਨ ਵਾਲੇ ਮਰਹੂਮ ਜਸਵੰਤ ਸਿੰਘ ਖਾਲੜਾ ਦੀ ਯਾਦਗਾਰ ਬਣਾਉਣ ਦਾ ਫੈਸਲਾ ਕੀਤਾ ਗਿਆ ਸੀ, ਜਿਸ ਸੰਬੰਧੀ ਕੰਮ ਹੁਣ ਚੱਲ ਪਿਆ। ਇਹ ਯਾਦਗਾਰ ਹਰੀਕੇ ਪੱਤਣ ਵਿਖੇ ਬਣਾਈ ਜਾਣੀ ਹੈ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਬੀਤੇ ਦਿਨ ਹੋਈ ਅੰਤਰਿਮ ਕਮੇਟੀ ਦੀ ਮੀਟਿੰਗ ਵਿੱਚ ਵੀ ਇਸ ਵਿਸ਼ੇ ਉੱਤੇ ਚਰਚਾ ਹੋਈ ਸੀ, ਜਿੱਥੋਂ ਇਸ ਨੂੰ ਰਸਮੀ ਪ੍ਰਵਾਨਗੀ ਮਿਲ ਚੁੱਕੀ ਹੈ। ਸ਼੍ਰੋਮਣੀ ਕਮੇਟੀ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸਿੱਖ ਸੰਸਥਾ ਵੱਲੋਂ ਇਸ ਮਾਮਲੇ ਵਿੱਚ ਹੁਣ ਅਗਲੇਰੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ। ਇਸ ਤਹਿਤ ਸਭ ਤੋਂ ਪਹਿਲਾਂ ਜ਼ਮੀਨ ਪ੍ਰਾਪਤ ਕਰਨ ਲਈ ਕਾਰਵਾਈ ਕੀਤੀ ਜਾਵੇਗੀ, ਉਸ ਤੋਂ ਬਾਅਦ ਯਾਦਗਾਰ ਦਾ ਡਿਜ਼ਾਈਨ, ਆਕਾਰ ਅਤੇ ਰੰਗ ਰੂਪ ਕੀ ਹੋਵੇਗਾ, ਇਸ ਬਾਰੇ ਚਰਚਾ ਕਰਕੇ ਯਾਦਗਾਰ ਦੇ ਡਿਜ਼ਾਈਨ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ। ਇਸ ਦੌਰਾਨ ਖਾਲੜਾ ਪਰਿਵਾਰ ਦੀ ਸਰਪ੍ਰਸਤੀ ਹੇਠ ਚੱਲ ਰਹੀ ਜਥੇਬੰਦੀ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਨੇ ਸ਼੍ਰੋਮਣੀ ਕਮੇਟੀ ਨੂੰ ਸੁਝਾਅ ਦਿੱਤਾ ਹੈ ਕਿ ਜਸਵੰਤ ਸਿੰਘ ਖਾਲੜਾ ਦੀ ਯਾਦਗਾਰ ਉੱਤੇ ਅਜਿਹੇ ਹੋਰ ਵੀ ਸਿੱਖਾਂ ਦੇ ਨਾਂ ਲਿਖੇ ਜਾਣ ਜਿਨ੍ਹਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਜਸਵੰਤ ਸਿੰਘ ਖਾਲੜਾ ਦੇ ਅਧੂਰੇ ਕੰਮ ਨੂੰ ਪੂਰਾ ਕਰਨ ਲਈ ਜਾਂਚ ਨੂੰ ਅੱਗੇ ਵਧਾਉਣ ਦੀ ਵੀ ਮੰਗ ਕੀਤੀ ਗਈ ਹੈ। ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਤਸਵੀਰ ਅਤੇ ਅਕਸ ਸੁਧਾਰਨ ਲਈ ਇੱਕ ਨਵਾਂ ਪੈਂਤੜਾ ਅਪਣਾਇਆ ਤੇ ਇੱਕ ਨਵੀਂ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਮਹਾਰਾਸ਼ਟਰ ਦੇ ਨੰਦੇੜ ਵਿਖੇ 13 ਅਗਸਤ ਨੂੰ ਹੋਏ ਹਮਲੇ ਤੋਂ ਬਾਅਦ ਲੰਘੇ ਕੱਲ ਜਦੋਂ ਸੁਖਬੀਰ ਬਾਦਲ ਪੰਜਾਬ ਪਰਤੇ ਤਾਂ ਬਠਿੰਡਾ ਜ਼ਿਲ੍ਹੇ ਦੇ ਤਲਵੰਡੀ ਸਾਬੋ ਵਿਖੇ ਨਵੇਂ ਹੋਰਡਿੰਗਸ ਵੇਖੇ ਗਏ ਨੇ। ਇਹਨਾਂ ਵਿੱਚ ਗੁਰਬਾਣੀ ਦੀ ਇੱਕ ਤੁਕ, ਸੁਖਬੀਰ ਬਾਦਲ ਦੀ ਤਸਵੀਰ ਅਤੇ ਪਿਛੋਕੜ ਵਿੱਚ ਸ੍ਰੀ ਹਰਿਮੰਦਰ ਸਾਹਿਬ ਦੀ ਫੋਟੋ ਵਾਲੇ ਕਟਆਊਟ ਵਿਖਾਈ ਦੇ ਰਹੇ ਨੇ, ਜਿਨ੍ਹਾਂ ਰਾਹੀਂ ਇਸ ਘਟਨਾ ਉਪਰੰਤ ਸੁਖਬੀਰ ਦੇ ਅਕਸ ਨੂੰ ਸੁਧਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਕਾਲੀ ਵਰਕਰਾਂ ਦੀਆਂ ਗੱਡੀਆਂ ਉੱਤੇ ਵੀ ਇਸੇ ਤਰ੍ਹਾਂ ਦੇ ਸਟਿੱਕਰ ਲੱਗੇ ਹੋਏ ਨਜ਼ਰ ਆਏ ਨੇ। ਇਸ ਤਾਜ਼ਾ ਪ੍ਰਚਾਰ ਮੁਹਿੰਮ ਦਾ ਮਕਸਦ ਸੁਖਬੀਰ ਬਾਦਲ ਨੂੰ ਇੱਕ ਅਜਿਹੇ ਆਗੂ ਵਜੋਂ ਪੇਸ਼ ਕਰਨਾ ਹੈ ਜਿਸ ਉੱਤੇ ਵਾਰ ਵਾਰ ਹਮਲੇ ਹੋ ਰਹੇ ਨੇ, ਪਰ ਪਰਮਾਤਮਾ ਦੀ ਮਿਹਰਬਾਨੀ ਅਤੇ ਓਟਾ ਆਸਰਾ ਬਣਿਆ ਹੋਇਆ। ਇਸ ਕਿਸਮ ਦਾ ਇੱਕ ਸੰਦੇਸ਼ ਇਸ ਨਵੇਂ ਪੋਸਟਰ ਤੋਂ ਵਿਖਾਈ ਦਿੰਦਾ। ਇਹ ਵੀ ਸਪਸ਼ਟ ਨਜ਼ਰ ਆ ਰਿਹਾ ਕਿ ਸੁਖਬੀਰ ਬਾਦਲ ਉੱਤੇ ਹੋਏ ਹਮਲੇ ਤੋਂ ਬਾਅਦ ਇਸ ਘਟਨਾ ਦਾ ਜ਼ਿਕਰ ਵੀ ਇਸ ਨਵੀਂ ਮੁਹਿੰਮ ਜ਼ਰੀਏ ਕੀਤਾ ਜਾ ਰਿਹਾ ਹੈ। ਮੁਕਤਸਰ ਜ਼ਿਲ੍ਹੇ ਦੇ ਮਲੋਟ ਵਿਖੇ ਪਾਰਟੀ ਵੱਲੋਂ ਕਰਵਾਏ ਗਏ ਪੰਜਾਬ ਬਚਾਓ ਰੈਲੀ ਦੇ ਪੰਡਾਲ ਵਿੱਚ ਵੀ ਇਸ ਦਾ ਦ੍ਰਿਸ਼ ਵੇਖਣ ਨੂੰ ਮਿਲਿਆ, ਜਿੱਥੇ ਸੁਖਬੀਰ ਬਾਦਲ ਨੰਦੇੜ ਵਾਲੀ ਘਟਨਾ ਤੋਂ ਬਾਅਦ ਪਹਿਲੀ ਵਾਰ ਕਿਸੇ ਸਿਆਸੀ ਸਟੇਜ ਉੱਤੇ ਨਜ਼ਰ ਆਏ। ਕੁੱਲ ਮਿਲਾ ਕੇ ਸਪਸ਼ਟ ਹੈ ਕਿ ਅਗਲੇ ਸਾਲ ਦੀ ਸ਼ੁਰੂਆਤ ਵਿੱਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਬਾਦਲ ਆਪਣਾ ਅਕਸ ਸੁਧਾਰਨ ਅਤੇ ਵੋਟਰਾਂ ਨਾਲ ਦੁਬਾਰਾ ਜੁੜਨ ਦੀ ਕੋਸ਼ਿਸ਼ ਕਰ ਰਿਹਾ ਹੈ ਤੇ ਇਸੇ ਤਾਜ਼ਾ ਪ੍ਰਚਾਰ ਮੁਹਿੰਮ ਤਹਿਤ ਸੁਖਬੀਰ ਬਾਦਲ ਨੂੰ ਵੀ ਅਕਸ ਬਦਲ ਕੇ ਇੱਕ ਨਵੇਂ ਰੂਪ ਵਿੱਚ ਪੇਸ਼ ਕਰਨ ਦੀ ਕਵਾਇਦ ਹੋ ਰਹੀ। ਪੰਜਾਬ ਸਰਕਾਰ ਵੱਲੋਂ ਪ੍ਰਵਾਸੀ ਭਾਰਤੀਆਂ ਯਾਨੀ ਕਿ NRIs ਦੇ ਨਾਲ ਮਿਲਣੀ ਸਮਾਗਮ ਆਰੰਭੇ ਗਏ ਨੇ, ਪਰ ਲੰਘੇ ਕੱਲ ਬਠਿੰਡਾ ਵਿਖੇ ਹੋਏ ਇੱਕ ਅਜਿਹੇ ਸਮਾਗਮ ਵਿੱਚ ਮਾਹੌਲ ਭੱਖ ਗਿਆ। ਪ੍ਰਵਾਸੀ ਪੰਜਾਬੀਆਂ ਅਤੇ ਉਹਨਾਂ ਦੇ ਪਰਿਵਾਰਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਬਠਿੰਡਾ ਦੇ ਇੱਕ ਪ੍ਰਾਈਵੇਟ ਹੋਟਲ ਵਿੱਚ ਕਰਵਾਈ ਗਈ ਪ੍ਰਵਾਸੀ ਮਿਲਣੀ ਉਸ ਸਮੇਂ ਹੰਗਾਮੇ ਵਿੱਚ ਬਦਲ ਗਈ ਜਦੋਂ ਆਪਣੀਆਂ ਫਰਿਆਦਾਂ ਲੈ ਕੇ ਪਹੁੰਚੇ ਲੋਕਾਂ ਨੇ ਸਿਵਲ ਤੇ ਪੁਲਿਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਉੱਤੇ ਖੁੱਲ ਕੇ ਸਵਾਲ ਖੜੇ ਕਰ ਦਿੱਤੇ। ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਡਾਕਟਰ ਰਵਜੋਤ ਸਿੰਘ ਨੇ ਲੋਕਾਂ ਦੀਆਂ ਸਮੱਸਿਆਵਾਂ ਸੁਣ ਕੇ ਉਹਨਾਂ ਦੇ ਹੱਲ ਦਾ ਪੂਰਨ ਭਰੋਸਾ ਦਿੱਤਾ। ਬਠਿੰਡਾ ਵਿਖੇ ਹੋਈ ਇਸ ਪ੍ਰਵਾਸੀ ਮਿਲਣੀ ਵਿੱਚ ਬਠਿੰਡਾ ਸਮੇਤ 6 ਜ਼ਿਲ੍ਹਿਆਂ ਤੋਂ ਲੋਕ ਆਪਣੀਆਂ ਸਮੱਸਿਆਵਾਂ ਲੈ ਕੇ ਪਹੁੰਚੇ। ਵੱਖ ਵੱਖ ਮਾਮਲਿਆਂ ਵਿੱਚ ਲੋਕਾਂ ਨੇ ਪੁਲਿਸ, ਮਾਲ ਵਿਭਾਗ ਅਤੇ ਹੋਰ ਸਰਕਾਰੀ ਦਫ਼ਤਰਾਂ ਦੀ ਕਾਰਗੁਜ਼ਾਰੀ ਉੱਤੇ ਸਵਾਲ ਚੁੱਕੇ। ਕਈ ਲੋਕਾਂ ਨੇ ਦੋਸ਼ ਲਾਇਆ ਕਿ ਉਹਨਾਂ ਨੂੰ ਆਪਣੀਆਂ ਸ਼ਿਕਾਇਤਾਂ ਦੇ ਹੱਲ ਲਈ ਇੱਕ ਦਫ਼ਤਰ ਤੋਂ ਦੂਜੇ ਦਫ਼ਤਰ ਭੇਜਿਆ ਜਾਂਦਾ, ਜਿਸ ਕਾਰਨ ਉਹਨਾਂ ਦਾ ਸਮਾਂ ਤੇ ਪੈਸਾ ਦੋਵੇਂ ਬਰਬਾਦ ਹੋ ਰਹੇ ਨੇ। ਕੈਬਨਿਟ ਮੰਤਰੀ ਡਾਕਟਰ ਰਵਜੋਤ ਸਿੰਘ ਨੇ ਅਧਿਕਾਰੀਆਂ ਨੂੰ ਲੋਕਾਂ ਦੀਆਂ ਸ਼ਿਕਾਇਤਾਂ ਨੂੰ ਗੰਭੀਰਤਾ ਨਾਲ ਲੈਣ ਲਈ ਨਿਰਦੇਸ਼ ਦਿੱਤੇ ਨੇ। ਪੰਜਾਬ ਵਿੱਚ ਅਗਸਤ ਮਹੀਨੇ ਦੌਰਾਨ H1N1 ਸਵਾਈਨ ਫਲੂ ਦੇ 70 ਮਾਮਲੇ ਦਰਜ ਕੀਤੇ ਗਏ ਨੇ ਅਤੇ ਇਸ ਵਾਇਰਸ ਦੇ ਕੇਸ ਇਸ ਮਹੀਨੇ ਵਧੇ ਨੇ। ਪੰਜਾਬ ਸਰਕਾਰ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਸਪਸ਼ਟ ਕੀਤਾ ਕਿ ਇਸ ਸਥਿਤੀ ਨੂੰ ਲੈ ਕੇ ਘਬਰਾਉਣ ਦੀ ਬਿਲਕੁਲ ਵੀ ਲੋੜ ਨਹੀਂ ਹੈ। ਉਹਨਾਂ ਕਿਹਾ ਕਿ ਜਨਵਰੀ ਤੋਂ ਜੁਲਾਈ ਤੱਕ ਸਵਾਈਨ ਫਲੂ ਦੇ ਮਾਮਲੇ ਸਿਰਫ ਇੱਕ ਹੱਦ ਤੱਕ ਹੀ ਸੀਮਤ ਸਨ, ਪਰ ਕੌਮੀ ਰਾਜਧਾਨੀ ਦਿੱਲੀ ਵਿੱਚ ਮਾਮਲੇ ਵਧਣ ਤੋਂ ਬਾਅਦ ਹੁਣ ਅਗਸਤ ਵਿੱਚ ਇਹਨਾਂ ਵਿੱਚ ਅਚਾਨਕ ਵਾਧਾ ਵੇਖਿਆ ਗਿਆ। ਡਾਕਟਰ ਬਲਬੀਰ ਸਿੰਘ ਨੇ ਕਿਹਾ ਕਿ ਵਾਇਰਸ ਦਾ ਇੱਕ ਪੁਰਾਣਾ ਤੇ ਹਲਕਾ ਵੈਰੀਐਂਟ ਹੈ ਅਤੇ ਹੁਣ ਤੱਕ ਕਿਸੇ ਵੀ ਮਰੀਜ਼ ਨੂੰ ਹਸਪਤਾਲ ਵਿੱਚ ਦਾਖਲ ਕਰਨ ਦੀ ਜ਼ਰੂਰਤ ਨਹੀਂ ਪਈ, ਸਗੋਂ ਮਰੀਜ਼ਾਂ ਦੀ ਸਿਹਤ ਜਾਂਚ ਕਰਕੇ ਉਹਨਾਂ ਨੂੰ ਘਰ ਭੇਜ ਦਿੱਤਾ ਗਿਆ। ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਸਾਲ ਦੇ ਇਸ ਸਮੇਂ ਹਵਾ ਵਿੱਚ ਨਮੀ ਦਾ ਪੱਧਰ ਕਾਫੀ ਜ਼ਿਆਦਾ ਹੁੰਦਾ ਹੈ, ਜਿਸ ਕਾਰਨ ਵਾਇਰਲ ਇਨਫੈਕਸ਼ਨ ਫੈਲਣ ਦੇ ਮੌਕੇ ਵੀ ਵੱਧ ਜਾਂਦੇ ਨੇ। ਪੰਜਾਬ ਵਿੱਚ 300 ਯੂਨਿਟ ਬਿਜਲੀ ਯੋਜਨਾ ਦਰਮਿਆਨ ਲੋਕਾਂ ਨੂੰ ਪਿਛਲੇ ਦਿਨੀ ਬਿਜਲੀ ਦੇ ਬਹੁਤ ਵੱਡੇ ਝਟਕੇ ਲੱਗੇ, ਕਿਉਂਕਿ ਕਾਫੀ ਲੰਮੇ ਸਮੇਂ ਤੱਕ ਬਿੱਲ ਨਹੀਂ ਸੀ ਆਏ ਤੇ ਜਦੋਂ ਆਏ ਤਾਂ ਕਾਫੀ ਵੱਡੇ ਅਤੇ ਭਾਰੇ ਬਿੱਲ ਲੋਕਾਂ ਨੂੰ ਪਹੁੰਚ ਗਏ। ਹੁਣ ਪੰਜਾਬ ਸਰਕਾਰ ਵੱਲੋਂ ਕਿਹਾ ਗਿਆ ਇਹ ਇਸ ਨੂੰ ਦਰੁਸਤ ਕੀਤਾ ਜਾਵੇਗਾ। ਦਰਅਸਲ ਪੰਜਾਬ ਵਿੱਚ ਬਿਜਲੀ ਮੀਟਰ ਰੀਡਰਾਂ ਦੀ ਹੜਤਾਲ ਸੀ, ਜਿਸ ਕਰਕੇ ਖਪਤਕਾਰਾਂ ਨੂੰ 3 ਮਹੀਨਿਆਂ ਮਈ ਜੂਨ ਅਤੇ ਜੁਲਾਈ ਦੇ ਆਰਜ਼ੀ ਬਿੱਲ ਭੇਜੇ ਗਏ ਜੋ ਕਿ ਪਿਛਲੇ ਸਾਲ ਦੀ ਰੀਡਿੰਗ ਉੱਪਰ ਆਧਾਰਿਤ ਸੀ। ਇਸ ਕਰਕੇ ਸੂਬੇ ਦੇ 63,702 ਖਪਤਕਾਰ 300 ਯੂਨਿਟ ਮੁਫ਼ਤ ਬਿਜਲੀ ਮਿਲਣ ਤੋਂ ਵਾਂਝੇ ਰਹਿ ਗਏ। ਅਤੇ ਹੁਣ ਪੰਜਾਬ ਸਰਕਾਰ ਦੇ ਬਿਜਲੀ ਮੰਤਰੀ ਤਰਨਪ੍ਰੀਤ ਸਿੰਘ ਸੋਂਦ ਨੇ ਕਿਹਾ ਕਿ ਸੂਬਾ ਸਰਕਾਰ ਇਹਨਾਂ ਖਪਤਕਾਰਾਂ ਨੂੰ 300 ਯੂਨਿਟ ਮੁਫ਼ਤ ਬਿਜਲੀ ਦਾ ਲਾਭ ਦੇਵੇਗੀ। ਇਸ ਤਕਨੀਕੀ ਖਰਾਬੀ ਕਾਰਨ ਲੋਕਾਂ ਦੀ ਜੇਬ ਉੱਤੇ 18 ਕਰੋੜ ਰੁਪਏ ਦਾ ਵਾਧੂ ਬੋਝ ਪਿਆ ਹੈ ਅਤੇ ਪਾਵਰਕੌਮ ਵੱਲੋਂ ਹੁਣ ਇਹਨਾਂ ਲੋਕਾਂ ਨੂੰ 3 ਦਿਨਾਂ ਵਿੱਚ ਬਿੱਲ ਸਹੀ ਕਰਕੇ ਭੇਜੇ ਜਾਣਗੇ। ਮੰਤਰੀ ਨੇ ਕਿਹਾ ਕਿ ਡੇਟਾ ਮਾਈਗ੍ਰੇਸ਼ਨ ਅਤੇ ਸੋਫਟਵੇਅਰ ਨਾਲ ਸੰਬੰਧਿਤ ਸਮੱਸਿਆਵਾਂ ਕਰਕੇ ਕੁਝ ਲੋਕਾਂ ਦੇ ਬਿਜਲੀ ਬਿੱਲ ਵੱਧ ਆ ਗਏ, ਜਿਨ੍ਹਾਂ ਨੂੰ ਹੁਣ ਸਹੀ ਕੀਤਾ ਜਾਵੇਗਾ। ਖਬਰਾਂ ਦੇ ਬੁਲੇਟਿਨ ਵਿੱਚ ਹੁਣ ਅਸੀਂ ਕੁਝ ਹੋਰ ਤਾਜ਼ਾ ਤਰੀਨ ਅਤੇ ਅਹਿਮ ਖਬਰਾਂ ਸੰਖੇਪ ਤੌਰ ਤੇ ਵੀ ਸੁਣਾਉਂਦੇ ਹਾਂ। ਦੇਸ਼ ਵਿੱਚ ਖੰਡ ਸਮੇਤ ਜ਼ਰੂਰੀ ਖੁਰਾਕੀ ਵਸਤੂਆਂ ਦੀਆਂ ਵੱਧਦੀਆਂ ਕੀਮਤਾਂ ਦੇ ਵਿਰੋਧ ਵਿੱਚ ਪੰਜਾਬ ਕਾਂਗਰਸ ਨੇ ਚੰਡੀਗੜ੍ਹ ਵਿੱਚ ਮੁਜ਼ਾਹਰਾ ਕੀਤਾ। ਰਾਜਪਾਲ ਦੀ ਰਿਹਾਇਸ਼ ਵੱਲ ਜਾਣ ਦੀ ਕਵਾਇਦ ਆਰੰਭੀ ਸੀ, ਪਰ ਪੁਲਿਸ ਵੱਲੋਂ ਉਹਨਾਂ ਉੱਤੇ ਵਾਟਰ ਕੈਨਨ ਦੀ ਵਰਤੋਂ ਕੀਤੀ ਗਈ ਅਤੇ ਰਾਜਾ ਵੜਿੰਗ ਸਣੇ ਕਈ ਕਾਂਗਰਸੀ ਆਗੂ ਹਿਰਾਸਤ ਵਿੱਚ ਲਏ ਗਏ, ਜਿਨ੍ਹਾਂ ਨੂੰ ਕਿ ਬਾਅਦ ਵਿੱਚ ਛੱਡ ਦਿੱਤਾ ਗਿਆ। ਪੰਜਾਬ ਸਰਕਾਰ ਨੇ ਲੋਕਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਸੂਬੇ ਵਿੱਚ ਐਨਾਲੋਗ ਭਾਵ ਨੌਨ ਡੇਅਰੀ ਪਨੀਰ ਦੀ ਵਿਕਰੀ, ਉਤਪਾਦਨ ਅਤੇ ਭੰਡਾਰਨ ਉੱਤੇ 1 ਸਾਲ ਲਈ ਪੂਰਨ ਪਾਬੰਦੀ ਲਾ ਦਿੱਤੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਹੈ ਕਿ 1,37,000 ਬੀਬੀਆਂ ਨੂੰ 52,20,00,000 ਰੁਪਏ ਦੀ ਸਨਮਾਨ ਰਕਮ ਜਾਰੀ ਕਰ ਦਿੱਤੀ ਗਈ ਹੈ, ਜੋ ਕਿ ਰੱਖੜੀ ਮੌਕੇ ਉਹਨਾਂ ਲਈ ਇੱਕ ਤੋਹਫੇ ਵਜੋਂ ਸਰਕਾਰ ਵੱਲੋਂ ਪੇਸ਼ ਕੀਤੀ ਜਾ ਰਹੀ। ਸੁਪਰੀਮ ਕੋਰਟ ਨੇ ਸਪਸ਼ਟ ਕੀਤਾ ਕਿ ਦੇਸ਼ ਅੰਦਰ ਦਾਜ ਨਾਲ ਜੁੜੇ ਮਾਮਲਿਆਂ ਵਿੱਚ ਹੁਣ ਤਰੀਕ ਉੱਤੇ ਤਰੀਕ ਨਹੀਂ ਪਵੇਗੀ ਅਤੇ 60 ਤੋਂ 90 ਦਿਨਾਂ ਵਿੱਚ ਦੋਸ਼ ਤੈਅ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਚੜਾਵਾ ਚੋਰੀ ਮਾਮਲੇ ਤੋਂ ਬਾਅਦ ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਵਿੱਚ ਤਬਦੀਲੀ ਦਾ ਦੌਰ ਜਾਰੀ ਹੈ ਅਤੇ ਇਸ ਤਹਿਤ ਸ਼੍ਰੀ ਰਾਮ ਮੰਦਿਰ ਤੋਂ 50 ਲਾਈਜ਼ਨਿੰਗ ਅਫਸਰ ਹਟਾਏ ਜਾ ਰਹੇ ਨੇ। ਪੰਜਾਬ ਦੇ ਮੌਸਮ ਦੀ ਤਾਜ਼ਾ ਜਾਣਕਾਰੀ ਹੈ ਕਿ ਪੰਜਾਬ ਵਿੱਚ ਗਰਮੀ ਅਤੇ ਹੁੰਮਸ ਦਾ ਆਲਮ ਬਰਕਰਾਰ ਹੈ। ਮੀਂਹ ਕਿਤੇ ਦੂਰ ਹੀ ਉੱਡ ਗਏ ਲੱਗਦੇ ਨੇ ਤੇ ਪੰਜਾਬ ਵਿੱਚ ਗਰਮੀ ਨੇ ਬਹੁਤ ਵੱਡਾ ਅਸਰ ਇਸ ਵੇਲੇ ਵਿਖਾਇਆ ਹੋਇਆ ਅਤੇ ਮੌਸਮ ਵਿਭਾਗ ਨੇ ਹੁਣ ਮੀਂਹ ਦੀ ਭਵਿੱਖਬਾਣੀ ਵੀ ਬਹੁਤ ਘੱਟ ਕੀਤੀ ਹੈ ਅਤੇ ਹੁਣ ਤੱਕ ਜੋ ਮੀਂਹ ਪਏ ਨੇ ਉਹ ਬਿਲਕੁਲ ਨਾਕਾਫੀ ਨੇ। ਕਈ ਇਲਾਕਿਆਂ ਵਿੱਚ ਤਾਂ ਸੋਕੇ ਵਰਗੇ ਹਾਲਾਤ ਬਣੇ ਹੋਏ ਨੇ। ਇਸ ਦਰਮਿਆਨ ਬਿਜਲੀ ਦੀ ਮੰਗ ਵਿੱਚ ਵੀ ਗਰਮੀ ਅਤੇ ਹੁੰਮਸ ਕਰਕੇ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਅੱਜ ਦਾ ਤਾਜ਼ਾ ਤਰੀਨ ਖਬਰਾਂ ਦਾ ਬੁਲੇਟਿਨ, ਜਿਸ ਨੂੰ ਤੁਸੀਂ ਪੰਜਾਬੀ ਲਹਿਰਾਂ ਰਾਹੀਂ ਜਲੰਧਰ ਤੋਂ ਲਾਈਵ ਸੁਣ ਰਹੇ ਸੀ। ਸਮੁੱਚੇ ਸਮੇਂ ਦੌਰਾਨ ਪੰਜਾਬੀ ਲਹਿਰਾਂ ਦੇ ਨਾਲ ਜੁੜੇ ਰਹਿਣ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ। ਇਸੇ ਤਰ੍ਹਾਂ ਸੁਣਦੇ ਰਹੋ AM 530। ਫਿਲਹਾਲ ਖਬਰਾਂ ਦਾ ਬੁਲੇਟਿਨ ਇੱਥੇ ਹੀ ਮੁਕੰਮਲ ਕਰਦੇ ਹੋਏ ਤੁਹਾਡੇ ਕੋਲੋਂ ਇਜਾਜ਼ਤ ਲਵਾਂਗੇ। ਬਹੁਤ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ। ਥੈਂਕ ਯੂ ਸੋ ਮਚ।
1: The CNE Grand 5050 is on now. Get your tickets today at cnef5050.com for more chances to win big and support a great cause. You could take home the guaranteed minimum grand prize of $250,000 or even more as the prize grows. Every ticket helps fund the CNE Foundation's community and youth programs. Please play responsibly. License RAF 156-8077.
2: Come and celebrate Toronto and do everything you want at the X.
3: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਹੱਸਦੇ ਗਾਉਂਦੇ ਮੁਸਕਰਾਉਂਦੇ ਚਿਹਰਿਆਂ ਦੀ ਪਹਿਚਾਣ ਰੇਡੀਓ ਉਡਾਨ ਗੱਲਾਂ ਗੀਤ ਤੇ ਕਿੱਸੇ ਕਹਾਣੀਆਂ ਦੀ ਉਡਾਨ ਰੇਡੀਓ ਉਡਾਨ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੀ ਜਾਣ ਰੇਡੀਓ ਉਡਾਨ ਆਜੋ ਰਲ ਮਿਲ ਮਹਿਫਲ ਲਾਈਏ ਇੱਕ ਦੂਜੇ ਦਾ ਪੁੱਛੀਏ ਹਾਲ ਰੇਡੀਓ ਉਡਾਨ ਪ੍ਰਭ ਸਦੇ ਨਾਲ ਦਰਿਆਵਾਂ ਤੋਂ ਨਹਿਰਾਂ ਤੱਕ ਦਰਿਆਵਾਂ ਤੋਂ ਨਹਿਰਾਂ ਤੱਕ ਪਿੰਡ ਕਸਬੇ ਤੇ ਸ਼ਹਿਰਾਂ ਤੱਕ ਦਿਨ ਦੀ ਪਹਿਲੀ ਕਿਰਨ ਤੋਂ ਲੈ ਕੇ ਸਾਰੇ ਅੱਠੇ ਪਹਿਰਾਂ ਤੱਕ ਖੂਹ ਦੀ ਠੰਡੀ ਰਾਤ ਤੋਂ ਲੈ ਕੇ ਹਾੜ ਦੇ ਸਿਖਰ ਦੁਪਹਿਰਾਂ ਤੱਕ ਖੂਹ ਦੇ ਠੰਡੇ ਸ਼ੀਤਲ ਜਲ ਤੋਂ ਸੱਤ ਸਾਗਰ ਦੀਆਂ ਲਹਿਰਾਂ ਤੱਕ ਕਹਿੰਦੀ ਕੌਣ ਅਜੀਜ਼ ਹੈ ਤੇਰਾ ਆਪਣਿਆਂ ਤੋਂ ਗੈਰਾਂ ਤੱਕ ਪੁੱਛਦੀ ਸੀ ਉਹ ਮੇਰਾ ਰੁਤਬਾ ਮੈਂ ਕਿਹਾ ਤੇਰੇ ਪੈਰਾਂ ਤੱਕ ਮੈਂ ਕਿਹਾ ਤੇਰੇ ਪੈਰਾਂ ਤੱਕ
1: ਤੁਸੀਂ ਸੁਣ ਰਹੇ ਹੋ ਰੇਡੀਓ ਉਡਾਨ ਪ੍ਰਭ ਸੰਧੂ ਦੇ ਨਾਲ ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪਾਂਸਰ ਕਰ ਰਹੇ ਨੇ BDS ਪੇਂਟਿੰਗ ਇੱਕ ਵਧੀਆ ਪੇਂਟਿੰਗ ਸਰਵਿਸ BDS ਹੋਮ ਪੇਂਟਿੰਗ ਹਾਜ਼ਰ ਹੈ ਤੁਹਾਡੇ ਘਰ ਬੇਸਮੈਂਟ ਤੇ ਕਮਰਸ਼ੀਅਲ ਯੂਨਿਟ ਨੂੰ ਨਵਾਂ ਬਣਾਉਣ ਲਈ ਨਵੇਂ ਰੰਗਾਂ ਨਾਲ ਚਮਕਾਉਣ ਲਈ ਪ੍ਰੋਫੈਸ਼ਨਲ ਪੇਂਟਿੰਗ ਸਰਵਿਸਿਜ਼ ਚਾਹੇ ਹੋਵੇ ਸਪਰੇ ਪੇਂਟਿੰਗ ਕਿਚਨ ਕੈਬਿਨੇਟ ਰੀਫਿਨਿਸ਼ਿੰਗ ਡਰਾਈਵਾਲ ਰਿਪੇਅਰ ਤੇ ਸਟੱਕੋ ਰਿਮੂਵਲ ਡੈਕ ਤੇ ਫੈਂਸ ਪੇਂਟਿੰਗ ਫਿਨਿਸ਼ਡ ਬੇਸਮੈਂਟ ਹਾਰਡਵੁੱਡ ਤੇ ਲੈਮੀਨੇਟ ਫਲੋਰਿੰਗ ਘਰ ਕਮਰਸ਼ੀਅਲ ਜਾਂ ਇੰਡਸਟਰੀਅਲ ਹਰ ਕਿਸਮ ਦੀ ਪੇਂਟਿੰਗ ਵਿੱਚ ਮਾਹਿਰ ਅੱਜ ਹੀ ਕਾਲ ਕਰੋ BDS ਪੇਂਟਿੰਗ ਦੇ ਜੁਗਰਾਜ ਸਿੰਘ ਹੋਣਾ ਨੂੰ 905-965-6311 905-965-6311 ਪੰਜਾਬੀਆਂ ਦਾ ਆਪਣਾ ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ ਆਈਕਿਊ ਫੈਸ਼ਨ ਆਈਕਿਊ ਲੇਟੈਸਟ ਡਿਜ਼ਾਈਨ ਟ੍ਰੈਂਡਿੰਗ ਆਊਟਫਿਟਸ
2: ਲੇਡੀਜ਼ ਸੂਟ ਲਹਿੰਗੇ ਗਰਾਰੇ ਸ਼ਰਾਰੇ
1: ਕੁੜਤੇ ਪਜਾਮੇ ਸ਼ੇਰਵਾਨੀਆਂ ਕੋਟ ਪੈਂਟ ਬਲੇਜ਼ਰ ਅਤੇ ਕਿਡਜ਼ ਫੈਸ਼ਨ
2: ਵਿੰਟੇਜ ਤੇ ਸਫਾਰੀ ਲਗੇਜ ਸੈਟਸ ਦੀ ਵੱਡੀ ਕਲੈਕਸ਼ਨ ਥੀਮ ਵੈਡਿੰਗ ਲਈ ਟਾਪ ਟੇਲਰ ਟੀਮ ਵੀ ਅਵੇਲੇਬਲ ਫੈਸ਼ਨ ਆਈਕਿਊ ਫੈਸ਼ਨ ਆਈਕਿਊ ਹੁਣੇ ਕਾਲ ਕਰੋ 905-453-2225 ਜਾਂ ਗੂਗਲ ਤੇ ਸਰਚ ਕਰੋ ਫੈਸ਼ਨ ਆਈਕਿਊ ਸਪੈਸ਼ਲ ਗਿਫਟ ਲਈ ਰੇਡੀਓ ਉਡਾਨ ਦਾ ਰੈਫਰੈਂਸ ਦੇਣਾ ਨਾ ਭੁੱਲਿਓ

0: now at 647-539-4499.
1: ਸਰਦੀ ਚ ਹੀਟ ਨੀ ਚਲਦੀ ਤੇ ਗਰਮੀ ਚ ਏਸੀ।
2: ਲੈ ਆਪਾਂ ਹੁਣੇ ਕਰਦੇ ਆ ਸੰਧੂ ਸਾਹਿਬ ਨਾਲ ਗੱਲ ਤੇ ਕਰਦੇ ਆ ਮਸਲੇ ਦਾ ਹੱਲ।
1: ਏਸੀ, ਫਰਨੇਸ, ਗੈਸ ਲਾਈਨ, ਵਾਟਰ ਹੀਟਰ ਜਾਂ ਹਿਊਮਿਡੀਫਾਇਰ ਸਰਵਿਸ ਜਾਂ ਇੰਸਟਾਲੇਸ਼ਨ, ਨਵ ਏਅਰ ਕੰਫਰਟ ਤੇ ਜਤਿੰਦਰ ਸੰਧੂ ਨੂੰ ਕਾਲ ਲਾਓ ਤੇ ਲਾਈਫ ਚ ਕੰਫਰਟ ਪਾਓ। ਕਾਲ
0: 647-706-6640
3: और नाल दी नाल थोनों एक नंबर दे दिए जे तुसी घर वास्ते इन्वेस्टमेंट प्रॉपर्टी वास्ते या तुसी बेसमेंट वास्ते अपलायंसेस लब रहे सी रेफ्रिजरेटर डिशवॉशर्स स्टोव टीवी बिल्ट इन अपलायंसेस तुसी ड्रीम होम अपलायंसेस नो याद रखो 905-805-3000 ड्रीम होम अपलायंसेस 905-805-3000 विजिट ड्रीम होम अपलायंसेस फॉर द बेस्ट प्राइस बेस्ट डील एंड बेस्ट gifts 905-805-3000 Argentia Road Mississauga Dream Home Appliances
4: ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ? ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ? ਤਾਂ ਹੁਣ ਇੰਤਜ਼ਾਰ ਖਤਮ। ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ। ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਨਮੈਂਟ ਅਤੇ ਐਡਵਾਂਸਡ ਇਕੁਇਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ। ਸਾਡੀਆਂ ਖਾਸ ਸਰਵਿਸਿਜ਼, ਰਿਲੈਕਸਿੰਗ ਅਤੇ ਮਸਾਜ ਥੈਰੇਪੀ, ਪ੍ਰੀਨੇਟਲ ਅਤੇ ਪੋਸਟਨੇਟਲ, ਗਲੋਇੰਗ ਹਾਈਡਰਾ ਫੇਸ਼ੀਅਲ, ਲੇਜ਼ਰ ਹੈਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ। ਅਤੇ ਹਾਂ, ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ। ਪਤਾ 534 ਪਾਰਕਹਸਟ ਸਕੁਆਇਰ, ਬ੍ਰੈਂਪਟਨ। ਫੋਨ ਨੰਬਰ 416-811-5385। ਲਿਵਾਨਾ ਵੈਲਨੈਸ ਸਪਾ, ਜੋ ਰੱਖੇ ਤੁਹਾਡੀ ਸਿਹਤ ਅਤੇ ਸੁੰਦਰਤਾ ਦਾ ਖਿਆਲ।

ਸਤਿ ਸ਼੍ਰੀ ਅਕਾਲ ਦੋਸਤੋ, ਰੇਡੀਓ ਉਡਾਨ ਸੁਣ ਰਹੇ ਸਾਰੇ ਹੀ ਸਰੋਤਿਆਂ ਦਾ ਪਿਆਰ ਭਰਾ ਨਿੱਘਾ ਸਵਾਗਤ। ਮੈਂ ਜੀ ਹਾਂ ਤੁਹਾਡਾ ਮੇਜ਼ਬਾਨ ਗੁਮਨਾਮ। ਅੱਜ ਆਪਾਂ ਬਹੁਤ ਸਾਰੇ ਫਾਇਦੇ ਲੈ ਕੇ, ਬਹੁਤ ਸਾਰੇ ਡੀਲਾਂ ਲੈ ਕੇ, ਬਹੁਤ ਸਾਰੀਆਂ ਕੰਮ ਦੀਆਂ ਗੱਲਾਂ ਲੈ ਕੇ ਅੱਜ ਤੁਹਾਡੇ ਨਾਲ ਫਿਰ ਜੁੜ ਚੁੱਕੇ ਹਾਂ ਜੀ, ਇਸ ਖੂਬਸੂਰਤ ਸ਼ਾਮ ਨਾਲ। ਤੋ ਕਿਉਂ ਨਾ ਇਸ ਸ਼ਾਮ ਦਾ ਆਗਾਜ਼ ਕੀਤਾ ਜਾਵੇ ਇੱਕ ਵਧੀਆ ਜਿਹੇ ਸੰਗੀਤ ਨਾਲ, ਇੱਕ ਚੱਕਵੇਂ ਜਿਹੇ ਗਾਣੇ ਨਾਲ। ਤਾਂ ਆ ਜਾਓ ਵੀ

ਸੋ ਇਹ ਸਨ ਜੀ ਐਮੀ ਵਿਰਕ, ਇੱਕ ਪੰਜਾਬੀਅਤ ਦਾ ਪੰਜਾਬੀ ਨੂੰ ਅੱਗੇ ਤੱਕ ਲਿਜਾਣ ਵਾਲਾ ਸੋਹਣਾ ਸਰਦਾਰ ਗੱਭਰੂ ਐਮੀ ਵਿਰਕ, ਜੋ ਕਿ ਹੁਣ ਆ ਰਿਹਾ ਤੁਹਾਡੇ ਸ਼ਹਿਰ ਦੇ ਵਿੱਚ, ਟੋਰਾਂਟੋ ਦੇ ਵਿੱਚ। 30 ਅਗਸਤ ਨੂੰ ਡੇਟ ਨੋਟ ਕਰ ਲਓ, 30 ਅਗਸਤ ਨੂੰ ਐਮੀ ਵਿਰਕ ਆ ਰਿਹਾ ਜੀ ਟੋਰਾਂਟੋ ਦੇ ਵਿੱਚ, ਦਾ ਥੀਏਟਰ ਐਟ ਗ੍ਰੇਟ ਕਨੇਡੀਅਨ ਟੋਰਾਂਟੋ ਦੇ ਵਿੱਚ। ਤੁਸੀਂ ਸਾਰਿਆਂ ਨੇ ਜੇ ਟਿਕਟਾਂ ਨਹੀਂ ਲਈਆਂ ਤਾਂ ਜ਼ਰੂਰ ਟਿਕਟਾਂ ਲਓ ticketmaster.ca ਤੋਂ। ਜੇ ਨਹੀਂ ਵੀ ਲਈਆਂ ਜਾਂ ਤੁਹਾਨੂੰ ਨਹੀਂ ਮਨਪਸੰਦ ਟਿਕਟਾਂ ਮਿਲ ਰਹੀਆਂ ਤਾਂ ਤੁਸੀਂ ਰੇਡੀਓ ਉਡਾਨ ਦਾ ਹਵਾਲਾ ਲੈ ਕੇ ਪੀਜ਼ਾ ਟੂ ਗੋ ਅਤੇ ਫੈਸ਼ਨ IQ ਇਹਨਾਂ ਦੀਆਂ ਲੋਕੇਸ਼ਨ ਤੋਂ 20 ਟਿਕਟਾਂ ਬਾਏ ਕਰ ਸਕਦੇ ਹੋ। ਰੇਡੀਓ ਉਡਾਨ ਦਾ ਜੇ ਹਵਾਲਾ ਦਉਂਗੇ ਤਾਂ ਤੁਹਾਨੂੰ ਡੈਫੀਨੇਟਲੀ ਡਿਸਕਾਊਂਟ ਦੇਣਗੇ, ਅਤੇ ਨਾਲ ਨਾਲ ਅੱਗੇ ਜਾ ਕੇ ਤੁਹਾਨੂੰ ਦੱਸਾਂਗੇ ਇੱਕ ਸਰਪ੍ਰਾਈਜ਼ ਸਾਡੇ ਸਰੋਤਿਆਂ ਲਈ। ਅਸੀਂ ਤੁਹਾਡਾ ਕਿੰਨਾ ਫਾਇਦਾ ਸੋਚਦੇ ਹਾਂ, ਤਾਂ ਆਪਾਂ ਉਹ ਫਾਇਦਾ ਵੀ ਜੋ ਤੁਹਾਡਾ ਸਰਪ੍ਰਾਈਜ਼ ਆ ਉਹਨੂੰ ਵੀ ਰਿਵੀਲ ਕਰਾਂਗੇ। ਤਾਂ ਉਦੋਂ ਤੱਕ ਸਾਰਿਆਂ ਨੂੰ ਜੁੜੇ ਰਹੋ ਰੇਡੀਓ ਉਡਾਨ AM 530 ਦੇ ਨਾਲ।

ਵਾਹ ਜੀ ਵਾਹ, ਬਹੁਤ ਹੀ ਖੂਬਸੂਰਤ ਆਵਾਜ਼ ਐਮੀ ਵਿਰਕ ਬਾਈ ਦੀ, ਅਤੇ ਜਿੰਨੀ ਖੂਬਸੂਰਤ ਇਹਨਾਂ ਦੀ ਆਵਾਜ਼ ਹੈ ਨਾ, ਓਨੀ ਖੂਬਸੂਰਤ ਇਹਨਾਂ ਦਾ ਕਰੈਕਟਰ ਆ, ਇਹਨਾਂ ਦਾ ਕਿਰਦਾਰ ਆ। ਦੇਖੋ ਤੁਸੀਂ ਪੰਜਾਬ ਦੇ ਵਿੱਚ ਜਦੋਂ ਪਿੱਛੇ ਜੇ ਹੜ੍ਹ ਆਏ ਸੀ ਅਤੇ ਹੋਰ ਜਦੋਂ ਭੀੜਾਂ ਇੱਦਾਂ ਦੀਆਂ ਪਈਆਂ ਪੰਜਾਬ ਦੇ ਨਾਲ, ਤਾਂ ਇਹ ਕਲਾਕਾਰ ਜਿਹੜੇ ਨੇ ਉਹ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਦੇ ਆ। ਤਾਂ ਹੁਣ ਆਪਾਂ ਨੂੰ ਵੀ ਹੰਬਲਾ ਮਾਰਨਾ ਚਾਹੀਦਾ, ਆਪਾਂ ਨੂੰ ਵੀ ਹੁੰਗਾਰਾ ਦੇਣਾ ਚਾਹੀਦਾ ਇੱਦਾਂ ਦੇ ਕਲਾਕਾਰਾਂ ਨੂੰ ਜੋ ਕਿ ਪੰਜਾਬੀਅਤ ਨੂੰ ਪ੍ਰਮੋਟ ਕਰਦੇ ਆ, ਜੋ ਕਿ ਪੰਜਾਬੀਅਤ ਦਾ ਨਾਮ ਜਿਹੜਾ ਕੈਨੇਡਾ ਵਰਗੇ ਸੋਹਣੇ ਸੋਹਣੇ ਮੁਲਕਾਂ 'ਚ ਲੈ ਕੇ

0: ਥੈਂਕ ਯੂ ਉਹਨਾਂ ਦੀ ਲੋਕੇਸ਼ਨ ਤੋਂ ਜਾਂ ਪੀਜ਼ਾ ਟੂ ਗੋ ਜਿਹੜੇ ਸਾਡੇ ਪ੍ਰਾਊਡ ਸਪੋਂਸਰ ਵੀ ਨੇ ਉਹਨਾਂ ਦੇ ਸਟੋਰ 'ਤੇ ਜਾ ਕੇ ਤੁਸੀਂ ਰੇਡੀਓ ਉਡਾਨ ਦਾ ਹਵਾਲਾ ਦੇਣਾ ਅਤੇ ਰੇਡੀਓ ਉਡਾਨ ਦਾ ਜਦੋਂ ਤੁਸੀਂ ਹਵਾਲਾ ਦਿਓਗੇ ਤਾਂ ਤੁਹਾਨੂੰ ਭਾਰੀ ਡਿਸਕਾਊਂਟ ਵੀ ਮਿਲੇਗਾ। ਉੱਤੋਂ ਜਿਹੜਾ ਮੈਂ ਸਰਪ੍ਰਾਈਜ਼ ਤੁਹਾਨੂੰ ਦੱਸ ਰਿਹਾ ਇਹ ਅੱਗੇ ਚੱਲ ਕੇ ਤੁਹਾਨੂੰ ਪ੍ਰਭ ਸੰਧੂ ਜੀ ਰਿਵੀਲ ਕਰਨਗੇ। ਪ੍ਰਭ ਸੰਧੂ ਜੀ ਔਨ ਦਾ ਵੇ ਨੇ ਅਤੇ ਉਹ ਜ਼ਰੂਰ ਇਹ ਜਿਹੜਾ ਸਰਪ੍ਰਾਈਜ਼ ਆ ਤੁਹਾਡੇ ਲਈ ਲੈ ਕੇ ਆਏ ਨੇ ਸਪੈਸ਼ਲ ਉਹ ਵੀ ਰਿਵੀਲ ਕਰਾਂਗੇ। ਉਦੋਂ ਤੱਕ ਆਪਾਂ ਥੋੜ੍ਹੇ ਜਿਹੇ ਲਿਸਨਰਸ ਦੇ ਆਪਣੇ ਦੇ ਮੈਸੇਜ ਆਪਣੇ ਸਪੋਂਸਰ ਦੇ ਜਿਹੜੇ ਨੇ ਉਹ ਮੈਸੇਜ ਲੈਣੇ ਨੇ ਅਤੇ ਜੇ ਤੁਸੀਂ ਸਟੂਡੀਓ 'ਤੇ ਕੋਈ ਗੱਲਬਾਤ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਟੂਡੀਓ ਨੰਬਰ ਨੋਟ ਕਰ ਲਓ 905-673-3337। ਇਹ ਨੰਬਰ ਹੈ ਜੀ ਜੇ ਤੁਸੀਂ ਟਿਕਟਾਂ ਦੇ ਬਾਰੇ ਕੋਈ ਗੱਲ ਕਰਨੀ ਹੋਵੇ ਜਾਂ ਉੱਦਾਂ ਤੁਹਾਡੇ ਦਿਲ 'ਚ ਕੋਈ ਗੱਲ ਹੋਵੇ ਤਾਂ ਉਹ ਵੀ ਸਾਡੇ ਤੱਕ ਪਹੁੰਚਾਉਣੀ ਹੋਵੇ ਜਾਂ ਦੁਨੀਆ ਤੱਕ ਕੋਈ ਆਪਣਾ ਸੁਨੇਹਾ ਪਹੁੰਚਾਉਣਾ ਹੋਵੇ ਤਾਂ ਜ਼ਰੂਰ 905-673-3337 'ਤੇ ਕਾਲ ਕਰ ਲਓ ਅਤੇ ਆ ਜਾਓ ਗੱਲਾਂ ਬਾਤਾਂ ਕਰਦੇ ਹਾਂ। ਅੱਜ ਇੰਨੀ ਖੂਬਸੂਰਤ ਸ਼ਾਮ ਆ ਬੁੱਧ ਕੰਮ ਸ਼ੁੱਧ ਤਾਂ ਕਿਉਂ ਨਾ ਆ ਜਾਓ ਅੱਜ ਆਪਾਂ ਗੱਲਾਂ ਬਾਤਾਂ ਕਰਦੇ ਹਾਂ ਦਿਲ ਦੀਆਂ ਗੱਲਾਂ ਖੋਲਦੇ ਹਾਂ ਕਿਉਂਕਿ ਅਕਸਰ ਇੱਦਾਂ ਹੁੰਦਾ ਜਦੋਂ ਆਪਾਂ ਇੰਡੀਆ ਜਾਂ ਘਰ ਫੋਨ ਲਾਉਂਦੇ ਹਾਂ ਤਾਂ ਦੋ ਚਾਰ ਗੱਲਾਂ ਤੋਂ ਬਾਅਦ ਹਾਲ ਚਾਲ ਪੁੱਛਣ ਤੋਂ ਬਾਅਦ ਉਹੀ ਗੱਲਾਂ ਹੀ ਖਤਮ ਹੋ ਜਾਂਦੀਆਂ ਬਸ ਉਹੀ ਰਹਿ ਜਾਂਦਾ ਹੋਰ ਸੁਣਾਓ ਬਸ ਵਧੀਆ ਜੀ ਤੁਸੀਂ ਸੁਣਾਓ ਬਸ ਵਧੀਆ ਜੀ ਆਹੀ ਕੁਝ ਚੱਲੀ ਜਾਂਦਾ ਤਾਂ ਕਿਉਂ ਨਾ ਅੱਜ 905-673-3337 'ਤੇ ਆਪਾਂ ਗੱਲਾਂ ਬਾਤਾਂ ਕਰੀਏ ਤਾਂ ਜਿਹੜਾ ਸਰਪ੍ਰਾਈਜ਼ ਤੁਹਾਡੇ ਲਈ ਮਿੱਥਿਆ ਉਹ ਤੁਹਾਨੂੰ ਪ੍ਰਭ ਸੰਧੂ ਜੀ ਰਿਵੀਲ ਕਰਨਗੇ ਛੇਤੀ ਹੀ ਤੁਹਾਡੇ ਰੂਬਰੂ ਹੋਣਗੇ ਤਾਂ ਉਨੀ ਦੇਰ ਆਪਾਂ ਇੱਕ ਮੈਸੇਜ ਲੈਂਦੇ ਹਾਂ।
1: ਬੈਸਟ ਪੀਜ਼ਾ ਇਨ ਦਾ ਟਾਊਨ ਪੀਜ਼ਾ ਟੂ ਗੋ ਤੰਦੂਰੀ ਪਨੀਰ ਪੀਜ਼ਾ ਬਟਰ ਚਿਕਨ ਪੀਜ਼ਾ ਚਾਟ ਪੀਜ਼ਾ ਮੱਖਣੀ ਪਨੀਰ ਪੀਜ਼ਾ ਸ਼ਾਹੀ ਪਨੀਰ ਪੀਜ਼ਾ ਇਕੱਲੇ ਪੀਜ਼ੇ ਨਹੀਂ ਜਿੱਥੇ ਤੁਸੀਂ ਫਿਸ਼ ਪਕੌੜਾ ਬੈਸਟ ਸੋਇਆ ਚਾਪ ਮਲਾਈ ਵਿੰਗਸ ਕਰੰਚੀ ਮੋਮੋ ਮਲਾਈ ਮੋਮੋ ਸੁਣ ਕੇ ਆਇਆ ਨਾ ਮੂੰਹ ਵਿੱਚ ਪਾਣੀ। ਸੋ ਅੱਜ ਆਪਣੇ ਯਾਰਾਂ ਦੋਸਤਾਂ ਅਤੇ ਪਰਿਵਾਰ ਦੇ ਨਾਲ ਕੁਛ ਵਧੀਆ ਅਤੇ ਕੁਆਲਿਟੀ ਵਾਲਾ ਖਾਣ ਨੂੰ ਦਿਲ ਕਰ ਰਿਹਾ ਨਾ ਤਾਂ ਇੱਕੋ ਇੱਕ ਨਾਮ ਯਾਦ ਰੱਖੋ ਪੀਜ਼ਾ ਟੂ ਗੋ ਬੈਸਟ ਪੀਜ਼ਾ ਇਨ ਦਾ ਟਾਊਨ। ਤੁਸੀਂ ਪਹੁੰਚੋ ਮੈਕਲੋਗਨ ਸੈਂਡਲਵੁੱਡ ਵਾਲੀ ਲੋਕੇਸ਼ਨ 'ਤੇ ਜਾਂ ਤੁਸੀਂ ਪਹੁੰਚ ਸਕਦੇ ਹੋ ਟੂ ਕਾਉਂਟੀ ਕੋਰਟ ਬਰੈਂਪਟਨ ਨੀਅਰ ਸ਼ੈਡਨ ਕਾਲਜ ਵਾਲੀ ਲੋਕੇਸ਼ਨ 'ਤੇ ਜਾਂ ਤੁਸੀਂ ਚੰਗੂਜ਼ੀ ਐਂਡ ਕਵੀਨ ਵਾਲੀ ਲੋਕੇਸ਼ਨ 'ਤੇ ਪਹੁੰਚ ਸਕਦੇ ਹੋ ਨੋ ਫ੍ਰਿਲ ਵਾਲੇ ਪਲਾਜ਼ੇ ਦੇ ਵਿੱਚ। ਇੱਕੋ ਇੱਕ ਨਾਮ ਯਾਦ ਰੱਖਣਾ ਪੀਜ਼ਾ ਟੂ ਗੋ ਸਵਾਦਲਾ ਅਤੇ ਕੁਆਲਿਟੀ ਵਾਲਾ ਪੀਜ਼ਾ ਪੀਜ਼ਾ ਟੂ ਗੋ 905-840-9696 905-840-9696।

905-673-3337 905-673-3337 ਜੁੜ ਚੁੱਕੇ ਹੋ ਜੀ ਰੇਡੀਓ ਪ੍ਰੋਗਰਾਮ ਉਡਾਨ ਦੇ ਨਾਲ। ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ ਔਰ ਮੇਰਾ ਸਾਥ ਦੇ ਰਹੇ ਨੇ ਹਮੇਸ਼ਾ ਦੀ ਤਰ੍ਹਾਂ ਗੁਮਨਾਮ। ਅਤੇ ਕੀ ਹਾਲ ਚਾਲ ਦੋਸਤੋ, ਠੀਕ ਠਾਕ ਹੋ? ਚੜ੍ਹਦੀ ਕਲਾ 'ਚੋਂ ਇੰਜੋਏ ਕਰ ਰਹੇ ਹੋ ਅੱਜ ਦੀ ਖੂਬਸੂਰਤ ਸ਼ਾਮ ਨੂੰ? ਠੀਕ ਠਾਕ ਹੋ? ਹੁੰਗਾਰਾ ਤਾਂ ਭਰਿਆ ਕਰੋ ਯਾਰ, ਹੁਣ ਤਾਂ ਨੰਬਰ ਚੱਲ ਪਏ ਸਾਡੇ 905-673-3337। ਕਰੋ ਕਾ ਚੈੱਕ ਮਾੜਾ ਜਿਹਾ ਡਾਇਲ ਕਰਕੇ ਕਿ ਸਾਡੀ ਆਵਾਜ਼ ਠੀਕ ਪਹੁੰਚ ਰਹੀ ਆ, ਅਤੇ ਦਈਏ ਫਿਰ ਖੂਬਸੂਰਤ ਜਿਹਾ ਸੁਨੇਹਾ ਤੁਹਾਨੂੰ।

0: ਐਮੀ ਵਰਕ 30th August ਦਿਨ ਰਹਿ ਗਿਆ ਵਿੱਚ 4, ਸੋ ਚੌਥੇ ਦਿਨ ਤਾਂ ਰੌਣਕਾਂ ਲੱਗ ਜਾਣੀਆਂ, ਇਸ ਵੇਲੇ ਭੰਗੜੇ ਪੈਂਦੇ ਹੋਣੇ ਆ, ਚੀਕਾਂ ਕੂਕਾਂ ਵੱਜਦੀਆਂ ਹੋਣੀਆਂ। ਸੋ ਐਮੀ ਵਰਕ ਪਹੁੰਚ ਰਹੇ ਨੇ ਦਾ ਗ੍ਰੇਟ ਕੈਨੇਡੀਅਨ ਥੀਏਟਰ ਕਸੀਨੋ ਦੇ ਵਿੱਚ, ਮਹਿਫਲਾਂ ਲਾਉਣਗੇ ਥੀਏਟਰ ਦੇ ਵਿੱਚ ਸ਼ਾਮ ਨੂੰ, ਅਤੇ ਤੁਸੀਂ ਟਿਕਟਾਂ ticketmaster.ca ਤੋਂ ਲੈ ਲਓ, ਪਰ ticketmaster.ca ਤੋਂ ਪਹਿਲਾਂ ਨਾ ਮੈਂ ਤੁਹਾਨੂੰ ਟਿਕਟਾਂ ਦਿਵਾਉਣੀਆਂ ਇੱਕ ਐਸੀ ਜਗ੍ਹਾ ਤੋਂ। ਤੁਸੀਂ ਅਸੀਂ ਰੋਜ਼ ਕਹਿੰਦੇ ਹਾਂ ਕਿ ਪੀਜ਼ਾ ਟੂ ਗੋ ਬੈਸਟ ਪੀਜ਼ਾ ਇਨ ਦਾ ਟਾਊਨ, ਅੱਜ ਫਿਰ ਅਸੀਂ ਡੀਲ ਬਣਾਈ ਹੈ ਪੀਜ਼ਾ ਟੂ ਗੋ ਨਾਲ। ਅਸੀਂ ਕਿਹਾ ਕਿ ਬਈ ਅਸੀਂ ਇੰਨੇ ਚਿਰ ਦੇ ਪੀਜ਼ਾ ਟੂ ਗੋ ਨੂੰ ਸਪੋਰਟ ਕਰ ਰਹੇ ਹਾਂ, ਅਤੇ ਜਦੋਂ ਅਸੀਂ ਪੀਜ਼ਾ ਟੂ ਗੋ ਨੂੰ ਇੰਨੇ ਚਿਰ ਤੋਂ ਇੰਨੇ ਲੰਬੇ ਸਮੇਂ ਤੋਂ ਸਪੋਰਟ ਕਰ ਰਹੇ ਹਾਂ, ਵਾਈ ਨਾਟ ਪੀਜ਼ਾ ਟੂ ਗੋ ਸਾਨੂੰ ਅਤੇ ਸਾਡੀ ਕਮਿਊਨਿਟੀ ਨੂੰ ਸਪੋਰਟ ਕਰੇ, ਅਤੇ ਅਸੀਂ ਜਿਹੜੀਆਂ ਟਿਕਟਾਂ ਨਾ ਉਹ ਪੀਜ਼ਾ ਟੂ ਗੋ ਤੋਂ ਲੈ ਕੇ ਅਸੀਂ ਫਿਰ ਭੰਗੜੇ ਪਾਵਾਂਗੇ, ਨਾਲੇ ਤਾਂ ਪੀਜ਼ਾ ਖਾਵਾਂਗੇ ਅਤੇ ਨਾਲੇ ਟਿਕਟਾਂ ਅਸੀਂ ਪੀਜ਼ਾ ਟੂ ਗੋ ਤੋਂ ਦਵਾਵਾਂਗੇ ਅੱਜ ਪੀਜ਼ਾ ਟੂ ਗੋ ਤੋਂ ਜੇਬ 'ਚ ਵਿੱਚੋਂ, ਕਿਉਂਕਿ ਦੇਖੋ ਕਮਿਊਨਿਟੀ ਨੇ ਕਿੰਨਾ ਪਿਆਰ ਦਿੱਤਾ ਪੀਜ਼ਾ ਟੂ ਗੋ ਨੂੰ, ਅਤੇ ਪੀਜ਼ਾ ਟੂ ਗੋ ਦਾ ਵੀ ਫਰਜ਼ ਬਣਦਾ। ਸਾਡੇ ਨਾਲ ਪੀਜ਼ਾ ਟੂ ਗੋ ਤੋਂ ਸਨੀ ਬਾਈ ਜੀ ਜੁੜ ਚੁੱਕੇ ਨੇ। ਸਨੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਕੀ ਹਾਲ ਚਾਲ?
1: ਸਤਿ ਸ਼੍ਰੀ ਅਕਾਲ ਜੀ ਬਰਾਬਰੇ, ਸਤਿ ਸ਼੍ਰੀ ਅਕਾਲ ਰੇਡੀਓ ਡਾਨ ਦੇ ਸਾਰੇ ਲਿਸਨਰ ਨੂੰ, ਅਤੇ ਵਧੀਆ ਜੀ, ਤੁਸੀਂ ਸੁਣਾਓ ਕੀ ਹਾਲ ਚਾਲ?
0: ਬਾਈ ਜੀ ਚੜ੍ਹਦੀ ਕਲਾ ਜੀ ਆਇਆਂ ਨੂੰ, ਅਤੇ ਤੁਸੀਂ ਆਏ ਹੋ ਅਤੇ ਵੇਖ ਲਓ ਸਾਰੀਆਂ ਕੌਲਾਂ ਬਲੌਕ ਹੋ ਗਈਆਂ, ਸਾਰੇ ਨੰਬਰ ਸਾਰੀਆਂ ਲਾਈਨਾਂ ਵਿਅਸਤ ਨੇ। ਸੋ ਅਸੀਂ ਇਹ ਕਿਹਾ ਕਿ ਦੇਖੋ ਅਸੀਂ ਕੁਛ ਗਲਤ ਕਿਹਾ, ਅਸੀਂ ਕਿਹਾ ਕਿ ਪੀਜ਼ਾ ਟੂ ਗੋ ਨੂੰ ਕਿੰਨਾ ਪਿਆਰ ਦਿੱਤਾ ਕਮਿਊਨਿਟੀ ਨੇ, ਅਤੇ ਅੱਜ ਹੁਣ ਵਾਰੀ ਤੁਹਾਡੀ ਆ ਬਾਈ।
1: ਪ੍ਰਾਪਾ ਜੀ, ਤੁਹਾਨੂੰ ਪੀਜ਼ਾ ਟੂ ਗੋ ਦੇ ਬ੍ਰਾਂਡ ਅੰਬੈਸਡਰ ਬਣਾਇਆ ਹੋਇਆ, ਮੈਂ ਅੱਗੇ ਬੜੀ ਵਾਰੀ ਕਿਹਾ ਵੀ ਪੀਜ਼ਾ ਟੂ ਗੋ ਸਿਰਫ ਸਰੀ ਦੇ ਨਾਂ ਤੋਂ ਨਹੀਂ ਜਾਣਿਆ ਜਾਂਦਾ, ਅੱਜ ਕੱਲ੍ਹ ਪ੍ਰਭ ਸੰਧੂ ਭਾਜੀ ਦੇ ਨਾਂ ਤੋਂ ਵੀ ਜਾਣਿਆ ਜਾਂਦਾ, ਰੇਡੀਓ ਡਾਨ ਦੇ ਨਾਂ ਤੋਂ ਵੀ ਜਾਣਿਆ ਜਾਂਦਾ। ਤੇ ਜਿਹੜੀ ਡੀਲ ਮੈਂ ਤੁਹਾਡੀ ਸੁਣ ਲਈ ਹੈ, ਇੰਟਰੋਡਕਸ਼ਨ ਬਹੁਤ ਵਧੀਆ ਦਿੱਤੀ ਹੈ ਤੁਸੀਂ ਐਮੀ ਵਿਰਕ ਦੇ ਸ਼ੋਅ ਤੇ, ਆਪਾਂ ਸਾਰਿਆਂ ਨੇ ਜਾਣਾ ਹੈ, ਸਾਰਿਆਂ ਨੇ ਭੰਗੜੇ ਪਾਉਣੇ ਆ, ਪਰ ਡੀਲ ਜਿਹੜੀ ਤੁਸੀਂ ਲਾ ਦਿਓਗੇ, ਜੋ ਤੁਸੀਂ ਕਹਿ ਦਿਓਗੇ, ਜੋ ਤੁਸੀਂ ਦੇ ਨਾਲ ਲਾ ਦਿਓਗੇ ਇਸ ਵੀਕਐਂਡ ਤੇ, ਆਪਾਂ ਸਾਰਿਆਂ ਨੂੰ ਦੇ ਦੇਣਾ।
0: ਦੇਖੋ ਸਨੀ ਬਾਈ, ਇੱਦਾਂ ਡੀਲ ਤੁਸੀਂ ਲਾਉਣੀ ਆ, ਟਿਕਟ ਮੈਂ ਦੇਣੀ ਆ, ਮੈਂ ਦੱਸੂਗਾ ਕਿ ਟਿਕਟਾਂ ਅਸੀਂ ਤੁਹਾਡੇ ਤੋਂ ਪੈਸੇ ਦੇ ਕੇ ਲੈਣੀਆਂ ਜਾਂ ਤੁਹਾਡੇ ਪੱਲਿਓਂ ਲੈਣੀਆਂ, ਤੁਸੀਂ ਡੀਲ ਦੱਸਣੀ ਆ ਅਤੇ ਮੈਂ ਫਿਰ ਆਪਣਾ ਦੱਸਾਂ, ਕਿਉਂਕਿ ਸਰੋਤਿਆਂ ਨੂੰ ਅਸੀਂ ਕਹਿਣਾ ਕਿ ਤੁਸੀਂ ਪੀਜ਼ਾ ਟੂ ਗੋ ਦੀ ਕਿਹੜੀ ਕਿਹੜੀ ਲੋਕੇਸ਼ਨ 'ਤੇ ਜਾਣਾ ਅਤੇ ਕਿੱਥੋਂ ਕਿੱਥੋਂ ਤੁਸੀਂ ਸਵਾਦ ਵਾਲਾ ਜਿਹਾ ਪੀਜ਼ਾ, ਵਿੰਗਸ, ਅਤੇ ਮੈਂ ਕਹਿੰਦਾ ਕਿ ਵਰਲਡ ਦੇ ਬੈਸਟ ਸਪਰਿੰਗ ਰੋਲ ਟਰਾਈ ਕਰਨੇ ਆ, ਅਤੇ ਨਾਲ ਦੀ ਨਾਲ ਟਿਕਟਾਂ ਤੁਹਾਡੇ ਅੱਗੇ ਪਈਆਂ ਹੋਣੀਆਂ, ਪਰ ਟਿਕਟਾਂ ਕਿਵੇਂ ਲੈਣੀਆਂ ਉਹਦੇ ਲਈ ਅੱਗੇ ਜਾ ਕੇ ਦੱਸਾਂਗੇ। ਤੁਸੀਂ ਪਹਿਲਾਂ ਡੀਲ ਦਿਓ, ਫਿਰ ਮੈਂ ਸੋਚੂੰਗਾ ਉਸ ਹਿਸਾਬ ਨਾਲ ਕਿ ਟਿਕਟਾਂ ਆਪਾਂ ਸਰੋਤਿਆਂ ਨੂੰ ਕਿਵੇਂ ਦੇਣੀਆਂ।
1: ਜੀ ਇਹ ਤੁਸੀਂ ਸਰੋਤਿਆਂ ਨੂੰ ਦੱਸ ਦਿਓ ਵੀ ਪੀਜ਼ਾ ਟੂ ਗੋ ਦੇ 50 ਟਿਕਟਾਂ ਉਹਨੇ ਰੱਖ ਲਈਆਂ ਆਪਣੇ ਸਰੋਤਿਆਂ,
0: ਕੀ ਬਾਤ ਆ,
1: ਪੀਜ਼ਾ ਟੂ ਗੋ ਨੂੰ ਪਿਆਰ ਕਰਦੇ ਆ ਜਿਹੜੇ ਰੇਡੀਓ ਡਾਨ ਨੂੰ ਪਿਆਰ ਕਰਦੇ ਆ ਨਾ, ਇੱਕ ਹਫਤਾ ਹੋ ਗਿਆ ਪੀਜ਼ਾ ਟੂ ਗੋ ਨੇ ਟਿਕਟਾਂ ਲੈ ਕੇ 50 ਰੱਖੀਆਂ ਹੋਈਆਂ, ਤੇ ਇਸ ਵੀਕਐਂਡ ਤੇ ਫਰਾਈਡੇ ਸੈਚਰਡੇ ਸੰਡੇ ਈਵਨ ਥਰਸਡੇ ਵੀ, ਆਪਾਂ ਕੱਲ ਦਾ ਦਿਨ ਵੀ ਥਰਸਡੇ ਫਰਾਈਡੇ ਸੈਚਰਡੇ ਸੰਡੇ ਜਿਹੜਾ ਵੀ ਕਵਾਊਗਾ, ਜੋ ਡੀਲ ਆਪਾਂ ਕੋਈ ਅਨਾਊਂਸ ਕਰਤੀ ਉਹਦੇ ਨਾਲ ਆਪਾਂ ਟਿਕਟਾਂ ਦੇ ਦੇਣੀਆਂ ਅੱਧੇ ਰੇਟ ਤੇ।
0: ਠੀਕ ਹੈ, ਕੀ ਬਾਤ ਆ। ਸੋ ਇਹਦਾ ਮਤਲਬ ਇਹ ਆ ਕਿ ਜਿਹੜੀ 50 ਵਾਲੀ ਟਿਕਟ ਆ ਤੁਸੀਂ 25 ਚ ਕਹਿ ਰਹੇ ਹੋ?
1: ਬਿਲਕੁਲ, ਉਹਨੂੰ $25 ਚ ਦੇ ਦੇਣਾ ਆਪਾਂ, ਜਿਹੜਾ ਰੇਡੀਓ ਡਾਨ ਦਾ ਆ ਕੇ ਸਾਨੂੰ ਹਵਾਲਾ ਦਊਗਾ, ਜਿਹੜਾ ਪੀਜ਼ਾ ਟੂ ਗੋ ਨੂੰ ਸੱਚੀ ਪਿਆਰ ਕਰਦਾ, ਜਿਹੜਾ ਪੀਜ਼ਾ ਟੂ ਗੋ ਦਾ ਲੋਇਲ ਕਸਟਮਰ ਆ, ਉਹਨੂੰ ਆਪਾਂ $50% ਆਫ ਤੇ $25 ਚ ਟਿਕਟਾਂ ਦੇਣੀਆਂ ਆਪਾਂ।
0: ਓਕੇ, ਪਰ ਜੇ ਕੋਈ ਕਵੇ ਵੀ ਅਸੀਂ ਤਾਂ $50 ਦਾ ਪੀਜ਼ਾ ਟੂ ਗੋ ਤੋਂ ਬਾਇੰਗ ਕਰਨੀ ਆ, ਅਸੀਂ 4 ਪੀਜ਼ੇ ਲੈ ਕੇ ਜਾਣੇ, ਅਸੀਂ ਘਰੇ ਪੀਜ਼ਾ ਖਾਣਾ, ਅਸੀਂ ਲੰਬੇ ਸਮੇਂ ਤੋਂ ਪੀਜ਼ਾ ਖਾਂਦੇ ਹਾਂ, ਤੇ ਬਾਈ ਫੇਰ
1: ਪ੍ਰਾਪਾ ਜੀ ਆਪਾਂ ਇੱਦਾਂ ਕਰਾਂਗੇ, ਪਹਿਲੇ 10 ਕਸਟਮਰ ਨੂੰ ਜਿਹੜਾ $50 ਤੋਂ ਵੱਧ ਸਪੈਂਡ ਕਰੂਗਾ ਪੀਜ਼ਾ ਟੂ ਗੋ ਦੀ ਮੈਕਲੋਗਲਿਨ ਲੋਕੇਸ਼ਨ ਤੇ, ਪੀਜ਼ਾ ਟੂ ਗੋ ਦੀ ਚੰਕਿਊਜ਼ੀ ਲੋਕੇਸ਼ਨ ਤੇ, ਤੇ ਪੀਜ਼ਾ ਟੂ ਗੋ ਦੀ ਸ਼ੈਲਡਨ ਲੋਕੇਸ਼ਨ ਤੇ
0: ਜੀ।
1: ਚਲੋ ਇੱਕ ਲੋਕੇਸ਼ਨ ਹੋਰ ਐਡ ਕਰ ਦਿੰਦੇ ਆ ਜੀ, ਪੀਜ਼ਾ ਟੂ ਗੋ ਦੀ ਮਾਲਟਨ ਲੋਕੇਸ਼ਨ, 4 ਲੋਕੇਸ਼ਨਾਂ ਤੋਂ ਕਿਤੇ ਵੀ ਜਾਊਗਾ
0: ਜੀ,
1: ਤੇ ਜੇ ਉਹ $50 ਤੋਂ ਵੱਧ ਸਾਨੂੰ ਮਤਲਬ $50 ਤੋਂ ਵੱਧ ਦਾ ਕੋਈ ਪੀਜ਼ਾ ਲਾਊਗਾ ਤਾਂ ਉਹਨਾਂ ਨੂੰ ਪਹਿਲੇ 10 ਕਸਟਮਰ ਨੂੰ ਆਪਾਂ ਫ੍ਰੀ $50 ਛੱਡੋ ਆਪਾਂ ਫ੍ਰੀ ਟਿਕਟਾਂ ਦੇ
0: ਦਿੰਦੇ ਆ ਇੱਥੇ ਰੱਖ। ਸੋ ਬਿਲਕੁਲ ਕੋਈ ਪੈਸੇ ਨਹੀਂ, 9, 5, 10, 15
1: ਬਿਲਕੁਲ ਬਿਲਕੁਲ ਕੋਈ।
0: ਸੋ ਲਓ ਜੀ, ਹੁਣ ਤੁਸੀਂ 2 ਲਾਰਜ ਪੀਜ਼ੇ ਆਰਡਰ ਕਰਨੇ ਆ,
1: ਬਿਲਕੁਲ ਫ੍ਰੀ ਟਿਕਟਾਂ।
0: ਬਿਲਕੁਲ, ਤੁਸੀਂ 2 ਪੀਜ਼ੇ ਲਾਰਜ ਆਰਡਰ ਕਰੋ, ਨਾਲ ਇੱਕ ਵਿੰਗ ਲਓ, $50 ਦਾ ਬਿੱਲ ਬਣ ਜਾਣਾ, ਨਾਲੇ ਤਾਂ ਤੁਸੀਂ ਕਰੋ ਡਿਨਰ ਜਾਂ ਲੰਚ ਜਾਂ ਬ੍ਰੰਚ, ਪਰ ਨਾਲ ਦੀ ਨਾਲ ਰੇਡੀਓ ਡਾਨ ਦਾ ਰੈਫਰ ਦੇਣਾ ਪੀਜ਼ਾ ਟੂ ਗੋ ਦੀਆਂ 4 ਲੋਕੇਸ਼ਨਾਂ ਤੇ, ਤੇ ਐਮੀ ਵਿਰਕ ਬਾਈ ਦੀ ਟਿਕਟ ਪੀਜ਼ਾ ਟੂ ਗੋ ਪੇ ਕਰੂਗਾ। ਸੋ ਤੁਹਾਡੇ ਵਾਸਤੇ ਟਿਕਟ ਪੀਜ਼ਾ ਟੂ ਗੋ ਤੇ ਰੈਡੀ ਪਈ ਆ, ਬਸ ਤੁਸੀਂ ਲੰਚ ਬ੍ਰੰਚ ਡਿਨਰ ਜੋ ਵੀ ਕਰਨਾ ਪੀਜ਼ਾ ਟੂ ਗੋ ਦੀ
1: ਕਿਸੇ ਵੀ। ਮੈਂ ਇੱਕ ਹੋਰ ਐਡ ਕਰਦਾ, ਪਹਿਲੇ ਇਕੱਲੇ 10 ਕਸਟਮਰ
0: ਦਾ, ਪਹਿਲੇ 10
1: ਸਾਡੀਆਂ ਵੀਕਐਂਡ ਤੇ ਡੀਲਾਂ ਚੱਲ ਰਹੀਆਂ, ਵੀਕਐਂਡ ਤੇ $35 ਵਾਲੀ ਡੀਲ ਚੱਲ ਰਹੀ ਆ ਜੀ ਸਾਡੀ, ਫੈਮਿਲੀ ਸਾਈਜ਼ ਪੀਜ਼ੇ ਵਾਲੀ, ਫਰਾਈਡੇ ਸੈਚਰਡੇ ਸੰਡੇ ਚੱਲਣੀ ਆ, 5 ਟੋਪੀਆਂ ਪਾ ਸਕਦੇ ਹੋ, 3 ਡਿੱਪਾਂ ਤੇ 3 ਡਰਿੰਕਾਂ ਦੇ ਨਾਲ ਸਿਰਫ ਤੇ ਸਿਰਫ $35 ਦੀ। ਤੇ ਦੂਜੀ ਡੀਲ ਹੈਗੀ ਆ ਸਾਡੀ ਲਾਰਜ ਪੀਜ਼ੇ ਵਾਲੀ ਤੇ ਸਾਈਡ ਵਾਲੀ, ਲਾਰਜ ਪੀਜ਼ਾ 4 ਟੋਪੀਆਂ 2 ਡਿੱਪਾਂ ਦੋ ਡਰਿੰਕਾਂ ਤੇ ਇੱਕ ਸਾਡੀ ਕੋਈ ਵੀ ਸਾਈਡ ਨਾ ਤੁਸੀਂ ਹੁਣੇ ਨਹੀਂ ਦੱਸ ਕੇ ਹਟੇ ਜੇ ਸਪਰਿੰਗ ਰੋਲ ਮਲਾਈ ਚਾਪ ਫਿਸ਼ ਵਿੰਗ ਜਿੰਨਾ ਜਿੰਨਾ ਨੇ ਖਾਧੇ ਉਹਨਾਂ ਦੇ ਮੂੰਹ ਚ ਪਾਣੀ ਤੇ ਤੁਸੀਂ ਆਲਰੇਡੀ ਲਿਆ ਦਿੱਤਾ ਤੇ ਸਿਰਫ ਤੇ ਸਿਰਫ $30 ਦੀ ਡੀਲ ਦੇਣੀ ਆ ਤੇ ਉਹਨਾਂ ਨੂੰ ਜਿਵੇਂ ਆਪਾਂ ਦੱਸਿਆ ਨਾ ਪਹਿਲੇ 10 ਨੂੰ ਤਾਂ ਹੈਗੇ ਆ ਬਿਲਕੁਲ ਫ੍ਰੀ ਤੇ ਅਗਲੇ ਜਿੰਨੇ ਵੀ ਕਸਟਮਰ ਹੋ ਗਏ ਅਗਲੇ 40 ਕਸਟਮਰਾਂ ਨੂੰ ਆਪਾਂ $25 ਦੇ ਵਿੱਚ ਐਮੀ ਵਰਕ ਦੇ ਸ਼ੋਅ ਦੀ ਟਿਕਟ ਦੇਣੀ ਸਿਰਫ
0: ਲਓ ਜੀ ਹੁਣ ਇਹ ਸਾਰੀ ਪੇਮੈਂਟ ਪੀਜ਼ਾ ਟੂ ਗੋ ਆਪਦੇ ਪੱਲਿਓਂ ਕਰਕੇ ਤੁਹਾਨੂੰ $25 ਚ ਮੇਲਾ ਵਿਖਾ ਦੇਣਾ ਆ ਔਰ ਐਮੀ ਵਰਕ ਦੇ ਤਾਂ ਭਾਈ ਕੋਈ ਲੱਕੀ ਬੰਦਾ ਹੀ ਪਹੁੰਚੂਗਾ ਕਿਉਂਕਿ ਦੇਖੋ ਸੋਲੋ ਟ੍ਰਿਪ ਪਹਿਲੀ ਵਾਰੀ ਇਹ ਯੂਨਿਟੀ ਟੂਰ ਲੈ ਕੇ ਆ ਰਹੇ ਨੇ ਐਮੀ ਵਿਰਕ ਅਤੇ ਜਿੱਥੋਂ ਹਿੱਕ ਦੇ ਜ਼ੋਰ ਨਾਲ ਗਾਉਣ ਵਾਲਾ ਐਮੀ ਵਿਰਕ ਤੁਹਾਡੇ ਸਾਹਮਣੇ ਹੋਇਆ ਲਲਕਾਰੇ ਵੱਜਣੇ ਆ ਅਤੇ ਬੋਲੇ ਸੌ ਨਿਹਾਲ ਦੇ ਜਕਾਰੇ ਵੀ ਵੱਜਣੇ ਆ ਨਾਲ ਕਿਉਂਕਿ ਐਮੀ ਬਾਈ ਹਰ ਵੇਲੇ ਪੰਜਾਬ ਨਾਲ ਖੜਿਆ ਪੰਜਾਬ ਦੀ ਗੱਲ ਕਰਨ ਵਾਲਾ ਪੰਜਾਬ ਨੂੰ ਰਿਪ੍ਰਜੈਂਟ ਕਰਨ ਵਾਲਾ ਅਤੇ ਸਵਾਦ ਆਉਣਾ ਇੱਕ ਵੱਡੀ ਸਟੇਜ ਤੋਂ ਐਮੀ ਵਿਰਕ ਨੂੰ ਵੇਖਣ ਦਾ ਸੋ ਗੱਲਾਂ ਬਾਤਾਂ ਕਰਨ ਦਾ ਸੋ ਤੁਸੀਂ ਪੀਜ਼ਾ ਟੂ ਗੋ ਦੀਆਂ 4 ਲੋਕੇਸ਼ਨ ਤੋਂ ਕਿਤੇ ਵੀ ਜਾ ਕੇ ਤੁਸੀਂ ਇਸ ਡੀਲ ਦਾ ਆਨੰਦ ਲੈ ਸਕਦੇ ਹੋ ਪਹਿਲੇ ਦਸ ਜਿਹੜੇ ਆਰਡਰ ਕਰਨਗੇ ਟਿਕਟਸ ਤੁਸੀਂ ਜਾ ਕੇ ਦੇਖੋ ਬਾਈ ਨਾਲ ਗੱਲ ਕਰੋ ਹੋ ਸਕਦਾ 11ਵੇਂ ਨੂੰ ਵੀ ਮਿਲ ਜੇ ਇਹ ਤਾਂ ਬਾਈ ਨੂੰ ਕਾਲ ਕਰਨ ਤੇ ਹੀ ਆ ਦਿਲਦਾਰ ਬੰਦੇ ਆ ਪਰ
1: ਐਮੀ ਵਿਰਕ ਦੇ ਨਾਲ ਨਾਲ ਆਪਣੇ ਕੋਲ ਜਰਨੈਲ ਭਾਜੀ ਦਾ ਸ਼ੋਅ ਹੋਣ ਜਾ ਰਿਹਾ ਜੀ 28 ਅਗਸਤ ਨੂੰ ਆਲਰੇਡੀ ਅਨਾਊਂਸ ਕਰਤਾ ਹੋਊਗਾ ਫਰਾਈਡੇ ਨੂੰ ਜੇ ਉਹਦੀਆਂ ਵੀ ਟਿਕਟਾਂ ਚਾਹੀਦੀਆਂ ਤੇ ਉਹ ਵੀ ਪੀਜ਼ਾ ਟੂ ਗੋ ਤੇ
0: ਸੋ 28 ਅਗਸਤ ਨੂੰ ਜਰਨੈਲ ਸਿੰਘ ਲੈ ਕੇ ਆ ਰਹੇ ਨੇ ਸਿਆਣੇ ਕਹਿੰਦੇ ਨੇ ਅਤੇ 30 ਅਗਸਤ ਨੂੰ ਜਿਹੜਾ ਜਰਨੈਲ ਸਿੰਘ ਹੋਣਾ ਦਾ ਸ਼ੋਅ ਆ ਉਹ ਹੋ ਰਿਹਾ ਜੀ ਕੋਰਟ ਯਾਰਡ ਮੈਰੀਟ ਹੋਟਲ ਜਿਹੜਾ ਕੋਸਕੋ ਦੇ ਪਲਾਜ਼ੇ ਦੇ ਵਿੱਚ ਰਾਜਧਾਨੀ ਦੇ ਸਾਹਮਣੇ ਜਿਹੜਾ ਮੈਰੀਟ ਹੋਟਲ ਹੈ ਉਹਦੇ ਹਾਲ ਦੇ ਵਿੱਚ 28 ਅਗਸਤ ਨੂੰ 6 ਤੋਂ ਲੈ ਕੇ 8 ਵਜੇ ਤੱਕ ਸ਼ੁੱਕਰਵਾਰ ਦੀ ਸ਼ਾਮ ਨੂੰ ਅਤੇ ਐਤਵਾਰ ਦੀ ਸ਼ਾਮ ਨੂੰ ਐਮੀ ਵਿਰਕ ਦਾ ਗ੍ਰੇਟ ਕੈਨੇਡੀਅਨ ਥੀਏਟਰ ਦੇ ਵਿੱਚ ਜਿਹੜਾ ਵੈਸਟਵੁੱਡ ਮਾਲ ਦੇ ਬਿਲਕੁਲ ਸਾਹਮਣੇ ਵੈਸਟਵੁੱਡ ਮਾਲ ਹੀ ਨਾ ਵੁੱਡਵਾਈਨ ਮਾਲ ਦੇ ਜੀ ਬਿਲਕੁਲ ਸੋ ਵੁੱਡਵਾਈਨ ਮਾਲ ਦੇ ਬਿਲਕੁਲ ਸਾਹਮਣੇ ਜਿਹੜਾ ਥੀਏਟਰ ਆ ਕਸੀਨੋ ਵਾਲਾ ਉਹਦੇ ਵਿੱਚ ਐਮੀ ਵਿਰਕ ਨੇ ਮਹਿਫਲਾਂ ਲਾਉਣੀਆਂ ਭੰਗੜੇ ਪਾਉਣੇ ਆ ਅਤੇ ਤੁਹਾਨੂੰ ਨਚਾਉਣਾ ਆ ਸੋ ਉਹਦੇ ਲਈ ਤੁਸੀਂ ਪੀਜ਼ਾ ਟੂ ਗੋ ਦੀ ਕਿਸੇ ਵੀ ਲੋਕੇਸ਼ਨ 'ਤੇ ਜਾ ਕੇ 4 ਲੋਕੇਸ਼ਨ ਆ ਮਾਲਟਨ ਵਾਲੀ ਅਤੇ ਫਿਰ 5 ਕਾਉਂਟੀ ਕੋਰਟ ਮਾਫ ਕਰਨਾ ਅਤੇ ਜਿਹੜੀ ਸ਼ੈਰਡਨ ਪਲਾਜ਼ੇ ਵਾਲੀ ਲੋਕੇਸ਼ਨ ਆ ਫਿਰ ਤੁਸੀਂ ਪਹੁੰਚ ਸਕਦੇ ਹੋ ਨਾਲ ਦੀ ਨਾਲ ਚਿੰਗਿਊਜ਼ੀ ਅਤੇ ਕਵੀਨ ਵਾਲੀ ਲੋਕੇਸ਼ਨ 'ਤੇ ਮਕਲੋਗਨ ਅਤੇ ਸੈਂਡਲਵੁੱਡ ਵਾਲੀ ਲੋਕੇਸ਼ਨ 'ਤੇ 4 ਲੋਕੇਸ਼ਨਾਂ 'ਤੇ ਕਿਤੇ ਵੀ ਜਾ ਕੇ ਤੁਸੀਂ $50 ਦੀ ਸਪੈਂਡਿੰਗ ਕਰੋ ਜਾਂ ਤੁਸੀਂ ਇਹਨਾਂ ਦੀ ਜਿਹੜੀ ਸਪੈਸ਼ਲ ਡੀਲ ਆ ਉਹ ਚੱਕੋ ਪਹਿਲੇ 10 ਕਸਟਮਰ ਨੂੰ ਐਮੀ ਵਿਰਕ ਦੀ ਟਿਕਟ ਦੀ ਜਿਹੜੀ ਭਰਪਾਈ ਆ ਜਿਹੜਾ ਪੇ ਆ ਉਹ ਆਪਣੇ ਪੱਲਿਓਂ ਕਰਕੇ ਤੁਹਾਨੂੰ ਮੇਲਾ ਵਿਖਾਉਣਗੇ ਉਹ ਮੇਲਾ ਵੀ ਐਮੀ ਵਿਰਕ ਦਾ ਜਿਹੜਾ ਸ਼ੋਅ ਆ ਕਿਸੇ ਮੇਲੇ ਤੋਂ ਘੱਟ ਥੋੜ੍ਹੀ ਆ ਸੋ ਤੁਸੀਂ ਪੀਜ਼ਾ ਟੂ ਗੋ ਦੀ ਕਿਸੇ ਵੀ ਲੋਕੇਸ਼ਨ 'ਤੇ ਪਹੁੰਚਣਾ ਆ ਸੋ ਐਮੀ ਵਿਰਕ ਦੀ ਟਿਕਟ ਤੁਸੀਂ ਚੱਕ ਲੈਣੀ ਆ ਸੋ ਨੰਬਰ 905-840-9696 905-840-9696 ਸਨੀ ਵੀਰੇ ਹੋਰ ਕੁਛ ਐਡ ਕਰਨਾ ਚਾਹੋਗੇ
1: ਬਸ ਪ੍ਰਾਪਾ ਜੀ ਬਾਕੀ ਤੁਸੀਂ ਆਲਰੇਡੀ ਸਾਡੇ ਪੀਜ਼ੇ ਦੀਆਂ ਜਿਹਨੂੰ ਆਉਂਦੇ ਨਾ ਮੈਂ ਨੇਰੀਆਂ ਲਿਆ ਕੇ ਰੱਖਦੇ ਪੀਜ਼ਾ ਟੂ ਗੋ ਕਰਾ ਕੇ ਰੱਖਦੇ ਜੇ ਬਹੁਤ ਧੰਨਵਾਦ ਆ ਤੇ ਪੀਜ਼ਾ ਟੂ ਗੋ ਵੀ ਆਪਣਾ ਪੂਰਾ ਫਰਜ਼ ਨਿਭਾਉਂਦਾ ਜੀ ਜਿਵੇਂ ਜਿਵੇਂ ਜੋ ਜੋ ਤੁਸੀਂ ਦੱਸਦੇ ਜੇ ਜਿਵੇਂ ਤੁਸੀਂ ਮੈਂ ਤੁਹਾਡਾ ਇੱਕ ਦਿਨ ਗੱਲ ਸੁਣਿਆ ਸੀ ਤੁਸੀਂ ਕਿਹਾ ਨਾ ਜਿਵੇਂ ਤੂੜੀ ਵਾਲੀ ਟਰਾਲੀ ਭਰੀ ਹੁੰਦੀ ਆ ਆਪਣੀ
0: ਲੋਡਡ ਪੀਜ਼ਾ
1: ਹਾਂ ਓਦਾਂ ਹੀ ਟੋਪੀਆਂ ਨਾਲ ਪੀਜ਼ੇ ਭਰ ਭਰ ਕੇ ਦਈਦੇ ਇੱਕ ਵਾਰੀ ਜਿਹਨੇ ਕਿੰਨੇ ਨਹੀਂ ਖਾਧਾ ਰੇਡੀਓ ਡਾਨ ਦੇ ਹਵਾਲੇ ਨਾਲ ਆਓ ਪੀਜ਼ਾ ਟੂ ਗੋ ਤੇ ਆਓ ਇੱਕ ਵਾਰੀ ਪੀਜ਼ਾ ਖਾ ਕੇ ਜਾਓ ਤੇ ਫਿਰ ਤੁਸੀਂ ਕਹੋ
0: ਮੈਂ ਨਾ ਇੱਕ ਵੀਡੀਓ ਵੇਖ ਰਿਹਾ ਸੀਗਾ ਸਨੀ ਵੀਰੇ ਮੈਂ ਇੱਕ ਨਾ ਵੀਡੀਓ ਵੇਖ ਰਿਹਾ ਸੀਗਾ ਤੇ ਕੁਲਚਿਆਂ ਦੀ ਗੱਲ ਹੋ ਰਹੀ ਸੀ ਅੰਮ੍ਰਿਤਸਰ ਦੇ ਕਿਸੇ ਭਾਊ ਦੀ ਵੀਡੀਓ ਵਾਇਰਲ ਹੋਈ ਤੇ ਉਹ ਕਹਿੰਦਾ ਕਿ ਭਾਈ ਯਾਰ ਤੇਰਾ ਕਹਿੰਦਾ ਕੁਲਚਾ ਬੜਾ ਵੀ ਫੁੱਲਵਾਂ ਤੂੰ ਮਤਲਬ ਰੱਜ ਕੇ ਸਮਾਨ ਪਾਉਣਾ ਉਹ ਕਹਿੰਦਾ ਇਹ ਰਾਮਦਾਸ ਬਾਬੇ ਦੀ ਕਿਰਪਾ ਆ ਇਹ ਜਿੰਨਾ ਅਸੀਂ ਵੱਧ ਤੋਂ ਵੱਧ ਕਹਿੰਦਾ ਕੁਲਚਿਆਂ ਨੂੰ ਭਰ ਭਰ ਕੇ ਦੇਣਾ ਕੰਜੂਸੀ ਨਹੀਂ ਕਰਨੀ ਕਹਿੰਦਾ ਜਿੰਨਾ ਵੱਧ ਤੋਂ ਵੱਧ ਪਾਉਣਾ ਅੱਛਾ ਇੱਦਾਂ ਹੀ ਮੈਂ ਇੱਕ ਵੀਡੀਓ ਜੂਸ ਵਾਲੀ ਵੇਖੀ ਸੀ ਉਹ ਡਰਾਈ ਫਰੂਟ ਵਾਲਾ ਮੁੰਡਾ ਸੀ ਵਾਇਰਲ ਹੋਇਆ ਸੀ ਉਹਨੇ ਵੀ ਇਹੀ ਗੱਲਾਂ ਕਹੀਆਂ ਤੇ ਕਹਿੰਦਾ ਵੀ ਇਹ ਤਾਂ ਰਾਮਦਾਸ ਦੀ ਕਿਰਪਾ ਆ ਜਿੰਨਾ ਉਹ ਕਹਿੰਦੇ ਵੀ ਅੱਜ ਦੇ ਸਮੇਂ ਦੇ ਵਿੱਚ ਇੰਨਾ ਡਰਾਈ ਫਰੂਟ ਤੂੰ ਕਿਵੇਂ ਬਚਾਉਣਾ ਕੀ ਆ ਉਹ ਕਹਿੰਦਾ ਬਾਬੇ ਰਾਮਦਾਸ ਦੀ ਕਿਰਪਾ ਹੀ ਆ ਸੋ ਤੁਸੀਂ ਵੀ ਮਾਝੇ ਦੇ ਮਝਾਇ ਲਓ ਅਤੇ ਤੁਹਾਡੇ 'ਤੇ ਵੀ ਬਾਬੇ ਰਾਮਦਾਸ ਦੀ ਕਿਰਪਾ ਆ ਕੰਜੂਸੀ ਤੁਸੀਂ ਵੀ ਨਹੀਂ ਕਰਦੇ ਗੇ ਲੋਡਡ ਚਾਹੇ ਤੁਸੀਂ ਪਨੀਰ ਦੀ ਗੱਲ ਹੋਵੇ ਚਾਹੇ ਟੋਪਿੰਗਸ ਦੀ ਗੱਲ ਹੋਵੇ ਕਦੀ ਵੀ ਮੈਂ ਕੋਈ ਸੁੱਕਾ ਜਿਹਾ ਅਤੇ ਕਮਜ਼ੋਰ ਪੀਜ਼ਾ ਨਹੀਂ ਪੀਜ਼ਾ ਡੁੱਗੋ ਦਾ ਵੇਖਿਆ ਪੀੜਾ ਬਸ ਇਹ ਆ ਕਿ ਬੰਦੇ ਦੀਆਂ ਚੱਕਦੇ ਹੀ ਬਾਹਾਂ ਲਿਪ ਜਾਂਦੀਆਂ ਭਾਰਾ ਪੀਜ਼ਾ ਲੋਡਡ ਪੀਜ਼ਾ ਅਤੇ ਤੂੜੀ ਵਾਲੀ ਟਰਾਲੀ ਨੂੰ ਲੱਦਿਆ ਪੀਜ਼ਾ ਪਰ ਤੂੜੀ ਵਾਲੀ ਨਹੀਂ ਆਪਾਂ ਕਹਿ ਸਕਦੇ ਕਿਉਂਕਿ ਖਾਣ ਵਾਲੀ ਚੀਜ਼ ਆ ਪਰ ਇਹ ਆ ਕਿ ਲੋਡਡ ਉਹ ਵੀ ਹੁੰਦਾ ਫੁੱਲ ਅਤੇ ਇਹ ਮੈਨੂੰ ਲੱਗਦਾ ਕਿ ਪੀਜ਼ਾ ਟੂ ਗੋ ਦੀ ਖਾਸੀਅਤ ਆ ਜਦੋਂ ਪੀਜ਼ਾ ਟੂ ਗੋ ਦਾ ਕੋਈ ਵੀ ਪੀਜ਼ਾ ਵੇਖਣਾ ਉਹਦੇ ਵਿੱਚ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਟੋਪਿੰਗ ਘੱਟ ਆ ਚਾਹੇ 2 ਟੋਪਿੰਗ ਵਾਲਾ ਲਓ ਪੀਜ਼ਾ ਚਾਹੇ 4 ਟੋਪਿੰਗ ਵਾਲਾ ਲਓ ਤੁਹਾਨੂੰ ਲੱਗਣਾ ਹੀ ਨਹੀਂ ਹੈਗਾ ਵੀ ਇਹ 2 ਟੋਪਿੰਗ ਆ ਸੋ ਕੰਜੂਸੀ ਬਿਲਕੁਲ ਨਹੀਂ ਪੀਜ਼ਾ ਟੂ ਗੋ ਕਰਦਾ ਤੁਸੀਂ ਇੱਕ ਵਾਰੀ ਪੀਜ਼ਾ ਟੂ ਗੋ ਦੀ ਲੋਕੇਸ਼ਨ 'ਤੇ ਜਾਓ ਹੁਣ ਤਾਂ ਬਾਈ ਨਾਲੇ ਮੌਕਾ ਐਮੀ ਵਿਰਕ ਦੀ ਟਿਕਟ ਮਿਲ ਰਹੀ ਆ ਤੁਸੀਂ ਲੰਚ ਬ੍ਰੰਚ ਦੋਨੇ ਟਾਈਮ ਕਰੋ ਅਤੇ 2 ਟਿਕਟਾਂ ਤੁਸੀਂ ਫ੍ਰੀ ਕਰ ਲੈਣੀਆਂ $70 ਦੀਆਂ ਟਿਕਟਾਂ ਆ ਅਤੇ $50 'ਤੇ ਤੁਸੀਂ ਇੱਕ ਟਿਕਟ ਫ੍ਰੀ ਲੈ ਆਉਣੀ ਆ $100 'ਚ $140 ਦੀਆਂ ਟਿਕਟਾਂ ਫ੍ਰੀ ਲੈ ਲੈਣੀਆਂ ਹੋਰ ਕੀ ਚਾਹੀਦਾ ਪੀਜ਼ਾ ਟੂ ਗੋ ਪੀਜ਼ਾ ਟੂ ਗੋ ਪੀਜ਼ਾ ਟੂ ਗੋ ਬੈਸਟ ਪੀਜ਼ਾ ਇਨ ਦਾ ਟਾਊਨ 4 ਲੋਕੇਸ਼ਨ ਤੋਂ ਸਨੀ ਵੀਰੇ ਲੋਕੇਸ਼ਨ ਇੱਕ ਵਾਰੀ ਦੱਸ ਦਿਓ।
1: ਲੋਕੇਸ਼ਨਾਂ ਚਾਰ ਨੇ ਜੀ ਆਪਣੀਆਂ, ਤਿੰਨ ਬਰੈਂਪਟਨ ਦੇ ਵਿੱਚ ਨੇ, ਚੌਥੀ ਸਾਡੀ ਲੋਕੇਸ਼ਨ ਹੈਗੀ ਆ ਜੀ ਮਾਲਟਨ ਦੇ ਵਿੱਚ, ਪਹਿਲੀ ਹੈਗੀ ਆ ਜੀ ਸਾਡੇ ਹੈੱਡਕੁਆਟਰ ਮੈਕਲੋਗਲਿਨ ਤੇ ਸੈਂਡਲਵੁੱਡ ਵਾਲੀ ਲੋਕੇਸ਼ਨ ਜੀ। ਨੰਬਰ ਨੋਟ ਕਰ ਸਕਦੇ ਹੋ 9058409696।
0: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਵੀਰੇ।
1: ਪੀਜ਼ਾ ਟੂ ਗੋ ਚੰਕਿਊਜ਼ੀ ਵਾਲੀ,
0: ਬਿਲਕੁਲ ਜੀ, ਪੀਜ਼ਾ ਟੂ ਗੋ
1: ਕਰਦੇ ਆ ਮੈਂਸ਼ਨ ਜੀ।
0: ਥੈਂਕ ਯੂ ਜੀ, ਥੈਂਕ ਯੂ ਸੋ ਮਚ। ਸੋ ਪੀਜ਼ਾ ਟੂ ਗੋ, ਪੀਜ਼ਾ ਟੂ ਗੋ, ਪੀਜ਼ਾ ਟੂ ਗੋ, ਕਮਾਲ ਯਾਰ, ਪੀਜ਼ਾ ਟੂ ਗੋ ਦਾ ਨਾਂ ਲੈਂਦੇ ਹੀ ਗੁਮਨਾਮ
2: ਹਾਂਜੀ
0: ਭੁੱਖ ਲੱਗ ਗਈ।
2: ਆਪਾਂ ਤਾਂ ਚੱਲੇ ਆ ਰੇਡੀਓ ਤੋਂ ਬਾਅਦ, ਫਿਰ ਪੀਜ਼ਾ ਹੀ ਖਾਂਦੇ ਅੱਜ।
0: ਨਾ ਕਰ ਯਾਰ,
2: ਕਿਉਂ ਭਾਜੀ
0: ਯਾਰ, ਬਹੁਤ ਪੀਜ਼ਾ
2: ਖਾ ਸੀ ਨਾ, ਤੁਹਾਨੂੰ
0: ਮੋਟੇ ਹੋ ਜਾਣਾ ਪੀਜ਼ਾ ਖਾ,
2: ਮੇਰੇ ਨਾਲ ਰਹਿ ਰਹਿ ਕੇ ਤੁਹਾਨੂੰ ਉਹ ਪੈ ਹੀ ਜਾਣਾ ਆਦਤ ਪੀਜ਼ੇ ਪੂਜ਼ੇ ਖਾਣ ਦੀ।
0: ਨਹੀਂ ਨਾਲੇ ਪੀਜ਼ਾ ਟੂ ਗੋ ਤਾਂ ਵੈਸੇ ਹੀ ਉਹ ਤਾਂ ਨਸ਼ੇ ਵਾਂਗੂ ਹੈ, ਇੱਕ ਵਾਰੀ ਪੀਜ਼ਾ ਖਾ ਲਿਆ ਬਾਅਦ ਵਿੱਚ ਤੁਸੀਂ ਪੀਜ਼ਾ ਟੂ ਗੋ, ਹੋਰ ਕੋਈ ਪੀਜ਼ਾ ਪਸੰਦ ਹੀ ਨਹੀਂ ਆਉਂਦਾ ਹੈਗਾ। ਸੋ ਬਿਲਕੁਲ ਜੀ, 905-673-3337 ਬਹੁਤ ਸਾਰੀਆਂ ਕਾਲਜ ਨੇ। ਕਮਲਦੀਪ ਜੀ ਸਤਿ ਸ਼੍ਰੀ ਅਕਾਲ ਜੀ, ਐਨੂੰ ਕੀ ਹਾਲ ਚਾਲ ਕਮਲ ਜੀ? ਜੀ ਭਾਜੀ ਸਤਿ ਸ਼੍ਰੀ ਅਕਾਲ ਜੀ, ਐਨੂੰ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਪੀਜ਼ੇ ਪੀਜ਼ੇ ਦੀਆਂ ਗੱਲਾਂ ਕਰਕੇ ਭੁੱਖ ਲਾਤੀ ਨਾ ਤੁਹਾਨੂੰ? ਸੋ ਫਿਰ ਪਹੁੰਚੋ ਪੀਜ਼ਾ ਟੂ ਗੋ ਤੇ, ਸਾਡਾ ਨਾਂ ਲੈ ਦਿਓ। ਓਕੇ ਚਲੋ, ਤੁਸੀਂ ਪੀਜ਼ਾ ਟੂ ਗੋ ਤੇ ਜਾਣਾ, ਤੁਸੀਂ ਗੱਲ ਸੁਣੋ, ਤੁਸੀਂ ਪੀਜ਼ਾ ਟੂ ਗੋ ਤੇ ਜਾਣਾ ਆ, ਕੋਈ ਵੀ ਕੁਛ ਵੀ ਬਾਏ ਕਰਨਾ ਤੁਸੀਂ, ਬਸ ਕਦੇ ਵੀ ਲਾਈਫ ਟਾਈਮ। ਓਕੇ, ਤੁਹਾਨੂੰ ਲਾਈਫ ਟਾਈਮ ਲਈ ਡੀਲ ਦੇਣਾ ਇੱਕ ਮੈਂ, ਤੁਸੀਂ ਕਦੇ ਵੀ ਪੀਜ਼ਾ ਬਾਈ ਕਰਨਾ, ਤੁਸੀਂ ਇਹਨਾਂ ਦੇ ਚਾਰ ਲੱਗੇ ਜਾਂ ਜਿਹੜੇ ਨਾਮ ਲਿਆ, ਬਸ ਕਦੇ ਕੁਛ ਵੀ ਬਾਈ ਕਰਨਾ। ਇਹ ਕਹਿਣਾ ਕਿ ਮੈਂ ਰੇਡੀਓ ਡਾਨ ਪ੍ਰਭ ਤੋਂ ਸੁਣ ਕੇ ਆਇਆ, ਤੁਹਾਡੇ ਵਾਸਤੇ ਇੱਕ ਡਰਿੰਕ ਮੇਰੇ ਵੱਲੋਂ ਫ੍ਰੀ ਆ ਲਾਈਫ ਟਾਈਮ ਲਈ।
3: ਭਾਈ ਬਹੁਤ ਬਹੁਤ ਧੰਨਵਾਦ ਤੁਹਾਡਾ,
0: ਬਸ ਇਹ ਲਾਈਫ ਟਾਈਮ ਡੀਲ ਆ।
3: ਹਾਂ, ਮੈਂ ਇੱਕ ਗਾਣਾ ਲਾ ਦਾਂਗਾ ਜੀ।
0: ਜੀ ਜੀ
3: ਭਾਈ, ਸੁਰਿੰਦਰ ਸ਼ਿੰਦੇ ਦਾ ਗਾਣਾ ਪੁੱਤ ਜੱਟਾਂ ਦੇ ਜੀ।
0: ਪੁੱਤ ਜੱਟਾਂ ਦੇ ਬੁਲਾਉਂਦੇ ਬੱਕਰੇ, ਬਿਲਕੁਲ ਉਧਰ ਫਿਰ ਐਵੇਂ ਵਿਰਕਣੇ ਬੱਕਰੇ ਬੁਲਾਉਣੇ ਆ, ਤੇ ਜਰੂਰ ਲਾਉਣੇ ਵੀਰੇ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਤੇ ਪੀਜ਼ਾ ਟੂ ਗੋ ਦਾ ਜਦੋਂ ਵੀ ਪੀਜ਼ਾ ਖਾਓਗੇ ਤੇ ਮੈਨੂੰ ਰਿਵਿਊ ਜਰੂਰ ਦਿਓ, ਕਿ ਕਿੱਦਾਂ ਦਾ ਮੈਂ ਜਿੰਨਾ ਕੁਛ ਕਿਹਾ ਉਹ ਉਮੀਦਾਂ ਤੇ ਖਰਾ ਉਤਰਿਆ ਕਿ ਨਹੀਂ, ਜਰੂਰ ਦਿਓ ਮੈਨੂੰ ਰਿਵਿਊ। ਵੈਰੀ ਗੁੱਡ, ਥੈਂਕ ਯੂ ਸੋ ਮਚ ਵੀਰੇ, ਬਹੁਤ ਸ਼ੁਕਰੀਆ, ਬਹੁਤ ਮੁਹੱਬਤ, ਬਹੁਤ ਪਿਆਰ। ਤੇ ਲਾਉਣੇ ਆਪਾਂ ਤੁਹਾਡਾ ਮਨਪਸੰਦ ਗਾਣਾ, ਉਸ ਤੋਂ ਪਹਿਲਾਂ ਚੱਲਦੇ ਹਾਂ ਨਵ ਏਅਰ ਕੰਫਰਟ। ਸਾਡੇ ਸੰਧੂ ਸਾਹਿਬ ਇੰਨੇ ਖੂਬਸੂਰਤ ਇਨਸਾਨ ਨੇ ਨਾ ਯਾਰ, ਹੈ ਗੁਮਨਾਮ?
2: ਹਾਂਜੀ,
0: ਦੇਖ ਮੈਂ ਜ਼ਿੰਦਗੀ 'ਚ ਬੜੇ ਇਨਸਾਨਾਂ ਨੂੰ ਮਿਲਿਆ,
2: ਹਾਂਜੀ,
0: ਇੰਨੇ ਪਿਆਰੇ ਇਨਸਾਨ, ਇੰਨਾ ਲਿਆਕਤ। ਦੇਖੋ ਮੈਂ ਇਹ ਸੋਚਦਾ ਕਿ ਜਿਹਨਾਂ ਦਾ ਕੰਮ ਕਰਦੇ ਹੋਣੇ ਆ, ਜਿਹਨਾਂ ਨੂੰ ਇਹ ਸਰਵਿਸ ਦਿੰਦੇ ਹੋਣੇ ਯਾਰ, ਕਿੰਨਾ ਉਹ ਸੰਧੂ ਸਾਹਿਬ ਨੂੰ ਯਾਦ ਰੱਖਦੇ ਹੋਣੇ ਆ, ਇਹਨਾਂ ਦੀਆਂ ਸ਼ਾਇਰੀਆਂ ਨੂੰ ਵੀ ਯਾਦ ਰੱਖਦੇ ਹੋਣੇ ਆ, ਇਹਨਾਂ ਨੂੰ ਤਾਂ ਵੈਸੇ ਨਹੀਂ ਕੋਈ ਭੁੱਲ ਸਕਦਾ।
2: ਅੱਜ ਤਾਂ ਮੈਂ ਇਹਨਾਂ ਦਾ ਫੈਨ ਹੋ ਗਿਆ, ਅੱਜ ਮੈਂ ਇਹਨਾਂ ਨੂੰ ਮਿਲਿਆ, ਅੱਜ ਮੈਂ ਨਾ 2 ਘੰਟੇ ਕੱਟੇ ਆ
0: ਉਹ,
2: ਤੇ ਮੈਨੂੰ ਲੱਗਿਆ ਵੀ ਸ਼ਾਇਦ ਮੇਰੀ ਜ਼ਿੰਦਗੀ ਦਾ ਸਾਰਾ ਸਾਰ ਹੀ ਇਹਨਾਂ ਨੇ ਲਿਆ ਕੇ ਮੂਹਰੇ ਰੱਖ
0: ਰੱਖ। ਵਾਕਈ
2: ਏਡੇ ਖੂਬਸੂਰਤ ਇਨਸਾਨ।
0: ਅੱਛਾ, ਮੇਰੇ ਨਾਲ ਵੀ ਇੱਕ ਦਿਨ ਸੰਧੂ ਸਾਹਿਬ ਨੇ ਪਰਸੋਂ ਦੀ ਗੱਲ ਆ,
2: ਹਾਂਜੀ,
0: ਤੇ ਮੇਰੇ ਨਾਲ ਮੈਂ ਮਤਲਬ ਬੰਦਾ ਬੋਰ ਨਹੀਂ ਹੋ ਸਕਦਾ,
2: ਨਹੀਂ ਹੁੰਦਾ ਜੀ ਜਮਾ ਹੀ,
0: ਜਿੰਨਾ ਜ਼ਿਆਦਾ ਬੈਠੋਗੇ। ਇਹ ਤਾਂ ਜਿਵੇਂ ਨਹੀਂ ਹੁੰਦਾ ਕਿਸੇ ਚੰਗੇ ਇਨਸਾਨ ਦੀ ਸੰਗਤ ਕਰਨੀ,
2: ਹਾਂਜੀ,
0: ਬਸ ਉਹ ਕੰਮ ਹੀ ਆ।
2: ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਕਦੋਂ ਟਾਈਮ ਹੋ ਗਿਆ, ਉਹ ਤਾਂ ਤੁਸੀਂ ਫੋਨ ਕੀਤਾ ਵੀ ਰੇਡੀਓ ਤੇ ਪਹੁੰਚ ਜੀ ਟਾਈਮ ਨਾਲ, ਮੈਂ ਤਾਂ ਉਦੋਂ ਟਾਈਮ ਦੇਖਿਆ, ਮੈਨੂੰ ਤਾਂ ਟਾਈਮ ਦਾ ਹੀ ਨਹੀਂ ਯਾਦ ਰਿਹਾ।
0: ਜੇ ਕਿਤੇ ਸੰਧੂ ਸਾਹਿਬ ਵੋਟਾਂ 'ਚ ਖੜ ਜਾਣਾ, ਐਮਪੀ ਵੀ ਪੱਕੇ ਆ ਨਾ?
2: ਪੱਕੇ ਆ ਜੀ, ਪੱਕੇ।
0: ਸੰਧੂ ਸਾਹਿਬ ਜੀ, ਇਹਨੂੰ ਕੀ ਹਾਲ ਚਾਲ ਆ?
3: ਕੋਈ ਵੀ ਫਰਨਸ ਲੱਗਣੀ ਤੇ ਹੈਗੀ ਤਾਂ ਖਿਆਲ
0: ਬਿਲਕੁਲ
3: ਖਰਾਬ ਨੇ, ਲੱਗਣ ਵਾਲੀ ਨੇ ਪੁਰਾਣੀ।
0: ਤੁਸੀਂ ਵੱਡੀ ਕਮਿਟਮੈਂਟ ਕਰ ਰਹੇ ਹੋ ਓਨਰ, ਦਿਓਗੇ ਜਾਂ ਕਿਵੇਂ? ਅੱਛਾ, ਇਹ ਕਮਾਲ ਆ ਯਾਰ, ਦੇਖੋ ਏਦਾਂ ਆ, ਐਮੀ ਵਿਰਕ ਨੂੰ ਪਿਆਰ ਕਰਨ ਵਾਲੇ, ਜਦੋਂ ਆਪਾਂ ਕਹਿੰਦੇ ਹਾਂ ਨਾ ਐਮੀ ਵਿਰਕ ਨੂੰ ਪਿਆਰ ਕਰਨ ਵਾਲੇ ਨੀ ਹੈਗੇ, ਆਹ ਦੇਖੋ ਜਿਹਨਾਂ ਨੇ ਲੈ ਕੇ ਅੱਗੇ ਸਰੋਤਿਆਂ ਨੂੰ ਵੀ ਖੁਸ਼ ਕਰ ਰਹੇ ਆ। ਸੋ ਸੰਧੂ ਸਾਹਿਬ, ਤੁਸੀਂ ਨਵ ਏਅਰ ਕੰਫਰਟ ਤੇ ਤੁਸੀਂ ਆਪਣੀ ਫਰਨਸ ਚੇਂਜ ਕਰਾਉਣੀ ਆ, ਹੀਟ ਏਸੀ ਦਾ ਕੰਮ ਕਰਾਉਣਾ, ਅੱਜ ਹੀ ਕਾਲ ਕਰਕੇ ਬੁਕਿੰਗ ਕਰ ਲਓ, ਭਲਾ ਤੁਸੀਂ 2 ਮਹੀਨੇ ਨੂੰ ਕਰਾਉਣਾ, 4 ਮਹੀਨਿਆਂ ਨੂੰ ਕਰਾਉਣਾ, 6 ਮਹੀਨਿਆਂ ਨੂੰ ਕਰਾਉਣਾ, ਟਿਕਟਾਂ ਪੂਰੀ ਫੈਮਿਲੀ ਦੀਆਂ ਬੁੱਕ ਆ ਜਾਓ। ਹੁਣ ਤਾਂ ਸੰਧੂ ਸਾਹਿਬ ਨੂੰ ਕਾਲਾਂ ਐਂ ਆਉਣਗੀਆਂ ਐਂ ਫ੍ਰੀ ਦੇ ਵਿੱਚ, ਕੰਮ ਤੁਸੀਂ ਕਰਾ ਲਿਓ ਇਮਾਨਦਾਰੀ ਨਾਲ, ਇਹ ਨਾ ਹੋਵੇ ਸੰਧੂ ਸਾਹਿਬ ਟਿਕਟਾਂ ਲੈ ਲਓ ਬਾਅਦ 'ਚ ਕੰਮ ਨਾ ਕਰਾਓ।
3: ਇਹ ਨਹੀਂ ਇਕੱਲੇ ਬ੍ਰੈਂਪਟਨ ਕੈਲਡਨ 'ਚ 200-300 ਕਮਰੇ ਰੇਡੀ 'ਚ, ਕਿਤੇ ਵੀ ਕੋਈ ਕਾਲ ਕਰੇ ਆਪਣੀ ਬੁੱਕ ਕਰੇ
0: ਜੀ,
3: ਉਹਨਾਂ ਨੂੰ ਅਸੀਂ ਉੱਥੇ ਆਓ ਭਗਤੀ ਕਰਾਂਗੇ, ਜੋ ਸਾਡੇ ਕੋਲ ਸਰਿਆ ਕਰਾਂਗੇ, ਤੇ
0: ਸਾਨੂੰ ਸਾਹਿਬ ਤੁਸੀਂ ਤਾਂ ਜਿਸ ਹਿਸਾਬ ਤੁਸੀਂ ਡੀਲ ਦੇਤੀ ਹੈ ਟਿਕਟ ਮਾਸਟਰ ਡਾਟ ਕੀ ਸੀ ਟਿਕਟਾਂ ਨਹੀਂ ਵਿਕਣੀਆਂ ਹੈਗੀਆਂ
2: ਉਹਨਾਂ ਇਹ ਸੀ ਅੱਜ ਦਾ
0: ਸਾਨੂੰ ਸਾਹਿਬ ਚੱਲੀਏ
2: ਇਹ ਸੀ ਅੱਜ ਦਾ ਸਰਪ੍ਰਾਈਜ਼ ਆਫ ਦਾ ਮੂਮੈਂਟ
0: ਹਾਂ ਇਹ ਤਾਂ ਸਾਨੂੰ ਸਾਹਿਬ ਤੁਸੀਂ ਤਾਂ ਟਿਕਟ ਮਾਸਟਰ ਨੂੰ ਫੇਲ ਕਰ ਦੋਗੇ
3: ਦੇਖੋ ਜੀ ਮੈਂ ਵੀ ਗੁਰੂ ਰਾਮਦਾਸ ਸਤਿਗੁਰੂ ਅੰਮ੍ਰਿਤਸਰ ਤੋਂ ਬਲੋਗ ਕਰਦਾ ਫਰਜ਼ ਬਣਦਾ ਦੇਖੋ ਆਪਾਂ ਇੱਥੇ ਕਮਿਟੀ ਰਹਿੰਦੇ ਹਾਂ ਸਾਨੂੰ ਜਿਹੜਾ ਕਿੰਨੇ ਦਿੱਤਾ ਸਾਡਾ ਵੀ ਫਰਜ਼ ਬਣਦਾ ਕਿ ਆਪਾਂ ਨੂੰ ਸਭ ਦਾ ਖਿਆਲ ਰੱਖੀਏ ਤੇ ਬਿਜੀ ਹੋ ਗਿਆ ਪ੍ਰੋਗਰਾਮ ਤੇ ਤੁਸੀਂ ਭਾਵੇਂ ਅਨਾਊਂਸ ਕਰ ਦੇ ਗਰੰਟੀ ਹੈ ਵੀ ਆਉਣ ਵਾਲੇ ਕਹਿ ਦੇ ਜੇ ਮੈਂ ਕਿਹਾ ਨਹੀਂ ਨਿਭਾਇਆ ਕਦੀ ਵੀ ਤੇ ਦੱਸ ਸਕਦਾ ਕੋਈ ਵੀ ਸੋਤਾ ਤੋਂ ਸੁਣਦੇ ਜੀ ਤੁਹਾਨੂੰ ਬਹੁਤ ਬਹੁਤ ਵਧੀਆ ਤੁਸੀਂ ਬਹੁਤ ਚੰਗੇ ਲਫ਼ਜ਼ਾਂ ਯਾਦ ਕਰਦੇ ਹੋ ਜਿੰਨੇ ਤੁਸੀਂ ਸੁਣੇ ਹੋ
0: ਬਹੁਤ ਸ਼ੁਕਰੀਆ ਸੋ ਤੁਸੀਂ ਨਵ ਏਅਰ ਕੰਫਰਟ ਨੂੰ ਕਾਲ ਕਰੋ ਰਾਈਟ ਨਾਓ ਮੈਸੇਜ ਕਰ ਲਓ ਤੁਸੀਂ ਫਰਨਸ ਲਵਾਉਣੀ ਆ ਏ ਸੀ ਹੀਟ ਲਵਾਉਣੀ ਆ ਪੂਰੀ ਫੈਮਿਲੀ ਦੀਆਂ ਟਿਕਟਾਂ ਬਿਲਕੁਲ ਫਰੀ ਆਹ ਤਾਂ ਕਮਾਲ ਹੀ ਕਰਤੀ ਯਾਰ ਸੰਤ ਸਾਹਿਬ ਨੇ ਇਹ ਤਾਂ ਫੈਮਿਲੀ ਦੀਆਂ ਟਿਕਟਾਂ ਬਣ ਜਾਣੀਆਂ ਮੰਨ ਲਓ ਪੰਜ ਆ ਤੇ ਸੱਤੂ ਭਾਜਾ 35 $350 ਦੀਆਂ ਟਿਕਟਾਂ ਸੰਤ ਸਾਹਿਬ ਦੇ ਪੱਲੇ ਹੋ ਜਾਣਗੀਆਂ ਦਿਲਦਾਰ ਬੰਦੇ
2: ਇਹੀ ਤਾਂ ਹੁੰਦਾ ਜੀ ਪੰਜਾਬੀ ਨੂੰ ਪਿਆਰ ਕਰਨ ਵਾਲੇ
0: ਸੋ ਨਵ ਏਅਰ ਕੰਫਰਟ ਗੂਗਲ ਕਰ ਲਿਓ ਜਾਂ ਤੁਸੀਂ ਨੰਬਰ ਨੋਟ ਕਰ ਲਓ 647-706-4640 ਤੁਸੀਂ ਅੱਗੇ ਮਹੀਨੇ ਬਾਅਦ 2 ਮਹੀਨਿਆਂ ਨੂੰ 20 ਦਿਨ ਨੂੰ 4 ਦਿਨ ਨੂੰ 5 ਦਿਨ ਨੂੰ ਅਗਲੇ ਹਫ਼ਤੇ ਕਦੋਂ ਵੀ ਹੀਟ ਏ ਸੀ ਫਰਨਸ ਦਾ ਕੰਮ ਕਰਵਾਉਣਾ ਤਾਂ ਤੁਹਾਨੂੰ ਪੂਰੇ ਟੱਬਰ ਨੂੰ ਪੂਰੀ ਫੈਮਿਲੀ ਨੂੰ ਟਿਕਟਾਂ ਸੰਧੂ ਸਾਹਿਬ ਵੱਲੋਂ ਬਿਲਕੁਲ ਫਰੀ 647-906-4640 647-706-4640 647-706-6640 ਕਮਾਲ ਕਰ ਗਏ ਸੰਧੂ ਸਾਹਿਬ ਯਾਰ ਮੈਂ ਤਾਂ ਸੰਧੂ ਸਾਹਿਬ ਸਾਨੂੰ ਵੀ ਦੇ ਦਿਓ ਅਸੀਂ ਵੀ ਈਅਰਫੋਨ ਠੀਕ ਕਰਵਾਏ ਸੰਧੂ ਸਾਹਿਬ ਨੇ ਸਾਰੀਆਂ ਡੀਲਾਂ ਹੀ ਕਰਤੀਆਂ ਸਰ ਨਾਲ ਗੁਰਜੀਤ ਸੂਰੀ ਜੀ ਜੁੜ ਚੁੱਕੇ ਨੇ ਇੰਸ਼ੋਰੈਂਸ ਦੇ ਬਾਬਤ ਹਮੇਸ਼ਾ ਤੁਹਾਨੂੰ ਮੈਸੇਜ ਦੇਈਦਾ ਆ ਅਵੇਅਰਨੈਸ ਦੇ ਮੈਸੇਜ ਡਿਸਬਿਲਟੀ ਸੁਪਰ ਵੀਜ਼ਾ ਕ੍ਰਿਟੀਕਲ ਇਲਨੈਸ ਲਾਈਫ ਇੰਸ਼ੋਰੈਂਸ ਨਾਲ ਦੀ ਨਾਲ ਟਰੈਵਲ ਇੰਸ਼ੋਰੈਂਸ ਘੁੰਮਣ ਫਿਰਨ ਜਾ ਰਹੇ ਹੋ ਤਾਂ ਆਪਣੀ ਇੰਸ਼ੋਰੈਂਸ ਦਾ ਕਦੇ ਵਿਸਾ ਨਾ ਖਾਓ ਸਾਡੇ ਬਜ਼ੁਰਗ ਕਹਿੰਦੇ ਹੁੰਦੇ ਸੀ ਵੀ ਕਾਕਾ ਇਸ ਗੱਲ ਦਾ ਵਿਸਾ ਨਾ ਖਾਈ ਅਸੀਂ ਕਹਿੰਦੇ ਇੰਸ਼ੋਰੈਂਸ ਦਾ ਵਿਸਾ ਕਦੇ ਨਾ ਖਾਓ ਕਿਉਂਕਿ ਜਦੋਂ ਹਰ ਪਾਸਿਓਂ ਨਾ ਹੋ ਜੇ ਹਰ ਪਾਸੇ ਦਰਵਾਜ਼ੇ ਬੰਦ ਹੋ ਜਾਣ ਇੱਕ ਇੰਸ਼ੋਰੈਂਸ ਹੀ ਆ ਤੁਹਾਡੇ ਨਾਲ ਖੜੀ ਰਹਿੰਦੀ
2: ਹੈ
0: ਕਿਉਂਕਿ ਕਈ ਵਾਰ ਅਸੀਂ ਸਾਨੂੰ ਲੱਗਦਾ ਹੈ ਕਿ ਅਸੀਂ 100, 50, 30, 40, 50 ਡਾਲਰ ਹਰ ਮਹੀਨੇ ਐਵੇਂ ਦੇਈ ਜਾਂਦੇ ਹਾਂ ਪਰ ਜਦੋਂ ਬਿਪਤਾ ਬਣਦੀ ਹੈ ਨਾ ਪਰਮਾਤਮਾ ਨਾ ਕਰੇ ਕਿਸੇ ਐਸਾ ਟਾਈਮ ਆਵੇ
2: ਬਹੁਤ
0: ਉਸ ਟਾਈਮ ਸਿਰਫ ਇੰਸ਼ੋਰੈਂਸ ਤੁਹਾਡੇ ਨਾਲ ਖੜੀ ਰਹਿੰਦੀ ਆ ਗੁਰਜੀਤ ਜੀ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਜੀ
4: ਜੀ ਸਤਿ ਸ਼੍ਰੀ ਅਕਾਲ ਪ੍ਰਭ ਜੀ ਤੁਹਾਨੂੰ ਵੀ ਤੇ ਜਿੰਨੇ ਵੀ ਲਿਸਨਰ ਏ AM 530 ਦੇ ਨਾਲ ਜੁੜੇ ਹੋਏ ਆ ਸਾਰਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ ਹਾਲ ਚਾਲ ਬਹੁਤ ਵਧੀਆ ਥੈਂਕ ਯੂ ਜੀ ਤੇ ਪ੍ਰਭ ਜੀ ਤੁਸੀਂ ਗੱਲਬਾਤ ਕੀਤੀ ਹੈਗੀ ਆ ਬਹੁਤ ਸੋਹਣੀ ਗੱਲਬਾਤ ਹੈਗੀ ਹੈ ਹੁਣ ਇਹਦੇ ਚ ਕੀ ਹੈਗਾ ਕਿ ਜਿੰਨੇ ਵੀ ਸਾਡੇ ਲਿਸਨਰ ਸੁਣ ਰਹੇ ਹੈਗੇ ਆ ਸਪੈਸ਼ਲੀ ਅੱਜ ਮੈਸੇਜ ਦੇਣਾ ਚਾਹੂੰਗੀ ਕਿ ਬਹੁਤ ਸਾਰੇ ਸਾਡੇ ਲਿਸਨਰ ਹੋਣਗੇ ਕਿ ਜਿਹਨਾਂ ਦੇ ਕੋਲ ਲਾਈਫ ਦੀ ਕਵਰੇਜ ਤੇ ਹੈਗੀ ਆ ਬਟ ਕ੍ਰਿਟੀਕਲ ਦੀ ਕਵਰੇਜ ਨਹੀਂ ਹੈਗੀ ਹੁਣ ਕ੍ਰਿਟੀਕਲ ਦੀ ਜਿਹੜੀ ਕਵਰੇਜ ਆ ਨਾ ਇਹ ਲਿਵਿੰਗ ਬੈਨੀਫਿਟ ਹੈਗਾ ਕਿ ਅਗਰ ਸਾਨੂੰ ਕਿਤੇ ਕੋਈ ਮੇਜਰ ਇਲਨੈਸ ਡਾਇਗਨੋਜ਼ ਹੋ ਜਾਂਦੀ ਆ ਕਿਤੇ ਕੋਈ ਕਹਿ ਲਓ ਕਿ ਕੈਂਸਰ ਹੋ ਗਿਆ ਹਾਰਟ ਅਟੈਕ ਸਟੋਕ ਬਾਈਪਾਸ ਸਰਜਰੀ ਕੋਈ ਬ੍ਰੇਨ ਟਿਊਮਰ ਹੋ ਗਿਆ ਇੱਦਾਂ ਕੋਈ ਕਿਡਨੀ ਫੇਲੀਅਰ ਕੋਈ ਵੀ ਕੋਈ ਕ੍ਰਿਟੀਕਲ ਇਲਨੈਸ ਹੁੰਦੀ ਆ ਤੇ ਉੱਥੇ ਸਾਨੂੰ ਇੱਕ ਲੰਬਸਮ ਅਮਾਊਂਟ ਮਿਲਦੀ ਆ ਜਿੰਨੀ ਦੀ ਵੀ ਅਸੀਂ ਕਵਰੇਜ ਲੈਂਦੇ ਹਾਂ ਬਹੁਤ ਵਾਰੀ ਕੁਐਸਚਨ ਆ ਜਾਂਦਾ ਵੀ ਸਾਨੂੰ ਕਵਰੇਜ ਨਹੀਂ ਚਾਹੀਦੀ ਸਾਡੇ ਕੋਲ ਤੇ ਹੈਲਥ ਕਾਰਡ ਹੈਗਾ ਆ ਹੁਣ ਜਿਹੜਾ ਹੈਲਥ ਕਾਰਡ ਹੈਗਾ ਆ ਉਹਨੇ ਤੁਹਾਡੇ ਹੋਸਪਿਟਲ ਦੇ ਐਕਸਪੈਂਸ ਕਵਰ ਕਰਨੇ ਹੈਗੇ ਆ ਉਸ ਤੋਂ ਬਿਨਾਂ ਹੁਣ ਤੁਸੀਂ ਕੰਮ ਤੇ ਨਹੀਂ ਜਾ ਸਕਦੇ ਕੋਈ ਮੇਜਰ ਇਲਨੈਸ ਹੋਈ ਹੈਗੀ ਆ ਇਨਕਮ ਸਟੋਪ ਹੋ ਗਈ ਸਪੈਸ਼ਲੀ ਜਿੰਨੇ ਵੀ ਸਾਡੇ ਸੈਲਫ ਇੰਪਲਾਇਡ ਵੀਰ ਭੈਣ ਹੈਗੇ ਆ ਤੇ ਉੱਥੇ ਹੀ ਹੈਗਾ ਕਿ ਤੁਹਾਡੇ ਮੋਰਗੇਜ ਤੁਹਾਡੇ ਬਿੱਲ ਬੱਤੀਆਂ ਟਰੱਕ ਦਾ ਲੋਨ ਕਾਰ ਦਾ ਲੋਨ ਉਹ ਕਿਸ਼ਤਾਂ ਦੇ ਐਜ਼ ਇਟ ਇਜ਼ ਹੀ ਚੱਲਦੀਆਂ ਹੈਗੀਆਂ ਕਈ ਵਾਰੀ ਕੀ ਹੁੰਦਾ ਕਿ ਫੈਮਿਲੀ ਦੇ ਵਿੱਚ ਕਿਸੇ ਇੱਕ ਪਰਸਨ ਨੂੰ ਕ੍ਰਿਟੀਕਲ ਇਲਨੈਸ ਡਾਇਗਨੋਸ ਹੁੰਦੀ ਆ ਕਿ ਹਸਬੈਂਡ ਨੂੰ ਕੁਛ ਹੋ ਗਿਆ ਕਈ ਵਾਰੀ ਵਾਈਫ ਨੂੰ ਵੀ ਕੰਮ ਤੋਂ ਛੁੱਟੀਆਂ ਲੈਣੀਆਂ ਪੈਂਦੀਆਂ ਦੋਨਾਂ ਦੀ ਇਨਕਮ ਸਟੋਪ ਹੋ ਜਾਂਦੀ ਹੈ ਉੱਥੇ ਬਹੁਤ ਜ਼ਰੂਰੀ ਹੈਗਾ ਕਿ ਤੁਹਾਡੇ ਕੋਲ ਕ੍ਰਿਟੀਕਲ ਦੀ ਕਵਰੇਜ ਹੋਵੇ ਲੰਬਸਮ ਬੈਨੀਫਿਟ ਮਿਲ ਜਾਂਦਾ ਚਾਹੇ ਟਰਮ ਆਪਸ਼ਨ ਲੈ ਲਓ ਚਾਹੇ ਮਨੀ ਬੈਕ ਆਪਸ਼ਨ ਲੈ ਲਓ ਕਿ ਜਿਹੜੀ ਵੀ ਤੁਹਾਡੇ ਬਜਟ ਚ ਆਉਂਦੀ ਹੈ ਬਟ ਮੇਕ ਸ਼ੋਰ ਕਰੋ ਕਿ ਕਵਰੇਜ ਜਿਹੜੀ ਹੋਣੀ ਆ ਬਹੁਤ ਤੁਹਾਡੇ ਕੋਲ ਜ਼ਰੂਰੀ ਹੈਗੀ ਹੈ ਔਰ ਨਾਲ ਦੀ ਨਾਲ ਇਹ ਹੈਗਾ ਕਿ ਜਦੋਂ ਤੁਸੀਂ ਆਪਣੇ ਬੱਚਿਆਂ ਦੀ ਗੱਲਬਾਤ ਕਰਦੇ ਆ ਉੱਥੇ ਹੀ ਹੈਗਾ ਕਿ RESP ਤੋਂ ਬਾਅਦ ਅਗਰ ਆਪਣੇ ਬੱਚਿਆਂ ਨੂੰ ਕੋਈ ਬੈਸਟ ਗਿਫਟ ਦੇਣਾ ਚਾਹੁੰਦੇ ਆ ਨਾ ਤਾਂ ਉਹ ਵੀ ਕ੍ਰਿਟੀਕਲ ਦੀ ਕਵਰੇਜ ਹੈਗੀ ਹੈ ਕਿ ਇਨ ਕੇਸ ਕਦੀ ਵੀ ਕਿਸੇ ਬੱਚੇ ਨੂੰ ਪ੍ਰੋਬਲਮ ਆਉਂਦੀ ਹੈ ਤੇ ਉੱਥੇ ਬੱਚੇ ਵੀ ਤੁਹਾਨੂੰ ਦੁਆਵਾਂ ਦੇਣਗੇ ਕਿ ਸਾਡੇ ਪੇਰੈਂਟਸ ਨੇ ਸਾਡੇ ਲਈ ਕੋਈ ਵਧੀਆ ਪਲਾਨ ਲੈ ਕੇ ਰੱਖਿਆ ਹੈਗਾ ਆ। ਇਹ ਹਾਈਲੀ ਰਿਕਮੈਂਡਡ ਹੈਗਾ, ਹਰ ਪਰਸਨ ਨੂੰ ਕਹਿਣਾ ਚਾਹੂੰਗੀ। ਔਰ ਜਿਹੜੇ ਸਾਡੇ ਵੀਰ ਭੈਣ ਕਿਸੇ ਪ੍ਰੋਬਲਮ ਤੋਂ ਜੂਝ ਰਹੇ ਹੈਗੇ ਆ ਕਿ ਕਿਸੇ ਨੂੰ ਕੈਂਸਰ ਡਾਇਗਨੋਸ ਹੋ ਗਿਆ, ਕੋਈ ਹਾਰਟ ਰਿਲੇਟਡ ਪ੍ਰੋਬਲਮ ਆਈ ਹੈ, ਕੋਈ ਬਾਈਪਾਸ ਸਰਜਰੀ ਹੋਈ ਹੈ, ਉੱਥੇ ਉਹਨਾਂ ਦੇ ਲਈ ਹੈਗਾ ਕਿ ਉਹ ਨੋਨ ਮੈਡੀਕਲ ਕ੍ਰਿਟੀਕਲ ਦੀ ਕਵਰੇਜ ਲੈ ਸਕਦੇ ਆ। 75,000 ਦੀ ਕਵਰੇਜ ਹਰ ਪਰਸਨ ਨੂੰ ਮਿਲ ਜਾਂਦੀ ਹੈਗੀ ਹੈ। ਜਿਹੜੀ ਵੀ ਤੁਹਾਨੂੰ ਪ੍ਰੋਬਲਮ ਹੈਗੀ ਆ ਉਹਦੇ ਲਈ 2 ਸਾਲ ਦੀ ਵੇਟਿੰਗ ਹੈ, ਬਟ ਬਾਕੀ ਮੇਜਰ ਇਲਨੈਸ ਪਹਿਲੇ ਦਿਨ ਤੋਂ ਕਵਰ ਹੁੰਦੀਆਂ ਹੈਗੀਆਂ। 2 ਸਾਲ ਤੋਂ ਬਾਅਦ ਤੁਹਾਡੀ ਉਹ ਪ੍ਰੋਬਲਮ ਵੀ ਕਵਰ ਹੋ ਜਾਂਦੀ ਹੈ। ਕੋਈ ਵੀ ਕੁਐਸਚਨ ਸਾਡੇ ਲਿਸਨਰ ਦਾ, ਕ੍ਰਿਟੀਕਲ ਦੀ ਕੋਈ ਵੀ ਕੋਟੇਸ਼ਨ ਲੈਣੀ ਹੈਗੀ ਆ, ਚਾਹੇ ਉਹ ਟਰਮ, ਚਾਹੇ ਮਨੀ ਬੈਕ ਜਾਂ ਬੱਚਿਆਂ ਦੀ ਲੈਣੀ ਆ, ਜਾਂ ਆਪਣੇ ਲਈ ਕੋਈ ਲਾਈਫ ਕ੍ਰਿਟੀਕਲ ਡਿਸਬਿਲਿਟੀ ਦਾ ਕੋਂਬੋ ਪਲਾਨ ਲੈਣਾ, ਪੇਰੈਂਟਸ ਦੇ ਲਈ ਵਿਜ਼ਟਰ ਵੀਜ਼ਾ ਸੁਪਰ ਵੀਜ਼ਾ ਦੇ ਬੈਸਟ ਰੇਟ ਲੈਣੇ ਆ, ਜਾਂ ਕੋਈ ਇਨਵੈਸਟਮੈਂਟ ਕਿ TFSA ਫਸਟ ਹੋਮ ਸੇਵਿੰਗ ਅਕਾਊਂਟ ਜਾਂ ਬੱਚਿਆਂ ਦਾ RESP ਦਾ ਅਕਾਊਂਟ ਓਪਨ ਕਰਾਉਣਾ, ਤੇ ਨੰਬਰ ਜੀ 416-627-3111। ਪ੍ਰਭ ਜੀ ਜਾਂਦੇ ਜਾਂਦੇ ਇੱਕ ਇਹ ਜ਼ਰੂਰ ਮੈਸੇਜ ਦੇਣਾ ਚਾਹੂੰਗੀ ਕਿ ਜਿੰਨੇ ਵੀ ਸਾਡੇ ਲਿਸਨਰ ਆ, ਸੋਚ ਕੇ ਦੇਖੋ ਕਿ ਕਿਤੇ ਕੋਈ ਇਦਾਂ ਦੀ ਪ੍ਰੋਬਲਮ ਹੁੰਦੀ, ਇਨਕਮ ਸਟੋਪ ਹੁੰਦੀ ਆ, ਕਿ ਕਿੰਨੇ ਕੁ ਪਰਸਨ ਹੈਗੇ ਆ ਜੇ ਉਹਨਾਂ ਨੂੰ 2 ਨਾਮ ਵੀ ਕਹੇ ਜਾਣਾ ਵੀ 2 ਨਾਮ ਤੁਹਾਡੇ ਦਿਮਾਗ ਚ ਕਿਹੜੇ ਆਉਂਦੇ ਆ ਕਿ ਕਿਤੇ ਲੋੜ ਪੈ ਗਈ ਤੇ ਸਾਨੂੰ $1,00,000 ਸਾਨੂੰ $50,000 ਦੇਣਗੇ। ਉਹ ਬਹੁਤ ਔਖਾ ਹੈਗਾ ਅੱਜ ਦੇ ਟਾਈਮ ਦੇ ਵਿੱਚ ਸਪੈਸ਼ਲੀ। ਇਸ ਲਈ ਜ਼ਰੂਰੀ ਤੇ ਜ਼ਰੂਰੀ ਆਪਣੀ ਕਵਰੇਜ ਜਿਹੜੀ ਆ ਉਹ ਜ਼ਰੂਰ ਲੈ ਕੇ ਰੱਖੋ। ਥੈਂਕ ਯੂ ਪ੍ਰਭ ਜੀ।
0: ਜੀ ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ। ਔਰ ਸਾਡੇ ਨਾਲ ਰਸ਼ਮੀਤ ਜੀ ਵੀ ਜੁੜ ਚੁੱਕੇ ਨੇ, ਕਾਲ ਮੌਰਗ ਦੇ ਪ੍ਰਿੰਸੀਪਲ ਬ੍ਰੋਕਰ। ਸੋ ਮੌਰਗ ਦੇ ਬਾਬਤ ਗੱਲਬਾਤ ਕਰਾਂਗੇ। ਮੌਰਗ ਚ ਇੱਕ ਐਸਾ ਵਿਸ਼ਾ ਆ, ਕਈ ਵਾਰੀ ਅਸੀਂ ਸਭ ਤੋਂ ਪਹਿਲਾਂ ਘਰ ਵੇਖ ਲੈਂਦੇ ਹਾਂ ਜਾਂ ਸਾਨੂੰ ਉਸ ਤੋਂ ਪਹਿਲਾਂ ਅਸੀਂ ਕੰਸਲਟ ਨਹੀਂ ਕਰਦੇ, ਪ੍ਰੀ ਅਪਰੂਵਲ ਨਹੀਂ ਲੈਂਦੇ ਗੇ। ਸਾਨੂੰ ਸਭ ਤੋਂ ਪਹਿਲਾਂ ਪ੍ਰੀ ਅਪਰੂਵਲ ਕਰਾਉਣੀ ਚਾਹੀਦੀ ਜੇ ਤੁਸੀਂ ਫਸਟ ਟਾਈਮ ਹੋਮ ਬਾਇਰ ਹੋ। ਰੀਫਾਈਨੈਂਸਿੰਗ ਬਾਰੇ ਕੋਈ ਸਵਾਲ ਆ, ਡੈਟ ਕੰਸੋਲੀਡੇਟ ਬਾਰੇ ਕੋਈ ਸਵਾਲ ਆ, ਤਾਂ ਤੁਸੀਂ ਪਹਿਲਾਂ ਇੱਕ ਪ੍ਰਿੰਸੀਪਲ ਬ੍ਰੋਕਰ, ਇੱਕ ਚੰਗੇ ਐਕਸਪਰਟ ਦੇ ਨਾਲ ਜ਼ਰੂਰ ਉਹਦੀ ਸਲਾਹ ਲਿਆ ਕਰੋ, ਕਿਉਂਕਿ ਬਾਅਦ ਵਿੱਚ ਤੁਹਾਨੂੰ ਕਿਸੇ ਵੀ ਚੀਜ਼ 'ਤੇ ਪਛਤਾਉਣਾ ਨਾ ਪਵੇ। ਰਸ਼ਮੀਤ ਜੀ ਫਰੋਮ ਅਕਾਲ ਮੌਰਗੇਜ ਸਾਡੇ ਨਾਲ ਜੁੜ ਚੁੱਕੇ ਨੇ, ਪ੍ਰਿੰਸੀਪਲ ਬ੍ਰੋਕਰ ਆਫ ਰੈਕਰਡ ਰਸ਼ਮੀਤ ਕੌਰ। ਸਤਿ ਸ਼੍ਰੀ ਅਕਾਲ ਜੀ, ਜੀ ਹਾਂ ਰਸ਼ਮੀਤ ਜੀ, ਕੀ ਹਾਲ ਚਾਲ ਜੀ?
4: ਬਹੁਤ ਬਹੁਤ ਧੰਨਵਾਦ ਸਾਹਿਬ ਜੀ ਤੁਹਾਨੂੰ ਤੇ ਸਾਡੇ ਸਾਰੇ ਲਿਸਨਰਸ ਨੂੰ। ਰਸ਼ਮੀਤ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਵੈਰੀ ਗੁੱਡ ਈਵਨਿੰਗ ਜੀ।
0: ਵੈਰੀ ਗੁੱਡ ਈਵਨਿੰਗ ਜੀ।
4: ਜੀ ਬਿਲਕੁਲ ਜੀ, ਜਿੱਦਾਂ ਤੁਸੀਂ ਮੈਂਸ਼ਨ ਕਰ ਰਹੇ ਸੀ ਘਰ ਲੈ ਰਹੇ ਹੈਗੇ ਹੋ, ਪ੍ਰੀ ਅਪਰੂਵਲ ਕਰਾਉਣਾ ਹੈਗਾ ਜਾਂ ਮੌਰਗੇਜ ਰਿਲੇਟਡ ਕੋਈ ਵੀ ਕੁਐਸਚਨ ਹੈ ਤੁਹਾਡਾ, ਕਾਲ ਕਰ ਸਕਦੇ ਹੋ ਮੈਨੂੰ ਰਸ਼ਮੀਤ ਕੌਰ ਨੂੰ 6475394499, ਗੂਗਲ ਕਰ ਸਕਦੇ ਹੋ ਰਸ਼ਮੀਤ ਕੌਰ ਮੌਰਗੇਜ ਬ੍ਰੋਕਰ। ਪਰ ਜੀ ਬਹੁਤ ਵਾਰੀ ਮੈਨੂੰ ਇਹੋ ਜਿਹੀ ਕਾਲ ਆਉਂਦੀ ਹੈਗੀ ਹੈ ਜਿਹਦੇ ਵਿੱਚ ਪਹਿਲਾ ਕੁਐਸਚਨ ਇਹ ਹੁੰਦਾ ਕਿ ਬੈਸਟ ਰੇਟ ਕੀ ਹੈਗਾ ਤੁਹਾਡੇ ਕੋਲ। ਸੋ ਪਹਿਲੀ ਚੀਜ਼ ਤੇ ਮੈਂ ਦੱਸਣਾ ਚਾਹਾਂਗੀ ਕਿ ਰੇਟ ਜਿਹੜਾ ਹੈਗਾ ਬਹੁਤ ਸਾਰੀਆਂ ਚੀਜ਼ਾਂ ਤੇ ਡਿਪੈਂਡ ਕਰਦਾ ਹੈ, ਬਹੁਤ ਸਾਰੇ ਡਿਫਰੈਂਟ ਫੈਕਟਰਸ ਹੁੰਦੇ ਨੇ ਕਿ ਤੁਸੀਂ ਘਰ ਬਾਏ ਕਰ ਰਹੇ ਹੋ, ਮੌਰਗੇਜ ਹੈਗੀ ਹੈ ਰਿਨਿਊ ਕਰ ਰਹੇ ਹੋ ਜਾਂ ਰੀਫਾਈਨੈਂਸ ਕਰ ਰਹੇ ਹੈਗੇ ਹੋ। ਜੇ ਬਾਏ ਕਰ ਰਹੇ ਹੈਗੇ ਹੋ ਤੇ ਕਿੰਨੀ 20% ਡਾਊਨ ਦੇ ਰਹੇ ਹੋ ਕਿ 5% ਡਾਊਨ ਦੇ ਰਹੇ ਹੋ। ਸੋ ਬਹੁਤ ਸਾਰੇ ਜਿਹੜੀ ਸਿਚੁਏਸ਼ਨ ਹੈਗੀਆਂ ਉਹਨਾਂ ਦੇ ਹਿਸਾਬ ਦੇ ਨਾਲ ਡਿਫਰੈਂਟ ਰੇਟ ਹੁੰਦਾ, ਤਾਂ ਹੀ ਕਿ ਰੇਟ ਇਹੋ ਜਿਹੀ ਚੀਜ਼ ਹੈ। ਪ੍ਰਭਜੀ ਮੈਂ ਜਿੰਨੀ ਵਾਰ ਰੇਡੀਓ ਤੇ ਆਉਂਦੀ ਹਾਂ ਮੈਂ ਅੱਜ ਤੱਕ ਕਦੀ ਰੇਟ ਨਹੀਂ ਬੋਲਿਆ, ਕਿਉਂਕਿ ਉਹ ਰੇਟ ਤੇ ਇੱਦਾਂ ਹੋ ਗਿਆ ਕਿ ਬਈ ਅਗਰ ਮੈਂ ਅੱਜ ਦੀ ਗੱਲ ਕਰਾਂ, ਅੱਜ ਇੱਕ ਕਲਾਇੰਟ ਨੇ 20% ਡਾਊਨ ਤੇ ਘਰ ਲਿੱਤਾ ਤੇ ਉਹਨਾਂ ਨੂੰ ਰੇਟ ਮਿਲਿਆ 3.95 ਦਾ 5-year ਫਿਕਸ ਦਾ, ਬਟ ਉਹ ਰੇਟ ਸਾਰਿਆਂ ਵਾਸਤੇ ਹੈ ਨਹੀਂ, ਉਹ ਡਿਪੈਂਡ ਕਰਦਾ ਹੈਗਾ। ਇੱਕ ਕਲਾਇੰਟ ਨੇ 20% ਤੋਂ ਘੱਟ ਡਾਊਨ ਕੀਤਾ ਹੈਗਾ, ਉਹਨਾਂ ਨੂੰ ਰੇਟ ਲੈ ਕੇ ਦਿੱਤਾ ਜੀ ਪ੍ਰਾਈਮ -1, ਸੋ 3.45 ਦਾ ਰੇਟ। ਦੈਟ ਬੀਂਗ ਸੈਡ, ਹਰ ਕਲਾਇੰਟ ਦੀ ਸਿਚੁਏਸ਼ਨ ਜਿਹੜੀ ਆ ਵੱਖਰੀ ਹੁੰਦੀ ਹੈ, ਤੇ ਜਿੱਦਾਂ ਮੈਂ ਐਗਜ਼ਾਮਪਲ ਦਿੱਤੀ ਕਿ ਕੀ ਸਿਨੈਰੀਓ ਹੈਗਾ, ਪਰਚੇਜ਼ ਹੈ, ਰੀਨਿਊਅਲ ਹੈ, ਹਰ ਚੀਜ਼ ਦੇ ਡਿਫਰੈਂਟ ਰੇਟ ਹੁੰਦੇ ਨੇ। ਬਟ ਇੰਨਾ ਦੱਸ ਸਕਦੀ ਹੈਗੀ ਹੈ ਕਿ ਐਜ਼ ਅ ਮੌਰਗੇਜ ਬ੍ਰੋਕਰ ਜਦੋਂ ਸਾਡੇ ਕੋਲ ਸਾਰੇ ਬੈਂਕਾਂ ਦਾ ਐਕਸੈਸ ਆ ਗਿਆ, ਉਸ ਵੇਲੇ ਅਸੀਂ ਤੁਹਾਡੇ ਵਾਸਤੇ ਸ਼ੋਪ ਅਰਾਊਂਡ ਕਰਕੇ ਤੁਹਾਨੂੰ ਬੈਸਟ ਰੇਟ, ਬੈਸਟ ਟਰਮਸ ਐਂਡ ਕੰਡੀਸ਼ਨ ਜਿਹੜੀਆਂ ਦਵਾ ਸਕਦੇ ਹੈਗੇ ਆ। ਹਮੇਸ਼ਾ ਐਮਫਸਾਈਜ਼ ਕਰਦੀ ਹਾਂ, ਹਰ ਕਲਾਇੰਟ ਦੀ ਸਿਚੁਏਸ਼ਨ ਜਿਹੜੀ ਉਹ ਵੱਖਰੀ ਹੁੰਦੀ ਹੈ। ਕਾਲ ਕਰੋ ਇਹ ਵੇਖਣ ਵਾਸਤੇ ਕਿ ਤੁਹਾਡੇ ਵਾਸਤੇ ਕੀ ਆਪਸ਼ਨ ਬਣ ਸਕਦੀਆਂ। ਰਸ਼ਮੀਤ ਕੌਰ ਫਰੋਮ ਅਕਾਲ ਮੌਰਗੇਜਸ, 6475394499, ਗੂਗਲ ਕਰ ਸਕਦੇ ਹੋ ਰਸ਼ਮੀਤ ਕੌਰ ਮੌਰਗੇਜ ਬ੍ਰੋਕਰ। ਧੰਨਵਾਦ ਜੀ,
0: ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ। ਤੁਸੀਂ ਗੂਗਲ ਵੀ ਕਰ ਸਕਦੇ ਹੋ ਰਸ਼ਮੀਤ ਕੌਰ ਫਰੋਮ ਅਕਾਲ ਮੌਰਗੇਜ, ਔਰ ਮੌਰਗੇਜ ਦੇ ਬਾਬਤ ਕੋਈ ਵੀ ਸਵਾਲ, ਕਿਸੇ ਵੀ ਤਰ੍ਹਾਂ ਦੀ ਇਨਕੁਆਇਰੀ, ਨਾਮ ਇੱਕੋ ਇੱਕੋ ਰਸ਼ਮੀਤ ਕੌਰ ਫਰੋਮ ਅਕਾਲ ਮੌਰਗੇਜ। ਸੋ ਗੁਮਨਾਮ,
2: ਹਾਂਜੀ,
0: ਕਿਵੇਂ ਹੋ?
2: ਵਧੀਆ ਜੀ,
0: 9:50 ਹੋ ਗਏ, ਪਤਾ ਨਹੀਂ ਲੱਗਿਆ।
2: ਹੋਰ ਸਮਾਂ ਜੀ ਅੱਜ ਬਹੁਤ ਤੇਜ਼ ਲੰਘ ਰਿਹਾ।
0: ਹਾਂ, ਇੱਥੋਂ ਇੱਕ ਚੀਜ਼ ਨੋਟਿਸ ਕੀਤੀ,
2: ਹਾਂਜੀ,
0: ਕਿ ਜਿਹੜਾ ਚੰਗਾ ਸਮਾਂ ਨਾ, ਇੱਦਾਂ ਲੰਘਦਾ,
2: ਉਹ ਬਹੁਤ ਛੇਤੀ ਲੰਘ ਜਾਂਦਾ।
0: ਜਿਹੜੀ ਚੰਗੀ ਜ਼ਿੰਦਗੀ ਉਹ ਵੀ ਇੱਦਾਂ ਲੰਘਦੀ ਆ।
2: ਸਹੀ ਗੱਲ ਹੈ,
0: ਪਰ ਜ਼ਿੰਦਗੀ ਨੂੰ ਜਿਉਣਾ ਕਿੱਦਾਂ? ਮੈਂ ਨਹੀਂ ਇਹ ਰੱਖਦਾ ਕਿ ਅਸੀਂ ਜ਼ਿੰਦਗੀ ਜਿਉਈ ਕਿ ਕੱਟੀ।
2: ਕੱਟੀ, ਬਹੁਤ ਫਰਕ ਹੈ ਜੀ।
0: ਸੋ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ, ਅਸੀਂ ਚੱਲਦੇ ਫਿਰਦੇ ਇਨਸਾਨ ਤਾਂ ਦੇਖਦੇ ਹਾਂ, ਪਰ ਉਹਨਾਂ ਅੰਦਰ ਚੱਲਦੀਆਂ ਫਿਰਦੀਆਂ ਕਹਾਣੀਆਂ ਨੂੰ ਨਹੀਂ ਦੇਖਦੇ। ਉਹਨਾਂ ਦੇ ਬਣਦੇ ਬੜੇ ਸਾਰੇ ਕਾਰੋਬਾਰ ਤਾਂ ਵੇਖ ਲੈਂਦੇ ਹਾਂ, ਪਰ ਉਹਨਾਂ ਦੇ ਅੰਦਰ ਟੁੱਟਦੀਆਂ ਉਹਨਾਂ ਸਧਰਾਂ ਨੂੰ, ਉਹਨਾਂ ਖੁਆਇਸ਼ਾਂ ਨੂੰ, ਉਹਨਾਂ ਬਹੁਤ ਸਾਰੀਆਂ ਐਸੀਆਂ ਨਾ ਪੂਰੀਆਂ ਹੋਣ ਵਾਲੀਆਂ ਜਿਹੜੀਆਂ ਇੱਛਾਵਾਂ ਨੂੰ ਉਹ ਦੇਖਦੇ ਨਹੀਂ ਆਪਾਂ।
2: ਅਤੇ ਪ੍ਰਭ ਜੀ, ਇੱਥੇ ਇੱਕ ਸਵਾਲ ਵੀ ਖੜ੍ਹਾ ਹੋ ਜਾਂਦਾ। ਮੰਨ ਲਓ ਕੋਈ ਬਹੁਤ ਖੁਸ਼ ਰਹਿ ਰਿਹਾ, ਹੱਸ ਰਿਹਾ, ਕੀ ਉਹਨੂੰ ਕੋਈ ਦੁੱਖ ਨਹੀਂ ਹੋਣਾ? ਤੇ ਜੇ ਹੋਊਗਾ ਵੀ ਤਾਂ
0: ਹੱਸਦੇ ਚਿਹਰਿਆਂ ਦਾ ਮਤਲਬ ਇਹ ਥੋੜ੍ਹੀ ਹੈ ਕਿ ਉਹ ਅੰਦਰ ਖੁਸ਼ ਹੈ। ਤੁਸੀਂ ਇੱਕ ਸ਼ੋਅ ਆ ਰਿਹਾ, ਸਿਆਣੇ ਕਹਿੰਦੇ ਨੇ
2: ਹਾਂਜੀ
0: ਬੜਾ ਕੁਝ ਸਿੱਖਣ ਨੂੰ ਮਿਲੂਗਾ, ਤੁਸੀਂ ਐਸਾ ਸ਼ੋਅ ਆਪਣੀ ਜ਼ਿੰਦਗੀ 'ਚ ਕਦੀ ਨਹੀਂ ਵੇਖਿਆ ਹੋਣਾ। ਮੈਂ ਤੁਹਾਡੇ 2 ਘੰਟੇ ਪੇ ਕਰੂੰਗਾ, ਮੈਂ ਔਨ ਏਅਰ ਕਹਿਣਾ,
2: ਦੇਖ ਲਓ।
0: ਤੁਸੀਂ ਟਿਕਟ ਵੀ ਨਹੀਂ ਲੈਣੀ, ਨਾ ਲਓ, ਤੁਸੀਂ ਆਓ 6 ਵਜੇ ਤੋਂ ਲੈ ਕੇ 8 ਵਜੇ ਤੱਕ। ਸਿਆਣੇ ਕਹਿੰਦੇ ਨੇ ਪੰਜਾਬੀ ਫਿਲਮ ਇੰਡਸਟਰੀ ਦੇ ਜਾਣੇ ਪਹਿਚਾਣੇ ਪ੍ਰੋਡਕਸ਼ਨ ਕਰਨ ਵਾਲੇ, ਡਾਇਰੈਕਸ਼ਨ ਕਰਨ ਵਾਲੇ, ਰਾਈਟਰ, ਆਥਰ, ਬੁੱਕਾਂ ਲਿਖਣ ਵਾਲੇ ਜਰਨੈਲ ਸਿੰਘ ਰਾਈਟਰ ਵੀ ਨੇ।
2: ਤੁਸੀਂ ਉਹ 2 ਬੁੱਕਾਂ ਦੀ ਤਾਂ ਨਹੀਂ ਗੱਲ ਕਰ ਰਹੇ ਜਿਹੜੇ ਬਹੁਤ ਸਿੱਧੇ ਤੇ
0: ਸਾਦੇ ਜੀ,
2: ਸਾਦੇ ਰਹਿੰਦੇ ਨੇ
0: ਮੂਵੀ
2: ਦੇ ਵਿੱਚ?
0: ਸਿਆਣੇ ਗੱਲ,
2: ਉਹ ਤਾਂ ਸ਼ਾਇਦ ਜਸਟ ਐਕਟਰ ਨੇ।
0: ਹਾਂ, ਲੋਕਾਂ ਨੂੰ ਇਹੀ ਨਹੀਂ ਪਤਾ, ਲੋਕ ਸਮਝਦੇ ਕਿ ਸਿਰਫ ਐਕਟਰ ਆ।
2: ਠੀਕ ਹੈ,
0: ਤੁਸੀਂ ਉਹ ਕੀ ਨੇ, ਤੁਸੀਂ 6 ਵਜੇ ਤੋਂ ਲੈ ਕੇ 8 ਵਜੇ ਤੱਕ 28 ਅਗਸਤ ਨੂੰ ਇਸ ਫਰਾਈਡੇ ਸ਼ਾਮ ਨੂੰ ਆ ਕੇ ਸੁਣਿਓ। ਅੰਦਰ ਦੀਆਂ ਸਾਰੀਆਂ ਗੁੰਝਲਾਂ ਨੂੰ ਸੁਲਝਾ ਦੇਣਗੇ। ਸਿਆਣੇ ਕਹਿੰਦੇ ਨੇ 6 ਵਜੇ ਸ਼ੁਰੂ ਹੋ ਜਾਣਾ, 8 ਵਜੇ ਤੱਕ ਚੱਲਣਾ ਆ। 2 ਘੰਟੇ ਤੁਹਾਡੇ ਜ਼ਿੰਦਗੀ ਦੇ ਸਭ ਤੋਂ ਖੂਬਸੂਰਤ 2 ਘੰਟੇ ਹੋਣਗੇ। ਜ਼ਰੂਰ ਤੁਸੀਂ ਆਇਓ, ਔਰ ਨਾਲ ਦੀ ਨਾਲ ਈਵੈਂਟਸ ਬ੍ਰਾਈਟ 'ਤੇ ਟਿਕਟਾਂ ਨੇ, ਬੜੀ ਵਾਜਬ ਜਿਹੀ ਟਿਕਟ ਆ, ਪਰ ਤੁਸੀਂ ਲੈਣੀ ਹੋਈ ਲੈ ਲਓ, ਨਹੀਂ ਆ ਜਾਓ। ਮੈਂ ਕਹਿੰਦਾ ਚੰਗੀਆਂ ਚੀਜ਼ਾਂ ਸਮਾਜ ਦੇ ਵਿੱਚ ਦੇਣੀਆਂ ਚਾਹੀਦੀਆਂ,
2: ਨਹੀਂ
0: ਮੈਂ ਚਾਹੁੰਦਾ ਕਿ ਤੁਸੀਂ ਜ਼ਰੂਰ ਆਓ। ਸੋ 905-673-3337, ਇਸ ਸ਼ੋਅ ਬਾਰੇ ਕੋਈ ਵੀ ਜਾਣਕਾਰੀ ਚਾਹੀਦੀ ਆ, ਦੱਕ ਕੰਟਰੀ ਯਾਰਡ ਕੋਰਟ ਮੈਰੀਅਟ ਹੋਟਲ ਦੇ ਵਿੱਚ, ਜਿਹੜਾ ਸਟੀਲ 'ਤੇ 410 ਵਾਲੇ ਇੰਟਰਸੈਕਸ਼ਨ 'ਤੇ, ਕੋਸਕੋ ਵਾਲੇ ਪਲਾਜ਼ੇ 'ਚ, ਰਾਜਧਾਨੀ ਦੇ ਬਿਲਕੁਲ ਸਾਹਮਣੇ, 6 ਤੋਂ 8 ਵਜੇ ਸਿਆਣੇ ਕਹਿੰਦੇ ਨੇ ਜਰਨੈਲ ਸਿੰਘ ਪ੍ਰਜੈਂਟ ਕਰਨਗੇ। ਸੋ ਜ਼ਰੂਰ ਪਹੁੰਚਿਓ ਤੁਸੀਂ, ਔਰ ਨਾਲ ਦੀ ਨਾਲ ਫੋਨ ਨੰਬਰ ਤੁਹਾਨੂੰ ਦੇ ਦਈਏ, ਜੇ ਕੋਈ ਵੀ ਜਾਣਕਾਰੀ ਤੁਸੀਂ ਲੈਣੀ ਹੋਵੇ ਸ਼ੋਅ ਦੇ ਬਾਰੇ, ਸੀਟਸ ਦੇ ਬਾਰੇ, ਟਿਕਟਸ ਦੇ ਬਾਰੇ, 437-870-0001, 437-870-0001 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਨਾਲ ਦੀ ਨਾਲ ਗਰੇਵਾਲ ਸਾਹਿਬ ਸਾਡੇ ਨਾਲ ਜੁੜ ਚੁੱਕੇ ਨੇ। ਗਰੇਵਾਲ ਸਾਹਿਬ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ।
5: ਹਾਂਜੀ ਬਾਬ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ?
5: ਮੈਂ ਤਾਂ ਕਦੇ ਸ਼ੋਅ ਦੇਖਣ ਗਿਆ ਨਹੀਂ, ਤੁਸੀਂ ਕਿਹਾ ਟਿਕਟ ਭੇਜੋਗਾ, ਆਈ ਨਹੀਂ ਟਿਕਟ ਦੀ।
0: ਤੁਸੀਂ ਮੈਨੂੰ ਆਪਣੀ ਈਮੇਲ ਭੇਜੋ ਜੀ,
5: ਕਿੱਥੇ ਕਿਹੜੇ ਨੰਬਰ 'ਤੇ?
0: 437-870-0001 'ਤੇ।
5: ਇਹਦੇ 'ਤੇ ਚਲੀ ਜਾਂਦੀ ਆ 437-870-0001। ਤੁਹਾਡੇ ਭੂਆ ਜੀ ਨੂੰ ਵੀ ਨਾਲ ਲੈ ਕੇ ਆਵਾਂ ਕਿ ਨਾ?
0: ਲਿਆਓ ਜੀ, ਜੀ ਆਇਆਂ ਨੂੰ।
5: ਉਹਨਾਂ ਦੀ ਟਿਕਟ
0: ਉਹ ਵੀ ਆਜੂਗੀ ਜੀ ਵਿੱਚ,
5: ਭੇਜ ਦਿਓ।
0: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। 905-673-3337, 905-673-3337, ਅਸੀਂ ਤਾਂ ਪੱਲਿਓ ਭਰ ਦਾਂਗੇ ਟਿਕਟਾਂ, ਤੁਸੀਂ ਆਉਣ ਵਾਲੇ ਬਣੋ, ਕਿਉਂਕਿ ਜਿਹੜਾ ਇਨਸਾਨ ਸਾਡੀ ਗੱਲ ਕਰਦਾ ਹੋਵੇ, ਸਾਨੂੰ ਰਿਪ੍ਰਜੈਂਟ ਕਰਦਾ ਹੋਵੇ, ਸਾਡੀ ਹਰ ਵੇਲੇ ਸਾਡੀ ਜਿਹੜਾ ਉਸ ਭੀੜ ਪੈਣ 'ਤੇ ਸਾਡੇ ਨਾਲ ਖੜਿਆ ਹੋਵੇ, ਸਾਡੀ ਹਾਂ 'ਚ ਹਾਂ ਮਿਲਾਉਣ ਵਾਲਾ, ਸਾਡੀ ਪੱਗ ਨੂੰ ਇੱਕ ਵੱਡਾ ਮੁਕਾਮ ਦੇਣ ਵਾਲਾ ਐਮੀ ਵਿਰਕ, ਅਤੇ ਅਸੀਂ ਉਹਦੇ ਲਈ ਇਹਨਾਂ ਨਾ ਕਰੀਏ ਯਾਰ, ਇੰਨਾ ਤਾਂ ਕਰਨਾ ਬਣਦਾ ਸਾਡਾ ਪੰਜਾਬੀਆਂ ਦਾ, ਅਸੀਂ ਇੰਨੇ ਬੇਗੈਰਤ ਨਹੀਂ ਹੋਏ, ਇੰਨੇ ਅਸੀਂ ਬੇਸ਼ੁਕਰੇ ਨਹੀਂ ਹੋਏ ਕਿ ਅਸੀਂ ਆਪਣਿਆਂ ਨੂੰ ਨਾ ਸਪੋਰਟ ਕਰੀਏ, ਪੰਜਾਬ ਪੰਜਾਬੀ ਅਤੇ ਪੰਜਾਬੀ ਦੀ ਜਿਹੜੀ ਦੁਹਾਈ ਪਾਉਣ ਵਾਲੇ ਉਹਨਾਂ ਐਕਟਰਸ ਨੂੰ ਜਾਂ ਉਹਨਾਂ ਗਾਇਕ ਨੂੰ ਪ੍ਰਮੋਟ ਨਾ ਕਰੀਏ। ਤੁਸੀਂ 437-870-0001 'ਤੇ ਜ਼ਰੂਰ ਕਾਲ ਕਰਕੇ ਬਹੁਤੀ ਜਾਣਕਾਰੀ ਲੈ ਸਕਦੇ ਹੋ। ਸੋ ਬਹੁਤ ਸਾਰੀਆਂ ਹੋਰ ਗੱਲਾਂ ਨੇ, ਤੁਸੀਂ ਰੋਇਲ ਪਰਫਿਊਮਸ ਨੂੰ ਯਾਦ ਰੱਖਣਾ ਆ, ਰੋਇਲ ਪਰਫਿਊਮਸ 500-600-700-700 ਦੇ ਪਰਫਿਊਮਸ ਜਿਹੜੇ ਆ ਨਾ, ਤੁਹਾਨੂੰ $100 ਦੇ ਵਿੱਚ 3 ਪਰਫਿਊਮ ਅਤੇ 1 ਰੇਡੀਓ ਉਡਾਨ ਵੱਲੋਂ ਗਿਫਟ, 3-4 ਮਹੀਨੇ ਦਾ ਤੁਹਾਡਾ ਕੰਮ ਡਨ। ਔਰ ਪਰਫਿਊਮ ਵੀ ਉਹ ਕਰੀਡ ਵਰਗੇ ਬਹੁਤ, ਕਿੰਨੇ ਨਾਮ ਲੈ ਰਹੇ ਤੂੰ?
2: ਮੈਂ ਉੱਥੇ ਦੇਖੇ ਸੀ ਅੱਜ ਉਹਨਾਂ
0: ਕਿਹੜੇ ਕਿਹੜੇ ਨਾਮ ਦੇ, ਮਹਿੰਗੇ ਮਹਿੰਗੇ ਜੀ,
2: ਓਮਬਰੇ ਲੈਦਰ ਹੋ ਗਿਆ,
0: ਓਮਬਰੇ ਲੈਦਰ, ਰਣਜੀਤ ਬਾਵੇ ਦਾ ਫੇਵਰਟ
2: ਹੋ ਗਿਆ, ਟੌਮ ਫੋਰਡ ਦਾ
0: ਹੋ ਗਿਆ, $100 'ਚ 3 ਪਰਫਿਊਮ ਤੇ 1 ਸਾਡੇ ਵੱਲੋਂ ਗਿਫਟ, ਰੋਇਲ ਪਰਫਿਊਮਸ। ਗੂਗਲ ਕਰ ਲਿਓ ਰੋਇਲ ਪਰਫਿਊਮਸ। ਸੋ ਰੋਇਲ ਪਰਫਿਊਮ 'ਤੇ ਤੁਸੀਂ ਪਹੁੰਚਣਾ, ਰੇਡੀਓ ਉਡਾਨ ਦਾ ਰੈਫਰੈਂਸ ਦੇਣਾ ਆ, $300 'ਚ ਪਰਫਿਊਮ ਤੁਹਾਨੂੰ ਮਿਲ ਜਾਣੇ ਆ ਅਤੇ ਨਾਲ ਦੀ ਨਾਲ ਇੱਕ ਰੇਡੀਓ ਉਡਾਨ ਵੱਲੋਂ ਤੁਹਾਨੂੰ ਗਿਫਟ ਆ। ਸੋ ਰੋਇਲ ਪਰਫਿਊਮ ਤੁਹਾਨੂੰ ਗੂਗਲ ਕਰ ਲਓ, ਸਾਰਾ ਕੁਛ ਉੱਥੇ ਮਿਲ ਜਾਣਾ, ਸਾਰੇ ਪਰਫਿਊਮ ਦੀ ਨੌਲੇਜ ਮਿਲ ਜਾਣੀ ਆ। ਸੋ ਤੁਸੀਂ ਰੋਇਲ ਪਰਫਿਊਮ ਦਾ ਨੰਬਰ ਦਈਏ, ਤੁਹਾਨੂੰ ਦੇ ਦਿੰਦੇ, ਚਲੋ ਨੰਬਰ ਦੇ ਦਿੰਦੇ ਆਪਾਂ। ਸੋ ਸਰੋਤਿਆਂ ਨੂੰ ਤੁਸੀਂ ਪਹੁੰਚਣਾ ਸੌਖਾ ਹੋ ਜੂਗਾ ਰੋਇਲ ਪਰਫਿਊਮਸ। ਮੈਨੂੰ ਰੋਇਲ ਪਰਫਿਊਮ ਦਾ ਨੰਬਰ ਕਿਉਂ ਨਹੀਂ ਰੋਜ਼ ਲੱਭਦਾ ਗੁਮਨਾਮ? ਕਿਉਂਕਿ ਬਹੁਤ ਮਹਿੰਗੇ ਇਸ ਕਰਕੇ ਨਹੀਂ। ਸੋ ਨੰਬਰ ਬਈ, ਮੈਨੂੰ ਨੰਬਰ ਲੱਭਿਆ ਨਹੀਂ ਗੁਮਨਾਮ, ਨੰਬਰ ਦਿਓ ਯਾਰ ਪਰਫਿਊਮ ਤੇ ਤੁਸੀਂ ਪਹੁੰਚਣਾ 365-341-0000 ਰੋਇਲ ਪਰਫਿਊਮ ਤੇ ਤੁਸੀਂ ਪਹੁੰਚ ਜਾਣਾ ਆ। ਸੋ ਨਾਲ ਦੀ ਨਾਲ ਗ੍ਰੈਂਡ ਹੋਮ ਫਰਨੀਚਰ, ਮਾਫ਼ ਕਰਨਾ, ਗ੍ਰੈਂਡ ਹੋਮ ਫਰਨੀਚਰ, ਜੀ ਬਿਲਕੁਲ। ਸੋ ਗ੍ਰੈਂਡ ਹੋਮ ਫਰਨੀਚਰ, ਫਰਨੀਚਰ ਲੈਣ ਲਈ ਇੱਕੋ ਇੱਕ ਨਾਮ, ਗ੍ਰੈਂਡ ਹੋਮ ਫਰਨੀਚਰ, ਦੋ ਲੋਕੇਸ਼ਨ ਤੋਂ ਸਰਵ ਕਰਦੇ ਨੇ। ਸੋ ਗ੍ਰੈਂਡ ਹੋਮ ਫਰਨੀਚਰ ਨੂੰ ਤੁਸੀਂ ਯਾਦ ਰੱਖਣਾ, ਡ੍ਰੀਮ ਹੋਮ ਅਪਲਾਈਂਸਿਸ। ਨਾਲ ਦੀ ਨਾਲ ਤੁਹਾਨੂੰ ਇੱਕ ਨੰਬਰ ਦੇ ਦਈਏ, ਜੇ ਤੁਸੀਂ ਘਰ ਵਾਸਤੇ ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਜਾਂ ਤੁਸੀਂ ਬੇਸਮੈਂਟ ਵਾਸਤੇ ਅਪਲਾਈਂਸਿਸ ਲੱਭ ਰਹੇ ਸੀ, ਰੈਫਰੀਜਰੇਟਰ, ਡਿਸ਼ਵਾਸ਼ਰਸ, ਸਟੋਵ, ਟੀਵੀ, ਬਿਲਟਨ ਅਪਲਾਈਂਸਿਸ, ਤੁਸੀਂ ਡ੍ਰੀਮ ਹੋਮ ਅਪਲਾਈਂਸਿਸ ਨੂੰ ਯਾਦ ਰੱਖੋ, 905-805-3000, ਡ੍ਰੀਮ ਹੋਮ ਅਪਲਾਈਂਸਿਸ, 905-805-3000, ਵਿਜ਼ਿਟ ਡ੍ਰੀਮ ਹੋਮ ਅਪਲਾਈਂਸਿਸ ਫੋਰ ਦੀ ਬੈਸਟ ਪ੍ਰਾਈਸ, ਬੈਸਟ ਡੀਲ ਐਂਡ ਬੈਸਟ ਗਿਫਟਸ। 905-805-3000, 2915 ਅਰਜੰਟੀਆ ਰੋਡ, ਮਿਸੀਸਾਗਾ, ਡ੍ਰੀਮ ਹੋਮ ਅਪਲਾਈਂਸਿਸ। ਜੀ ਸਤਿ ਸ਼੍ਰੀ ਅਕਾਲ ਮਨਦੀਪ ਜੀ, ਤੁਸੀਂ ਓਨਰ ਹੋ? ਓਕੇ ਮਨਦੀਪ ਜੀ, ਸਮਾਂ ਬਹੁਤ ਘੱਟ ਆ ਜੀ, ਥੋੜ੍ਹਾ ਜਿਹਾ ਕੁਇਕ ਰੱਖੋ। ਚਲੋ ਐਨੀਵੇ ਮਨਦੀਪ ਜੀ, ਤੁਹਾਡੀ ਆਵਾਜ਼ ਸਾਡੇ ਤੱਕ ਨਹੀਂ ਪਹੁੰਚ ਰਹੀ, ਤੁਸੀਂ ਮੈਨੂੰ ਰੇਡੀਓ ਡਾਨ ਇੰਸਟਾਗ੍ਰਾਮ 'ਤੇ DM ਕਰ ਸਕਦੇ ਹੋ। ਸੋ ਆਪਣੇ ਕੋਲ ਸਮਾਂ 3 ਮਿੰਟ ਦਾ ਰਹਿ ਗਿਆ ਆ। ਸੋ ਗੱਲਾਂ ਬਾਤਾਂ ਅੱਜ ਬਹੁਤ ਖੂਬਸੂਰਤ ਹੋਈਆਂ, ਪਤਾ ਨਹੀਂ ਲੱਗਿਆ ਸਮਾਂ ਕਿਸ ਤਰ੍ਹਾਂ ਲੰਘਿਆ। ਤੁਸੀਂ 28 ਤਰੀਕ ਨੂੰ ਸਿਆਣੇ ਕਹਿੰਦੇ ਨੇ ਸ਼ੋਅ ਦੇਖਣਾ ਚਾਹੁੰਦੇ ਹੋ, 28 ਅਗਸਤ ਨੂੰ ਦਿਨ ਰਹਿ ਗਿਆ ਸਾਰੇ ਵਿੱਚ, ਦੋ ਅੱਜ ਦਾ ਪਾ ਕੇ ਇੱਕ ਦਿਨ ਰਹਿ ਗਿਆ 27 ਦਾ, 28 ਤਰੀਕ ਨੂੰ ਸ਼ਾਮ ਨੂੰ 6 ਵਜੇ 5:30 ਡੋਰ ਓਪਨ ਹੋ ਜਾਣੇ ਆ। ਜਰਨੈਲ ਸਿੰਘ ਪਹੁੰਚ ਚੁੱਕੇ ਨੇ ਬ੍ਰੈਂਪਟਨ ਦੀ ਧਰਤੀ 'ਤੇ। ਸੋ ਤੁਸੀਂ ਜਰਨੈਲ ਸਿੰਘ ਹੋਣਾਂ ਨਾਲ ਗੱਲਾਂ ਬਾਤਾਂ ਕਰ ਰਹੇ ਹਾਂ, ਤਾਂ ਕੱਲ੍ਹ ਨੂੰ ਤੁਸੀਂ ਮਲਾਈ ਕੁਜ਼ੀਨ 'ਤੇ ਪਹੁੰਚ ਜਿਓ, 6-7 ਮੀਟ ਐਂਡ ਗ੍ਰੀਟ, ਔਫੀਸ਼ੀਅਲ ਮੀਟ ਐਂਡ ਗ੍ਰੀਟ ਹੋ ਰਿਹਾ। ਸੋ ਸਾਰਾ ਮੀਡੀਆ ਕਾਨਫਰੰਸ ਹੋ ਰਹੀ ਆ, ਜਰਨੈਲ ਸਿੰਘ ਨੂੰ ਤੁਸੀਂ ਮਿਲਣਾ ਚਾਹੁੰਦੇ ਹੋ, ਉਹਨਾਂ ਨਾਲ ਗੱਲਾਂ ਕਰਨੀਆਂ ਚਾਹੁੰਦੇ ਹੋ, ਉਹਨਾਂ ਨਾਲ ਪਿਕਚਰ ਕਲਿੱਕ ਕਰਨੀਆਂ, ਤਾਂ ਮੀਟ ਐਂਡ ਗ੍ਰੀਟ ਕੱਲ੍ਹ ਨੂੰ 6-8 ਵਜੇ ਤੱਕ ਮਲਾਈ ਕੁਜ਼ੀਨ 'ਤੇ। ਅਤੇ ਨਾਲ ਦੀ ਨਾਲ ਗੁਮਨਾਮ,
2: ਹਾਂਜੀ,
0: ਹੋਰ ਕੁਛ ਕਹਿਣਾ ਚਾਹੋਗੇ?
2: ਮੈਂ ਤਾਂ ਇਹੀ ਕਹੂੰਗਾ ਜੀ, ਖੂਬਸੂਰਤ ਸ਼ਾਮ ਢਲ ਰਹੀ ਆ ਤੇ ਪੰਛੀ ਮੁੜ ਰਹੇ ਨੇ, ਤਾਂ ਕਿਉਂ ਨਾ ਹੁਣ ਆਪਾਂ ਵੀ ਸਾਰੇ ਸਰੋਤਿਆਂ ਪਿਆਰ ਭਰੀ ਸਤਿ ਸ੍ਰੀ ਅਕਾਲ ਬੁਲਾ ਕੇ ਉਹਨਾਂ ਨੂੰ ਸੋਹਣੀਆਂ ਸੋਹਣੀਆਂ ਨੀਂਦਾਂ ਦੇ ਸੁਪਨੇ ਵਿਖਾ ਕੇ, ਪੀਜ਼ਾ ਪੂਜ਼ਾ ਖਵਾ ਕੇ ਵਧੀਆ ਹੁਣ ਆਪਾਂ ਸੌਣ ਦੀ ਇਜਾਜ਼ਤ ਦਈਏ।
0: ਸੋ ਬਿਲਕੁਲ ਜੀ, ਆਪਾਂ ਕੱਲ ਨੂੰ ਮਿਲਦੇ ਹਾਂ ਇਸੇ ਵੇਲੇ ਇਸੇ ਘੜੀ ਇਸੇ ਪਲ, ਤੇ ਕੱਲ ਦਾ ਮਤਲਬ ਜਦੋਂ ਹੁਣ ਅਗਲੀ ਸਵੇਰ ਚੜੂਗੀ। ਸੋ ਮੰਡੇ ਨੂੰ ਮਿਲਾਂਗੇ, ਹੁਣ ਅੱਜ ਫਰਾਈਡੇ ਦਾ ਦਿਨ ਹੈ ਕਿ ਥਰਸਡੇ?
2: ਅੱਜ ਤਾਂ ਵੈਨਸਡੇ ਆ।
0: ਅੱਜ ਵੈਨਸਡੇ ਆ?
2: ਹਾਂਜੀ।
0: ਅੱਛਾ, ਮੈਨੂੰ ਇਹ ਲੱਗਿਆ ਫਰਾਈਡੇ ਆ।
2: ਕੈਨੇਡਾ ਦੀ ਜ਼ਿੰਦਗੀ ਇੱਦਾਂ ਹੀ ਹੈ ਜੀ, ਇਹ ਤਾਂ ਦਿਨ ਘੰਟੇ ਭੁਲਾ ਦਿੰਦੀ ਆ,
0: ਇਹਨੇ ਚੈੱਕ ਕਰਦਾ ਸੀਗਾ। ਮੈਂ ਕਿਹਾ ਗੁਮਨਾਮ ਗੁੰਮ ਰਹਿੰਦਾ, ਅੱਜ ਦੇਖੀਏ ਕਿ ਮੇਰੀ ਹਾਂ 'ਚ ਹਾਂ ਮਿਲਾਉਂਦਾ ਕਿ ਨਹੀਂ
2: ਮਿਲਾਉਂਦਾ। ਨਹੀਂ ਅੱਜ ਨਹੀਂ ਗੁਮਨਾਮ, ਅੱਜ ਗੁਮਨਾਮ ਸੰਧੂ ਸਾਹਿਬ।
0: ਸੋ ਬਿਲਕੁਲ ਜੀ, ਕੱਲ ਨੂੰ ਮਿਲ, ਕੱਲ ਨੂੰ ਮਿਲਦੇ ਹਾਂ ਜੀ ਇਸੇ ਵੇਲੇ ਇਸੇ ਘੜੀ ਪਾਲ, ਸੋ ਗੱਲਾਂ ਬਾਤਾਂ ਕਰਾਂਗੇ ਕੱਲ ਨੂੰ ਰੇਡੀਓ ਪ੍ਰੋਗਰਾਮ ਉਡਾਨ ਦੇ ਵਿੱਚ। ਅੱਜ ਗੱਲਾਂ ਬਾਤਾਂ ਥੋੜ੍ਹੀਆਂ ਜਿਹੀਆਂ ਡੀਲਾਂ ਦੀਆਂ ਹੋ ਗਈਆਂ, ਸੋ ਕੱਲ ਨੂੰ ਫਿਰ ਆਪਾਂ ਬਹੁਤ ਖੂਬਸੂਰਤ ਗੱਲਾਂ ਬਾਤਾਂ ਕਰਾਂਗੇ। ਲਵ ਯੂ ਆਲ, ਜ਼ਿੰਦਗੀ ਜ਼ਿੰਦਾਬਾਦ, ਭੁੱਲਿਓ ਨਾ ਮੁਸਕਰਾਉਣਾ, ਹਾਸੇ ਆਬਾਦ ਰੱਖਿਓ, ਰੋਸ਼ਨ ਦਾ ਲੈ ਸਵੇਰਾ, ਫਿਰ ਮਿਲਾਂਗੇ, ਯਾਦ ਰੱਖਿਓ, ਖੁਸ਼ ਰਹੋ, ਆਬਾਦ ਰਹੋ, ਜ਼ਿੰਦਾਬਾਦ ਰਹੋ। ਸੋ ਐਮੀ ਵਿਰਕ ਦਾ ਸੁਨੇਹਾ ਦੇ ਦਈਏ ਤੁਹਾਨੂੰ।

ਮਾਂ ਬੋਲੀ ਹੈ ਮਾਵਾਂ ਵਰਗੀ ਠੰਡੀਆਂ ਮਿੱਠੀਆਂ ਛਾਵਾਂ ਵਰਗੀ ਮਾਂ ਬੋਲੀ ਹੈ ਮਾਵਾਂ ਵਰਗੀ ਠੰਡੀਆਂ ਮਿੱਠੀਆਂ ਛਾਵਾਂ ਵਰਗੀ ਬਾਲ ਪੁਨੇ ਦੇ ਚਾਵਾਂ ਵਰਗੀ ਤੇ ਸੱਜਣ ਦੀਆਂ ਖੁੱਲੀਆਂ ਬਾਹਾਂ ਵਰਗੀ ਖੁੱਲੀਆਂ ਡੁੱਲੀਆਂ ਥਾਵਾਂ ਵਰਗੀ ਮੇਰੇ ਪਿੰਡ ਨੂੰ ਜਾਂਦੇ ਰਾਵਾਂ ਵਰਗੀ ਆਓ ਇਸ ਦੀ ਸ਼ਾਨ ਵਧਾਈਏ ਇਹਦੇ ਸੋਹਲੇ ਰਲਮੇ ਲਗਾਈਏ ਕਿਉਂਕਿ ਬੋਲੀ ਆਪਣੀ ਤੇ ਸਾਨੂੰ ਮਾਣ ਹੋਣਾ ਚਾਹੀਦਾ ਬੰਦਾ ਜਦੋਂ ਬੋਲੇ ਤਾਂ ਪਹਿਚਾਣ ਹੋਣਾ ਚਾਹੀਦਾ ਆਪਣੀ ਪਹਿਚਾਣ ਵਾਲਾ ਦੀਵਾ ਨਾ ਬਜਾ ਦਿਓ ਵੇਖਿਓ ਪੰਜਾਬੀ ਉਹ ਪੰਜਾਬੀ ਨਾ ਭੁਲਾ ਦਿਓ ਵੇਖਿਓ।

ਕਥੂਰੀਆ ਜੀ ਦੁਆਰਾ ਮਾਂ ਬੋਲੀ ਪੰਜਾਬੀ ਪੰਜਾਬ ਅਤੇ ਪੰਜਾਬੀਅਤ ਨੂੰ ਸਮਰਪਿਤ ਰੇਡੀਓ ਪ੍ਰੋਗਰਾਮ ਸਬਰੰਗ ਦੇ ਨਾਲ ਜੁੜ ਚੁੱਕੇ ਸਾਰੇ ਹੀ ਦੋਸਤਾਂ, ਮਿੱਤਰਾਂ, ਭੈਣ ਭਰਾਵਾਂ, ਬਜ਼ੁਰਗਾਂ ਤੇ ਰੱਬ ਵਰਗੀਆਂ ਮਾਵਾਂ

ਝੂਠੀਆਂ ਉਮੀਦਾਂ ਦੇ ਸਹਾਰੇ ਕਾਹਤੋਂ ਸੋਚਦੈ। ਝੂਠੀਆਂ ਉਮੀਦਾਂ ਦੇ ਸਹਾਰੇ ਕਾਹਤੋਂ ਸੋਚਦੈ, ਤੇਰੇ ਜੋ ਨਾ ਹੋਏ ਉਹਨਾਂ ਬਾਰੇ ਕਾਹਤੋਂ ਸੋਚਦੈ। ਦੁਨੀਆਂ ਦੇ ਮੇਲੇ ਵਿੱਚ ਆਉਣਾ ਜਾਣਾ ਬਣਿਆ, ਦੁਨੀਆਂ ਦੇ ਮੇਲੇ ਵਿੱਚ ਆਉਣਾ ਜਾਣਾ ਬਣਿਆ, ਸਦਾ ਰਹਿਣ ਸੱਜਣ ਪਿਆਰੇ ਕਾਹਤੋਂ ਸੋਚਦੈ। ਯਾਦਾਂ ਦੇ ਬਗੀਚੇ ਮਿੱਠੀ ਮਹਿਕ ਵੀ ਤਾਂ ਹੋਵੇਗੀ, ਯਾਦਾਂ ਦੇ ਬਗੀਚੇ ਮਿੱਠੀ ਮਹਿਕ ਵੀ ਤਾਂ ਹੋਵੇਗੀ, ਕੱਲਾ ਬਹਿ ਕੇ ਐਵੇਂ ਹੰਝੂ ਖਾਰੇ ਕਾਹਤੋਂ ਸੋਚਦੈ, ਕੱਲਾ ਬਹਿ ਕੇ ਐਵੇਂ ਹੰਝੂ ਖਾਰੇ ਕਾਹਤੋਂ ਸੋਚਦੈ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਹੋਸਟ, ਤੁਹਾਡਾ ਦੋਸਤ, ਰੇਡੀਓ ਪ੍ਰੋਗਰਾਮ ਸਬਰੰਗ ਦਾ ਸੂਤਰਧਾਰ ਡਾਕਟਰ ਦਰਸ਼ਨਦੀਪ ਹਾਜ਼ਰ ਹਾਂ। ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਪੇਸ਼ ਹੁੰਦੇ ਰੇਡੀਓ ਪ੍ਰੋਗਰਾਮ ਸਬਰੰਗ ਨੂੰ ਲੈ ਕੇ, ਜਿਸ ਨੂੰ ਤੁਸੀਂ ਸੁਣਦੇ ਹੋ, ਜਿਸ ਨੂੰ ਤੁਸੀਂ ਮੰਨਦੇ ਹੋ, 10 ਵਜੇ ਤੋਂ ਲੈ ਕੇ 11 ਵਜੇ ਤੱਕ 5:30 AM ਦੀ ਕ੍ਰਿਸਟਲ ਕਲੀਅਰ ਫ੍ਰੀਕੁਐਂਸੀ ਤੇ, ਜਿੱਥੇ ਸਾਡੇ ਦੋਸਤ ਮਿੱਤਰ ਭੈਣ ਭਰਾ ਸਵੇਰੇ 4 ਵਜੇ ਤੋਂ ਲਗਾਤਾਰ ਆਪਣੇ ਆਪਣੇ ਟੈਲੈਂਟ ਦੇ ਰਾਹੀਂ, ਆਪਣੇ ਆਪਣੇ ਸਮਰੱਥਾ ਦੇ ਰਾਹੀਂ ਤੁਹਾਡਾ ਮਨੋਰੰਜਨ ਕਰਦੇ ਨੇ, ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਨਾਲ ਤੁਹਾਨੂੰ ਅਪਡੇਟ ਕਰਦੇ ਨੇ। ਹੁਣੇ ਹੁਣੇ 9 ਤੋਂ 10 ਤੁਸੀਂ ਰੇਡੀਓ ਪ੍ਰੋਗਰਾਮ ਉਡਾਨ ਸੁਣ ਰਹੇ ਸੀ ਪ੍ਰਭ ਸੰਧੂ ਤੋਂ, ਔਰ ਇਹ ਸਿਲਸਿਲਾ ਲਗਾਤਾਰ ਚੱਲਦਾ ਸਵੇਰੇ 4 ਵਜੇ ਤੋਂ, ਤੇ ਸਾਡੀ ਵਾਰੀ ਆਉਂਦੀ ਹੈ ਇਸ ਵੇਲੇ 10 ਵਜੇ। ਸਾਡੀ ਵੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਜਿੰਨਾ ਤਿਲ ਫੁੱਲ ਹਿੱਸਾ ਪਾ ਸਕਦੇ ਹਾਂ ਇਸ ਫ੍ਰੀਕੁਐਂਸੀ ਦੇ ਪ੍ਰੋਗਰਾਮਾਂ ਨੂੰ ਥੋੜ੍ਹਾ ਜਿਹਾ ਮਨੋਰੰਜਕ ਬਣਾਉਣ ਦੇ ਲਈ, ਤੁਹਾਨੂੰ ਉਸ ਪੰਜਾਬ ਦੇ ਨਾਲ ਜੋੜਨ ਦੇ ਲਈ, ਤੁਹਾਨੂੰ ਉਸ ਪੰਜਾਬੀ ਤਹਿਜ਼ੀਬ ਦੇ ਨਾਲ ਜੋੜਨ ਦੇ ਲਈ, ਪੰਜਾਬੀ ਸੱਭਿਆਚਾਰ ਦੇ ਨਾਲ ਜੋੜਨ ਦੇ ਲਈ, ਪੰਜਾਬੀ ਵਿਰਸੇ ਦੇ ਨਾਲ ਜੋੜਨ ਦੇ ਲਈ, ਪੰਜਾਬੀ ਮਾਂ ਬੋਲੀ ਦੇ ਨਾਲ ਜੋੜਨ ਦੇ ਲਈ, ਉਹਨਾਂ ਪੁਰਾਣੀਆਂ ਯਾਦਾਂ ਦੇ ਨਾਲ ਜੋੜਨ ਦੇ ਲਈ, ਉਸ ਪੁਰਾਣੀ ਰੂਹ ਜਿੱਥੇ ਸਾਡੀ ਵਸਦੀ ਹੈ ਉਸ ਜਗ੍ਹਾ ਦੇ ਨਾਲ, ਉਹਨਾਂ ਗਲੀਆਂ ਮੁਹੱਲਿਆਂ ਦੇ ਨਾਲ ਜੋੜਨ ਦੇ ਲਈ ਅਸੀਂ ਥੋੜ੍ਹੀ ਬਹੁਤ ਜਿੰਨੀ ਕੋਸ਼ਿਸ਼ ਅਸੀਂ ਕਰ ਸਕਦੇ ਹਾਂ ਕਰੀਦੀ ਹੈ, ਔਰ ਦੋਸਤ ਮਿੱਤਰ ਪਸੰਦ ਵੀ ਕਰਦੇ ਆ, ਲਾਈਕ ਵੀ ਕਰਦੇ ਆ, ਸਾਡੇ ਨਾਲ ਜੁੜਦੇ ਨੇ, ਸਾਡੀ ਲਾਈਨ ਦੇ ਉੱਪਰ ਵੀ ਮੈਨੂੰ ਮੋਰਲੀ ਸਪੋਰਟ ਵੀ ਕਰਦੇ, ਔਰ ਮੈਨੂੰ ਬਹੁਤ ਅੱਛਾ ਲੱਗਦਾ ਜਦੋਂ ਦੋਸਤ ਮਿੱਤਰ ਤੁਹਾਡੇ ਨਾਲ ਗੱਲਬਾਤ ਕਰਕੇ, ਕਿਉਂਕਿ ਕਈ ਗੱਲਾਂ ਮੈਨੂੰ ਵੀ ਬਹੁਤ ਸਾਰੀਆਂ ਦੋਸਤਾਂ ਮਿੱਤਰਾਂ ਤੋਂ ਸੁਣਨ ਵਾਸਤੇ ਮਿਲਦੀਆਂ। ਸੋ ਰੋਜ਼ ਦੀ ਤਰ੍ਹਾਂ ਪ੍ਰੋਗਰਾਮ ਸਾਡਾ ਸਬਰੰਗ ਪੇਸ਼ ਕੀਤਾ ਜਾਂਦਾ ਵਿਸ਼ਵ ਪੰਜਾਬੀ ਸਭਾ ਦੇ ਦੁਆਰਾ, ਵਿਸ਼ਵ ਪੰਜਾਬੀ ਸਭਾ ਦੇ ਦੁਆਰਾ ਰੇਡੀਓ ਪ੍ਰੋਗਰਾਮ ਸਬਰੰਗ ਦੇ ਨਾਲ ਨਾਲ ਵਿਸ਼ਵ ਪੰਜਾਬੀ ਸਾਂਝ ਸ਼ਾਮ ਨੂੰ ਰੋਜ਼ ਤੁਸੀਂ ਅਪਲੋਡ ਹੁੰਦਾ ਇੰਡੀਆ ਤੋਂ, ਵਿਸ਼ਵ ਪੰਜਾਬੀ ਸਾਂਝ ਆਨਲਾਈਨ ਪੰਜਾਬੀ ਅਖਬਾਰ, ਤੁਸੀਂ ਐਪਲੋਡ ਡਾਊਨਲੋਡ ਕਰਕੇ ਉਸ ਨੂੰ ਵੀ ਪੜ੍ਹ ਸਕਦੇ ਹੋ। ਦੇਸ਼ ਵਿਦੇਸ਼ ਦੀਆਂ, ਕੈਨੇਡਾ ਦੀਆਂ ਸਾਰੀਆਂ ਗਤੀਵਿਧੀਆਂ ਨੂੰ ਉਹਦੇ ਵਿੱਚ ਕਵਰ ਕੀਤਾ ਜਾਂਦਾ। VPS24.ca 24 ਘੰਟੇ 7 ਦਿਨ ਚੱਲਣ ਵਾਲਾ IPTV ਚੈਨਲ, ਅੱਜ ਦਾ ਇਹ ਪ੍ਰੋਗਰਾਮ ਵੀ ਇਸ ਵੇਲੇ ਦੋਸਤ ਮਿੱਤਰ ਕੋਈ ਸਾਡੇ ਨਾਲ ਜੁੜਨ ਤੋਂ ਵਾਂਝਾ ਰਹਿ ਗਿਆ, ਅਗਲੇ ਦਿਨ ਸ਼ਾਮ ਨੂੰ 7 ਵਜੇ ਦੇ ਕਰੀਬ ਅਸੀਂ ਫਿਰ ਇਹ ਪ੍ਰੋਗਰਾਮ ਨੂੰ ਅਪਲੋਡ ਕਰ ਦਿੰਦੇ ਹਾਂ VPS24 HD ਉਸ ਚੈਨਲ ਦੇ ਉੱਪਰ। ਤੁਸੀਂ IPTV ਚੈਨਲ ਦੇ ਪੰਜਾਬੀ ਸੈਕਸ਼ਨ ਵਿੱਚ ਜਾ ਕੇ VPS24.HD ਭਰੋਗੇ ਤੇ ਸਾਡੇ ਇਸ ਚੈਨਲ ਦੇ ਨਾਲ ਜੁੜ ਜਾਓਗੇ। ਵਿਸ਼ਵ ਪੰਜਾਬੀ ਭਵਨ ਆਧੁਨਿਕ ਸਹੂਲਤਾਂ ਦੇ ਨਾਲ ਲੈਸ ਬ੍ਰਹਮਟਨ ਦਾ ਇੱਕੋ ਇੱਕ ਐਸਾ ਆਡੀਟੋਰੀਅਮ ਜਿਸ ਦੇ ਨਾਲ ਦਾ ਕੋਈ ਆਡੀਟੋਰੀਅਮ ਤੁਹਾਨੂੰ ਬ੍ਰਹਮਟਨ ਦੇ ਵਿੱਚ ਨਹੀਂ ਮਿਲੇਗਾ। ਜੇਕਰ ਤੁਸੀਂ ਨਹੀਂ ਵੇਖਿਆ ਤਾਂ ਜ਼ਰੂਰ ਇੱਕ ਵਾਰ ਕਿਸੇ ਨਾ ਕਿਸੇ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰੋ ਤੇ ਪ੍ਰੋਗਰਾਮ ਦਾ ਆਨੰਦ ਵੀ ਮਾਣੋ, ਨਾਲ ਤੁਸੀਂ ਵਿਸ਼ਵ ਪੰਜਾਬੀ ਭਵਨ ਨੂੰ ਵੀ ਦੇਖੋਗੇ ਤੇ ਤੁਹਾਡੇ ਮਨ ਨੂੰ ਖੁਸ਼ੀ ਹੋਏਗੀ। 2-3-4 ਅਕਤੂਬਰ ਬਸ ਰਹਿ ਗਿਆ, ਕੋਈ ਇੱਕ ਮਹੀਨਾ ਤੇ 7-8 ਦਿਨ ਦੇ ਕਰੀਬ ਸਾਡੀ ਵਿਸ਼ਵ ਪੰਜਾਬੀ ਕਾਨਫਰੰਸ ਜਿਹੜੀ ਆਯੋਜਿਤ ਕੀਤੀ ਜਾਣੀ ਇੱਥੇ 2-3-4 ਅਕਤੂਬਰ ਨੂੰ ਵਿਸ਼ਵ ਪੰਜਾਬੀ ਭਵਨ ਦੇ ਵਿੱਚ ਇੱਕ ਸਾਹਿਤਕ ਔਰ ਸੱਭਿਆਚਾਰਕ ਮੇਲਾ ਜਿਹੜਾ ਇੱਕ ਲੱਗਣ ਜਾ ਰਿਹਾ ਤੁਹਾਡੇ ਸ਼ਹਿਰ ਦੇ ਵਿੱਚ। ਤੁਹਾਨੂੰ ਸਾਰਿਆਂ ਨੂੰ ਉੱਥੇ ਆਉਣ ਦੇ ਲਈ ਖੁੱਲ੍ਹਾ ਸੱਦਾ ਹੈ। ਉੱਥੇ ਤੁਹਾਡਾ ਸਵੇਰ ਦਾ ਨਾਸ਼ਤਾ ਵੀ ਹੋਏਗਾ ਔਰ ਦੁਪਹਿਰ ਦਾ ਖਾਣਾ ਵੀ ਹੋਏਗਾ, ਰਾਤ ਦਾ ਖਾਣਾ ਵੀ ਹੋਏਗਾ, ਔਰ ਦੋਸਤ ਮਿੱਤਰ ਜਿਹੜੇ ਬਾਹਰੋਂ ਸਾਡੇ ਡੈਲੀਗੇਟਸ ਆਉਂਦੇ ਨੇ ਉਹਨਾਂ ਦੇ ਰਹਿਣ ਦਾ ਇੰਤਜ਼ਾਮ ਵੀ ਅਸੀਂ ਇੱਥੇ ਕਰਦੇ ਹਾਂ। ਸੋ ਮਾਂ ਬੋਲੀ ਦੇ ਪ੍ਰਤੀ ਇੱਕ ਫਰਜ਼ ਹੈ ਜਿਸ ਨੂੰ ਅਦਾ ਕਰ ਰਹੇ ਹਾਂ ਵਿਸ਼ਵ ਪੰਜਾਬੀ ਸਭਾ ਔਰ ਸਾਡੇ ਚੇਅਰਮੈਨ ਡਾਕਟਰ ਦਲਵੀਰ ਕਥੂਰੀਆ ਜੀ, ਕਿ ਪੰਜਾਬੀ, ਪੰਜਾਬ ਔਰ ਪੰਜਾਬੀਅਤ ਦੇ ਪ੍ਰਤੀ ਨਾ ਉਹਨਾਂ ਦੇ ਮਨ ਦੇ ਵਿੱਚ ਪਤਾ ਨਹੀਂ ਕੀ ਇੱਕ ਜਨੂੰਨ ਹੈ ਕਿ ਦੇਖੋ ਆਨਲਾਈਨ ਪੰਜਾਬੀ ਅਖਬਾਰ VPS24.ca 24 ਘੰਟੇ 7 ਦਿਨ ਵਾਲਾ IB ਚੈਨਲ ਚੱਲਣ, ਫਿਰ ਵਿਸ਼ਵ ਪੰਜਾਬੀ ਭਵਨ ਰੇਡੀਓ ਪ੍ਰੋਗਰਾਮ ਸਬਰੰਗ, ਜਿੱਥੇ ਅਸੀਂ ਦੇਖੋ ਕਦੇ ਅਸੀਂ ਕੋਈ ਰਾਜਨੀਤੀ ਦੀ ਗੱਲ ਤੋਂ ਵੀ ਅਵੋਇਡ ਕਰਦੇ ਹਾਂ, ਕੋਈ ਧਾਰਮਿਕ ਗੱਲ ਤੋਂ ਵੀ ਅਵੋਇਡ ਕਰੀਦਾ, ਕਿਉਂਕਿ ਇਹ ਜਿਹੜੀਆਂ ਗੱਲਾਂ ਇਸ ਤਰ੍ਹਾਂ ਇਹਨਾਂ ਦੇ ਬਾਰੇ ਨਾ ਆਪਣੀ ਆਪਣੀ ਹਰ ਇੱਕ ਦੀ ਇੰਡੀਵਿਜੁਅਲ ਸੋਚ ਹੁੰਦੀ ਹੈ। ਸੋ ਤੁਸੀਂ ਕਿਸੇ ਇੱਕ ਨੂੰ ਸੰਤੁਸ਼ਟ ਨਹੀਂ ਕਰ ਸਕਦੇ, ਇਸ ਕਰਕੇ ਬਿਹਤਰ ਹੈ, ਸਾਡੀ ਕੋਸ਼ਿਸ਼ ਹੀ ਹੁੰਦੀ ਕਿ ਅਸੀਂ ਪੰਜਾਬੀ ਮਾਂ ਬੋਲੀ, ਪੰਜਾਬ ਅਤੇ ਪੰਜਾਬੀਅਤ ਦੀ ਗੱਲ ਕਰੀਏ,
ਜਿਸ ਨੂੰ ਦੋਸਤ ਮਿੱਤਰ ਐਪਰੀਸ਼ੀਏਟ ਵੀ ਕਰਦੇ ਨੇ, ਸਾਡੇ ਨਾਲ ਜੁੜਦੇ ਨੇ ਤੇ ਸਾਨੂੰ ਬਹੁਤ ਅੱਛਾ ਲੱਗਦਾ ਹੈ। ਸੋ ਅੱਜ ਹੋ ਗਈ ਜੀ 26 ਅਗਸਤ ਹੋ ਗਈ, ਬਸ ਅਗਸਤ ਦਾ ਮਹੀਨਾ ਵੀ ਹੁਣ ਆਖਰੀ ਪਲਾਂ ਤੇ ਹੀ ਹੈ, 4-5 ਦਿਨ ਬਾਕੀ ਹੈ। 20 ਡਿਗਰੀ ਟੈਂਪਰੇਚਰ ਇਸ ਵੇਲੇ ਹੈ ਤੇ ਦਿਨ ਵੇਲੇ ਰਿਹਾ 25-26 ਦੇ ਕਰੀਬ। ਕੱਲ ਨੂੰ ਵੀਰਵਾਰ ਹੋ ਜਾਣਾ 27 ਅਗਸਤ, 25 ਡਿਗਰੀ ਟੈਂਪਰੇਚਰ ਰਹੇਗਾ। 6:36 ਤੇ ਕੱਲ ਸੂਰਜ ਦੇਵਤਾ ਜੀ ਦਰਸ਼ਨ ਦੇਣਗੇ ਔਰ 8:03 ਤੇ ਉਹਨਾਂ ਨੇ ਆਪਣੇ ਘਰ ਵਾਪਸ ਚਲੇ ਜਾਣਾ ਤੇ ਬਸ ਲੁਕਣ ਮਿੱਟੀ ਜੀ ਮੌਸਮ ਦੀ ਹੋਏਗੀ, ਕਦੇ ਧੁੱਪ ਨਿਕਲੇ ਆਈ ਕਦੇ ਬੱਦਲਵਾਈ ਹੋ ਗਈ, ਇਸ ਤਰ੍ਹਾਂ ਦਾ ਮੌਸਮ ਹੈ, ਉਸ ਨੂੰ ਇੰਜੋਏ ਕਰੋ। ਬਹੁਤ ਵਧੀਆ ਮੌਸਮ ਹੈ ਕਿਉਂਕਿ ਆਉਣ ਵਾਲੇ ਹੋਰ ਮਹੀਨੇ ਡੇਢ ਮਹੀਨੇ ਤੋਂ ਬਾਅਦ ਫਿਰ ਲਗਾਤਾਰ ਇੱਥੇ ਸਿਲਸਿਲਾ ਜਿਹੜਾ ਸਰਦੀ ਦਾ ਸ਼ੁਰੂ ਹੋ ਜਾਂਦਾ, ਘਰ ਤੋਂ ਬਾਹਰ ਨਿਕਲਣਾ ਵੀ ਔਖਾ ਹੋ ਜਾਂਦਾ। ਕੰਮਾਂ ਕਾਰਾਂ ਵਾਲੇ ਤੇ ਜਾਂਦੇ ਨੇ ਲੇਕਿਨ ਆਮ ਬਾਹਰ ਘੁੰਮਣ ਫਿਰਨ ਵਾਸਤੇ, ਤੁਰਨ ਫਿਰਨ ਵਾਸਤੇ, ਦੋਸਤਾਂ ਮਿੱਤਰਾਂ ਨੂੰ ਪਾਰਕਾਂ ਚ ਮਿਲਣ ਵਾਸਤੇ, ਇਹ ਜਿਹੜੀਆਂ ਚੀਜ਼ਾਂ ਨਾ ਹੌਲੀ ਹੌਲੀ ਫਿਰ ਬੰਦ ਹੋ ਜਾਂਦੀਆਂ ਨੇ। ਬਾਕੀ ਪ੍ਰੋਗਰਾਮ ਆਉਣ ਵਾਲੇ ਦਿਨਾਂ ਚ ਬੜੇ ਬੜੇ ਖੂਬਸੂਰਤ ਸਾਡੇ ਬ੍ਰਹਮਟਨ ਦੇ ਵਿੱਚ ਹੋ ਰਹੇ ਨੇ, ਜਿਹੜੇ ਸੰਗੀਤ ਪ੍ਰੇਮੀ ਜਾਂ ਹੋਰ ਜਿਹੜੇ ਕਿਸੇ ਨਾ ਕਿਸੇ ਕਲਾ ਨੂੰ ਪਿਆਰ ਕਰਦੇ ਨੇ ਤੇ ਉਹਨਾਂ ਦੇ ਲਈ ਬੜੇ ਬੜੇ ਵਧੀਆ ਪ੍ਰੋਗਰਾਮ ਹੋ ਰਹੇ ਨੇ। ਇੱਕ ਤੇ ਪਰਸੋਂ ਹੀ ਪ੍ਰੋਗਰਾਮ ਹੈ 28 ਅਗਸਤ ਨੂੰ, ਸਾਡੇ ਇੱਕ ਪੰਜਾਬੀ ਫਿਲਮ ਆਰਟਿਸਟ ਜਰਨੈਲ ਸਿੰਘ ਜੀ ਇੱਥੇ ਆ ਰਹੇ ਨੇ, ਉਹਨਾਂ ਦਾ ਰੂਬਰੂ ਪ੍ਰੋਗਰਾਮ ਜਿਹੜਾ ਰੱਖਿਆ ਹੋਇਆ, ਤੁਸੀਂ ਉਹਦੇ ਵਿੱਚ ਸ਼ਾਮਲ ਹੋ ਸਕਦੇ ਹੋ। ਜਰਨੈਲ ਸਿੰਘ ਜੀ ਦੇ ਬਾਰੇ ਉਹਨਾਂ ਦਾ ਨਾ ਬੜਾ ਵਧੀਆ ਇੱਕ ਤਕੀਆ ਕਲਾਮ ਜਿਹੜਾ ਤੁਸੀਂ ਅਕਸਰ ਯੂਟਿਊਬ ਤੇ ਸੁਣਦੇ ਹੋ ਕਿ ਸਿਆਣੇ ਕਹਿੰਦੇ ਨੇ, ਮੈਨੂੰ ਕਈ ਵਾਰ ਯਾਦ ਆਉਂਦੀ ਹੈ ਇਹਨਾਂ ਦੀ ਇਸ ਤਕੀਆ ਕਲਾਮ ਤੋਂ। ਭਾਈ ਗੁਰਸ਼ਰਨ ਸਿੰਘ ਮੰਨਾ ਜਿਹੜਾ ਸੀ ਨਾ, ਭਾਈ ਗੁਰਸ਼ਰਨ ਸਿੰਘ ਜਿਨ੍ਹਾਂ ਦੇ ਤੁਸੀਂ ਸ਼ੁਰੂ ਸ਼ੁਰੂ ਚ ਪਲੇ ਦੇਖਦੇ ਰਹੇ ਹੋ, ਭਾਈ ਮੰਨਾ ਸਿੰਘ ਦੂਰਦਰਸ਼ਨ ਦੇ ਉੱਪਰ ਵੀ ਚੱਲਿਆ, ਉਹਨਾਂ ਦਾ ਤਕੀਆ ਕਲਾਮ ਵੀ ਇੱਕ ਹੁੰਦਾ ਸੀ ਕਿ ਹੁਣ ਮੈਂ ਬੋਲਾਂ ਕਿ ਨਾ ਬੋਲਾਂ, ਹੁਣ ਮੈਂ ਬੋਲਾਂ ਕਿ ਨਾ ਬੋਲਾਂ। ਸੋ ਤਕੀਆ ਕਲਾਮ ਬਣਾ ਕੇ ਗੱਲਾਂ ਐਸੀਆਂ ਐਸੀਆਂ ਸਾਡੇ ਸਰੋਤਿਆਂ ਦੇ ਨਾਲ ਕਰ ਜਾਣੀਆਂ, ਐਸੀਆਂ ਮਿੱਠੀਆਂ ਮਿੱਠੀਆਂ ਚਪੇੜਾਂ ਮਾਰ ਜਾਣੀਆਂ ਜਿਹੜੀਆਂ ਲੋਕਾਂ ਦਾ ਮਾਰਗ ਦਰਸ਼ਕ ਕਰਦੀਆਂ ਹੋਣ। ਸੋ ਜਰਨੈਲ ਸਿੰਘ ਫਿਲਮੀ ਆਰਟਿਸਟ ਤੇ ਹੈ ਨੀ ਹੈ ਨਾ, ਨਾਲ ਇਹਨਾਂ ਦਾ ਇੱਕ ਇਹ ਵੀ ਬੜਾ ਵਧੀਆ ਅੰਦਾਜ਼ ਹੈ ਜਿਹੜਾ ਇਹਨਾਂ ਨੇ ਯੂਟਿਊਬ ਦੇ ਉੱਪਰ ਇੱਕ ਆਪਣਾ ਚੈਨਲ ਬਣਾਇਆ ਹੋਇਆ, ਔਰ ਅਸਰ ਬਹੁਤ ਸੁੰਦਰ ਸੁੰਦਰ ਅੱਛੀਆਂ ਅੱਛੀਆਂ ਸਿੱਖਿਆ ਦਾ ਇੱਕ ਗੱਲਾਂ ਇਸ ਤਕੀਆ ਕਲਾਮ ਦੇ ਹੇਠ ਕਰਦੇ ਨੇ ਕਿ ਸਿਆਣੇ ਕਹਿੰਦੇ ਨੇ। ਸੋ ਤੁਸੀਂ ਮੰਨ ਸਕਦੇ ਹੋ 30 ਅਗਸਤ ਨੂੰ ਐਮੀ ਵਿਰਕ ਦਾ ਸ਼ੋਅ ਹੋ ਰਿਹਾ, ਸਰਗੁਣ ਮਹਿਤਾ ਤੇ ਐਮੀ ਵਿਰਕ ਦਾ, ਉਸ ਨੂੰ ਵੀ ਟੋਰਾਂਟੋ ਦੇ ਵਿੱਚ ਤੁਸੀਂ ਮੰਨ ਸਕਦੇ ਹੋ। ਫਿਰ 18 ਸਤੰਬਰ ਨੂੰ ਹੰਸਰਾਜ ਹੰਸ ਜੀ ਇੱਥੇ ਆ ਰਹੇ ਨੇ ਤੇ ਉਹਨਾਂ ਦੇ ਪ੍ਰੋਗਰਾਮ ਦੇ ਵਿੱਚ ਤੁਸੀਂ ਆਨੰਦ ਮਾਣ ਸਕਦੇ ਹੋ। 27 ਸਤੰਬਰ ਨੂੰ ਰਾਹਤ ਫਤਿਹ ਅਲੀ ਖਾਂ ਉਹ ਵੀ ਟੋਰਾਂਟੋ ਦੇ ਵਿੱਚ ਆ ਰਹੇ ਨੇ ਤੇ ਤੁਸੀਂ ticketmaster.com ਤੇ ਜਾ ਕੇ ਆਪਣੀ ਆਪਣੀ ਟਿਕਟ ਲੈ ਸਕਦੇ ਹੋ। ਜਿਸ ਜਿਸ ਆਰਟਿਸਟ ਨੂੰ ਤੁਸੀਂ ਸੁਣਨ ਦੇ ਸ਼ੌਕੀਨ ਹੋ, ਜਿਹੜਾ ਜਿਹੜਾ ਆਰਟਿਸਟ ਤੁਹਾਨੂੰ ਅੱਛਾ ਲੱਗਦਾ ਹੈ ਤੇ ਤੁਸੀਂ ਉਸ ਦੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਕੇ ਉਹਨਾਂ ਦੇ ਪ੍ਰੋਗਰਾਮ ਦੀ ਰੌਣਕ ਵੀ ਵਧਾ ਸਕਦੇ ਹੋ ਔਰ ਆਪਣਾ ਮਨੋਰੰਜਨ ਵੀ ਕਰ ਸਕਦੇ ਹੋ। ਸੋ ਜੁੜਿਓ ਤੁਸੀਂ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ। ਸਾਡਾ ਟੈਲੀਫੋਨ ਨੰਬਰ ਹੋਈ 647-367-5353, 647-367-5353, 647-367-5353। ਸੋ ਪ੍ਰੋਗਰਾਮ ਨੂੰ ਅੱਗੇ ਲੈ ਕੇ ਚੱਲਦੇ ਹਾਂ ਤੇ ਇੱਕ ਖੂਬਸੂਰਤ ਜਿਹਾ ਗੀਤ ਤੁਹਾਡੇ ਨਾਲ ਮੈਂ ਸ਼ੇਅਰ ਕਰਦਾ ਪਹਿਲੇ, ਤੇ ਉਸ ਤੋਂ ਬਾਅਦ ਆਪਾਂ ਕੋਈ ਨਾ ਕੋਈ ਗੱਲਬਾਤ ਵੀ ਕਰਾਂਗੇ ਕਿਸੇ ਵਧੀਆ ਜਿਹੇ ਵਿਸ਼ੇ ਦੇ ਉੱਪਰ ਤੇ ਤੁਹਾਡੇ ਫੋਨ ਦੀ ਮੈਂ ਇੰਤਜ਼ਾਰ ਕਰੂੰਗਾ। 647-367-5353, 647-367-5353। ਪਹਿਲਾਂ ਸੁਣਦੇ ਹਾਂ ਇੱਕ ਖੂਬਸੂਰਤ ਜਿਹਾ ਗਾਣਾ ਚਮਕੀਲਾ ਸਾਹਿਬ ਦੀ ਆਵਾਜ਼ ਦੇ ਵਿੱਚ।

सुन रहे सी तुसी बहुत खूबसूरत गीत चमकीला साहब दी और अमरजोत दी आवाज दे विच। सो गलबात जिहड़ी आपां अज मेरा मन है ना तुहाडे नाल शेयर करन दा कि पंजाबी मां बोली पंजाबी भाषा जिहड़ी असी बोलदे आ ना इहदा रिश्ता साडे नाल जिहड़ा है ना उह सिर्फ शब्दां तक ही सीमित नहीं रह जांदा, ਸਾਡੀਆਂ ਭਾਵਨਾਵਾਂ ਦੇ ਇਜ਼ਹਾਰ ਕਰਨ ਤੱਕ ਹੀ ਸੀਮਤ ਨਹੀਂ ਰਹਿ ਜਾਂਦਾ। ਸਾਡੇ ਅਹਿਸਾਸ ਜਿਹੜੇ ਹੁੰਦੇ ਨੇ ਅਸੀਂ ਇੱਕ ਦੂਸਰੇ ਤੱਕ ਪਹੁੰਚਾਉਂਦੇ ਹਾਂ ਭਾਸ਼ਾ ਦੇ ਰਾਹੀਂ, ਉੱਥੋਂ ਤੱਕ ਹੀ ਸੀਮਤ ਨਹੀਂ ਰਹਿ ਜਾਂਦਾ, ਸਾਡੀ ਰੂਹ ਦੇ ਨਾਲ ਵੀ ਰਿਸ਼ਤਾ ਬਣ ਜਾਂਦਾ ਹੈ ਇਸਦਾ। ਪੰਜਾਬੀ ਦੇ ਵਿੱਚ ਸਾਨੂੰ ਬਹੁਤ ਸਾਰੇ ਐਸੇ ਸ਼ਬਦ ਜਿਹੜੇ ਮਿਲਦੇ ਹੈ ਜਿਨ੍ਹਾਂ ਦੀ ਅੰਗਰੇਜ਼ੀ ਦੇ ਵਿੱਚ ਟਰਾਂਸ

ਲੇਕਿਨ ਜੋ ਰਿਸ਼ਤਾ ਉਹਨਾਂ ਦਾ ਇਨਸਾਨ ਦੇ ਅੰਦਰਲੀ ਮਾਨਸਿਕ ਸਥਿਤੀ ਦੇ ਨਾਲ ਹੈ ਨਾ, ਜੋ ਉਸ ਨੂੰ ਮਹਿਸੂਸ ਕਰਕੇ ਉਸ ਲਫ਼ਜ਼ ਨੂੰ ਅਸੀਂ ਉਸ ਦੇ ਭਾਵ ਨੂੰ ਮਹਿਸੂਸ ਕਰ ਸਕਦੇ ਹਾਂ ਨਾ, ਉਹਦੇ ਅੰਗਰੇਜ਼ੀ ਚ ਮੀਨਿੰਗ ਦੱਸਣ ਨੂੰ ਨਹੀਂ ਕਰ ਸਕਦੇ। ਚਾਰ ਪੰਜ ਲਫ਼ਜ਼ ਮੇਰੇ ਧਿਆਨ ਦੇ ਵਿੱਚ ਆਏ, ਜਿਨ੍ਹਾਂ ਦੇ ਵਿੱਚੋਂ ਸਭ ਤੋਂ ਪਹਿਲਾ ਲਫ਼ਜ਼ ਇੱਕ ਹੈ, ਚੜ੍ਹਦੀ ਕਲਾ। ਚੜ੍ਹਦੀ ਕਲਾ ਇੱਕ ਐਸਾ ਖੂਬਸੂਰਤ ਸ਼ਬਦ ਹੈ ਜਿਸ ਨੂੰ ਅੰਗਰੇਜ਼ੀ ਦੇ ਵਿੱਚ ਤੁਸੀਂ ਜੋ ਮਰਜ਼ੀ ਦਾ ਮੀਨਿੰਗ ਬਣਾਈ ਜਾਓ, ਲੇਕਿਨ ਚੜ੍ਹਦੀ ਕਲਾ ਦਾ ਜੋ ਅਹਿਸਾਸ ਸਾਡੇ ਮਨ ਦੇ ਵਿੱਚ ਹੈ ਨਾ, ਜੋ ਗੁਰੂ ਸਾਹਿਬਾਨ ਨੇ ਸਾਨੂੰ ਦੇ ਦਿੱਤਾ ਕਿ ਇਨਸਾਨ ਅੰਦਰੂਨੀ ਤੌਰ ਤੇ ਟੁੱਟ ਕੇ ਵੀ ਜਦੋਂ ਆਪਣੇ ਆਪ ਨੂੰ ਟੁੱਟਿਆ ਮਹਿਸੂਸ ਨਾ ਕਰ ਨਾ ਕਰੇ, ਹਮੇਸ਼ਾ ਹਰ ਮੁਸੀਬਤ ਦੇ ਵਿੱਚ, ਹਰ ਦੁੱਖ ਦੇ ਵਿੱਚ, ਹਰ ਤਕਲੀਫ ਦੇ ਵਿੱਚ ਆਪਣੇ ਆਪ ਨੂੰ ਹਮੇਸ਼ਾ ਨੌਂ ਬਰ ਨੌਂ ਜਦੋਂ ਸਮਝਦਾ ਹੈ ਨਾ, ਮਾਨਸਿਕ ਤੌਰ ਤੇ ਉਸ ਦੇ ਮਨ ਦੀ ਸਥਿਤੀ ਦੇ ਨਾਲ ਸੰਬੰਧ ਹੈ ਇਸ ਸ਼ਬਦ ਦਾ, ਇਹਨੂੰ ਚੜ੍ਹਦੀ ਕਲਾ। ਤੁਹਾਡੇ ਮਨ ਦੇ ਵਿੱਚ ਤੁਸੀਂ ਇਸ ਸ਼ਬਦ ਨੂੰ ਕਿਵੇਂ ਲੈਂਦੇ ਹੋ? ਭਲਾ ਹੋਰ ਵੀ ਚਾਰ ਪੰਜ ਸ਼ਬਦ ਹੈ, ਉਹਨਾਂ ਨੂੰ ਵੀ ਇੱਕ ਇੱਕ ਕਰਕੇ ਆਪਾਂ ਡਿਸਕਸ ਕਰਾਂਗੇ। ਮੈਨੂੰ ਨਾ ਇੱਕ ਛੋਟੀ ਜਿਹੀ ਕਹਾਣੀ ਯਾਦ ਆਉਂਦੀ ਹੈ, ਸਾਡੇ ਇੱਕ ਇੰਗਲਿਸ਼ ਦਾ ਰਾਈਟਰ ਹੋਇਆ, ਉਸਦਾ ਨਾਮ ਹੈ ਓ ਹੈਨਰੀ। ਓ ਹੈਨਰੀ ਉਸਦੀ ਕਹਾਣੀ ਹੈਗੀ ਹੈ ਲਾਸਟ ਲੀਫ, ਇੰਗਲਿਸ਼ ਦੇ ਵਿੱਚ ਹੈ, ਲੇਕਿਨ ਉਹ ਪੰਜਾਬੀ ਦੇ ਵਿੱਚ ਟਰਾਂਸਲੇਸ਼ਨ ਹੋਈ ਵੀ ਮਿਲਦੀ ਹੈ। ਉਹਦਾ ਨਾਮ ਹੈ ਆਖਰੀ ਪੱਤੀ। ਧਿਆਨ ਨਾਲ ਸੁਣਿਓ, ਆਖਰੀ ਪੱਤੀ ਉਹ ਜਿਹੜੀ ਕਹਾਣੀ ਹੈ ਨਾ, ਉਹ ਇਸ ਤਰ੍ਹਾਂ ਕਹਾਣੀ ਹੈ ਕਿ ਇੱਕ ਮਰੀਜ਼ ਹਸਪਤਾਲ ਦੇ ਵਿੱਚ ਦਾਖਲ ਹੈ, ਬੜੀ ਸੀਰੀਅਸ ਉਹਨੂੰ ਕੋਈ ਸਮੱਸਿਆ ਹੈ, ਕੋਈ ਪ੍ਰੋਬਲਮ ਹੈ। ਉਹਦੀ ਸਿਹਤ ਦਿਨ ਬ ਦਿਨ ਜਿਹੜੀ ਨਾ ਉਹ ਘਟਦੀ ਜਾਂਦੀ ਹੈ। ਜਿਸ ਬੈੱਡ ਦੇ ਉੱਪਰ ਉਹ ਲੇਟਿਆ ਹੋਇਆ ਨਾ ਹੌਸਪੀਟਲ ਦੇ ਵਿੱਚ, ਉਸ ਬੈੱਡ ਦੇ ਸਾਹਮਣੇ ਇੱਕ ਖਿੜਕੀ ਹੈ ਸ਼ੀਸ਼ੇ ਦੀ, ਉਸ ਖਿੜਕੀ ਦੇ ਵਿੱਚੋਂ ਸ਼ੀਸ਼ੇ ਦੇ ਵਿੱਚੋਂ ਬਾਹਰ ਉਹਨੂੰ ਇੱਕ ਨਾ ਛੋਟੀ ਜਿਹੀ ਇੱਕ ਵੇਲ ਨਜ਼ਰ ਆਉਂਦੀ ਹੈ ਜਿਸ ਦੇ ਉੱਪਰ ਬਹੁਤ ਸਾਰੇ ਪੱਤੇ ਲੱਗੇ ਹੋਏ ਨੇ। ਔਰ ਜਿਵੇਂ ਜਿਵੇਂ ਉਸ ਵੇਲ ਦਾ ਇੱਕ ਇੱਕ ਪੱਤਾ ਝੜਦਾ ਜਾਂਦਾ ਹੈ ਨਾ, ਦਿਨ ਬ ਦਿਨ ਉਸੇ ਤਰ੍ਹਾਂ ਉਹਦੀ ਸਿਹਤ ਜਿਹੜੀ ਨਾ ਦਿਨ ਬ ਦਿਨ ਡਿੱਗਦੀ ਜਾਂਦੀ ਹੈ, ਘਟਦੀ ਜਾਂਦੀ ਹੈ। ਉਹਨੂੰ ਮਹਿਸੂਸ ਹੋਣ ਲੱਗ ਪੈਂਦਾ ਹੈ ਕਿ ਜਿਵੇਂ ਜਿਵੇਂ ਉਸ ਵੇਲ ਦੇ ਪੱਤੇ ਦਿਨ ਬ ਦਿਨ ਕਰਕੇ ਇੱਕ ਇੱਕ ਪੱਤਾ ਘਟਦਾ ਜਾਂਦਾ ਨਾ, ਤੇ ਮੇਰੀ ਵੀ ਜ਼ਿੰਦਗੀ ਦਿਨ ਬ ਦਿਨ ਉਵੇਂ ਦੀ ਉਵੇਂ ਹੀ ਨਾ ਖਤਮ ਹੁੰਦੀ ਜਾ ਰਹੀ ਹੈ। ਔਰ ਆਖਰ ਉਹਨੂੰ ਇਹ ਲੱਗਣ ਲੱਗ ਪੈਂਦਾ ਹੈ ਜਦੋਂ ਦੋ ਪੱਤੇ ਰਹਿ ਜਾਂਦੇ ਨਾ, ਇੱਕ ਪੱਤਾ ਅੱਜ ਝੜ ਗਿਆ ਤੇ ਇੱਕ ਪੱਤਾ ਬਾਕੀ ਰਹਿ ਗਿਆ, ਉਹਨੂੰ ਇਹ ਮਹਿਸੂਸ ਹੋਣ ਲੱਗ ਪੈਂਦਾ ਵੀ ਜਿਵੇਂ ਵੇਲ ਦੇ ਸਾਰੇ ਪੱਤੇ ਝੜ ਗਏ, ਇੱਕ ਬਾਕੀ ਹੈ, ਤੇ ਮੈਂ ਵੀ ਕੱਲ ਨੂੰ ਖਤਮ ਹੋ ਜਾਣਾ, ਮੇਰੀ ਜ਼ਿੰਦਗੀ ਵੀ ਕੱਲ ਨੂੰ ਖਤਮ ਹੋ ਜਾਣੀ ਹੈ। ਲੇਕਿਨ ਹੁੰਦਾ ਕੀ ਹੈ ਕਿ ਅਗਲੇ ਦਿਨ ਉਹ ਇੱਕ ਹੋਰ ਪੱਤਾ ਜਿਹੜਾ ਰਹਿ ਜਾਂਦਾ ਨਾ, ਉਹ ਨਹੀਂ ਝੜਦਾ, ਤੇ ਉਹ ਨਾ ਸਾਈਕੋਲੋਜੀਕਲੀ ਮਾਨਸਿਕ ਤੌਰ ਤੇ ਉਹਨੂੰ ਅੰਦਰੋਂ ਬੜੋ ਬੂਸਟ ਮਿਲਦਾ ਹੈ, ਉਹਨੂੰ ਹੌਸਲਾ ਮਿਲਦਾ ਕਿ ਨਹੀਂ ਯਾਰ, ਜੇਕਰ ਵੇਲ ਦਾ ਇਹ ਪੱਤਾ ਨਹੀਂ ਡਿੱਗਿਆ ਤਾਂ ਮੇਰੀ ਵੀ ਕੋਈ ਜ਼ਰੂਰੀ ਤਾਂ ਨਹੀਂ ਕਿ ਮੇਰੀ ਜਿਹੜੀ ਜ਼ਿੰਦਗੀ ਹੈ ਇਸ ਵੇਲ ਦੇ ਪੱਤਿਆਂ ਦੇ ਨਾਲ ਜੁੜੀ ਹੋਈ ਹੋਵੇ। ਉਹਦੇ ਮਨ ਦੇ ਵਿੱਚ ਨਾ ਇੱਕ ਪੋਜ਼ਿਟਿਵਨੈਸ ਆ ਜਾਂਦੀ ਹੈ, ਸਕਾਰਾਤਮਕ ਸੋਚ ਆ ਜਾਂਦੀ ਹੈ, ਉਹ ਦਿਨ ਬ ਦਿਨ ਠੀਕ ਹੋਣ ਲੱਗ ਪੈਂਦਾ, ਉਹਦੀ ਸੋਚ ਪੋਜ਼ਿਟਿਵ ਹੋ ਜਾਂਦੀ ਹੈ। ਕਿਉਂਕਿ ਸਭ ਕੁਝ ਨਾ ਇਨਸਾਨ ਦੇ ਮਨ ਦੇ ਵਿੱਚ ਅੰਦਰ ਹੈ, ਸਭ ਕੁਝ ਹੈ, ਦਵਾਈਆਂ ਨਾਲੋਂ ਵੀ ਜ਼ਿਆਦਾ ਨਾ ਇਨਸਾਨ ਦੇ ਅੰਦਰ ਆਪਣੇ ਆਪ ਨੂੰ ਹੀਲ ਕਰਨ ਦੀ ਜਿਹੜੀ એનર્ਜੀ ਹੈਗੀ ਹੈ, ਸਿਰਫ ਆਪਣੀ ਸੋਚ ਨੂੰ ਪੋਜ਼ਿਟਿਵ ਕਰਨ ਦੀ ਜ਼ਰੂਰਤ ਹੈ ਤੁਹਾਨੂੰ। ਜੇ ਤੁਸੀਂ ਨੈਗੇਟਿਵ ਹੀ ਸੋਚੀ ਜਾਓਗੇ ਨਾ, ਨੈਗੇਟਿਵ ਹੀ ਸੋਚੀ ਜਾਓਗੇ, ਤਾਂ ਫਿਰ ਕੋਈ ਇਲਾਜ ਨਹੀਂ ਹੈ। ਸੋ ਜਦੋਂ ਆਖਰੀ ਪੱਤਾ ਨਾ ਚੜਿਆ ਤੇ ਹੌਲੀ ਹੌਲੀ ਉਹ ਠੀਕ ਹੋਣ ਲੱਗ ਪਿਆ, ਦਿਨ ਬ ਦਿਨ ਦੋ ਤਿੰਨ ਚਾਰ ਪੰਜ ਸੱਤ ਦਿਨ ਉਹ ਬਿਲਕੁਲ ਠੀਕ ਠਾਕ ਹੋ ਗਿਆ, ਬਿਲਕੁਲ ਠੀਕ ਠਾਕ ਹੋ ਗਿਆ ਜੀ। ਤੇ ਆਖਰ ਦੇ ਵਿੱਚ ਜਦੋਂ ਬਿਲਕੁਲ ਠੀਕ ਠਾਕ ਹੋ ਗਏ, ਹੌਸਪੀਟਲ ਤੋਂ ਬਾਹਰ ਆ ਗਿਆ ਨਾ, ਉਹਨੇ ਕੀ ਦੇਖਿਆ ਕਿ ਉਹ ਆਖਰੀ ਪੱਤਾ ਵੀ ਝੜ ਗਿਆ ਸੀ ਉਸ ਦਿਨ, ਲੇਕਿਨ ਉਸ ਦੇ ਦੋਸਤ ਨੇ ਜਾਂ ਉਸਦੇ ਘਰ ਵਾਲਿਆਂ ਨੇ ਜਦੋਂ ਮਹਿਸੂਸ ਕੀਤਾ ਕਿ ਇਹਦੀ ਸੋਚ ਉਸ ਵੇਲ ਦੇ ਨਾਲ ਜੁੜ ਗਈ ਹੈ ਵੀ ਜਿਵੇਂ ਜਿਵੇਂ ਉਸਦੇ ਪੱਤੇ ਝੜਦੇ ਜਾਂਦੇ ਹਨ ਤੇ ਮੇਰੀ ਜ਼ਿੰਦਗੀ ਖਤਮ ਹੋ ਜਾਣੀ, ਆਪਣੇ ਆਪ ਨੂੰ ਇਹਨੇ ਖਤਮ ਹੋ ਜਾਣਾ ਸੀ ਅੰਦਰ ਤੌਰ ਤੇ, ਉਹਨਾਂ ਨੇ ਸ਼ੀਸ਼ੇ ਦੇ ਉੱਪਰ ਇੱਕ ਪੱਤਾ ਗ੍ਰੀਨ ਕਲਰ ਦਾ ਰੰਗ ਦਾ ਨਾ ਜਿਹੜਾ ਬਣਾ ਦਿੱਤਾ ਸੀ ਵੀ ਜਿਹੜਾ ਨਹੀਂ ਚੜਿਆ, ਆਖਰੀ ਪੱਤਾ ਉਹ ਵੀ ਚੜ ਗਿਆ ਸੀ ਵੇਲ ਦਾ, ਲੇਕਿਨ ਉਹਨਾਂ ਨੇ ਉਸ ਦੀ ਸੋਚ ਨੂੰ ਪੋਜ਼ਿਟਿਵ ਰੱਖਣ ਦੇ ਲਈ ਉੱਥੇ ਸ਼ੀਸ਼ੇ ਦੇ ਉੱਪਰ ਨਾ ਇੱਕ ਗ੍ਰੀਨ ਕਲਰ ਦਾ ਉਸੇ ਰੰਗ ਦਾ ਪੱਤਾ ਬਣਾ ਦਿੱਤਾ, ਤਾਂ ਜੋ ਉਹਨੂੰ ਇਹ ਲੱਗੇ ਵੀ ਪੱਤਾ ਨਹੀਂ ਚੜਿਆ ਤੇ ਉਹਦੇ ਮਨ ਦੇ ਵਿੱਚ ਉਹਦੀ ਸੋਚ ਜਿਹੜੀ ਪੋਜ਼ਿਟਿਵ ਹੋ ਜਾਵੇ ਤੇ ਉਹ ਚੜ੍ਹਦੀ ਕਲਾ ਵਿੱਚ ਹੋ ਜਾਵੇ। ਉਹ ਚੜ੍ਹਦੀ ਕਲਾ 'ਚ ਹੋ ਗਿਆ ਤੇ ਚੜ੍ਹਦੀ ਕਲਾ ਦੇ ਵਿੱਚ ਰਹਿੰਦਿਆਂ ਰਹਿੰਦਿਆਂ ਰਹਿੰਦਿਆਂ ਰਹਿੰਦਿਆਂ ਉਹ ਬਿਲਕੁਲ ਤੰਦਰੁਸਤ ਹੋ ਗਿਆ।

0: ਉਮਰ 9 ਹੋ ਗਿਆ। ਇਹ ਹੁੰਦੀ ਹੈ ਚੜ੍ਹਦੀ ਕਲਾ। ਚੜ੍ਹਦੀ ਕਲਾ ਦਾ ਮੀਨਿੰਗ ਇੰਨਾ ਡੂੰਘਾ ਹੈ, ਇਸ ਨੂੰ ਤੁਸੀਂ ਜਿੰਨਾ ਵੀ ਇਹਦੇ ਬਾਰੇ ਪੜ੍ਹੀ ਜਾਓਗੇ, ਜਿੰਨਾ ਵੀ ਇਹਦੇ ਬਾਰੇ ਚਰਚਾ ਕਰੀ ਜਾਓਗੇ, ਤੁਹਾਨੂੰ ਐਨਰਜੀ ਮਿਲੇਗੀ, ਇੱਕ ਪੋਜ਼ਿਟਿਵ ਐਨਰਜੀ ਮਿਲੇਗੀ, ਇੱਕ ਪੋਜ਼ਿਟਿਵ ਸੋਚ ਤੁਹਾਡੀ ਜ਼ਰੂਰ ਡਿਵੈਲਪ ਹੋਏਗੀ। ਸੋ ਕੋਸ਼ਿਸ਼ ਇਹੀ ਕਰਨੀ ਚਾਹੀਦੀ ਹੈ ਕਿ ਸੁੱਖ ਹੋਵੇ ਦੁੱਖ ਹੋਵੇ, ਆਪਣੇ ਆਪ ਨੂੰ ਚੜ੍ਹਦੀ ਕਲਾ ਵਿੱਚ ਰੱਖੋ। ਜਿਵੇਂ ਉਹ ਕਹਿੰਦੇ ਆ ਨਾ, ਇੱਕ ਵਾਰ ਕਿਸੇ ਰਾਜੇ ਨੇ ਕਿਹਾ, ਕਿਸੇ ਬੜਾ ਸਿਆਣਾ ਸਮਝਿਆ ਕੋਈ ਫਕੀਰ ਸੀ, ਉਹ ਰਾਜੇ ਨੇ ਉਸਨੂੰ ਬੁਲਾਇਆ, ਉਹਨੂੰ ਕਹਿੰਦਾ ਕਿ ਮੈਨੂੰ ਇੱਕ ਲਾਈਨ ਦੇ ਵਿੱਚ ਨਾ ਤੂੰ ਇੱਕ ਲਾਈਨ ਬੋਲ ਕਿ ਜੇਕਰ ਮੈਂ ਉਸਨੂੰ ਦੁੱਖ ਦੇ ਵਿੱਚ ਪੜਾਂ ਤੇ ਮੈਨੂੰ ਸੁੱਖ ਮਹਿਸੂਸ ਹੋਵੇ, ਜੇ ਮੈਂ ਉਹਨੂੰ ਸੁੱਖ ਦੇ ਵਿੱਚ ਪੜਾਂ ਤੇ ਮੈਨੂੰ ਦੁੱਖ ਮਹਿਸੂਸ ਹੋਣ ਲੱਗ ਪਵੇ। ਇੱਕੋ ਲਾਈਨ ਉਹ ਕਹਿੰਦਾ ਬੋਲਣੀ, ਇੱਕ ਲਾਈਨ ਐਸੀ ਬੋਲ ਕਿ ਜੇਕਰ ਮੈਂ ਖੁਸ਼ ਹੋ ਕੇ ਪੜਾਂ ਤੇ ਮੈਨੂੰ ਅਫਸੋਸ ਹੋਣ ਲੱਗ ਪਏ, ਜੇ ਮੈਂ ਦੁਖੀ ਅਵਸਥਾ ਦੇ ਵਿੱਚ ਪੜਾਂ ਤੇ ਮੈਨੂੰ ਆਰਾਮ ਮਿਲਣ ਲੱਗ ਪਵੇ। ਬੜੀ ਕਮਾਲ ਦੀ ਉਹਨੇ ਲਾਈਨ ਇੱਕ ਬੋਲੀ ਸੀ। ਉਹਨੇ ਲਾਈਨ ਇੱਕੋ ਬੋਲੀ, ਉਹ ਕਹਿੰਦੇ ਵੀ ਜੇਕਰ ਟਾਈਮ ਇਹ ਨਹੀਂ ਰਿਹਾ ਤੇ ਟਾਈਮ ਉਹ ਵੀ ਨਹੀਂ ਰਹੇਗਾ। ਇਹ ਲਾਈਨ ਬੋਲੀ ਸੀ, ਜੇਕਰ ਟਾਈਮ ਇਹ ਨਹੀਂ ਨਾ ਰਿਹਾ ਤੇ ਟਾਈਮ ਉਹ ਵੀ ਨਹੀਂ ਰਹੇਗਾ। ਹੁਣ ਜੇਕਰ ਤੁਸੀਂ ਦੁਖੀ ਅਵਸਥਾ ਦੇ ਵਿੱਚ ਹੋ, ਇਸ ਲਾਈਨ ਨੂੰ ਪੜ੍ਹ ਲਓ ਕਿ ਜੇਕਰ ਟਾਈਮ ਇਹ ਨਹੀਂ ਰਿਹਾ ਤੇ ਟਾਈਮ ਉਹ ਵੀ ਨਹੀਂ ਰਹੇਗਾ, ਭਾਵ ਕਿ ਜੇਕਰ ਮੈਨੂੰ ਸੁੱਖ ਨਹੀਂ ਮਿਲਿਆ ਤੇ ਮੇਰਾ ਦੁੱਖ ਵੀ ਮੇਰੇ ਇੱਕ ਦਿਨ ਮੇਰੇ ਤੋਂ ਦੂਰ ਚਲਾ ਜਾਊਗਾ। ਜੇ ਇਹਨੂੰ ਸੁਖੀ ਅਵਸਥਾ ਵਿੱਚ ਪੜ੍ਹ ਲਓ ਤਾਂ ਤੁਹਾਨੂੰ ਮਹਿਸੂਸ ਹੋਏਗਾ ਯਾਰ ਮੇਰਾ ਸੁੱਖ ਵੀ ਇੱਕ ਦਿਨ ਚਲਾ ਜਾਏਗਾ, ਦੁੱਖ ਵੀ ਆ ਸਕਦਾ। ਸੋ ਇਹ ਚੀਜ਼ਾਂ ਜਿਹੜੀਆਂ ਨਾ, ਇਹਨਾਂ ਨੂੰ ਸਮਝਣ ਦੀ ਜ਼ਰੂਰਤ ਹੈ। ਦੋ ਚਾਰ ਲਫ਼ਜ਼ ਹੋਰ ਮੈਂ ਤੁਹਾਡੇ ਨਾਲ ਇਸ ਤਰ੍ਹਾਂ ਦੇ ਸ਼ੇਅਰ ਕਰਨੇ ਆ। ਸਤਿ ਸ਼੍ਰੀ ਅਕਾਲ, ਸਾਡੇ ਜਤਿੰਦਰ ਭੈਣ ਜੀ ਆ ਗਏ ਨੇ। ਸਤਿ ਸ਼੍ਰੀ ਅਕਾਲ ਜੀ।
1: ਹਾਂਜੀ ਬੇਟੇ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ।
1: ਹਾਂਜੀ ਬੇਟੇ, ਮਤਲਬ ਇਹੀ ਹੋਇਆ ਨਾ ਕਿ ਭਾਣੇ ਵਿੱਚ ਰਹਿਣਾ ਹਨਾ।
0: ਜੀ ਜੀ ਜੀ ਜੀ, ਭਾਣੇ ਦੇ ਵਿੱਚ, ਉਸ ਭਾਣੇ ਨੂੰ ਮੰਨੋਗੇ ਤੇ ਚੜ੍ਹਦੀ ਕਲਾ 'ਚ ਆਪਣੇ ਆਪ ਹੀ ਤੁਸੀਂ ਰਹੋਗੇ।
1: ਜਿਹੜਾ ਦੁੱਖ ਸੁੱਖ ਆਉਣਾ ਉਹ ਤਾਂ ਆਉਣਾ ਹੀ ਆਉਣਾ, ਫਿਰ ਆਪਾਂ ਚੜ੍ਹਦੀ ਕਲਾ ਵਿੱਚ ਰਹਿ ਕੇ ਕਿਉਂ ਨਾ ਮੰਨ ਲਈਏ।
0: ਬਿਲਕੁਲ ਬਿਲਕੁਲ,
1: ਚੜ੍ਹਦੀ ਕਲਾ 'ਚ ਕਿਉਂ ਜਾਈਏ ਜਦੋਂ ਪਤਾ ਹੀ ਹੈ ਵੀ ਹੁਣ ਆਪਣੇ ਸਿਰ ਤੇ ਪਿਆ ਦੁੱਖ ਸੁੱਖ, ਤੇ ਫਿਰ ਉਹ ਚੱਲਣਾ ਹੀ ਚੱਲਣਾ। ਤੇ ਫਿਰ ਉਹ ਹੱਸ ਕੇ ਜਾਂ ਰੋ ਕੇ ਪ੍ਰਾਹੁਣਾ ਕਰੇ ਆ ਗਿਆ ਨਾ,
0: ਤੇ
1: ਉਹਨੂੰ ਕਹਿੰਦੇ ਹੁੰਦੇ ਤੁਸੀਂ ਉਹਨੂੰ ਹੱਸ ਕੇ ਵੀ ਐਕਸੈਪਟ ਕਰਨਾ ਤੇ ਰੋ ਕੇ ਵੀ, ਤੇ ਫਿਰ ਕਿਉਂ ਨਾ ਹੱਸ ਕੇ ਹੀ ਉਹਨੂੰ ਪ੍ਰਾਹੁਣੇ ਨੂੰ ਸੰਭਾਲ ਲਓ।
0: ਹਨਾ, ਬਿਲਕੁਲ ਬਿਲਕੁਲ
1: ਸਹੀ ਹੈ। ਕਹਿੰਦੇ ਜੋੜ ਨਾਲ ਦੁੱਖ ਮੈਂ ਦੁੱਖ ਨਹੀਂ ਮੰਨਣਾ, ਸੁੱਖ ਸੁਨੇਹ ਰੁਪਏ ਨਹੀਂ ਜਾ ਕੇ ਕੰਚਨ ਮਾਤੀ ਮੰਨਣਾ ਹੈ ਨਾ। ਜੇ ਸੁੱਖ ਦੇ ਤਾਂ ਕਹਿੰਦੇ ਇਤੇ ਤੁਜੇ ਰਾਜੀ, ਦੁੱਖ ਵੀ ਤੁਜੇ ਪਿਆਈ, ਜੇ ਦੁੱਖ ਦੇ ਤਾਂ ਇਤੇ ਹੀ ਰਾਜਾ, ਦੁੱਖ ਵਿੱਚ ਸੁੱਖ ਮਨਾਈ, ਪੱਖਾਂ ਫੇਰਾ ਪਾਣੀ ਢੋਵਾ, ਜੋ ਤੇ ਵੈ ਸੁੱਖ ਆਈ, ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ, ਨਾਨਕ ਗਰੀਬ ਚੈ ਪਿਆ ਦੁਆਰੇ, ਹਰ ਮੇਲ ਲਿਓ ਵਡਿਆਈ।
0: ਕਿਆ ਬਾਤ, ਕਿਆ ਬਾਤ, ਬਹੁਤ ਵਧੀਆ ਜੀ। ਤੁਸੀਂ ਬਹੁਤ ਵਧੀਆ ਗੁਰਬਾਣੀ ਦੇ ਵਿੱਚੋਂ ਲਾਈਨਾਂ ਨਿਕਾਲ ਕੇ ਨਾ, ਪੰਕਤੀਆਂ ਨਿਕਾਲ ਕੇ ਤੇ ਇਸ ਚੜ੍ਹਦੀ ਕਲਾ ਵਾਲੇ ਕਨਸੈਪਟ ਨੂੰ ਬਹੁਤ ਕਲੀਅਰ ਕੀਤਾ। ਮੇਰਾ ਖਿਆਲ ਦੋਸਤਾਂ ਮਿੱਤਰਾਂ ਨੂੰ ਕਲੀਅਰ ਹੋ ਗਏ ਤੇ ਬਹੁਤ ਬਹੁਤ ਸ਼ੁਕਰੀਆ ਭੈਣ ਜੀ, ਬਹੁਤ ਮਿਹਰਬਾਨੀ, ਥੈਂਕ ਯੂ।
1: ਹਾਂਜੀ, ਸੁੱਖ ਦੁੱਖ ਦੋਏਦਾਰ ਕੱਪੜੇ ਪਹਿਰੇ ਜਾਏ ਮਨੁੱਖ।
0: ਜੀ ਜੀ ਜੀ ਜੀ, ਬਿਲਕੁਲ ਸਹੀ ਗੱਲ, ਥੈਂਕ ਯੂ ਵੈਰੀ ਮਚ, ਥੈਂਕ ਯੂ। ਸੋ ਦੋਸਤੋ, ਤੁਸੀਂ ਵੀ ਆਪਣੇ ਕੋਈ ਵਿਚਾਰ ਸ਼ੇਅਰ ਕਰ ਸਕਦੇ ਹੋ 6473653536475353। ਇਹ ਸੀ ਚੜ੍ਹਦੀ ਕਲਾ, ਇੱਕ ਲਫ਼ਜ਼ ਮੈਂ ਤੁਹਾਡੇ ਨਾਲ ਸ਼ੇਅਰ ਕੀਤਾ। ਇਹਦਾ ਤੁਸੀਂ ਜਿਹੜਾ ਮਰਜ਼ੀ ਅੰਗਰੇਜ਼ੀ ਦੇ ਵਿੱਚ ਵਰਡ ਬਣਾ ਲਓ ਇਹਨੂੰ ਦੱਸਣ ਵਾਸਤੇ, ਲੇਕਿਨ ਜੋ ਚੜ੍ਹਦੀ ਕਲਾ ਦਾ ਅਹਿਸਾਸ ਸਾਡੇ ਇਸ ਪੰਜਾਬੀ ਸ਼ਬਦ ਦਾ ਸਾਡੇ ਮਨ ਦੇ ਵਿੱਚ, ਸਾਡੇ ਜਜ਼ਬਾਤਾਂ ਦੇ ਨਾਲ, ਸਾਡੀ ਮਾਨਸਿਕਤਾ ਦੇ ਨਾਲ ਇਸ ਨੂੰ ਸਕੂਨ ਮਿਲਦਾ ਨਾ ਇਸ ਸ਼ਬਦ ਦੇ ਨਾਲ, ਉਹ ਮੇਰਾ ਖਿਆਲ ਅੰਗਰੇਜ਼ੀ ਦੇ ਕਿਸੇ ਲਫ਼ਜ਼ ਦੇ ਨਾਲ ਨਹੀਂ ਮਿਲ ਸਕਦਾ। ਦੂਸਰਾ ਇੱਕ ਹੋਰ ਲਫ਼ਜ਼ ਹੈ, ਝੋਰਾ ਸ਼ਬਦ ਅਸੀਂ ਉਹਨੂੰ ਕਹਿ ਦਿੰਦੇ ਹਾਂ, ਝੋਰਾ। ਝੋਰਾ ਸ਼ਬਦ ਵੀ ਇੱਕ ਐਸਾ ਸ਼ਬਦ ਹੈ ਕਿ ਜਿਵੇਂ ਲੱਕੜੀ ਨੂੰ ਸਿਉਂਕ ਲੱਗ ਜਾਂਦੀ ਹੈ ਨਾ, ਬਾਹਰੋਂ ਨਜ਼ਰ ਨਹੀਂ ਆਉਂਦੀ, ਉਦੋਂ ਹੀ ਪਤਾ ਲੱਗਦਾ ਹੈ ਜਦੋਂ ਦੜੰਮ ਕਰਕੇ ਉਹ ਲੱਕੜ ਜਿਹੜੀ ਹੈ ਨਾ ਟੁੱਟ ਕੇ ਥੱਲੇ ਡਿੱਗ ਪੈਂਦੀ ਹੈ। ਸੋ ਝੋਰਾ ਵੀ ਇੱਕ ਐਸਾ ਲਫ਼ਜ਼ ਹੈ, ਇੱਕ ਐਸਾ ਰੋਗ ਹੈ ਅੰਦਰੂਨੀ ਤੌਰ ਤੇ, ਅੰਦਰੋਂ ਹੀ ਅੰਦਰੋਂ, ਅੰਦਰੋਂ ਹੀ ਅੰਦਰ ਜਿਹੜਾ ਲੱਗਿਆ ਹੁੰਦਾ ਇਨਸਾਨ ਨੂੰ, ਜਿਹਦਾ ਕੋਈ ਖੜਾਕ ਨਹੀਂ, ਜਿਹਦਾ ਕੋਈ ਸ਼ੋਰ ਨਹੀਂ, ਜਿਹਦੀ ਕੋਈ ਤਕਲੀਫ ਵੀ ਬਾਹਰੀ ਤੌਰ ਤੇ ਲੋਕਾਂ ਨੂੰ ਕੋਈ ਨਜ਼ਰ ਨਹੀਂ ਆਉਂਦੀ ਵੀ ਇਹਦੀ ਕੋਈ ਤਕਲੀਫ ਹੈ ਜਾਂ ਨਹੀਂ ਹੈ, ਲੇਕਿਨ ਲਫ਼ਜ਼ ਦੀ ਗਹਿਰਾਈ ਬਹੁਤ ਜ਼ਿਆਦਾ। ਸਾਡੇ ਇੱਕ ਕਾਲਰ ਨੇ 9421, ਸਤਿ ਸ਼੍ਰੀ ਅਕਾਲ ਜੀ। ਰੁਪਿੰਦਰ ਜੀ ਧਾਲੀਵਾਲ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਬੋਲੋ ਭੈਣ ਜੀ ਬੋਲੋ।
1: ਕੱਲ ਨੂੰ ਜੀ ਟਾਈਮ ਲਿਓ, ਮੈਂ ਤੁਹਾਡੇ ਨਾਲ ਵਾਹਵਾ ਪ੍ਰੇਮ ਦੀਆਂ ਗੱਲਾਂ ਕਰਨੀਆਂ।
0: ਅੱਛਾ ਅੱਛਾ, ਪ੍ਰੇਮ ਦੀਆਂ ਗੱਲਾਂ ਕਰਨੀਆਂ ਤੁਸੀਂ, ਕੋਈ ਗੱਲ ਨੀ, ਜਦੋਂ ਮਰਜ਼ੀ ਆਓ, ਜਦੋਂ ਮਰਜ਼ੀ ਆ ਜਾਓ, ਨੋ ਇਸ਼ੂ, ਕੋਈ ਗੱਲ ਨੀ।
1: ਜਦੋਂ 47 ਵਜੇ
0: ਜੀ
1: ਖਿਆਲ ਨਾਲ ਸੁਣਿਓ
0: ਜੀ ਜੀ,
1: 47 ਵਜੇ ਸਾਡੇ ਕੋਲ ਲੋਕ ਮਾਰ ਮੁੜਾਈ ਕਰਦੇ ਸੀ ਬਾਹਰੇ
0: ਜੀ,
1: ਤੇ ਉਹਨਾਂ ਨੇ ਫਿਰ ਮੇਰੇ ਆਪਣੀਆਂ ਕੋਲ ਦੋ ਅਸਲੇ ਸੀ
0: ਜੀ,
1: ਤੇ ਉਹਨਾਂ ਨੇ ਫਿਰ ਗੱਡੀ ਚ, ਗੱਡੀ ਵੀ ਕਿਸੇ ਕੋਲ ਹੈ ਨੀ ਸੀ
0: ਜੀ,
1: ਤੇ ਉਹਨਾਂ ਨੇ ਫਿਰ ਗੱਡੀ ਚ ਕੁੜੀਆਂ ਨੇ ਮੱਲੋ ਮੰਦੀ ਆ ਕੇ ਬਹਿ ਜਾਣ, ਫਿਰ ਅਸੀਂ ਮੇਰੇ ਕੋਲ ਛੱਡ ਕੇ ਆਉਣਾ
0: ਜੀ।
1: ਬਹੁਤ ਕੁੜੀਆਂ ਮੁੰਡੇ ਬੰਦੇ ਜਾਣੀ ਛੱਡ ਕੇ ਆਉਂਦੇ, ਸਾਡਾ ਬਹੁਤ ਜਾਣੀ ਉਹਨਾਂ ਨਾਲ ਪਿਓ ਪਿਆ ਸੀ, ਤੇ ਦੋ ਜਾਣੇ, ਇੱਕ ਦਾ ਨਾਂ ਬੁੱਲਾ ਸੀ, ਇੱਕ ਦਾ ਨਾਂ ਨੂਰਾ ਸੀ
0: ਜੀ ਜੀ ਜੀ,
1: ਉਹ ਤਾਂ ਗਏ ਹੀ ਨੀ
0: ਜੀ,
1: ਥੋੜਾ ਜਿਹਾ ਚਿਰ ਹੋ ਗਿਆ ਉਦੋਂ ਉਹਨਾਂ ਦੀ ਡੈਥ ਹੋਈ।
0: ਅੱਛਾ ਅੱਛਾ,
1: ਫੋਟੋ ਵੀ ਮੇਰੇ ਕੋਲ ਜਾਣੀ ਗਏ ਨੀ ਉਹ, ਮੈਂ ਤੁਹਾਨੂੰ ਕਿਹਾ ਤਾਂ ਬਹਿ ਕੇ ਗੱਲ ਸੁਣਾਉਂਗਾ।
0: ਹਾਂ ਠੀਕ ਹੈ, ਕੋਈ ਗੱਲ ਨੀ, ਕੋਈ ਗੱਲ ਨੀ, ਜ਼ਰੂਰ ਕਿਸੇ ਦਿਨ ਮਰਜ਼ੀ ਜਦੋਂ ਆ ਜਾਓ ਤੁਸੀਂ ਫੋਨ ਕਰਕੇ, ਤੇ ਸਵਾਗਤ ਹੈ ਤੁਹਾਡਾ, ਕੋਈ ਗੱਲ ਨੀ, ਸ਼ੁਕਰੀਆ, ਬਹੁਤ ਬਹੁਤ ਮਿਹਰਬਾਨੀ, ਬਹੁਤ ਬਹੁਤ। ਸਤਿ ਸ਼੍ਰੀ ਅਕਾਲ ਜੀ, ਗੁਰਮੀਤ ਭੈਣ ਜੀ, ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਆ ਜੀ?
0: ਬਹੁਤ ਵਧੀਆ ਜੀ, ਬਹੁਤ ਵਧੀਆ।
2: ਮੈਨੂੰ ਤਾਂ ਚੜ੍ਹਦੀ ਕਲਾ ਤਾਂ ਕਹਿੰਦੇ, ਜਿਹਨੂੰ ਦੁੱਖ ਤਾਂ ਹੁੰਦਾ, ਦੁੱਖ ਦਾ ਅਹਿਸਾਸ ਨੀ ਹੁੰਦਾ ਉਹਨੂੰ।
0: ਬਿਲਕੁਲ ਬਿਲਕੁਲ,
2: ਕਹਿੰਦੇ ਜਿਹਨੂੰ ਦੁੱਖ ਤੇ ਸੁੱਖ ਬਰਾਬਰ ਹੋਣ, ਉਹ ਚੜ੍ਹਦੀ ਕਲਾ ਚ ਹੁੰਦੇ ਹਨਾ, ਦੁੱਖ ਵਾਲੇ ਡੋਲੇ ਨਾ ਤੇ ਸੁੱਖ ਵਾਲੇ ਫੁੱਲੇ ਨਾ।
0: ਜੀ ਜੀ ਜੀ ਜੀ,
2: ਜਿਵੇਂ ਸਾਡੇ ਗੁਰੂਆਂ ਦੇ ਸੀ, ਜਿਹੜੇ ਉਹ ਅਸਲੀ ਚੜ੍ਹਦੀ ਕਲਾ ਚ ਉਹ ਸੀ ਨਾ, ਪੁੱਤਰਾਂ ਦੇ ਕੋਲ ਦੀ ਵੀ ਲੰਘ ਕੇ, ਤੇ ਉਹਨਾਂ ਦੁੱਖ ਦਾ ਅਹਿਸਾਸ ਨੀ ਹੋਇਆ, ਜਿਵੇਂ ਤੱਤੀ ਤੋਂ ਤੇ ਬੈਠ ਕੇ ਕਹਿ ਦਿੰਦੇ ਨੇ ਤੇਰਾ ਪਾਣਾ ਮਿੱਠਾ ਲੱਗੇ, ਉਹ ਚੜ੍ਹਦੀ ਕਲਾ ਹੈ।
0: ਤੇਰਾ ਪਾਣਾ ਮਿੱਠਾ ਲੱਗੇ, ਜਦੋਂ ਇਸ ਅਵਸਥਾ ਦੇ ਵਿੱਚ, ਆਮ ਇਨਸਾਨ ਦੇ ਵਸ ਦਾ ਰੋਗ ਨੀ ਹੈ ਜੀ ਇਸ ਅਵਸਥਾ ਦੇ ਵਿੱਚ।
2: ਵੀਰ ਜੀ ਵੀਰ ਜੀ ਵੀਰ ਜੀ ਵੀਰ ਜੀ, ਗੁਰਬਾਣੀ ਆਪਣੇ ਲਈ ਬਣੀ ਹੈ, ਜੇ ਤੁਸੀਂ ਪ੍ਰੈਕਟਿਸ ਕਰੋਗੇ ਪੜੋਗੇ ਤੇ ਉਹਨੂੰ ਹੋ ਜਾਂਦਾ ਹੈ। ਹਾਂ
0: ਬਿਲਕੁਲ ਸਹੀ,
2: ਤੇ ਆਪਾਂ ਦੂਜਿਆਂ ਦੀ ਗੱਲ ਨਾ ਕਰੋ, ਆਪਣੀ ਕਰੋ ਹਨਾ, ਤੇ ਬਹੁਤ ਵੱਡੀ ਅਵਸਥਾ ਹੈਗੀ ਹੈ ਇਹ, ਪਰ ਜਨ ਦੁੱਖ ਸੇ ਬਰਾਬਰ ਹੋਵੇ ਹਨਾ।
0: ਬਸ ਚੜ੍ਹਦੀ ਕਲਾ ਵਾਲਾ ਇਨਸਾਨ ਜਿਹੜਾ ਜੀ, ਚੜ੍ਹਦੀ ਕਲਾ ਵਾਲਾ ਨਾ, ਉਹ ਸੁੱਖ ਦੇ ਵਿੱਚ ਸ਼ੁਕਰਾਨਾ ਕਰਦਾ ਹੈ, ਦੁੱਖ ਦੇ ਵਿੱਚ ਅਰਦਾਸ ਕਰਦਾ ਹੈ, ਤੇ ਹਰ ਵੇਲੇ ਸਿਮਰਨ, ਇਸ ਤਰ੍ਹਾਂ ਦੀ ਸੋਚ ਉਹਦੀ ਮਨ ਦੀ ਬਣ ਜਾਂਦੀ ਹੈ ਚੜ੍ਹਦੀ ਕਲਾ ਵਾਲੇ।
2: ਤੁਹਾਡੇ ਸਾਹਮਣੇ ਦੁੱਖ ਵੀ ਹੈ, ਪਰ ਤੁਹਾਨੂੰ ਦੁੱਖ ਐਸਾ, ਕਿਉਂਕਿ ਤੁਹਾਡਾ ਗੁਰੂ ਆਪਣੇ ਤੇ ਲੈ ਲੈਂਦਾ ਹੈ।
0: ਜੀ ਜੀ ਜੀ ਬਿਲਕੁਲ ਸਹੀ,
2: ਤੁਹਾਨੂੰ ਹੋਣ ਨਹੀਂ ਦਿੰਦਾ। ਬਹੁਤ ਤਪੱਸਿਆ ਕਰਨੀ ਪੈਂਦੀ ਹੈ, ਸਾਧਨਾ ਹੈ।
0: ਜੀ ਜੀ ਜੀ,
2: ਹੋ ਜਾਂਦੇ ਆਪਾਂ ਕਰਕੇ ਦੇਖੋ, ਆਪਾਂ ਕਰਦੇ ਹੈ ਤਾਂ ਕਹਿ ਦਿੰਦੇ। ਓਕੇ ਜੀ, ਸਤਿ ਸ਼੍ਰੀ ਅਕਾਲ,
0: ਬਹੁਤ ਬਹੁਤ ਮਿਹਰਬਾਨੀ। ਸੋ ਦੋਸਤੋ, ਤੁਸੀਂ ਵੀ ਆਪਣੇ ਵਿਚਾਰ ਸ਼ੇਅਰ ਕਰੋ, ਬਹੁਤ ਵਧੀਆ ਲੱਗਦਾ। ਮੈਂ ਇੱਕ ਸ਼ਬਦ ਹੋਰ ਸ਼ੇਅਰ ਕੀਤਾ ਸੀ, ਚੜ੍ਹਦੀ ਕਲਾ ਦੇ ਨਾਲ ਇੱਕ ਝੋਰਾ ਸ਼ਬਦ ਹੈ, ਤੁਸੀਂ ਮੈਨੂੰ ਦੱਸਿਓ ਜ਼ਰੂਰ। ਮੈਂ ਸ਼ੁਰੂਆਤ ਇੱਥੋਂ ਹੀ ਕੀਤੀ ਸੀ ਕਿ ਪੰਜ ਸ਼ਬਦ ਤੁਹਾਨੂੰ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗਾ, ਇਹਨਾਂ ਪੰਜਾਂ ਦੇ ਅੰਗਰੇਜ਼ੀ ਦੇ ਮੀਨਿੰਗ ਵੀ ਤੁਸੀਂ ਪੜ੍ਹ ਕੇ ਦੇਖਿਓ ਡਿਕਸ਼ਨਰੀ ਦੇ। ਮੈਂ ਤਾਂ ਕੋਸ਼ਿਸ਼ ਨਹੀਂ ਕੀਤੀ ਲੱਭਣ ਦੀ ਅੰਗਰੇਜ਼ੀ ਦੇ ਮੀਨਿੰਗ ਇਹਨਾਂ ਦੀ, ਕਿਉਂਕਿ ਅੰਗਰੇਜ਼ੀ ਦੇ ਮੀਨਿੰਗ ਜੇ ਅਸੀਂ ਲੱਭ ਲਵਾਂਗੇ, ਲੇਕਿਨ ਉਹਨਾਂ ਦੇ ਵਿੱਚ ਉਹ ਡੈਪਥ, ਉਹ ਸੈਂਸ ਜਿਹੜੀ ਇਹਨਾਂ ਸ਼ਬਦਾਂ ਦੇ ਵਿੱਚ ਹੈਗੀ ਨਾ ਪੰਜਾਬੀ 'ਚ ਬੋਲ ਕੇ, ਜਿੰਨਾ ਅਸੀਂ ਝੋਰਾ ਸ਼ਬਦ ਨੂੰ ਸਮਝ ਸਕਦੇ ਹਾਂ ਨਾ, ਝੋਰਾ ਵੀ ਕਿਸ ਤਰ੍ਹਾਂ ਦਾ ਹੁੰਦਾ, ਉਹਨਾਂ ਸ਼ਾਇਦ ਇਹਦੇ ਅੰਗਰੇਜ਼ੀ ਦੇ ਸ਼ਬਦ ਮੀਨਿੰਗ ਨੂੰ ਦੇਖ ਕੇ ਅਸੀਂ ਇੰਨਾ ਹੋ ਸਕਦਾ ਉਹਨੂੰ ਅੰਡਰਸਟੈਂਡ ਨਾ ਹੀ ਕਰੀਏ। ਝੋਰਾ ਦੇ ਬਾਰੇ ਮੈਂ ਤੁਹਾਨੂੰ ਦੱਸਿਆ ਸੀ ਵੀ ਜਿਵੇਂ ਸਿਉਂਕ ਲੱਕੜੀ ਨੂੰ ਲੱਗ ਜਾਂਦੀ, ਅੰਦਰੋਂ ਹੀ ਅੰਦਰੋਂ, ਅੰਦਰ ਹੀ ਅੰਦਰੋਂ ਇਹਨੂੰ ਖਾਈ ਜਾਂਦੀ, ਇਵੇਂ ਝੋਰਾ ਜਦੋਂ ਕਿਸੇ ਇਨਸਾਨ ਨੂੰ ਹੋਏ ਨਾ, ਉਹ ਅੰਦਰੋਂ ਹੀ ਅੰਦਰੋਂ ਹੀ ਅੰਦਰੋਂ ਉਹਨੂੰ ਖਾ ਜਾਂਦਾ, ਤੋੜ ਦਿੰਦਾ ਇਨਸਾਨ ਨੂੰ। ਸੋ ਇਹ ਝੋਰਾ ਸ਼ਬਦ ਵੀ ਐਸਾ ਹੈ ਕਿ ਇਸ ਦਾ ਵੀ ਮੈਨੂੰ ਨਹੀਂ ਲੱਗਦਾ ਅੰਗਰੇਜ਼ੀ ਦੇ ਵਿੱਚ ਕੋਈ ਐਗਜੈਕਟ ਜਿਹੜਾ ਮੀਨਿੰਗ ਜਿਹੜਾ ਨਾ ਉਹ ਤੁਸੀਂ ਲੱਭ ਸਕੋਗੇ। ਜੇ ਲੱਭ ਲਓਗੇ ਤਾਂ ਵਰਡ ਜ਼ਰੂਰ ਹੋਏਗਾ ਜਿਹੜਾ ਝੋਰਾ ਨੂੰ ਐਕਸਪ੍ਰੈਸ ਕਰਦਾ ਹੋਏਗਾ, ਲੇਕਿਨ ਉਹਦੇ ਵਿੱਚ ਜਿਹੜੀ ਅੰਦਰੂਨੀ ਜਿਹੜੀ ਉਹਦੀ ਸੋਚ ਹੈ ਨਾ, ਅੰਦਰੂਨੀ ਜਿਹੜੀ ਡੈਪਥ ਹੈ, ਉਹ ਨਹੀਂ ਦੱਸੇਗਾ। ਇੱਕ ਹੋਰ ਸ਼ਬਦ ਹੈ, ਉਹ ਸ਼ਬਦ ਆਪਾਂ ਪੰਜਾਬੀ ਦੇ ਵਿੱਚ ਆਮ ਵਰਤਦੇ ਹਾਂ, ਹੇਜ ਸ਼ਬਦ ਹੈ। ਹੇਜ, ਹਾਹੇ ਨੂੰ ਲਾਮ ਜੱਜੇ ਦੇ ਪੈਰ 'ਚ ਬਿੰਦੀ, ਹੇਜ ਸ਼ਬਦ ਹੈ। ਹੇਜ ਨੂੰ ਅਸੀਂ ਸਿੰਪਲ ਸ਼ਬਦਾਂ 'ਚ ਅਸੀਂ ਮੋਹ ਵੀ ਕਹਿ ਦਿੰਦੇ ਹਾਂ, ਪਿਆਰ ਵੀ ਕਹਿ ਦਿੰਦੇ ਹਾਂ, ਲਗਾਓ ਵੀ ਕਹਿ ਦਿੰਦੇ ਹਾਂ, ਲੇਕਿਨ ਉਹ ਹੇਜ ਹੈ ਨਾ, ਉਸ ਨੂੰ ਸਮਝਣ ਦੇ ਲਈ, ਉਸ ਨੂੰ ਅਹਿਸਾਸ ਦੇ ਵਿੱਚ ਲਿਆਉਣ ਦੇ ਲਈ, ਉਸ ਰਿਸ਼ਤਿਆਂ ਦੇ ਵਿੱਚ ਦੀ ਵਿਚਰਨਾ ਪਏਗਾ, ਤੁਹਾਨੂੰ ਫਿਰ ਪਤਾ ਲੱਗੇਗਾ ਕਿ ਹੇਜ ਕੀ ਹੁੰਦਾ। ਹੁਣ ਜੇ ਆਪਾਂ ਮਾਂ ਨੂੰ ਕਹੀਏ ਕਿ ਉਹ ਆਪਣੇ ਬੱਚੇ ਨੂੰ ਪਿਆਰ ਕਰਦੀ ਹੈ, ਮਾਂ ਪਿਆਰ ਤੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੂੰ ਕਰਦੀ ਹੈ, ਲੇਕਿਨ ਬੱਚੇ ਦੇ ਨਾਲ ਜਿਹੜਾ ਉਹਦਾ ਪਿਆਰ ਹੁੰਦਾ ਨਾ, ਉਹਨੂੰ ਅਸੀਂ ਹੇਜ ਦੀ ਕੈਟਾਗਰੀ ਦੇ ਵਿੱਚ ਰੱਖ ਸਕਦੇ ਹਾਂ। ਉਹਨੂੰ ਉਹ ਪਿਆਰ ਦੇ ਨਾਲ ਅਸੀਂ ਕੰਪੈਰੀਜ਼ਨ ਨਹੀਂ ਕਰ ਸਕਦੇ ਜਿਹੜਾ ਪਿਆਰ ਉਹ ਆਪਣੇ ਰਿਸ਼ਤੇਦਾਰਾਂ ਦੇ ਨਾਲ ਵੀ ਕਰਦੀ ਹੈ, ਜਿਹੜਾ ਪਿਆਰ ਉਹ ਘਰ ਦੀਆਂ ਚੀਜ਼ਾਂ ਦੇ ਨਾਲ ਵੀ ਕਰਦੀ ਹੈ, ਜਿਹੜਾ ਪਿਆਰ ਉਹ ਆਪਣੇ ਘਰ ਦੇ ਨਾਲ ਵੀ ਕਰਦੀ ਹੈ। ਲੇਕਿਨ ਇੱਕ ਹੇਜ ਜਿਹੜਾ ਔਲਾਦ ਦੇ ਪ੍ਰਤੀ ਮਾਂ ਪਿਓ ਦਾ ਜਿਹੜਾ ਪਿਆਰ ਹੁੰਦਾ ਨਾ, ਉਹਨੂੰ ਹੇਜ ਸ਼ਬਦ ਨੂੰ ਬੋਲ ਕੇ ਹੀ ਸਮਝਿਆ ਜਾ ਸਕਦਾ ਹੈ। ਅਸੀਂ ਆਮ ਸਿੰਪਲ ਸ਼ਬਦਾਂ ਚ ਬੋਲਦੇ ਨਾ ਕਿ ਮਾਂ ਬਾਪ ਦਾ ਬੱਚਿਆਂ ਦੇ ਨਾਲ ਪਿਆਰ ਹੁੰਦਾ, ਪਿਆਰ ਇਕੱਲੇ ਬੱਚਿਆਂ ਨਾਲ ਥੋੜਾ ਹੁੰਦਾ, ਪਿਆਰ ਤਾਂ ਦੁਨੀਆਂ ਦੀਆਂ ਸਾਰੀਆਂ ਚੀਜ਼ਾਂ ਨਾਲ ਪਿਆਰ ਹੁੰਦਾ, ਮੁਹੱਬਤ ਹੁੰਦੀ ਹੈ। ਲੇਕਿਨ ਹੇਜ ਉਹ ਮਾਂ ਬਾਪ ਦੇ ਨਾਲ, ਉਹ ਬੱਚਿਆਂ ਦਾ ਹੀ ਹੋ ਸਕਦਾ। ਕਿਸੇ ਦਿਨ ਮੈਂ ਤੁਹਾਨੂੰ ਗੱਲ ਕਲੀਅਰ ਕਰੂੰਗਾ ਕਿ ਸਾਡੇ ਭਾਰਤੀ ਕਾਵਿ ਸ਼ਾਸਤਰ ਦੇ ਵਿੱਚ ਨਾ 9 ਰਸਾਂ ਦੀ ਕਲਪਨਾ ਕੀਤੀ ਉਹਨਾਂ ਨੇ। 9 ਰਸ, ਉਹ ਕਹਿੰਦੇ ਵੀ ਜਦੋਂ ਅਸੀਂ ਕੋਈ ਚੀਜ਼ ਬੋਲਦੇ ਹਾਂ, ਜਦੋਂ ਵੀ ਅਸੀਂ ਕੋਈ ਚੀਜ਼ ਸੁਣਦੇ ਹਾਂ, ਜਾਂ ਜਦੋਂ ਵੀ ਅਸੀਂ ਕੋਈ ਚੀਜ਼ ਦੇਖਦੇ ਹਾਂ, ਪੜ੍ਹਦੇ ਹਾਂ, ਜਦੋਂ ਵੀ ਅਸੀਂ ਕੋਈ ਚੀਜ਼ ਪੜ੍ਹਦੇ ਹਾਂ, ਜਦੋਂ ਵੀ ਅਸੀਂ ਕੋਈ ਚੀਜ਼ ਸੁਣਦੇ ਹਾਂ, ਜਦੋਂ ਵੀ ਅਸੀਂ ਚੀਜ਼ ਕੋਈ ਦੇਖਦੇ ਹਾਂ, ਸਾਡੇ ਮਨ ਦੇ ਵਿੱਚ ਉਹਨਾਂ 9 ਰਸਾਂ ਦੇ ਵਿੱਚੋਂ ਕਿਸੇ ਨਾ ਕਿਸੇ ਇੱਕ ਰਸ ਦੀ ਉਤਪਤੀ ਹੁੰਦੀ ਹੈ। ਇੱਕ ਡਿਟੇਲ ਦੇ ਵਿੱਚ ਗੱਲ ਆਪਾਂ ਕਿਸੇ ਦਿਨ ਫੇਰ ਕਰਾਂਗੇ। ਉਹਨਾਂ 9 ਰਸਾਂ ਦੇ ਵਿੱਚੋਂ ਇੱਕ ਰਸ ਹੈਗਾ ਵਾਤਸਲ ਰਸ। ਵਾਤਸਲ ਰਸ ਹੁੰਦਾ ਜਿਹੜਾ ਬੱਚਿਆਂ ਦਾ ਤੇ ਮਾਂ ਬਾਪ ਦਾ ਆਪਸ ਦੇ ਵਿੱਚ ਜਿਹੜਾ ਪਿਆਰ ਹੁੰਦਾ ਨਾ, ਉਹਨੂੰ ਵਾਤਸਲ ਰਸ ਕਹਿੰਦਾ। ਜਦੋਂ ਬੱਚੇ ਮਾਂ ਪਿਓ ਨੂੰ ਮਿਲਦੇ ਨੇ ਨਾ, ਤਾਂ ਮਾਂ ਪਿਓ ਦੇ ਅੰਦਰ ਇੱਕ ਐਸੀ ਸਕੂਨ ਦੀ ਸਥਿਤੀ ਪੈਦਾ ਹੁੰਦੀ ਹੈ ਜਿਹਨੂੰ ਵਾਤਸਲ ਰਸ ਕਿਹਾ ਜਾਂਦਾ ਹੈ। ਮਾਂ ਬਾਪ ਬਾਪ ਰਾਤ ਨੂੰ ਆਵੇ ਨਾ ਥੱਕਿਆ ਟੁੱਟਿਆ ਕੰਮ ਦੇ ਉੱਪਰੋਂ, ਜਿੰਨਾ ਮਰਜ਼ੀ ਉਹ ਖਿਜਿਆ ਹੋਵੇ, ਜਿੰਨਾ ਮਰਜ਼ੀ ਉਹ ਔਖਾ ਹੋ ਕੇ ਕੰਮ ਤੋਂ ਬੌਸ ਨਾਲ ਲੜਕੇ ਆਇਆ ਹੋਵੇ, ਲੇਕਿਨ ਘਰੇ ਆ ਕੇ ਜਦੋਂ ਛੋਟਾ ਬੱਚਾ ਉਹਦੀਆਂ ਲੱਤਾਂ ਦੇ ਨਾਲ ਚਿਪਕ ਜਾਵੇ ਨਾ ਬਾਪੂ ਬਾਪੂ ਪਾਪਾ ਪਾਪਾ ਕਹਿ ਕੇ, ਤਾਂ ਜੋ ਅਹਿਸਾਸ ਉਸ ਫਾਦਰ ਦੇ ਮਨ ਦੇ ਵਿੱਚ ਉਸ ਵੇਲੇ ਕ੍ਰੀਏਟ ਹੁੰਦਾ, ਪੈਦਾ ਹੁੰਦਾ ਨਾ, ਉਸ ਨੂੰ ਕਿਹਾ ਜਾਂਦਾ ਵਾਤਸਲ ਰਸ, ਉਹਨੂੰ ਕਿਹਾ ਜਾਂਦਾ ਹੇਜ। ਹੁਣ ਇਹ ਹੇਜ, ਹੁਣ ਜੇ ਬਾਪ ਕਿਸੇ ਹੋਰ ਨੂੰ ਮਿਲੂਗਾ, ਕਿਸੇ ਦੋਸਤ ਨੂੰ ਮਿਲੂਗਾ ਜਾਂ ਕਿਸੇ ਹੋਰ ਨੂੰ ਮਿਲੇਗਾ, ਤਾਂ ਨਹੀਂ ਨਾ ਪੈਦਾ ਹੋਊਗਾ ਫਿਰ। ਸੋ ਇਸ ਹੇਜ ਸ਼ਬਦ ਨੂੰ ਪੰਜਾਬੀ ਦੇ ਵਿੱਚ ਬੋਲ ਕੇ ਹੀ ਇਸ ਦੇ ਆਨੰਦ ਨੂੰ ਮਾਣਿਆ ਜਾ ਸਕਦਾ। ਸੋ ਤੁਸੀਂ ਆਪਣਾ ਕੋਈ ਵਿਚਾਰ ਝੋਰਾ ਸ਼ਬਦ ਦੇ ਬਾਰੇ, ਹੇਜ ਸ਼ਬਦ ਦੇ ਬਾਰੇ ਜਾਂ ਚੜ੍ਹਦੀ ਕਲਾ ਦੇ ਬਾਰੇ ਮੇਰੇ ਨਾਲ ਸ਼ੇਅਰ ਕਰਨਾ ਚਾਹੋ ਤਾਂ ਜ਼ਰੂਰ ਕਰੋ। 2 ਲਫ਼ਜ਼ ਹੋਰ ਨੇ, ਉਹ ਮੈਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰੂੰਗਾ, ਲੇਕਿਨ ਉਸ ਤੋਂ ਪਹਿਲੇ ਇੱਕ ਛੋਟਾ ਜਿਹਾ ਮੈਸੇਜ ਤੁਹਾਡੇ ਨਾਲ ਸ਼ੇਅਰ ਕਰਾਂ ਤੇ ਨਾਲ ਆਪਾਂ ਕੋਈ ਨਾ ਕੋਈ ਗਾਣਾ ਵੀ ਤੁਹਾਨੂੰ ਸੁਣਾਵਾਂਗੇ। ਸੋ ਮੈਸੇਜ ਜਿਹੜਾ ਸ਼ੇਅਰ ਕਰਨਾ ਉਹ ਹੈ ਜੀ ਬ੍ਰਮਟਨ ਕੈਸ਼ ਐਂਡ ਕੈਰੀ ਦਾ। ਬ੍ਰਮਟਨ ਕੈਸ਼ ਐਂਡ ਕੈਰੀ ਪੂਰੇ ਕੈਨੇਡਾ ਦੇ ਵਿੱਚ 9 ਵੱਖਰੀਆਂ ਵੱਖਰੀਆਂ ਲੋਕੇਸ਼ਨਸ ਦੇ ਉੱਪਰ ਆਪਣੀਆਂ ਸੇਵਾਵਾਂ ਦੇ ਰਹੇ ਨੇ। ਤੁਸੀਂ ਘਰ ਦੇ ਵਿੱਚ ਵਰਤਿਆ ਜਾਣ ਵਾਲਾ ਕੋਈ ਵੀ ਸਮਾਨ, ਕੋਈ ਵੀ ਸਮਾਨ, ਕੋਈ ਵੀ ਸਮਾਨ, ਬਾਰ ਬਾਰ ਕਹਿਣ ਤੋਂ ਮੇਰਾ ਮਤਲਬ ਇਹ ਹੈ ਕਿ ਚਾਹੇ ਉਹ ਕਿਚਨ ਦੇ ਨਾਲ ਸੰਬੰਧਿਤ ਹੈ, ਚਾਹੇ ਉਹ ਤੁਹਾਡੀ ਗਰੋਸਰੀ ਦੇ ਨਾਲ ਸੰਬੰਧਿਤ ਹੈ, ਚਾਹੇ ਉਹ ਤੁਹਾਡੀ ਘਰ ਦੇ ਵਿੱਚ ਵਰਤੀ ਜਾਣ ਵਾਲੀ ਕਿਸੇ ਮੈਡੀਸਨ ਦਵਾਈ ਦੇ ਨਾਲ

0: ਚਾਹੀਦਾ ਹੈ ਤੁਹਾਡੀ ਕਿਚਨ ਵਾਸਤੇ, ਤੁਹਾਡੇ ਰੈਸਟੋਰੈਂਟ ਵਾਸਤੇ, ਬਲਕ ਦੇ ਵਾਸਤੇ, ਕੋਈ ਵੀ ਚੀਜ਼, ਕੋਈ ਮਿੱਟੀ ਦਾ ਤੁਹਾਨੂੰ ਬਰਤਨ ਚਾਹੀਦਾ। ਅੱਜ ਕੱਲ੍ਹ ਰੱਖੜੀ ਦਾ ਤਿਉਹਾਰ ਹੈ, 28 ਤਰੀਕ ਨੂੰ, ਪਰਸੋਂ, 2 ਦਿਨ ਬਾਅਦ ਤੁਸੀਂ ਆਓ। ਇੱਥੇ ਬੇਸ਼ੁਮਾਰ ਰੱਖੜੀਆਂ ਦੀ ਰੇਂਜ ਆਈ ਹੋਈ ਹੈ, ਤੁਸੀਂ ਮਨ ਪਸੰਦ ਦੀ ਰੱਖੜੀ, ਭੈਣ ਭਰਾ ਦਾ ਪ੍ਰਤੀਕ ਲੈ ਕੇ ਜਾਓ ਤੇ ਇੰਜੋਏ ਕਰੋ, ਉਸ ਤਿਉਹਾਰ ਨੂੰ ਸੈਲੀਬ੍ਰੇਟ ਕਰੋ। ਬ੍ਰੈਂਪਟਨ ਕੈਸ਼ ਐਂਡ ਕੈਰੀ, 100 ਕੈਂਡੀ ਰੋਡ, 905-230-4800 ਨੰਬਰ ਹੈ। ਕਿਸੇ ਕਿਸਮ ਦੀ ਤੁਸੀਂ ਜਾਣਕਾਰੀ ਲੈਣੀ ਹੋਏ ਫੋਨ ਕਰਕੇ ਵੀ ਲੈ ਸਕਦੇ ਹੋ। ਪੰਜਾਬੀਆਂ ਦੇ ਕੋਸਕੋ ਦੇ ਨਾਮ ਨਾਲ ਜਾਣਿਆ ਜਾਂਦਾ ਵਿਸ਼ਾਲ ਗਰੋਸਰੀ ਸਟੋਰ ਬ੍ਰੈਂਪਟਨ ਕੈਸ਼ ਐਂਡ ਕੈਰੀ, ਵਿਲੇਜ ਆਫ ਇੰਡੀਆ, ਸ਼ੁੱਧ ਸ਼ਾਕਾਹਾਰੀ ਭੋਜਨ ਦੇ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ। 114 ਕੈਨੇਡੀ ਰੋਡ, ਫੋਨ ਨੰਬਰ 905-450-3333, 905-450-3333, 114 ਕੈਨੇਡੀ ਰੋਡ ਦਾ ਨੰਬਰ ਹੈ, ਔਰ 905-542-1333, 905-542-1333-6430 ਦਾ ਨੰਬਰ ਹੈ। ਲੰਡਨ, ਹੈਲੀਫੈਕਸ ਔਰ ਵਿੰਡਸਰ ਦੇ ਵਿੱਚ ਵੀ ਬ੍ਰਾਂਚ ਹੈ। ਤੁਸੀਂ ਵਫੇ ਇਹਨਾਂ ਦਾ ਖਾਣਾ ਹੋਏ, ਇੰਜੋਏ ਕਰਨਾ ਹੋਏ, ਸ਼ੁੱਧ ਸ਼ਾਕਾਹਾਰੀ ਪੰਜਾਬੀ ਮਾਹੌਲ, ਪੰਜਾਬੀ ਖੁਸ਼ਬੂ, ਪੰਜਾਬੀ ਜ਼ਾਇਕੇ ਦਾ ਆਨੰਦ ਮਾਣਨਾ ਹੋਵੇ, ਸਟਰੀਟ ਫੂਡ ਇਹਨਾਂ ਦਾ ਇੱਕ ਵਾਰ ਜ਼ਰੂਰ ਟਰਾਈ ਕਰੋ। ਬੈਕ ਸਾਈਡ 'ਤੇ ਆ ਕੇ ਵਾਣ ਦੇ ਮੰਜਿਆਂ ਦੇ ਉੱਪਰ ਬੈਠ ਕੇ ਸਟੈਂਡਿੰਗ ਟੇਬਲ, ਲਾਈਵ ਮਿਊਜ਼ਿਕ ਉੱਥੇ ਚੱਲਦਾ। ਕੋਈ ਲਾਈਵ ਕੇਟਰਿੰਗ ਕਰਵਾਉਣੀ ਹੈ, ਘਰ ਦੇ ਵਿੱਚ ਕੋਈ ਛੋਟਾ ਮੋਟਾ ਫੰਕਸ਼ਨ ਹੈ, ਤੁਹਾਨੂੰ ਟਰੱਕ ਹਾਇਰ ਕਰ ਸਕਦੇ ਹੋ। ਮੈਨਿਊ ਡਿਸਾਈਡ ਕਰੋ, ਘਰ ਦੇ ਦਰਵਾਜ਼ੇ 'ਤੇ ਗਰਮਾ ਗਰਮ ਹਰ ਚੀਜ਼ ਤੁਹਾਨੂੰ ਸਪਲਾਈ ਹੋਏਗੀ। ਹਾਲ ਛੋਟਾ ਮੋਟਾ ਬੁੱਕ ਕਰਾਉਣਾ, 100-125 ਆਦਮੀਆਂ ਦੇ ਲਈ ਤਾਂ ਤੁਸੀਂ ਹਾਲ ਵੀ ਬੁੱਕ ਕਰਾ ਸਕਦੇ ਹੋ। ਲਾਈਟ, ਸਾਊਂਡ, ਡੀਜੇ ਵਗੈਰਾ ਦਾ ਪੂਰਾ ਇੰਤਜ਼ਾਮ ਹੈ। 100-125 ਗੱਡੀਆਂ ਦੀ ਖੁੱਲ੍ਹੀ ਡੁੱਲੀ ਪਾਰਕਿੰਗ ਵੀ ਹੈ। ਟਿਫਨ ਸਰਵਿਸ ਵੀ ਹੈ, 7 ਦਿਨ ਲਈ ਨਹੀਂ, 6 ਦਿਨ ਲਈ, 5 ਦਿਨ ਲਈ, ਤੁਸੀਂ ਇਹ ਸਾਰੀ ਇਨਫੋਰਮੇਸ਼ਨ ਲੈ ਸਕਦੇ ਹੋ। 905-450-3333, 114 ਕੈਨੇਡੀ ਰੋਡ, ਬ੍ਰੈਂਪਟਨ, 905-542-1333, 6430 ਐਰਨ ਮਿਲ ਪਾਰਕਵੇ, ਮਿਸੀਸਾਗਾ। ਕੋਈ ਗੈਸ ਸਟੇਸ਼ਨ ਪਾਲ ਰਹੇ ਹੋ, ਕੋਈ ਗਰੋਸਰੀ ਸਟੋਰ ਪਾਲ ਰਹੇ ਹੋ, ਕੋਈ ਪੀਜ਼ਾ ਸਟੋਰ ਪਾਲ ਰਹੇ ਹੋ, ਕੋਈ ਆਫਿਸ ਚਾਹੀਦਾ ਕਿਸੇ ਪਲਾਜ਼ਾ ਦੇ ਵਿੱਚ, ਜਾਂ ਕੋਈ ਟਰੱਕ ਯਾਰਡ ਦੀ ਤੁਹਾਨੂੰ ਜ਼ਰੂਰਤ ਹੈ, ਤਾਂ ਰੀਮੈਕਸ ਗੋਲਡ ਦੇ ਨਾਲ ਕੰਮ ਕਰਦੇ ਰੀਅਲ ਅਸਟੇਟ ਦੇ ਵਿੱਚ ਬਹੁਤ ਲੰਬਾ ਤਜਰਬਾ ਰੱਖਣ ਵਾਲੇ ਇੰਦਰ ਅਰੋੜਾ ਦੇ ਨਾਲ ਸੰਪਰਕ ਕਰ ਸਕਦੇ ਹੋ। ਫੋਨ ਨੰਬਰ 416-525-7400, 416-525-7400। ਮੇਰੀ ਅੱਜ ਹੀ ਇੰਦਰ ਹੋਰਾਂ ਨਾਲ ਗੱਲ ਹੋਈ ਆ, ਉਹ ਕਹਿੰਦੇ ਕਿ 24 ਆਵਰ 7 ਡੇਜ਼ ਸਰਵਿਸ ਹੈ, ਤੁਸੀਂ ਰਾਤ ਨੂੰ ਹੀ 10-11 ਵਜੇ, ਜਿਸ ਤਰ੍ਹਾਂ ਇਹ ਨਾ ਸੋਚਿਓ ਕਿ ਹੁਣ ਇਸ ਵੇਲੇ ਮੈਂ ਇਨਫੋਰਮੇਸ਼ਨ ਦੇ ਰਿਹਾ, ਤੇ ਤੁਸੀਂ ਇਸ ਵੇਲੇ ਵੀ ਕਾਲ ਕਰ ਸਕਦੇ ਹੋ, 11 ਵਜੇ ਵੀ ਕਾਲ ਕਰ ਸਕਦੇ, 11 ਵਜੇ ਤੋਂ ਬਾਅਦ ਵੀ ਕਾਲ ਕਰ ਸਕਦੇ ਹੋ। ਸੋ ਇੰਦਰ ਅਰੋੜਾ ਰੀਅਲ ਅਸਟੇਟ ਦੇ ਵਿੱਚ ਜਾਣਿਆ ਪਹਿਚਾਣਿਆ ਨਾਮ, 416-525-7400। ਸਾਡੇ ਢੀਂਡਸਾ ਸਾਹਿਬ ਆ ਗਏ ਨੇ, ਢੀਂਡਸਾ ਸਾਹਿਬ ਦੀ ਗੱਲ ਸੁਣਦੇ। ਢੀਂਡਸਾ ਸਾਹਿਬ, ਸਤਿ ਸ੍ਰੀ ਅਕਾਲ ਜੀ।
1: ਜਦੋਂ ਕੋਈ ਸਭਿਅਤਾ ਦੇ ਵਿਚ ਉੱਤੇ ਕੋਈ ਰੂਲ ਕਰਦਾ ਹੈ, ਕੋਈ ਰਾਜ ਕਰਦਾ ਹੈ, ਉਹਦੇ ਉੱਤੇ ਬਹੁਤ ਸਾਰੇ ਸ਼ਬਦਾਂ ਦਾ ਅਸਰ ਹੋ ਜਾਂਦਾ ਹੈ, ਮਤਲਬ ਮਿਕਸ ਅਪ ਹੋ ਜਾਂਦੇ ਹੈ। ਮੈਨੂੰ ਇੱਕ ਗੱਲ ਦਾ ਜਵਾਬ ਦਓ ਵੀ ਆਪਣੀਆਂ ਪੰਜਾਬ ਦੇ ਵਿੱਚ ਜਾਂ ਇੰਡੀਆ ਚ, ਕਹਿ ਲਓ ਮੈਂ ਖਾਸ ਤੌਰ ਤੇ ਪੰਜਾਬ ਦਾ ਨਾਂ ਲਊਗਾ, ਵਾਸ਼ਿੰਗ ਮਸ਼ੀਨਾਂ ਆਉਂਦੀਆਂ, ਉੱਥੇ ਲਿਖਿਆ ਹੁੰਦਾ ਸੋਕ।
0: ਠੀਕ ਹੈ, ਸੋਕ, ਸੋਕ, ਠੀਕ ਹੈ,
1: ਸੋਕ। ਹੁਣ ਉੱਧਰ ਆਪਣੀਆਂ ਬੁੜੀਆਂ ਅੱਜ ਤੋਂ 30-40 ਸਾਲ ਪਹਿਲਾਂ ਕਹਿੰਦੇ ਸੀ ਵੀ ਨੂੰਹੇ ਤੂੰ ਆਹ ਕੰਮ ਕਰ ਲਾ, ਮੈਂ ਆਹ ਕੱਪੜੇ ਸੋਕ ਦਿਆਂ,
0: ਸੋਕ ਦਿਆਂ। ਠੀਕ ਹੈ, ਠੀਕ ਹੈ, ਠੀਕ ਹੈ,
1: ਦੱਸੋ ਕਿੱਥੋਂ ਆਇਆ ਸ਼ਬਦ ਇਹ?
0: ਨਹੀਂ, ਸੋਕ ਸ਼ਬਦ ਹੈ ਤੇ ਆਪਣਾ ਹੀ ਹੈ ਸ਼ਬਦ, ਲੇਕਿਨ
1: ਮਸ਼ੀਨ ਪਿਉਂਦੀ ਆ ਉਹਨੂੰ ਸੋਕ, ਤੁਸੀਂ ਕਿਸੇ ਵਾਸ਼ਿੰਗ ਮਸ਼ੀਨ ਤੇ ਪੜ ਲਿਓ ਤੁਹਾਨੂੰ ਮਿਲੇਗਾ।
0: ਦੇਖੋ ਕਈ ਕਈ ਸ਼ਬਦ ਐਸੇ ਹੁੰਦੇ ਨਾ ਜਿਹੜੇ ਅਸੀਂ ਆਪਣੀਆਂ ਜ਼ਰੂਰਤਾਂ ਦੇ ਮੁਤਾਬਕ ਇਜਾਦ ਕਰ ਲੈਂਦੇ ਅਸੀਂ ਕਈ ਸ਼ਬਦ, ਕਿਉਂਕਿ ਹੁਣ ਸੋਕ ਸ਼ਬਦ ਇਹਦੇ ਨਾਲ ਮਿਲਦਾ ਜੁਲਦਾ, ਅਸੀਂ ਉਹਦੇ ਨਾਲ ਮੇਲ ਜੋਲ ਦੇ ਨਾਲ ਅਸੀਂ ਨਵਾਂ ਸ਼ਬਦ ਕੱਢ ਲੈਂਦੇ ਕਈ ਵਾਰੀ, ਲੇਕਿਨ ਕਈ ਸ਼ਬਦ ਐਸੇ ਹੈ ਜਿਹੜੇ ਸਾਡੇ ਪੰਜਾਬੀ ਦੇ ਵਿੱਚ ਹੀ ਹੈ, ਸਾਨੂੰ ਜ਼ਰੂਰਤ ਹੀ ਨਹੀਂ ਸਮਝ ਪਈ ਉਹਨਾਂ ਨੂੰ, ਅਸੀਂ ਭਾਵੇਂ ਇੰਗਲਿਸ਼ ਦੇ ਵਰਡ ਹੋਣ, ਭਾਵੇਂ ਕਿਸੇ ਹੋਰ ਭਾਸ਼ਾ ਦੇ ਸ਼ਬਦ ਹੋਣ, ਲੇਕਿਨ ਅਸੀਂ ਉਹਨਾਂ ਨੂੰ ਜ਼ਰੂਰਤ ਹੀ ਨਹੀਂ ਸਮਝੀ ਪੰਜਾਬੀ ਦੇ ਵਿੱਚ, ਉਹਨਾਂ ਦੀ ਕੋਈ ਟਰਾਂਸਲੇਸ਼ਨ ਅਸੀਂ ਕਰ ਲਈਏ, ਉਹ ਇੰਨੀ ਸ਼ਿੱਦਤ ਦੇ ਨਾਲ ਉਹਨਾਂ ਨੂੰ ਪਜਾਮਾ ਸ਼ਬਦ, ਦੇਖੋ ਪਜਾਮਾ ਸ਼ਬਦ ਫਾਰਸੀ ਦਾ ਸ਼ਬਦ ਹੈ, ਹੁਣ ਪਜਾਮਾ ਸ਼ਬਦ ਨੂੰ ਪਜਾਮਾ ਐਜ਼ ਸੱਚ ਹੀ ਅਸੀਂ ਉਸ ਨੂੰ ਇਸ ਤਰ੍ਹਾਂ ਐਕਸੈਪਟ ਕਰ ਲਿਆ, ਹੁਣ ਪਜਾਮਾ ਏਦਾਂ ਲੱਗਦਾ ਵੀ ਸਾਡਾ ਆਪਣਾ ਹੀ ਸ਼ਬਦ ਹੈ।
1: ਆਪਾਂ ਉੱਥੇ ਆਉਂਦੇ ਹਾਂ। ਹੁਣ ਕਿਸੇ ਸਭਿਅਤਾ ਦੇ ਉੱਤੇ ਕਿਸੇ ਕਿਸੇ ਬੰਦਿਆਂ ਦਾ ਰਾਜ ਰਿਹਾ ਤਾਂ ਉਹਦਾ ਅਸਰ ਹੋਣਾ ਹੀ ਹੋਣਾ।
0: ਨਹੀਂ, ਅਸਰ ਜ਼ਰੂਰ ਹੁੰਦਾ, ਬਿਲਕੁਲ ਹੁੰਦਾ, ਹੋਣਾ ਵੀ ਚਾਹੀਦਾ। ਪਰ ਪੰਜਾਬੀ ਸ਼ਬਦ ਜਿਹੜੇ ਕਿਸੇ ਦੂਸਰੀ ਭਾਸ਼ਾ ਦੇ ਲੈ ਲੈਣੇ ਨਾ, ਇਹ ਕੋਈ ਬੁਰਾਈ ਨਹੀਂ ਹੁੰਦੀ।
1: ਬਿਲਕੁਲ ਨਹੀਂ ਬੁਰਾਈ ਹੁੰਦੀ, ਕਿਉਂਕਿ ਇਹ ਇਹ ਸਰ ਇੱਕ ਇੱਕ ਚਲੋ ਇੱਥੇ ਗੱਲ ਆ ਜਾਂਦੇ ਆਪਾਂ, ਤੁਸੀਂ ਭਾਸ਼ਾ ਨੂੰ ਛੱਡ ਦੋ, ਜਿਹੜੀਆਂ ਸੁਰਾਂ ਹੁੰਦੀਆਂ ਨਾ, ਸੁਰਾਂ ਇਹ ਸਾਂਝੀਆਂ ਹੁੰਦੀਆਂ।
0: ਬਿਲਕੁਲ ਬਿਲਕੁਲ, ਟੋਨਸ ਜਿਹਨੂੰ
1: ਸੁਰ ਦੇ ਵਿੱਚ ਤੁਸੀਂ ਤੁਸੀਂ ਹਾਂ ਸੁਰ ਤੁਸੀਂ ਫਰਕ ਨਹੀਂ ਪਾ ਸਕਦੇ, ਚਾਹੇ ਇੰਗਲਿਸ਼ ਗਾਣਾ ਗਾ ਲੋ, ਪੰਜਾਬੀ ਗਾ ਲੋ, ਹਿੰਦੀ ਗਾ ਲੋ, ਜੋ ਵੀ ਗਾ ਲੋ।
0: ਤੇ
1: ਜੀ ਹੁਣ ਡਾਕਟਰ ਸਾਹਿਬ ਆਉਂਦੇ ਆਪਾਂ ਅੱਜ ਦੇ ਵਰਡ, ਕੀ ਵਰਡ ਸੀ ਆਪਣਾ
0: ਅੱਜ ਦੇ ਵਰਡ? ਤਿੰਨ ਚਾਰ ਮੈਂ ਬੋਲਿਆ ਜੀ, ਇੱਕ ਤਾਂ ਚੜ੍ਹਦੀ ਕਲਾ ਬੋਲਿਆ ਸੀ, ਇੱਕ ਝੋਰਾ,
1: ਇੱਕ ਅਗਲਾ ਜੀ
0: ਇੱਕ ਹੇਜ ਸ਼ਬਦ, ਹੇਜ।
1: ਹਾਂਜੀ ਹਾਂਜੀ, ਹੁਣ ਚਲੋ ਇੱਥੇ ਆਉਂਦੇ ਹਾਂ। ਹੁਣ ਤੁਸੀਂ ਨਾ ਇੱਥੇ ਤੁਸੀਂ ਇੱਥੇ ਫੋਨ ਯੂਜ਼ ਕਰਦੇ ਹੋ, ਮੌਸਮ ਦਾ ਹਾਲ ਦੇਖਦੇ ਹੋ
0: ਜੀ ਜੀ,
1: ਤੁਸੀਂ ਹੇਜ ਵਰਡ ਪੜ੍ਹਦੇ ਹੋ, HAZE, ਮਤਲਬ ਤੁਸੀਂ ਕਈ ਵਾਰੀ ਇੰਡੀਆ ਦਾ ਵੀ ਆਪਾਂ ਲਾ ਕੇ ਰੱਖਦੇ ਹਾਂ ਨਾ, ਵੀ ਆਪਦੇ ਪਿੰਡ ਦਾ ਵੀ ਮੌਸਮ ਦੇਖੀਏ।
0: ਜੀ ਜੀ ਜੀ,
1: ਹੇਜ ਹੇਜ ਹੁੰਦਾ ਕੀ ਹੈ, ਐਕਚੁਅਲੀ ਹੁੰਦਾ ਕੀ ਹੈ, ਧੁੰਦਲਾ, ਥੋੜਾ ਜਿਹਾ ਧੁੰਦ ਵਰਗਾ ਸੋਹਣਾ, ਬਸ ਇਥੋਂ ਨਿਕਲਿਆ ਸ਼ਬਦ ਹੈ
0: ਹੇਜ਼ਲ, ਮੌਸਮ ਹੇਜ਼ਲ ਵਰਡ
1: ਉਹੀ ਹੈ, ਉਹੀ ਬਿਲਕੁਲ ਸੇਮ ਵਰਡ ਹੈ। ਔਰ ਇਹ ਅਸਲ ਚ ਤੁਸੀਂ ਵਾਪਸ ਆ ਜਾਓ, ਜਿੰਨੇ ਵੀ ਇੰਗਲਿਸ਼ ਦੇ ਨੇ ਜਿੰਨੇ ਵੀ ਨੇ ਵਰਡ ਕਿੱਥੋਂ ਨਿਕਲੇ ਨੇ, ਇਹ ਸੰਸਕ੍ਰਿਤ ਚੋਂ ਨਿਕਲੇ ਹੋਣਗੇ, ਕਿਤੇ ਕੋਈ ਸਰਚ ਕਰਕੇ ਦੇਖਿਓ।
0: ਹਾਂ ਹਾਂ, ਮੂਲ ਸ਼ਬਦ ਜਿਹੜੇ ਹੁੰਦੇ ਨਾ, ਮੂਲ ਸ਼ਬਦ ਤੋਂ ਅੱਗੇ ਜਿਹੜੀ ਡਿਵੈਲਪਮੈਂਟ ਹੋ ਜਾਂਦੀ ਹੈ ਸ਼ਬਦਾਂ ਦੀ,
1: ਕਿਉਂਕਿ ਕੈਨੇਡਾ ਕੱਲ ਬਣਿਆ, US ਕੱਲ ਬਣਿਆ, ਕੋਲੰਬਸ ਨੇ ਕੌਣ ਲੱਭਿਆ, ਕਦੋਂ ਲੱਭਿਆ, ਜੋ ਕੀ ਜਾ ਵੀ ਆਪਣਾ US ਕਿਹਨੇ ਲੱਭਿਆ, ਚਲੋ ਇੰਡੀਆ ਇੰਡੀਆ ਜਾਂ ਇਹ ਆਪਣਾ ਯੂਰਪ ਪੁਰਾਣਾ ਆ, ਇਹ ਸਭਿਅਤਾ ਪੁਰਾਣੀ ਆ, ਪਰ ਪਹਿਲਾਂ ਇਹ ਸੰਸਕ੍ਰਿਤ ਚੋਂ ਨਾ ਇੰਨੇ ਸ਼ਬਦ ਲੱਭਣਗੇ ਤੁਸੀਂ ਸੰਸਕ੍ਰਿਤ ਚ।
0: ਜੀ ਜੀ ਜੀ ਜੀ, ਸੰਸਕ੍ਰਿਤ ਹੈ ਸਾਡੇ ਵਿੱਚ, ਕੋਈ ਸ਼ਬਦ ਨਹੀਂ ਹੈ, ਬਿਲਕੁਲ
1: ਸਾਡੇ ਮਾਂ ਸਾਡੇ ਮਾਸਟਰ ਜੀ ਹੁੰਦੇ ਸੀ, ਉਹ ਯਾਦ ਆ ਜਾਂਦੇ ਆ, ਤੇ ਉਹਨਾਂ ਕੋਲ ਨਾ ਖੁੰਡੀ ਹੁੰਦੀ ਸੀ, ਤੇ ਉਹ ਮਾੜਾ ਜਿਹਾ ਸ਼ਬਦ ਨਾ ਸੁਣਾਉਂਦੇ ਨਾ, ਉਹ ਖੁੰਡੀ ਮਾਰਦੇ ਸੀ ਸਾਡੇ।
0: ਚਲੋ ਇੱਕ ਹੋਰ ਕਾਲਰ ਹੈ ਜੀ, ਆਪਾਂ ਉਹਨਾਂ ਦੀ ਵੀ ਗੱਲ ਸੁਣਦੇ ਆ, ਉਹ ਕੀ ਕਹਿੰਦੇ।
1: ਓਕੇ
0: ਜੀ, ਫਿਰ ਥੈਂਕ ਯੂ ਥੈਂਕ ਯੂ, ਸਤਿ ਸ੍ਰੀ ਅਕਾਲ ਜੀ, 5630, ਸਤਿ ਸ੍ਰੀ ਅਕਾਲ।
2: ਹਾਂਜੀ
0: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ।
2: ਜਿੱਦਾਂ ਤੁਸੀਂ ਛੇਕ ਕਹਿੰਦੇ, ਛੇਕ ਗਾਂਧੀ ਬਾਹਰੋਂ,
0: ਚਲੋ ਬਹੁਤ ਵਧੀਆ ਜੀ, ਬਹੁਤ ਚਲੋ ਬਹੁਤ ਬਹੁਤ ਸ਼ੁਕਰੀਆ ਜੀ, ਮਿਹਰਬਾਨੀ ਮਿਹਰਬਾਨੀ, ਥੈਂਕ ਯੂ। ਸਤਿ ਸ੍ਰੀ ਅਕਾਲ ਜੀ, 8788, ਸਤਿ ਸ੍ਰੀ ਅਕਾਲ ਜੀ, 8788, ਹਾਂਜੀ ਹਾਂਜੀ, ਕੀ ਹਾਲ ਚਾਲ ਹੈ? ਇੰਡੀਆ ਤੋਂ ਤੁਸੀਂ ਸਾਡੇ ਨਾਲ ਜੁੜੇ ਹੋ, ਅੰਮ੍ਰਿਤਸਰ ਤੋਂ, ਗੁਰੂ ਨਗਰੀ ਤੋਂ ਜੁੜੇ ਹੋ ਤੁਸੀਂ ਸਾਡੇ ਨਾਲ, ਬਹੁਤ ਵਧੀਆ, ਕੀ ਹਾਲ ਚਾਲ, ਠੀਕ ਠਾਕ ਹੋ ਜੀ?
2: ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਬਹੁਤ ਵਧੀਆ ਜੀ, ਬਹੁਤ
0: ਵਧੀਆ। ਸੁਖਬੀਰ ਜੀ, ਅੱਜ ਅਸੀਂ ਗੱਲਬਾਤ ਕਰ ਰਹੇ ਸੀ, ਅੱਜ ਅਸੀਂ ਗੱਲਬਾਤ ਕਰ ਰਹੇ ਸੀ ਕਿ ਚੜ੍ਹਦੀ ਕਲਾ ਸ਼ਬਦ ਜਿਹੜਾ ਅਸੀਂ ਜਦੋਂ ਬੋਲਦੇ ਆ ਨਾ, ਤੇ ਮਨ ਨੂੰ ਕਿੱਡਾ ਸਕੂਨ ਪਹੁੰਚਦਾ ਹੈ, ਆਦਮੀ ਜਿਸ ਵੀ ਮਰਜ਼ੀ ਅਵਸਥਾ ਦੇ ਵਿੱਚ ਹੋਏ, ਤੇ ਚੜ੍ਹਦੀ ਕਲਾ ਦੇ ਵਿੱਚ ਜਦੋਂ ਆਪਣੇ ਆਪ ਨੂੰ ਰੱਖਦਾ ਨਾ, ਭਾਵੇਂ ਦੁੱਖ ਹੋਵੇ, ਭਾਵੇਂ ਸੁੱਖ ਹੋਵੇ, ਭਾਵੇਂ ਮੁਸ਼ਕਿਲ ਹੋਵੇ, ਭਾਵੇਂ ਕਿਸੇ ਵੀ ਔਖ ਦੇ ਵਿੱਚ ਹੋਵੇ, ਤਾਂ ਆਦਮੀ ਨੂੰ ਮਾਨਸਿਕ ਤੌਰ ਤੇ ਕਿੰਨਾ ਸਕੂਨ ਮਿਲਦਾ।
2: ਬਿਲਕੁਲ ਬਿਲਕੁਲ ਮਿਲਦਾ ਜੀ, ਬਿਲਕੁਲ ਬਿਲਕੁਲ, ਜਦੋਂ ਅਸੀਂ ਕਿਸੇ ਨੂੰ ਮੈਸੇਜ ਪਾਉਂਦੇ ਨਾ ਚੜ੍ਹਦੀ ਕਲਾ ਜਦੋਂ, ਕੋਈ ਕੁਛ ਹੁੰਦਾ
0: ਜੀ ਜੀ ਜੀ ਜੀ,
2: ਜੇ ਸਾਨੂੰ ਕੋਈ ਕਹਿੰਦਾ ਚੜ੍ਹਦੀ ਕਲਾ ਜਦੋਂ, ਤੇ ਅਸੀਂ ਕਿਸੇ ਨੂੰ ਮੈਸੇਜ ਪਾਉਂਦੇ ਜਾਂ ਉਹ ਸਾਨੂੰ ਪਾਉਂਦਾ, ਤੇ ਬੜਾ ਸਕੂਨ ਮਿਲਦਾ ਆਪਣੇ ਆਪ ਨੂੰ ਚੜ੍ਹਦੀ ਕਲਾ ਚ। ਵਾਕਿਆ ਜੀ ਇੱਕ ਜਿਹੜਾ ਨਾ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਪੱਗ ਜਾਂ ਦਾਤ,
0: ਦੇਖੋ ਜੀ ਜਦੋਂ ਅਸੀਂ ਗੁਰੂ ਜਦੋਂ ਅਸੀਂ ਗੁਰੂ ਸਾਹਿਬਾਨਾਂ ਦੀ ਜ਼ਿੰਦਗੀ ਵੱਲ ਦੇਖਦੇ ਨਾ, ਉਹਨਾਂ ਨੇ ਜ਼ਿੰਦਗੀ ਦੇ ਵਿੱਚ ਕਿੰਨੇ ਕਿੰਨੇ ਕਸ਼ਟ ਚੱਲੇ, ਆਪਣੇ ਤਨ ਮਨ ਧਨ ਤੱਕ ਸਭ ਕੁਝ ਕੁਰਬਾਨ ਕਰ ਦਿੱਤਾ ਕੌਮ ਦੇ ਉਪਰੋਂ, ਤੇ ਉਹਨਾਂ ਜੇ ਆਪਣੇ ਆਪ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਿਆ, ਤੇ ਸਾਨੂੰ ਕਿਉਂ ਨੀ ਇਸ ਚੀਜ਼ ਤੋਂ ਮੈਸੇਜ ਜਿਹੜਾ ਲੈਣਾ ਚਾਹੀਦਾ? ਚਲੋ, ਤਿਆਰੀਆਂ ਸ਼ਹਿਰੀਆਂ ਸੁਖਬੀਰ ਜੀ, ਤਿਆਰੀਆਂ ਸ਼ਹਿਰੀਆਂ ਚੱਲ ਰਹੀਆਂ ਜੀ 2-3-4 ਅਕਤੂਬਰ ਦੀ ਵਿਸ਼ਵ ਪੰਜਾਬੀ ਕਾਨਫਰੰਸ ਦੀਆਂ, ਤੇ ਤੁਸੀਂ ਵੀ ਵੱਧ ਚੜ ਕੇ ਇਸ ਦਾ ਪ੍ਰਚਾਰ ਕਰੋ, ਦੋਸਤ ਮਿੱਤਰ ਆਉਣ, ਤੇ ਸਪੋਂਸਰਸ਼ਿਪਾਂ ਭੇਜੀਆਂ ਹੋਈਆਂ ਸਾਰਿਆਂ ਨੂੰ। ਜੀ ਜੀ ਜੀ, ਚਲੋ ਸ਼ੁਕਰੀਆ ਜੀ, ਮਿਹਰਬਾਨੀ ਮਿਹਰਬਾਨੀ, ਥੈਂਕ ਯੂ ਵੈਰੀ ਮਚ, ਸਤਿ ਸ਼੍ਰੀ ਅਕਾਲ ਜੀ। 3622 ਜੀ ਆਇਆਂ ਨੂੰ ਜੀ, ਕੀ ਹਾਲ ਚਾਲ ਨੇ?
3: ਠੀਕ ਨੇ, ਵਧੀਆ, ਤੁਸੀਂ ਸੁਣਾਓ? ਠੀਕ ਹੋ ਜੀ? ਵਧੀਆ,
0: ਬਿਲਕੁਲ ਠੀਕ ਠਾਕ।
3: ਸਕੂਨ ਰੂਹ ਦੀ ਖੁਸ਼ੀ ਨੂੰ ਵੀ ਕਹਿੰਦੇ ਹੈ ਨਾ ਜੀ,
0: ਸਕੂਨ।
3: ਹਾਂਜੀ, ਰੂਹ ਦੀ ਖੁਸ਼ੀ,
0: ਬਿਲਕੁਲ ਸਕੂਨ ਵੀ ਇਹਦੇ ਸੇਮ ਮੀਨਿੰਗ ਹੀ ਹੈ। ਇਸ ਨੂੰ ਬਿਲਕੁਲ ਚੜ੍ਹਦੀ ਕਲਾ ਦੇ ਨਾਲ ਮਿਲਦਾ ਜੁਲਦਾ ਹੀ ਸ਼ਬਦ ਹੈ ਵੀ ਜਿਹੜਾ ਆਦਮੀ ਚੜ੍ਹਦੀ ਕਲਾ ਦੇ ਵੀ ਮਨ ਨੂੰ ਸਕੂਨ ਦੇ ਵਿੱਚ ਹੈ, ਚਾਹੇ ਸੁੱਖ ਦੇ ਵਿੱਚ ਆਏ, ਚਾਹੇ ਦੁੱਖ ਦੇ ਵਿੱਚ, ਮਨ ਨੂੰ ਉਹ ਸ਼ਾਂਤ ਰੱਖਿਆ ਹੋਇਆ ਉਹਨੇ, ਅਡੋਲ ਰੱਖਿਆ ਹੋਇਆ, ਤੇ ਉਹ ਵੀ ਸ਼ਬਦ ਇਹਨਾਂ ਦੇ ਨਾਲ ਮਿਲਦਾ ਜੁਲਦਾ ਮੀਨਿੰਗ ਹੀ ਹੈ, ਕੋਈ ਡਿਫਰੈਂਸ ਨੀ ਇਹਦੇ ਵਿੱਚ ਵੀ ਹੈਗਾ। ਅੱਛਾ ਅੱਛਾ, ਕਦੋਂ ਮਿਲੇ ਤੁਸੀਂ?
3: ਅੱਜ ਮੈਂ ਗਿਆ ਸੀ ਜੀ ਉੱਥੇ ਕੈਸ਼ ਐਂਡ ਕੈਰੀ, ਉਹਨਾਂ ਦੇ ਫਾਦਰ ਸਾਹਿਬ ਤੇ ਉਹਨਾਂ ਦੇ ਭਾਈ ਸਾਹਿਬ ਵੀ ਮਿਲੇ।
0: ਹਾਂ, ਬਹੁਤ ਨਾਈਸ ਆਦਮੀ ਹੈ, ਬਹੁਤ ਨਾਈਸ ਆਦਮੀ,
3: ਬਹੁਤ ਵਧੀਆ ਇਨਸਾਨ ਨੇ ਜੀ ਸਾਰੇ ਹੀ।
0: ਹਾਂ ਚਲੋ, ਕਿਸ ਦਿਨ ਤੁਸੀਂ ਇੱਥੇ ਆਓ, ਰੇਡੀਓ ਤੇ ਆਓ, ਤੁਹਾਡੀ ਗੱਲਬਾਤ ਵੀ ਆਪਾਂ ਕਰਦੇ
3: ਹਾਂ। ਮੈਂ ਤੁਹਾਡਾ ਦੱਸਿਆ ਸੀ, ਮੈਂ ਰੇਡੀਓ ਸੁਣਦਾ ਤੁਹਾਡਾ, ਵੀ ਪਹਿਲਾਂ ਤੁਹਾਡਾ ਨਾਮ ਲੈਂਦੇ ਨੇ।
0: ਅੱਛਾ,
3: ਬੜੇ ਖੁਸ਼ ਹੋਏ।
0: ਹਾਂ, ਚਲੋ, ਬਹੁਤ ਬਹੁਤ ਮਿਹਰਬਾਨੀ ਜੀ, ਬਹੁਤ ਮਿਹਰਬਾਨੀ, ਥੈਂਕ ਯੂ ਵੈਰੀ ਮਚ, ਥੈਂਕ ਯੂ। ਹਾਂਜੀ ਹਾਂਜੀ ਦੋਸਤੋ, ਤੁਸੀਂ ਵੀ ਜੁੜਿਓ ਰੇਡੀਓ ਪ੍ਰੋਗਰਾਮ ਸਬਰੰਗ ਦੇ ਨਾਲ। 647-367-5353 ਸਾਡੇ ਸਟੂਡੀਓ ਦਾ ਨੰਬਰ ਹੈ, ਸਾਡੇ ਇੱਕ ਕਾਲਰ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ।
4: ਹੈਲੋ, ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ, ਕਿਦਾਂ ਜੀ?
0: ਕਿਹਾ, ਵਧੀਆ ਜੀ, ਵਧੀਆ, ਬਿਲਕੁਲ ਬਿਲਕੁਲ ਠੀਕ ਠਾਕ ਹੈ।
4: ਹਾਂਜੀ ਹਾਂਜੀ, ਠੀਕ ਹੈ ਚਾਹੀਦਾ। ਦੇਖੋ ਸਾਰੇ ਸਰੋਤੇ ਆਪਣੇ ਕਿੰਨੇ ਪਿਆਰ ਮੁਹੱਬਤ ਨਾਲ ਸਾਰੀਆਂ ਗੱਲਾਂ ਕਰ ਰਹੇ ਆ
0: ਜੀ,
4: ਤੇ ਕਾਫੀ ਮਨ ਨੂੰ ਸਕੂਨ, ਸ਼ਾਂਤੀ, ਵਧੀਆ ਪਿਆਰ ਮੁਹੱਬਤ ਮਿਲ ਰਿਹਾ।
0: ਬਿਲਕੁਲ,
4: ਖੁਸ਼ੀ ਮਿਲ ਰਹੀ ਹੈ। ਜਿੱਦਾਂ ਤੁਸੀਂ ਪਹਿਲਾਂ ਇੱਕ ਬਣੇ ਦੂਜੇ ਦੀ ਗੱਲ ਕੀਤੀ ਸੀਗੀ, ਆਪਣੇ ਉਹ ਜਿਹੜੀ ਪੱਤੇ ਵਾਲੀ
0: ਜੀ ਜੀ ਜੀ ਜੀ ਜੀ ਜੀ, ਕਹਾਣੀ
4: ਸਾਰੇ ਪਿਆਰ, ਹਾਂ ਕਹਾਣੀ ਸੁਣੀ ਸੀਗੀ, ਬਹੁਤ ਵਧੀਆ ਲੱਗਿਆ ਡਾਕਟਰ ਸਾਹਿਬ। ਤੁਸੀਂ ਕਾਫੀ ਮਤਲਬ ਪੋਜੀਟਿਵ ਗੱਲਾਂ, ਜਿੱਦਾਂ ਚੜ੍ਹਦੀ ਕਲਾ ਵਾਲਾ ਸ਼ਬਦ ਜਿਹੜਾ ਸੰਕਲਪ ਹੈ ਤਾਂ ਬਹੁਤ ਜ਼ਿਆਦਾ ਵੱਡਾ ਹੈ ਨਾ।
0: ਜੀ ਜੀ ਜੀ ਜੀ ਜੀ ਜੀ,
4: ਗੁਰੂ ਆਪਣੇ ਗੋਬਿੰਦ ਸਿੰਘ ਜੀ ਆਪਣੇ ਪਾਤਸ਼ਾਹ ਤੋਂ ਮਿਲਿਆ ਹੋਇਆ ਆਪਾਂ ਨੂੰ।
0: ਬਿਲਕੁਲ ਬਿਲਕੁਲ ਬਿਲਕੁਲ,
4: ਇਹਨਾਂ ਜਾਣੀ ਕਿ ਮੈਂ ਵੀ ਜਿੱਦਾਂ ਕਈ ਵਾਰ ਜਦੋਂ ਜ਼ਿੰਦਗੀ ਆ ਸਾਰਿਆਂ ਨੂੰ ਉਤਰਾਅ ਚੜਾ ਸਾਰਿਆਂ ਦੀ ਜ਼ਿੰਦਗੀ ਚ ਮੇਰੇ ਹਿਸਾਬ ਨਾਲ ਆਉਂਦੇ ਆ।
0: ਜੀ ਜੀ ਜੀ ਜੀ ਜੀ,
4: ਮੈਂ ਜਿੱਦਾਂ ਪਾਠ ਜਦੋਂ ਕਰ ਲੈਣਾ ਫੇਰ ਮੈਨੂੰ ਸ਼ਾਂਤੀ ਕਾਫੀ ਮਿਲ ਜਾਂਦੀ ਹੈ।
0: ਚਲੋ ਚਲੋ, ਬਿਲਕੁਲ, ਬਹੁਤ ਵਧੀਆ। ਦੇਖੋ, ਗੁਰਬਾਣੀ ਦੇ ਨਾਲ ਜੁੜਨਾ ਤੇ ਮਨ ਨੂੰ ਸ਼ਾਂਤੀ ਮਿਲਦੀ ਮਿਲਦੀ ਹੈ, ਤੇ ਮਨ ਦੀ ਸ਼ਾਂਤੀ ਹੋਏ ਤਾਂ ਦੁਨੀਆਂ ਚ ਹੋਰ ਚਾਹੀਦੇ ਕੀ ਬੰਦੇ ਨੂੰ? ਮਨ ਸ਼ਾਂਤ ਹੋਏ ਬਸ, ਸਾਰੀ ਭਜਨ ਅੱਠ ਤੁਹਾਡੀ ਸਾਰੀ ਜਿਹੜੀ ਆਪਣੇ ਆਪ ਤੁਸੀਂ ਚੜ੍ਹਦੀ ਕਲਾ ਵਿੱਚ ਰਹਿਣਾ ਸ਼ੁਰੂ ਕਰ ਦਿਓਗੇ ਜਦੋਂ ਜੁੜ ਜਾਓਗੇ। ਚਲੋ, ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। 9421 ਜੀ, 9421 ਇੰਦਰ, ਰੁਪਿੰਦਰ ਜੀ ਧਾਲੀਵਾਲ ਜੀ, ਸਤਿ ਸ਼੍ਰੀ ਅਕਾਲ
5: ਜੀ, ਸਤਿ ਸ਼੍ਰੀ ਅਕਾਲ ਜੀ,
0: ਸਤਿ ਸ਼੍ਰੀ ਅਕਾਲ ਜੀ।
5: ਝੋਰਾ, ਝੋਰੇ ਦੇ ਨਾਲ ਇੱਕ ਹੋਰ ਵੀ ਇੱਕ
0: ਜੀ
5: ਜਿਹਨੂੰ ਢੋਰਾ ਕਹਿੰਦੇ ਆ, ਢੋਰਾ ਘਰ ਘਰ ਲੱਗਦਾ।
0: ਢੋਰਾ ਸ਼ਬਦ ਮੇਰਾ ਖਿਆਲ ਹੋਰ ਨਹੀਂ ਕਹਿ ਦਿੰਦੇ, ਝੋਰਾ ਚੀਜ਼ ਹੋਰ ਹੈ।
5: ਝੋਰਾ, ਝੋਰਾ ਦਾ ਲੱਗਦਾ ਬੰਦਿਆਂ ਨੂੰ,
0: ਹਾਂ,
5: ਕਿਸੇ ਦੇ ਨਾਲ ਕੋਈ ਪਿਆਰ ਹੋਵੇ ਉਹ ਚਲਿਆ ਜਾਵੇ ਕਿਸੇ, ਉਹਦਾ ਝੋਰਾ ਮਗਰੋਂ ਕਰਨਾ।
0: ਜੀ ਜੀ ਜੀ ਜੀ,
5: ਝੋਰਾ ਲੱਗ ਜਾਂਦਾ ਬੰਦੇ ਨੂੰ।
0: ਝੋਰਾ ਕੱਲਾ ਇਹ ਤਾਂ, ਝੋਰਾ ਕੱਲੇ ਇਹ ਤਾਂ ਨਹੀਂ ਨਾ ਵੀ ਜੇ ਤੁਸੀਂ ਕਿਸੇ ਨੂੰ ਪਿਆਰ ਕਰਦੇ ਹੋ ਤੇ ਉਹ ਦੂਰ ਚਲਾ ਜਾਵੇ ਤਾਂ ਤੁਹਾਨੂੰ ਝੋਰਾ ਲੱਗਦਾ ਹੈ। ਝੋਰਾ ਕਿਸੇ ਵੀ ਦੁੱਖ ਦੇ ਕਾਰਨ, ਕਿਸੇ ਵੀ ਗਮ ਦੇ ਕਾਰਨ ਘਰ ਦੇ ਵਿੱਚ ਕੋਈ ਮਿਸ ਹੈਪਨਿੰਗ ਹੋ ਜੇ ਤੇ ਤੁਹਾਨੂੰ ਉਸ ਚੀਜ਼ ਦਾ ਝੋਰਾ ਲੱਗ ਜਾਂਦਾ ਕਈ ਵਾਰ।
5: ਝੋਰਾ, ਝੋਰਾ ਲੱਗਦਾ, ਜਰੂਰ ਲੱਗਦਾ। ਤੇ ਇੱਕ ਢੋਰਾ ਹੁੰਦਾ ਜਿਹੜਾ ਕਣਕ ਨੂੰ ਲੱਗਦਾ,
0: ਹਾਂ, ਢੋਰਾ ਜਿਹੜਾ ਚੀਜ਼ਾਂ ਨੂੰ ਲੱਗਦਾ, ਜਿਹੜੀਆਂ ਚੀਜ਼ਾਂ ਸਾਂਭ ਸਾਂਭ ਕੇ ਕਈ ਵਾਰੀ ਰੱਖੀਆਂ ਹੁੰਦੀਆਂ ਨਾ, ਢੋਰਾ ਲੱਗ ਜਾਂਦਾ,
5: ਢੋਰਾ ਲੱਗ ਜਾਂਦਾ।
0: ਜੀ ਜੀ ਜੀ, ਚਲੋ, ਬਹੁਤ ਵਧੀਆ ਜੀ, ਥੈਂਕ ਯੂ, ਸ਼ੁਕਰੀਆ ਸ਼ੁਕਰੀਆ। ਤੁਸੀਂ ਇੱਕ ਲਫ਼ਜ਼ ਦੇ ਵਿੱਚ ਹੋਰ ਵਾਧਾ ਕਰਤਾ ਜੀ, ਢੋਰਾ ਸ਼ਬਦ ਤੇ ਝੋਰਾ। ਇੱਕ ਸ਼ਬਦ ਨਾ ਅਸੀਂ ਵਰਤਦੇ ਹਾਂ, ਵੈਰਾਗ ਸ਼ਬਦ, ਸ਼ਾਇਦ ਤੁਹਾਡੇ ਧਿਆਨ ਦੇ ਵਿੱਚ ਹੋਵੇ ਵੈਰਾਗ। ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਜੋ ਤੁਸੀਂ ਪੜੋਗੇ ਨਾ, ਤੇ ਬਹੁਤ ਵੈਰਾਗ ਦਾ ਜਦੋਂ ਮਨ ਤੁਹਾਡਾ ਉਚਾਟ ਹੋ ਜਾਵੇ, ਉਚਾਟ ਹੋਣ ਦਾ ਮਤਲਬ ਇਹ ਨਹੀਂ ਹੈ ਕਿ ਦੀਨ ਦੁਨੀਆ ਤੋਂ ਤੁਸੀਂ ਉਚਾਟ ਹੋ ਜਾਓ, ਆਪਣੇ ਘਰ ਦੀ ਗ੍ਰਸਤੀ ਤੋਂ ਉਚਾਟ ਹੋ ਜਾਓ, ਭਾਵ ਕਹਿਣ ਤੋਂ ਕਿ ਆਪਣੇ ਗ੍ਰਸਤੀ ਜੀਵਨ ਬਤੀਤ ਕਰਦਿਆਂ, ਆਪਣੀ ਜ਼ਿੰਦਗੀ ਨੂੰ ਬਤੀਤ ਕਰਦਿਆਂ, ਜਿਹੜੇ ਸੰਸਾਰਿਕ ਦੁੱਖ ਸੁੱਖ ਜਿਹੜੇ ਨੇ ਨਾ, ਇਹਨਾਂ ਤੋਂ ਤੁਹਾਡਾ ਮਨ ਜਦੋਂ ਉਚਾਟ ਹੋ ਜਾਵੇ ਨਾ, ਕਿ ਜਦੋਂ ਤੁਹਾਨੂੰ ਇਸ ਗੱਲ ਦੀ ਸੋਝੀ ਹੋ ਜਾਵੇ ਕਿ ਸਾਰੀਆਂ ਚੀਜ਼ਾਂ ਜਿਹੜੀਆਂ ਨਾਸ਼ਮਾਨ ਹੈਗੀਆਂ, ਜਦੋਂ ਤੁਹਾਨੂੰ ਇਸ ਚੀਜ਼ ਦਾ ਅਹਿਸਾਸ ਹੋਣ ਲੱਗ ਪਵੇ ਨਾ ਕਿ ਜ਼ਿੰਦਗੀ ਤੁਹਾਡੀ ਬੜੀ ਥੋੜ ਚਿਰੀ ਹੈਗੀ ਹੈ ਯਾਰ, ਇਸ ਜ਼ਿੰਦਗੀ ਮੈਂ ਬਾਰ ਬਾਰ ਜਦੋਂ ਗੱਲ ਕਰਦਾ ਨਾ, ਜੋ ਜ਼ਿੰਦਗੀ ਹੈਗੀ ਹੈ ਨਾ, ਇਹਨੂੰ ਵਧੀਆ ਤਰੀਕੇ ਨਾਲ ਜਿਉਂ, ਹੱਸ ਕੇ ਜਿਉਂ, ਦੋਸਤਾਂ ਮਿੱਤਰਾਂ ਭੈਣ ਭਰਾਵਾਂ ਰਿਸ਼ਤੇਦਾਰਾਂ ਦੇ ਨਾਲ ਉਸ ਗੁਰੂ ਦੇ ਨਾਲ ਲੜ ਲੱਗ ਕੇ ਜੀਓ, ਜ਼ਿੰਦਗੀ ਨੂੰ ਬਤੀਤ ਕਰੋ, ਤੇ ਜਦੋਂ ਇਸ ਚੀਜ਼ ਦਾ ਸਾਨੂੰ ਅਹਿਸਾਸ ਹੋਣ ਲੱਗ ਪਵੇ ਨਾ, ਉਦੋਂ ਸਾਡੇ ਮਨ ਦੇ ਵਿੱਚ ਇੱਕ ਉਦਾਸੀਨਤਾ ਹੋ ਜਾਂਦੀ ਹੈ ਯਾਰ, ਜਿਹੜੀ ਆ ਭਜਨ ਅੱਠਵੇਂ ਕਰੀ ਜਾਂਦਾ, ਜਿਹੜੀ ਮਾਰੋ ਮਾਰ ਕਰੀ ਜਾਂਦਾ, ਜਿਹੜੀ ਇਹਦੇ ਵੱਲੋਂ ਜਿਹੜਾ ਆਪਣੇ ਆਪ ਨੂੰ ਜਦੋਂ ਉਦਾਸੀਨਤਾ ਪੈਦਾ ਹੁੰਦੀ ਨਾ, ਇਸ ਸ਼ਬਦ ਦੇ ਵਿੱਚੋਂ ਨਿਕਲਦਾ ਸ਼ਬਦ ਵਿਰਾਗ ਸ਼ਬਦ ਹੋ ਜਾਂਦਾ। ਔਰ ਇੱਕ ਸ਼ਬਦ ਅਸੀਂ ਬੋਲਦੇ ਆਮ ਤੌਰ ਤੇ ਬਿਰਹਾ, ਬਿਰਹਾ ਨੂੰ ਆਮ ਤੌਰ ਤੇ ਜੁਦਾਈ ਵਾਸਤੇ ਵਰਤਿਆ ਜਾਂਦਾ, ਕੋਈ ਜੁਦਾਈ ਸਿੰਪਲ ਜੁਦਾਈ ਹੈ ਨਹੀਂ ਵੀ ਇਹਦੇ ਨਾਲ ਉਹ ਵਿਛੜ ਗਿਆ ਤੇ ਜੁਦਾਈ ਹੋ ਗਈ, ਬਿਰਹਾ ਹੋ ਗਿਆ। ਇਹਦੇ ਵੀ ਬੜੇ ਡੂੰਘੇ ਅਰਥ ਨੇ ਇਸ ਚੀਜ਼ ਦੇ, ਵੀ ਇਹ ਸ਼ਬਦ ਐਸਾ ਜਿਹੜਾ ਹੈ ਨਾ ਕਿ ਵਿਛੋੜੇ ਦੀ ਉਹ ਹਾਲਤ ਜਦੋਂ ਅਸੀਂ ਕਿਸੇ ਆਪਣੇ ਮਹਿਬੂਬ ਦੇ ਵਿਛੋੜੇ ਦੇ ਵਿੱਚ ਉਸ ਦਾ ਅਹਿਸਾਸ ਸਾਡੀ ਰੂਹ ਦੇ ਨਾਲ ਜਦੋਂ ਮਿਲਾਪ ਖਾਏ ਨਾ, ਸਾਡੀ ਰੂਹ ਨੂੰ ਜਦੋਂ ਸਾਡੀ ਨੂੰ ਟੱਚ ਕਰ ਜਾਏ, ਤਾਂ ਉਸ ਅਵਸਥਾ ਨੂੰ ਅਸੀਂ ਵਿਛੋੜਾ ਸ਼ਬਦ ਕਹਿ ਦਿੰਦੇ ਹਾਂ, ਬੜੇ ਸਿੰਪਲ ਜਿਹੇ ਸ਼ਬਦਾਂ 'ਚ ਨਹੀਂ। ਸਾਡੇ ਭੈਣ ਜੀ ਆਏ ਨੇ, ਹਾਂਜੀ ਭੈਣ ਜੀ ਤੁਸੀਂ ਕਰੋ ਕਲੀਅਰ ਜਿਹੜਾ ਇੱਕ ਹੋਰ ਇਸ ਨੂੰ ਸ਼ਬਦ ਨੂੰ।
6: ਹਾਂਜੀ ਬੇਟੇ, ਇੱਕ ਤੁਸੀਂ ਚਿੰਤਾ ਦੱਸੀ ਸੀ ਨਾ
0: ਜੀ,
6: ਉਹ ਹੈਗੀ ਚਿੰਤਾ ਚਿਖਾ ਬਰੋਬਰ ਹੁੰਦੀ ਹੈ ਜਿੱਦਾਂ ਨਾ, ਚਿਖਾ ਵੀ ਹੌਲੀ ਹੌਲੀ ਬਲਦੀ ਨਾ, ਧੁਖਦੀ ਆ
0: ਜੀ ਜੀ, ਝੋਰਾ ਸ਼ਬਦ ਇਹਦੇ ਨਾਲ ਹੀ ਮਿਲਦਾ ਜੁਲਦਾ, ਠੀਕ ਹੈ ਜੀ।
6: ਹਾਂਜੀ, ਜਿਹੜੀ ਹੇਜ ਹੈ, ਹੇਜ ਹੁੰਦਾ ਦਰੇਗ, ਹਮਦਰਦੀ,
0: ਦਰੇਗ ਸ਼ਬਦ ਵੀ ਇਹਦੇ ਨਾਲ ਮਿਲਦਾ ਜੁਲਦਾ, ਬਿਲਕੁਲ ਹੇਜ ਕਰਨਾ, ਦਰੇਗ ਕਰਨਾ।
6: ਹਾਂ, ਕਹਿੰਦੇ ਹੁਣ ਤੈਨੂੰ ਹੇਜ ਜਾਗ ਗਿਆ ਹੈ ਨਾ।
0: ਤੁਸੀਂ ਕਈ ਵਾਰੀ ਦੇਖ ਲਿਓ ਨਾ ਕਿ ਗਊ ਦਾ ਛੋਟਾ ਜਿਹਾ ਵੱਛਾ ਜਦੋਂ ਉਹਦਾ ਦੁੱਧ ਚੰਗਦਾ ਹੋਵੇ, ਉਹਨੂੰ ਤੁਸੀਂ ਇੱਧਰ ਉੱਧਰ ਖਿੱਚਣ ਦੀ ਕੋਸ਼ਿਸ਼ ਕਰੋ ਤੇ ਗਊ ਤੁਹਾਨੂੰ ਮਾਰਨ ਨੂੰ ਪੈਂਦੀ ਹੈ।
6: ਹਾਂਜੀ,
0: ਉਹਦਾ ਆਪਣੇ ਬੱਚੇ ਦੇ ਨਾਲ ਹੇਜ ਹੁੰਦਾ ਨਾ, ਇਹ ਜਿਹੜਾ
6: ਬੈਰਾਗ ਕਿਹਾ, ਮਨ ਬੈਰਾਗ ਪਿਆ, ਦਰਸ਼ਨ ਦੇਖਣੇ ਕਾ ਚਾਹ, ਧਨ ਸੋ ਤੇਰਾ ਥਾਨ, ਹਨਾ
0: ਜੀ ਜੀ ਜੀ,
6: ਮੈਂ ਬੈਰਾਗੀ ਜੋਗੀ,
0: ਹਨਾ।
6: ਤੇ ਇੱਕ ਹੋਰ ਤੁਸੀਂ ਕਿਹੜਾ ਦੱਸਿਆ ਸੀ?
0: ਇੱਕ ਸ਼ਬਦ ਮੈਂ ਬੋਲਿਆ ਜੀ, ਬਿਰਹਾ ਸ਼ਬਦ ਬੋਲਿਆ ਸੀ।
6: ਹਾਂ, ਬਿਰਹਾ ਬਿਰਹਾ ਆਖਿਆ, ਬਿਰਹਾ ਤੂੰ ਸੁਲਤਾਨ,
0: ਹਾਂ, ਜਿਸ ਤਨ ਬਿਰਹਾ ਨਾ ਪੁਜੇ ਸੋ ਤਨ ਜਾਨ ਮਸਾਨ,
6: ਸੋ ਤਨ ਜਾਨ ਮਸਾਨ,
0: ਜੀ ਜੀ ਜੀ। ਬਾਬਾ ਫਰੀਦ ਨੇ ਬਹੁਤ ਖੂਬਸੂਰਤ ਲਿਖਿਆ ਜੀ।
6: ਹਾਂਜੀ, ਇਹ ਸਾਰੇ ਦੇਖੋ ਇੱਕ ਇਸੇ ਤਰ੍ਹਾਂ।
0: ਨਹੀਂ, ਬਹੁਤ ਮੈਨੂੰ ਬਹੁਤ ਵਧੀਆ ਲੱਗਦਾ, ਦੇਖੋ ਤੁਸੀਂ ਅੱਜ ਕੋਈ ਗਾਣਾ ਵੀ ਨੀ ਲਾ ਸਕਦੇ, ਦੋਸਤ ਮਿੱਤਰ ਇੰਨੇ ਵਧੀਆ ਗੱਲਾਂ ਬਾਤਾਂ ਕਰਨ ਤੇ। ਹਾਂਜੀ,
7: ਜਦੋਂ ਸਮਾਂ ਬੀਤਦੇ
0: ਜੀ,
7: ਜਦੋਂ ਸਮਾਂ ਬੀਤਦੇ ਫੇਰ ਬੰਦਾ ਪਛਤਾਉਂਦਾ
0: ਜੀ ਜੀ ਜੀ,
7: ਕਿਸੇ ਇਨਸਾਨ ਦਾ ਇੱਕ ਲਫ਼ਜ਼ ਮੇਰੀ ਜ਼ਿੰਦਗੀ ਦੇ ਵਿਚ ਮੈਨੂੰ ਮਿਲਿਆ ਸੀਗਾ, ਉਹ
0: ਜੀ
7: ਉਹ ਸੀਗਾ ਤੇ ਮੇਰੀ ਮਦਰ ਨੇ ਕਿਹਾ ਤੇ ਮੈਨੂੰ ਮਾਂ ਨੇ
0: ਜੀ ਜੀ,
7: ਲਾਡਲਾ
0: ਲਾਡਲਾ ਸ਼ਬਦ ਤਾਂ ਬੜਾ ਆਮ ਹੈ ਕਿ ਜਦੋਂ ਛੋਟੀ ਔਲਾਦ ਜਿਹੜੀ ਹੁੰਦੀ ਹੈ ਨਾ, ਕਿ ਉਹ ਮਾਂ ਪਿਓ ਦੀ ਲਾਡਲੀ ਹੁੰਦੀ ਹੈ ਨਾ, ਲਾਡਾਂ ਪਿਆਰਾਂ ਦੇ ਨਾਲ ਪਾਲੇ ਜਾਣ ਵਾਲੇ ਜਿਹੜੇ,
7: ਬਹੁਤ ਵਾਰੀ ਯਾਦ ਆ ਜਾਂਦੀ ਕਈ ਵਾਰੀ।
0: ਹਾਂ, ਨਹੀਂ ਨਹੀਂ ਕੋਈ ਗੱਲ ਨੀ, ਆਪਾਂ ਕਿਸੇ ਦਿਨ ਗੱਲ ਕਰਾਂਗੇ ਲਾਡਲੇ ਸ਼ਬਦ ਦੀ ਵੀ ਗੱਲ ਕਰਾਂਗੇ, ਵੀ ਲਾਡਲਾ ਕਿਉਂ ਲਾਡਲਾ ਹੁੰਦਾ, ਮਾਂ ਪਿਓ ਨੂੰ ਛੋਟਾ ਜਿਹੜਾ ਬੱਚਾ ਸਭ ਤੋਂ ਛੋਟਾ, ਭਾਵੇਂ ਜਿੰਨੀਆਂ ਮਰਜ਼ੀ ਗਲਤੀਆਂ ਕਰੀ ਜਾਵੇ, ਵੱਡਾ ਕਰੇ ਤੇ ਉਹਨੂੰ ਝਟਕਾ ਪੈ ਜਾਂਦੀਆਂ, ਛੋਟਾ ਲਾਡ ਦੇ ਵਿੱਚ ਕਈ ਗਲਤੀਆਂ ਕਰ,
7: ਛੋਟੇ ਨੂੰ ਫੇਰ ਵੀ ਉਹਨੂੰ ਕਹਦੇ ਚਲੋ ਕੋਈ ਗੱਲ ਨੀ।
0: ਹਾਂ, ਕੋਈ ਗੱਲ ਨੀ, ਕੋਈ ਅਹਿਸਾਸ ਹੋਇਆ, ਚਾਰ ਪੰਜ ਲਫ਼ਜ਼ ਜਿਹੜੇ ਤੁਹਾਡੇ ਨਾਲ ਮੈਂ ਸ਼ੇਅਰ ਕੀਤੇ ਉਹ ਵੀ ਸਾਰਿਆਂ ਨੂੰ ਕਲੀਅਰ ਹੋ ਗਏ, ਜਿੰਨੀ ਕੁ ਮੈਨੂੰ ਸਮਝ ਸੀ ਮੈਂ ਤੁਹਾਡੇ ਨਾਲ ਸ਼ੇਅਰ ਕੀਤੀ ਹੈ, ਕੁਝ ਦੋਸਤਾਂ ਮਿੱਤਰਾਂ ਨੇ ਆਪਣਾ ਐਕਸਪੀਰੀਅੰਸ ਸ਼ੇਅਰ ਕੀਤਾ, ਤੇ ਸਾਰਿਆਂ ਨੂੰ ਇਹ ਚਾਰ ਪੰਜ ਲਫ਼ਜ਼ ਜਿਹੜੇ ਸੀ ਨਾ, ਝੋਰਾ, ਬਿਰਹਾ, ਵਿਰਾਗ, ਚੜ੍ਹਦੀ ਕਲਾ ਤੇ ਹੇਜ, ਨਾਲੇ ਕਲੀਅਰ ਹੋ ਗਏ, ਨਾਲੇ ਚੋਗੋ ਸਾਰਿਆਂ ਨੂੰ ਸਾਨੂੰ ਇਸ ਚੀਜ਼ ਦਾ ਗਿਆਨ ਹੋ ਗਿਆ। ਚਲੋ ਹੁਣ ਮਿਲਾਂਗੇ ਕੱਲ ਨੂੰ ਵੀਰਵਾਰ ਕਿਸੇ ਨਵੇਂ ਵਿਸ਼ੇ ਦੇ ਨਾਲ, ਕਿਸੇ ਨਵੀਂ ਗੱਲਬਾਤ ਦੇ ਨਾਲ। ਤਦ ਤੱਕ ਦੇ ਲਈ ਖੁਸ਼ ਰਹੋ, ਆਬਾਦ ਰਹੋ ਤੇ ਜ਼ਿੰਦਾਬਾਦ।

0: 530. CHLO AM, serving Brampton, Mississauga, Toronto, the GTA, and the world at am530.ca.
1: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ
2: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ
2: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ
2: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ
2: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫ਼ਤੇ ਦੇ ਸੱਤੇ ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ
3: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
4: ਮੈਂ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟਸ ਲੱਗੀਆਂ ਗੰਭੀਰ ਸੱਟਾਂ ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਕੰਟੈਕਟ ਅਸ ਐਟ bridgemohan.com
5: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ ਗੱਡੀ ਚਲਾਉਣੀ ਮੁਸ਼ਕਲ ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ ਸਮੂਥ ਅਤੇ ਕੰਫੀਡੈਂਸ ਦੇ ਨਾਲ ਹੋਵੇ ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰੀ ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597 ਜੇ ਤੁਸੀਂ ਜਾਣਾ ਹੋਵੇ ਕਿਸੇ ਵੀ ਟੋਰਾਂਟੋ ਆਈਲੈਂਡਸ ਨੂੰ ਸੈਂਟਰ ਆਈਲੈਂਡ ਵਾਰਡਸ ਆਈਲੈਂਡ ਜਾਂ ਹੈਨਲਿਨਸ ਪੁਆਇੰਟ ਤਾਂ ਲੈ ਕੇ ਜਾਓ T.Water ਟੈਕਸੀ ਫੇਰੀ ਦੀਆਂ 2-3 ਘੰਟੇ ਦੀਆਂ ਲਾਈਨਅਪਸ ਤੋਂ ਬਚੋ ਅਤੇ ਲੈ ਕੇ ਜਾਓ ਆਪਣੀ ਪ੍ਰਾਈਵੇਟ T.Water ਟੈਕਸੀ T.Water ਟੈਕਸੀ ਦੀ ਡਾਕ ਲੋਕੇਟਡ ਹੈ 1 ਕੁਈਨਸ ਕੀ ਈਸਟ ਤੇ ਯੰਗ ਅਤੇ ਕੁਈਨਸ ਕੀ ਈਸਟ ਦੇ ਬਿਲਕੁਲ ਕੋਰਨਰ ਤੇ ਮਾਮੂਲੀ ਜਿਹਾ ਰੇਟ ਅਤੇ ਆਰਾਮ ਨਾਲ ਰਾਜਿਆਂ ਵਾਂਗ ਜਾਓ ਆਪਣੀ ਪ੍ਰਾਈਵੇਟ ਵਾਟਰ ਟੈਕਸੀ ਤੇ T.Water ਟੈਕਸੀ 6473708368 ਇਹਨਾਂ ਦੀ ਡਾਕ ਤੇ ਪਾਰਕਿੰਗ ਵੀ ਅਵੇਲੇਬਲ ਹੈ ਉੱਥੋਂ ਤੁਸੀਂ ਆਪਣੀ ਟਿਕਟਸ ਵੀ ਬਾਏ ਕਰ ਸਕਦੇ ਹੋ ਕੈਸ਼ ਜਾਂ ਕ੍ਰੈਡਿਟ ਕਾਰਡ ਦੇ ਨਾਲ T.Water ਟੈਕਸੀ ਦੀ ਐਪ ਵੀ ਡਾਊਨਲੋਡ ਕਰੋ T.Water ਟੈਕਸੀ ਦ ਬੈਸਟ ਵੇ ਟੂ ਗੋ ਟੂ ਸੈਂਟਰ ਆਈਲੈਂਡ

0: jolly good mood today. What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: डाइवोर्स या कस्टडी दी लड़ाई जिंदगी दी सब तो औखी लड़ाई हुंदी है क्योंकि तुसी उस शख्स नाल लड़ रहे हुंदे हो जिस नाल तुहाडा घर परिवार ते तुहाडे बच्चे सांझे ने उस वक्त कई सवाल उठते ने कि प्रॉपर्टी किस कोल जाएगी कस्टडी किस नूं मिलेगी ते जिंदगी दी सब तो प्यारी दौलत बच्चे किस कोल रहणगे
4: S&S Lawyers को इन सारे सवालों दे जवाब ते तुहाडे हक ले लड़न वास्ते लियाकत है अपने हक जानन ले या सलाह लैण ले आज ही S&S Lawyers नूं कॉल करो 416-655-2000
5: ਪੰਜਾਬੀ ਲਹਿਰਾ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾ ਦੀ ਐਪ PUNJABILEHRAN ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ SS Lawn Care ਤੁਹਾਡੀ ਲਾਅਨ ਦੀ ਸੰਭਾਲ ਦੇ ਲਈ ਬੈਸਟ ਚੋਇਸ ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ ਸੀਜ਼ਨਲ ਗ੍ਰਾਸ ਕਟਿੰਗ ਫਰਟੀਲਾਈਜ਼ਰ ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਅਨ ਦੀ ਮੁਰੰਮਤ ਲਈ ਤਿਆਰ ਹਨ ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ ਚਾਹੇ ਹੋਵੇ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ ਅੱਜ ਹੀ ਕਾਲ ਕਰੋ 437-655-1984 437-655-1984 ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557 ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਿਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਲਈ ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ ਢਾਡੀ ਵਾਰਾਂ ਨੇ 300 ਸ਼ਬਦ ਨੇ 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ IPTV ਦੀ ਸਟਾਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋ ਰੋਡ ਐਬਨੀਜ਼ਰ 7 ਦਿਨ ਖੁੱਲੇ ਨੇ 11 to 8 905-204-1313 ਸਪਿਰਿਟ ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ ਟੈਕ ਸਪਿਰਿਟ 905-621-4100 ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ ਹੋਮ ਸਿਨੇਮਾ ਤਿਆਰ ਕਰਾਉਣਾ ਵੈਰੀ ਪ੍ਰੋਫੈਸ਼ਨਲ ਟੀਮ ਟੈਕ ਸਪਿਰਿਟ 905-621-4100 905-621-4100 ਤੇ ਫੋਨ ਜ਼ਰੂਰ ਕਰੋ ਕਿਸੇ ਨੇ ਵੀ ਅਗਰ ਕਾਰ ਵੈਨ SUV ਲੈਣਾ ਟੌਪ ਟੌਪ ਟੌਪ ਦਾ ਨਾਮ ਇੱਕੋ ਹੈ ਉਹ ਹੈ ਏਰਨ ਮਿਲਸ ਐਕਿਊਰਾ ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ ਨੰਬਰ 1 ਸਰਵਿਸ ਨੰਬਰ 1 ਰੇਟਸ ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ ਸੋ ਕਾਰ ਵੈਨ SUV ਕੋਈ ਵੀ ਲੈਣਾ ਹੋਵੇ ਏਰਨ ਮਿਲਸ ਐਕਿਊਰਾ 905-828-5800 905-828-5800

0: कर रहे हैं, बहुत खूबसूरत, बहुत मैं कहना प्यारी शाम है यार। बंदे का जी करता कि बाहर निकलिए, बारबेक्यू खोलिए ते गर्म करिए ते उत्ते लैम चौपा रखिए, सॉसेजेस रखिए, बर्गर बनाइए, छलियां भुन लीए, वाह वी वाह, बारबेक्यू सीजन इज कमिंग टू एन एंड है। सो चलो कोई गल नहीं, इट्स ओके, बारबेक्यू सीजन भावे एंड हो रहा बट जिन्ना चिर है उन्ना चिर तो इंजॉय करो, बारबेक्यू करो, बाहर निकलो, हैव अ गुड टाइम एंड यार दोस्तों सदो को आ यार बैठिए, बहुत चिर हो गया। देखो पंगा ये है, बहुत सारे यार दोस्त मित्र सजने जिन्होंने आप बहुत चिर हो गया बुलाया नहीं, जीता करता बट सारे बिजी ने हुण जिंदगी दे विच विच ना, ज्यों ज्यों उम्र वधदी है तब बिजी बहुत हो जाने हैं। कई यार दोस्त हुण दो चार साल नहीं मिले, कई चलो एक अद्धा साल नहीं मिले, बंदा चेते तो करता बट टाइम ही नहीं लगता कॉल कर, दसो कॉल कर लिया करो, तो कहो आ यार बारबेक्यू गर्म है, तेरे बीर बुर खोल नहीं है, तू आ जा बह के महफिल सजाइए तो इंजॉय करिए। सो प्रोग्राम है पंजाबी रात, स्टूडियो का नंबर की है 905-673-3337 अपना एक एक फोन नंबर है 905-673-3337 ते गलबात थोड़ी साड़ी हो सकती है 905-673-3337 905-673-3337 ये नंबर थोड़े दिलों ते लिखा होया ते नंबर है चालू करता थोड़े लिए, मैंने पता थोड़े एक नंबर वकेशन ते गया होया सीगा बट आ गया नंबर वकेशन तो वापस, जिवें मैं गया सी वकेशन ते मैं भी आ गया वापस, ते गल्लां बातां मारदे आ रौनक मेला सजाउणे आ ते इक प्यारी जी शाम नूं इक वार फिर तो हैलो कह चुके आ। सुनाओ किवें हो, गीत संगीत ते थोड़े मन पसंद दा कुछ साडे मन पसंद दा होवेगा ते शाम नूं आपां इकट्ठे, मैं गल कीती आ ना अपने बारबेक्यू दी किसी यार दोस्त नूं सद्दण दी। देखो अपना जिहड़ा प्रोग्राम है ये किहड़ा किसी बारबेक्यू तो घट है, तुसी हुण अपनी कॉफी फेवरेट कोई ना कोई लै आओ, पियो, बैठो, प्रोग्राम सुनो, गड्डी च चाहे तुसी ऊबर कर रहे हो, लिफ्ट कर रहे हो, ट्रक ते हो या वैसे काम तो आ रहे हो, काम ते जा रहे हो, जिथे भी हो साडे नाल जुड़ चुके हो ते आजो सजाउने अज दी महफिल, महफिल मित्रां दी सजदी रोज शाम नूं फिर 6 बजे पंजाबी लहरां AM 530 ते है। मैनू कहना करियो यार कॉल, अज ही असी फ्रैश कहिंदे हुंदे कि साडा जिहड़ा नंबर है उहदी रिपेयर कीती है ते तुहाडे नाल दो चार गल्लां बातां हो जाण ते अपना नंबर भी कहूगा वाह बई वाह मैनू ऐन फिट करता नवी होणा ने। सो 905-673-3337 फोन नंबर है अपना ते 905-673-3337 ते गल्लबात थोड़ी साडी हो सकदी, करियो कहना कॉल यार मैनू एंड थोड़े नाल नाले हैलो हाय करिए, नाले साडा नंबर जिहड़ा असी रिपेयर कीता ਉਹਦਾ ਇੱਕ ਸੈਲੀਬ੍ਰੇਸ਼ਨ ਹੋ ਜੂਗਾ ਤੁਹਾਡੀ ਕਾਲ ਆਉਣ ਦੇ ਨਾਲ ਨਾਲ। 905-673-3337 ਠੀਕ ਹੈ ਸਰ, ਬਹੁਤ ਸ਼ੁਕਰੀਆ, ਤੁਸੀਂ ਸੁਣਾਓ ਤੁਹਾਡਾ ਕੀ ਹਾਲ ਚਾਲ ਹੈ?
1: ਬਿਲਕੁਲ ਠੀਕ ਠਾਕ, ਬਿਲਕੁਲ
0: ਠੀਕ, ਇੰਜੋਏ ਕਰ ਰਹੇ ਹੋ ਸਮਰ ਨੂੰ?
1: ਜੀ ਬਹੁਤ ਜ਼ਿਆਦਾ ਇੰਜੋਏ, ਤਾਂ ਤੁਹਾਨੂੰ ਪਤਾ ਹੀ ਹੈ ਦੋ ਤਿੰਨ ਮਹੀਨੇ ਇੱਥੇ ਸਮਰ ਦੇ ਹੁੰਦੇ ਨੇ ਤੇ ਫਿਰ ਆਪਾਂ ਆਖਦੇ ਕਿ ਭਾਈ ਕਿਉਂ ਨਾ ਇੰਜੋਏ ਕਰੀਏ।
0: ਸਹੀ ਗੱਲ ਹੈ, ਦੇਖੋ ਹੁਣ ਸਮਰ ਲੰਘ ਵੀ ਬਹੁਤ ਛੇਤੀ ਜਾਂਦੀ ਹੈ ਕਿਉਂਕਿ ਆਪਾਂ ਚਲੋ ਇੰਜੋਏ ਕਰਦੇ ਹਾਂ, ਫਨ ਕਰਦੇ ਹਾਂ ਤੇ ਹੁਣ ਅਖੀਰਲਾ ਹਫ਼ਤਾ ਅਗਸਤ ਦਾ ਯਾਰ ਟਾਈਮ ਬੜਾ ਛੇਤੀ ਲੰਘਦਾ।
1: ਜੀ ਨਹੀਂ, ਐਤਕੀ ਤਾਂ ਸਮਰ ਆਈ ਲੱਗਦਾ ਸ਼ੁਰੂ ਹੋਣ ਤੋਂ ਪਹਿਲੇ ਖਤਮ ਹੋ ਗਿਆ ਤੇ ਆਪਣਾ ਉਹ ਕਿਉਂਕਿ ਵਿੰਟਰ ਤੁਹਾਨੂੰ ਪਤਾ ਹੀ ਹੈ ਐਤਕੀ ਕਾਫੀ ਲੌਂਗ ਗਿਆ ਸੀ ਬਈ।
0: ਯਾ ਸਹੀ ਗੱਲ ਹੈ, ਚਲੋ ਵਿੰਟਰ ਜਲਦੀ ਆ ਰਹੀ ਹੈ, ਗੇਟ ਰੈਡੀ।
1: ਹਾਂਜੀ ਸੁਣਿਆ ਹੈ ਕਿ ਐਤਕੀ ਵੀ ਵਿੰਟਰ ਫਿਰ ਦੁਬਾਰਾ ਕਾਫੀ ਲੌਂਗ ਹੋ ਗਿਆ।
0: ਹਾਂ ਕੈਨੇਡੀਅਨ ਵਿੰਟਰ ਤਾਂ ਭਾਜੀ ਦੇਖੋ ਏਦਾਂ ਦਾ ਹੀ ਹੁੰਦੀ ਹੈ। ਜਿੱਥੇ ਆਪਾਂ ਰਹਿੰਦੇ ਹਾਂ ਯਾਰ ਆਪਾਂ ਯੂਜ਼ ਟੂ ਹੋ ਜਾਂਦੇ ਹਾਂ, ਹੁਣ ਜਿਹੜਾ ਬੰਦਾ ਪਾਕਿਸਤਾਨ ਹੈ, ਜਿਹੜਾ ਬੰਦਾ ਕਿਸੇ ਗਰਮ ਕੰਟਰੀ ਚ ਯੂਜ਼ ਟੂ ਹੋ ਜਾਈਦਾ ਯਾਰ, ਹੁਣ 47-48 ਲੋਕ ਕਿਹੜਾ ਨਹੀਂ ਨਿਕਲਦੇ ਬਾਹਰ, ਲੋਕ ਕਿਹੜਾ ਕੰਮਾਂ ਕਰਦੇ ਨਹੀਂ ਜਾਂਦੇ, ਹੁਣ ਕਰਨਾ ਹੀ ਪੈਂਦਾ। ਹੁਣ ਇੱਥੇ ਵੀ ਆਪਾਂ -30 ਤੁਸੀਂ ਦੇਖੋ ਯਾਰ ਮਾਈਨਸ 30 ਕਿਸੇ ਨੂੰ ਦੱਸੋ, ਅਗਲਾ ਕਹਿੰਦਾ ਬੱਲੇ ਬੱਲੇ ਬੱਲੇ। ਸਾਨੂੰ ਕਈ ਆਸਟ੍ਰੇਲੀਅਨ ਮਿਲੇ ਅਸੀਂ ਜਦੋਂ ਵਕੇਸ਼ਨ ਤੇ ਗਏ, ਤੇ ਉਹ ਅਸੀਂ ਉਹਨਾਂ ਨੂੰ ਪੁੱਛਿਆ ਵੀ ਤੁਹਾਡਾ ਤੁਹਾਡੇ ਸਮਰ ਚ ਕੀ ਮੌਸਮ ਹੁੰਦਾ। ਉਹ ਕੋਈ ਕਵੇ ਯਾਰ 4-5 ਡਿਗਰੀ ਤੱਕ ਮੈਕਸੀਮਮ ਠੰਡ, ਜਦੋਂ ਉਹਨਾਂ ਨੂੰ ਦੱਸਿਆ ਸਾਡੇ -25-30 ਹੋ ਜਾਂਦਾ, ਉਹ ਤਾਂ ਉਦੋਂ ਹੀ ਠਰੂ ਠਰੂ ਕਰਨ ਲੱਗ ਗਏ ਜੀ। 4839 ਹੈਲੋ
2: ਜੀ, ਗੁੱਡ ਈਵਨਿੰਗ, ਗੁੱਡ ਆਫਟਰਨੂਨ। ਤੁਹਾਡਾ ਨੰਬਰ ਚੈੱਕ ਕਰਨ ਵਾਸਤੇ ਫੋਨ
0: ਮਾਰਿਆ
2: ਗਿਆ ਸੀ ਨਾ ਲਾਈਨ ਏਅਰ ਤੇ, ਕਿ ਜੀ ਫੋਨ ਕਰੋ ਨੰਬਰ ਚੈੱਕ ਕਰੋ, ਤੇ ਮੈਂ ਕਿਹਾ ਮੈਂ ਜਰਾ
0: ਐਮਰਜੈਂਸੀ ਰੂਮ ਬ੍ਰੈਂਪਟਨ ਦੇ ਬਹੁਤ ਭਰੇ ਹੋਏ ਨੇ, ਸਾਡਾ ਨੰਬਰ ਵੀ ਉੱਥੇ ਹੀ ਸੀਗਾ, ਤਾਂ ਇੰਨਾ ਟਾਈਮ ਲੱਗ ਗਿਆ।
2: ਨਹੀਂ ਪਰ ਸੁਬਹ ਤੇ ਸਹੀ ਚੱਲਦਾ ਸੀ ਪਿਆ।
0: ਨਹੀਂ ਸੁਬਹ ਨੀ, ਸੁਬਹ ਸਾਡਾ ਇੱਕ ਹੋਰ ਨੰਬਰ ਚੱਲਦਾ ਸੀਗਾ।
2: ਦੇਖੋ
0: ਤੁਹਾਡਾ ਫੋਨ ਆਉਣ ਨਾਲ ਸਾਡਾ ਨੰਬਰ ਵੀ ਖੁਸ਼ ਹੋ ਗਿਆ। ਤੁਸੀਂ ਯਾਰ ਸਾਡਾ ਕਿੰਨਾ ਖਿਆਲ ਰੱਖਦੇ ਹੋ, ਹੈ ਹਮੇਸ਼ਾ ਬਹੁਤ ਮਾਣ ਹੁੰਦਾ ਕਿ ਜਿਹੜੇ ਸਾਡੇ ਯੂਨੋ ਭੈਣ ਭਰਾ ਫੋਨ ਕਰਦੇ। ਤੁਸੀਂ ਕੋਈ ਲਿਸਨਰ ਨਹੀਂ ਸਾਡੇ ਹੈਗੇ, ਤੁਸੀਂ ਸਾਡੇ ਪ੍ਰੋਗਰਾਮ ਦੇ ਮੈਂਬਰ ਹੋ, ਸਾਡੀ ਟੀਮ ਦੇ ਮੈਂਬਰ ਹੋ, ਤੇ ਮੈਂ ਹਮੇਸ਼ਾ ਇਹੀ ਸੋਚ ਨਾਲ ਚੱਲਦਾ ਕਿ ਜਿੰਨੇ ਵੀ ਸਾਡੇ ਸੱਜਣ ਮਿੱਤਰ ਕਾਲ ਕਰਦੇ ਤਾਂ ਸਾਡੇ ਯਾਰ ਭੈਣਾਂ ਭਰਾ ਮਾਰ ਗਏ ਨੇ, ਦੈਟਸ ਇਟ। ਆਈ ਨਹੀਂ ਵੀ ਕੋਈ ਸਾਡਾ ਲਿਸਨਰ ਹੈ, ਕੋਈ ਬਸ ਸਾਡੀ ਆਡੀਅੰਸ ਹੈ, ਨਹੀਂ। ਤੁਸੀਂ ਜੁੜਦੇ ਹੋ ਸਾਡੇ ਨਾਲ ਯਾਰ, ਆਪਣਾ ਕੀਮਤੀ ਸਮਾਂ ਕੱਢਦੇ ਹੋ, ਐਂਡ ਸਾਨੂੰ ਹੋਰ ਕੀ ਚਾਹੀਦਾ। ਦੁਆਬਾ ਟਰੈਵਲ ਨੂੰ ਯਾਦ ਰੱਖੋ, ਦੁਆਬਾ ਟਰੈਵਲ ਦੀ ਟੀਮ ਨੇ ਮੈਨੂੰ ਕੁਝ ਇੱਕ ਵਧੀਆ ਜੀਆਂ ਡੀਲਾਂ ਭੇਜੀਆਂ। ਹੁਣ ਇੰਡੀਆ ਦੀਆਂ ਟਿਕਟਾਂ ਧੜਾ ਧੜ ਬੁੱਕ ਹੋ ਰਹੀਆਂ ਨੇ, ਜਾਂ ਤੁਸੀਂ ਪਾਕਿਸਤਾਨ ਜਾਣਾ। ਸੋ ਜੇ ਨਾ ਤੁਸੀਂ ਜਨਵਰੀ ਦੇ ਵਿੱਚ ਜਾਣਾ, ਜਨਵਰੀ ਦੇ ਦੂਜੇ ਹਫ਼ਤੇ ਤੋਂ ਬਾਅਦ ਅਰਲੀ ਵਿੰਟਰ ਸੇਲ ਆ ਗਈ, ਸਿਰਫ $965 ਦੇ ਵਿੱਚ ਵਨ ਵੇ ਟੋਰੋਂਟੋ ਟੂ ਦਿੱਲੀ, ਇੱਕ ਸਟੋਪ ਹੈ ਅਤੇ ਦੋ ਟੈਚੀ ਮਿਲ ਰਹੇ ਆ। ਤੇ ਅਕਤੂਬਰ ਦੇ ਵਿੱਚ ਜੇ ਕਿਸੇ ਨੇ ਜਾਣਾ, ਦੀਵਾਲੀ ਸਪੈਸ਼ਲ ਕੁਝ ਕੁ ਸੀਟਾਂ ਬਾਕੀ ਨੇ, $1,045 ਇੱਕ ਸਟੋਪ ਹੈ ਤੇ ਦੋ ਟੈਚੀ ਨੇ, ਟੋਰੋਂਟੋ ਟੂ ਦਿੱਲੀ ਵਨ ਵੇ ਅਕਤੂਬਰ। ਦੁਆਬਾ ਟਰੈਵਲ ਦੀ ਸਰਵਿਸ ਨੰਬਰ 1 ਹੈ, ਦੁਆਬਾ ਟਰੈਵਲ ਦੀ ਸਰਵਿਸ ਦੇ ਨਾਲ ਨਾਲ ਰੇਟ ਤਾਂ ਚਲੋ ਲੋਐਸਟ ਮਿਲਣੇ ਹੀ ਮਿਲਣੇ ਆ। ਨੰਬਰ ਹੈ 905-796-7800, 905-796-7800। ਤੁਸੀਂ ਹਜੇ ਤੱਕ ਵੀ ਆਪਣੀ ਡਕਟ ਕਲੀਨਿੰਗ ਨਹੀਂ ਕਰਾਈ, ਇੰਨਾ ਡਿਲੇ ਨਾ ਪਕੜਿਆ ਕਰੀਏ। ਤੁਹਾਡੀ ਡਕਟ ਕਲੀਨਿੰਗ ਹੋਣੀ ਬਹੁਤ ਜ਼ਰੂਰੀ ਹੈ, ਕਿਉਂਕਿ ਆਪਣੇ ਨਾ ਦੇਖੋ ਹੁਣ ਘਰਾਂ 'ਚ ਏਸੀ ਚੱਲ ਰਿਹਾ, ਅਤੇ ਆਪਾਂ ਫਲੋਰ ਨੂੰ ਵੀ ਮੋਪ ਕਰ ਲਿਆ, ਕਾਰਪੇਟ ਨੂੰ ਵੀ ਵੈਕਿਊਮ ਕਰ ਲਿਆ, ਬਟ ਜਿਹੜੇ ਤੁਹਾਡੇ ਵੈਂਟਸ ਦੇ ਵਿੱਚ ਡਕਟਸ ਦੇ ਅੰਦਰ ਡਸਟ ਹੈ, ਉਹਨੂੰ ਕੌਣ ਸਾਫ਼ ਕਰੂਗਾ? ਸੋ ਡਕਟ ਕਲੀਨਿੰਗ ਇਹਦੇ ਲਈ ਬਹੁਤ ਜ਼ਰੂਰੀ ਹੈ। ਤੁਸੀਂ ਕਾਲ ਕਰੋ 5 Rivers ਡਕਟ ਕਲੀਨਿੰਗ, ਉਹੀ ਹਵਾ ਆਪਾਂ ਦੇਖੋ ਆਪਣੇ ਅੰਦਰ ਲੈ ਰਹੇ ਹਾਂ। ਸੋ ਨੰਬਰ ਹੈ 4376887750, 4376887750, 5 Rivers ਡਕਟ ਕਲੀਨਿੰਗ, 4376887750 ਦੇ ਉੱਤੇ ਤੁਸੀਂ ਕਾਲ ਕਰਨੀ ਹੈ। 5 Rivers ਡਕਟ ਕਲੀਨਿੰਗ ਦੀ ਟੀਮ ਤੁਹਾਡੇ ਲਈ ਬਿਲਕੁਲ ਅਵੇਲੇਬਲ ਹੈ। ਸੋ ਪ੍ਰੋਗਰਾਮ ਪੰਜਾਬੀ ਲਹਿਰਾਂ ਸੁਣ ਰਹੇ ਹੋ AM 530 ਤੇ, ਤੇ ਨੰਬਰ ਹੈ ਆਪਣਾ 905-673-3337, 905-673-3337 ਆਪਣਾ ਫੋਨ ਨੰਬਰ ਹੈ। ਓਕੇ, ਫੈਸ਼ਨ IQ, ਇੱਕ ਤਾਂ ਤੁਸੀਂ ਕੱਪੜੇ ਖਰੀਦੋ, ਠੀਕ ਹੈ, ਮੈਂ ਡੀਲਾਂ ਦੱਸਦਾ, ਬਟ ਫੈਸ਼ਨ IQ ਵਾਲੇ ਨੇ ਨਾ ਐਮੀ ਵਿਰਕ ਦੇ ਸ਼ੋਅ ਦੀਆਂ ਟਿਕਟਾਂ ਲਾਈਆਂ $75 ਦੀ।

0: ਸੋ ਫੈਸ਼ਨ ਆਈ ਕਿਉਂ ਤੇ ਜਾਓ ਤੇ ਫੈਸ਼ਨ ਆਈ ਕਿਤੇ ਡੀਲਾਂ ਸੁਣੋ। ਇੱਕ ਲੇਡੀਜ਼ ਦਾ ਸੂਟ ਤੇ ਦੂਜਾ ਅੱਧੀ ਪ੍ਰਾਈਸ ਚ, ਇੱਕ ਜੂਲਰੀ ਦਾ ਸੈੱਟ ਦੂਜਾ ਅੱਧੀ ਪ੍ਰਾਈਸ ਚ, ਇੱਕ ਲੇਡੀਜ਼ ਦੀ ਜੁੱਤੀ ਦੂਜੀ ਅੱਧੀ ਪ੍ਰਾਈਸ ਚ, ਵੀਰਾਂ ਲਈ ਕੁੜਤੇ ਪਜਾਮੇ ਕੋਟ ਪੈਂਟ ਤੇ ਜੁੱਤੀਆਂ ਇੱਕ ਖਰੀਦੋ ਦੂਜੀ 25% ਆਫ, 3 ਪੀਸ ਸਟੈਚੀਆਂ ਦਾ ਸੈੱਟ 149 ਚ, ਫੈਸ਼ਨ ਆਈ ਕਿਊ ਕੁਈਨ ਕੈਨੇਡੀ ਏਅਰਪੋਰਟ ਡੇਰੀ ਮਕਵੀਨ ਮੇਫੀਲਡ ਤੇ ਕਿਚਨਰ 905-453-2225 ਕੁਛ ਵੀ ਖਰੀਦੋ ਤੇ ਦੋ ਟਿਕਟਾਂ $25 ਚ ਜਾਂ $500 ਦੀ ਸ਼ਾਪਿੰਗ ਤੇ ਦੋ ਟਿਕਟਾਂ ਐਮੀ ਵਿਰਕ ਦੇ ਇਸ 30 ਤਰੀਕ ਦੇ ਸ਼ੋਅ ਦੀਆਂ ਫ੍ਰੀ। ਕਿਸਨੇ ਵੈਸੇ ਟਿਕਟਾਂ ਲੈਣੀਆਂ ਐਮੀ ਦੇ ਸ਼ੋਅ ਦੀਆਂ ਤਾਂ ticketmaster.ca ਦਾ ਥੀਏਟਰ ਐਟ ਗ੍ਰੇਟ ਕੈਨੇਡੀਅਨ ਟੋਰਾਂਟੋ ਕਸੀਨੋ ਵੁੱਡਬਾਈਨ ਮਾਲ ਦੇ ਆਪੋਜ਼ਿਟ ਵੁੱਡਬਾਈਨ ਕਸੀਨੋ ਦੇ ਅੰਦਰ ਐਮੀ ਵਿਰਕ ਦੀਆਂ ਸ਼ੋਅ ਦੀਆਂ ਟਿਕਟਾਂ ਤੇ ਸਟਾਰਟਿੰਗ ਪ੍ਰਾਈਸ $25 ticketmaster.ca 6780 ਹੈਲੋ
1: ਹਾਂਜੀ ਸਤਿ
0: ਸ਼੍ਰੀ ਅਕਾਲ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਬੱਲੇ ਬੱਲੇ ਕੀ ਬਣਦਾ
1: ਬਸ ਬਾਨਾ ਕੀ ਤੁਸੀਂ ਪਹਿਲਾਂ ਸਟਾਰਟਿੰਗ ਚ ਕਿਹਾ ਕਿ ਅੱਜ ਮੌਸਮ ਘੈਂਟ ਆ ਲੈਂਬ ਚੋਪਾ ਹੁਣ ਮੈਂ ਘਰੇ ਫੋਨ ਲਾਤਾ ਉਸ ਵੇਲੇ ਮੈਂ ਘਰ ਮੈਂ ਕਿਹਾ ਤੂੰ ਰੋਟੀ ਨਾ ਬਣਾਈ ਲਾਤੀ ਬੱਕਰਾ ਲੈਣ ਚੱਲੇ ਹੁਣ
0: ਤੁਸੀਂ ਬੱਕਰਾ ਕੀ ਗੋਟ ਮੀਟ ਬਣਾਓਗੇ?
1: ਹਾਂਜੀ ਭਾਈ ਮੈਂ ਗੋਟ ਮੀਟ ਦਾ ਹੀ
0: ਕਿੰਨਾ ਕੁ ਪਰ ਕਿੰਨੇ ਕੁ ਚਿਰ ਚ ਬਣ ਜਾਂਦਾ ਗੋਟ ਮੀਟ ਤੁਹਾਡਾ?
1: ਯਾਰ ਭਾਈ ਮੈਂ ਨਾ ਉਹਨੂੰ ਪ੍ਰੈਸ਼ਰ ਕੁੱਕਰ ਚ ਨੀ ਬਣਾਉਂਦਾ ਆਰਾਮ ਨਾਲ ਬਣਾਉਂਦਾ ਤਕਰੀਬਨ 2 ਘੰਟੇ ਲਾਉਂਦਾ ਆਰਾਮ ਨਾਲ ਸਲੋ ਗੈਸ ਚ ਕੁੱਕ ਕਰਦਾ।
0: ਕਿਵੇਂ ਆ ਤੁਹਾਡਾ ਗੋਟ ਮੀਟ? ਵੈਸੇ ਤੁਸੀਂ ਬਹੁਤ ਸਵਾਦ ਬਣਾਉਂਦੇ ਹੋ
1: ਭਾਈ। ਮੈਂ ਮਤਲਬ ਕਿ ਸਵਾਦ ਕੀ ਮੈਨੂੰ ਹੁਣ ਤਾਂ ਆਪਣੀ ਤਾਰੀਫ ਤਾਂ ਆਪ ਹੀ ਕਰਦਾ ਹੁੰਦਾ ਮੈਂ।
0: ਨਹੀਂ ਪਰ ਕਈ ਵਾਰ ਹੁੰਦਾ ਨਾ ਵੀ ਫਰੈਂਡ ਸਰਕਲ ਜਾਂ ਪਰਿਵਾਰਾਂ ਚ ਬੰਦਾ ਜਾਣਿਆ ਜਾਂਦਾ ਵੀ ਯਾਰ ਇਹਦੇ ਵਰਗਾ ਬੱਕਰਾ ਨੀ ਕੋਈ ਬਣਾਉਂਦਾ।
1: ਮਤਲਬ ਮੇਰੇ ਫਰੈਂਡ ਸਰਕਲ ਦੇ ਵਿੱਚ ਤਾਂ ਨੋ ਡਾਊਟ ਮੈਂ ਵਧੀਆ ਬਣਾਉਂਦਾ, ਆਹ ਤਾਂ ਮੈਂ ਮਾਣ ਨਾਲ ਗੱਲ ਕਰਨਾ।
0: ਜਿੰਨੇ
1: ਮੇਰੇ ਨਾਲ ਦੇ ਯਾਰ ਬੇਲੀ ਆ ਸਾਰਿਆਂ ਨੂੰ ਪਾਇਆ, ਕਿਉਂਕਿ ਮੈਂ ਫਿਰ ਆਪਣੇ ਆਪਾਂ ਆਪਣੇ ਢੰਗ ਨਾਲ ਬਣਾਈ ਦਾ ਪੂਰਾ ਐਨ ਪੰਜਾਬੀ ਤਰੀਕੇ ਨਾਲ ਦੇਸੀ ਘਿਓ ਪਾ ਪੂ ਗਏ ਐਨ।
0: 2 ਘੰਟਿਆਂ ਚ ਯਾਰ ਬੱਕਰੇ ਵਰਗਾ ਮੈਂ ਕਹਿੰਦਾ ਜਿਹੜਾ ਸਵਾਦ ਹੈ ਨਾ ਉਹ ਨੀ ਹੋਰ ਕਿਤੇ ਮਿਲਦਾ।
1: ਬਸ ਚਿਕਨ ਤਾਂ ਤਦ ਬਣਾ ਲਈਦਾ ਜਦ ਨਾ ਟਾਈਮ ਘੱਟ ਹੋਵੇ, ਤੇ ਉਹ ਯਾਰ ਛੇਤੀ ਬਣਾ ਕੇ ਖਾਣ ਵਾਲੀ ਗੱਲ ਕਰੀਏ।
0: ਸਹੀ ਗੱਲ ਹੈ, ਜਦੋਂ ਇੰਜੋਏ ਕਰਨਾ ਤਾਂ ਫਿਰ ਬੱਕਰੇ ਦਾ ਸਵਾਦ ਵੱਖਰਾ ਹੀ ਆ।
1: ਮੈਂ ਹੁਣ ਉਹ ਵੀ ਲੱਭੀ ਜਾਂਦਾ ਉਸਦੇ ਮੁੰਡੇ ਨੂੰ ਕਿਹਾ ਮੈਂ ਕਿਹਾ ਯਾਰ ਇੱਕ ਨਾ ਬੱਕਰੇ ਦਾ ਚਾਰ ਮਿਲਦਾ ਜਦੋਂ ਬ੍ਰੈਂਪਟਨ ਮੈਂ ਕਿਹਾ ਪਤਾ ਕਰੀਏ
0: ਬੱਕਰੇ ਦਾ ਚਾਰ ਕੋਈ ਨਾ ਪਤਾ ਕਰ ਦਿੰਦੇ ਕਿੱਥੋਂ ਮਿਲਦਾ। ਮੰਮੀ ਨੂੰ ਕਹੂੰਗਾ ਕਿ ਮੰਮੀ ਬਣਾਓ ਵਧੀਆ ਜਿਹਾ ਬੱਕਰਾ।
1: ਸਹੀ ਸਿਸਟਮ ਹੈ।
0: ਚਲੋ
1: ਮੈਂ ਕਿਹਾ ਅੱਜ ਬਣਾਉਂਦੇ ਮੈਂ ਫਰਾਈਡੇ ਨੂੰ ਬਣਾਉਂਦਾ ਹੁੰਦਾ ਮੈਂ ਇਕੱਲਾ ਖਾਣ ਵਾਲਾ ਹੁੰਦਾ ਮੈਂ ਆਪਣਾ ਲੈ ਆਉਂਦਾ ਹੁੰਦਾ ਕਿਲੋ ਡੇਢ ਕਿਲੋ
0: ਵਧੀਆ
1: ਤੇ ਫਿਰ ਮੈਨੂੰ ਏਦਾਂ ਹੁੰਦਾ ਮੈਂ ਸਵੇਰੇ ਲੱਗ ਜਾਣਾ ਜਿਸ ਦਿਨ ਛੁੱਟੀ ਘਰਦੇ ਨੂੰ ਕਹਿਣਾ ਜਿਸ ਦਿਨ ਬਾਹਰ ਨਹੀਂ ਜਾਣਾ
0: ਅੱਛਾ
1: ਤਿੰਨੋ ਟਾਈਮ ਖਾ ਕੇ ਮੈਂ ਆਪਣਾ ਮੁਕਾਣਾ ਆਰਾਮ ਨਾਲ।
0: ਫਿਰ ਨਾਲ ਬੱਕਰੇ ਦੇ ਨਾਲ ਫਿਰ ਕੀ ਪੀਨੇ ਹੋ?
1: ਭਾਈ ਮੈਂ ਸ਼ਰਾਬ ਛੱਡਤੀ ਯਾਰ।
0: ਛੱਡਤੀ ਠੀਕ ਆ ਚਲੋ ਚੰਗੀ ਗੱਲ ਹੈ ਚੰਗੀ ਗੱਲ ਹੈ ਵਧੀਆ ਗੱਲ ਹੈ।
1: ਮੇਰੇ ਲੀਵਰ ਚ ਸਵੈਲਿੰਗ ਆ ਗਈ ਸੀ ਮੈਂ ਫਿਰ ਰਾਤੀ ਜੋੜ ਤੇ ਮੈਂ ਕਿਹਾ ਨਿਆਣੇ ਛੋਟੇ ਆ
0: ਬਥੇਰੀ ਪੀ ਲਈ
1: ਮੈਂ ਇੱਕ ਦਿਨ ਉਹੀ ਗੱਲ ਸਿਆਣੇ ਕਹਿੰਦੇ ਸੀ ਸ਼ਰਾਬ ਜਦ ਤੱਕ ਤੁਹਾਨੂੰ ਚੜੀ ਜਾਂਦੀ ਤਦ ਤੱਕ ਤਾਂ ਠੀਕ ਆ, ਜਿਸ ਦਿਨ ਇਹ ਚੜਨੀ ਬੰਦ ਹੋ ਗਈ ਨਾ ਫਿਰ ਤੁਸੀਂ ਰੱਬ ਵੱਲ ਚੜਾਈ ਕਰਨ ਨੂੰ ਜਾ ਰਹੇ ਹੋ। ਮੇਰਾ ਹਿਸਾਬ ਫਿਰ ਉਹੀ ਹੋ ਗਿਆ ਸੀ।
0: ਨਹੀਂ ਠੀਕ ਹੈ ਤਾਂ ਤੁਸੀਂ ਕੁਛ ਬੱਕਰੇ ਚ ਕੁਛ ਖਾਸ ਕੋਈ ਅਲੱਗ ਕਹਿ ਲਓ ਕਿ ਮਸਾਲਾ ਵੀ ਪਾਉਂਦੇ ਹੋ ਜਾਂ ਬਸ ਆਮ ਹੀ ਰੈਗੂਲਰ ਚੀਜ਼ਾਂ ਜਿਹੜੀਆਂ ਹੁੰਦੀਆਂ?
1: ਮਿਰਚਾਂ ਹਰੀਆਂ ਮੈਂ ਜਿਆਦਾ ਯੂਜ ਕਰਦਾ, ਮੈਂ ਲਾਲ ਮਿਰਚ ਨੀ ਯੂਜ ਕਰਦਾ ਕਲਰ ਦੇਣ ਲਈ, ਕਸ਼ਮੀਰੀ ਮਿਰਚ ਚਿੱਲੀ ਯੂਜ ਕਰਦਾ।
0: ਚਲੋ ਠੀਕ ਹੈ ਵੀਰੇ, ਇੰਜੋਏ ਕਰੋ ਆਪਣਾ ਬੱਕਰਾ ਤੇ ਥੈਂਕ ਯੂ। ਕਿਆ ਬਾਤ ਹੈ, ਦੇਖਿਆ ਖਾਣਾ ਨਾ ਖਾਣ ਪੀਣ ਦੀ ਇਹ ਗੱਲ ਜ਼ਰੂਰ ਪੱਕੀ ਹੈ ਕਿ ਜਦੋਂ ਕਿਸੇ ਖਾਣੇ ਪੀਣੇ ਦੀ ਕੋਈ ਗੱਲ ਕਰ ਦਿੰਦਾ ਨਾ ਫਿਰ ਮੱਲੋ ਮੱਲੀ ਜੀ ਕਰਾਉਂਦਾ ਕਿ ਹਾਂ ਯਾਰ ਹੁਣ ਨਵੀਂ ਨੇ ਨਾਂ ਲੈਤਾ ਲੈਂਬ ਦਾ ਜਾਂ ਬੱਕਰੇ ਦਾ ਤੇ ਹੁਣ ਖਾਈਏ। ਹੁਣ ਬਾਈ ਜੀ ਦੀ ਇਹ ਗੱਲ ਸੁਣ ਕੇ ਪਤਾ ਨਹੀਂ ਕਿੰਨਿਆਂ ਨੇ ਮੀਟ ਸ਼ੋਪ ਤੇ ਚੱਲ ਜਾਣਾ ਤੇ ਬੱਕਰਾ ਆਰਡਰ ਕਰਕੇ ਫਿਰ ਬਣਾਉਣਗੇ। ਅੱਜ ਹਜੇ ਠੀਕ ਹੈ ਟਾਈਮ ਕਿਹੜਾ ਕੋਈ ਲੇਟ ਹੈ, ਬੱਕਰਾ ਥੋੜਾ 2 ਘੰਟੇ ਚ ਬਣ ਜਾਣਾ, 7 ਵਜੇ ਸ਼ੁਰੂ ਕਰ ਲਿਓ, 9 ਵਜੇ ਨੂੰ ਬਣ ਗਿਆ, ਜਿਹੜੇ ਥੋੜੇ ਲੇਟ ਹੈ 8-9 ਵਜੇ ਸ਼ੁਰੂ ਕਰ ਲਿਓ, 10-11 ਵਜੇ ਤੁਸੀਂ ਖਾ ਲਿਓ।

0: ਜਿਹੜੇ ਵੈਸੇ ਖਾਣ ਪੀਣ ਦੇ ਸ਼ੌਕੀਨ ਨੇ ਉਹ ਪਹਿਲਾਂ ਲਾਉਣਗੇ ਦੋ ਚਾਰ ਪੈਗ, ਫਿਰ ਬੱਕਰਾ ਬਣਾਉਣਗੇ, ਕਈ ਬੱਕਰੇ ਦੇ ਅੰਦਰ ਹੀ ਵਿਸਕੀ ਪਾ ਦਿੰਦੇ, ਫਿਰ ਲੇਡੀ ਕੋਈ ਖਾਂਦੀ ਹੈ ਕਹਿੰਦੀ ਯਾਰ ਇਹਦੇ ਵਿੱਚ ਪਤਾ ਨਹੀਂ ਮੈਨੂੰ ਜ਼ਰੂਰ ਜਿਹਾ ਹੋ ਗਿਆ ਬੱਕਰਾ ਖਾ ਕੇ। ਸੋ ਬੱਕਰੇ ਪਾਰਟੀ ਨਹੀਂ ਕਰਦੇ ਅੱਜ ਕੱਲ੍ਹ, ਗੋਟ ਮੀਟ ਪਾਰਟੀ ਆਮ ਹੀ ਹੋ ਗਈ, ਬਹੁਤ ਜ਼ਿਆਦਾ ਆਮ ਹੋ ਗਈ। ਹਰੇਕ ਜਿਹੜੇ ਮੁੰਡੇ ਦਾ ਵਿਆਹ ਉਹ ਫਿਰ ਬੱਕਰਾ ਪਾਰਟੀ ਰੱਖਦਾ ਹੀ ਰੱਖਦਾ, ਤੇ ਫਿਰ ਇੱਕ ਹੁੰਦਾ ਯਾਰ ਕਹਿੰਦਾ ਯਾਰ ਮੈਂ ਤਾਂ ਇਹਦੇ ਵਿੱਚ ਕਰਾਊਨ ਰੋਇਲ ਡੋਲਣੀ ਹੈ ਜਿੰਨੀ ਲੋ ਸਕਦਾ। ਸੋ ਖੈਰ ਪ੍ਰੋਗਰਾਮ ਪੰਜਾਬੀ ਦਾ ਤੁਸੀਂ ਸੁਣ ਰਹੇ ਹੋ, ਜੀ ਟੀ ਏ ਕ੍ਰੈਡਿਟ ਨੂੰ ਯਾਦ ਰੱਖੋ, ਐਂਡ ਕਰਜ਼ੇ ਦੀ ਏ ਟੂ ਜ਼ੈਡ ਕੋਈ ਵੀ ਪ੍ਰੋਬਲਮ ਹੈ ਤਾਂ ਪਿਛਲੇ ਤਕਰੀਬਨ ਯਾਰ 25 ਸਾਲਾਂ ਤੋਂ ਜੀ ਟੀ ਏ ਕ੍ਰੈਡਿਟ ਵਾਲੇ ਕਰਜ਼ਾ ਮਾਫ਼ ਕਰਵਾ ਰਹੇ ਨੇ। ਕਾਲ ਕਰੋ, ਕੋਈ ਵੀ ਸਟੂਡੈਂਟ ਲੋਨ ਨੇ, ਲਾਈਨ ਆਫ ਕ੍ਰੈਡਿਟਸ ਬਹੁਤ ਜ਼ਿਆਦਾ, ਕ੍ਰੈਡਿਟ ਕਾਰਡ ਬਿੱਲ ਬਹੁਤ ਹਾਈ ਨੇ, ਤਾਂ 416-650-1100 GTA credit 416-650-1100 GTA credit ਦੀ ਟੀਮ ਦੇ ਨਾਲ ਗੱਲਬਾਤ ਕਰੋ। ਸੋ ਪੰਜਾਬੀ ਲਹਿਰਾ ਤੁਸੀਂ ਪ੍ਰੋਗਰਾਮ ਸੁਣ ਰਹੇ ਹੋ AM 530 ਤੇ, ਤੇ ਸਟੂਡੀਓ ਦਾ ਆਪਣਾ ਨੰਬਰ ਹੈ 9056739573 ਨੰਬਰ ਹੈ 9056733337 ਆਪਣਾ ਇੱਕੋ ਇੱਕ ਫੋਨ ਨੰਬਰ ਹੈ, ਤੇ ਤੁਹਾਡੇ ਨਾਲ ਖੂਬ ਗੱਲਾਂ ਬਾਤਾਂ ਕਰ ਰਹੇ ਹਾਂ ਤੇ ਪ੍ਰੋਗਰਾਮ ਨੂੰ ਇੰਜੋਏ ਕਰ ਰਹੇ ਹਾਂ। ਇੱਕ ਤੁਸੀਂ ਜ਼ਰੂਰ ਮੈਸੇਜ ਯਾਦ ਰੱਖਣਾ ਕਿ ਹੁਣ ਰੱਖੜੀ ਦਾ ਪੂਰਾ ਇੱਕ ਵੀਕ ਚੱਲ ਰਿਹਾ ਤੇ ਆਪਾਂ ਮਠਿਆਈਆਂ ਤਾਂ ਖਰੀਦਣੀਆਂ। ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ 'ਤੇ ਜਾਓ, ਹੁਣ ਤੋਂ ਲੈ ਕੇ 30 ਤਰੀਕ ਤੱਕ ਇੱਕ ਮਠਿਆਈ ਦਾ ਡੱਬਾ ਜਦੋਂ ਲੈਂਦੇ ਹੋ ਨਾ, ਤੁਹਾਡਾ ਨਾਮ ਇਹ ਡਰਾਅ 'ਚ ਪਾ ਰਹੇ ਆ ਤੇ ਏਅਰਲਾਈਨ ਦੀਆਂ ਬਹੁਤ ਸਾਰੀਆਂ ਟਿਕਟਾਂ ਕੱਢ ਰਿਹਾ, ਬੜੇ ਵੱਖਰੇ ਵੱਖਰੇ ਥਾਵਾਂ ਦੀਆਂ ਟਿਕਟਾਂ ਨੇ। ਸੋ ਤੁਸੀਂ 5 ਮਠਿਆਈ ਦੇ ਡੱਬੇ ਲੈ ਲਏ ਤਾਂ ਫਿਰ 5 ਨਾਮ ਡਰਾਅ 'ਚ। ਸੋ ਸਿੰਪਲੀ ਇੰਡੀਅਨ 15 ਫੈਂਡਰ ਵੇ ਬਵੇਡ ਐਂਡ ਸ਼ਿੰਕਿਊਜ਼ੀ, 45 ਡਸਕ ਡਰਾਈਵ ਕੁਈਨ ਐਂਡ ਸ਼ਿੰਕਿਊਜ਼ੀ, ਜਾਂ 275 ਗਾਰਡਨ ਬਰੁੱਕ ਟ੍ਰੇਲ, ਗਾਰਡਨ ਬਰੁੱਕ ਐਂਡ ਕੈਸਲ ਮੋਰ, ਸਿੰਪਲੀ ਇੰਡੀਅਨ ਸਵੀਟ 6972। ਹੈਲੋ,
1: ਹਾਂਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
1: ਹਾਂਜੀ, ਤੁਸੀਂ ਨਵੀਂ, ਤੁਸੀਂ ਯੂਰਪ ਕਿੰਨੀ ਵਾਰੀ ਗਏ ਆ?
0: ਮੈਂ ਯੂਰਪ ਜੀ, ਮੈਂ ਗ੍ਰੀਸ ਗਿਆ, ਇਟਲੀ ਗਿਆ, ਪੈਰਿਸ ਗਿਆ, 2 ਵਾਰ ਸਪੇਨ ਗਿਆ ਤੇ 5-6 ਵਾਰ ਜਾਇਆ ਜੀ, ਤੇ ਸਵਿਟਜ਼ਰਲੈਂਡ ਗਿਆ 6-6 ਤੇ ਫਰਾਂਸ ਫੇਰ ਗਿਆ, ਮੈਂ 7 ਵਾਰੀ ਜਾਇਆ।
1: ਅੱਛਾ, ਤੇ ਸਭ ਤੋਂ ਵਧੀਆ ਫੂਡ ਕਿੱਥੋਂ ਦਾ ਲੱਗਿਆ ਤੁਹਾਨੂੰ?
0: ਫੂਡ ਸਭ ਤੋਂ ਵਧੀਆ ਇੱਕ ਤਾਂ ਮੈਨੂੰ ਗ੍ਰੀਸ ਦਾ ਲੱਗਿਆ, ਤੇ ਦੂਜਾ ਮੈਨੂੰ ਲੱਗਦਾ ਔਖਾ ਜਾਂ ਤਾਂ ਇਟਲੀ ਦਾ ਜਾਂ ਫਿਰ ਸਪੇਨ ਦਾ।
1: ਐਕਚੁਅਲੀ ਮੈਂ ਤੁਹਾਨੂੰ ਤਾਂ ਪੁੱਛ ਰਿਹਾ ਸੀ, ਉੱਥੇ ਤੁਸੀਂ ਬੱਚਰ ਸ਼ੋਪਾਂ ਦੇਖੀਆਂ?
0: ਉੱਥੇ ਬੱਚਰ ਸ਼ੋਪਾਂ ਮੈਨੂੰ ਨਹੀਂ, ਮੈਨੂੰ ਬੜਾ ਚੇਤੇ ਨੀ ਬੱਚਰ ਸ਼ੋਪ ਉੱਥੇ ਨੀ, ਉੱਥੇ ਕੋਈ ਖਾਸ ਨੇ ਬੱਚਰ ਸ਼ੋਪਾਂ? ਤਾਂ ਹੀ ਫਿਰ ਉੱਥੋਂ ਦਾ ਜਿਹੜਾ ਮੀਟ ਹੈ ਉਹਦੀ ਕੁਆਲਿਟੀ ਵੀ ਬਹੁਤ ਵਧੀਆ ਹੁੰਦੀ ਹੈ।
1: ਹਾਂਜੀ, ਤੇ ਉੱਥੋਂ ਦੇ ਜਿਹੜੇ ਨਾ ਉਹ ਅਸਲੀ ਤਾਕਤ ਹੁੰਦੀ ਹੈ ਉਹਨਾਂ ਦੇ ਵਿੱਚ। ਤੇ ਜਦੋਂ ਮੈਂ ਪਹਿਲਾਂ ਗਿਆ ਸੀ ਨਾ, ਤੇ ਜਿਵੇਂ ਗੋਸ਼ਤ ਕਿਹਨੂੰ ਕਹਿੰਦੇ ਆਪਾਂ, ਜਿਹਨੂੰ ਬੀਫ ਨੂੰ,
0: ਜੀ ਜੀ ਜੀ,
1: ਬੀਫ, ਸੋ ਇਹ ਇਹ ਤਾਂ ਇਹ ਇਹ ਸਸਤਾ ਉੱਥੇ ਬੀਫ ਦੇਖ ਲਓ।
0: ਅੱਛਾ,
1: ਤੇ ਹਾਂ ਉਹ ਪੂਰਾ ਇਹ ਲਟਕਾਇਆ ਹੁੰਦਾ ਹੈ ਪੂਰਾ ਢੱਠਾ
0: ਜੀ,
1: ਜੋ ਵੀ ਆ, ਕੱਲੀ ਕੱਲੀ ਚੀਜ਼ ਜਿਹੜੀ ਹੈ ਨਾ, ਵੇਖੋ ਬਾਹਰ ਕੱਢ ਕੇ ਰੱਖੀ ਹੁੰਦੀ ਹੈ ਉਹਨਾਂ ਦੀ ਜੀਭ, ਦੇਖੋ ਜੀਭ ਤੱਕ ਵੀ ਕੱਟ ਕੇ ਦਿੰਦੇ ਆ।
0: ਸੋ ਤੁਸੀਂ ਤੁਸੀਂ ਕੀ ਕਹੋਗੇ ਕਿ ਤੁਹਾਡੇ ਲਈ ਯੂਰਪ 'ਚ ਸਭ ਤੋਂ ਸਵਾਦ ਫੂਡ ਕਿਹੜੀ ਜਗ੍ਹਾ 'ਚ?
1: ਗ੍ਰੀਸ,
0: ਗ੍ਰੀਸ ਦੇ ਵਿੱਚ ਹਾਂ,
1: ਸਭ ਤੋਂ ਸਵਾਦ ਤੇ ਟੇਸਟੀ ਚਿਕਨ।
0: ਹਾਂ, ਉਹਨਾਂ ਦੀ ਚਿਕਨ ਦੀ ਰੀਸ ਨਹੀਂ ਕਿਤੇ ਹੈਗੀ, ਉਹ ਗੱਲ ਤੁਹਾਡੀ ਸਹੀ ਆ।
1: ਹਾਂ, ਨਾ ਚਿਕਨ ਤੇ ਨਾ ਗੋਟ ਤੇ ਨਾ ਲੈਂਬ ਤੇ ਨਾ ਉਹ ਜਿਹੜੇ ਬੀਫ ਦੇ ਬਣਾਉਂਦੇ ਹੁੰਦੇ ਆ ਉਹ
0: ਕਬਾਬ ਜੇ,
1: ਹਾਂ ਫਸਟ ਟਾਈਮ ਤੇ, ਹਾਂ ਉਹ ਬਾਰਬੀਕਿਊ, ਉਹ ਇੰਨੇ ਸਵਾਦ ਹੁੰਦੇ ਆ ਨਾ ਬਹੁਤ ਜ਼ਿਆਦਾ। ਇੱਥੇ ਇੱਥੇ ਉਹ ਗੱਲ ਨਹੀਂ ਬਣਦੀ। ਹੁਣ ਮੈਂ ਵਾਲਮਾਰਟ ਚੋਂ ਭਾਵੇਂ ਲਿਆਉਣਾ, ਮੈਂ ਤੁਸੀਂ ਬਿਲੀਵ ਨਹੀਂ ਕਰਨਾ, ਮੈਂ ਬਣਾਉਣਾ ਉਸ ਹਿਸਾਬ ਨਾਲ ਹੀ ਜਿੱਦਾਂ ਯੂਰਪ 'ਚ ਬਣਾਉਂਦੇ ਸੀਗੇ। ਮੈਂ ਪਹਿਲਾਂ ਤੜਕਾ ਨਹੀਂ ਲਾਉਂਦਾ, ਸਾਰਾ ਕੁਛ ਵਿੱਚ ਹੀ ਪਾ ਕੇ ਪਹਿਲਾਂ, ਬਾਅਦ 'ਚ ਉਹਨੂੰ ਘਿਓ ਨਾਲ ਭੁੰਨਣਾ।
0: ਜੀ ਜੀ ਜੀ,
1: ਉਹ ਚੀਜ਼ ਜਿਹੜੀ ਉਹ ਜਿਹੜਾ ਨਾ ਘਿਓ ਨਾਲ ਭੁੰਨਣਾ ਤੇ ਟੇਸਟ ਹੁੰਦਾ, ਉਹ ਬਹੁਤ ਹੀ
0: ਚੀਜ਼ਾਂ ਨੂੰ ਲੈ ਕੇ ਉਹ ਬੜੇ ਪੱਕੇ ਨੇ ਤੇ ਬੜਾ ਕੋਈ ਸਬਜ਼ੀਆਂ ਵਗੈਰਾ ਵੀ ਨੀ ਆਪਣੇ ਸਾਰੀ ਮਸਾਲੇ ਵਗੈਰਾ ਵੀ ਨੀ ਯੂਜ਼ ਕਰਦੇ ਗਾਰਲਿਕ ਹੋ ਗਿਆ ਲੈਮਨ ਜੂਸ ਹੋ ਗਿਆ ਕੁਝ ਕੁ ਫਰੈਸ਼ ਗ੍ਰੀਨ ਹਰਬਸ ਹੋ ਗਏ ਤੇ ਸਿੰਪਲ ਬਟ ਬਹੁਤ ਸਵਾਦ
1: ਸੌਸੇਜ ਉਹ ਕਈ ਕਈ ਸਾਲ ਪੰਜ ਸਾਲ ਨਾ ਉਹ ਖਰਾਬ ਨੀ ਹੁੰਦੇ ਸੌਸੇਜ
0: ਚਲੋ ਥੈਂਕ ਯੂ ਸਰ ਬਹੁਤ ਧੰਨਵਾਦ ਭਾਜੀ ਤੁਹਾਡਾ ਤੇ ਬਾਕੀ ਗ੍ਰੀਸ ਦਾ ਫੂਡ ਬੜਾ ਕਮਾਲ ਦਾ ਥੈਂਕ ਯੂ ਬਹੁਤ ਸ਼ੁਕਰੀਆ ਨਹੀਂ ਗੱਲ ਇਹਨਾਂ ਦੀ ਪੱਕੀ ਸਹੀ ਹੈ ਤੇ ਪ੍ਰੋਗਰਾਮ ਪੰਜਾਬੀ ਦਾ ਤੁਸੀਂ ਸੁਣ ਰਹੇ ਹੋ ਸਾਡੇ ਨਾਲ ਟੌਪ ਚੁਆਇਸ ਇੰਸ਼ੋਰੈਂਸ ਏਜੰਸੀ ਤੋਂ ਹਰਪ੍ਰੀਤ ਸੈਣੀ ਜੀ ਜੁੜ ਚੁੱਕੇ ਨੇ ਹਰਪ੍ਰੀਤ ਵੈਲਕਮ ਕਿਵੇਂ ਹੋ
2: ਥੈਂਕ ਯੂ ਸੋ ਮਚ ਨਵੀ ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਪਿਆਰ ਪਿਆਰ ਸਤਿ ਸ਼੍ਰੀ ਅਕਾਲ
0: ਕੀ ਹਾਲ ਚਾਲ
2: ਬਹੁਤ ਵਧੀਆ ਨਵੀ ਤੁਸੀਂ ਦੱਸੋ
0: ਸਮਰ ਇੰਜੋਏ ਕਰ ਰਹੇ ਹੋ ਟੋਰਾਂਟੋ ਦਾ ਗਰਮੀਆਂ ਦਾ ਸਭ ਤੋਂ ਵੱਡਾ ਫੇਅਰ ਕੈਨੇਡੀਅਨ ਨੈਸ਼ਨਲ ਐਕਸੀਬਿਸ਼ਨ ਸੀ ਐਨ ਈ 21 ਅਗਸਤ ਤੋਂ ਸ਼ੁਰੂ ਤੇ 7 ਸਪਤੰਬਰ ਤੱਕ ਲੇਬਰ ਡੇ ਤੱਕ ਸੀ ਐਨ ਈ ਚੱਲੇਗਾ ਤੇ 147th ਇਹ ਸੀ ਐਨ ਈ ਦਾ ਫੇਅਰ ਹੈ ਰਾਈਡਸ ਗੇਮਸ ਸ਼ਾਪਿੰਗ ਐਗਜ਼ਿਬਿਟਸ ਲਾਈਵ ਐਂਟਰਟੇਨਮੈਂਟ ਤੇ ਹਰਪ੍ਰੀਤ ਇੱਕ ਬਹੁਤ ਐਕਸਾਈਟਿੰਗ ਨਿਊਜ਼ ਹੈ ਕਿ ਉੱਥੇ ਨਾ ਸੀ ਐਨ ਈ ਚ ਇੱਕ ਬਹੁਤ ਹੀ ਵੱਡਾ ਸਟੇਜ ਬਣਿਆ ਹੋਇਆ ਜਿਹਨੂੰ ਸੀ ਐਨ ਈ ਬੈਂਡ ਸ਼ੈਲ ਕਹਿੰਦੇ ਆ ਤੇ ਬੈਲ ਸਾਊਂਡ ਸਟੇਜ ਹੈ ਤੇ ਲੇਬਰ ਡੇ ਲੌਂਗ ਵੀਕਐਂਡ 4 ਤਰੀਕ ਨੂੰ ਉੱਥੇ ਰੈਫ ਸਪੇਰਾ ਪਰਫੋਰਮ ਕਰ ਰਿਹਾ ਐਂਡ ਇੱਕ ਹੋਰ ਗੱਲ ਦੱਸੀਏ ਸੀ ਐਨ ਈ ਦਾ ਰੈਫ ਸਪੇਰਾ ਦਾ ਸ਼ੋ ਨਵੀਂ ਸਿੱਧੂ ਹੋਸਟ ਕਰ ਰਿਹਾ ਫਰਾਈਡੇ ਦੀ ਸ਼ਾਮ ਹੈ ਤੇ ਨਵੀ ਸਿੱਧੂ ਤੁਹਾਡਾ ਆਪਣਾ ਮੈਂ ਹੋਸਟ ਕਰ ਰਿਹਾ ਇਸ ਸ਼ੋਅ ਨੂੰ ਮੇਰੇ ਲਈ ਬੜੀ ਮਾਣ ਵਾਲੀ ਗੱਲ ਹੈ ਕਿ ਸੀ ਐਨ ਈ ਨੇ ਸਪੈਸ਼ਲ ਚੁਣਿਆ ਕਿ ਯਾਰ ਨਵੀ ਪੰਜਾਬੀ ਲਹਿਰਾਂ ਨੂੰ ਸਾਰੀ ਦੁਨੀਆਂ ਸੁਣਦੀ ਹੈ ਤੇ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਡਾ ਇਹ ਰੈਫ ਸਪੇਰਾ ਦਾ ਸ਼ੋਅ ਜ਼ਰੂਰ ਹੋਸਟ ਕਰੋ ਸੋ ਇਟਸ ਅ ਪ੍ਰਾਊਡ ਮੂਮੈਂਟ ਪੰਜਾਬੀ ਲਹਿਰਾਂ ਲਈ ਏ ਐਮ 530 ਲਈ ਮੇਰੇ ਲਈ ਤੇ ਆਪਣੇ ਸਾਰਿਆਂ ਲਈ ਸੋ ਜ਼ਰੂਰ 4 ਤਰੀਕ ਤੁਸੀਂ ਸਾਰੇ ਨੋਟ ਰੱਖੋ ਐਂਡ ਅਸੀਂ ਕੁਝ ਇੱਕ ਵੀ ਆਈ ਪੀ ਪਾਸਿਸ ਵੀ ਤੁਹਾਡੇ ਲਈ ਐਜ਼ ਅ ਕੰਟੈਸਟ ਕੱਢਾਂਗੇ ਸੁਣਦੇ ਰਹੋ ਤੇ ਸਾਰੀ ਜਾਣਕਾਰੀ ਤੁਹਾਨੂੰ ਇਸ ਬਾਰੇ ਵੀ ਦੇਵਾਂਗੇ ਬਟ ਫਿਲਹਾਲ ਚੱਲਦੇ ਹਾਂ ਆਪਾਂ ਟੌਪ ਚੁਆਇਸ ਇੰਸ਼ੋਰੈਂਸ ਏਜੰਸੀ ਦੇ ਦਫ਼ਤਰ ਸਾਡੇ ਨਾਲ ਹਰਪ੍ਰੀਤ ਸੈਣੀ ਜੁੜੇ ਨੇ ਤੇ ਹਰਪ੍ਰੀਤ ਅੱਜ ਫਿਰ ਕੀ ਇਨਫੋਰਮੇਸ਼ਨ ਆਪਾਂ ਸ਼ੇਅਰ ਕਰ ਰਹੇ ਹਾਂ
2: ਬਿਲਕੁਲ ਨਵੀ ਸੋ ਆਪਾਂ ਡਿਫਰੈਂਟ ਡਿਫਰੈਂਟ ਇੰਸ਼ੋਰੈਂਸ ਪਲਾਨਸ ਦੀ ਗੱਲ ਕਰਦੇ ਰਹਿੰਦੇ ਹਾਂ ਇੰਪੋਰਟੈਂਸ ਦੀ ਗੱਲ ਕਰਦੇ ਹਾਂ ਐਂਡ ਸਪੈਸ਼ਲੀ ਜਦੋਂ ਵੀ ਆਪਾਂ ਲਾਈਫ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ ਬਹੁਤ ਸਾਰੇ ਸਾਡੇ ਲਿਸਨਰਸ ਹੈਗੇ ਆ ਜਿਨ੍ਹਾਂ ਦੇ ਦਿਮਾਗ ਚ ਆਉਂਦਾ ਹੈ ਕਿ ਲਾਈਫ ਇੰਸ਼ੋਰੈਂਸ ਸਿਰਫ ਉਹਨਾਂ ਬੰਦਿਆਂ ਨੂੰ ਚਾਹੀਦੀ ਆ ਜਿਨ੍ਹਾਂ ਦੀ ਮੌਰਗੇਜਿਸ ਹੈਗੀਆਂ ਜਿਨ੍ਹਾਂ ਦੇ ਲੋਨਸ ਆ ਜਿਨ੍ਹਾਂ ਦੇ ਯੰਗ ਬੱਚੇ ਹੈਗੇ ਆ ਜਾਂ ਜਿਨ੍ਹਾਂ ਦੇ ਸਿਗਨੀਫਿਕੈਂਟ ਮੰਥਲੀ ਐਕਸਪੈਂਸਿਸ ਹੈਗੇ ਆ ਐਂਡ ਹਰ ਕੋਈ ਬੰਦਾ ਇਹ ਸੋਚਦਾ ਕਿ ਮੈਨੂੰ ਆਪਣੀ ਇੰਸ਼ੋਰੈਂਸ ਤਾਂ ਚਾਹੀਦੀ ਹੈ ਤਾਂ ਕਿ ਮੇਰੀ ਜਿਹੜੀ ਇਨਕਮ ਹੈਗੀ ਆ ਉਹ ਮੇਰੀ ਫੈਮਿਲੀ ਕਿਉਂਕਿ ਮੇਰੀ ਇਨਕਮ ਤੇ ਡਿਪੈਂਡ ਕਰਦੀ ਹੈ ਸੋ ਇਸ ਕਰਕੇ ਮੈਨੂੰ ਆਪਣੀ ਲਾਈਫ ਇੰਸ਼ੋਰੈਂਸ ਚਾਹੀਦੀ ਹੈ ਕਿ ਕੱਲ ਨੂੰ ਅਗਰ ਮੈਨੂੰ ਕੁਛ ਹੋ ਗਿਆ ਤਾਂ ਮੇਰੀ ਫੈਮਿਲੀ ਦੇ ਲਈ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਪੇ ਆਫ ਹੋ ਸਕਣ ਉਹ ਕਵਰ ਹੋ ਸਕਣ ਪਰ ਕੁਐਸਚਨ ਇਹ ਆਉਂਦਾ ਹੈਗਾ ਆ ਕਿ ਜੇ ਅਸੀਂ ਉਸ ਫੈਮਿਲੀ ਦੇ ਵਿੱਚੋਂ ਬਿਲੋਂਗ ਕਰਦੇ ਹਾਂ ਜਿੱਥੇ ਅਸੀਂ ਆਲਰੇਡੀ ਫਾਈਨੈਂਸ਼ੀਅਲੀ ਸਕਸੈਸਫੁਲ ਆ ਡੂ ਵੀ ਸਟਿਲ ਨੀਡ ਇੰਸ਼ੋਰੈਂਸ ਤਾਂ ਕਈ ਵਾਰੀ ਇਹ ਵਾਲੇ ਜਿਹੜੇ ਪਰਸਨ ਹੁੰਦੇ ਆ ਜਿਹੜੇ ਬਿਲਕੁਲ ਹਾਈ ਨੈਟਵਰਥ ਕਲਾਇੰਟ ਹੈਗੇ ਆ ਜਿਨ੍ਹਾਂ ਦੇ ਕੋਲ ਲੋਟਸ ਆਫ ਮਲਟੀਪਲ ਪ੍ਰੋਪਰਟੀਜ਼ ਹੈਗੀਆਂ ਆ ਲੋਟਸ ਆਫ ਇਨਵੈਸਟਮੈਂਟ ਆ ਤਾਂ ਉਹਨਾਂ ਦਾ ਕੰਸਰਨ ਇਹ ਹੁੰਦਾ ਕਿ ਨਹੀਂ ਸਾਨੂੰ ਇੰਸ਼ੋਰੈਂਸ ਨਹੀਂ ਚਾਹੀਦੀ ਕਿਉਂਕਿ ਸਾਡੀ ਫੈਮਿਲੀ ਦੇ ਲਈ ਇਹ ਕੰਸਰਨ ਨਹੀਂ ਹੈਗਾ ਕਿ ਸਾਡੀ ਫੈਮਿਲੀ ਸਾਡੀ ਇਨਕਮ ਤੇ ਡਿਪੈਂਡ ਕਰਦੀ ਆ ਬਿਕੋਜ਼ ਸਾਡੇ ਕੋਲ ਇਨਫ ਫਾਈਨੈਂਸਿਸ ਆਲਰੇਡੀ ਹੈਗੇ ਆ ਪਰ ਇਹ ਹੁੰਦਾ ਕਿ ਇੱਕ ਰੀਸੈਂਟਲੀ ਮੈਂ ਇੱਕ ਕਲਾਇੰਟ ਦੀ ਜਿਹੜਾ ਸਿਨੈਰੀਓ ਦੱਸਣ ਲੱਗੀ ਆ ਸੋ ਇੱਕ ਕਲਾਇੰਟ ਨੂੰ ਮਿਲਣ ਦਾ ਮੌਕਾ ਮਿਲਿਆ ਬਹੁਤ ਲਾਈਕ ਹਾਈ ਨੈਟਵਰਥ ਵਾਲਾ ਕਲਾਇੰਟ ਸੀਗਾ ਲੋਟਸ ਆਫ ਉਹਨਾਂ ਦੀਆਂ ਕਮਰਸ਼ੀਅਲ ਰੈਂਟਲ ਪ੍ਰੋਪਰਟੀ ਸੀਗੀਆਂ ਅਰਾਊਂਡ ਉਹਨਾਂ ਦੀ 94 ਮਿਲੀਅਨ ਦੀ ਨੈਟਵਰਥ ਸੀਗੀ ਤੇ ਜਦੋਂ ਉਹਨਾਂ ਦੇ ਨਾਲ ਮੈਂ ਗੱਲ ਕੀਤੀ ਕਿ ਹਾਂਜੀ ਤੁਹਾਨੂੰ ਇੰਸ਼ੋਰੈਂਸ ਦੀ ਜ਼ਰੂਰਤ ਹੈਗੀ ਉਹਨਾਂ ਨੇ ਕਿਹਾ ਕਿ ਨਹੀਂ ਹਰਪ੍ਰੀਤ ਸਾਨੂੰ ਕੋਈ ਇੰਸ਼ੋਰੈਂਸ ਨਹੀਂ ਚਾਹੀਦੀ ਤਾਂ ਫਿਰ ਜਿਹੜਾ ਦਾ ਨੈਕਸਟ ਕੁਐਸਚਨ ਮੈਂ ਪੁੱਛਿਆ, ਮੈਂ ਕਿਹਾ ਅੱਛਾ ਤੁਹਾਡੀ 94 ਮਿਲੀਅਨ ਦੀ ਨੈਟਵਰਥ ਹੈਗੀ ਆ, ਜੇ ਕੱਲ ਨੂੰ ਤੁਸੀਂ ਪਾਸ ਆਨ ਹੋ ਜਾਂਦੇ ਹੈਗੇ, ਪਾਸ ਵੀ ਹੋ ਜਾਂਦੇ ਆ, ਤਾਂ ਫਿਰ ਇਹ ਜਦੋਂ ਤੁਹਾਡੀ ਫੈਮਿਲੀਜ਼ ਨੂੰ ਤੁਹਾਡੇ ਬਿਜ਼ਨੈਸ ਪਾਸ ਆਨ ਹੋਣੇ ਆ, ਤਾਂ ਟੈਕਸਿਸ ਕਿੰਨੇ ਕੁ ਪੈਣੇ ਆ? ਉਹਨਾਂ ਨੂੰ ਨਹੀਂ ਪਤਾ ਸੀ ਕਿੰਨੇ ਕੁ ਟੈਕਸਿਸ ਪੈਣੇ ਆ, ਬਟ ਉਹਨਾਂ ਨੇ ਕਿਹਾ, ਕਹਿੰਦੇ ਹਰਪ੍ਰੀਤ ਜਿੰਨਾ ਵੀ ਟੈਕਸ ਪਊਗਾ ਕੋਈ ਨਾ ਕੋਈ ਰੈਂਟਲ ਪ੍ਰੋਪਰਟੀ ਜਿਹੜਾ ਕਮਰਸ਼ੀਅਲ ਯੂਨਿਟ ਆਪਾਂ ਸੈਲ ਕਰ ਦੇਵਾਂਗੇ, ਉਹਦੇ ਵਿੱਚੋਂ ਮੇਰੀ ਫੈਮਿਲੀ ਜਿਹੜੀ ਆ ਟੈਕਸਿਸ ਦੇ ਦੂਗੀ। ਨੈਕਸਟ ਡੇ ਹੀ ਉਹਨਾਂ ਨੇ ਆਪਣੇ ਅਕਾਊਂਟੈਂਟ ਤੋਂ ਪਤਾ ਕਰ ਲਿਆ ਕਿ 23.5 million dollars ਦੇ ਟੈਕਸੇਸ਼ਨ ਆ। ਜਦੋਂ ਉਹਨਾਂ ਨੂੰ ਇਹ ਪਤਾ ਲੱਗਾ ਕਿ 94 million dollars ਦੇ ਵਿੱਚੋਂ 23.5 million ਤਾਂ ਮੇਰਾ ਟੈਕਸੇਸ਼ਨ ਹੀ ਆ, ਔਰ ਉੱਪਰੋਂ ਦੀ ਜੋ 23 million ਜਿਹੜਾ ਜਨਰੇਟ ਕਰਨਾ ਹੈ ਟੈਕਸੇਸ਼ਨ ਪੇ ਕਰਨ ਦੇ ਲਈ, ਜਿਹੜਾ ਕੈਪੀਟਲ ਗੇਨ ਟੈਕਸਿਸ ਲੱਗਣੇ ਆ, ਉਹਦੇ ਲਈ ਘੱਟੋ ਘੱਟ ਉਹਨਾਂ ਨੂੰ 33 million ਦੀ ਆਪਣੀਆਂ ਜਿਹੜੀਆਂ ਰੈਂਟਲ ਪ੍ਰੋਪਰਟੀ ਸੀਗੀਆਂ ਉਹ ਵੇਚਣੀਆਂ ਪੈਣੀਆਂ ਸੀ, ਜਿਹੜੀਆਂ ਕਿ 36% ਸੀਗੀ ਉਹਨਾਂ ਦੀ ਟੋਟਲ ਨੈਟਵਰਥ ਦੀ। ਤੇ ਇੰਨੀ ਮਿਹਨਤ ਨਾਲ ਇੰਨੀਆਂ ਸਾਲਾਂ ਦੇ ਵਿੱਚ ਉਹਨਾਂ ਨੇ ਇਹ ਸਾਰਾ ਕੁਛ ਜਨਰੇਟ ਕੀਤਾ ਸੀਗਾ, ਪਰ ਉਹਨਾਂ ਨੂੰ ਇਹ ਪਤਾ ਹੀ ਨਹੀਂ ਸੀਗਾ ਕਿ 36% ਤਾਂ ਮੇਰਾ ਇਹੀ ਨਿਕਲ ਜਾਣਾ ਸਿਰਫ CRA ਨੂੰ ਟੈਕਸਿਸ ਦੇਣ ਦੇ ਲਈ। ਦੈਨ ਦੇ ਥੋਟ ਕਿ ਹਾਂ ਮੈਨੂੰ ਹੁਣ ਇੰਸ਼ੋਰੈਂਸ ਚਾਹੀਦੀ ਆ ਜਿਹੜੀ ਮੇਰੀਆਂ 23 million dollars ਦੀ ਜਿਹੜੀ ਇਹ ਟੈਕਸੇਸ਼ਨ ਆ ਉਹ ਕਵਰ ਕਰੇ, ਤਾਂ ਕਿ ਮੇਰੀ ਫੈਮਿਲੀ ਨੂੰ ਮੇਰੀਆਂ ਨੈਟਵਰਥ ਜੋ ਵੀ ਅਸੀਂ ਬਣਾਇਆ ਹੈਗਾ, ਜੋ ਵੀ ਸਾਡੇ ਐਸੈਟਸ ਹੈਗੇ ਆ, ਉਹ ਵੇਚਣੇ ਨਾ ਪੈਣ, ਤਾਂ ਕਿ ਉਹਨਾਂ ਦੇ ਲਈ ਇਹ ਏਦਾਂ ਹੀ ਇਨਕਮ ਜਨਰੇਟ ਕਰਦੀ ਰਹੇ। ਸੋ ਕਈ ਵਾਰੀ ਆਪਾਂ ਸੋਚਦੇ ਹੁੰਦੇ ਹਾਂ ਕਿ ਇੰਸ਼ੋਰੈਂਸ ਸਿਰਫ ਸਾਨੂੰ ਚਾਹੀਦੀ ਹੈਗੀ ਆਪਣੀ ਇਨਕਮ ਰਿਪਲੇਸਮੈਂਟ ਦੇ ਲਈ, ਬਟ ਜਿਹੜੇ ਹਾਈ ਨੈਟਵਰਥ ਕਲਾਇੰਟ ਹੈਗੇ ਆ, ਜਿਨ੍ਹਾਂ ਦੇ ਕੋਲ ਅਲੋਟ ਆਫ ਵੈਲਥ ਹੈਗੀ ਆ, ਉਹਨਾਂ ਨੂੰ ਆਪਣੀ ਵੈਲਥ ਪ੍ਰੋਟੈਕਟ ਕਰਨ ਦੇ ਲਈ ਇੰਸ਼ੋਰੈਂਸ ਚਾਹੀਦੀ ਆ। ਸੋ ਜਿੰਨੇ ਵੀ ਸਾਡੇ ਲਿਸਨਰਸ ਇਸ ਵੇਲੇ ਸੁਣਦੇ ਪਏ ਆ, ਤੁਸੀਂ ਕਿਸੇ ਵੀ ਸਿਨੈਰੀਓ ਦੇ ਵਿੱਚ ਹੈਗੇ ਆ, ਚਾਹੇ ਹੱਲੇ ਤੁਸੀਂ ਆਪਣੀ ਇਨਕਮ ਨੂੰ ਪ੍ਰੋਟੈਕਟ ਕਰਨ ਵਾਲੇ ਸਿਨੈਰੀਓ ਚ, ਜਾਂ ਤੁਸੀਂ ਆਪਣੇ ਵੈਲਥ ਨੂੰ ਪ੍ਰੋਟੈਕਟ ਕਰਨ ਵਾਲੇ ਸਿਨੈਰੀਓ ਦੇ ਵਿੱਚ ਆ, ਇੱਕ ਵਾਰ ਜ਼ਰੂਰ ਤੁਸੀਂ ਸਾਡੇ ਨਾਲ ਬੈਠ ਸਕਦੇ ਆ, ਸਾਡੇ ਨਾਲ ਡਿਸਕਸ ਕਰ ਸਕਦੇ ਆ ਕਿ ਇੰਸ਼ੋਰੈਂਸ ਦੇ ਨਾਲ ਆਪਾਂ ਕੀ ਪ੍ਰੋਟੈਕਟ ਕਰ ਸਕਦੇ ਆ। ਸੋ ਕੋਈ ਵੀ ਤੁਹਾਡੇ ਕੁਐਸਚਨ ਹੋਣ ਕਿਸੇ ਵੀ ਇੰਸ਼ੋਰੈਂਸ ਦੇ ਨਾਲ ਰਿਲੇਟਿਡ, ਨੰਬਰ ਹੈਗਾ ਜੀ ਮੇਰਾ 416-817-6500-416-817-6500।
0: ਹਰਪ੍ਰੀਤ ਨੂੰ ਕਾਲ ਕਰੋ, ਬੈਠੋ, ਆਪਣਾ ਸਿਚੁਏਸ਼ਨ ਸਮਝਾਓ, ਤੇ ਤੁਸੀਂ ਨਾਲ ਫਿਰ ਸਮਝੋ ਕਿ ਤੁਹਾਡੇ ਲਈ ਬੈਸਟ ਕੀ ਹੈ। 416-817-6500। ਹਰਪ੍ਰੀਤ ਥੈਂਕ ਯੂ ਸੋ ਮਚ।
2: ਥੈਂਕ ਯੂ ਜੀ।
0: ਸੋ ਪ੍ਰੋਗਰਾਮ ਪੰਜਾਬੀ ਦਾ ਨੰਬਰ ਹੈ ਸਟੂਡੀਓ ਦਾ 9056733337। ਸੋ ਦੋ ਕੁ ਬੋਲ ਲਾਈਏ ਫਿਰ ਤੁਹਾਡੇ ਲਈ, ਕੀ ਸੁਣਾਈਏ ਯਾਰ ਰੋਜ਼ ਦਾ ਪੰਗਾ, ਕਿ ਤੁਹਾਨੂੰ ਕਿਹੜਾ ਗੀਤ ਸੁਣਾਈਏ ਤਾਂ ਇਹ ਨਹੀਂ ਪਤਾ ਚੱਲਦਾ, ਤੁਸੀਂ ਦੱਸ ਦਿਆ ਕਰੋ ਯਾਰ, ਤੇ ਥੋੜ੍ਹਾ ਜਿਹਾ ਸੌਖਾ ਹੋ ਜਾਂਦਾ ਬੰਦੇ ਲਈ ਕੰਮ, ਨਹੀਂ ਤਾਂ ਸਰਚ ਕਰ ਕਰਕੇ ਮੈਂ ਵੀ ਕਈ ਵਾਰ ਥੱਕ ਜਾਂਦਾ ਯਾਰ ਕਿ ਤੁਹਾਨੂੰ ਕੀ ਸੁਣਾਈਏ। ਚਲੋ ਕੋਈ ਨਾ ਲੱਭਦੇ ਹਾਂ, ਤੇ ਵਧੀਆ ਜੇ ਕੋਈ ਨਾ ਕੋਈ ਤੁਹਾਡੇ ਲਈ ਗਾਣਾ ਵੀ ਸੁਣਾਉਂਦੇ ਹਾਂ। ਨੰਬਰ ਹੈ ਆਪਣਾ 9056737337। ਇੱਕ ਯਾਰ ਕਾਲ ਬਹੁਤ ਚਿਰ ਤੋਂ ਹੋਲਡ 'ਤੇ ਸੀ, ਸੋਰੀ ਭਾਜੀ, 0048 ਨੰਬਰ ਸੀ, ਮੈਂ ਮਾਫ਼ੀ ਮੰਗਦਾ, ਤੁਸੀਂ ਬਹੁਤ ਚਿਰ ਹੋਲਡ ਕੀਤੀ, ਬਟ ਐਨੀ ਟਾਈਮ ਕਾਲ ਬੈਕ ਕਰ ਲਿਓ ਅਤੇ ਤੁਹਾਡੇ ਨਾਲ ਗੱਲਬਾਤ ਜ਼ਰੂਰ ਹੋਵੇਗੀ। ਇੱਕ ਨਾ ਬਹੁਤ ਹੀ ਕਮਾਲ ਦਾ ਫੇਅਰ ਆ ਰਿਹਾ, ਇਹ ਲੋਕਲ ਕਾਰਨੀਵਲ ਹੈ, ਐਂਬਸੀ ਗ੍ਰੈਂਡ ਜਿਹੜਾ ਬੈਂਕੁਇਟ ਹਾਲ ਹੈ ਹਾਈਵੇ 7 ਤੇ ਗੋਲ ਰੋਡ ਤੇ, ਹੋਪ ਕਲੈਕਟਿਵ ਵੱਲੋਂ ਕਮਿਊਨਿਟੀ ਕਾਰਨੀਵਲ ਹੋ ਰਿਹਾ। ਸੇਵਾ ਫੂਡ ਬੈਂਕ ਤੇ PCHS ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਜ਼ ਸਪੋਰਟ ਕਰਨ ਲਈ ਹੋ ਰਿਹਾ। ਸੋ ਇੱਥੇ ਫੂਡ ਟਰੱਕ ਹੋਣਗੇ, ਬੱਚਿਆਂ ਲਈ ਬਹੁਤ ਸਾਰੀ ਇੰਟਰਟੇਨਮੈਂਟ ਹੋਵੇਗੀ ਤੇ ਨਾਲ ਦੀ ਨਾਲ ਤੁਹਾਡੇ ਲਈ ਵੀ ਇੰਟਰਟੇਨਮੈਂਟ ਹੋਵੇਗੀ। ਐਂਡ ਮੇਨ ਗੱਲ ਇਹ ਹੈ ਕਿ ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਜ਼ ਦੇ ਲਈ ਡੋਨੇਸ਼ਨ ਇਕੱਠੀਆਂ ਹੋ ਰਹੀਆਂ, ਸੇਵਾ ਫੂਡ ਬੈਂਕ ਲਈ ਡੋਨੇਸ਼ਨ ਇਕੱਠੀਆਂ ਹੋ ਰਹੀਆਂ। ਸੋ ਐਤਵਾਰ ਸਪਤੰਬਰ 20 ਤਰੀਕ ਦੇ ਤੁਸੀਂ ਨੋਟ ਕਰ ਲਓ, 11 ਤੋਂ ਲੈ ਕੇ 3 ਵਜੇ ਤੱਕ ਐਂਬਸੀ ਆਪਣਾ ਗ੍ਰੈਂਡ ਕਨਵੈਨਸ਼ਨ ਸੈਂਟਰ ਵਿਖੇ ਹੋਪ ਕਲੈਕਟਿਵ ਵੱਲੋਂ ਇਹ ਬਹੁਤ ਹੀ ਵਧੀਆ ਫੇਅਰ ਹੋ ਰਿਹਾ, ਹਰ ਸਾਲ ਹੁੰਦਾ, ਮੈਂ ਕੁਝ ਕੁ ਸਾਲਾਂ ਤੋਂ ਅਟੈਂਡ ਕਰ ਰਿਹਾ, ਪਿਛਲੇ ਸਾਲ ਵੀ ਬਹੁਤ, ਮੈਂ ਕਹਿੰਦਾ ਕਿ ਵਧੀਆ ਇਵੈਂਟ ਸੀ, ਬਹੁਤ ਸਾਰੀ ਕਮਿਊਨਿਟੀ ਆਈ ਅਤੇ ਬੱਚਿਆਂ ਨੇ ਖੂਬ ਇੰਜੋਏ ਕੀਤਾ। ਸੋ ਤੁਹਾਡੇ ਕੋਲ ਬੱਚੇ ਨੇ ਨਾ, ਤੁਸੀਂ ਨਿਰਾਸ਼ ਨਹੀਂ ਹੋਵੋਗੇ, ਤੁਸੀਂ ਆਪ ਕਹੋਗੇ ਨਾ ਵੀ ਯਾਰ ਬੜਾ ਫਨ ਹੋਇਆ। ਸੋ ਪ੍ਰੋਗਰਾਮ ਪੰਜਾਬੀ ਦਾ। ਇੱਕ ਮੈਂ ਰਾਜਵੰਤ ਕੌਰ ਦਾ ਨੰਬਰ ਜ਼ਰੂਰ ਦੇ ਦੇਵਾਂ, ਤੁਹਾਡੇ ਗੱਡੀਆਂ ਘਰਾਂ ਦੀ ਇੰਸ਼ੋਰੈਂਸ ਨਹੀਂ ਘੱਟ ਰਹੀ, ਟੈਨਸ਼ਨ ਕਾਹਨੂੰ ਲੈਂਦੇ ਹੋ, ਰਾਜਵੰਤ ਨੂੰ ਕਾਲ ਕਰੋ, ਆਟੋ ਹੋਮ ਕਮਰਸ਼ੀਅਲ ਇੰਸ਼ੋਰੈਂਸ ਦੇ ਐਕਸਪਰਟ ਨੇ ਰਾਜਵੰਤ, 25 ਤੋਂ ਵੱਧ ਕੰਪਨੀਆਂ ਨਾਲ ਡੀਲ ਕਰਦੇ ਆ, 25 ਤੋਂ ਵੱਧ ਕੰਪਨੀਆਂ ਤੋਂ ਤੁਹਾਨੂੰ ਐਸਟੀਮੇਟ ਲੈ ਕੇ ਦੇਣਗੇ ਤੇ 30% ਤੱਕ ਦਾ ਤੁਹਾਨੂੰ ਡਿਸਕਾਊਂਟ ਲੈ ਕੇ ਦਿੰਦੇ ਆ। ਸੋ ਵਧੀਆ ਗੱਲ ਆਪਣੇ ਲਈ ਇਹ ਹੈ ਕਿ ਸਾਰਾ ਕੰਮ ਇਹਨਾਂ ਨੇ ਕਰਨਾ, ਤੁਸੀਂ ਬਸ ਇੱਕ ਬੰਦੇ ਨੂੰ ਕਾਲ ਕਰਤੀ, ਇਹਨਾਂ ਨੇ 25 ਨੂੰ ਗਾਹਾਂ ਫੋਨ ਕਰਨਾ। ਸੋ ਤੁਹਾਨੂੰ ਐਸਟੀਮੇਟ ਲੈ ਕੇ ਦੇਣਗੇ, ਫੋਨ ਨੰਬਰ ਤੁਸੀਂ ਇਹਨਾਂ ਦਾ ਨੋਟ ਕਰ ਲਓ, 6476744735-647-4735 ਤੇ ਨੰਬਰ ਤੁਸੀਂ ਕਮਾ ਲਓ। ਤੁਹਾਡੇ ਲਈ ਹਾਜ਼ਰ ਰਾਜਵੰਤ ਕੌਰ, ਲਾਈਏ ਫਿਰ ਗਾਣਾ। ਵਧੀਆ ਗੀਤ ਹੈ ਯਾਰ, ਇੱਕ ਆਇਆ ਹਰਕੀਰਤ ਸੰਘੇ ਦਾ, ਸੁਣ ਬੇ। ਤੁਸੀਂ ਕਹਿੰਦੇ ਹੋ ਕਿ ਨਵੀਂ ਅਰੇ ਕਿਹੜੀ ਬੇ ਆ, ਬੇ ਕੀ ਹੁੰਦੀ ਆ? ਬੇ ਕੁੜੀ ਨੂੰ ਕਹਿੰਦੇ ਬੇ, ਜਿਵੇਂ ਪਹਿਲਾਂ ਕਹਿੰਦੇ ਸੀ ਬੇਬ, ਬੀ ਏ ਬੀ, ਯਾਰ ਯੂਅਰ ਮਾਈ ਬੇਬ, ਯਾਰ ਚਲੋ ਕਹਿ ਦਿੰਦੇ ਕਿ ਮੁੰਡੇ ਹਜੇ ਵੀ ਕੁੜੀ ਨੇ ਕਹਿੰਦੇ ਹੇ ਬੇਬ ਇੱਥੇ ਆਈ, ਕਿ ਕੁੜੀਆਂ ਵੀ ਮੁੰਡੇ ਨੂੰ ਕਈ ਵਾਰ ਕਹਿ ਦਿੰਦੀਆਂ, ਬਟ ਖੈਰ ਬੇ ਦਾ ਮਤਲਬ ਬੇਬ। ਸੁਣ ਲਓ ਗਾਣਾ, ਵਧੀਆ।

0: ਵਧੀਆ ਨਾ, ਵਧੀਆ ਭੰਗੜੇ ਵਾਲਾ ਗੀਤ ਹੈ। ਸੋ ਪ੍ਰੋਗਰਾਮ ਹੈ ਪੰਜਾਬੀ ਦਾ, ਐਂਡ ਸਟੂਡੀਓ ਦਾ ਫੋਨ ਨੰਬਰ ਆਪਣਾ 9056733337905673337 ਤੇ ਗੱਲਬਾਤ ਤੁਹਾਡੀ ਇੱਥੇ ਸਾਡੀ ਹੋ ਰਹੀ ਹੈ। ਸੋ ਹਰਕੀਰਤ ਸੰਘਾ ਮੁੰਡਾ ਯਾਰ ਵਧੀਆ ਕੰਮ ਕਰ ਰਿਹਾ, ਮੈਂ ਇਹਦੇ ਮਿਊਜ਼ਿਕ ਦਾ ਫੈਨ ਹਾਂ। ਐਂਡ ਪੈਸ਼ਨ ਰੂਫਿੰਗ, ਨਵੀਂ ਰੂਫ ਲੱਗਣ ਵਾਲੀ ਹੈ, ਰੂਫ ਦੀ ਕੋਈ ਰਿਪੇਅਰ ਹੋਣ ਵਾਲੀ ਹੈ, ਤਾਂ ਪੈਸ਼ਨ ਰੂਫਿੰਗ ਦੇ ਗੁਰਲਾਲ ਭਾਅ ਜੀ ਨੂੰ ਫੋਨ ਤੁਸੀਂ ਜ਼ਰੂਰ ਕਰੋ। ਗੁਰਲਾਲ ਭਾਅ ਜੀ ਇੱਕ ਤਾਂ ਫੁੱਲੀ ਇੰਸ਼ਰਡ ਕੰਪਨੀ ਇਹਨਾਂ ਦੀ, ਵਧੀਆ ਰੂਫ ਦਾ ਤੁਹਾਨੂੰ ਇੱਕ ਤਾਂ ਡਿਸਕਾਊਂਟ ਵੀ ਦੇਣਗੇ, ਅਤੇ ਰੂਫ ਇੱਕ ਐਸੀ ਚੀਜ਼ ਹੈ ਤੁਸੀਂ ਯਾਰ ਕਿੰਨਾ ਡਿਲੇ ਕਰ ਲਓਗੇ। ਜੇ ਤੁਹਾਡੀ ਛੱਤ 25-30 ਸਾਲ ਪੁਰਾਣੀ ਹੈ, ਹੁਣ ਲੀਕ ਹੋ ਰਹੀ ਹੈ, ਗਲੀ ਪਈ ਹੈ, ਤੁਸੀਂ ਯਾਰ ਚੇਂਜ ਕਰਾ ਲਓ, ਅਗਲੇ 25-30 ਸਾਲ ਤੁਸੀਂ ਵਧੀਆ ਆਰਾਮ ਨਾਲ ਐਸ਼ ਕਰੋ। ਸੋ ਪੈਸ਼ਨ ਰੂਫਿੰਗ ਵਧੀਆ ਬੰਦੇ ਨੇ, ਮੈਂ ਖੁਦ ਯੂਜ਼ ਕੀਤਾ ਇਹਨਾਂ ਨੂੰ। 6479199434 ਫੋਨ ਨੰਬਰ ਹੈ, 6479199913 6479199413 ਪੈਸ਼ਨ ਰੂਫਿੰਗ ਦੀ ਟੀਮ ਦੇ ਨਾਲ ਕਰੋ ਸੰਪਰਕ, ਅਤੇ ਵਧੀਆ ਸੇਵਾਵਾਂ ਨੇ, ਵਧੀਆ ਬੰਦੇ ਨੇ, ਭਰੋਸੇ ਵਾਲੇ ਬੰਦੇ ਨੇ, ਅਤੇ ਇੰਸ਼ੋਰਡ ਕੰਪਨੀ ਹੈ। ਹੋਰ ਦੱਸੋ ਕੀ ਚਾਹੀਦਾ ਹੈ। ਜੇ ਤੁਸੀਂ ਕਿਸੇ ਬਿਲਡਰ ਦੀ ਅਗਰੀਮੈਂਟ ਦੇ ਵਿੱਚ ਫਸ ਚੁੱਕੇ ਹੋ, ਤੁਸੀਂ ਘਰ ਲੈ ਲਿਆ, ਹੁਣ ਤੁਹਾਡੇ ਤੋਂ ਘਰ ਕਲੋਜ਼ ਨਹੀਂ ਹੋ ਰਿਹਾ, ਤੁਹਾਨੂੰ ਡਰ ਹੈ ਕਿ ਯਾਰ ਬਿਲਡਰ ਤਾਂ ਸਾਡੇ ਮਗਰ ਆਊਗਾ, ਸਾਨੂੰ ਡਿਪੋਜ਼ਿਟ ਤੱਕ ਨਹੀਂ ਮੋੜਨਾ, ਫਿਕਰ ਨਾ ਕਰੋ, ਕਾਲ ਕਰੋ ਤੁਸੀਂ ਜੇ ਗਿੱਲ ਹੋਰਾਂ ਨੂੰ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ ਦੇ ਨਾਲ, ਇਹ ਤੁਹਾਨੂੰ ਗਾਈਡ ਕਰਨਗੇ, ਕੰਸਲਟ ਕਰਨਗੇ, ਟੌਪ ਦੇ ਵਕੀਲਾਂ ਨਾਲ ਕੰਮ ਕਰਦੇ ਆ, ਅਤੇ ਤੁਹਾਨੂੰ ਬਿਲਡਰ ਦੀਆਂ ਅਗਰੀਮੈਂਟਸ ਚੋਂ ਛੁਟਕਾਰਾ ਦਿਵਾਉਂਦੇ ਨੇ। ਇਹਨਾਂ ਨੇ ਬੜੇ ਲੋਕਾਂ ਦੀ ਮਦਦ ਕੀਤੀ ਹੈ ਬਿਲਡਰਾਂ ਦੀਆਂ ਅਗਰੀਮੈਂਟਾਂ ਕੈਂਸਲ ਕਰਨ ਦੇ ਵਿੱਚ, ਡਿਪੋਜ਼ਿਟ ਵੀ ਇਹਨਾਂ ਨੇ ਬੜੇ ਲੋਕਾਂ ਦਾ ਮੰਡਵਾਇਆ, ਤੁਹਾਡਾ ਵੀ ਡਿਪੋਜ਼ਿਟ ਮੰਡਵਾ ਸਕਦੇ ਆ। ਇੱਕ ਵਾਰ ਕਾਲ ਕਰਕੇ ਆਪਣਾ ਸਿਚੁਏਸ਼ਨ ਡਿਸਕਸ ਕਰੋ, ਬਿਲਡਰ ਤੋਂ ਪ੍ਰੋਪਰਟੀ ਲੈ ਲਈ, ਹੁਣ ਕਲੋਜ਼ਿੰਗ ਨਹੀਂ ਹੋ ਰਹੀ, ਤੁਸੀਂ ਫਸ ਚੁੱਕੇ ਹੋ, ਇੱਕ ਵਾਰ ਇਹਨਾਂ ਨੂੰ ਫੋਨ ਕਰ ਲਓ, ਇਹਨਾਂ ਨੂੰ ਮਿਲਣ ਦਾ ਕੋਈ ਕੋਸਟ ਨਹੀਂ। ਨੰਬਰ ਹੈ 6479716 1987 6479716 1987। ਜੇ ਗਿੱਲ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ, 6477161987 ਨੰਬਰ ਹੈ। ਵੈਰੀ ਗੁੱਡ ਜੀ। 4431 ਹੈਲੋ
1: ਹੈਲੋ ਸਤਿ ਸ਼੍ਰੀ ਅਕਾਲ, ਕੀ ਹਾਲ ਹੈ?
0: ਵਧੀਆ ਜੀ, ਵਧੀਆ, ਕਿਵੇਂ ਹੋ?
1: ਬਸ ਠੀਕ। ਕੱਲ ਮੈਂ ਲਾਉਂਦਾ ਸੀ ਕਾਲ, ਥੋੜਾ ਚੱਲਦਾ ਨਹੀਂ ਸੀ ਨੰਬਰ।
0: ਹਾਂ, ਅੱਜ ਫਿਰ ਚਲਾ, ਉਹ ਨੰਬਰ ਸਾਡਾ ਆਪਣੇ ਹਸਪੀਟਲ ਗਿਆ ਹੋਇਆ ਸੀਗਾ,
1: ਉਹ ਕੱਲ ਵਾਲੇ ਗਾਣਾ ਸੀਗਾ ਗੁਰਦਾਸ ਮਾਨ ਦਾ, ਮਾਮਲਾ ਗੜਬੜ।
0: ਹਾਂ, ਮੈਂ ਲਾਇਆ ਨਹੀਂ ਯਾਰ, ਮੈਨੂੰ ਦੋ ਚਾਰ ਜਣੇ ਨੇ ਕਿਹਾ।
1: ਬਹੁਤ ਸੋਹਣਾ ਤੁਸੀਂ ਗਾ ਕੇ, ਕੱਲਾ ਕੱਲਾ ਉਹ ਜਿਹੜੇ ਕੱਲ ਵਾਲੇ ਟੌਪਿਕ ਤੇ ਕੱਲੀ ਕੱਲੀ ਗੱਲ ਢੋਕਦੀ ਹੈ।
0: ਕੱਲ ਵਾਲੇ ਟੌਪਿਕ ਤੇ ਮੈਂ ਕੱਲ ਇੱਕ ਨੰਬਰ ਹੋਰ ਬੋਲ ਰਿਹਾ ਸੀ। ਤੁਸੀਂ ਕੱਲ ਬਾਰੇ ਟੌਪਿਕ ਬਾਰੇ ਕੀ ਕਹਿਣਾ ਚਾਹੁੰਦੇ ਹੋ? ਬਹੁਤ ਸ਼ੁਕਰੀਆ, ਧੰਨਵਾਦ, ਥੈਂਕ ਯੂ। ਕੱਲ ਵਾਲਾ ਗਾਣਾ ਵੀ ਸੁਣਾਉਂਦੇ ਆ, ਤੁਸੀਂ ਮੈਨੂੰ ਦਿਓ 2 ਮਿੰਟ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475041557। ਜੇ ਤੁਸੀਂ ਜਾਣਾ ਹੋਵੇ ਕਿਸੇ ਵੀ ਟੋਰਾਂਟੋ ਆਈਲੈਂਡਸ ਨੂੰ, ਸੈਂਟਰ ਆਈਲੈਂਡ, ਵਾਰਡਸ ਆਈਲੈਂਡ ਜਾਂ ਹੈਨਲਿਨਸ ਪੁਆਇੰਟ, ਤਾਂ ਲੈ ਕੇ ਜਾਓ T.Water ਟੈਕਸੀ। ਫੇਰੀ ਦੀਆਂ 2-3 ਘੰਟੇ ਦੀਆਂ ਲਾਈਨਅਪਸ ਤੋਂ ਬਚੋ ਅਤੇ ਲੈ ਕੇ ਜਾਓ ਆਪਣੀ ਪ੍ਰਾਈਵੇਟ T.Water ਟੈਕਸੀ। T.Water ਟੈਕਸੀ ਦੀ ਡਾਕ ਲੋਕੇਟਡ ਹੈ 1 ਕੁਈਨਸ ਕੀ ਈਸਟ ਤੇ, ਯੰਗ ਅਤੇ ਕੁਈਨਸ ਕੀ ਈਸਟ ਦੇ ਬਿਲਕੁਲ ਕੋਰਨਰ ਤੇ। ਮਾਮੂਲੀ ਜਿਹਾ ਰੇਟ ਅਤੇ ਆਰਾਮ ਨਾਲ ਰਾਜਿਆਂ ਵਾਂਗ ਜਾਓ ਆਪਣੀ ਪ੍ਰਾਈਵੇਟ ਵਾਟਰ ਟੈਕਸੀ ਤੇ। T.Water ਟੈਕਸੀ 6473708368। ਇਹਨਾਂ ਦੀ ਡਾਕ ਤੇ ਪਾਰਕਿੰਗ ਵੀ ਅਵੇਲੇਬਲ ਹੈ, ਉੱਥੋਂ ਤੁਸੀਂ ਆਪਣੀਆਂ ਟਿਕਟਸ ਵੀ ਬਾਏ ਕਰ ਸਕਦੇ ਹੋ ਕੈਸ਼ ਜਾਂ ਕ੍ਰੈਡਿਟ ਕਾਰਡ ਦੇ ਨਾਲ। T.Water ਟੈਕਸੀ ਦੀ ਐਪ ਵੀ ਡਾਊਨਲੋਡ ਕਰੋ। T.Water ਟੈਕਸੀ, ਦ ਬੈਸਟ ਵੇ ਟੂ ਗੋ ਟੂ ਸੈਂਟਰ ਆਈਲੈਂਡ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475041557।
2: राजधानी राजधानी राजधानी।
3: इस रक्षा बंधन राजधानी लेकर आए हैं भाई बहन एंड ब्लेसिंग्स गिव अवे। जीतो इलेक्ट्रिक स्कूटर, प्लेस्टेशन 5, डायसन एयर रैप, निंटेंडो स्विच, रेबान मेटा ग्लासेस और भी बहुत सारे एक्साइटिंग प्राइजेस।
4: राजधानी की किसी भी लोकेशन पर विजिट करें, परचेज करें 12 से 29 अगस्त तक। QR कोड स्कैन करके अपनी इन्फो और एंट्री सबमिट करें।
3: 26 लोकेशंस अक्रॉस कनाडा।
5: फॉर मोर इन्फॉर्मेशन विजिट rajdhanisweets.ca।
0: वाह, राजधानी नंबर 1 G6129 बवन जी की हाल है?
1: हाँ जी, नवीन जी, हाल चाल
0: बढ़िया? किवें हो?
1: बढ़िया भाई, मैं बस सोचे के चलो पूछ ला मैं क्या किवें रही तुम्हारी छुट्टियां।
0: छुट्टियां बढ़िया यार, छुट्टियां बल्ले बल्ले, छुट्टियां कितने माड़ियां होंदियां?
1: छुट्टियां
0: मैनु याद है तुसी गए सी ना गुजरात काफी टाइम ले।
1: हां जी हां जी हां जी भाई।
0: चलो वधिया यार बवन, होर सुनाओ काम काज किवें आ? ठीक है सर, ला दिने। ठीक ठाक मौसम किवें बाहर?
1: बाहर बस धूप निकली हुई है।
0: ठीक है, थोड़ी किसी नाल कोई लड़ाई नहीं बट किसी रिश्तेदार नाल कोई है भी थोड़ी बनदी नहीं हैगी?
1: ओके,
0: हैगी है थोड़ी कोई रिश्तेदार नाल भी जिहदे नाल नहीं बनदी?
1: भाई जी हुण जे इहदा मैं मतलब तुहानूं मैं प्रॉपर जवाब दवां तां ज्यादातर रिश्तेदार नाल घट ही बनदी हुंदी आ, ज्यादातर लोकां दी मेरी जी इदां ही आपां
0: घट ही बनदी आ
1: दूरों ही आपां। हां जी हां जी, दूरों ही आपां हाय हलो रख्या होया।
0: कोई कोई है रिश्तेदार जिहदे नाल बिलकुल जमा भी नहीं बनदी?
1: हां जी हैगे, बट फिर भी आपां नूं बुलाउणा तां पैंदा ही है क्योंकि
0: रिश्तेदार है जिदे नाल थोड़ी जमा ही नहीं बनदी, तुसी उस दे फ्यूनरल ते फिर भी जाओगे या नहीं?
1: हां भाई उत्थे जाना चाहिए था या।
0: अच्छा,
1: भावें हुण हां मेरा हुण मन इवें इदा है कि भाई हुण ब्याह वगैरह आ एक टाइम ते तुसी नहीं जाओगे वो ठीक है चल जाऊगा, बट जे हुण थोड़ा रिश्तेदार है मीन्स के थोड़ा जे ब्लड रिलेट करता है
0: परिवार दा जिहड़ा एक जी है उन्हां दी मौत हो जांदी है। ठीक है, सपोज करो एक मुंडा ते उहदे डैडी दी डैथ हो जांदी है ते उहदा जिहड़ा डैडी है उहदे कुछ रिश्तेदार ने जिन्हां नाल उहदी बिलकुल ही नहीं सी बनदी ते हुण उह रिश्तेदार घरे आए अफसोस करन ते मुंडे ने मुंडे दी मां ने सारे परिवार ने कहता भी तुसी नहीं साडे घरे बढ़ सकदे, साडे तुसी बंदे नूं ज्यौंदे जी नहीं बुलाया, हुण की तुसी करना आके? की इदां दी सोच ठीक है थोड़े ख्याल च या नहीं? यार बिलकुल गलत गल है, की है थोड़ा ओपीनियन? नंबर है अपना स्टूडियो दा 905-673-3337 मैं दस रहा सी के कुछ एक परिवार ने जिन्हां नाल इह होया भी उन्होंने कई लोगों नूं ना फ्यूनरल च वड़न दिता ना उन्होंने घरे अफसोस करन आउण दिता। हुण बवन होणा ने कहा कि नहीं यार ਜੇ ਯਾਰ ਕਿਸੇ ਦੀ ਡੈਥ ਹੀ ਹੋ ਗਈ ਤਾਂ ਐਂ ਕਿਵੇਂ ਤੁਸੀਂ ਨਹੀਂ ਜਾਓਗੇ? ਸੋ ਨੰਬਰ ਹੈ ਆਪਣਾ 905-673-3337, 905-673-3337। ਤੁਹਾਡਾ ਸਭ ਦਾ ਕੀ ਓਪੀਨੀਅਨ ਹੈ? ਹੁਣ ਜਿਵੇਂ ਬਵਨ ਹੁਣ ਨੇ ਤਾਂ ਕਹਿਤਾ ਕਿ ਹਾਂ ਯਾਰ ਅਸੀਂ ਤਾਂ ਜ਼ਰੂਰ ਜਾਵਾਂਗੇ, ਬਹੁਤ ਸਾਰੇ ਲੋਕ ਨੇ ਕਹਿਣਗੇ ਨਹੀਂ ਯਾਰ ਅਸੀਂ ਕੀ ਕਰਨਾ ਜਾ ਕੇ ਇਹੋ ਜਿਹੇ ਬੰਦੇ ਦੇ। ਸੋ ਥੋੜੀਆਂ ਥੋੜੀਆਂ ਕਾਲਾਂ ਲੈਂਦੇ ਹਾਂ, 905-673-3337। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475051557, 6475045-1557। ਹਾਂ ਜੀ 4564। ਹੈਲੋ ਜੀ,
6: ਹੈਲੋ,
0: ਹਾਂਜੀ ਹਾਂਜੀ
6: ਹਾਂਜੀ, ਜਿਹੜਾ ਨਵੀਂ ਤੁਸੀਂ ਦੱਸਿਆ, ਮੈਂ ਤਾਂ ਮਤਲਬ ਉਹਨਾਂ ਜਿਹਨੇ ਕਿਹਾ ਨਾ ਵੀ ਤੁਸੀਂ ਇੱਥੇ ਨਹੀਂ ਆ ਸਕਦੇ, ਠੀਕ ਕੀਤਾ। ਅਗਰ ਤੁਸੀਂ ਜੀਨੇ ਜੀ ਕਿਸੇ ਨਾਲ ਮਿਲਣਾ ਨਹੀਂ ਤੇ ਮਰਿਆਂ ਦੇ ਉੱਤੇ ਜਾਣ ਦਾ ਤਾਂ ਕੋਈ ਫਾਇਦਾ ਹੀ ਨਹੀਂ ਹੈਗਾ।
0: ਪਰ ਨਾਲੇ ਤਾਂ ਕਹਿੰਦੇ ਕਿ ਚਲੋ ਜਦੋਂ ਬੰਦਾ ਤੁਰ ਜਾਂਦਾ ਤਾਂ ਸਾਰਾ ਕੁਝ ਮਾਫ ਕਰ ਦੋ।
6: ਹਾਂਜੀ,
0: ਨਾਲੇ ਤਾਂ ਆਪਾਂ ਕਹਿੰਦੇ ਕਿ ਜਦੋਂ ਬੰਦਾ ਤੁਰ ਗਿਆ ਤਾਂ ਕੋਈ ਨਾ ਸਾਰਿਆਂ ਨੂੰ ਮਾਫ ਹੀ ਕਰ ਦੋ।
6: ਮਰ ਉਹ ਤਾਂ ਮਰ ਗਿਆ, ਉਹਨੇ ਵਿਚਾਰੇ ਨੇ ਕੀ ਮਾਫ ਕਰਨਾ? ਪਹਿਲਾਂ ਤਾਂ ਤੁਸੀਂ ਅਗਲੇ ਦੇ ਬੱਚਿਆਂ ਨੂੰ ਜਾਂ ਰਿਸ਼ਤੇਦਾਰਾਂ ਨੂੰ ਪੁੱਛਿਆ ਨੀ, ਤੇ ਫੇਰ ਜਾਣ ਦਾ ਤਾਂ ਕੋਈ, ਮੈਨੂੰ ਤਾਂ ਨੀ ਲੱਗਦਾ ਵੀ, ਮੈਂ ਤਾਂ ਆਪ ਇਹ ਕਹੂੰਗੀ ਵੀ ਨਹੀਂ ਕੋਈ ਮਤਲਬ
0: ਨਹੀਂ ਜਾਣਾ ਚਾਹੀਦਾ। ਚਲੋ ਠੀਕ ਹੈ। ਸੋ ਇਹ ਕਹਿੰਦੇ ਕਿ ਨਵੀਂ ਬਿਲਕੁਲ ਨਹੀਂ ਜਾਣਾ ਚਾਹੀਦਾ, ਤੇ ਪਰ ਪਤਾ ਨਹੀਂ ਯਾਰ ਆਪਣੇ ਸਿਆਣੇ ਨਹੀਂ ਸੀ ਕਹਿੰਦੇ ਕਿ ਜਦੋਂ ਇੱਦਾਂ ਦਾ ਕੋਈ ਮੂਮੈਂਟ ਹੀ ਆ ਗਿਆ ਯਾਰ ਫਿਰ ਖੁੱਲ੍ਹਾ ਦਿਲ ਰੱਖੋ, ਦਰਵਾਜ਼ੇ ਓਪਨ ਰੱਖੋ ਤੇ ਮਾਫ ਕਰੀ ਚੱਲੋ ਸਾਰਿਆਂ ਨੂੰ। 9390 ਹਾਂਜੀ ਵੀਰੇ, ਕੀ ਹਾਲ ਆ? ਵਧੀਆ ਕੀ ਹਾਲ ਆ
7: ਵੀਰੇ? ਉਹਨਾਂ ਬਿਲਕੁਲ ਸਹੀ ਕੀਤਾ, ਜਦੋਂ ਬੰਦੇ ਨਾਲ ਪਹਿਲਾਂ ਕੋਈ ਬੋਲ ਚਾਲ ਹੀ ਨੀ, ਉਹਦੇ ਜਿੰਦੇ ਜੀ ਨੀ, ਉਹਦੇ ਪਹੁੰਚੇ ਜੀ ਬਣਾਇਆ ਤਾਂ ਕਹਿੰਦੇ ਮਰਨ ਤੋਂ ਬਾਅਦ ਕਿੱਥੇ ਲੋਕਾਂ ਸਾਹਮਣੇ ਚੰਗਾ ਬਣੇ ਨੂੰ ਜਾਣਾ। ਵਧੀਆ ਕੀਤਾ ਉਹਨਾਂ ਨੇ, ਏਦਾਂ ਹੀ ਹੋਣਾ ਚਾਹੀਦਾ ਸਾਰਿਆਂ ਨੂੰ।
0: ਹੁਣ ਤੁਹਾਡੇ ਰਿਸ਼ਤੇਦਾਰ ਕੋਈ ਹੋਣਗੇ ਜਿਹਨੇ ਨਾਲ ਤੁਹਾਡਾ ਤੁਹਾਡੀ ਨਹੀਂ ਬਣਦੀ, ਤੁਸੀਂ ਜਾਓਗੇ ਨੀ ਉਹਨਾਂ ਦੇ ਫਿਊਨਰਲ ਉਸਤੇ?
7: ਵੀਰੇ ਜਿੰਨਾ ਨਾਲ ਮੈਂ ਬਿਲਕੁਲ ਕੱਟ ਆਫ, ਉਹਨਾਂ ਨੇ ਬਿਲਕੁਲ ਨੀ ਜਾਊਂਗਾ।
0: ਪੱਕੀ ਗੱਲ ਆ, ਤੁਸੀਂ ਐਵੇਂ ਕਹਿ ਰਹੇ ਹੋ?
7: ਪੱਕੀ ਗੱਲ ਆ, ਜਿਹੜੀ ਜਿਹੜੀ ਗੱਲ ਕਰੀ ਦੀ ਆ ਉੱਥੇ ਸਟੈਂਡ ਰਹੀਦਾ। ਜਿਹਨਾਂ ਨੇ ਕੱਟ ਆਫ ਆ ਵੀ ਇਹਨਾਂ ਨੇ ਕੋਈ ਲੈਣਾ ਦੇਣਾ ਹੀ ਨੀ, ਉੱਥੇ ਕਰਨਾ ਕੀ? ਉਹ ਤਾਂ ਫਿਰ ਆਮ ਲੋਕਾਂ ਵਾਂਗੂ ਹੀ ਆ। ਹੁਣ ਸਾਰੀ ਦੁਨੀਆਂ ਜਾਣ ਚ ਕੋਈ ਕਦੀ ਕੋਈ ਨਾ ਕੋਈ ਚੱਲ ਜਾਂਦਾ ਤਾਂ ਸਾਰੇ ਤੁਰੇ ਫਿਰੋ, ਫਿਊਨਰਲ ਰੂਮ ਖੁੱਲਾ, ਜਾਓ ਸਾਰੇ ਸੋਚ ਕਰੋ ਜਾ ਕੇ। ਇਹ ਤਾਂ ਬੰਦਾ ਉੱਥੇ ਹੀ ਜਾਂਦਾ ਜਿੱਥੋਂ ਵੀ ਦੁੱਖ ਸਾਂਝਾ ਕਰਨਾ ਹੁੰਦਾ। ਜੇ ਤੁਸੀਂ ਲੋਕਾਚਾਰੀ ਲਈ ਜਾਣਾ ਵੀ ਲੋਕੀ ਕਹਿੰਦੇ ਦੁਰ ਫੜੇ ਨੂੰ ਹਜੇ ਜਾਣਦਾ ਹੀ, ਬਸ ਜਦੋਂ ਜਿੰਦੇ ਬੰਦੇ ਨੂੰ ਨੀ ਬੁਲਾਇਆ ਬਾਅਦ ਚ ਜਾਣ ਦਾ ਕੀ ਫਾਇਦਾ? ਇਸ ਕਰਕੇ ਬਾਕੀ ਲੋਕੀ ਡਿਪਲੋਮੈਟ ਚੱਲਦੇ ਆ, ਠੀਕ ਹੈ ਨਾ, ਉਹ ਦੁਨੀਆਦਾਰੀ ਲਈ ਜੀ ਜਾਂਦੇ ਆ ਵੀ ਬਸ ਵੀ ਲੋਕੀ ਕੀ ਕਹਿਣਗੇ, ਉਹ ਜਿੰਦੇ ਜੀ ਤੇ ਤੁਹਾਡੇ ਕੋਲ ਟਾਈਮ ਕੱਢਣਾ ਹੋਇਆ। ਹਾਂਜੀ, ਵਿਚਾਰਾ ਚੱਲ ਗਿਆ, ਉਹਨੇ ਤੁਹਾਨੂੰ ਵੇਖਣਾ ਰੋਲਾ, ਹੁਣ ਤੁਸੀਂ ਆਏ ਆ ਕਿ ਨਹੀਂ ਆਏ।
0: I don't know,
7: ਤੁਹਾਡਾ ਕੀ ਇੱਥੇ?
0: ਮੈਂ ਯਾਰ ਮੈਂ ਚਲਾ ਜਾਊਂਗਾ ਜਸਟ ਟੂ ਸ਼ੋ ਰਿਸਪੈਕਟ ਫੈਮਿਲੀ ਨੂੰ। ਮੇਬੀ ਮੇਰਾ ਸਾਰਿਆਂ ਦੀਆਂ, ਦੇਖੋ ਤੁਹਾਡੀ ਗੱਲ ਸੁਣ ਕੇ ਹੋਰ ਲੋਕਾਂ ਦੀਆਂ ਗੱਲਾਂ ਸੁਣ ਕੇ ਹੋ ਸਕਦਾ ਕਿ ਮੈਂ ਮੇਬੀ ਚੇਂਜ ਹੋ ਜਾਵਾਂ।
7: ਚਲੋ ਠੀਕ ਆ, ਆਪਦਾ ਆਪਦਾ ਓਪੀਨੀਅਨ ਆ, ਕੋਈ ਹੋ ਸਕਦਾ ਮੈਂ ਵੀ ਗਲਤ ਹੋ ਸਕਦਾ, ਕਈ ਲੋਕੀ ਕਹਿ ਲੈ ਆ ਕਿੱਦਾਂ ਦਾ ਬੰਦਾ ਵੀ ਸਿੱਧਾ ਹੀ ਕਹੀ ਜਾਂਦਾ, ਆਪਦਾ ਆਪਦਾ ਸੋਚ
0: ਨਹੀਂ। ਚਲੋ ਤੁਸੀਂ ਦੇਖੋ ਭਾਜੀ, ਮੇਨ ਗੱਲ ਇਹ ਹੈ ਕਿ ਤੁਸੀਂ ਓਨੈਸਟੀ ਦੇ ਨਾਲ ਦੱਸ ਰਹੇ ਹੋ, ਹੁਣ ਹੋ ਸਕਦਾ ਮੈਂ ਵੀ ਮੇਬੀ ਉੱਤੋਂ ਉੱਤੋਂ ਕਹਿ ਰਿਹਾ ਤੇ ਬਾਅਦ ਚ ਮੈਂ ਕਹਾਂ ਨਹੀਂ ਯਾਰ ਮੇਰੀ ਗੱਲ ਗਲਤ ਸੀਗੀ।
8: ਨਵੀ ਮੈਂ ਤਾਂ ਆਪ ਜਿਹੜੇ ਦੋ ਹੁਣ ਕਾਲਰ ਸੀ, ਮੈਂ ਤਾਂ ਆਪ ਇਹਨਾਂ ਨਾਲ ਸਹਿਮਤ ਆ। ਜਿਹਦੇ ਨਾਲ ਤੁਹਾਡੀ ਬੋਲ ਚਾਲ ਨੀ, ਉਹਦੇ ਫਿਊਨਰਲ ਤੇ ਜਾਣ ਦਾ ਕੋਈ ਮਤਲਬ ਹੀ ਨੀ ਬਣਦਾ, ਕਿਉਂਕਿ ਉਹ ਬੰਦਾ ਤਾਂ ਆਲਰੇਡੀ ਤੁਹਾਡੇ ਲਈ ਉਦੋਂ ਜਦੋਂ ਤੁਹਾਡੀ ਬੋਲ ਚਾਲ ਬੰਦ ਹੋ ਗਈ ਉਦੋਂ ਤੋਂ ਹੀ ਮਰਿਆ ਹੋਇਆ ਵਾ, ਹਨਾ, ਉਹ ਤਾਂ ਫਿਰ ਲੋਕ ਦਿਖਾਵਾ ਹੋ ਗਿਆ। ਪਰ ਜੇ ਤੁਸੀਂ ਆਪਦੇ ਜੇ ਤੁਹਾਡੇ ਚ ਇਮੋਸ਼ਨਸ ਹੈਗੇ ਆ ਤਾਂ ਤੁਸੀਂ ਉਹਨੂੰ ਜਿਉਂਦੇ ਜੀ ਜਾ ਕੇ ਉਹ ਤੋਂ ਲਾਈਕ ਜੋ ਵੀ ਆਪਦੇ ਲਾਈਕ ਤੁਹਾਡੇ ਚ ਹੈਗੀਆਂ ਗੱਲਾਂ ਉਹਨੂੰ ਤੁਸੀਂ ਰਿਜ਼ੋਲਵ ਕਰ ਲਓ ਪ੍ਰੋਬਲਮ ਨੂੰ, ਹਨਾ, ਫਿਰ ਤਾਂ ਮੈਂ ਮੰਨਦੀ ਹਾਂ। ਪਰ ਜੇ ਉਹ ਬੰਦਾ ਦੁਨੀਆਂ ਤੋਂ ਚਲਿਆ ਗਿਆ ਤੇ ਉਹ 10 ਸਾਲ ਤੁਸੀਂ ਉਹਦੇ ਨਾਲ ਬੋਲੇ ਨੀ, ਉਹ ਤਾਂ 10 ਸਾਲ ਦਾ ਤੁਹਾਡੇ ਲਈ ਮਰਿਆ ਹੋਇਆ।
0: ਠੀਕ ਹੈ, ਸੋ ਆਲਰੇਡੀ ਤੁਹਾਡੇ ਲਈ ਮਰਿਆ ਹੋਇਆ ਵਾਂਗ ਹੀ ਹੈ। ਨਹੀਂ ਬਣਦੀ ਤੁਸੀਂ ਚਲੇ ਗਏ ਉਹਨਾਂ ਦੀ ਫੈਮਿਲੀ ਤੁਹਾਨੂੰ ਕਹਿ ਦੇਵੇ ਕਿ ਵੀ ਤੁਹਾਡਾ ਕੋਈ ਇੱਥੇ ਕੰਮ ਨਹੀਂ ਤੁਸੀਂ ਚਲ ਜਾਓ ਇਹ ਗਲਤ ਨਹੀਂ ਗੱਲ ਹੈਗੀ
8: ਨਹੀਂ ਮੈਂ ਤਾਂ ਆਪ ਸੇਮ ਕਰੂੰਗੀ ਜੇ ਕੋਈ ਜੇ ਮੇਰੇ ਨਾਲ ਲੈ ਸੀ ਕੋਈ ਮੇਰੀ ਫੈਮਿਲੀ ਮੈਂਬਰ ਮੇਰੇ ਨਾਲ ਕੋਈ ਨਹੀਂ ਵਰਤਦਾ ਉਹ ਮੇਰੇ ਇੰਨੇ ਕਲੋਜ਼ ਫੈਮਿਲੀ ਮੈਂਬਰ ਚ ਉਹ ਉਹਦੇ ਡੈਥ ਤੇ ਫਿਰ ਉਹ ਬੰਦਾ ਆਵੇ ਤੇ ਮੈਂ ਉਹਨੂੰ ਕਹੂੰਗੀ ਵੀ ਤੂੰ ਕਾਹਦੇ ਲਈ ਆਇਆ ਵਾ
0: ਅੱਛਾ ਤੁਸੀਂ ਕਹਿ ਦੋਗੇ ਅਗਲੇ ਨੂੰ ਵੀ ਤੂੰ ਕਾਹਦੇ ਲਈ ਆਇਆ
8: ਬਿਲਕੁਲ ਬਿਲਕੁਲ ਨਵੀ ਬਿਲਕੁਲ ਕਿਉਂਕਿ ਉਹ ਤੁਹਾਡੇ ਚ ਲਾਈਕ ਉਹ ਤੁਸੀਂ
0: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਸਰਦੀ ਚ ਹੀਟ ਨੀ ਚਲਦੀ ਤੇ ਗਰਮੀ ਚ ਏਸੀ।
1: ਲੈ ਆਪਾਂ ਹੁਣੇ ਕਰਦੇ ਆ ਸੰਧੂ ਸਾਹਿਬ ਨਾਲ ਗੱਲ ਤੇ ਕਰਦੇ ਆ ਮਸਲੇ ਦਾ ਹੱਲ।
0: ਏਸੀ, ਫਰਨੇਸ, ਗੈਸ ਲਾਈਨ, ਵਾਟਰ ਹੀਟਰ ਜਾਂ ਹਿਊਮਿਡੀਫਾਇਰ ਸਰਵਿਸ ਜਾਂ ਇੰਸਟਾਲੇਸ਼ਨ, ਨਵ ਏਅਰ ਕੰਫਰਟ ਤੇ ਜਤਿੰਦਰ ਸੰਧੂ ਨੂੰ ਕਾਲ ਲਾਓ ਤੇ ਲਾਈਫ ਚ ਕੰਫਰਟ ਪਾਓ। ਕਾਲ 647-706-6640
1: 647-706-6640
2: ਨਾਲੇ ਚੋਪੜੀਆਂ ਨਾਲੇ ਦੋ ਦੋ।
3: ਆਹੋ ਜੀ ਮੈਨੂੰ ਵੀ ਪਤਾ, ਨਾਲੇ ਗਰੋਸਰੀ ਨਾਲੇ ਵਧੀਆ ਖਾਣਾ ਯਾਨੀ ਦਾਣਾ ਮੰਡੀ। ਦਾਣਾ ਮੰਡੀ ਜਿੱਥੇ ਹਰ ਤਰ੍ਹਾਂ ਦੀ ਇੰਡੀਅਨ ਗਰੋਸਰੀ, ਦਾਲਾਂ, ਮਸਾਲੇ, ਪਿਕਲਸ, ਚੌਲ, ਚਾਹ ਪੱਤੀ, ਫਰੈਸ਼ ਫਰੂਟਸ ਐਂਡ ਵੈਜੀਟੇਬਲਸ,
4: ਡੇਰੀ ਪ੍ਰੋਡਕਟਸ, ਸਨੈਕਸ, ਫਰੈਸ਼ ਚਿਕਨ, ਬੀਫ, ਗੋਟ ਮੀਟ ਸਭ ਕੁਝ ਮਿਲੂਗਾ। ਇਹਨਾਂ ਦੇ ਰੈਸਟੋਰੈਂਟ ਵਿੱਚ ਤੁਸੀਂ ਪਰੌਂਠੇ, ਚਨਾ ਭਟੂਰਾ, ਵੈਜ ਥਾਲੀ, ਵੈਜ ਬਿਰਿਆਨੀ, ਬਟਰ ਚਿਕਨ ਵਿਦ ਨਾਨ ਦਾ ਸਵਾਦ ਲਓ।
3: ਇੱਕ ਵਾਰ ਆਉਂਗੇ ਤੇ ਬਾਰ ਬਾਰ ਆਉਂਗੇ।
4: ਅਨਬੀਟੇਬਲ ਪ੍ਰਾਈਸਿਸ, ਸੇਲ ਆਲ ਟਾਈਮ। ਦਾਣਾ ਮੰਡੀ, 1729 ਕੁਈਨ ਸਟਰੀਟ, ਈਸਟ ਬ੍ਰੈਂਪਟਨ, ਮੇਜਰ ਇੰਟਰਸੈਕਸ਼ਨ, ਕੁਈਨ ਐਂਡ ਬ੍ਰੈਮਲੇ।
3: ਕਾਲ ਗਗਨ ਔਰ ਗੁਰਿੰਦਰ ਐਟ 905-286-9257।
5: ਓਏ ਟਰੱਕ ਕਾਲਾ ਲਿਆ, ਜਦੋਂ ਵੇਖੋ ਇਹਦੀਆਂ ਕਮਾਨੀਆਂ ਇਟਲੀਆਂ ਰਹਿੰਦੀਆਂ, ਕੀ ਕਰਾਂ
6: ਮੈਂ। ਸੁਣਿਆ ਜੀ ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ GTA ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ, PNJ ਸਪ੍ਰਿੰਗ ਵੀਲ ਅਲਾਈਨਮੈਂਟ।
7: ਪਹੁੰਚੋ 5330 ਬ੍ਰੈਡਕੋ ਬੁਲੇਵਾਰਡ, ਮਿਸੀਸਾਗਾ, ਮੇਨ ਇੰਟਰਸੈਕਸ਼ਨ, ਡਿਕਸੀ ਐਂਡ ਮੈਥਸਨ।
8: ਇੱਥੇ ਪੀ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ। ਇੰਨਾ ਹੀ ਨਹੀਂ, 4-wheelers ਅਤੇ 18-wheelers ਦੇ ਟਾਇਰਸ ਦਾ ਖਾਸ ਪ੍ਰਬੰਧ ਵੀ ਹੈ। ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ,
6: ਕਾਲ ਕਰੋ JN ਗੈਰੀ ਨੂੰ
8: 905-459-5533,
6: 905-459-5533
8: PNJ ਸਪ੍ਰਿੰਗ ਵੀਲ ਅਲਾਈਨਮੈਂਟ।

0: 799-8877 sofastudio.ca। थैंक यू जी।
1: ओए साल ता इंश्योरेंस बहुत महंगी होगी, कार ते ऑटो दी इंश्योरेंस दी किश्तां ने सारा बजट हिलाता।
2: ओ जी, अमनदीप कौर इंश्योरेंस एडवाइजर दे हुंदिया कोई फिकर नहीं, ए देन के बेस्ट रेट्स इन द मार्केट विद फुल कवरेज।
1: होम, ऑटो, कमर्शियल, ट्रकिंग ते बिजनेस इंश्योरेंस ले कॉल करो इंश्योरेंस एडवाइजर अमनदीप कौर होरानो एट 416-618-2761 416-618-2761।
3: ਵਿੱਚ ਪਿਓਰ ਪੰਜਾਬੀ ਖਾਣਿਆਂ ਅਤੇ ਸਵੀਟਸ ਲਈ ਮਸ਼ਹੂਰ ਪਿਓਰ ਪੰਜਾਬੀ ਸਵੀਟਸ ਐਂਡ ਰੈਸਟੋਰੈਂਟ
4: ਡਾਈਨਿੰਗ ਟੇਕ ਆਊਟ ਕੇਟਰਿੰਗ ਲਾਈਵ ਟਰੱਕ ਲਿਆ ਕੇ ਤੁਹਾਡੀ ਕਾਰ ਕੇਟਰਿੰਗ ਦੀ ਸਰਵਿਸਿਜ਼ ਦਿੰਦੇ ਨੇ।
3: ਵੈਜ ਨਾਨ ਵੈਜ ਕੇਟਰਿੰਗ, ਤਾਜ਼ੀਆਂ ਸਵਾਦਲੀਆਂ ਮਿਠਾਈਆਂ ਤੇ ਜ਼ਾਇਕੇਦਾਰ ਖਾਣੇ ਲਈ ਇੱਕੋ ਇੱਕ ਨਾਮ ਪਿਓਰ ਪੰਜਾਬੀ। ਸਾਂਝਾ ਵਿਰਸਾ ਰੇਡੀਓ ਦਾ ਰੈਫਰੈਂਸ ਦੇਣ ਤੇ ਪਾਓ 10% ਡਿਸਕਾਊਂਟ।
4: ਅੱਜ ਹੀ ਵਿਜ਼ਿਟ ਕਰੋ 4025 ਬ੍ਰੈਂਡਨ ਗੇਟ ਡਰਾਈਵ ਮਿਸੀਸਾਗਾ ਪਿਓਰ ਪੰਜਾਬੀ 647-338-9172। ਕਾਲ ਕਰੋ ਗੁਰਜੀਤ ਰੰਧਾਵਾ ਨੂੰ 6473389172।
5: ਲੇਡੀਜ਼ ਐਂਡ ਜੈਂਟਲਮੈਨ, ਯੂ ਆਰ ਨਾਟ ਰੈਡੀ ਫਾਰ ਦਿਸ।
6: ਪਰ ਹੁਣ ਤੁਹਾਨੂੰ ਕਾਰ ਲੈਣ ਲਈ ਰੈਡੀ ਕਰਨਗੇ ਮੋਰਗੇਜ ਦੇ ਕਿੰਗ ਗਿਰੀਸ਼ ਸ਼ਰਮਾ।
7: ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਰੀਫਾਈਨਾਂਸਿੰਗ, ਡੈਟ ਕੰਸੋਲੀਡੇਸ਼ਨ, ਸੈਕਿੰਡ ਥਰਡ ਮੋਰਗੇਜਸ, ਪ੍ਰਾਈਵੇਟ ਫੰਡਸ,
6: ਸਭ ਲਈ ਯਾਦ ਰੱਖੋ ਗਿਰੀਸ਼ ਸ਼ਰਮਾ। ਪ੍ਰੀ ਅਪਰੂਵਲ ਹੀ ਨਹੀਂ, ਕਲੋਜ਼ਿੰਗ ਤੱਕ ਦੇਣਗੇ ਪੂਰਾ ਸਾਥ। ਡੀਲਿੰਗ ਵਿਦ ਆਲ ਬੈਂਕ।
7: ਕਾਲ 6476068110
6: ਔਰ ਵਿਜ਼ਿਟ sharmamortgages.com।
8: स्टीफन फर्नीचर की धमाकेदार फेस्टिवल सीजन सेल। इस साल फेस्टिवल सीजन में अपने घर को भी जरूर सजाइए। अपने मनपसंद बेस्ट क्वालिटी हाई एंड ब्रांडेड फर्नीचर पे कोई भी रीजनेबल ऑफर एक्सेप्टेबल होगा, तो फिर आज ही स्टीफन फर्नीचर आए और अपने घर को स्टीफन फर्नीचर के बड़े बड़े ब्रांडेड फर्नीचर पे बड़ी बड़ी डील्स का फायदा जरूर उठाएं। सर्विंग सिंस 1992, फाइनेंसिंग ऑप्शन अवेलेबल। टू लोकेशंस टू सर्व यू, 2575 स्टील एवेन्यू ईस्ट ब्रैम्पटन, 905-790-0560, 6 Marconi Court, Bolton, 905-951-9394। Stephen Furniture की धमाकेदार फेस्टिवल सीजन से।
9: ਟਰੱਕ ਐਕਸੀਡੈਂਟ ਤੇ ਰੱਬ ਨੇ ਹੱਥ ਦੇ ਕੇ ਬਚਾ ਲਿਆ
10: ਤੇ ਘਰ ਦੇ ਖਰਚਿਆਂ ਨੂੰ ਹਰਜੀਤ ਜੰਜੂਆ ਦੀ ਡਿਸਐਬਿਲਿਟੀ ਇੰਸ਼ੋਰੈਂਸ ਨੇ ਸੰਭਾਲਿਆ। ਆਪਣੇ ਭਵਿੱਖ ਨੂੰ ਸੁਰੱਖਿਅਤ ਕਰਨ ਤੇ ਪ੍ਰੈਜ਼ੈਂਟ ਦੇ ਪੀਸ ਆਫ ਮਾਈਂਡ ਲਈ ਅੱਜ ਹੀ ਸੰਪਰਕ ਕਰੋ ਹਰਜੀਤ ਸਿੰਘ ਜੰਜੂਆ।
11: ਹਰ ਤਰ੍ਹਾਂ ਦੀ ਵਧੀਆ ਇੰਸ਼ੋਰੈਂਸ ਪਾਲਿਸੀ ਲਈ ਯਾਦ ਰੱਖੋ ਇੰਸ਼ੋਰੈਂਸ ਸਪੈਸ਼ਲਿਸਟ ਹਰਜੀਤ ਜੰਜੂਆ ਦਾ ਨਾਮ। ਲਾਈਫ ਇੰਸ਼ੋਰੈਂਸ, ਡਿਸਐਬਿਲਿਟੀ, ਕ੍ਰਿਟੀਕਲ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ, ਵਿਜ਼ਟਰ ਇੰਸ਼ੋਰੈਂਸ, ਹੈਲਥ ਇੰਸ਼ੋਰੈਂਸ, ਕਿਡਸ ਪਲਾਨ, RRSP, RESP, TFSA। ਕਾਲ ਕਰੋ
4: 647-835-5294-647-835-5294। ਸ਼ਾਦੀ ਦੀ ਮੂਵੀ ਬਣਵਾਉਣ ਲਈ ਜਾਂ ਰਿੰਗ ਸੈਰਾਮਨੀ ਲਈ, ਵੈਡਿੰਗ ਐਨਿਵਰਸਰੀ, ਜਾਗੋ, ਪ੍ਰੀ ਵੈਡਿੰਗ, ਬਰਥਡੇ ਔਰ ਐਨੀ ਇਵੈਂਟ ਦੀ ਵਧੀਆ ਵੀਡੀਓਗ੍ਰਾਫੀ ਤੇ ਫੋਟੋਗ੍ਰਾਫ ਸ਼ੂਟ ਕਰਨ ਲਈ ਯਾਦ ਰੱਖੋ ਦੇਸੀ ਸਿਨੇਮੈਟਿਕ ਫਿਲਮ ਆਪਣੇ ਹਾਈ ਐਂਡ ਇਕਵਿਪਮੈਂਟਸ ਤੇ ਕ੍ਰੀਏਟਿਵ ਆਈਡੀਆਜ਼ ਦੇ ਨਾਲ ਬੈਸਟ ਰਿਜ਼ਲਟ ਪ੍ਰੋਵਾਈਡ ਕਰਦੇ ਨੇ। ਬੁਕਿੰਗ ਲਈ ਅੱਜ ਹੀ ਕਾਲ ਕਰੋ ਜਗਦੀਸ਼ ਸਿੰਘ ਨੂੰ 416-930-1251, 416-930-1251।
12: ਭਾਜੀ ਅੱਜ ਘਰੇ ਤੰਦੂਰੀ ਬਣਾਓ, ਪਰ ਜੋ ਸਵਾਦ ਤੰਦੂਰੀ ਬੁਆਇਜ਼ ਦੇ ਆਉਣਾ ਉਹ ਘਰੇ ਨਹੀਂ ਬਣ ਪਾਉਣਾ।
13: ਹਾਈ ਗਾਇਸ, ਇੰਜੋਏ ਕਰੋ ਤੰਦੂਰੀ ਬੁਆਇਜ਼, ਵੈਜ ਨਾਨ ਵੈਜ ਸਵਾਦਲੇ ਤੰਦੂਰੀ ਖਾਣੇ ਲਈ ਪਹੁੰਚੋ ਤੰਦੂਰੀ ਬੁਆਇਜ਼।
14: ਸਾਂਝਾ ਵਿਰਸਾ ਰੇਡੀਓ ਦਾ ਰੈਫਰੈਂਸ ਦੇਣ ਤੇ ਪਾਓ 10% ਡਿਸਕਾਊਂਟ। ਪਾਠ, ਜਾਗੋ ਅਤੇ ਵੈਡਿੰਗ ਲਈ ਅੱਜ ਹੀ ਕੇਟਰਿੰਗ ਬੁੱਕ ਕਰੋ 905-956-2111, 905-451-9200। ਸਰਵਿੰਗ ਯੂ ਫਰੋਮ 3 ਲੋਕੇਸ਼ਨਸ।
15: ਵੱਡੇ ਵੀਰੇ, ਚੰਗਾ ਟਰੱਕ ਤੇ ਵਧੀਆ ਜੌਬ ਲੈਣ ਲਈ ਕਿੱਥੇ ਜਾਵਾਂ?
16: ਤਾਂ ਫਿਰ ਤੂੰ ਕੁਆਲਿਟੀ ਲੌਜਿਸਟਿਕ, ਕੁਆਲਿਟੀ ਟਰੱਕ ਸੇਲ ਵਾਲਿਆਂ ਕੋਲ ਜਾ। 12 ਮਹੀਨੇ ਕੰਮ ਪਾਓ ਤੇ ਨਾਲੇ ਚੰਗੇ ਡਾਲਰ ਕਮਾਓ।
17: ਕੁਆਲਿਟੀ ਲੌਜਿਸਟਿਕ ਇੰਕ, ਜਿਨ੍ਹਾਂ ਨੂੰ ਪਾਲ ਹੈ ਕਾਬਲ ਤੇ ਇਮਾਨਦਾਰ ਟਰੱਕ ਡਰਾਈਵਰਸ, ਟਰਾਲਾ ਡਰਾਈਵਰਸ ਤੇ ਓਨਰ ਆਪਰੇਟਰਸ ਦੀ। ਵਧੇਰੇ ਜਾਣਕਾਰੀ ਲਈ ਕੁਆਲਿਟੀ ਲੌਜਿਸਟਿਕ ਇੰਕ ਦੇ ਜਸਵੀਰ ਹੋਰਾਂ ਨੂੰ ਕਾਲ ਕਰੋ
18: 416-717-2929,
17: 416-717-2929। ਕੁਆਲਿਟੀ ਲੌਜਿਸਟਿਕ ਇੰਕ, 14 ਸਟੇਨਵੇ ਬੁਲੇਵਰਡ, ਯੂਨਿਟ 4, ਇਟੋਬੀਕੋ।
19: ਸਾਂਝਾ ਵਿਰਸਾ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਸੀਂ ਸਾਂਝਾ ਵਿਰਸਾ ਪ੍ਰੋਗਰਾਮ ਦੇ ਵਿੱਚ ਕੋਈ ਵੀ ਤੁਸੀਂ ਆਪਣੀ ਐਡਵਰਟਾਈਜ਼ਮੈਂਟ ਕਰਨੀ ਹੈ, ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ, ਤਾਂ ਤੁਸੀਂ ਸਾਡੀ ਟੀਮ ਨਾਲ ਸੰਪਰਕ ਕਰ ਸਕਦੇ ਹੋ 647-352-5494 ਦੇ ਉੱਪਰ ਤੁਸੀਂ ਸੰਪਰਕ ਕਰ ਸਕਦੇ ਹੋ।

0: ਗੰਦੀ ਹੋਵੇ ਜੇ ਔਲਾਦ ਦਿੰਦੀ ਹੈ ਰੋਲ ਮਾਪਿਆਂ ਨੂੰ। ਗੰਦੀ ਹੋਵੇ ਜੇ ਔਲਾਦ ਦਿੰਦੀ ਹੈ ਰੋਲ ਮਾਪਿਆਂ ਨੂੰ, ਚੁੱਕੀ ਫਿਰਦੀ ਦੇਹ ਕਚਹਿਰੀ ਵਿੱਚ ਸਿਆਪਿਆਂ ਨੂੰ, ਮਿਲ ਗਏ ਹਜ਼ਾਰਾਂ ਖੇਤ ਜਿਹਨੂੰ ਲੋੜ ਸੀ ਦੋ ਗਜ ਦੀ, ਮੰਦਰ ਦਿੱਤਾ ਲੱਖ ਨਹੀਂ ਪੂਰਾ ਕਰਦਾ ਘਾਪਿਆਂ ਨੂੰ, ਵਿਰਾਸਤ 'ਚੋਂ ਹੱਕ ਮਾਰ ਕਦੇ ਭਵਿੱਖ ਨਹੀਂ ਬਣਦੇ, ਪਤਾ ਹੋਣਾ ਚਾਹੀਦਾ ਇਹ ਗੱਲ ਵੀ ਭਾਪਿਆਂ ਨੂੰ, ਤੜਫਾ ਕੇ ਕੁਝ ਲੋਕ ਆਤਮਾ ਆਪਣੇ ਪਿੱਤਰਾਂ ਦੀ ਜਿਉਂਦੇ ਜੀ ਡੱਕ ਲੈਣ, ਨਰਕਾਂ ਵਿੱਚ ਆਪਿਆਂ ਨੂੰ ਮੋਹ ਮਾਇਆ ਦੇ ਚੱਕਰ ਵਿੱਚ ਤੋੜ ਲੈਂਦੇ ਨੇ ਰਿਸ਼ਤੇ, ਫਿਰ ਵੱਡੀ ਉਮਰੇ ਭੋਗਦੇ ਨੇ ਉਹ ਇਕੱਲਾਪਿਆਂ ਨੂੰ। ਕਹਿੰਦਾ ਜ਼ਮੀਨਾਂ ਨਗਦੀ ਸੋਨਾ ਚਾਂਦੀ ਛੱਡ ਜਾਣਾ ਹੈ ਸਾਰਾ, ਪੀੜ੍ਹੀਆਂ ਦੇ ਗਲ 'ਚ ਪਾਉਣਾ ਚੱਲਦਾ ਸਿਆਪਿਆਂ ਨੂੰ, ਆਪਣੇ ਪਿੱਛੇ ਇਹ ਨਹੀਂ ਮਾਇਆ ਕਾਹਤੋਂ ਛੱਡ ਕੇ ਜਾਂਦੇ, ਕਰਤੂਤਾਂ ਦਾ ਪਤਾ ਹੁੰਦਾ ਮਦਹੋਸ਼ ਜੇ ਮਾਪਿਆਂ ਨੂੰ, ਕਰਤੂਤਾਂ ਦਾ ਪਤਾ ਹੁੰਦਾ ਮਦਹੋਸ਼ ਜੇ ਮਾਪਿਆਂ ਨੂੰ। ਇਹਨਾਂ ਸਤਰਾਂ ਨਾਲ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸਾਂਝਾ ਵਿਰਸਾ, ਮੈਂ ਤੁਹਾਡਾ ਹੋਸਟ ਦੋਸਤ ਅਜੀਤ ਸਿੰਘ ਡੰਡੂਆ, ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ, ਗੁੱਡ ਮਾਰਨਿੰਗ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਿਨ ਵੀਰਵਾਰ, ਜੂਨੀਅਰ ਫਰਾਈਡੇ, 27 ਅਗਸਤ 2026 ਦੀ ਸਵੇਰ ਦਾ ਪ੍ਰੋਗਰਾਮ ਸਿੰਧਾ ਵਿਰਸਾ ਲੈ ਕੇ ਹਾਜ਼ਰ ਹਾਂ। ਹਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 4 ਵਜੇ ਤੋਂ ਲੈ ਕੇ 5 ਵਜੇ ਤੱਕ 530 AM ਦੀ ਫ੍ਰੀਕੁਐਂਸੀ 'ਤੇ ਤੁਸੀਂ ਪ੍ਰੋਗਰਾਮ ਸਿੰਧਾ ਵਿਰਸਾ ਸੁਣਦੇ ਹੋ। ਉਮੀਦ ਕਰਦਾ ਤੁਹਾਨੂੰ ਅੱਜ ਦਾ ਪ੍ਰੋਗਰਾਮ ਪਸੰਦ ਆਵੇ। ਅੱਜ ਦੇ ਟੈਂਪਰੇਚਰ ਦੀ ਜੇ ਗੱਲਬਾਤ ਕਰੀਏ, ਇਸ ਵਕਤ ਮਿਸਿਸਾਗਾ 'ਚ 19 ਟੈਂਪਰੇਚਰ ਆ, ਫੇਲ ਲਾਈਕ ਵੀ 19 ਕਰਦੇ ਹਾਂ, ਦੁਪਹਿਰ ਨੂੰ 23 ਆ, ਸ਼ਾਮ ਨੂੰ 25 ਆ, ਅਤੇ ਰਾਤ ਨੂੰ 20 ਟੈਂਪਰੇਚਰ। 6:37 ਦੇ ਸੂਰਜ ਸਾਹਿਬ ਜੀ ਆਪਾਂ ਨੂੰ ਦੇਣਗੇ ਦਰਸ਼ਨ, ਅਤੇ 8:02 ਨੂੰ ਸ਼ਾਮ ਨੂੰ ਅਲੋਪ ਹੋ ਜਾਣਗੇ। ਅਤੇ ਸਟੂਡੀਓ ਦੇ ਵਿੱਚ ਤੁਸੀਂ ਕੋਈ ਗੱਲਬਾਤ ਕਰਨੀ ਚਾਹੁੰਦੇ, 905-673-3337 905-673-3337 ਅੱਜ ਸਟੂਡੀਓ ਦੇ ਨੰਬਰ ਚੱਲਦੇ ਆ, ਅਤੇ ਤੁਸੀਂ ਬਸ ਰੂਟੀਨ ਰੋਜ਼ਾਨਾ ਦੀ ਤਰ੍ਹਾਂ ਉਹੀ ਨੰਬਰ ਜਿਹੜਾ ਲਾਉਂਦੇ ਹੋ, 905-673-3337। ਅਤੇ ਜੇ ਪ੍ਰੋਗਰਾਮ ਨੂੰ ਫੋਨ ਦੇ ਉੱਪਰ ਸੁਣਨਾ ਹੈ ਤਾਂ ਫਿਰ 416-477-2040, ਅਤੇ ਜੇ ਮੈਸੇਜ ਪਾਉਣੇ ਆ, ਵਟਸਐਪ ਕਰਨੇ ਆ, ਤਾਂ 647-835-5294। ਕੋਈ ਟ੍ਰੈਫਿਕ 'ਚ ਵਿਘਨ ਦੇਖਦੇ ਹੋ, ਰੋਡ ਕੋਈ ਬਲੋਕ ਆ, ਕੰਸਟਰਕਸ਼ਨ ਕਿਤੇ ਚੱਲਦੀ ਆ, ਮੀਂਹ ਪੈ ਕੇ ਹਟਿਆ ਹੋਣੀ, ਅਤੇ ਥੋੜ੍ਹਾ ਜਿਹਾ ਕਹਿੰਦੇ ਫੇਰ ਦਿਖਾਇਆ ਹੋਇਆ, ਅਤੇ ਮੀਂਹ ਸਾਰਾ ਵੀ ਕੇ ਹੀ ਅਗਲਾ ਜਿੰਨਾ ਵੀ ਸੋਮਵਾਰ ਤੋਂ ਅਗਲੇ ਸ਼ਨੀਵਾਰ ਤੱਕ ਦਾ ਮੌਸਮ ਦਿਖ ਰਿਹਾ, ਆਪਣੀ ਪਿਕਨਿਕ ਤੋਂ ਇੱਕ ਦਿਨ ਪਹਿਲਾਂ ਤੱਕ ਦਾ ਰੋਜ਼ ਹੀ ਮੀਂਹ ਆ, ਰੋਜ਼ ਹਰ ਰੋਜ਼ ਮੀਂਹ ਆ। ਉਹ ਕਿਤੇ ਹੁਣ ਨਾਲ ਲੱਗਦਾ ਐਤਵਾਰ ਬਣਾ ਲੈ ਲਵੇ ਜੇ ਰੱਬਾ, ਹੁਣ ਤਾਂ ਮੈਂ ਤਾਂ ਪੋਸਟਰ ਵੀ ਕੱਲ੍ਹ ਪਾਤੇ ਸਾਰਿਆਂ ਨੂੰ, ਬਹੁਤ ਸਾਰਿਆਂ ਨੂੰ ਪੋਸਟਰ ਮਿਲ ਗਏ ਹੋਣੇ ਤਕਰੀਬਨ ਮੈਨੂੰ ਲੱਗਦਾ, ਹੈ ਨਾ, ਜਿਹੜੀ 6 ਤਰੀਕ ਦਾ ਪਿਕਨਿਕ ਦਾ ਆਪਣਾ। ਅਤੇ ਜੇ ਕਿਸੇ ਨੂੰ ਨਹੀਂ ਮਿਲਿਆ ਪੋਸਟਰ, ਭਾਈ ਮੈਨੂੰ ਮਾੜਾ ਜਿਹਾ ਲਿਖ ਦਿਉ ਹਾਏ ਬਾਏ ਜੇ, ਅਤੇ ਕਈ ਵਾਰ ਹੋ ਜਾਂਦਾ 6 ਤਰੀਕ ਦਾ, ਅਤੇ ਨਾਲੇ ਵਧੀਆ ਤਰੀਕੇ ਨਾਲ ਪੋਸਟਰ ਐਤਕੀ ਰਿਲੀਜ਼ ਕੀਤਾ, ਅਤੇ ਹੋਰ ਫਿਰ ਅਗਲਾ ਦੇਖਦੇ ਹਾਂ, 1-2 ਕਲਾਕਾਰ ਜਿਹੜੇ ਹੋਰ ਵਿੱਚ ਫਿੱਟ ਹੁੰਦੇ ਆ ਉਹਨਾਂ ਨੂੰ ਵੀ ਐਡ ਕਰਾਂਗੇ। ਅਤੇ ਕਾਫੀ ਸਾਰਿਆਂ ਨੂੰ, ਜਿੰਨੇ ਕੁ ਮੇਰੇ ਕੋਲ ਲਿਸਟ 'ਚ ਸੀਗੇ, ਮੈਂ ਸਾਰਿਆਂ ਨੂੰ ਸੈਂਡ ਕੀਤੇ ਆ। ਅਤੇ ਜੇ ਤੁਹਾਡੇ ਕੋਲ ਨਹੀਂ ਪਹੁੰਚਿਆ, ਤੁਸੀਂ ਮੇਰੇ ਸਤਿਕਾਰਯੋਗ ਹੋ, ਤੁਸੀਂ ਫੈਮਿਲੀ ਮੈਂਬਰ ਹੋ ਇੱਕ ਆਪਣੇ ਸਾਂਝੇ ਵਿਰਸਾ ਦੇ, ਅਤੇ ਤੁਸੀਂ ਮਾੜਾ ਜਿਹਾ ਹਾਏ ਬਾਏ ਉੱਧਰੋਂ ਲਿਖ ਦਿਉ, ਇਹ ਨਾ ਕਿਹਾ ਵੀ ਮੇਰਾ ਨੰਬਰ ਕਿਉਂ ਨਹੀਂ ਹੈਗਾ, ਮੇਰਾ ਨੰਬਰ ਕਿਉਂ ਨਹੀਂ ਹੈਗਾ, ਸਾਰੇ ਆਪਾਂ ਇੱਕੋ ਹੀ ਹਾਂ, ਰਹਿ ਵੀ ਸਕਦਾ, ਹੈ ਨਾ। ਅਤੇ ਕਿਉਂਕਿ ਮੈਂ ਫੋਨ ਕਲੀਨ ਕੀਤਾ ਸੀ ਪਿਛਲੇ, ਦੱਸ ਕੇ ਹਟਿਆ ਸੀ ਮੈਂ ਪਿਛਲੇ ਦਿਨਾਂ 'ਚ, ਉਹਦੇ ਨਾਲ ਕਾਫੀ ਨੰਬਰਾਂ ਦਾ ਇੱਧਰ ਉੱਧਰ ਹੋਇਆ ਮੇਰਾ। ਅਤੇ ਪਲੀਜ਼ ਪਲੀਜ਼ ਪਲੀਜ਼, ਜੇ ਹੋ ਸਕੇ ਤਾਂ ਜ਼ਰੂਰ ਮੈਨੂੰ, ਤੁਹਾਨੂੰ ਪੋਸਟਰ ਨਹੀਂ ਮਿਲਿਆ ਜੇ ਨਵਾਂ ਕੱਲ੍ਹ ਸ਼ਾਮ ਤੋਂ ਬਾਅਦ, ਤਾਂ ਜ਼ਰੂਰ ਤੁਸੀਂ ਮੈਨੂੰ ਹਾਏ ਬਾਏ ਲਿਖ ਦਿਉ, ਅਤੇ ਉਹਦੇ 'ਤੇ ਤੁਹਾਨੂੰ ਪੋਸਟਰ ਮੈਂ ਭੇਜ ਦਾਂਗਾ ਪਿਆਰ ਸਤਿਕਾਰ ਨਾਲ। ਅਤੇ ਬਸ ਇਹੀ ਆ ਵੀ ਤੁਸੀਂ ਆਉਣਾ, ਅਤੇ ਫਿਰ ਆਪਾਂ ਰਲ ਮਿਲ ਕੇ ਉੱਥੇ ਗੱਲਾਂ ਬਾਤਾਂ ਕਰਨੀਆਂ ਨੇ, ਅਤੇ ਆਪਾਂ ਫਿਰ ਨਵਾਂ ਪ੍ਰੋਗਰਾਮ ਕਰਾਂਗੇ 6 ਤਰੀਕ ਨੂੰ। ਅਨਾਊਂਸਮੈਂਟ ਦੇਖੋ ਆਪਣੀ ਪੂਰੀ ਆ, ਹੁਣ ਬਾਬੇ ਦੇ ਹੱਥ ਆ, ਪਰਮਾਤਮਾ ਦੇ ਵੀ, ਐਤਕੀ ਰੱਬਾ ਉੱਦਣ ਨੂੰ ਹਟਾ ਲਈ ਮੀਂਹ ਨੂੰ, ਬ੍ਰੇਕਾਂ ਲਵਾ ਦੀ ਯਾਰ ਥੋੜ੍ਹੀਆਂ ਜਿਹੀਆਂ, ਕਾਹਨੂੰ ਪੰਗੇ ਜੇ ਲੈਣਾ ਬਾਲੇ, ਹੈ ਨਾ, ਬਾਲਾ ਨਹੀਂ ਮੀਂਹ ਪਾਈਦਾ ਉੱਧਰ ਨੇਪਾਲ 'ਚ, ਦੇਖੋ ਕੀ ਹਾਲ ਹੋਇਆ, ਬਹੁਤ ਮਾੜਾ ਹਾਲ ਹੋਇਆ, ਅਤੇ ਕੀ ਕਰ ਸਕਦੇ ਹੈ, ਕਿਆ ਬਾਤ ਆ। ਚਲੋ ਹਰਮਨ ਭਾਅ ਜੀ ਦੀਆਂ ਭੇਜੀਆਂ ਲੈਣਾ ਆਪਾਂ ਪੜ੍ਹ ਲਈਆਂ, ਅਤੇ ਹਰਮਨ ਭਾਅ ਜੀ ਥੈਂਕ ਯੂ ਸੋ ਮੱਚ, ਤੁਹਾਡਾ ਲਵ ਯੂ ਤੁਹਾਨੂੰ। ਅਤੇ ਅੱਜ ਕੀ ਆ, ਅੱਜ ਇਹ ਆ ਵੀ ਆਪਾਂ ਸ਼ਾਇਦ ਆ, ਪੱਕਾ ਨਹੀਂ, ਜੁੜਾਂਗੇ 6 ਵਜੇ ਤੱਕ। ਸ਼ੰਮੀ ਜੀ ਕਹਿੰਦੇ ਪ੍ਰੋਗਰਾਮ ਅੱਜ ਤੁਸੀਂ ਹੀ ਸਾਰ ਲਿਓ, ਮੈਂ ਕਿਹਾ ਜੇ ਸਰੋਤੇ ਸਾਥ ਦੇਣਗੇ ਫਿਰ ਆਪਾਂ ਕਰ ਲਾਂਗੇ, ਜੇ ਸਰੋਤਿਆਂ ਨੇ ਸਾਥ ਨਾ ਦਿੱਤਾ ਤਾਂ ਫਿਰ ਆਪਾਂ ਗੀਤ ਸੰਗੀਤ ਵਜਾ ਦਾਂਗੇ, ਕਿਉਂਕਿ ਸ਼ਹਿਰ ਦੇ ਵਿੱਚ ਕਾਫੀ ਸਾਰੇ ਕਲਾਕਾਰ ਆਏ ਹੋਏ ਆ ਅਤੇ ਮੇਲੇ ਆ, ਅਤੇ ਫਿਰ ਰੇਡੀਓ ਉਡਾਨ ਵੱਲੋਂ ਪ੍ਰਭ ਸੰਧੂ ਵੱਲੋਂ ਕੋਟ ਜਰਬਾਈ ਮੈਰੀਅਟ ਬ੍ਰੈਂਪਟਨ ਦੇ ਵਿੱਚ ਸਰਦਾਰ ਜਰਨੈਲ ਸਿੰਘ ਜੀ ਦਾ ਸ਼ੋਅ, ਸਿਆਣੇ ਕਹਿੰਦੇ ਨੇ, ਕੱਲ੍ਹ ਸ਼ਾਮ ਨੂੰ ਆਪਾਂ ਰਲ ਕੇ ਸਾਰਿਆਂ ਨੇ ਸ਼ੁੱਕਰਵਾਰ ਸ਼ਾਮ ਨੂੰ ਦੇਖਣਾ 7 ਵਜੇ, ਕਹਿੰਦੇ ਡੋਰਾਂ ਓਪਨ ਹੋ ਜਾਣੀਆਂ ਅਤੇ ਫਿਰ ਬਸ ਆਪਾਂ ਸਟਾਰਟ ਕਰ ਦੇਣਾ ਬਾਈ ਜੀ ਨੂੰ ਵੀ ਕਰੋ ਗੱਲਾਂ ਬਾਤਾਂ ਸਾਡੇ ਨਾਲ ਸਿਆਣੀਆਂ ਸਿਆਣੀਆਂ, 437-837-301 ਦੇ ਉੱਪਰ ਸੰਪਰਕ ਕਰ ਲਿਓ, 437-870-001 ਗਾਣਾ ਨਹੀਂ ਹੈਗਾ ਉਹਦਾ ਪ੍ਰੀਤ ਬਰਾੜ ਦਾ ਨਾ 001 ਗੱਡੀ ਲੈ ਲਈ ਕਿਸੇ ਇੱਦਾਂ ਦਾ ਗੀਤ ਆ, ਸਮਝ ਨਹੀਂ ਕਿੱਦਾਂ ਦਾ ਦੱਸਿਓ ਜੇ ਕਿਸੇ ਨੂੰ ਪਤਾ ਹੋਵੇ, 001 ਤੇਰੇ ਯਾਰ ਨੇ ਗੱਡੀ ਲੈ ਲਈ ਕੁਛ ਪਤਾ ਨਹੀਂ ਕੀ ਗੱਲ ਕਿੱਦਾਂ ਭੁੱਲ ਗਿਆ, 437-870-301 'ਤੇ ਸੰਪਰਕ ਪ੍ਰਭ ਸੰਧੂ ਸਾਹਿਬ ਨਾਲ ਕਰ ਲਿਓ ਤੁਸੀਂ ਗੱਲਾਂ ਬਾਤਾਂ। ਅਤੇ ਅੱਜ ਆਪਾਂ ਕਰਾਂਗੇ ਪ੍ਰੋਗਰਾਮ 6 ਵਜੇ ਤੱਕ, ਅਤੇ ਫਿਰ ਤੁਹਾਡੀਆਂ ਗੱਲਾਂ ਅਤੇ ਸਾਡੀਆਂ ਗੱਲਾਂ ਅਤੇ ਗੱਲਾਂ ਅਤੇ ਗੱਲਾਂ ਅਤੇ ਗੱਲਾਂ 'ਚ ਵਿੱਚੋਂ ਕੜਾਹ ਬਣਾ ਲੈਣਾ ਆਪਾਂ। 8520 ਤੋਂ ਹਰਮਨ ਆਪਣੇ ਰੇਸ਼ਮ ਭਾਅ ਜੀ, ਸਤਿ ਸ਼੍ਰੀ ਅਕਾਲ, ਤੁਹਾਨੂੰ ਵੀ ਪਿਆਰ ਭਰੀ ਗੁੱਡ ਮਾਰਨਿੰਗ, ਕਹਿੰਦੇ ਸਤਿ ਸ਼੍ਰੀ ਅਕਾਲ। ਅਗਸਤ ਮਹੀਨੇ ਦੀ ਆਖਰੀ 27 ਅਗਸਤ 11 ਭਾਦੋ, ਹਾਂ ਆਹ ਵੀ ਨਵੇਂ ਰਿਵਾਜ਼ ਚੱਲਿਆ ਹੋਇਆ ਨਾ ਵੀ ਆਹ ਤਰੀਕ ਆ ਜੀ, ਐਂ ਆ ਜੀ, ਪਹਿਲਾ ਆ ਗਿਆ ਜੀ, ਦੂਜਾ ਆ ਗਿਆ ਨਾ, ਚਲੋ ਬਹੁਤ ਸੋਹਣਾ ਲੱਗਦਾ। ਅਤੇ ਬਲਦੇਵ ਭਾਅ ਜੀ ਗੁੱਡ ਮੋਰਨਿੰਗ, ਸਤਿ ਸ਼੍ਰੀ ਅਕਾਲ, ਤੁਹਾਨੂੰ ਵੀ ਪਿਆਰ ਭਰੀ। 7172 ਤੋਂ ਰਾਜ ਭਾਅ ਜੀ ਗੁੱਡ ਮੋਰਨਿੰਗ, ਸਤਿ ਸ਼੍ਰੀ ਅਕਾਲ। ਰਾਜ ਭਾਅ ਜੀ ਤੁਹਾਨੂੰ ਮੈਸੇਜ ਮਿਲ ਗਿਆ ਪੋਸਟਰ, ਅਤੇ ਫਿਰ ਦੇਖਦੇ ਹਾਂ ਲਾਉਂਦੇ ਹਾਂ ਆਪਾਂ ਰੌਣਕਾਂ ਸਾਰੇ ਜਣੇ 6 ਤਰੀਕ ਨੂੰ। ਬਸ ਹੁਣ ਇਹੀ ਅਰਦਾਸ ਰੱਬ ਅੱਗੇ ਵੀ ਰੱਬਾ ਬਾਬਾ ਜੀ ਵੀ ਬੇਨਤੀ ਆ ਵੀ ਪਲੀਜ਼ ਪਲੀਜ਼ ਪਲੀਜ਼ ਉਸ ਦਿਨ ਮੀਂਹ ਨਾ ਪਵੇ, ਬਸ ਮੀਂਹ ਨਾ ਪਵਾਈ। ਚਲੋ ਸਨੀ ਬਾਈ ਨਾਲ ਕਰ ਲਿਓ ਸੰਪਰਕ, ਗਰਾਜ ਡੋਰ ਰਿਪੇਅਰ ਦਾ ਤੁਹਾਡਾ ਕੋਈ ਕੰਮ ਆ, ਅਤੇ 647-470-1245 647-470-1245 ਦੇ ਉੱਪਰ ਸੰਪਰਕ ਕੀਤਾ ਜਾ ਸਕਦਾ। ਪਰਮ ਜੀ ਉਹਨਾਂ ਨਾਲ ਗੱਲਬਾਤ ਕੀਤੀ ਜਾ ਸਕਦੀ। ਤੁਸੀਂ ਤੁਹਾਡੇ ਘਰ ਕੋਈ ਫੰਕਸ਼ਨ ਆ ਨਾ, ਕੋਈ ਵਿਆਹ ਸ਼ਾਦੀ ਆ ਜਾਂ ਕੋਈ ਬਰਥਡੇ ਪਾਰਟੀ ਆ, ਤੁਸੀਂ ਕੋਈ ਫਲੋਦਾ ਦਾ ਸਟਾਲ ਲਾਉਣਾ, ਗੋਲ ਗੱਪੇ ਚਾਟ ਪਾਪੜੀ ਦਾ ਸਟਾਲ ਲਗਾਉਣਾ ਚਾਹੁੰਦੇ ਹੋ, ਟਿੱਕੀਆਂ ਛੋਲੇ ਚਨੇ ਟਿੱਕੀਆਂ ਜਿਹਨੂੰ ਆਪਾਂ ਕਹਿੰਦੇ ਨੇ ਉਹਦਾ ਸਟਾਲ ਲਗਾਉਣਾ ਚਾਹੁੰਦੇ ਹਾਂ, ਤਾਂ ਪਰਮ ਜੀ ਉਹਨਾਂ ਨਾਲ ਕਰ ਲਿਓ ਸੰਪਰਕ। ਤੁਸੀਂ ਟਿਫਨ ਲੈਣਾ ਮਿਲਟਨ ਏਰੀਏ ਦੇ ਵਿੱਚ ਜਾਂ ਓਕਵਿਲ ਔਰੰਜਵਿਲ ਦੇ ਵਿੱਚ, ਓਕਵਿਲ ਤਾਂ ਇੱਧਰ ਔਰੰਜਵਿਲ ਉੱਧਰ, ਮਿਲਟਨ ਐਂਡ ਓਕਵਿਲ ਦੇ ਵਿੱਚ ਡਿਲੀਵਰੀ ਆ, ਅਤੇ ਪੰਜਾਬੀ ਟਿਫਨ ਸਰਵਿਸ ਐਂਡ ਕੇਟਰਿੰਗ। 437-430-1063 437-430-1063 ਦੇ ਉੱਪਰ ਸੰਪਰਕ ਕੀਤਾ ਜਾ ਸਕਦਾ। ਅਤੇ ਦਾਣਾ ਮੰਡੀ ਸੁਪਰ ਮਾਰਕੀਟ ਵਾਲਿਆਂ ਨਾਲ ਕਰ ਲਿਓ ਗੱਲਬਾਤ। ਦਾਣਾ ਮੰਡੀ ਵਾਲੇ ਕਹਿੰਦੇ ਨੇ ਬ੍ਰੈਮਲੀ ਐਂਡ ਕੋਇਨ ਦਾ ਏਰੀਆ ਬਣਦਾ, ਤੁਸੀਂ ਗਰੋਸਰੀ ਕਿਸੇ ਪ੍ਰਕਾਰ ਦੀ ਵੀ ਲੈਣੀ ਆ, ਅੱਜ ਉੱਥੇ ਸੇਲਾਂ ਲੱਗ ਗਈਆਂ ਕਾਫੀ, ਅਤੇ ਫਿਰ ਕਰ ਲਿਓ ਗੱਲਾਂ ਬਾਤਾਂ। ਸ਼ੇਰ ਆਟਾ ਲੈਣਾ ਹੈ ਨਾ, ਲਕਸ਼ਮੀ ਚੱਕੀ ਆਟਾ ਲੈਣਾ ਚਾਹੁੰਦੇ ਹੋ, ਬਾਘ ਬੱਕਰੀ ਚਾਹ ਪੱਤੀ ਲੈਣੀ ਹੈ, ਨੀਲੇ ਬੈਗ ਦੁੱਧ ਲੈਣੇ, ਲਾਲ ਬੈਗ ਦੁੱਧ ਲੈਣੇ, ਬਟਰ ਲੈਣੇ, ਸ਼ੂਗਰ ਲੈਣੀ ਹੈ, ਤੁਸੀਂ ਸ਼ੂਗਰ ਮਹਿੰਗੀ ਜਿਹੜੀ ਹੋਈ ਆ ਉਹ ਨਹੀਂ ਹਜੇ ਸਸਤੀ ਵਾਲੀ ਚੱਲਦੀ ਆ, ਉਹ ਲੈ ਲਿਓ। ਅਤੇ ਦਾਵਤ ਦੇ ਚੌਲ ਲੈਣੇ ਆ ਤੁਸੀਂ ਹੈ ਨਾ, ਰਾਜ ਭੋਗ ਬਾਸਮਤੀ ਰਾਈਸ ਲੈਣੇ ਆ ਕਹਿੰਦੇ, ਅਤੇ ਮਿਹਰਬਾਨ X1 ਬਾਸਮਤੀ ਰਾਈਸ ਲੈਣੇ ਆ 10 ਪਾਉਂਡ, ਅਤੇ ਦੇਸੀ ਗੁੜ ਲੈਣਾ ਤੁਸੀਂ, ਦਾਲਾਂ ਲੈਣੀਆਂ, ਗੰਢੇ ਲੈਣੇ ਆ, ਕਾਫੀ ਸਮਾਨ ਆ ਯਾਰ, ਗਰੋਸਰੀ ਜਿੰਨੀ ਵੀ ਆ ਅਤੇ ਚੱਕ ਲਓ ਫਿਰ। ਅਤੇ ਜੇ ਫਿਰ ਤੁਸੀਂ ਉੱਥੇ ਬੈਠ ਕੇ ਖਾਣਾ, ਘਰ ਲਿਜਾ ਕੇ ਖਾਣਾ, ਕੇਟਰਿੰਗ ਕਰਾਉਣੀ ਆ, ਅਤੇ ਫਿਰ ਉਹਨਾਂ ਦਾ ਰੈਸਟੋਰੈਂਟ ਵੀ ਅੰਦਰੇ ਆ, ਅਤੇ ਅੰਮ੍ਰਿਤਸਰੀਆਂ ਦਾ ਢਾਬਾ ਕਹਿੰਦੇ, ਹਾਂ 905-286-9957 905-286-9957 1739 ਕੁਈਨ ਸਟੇਟ ਈਸਟ ਬ੍ਰੈਂਪਟਨ ਦੇ ਵਿੱਚ ਨੇ। ਕਰ ਲਿਓ ਗੱਲਾਂ ਬਾਤਾਂ। ਚਿਕਨ ਲੈਣਾ ਉੱਥੋਂ, ਫਿਸ਼ ਲੈਣੀ ਹੈ, ਗੋਟ ਮੀਟ ਲੈਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਸੰਪਰਕ ਕੀਤਾ ਜਾ ਸਕਦਾ 905-286-9957 ਦੇ ਉੱਪਰ ਗੱਲਬਾਤ ਕਰ ਲਿਓ। ਗੋਰਨਿੰਗ ਕੁਈਨ ਐਂਡ ਬ੍ਰੈਮਲੀ ਦਾ ਏਰੀਆ ਬਣਦਾ 9345 ਵੀ। ਸਤਿ ਸ਼੍ਰੀ ਅਕਾਲ ਜੀ, ਆਹ ਨੂੰ ਲੰਘ ਗਿਓ।
1: ਸਤਿ ਸ਼੍ਰੀ ਅਕਾਲ ਬਾਈ ਜੀ,
0: ਸਤਿ ਸ਼੍ਰੀ ਅਕਾਲ ਬਾਈ, ਕਿੱਦਾਂ? ਪ੍ਰੀਤ ਬਰਾੜ ਹੁਣੀ 29 ਤਰੀਕ ਨੂੰ ਵੀ ਲੱਗ ਰਹੇ ਆ, ਤੇ ਆਪਣੇ ਵਾਲੀ ਪਿਕਨਿਕ ਤੇ 6 ਤਰੀਕ ਨੂੰ ਵੀ ਗੀਤ ਗਾਉਣਗੇ,
1: ਤੇ ਜੇ ਅੱਜ ਲੱਗਿਆ ਟਾਈਮ ਕਹੀ ਲਾ ਹੀ ਦਿਓ
0: ਇਹ ਗੀਤ।
1: ਹਾਂਜੀ
0: ਲਾ ਦਿੰਦੇ ਹਾਂ।
1: ਹਾਂਜੀ ਬਸ ਠੀਕ,
0: ਚਲੋ ਥੈਂਕ ਯੂ ਬਾਈ, ਥੈਂਕ ਯੂ। ਬਿਲਕੁਲ ਜੀ, ਪ੍ਰੀਤ ਬਰਾੜ ਹੁਣੀ 29 ਤਰੀਕ ਨੂੰ ਦਿਨ ਸ਼ਨੀਵਾਰ ਨੂੰ ਮੇਲਾ ਮੇਰਾ ਰੰਗਲਾ ਪੰਜਾਬ, 29 ਤਰੀਕ ਨੂੰ ਪ੍ਰੀਤ ਬਰਾੜ, ਦਲਰਾਜ, ਹਰਿੰਦਰ, ਹੈਰਬੀ, ਮਾਨ ਸਾਹਿਬ, ਰੂਬੀ ਕੌਰ, ਅਤੇ ਹਰਜੀਤ ਹਰਮਨ ਵੀ ਐਡ ਕਰ ਲਿਆ ਭਾਈ ਉਹਨਾਂ ਨੇ ਹੁਣ, ਉਹ ਵੀ ਬਾਈ ਜੀ ਨੇ ਗਾਉਣਾ ਸਾਰਿਆਂ ਨੇ 12,942 ਹਾਰਟ ਲੇਕ ਰੋਡ ਕੈਲਟਨ ਦੇ ਵਿੱਚ ਨੇ, ਬ੍ਰੈਂਪਟਨ 'ਚ ਕੁਲਦੀਪ ਗਿੱਲ ਸਾਹਿਬ 647-9608-0770 ਅਤੇ ਗਗਨ ਸੰਧੂ 647-572-3332 ਅਤੇ ਸੰਪਰਕ ਕਰ ਲਿਓ। ਸ਼ੋਪਿੰਗ ਸਟਾਲ ਉੱਥੇ ਹੋਣਾ, ਫੂਡ ਕੋਰਟ ਹੋਣਾ, ਲਾਈਵ ਮਿਊਜ਼ਿਕ ਐਂਡ ਇੰਟਰਟੇਨਮੈਂਟ, ਭੰਗੜਾ ਗਿੱਧਾ ਸਾਰਾ ਕੁਛ ਹੋਣਾ। ਅਤੇ ਟਾਈਮ ਹੈਗਾ 11 ਵਜੇ ਤੋਂ ਲੈ ਕੇ ਸ਼ਾਮੀ 6-7 ਵਜੇ ਤੱਕ, ਅਤੇ ਫਿਰ ਸ਼ਾਮ ਨੂੰ ਤਾਂ ਆਪਣਾ ਹੀ ਟਾਈਮ ਹੁੰਦਾ ਨਾ, ਫਰੀ ਐਂਟਰੀ, ਕੋਈ ਪਾਰਕਿੰਗ ਨਹੀਂ, ਸਾਰਾ ਕੁਛ ਵਧੀਆ, ਚੱਕ ਲੈਣਾ। 29 ਅਗਸਤ ਦਿਨ ਸ਼ਨੀਵਾਰ ਮੇਲਾ ਮੇਰਾ ਰੰਗਲਾ ਪੰਜਾਬ, ਕਰਾਂਗੇ ਗੱਲਾਂ ਬਾਤਾਂ, ਪ੍ਰੀਤ ਬਾਈ ਦਾ ਗੀਤ ਵੀ ਲਾਉਂਦੇ ਹਾਂ, ਅਤੇ ਆਪਾਂ ਫਿਰ ਪਰਮਿੰਦਰ ਜੀ ਨੂੰ ਵੀ ਕਾਲ ਲਾਉਣੀ ਆ, ਅਤੇ ਤੁਹਾਡੀਆਂ ਕਾਲਾਂ 'ਚ ਹੈ ਨਹੀਂ ਗੀਆਂ ਕਿਉਂਕਿ ਅੱਜ ਆਪਾਂ 6 ਵਜੇ ਤੱਕ ਪ੍ਰੋਗਰਾਮ ਕਰਨਾ। 16:37 ਤੋਂ ਵੀ ਭਾਅ ਜੀ ਕਹਿੰਦੇ ਗੁੱਡ ਮੋਰਨਿੰਗ, ਸਤਿ ਸ਼੍ਰੀ ਅਕਾਲ ਅਮਨ ਜੀ, ਅਮਨ ਜੀ ਥੈਂਕ ਯੂ ਸੋ ਮੱਚ। ਇੱਕ ਚੀਜ਼ ਯਾਰ ਅੱਗੇ ਵੀ ਮੈਨੂੰ ਲੱਗਦਾ ਸ਼ਾਇਦ ਆਪਾਂ ਗੱਲ ਕੀਤੀ ਸੀਗੀ, ਜੇ ਮੈਂ ਰੋਂਗ ਨਾ ਹੋਵਾਂ, ਜਿਵੇਂ ਮੰਨ ਲਓ ਮੇਰਾ ਨੰਬਰ ਆ, ਹੈ ਨਾ, ਮੈਨੂੰ ਹੁਣ 1-2 ਨੰਬਰਾਂ

0: ਉਹਨਾਂ ਦੀ ਤਾਂ ਚਲੋ ਬੱਚੀ ਹੈ, ਫਿਰ ਉਹ ਪਤਾ ਨਹੀਂ ਲੱਗਦਾ ਵੀ ਆਪਾਂ ਨੂੰ ਕੌਣ ਆ ਬੰਦਾ, ਕਿਹਦੇ ਨਾਲ ਆਪਾਂ ਗੱਲ ਕਰ ਰਹੇ ਹਾਂ, ਜਾਂ ਮੈਸੇਜ ਕਿਹਦਾ ਆਇਆ ਅਤੇ ਕਿਹਦੇ ਕਿਹਨੂੰ ਆਪਾਂ ਮੈਸੇਜ ਪਾ ਰਹੇ ਹਾਂ ਨਾ। ਤੁਹਾਨੂੰ ਲੱਗਦਾ ਇੱਦਾਂ ਦਾ ਵੀ ਬੰਦੇ ਨੂੰ ਆਪਣੀ ਫੋਟੋ ਲਗਾਉਣੀ ਚਾਹੀਦੀ ਹੈ? ਜਿਵੇਂ ਹੁਣ ਮੇਰੀ ਫੋਟੋ, ਮੇਰੀ ਮੰਮੀ ਨਾਲ ਮੇਰੀ ਫੋਟੋ ਲੱਗੀ ਹੋਈ ਹੈ ਨਾ, ਤਕਰੀਬਨ ਸਭ ਨੂੰ ਪਤਾ ਵੀ ਇਹ ਆ ਹਰਜੀਤ ਹੈ ਨਾ। ਆਪਾਂ ਕਿਤੇ ਬਾਹਰ ਮਿਲੀ ਆ, ਚੰਚੇਤ ਮਿਲੀ ਆ, ਮੰਨ ਲਓ ਤੁਸੀਂ ਮੈਨੂੰ ਪਛਾਣ ਸਕਦੇ ਹੋ, ਮੈਨੂੰ ਕੀ ਪਤਾ ਤੁਸੀਂ ਕੌਣ ਹੋ ਹੈ ਨਾ, ਮੇਰੇ ਵਰਗੇ ਹੋਰ ਬਹੁਤ ਸਾਰੇ ਹੋਣਾ। ਇੱਕ ਐਗਜ਼ਾਮਪਲ ਮੈਂ ਗੱਲ ਕਰਦਾ ਨਾ, ਜੇ ਸਾਹਮਣੇ ਫੋਟੋ ਹੋਊਗੀ ਕਿਤੇ ਨਾ ਕਿਤੇ ਦਿਲ ਦਿਮਾਗ 'ਚ ਕੜਕ ਕਰ ਜੂਗੀ ਯਾਰ, ਹਾਂ ਇਹ ਬਾਈ ਜੀ ਆਪਣੇ ਨਾਲ ਜੁੜੇ ਹੋਏ ਆ ਯਾਰ, ਆਪਣਾ ਆਪਾਂ ਮਿਲੇ ਹਾਂ ਕਿਤੇ ਜਾਂ ਫੋਨ ਦੇ ਜ਼ਰੀਏ ਹੈ ਨਾ। ਤੁਹਾਨੂੰ ਲੱਗਦਾ ਵੀ ਇੱਦਾਂ ਫੋਟੋ ਆਪਣੀ ਲਾਉਣੀ ਚਾਹੀਦੀ ਹੈ ਜਾਂ ਕਿਸੇ ਹੋਰ ਦੀ ਲਾਉਣੀ ਚਾਹੀਦੀ? ਠੀਕ ਆ, ਕਿਤੇ ਸਟੇਟਸ 'ਚ ਲਾ ਲਓ ਇੱਕ ਦੋ ਦਿਨ ਜੋ ਵੀ ਹੁੰਦਾ, ਅਤੇ ਪੱਕੀ ਫੋਟੋ ਆਪਣੀ ਲਾਉਣੀ ਚਾਹੀਦੀ ਕਿ ਨਹੀਂ ਲਾਉਣੀ ਚਾਹੀਦੀ ਦੱਸਿਓ ਤਾਂ ਮਾੜਾ ਜਿਹਾ। 905-600-73-33 ਅਤੇ ਠੀਕ ਆ, ਬਾਕੀ ਆਪਣੀ ਆਪਣੀ ਸਮਝ ਆ, ਮੈਂ ਨਹੀਂ ਕਹਿੰਦਾ ਸਤਿਕਾਰਯੋਗ ਨੇ ਸਾਰੇ। ਵੈਸੇ ਮੇਰਾ ਮਨ ਕਰਿਆ ਵੀ ਗੱਲ ਕਰਦਾ, ਕਿਉਂਕਿ ਮੈਨੂੰ 5-4 ਜਿਹੜੇ ਮੈਸੇਜ ਆਏ ਉਹਨਾਂ 'ਤੇ ਕਾਫੀ ਚੇਂਜ ਆ। ਆ ਦੇਖੋ ਚਲੋ ਨੰਬਰ ਨਹੀਂ ਮੈਂ ਬੋਲਦਾ, ਕਿਸੇ ਨੇ ਘੋੜੇ ਦੀ ਫੋਟੋ ਲਾਈ ਹੋਈ ਆ ਹੈ ਨਾ, ਅਤੇ ਇੱਕ ਨੇ ਉਹ ਵੀ ਸੱਚ ਘੋੜੇ ਦੀ ਉਹ, ਹਾਂ ਉਹਨਾਂ ਦਾ ਨਾਮ ਤਾਂ ਚਲੋ ਹੁਣ ਮੈਂ ਕਾਹਨੂੰ ਲੈਣਾ ਇਹਦੇ 'ਤੇ, ਜਾਂ ਤੁਹਾਡਾ ਲੋਗੋ ਹੈਗਾ ਕੋਈ ਸਮਥਿੰਗ ਇੱਦਾਂ ਕਰ ਸਕਦੇ ਹੋ ਤੁਸੀਂ ਹੈ ਨਾ। ਅਤੇ ਆਹ ਕਾਫੀ ਸਾਰੇ ਬੰਦਿਆਂ ਦੀਆਂ ਆਪਣੀਆਂ ਵੀ ਫੋਟੋਆਂ ਨੇ, ਬਿਲਕੁਲ ਬਹੁਤ ਵਧੀਆ। ਅਤੇ ਬਾਬਾ ਜੀ ਦੀ ਫੋਟੋ ਲੱਗੀਆਂ ਹੋਈਆਂ ਹੈ ਨਾ, ਅਤੇ ਇੱਕ ਕਿਸੇ ਨੇ ਕਾਰ ਦੀ ਇਕੱਲੀ ਦੀ ਫੋਟੋ ਲਾਈ ਹੋਈ ਆ, ਅਤੇ ਵਾਹ ਕਿਆ ਬਾਤ ਆ। ਚਲੋ ਕਿੱਦਾਂ ਲੱਗਦਾ ਤੁਹਾਨੂੰ ਯਾਰ, ਫੋਟੋ ਆਪਣੀ ਹੋਣੀ ਚਾਹੀਦੀ ਜਾਂ ਨਹੀਂ ਹੋਣੀ ਚਾਹੀਦੀ? 70-15 ਅਸੀਂ ਸਾਹਿਬ ਲੰਘਿਆ, ਸਤਿ ਸ਼੍ਰੀ ਅਕਾਲ ਜੀ ਯਾਰ।
1: ਪਿਆਰੇ ਰਣਜੀਤ ਜੀ, ਪਿਆਰੇ ਸਰੋਤਿਓ, ਪਰਮਿੰਦਰ ਜੀ, ਸਾਰਿਆਂ ਨੂੰ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ
0: ਜੀ।
1: ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ।
0: ਜੀ ਖਾਲਸਾ, ਵਾਹਿਗੁਰੂ ਫਤਿਹ।
1: ਛੇ ਸਫ਼ਰ ਰੁੱਖ ਤਿਆਰ ਹੈ, ਛੇ ਸਫ਼ਰ ਰੁੱਖ ਲਾ ਦਿਓ ਰਣਜੀਤ ਜੀ, ਬੱਲੇ ਬੱਲੇ ਇਹਦੇ ਕੋਲ ਤਾਂ ਜਗ੍ਹਾ ਨਾ ਮਤਲਬ ਭਰ ਦਿਓ ਇੰਨਾ ਵੀ ਅਸੀਂ ਲੱਭਦੇ ਫਿਰੀਏ ਇੱਧਰ ਲੋਗਿਆ ਜੰਜੂਆ, ਸਾਨੂੰ ਜਗ੍ਹਾ ਤੇ ਬੈਠਣ ਨੂੰ ਪਾਈ ਜਗ੍ਹਾ ਤੇ ਸਾਨੂੰ ਇੰਨਾ ਇਕੱਠ ਕਰ ਦੋ ਇੱਕ ਵਾਰ, ਇਹਦਾ ਰਿਕਾਰਡ ਬੰਦ ਹੋ ਰਿਕਾਰਡ। ਇਹੀ ਅਰਦਾਸ ਹੈ ਤੁਹਾਡੇ ਅੱਗੇ, ਜਿਹਨੇ ਕਵਿਤਾ ਕੁਤਾ ਗਾਉਣੀ ਹੋ ਗਈ ਆ ਜਾਓ ਸਾਰੇ ਐਨ ਖੁੱਲ ਕੇ, ਖੁੱਲਾ ਟਾਈਮ ਹੈ, ਖੁੱਲਾ ਮੈਦਾਨ ਹੈ ਤੇ ਖੁੱਲੀ ਜਗ੍ਹਾ ਹੈ ਤੇ ਖੁੱਲਾ ਦਿਲ ਹੈ ਜਿਹੜਾ ਜੰਜੂਆ। ਹਾਂ ਥੋੜੀ ਜਿਹੀ ਉਹਦਾ ਕਰ ਗਿਆ ਕਿੰਨੀ ਉੱਠੀ ਵੀ ਰੋਟੀ ਪਾਣੀ ਬੰਦ ਕਰ ਗਿਆ, ਕੋਈ ਗੱਲ ਨੀ ਆਪਾਂ ਉਹ ਵੀ ਬੰਦ ਕਰ ਦਾਂਗੇ ਜੀ ਕੱਟ ਕੇ, ਰੋਟੀ ਪਰੋਠੇ ਆਪਣੇ ਆਪ ਲਿਆਉਣੇ ਸੀ ਦੋ ਦੋ, ਕੋਈ ਗੱਲ ਨੀ। ਅੱਛਾ ਪਰਮਿੰਦਰ ਜੀ ਨੂੰ ਡਿਆ, ਤੁਹਾਨੂੰ ਖ਼ਬਰਾਂ ਸੁਣਾ ਦੇ ਕਰੋ ਮਾੜੇ ਜੀ, ਹੋਰ ਤਾਂ ਬਾਕੀ ਤੁਹਾਡੀ ਕਿਰਪਾ ਹੈ, ਖ਼ਬਰਾਂ ਨੂੰ ਥੋੜਾ ਟਾਈਮ ਦੇ ਦੇ ਕਰੋ, ਇੰਨੀ ਬੇਨਤੀ ਹੈ। ਛੇ
0: ਅੱਜ ਖ਼ਬਰਾਂ ਖ਼ਬਰਾਂ ਬਸ ਆਪਣੇ ਸ਼ਾਮ ਤੱਕ
1: ਵਜੋਦੇ ਰਹੋ,
0: ਵਜੋਦੇ ਰਹੋ। ਥੈਂਕ ਯੂ, ਥੈਂਕ ਯੂ ਸਰ,
1: ਓਕੇ ਸਰ,
0: ਥੈਂਕ ਯੂ। 83-75 ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ ਜੀ ਨੂੰ,
2: ਸਤਿ ਸ਼੍ਰੀ ਅਕਾਲ ਭਾਈ, ਗੁੱਡ ਮਾਰਨਿੰਗ,
0: ਗੁੱਡ ਮਾਰਨਿੰਗ ਲੰਘਿਓ ਜੀ ਨੂੰ।
2: ਹਾਂਜੀ ਭਾਈ, ਉਹ ਤੁਹਾਡਾ ਵਧੀਆ ਟੋਪਿਕ ਹੈ, ਅੱਗੇ ਵੀ ਕਈ ਵਾਰੀ ਨਾ ਇੱਦਾਂ ਮਤਲਬ ਸੋਚਣ ਤੇ ਤੁਸੀਂ ਮਜਬੂਰ ਕਰਤਾ, ਫੋਟੋ ਆਪਣੀ ਹੋਈ ਚਾਹੀਦੀ ਕਿਉਂਕਿ ਇਹੀ ਤੇ ਤੁਹਾਡੀ ਪਛਾਣ ਆ। ਮੈਂ ਤੁਹਾਨੂੰ ਆਪਣੇ ਵਟਸਐਪ ਤੋਂ ਮੈਸੇਜ ਕਰੂੰਗਾ, ਮੰਨ ਲਓ ਮੇਰੀ ਫੋਟੋ ਲੱਗੀ ਹੋਊਗੀ ਤੇ ਤੁਹਾਨੂੰ ਪਤਾ ਲੱਗੂ ਵੀ ਆਹ ਬੰਦਾ
0: ਵਾ, ਆਹ ਬੰਦਾ ਕੌਣ ਆ ਹੈ ਨਾ। ਬਿਲਕੁਲ ਬਿਲਕੁਲ,
2: ਕੋਈ ਫੇਸਬੁੱਕ ਵੀ ਆ, ਕੋਈ ਇੰਸਟਾਗ੍ਰਾਮ ਵੀ ਆ, ਓਦਾਂ ਤੁਸੀਂ ਉਹ ਤੁਹਾਡੀ ਗੱਲ ਸਹੀ ਆ, ਸਟੇਟਸ ਪਾਓ
0: ਆਪਣੀ ਵਾਈਫ ਦੀ, ਜਨਾਨੀਆਂ ਦੀ ਫੋਟੋ ਲਾਈ ਹੁੰਦੀ, ਮੰਮੀ ਦੀ ਫੋਟੋ ਲਾਈ ਹੁੰਦੀ ਹੈ ਕਈਆਂ ਨੇ, ਆਪਣੀ ਮਾਤਾ ਦੀ ਇਕੱਲੀ ਦੀ ਹੈ ਨਾ, ਉਹ ਆਪਾਂ ਨੂੰ ਪਤਾ ਹੀ ਨੀ ਲੱਗਦਾ ਵੀ ਹੁਣ ਲੇਡੀ ਹੈ ਇੱਥੇ ਸਾਹਮਣੇ ਜਾਂ ਕੋਈ ਬੰਦਾ ਕੀ ਉਹਨੂੰ ਭੈਣ ਜੀ ਕਹਿ ਕੇ ਗੱਲ ਕਰੇ ਜਾਂ ਭਾਜੀ ਕਹਿ ਕੇ ਗੱਲ ਕਰੇ ਹੈ ਨਾ, ਜਾਂ ਅੰਕਲ ਕਹਿ ਕੇ ਗੱਲ ਕਰੇ ਕੁਛ ਵੀ ਹੈ ਨਾ,
2: ਆਪਣੀ ਪਛਾਣ ਹੈ ਤੇ ਆਪਣੀ ਜਿਹੜੀ ਪ੍ਰੋਫਾਈਲ ਪਿਕਚਰ ਦਾ ਮਤਲਬ ਵੀ ਹੈ ਵੀ ਤੁਹਾਡੀ ਕੀ ਪ੍ਰੋਫਾਈਲ,
0: ਤੁਹਾਡੀ ਕੀ ਪ੍ਰੋਫਾਈਲ ਹੈ ਹੈ ਨਾ।
2: ਹਾਂਜੀ
0: ਵੀਰ, ਜਿਹਨੇ ਲਾਈਆਂ ਹੋਈਆਂ ਕਰ ਦੋ ਚੇਂਜ ਯਾਰ ਮੜੀਆਂ, ਦੇਖਦੇ ਹਾਂ ਅੱਜ ਕਿੰਨੇ ਜਾਣੇ ਚੇਂਜ ਕਰਦੇ ਆਪਣੇ ਕਹੇ ਤੇ,
2: ਸੁਣਨਗੇ ਉਹ ਤੇ ਜ਼ਰੂਰ ਕਰਨਗੇ,
0: ਲੈ ਵੀ ਦੇਖਦੇ ਹਾਂ ਦੇਖਦੇ ਜਿਹਨੇ ਜਿਹਨੇ ਚੇਂਜ ਕੀਤਾ, ਸੱਚੀ ਦੱਸਿਓ ਮੈਸੇਜ ਪਾ ਕੇ ਵੀ ਮੈਂ ਚੇਂਜ ਕੀਤਾ, ਚਾਹੇ ਹੇਠ ਤੇ ਆ ਜਾਓ, ਅੱਜ ਖੁੱਲ੍ਹਾ ਹੀ ਟਾਈਮ ਆਪਣੇ ਕੋਲ, 2 ਘੰਟੇ ਆਪਣੇ ਹੀ ਅੱਜ, ਹੁਣ ਤਾਂ 2 ਕੁ ਹੁਣ ਤਾਂ 1.5 ਰਹਿ ਗਿਆ ਮਗਰ, ਤੇ ਹੋਰ ਸੁਣਾਓ ਕਿੱਦਾਂ ਤੁਸੀਂ?
2: ਬਸ ਭਾਈ ਵਧੀਆ, ਮੈਂ ਪਹਿਲੀ ਵਾਰੀ ਸੁਣਿਆ ਤੁਹਾਡਾ ਪ੍ਰੋਗਰਾਮ, ਮਤਲਬ ਇੱਦਾਂ ਮੈਂ ਪਹਿਲੀ ਵਾਰੀ ਇਸ ਟਾਈਮ ਤੇ ਜਿੱਦਾਂ ਗੱਡੀ ਚਲਾਉਂਦੇ ਆ ਅਸੀਂ।
0: ਅੱਛਾ ਕੀ ਸ਼ੁਭ ਨਾਮ ਤੁਹਾਡਾ?
2: ਮੇਰਾ ਨਾਮ ਭਾਈ ਆਕਾਸ਼ਦੀਪ ਸੰਧੂ।
0: ਆਕਾਸ਼ਦੀਪ ਸੰਧੂ ਸਾਹਿਬ, ਠੀਕ
2: ਹਾਂਜੀ,
0: ਨੋ ਪ੍ਰੋਬਲਮ। ਤੇ 6 ਤਰੀਕ ਨੂੰ ਪਿਕਨਿਕ ਰੱਖੀ ਆ ਉੱਥੇ ਆਪਾਂ, ਤੇ ਡੇਟ ਜਾਣੀ ਮਤਲਬ ਪਹਿਲਾਂ 23 ਸੀਗੀ, ਉਦੋਂ ਮੀਂਹ ਬਹੁਤ ਪੈਂਦਾ ਸੀ, ਤੇ ਹੁਣ 6 ਤਰੀਕ ਆ ਤੇ ਜ਼ਰੂਰ ਆਇਓ ਉਦੋਂ ਨੂੰ,
2: ਠੀਕ ਆ ਭਾਈ?
0: ਬੱਲੇ ਬੱਲੇ ਹੈਰੀਟੇਜ ਫਾਰਮ 'ਚ ਮੈਂ ਪਾ ਦੂੰ ਮੈਸੇਜ, ਮੈਂ ਤੁਹਾਨੂੰ ਪੋਸਟਰ ਭੇਜਦਾ ਉਹਦੇ ਤੇ,
2: ਬਸ ਠੀਕ ਆ, ਓਕੇ ਭਾਈ,
0: ਵਟਸਐਪ ਤੇ ਹਾਏ ਬਾਏ ਲਿਖ ਦਿਓ।
2: ਹਾਂਜੀ ਠੀਕ ਆ, ਓਕੇ,
0: ਥੈਂਕ ਯੂ ਭਾਈ।

ਥੈਂਕ ਯੂ ਸੋ ਮਚ, ਥੈਂਕ ਯੂ। ਬਿਲਕੁਲ ਜੀ, 5764 ਤੋਂ ਵੀ ਭਾਈ ਦਾ ਮੈਸੇਜ ਆ, ਸਤਿ ਸ਼੍ਰੀ ਅਕਾਲ ਦਾਂਗੇ। ਸਤਿ ਸ਼੍ਰੀ ਅਕਾਲ ਭਾਅ ਜੀ, ਥੈਂਕ ਯੂ ਸੋ ਮਚ, ਗੁੱਡ ਗੁੱਡ ਗੁੱਡ। ਕਰਮਵੀਰ ਥਿੰਡ ਸਾਹਿਬ, ਥਿੰਡ ਸਾਹਿਬ ਆਉਣਾ ਹੁਣ ਤੈਨੂੰ ਆਪਾਂ ਸਾਰਿਆਂ ਨੇ ਰਲ ਮਿਲ ਕੇ ਲਾਉਂਦੇ ਆ ਰੌਣਕ। ਕਿੱਧਰ ਚਲੇ ਗਏ ਅੱਜ ਤੁਸੀਂ? ਅੱਜ 6 ਵਜੇ ਦਾ ਟਾਈਮ ਦੇਖ ਕੇ ਮੈਨੂੰ ਲੱਗਦਾ ਊਂ ਭੱਜ ਭੁੱਜ ਗਿਆ ਵੀ ਚੱਲ ਅੱਜ ਖੁੱਲ੍ਹਾ ਹੀ ਟਾਈਮ ਆ, ਕੋਈ ਗੱਲ ਨਹੀਂ। ਪਿਓਰ ਪੰਜਾਬੀ ਐਂਡ ਸਵੀਟ ਰੈਸਟੋਰੈਂਟ 'ਤੇ ਚੱਲ ਜਿਓ ਭਾਈ, ਇਹਨਾਂ ਨੂੰ ਬਰਕਰਾਂ ਦੀ ਕਾਫੀ ਲੋੜ ਆ, ਅਤੇ ਤੰਦੂਰੀਏ ਦੀ ਵੀ ਲੋੜ ਆ, ਅਤੇ ਹੋਰ ਕਦੀ ਲੋੜ ਆ, ਕਰੀ ਬਣਾਉਣ ਵਾਲਿਆਂ ਦੀ, ਰਿਸੈਪਸ਼ਨ 'ਤੇ ਕੰਮ ਕਰਨ ਵਾਲੀਆਂ ਕੁੜੀਆਂ ਦੀ, ਜਾਣੀ ਫਰੰਟ 'ਤੇ 40-25 ਬਰੈਂਡਾ ਗੇਟਰ ਹੈ ਮਾਲਟਨ ਮਿਸਾਗਾ ਦੇ ਵਿੱਚ ਨੇ, 10178 ਹੋਰਨਟਾਰੀਓ ਸਟਰੀਟ ਬਰੈਂਪਟਨ ਦੇ ਵਿੱਚ ਵੀ ਨੇ, 905-840-6006, ਜਾਣੀ ਕਹਿਣ ਦਾ 6206 'ਤੇ ਸੰਪਰਕ ਕੀਤਾ ਜਾ ਸਕਦਾ, ਜਾਂ ਫਿਰ 6473-3398-9972 'ਤੇ ਗੁਰਜੀਤ ਰੰਧਾਵਾ ਸਾਹਿਬ ਨੂੰ ਸਿੱਧਾ ਡਾਇਰੈਕਟਲੀ ਕਾਲ ਲਾ ਦਿਉ ਅਤੇ ਮੇਰਾ ਨਾਂ ਦੱਸ ਦਿਓ, ਜਦੇ ਤੁਹਾਡੀ ਹੈਰਿੰਗ ਹੋ ਜੂਗੀ ਉੱਥੇ, ਜੇ ਰੈਸਟੋਰੈਂਟ ਦਾ ਤੁਹਾਨੂੰ ਤਜਰਬਾ ਹੈਗਾ ਕੋਈ ਕੰਮ ਕਰਨਾ ਜਾਣ ਦਿਓ। ਨਾਬੇਰ ਕੰਪਨੀ ਤੋਂ ਸੰਧੂ ਸਾਹਿਬ ਕਹਿੰਦੇ ਨੇ ਵੀ ਜਿਹੜਾ, ਚਲੋ ਪਹਿਲਾਂ ਇਹਨਾਂ ਦੀ ਐਡ ਕਰਦੇ ਹਾਂ, ਏ ਸੀ ਫਰਨਸ ਟੈਂਕਲੈਸ ਵਾਟਰ ਹੀਟਰ ਲਗਾਉਣਾ ਚਾਹੁੰਦੇ ਹੋ, ਗੈਸ ਪਾਈਪ ਲਾਈਨ ਪਾਉਣੀ ਹੈ, ਤੁਸੀਂ 647-204-0404 'ਤੇ ਜਾਂ ਫਿਰ 647-746-4040 'ਤੇ ਸੰਪਰਕ ਕੀਤਾ ਜਾ ਸਕਦਾ। ਉਹ ਕਹਿੰਦੇ ਕੀ ਨੇ ਹੁਣ, ਉਹ ਕਹਿੰਦੇ ਨੇ ਵੀ ਟੈਂਕਲੈਸ ਲਗਾ ਲਓ ਸਭ ਤੋਂ, ਵਾਟਰ ਹੀਟਰ ਲਗਾ ਲਓ, ਗੈਸ ਪਾਈਪ ਲਾਈਨ ਪਵਾ ਲਓ, ਏ ਸੀ ਫਰਨਸ ਲਗਾ ਲਓ, ਫਿਰ ਨੰਬਰ ਕਮਾ ਲਓ 647-746-4040। ਹੁਣ ਕੀ ਕਹਿੰਦੇ ਨੇ, ਹੁਣ ਉਹ ਕਹਿੰਦੇ ਵੀ ਜਿਹੜਾ ਸਭ ਤੋਂ ਏ ਸੀ ਜਾਂ ਹੀਟ ਪੰਪ ਜਾਂ ਫਰਨਸ ਦੀ ਬੁਕਿੰਗ ਕਰਾਉਂਦਾ ਹੁਣ, ਮਤਲਬ ਐਤਵਾਰ ਤੱਕ ਤੋਂ ਪਹਿਲਾਂ, ਅੱਜ ਵੀਰਵਾਰ, ਸ਼ੁੱਕਰਵਾਰ, ਸ਼ਨੀਵਾਰ, ਐਤਵਾਰ ਤੋਂ ਪਹਿਲਾਂ ਉਹਨਾਂ ਨੂੰ, ਉਹਨਾਂ ਦੀ ਫੈਮਿਲੀ ਜਿੰਨੇ ਵੀ ਉਹ ਘਰ ਦੇ ਮੈਂਬਰ ਹੋਣਗੇ, 2 ਜਣੇ ਆ ਜਾਂ 5 ਜਣੇ ਆ ਜਾਂ 4 ਜਣੇ ਆ, ਹੈ ਨਾ, ਉਹਨਾਂ ਨੂੰ ਐਮੀ ਵਿਰਕ ਦੇ ਸ਼ੋਅ ਦੀਆਂ ਟਿਕਟਾਂ ਬਿਲਕੁਲ ਟੋਟਲੀ ਫਰੀ ਦਿੱਤੀਆਂ ਜਾਣਗੀਆਂ। ਬੁਕਿੰਗ ਕਰਾ ਲਓ, ਐਡਵਾਂਸ ਭੇਜ ਦਿਓ ਥੋੜ੍ਹਾ ਬਹੁਤਾ ਉਹਨਾਂ ਨੂੰ, 647-706-4640। ਏ ਸੀ ਫਰਨਸ ਟੈਂਕਲੈਸ ਵਾਟਰ ਹੀਟਰ ਲਗਾਉਣਾ ਚਾਹੁੰਦੇ ਹੋ ਤੁਸੀਂ, ਨਾਬੇਰ ਕੰਫਰਟ ਤੋਂ ਸੰਧੂ ਸਾਹਿਬ, 647-706-4640, 647-706-4640 'ਤੇ ਸੰਪਰਕ ਕਰ ਲਓ। ਐਮੀ ਵਿਰਕ ਦੀਆਂ ਜਿੰਨੀਆਂ ਤੁਹਾਡੇ ਘਰ ਦੇ ਮੈਂਬਰ ਨੇ, 2 ਨੇ, 5 ਨੇ, 4 ਨੇ, ਐਬਸੋਲੂਟਲੀ ਟੋਟਲੀ ਜਿੰਨੇ ਘਰ ਦੇ ਮੈਂਬਰ ਨੇ ਸਾਰਿਆਂ ਨੂੰ ਟਿਕਟਾਂ ਫਰੀ ਉਹਨਾਂ ਵੱਲੋਂ, ਸੰਧੂ ਸਾਹਿਬ ਵੱਲੋਂ, 647-706-4640। ਡਾਕਟਰ ਰਜਿੰਦਰ ਗੁਰਾਇਆ ਸਾਹਿਬ ਕੀ ਕਹਿੰਦੇ ਨੇ, ਗਿੱਟੇ ਮੋਢੇ ਗੋਡਿਆਂ 'ਚ ਕਿਤੇ ਦਰਦ ਆ ਅਤੇ ਪੇਨ ਹੋ ਗਈ ਆ ਤੁਹਾਡੇ, ਅਤੇ ਫਿਰ ਉਹ ਕਹਿੰਦੇ ਨੇ ਵੀ 416-884-5486 ਦਾ ਸੰਪਰਕ ਕਰ ਲਿਓ, 416-884-5486। ਵਿਲੀਅਮ ਐਂਡ ਚੰਗੂਜੀ ਦਾ ਏਰੀਆ ਬਣਦਾ, ਗਿੱਟੇ ਮੋਢੇ ਗੋਡਿਆਂ 'ਚ ਦਰਦ, ਨੈੱਕ ਪੇਨ, ਬੈਕ ਪੇਨ, ਸ਼ੋਲਡਰ ਪੇਨ, ਨੀ ਪੇਨ, ਹਿੱਪ ਪੇਨ, ਮਾਈਗਰੇਨ ਆ ਤੁਹਾਨੂੰ, 416-884-5486 'ਤੇ ਸੰਪਰਕ ਕੀਤਾ ਜਾ ਸਕਦਾ। ਹੋਰਨਬਿਲ ਇੰਸ਼ੋਰੈਂਸ ਤੋਂ ਰਮਨਦੀਪ, 647-237-3131 'ਤੇ ਤੁਸੀਂ ਲਾਇਸੈਂਸ ਲਿਆ ਹੋਇਆ ਇੰਸ਼ੋਰੈਂਸ ਦਾ ਜਾਂ ਲੈਣਾ ਚਾਹੁੰਦੇ ਹੋ, ਉਹਦੇ 'ਚ ਹੈਲਪ ਕੀਤੀ ਜਾਊਗੀ, 647-237-3131 'ਤੇ ਸੰਪਰਕ ਕੀਤਾ ਜਾ ਸਕਦਾ ਹੈਗਾ। ਅਤੇ ਮੋਰਗੇਜ ਦਾ ਕੋਈ ਕੁਐਸਚਨ ਆ, 647-606-8810, 647-606-8810, ਗਰੀਸ਼ ਸ਼ਰਮਾ ਜੀ ਨਾਲ ਸੰਪਰਕ ਕਰ ਲਿਓ, 647-706-8810, 647-606-8810 'ਤੇ ਸੰਪਰਕ ਕਰ ਲਿਓ। ਜਿਹੜੇ ਬੰਦੇ ਪਿਕਨਿਕ ਲਈ ਨਾਰਾਜ਼ ਨੇ ਆਪਣੇ, ਹੈ ਨਾ, ਹੱਥ ਜੋੜ ਕੇ ਬੇਨਤੀ ਆ ਵੀ ਨਾਰਾਜ਼ਗੀ ਨਰੋਜ਼ਗੀ ਜੀ ਕੋਈ ਲੋੜ ਨਹੀਂ ਰੱਖਣ ਦੀ, ਜੇ ਦਿਲ 'ਚ ਕਿਸੇ ਦੇ ਵੀ ਕੋਈ ਗੱਲਬਾਤ ਹੈਗੀ ਆ, ਜੇ ਕਰੋਗੇ ਤਾਂ ਹੀ ਸ਼ੇਅਰ ਹੋਊਗੀ ਗੱਲ, ਤਾਂ ਹੀ ਪਤਾ ਲੱਗੂ ਕਿਸੇ ਨੂੰ, ਹੋ ਸਕਦਾ ਮੈਤੋਂ ਕਿਸੇ ਨੂੰ ਕੋਈ ਕਹਿ ਸਕਦਾ, ਮੈਂ ਕੋਈ ਮੈਨੂੰ ਕਹਿ ਸਕਦਾ, ਮੰਨ ਲਓ ਬੰਦਾ ਉਈਂ ਰੁੱਸ ਗਿਆ ਬਿਨਾਂ ਗੱਲ ਤੋਂ ਹੀ, ਹੈ ਨਾ, ਤੁਸੀਂ ਸਪੋਂਸਰਸ਼ਿਪ ਦੇਣੀ ਆ ਜਾਂ ਨਹੀਂ ਦੇਣੀ, ਕੋਈ ਚੱਕਰ ਨਹੀਂ ਇਹੋ ਜੀ, ਕੋਈ ਗੱਲਬਾਤ ਨਹੀਂ, ਅਤੇ ਤੁਸੀਂ ਪਰ ਫੋਨ ਚੱਕਣੇ ਚਾਹੀਦੇ ਆ, ਅਤੇ ਪਰ ਅਤੇ ਨਾਲ ਦੇ ਨਾਲ ਭਾਈ ਗੱਲਬਾਤ ਕਰ ਲੈਣੀ ਚਾਹੀਦੀ ਹੈ। ਜ਼ਰੂਰੀ ਨਹੀਂ ਹਰ ਬੰਦਾ ਪੈਸੇ ਨਾਲੇ ਵਰਤਦਾ, ਅਤੇ ਮੈਂ ਤਾਂ ਇਹੀ ਕਹਿੰਦਾ, ਹੱਥ ਜੋੜ ਕੇ ਬੇਨਤੀ ਕਰਦਾ ਸਾਰਿਆਂ ਨੂੰ, ਪੈਸੇ ਪੂਸੇ 'ਤੇ ਕੋਈ ਵੱਡੀ ਗੱਲ ਨਹੀਂ ਹੁੰਦੀ, ਪਰ ਸਾਥ ਨਹੀਂ ਕਹਿੰਦੇ ਛੱਡਣਾ ਚਾਹੀਦਾ ਕਿਸੇ ਦਾ ਨਾ। ਅਤੇ 6 ਤਰੀਕ ਨੂੰ ਆਪਾਂ ਸਾਰਿਆਂ ਨੇ ਇਕੱਠੇ ਹੋਣਾ, ਆਪਾਂ ਹੀ ਹਾਂ ਯਾਰ ਇੱਥੇ ਸ਼ਹਿਰ 'ਚ, ਕਿੰਨੇ ਕੁ ਜਾਣੇ ਹੋਵਾਂਗੇ, 500-700 ਹੋਊਗਾ ਬੰਦਾ, ਹੈ ਨਾ, 1000 ਬੰਦਾ ਹੋਊ, 2000 ਹੋਊ, ਜਿਹੜਾ ਮਤਲਬ ਇੱਕ ਦੂਜੇ ਨਾਲ ਆਪਾਂ ਗੱਲਾਂ ਬਾਤਾਂ ਕਰਦੇ ਹਾਂ ਜਾਂ ਆਪਣੇ ਲਿੰਕ 'ਚ ਹੁੰਦੇ ਹਨ, ਅਤੇ ਫਿਰ ਕਾਹਦੇ ਲਈ ਬੋਲਣਾ ਹਟਣਾ ਹੁੰਦਾ, ਕਰਿਆ ਕਰੋ ਗੱਲਾਂ ਬਾਤਾਂ ਯਾਰ। ਚਲੋ ਕੋਈ ਨਹੀਂ, ਮੇਰਾ ਨੰਬਰ 647, ਮੈਂ ਭੁੱਲ ਗਿਆ ਕਿੰਨਾ ਨੰਬਰ ਮੇਰਾ, 647-835-5594, 647-835-5594 'ਤੇ ਮੈਨੂੰ ਹਾਏ ਬਾਏ ਲਿਖ ਦਿਉ ਜਾਂ ਮੈਥੋਂ ਲਿਖਾ ਲਓ, ਚੱਕ ਲਓ ਫਿਰ ਦੇਖੀ ਜਾਓ। ਚਲੋ ਮੈਂ ਪਰਮਿੰਦਰ ਨੂੰ ਲੈ ਕੇ ਆਉਣਾ।

0: ਕਿਆ ਬਾਤ ਆ, ਆ ਜਾਓ ਫਿਰ ਕਰੀਏ ਗੱਲਾਂ ਬਾਤਾਂ। ਸਵਾਗਤ ਆ ਤੁਹਾਡਾ ਸਾਰਿਆਂ ਦਾ ਅਗੇਨ 905-673-3337 905-673-3337 'ਤੇ ਆਪਣੀ ਗੱਲਬਾਤ ਹੋ ਸਕਦੀ ਆ ਅਤੇ ਆਪਾਂ ਲਾਉਣੀਆਂ ਰੌਣਕਾਂ ਅਤੇ ਕਰਨੀਆਂ ਨੇ ਆਪਾਂ ਗੱਲਾਂ ਬਾਤਾਂ। ਅਤੇ ਆ ਜਾਓ ਫਿਰ ਪਰਮਿੰਦਰ ਜੀ ਹੁਣੇ ਆਪਣੇ ਨਾਲ ਜੁੜ ਚੁੱਕੇ ਆ। ਪਰਮਿੰਦਰ ਜੀ ਸਤਿ ਸ਼੍ਰੀ ਅਕਾਲ ਜੀ, ਉਹਨਾਂ ਦਾ ਸਵਾਗਤ ਆ
1: ਜੀ। ਹਰਜੀਤ ਜੀ, ਸਾਂਝਾ ਵਿਰਸਾ ਦੀ ਸਾਰੀ ਟੀਮ, ਸਾਰੇ ਸੁਣਨ ਵਾਲੇ ਭੈਣਾਂ ਭਰਾਵਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ,
0: ਪਿਆਰ ਭਰੀ ਸਤਿ ਸ਼੍ਰੀ ਅਕਾਲ। ਇੱਕ ਨਾ ਅਸੀਂ ਗੱਲ ਚਲਾਈ ਥੋੜ੍ਹੀ ਜਿਹੀ ਵੈਸੀ ਵੀ ਜਿਹੜਾ ਆਪਾਂ ਆਪਣੀਆਂ ਆਈਡੀਆਂ 'ਤੇ ਵਟਸਐਪ ਦੀਆਂ 'ਤੇ ਜਾਂ ਕਿਸੇ ਵੀ ਫੋਟੋ ਆਪਾਂ ਆਪਣੇ ਨਾਂ ਲਾ ਕੇ ਕਿਸੇ ਬਾਬਾ ਜੀ ਦੀ ਫੋਟੋ ਜਾਂ ਆਪਣੇ ਮਾਤਾ ਪਿਤਾ ਦੀ ਫੋਟੋ ਜਾਂ ਬੱਚਿਆਂ ਦੀ ਫੋਟੋ ਜਾਂ ਆਪਣੇ ਘਰ ਰੱਖੇ ਹੁੰਦੇ ਜਾਨਵਰ ਕੁੱਤੇ ਬਿੱਲੀਆਂ ਜਾਂ ਘੋੜਿਆਂ ਦੀਆਂ ਫੋਟੋਆਂ, ਉਹ ਲਾਉਣੀਆਂ ਕਿੰਨੀਆਂ ਕੁ ਜਾਇਜ਼ ਨੇ ਵੀ? ਜਾਂ ਕਿਉਂਕਿ ਆਪਣਾ ਚਿਹਰਾ ਤਾਂ ਮੰਨ ਲਓ ਹੁਣ ਮੈਂ ਹਾਂ ਪਰਮਿੰਦਰ ਨੂੰ ਜਾਣਦਾ, ਪਰਮਿੰਦਰ ਨੂੰ ਮੈਨੂੰ ਜਾਣਦੇ ਆ, ਮੇਰੀ ਫੋਟੋ ਦੀ ਜਗ੍ਹਾ ਕਿਸੇ ਹੋਰ ਦੀ ਫੋਟੋ ਲੱਗੇ ਹੋਏ, ਉਹਨਾਂ ਨੂੰ ਕੀ ਪਤਾ ਹੋ ਮੈਂ ਕਿਹਦੇ ਨਾਲ ਗੱਲ ਕਰਦਾ? ਮੈਂ ਆਪਣੀ ਮੰਮੀ ਦੀ ਫੋਟੋ ਲਾ ਸਕਦਾ, ਮੈਂ ਆਪਣੀ ਵਾਈਫ ਦੀ ਫੋਟੋ ਲਾ ਸਕਦਾ, ਬੱਚਿਆਂ ਦੀ ਫੋਟੋ ਲਾ ਸਕਦਾ। ਉੱਥੇ ਸਾਹਮਣੇ ਵਾਲੇ ਨੂੰ ਇਹ ਨਹੀਂ ਪਤਾ ਲੱਗਣਾ ਵੀ ਮੈਂ ਕਿਹਦੇ ਨਾਲ ਗੱਲ ਕਰ ਰਿਹਾ, ਮਤਲਬ ਲੇਡੀ ਹੈ ਸਾਹਮਣੇ ਜਾਂ ਬੰਦਾ ਸਾਹਮਣੇ, ਜਾਇਜ਼ ਗੱਲ ਕਿ ਨਹੀਂ? ਆਪਣੀ ਫੋਟੋ ਲਾਉਣੀ ਚਾਹੀਦੀ ਕਿ ਨਹੀਂ?
1: ਬਿਲਕੁਲ ਪਰਸਨੈਲਿਟੀ, ਕਿਉਂਕਿ ਇਹ ਇਹ ਬੜਾ ਵਿਵਾਦ ਹੁੰਦਾ ਅਸਲ ਦੇ ਵਿੱਚ। ਜਿਹੜੇ ਫੇਕ ਅਕਾਊਂਟ ਹੁੰਦੇ ਨੇ ਬਹੁਤ ਸਾਰੀਆਂ ਆਪਾਂ ਦੇਖਦੇ ਹਾਂ ਕਿ ਜਿਹਨੂੰ ਆਪਾਂ ਡਿਜੀਟਲ ਅਰੈਸਟ ਕਹਿ ਦਿੰਦੇ ਹਾਂ ਕਿ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਗਲਤ ਤਰੀਕੇ ਨਾਲ ਪੇਸ਼ ਆਇਆ ਜਾਂਦਾ। ਸੋ ਰਾਏ ਤੁਹਾਡੀ ਬਿਲਕੁਲ ਠੀਕ ਆ ਕਿ ਤਸਵੀਰ ਤਾਂ ਵੈਸੇ ਆਪਣੀ ਹੀ ਲਾਉਣੀ ਚਾਹੀਦੀ ਹੈ, ਆਪਣੀ ਜਾਂ ਆਪਣੇ ਪਰਿਵਾਰਕ ਮੈਂਬਰਾਂ ਦੀ, ਜਾਂ ਕਿਤੇ ਦਿਨ ਸ਼ੁੱਧ ਹੋਵੇ ਤਾਂ ਕਿਸੇ ਨੂੰ ਡੈਡੀਕੇਟ ਕੀਤਾ ਜਾ ਸਕਦਾ, ਪਰ ਉਹ ਜਿਹੜਾ ਸਟੇਟਸ ਦੇ ਵਿੱਚ ਪਾਇਆ,
0: ਮੈਂ ਉਹੀ ਕਹਿੰਦਾ ਵੀ ਉਹ ਸਟੇਟਸ 'ਚ 24 ਘੰਟੇ ਪਾਇਆ ਜਾ ਸਕਦਾ। ਬਿਲਕੁਲ ਸੱਚੀ ਗੱਲ,
1: ਬਿਲਕੁਲ ਪਾਇਆ
0: ਜਿਹੜਾ ਆਪਣੇ ਪਰਿਵਾਰਕ ਮੈਂਬਰਾਂ ਦੀ ਵੀ ਲਾਉਣੀ, ਉਹ ਥੋੜੇ ਟਾਈਮ ਲਈ, ਜਿਵੇਂ ਦੋ ਇੱਕ ਦਿਨ ਲਈ ਹੋ ਗਈ, ਅੱਧੇ ਦਿਨ ਲਈ ਹੋ ਗਈ, ਬਾਕੀ ਜਿਹੜੇ ਰੈਗੂਲਰ ਆ ਤਾਂ ਮੈਨੂੰ ਲੱਗਦਾ ਵੀ ਖੁਦ ਆਪਣੀ ਫੋਟੋ ਲਾਉਣੀ ਚਾਹੀਦੀ ਆ ਬੰਦੇ ਨੂੰ, ਹੈ ਨਾ?
1: ਬਿਲਕੁਲ। ਔਰ ਦੂਸਰੀਆਂ ਜਿਹੜੀਆਂ ਤਸਵੀਰਾਂ ਲਾ ਕੇ, ਜਿਵੇਂ ਤੁਸੀਂ ਕਿਹਾ ਕਿ ਕੁੱਤੇ ਬਿੱਲੀਆਂ ਜਾਂ ਕਿਸੇ ਨਕਸ਼ਾ ਜਾਂ ਕਿਸੇ ਹੋਰ ਢੰਗ ਦੇ ਨਾਲ ਜਿਹੜੀਆਂ ਤਸਵੀਰਾਂ ਲਾ ਕੇ, ਉਹ ਜਿਹੜਾ ਭੰਡੀ ਪ੍ਰਚਾਰ ਹੁੰਦਾ, ਉਹ ਜਿਹੜੀ ਟ੍ਰੋਲਿੰਗ ਹੁੰਦੀ ਆ, ਮਤਲਬ ਉਹ ਨਾ ਤਾਂ ਕਿਸੇ ਦਾ ਅਕਾਊਂਟ ਹੁੰਦਾ, ਔਰ ਈਵਨ ਕਿ ਆਪਾਂ ਦੇਖਿਆ ਹਰਜੀਤ ਜੀ ਕਿ ਬਹੁਤ ਸਾਰੀਆਂ ਪੋਲੀਟੀਕਲ ਪਾਰਟੀਆਂ ਦੇ ਜਿਹੜੇ ਆਈ ਟੀ ਸੈੱਲ ਹੁੰਦੇ ਨੇ, ਉਹਨਾਂ ਦੇ ਵਿੱਚ ਹਜ਼ਾਰਾਂ ਹੀ ਨੌਜਵਾਨ ਉਹਨਾਂ ਨੇ ਭਰਤੀ ਕੀਤੇ ਹੁੰਦੇ ਨੇ। ਉਸ ਉਹਨਾਂ ਦਾ ਕੰਮ ਸਵੇਰ ਤੋਂ ਸ਼ਾਮ ਤੱਕ ਉਸ ਪਾਰਟੀ ਦੇ ਪ੍ਰਚਾਰ ਦੇ ਵਿੱਚ, ਚਾਹੇ ਉਹ ਗਲਤ ਆ ਸਹੀ ਆ, ਲਗਾਤਾਰ ਕੰਪਿਊਟਰਾਂ ਦੇ ਬੈਠੇ ਉਹ ਨੌਜਵਾਨ ਕਰ ਰਹੇ ਹੁੰਦੇ ਨੇ, ਔਰ ਅਕਸਰ ਆਪਾਂ ਦੇਖਦੇ ਹਾਂ ਕਿ ਬਹੁਤ ਸਾਰੇ ਵਿਵਾਦ ਪੈਦਾ ਹੋ ਜਾਂਦੇ ਨੇ, ਔਰ ਬਹੁਤ ਸਾਰੇ ਕਈ ਮਾਮਲਿਆਂ ਦੇ ਵਿੱਚ, ਜਿਵੇਂ ਆਪਾਂ ਆਪਦੀ ਗੱਲ ਕਰਾਂ, ਪੰਜਾਬ ਨੂੰ ਤਾਂ ਛੱਡ ਦੋ, ਭਾਰਤ ਦੀ ਆਪਾਂ ਗੱਲ ਕਰਦੇ ਹਾਂ ਕਿ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਕਈ ਵਾਰੀ ਅਫਵਾਹਾਂ ਫੈਲ ਜਾਂਦੀਆਂ ਨੇ ਕਿ ਫਲਾਨੀ ਜਗ੍ਹਾ ਚੋਰ ਆ, ਫਲਾਨੀ ਜਗ੍ਹਾ ਸਾਧ ਆ, ਫਲਾਨੀ ਜਗ੍ਹਾ ਦੰਗੇ ਹੋ ਗਏ, ਫਲਾਨੀ ਜਗ੍ਹਾ ਕੋਈ ਇਸ ਤਰੀਕੇ ਦੇ ਬੰਦੇ ਆ ਗਏ, ਔਰ ਬਹੁਤ ਸਾਰੇ ਮਾਮਲਿਆਂ 'ਚ ਜਾਨਾਂ ਵੀ ਜਾਂਦੀਆਂ ਨੇ। ਸੋ ਇਹ ਇੱਕ ਬਹੁਤ ਵੱਡੀ ਇੱਕ ਤ੍ਰਾਸਦੀ ਜਿਹੀ ਬਣ ਜਾਂਦੀ ਆ, ਆਪਾਂ ਦੇਖਦੇ ਹਾਂ ਕਿ ਬਹੁਤ ਸਾਰੇ ਮਾਮਲਿਆਂ 'ਚ ਜਿਹੜੀਆਂ ਗੁੰਮਰਾਹਕੁੰਨ ਪ੍ਰਚਾਰ ਹੋ ਜਾਂਦਾ। ਹਾਂ, ਕਿਸੇ ਦੀ ਤਸਵੀਰ ਲੱਗੀ ਹੋਏ ਤਾਂ ਉਹਦੀ ਜ਼ਿੰਮੇਵਾਰੀ ਆ, ਜਾਂ ਉਹਦੇ ਪਰਿਵਾਰਕ ਮੈਂਬਰ ਦੀ ਜ਼ਿੰਮੇਵਾਰੀ ਆ ਕਿ ਇਹ ਅਕਾਊਂਟ ਫਲਾਨੇ ਬੰਦੇ ਦਾ ਭਾਈ, ਔਰ ਇਹ ਬੰਦਾ ਉਹਨੂੰ ਆਪਰੇਟ ਕਰਨ ਵਾਲਾ।
0: ਬਿਲਕੁਲ ਬਿਲਕੁਲ। ਪ੍ਰੋਫੈਸਰ ਸਾਹਿਬ ਨੰਗਾ, ਸਤਿ ਸ਼੍ਰੀ ਅਕਾਲ ਜੀ। ਇਹਨੂੰ
2: ਸਤਿ ਸ਼੍ਰੀ ਅਕਾਲ ਜੀ, ਪਰਮਿੰਦਰ ਜੀ ਨੂੰ ਵੀ ਸਤਿ ਸ਼੍ਰੀ ਅਕਾਲ। ਪਰਮਿੰਦਰ ਜੀ, ਪਹਿਲਾਂ ਇੱਕ ਤਾਂ ਨਵਾਂ ਡੀਜੀਪੀ ਲਾ ਤਾ, ਦੂਜਾ ਮੇਰਾ ਵੀਰ ਕਹਿੰਦੇ ਜੀ ਆਪਣੇ ਚੰਨੀ ਸਾਹਿਬ ਉਹਨਾਂ ਕੋਲ ਗਏ, ਗੱਲ ਕੀਤੀ ਆ, ਤਿੰਨ ਮੰਗਾਂ ਉਹਨਾਂ ਨੇ ਰੱਖੀਆਂ, ਮੰਨ ਗਏ ਨੇ। ਸਿੱਧੂ ਸਾਹਿਬ ਹੁਣ ਆਉਣਗੇ ਉਹੋ ਜੀ ਕਾਂਗਰਸ 'ਚ, ਫਿਰ ਦੁਬਾਰਾ ਆਪਣਾ ਕਰਨਗੇ ਪ੍ਰਚਾਰ ਵਗੈਰਾ। ਪਲੀਜ਼ ਦੱਸੋਗੇ ਸਰ ਕੀ ਮੈਂ ਅਪਡੇਟ ਦਊਂਗਾ। ਥੈਂਕ ਯੂ ਸਰ।
0: ਥੈਂਕ ਯੂ ਸਰ। ਉਹਨੇ ਹੋਲਡ ਰੱਖਿਆ ਕਮੈਂਟ। ਨਰਿੰਦਰ ਭਾਜੀ ਨੰਗਾ, ਸਤਿ ਸ਼੍ਰੀ ਅਕਾਲ ਜੀ। ਇਹਨੂੰ
3: ਹਾਂਜੀ ਅਜੀਬ ਭਾਈ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ, ਕਿਵੇਂ ਹੋ?
3: ਠੀਕ ਚੜ੍ਹਦੀ ਗਾ, ਤੁਸੀਂ ਨਾਲ ਠੀਕ ਠਾਕ ਜੀ?
0: ਐਨ ਵਧੀਆ ਵਧੀਆ
3: ਜੀ ਭਾਈ, ਤੁਹਾਡੀ ਗੱਲ ਥੋੜੀ ਬਹੁਤ ਠੀਕ ਆ, ਬਹੁਤ ਚਲੋ ਜਾਰੀ ਮੈਂ ਕਹਿੰਦਾ ਠੀਕ ਆ, ਪਰ ਜਿਹੜਾ ਅੱਜ ਕੱਲ ਦਾ ਸੋਸ਼ਲ ਮੀਡੀਆ ਜਮਾਨਾ ਨਾ ਭਾਜੀ, ਤੁਸੀਂ ਤੁਹਾਡੀ ਕਿਤੇ ਫੋਟੋ ਜਿਹੜੀ ਨਾ ਫੈਮਿਲੀ ਦਾ ਜਾਂ ਤੁਹਾਡੇ ਪਰਿਵਾਰ ਦੀ ਕਿਤੇ ਪਾਉਣ ਵਾਲਾ ਕੰਮ ਰਿਹਾ ਨੀ ਗਾ ਜੀ। ਦੇਖੋ ਅੱਜ ਕੱਲ ਇਹੋ ਜਿਹੀਆਂ ਵੀਡੀਓ ਫੋਟੋ ਤੁਹਾਡੀਆਂ ਬਣਾ ਦਿੰਦੇ, ਤੁਹਾਨੂੰ ਪਤਾ ਲੱਗਦਾ ਵੀ ਇਹਦੀ ਅਸਲੀ ਆ ਜਾਂ ਨਕਲੀ ਆ। ਹੁਣ ਜੇ ਆਪਾਂ ਵਟਸਐਪ ਤੇ ਵੀਡੀਓ ਕਾਲ ਤੇ ਜਾਵਾਂਗੇ, ਆਪਾਂ ਉਹਨਾਂ ਤਾਂ ਹੀ ਜਾਵਾਂਗੇ ਨਾ ਜੇ ਆਪਾਂ ਨੂੰ ਕੋਈ ਜਾਣਦਾ ਉਹ। ਹੁਣ ਗੱਲ ਆਪਾਂ ਚੱਲੇ ਨੀ ਵਟਸਐਪ ਤੇ ਕਿਸੇ ਨੂੰ ਵੀਡੀਓ ਕਾਲ ਕਰਨ ਲੱਗੇ ਨੀ, ਹੁਣ ਨਾਂ ਭਰਿਆ ਹੋਊਗਾ ਜਾਂ ਕਿੱਦਾਂ, ਤਾਂ ਹੀ ਆਪਾਂ ਜਾਵਾਂਗੇ ਉੱਥੇ। ਤੁਹਾਡਾ ਮੈਂ ਨਾਂ ਭਰਿਆ ਵਾ ਹਰਜੀਤ ਜੰਦੂਆ, ਤੁਸੀਂ ਮਰਜ਼ੀ ਫੋਟੋ ਲਾਈ ਆ, ਮੈਨੂੰ ਪਤਾ ਹੈਗਾ ਜੀ ਹਰਜੀਤ ਜੰਦੂਆ ਮੋਹਰੇ। ਇਸ ਕਰਕੇ ਭਾਜੀ ਹੁਣ ਅੱਜ ਕੱਲ ਫੋਟੋਆਂ ਇੱਕ ਮਿੰਟ ਦਾ ਸੋਸ਼ਲ ਮੀਡੀਆ ਚੱਕ ਲੈਂਦੇ ਆ।
0: ਨਹੀਂ ਜੇ ਕਿਸੇ ਕੋਲ ਨਾਮ ਸੇਵ ਨਾ ਹੋਵੇ ਆਪਾਂ ਨਵੇਂ ਬੰਦੇ ਨਾਲ ਗੱਲਬਾਤ ਕਰਨੀ ਹੋਵੇ
3: ਨਾ ਕਰੋ ਨਵੇਂ ਬੰਦੇ ਤੇ ਨਵੇਂ ਬੰਦੇ ਨਾਲ ਕਦੋਂ ਗੱਲ ਕਰਨੀ ਬਈ ਤੁਸੀਂ ਕਾਲ ਕਰੋ ਉਦਾਂ
0: ਮੈਨੂੰ ਨਹੀਂ ਪਤਾ ਵੀ ਕਿਹਦੀ ਕੀ ਕੌਣ ਮੇਰੇ ਨਾਲ ਸਾਹਮਣੇ ਹੈਗੀ ਆ ਜਾਂ ਹੈਗੇ ਵਾਲਾ ਗੱਲ ਆ ਹਨਾ। ਹੁਣ ਤੁਹਾਡਾ ਨਾਮ ਮੇਰੇ ਕੋਲ ਸੇਵ ਆ, ਮੈਨੂੰ ਪਤਾ ਵੀ ਰਵਿੰਦਰ ਭਾਜੀ ਇਹਨਾਂ ਦੀ ਕੋਈ ਫੋਟੋ ਲੱਗੀ ਹੋਵੇ ਕਿਸੇ ਚੀਜ਼ ਦੀ ਵੀ ਲੱਗੀ ਹੋਵੇ ਮੈਨੂੰ ਪਤਾ ਲੱਗ ਜਾਵੇ ਨਾਮ ਸੇਵ ਆ। ਜੇ ਅਚਨਚੇਤ ਕੋਈ ਮੈਨੂੰ ਮੈਸੇਜ ਪਾਉਂਦਾ ਮੈਨੂੰ ਨਹੀਂ ਪਤਾ ਉਹ ਸਾਹਮਣੇ ਭੈਣ ਜੀ ਆ ਜਾਂ ਭਾਜੀ ਆ ਜਾਂ ਮੈਂ ਕਿਹਦੇ ਨਾਲ ਸਾਹਮਣੇ ਗੱਲ ਕਰ ਰਿਹਾ।
3: ਮੈਂ ਤੁਹਾਡੀ ਜਿਹੜਾ ਤੁਹਾਡਾ ਤੁਹਾਡਾ ਕੰਮ ਹੈ ਨਾ ਮੀਡੀਆ ਵਾਲਾ ਜਿੱਦਾਂ ਤੁਸੀਂ ਹੁਣ ਕਹਿੰਦੇ ਆ ਤੁਹਾਨੂੰ ਪਤਾ ਕਿੰਨੇ ਕਰੋ ਇਹਦੇ ਮੈਸੇਜ ਆਉਂਦੇ ਤੁਹਾਡਾ ਕੰਮ ਸਹੀ ਆ। ਜਿਹੜਾ ਆਮ ਬੰਦਾ ਕੋਈ ਵੀ ਆ ਉਹਨੇ ਉਹੀ ਬੰਦਾ ਨਾਮ ਐਡ ਕਰਨਾ ਜਿਹੜਾ ਬੰਦਾ ਉਹਨੂੰ ਜਾਣਦਾ ਵਾ।
0: ਨਹੀਂ ਉਦਾਂ ਵੀ ਹੋ ਜਾਂਦੇ ਆ ਜੇ ਆਪਾਂ ਨੂੰ ਕੋਈ ਬੰਦਾ ਜਾਣਦਾ ਵੀ ਨਹੀਂ ਤਾਂ ਵੀ ਕਈ ਵਾਰ ਨਾਮ ਸੇਵ ਕਿੱਦਾਂ ਕਰ ਲੈਂਦੇ ਆਪਾਂ।
3: ਇੱਕ ਮਿੰਟ ਜੀ ਭਾਜੀ, ਮੇਰੀ ਪ੍ਰਿੰਸੀਪਲ ਭਾਈ ਦਾ ਇੱਕ ਥੋੜਾ ਜਿਹਾ ਮੈਸੇਜ ਸਵਾਲ ਸੀਗਾ, ਜਿਆਦਾ ਆਪਣੇ ਪ੍ਰੋਗਰਾਮ ਜੁੜਿਆ ਤਾਂ ਨਹੀਂ ਪੁੱਛ ਲੈਂਦਾ। ਪ੍ਰਿੰਸੀਪਲ ਭਾਈ ਸਤਿ ਸ੍ਰੀ ਅਕਾਲ ਜੀ।
4: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ।
3: ਪ੍ਰਿੰਸੀਪਲ ਭਾਜੀ ਮੇਰੇ ਫਾਦਰ ਸਾਹਿਬ ਇੱਥੇ ਬੈਂਕ ਦੇ ਵਿੱਚ ਗਏ ਨਾ, ਮੈਂ ਥੋੜਾ ਜਿਹਾ ਬਾਦਰ ਸਾਹਿਬ ਕਹਿੰਦੇ ਪੈਸੇ ਆਪ ਫਿਕਸ ਕਰਾ ਦਈਏ ਹਨਾ, ਉਹ ਕਹਿੰਦੇ ਜੀ ਤੁਸੀਂ ਓਦਾਂ ਕਰਾਉਣੇ ਆ 6% ਦੇ ਹਿਸਾਬ ਨਾਲ ਪੈਸੇ ਮਿਲਣਗੇ। ਇੱਕ ਕਹਿੰਦੇ ਸਕੀਮ ਹੋਰ ਆ ਜੀ, ਤੁਹਾਨੂੰ ਮਿਲੂਗਾ 7 ਸਾਲ ਦੀ ਤੁਸੀਂ ਫਿਕਸ ਕਰਾਉਣੇ, 30% ਤੁਹਾਨੂੰ ਵਿਆਜ ਮਿਲੂਗਾ। ਇਹ ਪ੍ਰਵਿੰਦਰ ਭਾਜੀ ਕੋਈ ਤੁਹਾਨੂੰ ਹੈ ਇਹਦੇ ਬਾਰੇ ਜਾਣਕਾਰੀ ਵੀ ਫਰੋਡ ਆ ਤੇ ਜਾਂ ਹੈ ਬੈਂਕਾਂ ਦੇ ਵਿੱਚ ਇਹੋ ਜਿਹਾ ਕੁਝ ਵੀ 30% ਤੁਹਾਨੂੰ ਵਿਆਜ ਦੇਈ ਜਾਂਦੇ ਆ ਜੀ 7 ਸਾਲਾਂ ਦਾ? ਇਹ
0: ਤੁਸੀਂ ਕੱਟਿਓ ਨਾ, ਮੈਂ ਇਹ ਕੋ ਵੀ ਹੈਗਾ ਇਹਦਾ ਆਨਸਰ, ਪਰਮਿੰਦਰ ਪਹਿਲਾਂ ਤੁਸੀਂ ਕਰ ਦਿਓ।
4: ਵੀ 6-7% 9% ਚੱਲਦਾ ਵੱਧ ਮਿਆਦ ਤੇ, ਔਰ ਇਹ ਜਿਹੜਾ 36-38 ਕਹਿ ਰਹੇ ਆ ਮੈਨੂੰ ਤਾਂ ਲੱਗਦਾ ਨੀ ਕੋਈ ਰੈਲੇਵੈਂਟ ਗੱਲ ਆ।
0: ਮੈਂ ਦੱਸਦਾ ਪਰਸੋਂ ਹਜੇ ਬੈਂਕ ਚ ਮੇਰੀ ਗੱਲ ਹੋ ਕੇ ਹਟੀ ਆ, ਮਲੋ HDFC ਚ 5 ਲੱਖ ਰੁਪਈਏ ਦੀ FD ਕਰਾਉਣੀ ਸੀਗੀ ਤੇ ਉੱਥੇ ਉਹ ਕਹਿੰਦੇ ਵੀ ਤੁਸੀਂ 5 ਲੱਖ ਦੀ FD ਨਾ ਕਰਾਓ, ਤੁਸੀਂ 1 ਲੱਖ ਦੀ ਸਾਲ ਦੀਆਂ FD-ਆਂ, ਮਤਲਬ ਸਾਲ 5 ਸਾਲ ਤੁਸੀਂ ਪੈਸੇ ਪਾਉਣੇ ਆ 1-1 ਲੱਖ ਰੁਪਈਆ। ਜਿਵੇਂ ਮੰਨ ਲਓ ਅੱਜ ਤਰੀਕ ਆ ਆਪਣੀ ਕਿੰਨੀ ਹੋ ਗਈ, ਅੱਜ ਕਿੰਨੀ ਤਰੀਕ ਆ, 27 ਤਰੀਕ ਆ, ਇਸੇ ਅਗਲੇ ਮਹੀਨੇ ਅਗਲੇ ਸਾਲ ਦੀ 27 ਤਰੀਕ ਨੂੰ ਤੁਹਾਡਾ 1 ਲੱਖ ਫੇਰ ਚੱਕ ਲੈਣਾ। ਪਰ ਜੇ ਤੁਸੀਂ 5 ਲੱਖ ਰੱਖਣਾ ਉਹਨੂੰ ਤੁਹਾਨੂੰ ਪੈਣਾ 6% 6 ਕੁਛ ਦਿੱਤਾ ਉਹਨਾਂ ਨੇ ਮੈਨੂੰ, 6.38 ਜੇ ਮੈਂ ਰੋਂਗ ਨਾ ਹੋਵਾਂ, 6.45% ਉਹ ਕਹਿੰਦੇ ਵੀ ਇਹ ਤੁਹਾਡਾ 6.45 ਨੂੰ ਚੱਲ ਜਾਣਾ, ਜਿਹੜਾ 1 ਲੱਖ ਆਉਣਾ ਉਹ ਤੁਹਾਡਾ 30% 'ਤੇ ਚੱਲ ਜਾਣਾ ਅਗਲੇ ਸਾਲ, ਇਹਦੇ 'ਚੋਂ 1 ਲੱਖ ਤੁਹਾਡਾ ਫੇਰ ਚੱਕ ਲੈਣਾ ਸੀ, ਉਹ ਵੀ 30 'ਤੇ ਚੱਲ ਜਾਣਾ, ਅਗਲੇ ਸਾਲ ਫਿਰ 1 ਲੱਖ ਚੱਕ ਲੈਣਾ, 30 ਚੱਲ ਜਾਣਾ। ਜਾਣੀ ਕਹਿਣ ਦਾ ਵਾ 30 ਉਹ ਹੋ ਗਿਆ ਅਤੇ 6.45 ਹੋ ਗਿਆ, 36% ਰੋਕ ਹੁੰਦਾ ਤੁਹਾਡਾ ਵਿਆਹ। ਮੈਂ ਕਿਹਾ ਯਾਰ ਕਿੱਦਾਂ ਹੋ ਸਕਦਾ ਇੱਦਾਂ, ਉਹਦਾ ਮੇਰੀ ਕਾਫੀ ਮੈਨੇਜਰ ਨਾਲ ਬਹਿਸ ਹੋਈ ਇਸ ਗੱਲ 'ਤੇ। ਗੱਲ ਕੀ ਆ, ਉਹ ਸ਼ੇਅਰ ਮਾਰਕੀਟ 'ਚ ਪੈਸਾ ਲਾਉਂਦੇ ਆ ਜਿਹੜਾ 1 ਲੱਖ ਆਪਾਂ 5 ਸਾਲ, ਉਹ ਕਹਿੰਦੇ 5 ਸਾਲਾਂ ਬਾਅਦ ਤੁਹਾਡਾ 5 ਲੱਖ ਆਇਆ ਤਾਂ ਜਿਹੜਾ 5 ਪੂਰੇ ਹੋ ਗਏ ਨੇ 6ਵਾਂ ਸਟਾਰਟ ਹੋਣ 'ਤੇ ਤੁਹਾਨੂੰ 7.5 ਲੱਖ ਰੁਪਇਆ ਮਿਲ ਸਕਦਾ, ਪਰ ਮਿਲੂਗਾ ਨਹੀਂ, ਮਿਲ ਸਕਦਾ ਉਹਨਾਂ ਨੇ ਕਿਹਾ ਸੀ, ਹੋ ਸਕਦਾ ਉਹ 6 ਲੱਖ ਬਣੇ, ਹੋ ਸਕਦਾ ਉਹ 8 ਲੱਖ ਬਣੇ।
4: ਕਲੀਅਰ ਕਰ ਦਵਾਂ ਕਿ ਇੱਕ ਤਾਂ ਆਪਾਂ ਹਰਜੀਤ ਜੀ ਸੇਵਿੰਗ ਅਕਾਊਂਟ ਖੁਲਾਉਂਦੇ ਹਾਂ, ਇੱਕ ਆਪਾਂ FD-ਆਂ ਕਰਾਉਂਦੇ ਹਾਂ, ਇੱਕ ਹੁੰਦੇ ਮਿਊਚੁਅਲ ਫੰਡ ਹੁੰਦੇ ਆ ਜਿਹੜੇ ਸ਼ੇਅਰ, ਜਿਵੇਂ ਤੁਸੀਂ ਕਹਿ ਰਹੇ ਹੋ ਸ਼ੇਅਰ ਵਿੱਚ ਜਿਹੜਾ
0: ਚਲਾ ਰਹੇ
4: ਆਪਾਂ ਇਨਵੈਸਟ ਕਰਦੇ
0: ਹਾਂ, ਪਰਸੋਂ ਕਾਫੀ ਲੰਬੀ ਥੋੜੀ ਗੱਲਬਾਤ ਹੋਈ,
4: ਕੋਈ ਨਹੀਂ ਹੁੰਦੀ ਉਹਦੇ ਵਿਗ਼ ਗਰੰਟੀ, ਕੋਈ ਨਹੀਂ
0: ਗਰੰਟੀ, ਕੋਈ ਨਹੀਂ ਉਹ ਆਪ ਕਹਿੰਦੇ ਗਰੰਟੀ ਕੋਈ ਨਹੀਂ ਵੀ ਅਸੀਂ ਕਹਿੰਦੇ ਹਾਂ 30% ਆ ਪਰ ਗਰੰਟੀ ਕੋਈ ਨਹੀਂ, ਉਹ ਤਾਂ ਜਿਵੇਂ ਆਪਾਂ ਹੋਰੇ ਫੰਡਾਂ 'ਚ ਪਾਉਂਦੇ ਹਾਂ। ਲੱਖ ਗਿਆ ਸੀ ਚਲੋ ਮੇਰੇ ਕੋਲ ਉਹ ਸਾਡੇ ਜਿਵੇਂ ਉੱਥੇ ਪੈਸੇ ਠੇਕਾ ਠੁਕਾ ਆਉਂਦਾ, ਮੈਂ ਕਿਹਾ ਚੱਲ FD ਕਰ ਦੋ 5 ਲੱਖ ਦੀ ਹਨਾ, ਤੇ ਉਹ ਕਹਿੰਦੇ ਵੀ ਆਹ ਚੀਜ਼ ਆ, ਉਹਨਾਂ ਨੇ ਆਹ ਸਟੋਰੀ ਮੈਨੇਜਰ ਨਾਲ ਖੁਦ ਮੇਰੀ ਘੰਟਾ ਗੱਲਬਾਤ ਹੁੰਦੀ ਰਹੀ ਆ ਤੇ ਉਹ ਮੈਂ ਕਿਹਾ ਯਾਰ ਵੀ ਇੱਦਾਂ ਦਾ ਗਲਤ ਗੱਲ ਆ। ਉਹ ਕਹਿੰਦਾ ਵੀ 7.5 ਵੀ ਬਣ ਸਕਦਾ ਤੁਹਾਡਾ, 5 ਦਾ 8 ਵੀ ਬਣ ਸਕਦਾ ਤੇ 6 ਵੀ ਰਹਿ ਸਕਦਾ ਤੇ 5 ਦਾ ਤੁਹਾਨੂੰ ਮਿਲੂਗਾ ਹੀ ਮਿਲੂਗਾ ਕਹਿੰਦਾ। ਤੋ ਸ਼ੇਅਰ ਮਾਰਕੀਟ
3: ਚਲੋ ਜੀ, ਪਰ ਜ਼ਿਆਦਾ ਮੈਨੂੰ ਫਾਇਦਾ ਨਹੀਂ ਭਾਜੀ ਉਹ ਤੇ ਹੈਗਾ।
0: ਹੁਣ ਜਿਹੜੀ ਮੈਂ ਹੁਣ 5 ਦੀ ਕਰਾਈ ਆ, 5 ਲੱਖ ਦੀ ਕਰਾਈ ਆ ਆਪਣੇ 1.5 ਸਾਲ ਦੀ 18 ਮਹੀਨਿਆਂ ਦੀ, ਉਹਦੇ 'ਚ ਮੈਨੂੰ 5 ਲੱਖ ਦੇ ਨਾਲ 50 ਪਿਛਲੀ ਵਾਰ ਜਿਹੜੀ ਕਰਾਈ ਸੀ ਉਹ 51,000 ਮਿਲਣਾ ਸੀ, ਹੁਣ ਐਤਕੀ ਦਾ 50,000 ਕੁਛ 100 ਆ, ਮੈਨੂੰ ਹੁਣ ਚੇਤਾ ਭੁੱਲ ਗਿਆ, ਅਤੇ ਜਾਣੀ 50 ਲਾ ਲਓ ਵੀ 50,000 ਡੇਢ ਸਾਲ ਬਾਅਦ ਨਾਲ ਲੱਗ ਕੇ ਆਊਗਾ।
3: ਠੀਕ ਹੈ ਜੀ,
0: ਹਾਂ 1.5 ਸਾਲ ਬਾਅਦ
3: ਤੁਹਾਡਾ
0: ਕਲੀਅਰ ਕਰ ਲਈ ਜੀ। ਠੀਕ ਆ, ਜਸਜੀਤ ਬਜਾਜ ਭਾਈ ਸਤਿ ਸ੍ਰੀ ਅਕਾਲ ਜੀ, ਸਵਾਗਤ ਆ।
5: ਜੀ ਸਤਿ ਸ੍ਰੀ ਅਕਾਲ ਦੋਨਾਂ ਨੂੰ। ਮੈਂ ਵੀ ਮਾੜਾ ਯੋਗਦਾਨ ਪਾਉਣਾ ਜਿਹੜਾ ਵੀਰ ਜੀ ਕਿਹਾ ਕਿ ਇੰਟਰਸਟ ਬਾਰੇ। ਗੱਲ ਇਹ ਜੀ ਦੇਖੋ, ਉਹਨਾਂ ਨੇ ਪੁੱਛਣਾ 30% ਪਰ ਈਅਰ ਮਿਲੂਗਾ ਕਿ 36 ਸਾਲ 7 ਸਾਲ ਬਾਅਦ ਮਿਲੂਗਾ?
0: 7 ਸਾਲ ਬਾਅਦ
5: ਜੇ ਉਹਨੇ
0: ਕਿਹਾ 7 ਨਹੀਂ 5 ਸਾਲ ਬਾਅਦ
5: 5 ਸਾਲ ਮਿਲੂਗਾ। ਜੇ ਉਹਨੇ ਕਿਹਾ 5 ਸਾਲ ਬਾਅਦ 30% ਮਿਲੂਗਾ, 30 ਡਿਵਾਈਡ ਬਾਈ 5 ਤੇ ਤੁਹਾਨੂੰ 5 7 35 7% ਸਾਲ ਦਾ ਮਿਲਿਆ।
0: ਦਸ 12,000 ਵਿਚੋਂ ਮਿਲਣਾ ਸਾਲ ਬਾਅਦ ਜਿਹੜਾ ਕਰੂਗਾ। ਮੈਂ ਤਾਂ ਉਹਨੂੰ ਕਿਹਾ ਸੀ, ਮੈਂ ਕਿਹਾ ਤੂੰ 5 ਲੱਖ 5 ਸਾਲ ਚ ਲੈਣਾ 7 ਲੱਖ ਕਰਕੇ ਤੂੰ 7.5% ਦੀ ਗਰੰਟੀ ਦੇ ਮੈਨੂੰ।
5: 30% ਵਿਆਜ ਮਿਲਣਾ, 2 ਸਾਲ ਚ ਪੈਸੇ ਡਬਲ ਹੋ ਜਾਂਦੇ ਨੇ। 2 ਸਾਲ ਚ ਜੇ 36% ਵਿਆਜ ਦੇਵੇ ਸਾਲ ਦਾ, 2 ਸਾਲ ਥੋੜਾ 5 ਦਾ 10 10 ਦਾ 2 ਸਾਲ 4 ਸਾਲ ਬਣ ਜਾਣਾ 25 ਲੱਖ ਕਰਨਾ ਲੋੜ ਪੈਂਦਾ।
0: ਬਿਲਕੁਲ ਬਿਲਕੁਲ,
5: ਚਲੋ
0: ਮਿੰਟ 10 ਰਹਿ ਗਏ ਆਪਣੇ ਕੋਲ, ਹੋਲਡ ਕਿੱਥੇ ਕਰਨਾ?
6: ਹੁਣ ਸੁਣਦਾ ਜੀ?
0: ਹੁਣ ਸੁਣਦਾ, ਪਹਿਲੇ ਸੁਣਾਇਆ ਕਰੋ।
6: ਅਸਲ ਚ ਜੇ ਤੁਸੀਂ 3,000 ਰੁਪਇਆ ਜਮਾ ਕਰਾਉਂਦੇ ਹੋ, 50 ਸਾਲ ਤੱਕ ਨਹੀਂ ਕਢਾਉਂਦੇ।
0: ਅਸੀਂ ਲੱਖਾਂ ਦੀਆਂ ਗੱਲਾਂ ਕਰਦੇ ਆ, ਹਜ਼ਾਰਾਂ ਦੇ ਆ ਗਏ।
6: ਸੁਣ ਤਾਂ ਲਓ ਜੀ,
0: ਸੁਣਾਓ ਜੀ।
6: 3,000 ਰੁਪਏ ਤੁਸੀਂ ਜਮਾਂ ਕਰੋ, 12% ਵਿਆਜ ਹੋਵੇ, 5 ਸਾਲਾਂ ਬਾਅਦ ਉਹ ਤੁਸੀਂ ਦੁਬਾਰੇ ਫੇਰ ਇਨਵੈਸਟ ਕਰੀ ਚੱਲੋ, ਤੇ 50 ਸਾਲਾਂ ਬਾਅਦ ਤੁਹਾਨੂੰ 96 ਲੱਖ ਮਿਲੂਗਾ। ਘਰ ਜਾ ਕੇ ਕੈਲਕੂਲੇਸ਼ਨ ਕਰ।
0: 96 ਲੱਖ?
6: ਬਿਲਕੁਲ, ਜਿਵੇਂ ਓਨਰ ਕਹਿ ਰਿਹਾ, 3,000 ਰੁਪਏ ਜਮਾਂ ਕਰੋ, 12% ਦੇ ਹਿਸਾਬ ਨਾਲ ਕਢਾਓ ਨਾ, 5 ਸਾਲ ਦਾ ਡਬਲ ਹੋਈ ਜਾਵੇ ਤੇ ਤੁਹਾਨੂੰ ਉਹ
0: 96 ਲੱਖ
6: ਰੁਪਏ। 3-5 ਸਾਲਾਂ ਬਾਅਦ ਦੁੱਗਣਾ ਹੋਈ ਜਾਊਗਾ,
0: 6 ਹੋ ਗਿਆ,
6: ਕਢਾਉਣਾ 6 ਹੋ ਗਿਆ, ਫਿਰ ਜਮਾਂ ਕਰਾਤਾ, ਕਰਦੇ ਕੈਲਕੂਲੇਸ਼ਨ ਕਰ ਲੋ,
0: 5 ਸਾਲ ਬਾਅਦ ਦੁੱਗਣਾ ਹੋਣਾ ਨਾ।
6: ਬਿਲਕੁਲ,
0: ਜਾਂ ਲਾ ਲਿਓ ਕੋਈ ਹਿਸਾਬ ਜਿਹਾ ਇੱਧਰ, ਜਿਹੜਾ ਕੋਈ ਵਿਹਲਾ ਇਸ ਟਾਈਮ ਟਰੱਕ ਟਰੁੱਕ ਤੇ ਜਾ ਕੇ ਬੈਠਾ।
6: ਹੁਣੇ ਉਹ ਕਹਿ ਰਹੇ ਸਿੱਧੂ ਸਾਹਿਬ ਬਾਰੇ ਵੀ ਕਾਂਗਰਸ 'ਚ ਆਉਣਾ, ਉਹ ਕੋਈ ਬੰਦਾ ਸੀ, ਉਹ ਕਹਿੰਦਾ ਯਾਰ ਇਹ 2 ਪਾਰਟੀਆਂ ਆਪਣੀ ਨਾ ਬਹਿਸਬਾਜ਼ੀ ਕਰਨੀ, ਜਾ ਕੇ ਨਾ ਮੈਂ ਜੁੱਤੀ ਜੁੱਤੀ ਕਰਾਈਆਂ ਕਹਿੰਦਾ।
0: ਚਲੋ, ਸੰਧੂ ਸਾਹਿਬ ਵੱਲੋਂ ਸੰਦੇਸ਼ਾ ਵੀ ਜਿਹੜਾ ਐਤਵਾਰ ਤੋਂ ਪਹਿਲਾਂ ਪਹਿਲਾਂ ਤੱਕ ਇਹਨਾਂ ਤੋਂ ਹੀਟ ਪੰਪ ਜਾਂ ਏਸੀ ਕੋਈ ਜਾਂ ਲਗਾਊਗਾ, ਟੈਂਕਲੈਸ ਵਾਟਰ ਹੀਟਰ ਵੀ ਲਗਾ ਸਕਦਾ, ਤੇ ਬੁਕਿੰਗ ਥੋੜ੍ਹੀ ਜਿਹੀ ਕਰਾ ਲਓ, ਤੇ ਐਮੀ ਵਿਰਕ ਦੇ ਸਾਰੇ ਪਰਿਵਾਰ ਲਈ ਟਿਕਟਾਂ ਉਹਨਾਂ ਦੀਆਂ ਫ੍ਰੀ ਦਿੱਤੀਆਂ ਜਾਣਗੀਆਂ। ਸ਼ੋਅ ਤੁਸੀਂ ਦੇਖਣ ਜਾਣਾ ਚਾਹੁੰਦੇ ਹੋ ਤੇ 647-7646-4640 ਤੇ ਕਰ ਲਿਓ ਸੰਧੂ ਸਾਹਿਬ ਨਾਲ ਸੰਪਰਕ।
6: ਥੈਂਕ
0: ਯੂ ਸੋ ਮਚ, ਥੈਂਕ ਯੂ। 18-87 ਮੈਨੂੰ ਲੱਗਦਾ ਅੱਜ ਖਬਰਾਂ ਆਪਣੀਆਂ ਹੋਣੀਆਂ ਨੇ ਅਗਲੇ ਘੰਟੇ 'ਚ ਜਾਣਗੀਆਂ ਅੱਜ। ਚਲੋ, ਹਾਂਜੀ ਭਾਅ ਜੀ, ਸਤਿ ਸ਼੍ਰੀ ਅਕਾਲ ਜੀ। ਜੀ ਆਨੂੰ
7: ਹੈਲੋ।
0: ਹਾਂਜੀ ਹਾਂਜੀ ਭਾਅ ਜੀ, ਸਤਿ ਸ਼੍ਰੀ ਅਕਾਲ ਲੰਘਿਆ ਜੀ ਆਨੂੰ।
7: ਪੂਰੇ ਵੀ ਜੁੱਤੀਆਂ ਨਾਲ ਲਏ ਨੇ ਤੇ ਇਹ ਦੇਖ ਲੋ ਵੀ ਬਹੁਤ ਬੁਰਾ ਹਾਲ ਕਰਕੇ ਬੈਂਕਾਂ ਦਾ।
0: ਸੱਚੀ ਗੱਲ ਆ, ਕੋਈ ਸ਼ੱਕ ਨਹੀਂ।
7: ਤੁਸੀਂ ਜਿਵੇਂ ਸਾਲ ਵਾਲੀ ਕਰਾ ਕੇ ਆਏ ਹੋ ਨਾ, ਉਹ ਬਹੁਤ ਵਧੀਆ ਗੱਲ
0: ਆ। 1.5 ਸਾਲ ਦੀ? ਹਾਂਜੀ ਹਾਂ,
7: ਬਿਲਕੁਲ ਵਧੀਆ ਗੱਲ ਆ। ਕੋਈ ਬੈਂਕ ਵਾਲਾਂ ਦੇ ਝਾਂਸੇ ਜਨਾਬ ਉਹ ਆਪਾਂ ਨੂੰ ਫਸਾਉਂਦੇ ਨੇ ਬਾਹਰ ਲਿਆ।
0: ਬਿਲਕੁਲ ਬਿਲਕੁਲ, ਥੋੜੀ ਆਵਾਜ਼ ਘੱਟ ਗਈ ਜੀ।
7: ਮੈਂ ਕਿਹਾ ਵੀ ਆ ਰਹੀ ਆਵਾਜ਼ ਹੁਣ?
0: ਹਾਂਜੀ ਹੁਣ ਆ ਰਹੀ ਹੁਣ ਆ ਰਹੀ।
7: ਦੇਖੋ, ਵਿਆਜ ਭਾਵੇਂ 36-40% ਮਿਲੇ, ਭਾਵੇਂ ਨਾ ਮਿਲੇ, ਭਾਵੇਂ ਮੁੱਲ ਵੀ ਉੜ ਜਾਏ, ਪਰ ਜਿਹੜੀ ਸਾਨੂੰ 5 ਸਾਲ ਖੁਸ਼ੀ ਮਿਲਣੀ ਹੈ ਵੀ ਮੇਰੇ ਇੰਨੇ ਪੈਸੇ ਹੋ ਜਾਣੇ, ਉਹਦਾ ਕੋਈ ਮੁੱਲ ਆ?
0: ਆ ਚੱਕ ਹੱਸੇ ਰਹੀ ਲਾਤੀ, ਹੱਸੀ ਜਾਏ ਅੰਦਰ ਅੰਦਰ ਹੀ ਹੈ।
7: ਹੋਰ ਕੀ,
0: ਖੁਸ਼ ਹੁੰਦੇ ਰਹੋ ਪੈਸਾ ਮਿਲੇ ਚਾਹੇ ਨਾ ਮਿਲੇ।
7: ਮੈਂ ਕਹਿੰਦਾ ਲਾ ਦੋ ਸਾਰੇ ਜਾਣੇ ਜਿਹਦੇ ਕੋਲ ਪਏ ਆ। ਇੱਥੇ ਵੀ ਲੋਕਾਂ ਨੇ ਪਿਛਲੇ 5-4 ਸਾਲਾਂ ਚ ਘਰਾਂ ਚੋਂ ਚੱਕ ਚੱਕ ਬਹੁਤ ਲਾਏ, ਦੋ
0: ਲਾਏ ਹੋਏ ਆ, ਸੱਚੀ ਗੱਲ
7: 10 ਲੱਖ ਡੀਲਾਂ ਰਾਹੀਂ ਲਾਏ ਨਾਲੇ। ਹੈ
0: ਆਹੋ
7: ਅੱਜ ਉਹ ਸੜਕ ਤੇ ਬੈਠੇ, ਉਹ ਕੋਈ ਗੱਲ ਹੀ ਨੀ ਕਰਦਾ। ਦੇਖੋ ਸਾਡੇ ਬੰਦੇ ਕਿਸੇ ਤੋਂ 2 ਰੁਪਏ ਲੈਣੇ ਹੋਣ, ਉਹਦਾ ਮਗਰ ਵੱਢ ਕੇ ਖਾ ਲੈਂਦੇ। ਏਦਾਂ ਜਦੋਂ ਠੱਗੇ ਜਾਂਦੇ ਨਾ ਕਰੋੜਾਂ ਚ, ਭਾਫ ਹੀ ਨੀ ਬਾਹਰ ਕੱਢਦੇ, ਬੋਲਦੇ ਨੀ, ਮਰ ਹੀ ਜਾਂਦੇ, ਸੌ ਜਾਂਦੇ ਸੁਸਰਿਆਂ। ਵੀ ਤੁਸੀਂ ਰੌਲਾ ਪਾਓ, ਤੁਸੀਂ ਦੱਸੋ ਆਪਣੀ ਬੇਵਕੂਫੀ ਦਾ ਸਬੂਤ ਦਿਓ, ਭਾਈ ਅਸੀਂ ਆਹ ਕੰਮ ਕੀਤਾ ਸੀ, ਗਾਹ ਲੋਕੀ ਨਾ ਕਰਿਓ। ਇਹ ਤੋਂ ਵੱਡਾ ਪੁੰਨ ਕੀ ਹੋ ਸਕਦਾ।
0: ਗੱਲ ਤਾਂ ਸਹੀ ਹੈ।
7: ਔਰ ਇਹ ਦੋ ਸਾਲ ਦੀ ਫੇਰ ਫਸਣੇ, ਇਹੋ ਹੀ ਲੋਕ, ਇਹੋ ਹੀ ਬੰਦੇ ਫਸਣੇ ਆ ਕਿਸੇ ਹੋਰ ਸਕੀਮ ਚ ਫਸ ਜਾਣੇ। ਇਹਦਾ ਚੋਗਾ ਪਾਇਆ ਜਾਂਦਾ ਨੇ ਦਾਣਾ, ਤਾਂ ਫਿਰ ਪੰਛੀ ਨੂੰ ਜੇ ਜਾਲ ਲਾਉਣੇ, ਦਾਣਾ ਤਾਂ ਪਾਉਣਾ ਹੀ ਆ,
0: ਦਾਣਾ ਤਾਂ ਪਾਉਣਾ ਹੀ ਆ।
7: ਸਹੀ ਆ,
0: ਗੱਲ ਤਾਂ ਸਹੀ ਆ।
7: ਬਹੁਤ ਮਿਹਰਬਾਨੀ ਜੀ,
0: ਥੈਂਕ ਯੂ ਭਾਜੀ, ਥੈਂਕ ਯੂ ਸੋ ਮਚ, ਥੈਂਕ ਯੂ। ਗਿੱਲ ਇਹ ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ, ਜੀ ਆਨੋ
8: ਹੈਲੋ, ਸਤਿ ਸ੍ਰੀ ਅਕਾਲ ਜੀ,
0: ਸਤਿ ਸ੍ਰੀ ਅਕਾਲ ਭਾਜੀ, ਕਿੱਦਾਂ?
8: ਮੰਦਰ ਜੀ ਇਕਬਾਲ, ਮੈਂ ਵੀ ਇਹੀ ਕਰਨੀ ਸੀ ਗੱਲ ਜੀ। ਇੱਥੇ ਵੀ ਗਈਆਂ ਨੇ ਇੱਕ ਵਾਰੀ, ਪਤਾ ਨੀ ਹੁਣ ਦੇਰ ਦੀ ਗੱਲ ਆ ਜੀ, ਉਹ ਕੰਸਟ੍ਰਕਸ਼ਨ ਕੰਪਨੀ ਖੋਲੀ ਸੀ ਕਿਸੇ ਨੇ, ਮੇਰੇ ਕੋਲ ਕਿ ਦਿਓ ਪੈਸੇ ਜੀ, ਤੁਹਾਨੂੰ ਮੈਂ 24% 25% ਦਊਂਗਾ ਜੀ। ਉਹਦੇ ਤੁਹਾਡੇ ਪੈਸੇ ਕਿਸੇ ਨੇ ਕਰਾ ਤੇ ਜੀ, ਉਹਦੇ ਚੋਂ ਪੈਸੇ ਦਿੰਦਾ ਰਿਹਾ 2 ਸਾਲ, ਮੁੜ ਕਹਿੰਦਾ ਜੀ ਤੁਹਾਡੇ ਸਾਡੀ ਫੇਲ ਹੋ ਗਈ ਕੰਪਨੀ, ਬਾਜ ਗਿਆ ਹੈ ਜੀ।
0: ਅੱਛਾ
8: ਜੀ, ਪਏ ਮੇਰੇ ਕੋਲ ਬਚੇ ਉਹ ਤਾਂ ਦੱਸ ਦੇਣਾ ਜੀ, ਇਹ ਸਾਰੇ ਟਾ ਗਿਆ ਬਹੁਤੇ ਬਹੁਤੇ ਜੀ। ਚਲੋ ਬੈਂਕ ਹੀ ਤੁਸੀਂ ਕਰਾਏ, ਤੁਹਾਨੂੰ ਕੋਈ, ਚਲੋ ਇਹ ਸਾਹਿਬ ਤੁਸੀਂ ਵੀ ਤੁਹਾਡੇ ਪੈਸੇ ਨਹੀਂ ਜਾਂਦੇ ਜੀ।
0: ਬਿਲਕੁਲ ਬਿਲਕੁਲ,
8: ਚਲੋ ਕੋਈ ਚੱਲੇ ਵੀ ਜਾਣਗੇ, ਮੈਂ ਤੁਹਾਨੂੰ ਇੰਨਾ ਨਹੀਂ, ਤੁਹਾਨੂੰ ਪੇ ਵੀ ਤੁਹਾਡੇ ਕੋਲ ਹੁੰਦੀ, ਤੁਹਾਨੂੰ ਗਰੰਟੀ ਕੋਈ ਹੁੰਦੀ ਹੈ, ਇਹਨਾਂ ਕੋਈ ਪੈਸੇ ਲੈ ਕੇ ਤੁਹਾਡੇ ਦੋਸਤੋਂ ਤੁਹਾਨੂੰ ਪੈਸੇ ਦੇ ਦਿੱਤੇ ਜੀ, ਤੁਸੀਂ ਦਿੱਤੇ, ਤੁਸੀਂ ਕਹਿੰਦੇ ਜਿਵੇਂ ਕਿ $100,000 ਦਿੱਤਾ ਆ, ਉਹ ਚੋ ਤੁਹਾਨੂੰ 10-20 ਹਜ਼ਾਰ ਦਊਗਾ, ਇੱਕ ਸਾਲ ਦੇ ਦੋ, 2 ਸਾਲ ਦੇ ਦੋ, 3 ਸਾਲ ਹੋਊਗਾ ਜੀ, ਉਹ ਪੈਸੇ ਤੁਹਾਡੇ ਜੀ, ਉਹਦੇ ਸਾਰੇ ਕੰਪਨੀ ਫੇਲ ਹੋ ਗਈਆਂ ਜਿੱਥੇ ਇਨਵੈਸਟ ਕੀਤੇ ਸੀ ਮੈਂ ਜੀ।
0: ਬਿਲਕੁਲ ਬਿਲਕੁਲ
8: ਬਾਜੀ, ਤੁਸੀਂ ਕੀ ਕਰ ਲਓਗੇ?
0: ਤੁਸੀਂ ਕਰ ਲਓ ਗੱਲ ਤਾਂ
8: ਬਚੋ ਜੀ, ਦੱਸ ਦੇਣਾ ਜੀ ਇਹਨਾਂ ਕੋਲ, ਇਹਨਾਂ ਕੋਲ ਆਪਾਂ ਬੰਦਰ ਨੇ ਗੱਲ ਕਰਤੀ ਬੜੀ ਸੋਹਣੀ ਜੀ, ਬਸ ਖੁਸ਼ੀ 2 ਸਾਲ ਤੁਹਾਨੂੰ ਖੁਸ਼ੀ ਜੀ ਮਿਲ ਜੂ ਤੁਹਾਨੂੰ ਬਾਜੀ,
0: ਬਸ ਹੋਰ ਇਹ ਤੋਂ ਉੱਪਰ ਕੁਛ ਨੀ ਬਣਨਾ,
8: ਹੋਰ ਜੀ ਕੁਛ ਨੀ, ਮੈਨੂੰ ਪਤਾ ਜੀ, ਮੈਂ ਚਲ ਬਹੁਤ ਚਿਰ ਹੋ ਗਿਆ ਆਏ ਨੂੰ ਜੀ।
0: ਅੱਛਾ ਜੀ,
8: ਅਸੀਂ ਦੇਖਿਆ ਜੀ ਤੇ ਇੱਕ ਵਾਰੀ ਏਦਾਂ ਹੀ ਹੋ ਜੀ, ਕੰਸਟ੍ਰਕਸ਼ਨ ਕੰਪਨੀ ਖੋਲੀ ਜੀ ਕਿਸੇ ਨੇ ਜੀ, ਬਾਜੀ ਅੱਗੇ ਕਹਿੰਦਾ ਜੀ ਮੇਰੇ ਕੋਲ ਕਰਾਓ 25% ਦਊਗਾ ਜੀ, ਗੁਰਦੁਆਰੇ ਲਿਆ ਕੇ ਉਹਨਾਂ ਜੀ ਬੜੇ, ਮੈਂ ਗੁਰਦੇਤਾ ਦਾਨ ਜੀ, ਗੁਰਦੁਆਰੇ ਨੂੰ ਬੜਾ ਦਿੱਤਾ ਦਾਨ ਉਹਨਾਂ ਜੀ, ਬਾਜੀ ਮੁੜ ਕੇ ਉਹ ਤੁਹਾਡੇ ਪੈਸੇ ਜੋ ਧਿਆਨ ਦੇ ਗਏ ਜੀ, ਬੜ ਕਹਿੰਦਾ ਜੀ ਉਹ ਕੰਪਨੀ ਫੇਲ ਹੋ ਗਈ ਬਾਜੀ, ਜਾਂਦੇ ਲੱਗੇ ਬਾਜੀ,
0: ਸਹੀ ਗੱਲ,
8: ਕਈ ਫਸੇ ਜੀ ਲੋਕੀ ਉਦੋਂ ਜੀ,
0: ਥੈਂਕ ਯੂ ਬਾਜੀ, ਥੈਂਕ ਯੂ,
8: ਥੈਂਕ ਯੂ।
0: ਆਪਣੇ 4 ਐਡਾਂ ਰਹਿੰਦੀਆਂ ਪਰਮਿੰਦਰ, ਮਿੰਟ 3 ਰਹਿ ਗਏ, ਅਗਲੇ ਘੰਟੇ 'ਚ ਖਬਰਾਂ ਕਰਦੇ ਹਾਂ ਆਪਾਂ। ਅਮਨਦੀਪ ਕੌਰ ਨਾਲ ਸੰਪਰਕ, ਪਰਮਿੰਦਰ ਕੱਟਿਓ ਨਾ ਤੁਸੀਂ ਫੋਨ, ਅਮਨਦੀਪ ਕੌਰ ਨਾਲ ਸੰਪਰਕ ਕਰ ਲਿਓ, ਇੰਸ਼ੋਰੈਂਸ ਬ੍ਰੋਕਰ ਨੇ, ਤੁਸੀਂ ਕਾਰਾਂ ਦੀ ਅਤੇ ਘਰਾਂ ਦੀ ਇੰਸ਼ੋਰੈਂਸ ਲੈਣੀ ਹੈ, 416-618-27 ਕਾਰਡ ਦੇ ਉੱਪਰ ਸੰਪਰਕ ਕਰ ਲਿਓ, 416-618-27 ਕਾਰਡ ਦੇ ਉੱਪਰ ਗੱਲਬਾਤ ਕੀਤੀ ਜਾ ਸਕਦੀ ਹੈ। ਪੀ ਐਨ ਜੇ ਸਪਰਿੰਗਾਂ ਦੇ ਸਪੈਸ਼ਲਿਸਟ ਨੇ, ਟਰੱਕਾਂ ਟਰੇਲਿਆਂ ਦੀ ਕਮਾਣੀ ਦਾ ਕੋਈ ਕੰਮ ਕਰਾਉਣਾ ਚਾਹੁੰਦੇ, ਬੁਸ਼ਿੰਗ ਦਾ, ਅਲਾਈਨਮੈਂਟ ਦਾ, ਕਿੰਗ ਪਿੰਨ ਦਾ, ਗ੍ਰੈਵਲ ਦਾ ਕੋਈ ਕੰਮ ਕਰਾਉਣਾ, 905-459-5533 'ਤੇ ਸੰਪਰਕ ਕੀਤਾ ਜਾ ਸਕਦਾ, 5330 ਬ੍ਰੈਡਕੋ ਬੁਲੇਵਰਡ ਮਿਸੀਸਾਗਾ, ਡਿਕਸੀ ਐਂਡ ਮੈਥਸਨ ਦਾ ਏਰੀਆ, 905-459-5533। ਲਾਈਫ ਇੰਸ਼ੋਰੈਂਸ ਕ੍ਰਿਟੀਕਲ ਡਿਸਬਿਲਟੀ ਸੁਪਰਵੀਜ਼ਾ REASP RRSP ਕਰਾਉਣੀ ਤਾਂ ਮੇਰੇ ਨਾਲ ਸੰਪਰਕ ਕਰ ਲਿਓ, 647-8355-94। ਸੋਫਾ ਸਟੂਡੀਓ ਦੇ ਸ਼ਗਨਦੀਪ ਢਿੱਲੋਂ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ, 905-799-8877-8550 ਟੋਰਬਰਮ ਰੋਡ ਯੂਨਿਟ ਨੰਬਰ 1 ਬਰੈਂਪਟਨ ਦੇ ਵਿੱਚ ਨੇ, 905-799-8877 ਦੇ ਗੱਲਬਾਤ ਕਰ ਲਿਓ। ਦੇਸੀ ਸਿਨੇ ਫਿਲਮ ਤੋਂ ਜਗਦੀਸ਼ ਭਾਜੀ, 416-930-1251। ਵੀਡੀਓ ਫੋਟੋਗ੍ਰਾਫੀ ਡੀਜੇ ਦੇ ਕੋਈ ਸਮਾਂ ਲੈਣੇ ਚਾਹੁੰਦੇ ਹੋ, ਪ੍ਰੀ ਵੈਡਿੰਗ ਈਵੈਂਟ ਐਨਵਰਸਰੀ ਬਰਥਡੇ ਪਾਰਟੀ ਈ ਸ਼ੂਟ ਕਰਾਉਣਾ ਚਾਹੁੰਦੇ ਹੋ, 416-930-1251। ਤੁਸੀਂ ਕਾਰਾਂ ਨੂੰ ਟੋਅ ਕਰਾਉਣਾ, ਕਾਰ ਖਰਾਬ ਹੋ ਗਈ, ਕਿਤੇ ਖੜ ਗਈ, ਰੱਬ ਨਾ ਕਰੇ ਕਿਤੇ ਕੋਈ ਐਕਸੀਡੈਂਟ ਹੋ ਗਿਆ, ਤਾਂ ਸੰਦੀਪ ਬਾਈ ਨਾਲ ਕਰ ਲਿਓ ਸੰਪਰਕ, 299-542-5119 ਦੇ ਉੱਪਰ। ਤੰਦੂਰੀ ਬੋਇਜ਼ 905-956-1111-71-71 ਟੋਰਬਰਮ ਰੋਡ ਯੂਨਿਟ ਨੰਬਰ 5 ਮਿਸਾਗਾ ਦੇ ਵਿੱਚ ਨੇ, ਬੈਠ ਕੇ ਖਾਣਾ, ਘਰ ਲਿਜਾ ਕੇ ਖਾਣਾ, ਕੇਟਰਿੰਗ ਕਰਾਉਣੀ, LLB ਦਾ ਲਾਇਸੈਂਸ ਹੈਗਾ ਉੱਥੇ, 905-956-1111। ਅਤੇ ਸਟੀਫਨ ਫਰਨੀਚਰ ਜਸਵੀਰ ਭਾਜੀ, 2575 ਸਟੀਲ ਏਵਨਿਊ ਈਸਟ ਯੂਨਿਟ ਨੰਬਰ 14-17, 905-790-0560। ਕੁਆਲਿਟੀ ਲੋਜਿਸਟਿਕਿੰਗ ਵਾਲਿਆਂ ਨੂੰ ਕਾਫੀ ਸਾਰੇ ਡਰਾਈਵਰਾਂ ਦੀ ਲੋੜ ਆ, ਓਨਰ ਆਪਰੇਟਰਾਂ ਦੀ ਵੀ, ਅਤੇ ਇਹਨਾਂ ਨੂੰ ਇੱਕ ਸਕਿਉਰਟੀ ਗਾਰਡ ਚਾਹੀਦਾ ਸੀਗਾ ਜਾਣ ਦੇ ਵਿੱਚ, ਜੇ ਹਜੇ ਤੱਕ ਨਹੀਂ ਮਿਲਿਆ ਤਾਂ ਕਰ ਲਿਓ ਗੱਲਬਾਤ ਤੁਸੀਂ ਇਹਨਾਂ ਨਾਲ, 416-717-2993, 416-455-9311 'ਤੇ ਸੰਪਰਕ ਕਰ ਲਿਓ। ਸਟੀਲ ਐਂਡ ਐਲਵੀਅਨ ਦਾ ਏਰੀਆ, 1497 ਬੁੱਲੇਵਾਰਡ ਯੂਨਿਟ ਨੰਬਰ 4 ਈਟੋਬਿਕ ਦੇ ਵਿੱਚ ਨੇ, ਗੁਰਬਖਸ਼ ਐਂਡ ਜਸਵੀਰ ਭਾਜੀ, 416-717-2993। ਇਸ ਪ੍ਰੋਗਰਾਮ ਦੇ ਵਿੱਚ ਇੱਥੇ ਆਪਾਂ ਨੂੰ ਦਿਓ ਇਜਾਜ਼ਤ, ਅਗਲੇ ਪ੍ਰੋਗਰਾਮ ਦੇ ਵਿੱਚ ਆਪਾਂ 5-6 ਵਜੇ ਤੱਕ ਦੁਬਾਰਾ ਮਿਲਦੇ ਹਾਂ। ਹੋਲਡ ਰੱਖਿਓ ਸਾਰੇ ਜਣੇ, ਕੱਟੋ ਕੁੱਟਿਓ ਨਾ ਫੋਨ ਫਾਨ, ਜਾਂ ਤੁਸੀਂ ਕਾਲਾਂ ਰੇਡੀਓ ਕਿਤੇ ਘੁਮਾਇਓ ਘੁਮਾਇਓ ਨਾ, ਅਤੇ ਫਿਰ ਆਪਾਂ ਜੁੜਦੇ ਹਾਂ ਅਗਲੇ ਅਵਰ ਦੇ ਵਿੱਚ, ਅਤੇ ਬਸ ਆ ਡੇਢ ਕੁ ਮਿੰਟ ਦੀ ਦੋ ਬ੍ਰੇਕ ਕਰਦੇ ਹਾਂ ਗੱਲਾਂ ਬਾਤਾਂ ਲੈਂਦੇ ਹਾਂ ਫਿਰ ਨਜ਼ਾਰੇ। ਗਾਣਾ ਕਿਹੜਾ ਲਾ ਕੇ ਜਾਵਾਂ ਤੁਹਾਡੇ ਲਈ ਮੈਂ ਇਹ ਆਹ ਗਾਣਾ ਕਿੱਥੋਂ ਨਿਕਲਿਆ ਮੈਨੂੰ, ਚਲੋ ਸੁਣਦੇ ਹਾਂ ਮੈਂ।

0: ਤੁਹਾਨੂੰ ਇਲੈਕਟ੍ਰੀਸ਼ੀਅਨ ਦੀ ਲੋੜ ਹੈ ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ ਹਾਈ ਰਿਸਕ ਕਿਉਂ ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ ਯਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟਾਇਲਟ ਜ਼ਰੂਰ ਵਰਤਾਂਗੇ ਇਸ ਲਈ ਹੁਣੇ ਕਾਲ ਕਰੋ ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ ਸ਼ਾਇਦ
1: ਆਪਣੇ ਪਰਿਵਾਰ ਦੀ ਰੱਖਿਆ ਕਰੋ ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ ਹੋਰ ਜਾਣਨ ਲਈ higherlicense.ca ਤੇ ਜਾਓ ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ
2: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: 2% jump. Asas, grasses, hibiscus, nodded, horsey, beasts. Bole, sonny hall, sassier call.
1: ਓਏ ਟਰੱਕ ਕਾਲਾ ਲਿਆ ਜਦੋਂ ਵੇਖੋ ਇਹਦੀਆਂ ਕਮਾਨੀਆਂ ਢਲੀਆਂ ਰਹਿੰਦੀਆਂ ਕੀ ਕਰਾਂ
2: ਮੈਂ ਸੁਣਿਆ ਜੀ ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ GTA ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ PNJ ਸਪ੍ਰਿੰਗ ਵੀਲ ਅਲਾਈਨਮੈਂਟ
3: ਪਹੁੰਚੋ 5330 ਬ੍ਰੈਡਕੋ ਬੁਲੇਵਾਰਡ ਮਿਸੀਸਾਗਾ ਮੇਨ ਇੰਟਰਸੈਕਸ਼ਨ ਡਿਕਸੀ ਐਂਡ ਮੈਥਸਨ
1: ਇੱਥੇ ਪੀ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ ਇੰਨਾ ਹੀ ਨਹੀਂ 4-wheelers ਅਤੇ 18-wheelers ਦੇ ਟਾਇਰਸ ਦਾ ਖਾਸ ਪ੍ਰਬੰਧ ਵੀ ਹੈ ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ
2: ਕਾਲ ਕਰੋ ਜੇਐਂਡ ਗੈਰੀ ਨੂੰ
1: 905-459-5533
2: 905-459-5533 ਤੇ
1: PNJ ਸਪ੍ਰਿੰਗ ਵੀਲ ਅਲਾਈਨਮੈਂਟ
4: ਜੀ ਦੋਸਤੋ ਸੱਜਣੀ ਸਵੇਰ ਦੇ ਸ਼ੰਮੀ ਭੱਠਲ ਦੇ ਨਾਲ ਤੁਸੀਂ ਜੁੜੇ ਹੋਏ ਹੋ ਬਹੁਤ ਬਹੁਤ ਧੰਨਵਾਦ ਬੜਾ ਪਿਆਰ ਕਰਦੇ ਹੋ ਪ੍ਰੋਗਰਾਮ ਨੂੰ ਤੇ ਹੁਣ ਸਾਡੇ ਨਾਲ ਰਸ਼ਮੀਤ ਕੌਰ ਜੀ ਆ ਚੁੱਕੇ ਨੇ ਜੋ ਅਕਾਲ ਮੋਰਗੇ ਦੇ ਪ੍ਰਿੰਸੀਪਲ ਬ੍ਰੋਕਰ ਨੇ ਸੋ ਰਸ਼ਮੀਤ ਜੀ ਉਹਨਾਂ ਦੇ ਨਾਲ ਮੋਰਗੇ ਬਾਬਤ ਕਿਸੇ ਵੀ ਤਰ੍ਹਾਂ ਦੀ ਕੋਈ ਸਲਾਹ ਲੈਣੀ ਹੈ ਤੁਸੀਂ ਤਾਂ ਨੰਬਰ ਇੱਕੋ ਹੀ ਹੈ ਇਹਨਾਂ ਦਾ 6475399 ਰਸ਼ਮੀਤ ਜੀ ਵੈਲਕਮ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਵੈਰੀ ਗੁੱਡ ਮਾਰਨਿੰਗ ਜੀ
5: ਸਮਾਂ ਦੇਣ ਲਈ ਸ਼ੁਕਰੀਆ ਸ਼ਮੀ ਜੀ ਤੁਹਾਨੂੰ ਤੇ ਸਾਡੇ ਸਾਰੇ ਲਿਸਨਰਸ ਨੂੰ ਰਸ਼ਮੀਤ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਵੈਰੀ ਗੁੱਡ ਮਾਰਨਿੰਗ ਜੀ
4: ਜੀ ਵੈਰੀ ਗੁੱਡ ਮਾਰਨਿੰਗ ਰਸ਼ਮੀਤ ਜੀ ਆਪਾਂ ਇਹ ਟਰਮ ਤਾਂ ਸੁਣਦੇ ਹੀ ਆ ਮੋਰਗੇਜ ਕਰ ਲੈਣਾ ਤੇ ਮੋਰਗੇਜ ਲੈਣੀ ਪਵੇਗੀ ਪਰ ਇੱਕ ਹੋਰ ਹੈ ਟਰਮ ਰਿਵਰਸ ਮੋਰਗੇਜ ਸ਼ਾਇਦ ਜਿਹੜੇ ਸਾਡੇ ਲਿਸਨਰ ਸੁਣ ਰਹੇ ਹੋਗੇ ਕਈ ਸ਼ਾਇਦ ਵਾਕਿਫ ਹੋਣਗੇ ਜਾਂ ਬਹੁਤ ਸਾਰੇ ਨਾ ਵਾਕਿਫ ਹੋਣ ਵੀ ਇਹ ਰਿਵਰਸ ਮੋਰਗੇਜ ਸ਼ੈ ਕੀ ਚੀਜ਼ ਹੈ ਪਹਿਲਾਂ ਤਾਂ ਇਹ ਸਮਝਾਈਏ ਜੀ ਸਾਨੂੰ
5: ਬਿਲਕੁਲ ਜੀ ਜਿੱਦਾਂ ਕਿ ਨਾਮ ਸੁਜੈਸਟ ਕਰਦਾ ਰਿਵਰਸ ਪੁੱਠੀ ਮੋਰਗੇਜ ਮਤਲਬ ਉਹਦੇ ਵਿੱਚ ਕੀ ਹੈਗਾ ਕਿ ਜਦੋਂ ਅਸੀਂ ਬੇਸਿਕਲੀ ਓਲਡ ਏਜ ਵਿੱਚ ਆ ਗਏ ਹੈਗੇ ਆ
4: ਜੀ
5: ਆਪਣਾ ਘਰ ਫਰੀ ਐਂਡ ਕਲੀਅਰ ਕਰ ਲਿਆ ਹੈਗਾ ਜਾਂ ਬਹੁਤ ਥੋੜੀ ਮੋਰਗੇਜ ਰਹਿ ਗਈ ਉਹਦੇ ਤੇ ਬਟ ਹੁਣ ਆਪਣੇ ਘਰ ਨੂੰ ਵੇਚਣਾ ਨੀ ਚਾਹੁੰਦੇ ਹੈਗੇ ਆ ਤੁਸੀਂ ਦੇਖੋਗੇ ਮੋਸਟਲੀ ਜਿਹੜਾ ਹੈਗਾ ਆਪਣੀ ਕਮਿਊਨਿਟੀ ਵਿੱਚ ਅਸੀਂ ਆਪਣਾ ਘਰ ਰੱਖਣਾ ਚਾਹੁੰਦੇ ਹਾਂ ਜਾਂ ਆਪਣੇ ਬੱਚਿਆਂ ਨੂੰ ਦੇਣਾ ਚਾਹੁੰਦੇ ਹੈਗੇ ਆ ਨਹੀਂ ਤੇ ਜਿਹੜੀ ਦੂਜੀ ਕਮਿਊਨਿਟੀਜ਼ ਅਸੀਂ ਦੇਖ ਰਹੇ ਹਾਂ ਕਈ ਵਾਰ ਕਿ ਉਹ ਡਾਊਨ ਸਾਈਜ਼ ਕਰ ਜਾਂਦੇ ਨੇ ਆਪਣਾ ਘਰ ਵੇਚ ਕੇ ਹੁਣ ਜਦੋਂ ਡਾਊਨ ਸਾਈਜ਼ ਕਰਦੇ ਆ ਤੇ ਆਰਾਮ ਨਾਲ ਘਰ ਚੋਂ ਪੈਸਾ ਨਿਕਲ ਆਇਆ ਬਟ ਅਗਰ ਹੁਣ ਮੈਂ ਘਰ ਵਿੱਚ ਰਹਿਣਾ ਵੀ ਚਾਹ ਰਹੀ ਹੈਗੀ ਆ ਬਟ ਪੈਸੇ ਵੀ ਚਾਹੀਦੇ ਨੇ ਸੋ ਉਹਦੇ ਵਾਸਤੇ ਉਹਨਾਂ ਕਲਾਇੰਟਸ ਵਾਸਤੇ ਜਿਹੜੇ ਆ ਰਿਵਰਸ ਮੋਰਗੇਜ ਜਿਹੜੀ ਹੈ ਕੰਮ ਕਰਦੀ ਹੈਗੀ ਹੈ ਕਿ ਉਹ ਆਪਣੇ ਘਰ ਵਿੱਚ ਰਹਿ ਕੇ ਰਿਵਰਸ ਮੋਰਗੇਜ ਬੈਂਕ ਤੋਂ ਲੈ ਕੇ ਮਤਲਬ ਕਿ ਉਹਦੇ ਚੋਂ ਪੈਸੇ ਕੱਢ ਕੇ ਬਿਨਾਂ ਇਨਕਮ ਕੁਆਲੀਫਿਕੇਸ਼ਨ ਦੇ ਸੋ ਇਨਕਮ ਕੁਆਲੀਫਿਕੇਸ਼ਨ ਨਹੀਂ ਹੈਗੀ ਇੱਥੇ ਕਿਉਂਕਿ ਕਲਾਇੰਟ ਏਜ ਹੋ ਚੁੱਕੀ ਹੈਗੀ ਹੈ ਮਿਨੀਮਮ ਇਹਦੀ ਏਜ ਰਿਕੁਆਇਰਮੈਂਟ ਹੈਗੀ ਹੈ ਜੀ 55+ ਉਸ ਤੋਂ ਬਾਅਦ ਹੀ ਲੈ ਸਕਦੇ ਹੈਗੇ ਆ ਕਿੰਨੀ ਲੈ ਸਕਦੇ ਆ ਉਹ ਡਿਪੈਂਡ ਕਰਦਾ ਕਲਾਇੰਟ ਦੀ ਏਜ ਤੇ ਨੋਟ ਔਨ ਦੇਅਰ ਇਨਕਮ ਸੋ ਕਾਫੀ ਕਲਾਇੰਟ ਜਿਵੇਂ ਹੋਣਗੇ ਮੇ ਬੀ ਜਿਵੇਂ 70+ ਹੈ ਦੇ ਆਰ ਨੋਟ ਵਰਕਿੰਗ ਬਟ ਘਰ ਫਰੀ ਐਂਡ ਕਲੀਅਰ ਹੈਗਾ ਤੇ ਪੈਨਸ਼ਨ ਵੀ ਆਉਂਦੀ ਹੈਗੀ ਹੈ ਰਾਈਟ ਸੋ ਬੈਂਕ ਨੇ ਸਿਰਫ ਇੰਨਾ ਦੇਖਣਾ ਹੈਗਾ ਕਿ ਉਹ ਆਪਣੀ ਜਿਹੜੀ ਹੈ ਪ੍ਰੋਪਰਟੀ ਟੈਕਸਿਸ ਜਿਹੜਾ ਦੇ ਸਕਣ ਤੇ ਮੇਨਟੇਨ ਕਰ ਸਕਣ ਪ੍ਰੋਪਰਟੀ ਉਸ ਤੋਂ ਇਲਾਵਾ ਜਿਹੜਾ ਹੈਗਾ ਤੁਸੀਂ ਆਪਣੇ ਘਰ ਚੋ ਲਮਸਮ ਅਮਾਉਂਟ ਕਰ ਸਕਦੇ ਹੈਗੇ ਹੋ ਕਿ ਸੇ ਸਪੋਜ਼ ਤੁਸੀਂ ਕਹਿੰਦੇ ਹੋ ਕਿ ਮੈਨੂੰ 2 ਲੱਖ ਚਾਹੀਦਾ ਹੈਗਾ ਜਾਂ ਮੈਂ ਆਪਣੇ ਬੱਚੇ ਨੂੰ ਹੀ ਹੈਲਪ ਕਰਨੀ ਹੈ ਡਾਊਨ ਪੇਮੈਂਟ ਵਾਸਤੇ ਤੇ ਮੈਂ 2 ਲੱਖ ਕੱਢਣਾ ਜਾਂ 3 ਲੱਖ ਕੱਢਣਾ ਹੈਗਾ ਤੁਸੀਂ ਉਨੇ ਪੈਸੇ ਇੱਕ 1 ਸ਼ਾਟ ਵਿੱਚ ਵੀ ਕੱਢ ਸਕਦੇ ਹੋ ਜਾਂ ਤੁਹਾਨੂੰ ਲੱਗਦਾ ਕਿ ਮੇਰੀ ਪੈਨਸ਼ਨ 2000 ਹੈ ਪਰ ਮੇਰਾ ਮਹੀਨੇ ਦਾ ਖਰਚਾ 3000 ਹੋ ਜਾਂਦਾ ਤੋ ਤੁਸੀਂ $1000 ਦੀ ਮੰਥਲੀ ਪੇਮੈਂਟ ਬਣਾ ਸਕਦੇ ਹੋ ਆਪਣੇ ਘਰ ਦੀ ਐਕਵਿਟੀ ਆਪਣੇ ਲਈ ਹੀ ਵਰਤ ਸਕਦੇ ਹੈਗੇ ਹੋ
4: ਕੀ ਬਾਤ ਹੈ
5: ਸੋ ਇਹੋ ਜਿਹੀਆਂ ਜਿਹੜੀਆਂ ਬਹੁਤ ਡਿਫਰੈਂਟ ਆਪਸ਼ਨਸ ਕਈ ਵਾਰ ਅਵੇਲੇਬਲ ਹੁੰਦੀਆਂ ਨੇ ਕਿ ਐਸ ਅ ਕਲਾਇੰਟ ਸਾਨੂੰ ਪਤਾ ਨਹੀਂ ਹੁੰਦਾ ਹੈਗਾ ਬਟ ਹਮੇਸ਼ਾ ਕਾਲ ਕਰਿਆ ਕਰੋ ਐਕਸਪਲੋਰ ਕਰੋ ਕਿ ਤੁਹਾਡੇ ਵਾਸਤੇ ਤੁਹਾਡੀ ਸਿਚੁਏਸ਼ਨ ਵਾਸਤੇ ਕੀ ਸੋਲੂਸ਼ਨ ਬਣ ਸਕਦੇ ਹੈਗੇ ਨੇ
4: ਅੱਛਾ ਰਸ਼ਮੀਤ ਮੈਨੂੰ ਇਹ ਵੀ ਲੱਗਦਾ ਕਿ ਇਹ ਟ੍ਰੈਂਡ ਹੈ ਜਿਹੜਾ ਹੁਣ ਵੱਧ ਰਿਹਾ ਆ
5: ਬਿਲਕੁਲ ਜੀ ਦੇਖੋ ਪੈਨਸ਼ਨ ਇੰਨੀ ਹੈ ਨਹੀਂ ਖਰਚੇ ਹੁਣ ਵੀ ਉਨੇ ਹੀ ਨੇ ਜਾਂ ਉਸ ਤੋਂ ਜ਼ਿਆਦਾ ਹੀ ਨੇ ਇਹ ਚੀਜ਼ ਜਿਹੜੀ ਤੁਹਾਨੂੰ ਫਲੈਕਸੀਬਿਲਟੀ ਦੇ ਦਿੰਦੀ ਹੈਗੀ ਹੈ ਜਿੱਦਾਂ ਮੈਂ ਕਿਹਾ ਕਿ ਮੰਥਲੀ ਕਿਸ਼ਤ ਬਣਾ ਲਓ ਕਿ ਆਪਣੀ ਗੱਲ ਹੀ ਆ ਗਈ ਕਿ ਹੁਣ ਜੇ ਘਰ ਈਵਨ ਫਰੀ ਐਂਡ ਕਲੀਅਰ ਹੈ ਮੈਂ ਕਹਿੰਦੀ ਹਾਂ ਕਿ ਵੀ ਉਹ ਘਰ ਤੁਹਾਡਾ ਤਾਂ ਤੱਕ ਨਹੀਂ ਹੈ ਜਦ ਤੱਕ ਤੁਹਾਡੇ ਹੱਥ ਚ ਪੈਸੇ ਨਹੀਂ ਹੈ ਅਦਰਵਾਈਜ਼ ਇਟਸ ਜਸਟ ਬ੍ਰਿਕ ਐਂਡ ਮੋਟਰ ਰਾਈਟ ਕਿ ਸਾਡੇ ਹੱਥ ਚ ਪੈਸੇ ਨਹੀਂ ਆ ਰਹੇ ਹੈਗੇ ਨੇ ਬਟ ਅਗਰ ਉਸੀ ਐਕਵਿਟੀ ਨੂੰ ਐਕਸੈਸ ਕਰਨਾ ਚਾਹੁੰਦੇ ਹੈਗੇ ਹੋ ਪਰ ਇਨਕਮ ਕੁਆਲੀਫਿਕੇਸ਼ਨ ਨਹੀਂ ਹੈ ਉਹਨਾਂ ਕਲਾਇੰਟਸ ਵਾਸਤੇ ਵੀ ਜਿਹੜਾ ਹੈ ਰਿਵਰਸ ਮੋਰਗੇਜ ਦੀ ਵਧੀਆ ਆਪਸ਼ਨ ਬਣ ਸਕਦੀ ਹੈ
4: ਜੀ ਸੋ ਦੋਸਤੋ ਤੁਸੀਂ ਰਸ਼ਮੀ ਜੀ ਹੁਣਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਸੋ ਕੋਈ ਵੀ ਸਮੱਸਿਆ ਤੁਹਾਨੂੰ ਮੌਰਗੇਜ ਬਾਬਤ ਹੈਗੀ ਹੈ ਜਾਂ ਫਿਰ ਤੁਸੀਂ ਘਰ ਲੈਣ ਬਾਰੇ ਸੋਚ ਰਹੇ ਹੋ, ਹਾਂਜੀ ਪ੍ਰੀ ਪਲੈਨਡ ਕਰੋ। ਸੋ ਮੌਰਗੇਜ ਬਾਬਤ ਰਸ਼ਮੀ ਜੀ, ਸੋ ਨੰਬਰ ਇੱਕੋ ਹੀ ਹੈ, ਐਕਸਪਰਟਾਈਜ਼ ਐਡਵਾਈਸ ਲੈਣੀ ਹੈ ਤੇ 647-539-4499 ਤੇ ਤੁਸੀਂ ਰਸ਼ਮੀ ਜੀ ਹੁਣਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਇੱਕ ਐਕਸਪਰਟ ਐਡਵਾਈਸ ਲੈਣ ਵਾਸਤੇ। ਰਸ਼ਮੀ ਜੀ ਕੋਈ ਹੋਰ ਐਡ ਅਪ ਕਰਨਾ ਚਾਹੁੰਦੇ ਹੋ?
5: ਹਮੇਸ਼ਾ ਦੀ ਤਰ੍ਹਾਂ ਐਮਫਸਾਈਜ਼ ਕਰਦੀ ਆ, ਜੇ ਹਰ ਕਲਾਇੰਟ ਦੀ ਸਿਚੁਏਸ਼ਨ ਵੱਖਰੀ ਹੁੰਦੀ ਹੈਗੀ ਹੈ, ਕਾਲ ਕਰੋ ਇਹ ਵੇਖਣ ਵਾਸਤੇ ਕਿ ਤੁਹਾਡੇ ਵਾਸਤੇ ਕੀ ਆਪਸ਼ਨਸ ਬਣ ਸਕਦੀਆਂ ਨੇ। 647-539-4499 ਗੂਗਲ ਕਰ ਸਕਦੇ ਹੋ, ਰਸ਼ਮੀਤ ਕੌਰ ਮੌਰਗੇਜ ਬ੍ਰੋਕਰ। ਧੰਨਵਾਦ ਜੀ।
6: ਕੀ ਬਾਤ ਆ, ਕਹਿੰਦਾ ਪੱਥਰਾਂ ਅੱਗੇ ਨੱਕ ਨਾ ਰਗੜਾ, ਪੱਥਰਾਂ ਅੱਗੇ ਨੱਕ ਨਾ ਰਗੜਾ, ਉਹਦਾ ਰੂਹ ਵਿੱਚ ਰੱਖਿਆ ਵਾਸਾ ਏ। ਪੱਥਰਾਂ ਅੱਗੇ ਨੱਕ ਨਾ ਰਗੜਾ, ਉਹਦਾ ਰੂਹ ਵਿੱਚ ਰੱਖਿਆ ਵਾਸਾ ਹੈ, ਹਮਾਇਤ ਕਰੇ ਉਹ ਵੀ ਹਿੰਮਤ ਦੀ ਸਦਾ, ਬਾਕੀ ਝੂਠ ਦਾ ਐਵੇਂ ਤਮਾਸ਼ਾ ਹੈ। ਪਰ ਹੱਕ ਸੱਚ ਨਾਲ ਜਿੰਦ 'ਚ ਹੌਸਲੇ, ਪਰ ਹੱਕ ਸੱਚ ਨਾਲ ਜਿੰਦ 'ਚ ਹੌਸਲੇ, ਇੱਕ ਸੁਰਜੀਤ ਇਹ ਸੱਚਾ ਦਿਲਾਸਾ ਹੈ, ਜੋ ਤੇਰੀਆਂ ਔਖਾਂ ਤੂੰ ਹੀ ਜਾਣੇ ਭੁੰਮਸੀ, ਲੋਕਾਂ ਭਾਤਾ ਬੜਾ ਚਿਹਰੇ 'ਤੇ ਹਾਸਾ ਹੈ, ਲੋਕਾਂ ਭਾਤਾ ਬੜਾ ਚਿਹਰੇ 'ਤੇ ਹਾਸਾ ਹੈ। ਇਹਨਾਂ ਸਤਰਾਂ ਨਾਲ ਤੁਸੀਂ ਸੁਣ ਰਹੇ ਪ੍ਰੋਗਰਾਮ ਸੱਜਰੀ ਸਵੇਰ, ਠੀਕ ਹੈ। ਸਾਰੇ ਸਰੋਤਿਆਂ ਨੂੰ ਗੁੱਡ ਮਾਰਨਿੰਗ, ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ ਨਮਸਤੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਿਨ ਵੀਰਵਾਰ 27 ਅਗਸਤ 2026 ਦੀ ਪ੍ਰੋਗਰਾਮ ਸਾਂਝਾ ਸੱਜਰੀ ਸਵੇਰ ਲੈ ਕੇ ਮੈਂ ਤੁਹਾਡਾ ਦਾਸ ਹਰਜੀਤ ਜੰਜੂਆ ਅੱਜ ਹਾਜ਼ਰ ਹਾਂ 5 ਵਜੇ ਤੋਂ ਲੈ ਕੇ 6 ਵਜੇ ਤੱਕ। ਹਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ ਤੁਸੀਂ 5 ਵਜੇ ਤੋਂ 6 ਵਜੇ ਤੱਕ 5:30-530 AM ਦੀ ਫ੍ਰੀਕੁਐਂਸੀ 'ਤੇ ਪ੍ਰੋਗਰਾਮ ਸਾਂਝਾ ਸੱਜਰੀ ਸਵੇਰ ਸੁਣਦੇ ਹੋ। ਉਮੀਦ ਕਰਦਾ ਤੁਹਾਨੂੰ ਅੱਜ ਦਾ ਪ੍ਰੋਗਰਾਮ ਪਸੰਦ ਆਵੇਗਾ। ਅੱਜ ਦਾ ਟੈਂਪਰੇਚਰ 19 ਇਸ ਵਕਤ, ਮਾਲਟਨ ਮਿਸੀਸਾਗਾ ਦੇ ਬਿਲਕੁਲ ਨੇੜੇ ਜੜ੍ਹਾਂ ਦੇ ਵਿੱਚ, ਟੋਰਾਂਟੋ ਪੀਅਰਸਨ ਏਅਰਪੋਰਟ ਦੇ ਨੇੜੇ, ਅਤੇ 19 ਫੀਲ ਲਾਇਕਾ, 23 ਹੈਗਾ ਦੁਪਹਿਰ ਨੂੰ, ਸ਼ਾਮ ਨੂੰ 25 ਹੈ, ਰਾਤ ਨੂੰ 20 ਟੈਂਪਰੇਚਰ ਆ, 6:37 ਹੈ, ਸੂਰਜ ਸਾਹਿਬ ਜੀ ਦੇਣਗੇ ਦਰਸ਼ਨ ਅਤੇ 8:02 ਸ਼ਾਮ ਨੂੰ ਅਲੋਪ ਹੋ ਜਾਣਗੇ। ਅਤੇ ਸਟੂਡੀਓ 'ਚ ਤੁਸੀਂ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ 905-673-3337, ਕੋਈ ਟ੍ਰੈਫਿਕ 'ਚ ਵਿਘਨ ਦੇਖਦੇ ਹੋ, ਰੱਬ ਨਾ ਕਰੇ ਕਿਤੇ ਕੋਈ ਐਕਸੀਡੈਂਟ ਹੋਇਆ ਹੋਇਆ, ਕੋਈ ਰੋਡ ਬਲੋਕ ਆ, ਕੰਸਟਰਕਸ਼ਨ ਕਿਤੇ ਚੱਲਦੀ ਆ, 905-673-3337 ਅਤੇ ਪ੍ਰੋਗਰਾਮ ਨੂੰ ਫੋਨ ਦੇ ਉੱਪਰ ਸੁਣਨਾ 416-477-2040। ਅਤੇ ਜੇ ਤੁਸੀਂ ਮੈਸੇਜ ਪਾਉਣੇ ਆ ਮੈਨੂੰ ਵਟਸਐਪ ਕਰਨਾ ਤਾਂ 647-835-5594। ਪਹਿਲਾਂ ਆਪਾਂ ਸਾਂਝਾ ਵਿਰਸਾ ਪ੍ਰੋਗਰਾਮ ਸੁਣ ਕੇ ਹਟੇ ਹਾਂ ਅਤੇ ਹੁਣ ਆਪਾਂ ਆ ਗਏ ਸੱਜਰੀ ਸਵੇਰ ਵਾਲੇ ਟਾਈਮ ਦੇ ਵਿੱਚ। ਸ਼ਮੀ ਜੀ ਅੱਜ ਥੋੜ੍ਹੇ ਜਿਹੇ ਬਿਜ਼ੀ ਨੇ, ਇਸ ਕਰਕੇ ਉਹਨਾਂ ਨੇ ਫਿਰ ਮੈਨੂੰ ਡਿਊਟੀ ਲਾਤੀ, ਅਤੇ ਆਪਾਂ ਕੋਈ ਨਹੀਂ ਭੁਗਤਾਵਾਂਗੇ, ਕੋਈ ਗੱਲ ਨਹੀਂ, ਬਾਬੇ ਦੀ ਕਿਰਪਾ। ਅਤੇ ਆਪਾਂ ਖਬਰਾਂ ਹੀ ਖਬਰਾਂ ਅੱਜ ਕਾਫੀ ਕਰ ਰਹੇ, ਮੈਨੂੰ ਹੁਣ ਪਰਮਿੰਦਰ ਆਪਣੇ ਸ਼ਮੀ ਹੋਣਾ ਦਾ ਥੋੜ੍ਹਾ ਜਿਹਾ ਵੱਖਰਾ ਪਲੇਟਫਾਰਮ ਹੁੰਦਾ, ਉਸ ਹਿਸਾਬ ਨਾਲ ਉਹ ਪ੍ਰੋਗਰਾਮ ਕਰਦੇ ਆ, ਬਹੁਤ ਸੋਹਣਾ ਪ੍ਰੋਗਰਾਮ ਹੁੰਦਾ। ਅਤੇ ਆਪਾਂ ਆਪਣੇ ਹਿਸਾਬ ਨਾਲ ਕਰਦੇ ਹਾਂ, ਆਪਾਂ ਆਪਣੇ ਹਿਸਾਬ ਨਾਲ ਸੋਹਣਾ ਬਣਾ ਦਿਆ ਜਾਂਦਾ, ਹੈ ਨਾ। ਅਤੇ ਹਰ ਪ੍ਰੋਗਰਾਮ ਦੀ ਕੁਆਲਿਟੀ ਵੱਖਰੀ ਹੁੰਦੀ ਹੈ, ਹਰ ਪ੍ਰੋਗਰਾਮ ਦੇ ਲਹਿਜ਼ਾ, ਹੋਸਟ ਦਾ ਲਹਿਜ਼ਾ ਵੱਖਰਾ ਹੁੰਦਾ। ਅਤੇ ਉਮੀਦ ਆ ਵੀ ਅੱਜ ਤੁਸੀਂ ਆਪਾਂ ਨੂੰ ਜਿੰਨੇ ਕੁ ਆਪਣੇ ਮਿੰਟ ਮਗਰ 47 ਕੁ ਬਚਦੇ ਆ ਹੁਣ, ਉਹਨਾਂ ਟਾਈਮ ਦੇ ਵਿੱਚ ਤੁਸੀਂ ਆਪਾਂ ਨੂੰ ਝੱਲੋਂਗੇ। ਅਤੇ ਆਪਣੇ ਨਾਲ ਪਰਮਿੰਦਰ ਜੀ ਹੁਣੇ ਜੁੜੇ ਆ, ਪਰਮਿੰਦਰ ਨੰਗਿਆ ਉਹ ਸੱਜਰੀ ਸਵੇਰ ਦੇ ਵਿੱਚ, ਸਵਾਗਤ ਆ ਤੁਹਾਡਾ ਜੀ। ਆ ਨਾਲ ਹੀ ਹੋ, ਕਿੱਥੇ ਚਲੇ ਗਏ? ਬੰਦਾ ਸਾਡਾ ਖੋ ਗਿਆ ਲੱਗਦਾ, ਕੌਲੇ ਕੱਟ ਗਈ। ਚਲੋ ਇਹਨਾਂ ਦੀ ਕਾਲ ਕੱਟ ਗਈ ਹੈ ਮੈਨੂੰ ਲੱਗਦਾ, ਮੇ ਵੀ ਹੋ ਸਕਦਾ, ਅਤੇ ਮੈਂ ਦੁਬਾਰਾ ਇਹਨਾਂ ਨੂੰ ਲੱਭ ਕੇ ਲੈ ਕੇ ਆਉਂਦਾ ਜਦ ਤੱਕ ਆਪਾਂ ਗੀਤ ਸੁਣਦੇ ਹਾਂ। ਅਤੇ ਆਪਣੇ ਸ਼ਹਿਰ ਦੇ ਵਿੱਚ ਕਾਫੀ ਸਾਰੇ ਸ਼ੋਅ ਆ ਰਹੇ ਨੇ ਭਾਈ, ਜਿਹੜੇ ਦੇ ਨਾਮ 'ਤੇ ਆਪਾਂ ਸ਼ੁਰੂ ਕਰੀਏ ਸ਼ੋਆਂ ਦੀ ਗੱਲਬਾਤ। ਗ੍ਰੇਟ ਕਨੇਡੀਅਨ ਕਸੀਨੋ ਰਿਜ਼ੋਰਟ ਟੋਰਾਂਟੋ ਦੇ ਵਿੱਚ ਐਮੀ ਵਿਰਕ ਦਾ ਸ਼ੋਅ ਹੋ ਰਿਹਾ 30 ਤਰੀਕ ਨੂੰ ਸ਼ੋਅ। ਉਹ ਕਹਿੰਦੇ ਵੀ ਆਪਾਂ ਉੱਥੇ ਜਾਣਾ ਤਾਂ 7 ਵਜੇ ਹੋ ਜਾਣੀਆਂ ਡੋਰਾਂ ਓਪਨ, ਅਤੇ ਆਪਾਂ ਕਰਨੀਆਂ ਨੇ ਗੱਲਾਂ ਬਾਤਾਂ, ਅਤੇ ਹੁੰਦੀਆਂ ਫਿਰ ਅਤੇ ਲਾਈਵ ਸ਼ੋਅ 30 ਅਗਸਤ ਨੂੰ। ਤੁਸੀਂ ਕੋਈ ਜਾਣਕਾਰੀ ਲੈਣੀ ਹੈ ਟਿਕਟਾਂ ਦੀ ਤਾਂ ਪ੍ਰਭ ਸੰਧੂ ਸਾਹਿਬ 437-870-301 'ਤੇ ਸੰਪਰਕ ਕਰ ਲਿਓ, 437-870-301 'ਤੇ ਸੰਪਰਕ ਕੀਤਾ ਜਾ ਸਕਦਾ। ticketmaster.ca ਦੇ ਉੱਪਰ ਵੀ ਵਿਜ਼ਿਟ ਕਰ ਲਓ, ਥੋੜ੍ਹੀਆਂ ਜਿਹੀਆਂ ਟਿਕਟਾਂ ਰਹਿੰਦੀਆਂ ਨੇ। ਹੁਣ ਤਾਂ ਨਿਬੜ ਗਿਆ ਕੰਮ, ਮੈਂ ਪੰਜਾਬੀ 'ਚ ਕਹਿ ਲਓ ਸਿੱਧਾ ਹੀ ਵੀ ਲੈ ਲਿਆ ਕੰਮ ਗੇੜ 'ਚ। ਅਤੇ ਫਿਰ ਆਪਾਂ ਬਿਲਕੁਲ ਆ ਗਈ ਕੋਲ, ਚਲੋ ਹੋਲਡ ਰੱਖਿਓ ਇੱਕ ਮਿੰਟ ਲਈ। ਅਤੇ ਆਪਾਂ ਐਮੀ ਵਿਰਕ ਨੂੰ 30 ਤਰੀਕ ਨੂੰ, ਐਤਵਾਰ ਦਾ ਦਿਨ ਬਣਦਾ, ਉੱਥੇ ਜਾਣਾ ਆਪਾਂ ਐਮੀ ਵਿਰਕ, ਸਾਰਿਆਂ ਨੇ ਸੁਣਨਾ ਗ੍ਰੇਟ ਕਨੇਡੀਅਨ ਕਸੀਨੋ ਰਿਜ਼ੋਰਟ ਦੇ ਵਿੱਚ। ਅਤੇ ਮੇਲਾ ਮੇਰਾ ਰੰਗਲਾ ਪੰਜਾਬ, 29 ਤਰੀਕ ਨੂੰ ਦਿਨ ਸ਼ਨੀਵਾਰ ਨੂੰ ਟਾਈਮ 11 ਵਜੇ ਤੋਂ 6 ਵਜੇ ਤੱਕ 12942 ਹਾਰਟ ਲੇਕ ਰੋਡ ਕੈਲਡਨ ਦੇ ਵਿੱਚ ਨੇ ਬ੍ਰੈਂਪਟਨ ਫੇਅਰ ਗਰਾਊਂਡ, ਅਤੇ ਉਹਦੀਆਂ ਤੁਸੀਂ ਗੱਲਬਾਤ ਕਰਨੀ ਉੱਥੇ ਫਰੀ ਐਂਟਰੀ ਆ, ਫਰੀ ਪਾਰਕਿੰਗ ਆ, ਕੋਈ ਪੈਸਾ ਨਹੀਂ। ਪ੍ਰੀਤ ਬਰਾਡਨ, ਕਮਲ ਬਰਾਡ, ਧੀਰਾ ਗਿੱਲ, ਹਰਿੰਦਰ ਹਰਵੀ, ਮਾਨ ਸਾਹਿਬ, ਰੂਬੀ ਕੌਰ, ਹਰਜੀਤ ਹਰਮਨ, ਉਹਨਾਂ ਨੇ ਹੁਣ ਐਡ ਕਰਤਾ 647-960-0770 ਜਾਂ ਫਿਰ 647-572-3332 'ਤੇ ਸੰਪਰਕ ਕੀਤਾ ਜਾ ਸਕਦਾ। ਆਉਣ ਵਾਲੇ ਦਿਨਾਂ ਦੇ ਵਿੱਚ 1-18 ਸਤੰਬਰ ਨੂੰ ਹੰਸ ਰਾਜ ਹੰਸ ਸਾਹਿਬ ਦਾ ਸ਼ੋਅ ਆ ਰਿਹਾ ਆਪਣੇ ਸ਼ਹਿਰ ਦੇ ਵਿੱਚ, ਲਿਵਿੰਗ ਆਰਟ ਸੈਂਟਰ ਦੇ ਵਿੱਚ 4141 ਲਿਵਿੰਗ ਆਰਟ ਡਰਾਈਵ ਮਿਸਿਸ ਹੈਗਾ। 7:30 ਵਜੇ ਡੋਰਾਂ ਓਪਨ ਹੋ ਜਾਣੀਆਂ। ਪੰਜਾਬੀ ਵਿਰਸਾ ਰੇਡੀਓ ਐਂਡ ਟੀ ਵੀ ਸਿੰਘ ਹਰਜੀਤ ਭਾਅ ਜੀ ਹੁਣੇ ਲੈ ਕੇ ਆ ਰਹੇ ਆ 647-448-1000। ਜੇ ਤੁਸੀਂ ਹੰਸ ਰਾਜ ਹੰਸ ਦੇ ਸ਼ੋਅ ਦੇ ਸੰਗੀਤ ਦੇ ਫੈਨ ਹੋ ਅਤੇ ਜਾਂ ਤੁਸੀਂ ਉਹਨਾਂ ਨੂੰ ਸੁਣਨਾ ਚਾਹੁੰਦੇ ਸਾਹਮਣੇ ਬੈਠ ਕੇ, ਤਾਂ ਜ਼ਰੂਰ ਤੁਸੀਂ ਟਿਕਟਾਂ ਲੈ ਲਓ ਉਹਦੀਆਂ 647-448-1000। ਥੋੜ੍ਹੇ ਜਿਹੇ ਪੈਸਿਆਂ ਤੋਂ ਸਟਾਰਟ ਆ ਟਿਕਟਾਂ, ਉਹ ਕਰ ਲਿਓ ਗੱਲਬਾਤ। ਸਿੰਘ ਹਰਜੀਤ 647-448-1000 ਦੇ ਉੱਪਰ ਸੰਪਰਕ ਕੀਤਾ ਜਾ ਸਕਦਾ। ਅਤੇ ਆਪਣੇ ਨਾਲ ਪਰਮਿੰਦਰ ਜੁੜ ਗਏ। ਪਰਮਿੰਦਰ, ਸਤਿ ਸ਼੍ਰੀ ਅਕਾਲ ਜੀ, ਆਨ ਸਵਾਗਤ ਆ
7: ਜੀ। ਹਰਜੀਤ ਜੀ ਦੁਬਾਰਾ ਸਤਿ ਸ਼੍ਰੀ ਅਕਾਲ
6: ਜੀ। ਸਤਿ ਸ਼੍ਰੀ ਅਕਾਲ ਤੁਹਾਨੂੰ ਵੀ। ਸੱਜਰੀ ਸਵੇਰ ਦਾ ਪ੍ਰੋਗਰਾਮ ਅੱਜ ਆਪਾਂ ਨੱਪ ਲਿਆ ਕੀ ਕਹਿੰਦੇ ਹੁੰਦੇ ਆ, ਸਾਰੇ ਪ੍ਰੋਗਰਾਮ ਬਾਬੇ ਦੀ ਕਿਰਪਾ ਜਿੰਨਾ ਕੁ ਜਿੱਥੇ ਚੱਲਦਾ ਦਾ ਲਾਉਣਾ ਚਾਹੀਦਾ ਕਹਿੰਦੇ। ਤੇ 3778 ਤੋਂ ਵੀ ਭਾਜੀ ਦਾ ਮੈਸੇਜ ਆਇਆ, ਭਾਜੀ ਥੈਂਕ ਯੂ ਸੋ ਮਚ। 2803 ਤੋਂ ਵੀ ਭਾਜੀ ਦਾ ਮੈਸੇਜ ਆਇਆ, ਭੇਜਿਆ ਪਤਾ ਨਹੀਂ ਉਹਨਾਂ ਨੇ ਕੀ, ਅੱਛਾ ਉਹ ਇੰਟਰਸਟ ਵਗੈਰਾ ਬੈਂਕ ਦਾ ਉਹ ਭੇਜਿਆ ਉਹਨਾਂ ਨੇ, ਥੈਂਕ ਯੂ ਭਾਜੀ। ਗਗਨ ਅਟਵਾਲ ਸਾਹਿਬ, ਅਟਵਾਲ ਸਾਹਿਬ ਤੁਸੀਂ ਤਾਂ ਮੂੰਹ ਕੋ ਕੇ ਫੋਟੋ ਭੇਜੀ ਹੋਈ ਆ, ਅਸੀਂ ਤਾਂ ਫੋਟੋ ਦੀ ਤਾਂ ਗੱਲ ਕਰਕੇ ਹਟੇ ਹਾਂ। ਵੈਰੀ ਗੁੱਡ 7172 ਤੋਂ ਰਾਜ ਭਾਜੀ ਬ੍ਰਦਰ ਕਹਿੰਦੇ ਫੋਨ ਸੁਣਨ ਲਈ ਨੰਬਰ ਸੈਂਡ ਕਰਿਓ 416-477-2040 40 ਚੱਕੋ ਅਤੇ ਇਹ ਤੁਹਾਨੂੰ ਭੇਜਤਾ। ਅਤੇ ਨਾਲ ਦੀ ਨਾਲ ਪਰਮਿੰਦਰ ਜੀ ਕਹਿੰਦੇ ਫੋਨ ਕੱਟ ਕੇ ਲਾ, ਦੁਬਾਰਾ ਲਾਤਾ ਇਹਨਾਂ ਨੂੰ ਫੋਨ, ਕੋਈ ਗੱਲ ਨਹੀਂ ਹੁਣ ਨਾਲ ਹੀ ਆ। ਪ੍ਰਿੰਸਰ ਸਾਹਿਬ ਦਾ ਆਂਸਰ ਰਹਿ ਗਿਆ ਜੀ, ਪ੍ਰਿੰਸਰ ਸਾਹਿਬ ਨੂੰ ਦੁਬਾਰਾ ਹਾਜ਼ਰੀ ਲਾਉਣੀ ਪੈ ਗਈ। ਪਰਮਿੰਦਰ ਜੀ ਦੇਖ ਲਓ, ਪ੍ਰਿੰਸਰ ਸਾਹਿਬ ਆ ਜਾਓ ਜੀ ਆ ਨੂੰ।
8: ਮੈਂ ਕਿਹਾ ਸਤਿ ਸ਼੍ਰੀ ਅਕਾਲ ਜੀ ਪਰਮਿੰਦਰ ਜੀ ਨੂੰ, ਦੁਬਾਰਾ ਸਤਿ ਸ਼੍ਰੀ ਅਕਾਲ। ਮੈਂ ਕਿਹਾ ਦੂਏ ਪ੍ਰੋਗਰਾਮ ਸਤਿ ਸ਼੍ਰੀ ਅਕਾਲ ਨਹੀਂ ਕੀਤੀ।
6: ਓ ਅੱਛਾ, ਇਹ ਵੀ ਚੱਕਰ ਹੁੰਦਾ,
8: ਇਹ ਵੀ ਚੱਕਰ ਆ ਮੇਰਾ, ਤੁਹਾਡੀ ਰਾਜ ਹੋ ਗਈ ਮੇਰੇ ਪ੍ਰੋਗਰਾਮ ਚ ਨਹੀਂ।
6: ਜੇ ਮੈਂ ਸ਼ਾਮ ਤੱਕ ਉਰੇ ਬੈਠਾ ਰਹਾ ਸਾਰੇ ਘੰਟੇ ਚੱਲੂ,
8: ਸਾਰਿਆਂ ਚ ਕਰਾਂਗੇ ਫਿਰ
6: ਆ ਚੱਕ।
8: ਆਪਣਾ ਜਿੰਨਾ ਪਿਆਰ ਆ ਉਹਨਾਂ ਪੂਰਾ ਚੱਲਦੇ ਆ, ਨਹੀਂ ਚੱਲਦੇ ਨੀ
6: ਗੱਲ ਤਾਂ ਸਹੀ ਆ। ਚਲੋ ਥੈਂਕ ਯੂ ਸੋ ਮਚ, ਲਵ ਯੂ। ਪਰ ਮੈਨੂੰ ਇਹਨਾਂ ਦੀ ਖਬਰ ਰਹਿ ਗਈ ਜੀ, ਕਹਿੰਦੇ ਸਿੱਧੂ ਸਾਹਿਬ ਵਾਲੀ ਕੋਈ ਚੱਕਰ ਸੀਗਾ ਚੰਨੀ ਸਾਹਿਬ ਵਾਲਾ, ਕੀ ਸੀ ਇਹਨਾਂ ਦੀ ਗੱਲਬਾਤ?
7: ਦੇਖੋ ਜੀ ਹਰਜੀਤ ਜੀ, ਇਹਨਾਂ ਨੇ ਚੰਨੀ ਸਾਹਿਬ ਦੀ ਗੱਲ ਕੀਤੀ ਹੈ ਕਿ ਚੰਨੀ ਸਾਹਿਬ ਗਏ ਸੀ, ਉਹਨਾਂ ਨੇ 3 ਮੰਗਾਂ ਰੱਖੀਆਂ, ਹਾਲੇ ਕਿਸੇ ਨੂੰ ਕੁਝ ਨਹੀਂ ਪਤਾ ਕਿ ਪੰਜਾਬ ਕਾਂਗਰਸ 'ਚ ਕੀ ਬਣਨਾ। ਪਰ ਹਰਜੀਤ ਜੀ ਮੈਨੂੰ ਇੱਕ ਗੱਲ ਜ਼ਰੂਰ ਲੱਗਦੀ ਆ ਕਿ ਮੈਂ ਜਿਵੇਂ ਪੰਜਾਬ ਦੀ ਸਿਆਸਤ ਦੇ ਵਿੱਚ ਚਰਨਜੀਤ ਚੰਨੀ ਹੋਰਾਂ ਦਾ ਵੱਖਰਾ ਸਵੈਗ ਆ, ਉੱਦਾਂ ਪ੍ਰਿੰਸਰ ਸਾਹਿਬ ਦਾ ਵੀ ਵੱਖਰਾ ਹੀ ਸਵੈਗ ਆ। ਸੋ ਆਪਾਂ ਹੁਣ ਚਰਨਜੀਤ ਚੰਨੀ ਦੀ ਗੱਲ ਛੇੜੀ ਆ ਜੀ, ਚਰਨਜੀਤ ਚੰਨੀ ਨੇ ਨਵਾਂ ਚੰਦ ਚਾੜਿਆ ਜੀ, ਉਹਦਾ ਆਪਾਂ ਜ਼ਿਕਰ ਕਰਨਾ ਕਿ ਚਰਨਜੀਤ ਚੰਨੀ ਜਿਹੜੇ ਹਮੇਸ਼ਾ ਆਪਾਂ ਦੇਖਦੇ ਹਾਂ ਕਿ ਪਾਰਟੀ ਲਾਈਨ ਤੋਂ ਅਲੱਗ ਬਿਆਨ ਦਿੰਦੇ ਨੇ, ਪਾਰਟੀ ਲਾਈਨ ਤੋਂ ਅਲੱਗ ਜਾ ਕੇ ਵਿਚਰਦੇ ਨੇ, ਅੱਜ ਉਹਨਾਂ ਨੇ ਇੱਕ ਨਵਾਂ ਵਿਵਾਦ ਪੈਦਾ ਕਰਤਾ। ਕੀ ਪੈਦਾ ਕਰਤਾ? ਕਿ ਭਾਈ ਅੰਮ੍ਰਿਤਪਾਲ ਸਿੰਘ, MP ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਹੋਰਾਂ ਨੂੰ ਥੈਂਕ ਯੂ ਲਿਖ ਕੇ ਭੇਜ ਦਿੱਤਾ। ਸੋ ਉਹ ਇੱਕ ਨਵਾਂ ਵਿਵਾਦ ਹੋ ਗਿਆ ਕਿ ਕਿਹੜੀ ਪਾਰਟੀ ਦਾ ਲੀਡਰ ਦੁਬਾਰਾ ਪੰਜਾਬ ਦਾ ਮੁੱਖ ਮੰਤਰੀ ਬਣਨਾ ਚਾਹੁੰਦਾ, ਔਰ ਕਿਹੜੀ ਪਾਰਟੀ ਦੇ ਜਿਹੜੇ ਇੱਕ ਲੀਡਰ ਦੇ ਪਿਤਾ ਨੂੰ ਥੈਂਕ ਯੂ ਧੰਨਵਾਦ ਕਿਉਂ ਲਿਖ ਕੇ ਭੇਜ ਰਿਹਾ। ਅਸਲ ਦੇ ਵਿੱਚ ਇਹਦੀ ਸ਼ੁਰੂਆਤ ਹੋਈ ਸੀ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਵੱਲੋਂ। ਉਹਨਾਂ ਨੇ ਜਿਵੇਂ ਸੱਜਣ ਕੁਮਾਰ ਜਿਹੜੇ ਦਿੱਲੀ ਦੇ ਵਿੱਚ 1984 ਸਿੱਖ ਕਤਲੇਆਮ ਦੇ ਦੋਸ਼ੀ ਸੀ, ਉਹ ਤਿਹਾੜ ਜੇਲ੍ਹ 'ਚ ਮਾਰੇ ਗਏ ਨੇ ਕੁਦਰਤੀ ਮੌਤ, ਜਾਂ ਜਿਹੜਾ NSA ਲੱਗ ਰਿਹਾ ਭਾਈ ਅੰਮ੍ਰਿਤਪਾਲ ਸਿੰਘ ਸਮੇਤ ਬਹੁਤ ਸਾਰੇ ਹੋਰ ਆਗੂਆਂ ਤੇ, ਜਾਂ ਪੰਜਾਬ ਦੇ ਹੋਰ ਮਸਲਿਆਂ ਨੂੰ ਲੈ ਕੇ ਬਾਪੂ ਤਰਸੇਮ ਸਿੰਘ ਨੇ ਛੇੜਾ ਛੇੜਿਆ ਸੀ। ਉਹਨਾਂ ਨੇ ਚਰਨਜੀਤ ਚੰਨੀ ਨੂੰ ਕਿਹਾ ਸੀ ਕਿ ਪੰਜਾਬ ਪੰਜਾਬੀ ਪੰਜਾਬੀਅਤ ਨੂੰ ਬੁਲੰਦ ਕਰ ਰਹੇ ਨੇ, ਔਰ ਉਹਦੇ ਜਵਾਬ ਦੇ ਵਿੱਚ ਚਰਨਜੀਤ ਚੰਨੀ ਨੇ ਧੰਨਵਾਦ ਲਿਖ ਕੇ ਭੇਜਤਾ। ਹੁਣ ਇਸ ਧੰਨਵਾਦ ਦੇ ਅਰਥ ਕੀ ਨੇ ਆਉਣ ਵਾਲਾ, ਕਿਉਂਕਿ ਇਲੈਕਸ਼ਨ ਦਾ ਟਾਈਮ ਆ, ਕੀ ਕੁਝ ਨਵਾਂ ਹੋ ਵਾਪਰ ਰਿਹਾ ਇਹਦਾ ਹਿਸਾਬ ਲਾਉਣਾ ਹਾਲੇ ਔਖਾ। ਪਰ ਇੱਕ ਗੱਲ ਜ਼ਰੂਰ ਆ ਕਿ ਚਰਨਜੀਤ ਚੰਨੀ ਆਏ ਦਿਨ ਸੁਰਖੀਆਂ 'ਚ ਬਣੇ ਰਹਿੰਦੇ ਨੇ
6: ਜੀ। ਸਹੀ ਗੱਲ ਆ। ਚਲੋ ਕੈਨੇਡਾ ਨੂੰ ਕਹਿੰਦਾ ਹੁਣ ਸਬਕ ਸਿਖਾਉਣ ਦਾ ਸਮਾਂ ਆ ਗਿਆ ਆਪਣੇ ਟਰੰਪ ਸਾਹਿਬ, ਕਹਿੰਦੇ ਕਾਰਨੀ ਵੱਲੋਂ ਵਪਾਰਕ ਗੱਲਬਾਤ ਤੋੜਨ ਤੇ ਭੜਕੇ ਟਰੰਪ, ਦਿੱਤੀ ਖੁੱਲ੍ਹੀ ਧਮਕੀ, ਚੱਕ ਦੋ ਫੱਟੇ। ਕਹਿੰਦੇ ਏਅਰ ਕੈਨੇਡਾ ਦੇ ਦੋ ਮੁਲਜ਼ਮ ਨਸ਼ਾ ਤਸਕਰੀ ਦੇ ਦੋਸ਼ ਹੇਠ ਗ੍ਰਿਫਤਾਰ, ਬੈਗਾਂ ਦੇ ਟੈਗ ਬਦਲ ਕੇ ਚਲਾਉਂਦੇ ਸਨ ਰੈਕਟ, ਕਿਆ ਬਾਤ ਆ, ਚੱਕ ਦੋ ਫੱਟੇ। 0380 0380 ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਲੰਘਿਓ ਜੀ।
8: ਹਾਂਜੀ ਸਤਿ ਸ਼੍ਰੀ ਅਕਾਲ ਜੀ।
6: ਸਤਿ ਸ਼੍ਰੀ ਅਕਾਲ
8: ਸ਼ਮੀ ਭਾਜੀ, ਮੈਂ ਕਿਹਾ ਆਫ ਮਾਰ ਗਿਆ
6: ਅੱਜ, ਛੁੱਟੀ ਕਰ ਗਏ ਉਹ।
8: ਓਕੇ, ਉਹ ਰੀਅਲ ਸਟੇਟ ਦਾ ਕੰਮ ਵੀ ਭਾਜੀ ਕਰਦੇ ਆ ਸ਼ਮੀ ਹੁਣੀ ਕਿ ਨਹੀਂ ਜੀ?
6: ਬਿਲਕੁਲ ਕਰਦੇ ਆ ਜੀ।
8: ਉਹ ਫਿਰ ਉਹ 5-5 ਹਜ਼ਾਰ ਵਾਲੇ ਜਿਹੜੇ ਘਰ ਨਵੇਂ ਲੱਗੇ ਆ ਨਾ ਸੇਲ ਤੇ ਬ੍ਰੋਕਰੇਜ, ਉਧਰ ਚਲ ਗਿਆ ਮੈਨੂੰ ਲੱਗਦਾ ਕੱਲ।
6: ਚਲੋ ਕੋਈ ਨਹੀਂ ਕੋਈ ਨਹੀਂ, ਕੰਮ ਤਾਂ ਕੰਮ ਆ, ਜੋਬ ਤਾਂ ਜੋਬ ਆ।
8: ਨਹੀਂ ਹੁਣ $5,000 ਭਾਵੇਂ 2 ਮਿਲੀਅਨ ਦਾ ਘਰ ਹੋਵੇ, ਉਹ ਭਾਈ ਕਹਿੰਦਾ 5 ਹਜ਼ਾਰ 'ਚ ਵੇਚ ਦਾਂਗੇ।
6: ਓ ਅੱਛਾ, ਠੀਕ ਆ।
8: ਹਾਂ ਤੁਸੀਂ ਵੀ ਸੁਣਿਆ, ਬੜਾ ਮਸ਼ਹੂਰ ਬੰਦਾ ਉਹ।
6: ਚਲੋ ਕੋਈ ਨੀ, ਤੁਸੀਂ ਹੋਰ
8: ਕੋਈ ਆਪਣੇ ਇੰਡੀਆ ਦੀ ਗੱਲ ਕਰ ਰਹੇ ਸੀ ਜਿਹੜੇ 5 ਲੱਖ ਆਪਾਂ ਕਰਾਉਣੇ ਆ ਜਮਾ ਜੀ।
6: ਹਾਂਜੀ ਬਿਲਕੁਲ, 5 ਜਾਂ 1 ਜਾਂ ਕੁਛ ਸਮਥਿੰਗ ਏਦਾਂ ਸੀ ਇੰਟਰਸਟ ਦੇ ਸੀਗੇ।
8: ਦਸਵੇਂ ਬਾਜੀ ਹੋ ਜੇ ਨਾ ਤੁਸੀਂ ਇੱਥੋਂ ਮਨੀ ਆਰਡਰ ਬਣਾ ਕੇ ਲਿਜਾਉਂਦੇ ਹੋ ਡਾਲਰਾਂ ਦੇ ਵਿੱਚ, ਤੇ 8.5% ਮਿਲਦਾ ਜੀ ਐਨਆਰ ਆਈ ਅਕਾਊਂਟ ਤੇ ਵਿਆਜ।
6: ਕਿੰਨੇ ਚਿਰ ਦਾ?
8: ਭਾਵੇਂ ਸਾਲ ਦਾ, ਭਾਵੇਂ 5 ਸਾਲਾਂ ਦਾ, ਜਿਵੇਂ ਮਰਜ਼ੀ ਕਰ ਲਓ ਜੀ।
6: ਨਹੀਂ ਆਪਣੀ ਮਰਜ਼ੀ ਆ ਵੀ ਜਿਵੇਂ ਕਰ ਲਓ, ਜਾਂ ਬੈਂਕ ਕਹਿੰਦੀ ਆ ਵੀ ਜਿਵੇਂ ਮਰਜ਼ੀ ਕਰ ਲਓ।
8: ਨਹੀਂ ਨਹੀਂ, ਤੁਹਾਡੀ ਉਹ ਬੈਂਕ ਦਾ ਰੇਟ ਹੈਗਾ 8.5%, ਐਵਰੀ 1 ਸਾਲ ਦੀ ਜਿੱਦਾਂ ਕਰਾ ਲਓ ਤੁਸੀਂ, ਚਾਹੇ ਚਾਹੇ 7 ਲੱਖ ਦੀ ਕਰਾ ਲਓ, ਚਾਹੇ 10 ਲੱਖ ਦੀ ਕਰਾ ਲਓ, ਪਰ ਤੁਹਾਨੂੰ ਇੱਥੋਂ ਮਨੀ ਆਰਡਰ ਲੈ ਕੇ ਜਾਣੇ ਪੈਣੇ ਆ, ਬਣਾ ਕੇ ਬੰਬੇ ਜਾਂਦੇ ਪਏ, ਉੱਥੋਂ ਕੈਸ਼ ਹੋ ਕੇ ਆਉਂਦੇ 2 ਮਹੀਨੇ ਬਾਅਦ।
6: ਅੱਛਾ, ਤੁਸੀਂ ਕਰਾਇਆ ਕੋਈ ਏਦਾਂ ਸਕੀਮ ਚ ਹੈਗੀ?
8: ਹਾਂਜੀ, ਮੈਂ 2013 ਚ $70 ਦੇ ਸੀਗਾ ਰੇਟ ਜੀ ਉਦੋਂ ਵੀ, ਤੇ ਮੈਂ ਉਦੋਂ ਪੂਰਾ $10,000 ਕਰਾਇਆ ਸੀ।
6: 70 ਰੁਪਏ ਰੇਟ ਸੀ ਇੰਡੀਆ ਦਾ
8: ਉਦੋਂ, 2013 ਚ ਵੀ 70 ਹੋ ਗਿਆ ਸੀ ਥੋੜੇ ਟਾਈਮ ਲਈ। ਡਾਲਰ ਜਿਹੜਾ ਆਪਣਾ ਨਾ ਕੈਨੇਡੀਅਨ ਆ, ਅਮੈਰੀਕਨ ਨੂੰ ਵੀ ਕ੍ਰੋਸ ਕਰ ਗਿਆ ਸੀਗਾ।
6: ਅੱਛਾ ਜੀ, ਸੁਣਿਆ ਤਾਂ ਹੈ ਨਹੀਂ ਕਦੇ।
8: ਨਹੀਂ ਨਹੀਂ, ਅਮੈਰੀਕਾ ਨੂੰ, ਅਮੈਰੀਕਾ ਦਾ ਡਾਲਰ ਥੱਲੇ ਚੱਲਣ ਲੱਗ ਪਿਆ ਜੀ ਆਪਣੇ।
6: ਉਹ ਤੁਹਾਡੀ, ਅੱਛਾ ਜੀ, ਇਹ ਕਿਹੜਾ ਕਿਹੜਾ ਮਹੀਨਾ ਇਹ ਜਾ ਗਿਆ?
8: 2013 ਦੀ ਗੱਲ ਆ ਜੀ, 2013 ਚ ਮੈਂ ਕਰਾਏ ਸੀਗੇ ਮਨੀ ਆਰਡਰ ਬਣਾ ਕੇ।
6: 70 ਤਾਂ ਹਲੇ ਵੀ ਨਹੀਂ ਹੋਇਆ।
8: ਨਹੀਂ, ਹੁਣ 80 ਦਾ ਰੇਟ ਆਇਆ ਸੀ ਪਿੱਛੇ ਜਿਹਾ, $300 ਭੇਜਣਾ ਤਾਂ UPI ਦੇ ਦੂ, 80 ਕਰਤਾ ਸੀ ਉਹਨੇ।
6: ਉਹ ਤੁਹਾਡੀ, ਆਹ ਤਾਂ ਪਹਿਲੀ ਵਾਰ ਤੁਹਾਡੇ ਸੁਣੇ ਆ ਵੀ ਇੰਨਾ ਰੇਟ, ਇੱਕ ਤੇ ਕਿੱਥੇ ਰੇਟ ਆਏ।
8: ਜਦੋਂ ਅਮਰੀਕਾ ਦੇ ਵਿੱਚ ਰਿਸੈਸ਼ਨ ਆ ਗਿਆ 2009 ਦੇ ਵਿੱਚ,
6: ਹਾਂਜੀ,
8: ਉਸ ਤੋਂ ਬਾਅਦ ਅਮਰੀਕਾ ਥੱਲੇ ਚੱਲ ਗਿਆ ਸੀ ਬਹੁਤ ਜ਼ਿਆਦਾ।
6: ਅੱਛਾ,
8: ਤੇ 2012-13 ਤੱਕ ਆਪਣਾ ਕੰਜ਼ਰਵੇਟਿਵ ਸਰਕਾਰ ਸੀਗੀ ਜਿਹੜੀ, ਜਿੰਨਾ ਚਿਰ ਰਹੀ ਆ ਨੀ ਡਾਲਰ ਉੱਪਰ ਰੱਖਿਆ ਆਪਣਾ ਅਮਰੀਕਾ ਡਾਲਰ ਦੇ, ਇਹ ਤਾਂ ਲਿਬਰਲ ਨੇ ਪੱਠਾ ਪਾਲਿਆ ਮੁੜ ਕੇ ਆ ਕੇ ਫਿਰ।
6: ਤੁਹਾਡੀਆਂ ਸਾਰੀਆਂ ਗੱਲਾਂ ਮੈਂ ਪਹਿਲੀ ਵਾਰ ਸੁਣ ਰਿਹਾ, ਅਜੀਬ ਜਿਹੀਆਂ ਲੱਗੀਆਂ ਹੋਰ ਤਰ੍ਹਾਂ। 80 ਦਾ ਰੇਟ ਤੁਸੀਂ ਹੁਣ ਵੀ ਕਹਿੰਦੇ ਹੋ, 2013 ਦੇ ਵਿੱਚ 70 ਦਾ ਰੇਟ ਕਹਿੰਦੇ ਹੋ, ਕਮਾਲ ਦੀ ਗੱਲ।
8: 3-4 ਮਹੀਨੇ ਰਿਹਾ ਜੀ।
6: ਅੱਛਾ,
8: ਹਾਂਜੀ, ਤੁਸੀਂ ਪ੍ਰਾਈਵੇਟ ਵਾਲੇ ਨੂੰ ਪੁੱਛ ਲਓ, ਜਿਹੜੇ ਟਰੱਕ ਲਿਆ ਕੇ ਉੱਥੋਂ ਵੇਚਦੇ ਸੀ, ਉਹ ਟਰੱਕ ਸਸਤੇ ਮਿਲਦੇ ਸੀ, ਇੱਥੋਂ 20,000 ਲਿਜਾਂਦੇ ਸੀ, ਉੱਥੇ ਟਰੱਕ ਮਤਲਬ 18,000 ਮੈਂ 18,000 ਲਿਜਾਂਦੇ ਸੀ, ਉੱਥੇ 20,000 ਬਣ ਜਾਂਦਾ ਸੀ ਜਾ ਕੇ ਅਮਰੀਕਾ ਚ।
6: ਅੱਛਾ,
8: 80 ਸੈਂਟ ਹੋ ਗਈ ਸੀ ਆਪਣੇ ਇੱਥੇ, ਅਮਰੀਕਾ ਡਾਲਰ ਸੀ, ਇੰਨਾ ਫਰਕ ਪੈ ਗਿਆ ਸੀ ਡੀਜ਼ਲ ਦਾ, ਮਹਿੰਗਾਈ ਇੰਨੀ ਘੱਟ ਗਈ ਸੀ। ਮਤਲਬ ਉਹ ਜਿਹੜੀ ਕੰਜਰਵੇਟਿਵ ਨੂੰ ਵੋਟਾਂ ਪਾਓ ਐਤਕੀ ਨੇ, ਮੁੜ ਕੇ ਫੇਰ ਤੁਸੀਂ ਉਹੀ ਝੁੱਟ ਸੋਨੇ ਦੀ ਚਿੜੀ ਦੇਖਣੀ ਆ।
6: ਥੈਂਕ ਯੂ ਭਾਜੀ। ਉਹ ਤਾਂ ਪਹਿਲੀ ਵਾਰ ਸੁਣਿਆ। ਹਾਂਜੀ ਆਪਣੇ ਪ੍ਰੈਸਰ ਸਾਹਿਬ, ਹੁਣ ਕੀ ਰਹਿ ਗਿਆ?
9: ਮੈਂ ਕਿਹਾ 11 ਸਾਲ ਚ ਦੁੱਗਣੇ ਹੁੰਦੇ ਆ ਇੰਡੀਆ ਚ, ਬੈਂਕ ਚ ਰੱਖੋ।
6: ਅੱਛਾ,
9: ਹਾਂਜੀ, 11 ਸਾਲ ਚ ਦੁੱਗਣੇ ਦਿੰਦੇ ਆ, ਕਹਿੰਦੇ ਜਿੰਨਾ ਮਰਜ਼ੀ ਰੱਖ ਲਓ 11 ਸਾਲ ਚ ਦੁੱਗਣੇ ਲੈ ਲਓ।
6: ਆਹੋ, ਪਹਿਲਾਂ 5 ਸਾਲ ਚ ਹੁੰਦਾ ਸੀ ਨਾ?
9: ਹਾਂਜੀ,
6: ਪਹਿਲਾਂ 5 ਸਾਲ ਚ ਹੁੰਦੇ ਸੀ, ਡਬਲ ਕਰਦੇ ਆ ਨਾ 5
9: ਨਾ, ਹੁਣ 11 ਸਾਲ ਚ ਕਰਦੇ ਆ, ਕਹਿੰਦੇ ਲੱਖ ਦੋਗੇ 2 ਲੱਖ 11 ਸਾਲ ਬਾਅਦ ਲੈ ਲਓ। ਓਕੇ ਸਰ,
6: ਚਲੋ ਥੈਂਕ ਯੂ ਭਾਜੀ, ਥੈਂਕ ਯੂ। ਮੈਨੂੰ ਹਰਮਨ ਭਾਜੀ ਨੇ ਕੁਛ ਭੇਜਿਆ, ਹਰਮਨ ਭਾਜੀ ਨੇ ਕੀ ਭੇਜਿਆ, ਕਿੱਥੇ, ਮਾੜਾ ਹਾਈਲਾਈਟ ਕਰਕੇ ਭੇਜੋ, ਇੱਦਾਂ ਲੇਖ ਜਿਹਾ ਤਾਂ ਨਹੀਂ ਮੇਰੇ ਤੋਂ ਪੜ੍ਹ ਹੋਣਾ। ਆਈ ਡੋਂਟ ਨੋ, 2013 'ਚ ਐਵਰੇਜ ਐਕਸਚੇਂਜ ਰੇਟ ਸੀਗਾ ਕਨੇਡੀਅਨ ਡੋਲਰ 56.80, ਜਾਣੀ 56.80 ਜੀ ਆਈ ਐੱਨ ਆਰ, ਅਤੇ ਐਵਰੇਜ ਓਵਰਆਲ ਕਲੋਜ਼ ਟੂ 69.17 ਵੈਸੇ 2013 ਦੇ ਵਿੱਚ ਇਹ ਰੇਟ ਸੀ। ਮੈਂ ਉਹੀ ਕਹਿੰਦਾ

0: ਬਸ ਹੁਣ ਮੌਸਮ ਸਾਥ ਦੇ ਦੇਵੇ ਉਧਰ ਨੂੰ ਬਾਬਾ ਕਿਰਪਾ ਕਰੇ
1: ਬਈ, ਬਾਬਾ ਜੀ ਕਿਰਪਾ, ਇੱਕ ਲੱਤ ਦੇ ਭਾਰ ਖੜ ਜਾਓ ਜੀ।
0: ਨਹੀਂ ਮੈਂ ਕਿਉਂ ਖੜਾ, ਹੁਣ ਤੁਸੀਂ ਖੜੋ।
1: ਨਹੀਂ ਆਪਾਂ ਵੀ ਤੁਹਾਡੇ ਨਾਲ ਹੀ ਅਸੀਂ ਆ।
0: ਨਹੀਂ ਮੈਂ, ਮੇਰੇ ਨਾਲ ਉਹੀ ਖੜੇ ਹੋ, ਤੁਸੀਂ ਖੜੋ ਮੈਂ ਨਾਲ ਖੜਾ ਤੁਹਾਡੇ।
1: ਠੀਕ ਹੈ ਜੀ,
0: ਠੀਕ ਹੈ। ਮੈਂ ਹੁਣ ਪ੍ਰੋਗਰਾਮ ਤਾਂ ਕਰ ਲਵਾਂ, ਹੁਣ ਖੜੋ ਜਦ ਤੱਕ ਤੁਸੀਂ। ਇੱਕ ਲੱਤ ਦੇ ਭਾਰ ਖੜ ਜਾਓ ਵੀ ਬਾਬਾ ਜੀ ਅਰਦਾਸ ਆ ਬਾ ਤੇਰੇ ਚਰਨਾਂ ਅੱਗੇ ਵੀ ਭਾਈ। ਠੀਕ ਨੀ,
1: ਠੀਕ ਹੈ ਜੀ, ਠੀਕ।
0: ਚਲੋ ਆਉਣਾ ਜ਼ਰੂਰ ਉਧਰ ਨੂੰ। ਥੈਂਕ ਯੂ ਭਾਜੀ, ਥੈਂਕ ਯੂ। ਬਿਲਕੁਲ ਜੀ, ਚੇਤਾ ਭੁੱਲ ਗਿਆ ਸੀਗਾ ਦੱਸਣਾ ਵੀ 6 ਤਰੀਕ ਆ ਆਪਣੇ ਪਿਕਨਿਕ ਦੀ ਸਾਂਝਾ ਵਿਰਸਾ ਮੀਡੀਆ ਵੱਲੋਂ, ਜਿਵੇਂ ਆਪਾਂ ਪਿਛਲੇ ਸਾਲ ਵੀ ਕਰਾਇਆ। ਪਿਛਲੇ ਸਾਲ ਤਾਂ ਚਲੋ ਸਰੋਤੇ ਸੀਗੇ ਆਪਣੇ, ਐਤਕੀ ਓਪਨ ਕਰਤਾ ਵੀ ਆ ਜਾਓ। ਬਸ ਇੱਕ ਬੇਨਤੀ ਆ ਵੀ ਉੱਥੇ ਹੱਲਾ ਗੁੱਲਾ ਨਹੀਂ ਆਉਣੀ ਆਪਾਂ ਕੋਈ ਵੀ ਕਰਨਾ, ਪਰ ਮੌਸਮ ਸਾਥ ਦੇ ਦੇਵੇ। ਹੁਣ 23 ਤਰੀਕ ਨੂੰ ਕਰਾਉਣਾ ਸੀਗਾ, 23 ਤਰੀਕ ਨੂੰ ਪੋਸਟਪੋਨ ਕਰਨੀ ਪੈ ਗਈ ਕਿਉਂਕਿ ਮੀਂਹ ਬਹੁਤ ਜ਼ਿਆਦਾ ਪਿਛਲੇ ਐਤਵਾਰ ਨੂੰ ਪੈ ਰਿਹਾ ਸੀ, ਹੈ ਨਾ, ਉਹ ਸਭ ਨੂੰ ਪਤਾ ਹੀ ਆ। ਅਤੇ ਐਤਕੀ 6 ਤਰੀਕ ਨੂੰ ਐਤਵਾਰ ਆ, ਅਤੇ ਬਸ ਸਾਥ ਬਾਬਾ ਮੌਸਮ ਦਾ ਦੇ ਦੇਵੇ ਅਤੇ ਫਿਰ ਆਪਾਂ ਕਰਦੇ ਹਾਂ ਗੱਲਾਂ ਬਾਤਾਂ। ਅਤੇ ਆਹ ਗੀਤ ਇੱਥੇ ਢੁੱਕਦਾ, ਅਤੇ ਢੁੱਕਦਾ ਗੀਤ ਦੇ ਪਹਿਲਾਂ ਇੱਕ ਗੀਤ ਦੇ ਦੋ ਕਬੋਲ। ਪਰਮਿੰਦਰ ਜੀ ਹੋਲਡ ਰੱਖ ਲਿਓ ਮਾੜਾ ਜਿਹਾ, ਹੁਣ ਤੁਸੀਂ ਇੱਥੇ ਬਣਦੀ ਆ ਗੱਲ।

0: ਕਿਆ ਬਾਤ ਆ ਪਰਮਿੰਦਰ ਜੀ, ਇੰਡੀਆ ਦੇ ਵਿੱਚ, ਪੰਜਾਬ ਦੇ ਵਿੱਚ ਜਾਂ ਇੰਡੀਆ 'ਚ ਸਾਰੇ 'ਚ ਤਕਰੀਬਨ ਤਾਂ ਸੁਣਿਆ ਸੀ ਵੀ ਸਾਧ ਠੱਗ ਲੈਂਦੇ ਆ ਇੱਥੇ ਬੰਦਿਆਂ ਨੂੰ, ਹੈ ਨਾ, ਬੁੜੀਆਂ ਨੂੰ ਖਾਸ ਕਰਕੇ। ਅਤੇ ਇੱਕ ਓਨਟਾਰੀਓ ਦੇ ਸਾਡੇ ਇੱਕ ਖਾਸਾ ਹੀ ਇੱਕ ਮਸਲਾ ਉਲਝਿਆ ਜਿਹਦੇ 'ਚ ਕਹਿੰਦੇ ਕੈਨੇਡਾ ਦੇ ਓਨਟਾਰੀਓ ਸੂਬੇ ਤੋਂ ਇੱਕ ਬੇਹੱਦ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਅੰਧ ਵਿਸ਼ਵਾਸ ਅਤੇ ਵਹਿਮ ਭਰਮ ਦੇ ਚੱਕਰ ਵਿੱਚ ਫਸੇ ਇੱਕ ਭਾਰਤੀ ਮੂਲ ਦੇ ਪਰਿਵਾਰ ਨਾਲ ਵੱਡਾ ਧੋਖਾ ਹੋਇਆ। ਘਰ ਵਿੱਚ ਮੌਜੂਦ ਨਕਾਰਾਤਮਕ ਊਰਜਾ ਜਾਂ ਬੰਦ ਰੂਹਾਂ ਦੇ ਪਰਛਾਵਿਆਂ ਤੋਂ ਛੁਟਕਾਰਾ ਪਾਉਣ ਲਈ ਜਿਸ ਪੁਜਾਰੀ ਨੂੰ ਪਰਿਵਾਰ ਨੇ ਸ਼ਰਧਾ ਨਾਲ ਘਰ ਸੱਦਿਆ ਸੀ, ਉਸੇ 'ਤੇ ਘਰ ਦੀ ਹੀ ਇੱਕ ਔਰਤ ਨਾਲ ਜਬਰ ਜਨਾਹ ਕਰਨ ਦੇ ਗੰਭੀਰ ਦੋਸ਼ ਲੱਗ ਗਏ ਨੇ ਜੀ। ਕਹਿੰਦਾ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਦੋਸ਼ੀ ਪੁਜਾਰੀ ਨੂੰ ਕਾਬੂ ਕਰ ਲਿਆ। ਪੁਲਿਸ ਨੇ ਦੱਸਿਆ ਕਿ ਉਸ ਨੂੰ ਔਸ਼ਬਾ ਦੀ ਹਾਰਮੋਨੀ ਰੋਡ ਅਤੇ ਕੋਲਿਨ ਰੋਡ ਕ੍ਰਾਸਿੰਗ ਨੇੜੇ ਘਰ ਵਿੱਚ ਕੁਝ ਸ਼ੱਕੀ ਹੋਣ ਨਾਲ ਕਰਕੇ ਬੁਲਾਇਆ ਗਿਆ ਸੀ। ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਹਨਾਂ ਨੂੰ ਸ਼ੱਕ ਸੀ ਕਿ ਉਹਨਾਂ ਦਾ ਪਰਿਵਾਰ ਬੰਦ ਰੂਹਾਂ ਦੀ ਪਕੜ ਵਿੱਚ ਹੈ, ਜਿਸ ਤੋਂ ਨਿਜਾਤ ਪਾਉਣ ਲਈ ਕਿਸੇ ਵੱਲੋਂ ਪਾਈ 10 ਦੇ ਆਧਾਰ 'ਤੇ ਉਹਨਾਂ ਨਿਊਯਾਰਕ ਦੇ ਇੱਕ ਪੁਜਾਰੀ ਪੰਡਿਤ ਰਜਿੰਦਰ ਨਾਥ ਦੁੱਧਨਾਥ ਮਹਾਰਾਜ 50 ਸਾਲ ਦਾ ਹੋਣਾ ਦੀਆਂ ਸੇਵਾਵਾਂ ਲੈਣ ਲਈ ਉਸ ਨੂੰ ਆਪਣੇ ਘਰ ਔਸ਼ਬਾ ਬੁਲਾਇਆ ਸੀ। ਅਤੇ ਪਰਿਵਾਰ ਨੇ ਪੁਜਾਰੀ ਨੇ ਪਰਿਵਾਰ ਦੀ ਗੱਲ ਸੁਣਨ ਮਗਰੋਂ ਘਰ ਦੀ ਇੱਕ ਔਰਤ ਉੱਤੇ ਬੰਦ ਰੂਹਾਂ ਦਾ ਪਹਿਰਾ ਹੋਣ ਬਾਰੇ ਕਿਹਾ। ਉਸ ਨੇ ਔਰਤ ਦਾ ਇਲਾਜ ਇਕਾਂਤ ਥਾਂ 'ਤੇ ਲਿਜਾ ਕੇ ਕੀਤੇ ਜਾਣ ਬਾਰੇ ਕਿਹਾ ਅਤੇ ਪਰਿਵਾਰ ਦੀ ਸਹਿਮਤੀ ਤੋਂ ਬਾਅਦ ਔਰਤ ਨੂੰ ਉੱਥੇ ਲੈ ਗਿਆ। ਦੋਸ਼ ਹਨ ਕਿ ਉਸਨੇ ਔਰਤ ਨੂੰ ਡਰਾ ਧਮਕਾ ਕੇ ਉਸ ਨਾਲ ਜਿਨਸੀ ਛੇੜਛਾੜ ਕੀਤੀ, ਜਿਸ ਮਗਰੋਂ ਔਰਤ ਵੱਲੋਂ ਰੌਲਾ ਪਾਏ ਜਾਣ ਉੱਤੇ ਪਰਿਵਾਰ ਨੇ ਪੁਲਿਸ ਨੂੰ ਸੂਚਨਾ ਦਿੱਤੀ। ਪਰਿਵਾਰ ਵੱਲੋਂ ਜਿਨਸੀ ਛੇੜਛਾੜ ਦੇ ਦੋਸ਼ ਲਾਉਣ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਨੂੰ ਹਿਰਾਸਤ ਵਿੱਚ ਲੈ ਲਿਆ। ਪੁਲਿਸ ਅਨੁਸਾਰ ਮੁਲਜ਼ਮ ਰਿਚਮੰਡ ਹਿੱਲ ਨਿਊਯਾਰਕ ਦਾ ਰਹਿਣ ਵਾਲਾ ਹੈ, ਜਿਸ ਨੂੰ ਅਗਲੇ ਦਿਨ ਹੀ ਅਦਾਲਤ ਵਿੱਚ ਪੇਸ਼ ਕੀਤਾ ਜਾਏਗਾ। ਪਰਮਿੰਦਰ ਜੀ, ਹੁਣ ਦੱਸੋ ਇਹਦਾ ਪੁਜਾਰੀ ਦਾ ਕੀ ਕਸੂਰ ਆ ਫਿਰ ਇਹ 'ਚ?
1: ਦੇਖੋ ਜੀ, ਇਹ ਤਾਂ ਘਰ ਸੱਦਿਆ ਗਿਆ, ਪੈਸੇ ਦੇ ਕੇ ਘਰ ਬੁਲਾਇਆ ਗਿਆ, ਔਰ ਜਿਵੇਂ ਪੰਜਾਬ ਦੇ ਵਿੱਚ ਡੇਰਾਵਾਦ ਆ, ਉਸੇ ਕਿਸਮ ਦਾ ਡੇਰਾਵਾਦ, ਕਿਉਂਕਿ ਉੱਥੇ ਵੀ ਪੰਜਾਬੀ ਗਏ ਹੋਏ ਨੇ ਆਪਣੇ, ਉਹ ਵੀ ਨਾਲ ਆਪਣੀਆਂ ਜਿਹੜੀਆਂ ਮਾੜੀਆਂ ਆਦਤਾਂ ਜਾਂ ਜਿਹੜੀਆਂ ਮਾੜੀਏ ਸੁਭਾਅ ਜਾਂ ਅੰਧ ਵਿਸ਼ਵਾਸ ਜਾਂ ਇਸ ਤਰੀਕੇ ਦੀਆਂ ਸਾਰੀਆਂ ਉਹ ਲੈ ਗਏ ਨੇ, ਲੱਛਣ ਨਾਲ ਹੀ ਲੈ ਗਏ ਨੇ। ਸੋ ਔਸ਼ਵਾ ਦੇ ਵਿੱਚੋਂ ਜਿਹੜੀ ਖਬਰ ਆ ਰਹੀ ਆ, ਆਪਣੇ ਆਪ ਦੇ ਵਿੱਚ ਇੱਕ ਵੱਡਾ ਸੂਚਕ ਇਹ ਆ ਕਿ ਇੰਨੇ ਵਧੀਆ ਔਰ ਇੰਨੇ ਵਿਗਿਆਨਕ ਸੋਚ ਵਾਲੇ ਜਾਂ ਅਗਾਂਹਵਧੂ ਮੁਲਕਾਂ 'ਚ ਰਹਿ ਕੇ ਵੀ ਅਸੀਂ ਆਹੀ ਕੁਛ ਕਰਨਾ, ਔਰ ਨਾਲ ਦੀ ਨਾਲ ਜਿਹੜਾ ਡੇਰਿਆਂ ਦੇ ਵਿੱਚ ਜਿੰਨੇ

0: ਨਾ ਕੁਕਰਮ ਹੋ ਰਿਹਾ। ਪੰਜਾਬ ਲਾ ਲਓ ਜਾਂ ਇੰਡੀਆ ਲਾ ਲਓ, ਦੁਨੀਆ ਭਰ ਦੇ ਏਰੀਆ ਚ ਜਿੰਨਾ ਔਰਤਾਂ ਦੇ ਖਿਲਾਫ ਅਤਿਆਚਾਰ ਹੋ ਰਿਹਾ ਜਾਂ ਉਹਨਾਂ ਦੀ ਲੁੱਟ ਹੋ ਰਹੀ ਆ, ਸਰੀਰਕ ਸ਼ੋਸ਼ਣ ਹੋ ਰਿਹਾ, ਉਹਦਾ ਤਾਂ ਇੱਕ ਸਿੰਬਲ ਆ, ਇੱਕ ਸੂਚਕ ਹੈ, ਇੱਕ ਸੂਈ ਦਾਣੇ ਜਿੰਨਾ ਇਹ ਗੱਲ ਆ। ਪਰ ਇਹ ਗੱਲ ਸਮਾਜ ਲਈ ਬਹੁਤ ਵੱਡੀ ਆ ਕਿ ਇਹਨਾਂ ਜਿਵੇਂ ਤੁਸੀਂ ਗੀਤ ਲਾ ਹੀ ਦਿੱਤਾ ਕਿ ਇਹਦੇ ਚਾਹੇ ਘੱਗਰੀਆਂ ਵਾਲੇ ਹੋਣ, ਚਾਹੇ ਉਹ ਜਟਾਮਾ ਵਾਲੇ ਹੋਣ, ਹੈ ਸਾਰੇ ਇੱਕੋ ਕੈਟਾਗਰੀ ਦੇ ਆ। ਸੋ ਬਚਣ ਦੀ ਲੋੜ ਆ ਭਾਈ ਹਰਜੀਤ ਜੀ, ਜਿਵੇਂ ਕਿਹਾ ਜਾਂਦਾ ਕਿ ਆਪਾਂ ਜੇ ਅਕਲ ਲੈਣੀ ਹੋਵੇ, ਕਿਸੇ ਹੋਰ ਨਾਲ ਕੋਈ ਮਾੜੀ ਘਟਨਾ ਹੋਈ ਹੋਵੇ ਤਾਂ ਆਪਾਂ ਅਕਲ ਲੈ ਸਕਦੇ ਹਾਂ।
1: ਇੱਕ ਚੀਜ਼ ਸੀ,
0: ਸਾਡੇ ਨਾਲ ਮਾੜਾ ਹੋਵੇ,
1: ਇੱਕ ਚੀਜ਼ ਸੀ, ਪਰਿਵਾਰ ਦੇ ਵਿੱਚ 5-7 ਮੈਂਬਰ ਹੋਣਗੇ, 4 ਹੋਣਗੇ, ਸਾਰੇ ਵੇਖਲੇ ਨਿਕਲੇ ਵੀ ਜਨਾਨੀ ਲੇਡੀਜ਼ ਕੋਈ ਉਹਦੇ ਨਾਲ ਤੋਰ ਰਹੇ ਹੋ ਤੁਸੀਂ, ਵੀ ਇਹਦੇ ਚ ਪਹਿਰਾ ਉਹ ਬਾਬਾ ਆ ਗਿਆ, ਕੋਈ ਭੂਤ ਆ ਗਿਆ।
0: ਔਰ ਇਹ ਆਪਣੇ ਅੰਦਰ ਵਿੱਚ ਹੈਰਾਨ ਕਰਨ ਵਾਲੀ ਖਬਰ ਆ ਕਿ ਕਿਵੇਂ ਉਹਨੂੰ ਨਿਊਯਾਰਕ ਤੋਂ ਸੱਦਿਆ ਗਿਆ। ਔਰ ਇਹ ਵੀ ਹਰਜੀਤ ਜੀ ਮੈਂ ਤੁਹਾਨੂੰ ਦੱਸ ਦਿੰਦਾ, ਅੱਜ ਦੱਸ ਦਿੰਦਾ, ਕੁਛ ਨੀ ਬਣਨਾ ਇਸ ਮਾਮਲੇ
1: ਦਾ,
0: ਉਹਨਾਂ ਨੇ ਆਣਾ ਹੀ ਬਦਨਾਮੀ ਤੋਂ ਡਰਦੇ, ਸਾਹਮਣੇ ਨੀ ਆਉਣਾ। ਔਰ ਇਸ ਸ਼ਖਸ ਜਿਹੜਾ ਹੈਗਾ ਆ ਰਜਿੰਦਰ ਨਾਥ ਦੁੱਧਨਾਥ ਮਹਾਰਾਜ, 50 ਸਾਲ ਦਾ ਜਿਹੜਾ ਸਰਕਾਰੀ ਸਾਹ ਨੇ ਆ ਜਾਂ ਸਰਕਾਰੀ ਸਾਧ ਕਹਿ ਲਓ, ਇਹ ਇਸ ਤਰੀਕੇ ਦੀਆਂ ਘਟਨਾਵਾਂ ਕਰਦਾ ਰਹੇਗਾ। ਸੋ ਇਹ ਤਾਂ ਇੱਕ ਪੂਰਾ ਸਿਲਸਿਲਾ ਆ। ਬਚਣ ਦੀ ਸਾਨੂੰ ਆਪ ਲੋੜ ਆ ਕਿ ਅਸੀਂ ਕਿੰਨੇ ਕੁ ਸਿਆਣੇ ਹੋ ਗਏ ਆ, ਅਸੀਂ ਸਿਆਣਪ ਦਾ ਬਹੁਤ ਵੱਡੇ ਦਾਅਵੇ ਕਰਦੇ ਹਾਂ, ਪਰ ਸਾਡੇ ਘਰਾਂ ਚ ਕੀ ਕੁਝ ਹੋ ਰਿਹਾ।
1: ਪੰਜਾਬ ਦੇ ਵਿੱਚ ਵੀ, ਪੰਜਾਬ ਦੇ ਵਿੱਚ ਵੀ ਕੋਈ ਘਰ ਸੀਗਾ ਕੋਈ, ਸ਼ਾਇਦ ਉੱਥੇ ਨੀਂਹ ਪੱਥਰ ਮੁੱਖ ਮੰਤਰੀ ਸਾਹਿਬ ਨੇ ਰੱਖਿਆ, ਕਿਹਨੇ ਕੀ ਕੀਤਾ, ਉੱਥੋਂ ਵੀ ਕਹਿੰਦੇ ਮਾਇਆ ਬਹੁਤ ਨਿਕਲੀ ਆ, ਕੋਈ ਜੁਐਲਰੀ ਜਾਲਰੀ ਨਿਕਲੇ, ਪੈਸੇ ਨਿਕਲੇ।
0: ਇਹ ਘੜੂਆ ਇਹ ਖਰੜ ਦੇ ਕੋਲ ਬੜਾ ਜਿਹੜਾ ਪੁਰਾਣਾ ਪਿੰਡ ਦੱਸਿਆ ਜਾ ਰਿਹਾ ਕਿ ਘੜੂਆ ਦੇ ਵਿੱਚ ਇੱਕ ਨਵੀਂ ਲਾਇਬ੍ਰੇਰੀ ਬਣਾਉਣੀ ਸੀ ਔਰ ਇਹਦਾ ਜਿਹੜਾ ਉਦਘਾਟਨ ਹੋਇਆ ਸੀ। ਸੋ ਇਹ ਲਾਇਬ੍ਰੇਰੀ ਬਣਾਉਣ ਲਈ ਜਦੋਂ ਉੱਥੇ ਦੀ ਨੀਹਾਂ ਪੱਟੀਆਂ ਜਾ ਰਹੀਆਂ ਸੀ ਜਾਂ ਖੁਦਾਈ ਕੀਤੀ ਜਾ ਰਹੀ ਸੀ, ਔਰ ਉਸ ਖੁਦਾਈ ਦੌਰਾਨ ਚਾਂਦੀ ਦੇ ਸਿੱਕੇ ਮਿਲੇ ਨੇ। ਹਾਲਾਂਕਿ ਪੁਰਾਣੀਆਂ ਸਭਿਅਤਾਵਾਂ ਜਿਹੜੀਆਂ ਬਹੁਤ ਸਾਰੇ ਪਿੰਡ ਨੇ ਪੰਜਾਬ ਦੇ ਵਿੱਚ, ਗੁਣਾ ਚੌਰ ਵੀ ਹੈਗਾ ਜਾਂ ਹੋਰ ਬਹੁਤ ਸਾਰੇ ਪਿੰਡ ਹੈਗੇ ਨੇ ਜਿਹੜੇ ਖੇਹਾਂ ਤੇ ਵਸੇ ਹੋਏ ਨੇ। ਸੋ ਇਹ ਇੱਕ ਵੱਖਰੀ ਕਿਸਮ ਦਾ, ਪਰ ਉੱਥੇ ਵੀ ਹੈਰਾਨੀ ਆ ਕਿ ਭੀੜਾਂ ਦੇ ਭੀੜ ਪਹੁੰਚ ਗਏ, ਪੁਲਿਸ ਨੂੰ ਬਹੁਤ ਕੰਟਰੋਲ ਕਰਨਾ ਔਖਾ ਹੋ ਗਿਆ, ਔਰ ਲੋਕਾਂ ਨੇ ਘਰਾਂ ਦੇ ਵਿੱਚੋਂ ਕਈਆਂ ਰੰਬੇ ਲਿਆ ਕੇ ਆਪਣੇ ਆਪ ਖੁਦਾਈ ਕਰਨੀ ਸ਼ੁਰੂ ਕਰ ਦਿੱਤੀ। ਜੀ
1: ਬਿਲਕੁਲ, ਸੰਧੂ ਸਾਹਿਬ ਜੀ ਸਤਿ ਸ਼੍ਰੀ ਅਕਾਲ, ਲੰਘਿਓ।
2: ਸਤਿ ਸ਼੍ਰੀ ਅਕਾਲ ਜੀ, ਮੈਂ ਨਾ ਜੀ ਇਸ ਚੀਜ਼ ਬਾਰੇ ਕਹਿਣਾ ਚਾਹੁੰਦਾ ਵਾ ਕਿ ਦੇਖੋ, ਆਪਾਂ ਸਾਰੇ ਫੈਮਲੀਆਂ ਵਾਲੇ ਆ, ਦੁਨੀਆਦਾਰੀ ਆ, ਅਸਲ ਚ ਘਰਾਂ ਚ ਕੋਈ ਨਾ ਕੁਝ ਮੁਸ਼ਕਲਾਂ ਪਰੇਸ਼ਾਨੀਆਂ ਹੁੰਦੀਆਂ ਨੇ, ਬੱਚਿਆਂ ਦੇ ਕੁਝ ਕਹਿ ਲਓ ਇਸ਼ੂ ਨੇ, ਕੋਈ ਮੈਡੀਕਲ ਆ, ਕੋਈ ਆਰਥਿਕ ਰਿਲੇਟਡ ਆ, ਇਹਨਾਂ ਚੀਜ਼ਾਂ ਦਾ ਇਹ ਬਾਬੇ ਨਜਾਇਜ਼ ਫਾਇਦਾ ਲੈਂਦੇ। ਜਦੋਂ ਕਿ ਆਪਾਂ ਨੂੰ ਕਈ ਵਾਰੀ ਉਸ ਲੈਵਲ ਤੱਕ ਨਹੀਂ ਪਤਾ ਹੁੰਦਾ ਵੀ ਆਪਾਂ ਕਿੱਦਾਂ ਕਰ, ਸੋਲੂਸ਼ਨ ਤੇ ਹਰ ਚੀਜ਼ ਦਾ ਹੁੰਦਾ ਵਾ। ਮੈਂ ਕੱਲ ਹੀ ਕਿਤੇ ਪੜ੍ਹਦਾ ਕਿ ਸਬਰ ਜਿਹੜਾ ਨਾ ਜੀ, ਸਭ ਤੋਂ ਵੱਡਾ ਇਲਾਜ ਆ, ਜੇ ਤੁਸੀਂ ਸੰਤੋਖ ਕਰ ਦਿੰਦੇ ਹੋ, ਸਬਰ ਕਰ ਦਿੰਦੇ ਹੋ। ਇਹ ਬਾਬੇ ਦੇਖੋ, ਬੰਦੇ ਦੀ ਮਾਨਸਿਕਤਾ ਜਿਹੜੀ ਆ ਨਾ ਜੀ, ਹਰ ਕੋਈ ਵੱਖਰੀ ਹੋ ਸਕਦੀ ਹੈ। ਮਤਲਬ ਮੈਨੂੰ ਕਿਸੇ ਦਾ ਡਰ ਲੱਗਦਾ ਕਿ ਨਹੀਂ ਲੱਗਦਾ, ਆਪਾਂ ਬੱਚੇ ਛੋਟੇ ਸੀ, ਆਪਾਂ ਨਹੀਂ ਜਾਂਦੇ ਬਾਹਰ, ਕਹਾਵਤ ਆ ਪੁਰਾਣੀ, ਬਗਾਨੇ ਪਿੰਡੇ ਛੱਪੜ ਤੇ ਆਪਣੇ ਪਿੰਡੇ ਮੜੇ, ਤੇ ਹਮੇਸ਼ਾ ਆਪਣਾ ਡਰ ਲੱਗਦਾ, ਕਿਉਂ ਕਿ ਆਪਾਂ ਲੰਘ ਰਹੇ ਹਾਂ ਸੰਸਕਾਰ ਹੋਏ ਨੇ ਬਜ਼ੁਰਗਾਂ ਦੇ, ਪੁਰਾਣੇ ਜੋ ਵੀ ਹੈ, ਪੁਰਾਣੇ ਪਿੰਡੇ ਛੱਪੜ ਕੋਈ ਆਪਣੇ ਕਿੰਨੇ ਡੂੰਘੇ ਆਪਣੇ ਪਿੰਡਾਂ ਦੇ ਛੱਪੜ ਆਪਾਂ ਨਾਪੇ ਹੁੰਦੇ। ਇਹ ਬੰਦੇ ਦੀ ਮਾਨਸਿਕ ਦੁਪੀਆਂ ਚੀਜ਼ਾਂ, ਮੈਨੂੰ ਲੱਗਦਾ ਕਿ ਜੇ ਆਪਾਂ ਥੋੜਾ ਜਿਹਾ ਸਿਆਣੇ ਬਣੀਏ ਤੇ ਇਹ ਬਾਬੇ ਯਕੀਨ ਕਰਿਓ, ਇਹਨਾਂ ਨੇ ਸਾਡਾ ਬਹੁਤ ਸ਼ੋਸ਼ਣ ਕੀਤਾ, ਜਿਹਦੇ ਆਪਾਂ ਨਾ ਲਵਾਂਗੇ ਤੇ ਔਖਾ ਹੋ
1: ਜਾਏ। ਦੋ ਚੀਜ਼ਾਂ ਨੇ ਸੰਧੂ ਸਾਹਿਬ, ਮੈਂ ਮੰਨਦਾ ਤੁਹਾਡੀ ਗੱਲ ਨੂੰ। ਚਲੋ ਹੁਣ ਇੱਕ ਭਾਜੀ ਪਹਿਲਾਂ ਆ ਕੇ ਗਏ ਸੀਗੇ, ਮੈਨੂੰ ਨਾਮ ਨੀ ਉਹਨਾਂ ਦਾ ਪਤਾ, ਉਹ ਕਹਿੰਦੇ ਵੀ $80 ਰੇਟ ਹੋਇਆ 2013 ਦੇ ਵਿੱਚ। $56 ਤੋਂ $56 ਇੰਡੀਆ ਦੇ ਰੇਟ ਤੋਂ ਤਾਂ ਵੱਧ ਗਏ ਨੀ 2013 ਚ ਅਪ੍ਰੈਲ ਦੇ ਵਿੱਚ ਜਾਂ ਹੋਰ ਮਹੀਨੇ ਚ।
2: ਮੈਨੂੰ ਇੰਨਾ ਪਤਾ ਜੀ, ਜਿਹੜਾ ਕੈਨੇਡੀਅਨ ਡਾਲਰ ਆ, ਇੱਕ ਰੀ ਅਮਰੀਕਨ ਦੇ ਥੋੜੇ ਲਾਗੇ ਚ ਅੱਗੇ ਬਰਾਬਰ ਪਵੇ, ਇੱਕ ਦੂਸਰ ਤਾਂ ਹੋਇਆ ਯਾਦ ਆ, ਇਹ ਪਤਾ ਨੀ ਕਿਉਂ ਕਿਹੜਾ ਜੀ।
1: ਇਹ ਦੇਖੋ ₹80 ਇੰਡੀਆ ਦਾ ਤਾਂ ਅੱਜ ਰੇਟ ਵੀ ਨੀ ਜਾਂ ਉਸ ਦਿਨ ਵੀ ਨੀ, ਜਦ ਮਹਿੰਗਾਈ ਆ ਜੋ ਉਸ 13 ਦੇ ਵਿੱਚ 13 ਸਾਲ ਹੋ ਗਏ ਹਨਾ, ਜਦ 13 ਦੇ ਵਿੱਚ 7-8 ਰੇਟ ਸਰਕਾਰੀ ਰੇਟ ਸੀ ਆਪਣਾ।
2: ਕੱਢੀਆਂ ਜਾ ਸਕਦੇ ਜੀ ਚੀਜ਼ਾਂ ਤੇ ਤੁਸੀਂ ਇਹਨਾਂ ਨੂੰ ਕੋਈ ਇਦਾਂ,
1: ਪਰ ਮੈਨੂੰ ਨਹੀਂ ਲੱਗਦਾ, ਮੈਂ ਉਹ ਤਾਂ ਮੰਨਣ ਤੇ ਆ ਨਾ ਹੁਣ ਗੱਲ, ਜਦ ਡਿਟੇਲ ਦੇਣ ਪੂਰੀ ਬਜੋਣੀ ਜਿਵੇਂ ਕਹਿ ਕੇ ਗਏ ਆ, ਉਹ ਤਾਂ ਪ੍ਰੂਫ ਦੇਣ।
2: ਅੱਜ ਡੈਟ ਤੁਸੀਂ ਪਿਛਲੇ 100 ਸਾਲ ਦੇਖੋ, ਕਦੀ ਇੰਡੀਆ ਜਿਹੜੀ ਕਰੰਸੀ ਸੀ ਉਹਦੇ $1 ਦੇ ਪੰਡਲ ਸਾਨੂੰ ਨੀ, $7 ਦੋ ਤੇ $1 ਦੋ ਵੀ ਦੇਣੇ ਹੈਗੇ ਸੀ ਕਦੇ।
1: ਹਾਂ ਲੈ, ਉਹ ਤਾਂ ਫਿਰ ਟਾਈਮ ਟਾਈਮ ਦੀ ਗੱਲ ਆ ਨਾ।
2: ਹਾਂਜੀ,
1: ਟਾਈਮ ਦੀ ਗੱਲ ਆ, ਪਰ ਆਹ ਆਹ ਚੀਜ਼ ਨਹੀਂ ਹੈਗੀ, ਉਹ ਤਾਂ ਹੁਣ ਮੰਨਣ ਦੇ ਵੀ ਆਪਾਂ ਮੰਨਦੇ ਹਾਂ, ਮੰਨ ਗਏ ਫਿਰ ਮੰਨੋ, ਉਹੀ ਕਹਿ ਦਿਓ ਹਾਂਜੀ ਹਾਂਜੀ, ਉਹ ਤਾਂ ਫਿਰ ਮੰਨਣ ਦੇ, ਜਿੱਥੇ ਅੜਨਾ ਸਿੰਘ ਪਸਾਉਣੇ ਉੱਥੇ ਪਸਾਉਣੇ ਹੀ ਪਸਾਉਣੇ ਆ।
2: ਨਹੀਂ ਨਹੀਂ ਗੱਲ ਅੜਨ ਦੀ ਗੱਲ ਹੁੰਦੀ, ਕਿਉਂਕਿ ਮੈਂ ਹੁਣ ਤੁਹਾਨੂੰ ਗੱਲ ਕੀਤੀ, ਮੈਂ ਡਾਟਾ ਹੁਣੇ ਕੱਢਿਆ, ਥੋੜ੍ਹੇ ਗੱਲ ਦਾ ਫਰਕ ਪਿਆ, ਜਿਹੜੀ ਮੈਂ ਤੁਹਾਨੂੰ ਗੱਲ ਕੀਤੀ ਸੀ ਉਹ 3000 ਨਹੀਂ 5000 ਜਮਾਂ ਕਰ ਜਿੰਨੇ ਪੈਸੇ ਸੀ, ਵਾਕਿਆ ਮੈਂ ਹੁਣੇ ਕੱਢੇ ਆ ਸਾਰੇ, ਤੁਸੀਂ ਘਰ ਬਹਿ ਕੇ ਕੱਢਿਓ ਸਾਰੇ, ਚੁੱਪੇ ਕੱਢਣਗੇ, ਜਿਹੜੀ ਮੈਂ ਗੱਲ ਕਹੀ ਨਾ ਕਿ ਇੰਨੇ ਪੈਸੇ ਬਣਦੇ, ਉਹ ਬਣਦੇ ਆ ਜੇ ਤੁਹਾਨੂੰ ਇਹ ਵੀ ਤਾਂ ਪਤਾ ਕਿ ਸਾਡੇ ਪਰਿਵਾਰ ਨੇ ਨਾ ਸਾਡੀ ਜ਼ਮੀਨ ਸਾਰੀ ਆਰਮੀ ਨੇ ਲੈ ਲਈ, ਅੰਮ੍ਰਿਤਸਰ ਸ਼ਹਿਰ ਨਾਲ ਸਾਡਾ ਘਰ ਆ, ਤੇ ਸਾਡੇ ਫਾਦਰ ਸਾਹਿਬ ਨੇ ਜਿੰਨਾ ਵੀ ਪੈਸਾ ਸਾਰਾ ਬੈਂਕਾਂ 'ਚ ਮਤਲਬ ਜਮ੍ਹਾਂ ਕਰਾਤਾ, ਉਹਨਾਂ ਦਿਨਾਂ ਵਿੱਚ 13% ਵੀ ਮਿਲਦਾ, ਮੈਂ ਗੱਲ ਕਰ ਰਿਹਾ 82-83 ਦੇ ਵਿੱਚ, ਤਾਂ ਸਾਨੂੰ ਪਤਾ ਕਿਉਂਕਿ ਬੈਂਕਾਂ ਅੱਗੇ ਭਰਮਾਉਂਦੇ ਸੀ ਕਿ ਦੇਖੋ ਤੁਹਾਡੇ ਕਿੰਨੇ ਪੈਸੇ ਬਣਦੇ ਆ, ਤਾਂ ਸਾਨੂੰ ਸੋਨੇ ਸੋਚਿਆ ਨਾ ਜੀ।
1: ਥੈਂਕ ਯੂ ਬਿਲਕੁਲ ਜੀ। ਤੇ US ਦੀ ਸਰਹੱਦ ਦੇ ਟਰੱਕ ਡਰਾਈਵਰ ਗ੍ਰਿਫਤਾਰ ਹੋ ਗਿਆ ਜੀ, ਕਾਹਦੇ 'ਚ ਹੋਇਆ ਇਹ ਨਹੀਂ ਪਤਾ ਲੱਗਿਆ। ਕੈਨੇਡੀਅਨ ਆਰਮੀ ਵਧਾਏਗੀ ਡਰੋਨ ਸਮਰੱਥਾ, ਨਵੇਂ ਮਾਨਵ ਰਹਿਤ ਸਿਸਟਮਾਂ ਲਈ ਟੈਂਡਰ ਜਾਰੀ ਕਰਤੇ ਨੇ। ਟੋਰਾਂਟੋ 'ਚ ਪੰਜਾਬੀ ਦਾ ਕਤਲ ਹੋ ਗਿਆ, ਸਤਵੰਤ ਸੰਘਾ ਵਜੋਂ ਹੋਈ ਸ਼ਨਾਖਤ, ਮਾੜੀ ਖਬਰ। ਅਮਰੀਕਾ ਵਿੱਚ ਪਰਿਵਾਰ ਦੇ 8 ਲੋਕਾਂ ਦਾ ਕਤਲ, ਡਿਨਰ ਦੌਰਾਨ ਹਮਲਾਵਰ ਨੇ ਕੀਤੀ ਫਾਇਰਿੰਗ, ਘਰ ਨੂੰ ਲਗਾਤੀ ਅੱਗ, ਮਾੜੀ ਖਬਰ। ਅਮਰੀਕਾ 'ਚ ਆਂਧਰਾ ਪ੍ਰਦੇਸ਼ ਦੀ ਔਰਤ ਦਾ ਡਿਪੋਟੇਸ਼ਨ ਕੇਸ ਰੱਦ, ਫਿਰ ਵੀ ICAE ਜਿਹੜੀ ਕੰਪਨੀ ਉਹਨਾਂ ਦੀ ਇਸ ਨੇ ਲਿਆ ਹਿਰਾਸਤ 'ਚ। ਅੱਛਾ ਚਲੋ ਮਾੜੀ ਗੱਲ। ਨੇਪਾਲ 'ਚ ਆਏ ਹੜ੍ਹਾਂ 'ਚ ਹੁਣ ਤੱਕ 160 ਤੋਂ ਵੱਧ ਲੋਕਾਂ ਦੀ ਮੌਤ, 133 ਭਾਰਤੀਆਂ ਸਣੇ 750 ਲੋਕ ਲਾਪਤਾ ਗਏ ਨੇਪਾਲ ਦੇ ਵਿੱਚ। ਤਾਂ ਸੱਚੀ ਯਾਰ ਬਹੁਤ ਕਾਫੀ ਨੁਕਸਾਨ ਹੋਇਆ ਉੱਥੇ, ਹੋਣਾ ਨਹੀਂ ਚਾਹੀਦਾ ਇੰਨਾ। 93-45 ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ, ਜੀਆਂ ਨੂੰ
3: ਭਾਈ ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ।
3: ਇਹ ਬਾਈ ਜੀ ਜਿਹੜਾ ਤੁਸੀਂ ਕਹਿੰਦੇ ਨਾ ਕੇਸ ਪਹਿਲਾਂ ਨਹੀਂ ਹੈਗਾ, ਅੰਟਾਰੀਓ ਦੇ ਵਿੱਚ ਇੱਕ ਵਾਰੀ ਪਹਿਲਾਂ ਵੀ ਹੋਇਆ ਸੀ, ਦੂਜਾ ਇਹ। ਇਹ ਆਪਣੇ ਇੱਥੇ ਡਿਕਸ਼ੀ ਵਾਲੇ ਗੁਰਦੁਆਰੇ ਹੁੰਦੇ ਸੀ, ਆਪਣੇ ਨਰਿੰਦਰ ਸਿੰਘ ਗਰੇਵਾਲ ਤੇ ਇੱਕ ਮੁੰਡਾ ਹੁੰਦਾ ਸੀ ਅਮਰੀਕ ਸਿੰਘ ਲਵਾਣਾ, ਉਹਨਾਂ ਨੇ ਉਹਨਾਂ ਦਾ ਬ੍ਰੇਨ ਵਾਸ਼ ਕੀਤਾ ਬਈ ਜੀ, ਰੱਜ ਕੇ ਭੈਣ ਚੋਂ ਪੜ੍ਹੇ ਲਿਖੇ ਬੰਦੇ ਸੀ ਪੂਰੇ, ਔਰ ਉਹਨਾਂ ਨੂੰ ਕਿਹਾ ਕਿ ਜਿਹੜੀ ਤੇ ਤੁਹਾਡੇ ਘਰ ਵਾਲੀ ਹੈ ਨਾ, ਇਹ ਮੇਰੇ ਘਰ ਵਾਲੀ ਹੁੰਦੀ ਸੀ ਤੇ ਤੁਹਾਡੀ ਮਾਤਾ ਹੁੰਦੀ ਸੀ
1: ਤੁਹਾਡੀ,
3: ਤੇ ਉਹ ਕਹਿੰਦਾ ਜੀ ਠੀਕ ਆ ਜੀ ਏਦਾਂ ਤਾਂ ਤੁਸੀਂ ਇਹਨੂੰ ਰੱਖ ਲਓ।
1: ਓ ਮਾਈ ਗੋਡ।
3: ਠੀਕ ਆ ਜੀ, ਤੇ ਉਹਦੇ ਇੱਕ ਬੱਚਾ ਪਹਿਲਾਂ ਸੀਗਾ ਤੇ ਮੁੜ ਕੇ ਇੱਕ ਉਹਦੇ ਬੇਟੀ ਹੋਈ, ਉਹ ਉਹਦੀ ਸੀਗੀ ਤੇ ਫਿਰ ਰੌਲਾ ਪਿਆ ਚੰਗਾ, ਮੈਨੂੰ ਸਾਨੂੰ ਯਾਦ ਨੀ ਪ੍ਰੋਪਰ, 2000 ਦੇ ਆਸੇ ਪਾਸੇ ਦੀ ਗੱਲ ਆਈ ਸੀ ਤੇ ਫਿਰ ਆਪਣੇ ਹੰਸਰਾ ਸਾਹਿਬ ਤੇ ਹੋਰ ਬੰਦੇ ਉਹਦੇ ਉੱਥੇ ਚੱਲ ਗਏ ਸੀ ਫਾਰਮ ਹਾਊਸ ਤੇ, ਤੇ ਭੱਜਿਆ ਸੀ ਉੱਥੋਂ ਵੀ ਸਚਾਈ ਆ, ਜਿਹੜੇ ਸਾਡੇ ਨਾਲ ਦੇ ਨਾ ਬੰਦੇ 90-90 ਵਾਲੇ ਉਹਨੂੰ ਸਾਰਿਆਂ ਨੂੰ ਪਤਾ।
1: ਸਹੀ ਗੱਲ।
3: ਔਰ ਉਹ ਬੰਦਾ ਵੀ ਜਿਹੜਾ ਦਿਮਾਗ ਵਾਸ਼ ਕੀਤਾ ਨਾ ਬਾਈ ਜੀ, ਸਾਡੇ ਨਾਲ MK ਪਲਾਸਟਿਕ ਦੇ ਵਿੱਚ ਕੰਮ ਕਰਦਾ ਰਿਹਾ।
1: ਲੋਕਾਂ ਨੂੰ ਵੀ ਸਮਝ ਆਉਣੀ ਚਾਹੀਦੀ ਆ ਥੋੜੀ ਜੀ
3: ਬਾਈ ਜੀ, ਬਾਈ ਜੀ ਪੜ੍ਹਿਆ ਲਿਖਿਆ ਬੰਦਾ ਸੀ, ਉਹਦੀ MA ਵਗੈਰਾ ਕੀਤੀ ਸੀ, ਹੋਰ ਦੱਸੋ, ਅਨਪੜ੍ਹ ਬੰਦਾ ਜਿਹੜਾ ਉਹ ਨੀ ਛੇਤੀ ਧੋਖਾ ਖਾਂਦਾ।
1: ਬਿਲਕੁਲ ਬਿਲਕੁਲ ਬਿਲਕੁਲ,
3: ਜਿਹੜਾ ਪੜ੍ਹਿਆ ਲਿਖਿਆ ਨਾ ਛੇਤੀ ਛੇਤੀ ਦੱਬੇ ਜਾਂਦੇ।
1: ਸਹੀ ਗੱਲ। ਥੈਂਕ ਯੂ ਬਾਈ, ਥੈਂਕ ਯੂ ਸੋ ਮਚ,
3: ਥੈਂਕ ਯੂ
1: ਥੈਂਕ ਯੂ। 15-10 ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ, ਭਵਿੰਦਰ ਜੀ, ਜੀ ਆਇਆਂ
4: ਨੂੰ। ਡਾਕਟਰ ਸਾਹਿਬ, ਪੁਜਾਰੀ ਵਾਲੀ ਖਬਰ ਬੜੀ ਦਿਲਚਸਪ ਸਹੀ ਆ, ਭੂਤ ਪ੍ਰੇਤ ਬੁਰੀਆਂ ਰੂਹਾਂ ਨੈਗੇਟਿਵ ਐਨਰਜੀ ਉਹ ਤਾਂ ਇੱਦਾਂ ਹੀ ਨਿਕਲਦੀ ਆ, ਫਿਰ ਇਹ ਚ ਪੁਜਾਰੀ ਦਾ ਕੀ ਕਸੂਰ ਆ?
1: ਆਹੋ,
4: ਮੈਂ ਕਹਿੰਦਾ ਮੇਰਾ ਨੰਬਰ ਦੇ ਦਿਓ, ਮੈਂ ਚੋਲਾ ਪਾ ਕੇ ਆ ਜਾਊਂਗਾ, ਮੇਰੇ ਤੋਂ ਸਵਾਵਾਂ ਲਓ ਇਹ ਬੀਬੀਆਂ ਬਾਬੇ ਜਿਹਨਾਂ ਨੂੰ ਲੋੜ ਆ
1: ਤੁਹਾਡੀ,
4: ਔਰ ਫ੍ਰੀ ਫ੍ਰੀ।
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
4: ਜਿਹੜੇ ਬੰਦੇ ਤੀਵੀਆਂ ਕਹਿੰਦੀ ਸਾਡੀ ਲਾਦ ਨੀ ਹੁੰਦੀ, ਨੰਗ ਸਾਧਾਂ ਦੀਆਂ ਲੱਤਾਂ ਘੁੱਟਦੀਆਂ, ਉਹ ਲਾਦ ਇੱਦਾਂ ਹੀ ਹੋਣੀ ਆ, ਹੋਰ ਕਿੱਦਾਂ ਹੋਣੀ ਆ ਫਿਰ?
1: ਆਹੋ,
4: ਹੋਰ ਕਿਹੜਾ ਤਰੀਕਾ ਆ? ਜੇ ਹੋਰ ਤਰੀਕਾ ਲੈਣਾ ਫਿਰ ਉਹ ਡਾਕਟਰੀ ਤਰੀਕਾ ਤੁਸੀਂ ਲੈ ਸਕਦੇ ਹੋ, ਉਹਨਾਂ ਕੋਲ ਤਾਂ ਉਹੀ ਟੀਕਾ ਹੈ, ਉਹ ਤਾਂ ਲਾਉਣਾ ਲਾਉਣਾ। ਮੈਂ ਇਹਨਾਂ ਨੂੰ ਬੁਰਾ ਨੀ ਸਮਝਦਾ, ਚਾਹੇ ਉਹ ਪਹਿਲਾਂ ਗਰੇਵਾਲ ਸੀ ਜਿਹੜਾ ਇੱਕ ਵਾਰੀ ਫੜਿਆ ਗਿਆ 90-92 ਚ, ਇਹ ਕੋਈ ਉਹਨਾਂ ਦਾ ਕੋਈ ਕਸੂਰ ਨੀ, ਕਸੂਰ ਲੋਕਾਂ ਦਾ ਆ, ਜਾਣ ਵਾਲਿਆਂ ਦਾ। ਉਹਨੇ ਤਾਂ ਆਪਣਾ ਕੰਮ ਕਰਨਾ, ਉਹਨੇ ਡੇਰਾ ਖੋਲਿਆ, ਕਿਸੇ ਦਾ ਕੀ ਹੱਕ ਚੁਕਾਉਣ ਦਾ? ਪੰਜਾਬ ਚ ਇੱਦਾਂ ਦੇ 3600 ਡੇਰੇ ਨੇ, ਉਹ ਪੰਜਾਬੀ ਲੋਕ ਹੀ ਇੱਥੇ ਭਾਰਤ ਵਿੱਚ ਬਹੁਤ ਨੇ, ਅੱਜ ਵੀ ਕੰਮ ਚੱਲਦਾ, ਲੱਖਾਂ ਹੀ ਬਲਾਤਕਾਰ ਉੱਥੇ ਰੋਜ਼ ਹੋ ਜਾਂਦੇ ਨੇ, ਕੋਈ ਕੇਸ ਨੀ ਦਰਜ ਹੁੰਦਾ, ਉਹ ਦੱਸਦੇ ਵੀ ਨੀ, ਕੋਈ ਇੱਕਾ ਦੁੱਕਾ ਹੁੰਦਾ, ਉਹਦੇ 40-40 ਸਾਲ ਕੇਸ ਚੱਲਦੇ ਰਹਿੰਦੇ ਆ।
1: ਬਿਲਕੁਲ ਬਿਲਕੁਲ।
4: ਹੁਣ ਜਿਹੜੀ ਬਲਾਤਕਾਰ ਕਰਾਉਣ ਆਪ ਜਾਂਦੀ ਆ, ਫਿਰ ਚੀਕਾਂ ਮਰੇ ਮੇਰਾ ਬਲਾਤਕਾਰ ਹੋ ਗਿਆ, ਛਿੱਤਰ ਤਾਂ ਉਹਦੇ ਪੈਣੇ ਚਾਹੀਦੇ ਆ। ਆਹੋ, ਉਹ ਤਾਂ ਗੱਲ ਆ, ਜਿਹੜਾ ਪੜ੍ਹਿਆ ਲਿਖਿਆ ਬੰਦਾ ਜ਼ਰੂਰੀ ਨੀ ਉਹ ਅਕਲਮੰਦ ਹੁੰਦਾ, ਇਹ ਪੜ੍ਹਾਈ ਲਿਖਾਈ ਨਾਲ ਅਕਲਮੰਦ ਔਰ ਬੇਵਕੂਫੀ ਦਾ ਕੋਈ ਸੰਬੰਧ ਨੀ ਹੈਗਾ। ਮਿਹਰਬਾਨੀ ਜੀ,
1: ਥੈਂਕ ਯੂ। ਕੱਲ ਨੂੰ ਸ਼ੋਅ ਹੋ ਰਿਹਾ ਇੱਕ ਸਰਦਾਰ ਜਰਨੈਲ ਸਿੰਘ ਦਾ, ਫਿਲਮੀ ਐਕਟਰ ਨੇ, ਬਹੁਤ ਫੇਮਸ ਕਲਾਕਾਰ ਨੇ, ਕੋਰਟ ਯਾਰਡ ਬਾਈ ਮੈਰੀਅਟ ਬ੍ਰੈਂਪਟਨ ਦੇ ਵਿੱਚ, ਰੇਡੀਓ ਉਡਾਨ ਅਤੇ ਪ੍ਰਭ ਸੰਧੂ ਸਾਹਿਬ ਵੱਲੋਂ ਕਰਾਇਆ ਜਾ ਰਿਹਾ। 437-870-301 'ਤੇ ਸੰਪਰਕ ਕਰ ਲਿਓ ਤੁਸੀਂ ਪ੍ਰਭ ਸੰਧੂ ਨਾਲ, ਜਿਹਦੀਆਂ ਕੋਈ ਟਿਕਟ ਟੁਕਟ ਲੈਣੀ ਹੈ ਤਾਂ ਕਰ ਲਿਓ ਗੱਲਬਾਤ 437-870-301 'ਤੇ ਗੱਲਬਾਤ ਹੋ ਸਕਦੀ ਹੈ। 1451 ਭਾਅ ਜੀ ਸਤਿ ਸ਼੍ਰੀ ਅਕਾਲ ਜੀ ਜੀਆਂ ਨੂੰ ਲੰਘਿਓ
5: ਜੰਜੂ। ਹਾਂ ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਭਾਅ ਜੀ, ਕਿੱਦਾਂ?
5: ਠੀਕ ਹੈ ਜੰਜੂ ਸਰ, ਜਿਹੜੇ ਗੱਲ ਕਰਦੇ ਨਾ ਡਾਲਰ ਦੀ, ਡਾਲਰ ਥੋੜਾ ਚਿਰ ਬਰਾਬਰ ਰਿਹਾ ਸੀ ਤੇ ਥੋੜਾ ਚਿਰ ਉੱਪਰ ਗਿਆ ਸੀ, ਪਰ ਜਿੱਦਾਂ ਇੰਡੀਆ ਦੇ 80 ਰੁਪਈਏ ਨੀ ਸੁਣੇ ਕਦੇ ਨਾ।
1: ਹਾਂ ਜਿੱਥੇ ਮਰਜੀ ਕਰੀ ਜਾਓ।
5: ਬਰਾਬਰ
1: ਤਾਂ ਹੋਇਆ ਹੋਊਗਾ, ਚਲੋ ਇਹ ਤਾਂ ਗੱਲ ਮੰਨਦੇ, ਪਰ ਇੰਡੀਆ ਵਾਲਾ ਰੇਟ ਇੰਨਾ ਨੀ ਹੋਇਆ। ਚਲੋ ਥੈਂਕ ਯੂ ਭਾਈ, ਥੈਂਕ ਯੂ। ਮੇਰੇ ਸੈੱਲ ਫੋਨ 'ਤੇ ਨਾ ਪਲੀਜ਼ ਕਰੋ ਫੋਨ ਮੈਨੂੰ, ਕਿਉਂਕਿ ਚੱਕ ਨਹੀਂ ਹੋਣਾ। ਇੱਧਰ ਤੁਸੀਂ ਜਦ ਬੈਲ ਜੀ ਮਾਰਦੇ ਹੋ ਨਾ, ਸਤਵਿੰਦਰ ਸਿੰਘ ਗਰੇਵਾਲ ਭਾਅ ਜੀ 3778 ਤੋਂ ਤੁਸੀਂ ਸਟੂਡੀਓ ਕਾਲ ਕਰ ਲਓ। ਕਿੰਨਾ ਨੰਬਰ ਆਪਣਾ? 905-600-7373-37 905-600-7373-37 ਅਤੇ ਜੇ ਤੁਸੀਂ ਮੈਨੂੰ ਮੈਸੇਜ ਪਾਉਣੇ ਆ ਅਤੇ ਆਪਣੀ ਪਿਕਨਿਕ ਦਾ, ਤੁਸੀਂ 6 ਤਰੀਕ ਦਾ ਗੱਲਬਾਤ ਕਰਨੀ ਆ, ਉਹਦਾ ਪੋਸਟਰ ਮੰਗਵਾਉਣਾ ਚਾਹੁੰਦੇ ਹੋ, ਸੱਚੀ ਜੇ ਕਿਸੇ ਨੂੰ ਨਹੀਂ ਮਿਲਿਆ ਹੈ ਨਾ ਤਾਂ ਦੁਬਾਰਾ ਪਲੀਜ਼ ਅਨਾਊਂਸ ਕਰ ਦਿੰਦੇ ਹਾਂ ਆਪਾਂ 6 ਤਰੀਕ ਨੂੰ ਬੱਲੇ ਬੱਲੇ ਹੈਰੀਟੇਜ ਫਾਰਮ 'ਚ। ਬਸ ਮੌਸਮ ਸਾਥ ਦੇ ਦੇਵੇ ਬਾਬਾ, ਸੁੱਖ ਰੱਖੇ, ਹੁਣ ਇਹ 'ਚ ਕੋਈ ਤਬਦੀਲੀ ਨਾ ਹੋਵੇ, ਬਸ ਮੌਸਮ ਆਪਾਂ ਨੂੰ ਸਾਥ ਦੇ ਦੇਵੇ, ਫਿਰ ਆਪਾਂ ਬੱਲੇ ਬੱਲੇ। ਪ੍ਰੇਸ਼ਰ ਸਾਹਿਬ ਹੁਣ ਕੀ ਆ, ਆ ਜਾਓ।
6: ਮੈਂ ਕਿਹਾ ਪਰਮਿੰਦਰ ਜੀ ਦਾ ਲਾਹਾ ਤਾਂ ਲੈ ਲਈਏ।
1: ਹਾਂਜੀ
6: ਦੱਸੋਗੇ ਡੀਏ ਦਾ ਤੇ ਉਹਦਾ ਜਿਹੜੀ ਇੱਕ ਦਿਨ ਦੀ ਕਰਮਚਾਰੀਆਂ ਨੇ ਛੁੱਟੀ ਲੈਣੀ ਸਾਰੇ ਪੰਜਾਬ ਨੇ, ਕੁਛ ਬਣਿਆ ਉਹਦਾ ਕਿ ਨਹੀਂ ਜੀ? ਕੇ ਉਵੇਂ ਵਿਚਾਰੇ ਰੁਕਦੇ ਰਹਿਣਗੇ,
1: ਬਣਾਉਣੇ ਆ। ਮੈਂ ਦੱਸਦਾ
6: 4000 ਤਾਂ ਮਿਲ ਜਾਣਾ।
1: ਮੈਂ ਦੱਸਦਾ ਹੈਗੀ ਮੇਰੇ ਕੋਲ ਖਬਰ। ਥੈਂਕ ਯੂ। ਪਾਕਿਸਤਾਨ 'ਚ ਇਤਿਹਾਸਕ ਗੁਰਦੁਆਰੇ ਦੀ ਇਮਾਰਤ ਢਾਹ ਕੇ ਬਣਾਇਆ ਸ਼ਾਪਿੰਗ ਮਾਲ, ਟਰੰਪ ਨੇ ਕਨੇਡਾ ਨਾਲ ਵਪਾਰਕ ਗੱਲਬਾਤ ਕਰਨ ਲਈ ਜਲਦ ਹੀ ਟੇਬਲ 'ਤੇ ਆਉਣਾ ਪਵੇਗਾ, ਕੈਲੀਫੋਰਨੀਆ ਦੇ ਗਵਰਨਰ ਦਾ ਅਹਿਮ ਬਿਆਨ ਆ ਗਿਆ ਭਾਈ, ਉਹ ਕਹਿੰਦੇ ਆ ਜਾ ਬੰਦਾ ਬਣ ਕੇ। ਚਲੋ ਪਰਮਿੰਦਰ ਜੀ ਹੁਣ ਹੋ ਜਾਓ ਤੁਹਾਡੇ ਵੱਲ ਨੂੰ ਮਾੜਾ ਜਿਹਾ, ਉਹ ਤੋਂ ਪਹਿਲਾਂ 2 ਬਾਲ ਮਿਊਜ਼ਿਕ ਦਾ ਲਾ ਦਿਓ, ਫਿਰ ਆਪਾਂ ਖਬਰਾਂ ਹੀ ਕਰਨੀਆਂ ਜਿੰਨੇ ਮਿੰਟ ਰਹਿ ਗਏ। ਹੋਲਡ ਰੱਖਿਓ ਮਾੜਾ ਜਿਹਾ।

0: ਬਾਤ ਆ ਪੰਜਾਬ 'ਚ ਅੱਜ ਮਹਾਂਬੰਦ 3 ਲੱਖ ਸਰਕਾਰੀ ਮੁਲਾਜ਼ਮਾਂ 'ਤੇ ਪੈਨਸ਼ਨ ਹੜਤਾਲ ਉੱਤੇ ਪੰਜਾਬ 'ਚ 52 ਸਰਕਾਰੀ ਵਿਭਾਗਾਂ 'ਚ ਕੰਮਕਾਜ ਮੁਕੰਮਲ ਤੌਰ 'ਤੇ ਠੱਪ ਪਰਮਿੰਦਰ ਜੀ ਕੀ ਕਹਿਣਾ ਚਾਹੁੰਦੇ ਹੋ ਪ੍ਰਾਈਵੇਟ ਕਾਲ ਪਲੀਜ਼ ਮੈਂ ਨਹੀਂ ਚੱਕਣੀ ਮੈਂ ਪਹਿਲਾਂ ਦੱਸ ਦਿੰਦਾ ਤੁਸੀਂ ਸਿੱਧਾ ਡਾਇਰੈਕਟ ਨੰਬਰ ਲਾਓ 905-673-3337 ਜਾਂ ਮੇਰਾ ਪਰਸਨਲ ਨੰਬਰ ਆ 647-835-5294 ਤੁਸੀਂ ਜਿੰਨੀਆਂ ਮਰਜ਼ੀ ਬੈਲਾਂ ਬੁੱਲਾਂ ਮਾਰ ਲਓ ਅਤੇ ਫਿਰ ਫਾਇਦਾ ਨਹੀਂ ਕੋਈ ਸਾਡੀਆਂ ਲਾਈਨਾਂ ਕਰ ਦਿਉ ਵਿਹਲੀਆਂ ਸੁਨਾਬਾ ਜੀ ਸਤਿ ਸ਼੍ਰੀ ਅਕਾਲ ਜੀ ਇਹਨੂੰ ਲੰਘੋ ਹਾਂਜੀ
1: ਬਾਹਰ ਸਪੀਡ ਤੇ ਕਰਕੇ
0: ਹੋਣਾ ਏਦਾਂ ਹੀ ਆ ਫਿਰ ਹੁਣ ਮਿੰਟ ਥੋੜਾ ਰਹਿ ਗਏ
1: ਕਿਉਂ ਬਈ ਸੋਮਵਾਰ ਨੂੰ ਮੈਂ ਜੰਜੂਆ ਸਾਹਿਬ ਵੀ ਵਿਹਲੀ ਹੁੰਦੇ ਜਿਹਨੇ ਹਫ਼ਤੇ ਖੜਾ ਨਾ ਜਾ ਸਕਦਾ 2 ਵਜੇ ਇਹਦੇ ਕੋਲ ਵੀ
0: ਵਾਹਿਗੁਰੂ ਵਾਹਿਗੁਰੂ
1: ਨੰਬਰ 2 ਤੇ ਜੀ ਇੱਥੇ ਨਾ ਇੱਕ ਗੁਰੂ ਘਰ ਦਾ ਗ੍ਰੰਥੀ 5 ਪੜਿਆ ਵਾ ਜੀ
0: ਹਾਂਜੀ
1: ਉਹਦੇ ਮੂਹਰੇ ਬੈਠੇ ਚੰਗੇ ਡਿਗਰੀ ਹੋਲਡਰ ਤੇ ਫੌਜ ਦਾ ਜਨਰਲ ਵੀ ਸੀਗਾ ਇੱਕ ਉਹ ਕਹਿੰਦਾ ਪ੍ਰਧਾਨ ਮੰਤਰੀ ਮੋਦੀ ਨੇ ਇਹਨੂੰ ਭਗਵੰਤ ਮਾਨ ਨੂੰ ਪਾਣੀ ਦਾ ਗਲਾ ਉੱਠ ਕੇ ਫੜਾਇਆ ਗਿਆ
0: ਪੁਰਾਣੀ ਖਬਰ ਆਪਾਂ ਕੀਤੀ ਸੀਗੀ ਹਾਂ ਬਿਲਕੁਲ
1: ਵੈਸੇ ਸੁਣਿਓ ਨਾ ਗੱਲ ਮੇਰੀ ਮੈਂ ਕਿਹਾ ਬਾਈ ਜੀ ਮੈਂ ਅਨਪੜ੍ਹ ਬੰਦਾ ਤੂੰ 5 ਪੜ੍ਹਾ ਜਿਹੜੇ ਤੇਰੇ ਮੂਹਰੇ ਸੁਣੀ ਜਾਂਦੇ ਮੈਂ ਕਿਹਾ ਚੰਗੇ ਅਫਸਰ ਆ ਮੈਂ ਕਿਹਾ ਝੂਠੀ ਦੇ ਠੀਕ ਹੈ ਮੈਂ ਕਿਹਾ ਇਹ ਗੱਲ ਹੋ ਨੀ ਸਕਦੀ ਮੈਂ ਕਿਹਾ ਉਹਦੇ ਆਉਂਦਾ ਨੀ ਪ੍ਰੋਟੋਕਾਲ ਚ ਮੇਰੇ ਟੀਵੀ ਚ ਆਇਆ ਮੈਂ ਕਿਹਾ ਬਿਲਕੁਲ ਨੀ ਟੀਵੀ ਚ ਆਇਆ ਮੈਂ ਕਿਹਾ ਜਦੋਂ ਮਰਜ਼ੀ ਲੈ ਕੇ ਦਿਖਾਈ ਏਡੇ ਲੋਕ ਮਗਰ ਲੱਗਦੇ ਸਾਡੇ ਕਰਾਂਦੀਆਂ
0: ਏਦਾਂ ਹੀ
1: ਪਰਮਿੰਦਰ
0: ਜੀ ਕੀ ਕਹਿੰਦੇ ਹੋ ਮੁਕੰਮਲ ਤੌਰ ਤੇ ਅੱਜ 5-6 ਖਬਰਾਂ ਆਪਾਂ ਸ਼ਾਰਟ 'ਚ ਰੱਖਣੀਆਂ ਸਾਰੀਆਂ ਕੀ ਅੱਜ ਹਿਸਾਬ ਕਿਤਾਬ ਉੱਥੇ
2: ਅੱਜ ਪੰਜਾਬ 'ਚ ਮਹਾਂਬੰਦ ਆ ਜੀ ਔਰ ਜਿਵੇਂ ਹਰਜੀਤ ਜੀ ਦਿੱਲੀ ਮੋਰਚਾ ਲੱਗਿਆ ਸੀ ਔਰ ਕਨਵਰ ਗਰੇਵਾਲ ਦਾ ਗੀਤ ਆਇਆ ਸੀ ਕਿ ਪੇਚਾ ਪੈ ਗਿਆ ਸੈਂਟਰ ਨਾਲ ਹੁਣ ਪੇਚਾ ਜਿਹੜੀ ਭਗਵੰਤ ਮਾਨ ਸਰਕਾਰ ਨਾਲ ਪੈ ਗਿਆ ਮੁਲਾਜ਼ਮਾਂ ਤੇ ਪੈਨਸ਼ਨਰਾਂ ਦਾ ਜਿਹੜਾ DA ਵਾਲਾ ਮਾਮਲਾ ਜਿਹੜਾ ਪੰਜਾਬ ਹਰਿਆਣਾ ਹਾਈਕੋਰਟ ਨੇ ਆਰਡਰ ਕਰ ਦਿੱਤੇ ਸੀ ਕਿ ਜੇ ਨਹੀਂ ਦੇਣਾ 15 ਦਿਨਾਂ 'ਚ 6% ਤੁਹਾਨੂੰ ਵਿਆਜ ਵੀ ਦੇਣਾ ਪੈਣਾ ਸੁਪਰੀਮ ਕੋਰਟ 'ਚ ਵੀ ਇਹ ਮਾਮਲਾ ਚੱਲਦਾ ਪਿਆ ਪਰ ਅੱਜ ਪੰਜਾਬ ਦੇ ਵਿੱਚ 3 ਲੱਖ ਸਰਕਾਰੀ ਮੁਲਾਜ਼ਮ ਨੇ ਔਰ 4 ਲੱਖ ਦੇ ਕਰੀਬ ਜਿਹੜੇ ਪੈਨਸ਼ਨਰ ਨੇ ਉਹਨਾਂ ਨੇ ਅੱਜ ਕਲਮ ਛੋੜ ਹੜਤਾਲ ਕੀਤੀ ਆ ਔਰ ਇਸ ਮਾਮਲੇ ਨੂੰ ਲੈ ਕੇ ਅੱਜ ਭਗਵੰਤ ਮਾਨ ਜਲੰਧਰ 'ਚ ਵੀ ਪਹੁੰਚੇ ਸੀ CM ਸਾਹਿਬ ਮੀਟਿੰਗ ਵੀ ਰੱਖੀ ਗਈ ਸੀ ਪੰਜਾਬ ਦੇ ਸਮੇਂ ਦੇ ਹਿਸਾਬ ਨਾਲ 1 ਵਜੇ ਪਰ ਉਸ ਮੀਟਿੰਗ ਤੋਂ ਪਿੱਛੇ ਹਟ ਗਈ ਭਗਵੰਤ ਮਾਨ ਸਰਕਾਰ ਜਿਹੜਾ CM ਭਗਵੰਤ ਮਾਨ ਸੀ ਉਹ ਜਲੰਧਰ ਦੇ ਵਿੱਚ PAP ਦੇ ਵਿੱਚ 1746 ਪੰਜਾਬ ਪੁਲਿਸ ਦੇ ਜਵਾਨਾਂ ਨੂੰ ਨਿਯੁਕਤੀ ਪੱਤਰ ਦੇਣ ਗਿਆ ਸੀ ਪਰ ਉਹਨਾਂ ਨੇ ਉੱਥੇ ਇੱਕ ਬਿਆਨ ਦਿੱਤਾ ਅਰਜੀਤ ਜੀ ਉਹ ਕਹਿੰਦੇ ਕਿ ਹੜਤਾਲ ਤੇ ਗੱਲਬਾਤ ਇੱਕੋ ਵੇਲੇ ਨਹੀਂ ਚੱਲ ਸਕਦੀ ਜੇਕਰ ਤੁਸੀਂ ਹੜਤਾਲ ਕਰਨੀ ਆ ਤੁਸੀਂ ਹੜਤਾਲ ਕਰੋ ਜੇ ਗੱਲਬਾਤ ਕਰਨੀ ਆ ਤਾਂ ਗੱਲਬਾਤ ਲਈ ਤੁਹਾਡੇ
0: ਸਾਡੇ ਦਰਵਾਜ਼ੇ ਖੁੱਲ੍ਹੇ ਇਹਦਾ ਮਤਲਬ ਫਿਰ ਇਹਨਾਂ ਦੀ ਸੁਰਤ ਵਾਲੇ ਦੀ ਰਲਦੀ ਹਰਪਾਲ ਚੀਮਾ ਵਿੱਤ ਮੰਤਰੀ ਨੇ ਪੰਜਾਬ ਦੇ ਉਹ ਤਾਂ ਚੰਡੀਗੜ੍ਹੋਂ ਤੁਰੇ ਨੇ ਮੈਂ ਘਰੇ ਜਾ ਸੁਣਦਾ ਸੀ ਲਾਈਵ ਉਹਨਾਂ ਨੇ ਦਿਖਾਇਆ ਵੀ ਉਹ ਕਹਿੰਦਾ ਮੈਂ ਜਲੰਧਰ ਨੂੰ ਚੱਲਿਆ ਵੀ ਸਾਡੀ 1 ਵਜੇ ਉੱਥੇ ਹੜਤਾਲੀਆਂ ਨਾਲ ਮੀਟਿੰਗ ਆ ਮਾਨ ਸਾਹਿਬ ਉੱਥੇ ਪਹੁੰਚੇ ਹੋਏ ਆ ਬਿਜ਼ੀ ਨੇ ਅੱਜ ਉੱਥੇ ਵੀ ਮੈਂ ਵੀ ਜਾ ਰਿਹਾ ਇਹਦਾ ਮਤਲਬ ਫਿਰ ਤਾਂ ਉਹ ਖਰੜ ਵੀ ਨਹੀਂ ਟੱਪਿਆ ਹੋਣਾ ਮੁੜਿਆ ਹੋਣਾ
2: ਮੀਟਿੰਗ ਜਿਹੜੀ ਆ ਇਹ ਕੈਂਸਲ ਹੋ ਚੁੱਕੀ ਆ ਔਰ ਬਿਲਕੁਲ ਮੈਂ ਪਹਿਲਾਂ ਕਹਿ ਕੇ ਹਟਿਆ ਕਿ ਹੁਣ ਪੇਚਾ ਪੈ ਗਿਆ ਕਿਉਂਕਿ ਇਲੈਕਸ਼ਨ ਵੀ ਸਿਰ ਤੇ ਆ ਔਰ ਨਾਲ ਦੀ ਨਾਲ ਭਾਜਪਾ ਕਾਂਗਰਸ ਹੋਰ ਵਿਰੋਧੀ ਪਾਰਟੀਆਂ ਨੇ ਵੀ ਮੁਲਾਜ਼ਮਾਂ ਦੇ ਸਪੋਰਟ ਤੇ ਆ ਗਏ ਨੇ ਸੋ ਦੇਖਦੇ ਹਾਂ ਕਿ ਕਿਉਂਕਿ ਅੱਜ ਜੇਕਰ ਕੋਈ ਗੱਲਬਾਤ ਨਹੀਂ ਹੁੰਦੀ ਤਾਂ ਪੰਜਾਬ ਦੇ ਸਮੇਂ ਦੇ ਹਿਸਾਬ ਨਾਲ 5 ਵਜੇ ਜਦੋਂ ਇਹ ਹੜਤਾਲ ਖਤਮ ਹੋਣੀ ਆ ਤਾਂ ਉਸ ਤੋਂ ਬਾਅਦ ਮੁਲਾਜ਼ਮ ਜਥੇਬੰਦੀਆਂ ਇੱਕ ਨਵਾਂ ਪ੍ਰੋਗਰਾਮ ਦੇਣਗੀਆਂ ਉਹ ਕੀ ਪ੍ਰੋਗਰਾਮ ਆਊਗਾ ਕਿ ਆਉਂਦਾ ਹਫ਼ਤਾ ਵੀ ਹੜਤਾਲਾਂ ਹੋਣਗੀਆਂ ਇਹ ਇੱਕ ਦੇਖਣ ਵਾਲੀ ਗੱਲ ਆ ਹਾਲ ਦੀ ਘੜੀ ਮੈਨੂੰ ਲੱਗਦਾ ਕਿ ਹੁਣ ਕੁੰਡੀਆਂ ਦੇ ਸਿੰਘ ਫਸ ਗਏ ਆ
0: ਇਹਨਾਂ ਦੇ ਵੀ
2: ਦੇਖਦੇ ਆ ਕਿ CM ਭਗਵੰਤ ਮਾਨ
0: ਇਹਨਾਂ ਦੇ ਵੀ 5 ਸਾਲ ਬਾਅਦ ਚੱਲਦੇ ਲਾਉਂਦੇ ਆ ਵਿਚਾਰਿਆਂ ਦੇ ਬਹਿਲਣ ਤੋਂ ਕੋਈ ਗੱਲ ਨਹੀਂ ਕੁਛ ਨਹੀਂ ਕਹਿੰਦੇ ਅੱਛਾ ਇੱਕ ਚੀਜ਼ ਦੱਸਿਓ ਕਹਿੰਦੇ ਆਮ ਆਦਮੀ ਸਰਕਾਰ ਦੁਬਾਰਾ ਬਣ ਰਹੀ ਆ ਪੰਜਾਬ ਸਰਕਾਰ ਪਾਰਟੀ ਆਮ ਆਦਮੀ ਪਾਰਟੀ ਤੇ 34% ਨਾਲ ਜਿਹੜਾ ਵੋਟ ਸਰਵੇ ਹੋਇਆ ਇਹਨਾਂ ਦਾ ਪਿਛਲੇ ਦਿਨਾਂ 'ਚ 3-4 ਦਿਨ ਪਹਿਲਾਂ ਕਹਿੰਦੇ 34% ਅੱਗੇ ਚੱਲ ਰਹੀ ਹੈ ਕੀ ਹਿਸਾਬ ਕਿਤਾਬ ਇਹਨਾਂ ਦੇ ਸਾਰੀਆਂ ਪਾਰਟੀਆਂ ਦੇ
2: ਦੇਖੋ ਜੀ ਦੂਜਾ ਸਰਵੇ ਆ ਗਿਆ ਹਰਜੀਤ ਜੀ ਪਹਿਲਾ ਸਰਵੇ ਆਇਆ ਸੀ ਉਹਦੇ ਵਿੱਚ ਜਿਹੜੀ 55 ਤੋਂ 60 ਸੀਟਾਂ ਦੱਸੀਆਂ ਗਈਆਂ ਸੀ ਆਮ ਆਦਮੀ ਪਾਰਟੀ ਦੀਆਂ 92 ਤੋਂ ਡਿੱਗ ਕੇ 55-60 ਦੱਸੀਆਂ ਗਈਆਂ ਸੀ ਪਰ ਹੁਣ ਦਾ ਸਰਵੇ ਜਿਹੜਾ 3 ਪੁਆਇੰਟਾਂ ਤੇ ਆ ਵੋਟ ਸ਼ੇਅਰ ਦੇ ਨਾਂ ਤੇ ਲੋਕਾਂ ਕੋਲੋਂ ਪੁੱਛਿਆ ਗਿਆ ਪੰਜਾਬ ਦੇ ਵਿੱਚ ਉਹਦੇ ਵਿੱਚ ਆਮ ਆਦਮੀ ਪਾਰਟੀ ਨੂੰ 34% ਕਾਂਗਰਸ ਨੂੰ 30.2 BJP ਨੂੰ 12.2 ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ 11.3 ਅਕਾਲੀ ਦਲ ਵਾਰਸ ਨੂੰ 6.6 ਔਰ ਕਿਸੇ ਵੀ ਪਾਸੇ ਭੁਗ ਸਕਦੇ ਨੇ 7.4 ਮੁੱਖ ਮੰਤਰੀ ਵਜੋਂ ਪਛਾਣ ਵੀ ਪੁੱਛੀ ਗਈ ਆ ਭਗਵੰਤ ਮਾਨ ਬਹੁਤ ਅੱਗੇ ਚੱਲ ਰਹੇ ਨੇ 40% ਚਰਨਜੀਤ ਚੰਨੀ 20% ਸੁਖਬੀਰ ਬਾਦਲ 11-12% ਕੇਵਲ ਸਿੰਘ ਢਿੱਲੋਂ 6% ਰਾਜਾ ਬਡਿੰਗ 3.5% ਔਰ ਨਾਲ ਦੀ ਨਾਲ ਇਹ ਵੀ ਪੁੱਛਿਆ ਗਿਆ ਕਿ ਕਿਹੜੀ ਪਾਰਟੀ ਜਿੱਤ ਸਕਦੀ ਆ 36 ਤੋਂ ਲੈ ਕੇ 37% ਲੋਕਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਜਿੱਤੂ, 26 ਤੇ ਲੈ ਕੇ 27% ਲੋਕਾਂ ਨੇ ਇਹ ਕਿਹਾ ਕਿ ਕਾਂਗਰਸ ਜਿੱਤੂਗੀ, 13.6 ਨੇ ਨੂੰ ਲੱਗਦਾ ਕਿ ਭਾਜਪਾ ਜਿੱਤ ਜਾਊਗੀ, 9.6 ਨੂੰ ਲੱਗਦਾ ਕਿ ਅਕਾਲੀ ਦਲ ਬਾਜ਼ੀ ਮਾਰੂਗਾ। ਕੁੱਲ ਮਿਲਾ ਕੇ ਸਥਿਤੀ ਹਾਲੇ ਕਨਫਿਊਜ਼ਨ ਵਾਲੀ ਆ। ਜਿਵੇਂ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਆਮ ਆਦਮੀ ਪਾਰਟੀ ਜਿਹੜੀ ਔਰਤਾਂ ਦੇ ਖਾਤਿਆਂ 'ਚ ਟੂ ਟੂ ਕਰਾ ਕੇ, ਜਿਹੜਾ ਮੁਫ਼ਤ ਸਫ਼ਰ ਦੇ ਕੇ ਜਾਂ ਕੁਝ ਮੁਫ਼ਤ ਬਿਜਲੀ ਦੇ ਕੇ ਇੱਦਾਂ ਹੀ ਜਿਹੜੀ ਬਾਜ਼ੀ ਮਾਰਨਗੇ, ਉੱਦਾਂ ਦੀ ਪੁਜੀਸ਼ਨ ਨਹੀਂ ਆ, ਮੈਚ ਫਸਵੇਂ ਹੋਣਗੇ।
0: ਆਹ ਕਲਾਕਾਰ 29 ਤਰੀਕ ਨੂੰ ਤੇ 6 ਤਰੀਕ ਨੂੰ ਦੋਨੇ ਪ੍ਰੋਗਰਾਮਾਂ 'ਚ ਲੱਗਣ ਜਾ ਰਿਹਾ, ਦੱਸਿਓ ਗੀਤ ਕਿਹੜਾ, ਇਹਦਾ ਕਲਾਕਾਰ ਕਿਹੜਾ? ਗੀਤ ਤਾਂ ਸਭ ਨੂੰ ਪਤਾ ਹੋਣਾ, ਕਲਾਕਾਰ ਕੌਣ ਆ ਦੱਸਿਓ ਕਾਲ ਕਰਕੇ 905-673-3337।

0: ਕਿਹੜਾ ਕਲਾਕਾਰ ਆ, ਕਿਹੜਾ ਕਲਾਕਾਰ ਆ ਜਿਹੜਾ ਬੰਦੇ ਦੀ ਆਵਾਜ਼ 'ਚ 29 ਤਰੀਕ ਨੂੰ ਅਤੇ 6 ਤਰੀਕ ਨੂੰ ਇਹਨੇ ਲੱਗਣਾ। ਜਿਹੜਾ ਕਲਾਕਾਰ ਦਾ ਨਾਂ ਦੱਸੂਗਾ ਸੰਧੂ ਸਾਹਿਬ ਵੱਲੋਂ ਉਹਨਾਂ ਨੂੰ ਐਮੀ ਵਿਰਕ ਦੇ ਸ਼ੋਅ ਦੀਆਂ ਟਿਕਟਾਂ। ਚਲੋ ਇਹ ਵੀ ਰਹੀ ਗੱਲ, ਲੈ ਦੇਖਦੇ ਹਾਂ ਹੁਣ ਕਲਾਕਾਰ ਕਿਹੜਾ। ਐਮੀ ਵਿਰਕ ਦੇ ਸ਼ੋਅ ਦੀਆਂ ਟਿਕਟਾਂ ਸੰਧੂ ਸਾਹਿਬ ਵੱਲੋਂ ਚੱਕ ਲਓ, ਦੇਖੀ ਜਾਊ ਅੱਜ ਐਮੀ ਵਿਰਕ ਜੀ ਨੇ ਦੇਖਣ ਜਾਣਾ। ਕੋਈ ਨਵੇਂ ਅੱਜ ਸਰੋਤੇ ਕਿੱਥੇ ਨੇ? 5 ਤੋਂ 6 ਵਾਲੇ ਹੋ, ਕਿੱਥੇ ਹੋ ਤੁਸੀਂ ਅੱਜ? ਅੱਜ ਸ਼ੰਮੀ ਨੂੰ ਮੈਸੇਜ ਤਾਂ ਕਰਦੇ ਹੋਵੋਗੇ, ਮੈਨੂੰ ਪਤਾ, ਮੈਨੂੰ ਵੀ ਭਾਈ ਯਾਦ ਕਰ ਲਓ। 93-45 ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ। ਜੀ ਹਾਂ
1: ਭਾਈ ਜੀ, ਪ੍ਰੀਤ ਬਰਾੜ
0: ਨਹੀਂ ਹੈਗਾ, ਤੁਹਾਡੀ ਟਿਕਟ ਕੈਂਸਲ। ਚਲੋ ਦੇਖਦੇ ਹਾਂ ਕਿਹੜਾ ਕਲਾਕਾਰ ਆ ਯਾਰ, ਹੈਂ ਨਹੀਂ ਐਂ ਤਾਂ ਹੋ ਵੀ ਸਕਦਾ, ਮੈਂ ਹੁਣ ਸਿੱਧਾ ਹੀ ਥੋੜ੍ਹੀ ਕਹਿ ਦੂੰਗਾ, ਹੈ ਨਾ, ਹੋ ਵੀ ਸਕਦਾ ਇਹ 'ਚ ਕੀ ਆ। ਚਲੋ ਦੇਖਦੇ ਹਾਂ, ਸੇਵਾ ਕੈਂਥ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ। ਕੈਂਥ ਸਾਹਿਬ
2: ਸਤਿ ਸ਼੍ਰੀ ਅਕਾਲ ਜੀ, ਪ੍ਰੀਤ ਬਰਾੜ।
0: ਸੱਚੀ?
2: ਹਾਂਜੀ।
0: ਟਿਕਟਾਂ ਤਾਂ ਆਪਾਂ ਐਮੀ ਦੀਆਂ ਦੇਈ ਜਾਂਦੇ ਹਾਂ।
1: ਮੈਂ
0: ਤਾਂ ਗੀਤ ਲਾਏ, ਉਹਦਾ ਬੋਲ ਹੀ ਨੀ ਆਉਣ ਦਿੱਤੇ ਬਾਹਰ, ਘਾ ਕੇ
1: ਸੁਣੇ ਬਹੁਤ ਜ਼ਿਆਦਾ ਜੀ ਕਰੀਏ ਕੀ।
0: ਅੱਛਾ, ਸੁਣੇ ਹੀ ਜ਼ਿਆਦਾ ਆ। ਹਰਦੀਪ ਲੱਗਦਾ,
1: ਹਾਂਜੀ ਹਾਂਜੀ ਉਹੀ
0: ਹੈ ਨਾ, ਹਰਦੀਪ ਗਿੱਲ ਬਾਗ ਵਾਲਾ ਸਰਦਾਰ ਆ ਗਏ ਹੋ ਕਿ ਨਹੀਂ? ਉਹ ਸੱਚ ਉਹਨਾਂ ਨੇ ਆਉਣਾ 28 ਨੂੰ, ਉਹ ਵਧੀਆ 6 ਨੂੰ ਆਪਣਾ
1: ਪਰਸੋਂ ਆ ਗਏ।
0: ਦੇਖ ਲਓ ਤੁਹਾਡੀ ਰੀਝ ਪੂਰੀ ਹੋ ਗਈ, ਮੈਨੂੰ ਲੱਗਦਾ ਹੁਣ 28 ਨੂੰ 6 ਤਰੀਕ ਨੂੰ ਲੈ ਕੇ ਆਉਂਗੇ ਤੁਸੀਂ, ਹਟਦੇ ਨਹੀਂ,
1: ਨਹੀਂ ਆ ਗਏ, ਪਰਸੋਂ ਆ ਗਏ।
0: ਚਲੋ ਥੈਂਕ ਯੂ, ਲਵ ਯੂ। 30-50 ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ। ਜੀ ਹਾਂ,
3: ਸਤਿ ਸ਼੍ਰੀ ਅਕਾਲ ਵੀਰ ਜੀ, ਕੀ ਹਾਲ ਜੀ?
0: ਬਹੁਤ ਵਧੀਆ ਜੀ, ਤੁਸੀਂ ਸੁਣਾਓ ਜੀ।
3: ਚੜ੍ਹਦੀ ਕਲਾ ਜੀ ਵੀਰ ਜੀ, ਲੱਗਦਾ ਮੈਨੂੰ ਫੀਮੇਲ ਕਲਾਕਾਰ ਤੇ ਲੱਗਦੀ ਆਪਣੇ ਡੋਨਲਡ ਟਰੰਪ ਤੇ ਡੱਗ ਫੋਰਡ ਲੱਗਦੇ ਦੋਨੇ, ਇੱਕ ਦੋ ਦੱਬ ਕੇ ਮਾਰਦੇ।
0: ਡੱਗ ਫੋਰਡ ਤੇ ਡੋਨਲਡ ਟਰੰਪ ਹੋ ਸਕਦਾ, ਤੁਹਾਡੀ ਗੱਲ ਵੱਡੀ ਆ, ਹੋ ਸਕਦਾ, ਬਹੁਤ ਵੱਡਾ ਵਿਚਾਰ ਦਿੱਤਾ ਬਿਆਨ ਤੁਸੀਂ, ਅੱਜ ਅਖਬਾਰਾਂ 'ਚ ਛਾਪਿਆ ਜਾਊਗਾ ਇਹ।
3: ਛਾਪਾ ਜਾਣਾ ਨਾ, ਲੱਗਦਾ ਸ਼ੋ ਫੇਲ ਹੋ ਗਿਆ, ਲੱਗਦਾ ਜਿਹੜੇ ਪੂਰੀ ਟਿਕਟ ਲੱਪੀਆਂ ਮੈਂ ਹੁਣ।
0: ਚਲੋ ਥੈਂਕ ਯੂ, ਲਵ ਯੂ। 17-06 ਵੀ ਸਤਿ ਸ਼੍ਰੀ ਅਕਾਲ ਜੀ। ਜੀ ਹਾਂ,
4: ਸਤਿ ਸ਼੍ਰੀ ਅਕਾਲ ਭਾਈ, ਪ੍ਰੀਤ ਬਰਾੜ ਹੈ ਜੀ।
0: ਪੱਕਾ?
4: ਹਾਂਜੀ ਹਾਂਜੀ ਹਾਂਜੀ।
0: ਚਲੋ ਦੇਖਦੇ ਹਾਂ, ਹੋਰ
4: ਰੱਖ ਲਈ ਦੇਸੀ ਗੱਲ,
0: ਚਾਹ ਚੱਕ ਦੇਖਦੇ ਹਾਂ। ਰੋਹਨ ਕੁਮਾਰ ਭਾਈ, ਸਤਿ ਸ਼੍ਰੀ ਅਕਾਲ ਜੀ।
5: ਸਤਿ ਸ਼੍ਰੀ ਅਕਾਲ ਜੀ।
0: ਕਿੱਦਾਂ ਸਿਹਤਾ?
5: ਸਿਹਤਾ ਕਿਵੇਂ ਜੀ?
0: ਕੌਣ ਆ ਭਲਾ?
5: ਪ੍ਰੀਤ ਬਰਾੜ ਹੈ ਜੀ।
0: ਸੱਚੀ ਗੱਲ? ਜੇ ਬਦਲ ਗਿਆ ਬੰਦਾ ਫੇਰ? ਤੁਹਾਨੂੰ ਪਤਾ ਅੱਜ ਕੱਲ ਰੀਮੈਕਸ ਜਿਹਾ ਬਹੁਤ ਚੱਲਦਾ।
5: ਨਹੀਂ ਨਹੀਂ ਜੀ, ਮਿਸ ਪੂਜਾ ਦੇ ਨਾਲ ਆਇਆ ਸੀ, ਕਹਿੰਦਾ ਬਹੁਤ ਸੁਣਿਆ ਜੀ।
0: ਹਾਂ ਚੱਕ ਰਿਹਾ
5: ਤੇ ਜੀ, ਮੈਂ ਇੱਕ ਗੱਲ ਹੋਰ ਕਹਿਣੀ ਸੀ ਜੀ। ਇੱਕ ਦਾ ਜਿਹੜਾ $80 ਵਾਲਾ ਸੀਗਾ ਨਾ ਸੀ, ਉਹ ਇੰਡੀਪੈਂਡੈਂਸ ਡੇ ਤੇ ਨਾ ਇੱਕ ਐਪ ਸੀਗੀ ਜਿੱਦਾਂ ਰੈਮਿਟਲੀ ਆ, ਉਹਦੇ ਸੀਗਾ ਮਾਈ ਬੀਕਨ ਕਰਕੇ ਕੋਈ ਐਪ ਸੀਗੀ।
0: ਉਹਦਾ ਯੂਪੀ ਖਰੇ ਕਿਹੜੀ ਕਹਿੰਦੇ ਸੀ, ਕੁਛ ਏਦਾਂ ਦਾ ਨਾਮ ਲਿਆ ਸੀ ਉਹਨਾਂ?
5: ਹਾਂਜੀ, ਉਹ ਯੂਪੀਆਈ ਨਾਲ ਵੀ ਹੋ ਜਾਂਦੇ ਸੀਗਾ ਜੀ, ਉਦਾਂ ਬੈਂਕ ਅਕਾਊਂਟ ਸਿੱਧੇ ਤੇ ਜਾਣ ਉਦਾਂ ਵੀ ਹੋ ਜਾਂਦੇ ਸੀ।
0: ਤੇ ਹੋਇਆ ਸੀ $80 ਰੇਟ
5: ਜੀ, $300 ਭੇਜਦੇ ਸੀ, ਇਹਦਾ $24,000 ਇੰਡੀਆ ਚਲ ਜਾਂਦਾ ਸੀ।
0: 8-24? ਅੱਛਾ
5: ਜੀ ਹਾਂ, 4 ਦਿਨ ਲਈ ਸੀਗਾ ਇੰਡੀਪੈਂਡੈਂਸ ਡੇ, ਉਹਨੇ ਲਾਇਆ ਸੀਗਾ 14 ਤੋਂ ਲੈ ਕੇ 18 ਦੇ ਅੰਦਰ।
0: ਪਰ ਬਹੁਤ ਜ਼ਿਆਦਾ ਰੇਟ ਆ ਇਹ,
5: ਉਹਨੇ ਆਪਣੇ ਐਪ ਨੂੰ ਥੋੜਾ ਪ੍ਰਮੋਟ ਕਰਨਾ ਸੀਗਾ ਤਾਂ ਕਰਕੇ ਉਹ ਥੋੜੀ ਜਿਹੀ ਅਮਾਊਂਟ ਤੇ ਲਾਈ ਸੀ ਉਹਨਾਂ ਨੇ। ਹਾਂਜੀ, ਤੇ ਉਹ ਏਦਾਂ ਤੁਸੀਂ ਉਹ ਕੰਜ਼ਰਵੇਟਿਵ ਵਾਲਾ ਉਹਨਾਂ ਨੂੰ ਕਹੀ, ਉਹਨੇ ਮੇ ਵੀ ਸ਼ਾਇਦ ਉੱਥੋਂ ਚੱਕੀ ਹੋਣੀ ਉਹ ਵਾਲੀ ਲਾਈਨ ਇੱਕ।
0: ਹੋ ਸਕਦਾ ਫਿਰ।
5: ਹਾਂਜੀ ਹਾਂਜੀ, ਬਸ ਇਹੀ ਸੀਗਾ।
0: ਚਲੋ ਥੈਂਕ ਯੂ ਭਾਜੀ, ਥੈਂਕ ਯੂ।
5: ਬੜੀਆਂ ਬਹੁਤ ਚੱਲ ਰਿਹਾ ਤੁਹਾਡਾ, ਮੈਂ
0: ਗੱਲਾਂ ਬਾਤਾਂ ਟਾਈਮ ਟਪਾਉਂਦੇ ਆ। ਚਲੋ 6 ਤਰੀਕ ਦਾ ਚੇਤਾ ਰੱਖਿਓ, ਬੱਲੇ ਬੱਲੇ ਹੈਰੀਟੇਜ ਫਾਰਮ 'ਚ ਆਉਣਾ ਸਾਰਿਆਂ ਨੇ, ਸਾਰਿਆਂ ਨੂੰ ਖੁੱਲਾ ਸੱਦਾ।
5: ਮੌਂਟਰੀਅਲ ਤੋਂ ਦੇਖੂੰਗਾ ਜੀ।
0: ਅੱਛਾ, ਤੁਸੀਂ ਮੌਂਟਰੀਅਲ ਤੋਂ?
5: ਹਾਂਜੀ ਹਾਂਜੀ।
0: ਚਲੋ ਕੋਈ ਨਹੀਂ, ਤੁਸੀਂ ਫਿਰ ਵੀਡੀਓ ਦੇਖ ਲਿਓ ਬਾਅਦ 'ਚ, ਜੇ ਆ ਸਕਦੇ ਹੋ ਜ਼ਰੂਰ ਆਇਓ।
5: ਠੀਕ ਹੈ,
0: ਥੈਂਕ ਯੂ ਭਾਜੀ, ਥੈਂਕ ਯੂ।

0: ਕਰਨਾਲ ਸਾਹਿਬ ਦੀ ਬੇਟੀ 16 ਸਾਲ ਦੀ ਹੋਈ ਆ, ਉਹਨਾਂ ਨੂੰ ਬਹੁਤ ਬਹੁਤ ਵਧਾਈਆਂ। ਪਿਛਲੇ ਦਿਨਾਂ 'ਚ ਬਰਥਡੇ ਸੀ ਉਹਨਾਂ ਦਾ, ਅਤੇ ਉਹਨਾਂ ਦਾ ਬੇਟਾ ਪਿਛਲੇ ਮਹੀਨੇ ਉਹਨਾਂ ਦਾ ਬਰਥਡੇ ਸੀਗਾ, 18 ਸਾਲ ਦਾ ਹੋਇਆ, ਅਤੇ ਬਹੁਤ ਬਹੁਤ ਸਾਰੀ ਫੈਮਿਲੀ ਨੂੰ ਬਹੁਤ ਬਹੁਤ ਵਧਾਈਆਂ, ਕੰਗਰੈਚੁਲੇਸ਼ਨ। ਪਰਮਿੰਦਰ ਜੀ, ਖਬਰਾਂ 4 ਮਿੰਟ ਡੇਢ, ਭਗਵੰਤ ਮਾਨ ਸਰਕਾਰ ਦੀ ਅਫਸਰਸ਼ਾਹੀ ਦੇ ਈਡੀ ਨੂੰ ਹੋਰ ਕਸਤਾ ਕੀ ਬਣਿਆ? ਕਮਲਪ੍ਰੀਤ ਕੌਰ ਵੀ ਕਹਿੰਦੇ ਬਰਾੜ ਮੈਡਮ ਆਈ ਆ ਉੱਥੇ।
1: ਬਿਲਕੁਲ, ਚੰਡੀਗੜ੍ਹ ਦੇ ਸਨਟੈਕ ਸਿਟੀ ਤੇ ਐਟਲਸ ਸਮੇਤ ਜਿਹੜੇ ਬਿਲਡਰ ਪ੍ਰੋਜੈਕਟ ਨੇ, ਉਹਨਾਂ ਦੇ ਵਿੱਚ ਦੋ ਜਿਹੜੇ IAS ਅਧਿਕਾਰੀ ਜਿਹੜੇ ਉਹ ED ਦੇ ਰਡਾਰ ਤੇ ਨੇ। ਕਮਲਪ੍ਰੀਤ ਸਿੰਘ ਬਰਾੜ, ਜਿਹਨਾਂ ਦੀ 10 ਦਿਨ ਪਹਿਲਾਂ ਵੀ ਪੇਸ਼ੀ ਹੋਈ ਸੀ ਜਲੰਧਰ ਦੇ ED ਦਫ਼ਤਰ 'ਚ, ਉਹਨਾਂ ਤੋਂ ਪੁੱਛਗਿੱਛ ਆ। ਨਾਲ ਦੀ ਨਾਲ ਸਾਬਕਾ ਚੀਫ ਸੈਕਟਰੀ ਅਨੁਰਾਗ ਵਰਮਾ ਉਹਨਾਂ ਦੀ 31 'ਚ ਆ, ਔਰ ਇਹਦੇ ਨਾਲ ਜਿਹੜੇ ਮਾਲਵਿੰਦਰ ਕੰਗ ਆ, ਜਿਹੜੇ ਆਮ ਆਦਮੀ ਪਾਰਟੀ ਦੇ MP ਨੇ, ਉਹਨਾਂ ਨੇ ਵੀ ਅੱਖਾਂ ਦਿਖਾਤੀਆਂ ਆਮ ਆਦਮੀ ਪਾਰਟੀ ਨੂੰ ਇਹਨਾਂ ਗੱਲਾਂ ਨੂੰ ਲੈ ਕੇ। ਉਹ ਕਹਿੰਦੇ ਜਿਹੜੀ ਭ੍ਰਿਸ਼ਟਾਚਾਰ ਦੀ ਜਾਂਚ ਹੋਣੀ ਚਾਹੀਦੀ।
0: ਉਹ ਬੜਾ ਵਧੀਆ ਉਹਨੇ ਕਰਿਆ, ਸੱਚੀ ਗੱਲ ਆ। ਉਹ ਕਹਿੰਦਾ ਵੀ ਢਾਉਣੀਆਂ ਤਾਂ ਸਾਰੀਆਂ ਢਾਉ, ਨਹੀਂ ਕੋਈ ਨਾ ਉਹ ਕਰੋ ਛੇੜ ਉਹਨਾਂ। ਚਲੋ, ਇੱਕ ਬ੍ਰੇਕਿੰਗ ਨਿਊਜ਼ ਆ ਰਹੀ ਹੈ, ਕੀ ਕਹਿੰਦੇ ਹੋ? ਭਾਰਤੀ ਲੋਕਤੰਤਰ ਦਾ ਕਮਾਲ ਹੋ ਗਿਆ ਆਸਟ੍ਰੀਆ ਤੇ ਮਿਸਰ ਦੇ ਵਿੱਚ, ਕੀ ਹੋ ਗਿਆ?
1: ਦੇਖੋ ਜੀ, ਮਸਲਾ ਇਹ ਆ ਕਿ ਜਿਹੜਾ ਜਿੱਦਾਂ SIR ਚੱਲ ਰਹੀ ਆ, ਸਾਰੇ ਪ੍ਰਵਾਸੀ ਸਾਡੇ ਭੈਣ ਭਰਾ ਜਾਣਦੇ ਨੇ ਕਿ ਵੋਟਾਂ ਦੀ ਸੁਧਾਈ ਚ ਉਹ ਨਾਗਰਿਕਤਾ ਵਾਲਾ ਮੁੱਦਾ ਵੀ ਨਾਲ ਨਾਲ ਜੁੜਦਾ ਜਾ ਰਿਹਾ। ਹੁਣ ਇੱਥੇ ਇੱਕ ਬਹੁਤ ਵੱਖਰੀ ਕਿਸਮ ਦਾ ਕੇਸ ਆ ਗਿਆ, ਦੋ ਕੇਸ ਆ ਗਏ ਨੇ, ਆਪਾਂ ਇੱਕ ਇੱਕ ਲਾਈਨ ਚ ਕਰ ਲੈਣੇ ਆ ਕਿ ਜਿਹੜਾ ਬੰਦਾ ਭਾਰਤ ਵੱਲੋਂ 3 ਦੁਨੀਆ ਦੇ ਦੇਸ਼ਾਂ ਚ ਰਾਜਦੂਤ ਰਿਹਾ ਹੋਵੇ, UAE, ਆਸਟ੍ਰੇਲੀਆ, ਮਿਸਰ, ਭਾਰਤੀ ਰਾਜਦੂਤ ਰਹੇ ਨਵਦੀਪ ਸੂਰੀ, ਉਹਨਾਂ ਨੇ ਉਹ ਕਹਿੰਦੇ ਤੁਸੀਂ ਇੰਡੀਅਨ ਸਿਟੀਜ਼ਨ ਨਹੀਂ ਹੈਗੇ, ਔਰ ਉਹਨਾਂ ਦਾ ਪਾਸਪੋਰਟ, ਉਹਨਾਂ ਦੇ ਸਾਰੇ ਹੋਰ ਦਸਤਾਵੇਜ਼ ਮੰਨੇ ਵੀ ਜਾ ਰਹੇ। ਔਰ ਨਾਲ ਮੈਂ ਇਹ ਵੀ ਦੱਸ ਦਵਾਂ ਕਿ ਇਹ ਨਵਦੀਪ ਸੂਰੀ ਕੌਣ ਨੇ, ਵੱਡੇ ਲੇਖਕ ਨੇ, ਨਾਲ ਦੀ ਨਾਲ ਨਾਨਕ ਸਿੰਘ ਜਿਹੜੇ ਪੰਜਾਬ ਦੇ ਬਹੁਤ ਵੱਡੇ ਨਾਵਲਕਾਰ ਹੋਏ ਨੇ, ਉਹਨਾਂ ਦੇ ਦੋਹਤੇ ਨੇ। ਇਸੇ ਤਰ੍ਹਾਂ ਪਟਿਆਲਾ ਤੋਂ ਡਾਕਟਰ ਰਛਿੰਦਰ ਕੌਰ ਜਿਹੜੇ YouTube ਚੈਨਲ ਚਲਾਉਂਦੇ ਨੇ, ਸਮਾਜ ਸੇਵੀ ਨੇ, UNO ਦੇ ਵਿੱਚ ਭਾਰਤੀ ਵਜੋਂ ਭਾਰਤੀ ਅਫਸਰ ਵਜੋਂ ਆਪਣੀ ਸੇਵਾ ਦੇ ਚੁੱਕੇ ਨੇ, ਉਹਨਾਂ ਦੀ ਵੀ ਕਹਿੰਦੇ, ਉਹਨਾਂ ਨੂੰ ਵੀ ਕਹਿੰਦੇ ਤੁਸੀਂ ਇੰਡੀਅਨ ਸਿਟੀਜ਼ਨ ਨਹੀਂ ਹੈਗੇ, ਤੁਹਾਨੂੰ ਹੋਰ ਪ੍ਰੂਫ ਲਿਆਉਣੇ ਪੈਣਗੇ।
0: ਚਲੋ, ਕਰਨੀਆਂ ਹੈਡਲਾਈਨਸ, 2-3 ਕੇ ਆ, ਕਰ ਲਓ ਨਿਬੇੜ 2-3 ਮਿੰਟ 'ਚ
1: ਜੀ। ਜਿਨ੍ਹਾਂ ਦੀ ਹੋਈ, ਜਿਨ੍ਹਾਂ ਦੀ ਪਹਿਲਾਂ ਹੋਈ ਟੂ ਟੂ, ਹੁਣ ਉਹਨਾਂ ਦੀ ਹੋਊਗੀ ਚੂ ਚੂ। ਪੰਜਾਬ ਦੇ 63,000 ਪਰਿਵਾਰਾਂ ਨੂੰ ਬਿਜਲੀ ਦਾ ਝਟਕਾ, 4 ਮਹੀਨਿਆਂ ਬਾਅਦ ਆਏ ਹਜ਼ਾਰਾਂ ਰੁਪਏ ਦੇ ਬਿੱਲਾਂ ਨੇ, ਫਿਕਰਾਂ ਚ ਪਾਏ ਲੋਕ, ਸਿਆਸੀ ਹਲਚਲ। SC ਕਮਿਸ਼ਨ ਦੇ ਚੇਅਰਮੈਨ ਜਸਵੀਰ ਗੜੀ ਚਮਕੌਰ ਸਾਹਿਬ ਤੋਂ ਹੋਣਗੇ ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਉਮੀਦਵਾਰ। MP ਅੰਮ੍ਰਿਤਪਾਲ ਦੀ ਮਾਤਾ ਦਾ ਸੁਖਵੀਰ ਬਾਦਲ ਉੱਤੇ ਮੋੜਵਾਂ ਵਾਰ, ਬੋਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਨਾਲ ਲਿਜਾਣਾ ਢਾਲ ਬਣਾਉਣਾ ਨਹੀਂ ਹੁੰਦਾ।
0: ਕੁਮਾਰੀ ਆਂਟੀ ਜੀ ਦਾ ਮੈਸੇਜ ਆ, ਥੈਂਕ ਯੂ ਆਂਟੀ, ਥੈਂਕ ਯੂ ਸੋ ਮਚ। ਤੇ ਸੁਖਰਾਜ ਭਾਜੀ ਸਾਡੇ ਬੈਕਬੋਨ ਪ੍ਰੋਗਰਾਮਾਂ ਦੀ, ਸਾਡੀ ਹੱਡੀ ਰੀੜ ਦੀ, ਸੁਖਰਾਜ ਭਾਜੀ ਥੈਂਕ ਯੂ ਸੋ ਮਚ, ਗੁੱਡ ਮਾਰਨਿੰਗ ਤੁਹਾਨੂੰ ਵੀ, ਲਵ ਯੂ। 73-22 ਤੋਂ ਕਿੰਗਰਾ ਸਾਹਿਬ ਦਾ ਮੈਸੇਜ ਆ, ਦਰਸ਼ਨ ਕਿੰਗਰਾ ਦਾ, ਪ੍ਰੀਤ ਬਰਾੜਾ ਕਹਿੰਦੇ ਥੈਂਕ ਯੂ ਭਾਜੀ। ਅਤੇ ਬਲਦੇਵ ਬਰਾੜ ਸਾਹਿਬ ਦਾ ਵੀ ਮੈਸੇਜ ਆ ਗਿਆ, ਥੈਂਕ ਯੂ ਭਾਜੀ, ਥੈਂਕ ਯੂ ਸੋ ਮਚ। ਅਤੇ ਬਾਕੀ ਸਾਰਿਆਂ ਦਾ, 37-78 ਤੋਂ, 44-67 ਤੋਂ, ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ। ਅਤੇ ਸੰਧੂ ਸਾਹਿਬ ਨਾਲ ਕਰ ਲਿਓ, ਪਰਮਿੰਦਰ ਜੀ ਥੈਂਕ ਯੂ ਸੋ ਮਚ, ਜੁੜਦੇ ਆਪਾਂ ਕੱਲ੍ਹ ਦੇ ਪ੍ਰੋਗਰਾਮ 'ਚ। ਅਤੇ ਉਹ ਇਜਾਜ਼ਤ, ਵਾਧਾ ਘਾਟਾ ਬੋਲਿਆ ਗਿਆ ਹੋਵੇ ਕਰ ਦਿਓ ਮਾਫ਼, ਤੁਹਾਡੇ ਵਿਚਾਰਾਂ ਨਾਲ, ਸਾਡੇ ਵਿਚਾਰਾਂ ਨਾਲ, 530 ਦਾ ਜਾਂ ਸਾਂਝਾ ਵਿਰਸਾ ਜਾਂ ਸੱਜਰੇ ਸਵੇਰ ਦਾ ਕਿਸੇ ਦਾ ਸਹਿਮਤ ਹੋਣਾ, ਸਹਿਮਤ ਹੋਣਾ ਜ਼ਰੂਰੀ ਨਹੀਂ, ਬੁਲਾਈਏ ਫਤਿਹ ਕੱਲ੍ਹ ਨੂੰ ਮਿਲਦੀ ਉਮੀਦ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਣੇ ਤੋਂ ਬਾਅਦ ਬਲਜਿੰਦਰ ਤੰਬੜ ਸਾਹਿਬ ਲੈ ਕੇ ਪ੍ਰੋਗਰਾਮ ਹਾਜ਼ਰ।

0: ਨਫ਼ਰਤ ਭਰੇ ਦਿਲਾਂ ਵਿੱਚ ਵੀ ਪਿਆਰ ਨਾਲ ਵਸ ਲਈਦਾ, ਕਿੱਦਾਂ ਪੰਜੇ ਉਂਗਲਾਂ ਨੂੰ ਮੁੱਠੀ ਵਿੱਚ ਰੱਖ ਲਈਦਾ,
1: ਕਿੱਦਾਂ ਰੁੱਖਾਂ ਜਿੰਨਾ ਸਬਰ ਕਰੀਦਾ, ਕਿੱਦਾਂ ਸਵੈ ਮਾਨ ਲਈ ਹਨੇਰੀ ਬਣ ਵਗੀਦਾ, ਕਿੱਦਾਂ ਤਪਦੇ ਸੀਨਿਆਂ ਤੇ ਮੀਂਹ ਬਣ ਵਰੀਦਾ, ਕਿੱਦਾਂ ਸੱਚ ਲਈ ਸਿਰ ਤਲੀ ਤੇ ਧਰੀਦਾ।
0: ਦਿੱਤੀ ਮੇਰੇ ਵੱਡਿਆਂ ਮੈਨੂੰ ਨਸੀਹਤ ਨਿਆਰੀ ਹੈ, ਮੈਨੂੰ ਮੇਰੀ ਵਿਰਾਸਤ ਜਾਣ ਤੋਂ ਪਿਆਰੀ ਹੈ। ਵਿਰਸੇ ਦੀਆਂ ਤੰਦਾਂ ਨੂੰ ਜੋੜਨ ਲਈ ਮੈਂ ਬਲਜਿੰਦਰ ਸਿੰਘ ਤੰਬੜ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ, ਲੈ ਕੇ ਤੁਹਾਡਾ ਆਪਣਾ ਪ੍ਰੋਗਰਾਮ ਇਤਿਹਾਸ ਦੇ ਪੰਨਿਆਂ ਚੋਂ ਕੁਝ ਭੁੱਲੀਆਂ ਵਿਸਰੀਆਂ ਗੱਲਾਂ, ਅਜੋਕੇ ਯੁੱਗ ਵਿੱਚ ਵਾਪਰ ਰਹੀਆਂ ਘਟਨਾਵਾਂ, ਗੀਤ ਸੰਗੀਤ ਤੇ ਗੱਲਾਂ ਕੁਝ ਤੁਹਾਡੀਆਂ ਕੁਝ ਸਾਡੀਆਂ।

ਬਲਜਿੰਦਰ ਸਿੰਘ ਤੰਬੜ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਵੈਲਕਮ ਕਰਦੇ ਹਾਂ। ਵਿਰਾਸਤ ਰੇਡੀਓ ਤੇ ਵਿਰਾਸਤ ਟੀਵੀ ਤੇ 24 ਘੰਟੇ 7 ਦਿਨ ਬਹੁਤ ਸਾਰੇ ਪ੍ਰੋਗਰਾਮ ਚੱਲਦੇ ਹਨ। ਵਿਰਾਸਤ ਟੀਵੀ ਤੇ ਸੁਣਿਆ ਕਰੋ ਤੇ ਦੇਖਿਆ ਕਰੋ ਤੇ ਕਾਫੀ ਸਾਰੀਆਂ ਖਬਰਾਂ ਬਿਲਕੁਲ ਲਾਈਵ ਪਾ ਦੇਈਦੀਆਂ। ਵਿਰਾਸਤ ਟੀਵੀ ਤੇ ਵੱਖਰੀਆਂ ਵੱਖਰੀਆਂ ਜ਼ੋਨਸ ਹਨ। ਸਪੋਂਸਰ ਵੀਰਾਂ ਵਾਸਤੇ ਵਧੀਆ ਹੁੰਦਾ ਕਿਉਂਕਿ ਟੀਵੀ ਤੇ ਵੀ ਐਡਵਰਟਾਈਜ਼ਮੈਂਟ, ਜ਼ੋਨਸ ਵਿੱਚ ਵੀ ਐਡਵਰਟਾਈਜ਼ਮੈਂਟ, ਰੇਡੀਓ ਤੇ ਵੀ ਐਡਵਰਟਾਈਜ਼ਮੈਂਟ ਤੇ ਸਾਡੀ ਜਿਹੜੀ ਵੀਡੀਓ ਵਾਲ ਹੁੰਦੀ ਨਾ ਰੇਡੀਓ ਵਾਲੇ, ਉੱਥੇ ਹੀ ਵੱਖ ਵੱਖ ਇਵੈਂਟਾਂ ਦੇ ਪ੍ਰੋਗਰਾਮ ਵਿੱਚ ਆਪਾਂ ਉਹਨਾਂ ਦੇ ਇਸ਼ਤਿਹਾਰ ਐਡਵਰਟਾਈਜ਼ਮੈਂਟ ਚਲਾ ਦੇਈਦੀ ਹੈਗੀ ਆ। ਇੱਕ ਵਧੀਆ ਤੁਹਾਡੇ ਵਾਸਤੇ ਮੀਡੀਆ ਹਬ ਹੈਗਾ ਵਿਰਾਸਤ ਮੀਡੀਆ, ਤੁਹਾਡਾ ਵੈਲਕਮ ਕਰਦੇ ਹਾਂ। ਵੀਰਵਾਰ ਦਾ ਦਿਨ ਅਤੇ ਅਗਸਤ ਮਹੀਨੇ 27 ਤਰੀਕ ਹੋ ਗਈ ਆ। ਮੌਸਮ 26 ਡਿਗਰੀ ਰਹੇਗਾ ਅਤੇ ਵਧੀਆ ਮੌਸਮ ਹੈਗਾ, ਗਰਮੀਆਂ ਦਾ ਮੌਸਮ ਹੈਗਾ, ਇੰਜੋਏ ਕਰੋ ਪੂਰਾ। ਅਤੇ ਤੁਹਾਡੇ ਵਾਸਤੇ ਬਹੁਤ ਸਾਰੀਆਂ ਖਬਰਾਂ ਲੈ ਕੇ ਆਏ ਹਾਂ। ਗੁਰਮੁਖ ਸਿੰਘ ਬਾਰੀਆ ਸਾਹਿਬ ਥੋੜ੍ਹੇ ਠਹਿਰ ਕੇ ਆਉਣਗੇ ਖਬਰਾਂ ਲੈ ਕੇ। ਉਸ ਤੋਂ ਪਹਿਲਾਂ ਕਾਫੀ ਸਾਰੀ ਜਾਣਕਾਰੀ ਮੈਂ ਲੈ ਕੇ ਆਇਆ ਤੁਹਾਡੇ ਵਾਸਤੇ। ਬਹੁਤ ਸਾਰੀਆਂ ਖਬਰਾਂ ਰਹਿ ਜਾਂਦੀਆਂ, ਤੁਹਾਡੇ ਫੋਨ ਕਾਲ ਇੰਨੇ ਆਉਂਦੇ ਹਨ, ਧੰਨਵਾਦ। ਕੱਲ੍ਹ ਨੂੰ ਯਾਦ ਰੱਖਿਓ ਅਤੇ ਕੱਲ੍ਹ ਨਾ ਇੱਕ ਅਮੈਰੀਕਨ ਟਰੱਕ ਡਰਾਈਵਰ ਮੈਂ ਗੱਲਬਾਤ ਕਰਨੀ, ਕੀ ਹੋ ਰਿਹਾ ਉੱਥੇ ਅਮੈਰੀਕਾ ਦੇ ਵਿੱਚ, ਸਾਡੇ ਲੋਕ ਕੀ ਕਰ ਰਹੇ ਹਨ, ਦੁਨੀਆ ਭਰ ਦੇ ਲੋਕ ਕੀ ਕਰ ਰਹੇ ਹਨ, ਕੱਲ੍ਹ ਲੋਕਾਂ ਨੂੰ ਚੱਕੀ ਜਾ ਰਹੇ ਹਨ ਅਤੇ ਸਾਡੀ ਇੰਨੀ ਜੇ ਸੋ ਫਾਰ ਬੇਇੱਜ਼ਤੀ ਕੱਲ੍ਹ ਕਰ ਰਹੇ ਹਨ ਇਹ ਲੋਕ ਟਰੱਕਿੰਗ ਇੰਡਸਟਰੀ ਦੇ ਵਿੱਚ, ਉਹਦੀ ਆਪਾਂ ਜਾਣਕਾਰੀ ਲੈ ਕੇ ਆਵਾਂਗੇ ਆਪਾਂ ਕੱਲ੍ਹ ਨੂੰ ਵਧੀਆ ਟਾਕ ਸ਼ੋਅ। ਹਰ ਇੱਕ ਟਾਕ ਸ਼ੋਅ ਵਧੀਆ ਹੁੰਦਾ, ਤੁਸੀਂ ਬਹੁਤ ਸਾਰਾ ਇਨਪੁੱਟ ਆਪਣਾ ਪਾਉਂਦੇ ਹੋ ਅਤੇ ਕੱਲ੍ਹ ਨੂੰ ਇੱਕ ਵੱਖਰਾ ਇਹ ਟਾਕ ਸ਼ੋਅ ਹੋਣਾ, ਉੱਥੇ ਆਪਣਾ ਇਨਪੁੱਟ ਪਾਇਓ ਜ਼ਰੂਰ। ਆਪਾਂ ਕੱਲ੍ਹ ਨੂੰ ਇਹ ਬਿਲਕੁਲ ਲਾਈਵ ਤੁਹਾਡੇ ਨਾਲ ਗੱਲਬਾਤ ਕਰਾਂਗੇ। ਸਪੋਂਸਰ ਵੀਰਾਂ ਭੈਣਾਂ ਧੰਨਵਾਦ ਜਿਹੜੇ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਹਨ। ਮੇਰੇ ਤੋਂ ਪਹਿਲਾਂ ਹਰਜੀਤ ਜੰਜੋ ਸਾਹਿਬ ਪ੍ਰੋਗਰਾਮ ਕਰਕੇ ਗਏ ਅਤੇ ਸ਼ੰਮੀ ਭੱਠਲ ਜੀ ਦਾ ਪ੍ਰੋਗਰਾਮ ਹੁੰਦਾ, ਉਹ ਵੀ ਅੱਜ ਹਰਜੀਤ ਜੰਜੋ ਸਾਹਿਬ ਨੇ ਕੀਤਾ ਸੀਗਾ ਅਤੇ ਹੁਣ ਸਾਡੀ ਵਾਰੀ ਆ ਗਈ ਆ। ਸੋ ਸਵੇਰ ਤੋਂ ਸ਼ਾਮ ਤੱਕ ਬਹੁਤ ਸਾਰੇ ਪ੍ਰੋਗਰਾਮ ਚੱਲਦੇ ਹਨ, ਹਰ ਇੱਕ ਪ੍ਰੋਗਰਾਮ ਦੀ ਸਪੋਰਟ ਕਰਿਆ ਕਰੋ, ਸਪੋਰਟ ਦਿਆ ਕਰੋ। ਤੁਹਾਡਾ ਆਪਣਾ ਹੀ ਕਮਿਊਨਿਟੀ ਦਾ ਮੀਡੀਆ ਹੱਬ ਹੈਗਾ 530 AM ਡਾਇਲ। ਹੁਣ ਤੁਸੀਂ ਸਟੂਡੀਓ ਵਿੱਚ ਕੋਈ ਗੱਲਬਾਤ ਕਰਨੀ ਹੋਵੇ 416-837-1515 ਹਜੇ ਕੱਲ੍ਹ ਨਾ ਕਰਿਓ, ਪਲੀਜ਼ ਥੋੜ੍ਹੀ ਜਿਹਾ ਠਹਿਰ ਕੇ ਕਰਿਓ, ਜਦੋਂ ਗੁਰਮੁਖ ਸਿੰਘ ਬਾਰੀਆ ਸਾਹਿਬ ਆ ਜਾਣਗੇ ਉਸ ਤੋਂ ਬਾਅਦ ਕਰ ਲਿਓ। ਕੱਲ੍ਹ ਤੁਹਾਡੇ ਫੋਨ ਕਾਲ ਦਾ ਆਪਾਂ ਲਵਾਂਗੇ ਜ਼ਰੂਰ, ਤੁਹਾਡੇ ਵਿਚਾਰ ਜਿਹੜੇ ਆਪਾਂ ਉਹ ਏਅਰ 'ਤੇ ਪਾ ਦੇ ਰਹੇ, ਤੁਹਾਡੇ ਵਿਚਾਰ ਆਪਣੇ ਹੀ ਵਿਚਾਰ ਹੁੰਦੇ ਹਨ। ਅਸੀਂ ਤੁਹਾਡੇ ਵਾਸਤੇ ਪ੍ਰੋਗਰਾਮ ਲੈ ਕੇ ਆਈਦਾ, ਜੋ ਹੈਗਾ ਉਸ ਦੀ ਹੀ ਗੱਲਬਾਤ ਕਰੀਦੀ ਹੈਗੀ ਹੈ, ਜੋ ਹੈਗਾ ਉਹਦੀ ਹੀ ਗੱਲਬਾਤ ਕਰੀਦੀ ਹੈਗੀ ਆ। ਕੱਲ੍ਹ ਮੈਂ ਜਾਂਦੇ ਜਾਂਦੇ ਨੇ ਕਾਲੀ ਕਾਲੀ ਵਿੱਚ ਦੱਸਤਾ ਵੀ ਇੱਕ ਭੂਚਾਲ ਆਇਆ ਸਾ ਨੇਪਾਲ ਦੇ ਵਿੱਚ, ਵੀ ਕਾਫੀ ਸਾਰੀਆਂ ਮੌਤਾਂ ਹੋਈਆਂ, ਉਹਦੀ ਜਾਣਕਾਰੀ ਆਪਾਂ ਲੈ ਕੇ ਆਵਾਂਗੇ। ਵੀਡੀਓ ਤੁਸੀਂ ਦੇਖ ਲਈਆਂ ਹੋਣੀਆਂ ਔਨਲਾਈਨ, ਵੱਖ ਵੱਖ ਤਰ੍ਹਾਂ ਦੀਆਂ ਵੀਡੀਓ ਪਹੁੰਚ ਰਹੀਆਂ ਹਨ, ਸੱਚ ਅ ਸੈਡ ਸਟੋਰੀ। ਕੁਦਰਤ ਦੇ ਰੰਗ ਹੀ ਵੱਖਰੇ ਹੁੰਦੇ ਹਨ, ਫਲੈਸ਼ ਫਲੱਡ ਜਿਹੜੇ ਆਏ ਹਨ ਉਹਨਾਂ ਦੀ ਆਪਾਂ ਗੱਲਬਾਤ ਵੀ ਕਰਾਂਗੇ। ਕੈਨੇਡੀਅਨ ਟ੍ਰੇਡ ਦੀ ਗੱਲਬਾਤ ਕਰਾਂਗੇ, ਪ੍ਰੋਗਰਾਮ ਸਪੋਂਸਰ ਕੀਤਾ ਗਿਆ ਇੰਡੀਆ ਬਾਜ਼ਾਰ ਵੱਲੋਂ। ਚੈਨ ਸਿੰਘ ਬੋਲਾ ਦਾ ਸਟੋਰ ਕੈਂਡੀ ਰੋਡ ਬ੍ਰੈਂਪਟਨ ਵਿੱਚ ਹੈਗਾ ਅਤੇ ਰੈਕਸਟੇਲ ਚੌੜਾ ਬਾਜ਼ਾਰ ਵਿੱਚ ਹੈਗਾ। ਪੰਜਾਬੀਆਂ ਦਾ ਇੱਕ ਬਹੁਤ ਵੱਡਾ ਸ਼ਾਨਦਾਰ ਜਿਹੜਾ ਸਟੋਰ ਆ ਇੰਡੀਆ ਬਾਜ਼ਾਰ, ਇੱਥੇ ਤੁਸੀਂ ਗਰੋਸਰੀ ਸ਼ਾਪਿੰਗ ਕਰ ਸਕਦੇ ਹੋ ਅਤੇ ਬ੍ਰੈਂਪਟਨ ਵਿੱਚ ਮੀਟ ਦੀਆਂ ਸੇਵਾਵਾਂ ਵੀ ਲੈ ਸਕਦੇ ਹੋ। ਡਾਈਨ ਇਨ ਰੈਸਟੋਰੈਂਟ, ਟੇਕ ਆਊਟ ਸਰਵਿਸ ਵੀ ਅਵੇਲੇਬਲ ਹੈਗੀ ਆ, ਟਿਫਨ ਸਰਵਿਸ ਵੀ ਅਵੇਲੇਬਲ ਆ। ਅਤੇ ਗਰੋਸਰੀ ਕਰਨੀ ਹੋਵੇ ਇੰਡੀਆ ਬਾਜ਼ਾਰ ਤੁਸੀਂ ਪਹੁੰਚੋ, ਚੌੜਾ ਬਾਜ਼ਾਰ ਜਿਹਨੂੰ ਕਹਿੰਦੇ ਆ ਰੈਕਸਟੇਲ ਬ੍ਰੈਂਪਟਨ ਵਿੱਚ, ਅਤੇ ਰੈਕਸਟੇਲ ਦੇ ਵਿੱਚ ਅਤੇ ਬ੍ਰੈਂਪਟਨ ਵਿੱਚ ਕੈਂਡੀ ਰੋਡ 'ਤੇ, ਨੌਰਥ ਆਫ ਬਵੇੜ, ਸਾਊਥ ਆਫ ਸੈਂਡਲਵੁੱਡ। ਅਵੀ ਧਾਲੀਵਾਲ ਜੀ ਵੱਲੋਂ ਸਪੋਂਸਰ ਕੀਤਾ, ਅਮੈਰੀਕਾ ਵਿੱਚ ਸੈਟਲ ਹੋਣਾ ਚਾਹੁੰਦੇ ਹੋ, ਬਹੁਤ ਸਾਰੀਆਂ ਕੰਪਨੀਆਂ ਅਮੈਰੀਕਾ ਵਿੱਚ ਸੈਟਲ ਹੋ ਰਹੀਆਂ ਹਨ, ਬਹੁਤ ਸਾਰੇ ਬੱਚੇ ਅਮੈਰੀਕਾ ਵਿੱਚ ਮੂਵ ਹੋ ਰਹੇ ਆ ਹੋ ਰਹੇ ਹਨ। ਤੁਸੀਂ ਅਵੀ ਧਾਲੀਵਾਲ ਜੀ ਨਾਲ ਗੱਲਬਾਤ ਕਰ ਲਿਓ 416-882-1200। ਸੋ ਅਵੀ ਧਾਲੀਵਾਲ ਜੀ ਅਗਲੇ ਹਫ਼ਤੇ ਆਉਣਗੇ, ਸੋ ਇਸ ਹਫ਼ਤੇ ਮੈਂ ਵੀ ਬਿਜ਼ੀ ਸੀਗਾ, ਉਹ ਵੀ ਬਿਜ਼ੀ ਸੀਗੇ, ਆਪਾਂ ਗੱਲਬਾਤ ਕਰਾਂਗੇ। ਕੱਲ੍ਹ ਉਹਨਾਂ ਨੇ ਆਪਣੀ ਜਿਹੜੀ ਐਪਲੀਕੇਸ਼ਨ ਆ ਵਾਪਸ ਲੈ ਲਈ ਹੈਗੀ ਆ, ਜਦੋਂ ਮੇਅਰ ਦੀ ਸੀਟ ਵਾਸਤੇ ਖੜੇ ਸੀ। ਕਈਆਂ ਗੁੱਸਾ ਵੀ ਕੀਤਾ, ਹਰ ਇੱਕ ਦਾ ਰਾਈਟ ਹੁੰਦਾ, ਖੜਨ ਵਾਸਤੇ ਬੈਠਣ ਵਾਸਤੇ ਮੈਂ ਦੁੱਖ ਲੱਗਦਾ, ਕਹਿੰਦੇ ਜਿਹੜਾ ਬੰਦਾ ਆਵਾਜ਼ ਬਣ ਕੇ ਅੱਗੇ ਆ ਉਹ ਬੈਠ ਕੱਲੇ ਗਿਆ, ਪਤਾ ਕਰਾਂਗੇ। ਫ੍ਰੀਵੇ ਰੀਅਲ ਸਟੇਟ ਸਾਡੀ ਆਪਣੇ ਰੀਅਲ ਸਟੇਟ ਦੀ ਬ੍ਰੋਕਰੇਜ ਹੈਗੀ ਆ, ਛੋਟੀ ਜਿਹੀ ਬਟੀਕ ਬ੍ਰੋਕਰੇਜ ਆ। ਤੁਸੀਂ ਘਰ ਖਰੀਦਣਾ ਹੋਵੇ, ਵੇਚਣਾ ਹੋਵੇ, ਕਮਰਸ਼ੀਅਲ ਪ੍ਰੋਪਰਟੀ ਲੈਣੀ ਹੋਵੇ, ਤੁਸੀਂ ਮੇਰੇ ਨਾਲ ਵੀ 416-451-2222 'ਤੇ ਗੱਲਬਾਤ ਕਰ ਲਿਓ। ਮੈਨੂੰ ਮੈਸੇਜ ਬਹੁਤ ਸਾਰੇ ਆ ਰਹੇ ਹਨ, ਮੈਂ ਵਨ ਬਾਏ ਵਨ ਪੜ੍ਹਦਾ। ਬਲਜਿੰਦਰ ਸਿੰਘ ਜੀ ਪ੍ਰੋਗਰਾਮ ਨੂੰ ਸਪੋਂਸਰ ਕਰ ਰਹੇ ਹਨ, ਸਪੋਂਸਰ ਨੇ ਟੈਕਸ ਮੈਸੇਜ ਭੇਜ ਰਹੇ ਹਨ, ਰੇਡੀਓ ਸੁਣ ਰਹੇ ਹਨ। ਅਤੇ ਇਸ ਦੇ ਨਾਲ ਜੱਸੀ ਡਰਵਾਲ ਸਾਡਾ ਸ਼ਹਿਰ ਮਾਲਟਨ ਛੱਡ ਕੇ ਪਹੁੰਚ ਕੇ ਬ੍ਰੈਂਟ ਵੱਲਾਂ ਜੱਸੀ ਡਰਵਾਲ ਜੀ ਪ੍ਰੋਗਰਾਮ ਸੁਣ ਰਹੇ ਹਨ, ਬੂਟਾ ਧਾਲੀਵਾਲ ਜੀ ਪ੍ਰੋਗਰਾਮ ਸੁਣ ਰਹੇ ਹਨ। ਜਿੱਦਾਂ ਜਿੱਦਾਂ ਮੈਂ ਟੈਕਸ ਮੈਸੇਜ ਦੱਸੇ ਜਾਂਦੇ, ਮੈਂ ਤੁਹਾਡੇ ਵਾਸਤੇ ਪੇਸ਼ ਕਰੀ ਜਾਵਾਂਗਾ। ਨਿਊ ਬੈਸਟ ਟਰੱਕ ਰਿਪੇਅਰ ਐਂਡ ਟਾਇਰ ਸੈਂਟਰ ਵਾਲੇ ਸੁਰਜੀਤ ਜਾਂ ਬਲਕਾਰ ਜੀ ਨਾਲ ਗੱਲਬਾਤ ਕਰਨੀ ਆ। ਟਰੱਕਾਂ ਦੀ ਮਕੈਨਿਕਲ ਰਿਪੇਅਰ ਕਰਵਾਉਣੀ ਹੋਵੇ, ਓਇਲ ਚੇਂਜ, ਟਾਇਰ ਚੇਂਜ, ਐਗਜ਼ੌਸਟ ਸਿਸਟਮ, ਅਤੇ ਇਹਨਾਂ ਦੇ ਕੋਲ ਡਾਇਮੰਡ ਟਰੱਕ ਪਾਰਟਸ ਵੀ ਹੁੰਦੇ ਹਨ, ਸ਼ੀਟ ਬੰਪਰ, ਡੀਅਰ ਗਾਰਡ, ਟਰੱਕ ਲਾਈਸ, ਐਗਜ਼ੌਸਟ ਪਾਈਪਸ, ਸਟੈਕ ਕਿੱਟ,
ਸਟੇਨਲੈਸ ਸਟੀਲ ਬੰਪਰ ਵੀ ਮਿਲਦੇ ਹਨ। ਤੁਸੀਂ ਗੱਲਬਾਤ ਕਰ ਲੈਣੀ ਹੈ ਸੁਰਜੀਤ ਬਲਕਾਰ ਦੇ ਨਾਲ। ਡਾਇਮੰਡ ਟਰੱਕ ਪਾਰਟਸ 905-212-9900 905-212-9900 ਦੇ ਸੰਪਰਕ ਕਰ ਸਕਦੇ। ਸ਼ੇਰ ਆਟਾ, ਬਰਾੜ ਮਿਲ ਦੀ ਚੱਕੀ ਦਾ ਆਟਾ, ਸ਼ੇਰ ਆਟਾ ਤੁਸੀਂ ਪਸੰਦ ਕਰ ਰਹੇ ਹੋ, ਇਹਨਾਂ ਦਾ ਦੇਗ ਆਟਾ, ਪ੍ਰਸ਼ਾਦ ਆਟਾ ਵੀ ਵੱਖ ਵੱਖ ਸਟੋਰਾਂ ਵਿੱਚ ਪਹੁੰਚ ਗਿਆ। ਕਿਸੇ ਨੇ ਬਹੁਤ ਵਧੀਆ ਚੰਗਾ ਲਿਖਿਆ ਸੀਗਾ, ਕਹਿੰਦੇ ਜਦੋਂ ਤੱਕ ਦੂਸਰੇ ਦੀ ਥਾਲੀ ਵੱਲ ਝਾਕਦੇ ਰਹੋਗੇ ਤੁਹਾਡੇ ਹਿੱਸੇ ਦੀ ਰੋਟੀ ਵੀ ਠੰਡੀ ਹੋ ਜਾਵੇਗੀ। ਖੁਸ਼ ਰਹਿਣਾ ਹੈ ਤਾਂ ਜੋ ਕੋਲ ਹੈ ਉਸ ਵਿੱਚ ਹੀ ਸਵਾਦ ਪਾਲਣਾ ਸਿੱਖੋ। ਵੈਰੀ ਵੈਲ ਸਰ, ਜੋ ਹੈਗਾ ਉਸ ਵਿੱਚ ਹੀ ਸਵਾਦ ਪਾਲਣਾ ਸਿੱਖੋ। ਤੋ ਆਪਣੇ ਨੂੰ ਪਿਆਰ ਕਰੋ, ਜੋ ਹੈਗਾ ਕੰਮ ਬੜੇ ਔਖੇ ਹੋਏ ਪਏ ਹਨ ਇਹਨਾਂ ਕੰਮਾਂ ਦੇ ਵਿੱਚ, ਜਦੋਂ ਸਪੈਸ਼ਲੀ ਜਦੋਂ ਕੈਸ਼ ਫਲੋ ਦੀ ਪ੍ਰੋਬਲਮ ਆ ਜਾਵੇ ਨਾ ਤਾਂ ਘਰ ਵਿੱਚ ਹੀ ਬਹੁਤ ਸਾਰੀਆਂ ਪ੍ਰੋਬਲਮਾਂ ਆ ਜਾਂਦੀਆਂ ਹਨ। ਆਪਾਂ ਖਰਚਾ ਕੰਟਰੋਲ ਕਰ ਨਹੀਂ ਸਕਦੇ, ਆਪਾਂ ਬੱਚੇ ਨੂੰ ਕੁਝ ਕਹਿ ਨਹੀਂ ਸਕਦੇ। ਮੈਂ ਬਹੁਤ ਸਾਰੇ ਐਸੇ ਪਰਿਵਾਰ ਦੇਖੇ ਆ ਜਿਹਨਾਂ ਦੇ ਕੰਮ ਬੜੇ ਔਖੇ ਚੱਲ ਰਹੇ ਹਨ ਪਰ ਹੱਥ ਵਿੱਚ ਬੜੀ ਮਹਿੰਗੀ ਕੌਫੀ ਫੜੀ ਹੁੰਦੀ ਆ। ਸਾਡਾ ਤਾਂ ਭਰਾਵਾ ਟਿਮ ਹੋਟਲ ਦੇ ਘਰ ਦੀ ਚਾਹ ਨਾਲ ਹੀ ਸਰ ਜਾਂਦਾ ਹੈਗਾ ਆ। ਪਰ ਹਾਂ, ਮੈਂ ਨਹੀਂ ਕਹਿੰਦਾ ਖਾਓ ਪੀਓ ਨਾ, ਖਾਓ ਪੀਓ ਪਰ ਹਿਸਾਬ ਨਾਲ ਖਰਚੋ ਵੀ। ਇਹ ਦਿਖਾਲਣ ਵਿੱਚ ਕੱਖ ਨਹੀਂ ਮਿਲਣਾ, ਅਸੀਂ ਮੈਂ ਵਿੱਚ ਮਾਰੇ ਗਏ ਹਾਂ। ਮੈਂ ਵਿੱਚ ਦੇਖ ਲਓ ਕਿੰਨੇ ਕਬੱਡੀ ਦੇ ਕਲੱਬ ਕਿਸ ਤਰ੍ਹਾਂ ਚੱਲ ਵਧੀਆ ਚੱਲਦੇ ਸੀਗੇ, ਕਈ ਮੈਂ ਵਿੱਚ ਹੀ ਮਾਰੇ ਗਏ, ਬਹਿ ਗਏ, ਖਰਚਾ ਬੜਾ ਸੀਗਾ, ਪ੍ਰੋਪਰਟੀ ਚਲਾਏ ਨਹੀਂ। ਮੈਂ ਵੀ ਆਈ ਪੀ ਕਲਚਰ ਇਸ ਨੂੰ ਖਤਮ ਕਰ ਦੇਵੋ। ਸ਼ੇਰ ਆਟਾ, ਬਰਾੜ ਮਿਲ ਦੀ ਚੱਕੀ ਆਟਾ ਪ੍ਰੋਗਰਾਮ ਸਪੋਂਸਰ ਕਰਦੇ ਹਨ। ਇਹਨਾਂ ਦਾ ਮਲਟੀਗ੍ਰੇਨ ਆਟਾ ਅਤੇ ਦੇਗ ਆਟਾ ਵੀ ਮਾਰਕੀਟ ਵਿੱਚ ਪਹੁੰਚ ਗਿਆ ਹੈਗਾ ਆ। ਜਸ ਭੋਲਰ ਸਾਹਿਬ ਥੋੜ੍ਹੀ ਜਿਹਾ ਠਹਿਰ ਕੇ ਆਉਣਗੇ, ਠਹਿਰ ਕੇ 416-732-2611 ਇਹਨਾਂ ਦਾ ਨੰਬਰ ਆ, ਅਤੇ ਬੀ ਕੇ ਟੈਕਸ ਐਂਡ ਅਕਾਊਂਟਿੰਗ ਪਾਲ ਮਾਂਗਰ ਸਾਹਿਬ ਦਾ ਨੰਬਰ 905-455-1414। ਜਸਪਾਲ ਗੋਹਣੀਆਂ ਰੌਣਕਾਂ ਹਜੇ ਵੀ ਲੱਗੀਆਂ ਹੋਈਆਂ ਹਨ, 416-676-7050। ਐਲ ਪੀ ਰੂਫਿੰਗ ਅਤੇ ਬਲਵਿੰਦਰ ਸਿੰਘ, ਕੋਈ ਛੱਤਾਂ ਦਾ ਕੰਮ ਹੋਵੇ, ਸ਼ਿੰਗਲ ਰਿਪਲੇਸ ਕਰਨੇ ਆ, ਰਿਪੇਅਰ ਕਰਨੇ ਆ, ਤਾਂ 416-672-7216 ਸੰਪਰਕ ਕਰਨਾ। ਸਟਾਰਲੇਨ ਪੇਂਟਿੰਗ, ਹੋਟਲ ਮੋਟਲ ਪੇਂਟ ਕਰਵਾਉਣ ਵਾਸਤੇ ਸਟਾਰਲੇਨ ਪੇਂਟਿੰਗ ਦਾ ਨਾਂ ਯਾਦ ਰੱਖੋ। ਘਰ ਨੂੰ ਪੇਂਟ ਕਰਕੇ ਰੈਜੀਡੈਂਸ਼ੀਅਲ ਕਮਰਸ਼ੀਅਲ ਪੇਂਟਿੰਗ ਕਰਵਾਉਣ ਵਾਸਤੇ ਤੁਸੀਂ ਸਟਾਰਲੇਨ ਪੇਂਟਿੰਗ ਚਾ 'ਤੇ ਸੰਪਰਕ ਕਰ ਲੈਣਾ। ਅਲਫਾ ਟਰਾਂਸੋ ਲੱਕੀ ਸੁੱਖੀ ਸੈਣੀ ਸਾਹਿਬ ਨੇ ਪ੍ਰੋਗਰਾਮ ਨੂੰ ਸਪੋਂਸਰ ਕੀਤਾ। ਮਜੈਸੇ ਕਿਚਨ, ਗ੍ਰੀਨ ਵੈਲੀ ਸੁਪਰ ਮਾਰਕੀਟ, ਢਿੱਲੋ ਵੀਡੀਓ, ਬਹੁਤ ਵਧੀਆ ਜਿਹੜੇ ਰੇਡੀਓ ਹਨ ਪਹੁੰਚੇ ਹੋਏ ਹਨ, ਇਹਦੇ ਵਿੱਚ ਗੁਰੂ ਦੀ ਬਾਣੀ ਵੀ ਸੁਣ ਸਕਦੇ ਹੋ, ਬਜ਼ੁਰਗਾਂ ਵਾਸਤੇ ਵਧੀਆ ਗਿਫਟ ਹੁੰਦਾ ਆ। ਸੋ ਢਿੱਲੋ ਵੀਡੀਓ ਤੋਂ ਇਹ ਗਿਫਟ ਤੁਸੀਂ ਲੈ ਕੇ ਦੇ ਸਕਦੇ ਹੋ। ਜੇ ਜੋਬਾਂ ਦੀ ਭਾਲ ਵਿੱਚ, ਪਹਿਲਾਂ ਵੀ ਕਿਹਾ ਸੀਗਾ ਵੀ ਤੁਸੀਂ ਟੈਕਸ ਮੈਸੇਜ ਕਰਕੇ ਕਹਿ ਦਿਓ ਵੀ ਮੈਨੂੰ ਆਹ ਜੋਬ ਚਾਹੀਦੀ, ਆਪਣੀ ਰੈਜ਼ਵੇ ਭੇਜ ਦਿਓ, ਤੁਹਾਡੇ ਨਾਲ ਸੰਪਰਕ ਜ਼ਰੂਰ ਕਰ ਲੈਣਗੇ। ਮੈਸੇਜ ਚਲੇ ਜਾਂਦਾ ਹੈਗਾ, ਬਹੁਤ ਵੱਡੀ ਕੰਪਨੀ ਆ ਅਤੇ ਮੈਨੂਫੈਕਚਰਰ ਮੇਦਰ ਮਕੈਨਿਕ ਜਿਹੜੇ $40-80 ਪਰ ਘੰਟੇ ਕਮਾ ਸਕਦੇ, ਸ਼ਿਪਰ $18-50 ਤੋਂ ਸ਼ੁਰੂ ਹੁੰਦੇ ਆ, ਸੀ ਐਨ ਸੀ ਮਸ਼ੀਨਸ $20-25 ਵਿੱਚ, ਅਤੇ ਸੀ ਐਨ ਸੀ ਪ੍ਰੋਗਰਾਮ ਦੀ ਕਾਫੀ ਵੱਡੀ ਤਨਖਾਹ ਹੈਗੀ ਆ, $30-40 ਮਿਲ ਸਕਦੇ। ਆਫਿਸ ਵਿੱਚ ਕਾਫੀ ਸਾਰੇ ਇਨਸਾਈਡ ਸੇਲਸ ਵਾਸਤੇ ਬੰਦੇ ਚਾਹੀਦੇ ਆ, ਅਤੇ ਨਾਲ ਦੀ ਨਾਲ ਡਰਾਈਵਰ ਪੋਜੀਸ਼ਨ ਵੀ ਕਾਫੀ ਸਾਰੀਆਂ ਅਵੇਲੇਬਲ ਹਨ। 437-242-3158 ਦੇ ਸੰਪਰਕ ਕਰਨਾ। ਸੈਣੀ ਪਿਕਨਿਕ ਇਸ ਐਤਵਾਰ ਨੂੰ 31 ਅਗਸਤ ਨੂੰ ਬੈਲਾ ਗਾਰਡਨ ਦੇ ਵਿੱਚ ਹੋਣੀ ਆ, ਅਤੇ ਤਾਰਾ ਸਿੰਘ ਨਾਲ ਸੰਪਰਕ ਕਰ ਲਿਓ 647-992-8799। ਪਹੁੰਚਣਾ ਜ਼ਰੂਰ, ਇਹ ਜੇ ਐਨ ਐਨ ਕਿੰਗ ਸਟਰੀਟ ਦੇ ਹੈਗਾ ਬੈਲਾ ਗਾਰਡਨਸ, ਸੈਣੀ ਪਿਕਨਿਕ ਸੰਡੇ 31 ਅਗਸਤ ਨੂੰ, ਅਤੇ ਸਾਂਝਾ ਵਿਰਸਾ ਪਿਕਨਿਕ ਸੰਡੇ 7 ਸਤੰਬਰ 2 ਨੂੰ ਬੱਲੇ ਬੱਲੇ ਫਾਰਮ। ਹਰਜੀਤ ਜੰਜੂਆ ਸਾਹਿਬ ਦਾ ਨੰਬਰ 647-835-5294। ਸਾਰਿਆਂ ਨੂੰ ਸੱਦਾ, ਖੁੱਲ੍ਹਾ ਸੱਦਾ, ਪਿਆਰ ਮੁਹੱਬਤ ਨਾਲ ਰਹੋ, ਉੱਥੇ ਕੋਈ ਚੀਕਾਂ ਮਾਰਨ ਦੀ ਲੋੜ ਨਹੀਂ। ਆਵੋ, ਮਿਲੋ, ਖੁਸ਼ੀਆਂ ਨਾਲ ਜੱਫੀਆਂ ਪਾਵੋ ਅਤੇ ਇੰਜੋਏ ਕਰੋ ਫੈਮਿਲੀ ਪਿਕਨਿਕ ਸਾਂਝਾ ਵਿਰਸਾ, 647-835-5294 ਸਤੰਬਰ 6 ਨੂੰ ਹੋਣ ਜਾ ਰਹੀ ਹੈਗੀ ਆ, ਅਤੇ ਫਰਾਈਡੇ 17 ਨੂੰ ਹੰਸ ਰਾਜ ਹੰਸ ਦਾ ਸ਼ੋਅ ਪੰਜਾਬੀ ਵਿਰਸਾ, 647-448-1000। ਸਿੰਘ ਹਰਜੀਤ ਜੀ ਨਾਲ ਸੰਪਰਕ ਕਰਨਾ, ਅਤੇ ਮੇਲਾ ਮੇਰਾ ਰੰਗਲਾ ਪੰਜਾਬ, ਕੁਲਦੀਪ ਗਿੱਲ ਦਾ ਮੈਂ ਨੰਬਰ ਦੇ ਦਿੰਦਾ, 647-960-0770। ਮੇਲਾ ਮੇਰਾ ਰੰਗਲਾ ਪੰਜਾਬ, ਇਹ ਵੀ ਫਰੀ ਹੈਗਾ, ਫਰੀ ਪਾਰਕਿੰਗ, ਬਰੈਂਪਟਨ ਫੇਅਰ ਗਰਾਊਂਡ, ਸੈਚਰਡੇ 29 ਨੂੰ ਹੋਣ ਜਾ ਰਿਹਾ ਐਸੇ ਹੀ ਵੀਕਐਂਡ 'ਤੇ। ਸੋ ਹਰਜੀਤ ਹਰਮਨ ਜੀ ਵੀ ਪਹੁੰਚ ਰਹੇ ਹਨ, ਕਿਆ ਬਾਤ ਆ, ਹਰਜੀਤ ਹਰਮਨ ਨਾਗਰਾ ਫਲ ਦੇ ਮੇਲੇ ਸਦਾ ਸਦਾ ਪਹੁੰਚਦੇ ਹਨ, ਅਤੇ ਇਸ ਮੇਲੇ 'ਤੇ ਪਹੁੰਚ ਰਹੇ ਹਨ। ਮੇਲਾ ਮੇਰਾ ਰੰਗਲਾ ਪੰਜਾਬ ਇਸ ਵੀਕਐਂਡ 'ਤੇ ਹੋਣ ਜਾ ਰਿਹਾ ਹੈਗਾ। ਇੱਕ ਦੋ ਕੁੱਕ ਚਾਹੀਦੇ ਨੇ ਪੰਜਾਬੀ ਪੰਜਾਬੀ ਰੈਸਟੋਰੈਂਟ ਵਾਸਤੇ, ਪ੍ਰੋਫੈਸ਼ਨਲ ਕੁੱਕ ਚਾਹੀਦੇ ਨੇ, ਸ਼ੈਫ ਚਾਹੀਦੇ ਆ, 416-451-5152 22 'ਤੇ ਮੇਰੇ ਨਾਲ ਸੰਪਰਕ ਕਰਨਾ। ਹੈਪੀ ਸੂਤ ਸਭ ਨੂੰ, ਕਈ ਮਕੈਨਿਕ ਚਾਹੀਦੇ ਆ, 416-566-3526। ਅਤੇ ਸੋਫਟ ਓਪਨਿੰਗ ਹੋਣ ਜਾ ਰਹੀ ਹੈ ਅਨਾਜ ਮਾਰਟ ਦੀ, ਸੋਫਟ ਓਪਨਿੰਗ ਹੋ ਗਈ ਆ, ਇੰਡੀਅਨ ਐਸੋਸੀਏਸ਼ਨ ਗਰੋਸਰੀ ਸਟੋਰ ਮੇਫੀਲਡ ਅਤੇ ਏਅਰਪੋਰਟ ਦੇ ਬਿਲਕੁਲ ਖੂੰਜੇ, ਜਿਹੜਾ ਵੱਡਾ ਪਲਾਜ਼ਾ ਬਣਿਆ ਉਹਦੇ ਵਿੱਚ ਇਹ ਗਰੋਸਰੀ ਸਟੋਰ ਹੈਗਾ। ਫਰੈਸ਼ ਫਰੂਟਸ ਐਂਡ ਵੈਜੀਟੇਬਲਸ,
ਪ੍ਰੀਮੀਅਮ ਆਟਾ, ਰਾਈਸ, ਲੈਂਟਲ, ਸਪਾਈਸਿਸ, ਕੁਕਿੰਗ ਅਸੈਂਸ਼ਲਸ, ਫਰੋਜ਼ਨ ਫੂਡਸ, ਡੇਅਰੀ ਪ੍ਰੋਡਕਟਸ ਅਤੇ ਸ਼ੇਰ ਆਟਾ 80 ਪੈਸੇ ਲੱਗਿਆ ਹੋਇਆ ਹੈਗਾ। 13999-6141 ਮੇਫੀਲ ਰੋਡ, ਯੂਨਿਟ 42 ਵਿੱਚ, 42ABC ਬਰੈਂਪਟਨ ਵਿੱਚ, ਏਅਰਪੋਰਟ ਅਤੇ ਮੇਫੀਲਡ ਦੇ ਬਿਲਕੁਲ ਖੂੰਜੇ 'ਤੇ। ਅਤੇ ਫਿਕਸ ਟਰੱਕਿੰਗ ਜਿਹੜੀ ਹੈ, ਟਰੱਕ ਡਰਾਈਵਰ ਓਨਰ ਆਪਰ ਵਾਸਤੇ ਇੱਕ ਪ੍ਰੋਗਰਾਮ ਰੱਖਿਆ ਗਿਆ, ਸਪਤੰਬਰ ਦੀ 12 ਤਰੀਕ ਨੂੰ ਪਹੁੰਚਣਾ ਜ਼ਰੂਰ। ਸਖਰਾਜ ਸੰਧੂ ਸਾਹਿਬ ਨੰਬਰ 416-858-6828-28 24 ਕਨੇਡੀਅਨਸ ਜਿਹੜੇ ਮਿਸਿੰਗ ਆ, ਸੋ 24 ਕਨੇਡੀਅਨਸ ਅਮੰਗ ਮਿਸਿੰਗ ਨੇਪਾਲ ਫਲੈਸ਼ ਫਲੱਡਸ ਦੇ ਵਿੱਚ, ਜਿਹੜੇ ਫਲੈਸ਼ ਫਲੱਡਸ ਨੇਪਾਲ ਵਿੱਚ ਆਏ ਹੋਏ 24 ਕਨੇਡੀਅਨ ਮਿਸਿੰਗ ਹਨ। ਇਹ ਭਿਆਨਕ ਹੜ੍ਹ ਕਾਰਨ ਘੱਟੋ ਘੱਟ 168 ਲੋਕਾਂ ਦੀ ਮੌਤ ਹੋ ਗਈ ਆ। ਇਹ ਅੰਕੜੇ ਵੱਧਦੇ ਘੱਟਦੇ ਰਹਿੰਦੇ ਹਨ ਕਿਉਂਕਿ ਇਹ ਲੱਭਣ ਦੀ ਕੋਸ਼ਿਸ਼ ਲੱਗੇ ਹੋਏ ਹਨ। ਸੋ ਇਹਨਾਂ ਵਿੱਚ ਲਗਭਗ 165 ਲੋਕ ਨੇਪਾਲ ਵਿੱਚ ਅਤੇ 3 ਤਿੱਬਤ ਵਿੱਚ ਤਿੱਬਤ ਵਾਲੇ ਮਾਰੇ ਗਏ ਹਨ। 1300 ਤੋਂ ਵੱਧ ਲੋਕ ਹਜੇ ਵੀ ਲਾਪਤਾ ਹਨ। ਦੂਰ ਦੁਰਾਡੇ ਇਲਾਕੇ ਵਿੱਚ ਬਚਾਅ ਟੀਮਾਂ ਪਹੁੰਚ ਰਹੀਆਂ ਹਨ, ਇਸ ਲਈ ਇਹ ਅੰਕੜੇ ਬਦਲ ਸਕਦੇ ਹਨ। ਚੀਨੀ ਅਧਿਕਾਰੀਆਂ ਅਨੁਸਾਰ ਤਿੱਬਤ ਦੇ ਗਿਓ ਰੋਡ ਕਾਉਂਟੀ ਜਿਹੜੀ ਹੈਗੀ ਆ, 558 ਲੋਕ ਲਾਪਤਾ ਹਨ। ਇਸ ਵਿੱਚ ਲਗਭਗ 260 ਵਿਦੇਸ਼ੀ ਨਾਗਰਿਕ ਹਨ। ਤੇਜ਼ ਹੜ੍ਹ ਲੋਕਾਂ, ਘਰਾਂ, ਸੜਕਾਂ, ਪੁਲ, ਗੱਡੀਆਂ, ਬਿਜਲੀ ਪ੍ਰੋਜੈਕਟ ਅਤੇ ਸਰਹੱਦੀ ਢਾਂਚੇ ਨੂੰ ਰੋੜ ਕੇ ਲੈ ਗਈਆਂ ਹਨ। ਤੁਸੀਂ ਫੋਟੋਆਂ ਅਤੇ ਵੀਡੀਓ ਦੇਖ ਲਈ ਹੋਣੀ ਔਨਲਾਈਨ ਜਾ ਕੇ, ਕਾਫੀ ਵੱਡੀ ਇਹ ਜਿਹੜਾ ਨੁਕਸਾਨ ਹੋਇਆ ਉੱਥੇ। ਰਿਪੋਰਟਾਂ ਅਨੁਸਾਰ ਲਗਭਗ 19 ਪੁਲ ਅਤੇ 40 ਕਿਲੋਮੀਟਰ ਸੜਕਾਂ ਤਬਾਹ ਹੋ ਗਈਆਂ ਹਨ। 40 ਕਿਲੋਮੀਟਰ ਲਾਪਤਾ। ਵਿਦੇਸ਼ੀਆਂ ਵਿੱਚ 177 ਭਾਰਤੀ, 63 ਅਮੈਰੀਕਨ, 34 ਆਸਟ੍ਰੇਲੀਅਨ ਅਤੇ 33 ਬ੍ਰਿਟਿਸ਼ ਅਤੇ 25 ਕੈਨੇਡੀਅਨ ਨਾਗਰਿਕ ਸ਼ਾਮਲ ਹਨ। ਸੋ ਨੈਸ਼ਨਲ ਦੀ ਕਾਊਂਟ ਜਿਹੜੀ ਹੈਗੀ ਆ, ਇਹ ਵੱਧ ਵੀ ਸਕਦੀ ਹੈਗੀ ਆ। 5000 ਤੋਂ ਵੱਧ ਬਚਾਅ ਕਰਮਚਾਰੀ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਲੱਗੇ ਹੋਏ ਹਨ। ਹੈਲੀਕਾਪਟਰ, ਡਰੋਨਾਂ ਦੀ ਵਰਤੋਂ ਲੱਗੇ ਹੋਇਆ ਕਰਨ, ਕਹਿੰਦੇ ਪਰ ਡੂੰਘਾ ਚਿੱਕੜ ਜਿਹੜਾ ਹੈਗਾ, ਮੱਢ ਜਿਹੜਾ ਹੈਗਾ, ਟੁੱਟੀਆਂ ਸੜਕਾਂ, ਬਿਜਲੀ ਬੰਦ ਹੋਣ ਅਤੇ ਪਾਣੀ ਦਾ ਪੱਧਰ ਉੱਚਾ ਹੋਣ ਕਾਰਨ ਬਚਾਅ ਜਿਹੜੀ ਹੈਗੀ ਆ ਕਰਨ ਲਈ ਥੋੜ੍ਹਾ ਕੰਮ ਔਖਾ ਹੋ ਰਿਹਾ ਹੈਗਾ। ਕਾਫੀ ਸਾਰੀਆਂ ਖਬਰਾਂ ਤੁਹਾਡੇ ਪਾਸੇ ਲੈ ਕੇ ਆਵਾਂਗੇ। ਗੁਰਮੁਖ ਸਿੰਘ ਬਾਰੀ ਸਾਹਿਬ ਵੀ ਗੱਲਬਾਤ ਕਰਾਂਗੇ। ਇੱਕ ਛੋਟੀ ਜਿਹੀ ਲੈਂਦੇ ਆ ਬ੍ਰੇਕ, ਅਤੇ ਬ੍ਰੇਕ ਬਾਅਦ ਵਾਪਸ ਆਉਂਦੇ ਆ ਵਿਰਾਸਤ ਰੇਡੀਓ 'ਤੇ ਜੀ, ਅਤੇ ਵਿਰਾਸਤ TV 'ਤੇ ਦੇਖਦੇ ਰਹੋ, ਵਿਰਾਸਤ ਰੇਡੀਓ ਦੇਖਦੇ ਰਹੋ, ਵਿਰਾਸਤ TV 'ਤੇ ਸੁਣਦੇ ਰਹੋ, ਵਿਰਾਸਤ ਰੇਡੀਓ ਜੀ।

0: स्वीट फैक्टरी जिथे भाजी दियां सारियां आइटमां $4.75 पर पाउंड तो शुरू ने। बेसन, पिस्ता, रसगुल्ले 100% कैनेडियन मेड टॉप क्वालिटी स्वीट हुण 3 लोकेशंस तो सर्व करदे ने। 2 इन ब्रैम्पटन, 1850 एल्बन रोड, ईटोबीको। वधेरे जानकारी लई कॉल करो 416-213-1115 ते 416-213-1165।
1: ओहो, सर्दी च हीट नहीं चलदी ते गर्मी च एसी।
2: ले आपा हुणे करदे आ संधू साहब ना गल ते करदे आ मसले दा हल।
1: एसी, फर्नेस, गैस लाइन, वाटर हीटर या ह्यूमिडिफायर सर्विस या इंस्टॉलेशन, नव एयर कंफर्ट ते जतिंदर संधू नु कॉल लाओ ते लाइफ च कंफर्ट पाओ। कॉल 647-706-6640।
3: 647-706-6640।
4: रोकी, तू अपनी इंश्योरेंस किस तो करवांदा यार?
5: ओए कल्ला मैं नहीं, अपनी कम्युनिटी दा हर बंदा इंश्योरेंस एक्सपर्ट मोना मेंगी जी कोल करवांदे ने।
4: वाह यार, नंबर ता दई मोना जी दा।
5: हां जी, तुसी भी नोट करो, इंश्योरेंस कोई भी होवे,
6: इंश्योरेंस फॉर यू दी मोना मेंगी जी।
5: जेडे लाइफ इंश्योरेंस, क्रिटिकल इलनेस इंश्योरेंस, सुपर वीजा इंश्योरेंस अते हर तरह दी इंश्योरेंस दे लई भरोसेमंद नाम है। हुणे कॉल करो 416-500-1509 ते।
6: याद रखो, मोना मेंगी फ्रॉम इंश्योरेंस फॉर यू,
5: 416-509-1509
6: और विजिट insuranceforyou.ca।
7: CCCA ਲਈ ਕਰਜ਼ਾ ਮਾਫ ਕਰਵਾਉਣਾ ਬਸ ਇੰਨਾ ਹੀ ਆਸਾਨ ਹੈ। ਕਲੈਕਸ਼ਨ ਕਾਲਾਂ, ਪਾਵਰ ਸੇਲ ਨੋਟਿਸ, ਕ੍ਰੈਡਿਟ ਕਾਰਡਾਂ ਦਾ ਉਧਾਰ, ਸਰਕਾਰ ਵੱਲੋਂ ਟੈਕਸ ਦੀ ਮੰਗ, ਤੁਸੀਂ ਇੰਨਾ ਸਭ ਤੋਂ ਹੀ ਬਿਨਾਂ ਬੈਂਕਰਪਸੀ ਕੀਤਿਆਂ ਛੁਟਕਾਰਾ ਪਾ ਸਕਦੇ ਹੋ।
8: ਜੇ ਤੁਸੀਂ ਵੀ ਕਰਜ਼ੇ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਹੁਣੇ ਹੀ ਸਾਨੂੰ ਕਾਲ ਕਰ ਸਕਦੇ ਹੋ, ਅਸੀਂ ਤੁਹਾਡੀ ਪਰੇਸ਼ਾਨੀ ਦੂਰ ਕਰ ਸਕਦੇ ਹਾਂ।
7: ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ।
9: ਹਰ ਤਰ੍ਹਾਂ ਦੀ ਟੇਸਟੀ ਇੰਡੀਅਨ ਫੂਡ ਅਤੇ ਸਵੀਟਸ ਲਈ ਯਾਦ ਰੱਖੋ ਦੁਆਬਾ ਸਵੀਟ ਐਂਡ ਰੈਸਟੋਰੈਂਟ।
10: 4 ਲੋਕੇਸ਼ਨਸ ਤੋਂ ਤੁਹਾਨੂੰ ਸਰਵ ਕਰਦੇ ਨੇ 100% ਪਿਓਰ ਵੈਜੀਟੇਰੀਅਨ ਤੇ ਫਰੈਸ਼ ਫੂਡ ਐਂਡ ਸਵੀਟਸ ਲਈ ਦੁਆਬਾ ਸਵੀਟਸ ਐਂਡ ਰੈਸਟੋਰੈਂਟ। ਕਰੋ ਡਾਈਨ ਇਨ, ਟੇਕ ਆਊਟ, ਟਿਫਨ ਸਰਵਿਸ ਦੇ ਨਾਲ ਨਾਲ ਕੇਟਰਿੰਗ ਅਕ੍ਰੋਸ GTA। ਬਲਕ ਆਰਡਰਲੀ ਸਾਡੀ ਫੈਕਟਰੀ ਵਿਜ਼ਿਟ ਕਰੋ। ਟਾਪ ਆਟੋ ਕੋਲੀਸ਼ਨ ਪ੍ਰੋਵਾਈਡ ਕਰਦੇ ਨੇ ਫਾਸਟ ਕੋਲੀਸ਼ਨ ਰਿਪੇਅਰ ਐਂਡ ਆਟੋ ਪੇਂਟਿੰਗ ਜੋਬਸ। Complete collision repair from towing your car to applying the finishing touches. You can count on us. We are providing end-to-end assistance. 24-hour towing service available hai. Har tarah de insurance claims nal deal kar dene. Complete collision repair and car painting. Top Auto Collision.
11: ਪ੍ਰੋਗਰਾਮ ਦੇ ਵਿੱਚ ਜੀ ਐਮ ਸਰ ਵੈਲਕਮ ਕਰਦੇ ਵਿਰਾਸਤ ਰੇਡੀਓ ਤੇ 7 ਵਜੇ ਤੱਕ ਹੋਈਦਾ, 6 ਵਜੇ ਤੋਂ ਲੈ ਕੇ 7 ਵਜੇ ਤੱਕ 530 AM ਡਾਲ ਤੇ ਮੰਡੇ ਟੂ ਫਰਾਈਡੇ ਦਾ ਟੀ ਵੀ 24 ਘੰਟੇ 7 ਦਿਨ ਚੱਲਦਾ ਅਤੇ ਕਮਿਊਨਿਟੀ ਦੇ ਵਿੱਚ ਸਦਾ ਰਹੀਦਾ। ਇੱਕ ਵਿਕਟੋਰੀਆ ਦੀ ਖਬਰ ਹੈਗੀ ਹੈ, ਰੀਅਲ ਸਟੇਟ ਏਜੰਟ ਸੀਗਾ, $2 ਲੱਖ ਡਾਲਰ ਦਾ ਫਾਈਨ ਹੋਇਆ ਇਹਨੂੰ, ਲਾਈਸੈਂਸ ਵੀ ਸਸਪੈਂਡ ਕੀਤਾ ਗਿਆ 6 ਮਹੀਨੇ ਵਾਸਤੇ। ਅਫੋਰਡੇਬਲ ਹਾਊਸਿੰਗ ਦੇ ਵਿੱਚ ਯੂਨਿਟ ਇਹਨਾਂ ਨੇ ਖਰੀਦ ਲਈ ਸੀ ਅਤੇ ਰੈਂਟ ਆਊਟ ਕਰਕੇ ਦੇ ਦਿੱਤੀ। ਸੋ ਅਫੋਰਡੇਬਲ ਹਾਊਸਿੰਗ ਦੇ ਵਿੱਚ ਯੂਨਿਟ ਖਰੀਦ ਕੇ ਰੈਂਟ ਆਊਟ ਦੇ ਦਿੱਤੀ ਕਰਕੇ ਦੇ ਦਿੱਤੀ, ਨਹੀਂ ਕਰ ਸਕਦਾ ਸੀਗਾ। ਤੋ ਪਤਾ ਨਹੀਂ ਪੜ੍ਹਦੇ ਕੱਲੇ ਨਹੀਂ ਹੈਗੇ, ਰੀਸ ਦੂਸਰੇ ਨੂੰ ਕੀ ਵੇਚਣਗੇ ਇਹ, ਕਿਆ ਬਾਤ ਆ। RCMP ਅਰੈਸਟਡ 2 ਏਅਰ ਕੈਨੇਡਾ ਇੰਪਲੋਈਜ਼ ਬੁੱਧਵਾਰ ਨੂੰ, ਕਿਉਂਕਿ ਪਿਛਲੇ ਪਾਸੇ ਬੈਕਗਰਾਊਂਡ 'ਤੇ ਬਹੁਤ ਕੁਝ ਚੱਲ ਰਿਹਾ, ਲੋਕ ਕਹਿੰਦੇ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਡਰੱਗ ਕੱਢ ਲਈਏ ਅਤੇ ਅਮੀਰ ਹੋ ਜਾਈਏ, ਬਾਅਦ 'ਚ ਫਿਰ ਨਾ ਚੀਜ਼ ਦੀਆਂ ਸੈਨਵਾਜੀ ਖਾਂਦੇ ਆ ਅਤੇ ਵਾਸ਼ਰੂਮ ਵੀ ਸਭ ਬਣਾ ਸੁੱਟਦੇ ਹੋ, ਫੜ ਲੈਣਗੇ ਤੁਹਾਨੂੰ। ਆਹ ਲਓ ਜੀ, ਗੁਰਮਤ ਸਿੰਘ ਬਾਜੀ ਸਾਹਿਬ ਪਹੁੰਚ ਗਏ ਹਨ ਖਬਰਾਂ ਲੈ ਕੇ, ਖਬਰਾਂ ਦੀ ਸਾਂਝ ਪਾਉਣਗੇ। ਬਾਜੀ ਸਾਹਿਬ ਸਤਿ ਸ਼੍ਰੀ ਅਕਾਲ ਜੀ, ਅਤੇ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
12: ਅੰਮ੍ਰਿਤ ਸਾਹਿਬ, ਤੁਹਾਨੂੰ ਤੇ ਵਿਰਾਸਤ ਮੀਡੀਆ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਬਿਲਕੁਲ ਜੀ, ਬਹੁਤ ਸਾਰੀਆਂ ਗੱਲਾਂ, ਖਬਰਾਂ, ਇਨਫੋਰਮੇਸ਼ਨ ਤੁਸੀਂ ਆਲਰੇਡੀ ਸਰੋਤਿਆਂ ਦੇ ਨਾਲ ਸਾਂਝ ਪਾਈ ਆ, ਠੀਕ ਆ। ਤੇ ਮੈਂ ਤੁਹਾਡੀਆਂ ਗੱਲਾਂ ਬਾਤਾਂ ਸੁਣਦਿਆਂ ਇਹ ਮਨ ਸੋਚ ਰਿਹਾ ਸੀ ਕਿ ਅੱਜ ਇਨਸਾਨ ਕਿਸੇ ਤਰੀਕੇ ਦੇ ਨਾਲ ਆਪਣੀਆਂ ਹੀ ਗੱਲਾਂ ਕੀਤੀਆਂ ਜਿਹੜੀਆਂ ਸੀ ਗਲਤੀਆਂ, ਉਹਦੇ ਘੇਰੇ ਚ ਆ ਗਿਆ। ਜਿਵੇਂ ਹੁਣ ਨੇਪਾਲ ਦੇ ਵਿੱਚ ਗੱਲ ਵਾਪਰੀ ਆ ਜੀ,
11: ਜੀ
12: ਤਾਂ ਇਹੋ ਜਿਹੀਆਂ ਘਟਨਾਵਾਂ ਤੁਹਾਨੂੰ ਹੁਣ ਆਪਾਂ ਨੂੰ ਵਰਲਡ ਭਰ ਦੇ ਵਿੱਚ ਵੱਖ ਵੱਖ ਥਾਵਾਂ ਦੇ ਉੱਪਰ ਕੁਦਰਤੀ ਕਰੋਪੀਆਂ, ਐ ਲੱਗਦਾ ਜਿੱਦਾਂ ਕੁਦਰਤੀ ਕਰੋਪੀ ਹੈ ਕਿ ਪਾਣੀ ਇੱਕਦਮ ਆਇਆ ਜਾਂ ਅੱਗਾਂ ਲੱਗ ਗਈਆਂ, ਠੀਕ ਹੈ ਜੀ, ਜਾਂ ਲੈਂਡ ਸਲਾਈਡ ਹੋ ਗਈ, ਤਾਂ ਫਿਰ ਲੱਖਾਂ ਜਾਨਾਂ ਚੱਲ ਜਾਂਦੇ, ਹਜ਼ਾਰਾਂ ਜਾਨਾਂ ਚੱਲ ਜਾਂਦੀਆਂ ਨੇ, ਸੈਂਕੜੇ। ਤਾਂ ਆਪਾਂ ਨੂੰ ਐਂ ਲੱਗਦਾ ਕਿ ਜਿਵੇਂ ਕੁਦਰਤੀ ਵਰਤਾਰਾ ਹੀ ਹੈ, ਤਾਂ ਫਿਰ ਇਹਦੇ ਵਿੱਚ ਕੋਈ ਕੀ ਕਰ ਸਕਦਾ।
11: ਗੁਰਮਤ ਸਿੰਘ ਬਾਜੀ ਸਾਹਿਬ, ਤੁਸੀਂ ਤਾਂ ਜਿਹੜੀ ਆ ਗੱਲਬਾਤ ਕੀਤੀ ਆ ਤੇ ਲੇਟਰ ਔਨ ਕੰਟੀਨਿਊ ਔਨ, ਤੇ ਮੈਂ ਇੱਥੇ ਜਿਹੜੇ ਕੰਸਰਵੇਸ਼ਨ ਵਾਲੇ ਉਹਨਾਂ ਨਾਲ ਗੱਲਬਾਤਾਂ ਕਰਦਾ, ਕਹਿੰਦੇ ਵੀ ਚਾਹੇ ਕੋਈ ਮੱਛੀ ਹੈਗੀ ਆ, ਚਾਹੇ ਕੋਈ ਡੱਡੂ ਹੈਗਾ, ਚਾਹੇ ਕੋਈ ਦਰਖਤ ਹੈਗਾ, ਚਾਹੇ ਕੋਈ ਪਲਾਂਟ ਹੈਗਾ, ਬੂਟਾ ਹੈਗਾ, ਹਰ ਇੱਕ ਦਾ ਯੋਗਦਾਨ ਇਸ ਧਰਤੀ ਨੂੰ ਇਸ ਹਵਾ ਵਾਸਤੇ ਬਹੁਤ ਜ਼ਰੂਰੀ ਆ। ਤਾਂ ਹੀ ਕਈ ਵਾਰੀ ਕਹਿ ਦਿੰਦੇ ਆ ਵੀ ਆਹ ਚੀਜ਼ ਨੂੰ ਕੀ ਹੋਇਆ ਜੇ ਚਾਰ ਮੱਛੀ ਇੱਕ ਮੱਛੀ ਦੀ ਨਸਲ ਖਤਮ ਹੋ ਗਈ। ਨੋ ਨੋ ਨੋ ਨੋ, ਹਰ ਇੱਕ ਜਿਹੜਾ ਜਿਹੜਾ ਜਾਨਵਰ ਆ ਉਹ ਆਪਣਾ ਜਿਹੜਾ ਫਲ ਬੂਟੇ ਹਨ ਯੋਗਦਾਨ ਪਾਉਂਦੇ ਇਸ ਧਰਤੀ ਨੂੰ ਸੇਫ ਰੱਖਣ ਲਈ, ਇਨਵਾਇਰਮੈਂਟ ਨੂੰ ਸਹੀ ਰੱਖਣ ਦੇ ਲਈ। ਪਰ ਜਦੋਂ ਆਪਾਂ ਉਹਨਾਂ ਨਾਲ ਖੇਡਦੇ ਹਾਂ ਨਾ, ਫਿਰ ਰਿਜ਼ਲਟ ਸਾਹਮਣੇ ਆਉਣ ਲੱਗ ਪਏ ਹਨ।
12: ਬਿਲਕੁਲ, ਜਿਹੜਾ ਦਰਖਤਾਂ ਦਾ ਆਪਾਂ ਨੂੰ ਹੁਣ ਸਾਬਤ ਹੋ ਚੁੱਕਿਆ ਜੀ, ਸਾਇੰਸ ਸਾਬਤ ਕਰ ਚੁੱਕੀ ਆ, ਪੁਰਾਣੇ ਜਿਹੜੇ ਇਤਿਹਾਸ ਆ ਜਿਹੜੇ ਵਰਣ ਪਏ ਹੈਗੇ ਆ, ਗ੍ਰੰਥ ਪਏ, ਉਹਨਾਂ ਚ ਲਿਖਿਆ ਹੈਗਾ ਦਰਖਤਾਂ ਦੀ ਪੌਣਸ ਬਾਰੇ, ਠੀਕ ਹੈ, ਕਿ ਦਰਖਤ ਜਿਹੜੇ ਆ ਕਿੰਨਾ ਵੱਡਾ ਜਿਹੜਾ ਆ ਉਹ ਸਾਡੇ ਲਈ ਆਸਰਾ ਸੀਗਾ ਜ਼ਿੰਦਗੀ ਵਾਸਤੇ, ਉਹ ਪ੍ਰੋਟੈਕਸ਼ਨ ਕਿੰਨੀ ਦਿੰਦੇ ਸੀਗੇ, ਬਿਮਾਰੀਆਂ ਤੋਂ ਕਿੰਨਾ ਬਚਾਉਂਦੇ ਸੀ। ਪੁਰਾਣੇ ਟਾਈਮ 'ਚ ਜਿਹੜੀਆਂ ਦਵਾਈਆਂ ਹੁੰਦੀਆਂ ਸੀ, ਜੜੀਆਂ ਬੂਟੀਆਂ ਇਹਨਾਂ ਦਰਖਤਾਂ ਤੋਂ ਹੀ ਮਿਲਦੀਆਂ ਸੀਗੀਆਂ, ਤਾਂ ਉਹਦੇ ਆਸਰੇ ਲੋਕਾਂ ਦੇ ਰੋਗ ਦੂਰ ਹੁੰਦੇ ਸੀ। ਸੋ ਗੱਲ ਮੈਂ ਫੋਕਸ ਕਰਦਾ ਸੀ ਕਿ ਇਹ ਦਿਖਾਂਤ ਹੈਗਾ ਇੱਦਾਂ ਦੇ ਵਾਪਰਨੇ ਨੇ, ਪਰ 2 ਕਿਲੋਮੀਟਰ ਲੰਬਾ ਆਪਾਂ ਕਹਿ ਸਕਦੇ ਹਾਂ ਕਿ ਆਈਸਬਰਗ ਦਾ ਟੁੱਟ ਜਾਣਾ ਇੱਕਦਮ, ਠੀਕ ਹੈ, ਤਾਂ ਉਹਦੇ 'ਚ ਪਾਣੀ 'ਚ ਡਿੱਗਣਾ ਤਾਂ ਫਿਰ ਇੱਕਦਮ ਹੜ ਆ ਜਾਣੇ। ਤਾਂ ਇੰਨੇ ਭਿਆਨਕ ਦ੍ਰਿਸ਼ ਉੱਥੇ ਹੈਗੇ ਆ ਕਿ ਮੈਂ ਦੇਖ ਰਿਹਾ ਸੀ ਕੁਛ ਵੀਡੀਓ ਤੇ ਮਨ ਬੜਾ ਪਰੇਸ਼ਾਨ ਹੁੰਦਾ ਕਿ ਕਿਤਨਾ ਕਿਤੇ ਇਨਸਾਨ ਜਿਹੜਾ ਵਾ ਉਹਨੂੰ ਇਹ ਸੋਚਣਾ ਚਾਹੀਦਾ ਕਿ ਜਿਹੜੀਆਂ ਅਲਾਰਮਿੰਗ ਚੀਜ਼ਾਂ ਛੋਟੀਆਂ ਛੋਟੀਆਂ, ਠੀਕ ਹੈ, ਅਸਲ ਦੇ ਵਿੱਚ ਮੈਂ ਇੱਕ ਜਦੋਂ ਗ੍ਰੈਜੂਏਸ਼ਨ ਕਰਦਾ ਸੀ ਉਹਦੇ ਛੋਟੀਆਂ ਗੱਲਾਂ ਇੱਕ ਲੇਖ ਪੜਿਆ ਸੀਗਾ ਜੀ, ਛੋਟੀਆਂ ਗੱਲਾਂ, ਠੀਕ ਹੈ, ਤਾਂ ਇੱਕ ਘਰ ਬਾਰੇ ਪੜਿਆ ਸੀ, ਘਰ ਘਰ ਕੀ ਚੀਜ਼ ਹੁੰਦਾ ਇਨਸਾਨ ਦਾ, ਤੇ ਇੱਕ ਛੋਟੀਆਂ ਗੱਲਾਂ, ਉਹ ਮੇਰੇ ਦਿਮਾਗ ਤੇ ਇੰਨਾ ਉੱਕਰ ਗਿਆ ਹੈਗਾ ਕਿ ਜੇ ਅਸੀਂ ਛੋਟੀਆਂ ਗੱਲਾਂ ਨੂੰ ਧਿਆਨ ਦੇਵਾਂਗੇ ਤੇ ਵੱਡੀਆਂ ਗੱਲਾਂ ਕਦੇ ਨਹੀਂ ਵਾਪਰ ਸਕਦੀਆਂ। ਸੋ ਇਹ ਦਿਖਾਂਤ ਹੈਗੀ ਆ ਜੀ, ਤਾਂ ਆਪਾਂ ਨਹੀਂ ਵਾਪਰਨੇ ਚਾਹੀਦੇ, ਤੇ ਕਿਤੇ ਨਾ ਕਿਤੇ ਇਨਸਾਨੀ ਜਿਹੜੀ ਇਹਦੇ ਵਿੱਚ ਕਾਰਨ ਹੈਗੇ ਆ ਸਾਡੇ, ਅਸੀਂ ਭਾਗੀਦਾਰੀ ਸਾਡੀ ਹੈਗੀ ਆ, ਪਰ ਦਰ ਪਰ ਸਾਨੂੰ ਇਹ ਸੋਚਣਾ ਚਾਹੀਦਾ ਕਿ ਅਸੀਂ ਇਹ ਗੱਲਾਂ ਜਿਹੜੀਆਂ ਅਲਾਰਮਿੰਗਸ ਹੈਗੀਆਂ ਨੇ ਗਲੋਬਲ ਵਾਰਮਿੰਗ ਦੀਆਂ, ਜਾਂ ਆਪਾਂ ਕਹਿ ਸਕਦੇ ਹਾਂ ਕਿ ਜਿਹੜੀ ਹਰਿਆਲੀ ਕੁਦਰਤੀ ਹੈਗੀ ਸੀ, ਹਾਲੇ ਕੈਨੇਡਾ ਦੇ ਇਸ ਪੱਖੋਂ ਆਪਾਂ ਕਹਿ ਸਕਦੇ ਹਾਂ ਕਿ ਕੈਨੇਡਾ ਨੇ ਬੜਾ ਪ੍ਰਜਰਵ ਰੱਖਿਆ ਜੀ ਆਪਣੇ ਜੰਗਲਾਂ ਨੂੰ, ਪਾਣੀਆਂ ਨੂੰ, ਠੀਕ ਆ, ਜਿਹੜੇ ਜੀਵ ਜੰਤੂਆਂ ਨੂੰ, ਤਾਂ ਇਹ ਇੱਕ ਆਪਣੇ ਆਪ ਦੇ ਵਿੱਚ ਕੁਦਰਤ ਨਾਲ ਜੁੜੇ, ਜਿੰਨਾ ਕੋਈ ਦੇਸ਼ ਲੋਕ ਕੁਦਰਤ ਨਾਲ ਜੁੜੇ ਰਹਿਣਗੇ ਉਹਨਾਂ ਜਿਹੜਾ ਵਾ ਉਹਨੂੰ ਆਰਾਮਦਾਰੀ ਰਹੂਗੀ। ਹਾਲਾਂਕਿ ਇੱਥੇ ਵੀ ਜੰਗਲੀ ਅੱਗਾਂ ਦਾ ਪਿਛਲੇ ਸਾਲਾਂ ਦਰਮਿਆਨ ਵੱਡਾ ਵਾਧਾ ਹੋਇਆ, ਪਰ ਉਹਦੇ ਕੁਛ ਹੋਰ ਕਾਰਨ ਹੈਗੇ ਆ, ਆਪਾਂ ਕਿਸੇ ਦਿਨ ਫਿਰ ਇਸ ਵਿਸ਼ੇ ਤੇ ਡਿਸਕਸ ਕਰਾਂਗੇ। ਤਾਂ ਅੱਜ ਦਾ ਜਿਹੜਾ ਮੁੱਖ ਜਿਹੜਾ ਵਿਸ਼ਾ ਰਹਿਣਾ ਹੈਗਾ ਜੀ, ਤੁਸੀਂ ਆਹ ਖਬਰ ਸਾਂਝੀ ਕੀਤੀ ਆ, ਠੀਕ ਹੈ, ਮੈਂ ਵੀ ਪਿਛੇ ਜਿਹੇ ਸਫ਼ਰ ਕਰਕੇ ਆਇਆ ਆਪਣੇ ਏਅਰਪੋਰਟ ਤੋਂ, ਆਪਣੇ ਸਰੋਤੇ ਵੀ ਸੁਣਦੇ ਹੈਗੇ ਇਸ ਗੱਲ ਨੂੰ, ਠੀਕ ਹੈ, ਕਿਸੇ ਇਹ 2 ਘਟਨਾਵਾਂ 3 ਵਾਪਰ ਗਈਆਂ ਜੀ ਜਿਹੜੀਆਂ ਉੱਪਰ ਤੁਸੀਂ ਖਬਰ ਮੌਂਟਰੀਅਲ ਵਾਲੀ ਸਾਂਝੀ ਕੀਤੀ ਹੈ। ਤਾਂ ਕਿਵੇਂ ਇੱਕ ਟਰਸਟ ਕਰਦਾ ਵਾ ਯਾਤਰੀ ਕਿ ਜਦੋਂ ਉਹਦਾ ਸਮਾਨ ਜਮ੍ਹਾਂ ਹੋ ਜਾਂਦਾ
11: ਜੀ
12: ਜਿਹੜਾ ਏਅਰਪੋਰਟ ਤੇ, ਜਦੋਂ ਆਪਣਾ ਬੋਰਡਿੰਗ ਉਹਦੀ ਇੱਕ ਸੁਣਾ ਆਪਾਂ ਕਹਿ ਸਕਦੇ ਹਾਂ ਕਿ ਹੋ ਜਾਂਦੀ ਉਹਦੇ ਸਮਾਨ ਦੀ, ਤੇ ਉਸ ਤੋਂ ਬਾਅਦ ਉਹ ਸੁਰੱਖਿਅਤ ਹੋ ਜਾਂਦਾ ਕਿ ਮੇਰਾ ਸਮਾਨ ਹੁਣ ਸੁਰੱਖਿਅਤ ਆ, ਤਾਂ ਮੈਂ ਹੁਣ ਫ੍ਰੀ ਹੈਗਾ ਤਾਂ ਮੈਂ ਹੁਣ ਸਫ਼ਰ ਕਰਨਾ ਹੈਗਾ। ਲੇਕਿਨ ਜਿਹੜੀਆਂ ਘਟਨਾਵਾਂ ਪਿਛਲੇ ਸਮੇਂ ਦਰਮਿਆਨ ਵਾਪਰੀਆਂ ਨੇ ਉਹਨਾਂ ਨੇ ਇਹ ਸਾਬਤ ਕਰ ਦਿੱਤਾ ਕਿ ਕੁਝ ਵੀ ਸੁਰੱਖਿਅਤ ਨਹੀਂ ਹੈਗਾ। ਜਿਹੜੀ ਹੁਣ ਤਾਜ਼ਾ ਘਟਨਾ ਤੁਸੀਂ ਸ਼ੇਅਰ ਕੀਤੀ ਆ, 2 ਵਾਰੀ ਘਟਨਾਵਾਂ ਵਾਪਰੀਆਂ ਸੀ, 56-62 ਕਿਲੋ ਕੋਕੀ ਨੇ ਕਰੀ ਬਰਾਮਦ ਹੋਈ ਟੋਰਾਂਟੋ ਜਿਹੜਾ ਮੌਂਟਰੀਅਲ ਏਅਰਪੋਰਟ ਸੀਗਾ, ਤਾਂ 56 ਕਿਲੋ ਕੋਕੀ ਨੇ ਕੋਈ ਬਰਾਮਦ ਹੋਈ। ਤਾਂ ਜਿਹੜੇ ਉੱਥੇ ਇਨਵੈਸਟੀਗੇਟਰ ਸੀਗੇ ਉਹਨਾਂ ਨੂੰ ਉਹਨਾਂ ਦਿਮਾਗ ਚ ਕਰਾਇਆ ਹੋਇਆ ਸੀ ਵੀ ਹੋ ਕੀ ਰਿਹਾ ਆ, ਵੀ ਆਹ ਕਿੱਥੋਂ ਰਹੀ ਡਰੱਗ। ਸਾਰੇ ਜਿਹਨੇ ਜਿਹਨਾਂ ਪ੍ਰੋਪਰ ਸਾਰਾ ਸਿਸਟਮ ਨੂੰ ਚੈੱਕ ਕਰਨ ਤੋਂ ਬਾਅਦ ਜਾ ਕੇ ਉਹਨੂੰ ਪਤਾ ਲੱਗਾ ਕਿ 2 ਏਅਰਪੋਰਟ ਕਰਮਚਾਰੀ ਹੈਗੇ ਲੋਡਿੰਗ ਦੇ ਵਿੱਚ, ਜਿਹਨਾਂ ਨੂੰ ਐਕਸੈਸ ਹੈਗਾ ਸੈਂਸਿਟਿਵ ਏਰੀਆ ਦਾ, ਬੈਗੇਜ ਏਰੀਆ ਦਾ, ਔਰ ਜਿਹਨਾਂ ਵੱਲੋਂ ਜਿਹੜੇ ਦੋਸ਼ ਹੈਗਾ ਉਹਨਾਂ ਦੇ ਉੱਪਰ ਵੀ ਉਹ ਟੈਗ ਜਿਹੜੇ ਆ ਬਦਲੇ ਜਾਂਦੇ ਸੀਗੇ। ਤਾਂ ਇਹ ਘਟਨਾ ਜਿਹੜੀ ਆਪਾਂ ਨੂੰ ਮਈ ਦੇ ਵਿੱਚ ਟੋਰਾਂਟੋ ਪੀਅਰਸਨ ਏਅਰਪੋਰਟ ਤੇ ਵਾਪਰੀ ਸੀ। ਇੱਕ ਜਿਹੜਾ ਸੀਟੀਵੀ ਸੀਗੇ ਉਹਨੇ ਸਟਿੰਗ ਆਪਰੇਸ਼ਨ ਕੀਤਾ ਸੀਗਾ, 17 ਜਿਹੜੇ ਯਾਤਰੀ ਸੀਗੇ ਉਹ ਪ੍ਰਭਾਵਿਤ ਹੋਏ ਸੀ। ਉਸ ਤੋਂ ਬਾਅਦ ਫਿਰ ਗ੍ਰਿਫਤਾਰੀਆਂ ਹੋਈਆਂ ਸੀਗੀਆਂ ਤੇ ਕਈ ਯਾਤਰੀ ਜਿਹੜੇ ਸੀ ਜੇਲ੍ਹਾਂ 'ਚ ਰਹੇ ਆ ਜੀ ਇਸ ਮਾਮਲੇ ਦੇ ਵਿੱਚ, ਔਰ ਬਿਨਾਂ ਕਾਰਨ ਤੋਂ ਬਿਨਾਂ ਕਿਸੇ ਦੋਸ਼ ਦੇ ਉੱਪਰ। ਜਾਂਦਾ ਬੰਦਾ ਕਿਸੇ ਆਪਣੇ ਸਫ਼ਰ ਨੂੰ ਹੈਗਾ ਖੁਸ਼ੀ ਗਮੀ ਦੇ ਵਿੱਚ, ਤਾਂ ਉਹ ਕਿਸੇ ਹੋਰ ਚੱਕਰ 'ਚ ਫਸ ਜਾਏ, ਤੇ ਫਿਰ ਸਾਨੂੰ ਇਹ ਸੋਚਣ ਦੀ ਲੋੜ ਹੈਗਾ ਕਿ ਅੱਜ ਇਸ ਮਾਮਲੇ ਦੇ ਵਿੱਚ ਜਿਹੜਾ ਯਾਤਰੀ ਆ ਜਾਂ ਅਸੀਂ ਆਮ ਲੋਕ ਹੈਗੇ ਹਾਂ ਉਹਨਾਂ ਨੂੰ ਕੀ ਕਰਨਾ ਚਾਹੀਦਾ ਤੇ ਸਿਸਟਮ ਜਿਹੜਾ ਵਾ ਉਹ ਕਿੱਥੇ ਜ਼ਿੰਮੇਵਾਰ ਹੈਗਾ।
11: ਪਰ ਬਾਰੀਆ ਸਾਹਿਬ ਮੈਂ ਤੁਹਾਨੂੰ ਇਹਦੇ ਗੱਬੇ ਰੋਕਣਾ ਚਾਹੁੰਦਾ। ਇੱਕ ਨੈਸ਼ਨਲ ਮੀਡੀਆ ਨੇ ਜਿਹੜੀ ਖਬਰ ਤੁਸੀਂ ਸਾਂਝੀ ਕੀਤੀ ਸੀਗੀ ਨਾ, ਮੇਰੀਆਂ ਮੋਸਟਲੀ 150 ਫਲਾਈਟ ਹੁੰਦੀ ਆ ਸਾਲ ਦੀਆਂ, ਹਵਾ 'ਚ ਰਹੀਦਾ 6-8 ਦੇ ਲਈ ਤਾਂ ਹੋਰ ਕੰਮਾਂ ਲਈ। ਤੇ ਏਅਰਪੋਰਟ ਤੋਂ ਜਦੋਂ ਤੁਸੀਂ ਆਪਣਾ ਲਗੇਜ ਚੱਕ ਕੇ ਨਿਕਲਦੇ ਆਪਣਾ ਟੈਗ ਦੇਖਦੇ ਤੁਰ ਪੈਂਦੇ, ਜਾਂ ਕਿਸੇ ਨੇ ਲੀਰ ਬੰਨੀ ਹੁੰਦੀ ਆ, ਸਾਰੇ ਪਾਸੇ ਸਕੈਨਿੰਗ ਹੋ ਜਾਂਦੀ ਹੈ। ਮੈਂ ਕਹਿੰਦਾ ਜਦੋਂ ਲੋਕ ਲਗੇਜ ਲੈ ਕੇ ਵੀ ਬਾਹਰ ਨਿਕਲਦੇ ਨਾ ਤਾਂ 5 ਮਿੰਟ ਸ਼ਾਇਦ ਐਕਸਟਰਾ ਲੱਗ ਜਾਣ, ਉੱਥੇ ਵੀ ਸਕੈਨਿੰਗ ਹੋਣੀ ਚਾਹੀਦੀ ਹੈ। ਆਹ ਤੁਹਾਡਾ ਲਗੇਜ ਟੈਕਸ ਹੈਗਾ, ਆਹ ਤੁਹਾਡੇ ਲਗੇਜ ਤੁਸੀਂ ਲੈ ਕੇ ਬਾਹਰ ਨਿਕਲ ਕੇ ਜਾ ਸਕਦੇ ਹੋ, ਪਰ ਇੱਥੇ ਤੁਸੀਂ ਜਾਵੜੋ ਪੇਸਨ ਏਅਰਪੋਰਟ 'ਤੇ ਵਾਕ ਇਨ ਕਰਕੇ ਤੁਸੀਂ ਕੋਈ ਵੀ ਲਗੇਜ ਚੱਕ ਕੇ ਜਾ ਸਕਦੇ। ਮੈਂ ਨਹੀਂ ਕਹਿੰਦਾ ਉੱਥੇ ਜਿਹੜੇ ਸਿਕਿਉਰਿਟੀ ਵਾਲੇ ਦੇਖ ਨਹੀਂ ਰਹੇ, ਪਰ ਉੱਥੇ ਕੋਈ ਵੀ ਜਿਹੜਾ ਹੈਗਾ ਬੰਦਾ ਅੰਦਰ ਵੜ ਕੇ ਸਪੈਸ਼ਲੀ ਇੱਕ ਟਰਮ ਦੇ ਵਿੱਚ ਦੂਸਰੇ ਪਾਸੇ ਜੀ ਆ ਕੇ ਲਗੇਜ ਚੱਕ ਕੇ ਜਿੱਦਾਂ ਮਰਜ਼ੀ ਜਾ ਸਕਦਾ ਹੈਗਾ। ਜਦੋਂ ਆਊਟ ਗੋਇੰਗ ਹੁੰਦੀ ਆ ਉੱਥੇ ਕੋਈ ਨਹੀਂ ਚੈਕਿੰਗ ਹੁੰਦੀ, ਆਹ ਲਗੇਜ ਜਿਹੜਾ ਇਸ ਬੰਦੇ ਨਾਲ ਮੈਚ ਕਰਦਾ। ਆਪਾਂ ਤਾਂ ਲੀਰ ਦੇਖ ਕੇ ਜਾਂ ਆਪਣਾ ਦੇਖ ਕੇ ਸਾਡਾ ਲਾਲ ਰੰਗ ਦਾ ਸਾਡਾ ਹੈਗਾ ਤੁਰਪੀ ਦਾ, ਕਿਉਂਕਿ ਕਹਿੰਦੇ ਹਨ ਵੀ ਆਪਣਾ ਟੈਗ ਨਾਲ ਮੈਚ ਕਰੋ ਵੀ ਤੁਹਾਡਾ ਇਹ ਲਗੇਜ ਹੈਗਾ। ਪਰ ਇਹ ਡਿਊਟੀ ਏਅਰਪੋਰਟ 'ਤੇ ਵੀ ਬਣਦੀ ਹੈਗੀ ਹੈ ਨਾ, ਵੀ ਜਿਸ ਹਿਸਾਬ ਨਾਲ ਇਹ ਟੈਗ ਬਦਲੇ ਜਾ ਰਹੇ ਹਨ, ਲੋਕਾਂ ਦੇ ਲਗੇਜ ਗੁਆਚ ਜਾਂਦੇ ਹਨ, ਇੱਦਾਂ ਕਿਉਂ ਨਹੀਂ ਮੈਚਿੰਗ ਹੋ ਰਹੀ, ਸਿਸਟਮ ਕਿਉਂ ਨਹੀਂ ਪਾਉਂਦੇ ਇੱਕ ਨਵੀਂ

0: ਤੌਰ ਤੇ ਜ਼ਿੰਮੇਵਾਰੀ ਸਿਸਟਮ ਹੈ, ਏਅਰਪੋਰਟ ਅਥਾਰਟੀ ਹੈ, ਏਅਰਲਾਈਨਾਂ ਨੇ, ਉਹਨਾਂ ਦਾ ਆਪਸ ਕੀ ਕੋਲੈਬੋਰੇਸ਼ਨ ਹੈਗਾ, ਜਿਹੜੀ ਉੱਥੇ ਸਿਕਿਉਰਿਟੀ ਹੈਗੀ ਆ ਉਹਨਾਂ ਦੀ ਹੈਗੀ ਆ, ਨਾ ਕਿ ਯਾਤਰੀ ਕਹਿੰਦਾ ਫਿਰ ਇਹ ਤੇ ਇੱਕ ਟੈਂਪਰੇਰੀ ਸੋਲੂਸ਼ਨ ਨਾ ਕਿ ਤੁਸੀਂ ਆਪਣੀ ਫੋਟੋ ਖਿੱਚ ਲਓ, ਤੁਸੀਂ ਇੱਦਾਂ ਕਰ ਲਓ, ਇਹਦੀ ਆਪਾਂ ਕਹਿ ਸਕਦੇ ਅਥੈਂਟੀਫਿਕੇਸ਼ਨ ਨਹੀਂ ਨਾ ਹੈਗੀ ਵੀ ਆਪਾਂ ਫੋਟੋ ਖਿੱਚੀ ਹੋਈ ਆ, ਬੈਗ ਦਾ ਰੰਗ ਕਿਹੜਾ ਹੈਗਾ, ਬੈਗ ਦਾ ਸਾਈਜ਼ ਕਿਹੜਾ ਹੈਗਾ, ਏਦਾਂ ਦੇ ਕਈ ਬੈਗ ਹੋ ਸਕਦੇ ਆ ਸਾਡੇ ਰੰਗ ਦੇ, ਠੀਕ ਹੈ ਨਾ। ਸੋ ਉਹਦੇ ਤੇ ਆਪਾਂ ਟੈਗ ਆਪਣਾ ਵੱਧ ਤੋਂ ਵੱਧ ਨਾਮ ਲਿਖ ਸਕਦੇ ਹਾਂ ਜੀ, ਉਹ ਵੀ ਉੱਤੇ ਲਿਖਿਆ ਹੋਇਆ ਫੋਟੋ ਖਿੱਚ ਸਕਦੇ ਹਾਂ। ਪਰ ਇਹਦੇ ਵਿੱਚ ਸਿਸਟਮ ਜਿਹੜਾ ਹੈਗਾ ਕਿਤੇ ਨਾ ਕਿਤੇ ਇਹ ਜ਼ਿੰਮੇਵਾਰ ਹੈਗਾ, ਤਾਂ ਇਹ ਇੱਕ ਸੀਰੀਅਸ ਗੱਲ ਹੈਗੀ ਆ ਕਿ ਕਿਸੇ ਦਾ ਆਇਡੈਂਟੀ ਵਰਤ ਕੇ ਇੰਨਾ ਵੱਡਾ ਕ੍ਰਾਈਮ ਜਿਹੜਾ ਨਸ਼ੇ ਦੀ ਤਸਕਰੀ ਦਾ ਉਹ ਹੋ ਜਾਣਾ, ਤਾਂ ਉਹਦਾ ਫਸ ਜਾਣਾ ਵਿਚਾਰੇ ਦਾ। ਫਿਰ ਤੁਸੀਂ ਕਈ ਦਿਨ ਬੰਦੇ ਨੂੰ ਰੱਖਣ ਤੋਂ ਬਾਅਦ ਫਿਰ ਉਹਨੂੰ ਰਿਲੀਜ਼ ਕਰਦੇ ਹੋ ਤੇ ਉਹ ਕੀ ਮਹਿਸੂਸ ਕਰਦਾ। ਸੋ ਇਹ ਇੱਕ ਆਪਾਂ ਸਾਡੇ ਫਸਟ ਰਾਈਡ ਜਿਹੜਾ ਯਾਤਰੀ ਦਾ ਵਾ ਉਹ ਹੀ ਖੋਇਆ ਜਾ ਰਿਹਾ ਹੁਣ, ਕਿ ਉਹਦੀ ਪਰੇਸ਼ਾਨੀ ਜਿਹੜੀ ਆ ਵੱਧਦੀ ਜਾ ਰਹੀ ਆ। ਹਾਲਾਂਕਿ ਬਸਟ ਕੀਤਾ ਆ, ਠੀਕ ਹੈ ਬੰਦੇ ਫੜੇ ਹੈਗੇ ਆ, ਪਰ ਅੱਗੇ ਪ੍ਰਕਾਸ਼ਨ ਵਾਲੀ ਮਈਅਰ ਕੀ ਲਏ ਜਾਣੇ ਆ ਜਾਂ ਲਏ ਜਾਣੇ ਚਾਹੀਦੇ ਆ, ਇਹ ਸਾਡੇ ਸਰੋਤਿਆਂ ਲਈ ਜਿਹੜਾ ਅਹਿਮ ਸਵਾਲ ਹੈਗਾ ਜੀ, ਜਿਹਦੇ ਉੱਤੇ ਉਹ ਗੱਲ ਆਪਣੀ ਗੱਲ ਰੱਖ ਸਕਦੇ ਆ ਜੀ।
1: ਤੁਸੀਂ ਆਪਣੀ ਲਾਈਨ ਹੋਰ ਤੇ ਰੱਖੋ, ਮੈਂ ਇੱਕ ਲਾਈਨ ਚੈੱਕ ਵੀ ਕਰ ਲਵਾਂ। 4146 ਜੀ ਆਇਓ ਜੀ, ਤੁਸੀਂ ਇਹ ਤੇ ਹੋ ਜੀ। 4146
2: ਹਾਂਜੀ ਤੰਬਰ ਸਾਹਿਬ, ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ।
2: ਦੇਖੋ, ਉਹ ਜੋ ਜੇਮਿਸਨ ਗੇਅਰ ਹੈਗਾ, ਉਹ ਆ ਕੇ ਕੈਨੇਡੀਅਨ ਮੀਡੀਆ ਮੇਂ ਇਹ ਬਿਆਨ ਦੇ ਰਿਹਾ ਹੈਗਾ ਕਿ ਕੈਨੇਡਾ ਨੇ ਟ੍ਰੇਡ ਡੀਲ ਸੇ ਪੀਛੇ ਹਟਿਆ
1: ਜੀ,
2: ਹੈ ਜੀ। ਔਰ ਦੇਖੋ, ਇਹ ਸਾਰੀ ਗਲਤੀ ਕੈਨੇਡਾ ਕੀ ਹੈ, ਮਾਰ ਕਰਨੇ ਕੀ ਹੈਗੀ। ਔਰ ਅਗਰ ਤੁਮੇ ਅਗਰ ਦਮ ਹੋ, ਜਿਹੜਾ ਡੋਮਿਨਿਕ ਲੇਬਲਾਂਕ ਜਾਂ ਮਾਰ ਕਰਨੇ ਮੇਂ ਦਮ ਹੈ, ਅਗਰ ਸੱਚੇ ਹੈ ਤੋ ਜਾ ਕੇ ਅਮਰੀਕਾ ਮੀਡੀਆ ਮੇਂ ਤੁਮ ਵੀ ਬਿਆਨ ਦੋ ਕਿ ਅਮਰੀਕਾ ਨੇ ਕਿਹੜੀ ਗਲਤੀ ਕੀਤੀ ਹੈਗੀ। ਇਹ ਰਿਹਾ ਪੁਆਇੰਟ ਨੰਬਰ 1। ਪੁਆਇੰਟ ਨੰਬਰ 2 ਹੈ ਕਿ ਤੁਸੀਂ ਸਾਰਾ ਆਪਣਾ ਪਾਰਲੀਮੈਂਟ ਤੁਸੀਂ ਬੰਦ ਕਰ ਰੱਖਿਆ ਹੈਗਾ, ਤੁਸੀਂ ਕੈਨੇਡੀਅਨ ਨੂੰ ਕੋਈ ਡੀਲ ਨਹੀਂ ਦੱਸ ਰਹੇ ਹੋ, ਕਿਹੜੀ ਗੱਲਬਾਤ ਹੋਈ, ਗਾੜੀ ਕਿੱਥੇ ਰੁਕੀ, ਹੁਣ ਤੁਸੀਂ ਚੱਲ ਰਹੇ ਹੋ ਯੂਰਪ ਦੇ ਪਾਰਲੀਮੈਂਟ ਮੇਂ
1: ਜੀ। ਧੰਨਵਾਦ ਤੁਹਾਡਾ। ਜਿਹੜੀ ਕੈਨੇਡੀਅਨ ਪਾਰਲੀਮੈਂਟ ਬਣਦੇ ਹੈ ਨਾ, ਇਹ 'ਚ ਤੁਸੀਂ ਰਾਈਟ ਹੈਗੇ ਆ, ਇਹ ਖੁੱਲ੍ਹਣੀ ਚਾਹੀਦੀ ਹੈਗੀ ਆ, ਇਹ ਮੈਜੋਰਿਟੀ ਲੈ ਕੇ ਪਾਸੇ ਹੋ ਕੇ ਬਹਿ ਗਏ ਹਨ, ਇਹਨਾਂ ਨੂੰ ਉੱਥੇ ਜਾ ਕੇ ਸਵਾਲਾਂ ਦੇ ਜਵਾਬ ਦੇਣੇ ਪੈਣੇ ਜ਼ਰੂਰ ਹਨ। ਜਸਵੀਰ ਸਿੰਘ ਜੀ ਆ ਜਾਓ ਇਰਤੇ ਜੀ।
3: ਤੰਮੜ ਸਾਹਿਬ ਸਤਿ ਸ਼੍ਰੀ ਅਕਾਲ ਦੋਹਾਂ ਭਰਾਵਾਂ ਨੂੰ ਜੀ।
1: ਸਤਿ ਸ਼੍ਰੀ ਅਕਾਲ ਜੀ।
3: ਤੰਮੜ ਸਾਹਿਬ, ਜਿੱਦਾਂ ਬਾਈਆ ਸਾਹਿਬ ਨੇ ਲਗੇਜ ਦੀ ਗੱਲ ਕੀਤੀ ਹੈ, ਏਅਰਪੋਰਟ ਤੇ ਜਿੱਦਾਂ ਸਾਡੇ ਇੱਥੇ ਬ੍ਰਹਮਟਨ ਦੇ ਵਿੱਚ ਮੇਲ ਲਈ 9-10 ਖੜੇ ਵੀ ਲੱਗੇ ਜਾਣੂ, ਇੱਕ ਦੋ ਮਿਸ ਹੋ ਗਏ, ਇਹਦੇ ਬਾਰੇ ਦੱਸਿਓ ਉਹ ਕਾਰਨ ਕੀ ਆ। ਕਹਿੰਦੇ ਨੀ ਹੁੰਦੇ ਪੁਰਾਣਿਆਂ ਨੂੰ ਛੱਡ ਕੇ ਨਵਿਆਂ ਨੇ ਜਾਰੀ ਲਾ ਲਈ, ਕਿੱਥੇ ਕੰਧ ਟੱਪ ਕੇ ਗਈ ਤੂੰ ਭੈਣੇ। ਸੋ ਕਹਿੰਦਾ ਮਤਲਬ ਇਹ ਆ, ਇਹਦੇ ਬਾਰੇ ਦੱਸਿਓ ਜੀ, ਇਹ ਜਿਹੜੀ ਇਹਨਾਂ ਨੇ ਕੰਧ ਟੱਪੀ ਆ ਉਹ ਕਿੱਧਰ ਚੱਲ ਗਈ ਆ, ਕਹਿੰਦਾ ਮਤਲਬ ਪਤਾ ਦੱਸਿਓ ਬਾਲੀਆ ਸਾਹਿਬ ਨੂੰ। ਥੈਂਕ ਯੂ,
1: ਧੰਨਵਾਦ। ਜਸਵੀਰ ਸਿੰਘ ਦਾ ਇਹੀ ਸ਼ਿਕਵਾ ਰਹਿੰਦਾ ਆ, ਜਿਹੜੀ ਕੰਧ ਟੱਪ ਗਿਆ। ਦੇਖੋ ਜੀ, ਹਰ ਇੱਕ ਦਾ ਰਾਈਟ ਹੈਗਾ ਖਾਣ ਵਾਸਤੇ, ਹਰ ਇੱਕ ਦਾ ਰਾਈਟ ਹੈਗਾ ਬੈਠਣ ਵਾਸਤੇ। ਹੁਣ ਕਿੰਨੀ ਕੁ ਇਨਵੈਸਟੀਗੇਸ਼ਨ ਕਰ ਲਈ, ਕੌਣ ਬੈਠਾ, ਕਾਹਲੇ ਬੈਠਾ, ਕਿਹਨੂੰ ਖੜਾ ਕੀਤਾ, ਤੁਹਾਡੇ ਸਾਹਮਣੇ ਹੀ ਹੈਗਾ ਆ ਕੀ ਕੁਛ ਹੋ ਰਿਹਾ ਹੈਗਾ। ਹਾਂ, ਇੱਕ ਗੱਲ ਦੱਸਦੇ ਹਾਂ, ਸਾਡੇ ਇੱਥੇ ਜਿਹਨਾਂ ਦੇ ਜਿਹੜੇ ਆਉਂਦੇ ਹਨ, ਪਹਿਲੀ ਇੰਟਰਵਿਊ ਬਿਲਕੁਲ ਫ੍ਰੀ ਵਿੱਚ ਹੁੰਦੀ, ਮੈਂ ਸਾਰਿਆਂ ਨੂੰ ਈਮੇਲਾਂ ਪਾਈਆਂ ਹੋਈਆਂ, ਅਗਲੇ ਹਫ਼ਤੇ ਬਹੁਤ ਸਾਰੀ ਇੰਟਰਵਿਊ ਲੈ ਕੇ ਆਵਾਂਗੇ ਤੁਹਾਡੇ ਵਾਸਤੇ। ਜੇ ਗਾਹਾਂ ਇਹਨਾਂ ਨੇ ਏਅਰ 'ਤੇ ਆਉਣਾ, ਆਪਾਂ ਪੈਸੇ ਲਈਦੇ ਆ, ਕਿਉਂਕਿ ਸਾਡੀ ਵੀ ਕੋਸਟ ਹੁੰਦੀ ਆ। ਤੋ ਅਬੀਤਾ ਅਲੀਵਾਲ ਜੀ ਨੇ ਸਾਡੀ ਇਸ ਮੀਡੀਆ ਨੂੰ ਸਪੋਰਟ ਦਿੱਤੀ ਆ, ਅਤੇ ਉਹਨਾਂ ਦੀ ਆਵਾਜ਼ ਸੁਣਾਈ ਗਈ ਹੈ, ਅਤੇ ਨਾਲੇ ਨਾਲ ਜੋ ਕੁਝ ਕਹਿੰਦੇ ਸੀਗੇ ਮੋਸਟਲੀ ਉਹ ਹੋ ਰਿਹਾ ਸੀਗਾ ਸਿਟੀ ਦੇ ਵਿੱਚ। ਤੋ ਉਹਨਾਂ ਦੀ ਆਵਾਜ਼ ਸੁਣਾਈ ਗਈ। ਆਜ਼ਾਦ ਗੋਇਟਿਆ, ਡਾਕਟਰ ਆਜ਼ਾਦ ਕਹਿ ਲਓ, ਆਜ਼ਾਦ ਗੋਇਟਿਆ ਕਿੰਨੀ ਆਵਾਜ਼ ਉਠਾ ਰਿਹਾ, ਇੱਕ ਦੋ ਹੋਰ ਹਨ ਜਿਹੜੇ ਆਵਾਜ਼ ਉਠਾ ਰਹੇ ਹਨ, ਬਾਕੀ ਚੁੱਪ ਕਰਕੇ ਬੈਠੇ ਹਨ। ਤੁਸੀਂ ਕਿਹਨੂੰ ਵੋਟ ਪਾਉਣੀ ਆ, ਕਾਹਲੇ ਪਾਉਣੀ ਆ, ਕਿੱਦਾਂ ਪਾਉਣੀ ਆ। ਅਭੀ ਧਾਲੀਵਾਲ ਜੀ ਮੈਨੂੰ ਇਹ ਦੱਸ ਰਹੇ, ਕਹਿੰਦੇ ਅਸੀਂ ਬੈਠੇ ਹਾਂ ਕਿਸੇ ਹੋਰ ਚੰਗੇ ਵਾਸਤੇ, ਹੋਰ ਕਿਹੜੇ ਚੰਗੇ ਵਾਸਤੇ ਬੈਠੇ, ਉਹਨਾਂ ਤੋਂ ਬੈਟਰ ਹੋ ਸਕਦਾ, ਕੱਲੇ ਬੈਠੇ ਗਏ ਆ, ਬਿਠਾਲੇ ਗਏ ਆ, ਜਾਂ ਟਪੂਸੀ ਮਾਰ ਗਏ, ਜਾਂ ਬਰੀਫ ਕੇਸ ਭਰ ਕੇ ਲੈ ਗਿਆ, ਉਹ ਆਪਾਂ ਉਹਨਾਂ ਕੋਲ ਪਤਾ ਕਰਾਂਗੇ। ਅਸੀਂ ਤੁਹਾਡੇ ਲਈ ਬੈਠੇ ਆ, ਸਵਾਲਾਂ ਦੇ ਜਵਾਬ ਲਵਾਂਗੇ ਜ਼ਰੂਰ। ਜਤਿੰਦਰ ਸਿੰਘ ਜੀ ਤੁਸੀਂ ਆ ਜਾਓ।
4: ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ
4: ਭਾਜੀ। ਮੈਂ ਜੀ ਬਾਲੀਆ ਸਾਹਿਬ ਤੇ ਤੁਹਾਨੂੰ ਇੱਕ ਨਾ ਟਰੂ ਸਟੋਰੀ ਦੱਸਣ ਲੱਗਾ ਜੀ।
1: ਜੀ
4: ਅੱਜ ਕਿ ਵੀ ਇੱਕ ਨਾ ਲੜਕੀ ਆਈ ਸੀਗੀ ਇੱਥੇ ਆਪਣੇ ਬ੍ਰਹਮਟਨ ਚ, ਸਟੂਡੈਂਟ, ਐਜ਼ ਏ ਸਟੂਡੈਂਟ। ਬਾਅਦ ਚ ਉਹਨੇ ਸਾਲ ਕੁ ਬਾਅਦ ਆਪਣੇ ਮਤਲਬ ਕਿ ਮਦਰ ਤੇ ਇੱਕ ਉਹਦਾ ਯੰਗ ਬ੍ਰਦਰ ਸੀ ਉਹਨੂੰ ਬੁਲਾ ਲਿਆ, ਤੇ ਉਹਦਾ ਉਹਦੀ ਜਿਹੜੇ ਫਾਦਰ ਸੀ ਉਹ ਬਹੁਤ ਵੱਡੇ ਉੱਥੇ ਪੁਲਿਸ ਅਫਸਰ ਹੀ ਆ ਪੰਜਾਬ ਦੇ ਵਿੱਚ, ਟਰੂ ਸਟੋਰੀ ਆ ਜੀ। ਜਦੋਂ ਉਹਨਾਂ ਨੂੰ ਬੁਲਾ ਲਿਆ ਜੀ, ਇੱਥੇ ਵਿਜ਼ਟਰ ਤੇ ਵੀਜ਼ਾ ਲੱਗ ਗਿਆ ਇੱਥੇ ਏਅਰਪੋਰਟ ਤੇ, ਏਅਰਪੋਰਟ ਜਿਹੜੇ ਆਪਣਾ ਅਫਸਰ ਸੀ ਉਹਨਾਂ ਨੇ ਕਿਹਾ ਵੀ ਤੁਹਾਨੂੰ ਅਸੀਂ ਐਂਟਰੀ ਨੀ ਦੇਣੀ, ਤੇ ਉਸ ਤੋਂ ਬਾਅਦ ਉਹਨਾਂ ਨੂੰ ਕਿਹਾ ਵੀ ਤੁਹਾਨੂੰ ਸ਼ਾਇਦ ਵਾਪਸ ਜਾਣਾ ਪਊਗਾ। ਚਲੋ, ਫੋਨਾ ਫੋਨੀ ਸ਼ੁਰੂ ਹੋ ਗਈ ਕਿ ਵੀ ਹਾਂ ਵੀ ਕੀ ਕਰਨਾ ਚਾਹੀਦਾ। ਉਸ ਤੋਂ ਬਾਅਦ ਜਿਹੜੇ ਉੱਥੇ ਇੱਕ ਅਫਸਰ ਸੀਗੀ, ਇੱਕ ਲੜਕੀ, ਉਹ ਸੀ ਟੂ

0: ਭਗਤ ਲਿਬਰਲ ਵਾਲੀ, ਉਹਨੇ ਉਹ ਅਫਸਰ ਨੇ ਕਿਹਾ ਵੀ ਹਾਂ ਵੀ ਤੁਸੀਂ ਇਹਨਾਂ ਨੂੰ ਕਹੋ ਕਿ ਹਾਂ ਵੀ ਅਸੀਂ ਰਿਫਿਊਜੀ ਕਲੇਮ ਕਰਨਾ ਹੈਗਾ, ਟਰੂ ਸਟੋਰੀ ਹੈ ਜੀ ਵਾਲੀਆ ਜੀ ਟਰੂ, ਤੇ ਕਹਿੰਦੇ ਵੀ ਤੁਸੀਂ ਇਹਨਾਂ ਨੂੰ ਕਹੋ ਵੀ ਹਾਂ ਵੀ ਅਸੀਂ ਤਾਂ ਰਿਫਿਊਜੀ ਕਲੇਮ ਕਰਨਾ ਹੈਗਾ ਤੇ ਸਾਨੂੰ ਐਂਟਰੀ ਦਿੱਤੀ ਜਾਵੇ, ਤੁਸੀਂ ਵਿਜ਼ਟਰ ਵੀਜ਼ਾ ਨਹੀਂ ਅਸੀਂ ਲੈਣਾ ਤੇ ਕੋਈ ਗੱਲ। ਤੇ ਉਸ ਤੋਂ ਬਾਅਦ ਉਹਨਾਂ ਨੂੰ ਕੀ ਹੋਇਆ ਜੀ, ਡਿਸੀਜਨ ਇਹ ਹੋ ਗਿਆ ਵੀ ਹਾਂਜੀ ਰਿਫਿਊਜੀ ਕਲੇਮ ਕਰਤਾ ਉਹਨਾਂ ਨੇ ਕਰਤਾ ਜੀ ਮਾਂ ਪੁੱਤ ਨੇ। ਉਸ ਤੋਂ ਬਾਅਦ ਉਹਨਾਂ ਨੂੰ ਐਂਟਰੀ ਮਿਲ ਗਈ ਇੱਥੇ, ਜਦੋਂ ਰਿਫਿਊਜੀ ਕਲੇਮ ਕਰਤਾ ਉਹਨਾਂ ਨੂੰ ਪੈਸੇ ਲੱਗ ਗਏ ਜੀ ਇੱਥੇ, ਤੇ ਜਿਹਨਾਂ ਦੇ ਰੈਂਟ ਤੇ ਰਹਿੰਦੇ ਸੀਗੇ ਉਹ ਬੰਦਾ ਵਿਚਾਰਾ 30,000 ਮਤਲਬ ਕਿ ਭਰਦਾ ਸੀਗਾ ਆਪਣਾ ਟੈਕਸ, ਤੇ ਜਦੋਂ ਮੁੰਡਾ ਉੱਥੇ ਇੱਥੇ ਆਇਆ ਉਹਨੇ ਜੀਪ ਕਢਾ ਲਈ ਜੀ ਇੱਥੇ, ਜਿਹੜਾ ਰਿਫਿਊਜੀ ਕਲੇਮ ਕੀਤਾ, ਰਿਫਿਊਜੀ ਕਲੇਮ ਕੀਤਾ ਉਹਨੇ ਜੀਪ ਕਢਾ ਲਈ, ਤੇ ਆਪਣਾ ਜਿਹੜਾ ਓਨਰ ਸੀਗਾ ਉਹ ਵਿਚਾਰਾ ਹੁੰਦਾ ਸੀ ਵੀ ਇੱਕ ਟੁੱਟੀ ਲੈ ਕੇ ਘੁੰਮੇ ਤੇ ਰੋਈ ਜਾਵੇ, ਤੇ ਉਹ ਬੜਾ ਰੋਇਆ ਕਹਿੰਦਾ ਭਾਜੀ ਆਹ ਕੀ ਕਹਿੰਦਾ, ਕਹਿੰਦਾ ਟਰੂਡੋ ਨੂੰ ਉਹ ਗਾਲਾਂ ਕੱਢੀਆਂ ਛਾਪ ਪੀ ਕੇ ਕਿ ਹਾਂ ਵੀ ਇਹਨੇ ਗੰਦ ਪਾਇਆ ਵੀ ਉਹਨੂੰ, ਕਹਿੰਦਾ ਉਹਦਾ ਅਫਸਰ ਆ ਉਹਦਾ ਪਿਓ ਉੱਥੇ ਪੁਲਿਸ ਇੱਥੇ ਰਿਫਿਊਜੀ ਕਲੇਮ ਕਰਕੇ ਕਹਿੰਦਾ ਪੈਸੇ ਵੀ ਹੁਣ ਭਾਜੀ ਮੈਂ ਸੁਣਿਆ ਉਹ ਪੀਆਰ ਵੀ ਹੋ ਰਿਹਾ ਜੀ।
1: ਧੰਨਵਾਦ, ਤੁਹਾਡਾ ਦੁੱਖ ਬੜਾ ਲੱਗਦਾ ਜਦੋਂ ਵੱਧ ਬੈਨੀਫਿਟ ਜਿਹੜੇ ਲੋਕ ਇੱਥੇ ਹੋਣੇ ਵੀ ਚਾਹੀਦੇ ਉਹਨਾਂ ਨੂੰ ਮਿਲਦੇ ਹਨ। ਇੱਕ ਰਿਫਿਊਜੀ ਦੀ ਮੈਂ ਜਾਣਕਾਰੀ ਲੈ ਕੇ ਆਵਾਂਗਾ ਜ਼ਰੂਰ ਤੁਹਾਡੇ ਵਾਸਤੇ। ਅਮਰੀਕ ਸਿੰਘ ਤੁਹਾਡੀ ਮੈਂ ਲਾਈਨ ਲੈ ਲੈਂਦਾ। ਅਮਰੀਕ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ।
2: ਅੰਬਰ ਸਾਹਿਬ ਸਤਿ ਸ਼੍ਰੀ ਅਕਾਲ ਭਾਜੀ, ਬਹੁਤ ਸੋਹਣਾ ਪ੍ਰੋਗਰਾਮ ਚੱਲ ਰਿਹਾ। ਅੰਬਰ ਸਾਹਿਬ ਆਪਾਂ ਗੱਲ ਇੱਦਾਂ ਕਰਨੀ ਹੈ ਵੀ ਚਲੋ ਮਹਿੰਗਾਈ ਸ਼ਿਆਈ ਬਹੁਤ ਜ਼ਿਆਦਾ ਹੋਈ ਹੈ, ਜਿਹੜੇ ਅੱਜ ਕੱਲ੍ਹ ਸ਼ੋਅ ਕਰਾਉਂਦੇ ਹੱਥ ਭਰੇ ਡੰਡਾ, ਇਹ ਚੱਕਰ ਕੀ ਹੈ? ਜੇ ਮੇਰਾ ਕੋਲੋਂ ਸ਼ੋਅ ਨਹੀਂ ਹੁੰਦਾ ਤਾਂ ਚਾਰ ਪੰਜ ਖੁਸਰੇ ਸੱਦ ਲਓ, ਇੱਥੇ ਦੋ ਇੱਥੇ ਹੈਗੇ ਆ।
1: ਧੰਨਵਾਦ। ਦੇਖੋ ਸ਼ੋਅ ਕਰਾਉਣੇ ਕੋਈ ਸੌਖੇ ਨਹੀਂ ਹੁੰਦੇ, ਸ਼ੋਅ ਕਰਾਉਣੇ ਅਗਲੇ ਪੈਸੇ ਕਰਾਏ, ਗੋਰੇ ਸ਼ੋਅ ਕਰ, ਮੈਂ ਗੋਰੇ ਦੇ ਬਹੁਤ ਸ਼ੋਅ ਕਰਾਏ ਬ੍ਰਿਟਿਸ਼ ਕੋਲੰਬੀਆ ਦੇ ਵਿੱਚ, ਬੜੇ ਪੈਸੇ ਬਣਦੇ ਉਹਦੇ ਵਿੱਚ, ਕੋਈ ਕੁਐਸਚਨ ਨਹੀਂ ਪੁੱਛਦਾ, ਆਉਂਦੇ ਆ ਫਨ ਕਰਦੇ ਚਲੇ ਜਾਂਦੇ ਆ, ਤਾਂ ਸ਼ੋਅ ਕਰਨ ਵਾਲਾ ਇੰਨੇ ਪੈਸੇ ਕਮਾ ਗਏ, ਜੇ ਕਮਾ ਗਿਆ ਤਾਂ ਕਮਾ ਗਿਆ, ਤੁਹਾਡੀ ਹਿੰਮਤ ਹੈਗੀ ਤੁਸੀਂ ਕਰ ਲਵੋ ਸ਼ੋਅ। ਅਸੀਂ ਨਾਗਰਾ ਫਾਲ ਦਾ ਸ਼ੋਅ 10 ਸਾਲ ਕੀਤਾ, 10 ਸਾਲ ਆਈ ਮੇਲਾ ਨਾਗਰਾ ਫਾਲ ਦਾ ਕੀਤਾ, ਅਤੇ ਨਾਗਰਾ ਫਾਲ ਦੇ ਵਿੱਚ ਫ੍ਰੀ ਵਿੱਚ ਲੋਕਾਂ ਨੂੰ ਸ਼ੋਅ ਦਿਖਾ ਲਿਆ। ਹਾਂ ਪਾਰਕਿੰਗ ਦੀ ਉਹ ਤਾਂ ਪਾਰਕਿੰਗ ਤਾਂ ਦੇਣੀ ਪੈਣੀ ਹੈ ਨਾ, ਬਹੁਤ ਸਾਰੇ ਲੋਕ ਸਾਡੇ ਪਿੱਛੇ ਜਿਹੜੀ ਸਟੇਜ ਦੇ ਪਿੱਛੇ ਪਾਰਕ ਆ, ਮਿੰਨਤਾਂ ਕਰੇ ਹੱਥ ਜੋੜੀਦੇ ਸੀਗੇ, ਨਹੀਂ ਮੰਨਦੇ ਸੀਗੇ, ਧੱਕੇ ਨਾ ਜਾਂਦੇ ਸੀਗੇ। ਇੱਕ ਵਾਰੀ ਇੱਕ MLA ਵੜਿਆ ਅਤੇ ਪਿਛਲੇ 10 ਕਾਰਾਂ ਹੋਰ ਲੰਘ ਗਈਆਂ। ਸੋ ਸ਼ੋਅ ਕਰਾਉਣੇ ਕੋਈ ਸੌਖੀ ਨਹੀਂ, ਕੋਈ ਕਰਾਉਂਦਾ ਕੀ ਕਰਾਉਂਦਾ, ਉਹਦੀ ਬੈਕਗਰਾਉਂਡ ਕੀ ਹੈਗੀ ਆ, ਸ਼ੋਅ ਕਰਾਉਣ ਵਾਲਿਆਂ ਦੀ ਮੈਂ ਨਹੀਂ ਕੁਝ ਕਹਿ ਸਕਦਾ। ਅਸੀਂ ਸ਼ੋਅ ਕਰਾਇਆ ਨਾਗਰਾ ਫਾਲ ਦੇ ਨਾਲ ਰਲ ਕੇ ਸ਼ੋਅ ਕਰਾਇਆ, ਕਿਉਂਕਿ ਉੱਥੇ ਦਾ ਪਰਮਿਟ ਲੈਣਾ ਬੜਾ ਔਖਾ ਹੁੰਦਾ ਹੈ, ਕਿਉਂਕਿ ਇੰਟਰਨੈਸ਼ਨਲ ਟੂਰਿਸਟ ਏਰੀਆ ਹੈਗਾ, ਇਕੱਲਾ ਇਕੱਲਾ ਇੰਚ ਚੈੱਕ ਕਰਦੇ ਉਸ ਗਰਾਊਂਡ ਦਾ, ਇਕੱਲੀ ਇਕੱਲੀ ਆਈਟਮ ਚਾਹੀਦੀ। ਈਵਨ ਉਹਨੂੰ ਸਾਨੂੰ ਇਹ ਵੀ ਕਹਿ ਦਿੰਦੇ ਸੀਗੇ ਜੇ ਨਾਗਰਾ ਫਾਲ ਦਾ ਮੇਲਾ 6 ਮਹੀਨੇ ਬਾਅਦ ਆਉਣਾ, ਕਹਿੰਦੇ 6 ਮਹੀਨੇ ਪਹਿਲਾਂ ਸਾਨੂੰ ਸਕੈਜੂਲ ਚਾਹੀਦਾ, ਸਟੇਜ 'ਤੇ ਕੌਣ ਚੜੂਗਾ, ਸਟੇਜ 'ਤੇ ਕੌਣ ਚੜੂਗਾ ਅਤੇ ਕਿੰਨਾ ਚਿਰ ਗਾਵੇਗਾ, ਉਸ ਤੋਂ ਬਾਅਦ ਅਗਲਾ ਸਿੰਗਰ ਕਿਹੜਾ ਹੋਣਾ, ਕਿਹੜੇ ਕਿਹੜੇ, ਉਹਨਾਂ ਨੌਂ ਚਾਹੀਦਾ ਪੂਰਾ ਐਡਰੈਸ, ਨੌਂ ਦੇ ਕੇ ਉਹਨਾਂ ਦੇਈਦਾ ਸੀਗਾ। ਸੋ ਸ਼ੋਅ ਕਰਾਉਣੇ ਸੌਖੇ ਨਹੀਂ, ਜਿਹੜਾ ਕਰਾਉਂਦਾ ਕਰਾ ਲੈਣ ਦੇਵੋ, ਬੈਸਟ ਆਫ ਲੱਕ ਟੂ ਦੈਮ। ਅਸੀਂ ਹੁਣ ਨਾਗਰਾ ਫਾਲ ਦਾ ਮੇਲਾ ਤਾਂ ਰੋਕ ਲਾਈ ਰੱਖੀ ਆ, ਕਿਉਂਕਿ ਬਿਜ਼ਨਸਮੈਨ ਦਾ ਕੰਮ ਥੋੜ੍ਹਾ ਠੀਕ ਨਹੀਂ ਚੱਲਦਾ, ਜਦੋਂ ਸਪੋਂਸਰਸ਼ਿਪ ਮਿਲਣ ਲੱਗ ਪਈ ਕਿ ਸ਼ੋਅ ਕਰਾ ਦੇਵਾਂਗੇ, ਨਹੀਂ ਤਾਂ ਪਿਆਰ ਵਾਲੀ ਫੀਸ ਅਸੀਂ ਵੀ ਲਾ ਦੇਵਾਂਗੇ, ਕਿਉਂਕਿ ਫ੍ਰੀ 'ਚ ਕਿੰਨਾ ਪੈਸਾ ਆਪਾਂ ਮੰਡੀ ਜਾਈਏ, ਆਪਾਂ ਤਾਂ ਟੈਕਸ ਦੇਣ ਵਾਲੇ ਬੰਦੇ ਹੈਗੇ, ਲਾਈਨਾਂ ਮੇਰੀਆਂ ਸਾਰੀਆਂ ਵੀ ਹੋਈਆਂ। ਬਾਰੀ ਸਾਹਿਬ ਤੁਸੀਂ ਥੋੜ੍ਹੇ ਵਿਚਾਰ ਦੇ ਦਿਓ, ਫਿਰ ਮੈਂ ਗੁਰਜੀਤ ਗੋਸਲ ਦੀ ਕਾਲ ਆਈ ਆ, ਰੇਸ਼ਮ ਬਰਾੜ ਦੀ ਕਾਲ ਆਈ ਆ, ਮੈਂ ਪਹਿਲਾਂ ਇੱਕ ਤੋਂ ਸਪੋਂਸਰ ਵੀ ਰਹੇ ਸੰਦੇਸ਼ ਸਾਂਝੇ ਕਰ ਦੇਵਾਂ। ਮਾਡਰਨ ਡਾਇਗਨੋਸ ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲੇ ਹਨ, ਇਲੈਕਟ੍ਰੀਕਲ ਰਿਪੇਅਰ ਅਤੇ ਵਾਰੇ ਦਾ ਕੰਮ ਬੜਾ ਵਧੀਆ ਕਰਦੇ ਹਨ, ਸੈਂਸਰ ਇਸ਼ੂ ਵੀ ਲੱਭ ਲੈਂਦੇ ਹਨ, 3472713834, ਅਤੇ ਥਰੂ ਵਿੱਚ ਸਪੈਸ਼ਲਾਈਜ਼ ਟ੍ਰੇਲਰ ਵਾਲੇ ਮੇਰੇ ਵੀਰ ਹਿੰਦਾ ਬਾਈ ਜੀ ਹਨ, ਭੇਟ ਫਲੈਟ ਬੈੱਡ ਟ੍ਰੇਲਰ ਬਹੁਤ ਵਧੀਆ ਬਣਾਉਂਦੇ ਹਨ, ਅਤੇ ਤੁਹਾਨੂੰ ਫਲੈਟ ਬੈੱਡ ਚਾਹੀਦਾ ਅਤੇ ਤੁਹਾਨੂੰ ਡਰੋਪ ਡੈਕ ਚਾਹੀਦਾ, ਕੋਇਲ ਵੈਲ ਟ੍ਰੇਲਰ ਚਾਹੀਦਾ, ਤੁਹਾਡੇ ਮਨ ਪਸੰਦ ਦਾ ਟ੍ਰੇਲਰ ਬਣਾ ਕੇ ਦਿੰਦੇ ਆ। ਇੱਕ GM ਫੈਗਨ ਫੈਕਟਰੀ ਲਾਈ ਹੋਈ ਹੈਗੀ ਇਹਨਾਂ ਨੇ, 1170% ਡਰਾਈਵ ਮਿਸਾਗਾ ਵਿੱਚ ਹਨ, ਗੁਰਮਿੰਦਰ ਤਨੇਸਰ ਹਿੰਦਾ ਬਾਈ ਜੀ ਨੂੰ ਕਹਿੰਦੇ ਹਨ, 905-219-0080 'ਤੇ ਇਹਨਾਂ ਨਾਲ ਸੰਪਰਕ ਕਰਨਾ। ਇੰਡੀਆ ਪੰਜਾਬੀ ਬਾਜ਼ਾਰ ਵਾਲੇ ਪੁਰਾਣ ਸਪੋਂਸਰ ਕੀਤਾ, ਗਰੋਸਰੀ ਸਟੋਰ ਹੈ, ਮੀਟ ਸ਼ੋਪ ਵੀ ਹੈਗੀ ਆ, ਅਤੇ ਨਾਲ ਦੀ ਨਾਲ ਤੁਸੀਂ ਟੇਕ ਓਵਰ ਵਾਸਤੇ ਭੋਜਨ ਵੀ ਲੈ ਕੇ ਜਾ ਸਕਦੇ ਹੋ, ਅਤੇ ਨਾਲ ਦੀ ਨਾਲ ਕੇਟਰਿੰਗ ਵੀ ਕਰਵਾ ਸਕਦੇ ਹੋ। ਇੰਡੀਅਨ ਗਰੋਸਰੀ ਤਾਂ ਮਿਲਦੀ ਹੀ ਮਿਲਦੀ ਹੈਗੀ ਆ, ਫਰੈਸ਼ ਫਰੂਟਸ ਐਂਡ ਵੈਜੀਟੇਬਲ 'ਤੇ ਤੁਸੀਂ ਗਰੋਸਰੀ ਸ਼ੋਪਿੰਗ ਕਰਨੀ ਹੋਵੇ, ਇੰਡੀਆ ਪੰਜਾਬੀ ਬਾਜ਼ਾਰ 115 ਫਾਦਰ ਟੋਬਨ ਰੋਡ, ਫਾਦਰ ਟੋਬਨ ਅਤੇ ਟੋਰਬਨ ਦੇ ਬਿਲਕੁਲ ਖੁੰਝੇ 'ਤੇ ਆ, ਅਤੇ ਦਵਿੰਦਰ ਸਿੰਘ ਪਵਾਰ ਅਕਾਲ ਮੌਰਗੇਜ ਨਾਲ ਪਰਸਨਲੀ ਮੌਰਗੇਜ ਸਲਿਊਸ਼ਨ ਲੈ ਕੇ ਆਉਂਦੇ ਹਨ, 6479888731। ਮੌਰਗੇਜ ਚਾਹੀਦੀ ਆ, ਕੋਈ ਪੈਸੇ ਚਾਹੀਦੇ ਆ, ਦਵਿੰਦਰ ਸਿੰਘ ਪਵਾਰ ਨਾਲ ਸੰਪਰਕ ਕਰਨਾ। ਤੇ ਖਬਰਾਂ ਕਿਆ ਬਾਤ ਆ ਬਾਰੀਆ ਸਾਹਿਬ, ਪਹਿਲਾਂ ਤੁਸੀਂ ਪਹਿਲਾਂ ਗੁਰਜੀਤ ਦੀ ਗੱਲ ਸੁਣ ਲਈ, ਫਿਰ ਰੇਸ਼ਮ ਬਰਾੜ ਦੀ, ਫਿਰ ਤੁਸੀਂ ਆਪਣੇ ਵਿਚਾਰ ਦੇ ਜਾਓ। ਗੁਰਜੀਤ ਜੀ ਆ ਜਾਓ।
3: ਹਾਂਜੀ ਭਾਜੀ ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ
3: ਬਾਰੀਆ ਸਾਹਿਬ ਨੂੰ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ
3: ਭਾਜੀ, ਮੈਂ ਕੱਲ ਇੱਕ ਨਾ ਮੁੱਦਾ ਛੇੜਿਆ ਸੀ ਤੁਸੀਂ ਵਿੱਚ ਗੱਲ, ਭਾਜੀ ਕਹਿੰਦੇ ਕੱਲ ਨੂੰ ਕਰਾਂਗੇ ਹੈ ਨਾ
1: ਜੀ।
3: ਇਹਨਾਂ ਨੇ ਪਹਿਲਾਂ C-12 ਬਿੱਲ ਪਾਸ ਕੀਤਾ, ਮਨੀ ਲਾਂਡਰਿੰਗ ਤੇ ਇਮੀਗ੍ਰੇਸ਼ਨ ਕੰਟਰੋਲ ਕੀਤੀ ਹੈ ਨਾ, ਜਿਹੜੇ ਰਿਫਿਊਜੀ ਪੱਕੇ ਹੋਏ ਆ ਵਾਰ ਵਾਰ ਇੰਡੀਆ ਗੇੜੇ ਮਾਰਦੇ, ਪਾਕਿਸਤਾਨ ਮਾਰਦੇ। ਮੇਰੀ ਵੀ ਇੱਕ ਜਾਣਨ ਵਾਲੀ ਨੂੰ ਚਿੱਠੀ ਆਈ ਆ, ਮੈਨੂੰ ਲੱਗਦਾ ਉਹਦੀ ਫਲੈਟ ਵੀ ਉਹਦੀ ਸਿਟੀ ਨੇ ਰੋਕਤੀ ਹੈ ਨੀ ਹੈ ਨਾ
1: ਜੀ,
3: ਮੈਨੂੰ ਲੱਗਦਾ ਉਹਦੀ ਫਲੈਟ ਛੇਤੀ ਹੋ ਜਾਣੀ ਵਾਪਸੀ ਦੀ ਹੈ ਨਾ। ਤੇ ਇਹਨਾਂ ਨੇ ਫਿਰ C-14 ਬਿੱਲ ਪਾਸ ਕੀਤਾ, ਉਹ ਚ ਕਾਫੀ ਕਾਨੂੰਨ ਚੇਂਜ ਕੀਤੇ ਆ। ਮੁੜ ਕੇ ਇਹਨਾਂ ਨੇ ਇੱਕ C-29 ਬਿੱਲ ਪਾਸ ਕਰਕੇ ਇੱਕ ਫੈਡਰਲ ਲੈਵਲ ਤੇ ਫੋਰਸ ਬਣਾਈ ਆ, ਪੁਲਿਸ ਬਣਾਈ ਆ। ਉਹਨਾਂ ਨੇ ਪਿਛਲੇ 15-15 ਸਾਲ ਦਾ ਤੁਹਾਡਾ 20-20 ਸਾਲ ਦਾ ਬੈਂਕਾਂ ਚੋਂ ਰਿਕਾਰਡ ਚੈੱਕ ਕਰਨਾ। ਮੇਰੀ ਕਿਸੇ ਮੈਨੂੰ ਜਾਣਨ ਵਾਲੇ ਮੇਰੀ ਵਕੀਲ ਨਾਲ ਗੱਲ ਹੁੰਦੀ ਸੀ ਨਾ
1: ਜੀ,
3: ਉਹ ਕਹਿੰਦਾ ਇਹਨੇ 15 ਸਾਲ ਪਿੱਛੇ ਜਾਣਾ ਬੈਂਕਾਂ ਚ, ਜਿਹੜਾ ਤੁਸੀਂ ਕੈਸ਼ ਕਿੱਥੋਂ ਪ੍ਰੋਪਰਟੀਆਂ ਲਈਆਂ ਕਿੱਥੋਂ ਆਈਆਂ। ਆ ਡੱਗ ਫੋਰਡ ਸਾਹਿਬ ਵੀ ਵਧਾਈ ਦੇ ਹੱਕਦਾਰ ਆ, ਜਿਹੜਾ ਇਹਨਾਂ ਨੇ ਉਹ ਵੈਨਕੂਵਰ BC ਵਾਲਿਆਂ ਦੀ ਕਾਪੀ ਕੀਤੀ ਆ, ਮੈਨੀਟੋਬਾ ਵਾਲਿਆਂ ਦੀ, ਕਿ ਅਸੀਂ ਵੀ ਪ੍ਰੋਪਰਟੀਆਂ ਇੱਥੇ ਜ਼ਬਤ ਕਰਾਂਗੇ। ਭਾਜੀ ਇੱਥੇ ਬਹੁਤ ਪ੍ਰੋਪਰਟੀਆਂ ਪਈਆਂ, 2010 ਦੀਆਂ ਵੀ ਪਈਆਂ, ਆ ਮਾਲਟਨ ਦੇ ਏਰੀਏ ਚ ਖਾਲੀ, ਉਹ ਡਰੱਗ ਚ ਫੜ ਹੋਏ ਹਨਾ, ਉਹਨਾਂ ਨੂੰ ਵੇਚ ਕੇ ਲਾਂਭੇ ਕਰਨ।
1: ਬਹੁਤ ਸਾਰੇ ਗੋਰੇ ਕਹਿੰਦਾ, ਹੋਰ ਲੋਕ ਕਹਿੰਦੇ ਸਾਡਾ ਤਾਂ
3: ਕਹਿੰਦੇ
1: ਆਏ ਮਗਰੋਂ ਇੱਕਦਮ ਜੀ ਇੰਨਾ ਕੁਛ ਬਣ ਕਿੱਥੋਂ ਗਿਆ, ਤੁਸੀਂ ਕਰਦੇ ਕੀ ਆ। ਈਵਨ ਇੱਕ ਟ੍ਰੇਡ ਸ਼ੋਅ ਤੇ ਗਿਆ, ਸੋ ਕਹਿੰਦੇ ਵੇਅਰ ਡਿਡ ਯੂ ਗਾਈਜ਼ ਕਮ ਫਰੋਮ, ਆਲ ਆਫ ਅ ਸਡਨ ਕਹਿੰਦੇ ਸਾਰੇ ਪਾਸੇ ਤੁਸੀਂ ਫੈਲੇ ਹੋਏ ਆ, ਤੇ ਜੇ ਕਹਿੰਦੇ ਜੀ ਹੌਲੀ ਹੌਲੀ ਮਿਹਨਤ ਕਰਦੇ ਦੇਸ਼ ਦਾ ਗੱਲ ਹੋਰ ਸੀਗੀ, ਇੱਕਦਮ ਜੇ ਵੱਡੇ ਵੱਡੇ ਕਾਰ ਵੱਡੀਆਂ ਵੱਡੀਆਂ ਕਾਰਾਂ ਤੇ ਕੀ ਕਰਾਂਗੇ ਹੁਣ।
3: ਇਸ ਵੇਲੇ ਹੈ ਨਾ ਇਹ ਪੈਸਾ ਪ੍ਰੋਪਰਟੀਆਂ ਵੇਚ ਕੇ ਸਕੂਲਾਂ ਤੇ ਹੋਸਪਿਟਲਾਂ ਤੇ ਸਾਰਾ ਪੈਸਾ ਲਾਉਣਾ ਚਾਹੀਦਾ ਨਾ। ਬਾਰੀਆ ਸਾਹਿਬ ਨੇ ਕਿਹਾ ਸੀ ਮੈਂ ਕੱਲ ਨੂੰ ਵਿਚਾਰ ਦਊਂਗਾ, ਇਹ ਵਿਚਾਰ ਦੇਣ। ਜਿਹੜਾ ਕਾਨੂੰਨ ਬਣਾਇਆ ਮੈਂ ਇਹਦਾ ਵੀ ਵਧਾਈਆਂ ਦਊਂਗਾ ਜੀ, ਬਹੁਤ ਵਧੀਆ ਕਾਨੂੰਨ ਆ ਜੀ। ਕਰਨੀ ਸਾਹਿਬ ਨੇ ਵੀ ਵਧੀਆ ਕੀਤਾ, C-29 ਨੂੰ ਫੋਰਸ ਬਣਾ ਲਈ, ਜਿੱਦਾਂ ਮੋਦੀ ਨੇ ED ਬਣਾਈ ਆ, ਤੇ ਡੱਗ ਫੋਰਡ ਨੂੰ ਵੀ ਵਧਾਈਆਂ, ਤੇ ਆ ਬਾਈ ਜੀ ਨੂੰ ਵੀ ਵਧਾਈਆਂ, ਇਹਨਾਂ ਨੇ ਕੋਈ ਚੰਗਾ ਕੰਮ ਕੀਤਾ ਜ਼ਿੰਦਗੀ ਚ।
1: ਧੰਨਵਾਦ, ਵਧਾਈਆਂ ਦੇ ਗਏ, ਲੱਡੂ ਖਾਵਾਂਗੇ ਸਾਡੇ ਕੋਲ ਜ਼ਰੂਰ। ਅਸੀਂ ਆਉਣਾ ਕਦੋਂ ਵਾਪਸ? ਕਹਿੰਦੇ ਕਿ 4-5 ਦਿਨ, ਬਹੁਤ ਸਾਰੇ ਜਿਹੜੇ ਟਰੱਕ ਡਰਾਈਵਰ ਹੈ ਲੋਡ ਦੀ ਵੇਟ ਕਰਦੇ ਹਨ ਬਾਹਰ ਵਿੱਚ। ਰੇਸ਼ਮ ਬਰਾੜ ਜੀ ਤੁਸੀਂ ਆ ਜਾਓ, ਫਿਰ ਗੁਰਮੁਖ ਸਿੰਘ ਵਾਰੀ ਸਾਹਿਬ ਦੇ ਵਿਚਾਰ ਸੁਣਦੇ ਹਾਂ।
3: ਤੁਸੀਂ ਤੁਹਾਨੂੰ ਕੀ ਹਾਲ ਆ ਜੀ?
1: ਬਸ ਠੀਕ ਠਾਕ ਵੀਰੇ, ਤੁਸੀਂ ਦੱਸੋ ਕਿੱਦਾਂ?
4: ਬਹੁਤ ਵਧੀਆ ਵਿਚਾਰ ਸੋਚਿਆ ਨੇ ਬਾਈ ਜੀ ਦੀ, ਬਹੁਤ ਵਧੀਆ ਵਿਚਾਰ ਸੀ
1: ਜੀ।
4: ਦੇਖੋ ਗੋਸਾ ਸਾਹਿਬ ਜੀ ਬਹੁਤ ਵਧੀਆ ਖਬਰਾਂ ਕੱਢ ਕੇ ਲਾਉਂਦੇ ਬਾਈ ਜੀ, ਤੇ ਮਰੀਕ ਸਿੰਘ ਦੀ ਵੀ ਆਵਾਜ਼ ਵਧੀਆ, ਬਹੁਤ ਵਧੀਆ ਲੱਗੇ ਬਾਈ ਦੇ ਵਿਚਾਰ, ਵਧੀਆ ਹੁੰਦੇ ਬਾਈ ਦੇ।
1: ਧੰਨਵਾਦ ਜੀ, ਸਰਕਾਰ ਲੱਗੀ ਹੋਈ ਆ, ਸਰਕਾਰ ਵੀ ਕੀ ਕਰੇ। ਕੱਲ ਨੂੰ ਆਪਾਂ ਟਰੱਕਿੰਗ ਦੀ ਗੱਲ ਕਰਨੀ ਆ, ਵੀ ਅਮੈਰੀਕਾ ਵਿੱਚ ਟਰੱਕਿੰਗ ਕਿਸ ਤਰ੍ਹਾਂ ਚੱਲਦੀ, ਇੱਥੇ ਕਿਸ ਤਰ੍ਹਾਂ ਚੱਲਦੀ, ਜਦੋਂ ਇੱਥੋਂ ਲੋਕੀ ਉੱਧਰ ਬਾਹਰ ਗਏ ਆ, ਵੀ ਕਿਸ ਤਰ੍ਹਾਂ ਸਟੇਟ ਦੇ ਵਿੱਚ ਹੀ ਲੋਡ ਚੱਕੀ ਗਏ, ਤੇ ਉਹ ਕੱਲ ਨੂੰ ਟਰੱਕਿੰਗ ਦੀਆਂ ਕੱਲ ਨੂੰ ਗੱਲਾਂ ਬਾਤਾਂ ਕਰਾਂਗੇ। ਬਾਰੀਆ ਸਾਹਿਬ ਤੁਸੀਂ ਆ ਜਾਓ, ਤੁਸੀਂ ਆਪਣੇ ਵਿਚਾਰ ਦੇ ਦੇਵੋ। ਪਹਿਲਾਂ ਮੈਂ ਦੱਸਦਾ, ਮਨਜੀਤ ਚੀਮਾ ਜੀ ਹਨ, 18 ਸਾਲ ਦਾ ਐਕਸਪੀਰੀਅੰਸ ਹੈਗਾ ਰੀਅਲ ਸਟੇਟ ਦੇ ਵਿੱਚ, ਘਰ ਖਰੀਦਣਾ ਹੋਵੇ, ਵੇਚਣਾ ਹੋਵੇ, ਰੈਜੀਡੈਂਸ਼ੀਅਲ ਜਾਂ ਕਮਰਸ਼ੀਅਲ ਪ੍ਰੋਪਰਟੀ ਦੀ ਲੋੜ ਪੈ ਜਾਵੇ, 416-357-99-65 ਇਹਨਾਂ ਦਾ ਨੰਬਰ ਹੈ। CDLC ਇਮੀਗ੍ਰੇਸ਼ਨ 905-670-4444, ਐਕਸਪ੍ਰੈਸ ਐਂਟਰੀ, ਫੈਮਿਲੀ ਸਪੋਂਸਰਸ਼ਿਪ, ਵਿਜ਼ਟਰ ਵੀਜ਼ਾ, ਅਤੇ ਕੋਈ ਅਪੀਲ ਦਾ ਕੇਸ ਹੋਵੇ ਤਾਂ ਤੁਸੀਂ CDLC ਇਮੀਗ੍ਰੇਸ਼ਨ ਸੰਪਰਕ ਕਰਨਾ, 905-670-4444। ਬਾਰੀ ਸਾਹਿਬ ਆ ਜਾਓ, ਫਿਰ RSC ਬਾਰੀ ਆ ਗਈ, ਉਸ ਤੋਂ ਬਾਅਦ ਆ ਜਾਓ ਬਾਰੀ ਸਾਹਿਬ
5: ਜੀ। ਮੈਂ ਇਨ ਸ਼ਾਰਟ ਗੱਲ ਕਰਦਾ ਹੈਗਾ, ਜਿਹੜੀ ਗੌਸਲ ਹੁਣ ਸਵਾਲ ਕਰਕੇ ਗਏ ਆ
1: ਜੀ,
5: ਬਿਲਕੁਲ ਮੈਂ ਥੋੜਾ ਜਿਹਾ ਸੰਖੇਪ ਚ ਕੱਲ ਜਾਣਕਾਰੀ ਦੇ ਗਿਆ ਸੀਗਾ, ਇਹ ਤਾਂ ਮੈਂ ਖਬਰ ਵੈਸੇ ਵੀ ਕੀਤੀ ਹੈਗੀ ਆ ਕਿ ਇਹ ਪਹਿਲੀ ਗੱਲ ਤੇ ਪਹਿਲਾਂ ਦੂਜੀਆਂ ਸਟੇਟਾਂ ਚ ਕਈਆਂ ਚ ਹੈਗਾ ਬਿਲਕੁਲ। ਹੁਣ ਓਨਟਾਰੀਓ ਗਵਰਨਮੈਂਟ ਕਿਉਂ ਕਰ ਰਹੀ ਆ, ਅਸਲ ਚ ਕੈਨੇਡਾ ਦੇ ਵਿੱਚ ਪਿਛਲੇ ਸਮੇਂ ਦਰਮਿਆਨ ਬਹੁਤ ਸਾਰੀ ਮਨੀ ਜਿਹੜੀ ਆ, ਬਲੈਕ ਮਨੀ ਆਪਾਂ ਕਹਿ ਸਕਦੇ ਹਾਂ, ਜਾਂ ਗਲਤ ਸੋਰਸ ਤੋਂ ਕਮਾਈ ਹੋਈ ਬਾਹਰਲੇ ਮੁਲਕਾਂ ਤੋਂ ਮਨੀ ਇੱਥੇ ਆ ਕੇ ਰੀਅਲ ਸਟੇਟ ਦੇ ਵਿੱਚ ਇਨਵੈਸਟ ਹੋਈ ਆ ਅੰਮ੍ਰਿਤ ਸਾਹਿਬ, ਠੀਕ ਹੈ, ਜਾਂ ਕੁਛ ਹੋਰ ਰੀਅਲ ਸਟੇਟ, ਇਕੱਲੇ ਘਰਾਂ ਦੀ ਗੱਲ ਨੀ ਹੈਗੀ, ਜਿੱਥੇ ਵੀ ਕਿਤੇ ਕੋਈ ਕਮਰਸ਼ੀਅਲ ਵੀ ਆ ਉੱਥੇ ਵੀ ਇਨਵੈਸਟ ਹੋਈ ਆ। ਰਾਤੋ ਰਾਤ ਹੀ ਘਰਾਂ ਜਿਹੜਾ ਉੱਥੇ ਮਾਰਕੀਟ ਨੂੰ ਅੱਗ ਲੱਗੀ, ਉਹਦੇ ਕਈ ਕਾਰਨ ਸੀ, ਕਈ ਰਿਐਲਟਰਾਂ ਨੂੰ ਗਾਲਾਂ ਕੱਢੀਆਂ, ਰਿਐਲਟਰਾਂ ਦੀ ਗੱਲ ਨੀ ਹੈਗੀ, ਕਈ ਵੱਡੇ ਕਾਰਨ ਸੀਗੇ, ਠੀਕ ਹੈ ਜੀ। ਤਾਂ ਇਹਨੂੰ ਲੈ ਕੇ ਹੁਣ ਕੀ ਹੋਇਆ ਜੀ, ਹੁਣ ਓਨਟਾਰੀਓ ਗਵਰਨਮੈਂਟ ਇੱਕ ਆਪਾਂ ਕਹਿ ਸਕਦੇ ਪਾਵਰ ਸੀਜ਼ਰ ਕ੍ਰਿਮੀਨਲ ਲੈ ਕੇ ਆ ਰਹੀ ਆ, ਪਾਵਰ ਸੀਜ਼ਰ ਕ੍ਰਿਮੀਨਲ ਐਕਟ ਜਿਹੜਾ ਹੈਗਾ, ਉਹਦੇ ਤਹਿਤ ਕੀ ਹੋਊਗਾ, ਜਿਹੜੀ ਅਨਐਕਸਪਲੇਨਡ ਵੈਲਥ ਹੈ
1: ਜੀ,
5: ਤਾਂ ਸਸਪੈਕਟ ਵੈਲਥ ਹੈਗੀ ਆ, ਜਿੱਥੋਂ ਲੱਗਦਾ ਹੈਗਾ ਜੇ ਗਵਰਨਮੈਂਟ ਨੂੰ ਲੱਗਦਾ ਆ ਕਿ ਜਿਹੜੀ ਆਹ ਜਿਹੜੀ ਵੈਲਥ ਹੈਗੀ ਆ ਇਹਦੇ ਸੋਰਸ ਕੁਛ ਸ਼ੱਕੀ ਹੋ ਸਕਦੇ ਆ, ਤਾਂ ਉਹਨਾਂ ਦੀ ਪੁੱਛ ਪੜਤਾਲ ਕੀਤੀ ਜਾ ਸਕਦੀ ਆ। ਮਿਨਿਸਟਰੀ ਆਫ ਦਾ ਅਟਾਰਨੀ ਜਨਰਲ ਜਿਹੜੇ ਆ ਉਹਦੇ ਲਈ ਪਬਲਿਕ ਕੰਸਲਟੇਸ਼ਨ ਇਸ ਪ੍ਰਪੋਜਲ ਤੇ ਮੈਂ ਕੱਲ ਵੀ ਦੱਸਿਆ ਸ਼ੁਰੂ ਕਰ ਦਿੱਤੇ ਗਈ ਆ, ਭਾਵੇਂ ਪਬਲਿਕ ਦੀ ਰਾਏ ਲਈ ਜਾਊਗੀ ਤੇ ਇਹਦੇ ਤੇ ਕਿਵੇਂ ਹੋਣਾ ਚਾਹੀਦਾ ਕੀ ਹੋਣਾ ਚਾਹੀਦਾ, ਕਿ ਜੇ ਗਵਰਨਮੈਂਟ ਨੂੰ ਲੱਗਦਾ ਕਿ ਡਿਸਪ੍ਰੋਪਰੀਏਟ ਕੋਈ ਨੋਨ ਇਨਕਮ ਹੈ ਅਨਨੋਨ ਇਨਕਮ ਹੈਗੀ ਆ ਜਿਹਦੇ ਤੋਂ ਇਹ ਲੱਗਦਾ ਕਿ ਇਹ ਵੈਲਥ ਕਿੱਥੋਂ ਆਈ ਕਿਵੇਂ ਆਈ, ਤਾਂ ਉਹਦੇ ਹਾਲਤਾਂ ਦੇ ਵਿੱਚ ਖਾਸ ਤੌਰ ਤੇ ਆਪਾਂ ਕਹਿ ਸਕਦੇ ਜਿਹੜੇ ਲਗਜ਼ਰੀ ਐਸੈਟਸ ਹੈਗੇ ਆ, ਰੀਅਲ ਸਟੇਟ ਆ, ਕੈਸ਼ ਆ, ਕਿਤੋਂ ਵੀ ਉਹਨੂੰ ਲੱਗਦਾ ਕਿ ਜਿਹੜੀ ਇਹ ਸਸਪੈਕਟ ਹੈਗੀ ਆ ਇਹਦੇ ਉੱਤੇ ਸੋਰਸ ਜਿਹੜੇ ਆ ਮੰਗੇ ਜਾ ਸਕਦੇ ਆ। ਬ੍ਰਿਟਿਸ਼ ਕੋਲੰਬੀਆ, ਮੋਨੀਟੋਬਾ, ਨੋਵਾਸਕੋਸ਼ੀਆ ਤੇ ਸਸਕੈਚਵਨ ਆਲਰੇਡੀ ਇਹਦੇ ਤੇ ਪਹਿਲਾਂ ਜਿਹੜੇ ਆ ਕੰਮ ਕਰ ਚੁੱਕੇ ਆ। ਸੋ ਇਹਨਾਂ ਦੀ ਲੋੜ ਕੈਨੇਡਾ ਚ ਤਾਂ ਪਈ ਹੈਗੀ ਆ ਕਿ ਬਹੁਤ ਸਾਰੀ ਮਨੀ ਜਿਹੜੀ ਹੈਗੀ ਆ ਇੱਥੇ, ਇੱਥੋਂ ਦਾ ਸਿਸਟਮ ਬੜਾ ਲਿਬਰਲ ਜਾ ਕੈਨੇਡਾ ਦਾ ਆਪਾਂ ਕਹਿ ਸਕਦੇ ਹਾਂ ਕਿ ਨੋਵਲ ਸਿਸਟਮ ਸੀਗਾ ਜੀ ਪੁਰਾਣੇ ਸਿਸਟਮ ਦੇ ਹਿਸਾਬ ਦੇ ਨਾਲ, ਲੇਕਿਨ ਜਿਹੜੇ ਬੈਡ ਡਾਕਟਰ ਆ ਇੱਥੇ ਉਹਨਾਂ ਰੱਜ ਕੇ ਫਾਇਦਾ ਉਠਾਇਆ ਜੀ ਇਸ ਚੀਜ਼ ਦਾ। ਤਾਂ ਇਹ ਚੀਜ਼ਾਂ ਹੋਣੀ ਚਾਹੀਦੀਆਂ, ਇਹਦੀ ਪੁੱਛ ਪੜਤਾਲ ਹੋਣੀ ਚਾਹੀਦੀ ਆ। ਤੇ ਇਹਦੇ ਨਾਲ ਜੁੜੀ ਹੋਈ ਖਬਰ ਮੈਂ ਇੱਕ ਹੋਰ ਵੀ ਕਰ ਦਿੰਦਾ ਕਿ ਕੁਛ ਇੱਕ ਅੰਟਾਰੀਓ ਗਵਰਨਮੈਂਟ ਨੇ 17 ਅਗਸਤ ਨੂੰ ਇੱਕ ਐਕਟ ਲੈ ਕੇ ਆਉਂਦਾ ਸੀ ਜੀ ਕੈਸ਼ ਬੇਲ। ਕੈਸ਼ ਬੇਲ ਕੀ ਹੁੰਦਾ ਜੀ, ਜਿੱਦਾਂ ਪਹਿਲਾਂ ਵੀ ਹੈਗਾ ਵੈਸੇ ਇਹ, ਪਰ ਇਹਦੇ 'ਚ ਅਮੈਂਡਮੈਂਟਸ ਕਰ ਦਿੱਤੀਆਂ 17 ਅਗਸਤ ਨੂੰ। ਪਹਿਲਾਂ ਸੀਗਾ ਕਿ ਜੇ ਕੋਈ ਸਸਪੈਕਟ ਹਾਲੇ ਉਹ ਕਨਵਿਕਟ ਨਹੀਂ ਹੋਇਆ ਤੇ ਉਹ ਅੰਦਰ ਚਲੇ ਗਿਆ। ਰੀਸੈਂਟ ਵੀ ਇੱਕ ਵੱਡੀ 7 ਲੱਖ ਦੇ ਚਰਕੇ ਦੇ ਉੱਪਰ ਜਮਾਨ ਦੇ ਉੱਪਰ ਆਪਾਂ ਨੂੰ ਪਤਾ ਹੈਗਾ ਕਿ ਤਾਂ ਹੁਣ ਇਹਦੇ ਤੇ ਗਵਰਨਮੈਂਟ ਨੇ ਕੀ ਕੀਤਾ ਜੀ, ਵੀ ਠੀਕ ਆ ਤੁਸੀਂ ਜਮਾਨਤ ਦੇ ਦਿੱਤੀ ਹੈ ਪਰ ਇਹ ਨੀ ਤੁਸੀਂ ਪਲੈਜ ਨਹੀਂ ਕਰਨਾ, 48 ਘੰਟਿਆਂ ਦੇ ਵਿੱਚ ਉਹ ਪੈਸਾ ਜਮ੍ਹਾਂ ਕਰਾਓ
1: ਜੀ
5: ਜਿਹੜਾ ਹੈਗਾ। ਤੇ ਜੇ ਤੁਸੀਂ ਨਹੀਂ ਜਮ੍ਹਾਂ ਕਰਾ ਪਾਉਂਦੇ ਜਾਂ ਕਿਸੇ ਜੋ ਵੀ ਗੱਲ ਹੈਗੀ ਤਾਂ ਤੁਹਾਡੀ ਜਮਾਨਤ ਕੈਂਸਲ ਵੀ ਹੋ ਸਕਦੀ ਆ, ਪਲੱਸ ਜੇ ਕੋਈ ਸੋਰਸ ਹੈਗਾ ਤੁਹਾਡੇ ਕੋਲ ਤਾਂ ਉਹ ਗਵਰਨਮੈਂਟ ਨੂੰ ਰਾਈਟ ਹੋਊਗਾ ਤਾਂ ਇਹਦੇ ਤੇ 5000 ਜਿਹੜੀ ਆ ਪੈਨਲਟੀ ਵੀ ਹੋਊਗੀ। ਹੁਣ ਇਹਦੇ ਉੱਪਰ ਕਈ ਜੀ ਆਪਾਂ ਇਹ ਕਹਿ ਸਕਦੇ ਹਾਂ ਕਿ ਕਈ ਗਰੁੱਪ ਹੈਗੇ ਆ, ਕੈਨੇਡਾ ਦੀ ਇਹ ਵੀ ਪ੍ਰੋਬਲਮ ਹੈਗੀ, ਕਈ ਕੈਨੇਡੀਅਨ ਸਿਵਲ ਲਿਬਰਟੀ ਐਸੋਸੀਏਸ਼ਨ ਹੈਗੀ ਆ, ਇੱਕ ਕ੍ਰਿਮੀਨਲ ਲਾਇਰਸ ਐਸੋਸੀਏਸ਼ਨ ਹੈਗੀ ਆ, ਇਹਨਾਂ ਨੇ ਹੁਣ ਅੰਟਾਰੀਓ ਗਵਰਨਮੈਂਟ ਨੂੰ ਇਹ ਕੋਰਟ ਦੇ ਵਿੱਚ ਚਲੇ ਗਏ ਹੈਗੇ ਵੀ ਇਹ ਜਿਹੜਾ ਸਿਸਟਮ ਹੈਗਾ ਵੀ ਤੁਸੀਂ ਰਿਕਵਰੀ ਕਰਨੀ ਪੈਸੇ ਦੀ ਧੱਕੇ ਨਾਲ ਜਿਹੜਾ ਇਹ ਦੇ ਕੇ ਪਲੈਜ ਕੀਤਾ ਵਾ ਇਹ ਗਲਤ ਹੈਗੀ ਆ, ਚਾਰਟਰ ਦੇ ਮਦਾਂ ਦੇ ਅਗੇਂਸਟ ਹੈਗੀ ਆ। ਪਰ ਮੇਰਾ ਇਹ ਮੰਨਣਾ ਹੈਗਾ ਕਿ ਜਿਹੜਾ ਬੰਦਾ ਪਲੈਜ ਹੀ ਕਰ ਰਿਹਾ ਕਿ ਮੈਂ ਇੰਨਾ ਪੈਸਾ ਦਊਂਗਾ, ਠੀਕ ਆ, ਤੇ ਪਰ ਹੈਵ ਟੂ ਮਸਟ ਇਹ ਵੀ ਵੇਖਣ ਵਾਲੀ ਗੱਲ ਹੁੰਦੀ ਕਿ ਇੰਨਾ ਵੱਡਾ ਮਨੀ ਜਿਹੜੀ ਹੈਗੀ ਆ ਜਾਂ ਕੁਛ ਵੀ ਜਿਹੜੀ ਆ ਜੇ ਕਿਸੇ ਜਮਾਨ ਦਿੱਤੀ ਆ ਤਾਂ ਉਹ ਜਾਣੀ ਚਾਹੀਦੀ ਆ। ਇਹਦੇ ਵਿੱਚ ਹੁਣ ਬਹੁਤ ਸਾਰੀਆਂ ਦਿੱਕਤਾਂ ਨਾ, ਇੱਥੇ ਇਹ ਵੀ ਗੱਲ ਹੈਗੀ ਕਿ ਹਰ ਬੰਦਾ ਕ੍ਰਾਈਮ ਜਿੰਨਾ ਵੱਧ ਰਿਹਾ ਕੰਟਰੀ ਦੇ ਵਿੱਚ, ਸੇਫਟੀ ਦਾ ਵੱਡਾ ਕੰਸਰਨ ਹੈਗਾ, ਤਾਂ ਉਹਨਾਂ ਹਾਲਤਾਂ 'ਚ ਹਰ ਗੱਲ 'ਚ ਆਪਾਂ ਚਾਰਟਰ ਦਾ ਵੇਰਵਾ ਦੇ ਕੇ
1: ਜਿਹਨਾਂ ਕੋ ਬੇਚਾਰੇ ਕੋ ਪੈਸੇ ਨੇ ਉਹ ਕਿੱਥੋਂ ਬੇਲ ਕਰਾਣਗੇ, ਤੇ ਥੋੜੀ ਬਹੁਤੀ ਚੇਂਜ ਲੈਣ ਦੀ ਲੋੜ ਹੈਗੀ, ਪਰ ਕੰਮ ਵਧੀਆ ਕੀਤਾ ਪਹਿਲਾਂ ਪੈਸੇ ਦੇਵੋ ਫੇਰ ਬੇਲ ਹੋਵੇ, ਨਹੀਂ ਤਾਂ ਅੰਦਰ ਬੈਠੇ ਰਹੋ। ਲਓ ਜੀ ਆਰ ਐਸ ਤੁਹਾਡੀ ਵਾਰੀ ਆ ਗਈ ਆ, ਫਿਰ 3645 ਮੈਂ ਕੁਲਦੀਪ ਗਿੱਲ ਨੂੰ ਬੇਨਤੀ ਕਰਦਾ, ਕੁਲਦੀਪ ਗਿੱਲ ਜਿਹੜਾ ਤੁਸੀਂ ਮੇਲਾ ਲੈ ਕੇ ਆ ਰਹੇ ਹੋ ਇਸ ਵੀਕਐਂਡ, ਉਹਦੀ ਜਾਣਕਾਰੀ ਤੁਸੀਂ 416-837-1535 'ਤੇ ਕਾਲ ਕਰਕੇ ਦੇ ਦੇਵੋ। ਆਰ ਐਸ ਜੀ ਆ ਜਾਓ ਬਾਈ ਬਾਈ। ਹੈਪੀ ਮਿਨੀ ਫਰਾਈਡੇ ਆ, ਫਰਾਈਡੇ ਦਾ ਕੱਲ ਨੂੰ ਆ, ਕੱਲ ਨੂੰ ਆਪਾਂ ਟਰੱਕਾਂ ਦੀ ਗੱਲ, ਕੱਲ ਨੂੰ ਆਪਾਂ ਟਰੱਕਾਂ ਦੀ ਗੱਲ ਕਰਨੀ ਆ।
6: ਮਿਨੀ ਫਰਾਈਡੇ ਕੱਲ ਪਹਿਲਾਂ ਬੋਲਤਾ ਸੀ ਮੈਂ।
1: ਜੀ ਜੀ ਜੀ
6: ਹਾਂਜੀ ਚਲੋ, ਕਹਿੰਦੇ ਯਾਰੀ ਜੱਟ ਦੀ ਫੱਟੀ ਚ ਗੱਡੇ ਕਿੰਨ ਵਰਗੀ, ਸਾਡੇ ਗੁਰਜੀਤ ਦੀ ਅੱਖ ਹੈਗੀ ਇੰਨ ਵਰਗੀ।
1: ਕੀ ਬਾਤ ਆ,
6: ਐਵੇਂ ਨੀ ਬਧਾਈਆਂ ਕੱਲ ਲਈ ਜਾਂਦਾ ਮੈਨੂੰ, ਐਵੇਂ ਤੂੰ ਕਹਿੰਦਾ ਲੜਦਾ ਲੜਦਾ ਨੀ, ਅਸੀਂ ਚੁੰਡੀ ਵੜਦੇ ਨੇ ਇੱਕ ਦੂਜੇ ਦੇ ਪੱਕੇ ਯਾਰ ਆ ਅਸੀਂ।
1: ਕੋਈ ਨੀ, ਮੈਂ ਕੱਲ ਵੀ ਬਾਰੇ ਸਾਹਿਬ ਨਾਲ ਗੱਲਬਾਤ ਕੀਤੀ ਆ, ਜਿਹੜੇ ਆ 20-25 ਨਾ ਸਾਰੇ ਪਾਸੇ ਰੇਡੀਓ ਦੇ ਗੱਲਾਂ ਕਰਦੇ ਆ, ਮੈਂ ਇਕੱਠੇ ਕਰਨੇ ਬਾਰੇ ਮੁਰਗੇ ਦੀਆਂ ਲੱਤਾਂ ਚ ਕੰਮ ਹੋ
6: ਸਕਦਾ। ਇੱਕ ਤਾਂ ਗੱਲ ਕਹੀ ਹੈ ਵੀ ਫੋਨ ਭਰਾਉਣਾ, ਇਹ ਵੀ ਵਧੀਆ ਗੱਲ ਕਰੀ ਜਾਂਦਾ ਆਪਣੇ ਨੇ ਡੱਗ ਫੋਨ ਨੇ, ਤੇ ਦੂਸਰੀ ਗੱਲ ਜਿਹੜੀ ਹੁਣ ਭਲਾਈਆਂ ਦਿੰਦਾ ਆਪਣੇ ਗੁਰਜੀਤ, ਇਹ ਵੀ ਵਧੀਆ ਗੱਲ ਕੀਤੀ ਡੱਗ ਫੋਨ। ਤੀਸਰੀ ਗੱਲ ਜਿਹੜੀ ਉਹਨੇ ਪੇਚਾ ਪਾਇਆ ਉਹ ਚਾਚੇ ਫਰੈਂਕ ਨਾਲ, ਡੱਗ ਫੋਨ ਨੇ ਕਮਾਲ ਕਰਤੀ ਆ ਜੀ, ਉਹ ਵੀ ਭਲਾਈਆਂ ਦਿੰਦਾ ਗੁਰਜੀਤ ਨੂੰ ਵੀ, ਇੱਕ ਧੜਲੇ ਦਾ ਲੀਡਰ ਜਿਹੜਾ ਉਹੀ ਲੈ ਸਕਦਾ ਪੰਗਾ ਟਰੰਪ ਦੇ ਨਾਲ।
1: ਧੰਨਵਾਦ ਗੱਲਬਾਤ ਕਰਾਂਗੇ ਵੱਧ ਚੜ ਕੇ, ਤੇ ਫਿਰ ਮੈਂ ਤਾਂ ਜਸ ਭੁੱਲੋ ਦੀ ਵੀ ਮੈਂ ਕਾਲ ਲੈਣੀ ਆ, ਅਖੀਰ ਵਿੱਚ ਕੀ ਕਹਿਣਾ ਚਾਹੁੰਦੇ ਹੋ?
5: ਧੰਨਵਾਦ ਅਮਰ ਸਾਹਿਬ, ਗੱਲਬਾਤ ਆਪਾਂ ਆਉਣ ਵਾਲੇ ਸਮੇਂ ਚ ਹੋਰ ਵੀ ਕਰਾਂਗੇ, ਐਨ ਕੁਛ ਹੈਗੀਆਂ ਨੇ, ਤਾਂ ਜਿਹੜੀ ਅੱਜ ਦੀ ਡਿਸਕਸ਼ਨ ਆ ਇਹੀ ਆ, ਅੱਜ ਵਧੀਆ ਰਿਹਾ ਜੀ, ਵੇਖੋ ਇੱਕ ਦੂਜੇ ਨੂੰ ਉਤਸ਼ਾਹਤ ਕਰੋ ਇੱਕ ਦੂਜੇ ਦੀ ਗੱਲ ਨੂੰ ਜਦੋਂ ਅਸੀਂ ਗੱਲ ਕਰਦੇ ਹੈਗੇ ਆ। ਮੈਂ ਪਹਿਲਾਂ ਗਿਆ ਸਪੇਸ ਦੇ ਚੁੱਭਵੀਂ ਗੱਲ ਸਵੇਰੇ ਸਵੇਰੇ ਇੱਕ ਤੇ ਆਪਾਂ ਗੱਲ ਸਵੇਰੇ ਆਪਣਾ ਪ੍ਰੋਗਰਾਮ ਸਵੇਰ ਦਾ ਹੈਗਾ ਠੀਕ ਆ। ਦੂਜੀ ਗੱਲ ਹੈਗੀ ਕਿ ਆਪਾਂ ਸੌਟ ਆਊਟ ਕਰੀਏ ਗੱਲਾਂ ਵਿੱਚੋਂ, ਉਹਦੇ ਵਿੱਚੋਂ ਕਨਕਲੂਜਨ ਨਿਕਲਣਾ ਚਾਹੀਦਾ ਆ। ਸੋ ਵਧੀਆ ਗੱਲਬਾਤ ਸੀ, ਧੰਨਵਾਦ ਅੰਬਰ ਸਾਹਿਬ, ਤੁਸੀਂ ਅੱਗੇ ਸਪੋਂਸਰ ਵੀ ਲੈਣੇ ਆਪਣਾ, ਆਪਾਂ ਕੱਲ ਜੁੜਦੇ
1: ਹਾਂ। ਗੁੱਡ ਡੇ, ਮੈਂ ਜਸ ਭੁੱਲ ਸਾਹਿਬ ਨਾਲ ਗੱਲਬਾਤ ਕਰਨੀ, ਗੁਰਮਤ ਸਿੰਘ ਬਾਜਵਾ ਸਾਹਿਬ ਕਾਫੀ ਸਾਰੀਆਂ ਖਬਰਾਂ ਦੇ ਗਏ ਹਨ ਤੁਹਾਡੇ ਵਾਸਤੇ। ਕਟਾਰੀਆ ਟੂਰਸ ਐਂਡ ਟਰੈਵਲ ਪੁਰ ਨੂੰ ਸਪੋਂਸਰ ਕੀਤਾ, ਕਟਾਰੀਆ ਟੂਰਸ ਐਂਡ ਟਰੈਵਲ, ਨੰਬਰ ਇਹਨਾਂ ਦਾ 905-678-1200 ਤੇ ਏਅਰਪੋਰਟ ਰੋਡ, ਡੇਅਰੀ ਰੋਡ ਤੇ 28-83 ਡੇਅਰੀ ਰੋਡ ਬ੍ਰੈਂਪਟਨ ਵਿੱਚ, ਹੋਰ ਅਵਨੀਜ਼ਰ ਦੇ 45-50 ਅਵਨੀਜ਼ਰ ਰੋਡ ਤੇ ਹਨ। ਕਟਾਰੀਆ ਟੂਰਸ ਐਂਡ ਟਰੈਵਲ 905-678-1200 ਇਹਨਾਂ ਦਾ ਨੰਬਰ ਹੈਗਾ ਆ। ਅਲਫਾ ਟਰਾਂਸ ਵਾਲੇ ਧੰਨਵਾਦ, ਕੈਨਡਾ ਕੰਸੂਮਰ ਕੈਡਸਿਸ ਜਸਵੀਰ ਸਿੰਘ ਹੁੰਡਲ ਜੀ 416-500-3100 ਤੇ ਐਮ ਸਵਿਸ ਤੋਂ GPS ਡਿਵਾਈਸ, ਕੰਪਿਊਟਰ ਸਰਵਿਸ, ਕੈਮਰਾ, ਨੈਟਵਰਕਿੰਗ ਦੇ ਕਰਵਾ ਸਕਦੇ ਹੋ, ਸਰਵਰ ਵੀ ਲੈ ਸਕਦੇ ਹੋ 416-613-8081 ਇਹਨਾਂ ਨੰਬਰ ਹੈਗਾ। ਦੁਆਬਾ ਸੀ ਸਰ ਐਸ 100% ਵੈਜੀਟੇਰੀਅਨ ਭੋਜਨ ਬਣਾ ਕੇ ਦਿੰਦੇ ਹਨ। 905-450-1455 ਦੇ ਗੱਲਬਾਤ ਕਰ ਲਿਓ। ਮੈਂ ਹੁਣ ਪਹਿਲਾਂ ਗੱਲਬਾਤ ਕਰਾਂਗਾ ਕੁਲਦੀਪ ਗਿੱਲ ਨਾਲ, ਫਿਰ ਮੈਂ ਗੱਲਬਾਤ ਕਰਾਂਗਾ ਜਸ ਭੁੱਲਰ ਸਾਹਿਬ। ਜਸ ਭੁੱਲਰ ਸਾਹਿਬ ਲੰਬੀ ਚੌੜੀ ਗੱਲਬਾਤ ਹੋਣੀ ਆ। ਗਿੱਲ ਸਾਹਿਬ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਪ੍ਰੋਗਰਾਮ ਵਿੱਚ। ਉਹ ਭੁੱਲਰ ਸਾਹਿਬ, ਤੁਹਾਡੀ ਲਾਈਨ ਡਿਸਕਨੈਕਟ ਹੋ ਗਈ, ਦੁਬਾਰਾ ਕਾਲ ਕਰ ਲਿਓ ਪਲੀਜ਼। ਸੋਰੀ, ਮੈਂ ਹੋਲਡ 'ਤੇ ਪਾਣੀ ਸੀ, ਉਹ ਡਿਸਕਨੈਕਟ ਹੋ ਗਈ ਹੈ, ਦੁਬਾਰਾ ਕਾਲ ਜ਼ਰੂਰ ਕਰ ਲਿਓ ਜਸ ਭੁੱਲਰ ਸਾਹਿਬ। ਕੁਲਦੀਪ ਗਿੱਲ ਜੀ ਆ ਜਾਓ
7: ਜੀ। ਗੁੱਡ ਮਾਰਨਿੰਗ ਸੰਬਰ ਸਾਹਿਬ, ਕੀ ਹਾਲ ਆ ਜੀ? ਸਤਿ ਸ਼੍ਰੀ ਅਕਾਲ।
1: ਠੀਕ ਠਾਕ, ਬਹੁਤ ਵਧੀਆ। ਮੇਲਾ ਆ ਰਿਹਾ ਹੈਗਾ ਤੁਹਾਡਾ, ਮੇਲੇ ਦੀ ਆਪਾਂ ਗੱਲਬਾਤ ਕਰ ਲਈਏ। ਕਹਿੰਦੇ ਹਰਜੀਤ ਹਰਮਨ ਵੀ ਪਹੁੰਚ ਰਿਹਾ ਹੁਣ, ਮੇਲਾ ਫ੍ਰੀ ਆ?
7: ਮੇਲਾ ਫ੍ਰੀ, ਹਰਜੀਤ ਹਰਮਨ, ਪ੍ਰੀਤ ਬਰਾੜ, ਕਮਲ ਬਰਾੜ, ਧੀਰਾ ਗਿੱਲ ਤੇ ਨਾਲ ਨਾਲ ਹਰਿੰਦਰ ਹਰਵੀ, ਮਾਨ ਸਾਹਿਬ, ਰੂਬੀ ਕੌਰ, ਬੋਲੀਏ ਇੱਕ ਹਜੇ ਰੁਕ ਜੀ।
1: ਕਿਆ ਬਾਤ ਹੈ, ਨਹੀਂ ਸਾਰਿਆਂ ਦੇ ਨਾਮ ਬੋਲਦਾ, ਨਾਮ ਬੋਲੇ ਚੰਗੇ ਹੁੰਦੇ ਆ, ਹਰ ਇੱਕ
7: ਨੂੰ
1: ਸਿੰਗਰ ਹੋਰ ਵੀ ਬਹੁਤ ਸਾਰੇ ਆ ਰਹੇ ਨੇ। ਮੇਲੇ ਦੀ ਜਾਣਕਾਰੀ ਦਿਓ, ਪਾਰਕਿੰਗ ਵੀ ਫ੍ਰੀ ਆ?
7: ਜੀ, ਮੇਲਾ ਜਿਹੜਾ ਬਿਲਕੁਲ ਹੀ ਫ੍ਰੀ ਹੈਗਾ ਸਾਹਿਬ, ਦੱਸਦੀ ਜੀ ਜਿਹੜਾ ਮੇਲਾ ਬਿਲਕੁਲ ਹੀ ਫ੍ਰੀ ਬ੍ਰੈਂਪਟਨ ਫੀਲਡ ਗਰਾਉਂਡ ਦੇ ਵਿੱਚ ਹੋਣ ਜਾ ਰਿਹਾ ਹੈਗਾ, ਕੈਲੇਡਨ ਦੇ ਵਿੱਚ, ਤੇ ਮੇਲਾ ਬਿਲਕੁਲ ਹੀ ਫ੍ਰੀ। ਤੇ ਅਗਸਤ 29 ਦਿਨ ਸੈਟਰਡੇ, ਤੇ ਅੱਜ ਹੋ ਗਿਆ ਥਰਸਡੇ, ਤੇ ਦਿਨ ਰਹਿ ਗਿਆ ਇੱਕ, ਤੇ ਇਨਡੋਰ ਹੈਗਾ। ਭਾਵੇਂ ਭਾਵੇਂ ਮੀਂਹ, ਭਾਵੇਂ ਹੋਵੇ 40 degree ਟੈਂਪਰੇਚਰ, ਕੋਈ ਫਿਕਰ ਕਰਨ ਦੀ ਲੋੜ ਨਹੀਂ ਹੈਗੀ। ਸਿੰਗਰ ਅੱਜ ਇੱਕ ਆਪਾਂ ਹੋਰ ਨਾਮ ਬਾਤ ਕਰ ਦੇਣਾ ਹੈਗਾ ਸ਼ਾਮ ਤੱਕ 5 ਤੋਂ ਪਹਿਲਾਂ ਮਾਸ, ਉਸ ਨੇ ਵੀ ਇਸ ਸਾਲ ਦੇ ਵਿੱਚ ਜਿਹੜੇ ਕਦੇ ਪਰਫਾਰਮੈਂਸ ਨੇ ਕੀਤੀ ਇੱਥੇ, ਉਹ ਵੀ ਪੂਰਾ ਹਰਜੀਤ ਹਰਮਨ ਵਾਂਗੂ ਟੌਪ ਦਾ ਸਿੰਗਰ ਆ ਉੱਥੇ। ਮਤਲਬ ਬਹੁਤ ਹੀ ਜ਼ਿਆਦਾ ਜਿਹੜਾ ਭਰਮਾ ਹੁੰਗਾਰਾ ਮਿਲ ਰਿਹਾ ਹੈਗਾ ਸਰੋਤਿਆਂ ਵੱਲੋਂ, ਕਾਲਾਂ ਬਹੁਤ ਆ ਰਹੀਆਂ ਨੇ, ਤੇ ਜਿਹੜਾ ਬਿਲਕੁਲ ਹੀ ਫ੍ਰੀ ਮੇਲਾ ਇਸ ਸਾਲ ਦਾ, ਤੇ ਪੂਰਾ ਮੈਨੂੰ ਲੱਗਦਾ ਵੀ ਕਾਮਯਾਬ ਹੋ ਨਿਬੜੂਗਾ। ਸਿੰਗਰ ਹੋਰ ਵੀ ਬਹੁਤ ਜਿਹੜੇ ਵਧੀਆ ਵਧੀਆ ਆ ਰਹੇ ਨੇ, ਤੇ ਖਾਣ ਪੀਣ ਦੇ ਵੱਖੋ ਵੱਖਰੇ ਸਟਾਲ ਦੇ ਨਾਲ ਨਾਲ ਬੱਚਿਆਂ ਵਾਸਤੇ ਕਾਫੀ ਵਧੀਆ ਜਿਹੜੀਆਂ ਅਟ੍ਰੈਕਸ਼ਨ ਹੋਣਗੀਆਂ ਉੱਥੇ, ਕਾਫੀ ਗੇਮਸ ਹੋਣਗੀਆਂ, ਫੋਟੋ ਬੂਥ ਲੱਗਿਆ ਹੋਊਗਾ ਬਿਲਕੁਲ ਫ੍ਰੀ ਦੇ ਨਾਲ ਨਾਲ, ਉੱਥੇ ਜਿਹੜੇ ਬੱਚਿਆਂ ਵਾਸਤੇ ਜਿਹੜੀਆਂ ਹੋਰ ਵੀ ਗੇਮਾਂ ਹੋਣਗੀਆਂ, ਤੇ ਨਾਲ ਦੇ ਨਾਲ ਤੰਬਰ ਸਾਹਿਬ ਦੱਸਦੀ ਜੀ ਸੋਨੇ ਦੇ ਗਿਫਟ ਗਿਵੇ ਕੀਤੇ ਜਾਣਗੇ ਆਪਣੇ ਜਿਹੜੇ ਸਾਡੇ ਉੱਥੇ ਆਉਣਗੇ ਮੇਲਾ ਦੇਖਣ ਸਾਡੇ, ਉਹਨਾਂ ਨੂੰ ਫ੍ਰੀ ਗਿਫਟ ਕਾਫੀ ਜ਼ਿਆਦਾ ਜਿਹੜੇ ਵੰਡੇ ਜਾਣਗੇ। ਹਰਜੀਤ ਹਰਮਨ ਨੂੰ ਸੁਣਨ ਵਾਸਤੇ ਪ੍ਰੀਤ ਬਰਾੜ ਤੇ ਧੀਰਾ ਗਿੱਲ ਤੇ ਹੋਰ ਜੋੜੀਆਂ ਵੀ ਆਪਣੇ ਕੋਲ ਹੈਗੀਆਂ ਨੇ ਬਹੁਤ ਜ਼ਿਆਦਾ, ਤੇ ਦਿਨ ਸੈਟਰਡੇ 11 ਮੇਲਾ ਸ਼ੁਰੂ ਹੋ ਕੇ 8 ਹੋਊਗਾ, ਪੂਰਾ ਸਿਕਿਉਰਿਟੀ ਦਾ ਸਾਰਾ ਵਧੀਆ ਪ੍ਰਬੰਧ ਹੈਗਾ ਆਪਣਾ। ਉੱਥੇ ਪਹੁੰਚਣਾ ਕਿੱਥੇ ਆ? ਬ੍ਰੈਂਪਟਨ ਫੇਅਰ ਗਰਾਊਂਡ ਦੇ ਵਿੱਚ। ਬਹੁਤ ਬਹੁਤ ਧੰਨਵਾਦ। 647-970-0770 ਭੁੱਲਰ ਸਾਹਿਬ ਨੂੰ ਵੀ, ਭੁੱਲਰ ਸਾਹਿਬ ਤੁਸੀਂ ਵੀ ਆਉਣਾ ਜੀ ਅੰਬਰ ਸਾਹਿਬ, ਧੰਨਵਾਦ।
1: ਮੇਲਾ ਮੇਰਾ ਰੰਗਲਾ ਪੰਜਾਬ ਬ੍ਰੈਂਪਟਨ ਫੇਅਰ ਗਰਾਊਂਡ ਵਿੱਚ ਸ਼ਨੀਵਾਰ ਨੂੰ 11 ਤੋਂ ਲੈ ਕੇ ਰਾਤ ਦੇ 8 ਤੱਕ ਰੌਣਕ ਲੱਗਣੀ ਆ। ਧੰਨਵਾਦ ਤੁਹਾਡਾ ਭੁੱਲਰ ਸਾਹਿਬ, ਤੁਸੀਂ ਆ ਜਾ। ਸਤਿ ਸ਼੍ਰੀ ਅਕਾਲ ਜੀ। ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ ਕੰਮ ਬੜਾ ਔਖਾ ਹੋਇਆ ਪਿਆ, ਕੱਲ ਵੀ ਆਪਾਂ ਗੱਲਾਂ ਕਰਦੇ ਭੁੱਲਰ ਸਾਹਿਬ, ਲੋਡ ਜਿਹੜੇ ਬੜੇ ਔਖੇ ਮਿਲਦੇ ਆ, ਬਹੁਤ ਸਾਰੇ ਡਰਾਈਵਰ ਇੱਥੋਂ ਚਲੇ ਜਾਂਦੇ ਆ, ਵਾਪਸ ਦੇ ਲੋਡ ਕਈ ਵਾਰੀ 5-5, 10-10 ਦਿਨ ਬੈਠਣਾ ਪੈਂਦਾ, ਤੇ ਮੋਰਗੇਜ ਕਿਸ ਤਰ੍ਹਾਂ ਸਾਂਭੂਗੇ ਜੇ ਇਸ ਹਿਸਾਬ ਨਾਲ ਬੈਠਾ ਪੈ ਗਿਆ। ਟਰਕਿੰਗ ਇੰਡਸਟਰੀ ਡਾਵਾਂਡੋਲ ਤੇ ਚੱਲ ਰਹੀ ਹੈਗੀ ਆ, ਕੀ ਨਵੇਂ ਵਿਚਾਰ ਹਨ? ਇੰਟਰਸਟ ਰੇਟ ਖੜੇ ਰਹਿਣਗੇ, ਵੱਧ ਜਾਣਗੇ? ਭੁੱਲਰ ਸਾਹਿਬ ਆ ਜਾਓ ਜੀ ਆਇਆਂ ਨੂੰ।
8: ਥੈਂਕ ਯੂ ਜੀ, ਥੈਂਕ ਯੂ ਤੁੰਬਰ ਸਾਹਿਬ, ਤੁਹਾਨੂੰ ਵੀ ਤੇ ਸਾਰੇ ਸੁੱਤਣ ਪਿਆ ਵੀ। ਸਤਿ ਸ਼੍ਰੀ ਅਕਾਲ, ਵੈਰੀ ਗੁੱਡ ਮਾਰਨਿੰਗ ਜੀ।
1: ਸਰ, ਮੈਂ 7-5 ਮਿੰਟ ਪ੍ਰੋਮਿਸ ਕੀਤੇ, 7 ਮਿੰਟ ਤੁਹਾਡੇ ਕੋਲ ਹੈਗੇ ਆ, ਉਹ ਗੱਲਾਂ ਬਾਤਾਂ ਮਾਰੀਏ, ਆਪਾਂ ਸਪੋਰਟ ਕਰੀਏ। ਦੇਖੋ ਜੀ, ਸਾਡੀ ਕਮਿਊਨਿਟੀ ਆ, ਸਾਡਾ ਕੈਨੇਡਾ, ਆਪਾਂ ਰਲ ਮਿਲ ਕੇ ਇਸ ਨੂੰ ਸਾਂਭਣਾ। ਜਿੱਦਾਂ ਹੁਣ ਕਹਿੰਦੇ ਨੇ ਸਿਕਿਉਰਿਟੀ ਰੱਖੀ ਹੋਈ ਆ ਮੇਲੇ ਵਾਸਤੇ, ਸਿਕਿਉਰਿਟੀ ਲੋੜ ਵੀ ਨਹੀਂ ਪੈਣੀ ਚਾਹੀਦੀ, ਤੁਸੀਂ ਆਪ ਉੱਥੇ ਬਣ ਜਾਵੋ ਵੀ ਕਿਸੇ ਨੇ ਸ਼ਰਾਰਤ ਨਹੀਂ ਕਰਨੀ, ਕਿਸੇ ਨੇ ਮਾੜਾ ਕੰਮ ਨਹੀਂ ਕਰਨਾ। ਪਰਿਵਾਰ ਪਹੁੰਚੇ ਹੋਏ ਨੇ ਮੇਲਾ ਦੇਖਣ ਵਾਸਤੇ, ਮੇਲਾ ਇੰਜੋਏ ਕਰੋ ਅਤੇ ਘਰ ਨੂੰ ਜਾਓ।
8: ਐਗਜੈਕਟਲੀ ਸੰਬਰ ਸਾਹਿਬ, ਹੁੰਦੇ ਆਏ ਸੀਗਾ, ਤੁਸੀਂ ਦੇਖਿਆ ਹੁਣ ਪੁਰਾਣੇ ਟਾਈਮ, ਮੈਂ ਤੁਸੀਂ ਪੁਰਾਣੇ, ਮੈਂ ਵੀ ਪੁਰਾਣਾ, ਇੱਕ ਪੁਲਿਸ ਵਾਲਾ ਹੁੰਦਾ ਸੀ ਸ਼ੋਅ ਦੇ ਉੱਤੇ, ਸਾਰਾ ਹੀ ਇੱਕ ਪੁਲਿਸ ਵਾਲਾ ਖੜਾ ਹੁੰਦਾ ਸੀਗਾ, ਸਾਨੂੰ ਪਤਾ ਹੁੰਦਾ ਸੀ ਵੀ ਡਿਊਟੀ ਕਰ ਰਿਹਾ ਸਾਡਾ ਹੀ ਬੱਚਾ ਹੈ ਸਾਡਾ ਹੀ ਭਰਾ ਹੈ ਇਹ ਜਾਂ ਉਹਦੀ ਡਿਊਟੀ ਕਰ ਰਿਹਾ ਜੀ ਤਾਂ ਡਿਊਟੀ ਜਾ ਰਹੇ ਤਾਂ ਸਾਨੂੰ ਦੱਸਣਾ ਸਿਰਫ ਆਹ ਲਾਈਨ ਤੋਂ ਕ੍ਰੋਸ ਨਹੀਂ ਕਰਨਾ ਤੁਸੀਂ ਬਾਕੀ ਅਸੀਂ ਆਪ ਸਿਆਣੇ ਅਸੀਂ ਕੋਈ ਡੰਗਰ ਥੋੜ੍ਹੇ ਜਿਹੇ ਸਾਨੂੰ ਸਿਕਿਉਰਟੀ ਵਾਸਤੇ ਸਾਨੂੰ ਸਿਕਿਉਰਟੀ ਮੋੜ ਕੇ ਲਿਆਊਗੀ ਸਾਨੂੰ ਸਿਕਿਉਰਟੀ ਤੋਂ ਕਿੱਧਰ ਨੂੰ ਜਾਣਾ ਸੀ ਇਹ ਨਹੀਂ ਵੀ ਚਲੋ ਡਿਫਰੈਂਟ ਇਸ਼ੂ ਆ
1: ਜੀ
8: ਆਪਾਂ ਸਾਰਿਆਂ ਨੂੰ ਕਹਿੰਦੇ ਸਿਆਣੇ ਬਣ ਕੇ
1: ਮੋਰਗੇਜ ਦੀ ਤੇ ਗੱਲਬਾਤ ਕਰ ਗੱਲ ਕੇ ਕੈਂਡ ਦੀ ਸਿਚੁਏਸ਼ਨ ਦੀ ਆ ਜੋ ਟ੍ਰੇਡ ਡੀਲ ਅੜ ਗਈ ਹੈਗੀ ਆ ਐਲਬੋਜ਼ ਅਪ ਹੋ ਗਈਆਂ ਹੈਗੀਆਂ ਕੀ ਇਫੈਕਟ ਪਵੇਗਾ ਇਸ ਇੰਡਸਟਰੀ ਦੇ ਵਿੱਚ
8: ਇਹਦਾ ਤਾਂ ਤੰਬਰ ਸਾਹਿਬ ਬਲੀਵ ਨਹੀਂ ਕਰਨਾ ਤੁਸੀਂ ਜੀ ਰਾਈਟ ਵੇ ਦਿਸਣ ਲੱਗ ਗਿਆ
1: ਜੀ
8: ਪਿਛਲੇ ਫਰਾਈਡੇ ਲੱਗੀ ਸੀ ਆਸ ਸੈਟਰਡੇ ਵੀ ਗੱਲ ਕੀਤੀ ਆਪਾਂ ਗੱਲਬਾਤ ਹੁੰਦੀ ਰਹਿੰਦੀ ਆਪਣੀ ਚਲੋ ਵੀ ਥੋੜਾ ਜਿਹਾ ਆਸ ਜੀ ਵੱਜੀ ਇੱਕ ਤੇ ਹੋ ਜੂਗਾ ਜਿੱਤੇ ਸੈਟਰਡੇ ਪਤਾ ਲੱਗਿਆ ਕਿ ਡੀਲ ਨਹੀਂ ਹੋਈ ਜੀ ਤਾਂ ਇਹਦਾ ਇਮੀਡੀਏਟਲੀ ਤੁਸੀਂ ਅੱਜ ਵੀ ਦੇਖੋ ਜਾ ਕੇ ਈਵਨ ਤੁਸੀਂ ਬਲੀਵ ਨਹੀਂ ਕਰਨਾ ਕਿ ਮੈਂ ਡਾਲਰ ਸਟੋਰ ਤੇ ਵੀ ਇਹਦਾ ਇਫੈਕਟ ਦੇਖਿਆ ਵੱਡੇ ਸਟੋਰ ਤੋਂ ਚਲੋ ਬਾਅਦ ਦੀ ਗੱਲ ਹੈਗੀ ਜਿੱਥੋਂ ਅਸੀਂ ਆਪਦੇ ਰੋਜ਼ ਦੇ ਮਨ ਚੀਜ਼ਾਂ ਲੈ ਕੇ ਆਉਣੇ ਗੇ ਟਰੱਕਿੰਗ ਇੰਡਸਟਰੀ ਦੇ ਉੱਤੇ ਬਹੁਤ ਬੁਰਾ ਅਸਰ ਪਿਆ ਜੀ ਕਿਉਂਕਿ ਟਰੱਕ ਹੈਗੇ ਸਾਡੇ ਬਹੁਤ ਸਾਰੇ ਸੱਜਣ ਜਾਣਦੇ ਸੀ ਕਿ ਮੈਂ ਵੀ ਬਹੁਤ ਚਿਰ ਟਰੱਕਿੰਗ ਚ ਰਿਹਾ 15-15 ਦਿਨ ਹੋ ਗਏ ਜੀ ਕਈਆਂ ਨੂੰ ਗਿਆ ਨੂੰ ਇੱਥੋਂ ਤੇ ਅੱਜ 5-5-6-6 ਦਿਨ ਹੋ ਗਏ ਟੈਕਸਸ ਬੈਠੇ ਆ ਬੰਦੇ ਉਹਨਾਂ ਨੂੰ ਤਾਂ ਲੋਡ ਨਹੀਂ ਮਿਲ ਰਿਹਾ
1: ਹੁਣ ਜਿਹੜੇ ਪਰਿਵਾਰ ਸੁਣਦੇ ਆ ਜਿਹੜੇ ਲੋਕ ਸੁਣਦੇ ਆ ਨਾ ਟਰੱਕਿੰਗ ਇੰਡਸਟਰੀ ਇੱਕ ਪ੍ਰੋਫੈਸ਼ਨਲ ਜੋਬ ਸੀ ਲੋਡ ਚੱਕੋ ਟਾਈਮ ਸਿਰ ਪਹੁੰਚੋ ਲੋਡ ਚੱਕੋ ਤੇ ਵਾਪਸ ਆ ਜਾਵੋ ਅੱਜ ਕੱਲ 5-5 ਦਿਨ ਬੈਠਣਾ ਪੈਂਦਾ ਆ ਤੇ ਕਿਸੇ ਦੀ ਅਪਾਇੰਟਮੈਂਟ ਮਿਸ ਹੋ ਜਾਂਦੀ ਆ ਕਿਸੇ ਦੀ ਸਪੈਸ਼ਲ ਅਪਾਇੰਟਮੈਂਟ ਮਿਸ ਹੋ ਜਾਂਦੀ ਆ ਕਿਸੇ ਦੇ ਬੱਚਿਆਂ ਦਾ ਜਨਮ ਦਿਨ ਮਿਸ ਹੋ ਜਾਂਦਾ ਸੋ ਬਹੁਤ ਔਖੀ ਜੋਬ ਹੋਈ ਪਈ ਆ
8: ਬਿਲਕੁਲ ਜੀ ਉੱਤੋਂ ਕੰਪਨੀਆਂ ਵੀ ਹੁਣ ਇੰਨੇ ਜੇ ਆਪਾਂ ਸੋਚੀਏ ਚਲੋ ਠੀਕ ਹੈ ਸਾਰੇ ਆਪਾਂ ਸੇਮ ਬੋਟ ਦੇ ਵਿੱਚ ਆ ਕੰਪਨੀ ਵੀ ਇੰਨੇ ਪੈਸੇ ਨਹੀਂ ਬਣਾ ਰਹੀਆਂ ਕਿ ਸੋਨੂੰ ਉੱਥੇ ਲੇ ਓਵਰ ਦੇ ਦੇਣ ਬੈਠਿਆਂ ਨੂੰ ਪੈਸੇ ਦੇਈਆਂ ਉੱਥੇ ਉਹ ਵੀ ਵਿਚਾਰੇ ਸਟਰਗਲ ਕਰ ਰਹੇ ਆ ਕਿਉਂਕਿ ਲੋਅਰ ਰੇਟ ਦੇ ਪੈਸੇ ਨਹੀਂ ਮਿਲ ਰਹੇ ਕੰਪੀਟੀਸ਼ਨ ਬਾਹਲਾ ਹੈ ਸੋਨੂੰ
1: ਲੋਡ ਚੱਕਣਾ ਪੈਂਦਾ ਹੁਣ ਇਹਨਾਂ ਨੂੰ ਲੇ ਓਵਰ ਵਾਸਤੇ ਵੀ ਸਰਕਾਰ ਨੂੰ ਕੁਝ ਨਾ ਕੁਝ ਪੈਸਾ ਸਿੱਟਣਾ ਚਾਹੀਦਾ ਇੰਡਸਟਰੀ ਵਿੱਚ ਕਿ ਜਿਹੜੇ ਡਰਾਈਵਰਾਂ ਨੂੰ ਲੇ ਓਵਰ ਦੇ ਇੰਨਾ ਚਿਰ ਬੈਠਣਾ ਪੈਂਦਾ ਪਰਿਵਾਰ ਤੋਂ ਦੂਰ ਰਹਿਣਾ ਪੈਂਦਾ ਨਾ ਆਪਾਂ ਵੀ ਉਹਨਾਂ ਦੀ ਇੰਨੀ ਕਵਰੇਜ ਕਰਾਂਗੇ ਜੇ ਸਰਕਾਰ ਆਸੇ ਪਾਸੇ ਪੈਸੇ ਦੇ ਰਹੀ ਹੈਗੀ ਨਾ ਤੇ ਇੱਦਾਂ ਦੇ ਪ੍ਰੋਗਰਾਮ ਵਿੱਚ ਵੀ ਲੇ ਓਵਰ ਵਿੱਚ ਵੀ ਇਹਨਾਂ ਨੂੰ ਪੈਸੇ ਸਿੱਟਣੇ ਚਾਹੀਦੇ ਆ ਵੀ ਸਾਡੇ ਜਿਹੜੇ ਕਨੇਡੀਅਨ ਵਾਪਸ ਆਪਣੇ ਘਰ ਆ ਜਾਣ
8: ਇਹਦੇ ਚ ਮੈਂ ਇੱਕ ਐਡ ਕਰ ਦੇਣਾ ਤੰਬਰ ਸਾਹਿਬ ਤੁਹਾਡੀ ਗੱਲ ਤੋਂ ਪਹਿਲਾਂ
1: ਜੀ
8: ਜੇ ਇਹਦੇ ਚ ਕੋਈ ਪੈਸਾ ਸਿੱਟਣਾ ਤਾਂ ਇੱਕ ਨਾਲ ਰੈਗੂਲੇਸ਼ਨ ਵੀ ਹੋਣਾ ਚਾਹੀਦਾ ਕੋਈ ਨਹੀਂ ਤਾਂ ਕੰਪਨੀ ਨੇ ਆਪ ਹੀ ਖਾਏ ਡਰਾਈਵਰਾਂ ਨੂੰ ਫੇਰ ਦਿੰਦੇ ਵਿਚਾਰੇ ਨੂੰ
1: ਜੀ ਹਾਂ ਰੈਗੂਲੇਸ਼ਨ
8: ਇਹ ਕੋਈ ਰੈਗੂਲੇਸ਼ਨ ਹੋਣਾ ਚਾਹੀਦਾ ਕਿ ਜਿਹੜੇ ਤੁਹਾਨੂੰ ਪੈਸੇ ਦਿੱਤੇ ਹੁਣ ਜਿਵੇਂ ਆਪਾਂ ਵੱਡੀਆਂ ਕੰਪਨੀਆਂ ਦੇਖ ਲਓ ਇੱਥੇ ਕ੍ਰੈਸਲ ਨੂੰ ਪੈਸੇ ਦਿੱਤੇ ਕਿੰਨੇ ਉਹ ਜਾ ਕੇ ਸਮਾਨ ਤੌਰ ਤੇ ਲੱਗਿਆ ਉਹਦਾ ਸੋ ਕੋਈ ਰੈਗੂਲੇਸ਼ਨ ਹੋਣਾ ਚਾਹੀਦਾ ਕਿ ਤੁਹਾਨੂੰ ਇੰਨੇ ਪੈਸੇ ਦਿੱਤੇ ਤੇ ਸਾਨੂੰ ਉਹਦਾ ਪਰੂਫ ਚਾਹੀਦਾ ਕਿ ਵਾਕਈ ਤੁਸੀਂ ਉਹ ਪੈਸੇ ਅੱਗੇ ਡਿਸਟ੍ਰੀਬਿਊਟ ਕੀਤੇ ਹੈਗੇ ਕਿਉਂਕਿ ਕੰਪਨੀ ਨੂੰ ਫਿਰ 1-2 ਲੱਖ ਦੇ ਦੇਣਾ ਉਹਨਾਂ ਨੇ ਕਾਬ ਦੇ ਖਾ ਕੇ ਤੁਰ ਤੇ ਡਰਾਈਵਰ ਨੂੰ ਫਿਰ ਨਹੀਂ ਪੈਸੇ ਦੇਣੇ ਸੋ ਇਸ ਕਰਕੇ ਇਹ ਚੀਜ਼ ਦਾ ਕਾਫੀ ਟਫ ਹੈ ਜੀ ਬੈਂਕਾਂ ਕਾਫੀ ਇਸ ਚੀਜ਼ ਦੇ ਵਿੱਚ ਵਰੀਡ ਹੈ ਇਸ ਟਾਈਮ ਕਿਉਂਕਿ ਜਿਹੜਾ ਪਿੱਛੇ ਬੈਂਕ ਆਫ ਆਰ ਬੀ ਸੀ ਨੇ ਕੱਢਿਆ ਸੀ ਇੱਕ ਕਿ ਸ਼ਾਇਦ ਜਿਹੜਾ 26 ਦੇ ਬ੍ਰਿਜ ਦਾ ਕੰਮ ਕਰੂ 27 ਦੇ ਵਿੱਚ ਜਾ ਕੇ ਇਹ ਕੰਮ ਠੀਕ ਹੋਣਾ ਸ਼ੁਰੂ ਹੋ ਜਾਣਾ ਸੋ ਲੋਕਾਂ ਨੂੰ ਆਸ ਵੱਜ ਗਈ ਸੀ ਜਿਹੜਾ ਬੰਦਾ ਅੱਜ ਘਰ ਛੱਡਣ ਫਿਰਦਾ ਸੀਗਾ ਮੈਂ ਛੱਡ ਦਿਆਂ ਉਹਨੂੰ ਇਹ ਸੀ ਕਿ ਮੈਂ ਯਾਰ ਘਰ ਨੂੰ ਕੰਟਰੋਲ ਕਰ ਲਾਂ ਤੇ ਅਗਲੇ ਸਾਲ ਜਾ ਕੇ ਠੀਕ ਹੋ ਜਾਣਾ ਚਲੋ ਮੇਰਾ ਕੰਮ ਚੱਲ ਪਊਗਾ ਉਹ ਬਹੁਤ ਵਧੀਆ ਨਿਊਜ਼ ਸੀਗੀ ਹਾਲਾਂਕਿ ਉਹ ਐਕੂਰੇਟ ਨਿਊਜ਼ ਨਹੀਂ ਸੀ ਪਰ ਫਿਰ ਵੀ ਇੱਕ ਆਸ ਦੀ ਨਿਊਜ਼ ਸੀਗੀ ਪਰ ਹੁਣ ਉਹ ਚੀਜ਼ ਨੇ ਫਿਰ ਨੈਗੇਟਿਵ ਪੁਆਇੰਟ ਖੜਾ ਕਰਤਾ ਕਿ ਕੀ ਵਾਕਈ ਮਾਰਕੀਟ ਡਾਵਾਡੋਰ ਹੋਊਗੀ ਜੇ ਸਾਡਾ ਇਹ ਨਹੀਂ ਹੁੰਦਾ ਟ੍ਰੇਡ ਵਾਰ ਦਾ ਸੈੱਟ ਤਾਂ ਜੇ ਸਾਡੀ ਜੋ ਦੂਜੇ ਪਾਸੇ ਇਹ ਵੀ ਹੈ ਮੈਂ ਇੱਕ ਜਿਹੜੀ ਚਲੋ ਮੈਂ ਸਟੱਡੀ ਕਰਦਾ ਸਾਰੀ ਸਟੱਡੀ ਕੀਤੀ ਹੈ ਜੇ ਸਾਡੀ ਟ੍ਰੇਡ ਵਾਰ ਨਾ ਹੋਈ ਲੱਗੂਗਾ ਤਾਂ ਟਾਈਮ ਪਰ ਸਾਡੀ ਜਿਹੜੀ ਇਕੋਨਮੀ ਦੁਬਾਰਾ ਉੱਠੂਗੀ ਨਾ ਸੋਲਿਡ ਬਹੁਤ ਹੋਊਗੀ ਫਿਰ ਉਹ ਕਿਸੇ ਵੱਲ ਦੇਖ ਕੇ ਨਹੀਂ ਉੱਠੂਗੀ ਕਿ ਸਾਨੂੰ ਕਿਸੇ ਨੇ ਨਹੀਂ ਟ੍ਰੇਡ ਕੀਤਾ ਸਾਡੇ ਨਾਲ ਕੋਈ ਨਹੀਂ ਡੀਲ ਕੀਤੀ ਸਾਡੀ ਇਕੋਨਮੀ ਫਿਰ ਡਾਵਾਡੋਲ ਹੋਊਗੀ ਫਿਰ ਉਹ ਇਕੋਨਮੀ ਸਾਡੀ ਵਾਕਈ ਬਹੁਤ ਸੋਹਣੀ ਚੱਲੂਗੀ ਪਰ ਜੇ ਹਾਲੇ ਫਾਹ ਦਾ ਟਾਈਮ ਵੀ ਸਾਨੂੰ ਟਾਈਮ ਲੱਗੂਗਾ ਪਰ ਓਨਾ ਟਾਈਮ ਕੀ ਤੁਸੀਂ ਚੱਲ ਜਾਓਗੇ ਤਾਂ ਕੀ ਬਣੂਗਾ ਤਾਂ ਉਹ ਚੀਜ਼ ਦੇਖਣੀ ਪੈਣੀ ਹੈ ਜੇ ਤੁਹਾਨੂੰ ਲੱਗਦਾ ਸਟਰਗਲ ਕਰ ਰਹੇ ਹੋ ਤੁਹਾਡੀਆਂ 2-3 ਪੇਮੈਂਟਾਂ ਮਿਸ ਹੋ ਗਈਆਂ ਤੇ ਇੱਕ ਵਾਰੀ ਬੈਂਕ ਨਾਲ ਜ਼ਰੂਰ ਗੱਲ ਕਰੋ ਜਾ ਕੇ ਛੱਡੋ ਨਾ ਉਹਨੂੰ ਇਗਨੋਰ ਨਾ ਕਰੋ ਕਿ ਚੁੱਪ ਕਰਕੇ ਬਹਿ ਜਾਓ ਕਰਕੇ ਦੇਖੀਓ ਕੀ ਬਣਦਾ ਜੇ ਤੇ ਕੋਈ ਬਣੂਗਾ ਤਾਂ ਦੇਖੀ ਆਊਗਾ ਤਾਂ ਕਈ ਵਾਰੀ ਹੁੰਦਾ ਆਪਾਂ ਕਿਸੇ ਗਲਤ ਬੰਦੇ ਕੋਲ ਚਲੇ ਜਾਂਦੇ ਉਹ ਕਹਿੰਦਾ ਕੋਈ ਗੱਲ ਨਹੀਂ 6 ਮਹੀਨੇ ਵੇਟ ਕਰ ਹਾਲੇ ਤੁਹਾਨੂੰ ਘਰੋਂ ਕੱਢਣ ਲੱਗਿਆ ਫਿਰ ਦੇਖੀਓ ਨਹੀਂ ਉਹ ਕੰਮ ਕਦੇ ਨਾ ਕਰੋ ਬੈਂਕ ਨਾਲ ਜਾ ਕੇ ਗੱਲ ਕਰੋ ਤੁਹਾਡੀ ਕਲੋਜ਼ਿੰਗ ਆ ਰਹੀ ਹੈ ਨਵਾਂ ਘਰ ਬੁੱਕ ਆਇਆ ਸੀਗਾ ਅਪਰੇਜ਼ਲ ਘੱਟ ਆ ਰਹੀ ਹੈ ਤਾਂ 2 ਕੰਮ ਜ਼ਰੂਰ ਕਰੋ ਉਹ 'ਚ ਇੱਕ ਤਾਂ ਅਪਰੇਜ਼ਲ ਕਰਾਓ ਪ੍ਰੋਪਰਟੀ ਦੀ ਇੱਕ ਮੌਰਗੇ ਵਾਸਤੇ ਪ੍ਰੂਵ ਕਰੋ ਆਪਣੇ ਆਪ ਨੂੰ ਜਿੱਦੇ ਮੌਰਗੇ ਵਾਸਤੇ ਪ੍ਰੂਵ ਹੋ ਗਏ ਤੁਸੀਂ ਉਹ 2 ਲੈਟਰ ਲੈ ਕੇ ਫਿਰ ਬਿਲਡਰ ਕੋਲ ਜਾਓ ਕਿ ਭਾਈ ਆਹ ਮੇਰੀ ਅਪਰੂਵਲ ਪਈ ਹੈ ਮੈਂ ਮੌਰਗੇ ਵਾਸਤੇ ਪ੍ਰੂਵ ਹੋ ਗਿਆ ਆਹ ਮੇਰੀ ਅਪਰੇਜ਼ਲ ਪਈ ਹੈ ਅਪਰੇਜ਼ਲ ਇੰਨੀ ਆਉਂਦੀ ਹੈ ਸੋ ਤੂੰ ਦੱਸ ਤੇ ਕੀ ਕਰਦਾ ਬਹੁਤ 99% ਬਿਲਡਰ ਨੈਗੋਸ਼ੀਏਟ ਕਰ ਲੈਂਦੇ ਆ ਜਾਂ ਤਾਂ ਤੁਹਾਨੂੰ ਸੈਕਿੰਡ ਮੌਰਗੇ ਦੇ ਜਿਹੜਾ ਸ਼ਾਰਟ ਫਾਲ ਹੁੰਦਾ ਤੇ ਜਾਂ ਤੁਹਾਨੂੰ ਥੋੜੀ ਘਣੀ ਪ੍ਰਾਈਸ ਘੱਟ ਕਰ ਦਿੰਦੇ ਸੋ ਈਦਰ ਵੇ ਕੋਈ ਵੀ ਤੁਹਾਨੂੰ ਹੈਲਪ ਮਿਲ ਜੇ ਕੀ ਮਾੜੀ ਆ ਉਹ ਪਰ ਸੁਣੋ ਇਹ ਚੀਜ਼ਾਂ ਪਹਿਲਾਂ ਕਰਨੀਆਂ ਪੈਂਦੀਆਂ ਸਿਰਫ ਇਹ ਨਹੀਂ ਕਿ ਤੁਸੀਂ ਬਿਲਡਰ ਕੋਲ ਜਾ ਕੇ ਬਿਲਕੁਲ ਜੀ, ਮੇਰਾ ਕੈਨੇਡੀਅਨ ਰੰਡਾ ਤੇ ਆਫਿਸ ਹੈ ਜੀ, 30 ਕੈਨੇਡੀ ਰੋਡ ਸਾਊਥ। ਨੰਬਰ ਮੇਰਾ ਇੱਕੋ ਹੀ ਹੈ, 416-732-2611, 416-732-2611। ਮੈਂ ਲਾਸਟ ਇਹੀ ਕਹੂੰਗਾ ਜੀ, ਪੈਨਿਕ ਨਾ ਹੋਇਆ ਕਰੋ ਸਾਡੇ ਸੱਜਣ, ਪੈਨਿਕ ਬਹੁਤ ਹੁੰਦੇ ਛੇਤੀ, ਇੱਕ ਦੂਜੇ ਦੀ ਟਿਕਟੋਕ ਤੋਂ ਗੱਲ ਸੁਣ ਕੇ ਜਾਂ ਕਿਸੇ ਰੂਮਰ ਤੋਂ ਗੱਲ ਸੁਣ ਕੇ ਛੇਤੀ ਪੈਨਿਕ ਹੋ ਜਾਂ ਛੇਤੀ ਘਰ ਲੈਣ ਨੂੰ ਤਿਆਰ ਹੁੰਦੇ, ਛੇਤੀ ਛੱਡਣ ਤਿਆਰ ਹੋ ਜਾਂਦੇ ਆ। ਸੋ ਪੈਨਿਕ ਨਾ ਹੋਇਆ
1: ਕਰੋ, ਸਾਡੇ ਕੋਲ ਰੀਅਲ ਸੇਲ ਦਾ ਲਾਇਸੈਂਸ ਹੈਗਾ, ਅਸੀਂ ਕਿਸੇ ਨੂੰ ਮਾੜੀ ਸਲਾਹ ਨਹੀਂ ਦਿੱਤੀ, ਦੱਸ ਦੇਈਦਾ ਹੈਗਾ ਜੇ ਜ਼ਰੂਰਤ ਹੈਗੀ ਆ ਲੈ ਸਕਦੇ ਹੋ, ਘਰ ਬਹੁਤ ਹੈਗੇ ਮਾਰਕੀਟ ਵਿੱਚ, ਪਰ ਕੀ ਅਫੋਰਡ ਕਰ ਸਕਦੇ ਹੋ ਤਾਂ ਲਿਓ, ਨਹੀਂ ਤਾਂ ਵੇਟ ਕਰ ਲਓ, ਪ੍ਰਾਈਸ ਹੋਰ ਡਾਊਨ ਹੋਣੀ ਆ।
8: ਪੈਸਾ ਹੋਣਗੀਆਂ ਜੀ, ਪੈਸਾ ਜਿਹੜੀ ਹੁਣ ਨਵੀਂ ਰਿਪੋਰਟ ਆਈ ਉਹਦੇ ਮੁਤਾਬਕ ਹਾਲੇ 25% ਕਹਿ ਰਹੇ ਕਿ 25% ਸ਼ਾਇਦ ਪੈਸਾ ਹੋਰ ਟੁੱਟ ਜਾਣਗੀਆਂ
1: ਜੀ।
8: ਸੋ ਮੈਂ ਡਰਾਉਣਾ ਚਾਹੁੰਦਾ ਕਿਸੇ ਨੂੰ, ਬਟ ਜੇ ਤੁਸੀਂ ਆਪਦਾ ਘਰ ਅਫੋਰਡ ਕਰ ਸਕਦੇ ਡੈਫੀਨੇਟਲੀ ਅਫੋਰਡ ਕਰਨਾ ਚਾਹੀਦਾ। ਟਾਈਮ ਦੇ ਲਈ ਬਹੁਤ ਧੰਨਵਾਦ।
1: 416-732-2611 ਪੋਲਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਹਾਨੂੰ ਰਾਜਖੁਸ਼ੀ ਰੱਖੀ, ਚੜ੍ਹਦੀ ਕਲਮ 'ਚ ਰੱਖੀ। ਸੋਫਟ ਓਪਨਿੰਗ ਹੋ ਗਈ ਹੈ ਸਟੋਰ ਦੀ, ਅਨਾਜ ਮਾਰਟ ਗਰੋਸਰੀ ਸਟੋਰ ਆ, ਇਹ ਮੇਫੀਲਡ ਅਤੇ ਏਅਰਪੋਰਟ ਦੇ ਬਿਲਕੁਲ ਖੂੰਜੇ 'ਤੇ ਹੈਗਾ, ਨਵੇਂ ਬਣੇ ਪਲਾਜ਼ੇ ਵਿੱਚ, 6141 ਮੇਫੀਲਡ ਯੂਨ ਨੰਬਰ 42 ਵਿੱਚ ਆ। ਤੁਸੀਂ ਗਰੋਸਰੀ ਸ਼ੋਪਿੰਗ ਕਰਨੀ ਹੋਵੇ ਤਾਂ ਅਨਾਜ ਮਾਰਟ ਦੇ ਪਹੁੰਚੋ, ਸ਼ੇਰ ਆਟਾ ਬੜੀ ਸਾਸੀ ਪਾਸ ਵਿੱਚ ਲਾਇਆ ਹੋਇਆ ਹੈਗਾ ਆ। ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਪ੍ਰੋਗਰਾਮ ਸੁਣਿਆ। ਕੱਲ੍ਹ ਨੂੰ ਟਰੱਕਿੰਗ 'ਤੇ ਹੀ ਆਪਾਂ ਗੱਲਬਾਤ ਕਰਨੀ ਆ, ਸੋ ਅਮੈਰੀਕਾ ਵਿੱਚ ਤੋਂ ਅਮੈਰੀਕਾ ਦੇ ਇੱਕ ਟਰੱਕ ਡਰਾਈਵਰ ਪਹੁੰਚੇ ਹੋਏ ਹਨ, ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਸਵੇਰ ਨੂੰ। ਕੱਲ੍ਹ ਨੂੰ ਇੱਕ ਘੰਟਾ ਟਰੱਕਿੰਗ 'ਤੇ ਹੀ ਲਾਵਾਂਗੇ ਵੀ ਅਮੈਰੀਕਾ ਵਿੱਚ ਟਰੱਕਿੰਗ ਕਿਸ ਤਰ੍ਹਾਂ ਚੱਲਦੀ ਹੈ, ਸਾਡੇ ਲੋਕ ਫੜੇ ਕਾਹਲੇ ਜਾ ਰਹੇ ਹਨ, ਸਾਡੀਆਂ ਵੀਡੀਓ ਕਾਹਲੇ ਬਣੀਆਂ ਜਾ ਰਹੀਆਂ, ਅਸੀਂ ਕਿਹੜੇ ਕੰਮ ਕੀਤੇ ਆ। ਬਹੁਤ ਵਾਰੀ ਇਹ ਵੀ ਹੈਗੇ ਆ, ਇੱਥੋਂ ਡਰਾਈਵਰ ਗਏ ਹਨ, ਉੱਥੋਂ ਦੋ ਦੋ ਤਿੰਨ ਤਿੰਨ ਲੋਡ ਅਮੈਰੀਕਾ ਵਿੱਚ ਹੀ ਕਰਕੇ ਫਿਰ ਲੋਡ ਇੱਧਰ ਲੈ ਕੇ ਆਏ ਹਾਂ, ਜਦੋਂ ਫੜੇ ਜਾਂਦੇ ਫਿਰ ਕਹਿੰਦੇ ਆ ਸਾਡੇ ਨਾਲ ਕੀ ਹੋ ਗਿਆ। ਸੋ ਕਈ ਵਾਰ ਪੈਸੇ ਕਮਾਉਣ ਦੇ ਲਈ ਆਪਾਂ ਬਾਕੀਆਂ ਸਾਰਾ ਕੰਮ ਵੀ ਖਰਾਬ ਕਰ ਦਿੰਦੇ ਹੋਏ, ਆਪਾਂ ਕੱਲ੍ਹ ਨੂੰ ਗੱਲਬਾਤ ਕਰਾਂਗੇ। ਇਹ ਸੀਗਾ ਸਾਡਾ ਅੱਜ ਦਾ ਪ੍ਰੋਗਰਾਮ। ਮੈਂ ਸਦਾ ਕਹਿੰਦਾ ਹੁੰਦਾ, ਮਾਂ ਪਿਓ ਦੀ ਸੇਵਾ ਰੱਜ ਦੀ ਸੇਵਾ, ਰੱਬ ਦੀ ਸੇਵਾ ਹੁੰਦੀ ਆ। ਸੋ ਮਾਂ ਪਿਓ ਦਾ ਸਤਿਕਾਰ ਕਰੋ, ਬੜਾ ਐਕਸਪੀਰੀਅੰਸ ਹੁੰਦਾ ਮਾਂ ਪਿਓ ਦੇ ਕੋਲੋਂ, ਕਦੇ ਮਾੜਾ ਨਹੀਂ ਚਾਹੁੰਦੇ ਆਪਣੇ ਬੱਚਿਆਂ ਵਾਸਤੇ, ਚੰਗਾ ਹੀ ਚਾਹੁੰਦੇ ਹਨ। ਅੱਜ ਬੱਚੇ ਦਾ ਤੁਹਾਡੇ ਮਾਂ ਪਿਓ ਮਾੜਾ ਕੰਮ ਕਰ ਰਹੇ ਨਾ, ਵੀ ਪੈਸਾ ਆਇਆ ਤਾਂ ਕਿੱਥੋਂ ਆਇਆ, ਤੁਸੀਂ ਸਮਝਾਉਣ ਦੀ ਕੋਸ਼ਿਸ਼ ਕਰਿਓ ਵੀ ਡੈਡ ਮਾਮ ਵੇਅਰ ਦਾ ਹੈਲ ਯੂ ਗੈਟ ਆਲ ਦਿਸ ਮਨੀ ਫਰੋਮ, ਹਾਊ ਕੈਨ ਵੀ ਅਫੋਰਡ ਦਿਸ, ਪੁੱਛ ਲਿਆ ਕਰੋ ਯਾਰ। ਸੋ ਮਾਂ ਪਿਓ ਦੀ ਸੇਵਾ ਰੱਬ ਦੀ ਸੇਵਾ ਹੁੰਦੀ ਹੈ, ਬਜ਼ੁਰਗਾਂ ਦੀ ਸੇਵਾ ਕਰੋ, ਸਭ ਤੋਂ ਵੱਡੀ ਸੇਵਾ ਹੈਗੀ ਆ। ਫਿਲਡਲਫੀਆ ਵਿੱਚ ਗੁਰੂ ਘਰ ਖਿਲ ਰਿਹਾ ਪਿਆ, ਗੁਰੂ ਘਰ ਖਿਲਰਦੇ ਨਹੀਂ ਹੁੰਦੇ, ਉਹਦੀ ਕਮੇਟੀ ਖਿਲਰੀ ਪਈ ਹੈਗੀ ਆ, ਇੱਕ ਨਹੀਂ ਦੋ ਨੇ ਤਿੰਨ ਗੁਰਦੁਆਰੇ, ਉਹ ਛੋਟਾ ਜਿਹਾ ਟਾਊਨ ਕਿਸ ਤਰ੍ਹਾਂ ਸਾਂਭੇਗਾ, ਉਹਦੀ ਵੀ ਆਪਾਂ ਗੱਲਬਾਤ ਕਰਾਂਗੇ। ਤੁਹਾਡਾ ਆਪਣਾ ਹੀ ਪ੍ਰੋਗਰਾਮ ਵਿਰਾਸਤ ਰੇਡੀਓ ਅਤੇ ਵਿਰਾਸਤ ਟੀਵੀ, ਰੱਬ ਤੁਹਾਡੇ ਘਰ ਵਾਸਤੇ ਦੂਰ ਜਾਣ ਦੀ ਲੋੜ ਹੈ ਨਹੀਂ, ਆਪਣੀ ਗੋਲਕ ਸਾਂਭ ਕੇ ਰੱਖੋ। 416-452-2222 ਬਾਅਦ ਮੇਰਾ ਨੰਬਰ ਹੈਗਾ, ਮੇਰੇ ਵੱਲੋਂ ਸਾਡੀ ਸਾਰੀ ਟੀਮ ਵੱਲੋਂ ਪੈਰ ਪਰੀ ਸਤਿ ਸ਼੍ਰੀ ਅਕਾਲ, ਹੈਵ ਅ ਗੁੱਡ ਡੇ। ਸਵੇਰੇ ਸਵੇਰੇ ਗਾਣਾ ਮੈਂ ਲਾਉਂਦਾ, ਖਿੱਚ ਲੈ ਮੇਰੀ ਆ।

0: ਪੰਜਾਬੀ ਲਹਿਰਾਂ
1: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
0: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
0: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
0: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
0: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
3: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ।

0: Sound Live and Cellular Point present AmiWare Live in Toronto. August at Great Canadian Casino Resort. Toronto Vale, ready ho jao. Buy your tickets at ticketmaster.ca or call 647-964-8573.
1: Je kite accident ho jave ta pareshani bahut hundi hai, but hun fikr karan di koi lod nahi. Call karo Barar Tambor Personal Injury Lawyers, jo ke apne clients nu lakhan dollar tak diyan insurance companies to settlements dwa chuke ne. Bilkul free consultation te koi charge nahi jadon tak thoda case nahi jitde. Barar Tambor Lawyers 647-890-1437-647-890-1437. GTA di number one personal injury lawyers di team.
2: ਰੋਕੀ ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
3: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
2: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
3: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
4: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ।
3: ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ। ਹੁਣੇ ਕਾਲ ਕਰੋ 416-509-1509 ਤੇ।
4: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ
3: 416-509-1509
4: ਔਰ ਵਿਜ਼ਿਟ ਇੰਸ਼ੋਰੈਂਸ ਫੋਰ

0: multiple locations in GTA. For more information, visit rajdhanisweets.ca.
1: ਕੋਈ ਵੀ ਕਾਰ ਵੈਨ ਟਰੱਕ ਦਾ ਕੰਮ ਹੋਵੇ ਤਾਂ ਯਾਦ ਰੱਖੋ ਰਾਇਲ ਆਟੋ ਸੈਂਟਰ, ਰਿਲਾਇਬਲ, ਅਫੋਰਡੇਬਲ ਅਤੇ ਓਨੈਸਟ ਸਰਵਿਸ, ਜਿੱਥੇ ਕਿ ਮੈਂ ਵੀ ਗੱਡੀਆਂ ਨੂੰ ਲੈ ਕੇ ਜਾਣਾ ਰਿਪੇਅਰ ਦੇ ਲਈ ਰਾਇਲ ਆਟੋ ਸੈਂਟਰ। ਟੈਸਲਾ ਦੇ ਵਹੀਕਲਸ ਤੇ ਵੀ ਕੰਮ ਕਰਦੇ ਆ, ਕੋਈ ਵੀ ਰਿਪੇਅਰ ਕਿਸੇ ਵੀ ਮੇਕ ਐਂਡ ਮਾਡਲ, ਸੇਫਟੀ ਸਰਟੀਫਿਕੇਸ਼ਨ, ਊਬਰ ਲਿਫਟ ਦੀ ਸੇਫਟੀ ਕਰਾਉਣੀ ਹੈ, ਸਪੈਸ਼ਲਾਈਜ਼ ਕਰਦੇ ਨੇ ਇਲੈਕਟ੍ਰੀਕਲ ਅਤੇ ਕੰਪਿਊਟਰਾਈਜ਼ ਡਾਇਗਨੋਸਟਿਕ ਕੰਮ 'ਚ, ਸਟੀਲਸ ਐਂਡ ਮੈਲਨੀ। ਰਾਇਲ ਆਟੋ ਸੈਂਟਰ ਐਂਡ ਅਮਿਸ਼ਨ ਟੈਸਟਿੰਗ 905-798-905-799-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1
2: ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ? ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ? ਤਾਂ ਹੁਣ ਇੰਤਜ਼ਾਰ ਖਤਮ। ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ। ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਨਮੈਂਟ ਅਤੇ ਐਡਵਾਂਸਡ ਇਕੁਇਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ। ਸਾਡੀਆਂ ਖਾਸ ਸਰਵਿਸਿਜ਼, ਰਿਲੈਕਸਿੰਗ ਅਤੇ ਮਸਾਜ ਥੈਰੇਪੀ, ਪ੍ਰੀਨੇਟਲ ਅਤੇ ਪੋਸਟਨੇਟਲ, ਗਲੋਇੰਗ ਹਾਈਡਰਾ ਫੇਸ਼ੀਅਲ, ਲੇਜ਼ਰ ਹੇਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ। ਅਤੇ ਹਾਂ, ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ। ਤਾਂ ਦੇਰ ਕਿਸ ਗੱਲ ਦੀ? ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ। ਪਤਾ 534 ਪਾਰਕਹਸਟ ਸਕੁਆਇਰ, ਬ੍ਰੈਂਪਟਨ। ਫੋਨ ਨੰਬਰ 416-811-5385। ਲਿਵਾਨਾ ਵੈਲਨੈਸ ਸਪਾ, ਜੋ ਰੱਖੇ ਤੁਹਾਡੀ ਸਿਹਤ ਅਤੇ ਸੁੰਦਰਤਾ ਦਾ ਖਿਆਲ।
3: ਸੱਚ ਕਿਹੋ ਜਿਹਾ ਹੁੰਦਾ?
4: ਚੁੱਲ੍ਹੇ ਤੇ ਪੱਕਦੀ ਰੋਟੀ ਸੱਚ ਹੈ,
5: ਮਿੱਟੀ ਚੁਗਦੀ ਫਸਲ ਸੱਚ ਹੈ,
4: ਖੁਰੋ ਦੀ ਬਾਣੀ ਸੱਚ ਹੈ, ਸਤਿਗੁਰ ਪਿਆਰੇ ਸੱਚੇ ਦੀ ਬਾਹ ਫੜਦੇ ਹੁੰਦੇ ਨੇ।

0: ਸਤਿਗੁਰ ਹੋਏ ਦਿਆਲ ਤਸਰਦਾ ਪੂਰੀਐ ਸਤਿਗੁਰ ਹੋਏ ਦਿਆਲ ਨਾ ਕਬਹੂੰ ਝੂਰੀਐ ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਐ ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਐ ਅਕਾਲ ਪੁਰਖ ਦੇ ਦਿੱਤੇ ਹੋਏ ਸਾਰੇ ਰੰਗਾਂ ਨੂੰ ਮਾਣਦੇ ਹੋਏ ਜੁੜ ਚੁੱਕੇ ਜੀ ਇੱਕ ਵਾਰ ਫਿਰ ਖੂਬਸੂਰਤ ਅਤੇ ਚੜ੍ਹਦੀ ਕਲਾ ਵਾਲੀ ਸਵੇਰ ਦੇ ਵਿੱਚ ਖੂਬਸੂਰਤ ਸਰੋਤਿਆਂ ਦੇ ਲਈ ਖੂਬਸੂਰਤ ਰੇਡੀ ਪ੍ਰੋਗਰਾਮ ਪੰਜਾਬੀ ਲਹਿਰਾ ਲੈ ਕੇ ਮੈਂ ਤੁਹਾਡਾ ਮੇਜ਼ਬਾਨ ਪ੍ਰਭ ਸੰਧੂ ਅਤੇ ਮੇਰੇ ਨਾਲ ਪੰਜਾਬ ਦੀ ਧਰਤੀ ਤੋਂ ਜੁੜ ਚੁੱਕੇ ਨੇ ਨਿਰਪੱਖ ਨਿਡਰ ਆਵਾਜ਼ ਰਮੇਸ਼ ਹੁਸ਼ਿਆਰਪੁਰੀ ਜੀ ਪੰਜਾਬੀ ਲਹਿਰਾ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਇੱਕ ਵਾਰ ਫਿਰ ਬਹੁਤ ਬਹੁਤ ਪਿਆਰ ਸਤਿਕਾਰ ਅਦਾਬ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਬੜੀ ਖੂਬਸੂਰਤ ਸਵੇਰ ਦੇ ਵਿੱਚ ਇੱਕ ਵਾਰ ਫਿਰ ਸਾਰਿਆਂ ਦਾ ਸਵਾਗਤ ਖਬਰਾਂ ਦੇ ਇਸ ਹਿੱਸੇ ਦੇ ਵਿੱਚ ਜੁੜ ਬੈਠੇ ਸਾਰੇ ਬਜ਼ੁਰਗਾਂ ਨੂੰ ਭੈਣਾਂ ਨੂੰ ਭਰਾਵਾਂ ਨੂੰ ਸਾਡੀਆਂ ਰੱਬ ਵਰਗੀਆਂ ਮਾਵਾਂ ਨੂੰ ਇੱਕ ਵਾਰ ਫਿਰ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ ਨਾਲ ਦੀ ਨਾਲ ਅਸੀਂ ਜੀ ਆਇਆਂ ਨੂੰ ਕਹਿੰਦੇ ਹਾਂ ਰਮੇਸ਼ ਜੀ ਹੋਣਾ ਦਾ ਪੰਜਾਬ ਦੀ ਧਰਤੀ ਤੋਂ ਪੰਜਾਬੀ ਲਹਿਰਾਂ ਦੇ ਇਸ ਅੰਮ੍ਰਿਤ ਵੇਲੇ ਦੇ ਸਵੇਰ ਦੇ ਚੜ੍ਹਦੀ ਕਲਾ ਵਾਲੀਆਂ ਉਹਨਾਂ ਸੂਰਜ ਦੀਆਂ ਕਿਰਨਾਂ ਦੇ ਵਿੱਚ ਔਰ ਪੰਜਾਬ ਦਾ ਲੋਹੜਾ ਵੇਲਾ ਤਰਕਾਲਾਂ ਸ਼ਾਮਾਂ ਦੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਰਮੇਸ਼ ਜੀ ਕੀ ਹਾਲ ਚਾਲ
1: ਪ੍ਰਭ ਸੰਧੂ ਜੀ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਪੰਜਾਬੀ ਲਹਿਰਾਂ ਦੇ ਨਾਲ ਜੁੜੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ
0: ਸਤਿ ਸ੍ਰੀ ਅਕਾਲ ਜੀ ਸੋ ਪ੍ਰੋਗਰਾਮ ਦੇ ਇਸ ਹਿੱਸੇ ਨੂੰ ਤੁਹਾਡੇ ਤੱਕ ਲੈ ਕੇ ਆ ਰਹੇ ਨੇ ਮੱਲੀ ਟੈਂਟ ਸਰਵਿਸਿਸ ਆਊਟਡੋਰ ਟੈਂਟ ਦੀਆਂ ਸੇਵਾਵਾਂ ਦਿੰਦੇ ਨੇ ਤੁਸੀਂ ਆਊਟਡੋਰ ਕੋਈ ਵੀ ਈਵੈਂਟ ਕਰਨਾ ਕੋਈ ਵਿਆਹ ਸ਼ਾਦੀ ਕਿਸੇ ਵੀ ਤਰ੍ਹਾਂ ਦਾ ਤੁਹਾਡਾ ਈਵੈਂਟ ਚਾਹੇ ਤੀਆਂ ਹੋਣ ਚਾਹੇ ਗੈਟ ਟੂਗੈਦਰ ਹੋਵੇ ਵਿਆਹ ਹੋਵੇ ਤੁਸੀਂ ਬਸ ਨਾਮ ਇੱਕੋ ਯਾਦ ਰੱਖਣਾ ਮੱਲੀ ਟੈਂਟ ਸਰਵਿਸਿਸ 6477925 69 647-9999-2569 6477-9999-2569 ਮੱਲੀ ਟੈਂਟ ਸਰਵਿਸਿਸ ਨਾਲ ਦੀ ਨਾਲ ਗੈਲ ਫਾਰਮ ਨੂੰ ਤੁਸੀਂ ਯਾਦ ਰੱਖਣਾ ਡਿਕਸੀ ਅਤੇ ਕਿੰਗ ਸਟਰੀਟ 'ਤੇ ਲੋਕੇਟਡ ਨੇ ਫੁੱਲਾਂ ਦਾ ਸੋਹਣਾ ਸ਼ਹਿਰ ਕੈਲਡਨ 416-898-87-78 4168-9887-78 ਜਿੱਥੇ ਤੁਸੀਂ ਹਰ ਤਰ੍ਹਾਂ ਦੀ ਪਨੀਰੀ ਲੈ ਕੇ ਆ ਸਕਦੇ ਹੋ ਆਪਣੇ ਬੈਕਯਾਰਡ ਵਾਸਤੇ ਆਪਣੇ ਫਾਰਮ ਹਾਊਸ ਵਾਸਤੇ ਨਾਲ ਦੀ ਨਾਲ ਫਰੈਸ਼ ਚੱਕੀ ਆਟਾ ਤਾਜ਼ਾ ਸਬਜ਼ੀਆਂ ਗਿੱਲ ਫਾਰਮ 416-898-87-78 ਇੱਕ ਗੇੜਾ ਤੁਸੀਂ ਜ਼ਰੂਰ ਮਾਰ ਕੇ ਆਉਣਾ ਚੱਲਦੇ ਹਾਂ ਜੀ ਪਹਿਲੀ ਖਬਰ ਵੱਲ ਖਬਰਾਂ ਦੇ ਵਿੱਚ ਜੁੜ ਚੁੱਕੇ ਸਾਰੇ ਸਰੋਤਿਆਂ ਦਾ ਇੱਕ ਵਾਰ ਫਿਰ ਸਵਾਗਤ ਸਟੂਡੀਓ ਦੀ ਘੜੀ ਦੇ ਮੁਤਾਬਕ 7:09 ਹੋ ਚੁੱਕਿਆ ਸਟੂਡੀਓ ਦਾ ਨੰਬਰ 905-673-33-37 ਇੱਕਦਮ ਟਨਾ ਟਨ ਵਰਕ ਕਰ ਰਿਹਾ ਜੀ ਚੱਲ ਰਿਹਾ ਪਿਛਲੇ ਕੁਝ ਦਿਨਾਂ ਤੋਂ ਟੈਕਨੀਕਲ ਇਸ਼ੂ ਦੇ ਕਾਰਨ ਨੰਬਰ ਦੇ ਵਿੱਚ ਥੋੜ੍ਹੀ ਜੀ ਖੇਦ ਆ ਰਹੀ ਸੀ ਇਸ਼ੂ ਆ ਰਿਹਾ ਸੀ ਸੋ ਰੇਡੀਓ ਪ੍ਰੋਗਰਾਮ ਤੁਸੀਂ ਫੋਨ ਦੇ ਜ਼ਰੀਏ ਜੇ ਸੁਣਨਾ ਚਾਹੁੰਦੇ ਹੋ ਤਾਂ 416-477-2040 4164772040 ਡਾਇਲ ਕਰਕੇ ਤੁਸੀਂ ਰੇਡੀਓ ਪ੍ਰੋਗਰਾਮ ਸੁਣ ਸਕਦੇ ਹੋ ਚੱਲਦੇ ਹਾਂ ਜੀ ਪਹਿਲੀ ਖਬਰ ਦੇ ਵੱਲ ਰਮੇਸ਼ ਜੀ ਨੇਪਾਲ ਦੇ ਹੜ੍ਹਾਂ ਕਾਰਨ ਭਾਰਤ ਦੇ ਕੁਝ ਹਿੱਸਿਆਂ ਦੇ ਵਿੱਚ ਹੁਣ ਹਾਈ ਅਲਰਟ ਜਾਰੀ ਹੋ ਗਿਆ ਕਿਹੜੇ ਕਿਹੜੇ ਹਿੱਸੇ ਆ ਪੰਜਾਬ ਤਾਂ ਆਲਰੇਡੀ ਹਾਈ ਅਲਰਟ 'ਚ ਰਹਿੰਦਾ ਜਦੋਂ ਮਾੜੀ ਜਿਹੀ ਬਾਰਿਸ਼ ਆ ਜੇ ਪਾਣੀ ਦਾ ਸੱਤਰ ਸਾਹ ਆਲਰੇਡੀ ਤਾਂ ਦੇ ਤਾਂ ਰਹਿੰਦੇ ਆ ਅਤੇ ਇਹ ਹੁਣ ਕਿਹੜੇ ਕਿਹੜੇ ਇਲਾਕਿਆਂ ਦੇ ਵਿੱਚ ਹਾਈ ਅਲਰਟ ਜਾਰੀ ਹੋਇਆ
1: ਸੰਧੂ ਜੀ ਬੀਤੇ ਕੱਲ ਇਸ ਕਬੀਲੇ ਦੀ ਅਸੀਂ ਕਹਿ ਸਕਦੇ ਘਟਨਾ ਆ ਜਦੋਂ ਨੇਪਾਲ ਦੇ ਭੋਰਾ ਕੁੱਪਰ ਨੂੰ ਕਹਿ ਲਈਏ ਚੀਨ ਵਾਲੇ ਪਾਸੇ ਨੂੰ ਤਿੱਬਤ ਵਾਲੇ ਪਾਸੇ ਨੂੰ ਗਲੇਸ਼ੀਅਰ ਖਿਸਕ ਜਾਂਦਾ 2000 ਦੇ ਕਰੀਬ 2000 ਫੁੱਟ ਦੇ ਕਰੀਬ ਚੌੜਾ ਗਲੇਸ਼ੀਅਰ ਜਦੋਂ ਇੱਕਦਮ ਹੇਠਾਂ ਨੂੰ ਡਿੱਗਦਾ ਤੇ ਜੋ ਹਾਲਾਤ ਉਹਦੇ ਕਰਕੇ ਪ੍ਰਭ ਸੰਧੂ ਜੀ ਉੱਥੇ ਬਣੇ ਆ ਬਹੁਤ ਵੱਡੇ ਪੱਧਰ ਤੇ ਜਾਨੀ ਨੁਕਸਾਨ ਹੋ ਚੁੱਕਾ ਮਾਲੀ ਤੇ ਪੁੱਛੋ ਹੀ ਨਾ ਅੱਜ ਤੱਕ ਮਾਲੀ ਦੇ ਤੇ ਅੰਕੜੇ ਹੀ ਨਹੀਂ ਕਿ ਕਿੰਨਾ ਨੁਕਸਾਨ ਹੋਇਆ ਕਿੰਨੇ ਪੁਲ ਕਿੰਨੀਆਂ ਇਮਾਰਤਾਂ ਕਿੰਨੇ ਘਰ ਕਿੰਨੇ ਰੇਲਵੇ ਸਟੇਸ਼ਨ ਕਿੰਨੇ ਸ਼ਹਿਰ ਢਹਿ ਗਏ ਇਹ ਤੇ ਜੇ ਪਤਾ ਹੀ ਨਹੀਂ ਅਜੇ ਤੇ ਜਾਨੀ ਨੁਕਸਾਨ ਦੇ ਅੰਕੜੇ ਆ ਰਹੇ ਸੈਂਕੜੇ ਮੌਤਾਂ ਹੋ ਚੁੱਕੀਆਂ ਔਰ ਸੈਂਕੜੇ ਹਜ਼ਾਰਾਂ ਲਾਪਤਾ ਆ ਸੈਂਕੜੇ ਨਹੀਂ ਹਜ਼ਾਰਾਂ ਲਾਪਤਾ ਹੈ ਪਹਿਲੇ ਨੇਪਾਲ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਉੱਥੇ ਬੀਤੇ 24 ਘੰਟੇ ਪਹਿਲਾਂ ਜਿਹਨੂੰ ਆਪਾਂ ਕਹਿ ਸਕਦੇ ਕਿ ਨੇਪਾਲ ਤੇ ਚੀਨ ਦੀ ਸਰਹੱਦ ਦੇ ਇਲਾਕੇ ਜਿਹੜਾ ਰਸੂਬਕਾ ਗੜੀ ਖੇਤਰ ਹੈ ਉਸ ਖੇਤਰ ਦੇ ਤਮੂਰੇ ਇਲਾਕੇ ਦੇ ਵਿੱਚ ਅਚਾਨਕ ਕੀ ਵੇਖਦੇ ਹਾਂ ਕਿ ਉੱਪਰ ਗਲੇਸ਼ੀਅਰ ਜਿਹੜਾ ਇੱਕਦਮ ਹੇਠਾਂ ਨੂੰ ਟੁੱਟਦਾ ਤੇ ਗਲੇਸ਼ੀਅਰ ਟੁੱਟਣ ਦੇ ਨਾਲ ਫਿਰ ਜਿਵੇਂ ਪਾਣੀ ਦਾ ਜਾਂ ਜੋ ਕੁਛ ਰਸਤੇ ਚੋਂ ਰੋੜ ਕੇ ਲੈ ਕੇ ਆਇਆ ਕਿ ਏਦਾਂ ਦਾ ਸੈਲਾਬ ਆਇਆ ਕਿ ਉੱਥੇ ਧਰਤੀ ਕੰਬਣ ਲੱਗ ਪਈ। ਉੱਥੇ ਪੈਂਦੀ ਆ ਲਹਿੰਦੇ ਨਦੀ, ਉਹ ਤੋਂ ਅੱਗੇ ਫਿਰ ਤ੍ਰਿਸ਼ੂਲ ਨਦੀ, ਫਿਰ ਅੱਗੇ ਗੰਡਕ ਨਦੀ, ਤੇ ਇਹ ਸਾਰਾ ਕੁਛ। ਹੁਣ ਪ੍ਰਭ ਸੰਧੂ ਜੀ ਪਾਣੀ ਦੀ ਗੱਲ ਕਰੀਏ ਤੇ ਪਾਣੀ ਹੇਠਾਂ ਨੂੰ ਆਉਂਦਾ, ਹੇਠਾਂ ਆਉਂਦਾ ਭਾਰਤ, ਤੇ ਭਾਰਤ ਵਿੱਚੋਂ ਵੀ ਆਪਾਂ ਗੱਲ ਕਰੀਏ ਬਿਹਾਰ ਦੀ। ਹੁਣ ਬਿਹਾਰ ਦੇ 8 ਜ਼ਿਲ੍ਹੇ ਨੇ ਜਿੱਥੇ ਕੱਲ ਤੋਂ ਹੀ ਇੱਕ ਕਿਸਮ ਦਾ ਕਹਿ ਸਕਦੇ ਹਾਈ ਅਲਰਟ ਹੈ, ਕਿਉਂਕਿ ਉਹ ਸਾਰਾ ਪਾਣੀ ਹੌਲੀ ਹੌਲੀ ਹੇਠਾਂ ਨੂੰ ਆ ਰਿਹਾ, ਖਿਸਕੇ ਹੇਠਾਂ ਨੂੰ ਆ ਰਿਹਾ। ਪਟਨੇ ਤੱਕ ਅਲਰਟ ਹੈ ਬਿਹਾਰ ਦੇ ਵਿੱਚ। ਔਰ ਨੇਪਾਲ ਦੀਆਂ ਮੈਂ ਦੱਸ ਦਵਾਂ ਘਟਨਾਵਾਂ, ਨੇਪਾਲ ਦੇ ਵਿੱਚ ਕਰੀਬ ਕਰੀਬ 200 ਭਾਰਤੀ ਲੋਕ ਇਸ ਵੇਲੇ ਤੱਕ ਲਾਪਤਾ ਆ। ਉਹ ਭਾਰਤੀ ਲੋਕ ਕਿੱਥੇ ਨੇ, ਕਿਹੜੇ ਹਾਲਾਤਾਂ ਚ ਹੈ, ਜੀਵਿਤ ਹੈ ਨਹੀਂ ਜੀਵਿਤ, ਕਿਸੇ ਨੂੰ ਕੁਛ ਨਹੀਂ ਪਤਾ। ਉਹਦੇ ਵਿੱਚੋਂ ਵੱਡਾ ਹਿੱਸਾ ਉਸੀ ਜਿਹੜਾ ਕੈਲਾਸ਼ ਸਰੋਵਰ ਯਾਤਰਾ ਤੇ ਗਿਆ ਆ। ਇਹ ਜਿਹੜਾ ਮੈਂ 200 ਦਾ ਅੰਕੜਾ ਜਾਰੀ ਕੀਤਾ, ਇਹ ਭਾਰਤੀ ਸਰਕਾਰ ਦਾ ਹੈ। ਜਿਹੜੇ ਪਰਿਵਾਰਾਂ ਵਾਲੇ ਪਾਸਿਓਂ ਅਣਅਧਿਕਾਰਤ ਅੰਕੜੇ ਆਏ, ਉਹ ਕਰੀਬ 400 ਹੈ ਕਿ 400 ਭਾਰਤੀ ਲਾਪਤਾ ਆ ਉਹਨਾਂ ਹਾਲਾਤਾਂ ਦੇ ਵਿੱਚ। ਔਰ ਕੁੱਲ ਵਿਦੇਸ਼ੀਆਂ ਦੀ ਗੱਲ ਕਰੀਏ ਤੇ 525, ਤੇ ਨੇਪਾਲ ਗਵਰਨਮੈਂਟ ਨੇ ਕਿਹਾ ਤਾਂ ਕਿ 525 ਵਿਦੇਸ਼ੀ ਲੋਕ ਆ ਜਿਹੜੇ ਇੱਥੇ ਕਿਸੇ ਕਾਰਨ ਆਏ ਸੀ, ਖਾਸ ਕਰਕੇ ਕੈਲਾਸ਼ ਸਰੋਵਰ ਯਾਤਰਾ ਤੇ, ਜਿਹੜੇ ਲਾਪਤਾ ਹੋ ਗਏ ਹੈ। ਤੋਂ ਬਹੁਤ ਵੱਡੇ ਪੱਧਰ ਤੇ ਤਬਾਹੀ ਜਿਹੜੀ ਉੱਥੇ ਮਚੀ ਹੈ, ਬੜਾ ਮਨੁੱਖੀ ਜਾਨੀ ਤੇ ਮਾਲੀ ਨੁਕਸਾਨ ਹੋ ਚੁੱਕਾ ਆ। ਹਾਲਾਂਕਿ ਬਹੁਤ ਸਾਰੇ ਦੇਸ਼ਾਂ ਦੀਆਂ ਸਰਕਾਰਾਂ ਨੇ ਸਮੇਤ ਭਾਰਤ ਜਾਂ ਦੁਨੀਆਂ ਦੇ ਹੋਰ ਮੁਲਕਾਂ ਨੇ ਨੇਪਾਲ ਦੀ ਮਦਦ ਕਰਨੀ ਵੀ ਸ਼ੁਰੂ ਕਰ ਦਿੱਤੀ ਹੈ। ਕਿਸੇ ਨੇ ਕੁਛ ਭੇਜਿਆ, ਕਿਸੇ ਨੇ ਕੁਛ ਭੇਜਿਆ, ਪਰੰਤੂ ਹੁਣ ਜਿੱਡਾ ਵੱਡਾ ਨੁਕਸਾਨ ਹੋ ਗਿਆ, ਇਹਦੀ ਘੰਟਿਆਂ ਚ ਪੂਰਤੀ ਨਹੀਂ ਹੋ ਸਕਦੀ, ਨਾ ਘੰਟਿਆਂ ਚ ਗੱਡੀ ਲੀਹਾਂ ਤੇ ਆ ਸਕਦੀ ਹੈ। ਸੋ ਇਸ ਵੇਲੇ ਜਿਹੜੇ ਹਾਲਾਤ ਹੈ ਨੇਪਾਲ ਦੇ ਇੱਕ ਖੇਤਰ ਤੇ, ਜਿਹਨੂੰ ਆਪਾਂ ਕਹਿ ਸਕਦੇ ਕਿ ਤ੍ਰਿਸ਼ੂਲੀ ਨਦੀ ਦੇ ਨਾਲ ਲੱਗਦਾ ਜਿਹੜਾ ਗਲੇਸ਼ੀਅਰ ਹੈ ਤੇ ਹੇਠਾਂ ਨੂੰ ਜਿੱਥੇ ਜਿੱਥੇ ਉਹ ਆਇਆ ਹੈਗਾ, ਬਹੁਤ ਵੱਡੇ ਪੱਧਰ ਤੇ ਨੇਪਾਲ ਦੇ 3 ਜ਼ਿਲ੍ਹੇ ਜਿਹੜੇ ਹੈਗੇ ਆ, ਬਹੁਤ ਵੱਡੇ ਪੱਧਰ ਤੇ ਉੱਥੇ ਤਬਾਹੀ ਦਾ ਆਲਮ ਆ।
2: ਜੇ ਤੁਸੀਂ ਜਾਣਾ ਹੋਵੇ ਕਿਸੇ ਵੀ ਟੋਰਾਂਟੋ ਆਈਲੈਂਡਸ ਨੂੰ, ਸੈਂਟਰ ਆਈਲੈਂਡ, ਵਾਰਡਸ ਆਈਲੈਂਡ ਜਾਂ ਹੈਨਲਿਨਸ ਪੁਆਇੰਟ, ਤਾਂ ਲੈ ਕੇ ਜਾਓ T.Water ਟੈਕਸੀ। ਫੇਰੀ ਦੀਆਂ 2-3 ਘੰਟੇ ਦੀਆਂ ਲਾਈਨਅਪਸ ਤੋਂ ਬਚੋ ਅਤੇ ਲੈ ਕੇ ਜਾਓ ਆਪਣੀ ਪ੍ਰਾਈਵੇਟ T.Water ਟੈਕਸੀ। T.Water ਟੈਕਸੀ ਦੀ ਡਾਕ ਲੋਕੇਟਡ ਹੈ 1 ਕੁਈਨਸ ਕੀ ਈਸਟ ਤੇ, ਯੰਗ ਅਤੇ ਕੁਈਨਸ ਕੀ ਈਸਟ ਦੇ ਬਿਲਕੁਲ ਕੋਰਨਰ ਤੇ। ਮਾਮੂਲੀ ਜਿਹਾ ਰੇਟ ਅਤੇ ਆਰਾਮ ਨਾਲ ਰਾਜਿਆਂ ਵਾਂਗ ਜਾਓ ਆਪਣੀ ਪ੍ਰਾਈਵੇਟ ਵਾਟਰ ਟੈਕਸੀ ਤੇ। T.Water ਟੈਕਸੀ 6 4 7 3 7 0 8 3 6 8। ਇਹਨਾਂ ਦੀ ਡਾਕ ਤੇ ਪਾਰਕਿੰਗ ਵੀ ਅਵੇਲੇਬਲ ਹੈ, ਉੱਥੋਂ ਤੁਸੀਂ ਆਪਣੀ ਟਿਕਟਸ ਵੀ ਬਾਏ ਕਰ ਸਕਦੇ ਹੋ ਕੈਸ਼ ਜਾਂ ਕ੍ਰੈਡਿਟ ਕਾਰਡ ਦੇ ਨਾਲ। T.Water ਟੈਕਸੀ ਦੀ ਐਪ ਵੀ ਡਾਊਨਲੋਡ ਕਰੋ। T.Water ਟੈਕਸੀ, ਦ ਬੈਸਟ ਵੇ ਟੂ ਗੋ ਟੂ ਸੈਂਟਰ ਆਈਲੈਂਡ।
3: ਫਸਟ ਮੋਗੇ, ਸੈਕਿੰਡ ਮੋਗੇ, ਜਾਂ ਫਿਰ ਹੋਵੇ ਲੋਨ, ਸੋਚੋ ਨਾ ਬਸ, ਬਿਲਕੁਲ ਵੀ ਹੁਣੇ ਮਿਲਾ ਫੋਨ।
4: ਰੁਸ਼ਮੀਤ ਕੌਰ at 647-539-4499।
3: ਅਕਾਲ ਅਕਾਲ ਅਕਾਲ ਮੋਗੇਜੇਸ।
2: ਕਿਸੇ ਨੇ ਵੀ ਅਗਰ ਕਾਰ, ਵੈਨ, SUV ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, SUV ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ 9058285800, 9058285800 ਤੇ ਕਾਲ ਕਰੋ। ਦੀ ਵੈਲਿਊ ਜੇ ਤੁਸੀਂ ਵਧਾਉਣੀ ਹੈ ਜਾਂ ਐਕਸਟਰਾ ਇਨਕਮ ਲਈ ਲੀਗਲ ਬੇਸਮੈਂਟ ਤਿਆਰ ਕਰਵਾਉਣੀ ਹੋਵੇ ਜਾਂ ਆਪਣੇ ਘਰ ਨੂੰ ਨਵੀਂ ਅਤੇ ਖੂਬਸੂਰਤ ਲੁੱਕ ਦੇਣੀ ਹੈ ਤਾਂ ਸੰਪਰਕ ਕਰੋ ਨਾਨਕ ਰੈਨੋਵੇਸ਼ਨ ਦੇ ਨਾਲ। ਲੀਗਲ ਬੇਸਮੈਂਟ, ਬੇਸਮੈਂਟ ਫਿਨਿਸ਼ਿੰਗ, ਕੰਕਰੀਟ ਡਰਾਈਵਵੇ, ਪੈਟੀਓ ਜਾਂ ਕੋਈ ਵੀ ਰੈਨੋਵੇਸ਼ਨ ਦਾ ਕੰਮ, ਨਾਨਕ ਰੈਨੋਵੇਸ਼ਨ। ਐਕਸਪੀਰੀਅੰਸ ਟੀਮ ਸਮੇਂ ਸਿਰ ਕੰਮ ਕਰਦੇ ਨੇ, ਬਹੁਤ ਹੀ ਰੀਜ਼ਨੇਬਲ ਰੇਟ। ਫ੍ਰੀ ਐਸਟੀਮੇਟ ਲਈ ਕੰਟੈਕਟ ਕਰੋ ਨਾਨਕ ਰੈਨੋਵੇਸ਼ਨ 416-902-9293, 416-902-9293। ਨਾਨਕ ਰੈਨੋਵੇਸ਼ਨ ਤੁਹਾਡੇ ਰੈਨੋਵੇਸ਼ਨ ਦੇ ਸੁਪਨਿਆਂ ਨੂੰ ਪੂਰਾ ਕਰਨਗੇ। ਪੰਜਾਬੀ ਲਹਿਰਾ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ। PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ। ਦੁਆਬਾ
0: 905-673-3337, 905-673-3337 ਜੁੜ ਚੁੱਕੇ ਜੀ ਪੰਜਾਬੀ ਲਹਿਰਾਂ ਦੇ ਵਿੱਚ। ਸਾਰੇ ਸਰੋਤਿਆਂ ਦਾ ਇੱਕ ਵਾਰ ਫਿਰ ਸਵਾਗਤ। ਅਗਲੀ ਖਬਰ ਵੱਲ ਚੱਲਦੇ ਹਾਂ ਜੀ। ਰਮੇਸ਼ ਜੀ, ਵੈਸੇ ਤਾਂ ਪੰਜਾਬ ਸਰਕਾਰ ਅਤੇ ਮੁਲਾਜ਼ਮਾਂ ਦੀ, ਚਾਹੇ ਉਹ ਪੰਜਾਬ ਸਰਕਾਰ ਦੇ ਕਿਸੇ ਵੀ ਵਰਗ ਦੇ ਮੁਲਾਜ਼ਮ ਹੋਣ, ਇਹਨਾਂ ਨਾਲ ਬਣੀ ਨਹੀਂ ਸ਼ੁਰੂ ਤੋਂ। ਪੰਜਾਬ ਸਰਕਾਰ ਨੂੰ ਮੁਲਾਜ਼ਮਾਂ ਨੂੰ ਦੇਣ ਵਾਲੀਆਂ ਤਨਖਾਹਾਂ ਵੀ ਖੜਕਦੀਆਂ ਰਹੀਆਂ, ਉਹਨਾਂ ਨੂੰ ਦੇਣ ਵਾਲੀਆਂ ਸੇਵਾਵਾਂ ਵੀ ਖੜਕਦੀਆਂ ਰਹੀਆਂ, ਅਤੇ ਸਮੇਂ ਸਮੇਂ 'ਤੇ ਵੱਡੇ ਵੱਡੇ ਅੰਦੋਲਨ ਹੋਏ, ਹੜਤਾਲਾਂ ਹੋਈਆਂ, ਪਰ ਹੁਣ ਫਿਰ ਪੰਜਾਬ ਸਰਕਾਰ ਅਤੇ ਮੁਲਾਜ਼ਮਾਂ ਵਿਗਾਰ ਖੜਕ ਗਈ ਆ। ਇਹ ਸਾਰੀ ਕੀ ਖਬਰ ਹੈ ਜੀ?
1: ਪ੍ਰਭ ਸੰਧੂ ਜੀ, ਗੱਲ ਇਹ ਆ, ਕਿਸੇ ਵੀ ਸੂਬੇ ਦੇ ਜਾਂ ਕਿਸੇ ਦੇਸ਼ ਦੇ ਜਿਹੜੇ ਕਰਮਚਾਰੀ ਹੁੰਦੇ ਆ, ਜਿਹਨਾਂ ਆਪਾਂ ਮੁਲਾਜ਼ਮ ਆਖਦੇ ਹਾਂ, ਮੁਲਾਜ਼ਮ ਤੋਂ ਭਾਵ ਹੁੰਦਾ ਹੈ ਕਿ ਉਸ ਸੂਬੇ ਦੇ ਕਿਸੇ ਦਫ਼ਤਰ ਦੇ ਵਿੱਚ ਦਰਜਾ 4 ਕਰਮਚਾਰੀ, ਫਿਰ ਦਰਜਾ 3 ਕਰਮਚਾਰੀ, ਫਿਰ ਦਰਜਾ 2 ਤੇ ਦਰਜਾ 1 ਤੱਕ ਦੇ ਵੀ, ਜਿਹਨੂੰ ਅਸੀਂ ਅਫਸਰ ਲੌਬੀ ਵੀ ਆਖ ਦਿੰਦੇ ਹਾਂ, ਹਾਲਾਂਕਿ ਉਹਦੇ ਵਿੱਚ ਜਿਹੜੇ IAS ਲੌਬੀ ਹੁੰਦੀ ਹੈ ਇਹਨੂੰ ਵੱਖਰੀ ਕਰ ਦਿੰਦੇ ਹਾਂ। ਉਹ ਜਿਹੜੇ ਮੁਲਾਜ਼ਮ ਹੁੰਦੇ ਨੇ ਪੀਅਨ ਤੋਂ ਲੈ ਕੇ ਉੱਪਰ ਤੱਕ, ਕਿਸੇ ਵੀ ਦੇਸ਼ ਦੀ ਕਿਸੇ ਸੂਬੇ ਦੀ ਰੀੜ੍ਹ ਦੀ ਹੱਡੀ ਮੰਨੇ ਜਾਂਦੇ, ਅੱਜ ਤੱਕ ਜਿੰਨਾ ਕੁ ਮੈਂ ਪੜ੍ਹਿਆ। ਇਹ ਤੋਂ ਬਿਨਾਂ ਕੋਈ ਸਰਕਾਰ ਨਾ ਤੇ ਚੰਗੇ ਢੰਗ ਦੇ ਨਾਲ ਚੱਲ ਸਕਦੀ ਹੈ, ਨਾ ਕਿਸੇ ਸਮਾਜ ਦਾ ਵਿਕਾਸ ਹੋ ਸਕਦਾ। ਇਹ ਬਹੁਤ ਜ਼ਰੂਰੀ ਹੈ, ਇਹ ਜਿਹੜੀ ਇਕਾਈ ਹੈ ਕਿਤੇ ਵੀ ਮਾਈਨਸ ਨਹੀਂ ਕੀਤਾ ਜਾ ਸਕਦਾ। ਅਸੀਂ ਕਹੀਏ ਜੀ, ਕੋਈ ਕਵੇ ਜੀ ਮੈਂ ਭਾਜਪਾ ਹਾਂ, ਮੈਂ ਕਾਂਗਰਸ ਹਾਂ, ਮੈਂ ਆਮ ਆਦਮੀ ਪਾਰਟੀ ਹਾਂ, ਅਸੀਂ ਕੀ ਕਿਸੇ ਨੂੰ ਟਿੱਚ ਸਮਝਦੇ, ਅਸੀਂ ਤੇ ਆਪੇ ਹੀ ਵਿਕਾਸ ਕਰ ਦੇਣਾ। ਮੈਂ ਸਮਝਦਾ ਕੀ ਗਲਤ ਹੈ। ਹੁਣ ਤਾਜ਼ਾ ਹਾਲਾਤ ਕੀ ਪੰਜਾਬ ਦੇ? ਦੇਖੋ, ਮੁਲਾਜ਼ਮਾਂ ਦੇ ਨਾਲ ਸਰਕਾਰਾਂ ਦਾ ਕਿਤੇ ਨਾ ਕਿਤੇ ਮਨ ਮੁਟਾਉ ਹੋਣਾ, ਵਿਰੋਧ ਹੋਣਾ ਸੁਭਾਵਿਕ ਹੈ। ਮੁਲਾਜ਼ਮ ਕਹਿੰਦੇ ਜੀ ਸਾਨੂੰ ਆਹ ਕੁਛ ਚਾਹੀਦਾ, ਆਹ ਵਿੱਤੀ ਲਾਭ ਚਾਹੀਦੇ, ਆਹ ਛੁੱਟੀ ਚਾਹੀਦੀ ਹੈ, ਆਹ ਸਾਨੂੰ ਸਟੇਸ਼ਨਰੀ ਦੇ ਲਈ ਖਰਚ ਚਾਹੀਦਾ, ਸਾਨੂੰ ਮੋਬਾਈਲ ਪੱਤਾ ਚਾਹੀਦਾ, ਸਾਨੂੰ ਗੱਡੀ ਲਈ ਪੱਤਾ ਚਾਹੀਦਾ, ਭਾਈ ਸਾਨੂੰ ਫੀਲਡ ਵਿੱਚ ਜਾਣਾ ਪੈਂਦਾ। ਜਿੱਦਾਂ ਜਿੱਦਾਂ ਦਾ ਵੀ ਫਰਕ ਹੈ, ਮੁਲਾਜ਼ਮਾਂ ਦੀਆਂ ਮੰਗਾਂ ਹਮੇਸ਼ਾ ਸਰਕਾਰ ਤੋਂ ਚੱਲਦੀਆਂ ਰਹਿੰਦੀਆਂ। ਔਰ ਇਹ ਕੋਈ ਪ੍ਰਭ ਸੰਧੂ ਜੀ ਕੋਈ ਇਹ ਨਹੀਂ ਕਿ ਅਪਰਾਧ ਹੈ, ਕਿਸੇ ਵੀ ਸੰਸਥਾ ਨੇ, ਕਿਸੇ ਵੀ ਅਦਾਰੇ ਨੇ, ਕਿਸੇ ਵੀ ਡਿਪਾਰਟਮੈਂਟ ਦੇ ਕਰਮਚਾਰੀ ਨੇ ਆਪਣੇ ਉੱਪਰਲਿਆਂ ਤੋਂ ਹੀ ਮੰਗਣਾ ਹੁੰਦਾ ਹੈ। ਉਹਨਾਂ ਨੇ ਕੋਈ ਆਪਣਾ ਘਰ ਜਾਂ ਜ਼ਮੀਨ ਵੇਚ ਕੇ ਨਹੀਂ ਦਫ਼ਤਰ ਚਲਾਉਣਾ, ਸਰਕਾਰ ਤੋਂ ਹੀ ਮੰਗਾਂ ਦੀ ਪੂਰਤੀ ਹੁੰਦੀ ਹੈ। ਔਰ ਸਰਕਾਰਾਂ ਦਿੰਦੀਆਂ ਵੀ ਰਹੀਆਂ, ਸਰਕਾਰਾਂ ਰੋਕਦੀਆਂ ਵੀ ਰਹੀਆਂ, ਕਦੇ ਸਰਕਾਰਾਂ ਨੇ ਦੇ ਦਿੱਤਾ, ਕਦੇ ਰੋਕ ਦਿੱਤਾ। ਇਹ ਪਿਛਲੇ ਕਹਿ ਲਈਏ ਕਿ ਲੰਬਾ ਇਤਿਹਾਸਕ ਹੈ ਸਾਰੇ ਦਾ। ਪਰੰਤੂ ਆਹ ਪ੍ਰਭ ਸੰਧੂ ਜੀ ਜਿਹੜਾ ਇਸ ਵੇਲੇ ਸਮਾਂ ਪੰਜਾਬ 'ਚ ਚੱਲਿਆ ਹੈ, ਬੜਾ ਹੈਰਾਨੀਜਨਕ ਹੈ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੂੰ ਪਤਾ ਨਹੀਂ ਮਨ ਵਿੱਚ ਕਿਹੜੀ ਗੱਲ ਆ ਕਿ ਉਹ ਇੰਝ ਸਮਝਦੀ ਕਿ ਜਿਹੜੇ ਮੁਲਾਜ਼ਮ ਹੈ ਇਹ ਤੇ ਸਾਡੇ ਤੇ ਬੋਝ ਹੈ, ਮੁਲਾਜ਼ਮ ਤੇ ਤਨਖਾਹਾਂ ਹੀ ਬਹੁਤ ਲਈ ਜਾਂਦੇ ਆ, ਮੁਲਾਜ਼ਮਾਂ ਦਾ ਸਾਨੂੰ ਫਾਇਦਾ ਕੀ ਹੈ। ਇੰਝ ਲੱਗਦਾ ਕਿ ਜਿਵੇਂ ਉਹ ਮੁਲਾਜ਼ਮਾਂ ਨੂੰ ਕਹਿੰਦੇ ਕਿ ਬਸ ਤੁਸੀਂ ਪਿੱਛੇ ਹਟ ਜਾਓ, ਅਸੀਂ ਤੁਹਾਨੂੰ ਸਮਝਦੇ ਕੀ ਹੈ। ਪਹਿਲੀ ਵਾਰ ਇੰਝ ਅਸੀਂ ਵੇਖਿਆ, ਇੱਡੇ ਵੱਡੇ ਪੱਧਰ ਤੇ ਕਦੇ ਕਿਸੇ ਸਰਕਾਰ ਨੇ ਮੁਲਾਜ਼ਮਾਂ ਦਾ ਵਿਰੋਧ ਨਹੀਂ ਕੀਤਾ ਸੀ। ਹੁਣ ਮੈਂ ਪੰਜਾਬ ਦੀ ਸਰਕਾਰ ਦੀ ਤੁਸੀਂ ਮੈਂ ਗੱਲ ਕਰਾਂ, ਦੇਖੋ ਭਗਵੰਤ ਮਾਨ ਸਰਕਾਰ ਨੇ ਆਪਣੇ ਵੋਟਾਂ ਦੇ ਅੰਕੜੇ ਵਿਗਿਆਨ ਨੂੰ ਫਿੱਟ ਕਰਨ ਦੇ ਲਈ, ਭਾਵ ਕਿ 2027 ਦੀਆਂ ਚੋਣਾਂ ਜਿੱਤਣ ਲਈ ਬਹੁਤ ਸਾਰੀਆਂ ਸਕੀਮਾਂ ਲਾਂਚ ਕਰ ਦਿੱਤੀਆਂ। ਬਿਜਲੀ ਦੇ ਬਿੱਲ ਫ੍ਰੀ ਹੈ, ਲੋਕ ਖੁਸ਼ ਹੋਏ, ਇਸ ਵਿੱਚ ਕੋਈ ਸ਼ੱਕ ਨਹੀਂ। ਔਰਤਾਂ ਨੂੰ ਪੈਸੇ ਦਿੱਤੇ, ਇਸ ਵਿੱਚ ਕੋਈ ਸ਼ੱਕ ਨਹੀਂ ਕਿ ਔਰਤਾਂ ਖੁਸ਼ ਹੋਈਆਂ ਨੇ। 10-10 ਲੱਖ ਦੇ ਕਾਰਡ ਬਹੁਤਿਆਂ ਦੇ ਹੱਥਾਂ 'ਚ ਆ ਗਏ ਹੈ, ਕਈਆਂ ਨੇ ਲਾਭ ਵੀ ਲਿਆ, ਲੋਕ ਖੁਸ਼ ਹੋਏ, ਇਸ ਵਿੱਚ ਕੋਈ ਸ਼ੱਕ ਨਹੀਂ। ਪਰੰਤੂ ਇਹ ਸਮਝ ਤੋਂ ਬਾਹਰ ਹੈ ਕਿ ਜਿਹੜੀ ਦਿੱਲੀ ਦਾ ਇਹਨਾਂ ਦਾ ਢਾਂਚਾ ਜਿਹੜਾ ਇਹਨਾਂ ਨੂੰ ਉੱਪਰ ਰਾਜ ਕਰਦਾ, ਉਹਨਾਂ ਦੇ ਅੰਕੜੇ ਵਿਗਿਆਨ 'ਚ ਆਹ ਪਤਾ ਨਹੀਂ ਕਿੱਥੋਂ ਆ ਗਿਆ ਕਿ ਭਾਈ ਬਾਕੀ ਸਾਰੇ ਖੁਸ਼ ਕਰ ਦਿਓ, ਮੁਲਾਜ਼ਮਾਂ ਨੂੰ ਖੂੰਚੇ ਲਾ ਦਿਓ। ਪ੍ਰਭ ਸੰਧੂ ਜੀ, ਤਾਜ਼ਾ ਹਾਲਾਤ ਇਹ ਹੈ, ਮੁਲਾਜ਼ਮਾਂ ਦਾ ਜਿਹੜਾ 100% ਮੇਰਾ ਜੋ ਅੱਜ ਤੱਕ ਦਾ ਪੜ੍ਹਿਆ ਲਿਖਿਆ ਵਿਚਾਰਿਆ ਆ, ਮੁਲਾਜ਼ਮ ਜਾਂ ਪੈਨਸ਼ਨਰਾਂ ਦਾ ਮਹਿੰਗਾਈ ਭੱਤਾ ਹੱਕ ਹੁੰਦਾ ਹੈ। ਮਹਿੰਗਾਈ ਭੱਤੇ ਦੀ ਇੱਕ ਪਰਿਭਾਸ਼ਾ ਆ ਕਿ ਜਿੰਨਾ ਵੀ ਮਹਿੰਗਾਈ ਵੱਧਦੀ ਹੈ ਉਹਦੇ ਮੁਤਾਬਕ ਮੁਲਾਜ਼ਮ ਦੀ ਤਨਖਾਹ ਵਧਣੀ ਚਾਹੀਦੀ ਹੈ। ਇਹ ਕੁੱਲ ਦੁਨੀਆਂ ਦਾ ਕਾਨੂੰਨ ਹੈ, ਕੋਈ ਇਕੱਲਾ ਪੰਜਾਬ ਜਾਂ ਭਾਰਤ ਦਾ ਨਹੀਂ ਹੈ। ਪਰੰਤੂ ਪੰਜਾਬ 'ਚ ਅਸੀਂ ਬੀਤੇ ਸਮੇਂ ਤੋਂ ਕੀ ਦੇਖ ਰਹੇ ਕਿ ਆਮ ਆਦਮੀ ਪਾਰਟੀ ਨੇ ਮਹਿੰਗਾਈ ਭੱਤਾ ਹੀ ਰੋਕ ਦਿੱਤਾ। ਪਹਿਲਾਂ ਮੁਲਾਜ਼ਮਾਂ ਨੂੰ ਲੱਗਿਆ ਕਿ ਚਲੋ ਸ਼ਾਇਦ ਵਿੱਤੀ ਤੌਰ ਤੇ ਔਖੇ ਹਾਲਾਤ ਹੈ, ਰੋਕੇ ਦੇ ਦੇਣਗੇ, ਚਲੋ ਹੋਰ ਰੋਕੇ ਦੇ ਦੇਣਗੇ। ਉਹ ਅਸਲ ਵਿੱਚ ਫਿਰ ਜਦੋਂ ਰੁਕ ਰੁਕਣ ਤੋਂ ਬਾਅਦ ਗੱਲ ਸਾਹਮਣੇ ਆਈ ਤੇ ਪਤਾ ਇਹ ਲੱਗਾ ਕਿ ਭਗਵੰਤ ਮਾਨ ਸਰਕਾਰ ਤੇ ਮੁੱਕਰੀ ਚੁੱਕੀ ਹੈ। ਮੁਲਾਜ਼ਮ ਹਾਈਕੋਰਟ ਗਏ, ਪੰਜਾਬ ਦੀ ਸਰਕਾਰ ਉਹਨਾਂ ਦੇ ਖਿਲਾਫ਼ ਚਲੇ ਗਈ, ਕਹਿੰਦੀ ਜੀ ਇਹ ਤੇ ਮਾੜੇ ਬੰਦੇ ਆ, ਇਹ ਤੇ ਪਹਿਲਾਂ ਹੀ ਤਨਖਾਹ ਬਹੁਤ ਲੈਂਦੇ, ਇਹਨਾਂ ਨੂੰ ਕਾਹਦਾ ਮਹਿੰਗਾਈ ਭੱਤੇ ਦੀ ਕਿਸ਼ਤ। ਹਾਲਾਂਕਿ ਉੱਥੇ ਹਾਈਕੋਰਟ ਨੇ ਪੰਜਾਬ ਸਰਕਾਰ ਦੀ ਖੂਬ ਝਾੜ ਝੰਬ ਕਰਕੇ ਮੁਲਾਜ਼ਮਾਂ ਦੇ ਹੱਕ ਵਿੱਚ ਫੈਸਲਾ ਸੁਣਾ ਦਿੱਤਾ ਹੋਇਆ ਹੈ। ਹੁਣ ਅੱਜ 27 ਤਰੀਕ ਪੰਜਾਬ ਦੇ ਤਮਾਮ ਮੁਲਾਜ਼ਮਾਂ ਨੇ ਇੱਕ ਢੰਗ ਦੀ ਹੜਤਾਲ ਦਾ ਐਲਾਨ ਕੀਤਾ ਸੀ। ਇੱਕ ਢੰਗ ਸ਼ਬਦ ਮੈਂ ਤਾਂ ਵਰਤਿਆ, ਬਹੁਤ ਸਾਰੇ ਵਿਭਾਗੀ ਕਰਮਚਾਰੀਆਂ ਨੇ ਹੜਤਾਲ ਭਰੀ ਹੈ, ਬਹੁਤ ਸਾਰਿਆਂ ਨੇ ਛੁੱਟੀ ਲਈ ਹੈ। ਸਮੂਹਿਕ ਛੁੱਟੀ ਲੈ ਕੇ ਅੱਜ ਤਹਿਸੀਲ ਪੱਧਰ ਤੇ ਪ੍ਰਭ ਸੰਧੂ ਜੀ ਪੂਰੇ ਪੰਜਾਬ ਦੇ ਵਿੱਚ ਮੁਜ਼ਾਹਰੇ ਹੋਏ ਹੈ। ਬਹੁਤ ਸਾਰੀਆਂ ਰਿਪੋਰਟਾਂ, ਬਹੁਤ ਸਾਰੀਆਂ ਤਸਵੀਰਾਂ, ਬਹੁਤ ਸਾਰੀਆਂ ਵੀਡੀਓ ਮੈਂ ਆਪ ਵੇਖੀਆਂ, ਔਰ ਉਹਦੇ ਵਿੱਚ ਜਿੱਡੇ ਵੱਡੇ ਪੱਧਰ ਤੇ ਮੁਲਾਜ਼ਮਾਂ ਦਾ ਗੁੱਸਾ ਅਸੀਂ ਵੇਖਿਆ ਕਿ ਸਰਕਾਰੀ ਹਸਪਤਾਲਾਂ ਦਾ ਡਾਕਟਰੀ ਸਟਾਫ, ਕੀ ਮੁਹੱਲਾ ਕਲੀਨਿਕਾਂ ਦਾ ਸਟਾਫ, ਕੀ ਵੱਡੇ ਹਸਪਤਾਲ, ਕੀ ਛੋਟੇ ਹਸਪਤਾਲ, ਕੀ सेक्रेटरीएट की मिनी सेक्रेटरीएट की डीसी दफ्तर की तहसीलां की स्कूल की कॉलेज पंजाब का समुचा सरकारी कर्मचारी अज समूहिक छुट्टी ते लैके सड़कां दे उपर सीगा वड्डे पद्धर ते मजारे कीते आ सरकार दी रज के उत्थे जिहड़ी ਕਹਿੰਦੀ ਇਹ ਬਤਖੋਈ ਕੀਤੀ ਆ ਮਹਾਰਾਜਪਾ ਨੇ ਆਪਣੀਆਂ ਤਕਰੀਰਾਂ ਦੇ ਵਿੱਚ ਆਪਣੇ ਭਾਸ਼ਣ ਚ ਹੁਣ ਦੂਜਾ ਜਿਹੜਾ ਤੁਸੀਂ ਜ਼ਿਕਰ ਕੀਤਾ ਖੜਕ ਗਈ ਦੇਖੋ ਲੱਗਦਾ ਤੇ ਇੰਝ ਹੁੰਦਾ ਕਿ ਮੁਲਾਜ਼ਮ ਹੜਤਾਲ ਕਰਨਗੇ ਮੁਲਾਜ਼ਮ ਰੌਲਾ ਪਾਉਣਗੇ ਸਰਕਾਰ ਸੁਣੇਗੀ ਅੱਜ ਮੀਟਿੰਗ ਸੀਗੀ ਭਗਵੰਤ ਮਾਨ ਦੇ ਨਾਲ ਮੁਲਾਜ਼ਮ ਆਗੂਆਂ ਦੀ ਉਹ ਮੀਟਿੰਗ ਚੰਡੀਗੜ੍ਹ ਤੋਂ ਇਹਨਾਂ ਨੇ ਜਲੰਧਰ ਸ਼ਿਫਟ ਕੀਤੀ ਸੀ ਜਲੰਧਰ ਮੁਲਾਜ਼ਮ ਪਹੁੰਚ ਗਏ ਆਗੂ ਪਹੁੰਚ ਗਏ ਭਾਈ ਮੀਟਿੰਗ ਹੋਣੀ ਹੈ ਮੀਟਿੰਗ ਤੋਂ ਥੋੜਾ ਸਮਾਂ ਪਹਿਲਾਂ ਭਾਰਤੀ ਸਮੇਂ ਦੀ ਦੁਪਹਿਰ ਇੱਕ ਟਵੀਟ ਆ ਜਾਂਦਾ ਮੁੱਖ ਮੰਤਰੀ ਪੰਜਾਬ ਦਾ ਭਾਈ ਮੁਲਾਜ਼ਮ ਸਾਡੇ ਪਰਿਵਾਰ ਦਾ ਹਿੱਸਾ ਹੈ ਠੀਕ ਹੈ ਮੁਲਾਜ਼ਮਾਂ ਦੀ ਅਸੀਂ ਗੱਲ ਵੀ ਸੁਣਨੇ ਨੂੰ ਤਿਆਰ ਹਾਂ ਪਰੰਤੂ ਹੜਤਾਲ ਤੇ ਗੱਲਬਾਤ ਇਕੱਠੀਆਂ ਨਹੀਂ ਚੱਲ ਸਕਦੀਆਂ ਭਾਰਤੀ ਜਿਹਨੂੰ ਅਸੀਂ ਪੰਜਾਬੀ ਚ ਕਹਿੰਦੇ ਦੋ ਟੁੱਕ ਜਵਾਬ ਦੇ ਤਾ ਪੰਜਾਬ ਦੇ ਮੁੱਖ ਮੰਤਰੀ ਨੇ ਮੀਟਿੰਗ ਤੇ ਸੱਦ ਕੇ ਸਾਫ਼ ਮਨਾ ਹੋ ਗਿਆ ਹੁਣ ਸਵਾਲ ਇੱਥੇ ਖੜਾ ਹੁੰਦਾ ਕਿ ਇਹ ਜਿਹੜੀ ਹੜਤਾਲ ਹੈ ਆਪ ਸੰਧੂ ਜੀ ਉਦਣ ਮੁਲਾਜ਼ਮਾਂ ਨੇ ਐਲਾਨ ਕੀਤੀ ਸੀ ਜਦੋਂ ਮੀਟਿੰਗ ਦਾ ਸੱਦਾ ਪੰਜਾਬ ਦੇ ਮੁੱਖ ਮੰਤਰੀ ਨੇ ਦਿੱਤਾ ਸੀਗਾ ਇਹ ਬੜਾ ਇੱਕ ਮਹੱਤਵਪੂਰਨ ਪੱਖ ਹੈ ਸਾਰੇ ਘਟਨਾਕ੍ਰਮ ਦਾ 7 ਤਰੀਕ ਨੂੰ ਇਸੇ ਮਹੀਨੇ ਦੀ 7 ਤਰੀਕ ਨੂੰ ਚੰਡੀਗੜ੍ਹ ਦੇ ਵਿੱਚ ਮਹਾਰੈਲੀ ਹੁੰਦੀ ਹੈ ਉੱਥੇ ਮੁਲਾਜ਼ਮ 27 ਤਰੀਕ ਬੰਦ ਦਾ ਸੱਦਾ ਦਿੰਦੇ ਆ ਭਾਰਤੀ ਸਾਰੇ ਅਦਾਰੇ ਬੰਦ ਸਰਕਾਰੀ ਉੱਧਰ ਪੰਜਾਬ ਦਾ ਮੁੱਖ ਮੰਤਰੀ 27 ਤਰੀਕ ਮੀਟਿੰਗ ਦਾ ਟਾਈਮ ਦਿੰਦਾ ਹੈ ਉਹ ਅੱਜ 27 ਤਰੀਕ ਆਈ ਤੇ ਅੱਜ ਕਹਿੰਦਾ ਹੜਤਾਲ ਹੈ ਹੁਣ ਜੇ ਹੜਤਾਲ ਸੀ ਤੇ ਭਾਈ ਤੁਸੀਂ ਕੱਲ ਕਹਿੰਦੇ ਕਿ ਆਪਣੀ ਹੜਤਾਲ ਖਤਮ ਕਰੋ ਅਸੀਂ ਮੀਟਿੰਗ ਕਰਨੀ ਹੈ ਜਾਂ ਤੁਸੀਂ ਮੀਟਿੰਗ ਇੱਕ ਦਿਨ ਪਹਿਲਾਂ ਕਰ ਲੈਂਦੇ ਮਸਲਾ ਹੀ ਨਿਬੜ ਜਾਂਦਾ ਸੋ ਕਹਿਣ ਤੋਂ ਭਾਵ ਹੈ ਕਿ ਪੰਜਾਬ ਸਰਕਾਰ ਪੂਰੀ ਅੜੀ ਦੇ ਵਿੱਚ ਹੈ ਹਾਲਾਂਕਿ ਹੁਣ ਭਵਿੱਖ ਵਿੱਚ ਬਣਦਾ ਕੀ ਹੈ ਆ ਵੀ ਮੈਂ ਦੇਖ ਰਿਹਾ ਕਿ ਇੱਕ ਚਿੱਠੀ ਮੇਰੇ ਕੋਲ ਸਰਕਾਰੀ ਉੜਦੀ ਪਹੁੰਚੀ ਹੈ ਜਿਹੜੀ ਪਰਸੋਨਲ ਡਿਪਾਰਟਮੈਂਟ ਸੈਕਟਰੀਏਟ ਚੰਡੀਗੜ੍ਹ ਤੋਂ ਜਾਰੀ ਹੋਈ ਹੈ ਉਹਦੇ ਵਿੱਚ ਉਹ ਚਿੱਠੀ ਦੇ ਵਿੱਚ ਉਹਨਾਂ ਨੇ ਕਹਿ ਦਿੱਤਾ ਕਿ ਭਾਈ ਜਿਹੜੇ ਮੁਲਾਜ਼ਮ ਐਬਸੈਂਟ ਹੋਏ ਅੱਜ ਅਸੀਂ ਉਹਨਾਂ ਦੇ ਖਿਲਾਫ਼ ਕਾਰਵਾਈ ਕਰਾਂਗੇ ਸੰਨ 1978 ਵਿੱਚ ਵੀ ਇਸ ਤਰ੍ਹਾਂ ਦਾ ਭਾਣਾ ਵਾਪਰਿਆ ਸੀ ਜਦੋਂ ਮੁਲਾਜ਼ਮਾਂ ਨੇ ਹੜਤਾਲ ਕੀਤੀ ਸੀ ਸੋ ਵੇਖਦੇ ਹਾਂ ਬਣਦਾ ਕੀ ਹੈ ਇਸ ਵੇਲੇ ਮੁਲਾਜ਼ਮ ਵੱਡੇ ਪੱਧਰ ਤੇ ਗੁੱਸੇ ਵਿੱਚ ਹੈ ਮੁਲਾਜ਼ਮਾਂ ਦਾ ਗੁੱਸਾ ਪੰਜਾਬ ਸਰਕਾਰ ਪ੍ਰਤੀ ਹੈ ਗੁੱਸਾ ਅੱਜ ਹੋਰ ਵੱਧ ਗਿਆ ਕਿਉਂਕਿ ਪੰਜਾਬ ਦੀ ਸਰਕਾਰ ਮੀਟਿੰਗ ਦੇ ਕੇ ਮੁੱਕਰ ਗਈ ਔਰ ਐਨ ਮੌਕੇ ਤੇ ਮੁੱਕਰੀ ਹੈ ਹੜਤਾਲ ਮੁਲਾਜ਼ਮਾਂ ਦੀ ਲਗਭਗ ਮੈਂ ਕਹਿ ਸਕਦਾ ਸਫਲ ਰਹੀ ਹੈ ਮੁਲਾਜ਼ਮਾਂ ਨੇ ਵੱਡੇ ਪੱਧਰ ਤੇ ਛੁੱਟੀਆਂ ਲਈਆਂ ਦੂਜੇ ਪਾਸੇ ਭਗਵੰਤ ਮਾਨ ਨੇ ਦੋ ਟੁੱਕ ਜਵਾਬ ਦੇ ਦਿੱਤਾ ਕਿ ਭਾਈ ਹੜਤਾਲ ਤੇ ਮੀਟਿੰਗ ਮੈਂ ਇਕੱਠਿਆਂ ਨਹੀਂ ਕਰਨੀ ਹੁਣ ਵੇਖਦੇ ਗੱਲ ਕਿੱਥੇ ਚੜੀ ਜਾ ਕੇ ਰੁਕਦੀ ਹੈ ਚਿੱਠੀਆਂ ਵੀ ਸਰਕਾਰ ਨੇ ਇੱਕ ਕਿਸਮ ਦੀਆਂ ਧਮਕੀ ਭਰਪੂਰ ਉਹਨਾਂ ਲੋਕਾਂ ਨੂੰ ਉਹਨਾਂ ਮੁਲਾਜ਼ਮਾਂ ਲਈ ਜਾਰੀ ਕਰ ਦਿੱਤੀਆਂ ਜਿਹਨਾਂ ਨੇ ਅੱਜ ਛੁੱਟੀ ਲਈ ਸੀ ਹੁਣ ਗੱਲ ਕਿੱਥੇ ਕੁ ਜਾ ਕੇ ਮੁੱਕਦੀ ਹੈ ਕਿੱਥੇ ਕੁ ਰੁਕਦੀ ਹੈ ਇਹ ਹੁਣ 1-2 ਦਿਨਾਂ ਚ ਪਤਾ ਲੱਗੇਗਾ
0: ਸੋ ਬਿਲਕੁਲ ਜੀ ਹਰਵੀਨ ਮਾਵੀ ਜੀ ਹੁਣਾਂ ਦਾ ਸੁਨੇਹਾ ਤੁਹਾਨੂੰ ਦਈਏ ਹੋਮ ਤੇ ਆਟੋ ਇੰਸ਼ੋਰੈਂਸ ਦੇ ਵਿੱਚ 12 ਸਾਲਾਂ ਦਾ ਤਜਰਬਾ ਹੈ ਇਹਨਾਂ ਕੋਲ ਮਲਟੀ ਡਿਸਕਾਊਂਟ ਤੇ ਬੰਡਲ ਡਿਸਕਾਊਂਟ ਆਏ ਹੋਏ ਨੇ ਤੁਸੀਂ ਆਪਣੇ ਆਟੋ ਤੇ ਹੋਮ ਇੰਸ਼ੋਰੈਂਸ ਵਿੱਚ ਭਾਰੀ ਬੱਚਤ ਕਰਨਾ ਚਾਹੁੰਦੇ ਹੋ ਨਾ ਬਹੁਤ ਸਾਰੇ ਪਰਿਵਾਰਾਂ ਨੇ ਬੱਚਤ ਕਰ ਲਈ ਆ ਅਤੇ ਤੁਹਾਡੀ ਰੀਨਿਊਲ ਆਉਣ ਵਾਲੀ ਆ ਜਾਂ ਤੁਸੀਂ ਘਰ ਦੇ ਵਿੱਚ 2-3-4 ਗੱਡੀਆਂ ਡਰਾਈਵ ਵਿੱਚ ਖੜੀਆਂ ਅਤੇ ਤੁਹਾਨੂੰ ਬਹੁਤ ਵਧੀਆ ਡਿਸਕਾਊਂਟ ਮਿਲ ਸਕਦਾ ਹਰਵੀਨ ਮਾਵੀ ਜੀ ਉਹਨਾਂ ਨੂੰ ਤੁਸੀਂ ਕਾਲ ਕਰਨੀ ਆ ਹਿੰਦੀ ਪੰਜਾਬੀ ਉਰਦੂ ਇੰਗਲਿਸ਼ ਦੇ ਵਿੱਚ ਸਰਵ ਕਰਦੇ ਨੇ 647-09076 647-287-0976 ਹਰਵੀਨ ਮਾਵੀ ਜੀ ਉਹਨਾਂ ਨਾਲ ਤੁਸੀਂ ਗੱਲਬਾਤ ਕਰ ਲੈਣੀ ਹੈ ਨਾਲ ਦੀ ਨਾਲ ਤੁਹਾਨੂੰ ਬ੍ਰੈਂਪਟਨ ਕ੍ਰੈਮਟੋਰੀਅਮ ਦਾ ਮੈਸੇਜ ਦੇਈਏ ਕ੍ਰਿਮੀਨੇਸ਼ਨ ਅਤੇ ਫਿਊਨਰਲ ਦੀਆਂ ਸੇਵਾਵਾਂ ਦਿੰਦੇ ਨੇ ਆਪਣੇ ਫਿਊਨਰਲ ਦੀ ਪ੍ਰੀ ਪਲਾਨਿੰਗ ਦੇ ਲਈ ਬ੍ਰੈਂਪਟਨ ਕ੍ਰੈਮਟੋਰੀਅਮ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ 905-458-2222 ਬ੍ਰੈਂਪਟਨ ਕ੍ਰੈਮਟੋਰੀਅਮ ਅਗਲੀ ਖਬਰ ਵੱਲ ਚੱਲਦੇ ਹਾਂ ਜੀ ਦਲਿਤ ਸਮਾਜ ਦੇ ਦੋ ਧੱਕੜ ਚਮਕੌਰ ਸਾਹਿਬ ਸੀਟ ਤੋਂ ਹੁਣ ਆਹਮੋ ਸਾਹਮਣੇ ਹੋਣਗੇ ਇਹ ਤੱਕੜ ਨੇਤਾ ਜਾਂ ਆਗੂ ਕਿਹੜੀ ਪਾਰਟੀ ਦੇ ਆ ਦਲਿਤ ਸਮਾਜ ਵਿੱਚੋਂ ਹੀ ਆਏ ਆ ਜਾਂ ਕਿਸੇ ਹੋਰ ਪਾਰਟੀ ਦੇ ਵਿੱਚੋਂ ਜਿਵੇਂ ਅੱਜ ਕੱਲ੍ਹ ਆਪਾਂ ਗੱਲਾਂ ਕਰਦੇ ਹਾਂ ਕਿ ਇੱਧਰੋਂ ਉੱਧਰੋਂ ਪਲਟਬਾਜ਼ੀਆਂ ਮਾਰਨੀਆਂ ਇਹ ਸਾਰੀ ਖਬਰ ਕੀ ਹੈ ਜੀ
1: ਉਮੇ ਤੇ ਪ੍ਰਭ ਸੰਧੂ ਜੀ ਜਿਹੜੇ ਲੋਕ ਇੱਕ ਵੱਡੇ ਪੱਧਰ ਤੇ ਪਹੁੰਚ ਜਾਣ ਉਹ ਦਲਿਤ ਦੁਲਿਤ ਨਾਂ ਦੇ ਹੀ ਹੁੰਦੇ ਆ ਦਲਿਤ ਦੁਲਿਤ ਹੁੰਦੇ ਨਹੀਂ ਹੈ ਸੱਚੀ ਗੱਲ ਇਹ ਹੈ
0: ਜੀ
1: ਪਰੰਤੂ ਫਿਰ ਵੀ ਭਾਈ ਅਗਲਿਆਂ ਨੇ ਸਿਆਸੀ ਲਾਹਾ ਲੈਣਾ ਹੁੰਦਾ ਤੇ ਉਹ ਸਿਆਸੀ ਲਾਹਾ ਲੈਣ ਲਈ ਬਥੇਰੇ ਦਾ ਪੇਪਰ ਜਿੱਦਾਂ ਕਹਿ ਲਈਏ ਕਿ ਦਾ ਪੈਂਤੜੇ ਵਰਤਣੇ ਆ ਬੜੇ ਢੰਗ ਦੇ ਪਾਪੜ ਵੇਲਦੇ ਆ ਹੁਣ ਤੁਸੀਂ ਚਮਕੌਰ ਸਾਹਿਬ ਅਸੈਂਬਲੀ ਦਾ ਜ਼ਿਕਰ ਕੀਤਾ ਚਮਕੌਰ ਸਾਹਿਬ ਅਸੈਂਬਲੀ ਤੋਂ ਇੱਕ ਤੇ ਪਹਿਲਾਂ ਹੀ ਧੱਕੜ ਉੱਥੇ ਬੈਠਾ ਜਿਹੜਾ ਕਹਿੰਦਾ ਕਿ ਭਾਈ ਮੈਂ ਹੀ ਦਲਿਤਾਂ ਦਾ ਮਸੀਹਾ ਆ, ਮੇਰੇ ਤੋਂ ਬਿਨਾਂ ਕੋਈ ਪੰਜਾਬ ਦੇ ਵਿੱਚ ਦਲਿਤਾਂ ਦਾ ਭਲਾ ਨਹੀਂ ਕਰ ਸਕਦਾ, ਉਹ ਚਰਨਜੀਤ ਸਿੰਘ ਚੰਨੀ ਹੈ ਜਿਹੜੇ ਸਾਬਕਾ ਮੁੱਖ ਮੰਤਰੀ ਵੀ ਰਹੇ ਹੈ। ਹਾਲਾਂਕਿ 2022 ਜਦੋਂ ਪੰਜਾਬ ਦੇ ਵਿੱਚ ਇੱਕ ਹਵਾ ਝਾੜੂ ਦੀ ਵਗੀ ਤੇ ਉਸ ਝਾੜੂ ਦੀ ਹਵਾ

0: ਅਸੈਂਬਲੀ ਭਾਰਤੀ ਵਿਧਾਨ ਸਭਾ ਦੀ ਚੋਣ ਲੜਨੀ ਪਏਗੀ। ਹੁਣ ਵਿਧਾਨ ਸਭਾ ਦੀ ਚੋਣ ਉਸ ਸਮਾਂ ਤੇ ਹੈ ਨੀ ਜਦੋਂ ਪਾਰਟੀ ਨੇ ਦੋ ਥਾਵਾਂ ਤੋਂ ਟਿਕਟ ਦੇ ਦਿੱਤੀ ਸੀ। ਮੈਨੂੰ ਲੱਗਦਾ ਕਿ ਚਮਕੌਰ ਸਾਹਿਬ ਤੋਂ ਹੀ ਉਹਨਾਂ ਨੇ ਚੋਣ ਲੜਨੀ ਹੈ, ਚਮਕੌਰ ਸਾਹਿਬ ਤੋਂ ਹੀ ਪਾਰਟੀ ਉਹਨਾਂ ਨੂੰ ਟਿਕਟ ਦੇਵੇਗੀ। ਹੁਣ ਉਸ ਚਮਕੌਰ ਸਾਹਿਬ ਤੇ ਇੱਕ ਤੇ ਭਾਈ ਇਹ ਕਾਂਗਰਸ ਵਾਲਾ ਹੋ ਗਿਆ, ਦਲਿਤਾਂ ਦਾ ਮਸੀਹਾ ਜਿਹੜਾ ਕਹਿੰਦਾ ਮੈਂ, ਦੂਜੇ ਪਾਸੇ ਪ੍ਰਭ ਸੰਧੂ ਜੀ ਅੱਜ ਇੱਕ ਹੋਰ ਐਂਟਰੀ ਹੋ ਗਈ ਹੈ। ਉਹ ਐਂਟਰੀ ਹੋਈ ਹੈ ਜਸਵੀਰ ਸਿੰਘ ਗੜੀ ਦੀ। ਜਸਵੀਰ ਸਿੰਘ ਗੜੀ ਪੁਰਾਣਾ ਬਹੁਜਨ ਸਮਾਜ ਪਾਰਟੀ ਦਾ ਲੀਡਰ ਹੈ, ਪ੍ਰਧਾਨ ਰਿਹਾ ਬਹੁਜਨ ਸਮਾਜ ਪਾਰਟੀ ਦਾ ਪੰਜਾਬ ਦੇ ਵਿੱਚ। ਬਹੁਜਨ ਸਮਾਜ ਪਾਰਟੀ ਵਾਲੇ ਕਹਿੰਦੇ ਅਸੀਂ ਕੱਢ ਦਿੱਤਾ, ਇਹ ਕਹਿੰਦਾ ਮੈਂ ਬਹੁਜਨ ਸਮਾਜ ਪਾਰਟੀ ਛੱਡ ਦਿੱਤੀ, ਹੁਣ ਕੱਢੇ ਕਿ ਛੱਡੀ ਹੈ, ਅਸੀਂ ਉਧਰ ਨੂੰ ਨਹੀਂ ਜਾਂਦੇ। ਪਰੰਤੂ ਇਹ ਗੱਲ ਬੜੀ ਸਾਫ਼ ਹੈ ਕਿ ਜਸਵੀਰ ਸਿੰਘ ਗੜੀ ਅੱਜ ਕੱਲ ਆਮ ਆਦਮੀ ਪਾਰਟੀ ਦਾ ਸਿਪਾਹੀ ਬਣਿਆ ਹੋਇਆ, ਉਹਨਾਂ ਦਾ ਲੀਡਰ ਹੈ ਉਹ। ਆਮ ਆਦਮੀ ਪਾਰਟੀ ਨੇ ਉਹਦੀ ਉਸ ਵਫਾਦਾਰੀ ਦਾ ਕਿ ਉਧਰ ਧੱਕਾ ਲਾ ਕੇ ਇੱਧਰ ਆ ਗਿਆ ਸੀਗਾ, ਉਹਦਾ ਮੁੱਲ ਪਾਤਾ ਸੀਗਾ। ਜਸਵੀਰ ਸਿੰਘ ਗੜੀ ਨੂੰ ਪੰਜਾਬ ਦਾ ਐਸਸੀ ਕਮਿਸ਼ਨ ਦਾ ਚੇਅਰਮੈਨ ਬਣਾਇਆ ਹੋਇਆ, ਉਹ ਜਸਵੀਰ ਸਿੰਘ ਗੜੀ ਨੂੰ ਅੱਜ ਆਮ ਆਦਮੀ ਪਾਰਟੀ ਨੇ ਚਮਕੌਰ ਸਾਹਿਬ ਤੋਂ ਆਪਣਾ ਹਲਕਾ ਇੰਚਾਰਜ ਲਾ ਦਿੱਤਾ ਹੈ। ਮੈਂ ਬਹੁਤ ਵਾਰ ਇਸ ਗੱਲ ਦਾ ਜ਼ਿਕਰ ਕਰਿਆ ਕਰਦਾ ਹਾਂ ਕਿ ਸਿਆਸੀ ਪਾਰਟੀਆਂ 'ਚ ਕਿਸੇ ਵਿਅਕਤੀ ਨੂੰ ਕਿਸੇ ਵਿਧਾਨ ਸਭਾ ਖੇਤਰ ਦਾ ਇੰਚਾਰਜ ਲਾਉਣ ਦਾ ਸਿੱਧਾ ਅਰਥ ਇਹ ਹੁੰਦਾ ਹੈ ਕਿ ਉਹ ਉੱਥੇ ਸੀਟ ਦਾ ਪਹਿਲੇ ਨੰਬਰ ਦਾ ਦਾਅਵੇਦਾਰ ਹੈ। ਸੋ ਜਸਵੀਰ ਸਿੰਘ ਗੜੀ ਨੂੰ ਜਦੋਂ ਅੱਜ ਆਮ ਆਦਮੀ ਪਾਰਟੀ ਨੇ ਚਮਕੌਰ ਸਾਹਿਬ ਤੋਂ ਇੰਚਾਰਜ ਲਾਇਆ, ਤੇ ਇਹ ਗੱਲ ਬੜੀ ਸਾਫ਼ ਹੈ ਕਿ ਜਸਵੀਰ ਸਿੰਘ ਗੜੀ ਹੁਣ ਆਮ ਆਦਮੀ ਪਾਰਟੀ ਵਾਲੇ ਪਾਸਿਓਂ ਚਮਕੌਰ ਸਾਹਿਬ ਤੋਂ ਚੋਣ ਲੜਨਗੇ। ਹੁਣ ਇੱਕ ਪਾਸੇ ਜਸਵੀਰ ਸਿੰਘ ਗੜੀ ਜਿਹੜਾ ਕਹਿੰਦਾ ਮੈਂ ਐਸਸੀ ਵਰਗ ਦਾ ਮਸੀਹਾ ਆ, ਬੜੀ ਵਾਰੀ ਅਸੀਂ ਖਬਰਾਂ ਸਾਂਝੀਆਂ ਕੀਤੀਆਂ ਕਿ ਕਿਸ ਢੰਗ ਦੇ ਨਾਲ ਇਸ ਚੇਅਰਮੈਨ ਨੇ ਅੰਦਰ ਜੋ ਦਫ਼ਤਰ ਦੇ ਵਿੱਚ ਵਾਪਰਦਾ ਭਾਵ ਕਿ ਜੋ ਐਸਸੀ ਕਮਿਸ਼ਨ ਦਾ ਦਾਇਰਾ ਹੁੰਦਾ ਹੈ ਉਸ ਦਾਇਰੇ ਦੀ ਕਿਸ ਢੰਗ ਦੇ ਨਾਲ ਉਸਨੇ ਖੂਬ ਵਰਤੋਂ ਕੀਤੀ ਹੈ। ਭਾਵ ਕਿ ਦੂਸਰੀਆਂ ਪਾਰਟੀਆਂ ਦੇ ਲੀਡਰ ਕਿਤੇ ਦੋ ਸ਼ਬਦ ਬੋਲਣ ਤੇ ਸਹੀ ਕਿਸੇ ਐਸਸੀ ਸਮਾਜ ਦੇ ਖਿਲਾਫ਼ ਤੇ ਝੱਟ ਮੱਟ ਨੋਟਿਸ ਭੇਜ ਕੇ ਉਹਨਾਂ ਨੂੰ ਸੱਦਾ ਦੇ ਦਿੰਦਾ ਪਹੁੰਚ ਜਾਓ, ਫਿਰ ਪਹੁੰਚ ਜਾਓ ਗੱਲ ਉੱਥੇ ਤੱਕ ਨਹੀਂ। ਬਾਅਦ ਵਿੱਚ ਉਹ ਸਾਰੀ ਕਾਸੀ ਦੀ ਵੀਡੀਓਗ੍ਰਾਫੀ ਨਸ਼ਰ ਕੀਤੀ ਜਾਂਦੀ ਹੈ। ਭਾਵ ਕਿ ਬਕਾਇਦਾ ਜਿਵੇਂ ਮੈਂ ਜ਼ਿਕਰ ਕਰਦਾ ਹੁੰਦਾ ਕਿ ਆਮ ਆਦਮੀ ਪਾਰਟੀ ਨੇ ਇੱਕ ਨਵੀਂ ਜਿਹੜੀ ਪਿਰਤ ਪਾਈ ਆ ਕਿ ਕਿਸੇ ਚੀਜ਼ ਨੂੰ ਕਿਸੇ ਪ੍ਰੋਗਰਾਮ ਨੂੰ ਕਿਵੇਂ ਵਿਧੀਵਤ ਈਵੈਂਟ ਬਣਾ ਕੇ ਪੇਸ਼ ਕਰਨਾ, ਕਿਵੇਂ ਉਹਦੇ ਵਿੱਚੋਂ ਲਾਭ ਲੈਣਾ, ਉਹ ਆਮ ਆਦਮੀ ਪਾਰਟੀ ਤੋਂ ਕੁਝ ਸਿੱਖੇ। ਹੁਣ ਜਿਹੜੇ ਜਸਵੀਰ ਸਿੰਘ ਗੜੀ ਦਾ ਗੱਲ ਕਰ ਰਹੇ ਹਾਂ, ਇਹ ਜਦੋਂ ਤੋਂ ਐਸਸੀ ਕਮਿਸ਼ਨ ਦਾ ਚੇਅਰਮੈਨ ਬਣਿਆ, ਉਹ ਨਿੱਕੀ ਨਿੱਕੀ ਘਟਨਾ ਜਿਹੜੀ ਕਿਸੇ ਦੂਸਰੀ ਪਾਰਟੀ ਦੇ ਸਿਆਸੀ ਲੀਡਰ ਨਾਲ ਜੁੜ ਜਾਏ ਉਹਨੂੰ ਵੱਡੇ ਪੱਧਰ ਤੇ ਸਿਆਸੀ ਲਾਹਾ ਲੈਣ ਲਈ ਖੱਟਦਾ ਹੈ। ਹਾਲਾਂਕਿ ਕਹਿੰਦਾ ਉਹ ਇਹੋ ਹੀ ਹੈ ਕਿ ਮੈਂ ਐਸਸੀ ਕਮਿਸ਼ਨ ਆ, ਕਹਿੰਦਾ ਇਹੀ ਹੈ ਕਿ ਮੈਂ ਐਸਸੀ ਸਮਾਜ ਦਾ ਵਫ਼ਾਦਾਰ ਆ, ਪਰੰਤੂ ਗੱਲ ਸੌਖਿਆਂ ਸਮਝ ਆਉਂਦੀ ਕਿ ਉਹ ਕਿੱਧਰਲੇ ਪਾਸੇ ਵਫ਼ਾਦਾਰੀ ਨਿਭਾ ਰਿਹਾ। ਸੋ ਉਸ ਵਫ਼ਾਦਾਰੀ ਦਾ ਮੁੱਲ ਇੱਕ ਵਾਰ ਮੈਨੂੰ ਲੱਗਦਾ ਕਿ ਫਿਰ ਆਮ ਆਦਮੀ ਪਾਰਟੀ ਨੇ ਪਾ ਦਿੱਤਾ ਆ, ਚਮਕੌਰ ਸਾਹਿਬ ਤੋਂ ਉਹਨਾਂ ਨੂੰ ਇੰਚਾਰਜ ਲਾ ਦਿੱਤਾ। ਤੇ ਇਹਦੇ ਹਿਸਾਬ ਦੇ ਨਾਲ ਇਹ ਗੱਲ ਬੜੀ ਸਾਫ਼ ਹੈ ਕਿ ਆਮ ਆਦਮੀ ਪਾਰਟੀ ਚਮਕੌਰ ਸਾਹਿਬ ਤੋਂ ਜਿਹੜਾ ਮੌਕੇ ਦਾ ਉਹਨਾਂ ਦਾ ਵਿਧਾਇਕ ਹੈ ਜਿਹਦਾ ਨਾਮ ਚਰਨਜੀਤ ਸਿੰਘ ਹੈ ਉਹਦੀ ਟਿਕਟ ਕੱਟੇਗੀ, ਤੇ ਕੁਦਰਤੀ ਹੈ ਫਿਰ ਉਹਦੇ ਥਾਂ ਤੇ ਜਸਵੀਰ ਸਿੰਘ ਗੜੀ ਨੂੰ ਉੱਥੇ ਟਿਕਟ ਦਿੱਤੀ ਜਾ ਸਕਦੀ। ਤੇ ਜਦੋਂ ਜਸਵੀਰ ਸਿੰਘ ਗੜੀ ਇੱਕ ਪਾਸੇ ਹੋ ਗਿਆ ਤੇ ਦੂਜੇ ਪਾਸੇ ਭਾਈ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੋ ਗਿਆ, ਤੇ ਫਿਰ ਦੋ ਦਲਿਤ ਸਮਾਜ ਦੇ ਧੱਕੜ ਲੀਡਰ ਆਹਮੋ ਸਾਹਮਣੇ ਨਜ਼ਰ ਆਉਣਗੇ।
1: ਸੋ ਬਿਲਕੁਲ ਜੀ, 905-673-3373-3733 ਦੇ ਗੱਲਾਂ ਬਾਤਾਂ ਹੋ ਰਹੀਆਂ ਨੇ, ਨਾਲ ਦੀ ਨਾਲ ਹਰਪ੍ਰੀਤ ਸੈਣੀ ਹੋਣਾ ਦਾ ਮੈਸੇਜ ਤੁਹਾਨੂੰ ਦਈਏ। ਹਰਪ੍ਰੀਤ ਜੀ ਸਾਡੇ ਨਾਲ ਜੁੜ ਵੀ ਚੁੱਕੇ ਨੇ। ਸੋ ਹਰਪ੍ਰੀਤ ਸੈਣੀ ਜੀ ਟੋਪ ਚੋਇਸ ਇੰਸ਼ੋਰੈਂਸ ਨਾਲ ਕੰਮ ਕਰਦੇ ਨੇ, ਇੰਸ਼ੋਰੈਂਸ ਦੀਆਂ ਸੇਵਾਵਾਂ ਦਿੰਦੇ ਨੇ ਜਿਨ੍ਹਾਂ ਵਿੱਚ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਟੀ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹੈਲਥ, ਡੈਂਟਲ ਅਤੇ ਇਨਵੈਸਟਮੈਂਟ ਪਲਾਨ ਦੀ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਨੇ। ਸੋ ਹਮੇਸ਼ਾ ਤੁਹਾਨੂੰ ਹਰਪ੍ਰੀਤ ਜੀ ਹੋਣਾ ਦਾ ਮੈਸੇਜ ਦੇਈਦਾ ਆ ਕਿ ਤੁਸੀਂ, ਕਿਉਂਕਿ ਨਾ ਆਪਣੇ ਆਪਣੇ ਸਿਆਣੇ ਬਜ਼ੁਰਗਾਂ ਨੂੰ ਇੱਕ ਗੱਲ ਕਿਹਾ ਕਰਦੇ ਕਿ ਬਈ ਇਸ ਚੀਜ਼ ਦਾ ਵਸਾਹ ਨਾ ਖਾਈ। ਵਸਾਹ ਖਾਣ ਦਾ ਮਤਲਬ ਆ ਕਿ ਇਗਨੋਰ ਨਹੀਂ ਕਰਨਾ। ਜਿਹੜੀ ਚੀਜ਼ ਬਹੁਤ ਹੀ ਇੰਪੋਰਟੈਂਟ ਹੋਵੇ ਨਾ ਤੁਹਾਡੇ ਵਾਸਤੇ, ਤੁਹਾਡੀ ਜ਼ਿੰਦਗੀ ਵਾਸਤੇ, ਤੁਹਾਡੇ ਪਰਿਵਾਰ ਵਾਸਤੇ, ਉਹਨੂੰ ਕਦੀ ਉਸਦਾ ਵਸਾਹ ਖਾਣਾ ਵੀ ਨਹੀਂ ਚਾਹੀਦਾ, ਉਸਨੂੰ ਇਗਨੋਰ ਕਰਨਾ ਵੀ ਨਹੀਂ ਚਾਹੀਦਾ। ਅਤੇ ਜ਼ਿੰਦਗੀ ਦੇ ਵਿੱਚ ਮੈਨੂੰ ਲੱਗਦਾ ਕਿ ਅੱਜ ਦੀ ਭੱਜ ਦੌੜ ਵਾਲੀ ਜ਼ਿੰਦਗੀ, ਜਿੱਥੇ ਆਪਾਂ ਵੈਸਟਰਨ ਕੰਟਰੀਆਂ ਦੀ ਗੱਲਬਾਤ ਕਰਦੇ ਹਾਂ ਨਾ, ਉੱਥੇ ਮੈਨੂੰ ਲੱਗਦਾ ਕਿ ਇੰਸ਼ੋਰੈਂਸ ਹੀ ਇੱਕ ਐਸੀ ਚੀਜ਼ ਆ ਜਿਹੜੀ ਹਰ ਵੇਲੇ ਤੁਹਾਡਾ ਸਾਥ ਨਿਭਾ ਸਕਦੀ ਆ ਤੁਹਾਡੇ ਨਾਲ ਮੁਸੀਬਤ ਦੇ ਵਿੱਚ। ਅੱਛਾ, ਮੁਸੀਬਤ ਦੀ ਵੀ ਗੱਲ ਕਰੀਏ ਕਿ ਇੱਕ ਮੁਸੀਬਤ ਐਸੀ ਗੱਲ ਆ ਜਿੱਥੇ ਕਹਿੰਦੇ ਇਨਸਾਨ ਵੀ ਪਰਖੇ ਜਾਂਦੇ ਆ, ਰਿਸ਼ਤੇ ਪਰਖੇ ਜਾਂਦੇ ਆ, ਅਤੇ ਇੰਸ਼ੋਰੈਂਸ ਐਸੀ ਇੱਕ ਸਾਡੇ ਵਾਸਤੇ ਉਹ ਫੈਸਿਲਿਟੀ ਆ ਕਿ ਜਿਹੜੀ ਮੁਸੀਬਤ ਦੇ ਵਿੱਚ ਹੀ ਸਿਰਫ ਖੜੀ ਹੁੰਦੀ ਆ। ਅਤੇ ਫਿਰ ਅਸੀਂ ਉਹਦਾ ਵਿਸਾਹ ਕਿਉਂ ਖਾਈਏ? ਪਰ ਬਹੁਤੀ ਵਾਰੀ ਸਾਡੇ ਮਨ ਦੇ ਵਿੱਚ ਨਾ ਇਹ ਖਿਆਲ ਹੁੰਦਾ ਕਿ ਇੰਸ਼ੋਰੈਂਸ ਬਹੁਤ ਮਹਿੰਗੀ ਆ,

0: ਯਾਰ ਹੁਣ ਅੱਜ ਕੱਲ੍ਹ ਦੀ ਭੱਜ ਦੌੜ ਵਾਲੀ ਜ਼ਿੰਦਗੀ ਦੇ ਵਿੱਚ ਫਾਈਨੈਂਸ਼ੀਅਲ ਤੰਗੀ ਨਾਲ ਹਰ ਇਨਸਾਨ ਜੂਝ ਰਿਹਾ, ਅਤੇ ਲੱਗਦਾ ਕਿ ਨਾ ਕੋਈ $500-$400 ਜਾਂ $300 ਮਹੀਨੇ ਦਾ ਤਾਂ ਕੱਢਣਾ ਬਹੁਤ ਔਖਾ ਆ। ਅੱਜ ਇਹ ਵੀ ਜਾਣਕਾਰੀ ਲਵਾਂਗੇ ਕਿ ਇੰਸ਼ੋਰੈਂਸ ਵਾਕਈ ਇੰਨੀ ਮਹਿੰਗੀ ਹੈ ਕਿ ਸਾਡੇ ਦੋਸਤ ਇੰਸ਼ੋਰੈਂਸ ਦਾ ਨਾਮ ਸੁਣ ਕੇ ਅੱਖਾਂ ਮੀਚ ਲੈਂਦੇ ਆ ਕਿ ਯਾਰ ਕਿੱਥੇ $200-$400 ਕੱਢਾਂਗੇ। ਸਾਡੇ ਨਾਲ ਹਰਪ੍ਰੀਤ ਸੈਣੀ ਜੀ ਜੁੜ ਚੁੱਕੇ ਨੇ। ਹਰਪ੍ਰੀਤ ਜੀ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਸਵਾਗਤ ਹੈ ਤੁਹਾਡਾ ਜੀ।
1: ਥੈਂਕ ਯੂ ਸੋ ਮਚ ਪ੍ਰਭ, ਪਹਿਲਾਂ ਤੁਹਾਨੂੰ ਤੇ ਸਾਰੇ ਲਿਸਨਰਜ਼ ਨੂੰ ਪ੍ਰੈਗਵੇ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ। ਹਰਪ੍ਰੀਤ ਜੀ, ਮੇਰਾ ਨਾ ਅੱਜ ਇੱਕ ਪਰਸਨਲ ਸਵਾਲ ਆ, ਕਿਉਂਕਿ ਅਸੀਂ ਕਈ ਵਾਰ ਆਪਣੇ ਦੋਸਤਾਂ ਮਿੱਤਰਾਂ ਨੂੰ ਵੀ ਮਹਿਫਲਾਂ 'ਚ ਬੈਠੇ ਦੱਸ ਦੇਈਦਾ ਕਿ ਦੇਖੋ ਇਹ ਅਵੇਅਰਨੈਸ ਜਦੋਂ ਅਸੀਂ ਗੱਲ ਕਰਦੇ ਹਾਂ ਨਾ, ਇੱਕ ਐਸਾ ਮੈਸੇਜ ਹੁੰਦਾ ਜਿਹੜਾ ਫ੍ਰੀ ਵਾਲਾ ਮੈਸੇਜ ਹੁੰਦਾ, ਸਲਾਹ ਜਿਹਨੂੰ ਕਹਿ ਦੇਣਾ। ਕਈ ਵਾਰੀ ਲੋਕ ਸਲਾਹ ਨਹੀਂ ਲੈਣਾ ਚਾਹੁੰਦੇ, ਕਈ ਵਾਰੀ ਉਹਨਾਂ ਨੂੰ ਨਾ ਲੱਗਦਾ ਕਿ ਸਲਾਹ ਮਹਿੰਗੀ ਨਾ ਪੈ ਜੇ। ਸੋ ਕੀ ਇੰਸ਼ੋਰੈਂਸ ਇੰਨੀ ਮਹਿੰਗੀ ਆ ਕਿ ਅਸੀਂ ਕਈ ਵਾਰੀ ਕਹਿ ਦਿੰਦੇ ਚਲੋ ਕੋਈ ਨਾ ਬਾਅਦ 'ਚ ਕਰਵਾ ਲਾਂਗੇ, ਅਜੇ ਅਸੀਂ ਯੰਗ ਹਾਂ, ਅਸੀਂ ਹੈਲਦੀ ਹਾਂ, ਅਜੇ ਸਾਨੂੰ ਕੀ ਲੋੜ ਆ। ਕਿ ਇੰਸ਼ੋਰੈਂਸ ਬਹੁਤ ਮਹਿੰਗੀ ਆ ਜੇ ਲਾਈਫ ਇੰਸ਼ੋਰੈਂਸ ਦਾ? ਅੱਜ ਕੱਲ੍ਹ ਤਾਂ ਜਿਵੇਂ ਤੁਸੀਂ ਪਿਛਲੇ ਦਿਨ ਹੀ ਗੱਲ ਕਹਿ ਰਹੇ ਸੀ ਕਿ ਕਸਟਮ ਪੈਕੇਜ ਵੀ ਬਣ ਜਾਂਦੇ ਆ, ਕਿ ਤੁਸੀਂ ਛੋਟੇ ਛੋਟੇ ਪੈਕੇਜ ਬਣਾ ਕੇ ਸਾਰੀਆਂ ਤਰ੍ਹਾਂ ਨੂੰ ਅਸੀਂ ਆਪਣੇ ਆਪ ਨੂੰ ਕਵਰ ਕਰ ਸਕਦੇ ਹਾਂ। ਸਾਨੂੰ ਪਲੀਜ਼ ਦੱਸੋ ਕਿ ਇੰਸ਼ੋਰੈਂਸ ਜੇ ਅਸੀਂ, ਮੈਂ ਅੱਜ 25 ਸਾਲ ਦਾ ਹਾਂ ਅਤੇ ਮੈਨੂੰ ਕਿੰਨੇ ਕੁ $100 ਚਾਹੀਦੇ ਆਪਣੇ ਆਪ ਨੂੰ ਕਵਰ ਕਰਨ ਲਈ, ਇਹ ਵੀ ਸਰੋਤਿਆਂ ਨੂੰ ਜ਼ਰੂਰ ਦੱਸੀਏ।
1: ਬਿਲਕੁਲ ਬਿਲਕੁਲ ਪ੍ਰਭ, ਕਿਉਂਕਿ ਜਿੱਥੇ ਆਪਾਂ ਇੰਪੋਰਟੈਂਸ ਦੀ ਗੱਲ ਕਰ ਰਹੇ ਹਾਂ, ਜਿੱਥੇ ਆਪਾਂ ਅਵੇਅਰਨੈਸ ਦੀ ਗੱਲ ਕਰ ਰਹੇ ਹਾਂ, ਜਿਹੜੀ ਤੁਸੀਂ ਮਹਿੰਗੀ ਦੀ ਗੱਲ ਕੀਤੀ ਆ, ਉਹ ਉਦੋਂ ਤੱਕ ਮਹਿੰਗੀ ਹੈ ਜਦੋਂ ਤੱਕ ਅਸੀਂ ਉਸ ਚੀਜ਼ ਦੇ ਬਾਰੇ ਫਾਇੰਡ ਆਊਟ ਨਹੀਂ ਕੀਤਾ। ਅਸੀਂ ਕੋਈ ਵੀ ਚੀਜ਼ ਲੈਣੀ ਹੋਵੇ ਨਾ, ਅਸੀਂ ਕਈ ਵਾਰ ਸੋਚਦੇ ਰਹਿੰਦੇ ਹਾਂ ਕਿ ਨਹੀਂ ਆਹ ਚੀਜ਼ ਬਹੁਤ ਮਹਿੰਗੀ ਹੋਣੀ ਆ, ਆਹ ਬਹੁਤ ਇੱਦਾਂ ਹੋਣਾ ਆ, ਪਰ ਜਦੋਂ ਅਸੀਂ ਉਹਦੇ ਬਾਰੇ ਫਾਇੰਡ ਆਊਟ ਕਰਨਾ ਸ਼ੁਰੂ ਕਰਦੇ ਹਾਂ ਤਾਂ ਸਾਨੂੰ ਲੱਗਦਾ ਹੁੰਦਾ ਕਿ ਨਹੀਂ ਇਹ ਵੀ ਚੀਜ਼ ਅਫੋਰਡੇਬਲ ਆ। ਤਾਂ ਜਿਹੜੀ ਲਾਈਫ ਇੰਸ਼ੋਰੈਂਸ ਦੀ ਆਪਾਂ ਗੱਲ ਕਰ ਰਹੇ ਹਾਂ, ਲਾਈਫ ਇੰਸ਼ੋਰੈਂਸ ਦੇ ਪਲਾਨ ਤਾਂ ਹਰ ਇੱਕ ਪਰਸਨ ਦੇ ਹਿਸਾਬ ਦੇ ਨਾਲ ਬਣੇ ਹੋਏ ਆ, ਕਿਉਂਕਿ ਬਾਹਰ ਕਮਿਊਨਿਟੀ ਦੇ ਵਿੱਚ ਇੱਦਾਂ ਦੇ ਪਰਸਨ ਵੀ ਹੈਗੇ ਆ ਜਿਨ੍ਹਾਂ ਨੂੰ ਨੀਡ ਹੈਗੀ ਆ ਇੰਸ਼ੋਰੈਂਸ ਦੀ। ਸੋ ਜਿਨ੍ਹਾਂ ਨੂੰ ਇਨਕਮ ਰਿਪਲੇਸਮੈਂਟ ਦੇ ਲਈ ਆਪਣੀ ਕਵਰੇਜ ਚਾਹੀਦੀ ਹੈ, ਜਿਨ੍ਹਾਂ ਨੂੰ ਇਸ ਕਰਕੇ ਆਪਣੀ ਇੰਸ਼ੋਰੈਂਸ ਚਾਹੀਦੀ ਹੈ ਕਿ ਉਹਨਾਂ ਦੀਆਂ ਲਾਇਬਿਲਟੀਜ਼ ਆ, ਉਹਨਾਂ ਦੀਆਂ ਮੋਰਗੇਜਿਸ ਆ, ਉਹਨਾਂ ਦੇ ਯੰਗ ਬੱਚੇ ਹੈਗੇ ਆ, ਉਹਨਾਂ ਦੇ ਡੇਲੀ ਦੇ ਐਕਸਪੈਂਸਿਸ ਬਹੁਤ ਹੈਗੇ ਆ। ਸੋ ਇਸ ਕਰਕੇ ਉਹਨਾਂ ਨੂੰ ਆਪਣੀ ਇਨਕਮ ਨੂੰ ਰਿਪਲੇਸ ਕਰਨ ਦੇ ਲਈ ਕਵਰੇਜ ਚਾਹੀਦੀ ਹੈ ਕਿ ਕੱਲ੍ਹ ਅਗਰ ਇਨ ਕੇਸ ਉਹਨਾਂ ਨੂੰ ਕੁਛ ਹੋ ਗਿਆ, ਉਹਨਾਂ ਦੀ ਜਿਹੜੀ ਫੈਮਿਲੀ ਹੈਗੀ ਉਹਨਾਂ ਦੀ ਇਨਕਮ 'ਤੇ ਡਿਪੈਂਡ ਕਰਦੀ ਆ। ਅਤੇ ਬਾਹਰ ਇੱਦਾਂ ਦੇ ਪਰਸਨ ਵੀ ਹੈਗੇ ਆ ਜਿਨ੍ਹਾਂ ਨੂੰ ਇੰਸ਼ੋਰੈਂਸ ਜਿਹੜੀ ਹੈਗੀ ਉਹ ਇਸ ਚੀਜ਼ ਦੇ ਲਈ ਨਹੀਂ ਚਾਹੀਦੀ ਕਿ ਉਹਨਾਂ ਨੇ ਆਪਣੀ ਇਨਕਮ ਰਿਪਲੇਸ ਕਰਕੇ ਜਾਣੀ ਆ। ਉਹ ਪਹਿਲੇ ਹੀ ਬਹੁਤ ਸਾਊਂਡ ਹੈਗੇ ਆ, ਪਹਿਲੇ ਹੀ ਬਹੁਤ ਵੈਲਦੀ ਹੈਗੇ ਆ, ਉਹਨਾਂ ਦੀਆਂ ਤਾਂ ਇੰਡਸਟਰੀਜ਼ ਚੱਲਦੀਆਂ ਪਈਆਂ, ਲੋਟ ਆਫ ਕਮਰਸ਼ੀਅਲ ਰੈਂਟਲ ਪ੍ਰੋਪਰਟੀਜ਼ ਹੈਗੀਆਂ, ਉਹਨਾਂ ਬੰਦਿਆਂ ਨੂੰ ਇੰਸ਼ੋਰੈਂਸ ਇਨਕਮ ਰਿਪਲੇਸਮੈਂਟ ਲਈ ਨਹੀਂ ਚਾਹੀਦੀ, ਬਟ ਉਹਨਾਂ ਨੂੰ ਇੰਸ਼ੋਰੈਂਸ ਚਾਹੀਦੀ ਆਪਣੀ ਵੈਲਥ ਨੂੰ ਪ੍ਰੋਟੈਕਟ ਕਰਨ ਦੇ ਲਈ। ਸੋ ਹਰੇਕ ਪਰਸਨ ਦਾ ਸਿਨੈਰੀਓ ਡਿਫਰੈਂਟ ਡਿਫਰੈਂਟ ਆ, ਬਟ ਜਿੱਦਾਂ ਤੁਸੀਂ ਗੱਲ ਕੀਤੀ ਆ ਕਿ ਅਗਰ ਕੋਈ 25 ਸਾਲ ਦਾ ਪਰਸਨ ਆ, 30 ਸਾਲ ਦਾ ਆ, 35 ਸਾਲ ਦਾ ਆ, ਉਹਨੇ ਇੰਸ਼ੋਰੈਂਸ ਕਰਾਉਣੀ ਹੋਵੇ, ਹੁਣ 25 ਸਾਲ ਵਾਲੇ ਦੇ ਲਈ ਜੇ $500,000 ਦੀ ਕਵਰੇਜ ਵੀ ਲੈਣੀ ਆ, ਤਾਂ $15-20 ਦੇ ਵਿੱਚ ਪਲਾਨ ਸ਼ੁਰੂ ਹੋ ਜਾਂਦੇ ਆ। ਸੋ $100 ਤੱਕ ਵੀ ਜਾਣ ਦੀ ਲੋੜ ਨਹੀਂ ਹੈਗੀ। ਤੇ ਜੇ ਹੁਣ ਆਪਣੀ ਏਜ 50-60-65 ਸਾਲ ਦੇ ਨੇੜੇ ਹੋ ਗਈ ਆ, ਤਾਂ ਵੀ ਕਵਰੇਜ ਜਿਹੜੀਆਂ ਹੈਗੀਆਂ ਆ ਆਪਾਂ ਨੂੰ $100 ਮਿਲ ਸਕਦੀਆਂ ਆ। ਸੋ ਇਸ ਕਰਕੇ ਬਿਲਕੁਲ ਇੱਦਾਂ ਨਾ ਸੋਚੋ ਕਿ ਸ਼ਾਇਦ ਆਪਾਂ ਨੂੰ $400-$500 $1,000 ਪ੍ਰੀਮੀਅਮ ਕੱਢਣਾ ਪੈਣਾ, ਇੱਦਾਂ ਦਾ ਕੁਛ ਨਹੀਂ ਆ। ਅਨਲੈਸ ਤੁਸੀਂ ਕੋਈ ਇੱਦਾਂ ਦੇ ਪਲਾਨਸ ਚਾਹੁੰਦੇ ਹੈਗੇ ਆ ਕਿ ਹਾਂ ਸਾਡੀ ਪਲਾਨ ਦੇ ਵਿੱਚ ਡਿਵੀਡੈਂਡ ਵੀ ਹੋਣ, ਸਾਨੂੰ ਲਾਈਫ ਟਾਈਮ ਕਵਰੇਜ ਵੀ ਮਿਲੇ, ਸਾਡੀ ਪੈਲਿਸੀ ਦਾ ਪ੍ਰੀਮੀਅਮ ਸਾਨੂੰ 10 ਸਾਲਾਂ 'ਚ ਪੇ ਆਫ ਹੋ ਜਾਵੇ, 5 ਸਾਲਾਂ 'ਚ ਪੇ ਆਫ ਹੋ ਜਾਵੇ, ਸੋ ਉਹ ਸਾਰੀਆਂ ਚੀਜ਼ਾਂ ਦੇ ਵਿੱਚ ਤੁਹਾਡਾ ਪ੍ਰੀਮੀਅਮ ਜਿਹੜਾ ਹੈਗਾ ਉਹ ਇਨਕਰੀਜ਼ ਹੋ ਸਕਦਾ। ਬਟ ਇਹ ਆ, ਮੈਂ ਹਮੇਸ਼ਾ ਹੀ ਗੱਲ ਕਰਦੀ ਹੁੰਦੀ ਹਾਂ ਜਦੋਂ ਵੀ ਸਾਡੇ ਕਲਾਇੰਟ ਹੁੰਦੇ ਆ ਕਿ ਇੰਸ਼ੋਰੈਂਸ ਪਹਿਲਾਂ ਜਿਹੜੀ ਤੁਸੀਂ ਜਦੋਂ ਤੁਸੀਂ ਇੱਕ ਵਾਰੀ ਪਹਿਲੀ ਸਿਟਿੰਗ 'ਚ ਦਿੰਦੇ ਆ, ਤਾਂ ਇੰਸ਼ੋਰੈਂਸ ਆਪਾਂ ਪ੍ਰੋਟੈਕਸ਼ਨ ਦੇ ਪੁਆਇੰਟ ਆਫ ਵਿਊ ਤੋਂ ਲੈਣੀ ਆ ਪਹਿਲਾਂ। ਜੇ ਤੁਹਾਡੇ ਕੋਲ ਪ੍ਰੋਟੈਕਸ਼ਨ ਦੀ ਕਵਰੇਜ ਹੈਗੀ ਆ, ਜੇ ਤੁਸੀਂ ਉਸ ਤੋਂ ਬਾਅਦ ਵੀ ਅਫੋਰਡ ਕਰਦੇ ਹੈਗੇ ਆ, ਦੈਨ ਆਪਾਂ ਇੰਸ਼ੋਰੈਂਸ ਨੂੰ ਇੱਕ ਡਿਫਰੈਂਟ ਪਰਸਪੈਕਟਿਵ ਤੋਂ ਸੋਚ ਸਕਦੇ ਹਾਂ ਕਿ ਹਾਂ ਸਾਡੀਆਂ ਪਾਲਿਸੀਜ਼ ਦੇ ਵਿੱਚ ਇਨਵੈਸਟਮੈਂਟਾਂ ਇਨਵੋਲਵ ਹੋਣ। ਬਟ ਅਦਰਵਾਈਜ਼ ਪਹਿਲੀ ਚੀਜ਼ ਜਦੋਂ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਡਿਸੇਬਿਲਿਟੀ ਦੀ ਗੱਲ ਆਉਂਦੀ ਆ, ਤਾਂ ਪ੍ਰੋਟੈਕਸ਼ਨ ਸਭ ਤੋਂ ਪਹਿਲਾਂ ਮਾਈਂਡ ਦੇ ਵਿੱਚ ਹੁੰਦੀ ਆ ਕਿ ਹਾਂ ਸਾਡੀ ਕਵਰੇਜ ਹੋਵੇ, ਕੱਲ੍ਹ ਇਨ ਕੇਸ ਕੋਈ ਇੱਦਾਂ ਦੀ ਗੱਲ ਦੀ ਮਿਸਹੈਪਨਿੰਗ ਹੋ ਜਾਂਦੀ ਆ ਤਾਂ ਸਾਡੀ ਜਿਹੜੀ ਫੈਮਿਲੀ ਹੈਗੀ ਆ ਉਹ ਕਵਰਡ ਹੋ ਸਕੇ। ਹਾਂਜੀ
0: ਜੀ ਬਿਲਕੁਲ। ਔਰ ਨਾਲ ਦੀ ਨਾਲ ਜਦੋਂ ਤੁਸੀਂ ਆਪਾਂ ਸਰੋਤਿਆਂ ਨੂੰ ਦੱਸ ਹੀ ਦਿੱਤਾ ਕਿ ਪ੍ਰਾਈਜ਼ ਬਾਰੇ ਜੇ ਸੋਚਦੇ ਰਹਾਂਗੇ, ਕਈ ਵਾਰੀ ਸਾਨੂੰ ਨੀਡ ਹੁੰਦੀ ਆ, ਕਈ ਵਾਰੀ ਅਸੀਂ ਉਦੋਂ ਐਕਸ਼ਨ ਲੈਂਦੇ ਹਾਂ ਜਦੋਂ ਐਨ ਮੌਕੇ 'ਤੇ ਸਾਨੂੰ ਲੋੜ ਪੈ ਜਾਂਦੀ ਆ, ਫਿਰ ਉਦੋਂ ਇੰਸ਼ੋਰੈਂਸ ਵੀ ਤੁਹਾਡਾ ਵੱਲੋਂ ਪੱਲਾ ਖਿਸਕਾ ਲੈਂਦੀ ਕਿ ਨਹੀਂ ਭਾਈ ਇਹ ਤੋਂ ਪਹਿਲਾਂ ਹੀ ਕਵਰ ਹੋਣਾ ਚਾਹੀਦਾ ਸੀਗਾ। ਨਾਲ ਦੇ ਨਾਲ ਅੱਜ ਆਪਾਂ ਸਰੋਤਿਆਂ ਨੂੰ ਇਹ ਵੀ ਦੱਸ ਦਈਏ ਕਿ ਜਿਹੜੀਆਂ ਇੰਸ਼ੋਰੈਂਸ ਆ, ਕਿਹੜੇ ਕਿਹੜੇ ਪ੍ਰੋਡਕਟ ਸਾਨੂੰ ਐਕਚੁਅਲੀ, ਜੇ ਅਸੀਂ ਸੈਲਫ ਇੰਪਲਾਈਡ ਆ, ਦੇਖੋ ਕਈ ਵਾਰੀ ਅਸੀਂ ਇਹ ਕਹਿੰਦੇ ਅਸੀਂ ਕੰਮ ਕਰਦੇ ਹਾਂ, ਸਾਨੂੰ ਤਾਂ ਕੰਮ ਵਾਲੀ ਇੰਸ਼ੋਰੈਂਸ ਮਿਲੀ ਹੋਈ ਆ, ਉਹ ਕਿੰਨਾ ਕੁ ਸਾਨੂੰ ਕਵਰ ਕਰਦੀ ਆ, ਅਤੇ ਜੇ ਸੈਲਫ ਇੰਪਲਾਈਡ ਆ ਤਾਂ ਉਹਦੇ ਵਾਸਤੇ ਇੰਸ਼ੋਰੈਂਸ ਕਿੱਦਾਂ ਕੰਮ ਕਰਦੀ ਹੈ?
1: ਬਿਲਕੁਲ ਜੀ, ਸੋ ਜਿਹੜੇ ਤਾਂ ਸੈਲਫ ਇੰਪਲੋਇਡ ਆ ਉਹਦਾ ਮਤਲਬ ਇਹ ਹੋ ਗਿਆ ਸਾਡੇ ਆਪਣੇ ਇੰਪਲੋਇਰ ਅਸੀਂ ਆਪ ਆ, ਆਪਣੀ ਸੀਪੀਪੀ ਵੀ ਅਸੀਂ ਆਪ ਹੀ ਕਟਾਉਣੇ ਹੈਗੇ ਆ, ਸੋ ਇਸ ਕਰਕੇ ਜੇ ਕੱਲ ਨੂੰ ਕੋਈ ਕੁਛ ਹੈਪਨ ਹੋ ਗਿਆ ਤਾਂ ਸਾਡੇ ਕੋਲ ਕਵਰੇਜ ਵੀ ਆਪਣੇ ਵੱਲੋਂ ਹੀ ਹੋਣੀ ਚਾਹੀਦੀ ਆ, ਸੋ ਇਸ ਕਰਕੇ ਇਹਦਾ ਮਤਲਬ ਇਹ ਹੈਗਾ ਆ ਜਦੋਂ ਕਵਰੇਜ ਆਪਣੇ ਵੱਲੋਂ ਹੋਣੀ ਚਾਹੀਦੀ ਆ ਤਾਂ ਸਾਨੂੰ ਸਾਰੀਆਂ ਪ੍ਰੋਟੈਕਸ਼ਨ ਚਾਹੀਦੀਆਂ ਹੈਗੀਆਂ, ਕਿਉਂਕਿ ਜੇ ਹੁਣ ਸਾਡੇ ਕੰਮ ਵੱਲੋਂ ਕੁਛ ਹੀ ਕਵਰੇਜ ਨਹੀਂ ਮਿਲ ਰਹੀ, ਸਾਨੂੰ ਲਾਈਫ ਇੰਸ਼ੋਰੈਂਸ ਵੀ ਨਹੀਂ ਮਿਲ ਰਹੀ, ਸਾਨੂੰ ਡਿਸੇਬਿਲਟੀ ਵੀ ਨਹੀਂ ਮਿਲ ਰਹੀ, ਸਾਨੂੰ ਕ੍ਰਿਟੀਕਲ ਇਲਨੈਸ ਵੀ ਨਹੀਂ ਮਿਲ ਰਹੀ, ਅਸੀਂ ਤਿੰਨਾਂ ਚੀਜ਼ਾਂ ਨੂੰ ਕੰਬੀਨੇਸ਼ਨ ਕਰਕੇ ਲੈ ਸਕਦੇ ਹਾਂ। ਬਟ ਸੈਲਫ ਇੰਪਲੋਇਡ ਦੇ ਵਿੱਚ ਇੱਕ ਟਰੱਕਿੰਗ ਇੱਕ ਇੱਦਾਂ ਦਾ ਆਕੂਪੇਸ਼ਨ ਹੈਗਾ ਆ ਜਿਹਦੇ ਵਿੱਚ ਕਈ ਵਾਰ ਇੱਦਾਂ ਹੁੰਦਾ ਕਿ ਅਸੀਂ USA ਨੂੰ ਟਰੱਕ ਚਲਾਉਣੇ ਹੈਗੇ ਆ, ਸਾਡੀ ਟਰੱਕਿੰਗ ਕੰਪਨੀ ਵਾਲਿਆਂ ਨੇ ਸਾਡੀ ਡਿਸੇਬਿਲਟੀ ਇੰਸ਼ੋਰੈਂਸ ਕੀਤੀ ਹੋਈ ਆ, ਦੈਨ ਤੁਹਾਨੂੰ ਡਿਸੇਬਿਲਟੀ ਇੰਸ਼ੋਰੈਂਸ ਦੀ ਇੰਡੀਵਿਜੁਅਲ ਕਵਰੇਜ ਲੈਣ ਦੀ ਜ਼ਰੂਰਤ ਨਹੀਂ ਹੈਗੀ, ਤੁਸੀਂ ਆਪਣੀ ਲਾਈਫ ਇੰਸ਼ੋਰੈਂਸ ਤੇ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੀ ਕਵਰੇਜ ਕਰਵਾ ਸਕਦੇ ਆ। ਬਟ ਅਗਰ ਤੁਹਾਡੀ ਟਰੱਕਿੰਗ ਕਾਰਪੋਰੇਸ਼ਨ ਵੱਲੋਂ ਜਾਂ ਤੁਹਾਡੀ ਟਰੱਕਿੰਗ ਕੰਪਨੀ ਵੱਲੋਂ ਕੋਈ ਵੀ ਡਿਸੇਬਿਲਟੀ ਨਹੀਂ ਹੈਗੀ, ਦੈਨ ਤੁਹਾਨੂੰ ਤਿੰਨੋ ਪਲਾਨਸ ਲੈਣੇ ਚਾਹੀਦੇ ਆ। ਤੇ ਜਿਹੜੀ ਇੰਪਲੋਈ ਕੈਟਾਗਰੀ ਆ ਜਿਨ੍ਹਾਂ ਦੇ ਕੰਮ ਵੱਲੋਂ ਕਵਰੇਜਿਸ ਹੈਗੀਆਂ ਆ, ਕਈ ਵਾਰ ਇੱਦਾਂ ਹੁੰਦਾ ਕਿ ਉਹਨਾਂ ਦੀ ਸ਼ਾਰਟ ਟਰਮ ਡਿਸੇਬਿਲਟੀ ਲੌਂਗ ਟਰਮ ਡਿਸੇਬਿਲਟੀ ਕੰਮ ਵੱਲੋਂ ਹੁੰਦੀ ਆ, ਸਟਿਲ ਉਹਨਾਂ ਦੇ ਸਿਨੈਰੀਓ ਦੇ ਵਿੱਚ ਉਹਨਾਂ ਨੂੰ ਡਿਸੇਬਿਲਟੀ ਇੰਸ਼ੋਰੈਂਸ ਲੈਣ ਦੀ ਲੋੜ ਨਹੀਂ ਹੈਗੀ ਜੇ ਉਹਨਾਂ ਦੀ ਗੋਲ ਗਰੁੱਪ ਪਲਾਨ ਹੈਗਾ ਜਿਹਦੇ ਵਿੱਚ ਡਿਸੇਬਿਲਟੀ ਆ, ਕਿਉਂਕਿ ਸਿਰਫ ਡਿਸੇਬਿਲਟੀ ਪ੍ਰੋਡਕਟ ਇੱਦਾਂ ਦਾ ਆ ਜਿਹਦੇ ਵਿੱਚ ਇੰਟੀਗ੍ਰੇਸ਼ਨ ਆ। ਉਹਦਾ ਮਤਲਬ ਇਹ ਹੈਗਾ ਆ ਕਿ ਅਗਰ ਤੁਹਾਡੇ ਕੋਲ ਇੱਕ ਪਾਲਿਸੀ ਹੈਗੀ ਆ, ਫਸਟ ਕਲੇਮ ਪਹਿਲਾਂ ਤੁਹਾਨੂੰ ਉਸ ਪਾਲਿਸੀ ਤੇ ਕਰਨਾ ਪੈਣਾ, ਤੇ ਜੇ ਤੁਸੀਂ ਇਨਕਮ ਵਾਈਜ਼ ਕੁਆਲੀਫਾਈ ਕਰਦੇ ਸੀ ਹੋਰ ਜ਼ਿਆਦਾ ਦੇ ਲਈ ਤਾਂ ਤੁਹਾਨੂੰ ਪਰਸਨਲ ਕਵਰੇਜ ਚਾਹੀਦੀ ਆ, ਬਟ ਜੇ ਤੁਸੀਂ ਇਨਕਮ ਵਾਈਜ਼ ਕੁਆਲੀਫਾਈ ਨਹੀਂ ਕਰਦੇ ਸੀਗੇ ਤਾਂ ਸਿਰਫ ਇੱਕੋ ਪਾਲਿਸੀ ਮੋਰ ਦੈਨ ਇਨਫ ਆ। ਬਟ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਤੁਸੀਂ ਜਿੰਨੀਆਂ ਮਰਜ਼ੀ ਪਾਲਿਸੀਜ਼ ਲੈ ਸਕਦੇ ਆ ਆਪਣਾ ਨੀਡ ਅਨਾਲਿਸਿਸ ਕਰਾ ਕੇ ਕਿ ਹਾਂ ਸਾਡੀ ਇੰਨੀ ਲੋੜ ਹੈਗੀ ਆ ਸਾਨੂੰ ਕਵਰੇਜ ਦੀ, ਉਹਦੇ ਅਕੋਰਡਿੰਗਲੀ ਚਾਹੇ ਤੁਸੀਂ ਇੱਕ ਤੋਂ ਵਾਧੂ ਪਾਲਿਸੀਜ਼ ਵੀ ਲਓ ਤੁਸੀਂ ਕਵਰਡ ਆ ਉਹਨਾਂ ਦੇ ਵਿੱਚ। ਸੋ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਦੀ ਕਵਰੇਜ ਤੁਹਾਨੂੰ ਜ਼ਰੂਰ ਚਾਹੀਦੀ ਆ, ਚਾਹੇ ਤੁਹਾਡੇ ਕੋਲ ਗਰੁੱਪ ਕਵਰੇਜਿਸ ਵੀ ਹੋਣ। ਬਟ ਇਹ ਹੈਗਾ ਕਿਉਂਕਿ ਗਰੁੱਪ ਕਵਰੇਜਿਸ ਦੀ ਮੇਨ ਚੀਜ਼ ਇਹੀ ਆ ਕਿ ਜਦ ਤੱਕ ਤੁਸੀਂ ਉਸ ਕੰਮ ਤੇ ਆ ਤਦ ਤੱਕ ਤੁਸੀਂ ਕਵਰਡ ਆ। ਕਈ ਵਾਰ ਸਾਡੇ ਕੋਲ ਸਾਡੇ ਕਲਾਇੰਟਸ ਆਉਂਦਾ ਜੀ ਸਾਡੇ ਕੰਮ ਵੱਲੋਂ ਸਾਨੂੰ ਕਵਰੇਜ ਮਿਲ ਗਈ ਆ, ਹੁਣ ਸਾਨੂੰ ਇੰਡੀਵਿਜੁਅਲ ਇੰਸ਼ੋਰੈਂਸ ਦੀ ਲੋੜ ਨਹੀਂ ਆ। ਮੈਂ ਹਮੇਸ਼ਾ ਐਕਸਪਲੇਨ ਕਰਦੀ ਹੁੰਦੀ ਹਾਂ ਕਿ ਜੇ ਤੁਸੀਂ ਇੰਡੀਵਿਜੁਅਲ ਇੰਸ਼ੋਰੈਂਸ ਪਾਲਿਸੀ ਨਹੀਂ ਰੱਖਦੇ, ਕੱਲ ਨੂੰ ਤੁਹਾਡਾ ਕੰਮ ਬੰਦ ਹੋ ਜਾਂਦਾ ਆ, ਤੁਸੀਂ ਕੰਮ ਛੱਡ ਦਿੰਦੇ ਆ, ਲੇ ਆਫ ਹੋ ਜਾਂਦੀ ਆ, ਕੰਪਨੀ ਬੰਦ ਹੋ ਜਾਂਦੀ ਆ, ਉਹ ਤੁਹਾਡੀ ਇੰਸ਼ੋਰੈਂਸ ਨਾਲ ਹੀ ਖਤਮ ਹੋ ਜਾਣੀ। ਤਾਂ ਤੁਸੀਂ ਕੱਲ ਨੂੰ ਉਹਦੇ ਵਿੱਚ ਜੇ ਉਸ ਟਾਈਮ ਦੇ ਉੱਪਰ ਤੁਸੀਂ ਫਿਰ ਦੁਬਾਰਾ ਤੋਂ ਆਪਣੀ ਇੰਡੀਵਿਜੁਅਲ ਪਾਲਿਸੀ ਕਰਾਉਣ ਲੱਗੋਗੇ ਔਰ ਕੋਈ ਹੈਲਥ ਇਸ਼ੂਜ਼ ਆ ਗਏ ਤਾਂ ਨਵੀਂ ਪਾਲਿਸੀ ਮਿਲਣੀ ਵੀ ਨਹੀਂ ਆ। ਸੋ ਇਸ ਕਰਕੇ ਰੈਦਰ ਦੈਨ ਅਸੀਂ ਆਪਣੀ ਇੰਡੀਵਿਜੁਅਲ ਪਾਲਿਸੀਜ਼ ਦੇ ਉੱਪਰ ਕੋਈ ਇੰਪੈਕਟ ਪਾਈਏ, ਆਪਣੀ ਜਿਹੜੀ ਇੰਡੀਵਿਜੁਅਲ ਕਵਰੇਜ ਨਾਲੋ ਨਾਲ ਚੱਲਣੀ ਚਾਹੀਦੀ ਹੈ ਲਾਈਫ ਇੰਸ਼ੋਰੈਂਸ ਦੇ ਕ੍ਰਿਟੀਕਲ ਇਲਨੈਸ ਦੀ।
0: ਬਹੁਤ ਸ਼ੁਕਰੀਆ, ਤੁਸੀਂ ਨੰਬਰ ਜ਼ਰੂਰ ਆਪਣਾ ਮੈਂਸ਼ਨ ਕਰੋ ਹਰਪ੍ਰੀਤ ਜੀ।
1: ਬਿਲਕੁਲ ਜੀ, ਮੇਰਾ ਨੰਬਰ ਹੈਗਾ 416-816-500-416-817-6500 ਤੇ ਆਫਿਸ ਸਾਡਾ ਲੋਕੇਟਡ ਹੈਗਾ ਮੈਕਵੀਨ ਐਂਡ ਮੇਫਿਲ ਡਰਾਈਵ ਦੇ ਉੱਪਰ 11675 ਮੈਕਵੀਨ ਡਰਾਈਵ ਯੂਨਿਟ ਨੰਬਰ 6 ਟੌਪ ਚੋਇਸ ਇੰਸ਼ੋਰੈਂਸ ਆਫਿਸ।
0: ਬਹੁਤ ਸ਼ੁਕਰੀਆ ਜੀ, ਤੁਸੀਂ ਹਰਪ੍ਰੀਤ ਸੈਣੀ ਹੋਣਾ ਨਾਲ ਗੱਲ ਕਰ ਸਕਦੇ ਹੋ ਇੰਸ਼ੋਰੈਂਸ ਦੇ ਬਾਬਤ, ਤੁਹਾਡਾ ਕੋਈ ਵੀ ਸਵਾਲ ਕਿਸੇ ਵੀ ਤਰ੍ਹਾਂ ਦੀ ਇਨਕੁਆਇਰੀ। ਬਹੁਤ ਸ਼ੁਕਰੀਆ ਹਰਪ੍ਰੀਤ ਜੀ, ਥੈਂਕ ਯੂ ਸੋ ਮੱਚ। ਸੋ 905-673-3337 ਸਮਾਂ ਬਹੁਤ ਤੇਜ਼ੀ ਨਾਲ ਚੱਲ ਗਿਆ ਜੀ, 7:40 ਹੋ ਚੁੱਕੇ ਆ। ਰਮੇਸ਼ ਜੀ, ਜੇ ਤੁਹਾਡੀ ਇਜਾਜ਼ਤ ਹੋਵੇ ਤਾਂ ਆਪਾਂ ਕਾਲਸ ਦੇ ਵੱਲ ਚੱਲੀਏ।
2: ਜੀ ਜੀ, ਸਭ ਜ਼ਰੂਰ
0: ਜੀ। ਸਤਿ ਸ਼੍ਰੀ ਅਕਾਲ ਜੀ, ਆਪਾਂ ਪਹਿਲੀ ਕਾਲ ਵੱਲ ਚੱਲਦੇ ਹਾਂ ਜੀ। 3430 ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ।
3: ਅਕਾਲੀਆਂ ਦੇ ਗੱਠਜੋੜ ਬਾਰੇ ਦੱਸਿਓ ਜੀ, ਜੇ ਥਾਣਾ ਵੇਚ ਦਿੱਤਾ ਕੱਲ ਨੂੰ ਤਾਂ ਇੱਦਾਂ ਬੱਸ ਅੱਡੇ ਲੋਕੀ ਵੇਚੀ ਜਾਣਗੇ ਜੀ। ਥੈਂਕ ਯੂ ਜੀ,
0: ਬਹੁਤ ਸ਼ੁਕਰੀਆ ਜੀ। ਜੀ ਰਮੇਸ਼ ਜੀ,
2: ਨਹੀਂ ਉਹ ਖਬਰ ਅਸਲ ਵਿੱਚ ਸੱਚ ਹੈ, ਮੈਂ ਨਾ ਐਗਜ਼ੈਕਟ ਤਾਂ ਨਹੀਂ ਤੁਹਾਨੂੰ ਜਾਣਕਾਰੀ ਦੇ ਸਕੂੰਗਾ
0: ਕਿ ਕਿਹਨਾਂ ਵਿਚਾਰੇ ਵੇਟ ਕਰ ਰਹੇ ਆ। ਕੱਲ ਵੀ ਨਹੀਂ ਦੱਸਿਆ ਤੁਸੀਂ ਯਾਰ, ਬਹੁਤ ਜ਼ਿਆਦਾ ਇਗਨੋਰ ਕਰਦੇ ਹੋ ਯਾਰ, ਆਈ ਡੋਨਟ ਨੋ, ਇਦਾਂ ਥੋੜੀ ਕੰਮ ਹੁੰਦੇ ਆ ਭਾਜੀ ਯਾਰ।
2: ਹੈਲੋ,
0: ਸੋਰੀ, ਮਾਫ ਕਰਨਾ ਸਰ ਭਾਜੀ, ਮੈਨੂੰ ਮੈਂ ਕਿਸੇ ਨੂੰ ਮੈਸੇਜ ਕਰ ਰਿਹਾ ਸੀਗਾ ਤੇ ਮੈਂ ਥੋੜਾ ਜਿਹਾ ਅਪਸੈਟ ਸੀਗਾ। ਜੀ ਜੀ ਸਰ, ਤੁਸੀਂ ਕਹਿ ਰਹੇ ਹੋ, ਸੋਰੀ।
2: ਚਲੋ ਕੋਈ ਗੱਲ ਨਹੀਂ, ਸੰਤੂ ਸਾਹਿਬ ਇਹਨਾਂ ਨੇ ਨਾ ਬੜਾ ਮਹੱਤਵਪੂਰਨ ਪੁੱਛਿਆ ਇੱਕ ਪੁਲਿਸ ਥਾਣੇ ਦਾ, ਉਹ ਅਸਲ ਵਿੱਚ ਰਕਬਾ ਕਿਵੇਂ ਵੇਚਿਆ ਗਿਆ। ਸਰੋਤਿਓ ਮੈਂ ਮਾਫ਼ੀ ਚਾਹੂੰਗਾ, ਉਹਦੀ ਐਗਜੈਕਟ ਮੈਂ ਦੱਸ ਨਹੀਂ ਸਕਾਂਗਾ, ਮੈਂ ਬਸ ਮੈਨੂੰ ਵੀ ਜਾਣਕਾਰੀ ਮਾੜੀ ਜਿਹੀ ਜਿਵੇਂ ਤੁਸੀਂ ਦਿੱਤੀ ਹੈ ਮੇਰੇ ਕੋਲ ਕਿਸੇ ਢੰਗ ਨਾਲ ਪਹੁੰਚੀ ਸੀ, ਮੈਂ ਉਹਦਾ ਸਟੱਡੀ ਨਹੀਂ ਕਰ ਸਕਿਆ। ਹੈ ਆ ਘਟਨਾ, ਉਹ ਇਹ ਸੱਚੀ ਹੈ, ਪਰੰਤੂ ਐ ਨਹੀਂ ਹੈ ਕਿ ਕਿਸੇ ਨੇ ਥਾਣਾ ਵੇਚਦਾ, ਉਹ ਇਵੇਂ ਆ ਕਿ ਜਿਵੇਂ ਜ਼ਮੀਨ ਅਸੀਂ ਕੋਈ ਵੇਚਦੇ ਤੇ ਉਹਦੇ ਨਾਲ ਆਹ ਨੰਬਰ ਆਹ ਰਕਬਾ ਵੀ ਵਿਕ ਜੇ, ਏਦਾਂ ਦੀ ਕਹਾਣੀ ਹੈ। ਬਾਕੀ ਜਿਹੜਾ ਗੱਠਜੋੜ ਹੈ ਉਹ ਸਿਆਸੀ ਗੱਲ ਹੈ ਜੀ, ਤੇ ਸਿਆਸੀ ਗੱਲ ਮੈਂ ਪਹਿਲਾਂ ਹੀ ਦੱਸ ਚੁੱਕਾ ਕਿ ਸਿਆਸੀ ਲੋਕਾਂ ਦੀ ਹੋ ਚੁੱਕੀ ਹੈ। ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦਾ ਮੇਰੇ ਮੁਤਾਬਕ, ਇੱਕ ਪੱਤਰਕਾਰ ਦੀ ਜਾਣਕਾਰੀ ਦੇ ਮੁਤਾਬਕ, ਗੱਠਜੋੜ ਲਗਭਗ ਤੈਅ ਆ ਕੇਵਲ ਐਲਾਨ ਬਾਕੀ ਹੈ, ਉਹ ਐਲਾਨ ਕਦੋਂ ਹੁੰਦਾ ਮੈਂ ਅਜੇ ਨਹੀਂ ਕਹਿ ਸਕਦਾ। ਸੀਟਾਂ ਦੀ ਵੰਡ ਵਡਾਈ ਦਾ ਰੌਲਾ ਜ਼ਰੂਰ ਹੈ, ਪਤਾ ਇਹ ਲੱਗਾ ਕਿ ਭਾਜਪਾ ਵਾਲੇ ਬਿਲਕੁਲ 50-50 ਤੇ ਆਉਣਾ ਚਾਹੁੰਦੇ ਹੈ ਕਿ ਅੱਧੀਆਂ ਤੁਸੀਂ ਤੇ ਅੱਧੀਆਂ ਅਸੀਂ। ਅਕਾਲੀ ਦਲ ਕਹਿੰਦਾ ਨਹੀਂ, ਭੋਰਾ ਕ ਸਾਨੂੰ ਉੱਪਰ ਰੱਖੋ, ਉੱਥੇ ਪੇਚਾ ਫਸਿਆ ਹੋਇਆ ਹੈ।
0: ਜੀ ਮਾਫ ਕਰਨਾ, ਸਵੇਰੇ ਸਵੇਰੇ ਜਦੋਂ ਕੋਈ ਤੁਹਾਡੀ ਮੈਸੇਜ ਦਾ ਜਵਾਬ ਨਾ ਦੇਵੇ ਨਾ, ਤੇ ਫਿਰ ਉਹ ਸਵੇਰੇ ਸਵੇਰੇ ਜ਼ਿਆਦਾ ਤੁਹਾਡਾ ਖੂਨ ਉਬਾਲਾ ਮਾਰਦਾ। 905-673-33-37 9056733-33-37 ਜਿਹੜੇ ਹੋਏ ਹੋ ਪੰਜਾਬੀ ਲਹਿਰਾਂ ਦੇ ਨਾਲ। ਅਗਲੀ ਕਾਲ ਦੇ ਵੱਲ ਚੱਲਦੇ ਹਾਂ ਜੀ। ਕੁਲਦੀਪ ਜੀ ਸਤਿ ਸ਼੍ਰੀ ਅਕਾਲ ਜੀ, ਆਇਰ ਸਤਿ
4: ਸ਼੍ਰੀ ਅਕਾਲ ਜੀ। ਰਮੇਸ਼ ਜੀ, ਜਦੋਂ ਵੀ ਕਿਸੇ ਦੇ ਅੱਗ ਲੱਗੀ ਹੋਵੇ ਤੇ ਜੇ ਅੱਗ ਲੱਗੀ ਅੱਗ ਘਰ ਤੋਂ ਸੇਕ ਪਹੁੰਚੇ ਤੇ ਜੇ ਉਹ ਬੰਦਾ ਜਵਾਬ ਨਾ ਦੇਵੇ ਅੱਗ ਦਾ, ਹਾਂਜੀ ਕਿ ਅੱਗ ਕਿਉਂ ਲੱਗੀ ਤੇ ਮੇਰੇ ਘਰ ਤੱਕ ਪਹੁੰਚੀ ਹੈ, ਉਹਦੇ ਵਾਸਤੇ ਕੋਰਟ ਜਾਂ ਮੁਲਾਜ਼ਮ ਹਰ ਵਰਗ ਜਿਹੜਾ ਉਹ ਸਾਹਮਣੇ ਆਵੇ ਤੇ ਬੜੀ ਮਾੜੀ ਗੱਲ ਹੈ। ਦੂਸਰੀ ਗੱਲ ਜਿਹੜੀ ਅੱਜ ਬੰਦ ਦੀ ਸੀ ਤੇ ਬੰਦ ਦੀ ਤੇ ਚਲੋ ਬੰਦ ਤੇ ਬੜਾ ਵਧੀਆ ਰਿਹਾ, ਲੇਕਿਨ ਜਿਹੜਾ ਵਿਸ਼ਵਾਸ ਪਹਿਲਾਂ ਵੀ ਇਹ ਸਰਕਾਰ ਨੇ ਘਟਾਇਆ ਸੀ ਉਹਦੇ ਚ ਵਾਧਾ ਹੋ ਗਿਆ। ਇਹ ਵਿਸ਼ਵਾਸ ਇਹ ਦੇ ਕੇ ਮੀਟਿੰਗ ਤੇ ਦੁਬਾਰਾ ਮੀਟਿੰਗ ਤੇ ਨਹੀਂ ਗਏ ਤੇ ਮੁਲਾਜ਼ਮਾਂ ਦਾ ਸਿਰਫ ਇੱਕ ਗੱਲ ਮਾੜੀ ਕੀਤੀ ਉਹਨਾਂ ਨੇ ਕਿ 12 ਵਜੇ ਤੋਂ ਬਾਅਦ ਦੀ ਮੀਟਿੰਗ ਕੋਈ ਵੀ ਮੁੱਖ ਮੰਤਰੀਆਂ ਦਾ ਖੁੰਡਾ ਦੇ ਮਤਬਾਣੀ ਕੋਈ ਨੀ, ਕਿਉਂਕਿ ਫਿਰ ਔਖਾ ਹੋ ਜਾਂਦਾ ਕੰਮ ਸਾਰਾ। ਹਾਂਜੀ ਅੱਛਾ, ਮੇਰਾ ਜਿਹੜਾ ਹੁਣ ਜਿਹੜੀ ਮੈਂ ਗੱਲ ਕਰਾਂ ਇਹ ਆਪਣਾ ਰਮੇਸ਼ ਜੀ, ਇਹਨਾਂ ਨੇ ਨਾ ਇੱਕ ਵਿਧਾਨ ਸਭਾ ਲਾਈ ਸੀ ਬਹੁਤ ਪਹਿਲਾਂ ਦੇ, ਉਹ ਖਰਚ ਕੀਤਾ ਸੀ ਚੰਗਾ, ਉਹ ਕਹਿੰਦੇ ਪਵਿੱਤਰ ਸ਼ਹਿਰ ਜਿਹੜੇ ਨੇ ਉਹ ਲਾਗੇ ਦੇ ਐਲਾਨ ਦਿੱਤੇ ਨੇ। ਕਦੇ ਤੁਸੀਂ ਉਧਰਲੇ ਪਾਸਿਓਂ ਤੁਹਾਨੂੰ ਉਹ ਖਬਰ ਆਈ ਹੋਵੇ ਕਿ ਉੱਥੇ ਜਿਹੜੇ ਮੀਟ ਸ਼ਰਾਬ ਸਾਰਾ ਕੁਛ ਪਵਿੱਤਰ, ਉਹ ਸਾਰਾ ਕੁਛ ਪਵਿੱਤਰ ਹੋ ਗਿਆ ਕਿ ਨਹੀਂ ਹੋਇਆ? ਜੇ ਨਹੀਂ ਹੋਇਆ ਤੇ ਉਹਦੇ ਚ ਕਸੂਰ ਕਿਹੜਾ? ਇੱਕ ਜਿਹੜੀਆਂ ਦੀਪਕੇ ਵਾਲੀ ਗੱਲ ਆਈ ਸੀ ਜੀ, ਜਿਹੜਾ ਉਹਨੇ ਮੁਲਾਜ਼ਮਾਂ ਵਾਸਤੇ ਟਵੀਟ ਕੀਤਾ ਤੇ ਉਹਨੂੰ ਰੀਟਵੀਟ ਕੀਤਾ ਕੇਜਰੀਵਾਲ ਨੇ ਤੇ ਪਤਾ ਲੱਗਾ ਜੀ ਉਹ ਪੰਜਾਬ ਸਰਕਾਰ ਦਾ ਵੀ ਕੋਈ ਪੈਸਾ ਜਾਂਦਾ ਰਿਹਾ ਉੱਧਰ, ਇਹਦੇ ਬਾਰੇ ਬਣ ਜਾ ਦਿਓ ਜਵਾਬ ਜੀ, ਦੱਸਿਓ ਮੈਨੂੰ, ਮੇਰੇ ਗਿਆਨ ਚ ਕਰਿਓ ਵਾਧਾ। ਲਾਸਟ ਵਾਲੀ ਗੱਲ ਇੱਕੋ ਯਾਰ ਜੀ, ਲਾਸਟ ਸੈਚਰਡੇ ਸ਼ਨੀਵਾਰ ਨੂੰ ਮਜੀਠੀਆ ਵਿਕਰਮ ਮਜੀਠੀਆ ਕਹਿੰਦੇ ਜੀ ਇਹ ਦੋਸ਼ੀ ਨਹੀਂ ਹੈਗਾ, ਤੇ ਸੈਚਰਡੇ ਤੋਂ ਬਾਅਦ ਅਕਾਲੀ ਦਲ ਸੁਖਬੀਰ ਜਹੇਦਾਰ ਤੇ ਐਲ ਜੀ ਪੀ ਸੀ ਸਾਰੇ ਦੋਸ਼ੀ ਹੋ ਗਏ ਨੇ। ਮੈਨੂੰ ਪਤਾ ਲੱਗਾ ਜੀ ਇਹ ਬੜਾ ਗਿਆਨ ਚ ਵਾਧਾ, ਜੇ ਸਪੋਰਟਰ ਇੱਦਾਂ ਹੀ ਸਪੋਰਟ ਕਰਨਗੇ ਤੇ ਫਿਰ ਆਉਣ ਵਾਲੇ ਟਾਈਮ ਦੇ ਉੱਤੇ ਆਮ ਆਦਮੀ ਪਾਰਟੀ ਨੂੰ ਆਉਣ ਤੋਂ ਕੋਈ ਰੋਕ ਨਹੀਂ ਸਕਦਾ, ਪ੍ਰੋਗਰਾਮ ਵੀ ਛੇ ਤਰ੍ਹਾਂ ਬੜਾ ਵਧੀਆ ਛੱਡ ਦੀ ਗੱਲ ਜੇ ਹੋਈ।
2: ਚਲੋ ਕੇਵਲ ਇੱਕ ਵਿਸ਼ੇ ਤੇ ਹੱਥ ਪਾਉਣਾ, ਇੱਕ ਵਿਸ਼ੇ ਨੂੰ, ਜਿਹੜਾ ਅਭਿਜੀਤ ਦੀਪਕੇ ਦੇ ਸੋਸ਼ਲ ਮੀਡੀਆ ਤੇ ਟਵੀਟ, ਜਦੋਂ ਹਾਈ ਕੋਰਟ ਨੇ ਮੁਲਾਜ਼ਮਾਂ ਦੇ ਹੱਕ 'ਚ ਫੈਸਲਾ ਦਿੱਤਾ ਹੋਇਆ ਡੀਏ ਨੂੰ ਲੈ ਕੇ, ਤੇ ਉੱਤੇ ਸਵਾਲ ਖੜੇ ਕੀਤੇ ਸੀ ਅਭਿਜੀਤ ਦੀਪਕੇ ਨੇ ਕੁਛ, ਹਾਲਾਂਕਿ ਉਹ ਅਸੀਂ ਐਂ ਨਹੀਂ ਕਰ ਸਕਦੇ ਕਿ ਅਭਿਜੀਤ ਦੀਪਕੇ ਮੁਲਾਜ਼ਮਾਂ ਦੇ ਖਿਲਾਫ਼ ਭੁਗਤਿਆ ਜਾਂ ਹਾਈ ਕੋਰਟ ਦੇ ਖਿਲਾਫ਼ ਭੁਗਤੇ, ਏਦਾਂ ਨਹੀਂ ਕਹਿ ਸਕਦੇ। ਪਰੰਤੂ ਇਹ ਗੱਲ ਬੜੀ ਸਾਫ਼ ਹੈ ਕਿ ਜਦੋਂ ਇਹੋ ਜਿਹੀ ਚੀਜ਼ ਨੂੰ ਅਸੀਂ ਵਿਆਖਿਆ ਕਰਦੇ ਹਾਂ, ਉਹਨੂੰ ਸਰਲ ਅਰਥ ਉਹਦੇ ਕਰਦੇ ਹਾਂ, ਤੇ ਉਹ ਸਰਲ ਅਰਥ ਮੁਲਾਜ਼ਮਾਂ ਦੇ ਖਿਲਾਫ਼ ਜਾਂਦੇ ਆ, ਪੰਜਾਬ ਸਰਕਾਰ ਦੇ ਭੋਰਾ ਹੱਕ 'ਚ ਜਾਂਦੇ ਹੈਗੇ ਆ। ਹੁਣ ਮੈਂ ਤੇ ਇਹੀ ਕਹਿ ਸਕਦਾ ਕਿ ਅਭਿਜੀਤ ਦੀਪਕੇ, ਜਿਵੇਂ ਮੈਂ ਪਹਿਲਾਂ ਵੀ ਕਹਿੰਦਾ ਆ, ਮੈਂ ਅਭਿਜੀਤ ਦੀਪਕੇ ਨੂੰ ਅਜੇ ਤੱਕ ਕੋਈ ਬਹੁਤ ਸਿਆਣੇ ਲੀਡਰਾਂ 'ਚ ਨਹੀਂ ਰੱਖਦਾ, ਮੈਂ ਕਹਾਂ ਜੀ ਅਭਿਜੀਤ ਲੀਡਰ ਬੜਾ ਤਜਰਬੇਕਾਰ ਆ, ਉਹਨੂੰ ਬੜਾ ਸੰਘਰਸ਼ ਦਾ ਤਜਰਬਾ, ਮੈਂ ਪਹਿਲਾਂ ਵੀ ਇਹੀ ਗੱਲ ਕਹੀ ਹੈ ਕਿ ਮੈਂ ਉੱਤੇ ਕੁਛ ਨਹੀਂ ਕਹਿਣਾ ਅਜੇ ਤੱਕ, ਅੱਜ ਵੀ ਕਹੂੰਗਾ। ਇਹੋ ਜਿਹੇ ਜਦੋਂ ਟਵੀਟ ਅਭਿਜੀਤ ਦੀਪਕੇ ਕਰੂਗਾ ਕਿਸੇ ਸੂਬੇ ਦੇ ਮਸਲੇ ਵਿੱਚ ਦਖਲ ਅੰਦਾਜ਼ੀ ਕਰੂਗਾ, ਤੇ ਮੈਂ ਸਮਝਦਾ ਉਹਦੀ ਕੱਚ ਕਰੜਤਾ ਹੈ, ਇਹਨੂੰ ਇਹੋ ਜਿਹੇ ਮਸਲਿਆਂ 'ਚ ਬਿਲਕੁਲ ਦਖਲ ਅੰਦਾਜ਼ੀ ਨਹੀਂ ਕਰਨੀ ਚਾਹੀਦੀ।
0: ਬਿਲਕੁਲ ਜੀ, 905-673-33-37 9056733-37 ਤੇ ਗੱਲਾਂ ਬਾਤਾਂ ਹੋ ਰਹੀਆਂ ਨੇ। ਨਾਲ ਦੀ ਨਾਲ ਤੁਹਾਨੂੰ ਦੱਸੀਏ ਕਿ ਪ੍ਰੋਗਰਾਮ ਦੇ ਇਸ ਹਿੱਸੇ ਨੂੰ ਥਰਡ ਤੱਕ ਲੈ ਕੇ ਆ ਰਹੇ ਨੇ ਮੱਲੀ ਟੈਂਟ ਸਰਵਿਸ। ਮੱਲੀ ਟੈਂਟ ਸਰਵਿਸ, ਅਸੀਂ ਤੁਹਾਨੂੰ ਰੋਜ਼ ਸੁਨੇਹਾ ਦਿੰਦੇ ਹਾਂ ਕਿ ਆਊਟਡੋਰ ਟੈਂਟ ਦੀਆਂ ਸੇਵਾਵਾਂ ਤੁਸੀਂ ਲੈਣੀਆਂ ਨਾ, ਕਿਸੇ ਵੀ ਤਰ੍ਹਾਂ ਦਾ ਤੁਹਾਡਾ ਆਊਟਡੋਰ ਈਵੈਂਟਸ ਆ, ਅਤੇ ਤੁਸੀਂ ਬਸ ਇੱਕੋ ਹੀ ਨਾਮ ਯਾਦ ਰੱਖਣਾ ਆ, ਮੱਲੀ ਟੈਂਟ ਸਰਵਿਸਿਸ, ਚਾਹੇ ਫੋਲਡਿੰਗ ਕੁਰਸੀਆਂ, ਚੇਅਰਾਂ, ਟੇਬਲਾਂ ਦੀ ਗੱਲਬਾਤ ਹੋਵੇ, ਕਿਸੇ ਵੀ ਤਰ੍ਹਾਂ ਦਾ ਵੱਡਾ ਛੋਟਾ ਈਵੈਂਟ, ਸਮਾਲ ਜਾਂ ਲਾਰਜ ਈਵੈਂਟ ਹੋਵੇ, ਤਾਂ ਤੁਸੀਂ ਜੀ ਟੀ ਏ ਦੇ ਸਭ ਤੋਂ ਵੱਡੀ ਟੈਂਟਿੰਗ ਸੇਵਾਵਾਂ ਦੇਣ ਵਾਲੀ ਇਹ ਫਰਮ ਆ। 647-9295-2769 6499 ਨਾਲ ਦੀ ਨਾਲ ਤੁਹਾਨੂੰ ਇੱਕ ਵਾਰ ਫਿਰ ਅਸੀਂ ਤੁਹਾਡੀ ਸੇਵਿੰਗ ਕਰਵਾਈਏ। ਜੇ ਤੁਸੀਂ ਬਹੁਤ ਸਾਰੀ ਆਟੋ ਇੰਸ਼ੋਰੈਂਸ ਭਰ ਰਹੇ ਹੋ ਤਾਂ ਤੁਸੀਂ 12 ਸਾਲਾਂ ਦੇ ਤਜਰਬੇ ਵਾਲੇ 12 ਸਾਲਾਂ ਦਾ ਤਜਰਬਾ ਬਹੁਤ ਹੁੰਦਾ। ਹਰਵੀਨ ਮਾਵੀ ਜੀ ਨੂੰ ਤੁਸੀਂ ਕਾਲ ਕਰਨੀ ਆ, ਹਿੰਦੀ ਇੰਗਲਿਸ਼ ਉਰਦੂ ਅਤੇ ਪੰਜਾਬੀ ਦੇ ਵਿੱਚ ਸਰਵ ਕਰਦੇ ਨੇ। ਆਟੋ ਅਤੇ ਹੋਮ ਇੰਸ਼ੋਰੈਂਸ ਵਿੱਚ 12 ਸਾਲਾਂ ਦਾ ਤਜਰਬਾ, 647-287-0976, ਬਹੁਤ ਸਾਰੀ ਤੁਹਾਡੀ ਸੇਵਿੰਗ ਕਰਵਾ ਕੇ ਦੇਣਗੇ। ਇਹਨਾਂ ਕੋਲ ਬੰਡਲ ਡਿਸਕਾਊਂਟ, ਗਰੁੱਪ ਡਿਸਕਾਊਂਟਸ ਆਏ ਹੋਏ ਨੇ। 6472870976 ਹਰਵੀਨ ਮਾਵੀ ਜੀ, ਅਗਲੀ ਕਾਲ ਵੱਲ ਚੱਲਦੇ ਹਾਂ ਜੀ। ਜੀ ਸਰ, ਸਤਿ ਸ਼੍ਰੀ ਅਕਾਲ, 9445 ਤੁਸੀਂ ਓਨਰ ਹੋ ਜੀ।
5: ਹੁਸ਼ਿਆਰਪੁਰ ਜੀ, ਸਿੱਧੂ ਸਾਹਿਬ, ਸਤਿ ਸ਼੍ਰੀ ਅਕਾਲ। ਹੁਸ਼ਿਆਰਪੁਰ ਜੀ, ਪਹਿਲਾਂ ਬਹੁਤ ਬਹੁਤ ਅਫਸੋਸ, ਜੋ ਨੇਪਾਲ ਦੇ ਵਿੱਚ ਬਾੜ ਆ ਕੇ ਜਾਨੀ ਅਤੇ ਮਾਲੀ ਨੁਕਸਾਨ ਹੋਇਆ। ਉੱਥੇ 10 ਨੂੰ 1963 ਦੇ ਵਿੱਚ ਜਾਣ ਦਾ ਮੌਕਾ ਮਿਲਿਆ ਸੀ। ਜੋ ਨੇਪਾਲੀ ਲੋਕ ਹੈ ਉਹ ਭਾਰਤ ਦੇ ਵਿੱਚ ਰੋਜ਼ ਸਵੇਰੇ ਆਉਂਦੇ ਆ ਤੇ ਸ਼ਾਮ ਨੂੰ ਆਪਦੀ ਡਿਊਟੀ ਕਰਕੇ ਵਾਪਸ ਚਲੇ ਜਾਂਦੇ ਆ। ਸਭ ਤੋਂ ਵੱਡੀ ਗੱਲ ਇਹ ਕਿ ਭਾਰਤੀ ਫੌਜ ਦੇ ਅੰਦਰ ਨੇਪਾਲੀ ਗੋਰਖੇ ਬਹੁਤ ਹੈਗੇ ਆ, ਔਰ ਇਹ ਬੜੇ ਬਹਾਦਰ ਹੈਗੇ ਆ। ਜਿਸ ਤਰ੍ਹਾਂ ਸਾਡੇ ਇੱਕ ਸਿੱਖ ਨੂੰ ਜੋ ਅੰਮ੍ਰਿਤ ਛਕਦਾ ਹੈ ਉਹਨੂੰ ਸ੍ਰੀ ਸਾਹਿਬ ਪਹਿਨਣ ਦਾ ਅਧਿਕਾਰ ਹੁੰਦਾ, ਉਸੇ ਤਰ੍ਹਾਂ ਭਾਰਤੀ ਫੌਜ ਵਿੱਚ ਵੀ ਤੇ ਅੰਗਰੇਜ਼ਾਂ ਦੇ ਟਾਈਮ ਵੀ ਇਹਨਾਂ ਨੂੰ ਖੋਖਰੀ ਪਹਿਨਣ ਦਾ ਅਧਿਕਾਰ ਹੁੰਦਾ ਹੈ, ਉਹਦੇ ਬਿਰਧ ਦੇ ਨਾਲ ਨੱਥੀ ਹੁੰਦੇ ਆ। ਜਦੋਂ ਗੋਰੀ ਸਿੱਕਾ ਖਤਮ ਹੋ ਜਾਂਦਾ ਹੈ ਖੋਖਰੀ ਕੱਢ ਕੇ ਫਿਰ ਪੈ ਜਾਂਦੇ ਆ ਪਿੱਛੇ, ਔਰ ਇਹ ਬੜੇ ਬਹਾਦਰ ਹੈ ਭਾਰਤ ਲਈ, ਇਹ ਇੱਕ ਵੱਡਾ ਵਰਦਾਨ ਆ। ਇਹਦੀ ਰਾਜਧਾਨੀ ਕਠਮੰਡੂ ਸੀ, ਦਾਸ ਨੂੰ ਇੱਕ ਮਹੀਨਾ ਉੱਥੇ ਸੇਵਾ ਕਰਨ ਦਾ ਮੌਕਾ ਮਿਲਿਆ ਸੀ। ਸਭ ਤੋਂ ਵੱਡਾ ਮੰਦਰ ਜੋ ਹੈ ਪਸ਼ੂਪਤੀ ਦਾਸ ਦਾ ਮੰਦਰ ਹੈ, ਉਹ ਦਾਸ ਨੂੰ ਦਰਸ਼ਨ ਕਰਨ ਦਾ ਵੀ ਮੌਕਾ ਮਿਲਿਆ ਹੈਗਾ। ਹੁਣ ਮੇਰਾ ਸਵਾਲ ਇਹ ਹੈ ਵੀ ਸੁਖਬੀਰ ਦੇ ਉੱਤੇ ਇੱਕ ਕੇਸ ਚੱਲ ਰਿਹਾ ਸੀ, ਜਦੋਂ ਕੇਜਰੀਵਾਲ ਦਿੱਲੀ ਤੋਂ ਆ ਰਿਹਾ ਸੀ ਉਹਨੂੰ ਰਾਹ ਚ ਰੋਕਣ ਦਾ ਵੀ ਕੋਸ਼ਿਸ਼ ਕੀਤੀ ਸੀ, ਉਹ ਆਪਣਾ ਰਸਤਾ ਬਦਲ ਕੇ ਲੁਧਿਆਣੇ ਦੇ ਵਿੱਚ ਕਿਸੇ ਇੱਕ ਦੇ ਕਰ ਰਿਹਾ ਸੀ, ਔਰ ਸੁਖਬੀਰ ਨੇ ਕਿਹਾ ਸੀ ਕਿ ਉਹ ਖਾੜਕੂ ਜਾਂ ਖਾਲਿਸਤਾਨੀਆਂ ਦਾ ਕਰ ਹੈਗਾ, ਇਹਦੇ ਤੇ ਕੇਸ ਚੱਲਦਾ। ਉਸ ਤੋਂ ਪਹਿਲਾਂ ਇਸ ਨੇ ਇੱਕ ਦਫਾ ਅਦਾਲਤ ਵਿੱਚ ਮਨਜ਼ੂਰੀ ਲਈ ਸੀ ਕਿ ਮੈਂ ਦਿੱਲੀ ਰਹਿੰਦਾ, ਮੈਂ ਇਹਨੂੰ ਆਉਣਾ ਬੜਾ ਮੁਸ਼ਕਿਲ ਆ। ਇਹਨੂੰ ਇਹ ਪੁੱਛੇ ਬਈ ਤੂੰ ਜੇ ਸਕੂਲ ਇੱਥੇ ਪੰਜਾਬ ਚ ਬਣਾਉਂਦਾ ਤੇ ਫਿਰ ਤੈਨੂੰ ਦਿੱਲੀ ਬੱਚੇ ਪੜ੍ਹਾਉਣ ਦੀ ਕੀ ਜ਼ਰੂਰ ਸੀ, ਪੰਜਾਬ ਲਈ ਤਾਂ ਕੁਝ ਕੀਤਾ ਨਹੀਂ ਹੈ। ਹੁਣ ਤੁਸੀਂ ਮੈਨੂੰ ਇਹ ਦੱਸੋ ਵੀ ਜਿਹੜਾ ਇਹਦੇ ਤੇ ਕੇਸ ਚੱਲਦਾ ਹੈਗਾ ਉਹਦਾ ਕੀ ਬਣਿਆ? ਉਹ ਭਗਤ ਪੂਰਨ ਸਿੰਘ ਨੂੰ ਜਿਸ ਵੇਲੇ ਇਹਨੇ ਕੁਛ ਕਿਹਾ ਸੀ ਉਦੋਂ ਤਾਂ ਸਾਰੀਆਂ ਅਕਾਲੀਆਂ ਦਾ ਹੀ ਖੋਖਾ ਚੱਕਿਆ ਗਿਆ ਸੀ। ਦੇਖੀਏ ਹੁਣ ਖੜ ਇੱਥੇ ਕੀ ਗਏ, ਉਹ ਤਾਂ ਜਿਹੜਾ ਘਰ ਸੀਗਾ ਭਾਈ ਸਾਹਿਬ ਭਾਈ ਰਣਧੀਰ ਸਿੰਘ ਦਾ ਸੀ, ਜਿਸ ਨੇ ਅੰਗਰੇਜ਼ਾਂ ਦੇ ਟਾਈਮ ਦੇਸ਼ ਨੂੰ ਆਜ਼ਾਦ ਕਰਨ ਵਾਸਤੇ ਜੇਲ੍ਹ ਕੱਟੀ ਸੀ। ਮੈਨੂੰ ਪੂਰਨ ਆਸ ਹੈ ਉਹਦੀ ਵੀ ਇਹਨੂੰ ਹਾਂ ਮਾਰੀ ਜਾਊਗੀ। ਜਰਾ ਦੱਸਿਆ ਜੇ ਕੀ ਬਣ ਰਿਹਾ ਉਸ ਕੇਸ ਦਾ?
0: ਜੀ ਬਹੁਤ ਸ਼ੁਕਰੀਆ ਜੀ। ਜੀ ਰਮੀ ਜੀ,
2: ਰਖਵੀਰ ਸਿੰਘ ਬਾਦਲ ਤੇ ਜੀ ਇੱਕ ਨਹੀਂ ਵੈਸੇ ਤੇ ਕੇਸਾਂ ਦੀ ਇੱਕ ਲੜੀ ਹੈ। 3-4 ਕੇਸ ਤੇ ਤਾਜ਼ਾ ਤਰੀਨ ਬੀਤੇ ਸਮੇਂ ਚ ਚਰਚਾ ਚ ਰਹੇ, ਕਿਤੇ ਜ਼ਮਾਨਤ ਲੈ ਲਈ, ਕਿਤੇ ਮਿਲ ਗਈ, ਕਿਤੇ ਤਰੀਕ ਅਗਲੀ ਪਈ ਹੈ। ਜਿਹੜੇ ਤੁਸੀਂ ਮੈਨੂੰ ਪੈਟ ਕੇਸ ਦਾ ਪੁੱਛਿਆ ਮੈਨੂੰ ਉਹਦਾ ਨਹੀਂ ਪਤਾ, ਪਰੰਤੂ ਏਦਾਂ ਦਾ ਕੁਛ ਨਹੀਂ ਹੈ ਕਿ ਅਸੀਂ ਕਹੀਏ ਜੀ ਸੁਖਬੀਰ ਬਾਦਲ ਤੇ ਕੋਈ ਤਲਵਾਰ ਲਟਕ ਰਹੀ, ਏਦਾਂ ਦਾ ਕੁਛ ਨਹੀਂ। ਔਰ ਤੁਸੀਂ ਵੀ ਇਸ ਗੱਲ ਤੋਂ ਬਹੁਤ ਚੰਗੀ ਤਰ੍ਹਾਂ ਜਾਣਦੇ ਆ, ਇਹੋ ਜਿਹੇ ਕੇਸ ਇਹਨਾਂ ਲੀਡਰਾਂ ਤੇ ਐਵੇਂ ਹੀ ਹੁੰਦੇ ਆ, ਬਹੁਤੀ ਪ੍ਰਵਾਹ ਪ੍ਰਭੂ ਕਰਦੇ ਨਹੀਂ ਔਰ ਨਾ ਕੇਸਾਂ ਚੋਂ ਕੁਛ ਨਿਕਲਦਾ। ਉਹਦੇ ਦੋ ਕਾਰਨ ਆ, ਇੱਕ ਦੇ ਕੇਸ ਕਰਨ ਵਾਲੇ ਵੀ ਸਿਆਸੀ, ਜਿਹਨਾਂ ਦੇ ਕੀਤੇ ਉਹ ਵੀ ਸਿਆਸੀ, ਨਾ ਇਹਨਾਂ ਨੂੰ ਪੈਸੇ ਧੇਲੇ ਦੀ ਪਰਵਾਹ ਆ ਵਕੀਲ ਕਰਨਾ ਆ। ਅੱਛਾ, ਦੂਜੀ ਗੱਲ, ਮੰਨ ਲਓ ਖੁਦਾ ਨਾ ਖਾਸਤਾ ਕਿਤੇ ਪੁੱਠੀ ਪੈ ਵੀ ਗਈ, ਹੇਠਲੀ ਅਦਾਲਤ ਨੇ ਕਿਤੇ ਜੁਰਮਾਨਾ ਪਾ ਤਾ, ਸਜ਼ਾ ਦੇ ਵੀ ਦਿੱਤੀ, ਇਹਨਾਂ ਨੇ ਉੱਪਰਲੀ ਅਦਾਲਤ ਚਲੇ ਜਾਣਾ, ਫਿਰ ਸਾਲਾਂ ਬੱਧੀ ਉੱਪਰਲੀ ਅਦਾਲਤ ਚਲੇ ਜਾਣੇ ਆ, ਫਿਰ ਉਹ ਤੋਂ ਉੱਪਰਲੀ ਚਲੇ ਜਾਣਾ, ਫਿਰ ਉਹ ਤੋਂ ਉੱਪਰਲੀ ਚਲੇ ਜਾਣਾ, ਉਹਦੇ ਵਿੱਚ ਬੰਦਾ ਮੁੱਕ ਜਾਂਦਾ। ਸੋ ਇਸ ਕਰਕੇ ਇਹਨਾਂ ਲਈ ਕੇਸ ਕੂਸ ਦੀ ਕੋਈ ਬਹੁਤੀ ਅਹਿਮੀਅਤ ਨਹੀਂ ਹੈਗੀ। ਹਾਂ, ਕੁਛ ਵਿਸ਼ੇਸ਼ ਕੇਸ ਹੁੰਦੇ ਆ ਜਦੋਂ ਜਿਹਦੇ ਵਿੱਚ ਜ਼ਮਾਨਤਾਂ ਔਖੀਆਂ ਹੋ ਜਾਂਦੀਆਂ, ਜਿਵੇਂ ਭੁੱਲਰ ਵਰਗਾ ਜਿਹੜਾ ਇਹਨਾਂ ਦਾ ਇੱਕ ਸਾਬਕਾ ਮੰਤਰੀ ਆਮ ਆਦਮੀ ਪਾਰਟੀ ਦਾ ਜੇਲ੍ਹ ਚ ਬੈਠਾ, ਉੱਥੇ ਦਿੱਕਤਾਂ ਜ਼ਰੂਰ ਹੈ। ਏਦਾਂ ਦੇ ਕੇਸਾਂ ਦੀ ਮੈਨੂੰ ਨਹੀਂ ਲੱਗਦਾ ਜਿਹੜੀ ਇਹ ਪ੍ਰਵਾਹ ਕਰਦੇ। ਬਾਕੀ ਕੈਪਟਨ ਸਾਹਿਬ, ਤੁਸੀਂ ਇੱਕ ਇਸ਼ਾਰਾ ਕੀਤਾ, ਮੈਂ ਉਸ ਇਸ਼ਾਰੇ ਦੇ ਨਾਲ ਗੱਲ ਜੋੜ ਦਵਾਂ। ਇਸ ਵੇਲੇ ਨਾ ਇਹਨਾਂ ਦਾ ਸਿਆਸੀ ਖੋਖਾ ਜੁੜ ਰਿਹਾ ਹੈ, ਸ਼੍ਰੋਮਣੀ ਅਕਾਲੀ ਦਲ ਦੀ ਸਿਆਸੀ ਜਿਹੜੀ ਸਿਆਸੀ ਢੰਗ ਹੈ ਜਿਹੜਾ, ਜਾਂ ਸਿਆਸੀ ਜਿਹੜੀ ਗੱਠਜੋੜ ਚੱਲ ਰਹੇ ਇਸ ਵੇਲੇ ਭਾਰਤੀ ਜਨਤਾ ਪਾਰਟੀ ਨਾਲ ਗੱਲਾਂ, ਜੇ ਉਹ ਗੱਠਜੋੜ ਸਿਰੇ ਲੱਗਦਾ ਤੇ ਮੈਨੂੰ ਲੱਗਦਾ ਕਿ ਅਕਾਲੀ ਦਲ ਚ ਇੱਕ ਵਾਰ ਫਿਰ ਸਿਆਸੀ ਤੌਰ ਤੇ ਪੰਜਾਬ ਚ ਜਾਨ ਪੈ ਜਾਣੀ ਆ। ਬਾਕੀ ਮੈਂ ਨੀ ਕਹਿੰਦਾ ਕਿ ਇੰਨੀਆਂ ਸੀਟਾਂ ਲੈ ਜਾਣੀਆਂ ਜਾਂ ਜਿੱਤ ਜਾਣਾ ਜਾਂ ਸਰਕਾਰ ਬਣਾ ਲੈਣੀ ਆ, ਪਰੰਤੂ ਇਸ ਵੇਲੇ ਜਿਹੜੇ ਹਾਲਾਤ ਹੈ ਉਹ ਥੋੜੇ ਜਿਹੇ ਅਕਾਲੀ ਦਲ ਦੇ ਪੱਖ ਵਾਲੇ ਪਾਸੇ ਨੂੰ ਮੁੜਨੇ ਸ਼ੁਰੂ ਹੋਏ ਆ।
0: ਸੋ ਬਿਲਕੁਲ ਜੀ, 905-673-3337, 905-673-3337। ਇੱਕ ਮੈਸੇਜ ਤੁਹਾਡੇ ਤੱਕ ਡਿਲੀਵਰ ਕਰਨਾ ਕਿ ਕੱਲ ਸ਼ਾਮ ਨੂੰ ਪੰਜਾਬੀ ਫਿਲਮ ਇੰਡਸਟਰੀ ਦੀ ਬੈਕਬੋਨ ਰੀੜ ਦੀ ਹੱਡੀ, ਬੜੇ ਮੰਜੇ ਹੋਏ ਕਲਾਕਾਰ ਅਤੇ ਬਹੁਤ ਹੀ ਸੁਲਝੇ ਹੋਏ ਜਰਨੈਲ ਸਿੰਘ ਆਪਣਾ ਇੱਕ ਸ਼ੋਅ ਲੈ ਕੇ ਬਰੈਂਪਟਨ ਪਹੁੰਚੇ ਹੋਏ ਨੇ ਅਤੇ ਕੱਲ੍ਹ ਨੂੰ ਸ਼ਾਮ ਨੂੰ 5:30 ਵਜੇ ਡੋਰ ਓਪਨ ਹੋ ਜਾਣੇ ਆ। 6 ਵਜੇ ਤੋਂ ਲੈ ਕੇ 8 ਵਜੇ ਤੱਕ ਇਹ ਸ਼ੋਅ ਬਰੈਂਪਟਨ ਕੋਰਟਯਾਰਡ ਮੈਰੀਅਟ ਹੋਟਲ ਕੋਸਕੋ ਵਾਲੇ ਪਲਾਜ਼ੇ ਦੇ ਵਿੱਚ, ਰਾਜਧਾਨੀ ਦੇ ਬਿਲਕੁਲ ਜਿਹੜਾ ਰਾਜਧਾਨੀ ਸਵੀਟ ਉਹਦੇ ਬਿਲਕੁਲ ਸਾਹਮਣੇ ਕੋਰਟਯਾਰਡ ਮੈਰੀਟ ਹੋਟਲ ਦੇ ਹਾਲ ਦੇ ਵਿੱਚ ਇਹ ਪ੍ਰੋਗਰਾਮ ਉਲੀਕਿਆ ਗਿਆ ਆ। ਬਹੁਤ ਵਾਜਬ ਜੀ ਟਿਕਟਾਂ, $20 ਸਮਥਿੰਗ ਪਰ ਜ਼ਿੰਦਗੀ ਨੂੰ, ਬਹੁਤ ਸਾਰੀਆਂ ਜ਼ਿੰਦਗੀ ਦੀਆਂ ਉਲਝਣਾਂ ਨੂੰ ਸੁਲਝਾਉਣ ਵਾਲਾ ਇਹ ਪ੍ਰੋਗਰਾਮ ਹੋਣਾ। ਬਹੁਤ ਸਾਰੀਆਂ ਐਸੀਆਂ ਗੱਲਾਂ ਰਿਸ਼ਤਿਆਂ ਨੂੰ, ਅਸੀਂ ਸਾਡੇ ਅੰਦਰ ਬੜਾ ਕੁਛ ਚੱਲਦਾ, ਅਸੀਂ ਬਾਹਰੋਂ ਹੱਸਦੇ ਖੇਡਦੇ ਨਜ਼ਰ ਆਉਂਦੇ ਹਾਂ, ਬੜੀਆਂ ਐਸੀਆਂ ਗੱਲਾਂ ਜਿਹੜੀਆਂ ਅਸੀਂ ਕਿਤੇ ਦੂਰ ਛੱਡ ਰਹੇ ਸੀ, ਬੜੇ ਐਸੇ ਰਿਸ਼ਤੇ ਜਿਨ੍ਹਾਂ ਤੁਸੀਂ ਮੁਨਕਰ ਹੋ ਰਹੇ ਹਾਂ, ਬੜੇ ਐਸੇ ਉਹਨਾਂ ਰਿਸ਼ਤਿਆਂ ਦੀ ਗੱਲ, ਮਹਾਰਾਜੇ ਰਣਜੀਤ ਦੀ ਗੱਲ, ਉਸ ਰਾਜ ਦੀ ਗੱਲ, ਉਸ ਇਤਿਹਾਸ ਦੀਆਂ ਗੱਲਾਂ, ਐਸਾ ਇੱਕ ਸ਼ੋਅ ਕਿ ਤੁਹਾਨੂੰ ਅੰਦਰੋਂ ਰਿਪੇਅਰ ਕਰਨ ਵਾਲਾ, ਇਟਸ ਕਾਇੰਡ ਆ ਹੀਲਿੰਗ ਸ਼ੋਅ ਤੁਹਾਨੂੰ ਅੰਦਰੋਂ ਰਿਪੇਅਰ ਕਰਨ ਦੇ ਲਈ। ਮੈਨੂੰ ਵੀ ਲੋੜ ਆ, ਮੈਂ ਵੀ ਤਾਂ ਸਵੇਰੇ ਸਵੇਰੇ ਕਿਸੇ ਨਾਲ ਗੁੱਸੇ ਹੋ ਗਿਆ। ਸੋ ਅਸੀਂ ਨਾ ਆਪਣੀ ਇਸ ਜ਼ਿੰਦਗੀ ਦੇ ਵਿੱਚ ਨਾ ਕਈ ਵਾਰੀ ਪ੍ਰਟੈਂਡ ਬੜਾ ਕਰਦੇ ਹਾਂ ਅਸੀਂ, ਜੋ ਹੁੰਦੇ ਹਾਂ ਉਹ ਅਸਲ ਵਿੱਚ ਅਸੀਂ ਦਿਖਾਉਣਾ ਕੋਈ ਹੋਰ ਦਿਖਾਉਂਦੇ ਹਾਂ। ਜੋ ਤੁਸੀਂ ਹੁੰਦੇ ਹੋ ਤੁਸੀਂ ਉਹਨੂੰ ਸੁਣਨਾ ਚਾਹੁੰਦੇ ਹੋ, ਆਪਣੇ ਅੰਦਰ ਨੂੰ ਮਹਿਸੂਸ ਕਰਨਾ ਚਾਹੁੰਦੇ ਹੋ, ਤਾਂ ਇਹ ਇੱਕ ਐਸਾ ਸ਼ੋਅ ਆ ਜਿਹਦਾ ਨਾਮ ਆ ਸਿਆਣੇ ਕਹਿੰਦੇ ਨੇ। ਇਸ ਨੂੰ ਤੁਸੀਂ ਸੁਣਨਾ ਆ, ਇਸ ਨੂੰ ਤੁਸੀਂ ਮੰਨਣਾ ਆ, ਤਾਂ ਤੁਸੀਂ ਕੱਲ੍ਹ ਨੂੰ ਸ਼ਾਮ ਨੂੰ 6 ਵਜੇ, ਸੀਟਾਂ ਬਹੁਤ ਲਿਮਿਟਡ ਆ, ਜਿਹੜਾ ਪਹਿਲਾਂ ਆ ਜੂਗਾ ਬੈਠ ਜੂ, ਨਹੀਂ ਤਾਂ ਅਸੀਂ ਸਾਡੇ ਵਾਂਗ ਕੋਈ ਖੜ ਕੇ ਵੀ ਸੁਣ ਸਕਦਾ ਹੈ। ਪਰ ਇੱਕ ਐਸਾ ਸ਼ੋਅ ਹੋਣਾ, ਇਹ ਪਹਿਲੀ ਵਾਰੀ ਕੈਨੇਡਾ ਦੀ ਧਰਤੀ 'ਤੇ ਐਸਾ ਸ਼ੋਅ ਹੋਣ ਜਾ ਰਿਹਾ ਕਿ ਤੁਸੀਂ ਤੁਹਾਡੇ ਦਿੱਤੇ ਹੋਏ 1.5 ਘੰਟਾ ਜਾਂ 2 ਘੰਟਾ ਕਦੀ ਵਿਅਰਥ ਨਹੀਂ ਜਾਣਗੇ, ਜ਼ਿੰਦਗੀ ਦੇ ਵਿੱਚ ਬਹੁਤ ਸਹਾਈ ਹੋਣਗੇ ਤੁਹਾਡੇ ਨਾਲ, ਅਤੇ ਕਦੀ ਤੁਸੀਂ ਇਸ ਚੀਜ਼ ਨੂੰ ਡੈਪਰੀਸ਼ੀਏਟ ਨਹੀਂ ਕਰੋਗੇ ਕਿ ਹਾਂ ਯਾਰ ਮੇਰੇ 1.5 ਘੰਟਾ ਮੈਂ ਗਿਆ ਸੀ, ਮੈਨੂੰ ਸਿੱਖ ਕੇ ਨਹੀਂ ਆਇਆ। ਬੜਾ ਕੁਛ ਸਿੱਖ ਕੇ ਲੈ ਕੇ ਜਾਓਗੇ, ਔਰ ਬਹੁਤ ਕੰਮ ਦੀਆਂ ਗੱਲਾਂ, ਉਹੀ ਗੱਲਾਂ ਤੁਹਾਡੀਆਂ, ਸਾਡੀਆਂ, ਤੁਹਾਡੇ ਪਰਿਵਾਰਾਂ ਦੀਆਂ, ਰਿਸ਼ਤਿਆਂ ਦੀਆਂ, ਐਸੀਆਂ ਗੱਲਾਂ ਕਿਤੇ ਨਾ ਕਿਤੇ ਅਸੀਂ ਵਿਸਾਰਦੇ ਨੇ, ਪਰ ਸਾਨੂੰ ਚਾਹੀਦਾ ਨਾ ਇੱਕ ਗੱਲਾਂ, ਸਾਨੂੰ ਦੱਸਣ ਵਾਲਾ, ਉਹ ਸਮਝਾਉਣ ਵਾਲਾ, ਵਾਰ ਵਾਰ ਯਾਦ ਕਰਾਉਣ ਵਾਲਾ, ਉਹਨੇ ਜਰਨੈਲ ਸਿੰਘ। ਸੋ ਕੱਲ੍ਹ ਨੂੰ 6 ਵਜੇ ਤੋਂ ਲੈ ਕੇ 8 ਵਜੇ ਤੱਕ ਇਹ ਸ਼ੋਅ ਬਰੈਂਪਟਨ ਕੋਰਟਯਾਰਡ ਮੈਰੀਟ ਹੋਟਲ ਦੇ ਵਿੱਚ। ਤੁਸੀਂ ਕਾਲ ਕਰ ਲਿਓ ਬਹੁਤੀ ਜਾਣਕਾਰੀ ਦੇ ਲਈ, 437-870-0001, 437-870-0001, 437-870-0001 'ਤੇ। ਸੋ ਕਾਲਸ ਬਹੁਤ ਸਾਰੀਆਂ ਨੇ, ਮਿੰਟ 5 ਆ, ਸਵਾਲ ਵੀ ਬਹੁਤ ਸਾਰੇ ਨੇ, ਸੋ ਮਾਫ਼ ਕਰਨਾ ਅੱਜ ਬਹੁਤੀਆਂ ਕਾਲਾਂ ਲੈ ਨਹੀਂ ਪਾਵਾਂਗੇ। ਹਰਪ੍ਰੀਤ ਜੀ ਨਾਲ ਮੈਂ ਸ਼ੋਰਟ ਜੀ ਗੱਲ ਕਰਦੇ ਹਾਂ। ਹਰਪ੍ਰੀਤ ਜੀ, ਹੁਣ ਤੁਹਾਨੂੰ ਪਲੀਜ਼ ਤੁਹਾਡਾ ਨਾਮ ਅਤੇ ਮਾਫ਼ ਕਰਨਾ, ਤੁਹਾਡੀ ਕੋਂਟੈਕਟ ਇਨਫੋਰਮੇਸ਼ਨ ਦੇਣੀ ਪੈਣੀ ਹੈ, ਕਿਉਂਕਿ ਬਹੁਤ ਸਾਰੇ, 1-2 ਹੋਰ ਹੀ ਸਾਡੇ ਸਪੋਂਸਰ ਲਾਈਨ 'ਤੇ ਨੇ। ਅਤੇ ਜੀ ਤੁਸੀਂ ਆਉਣੇ ਰਹੋ
1: ਕੁਪ੍ਰਭ। ਸੋ ਲਾਸਟ ਵਿੱਚ ਆਪਾਂ ਵਾਇੰਡ ਅਪ ਹੀ ਕਰਦੇ ਹਾਂ। ਸੋ ਜਿੰਨੇ ਵੀ ਸਾਡੇ ਲਿਸਨਰਸ ਹੈਗੇ ਆ, ਕੋਈ ਵੀ ਤੁਹਾਡੇ ਕੁਐਸਚਨਸ ਆ, ਚਾਹੇ ਉਹ ਇੰਸ਼ੋਰੈਂਸ ਦੇ ਨਾਲ ਰਿਲੇਟਿਡ ਆ, ਇਨਵੈਸਟਮੈਂਟ ਆਪਸ਼ਨਸ ਦੇ ਨਾਲ ਰਿਲੇਟਿਡ ਆ, ਨੰਬਰ ਹੈਗਾ ਜੀ ਮੇਰਾ 416-8171-7650, 416-816-1765, ਅਤੇ ਆਫਿਸ ਸਾਡਾ ਲੋਕੇਟਿਡ ਹੈਗਾ ਮੈਕਵੀਨ ਐਂਡ ਮੇਫਿਲ ਡਰਾਈਵ ਦੇ ਉੱਪਰ, 11675 ਮੈਕਵੀਨ ਡਰਾਈਵ, ਯੂਨਿਟ ਨੰਬਰ 6, ਟੋਪ ਚੋਇਸ ਇੰਸ਼ੋਰੈਂਸ ਦਾ ਆਫਿਸ, ਅਤੇ ਨੰਬਰ ਅਗੇਨ 416-816-1765।
0: ਸੋ ਬਿਲਕੁਲ ਜੀ, ਹਰਪ੍ਰੀਤ ਸੈਣੀ, ਨੰਬਰ 416-816-1765 'ਤੇ ਤੁਸੀਂ ਹਰਪ੍ਰੀਤ ਜੀ ਉਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਇੰਸ਼ੋਰੈਂਸ ਦੇ ਬਾਬਤ ਕੋਈ ਵੀ ਸਵਾਲ, ਕਿਸੇ ਵੀ ਤਰ੍ਹਾਂ ਦੀ ਇਨਕੁਆਇਰੀ। ਜੀ ਸੰਧੂ ਸਾਹਿਬ, ਸਤਿ ਸ਼੍ਰੀ ਅਕਾਲ, ਨਾਵ ਏਅਰ ਕੰਫਰਟ ਤੋਂ
6: ਜੀ। ਮੈਂ ਨਾ ਜੀ ਇੱਕ ਕਮੇਡੀ ਸ਼ੋਅ ਦੇਖ ਰਿਹਾ ਸੀ, ਤੇ ਬੰਦਾ ਅਖਬਾਰ ਪੜ੍ਹ ਰਿਹਾ, ਕਹਿੰਦਾ ਜੀ ਮੀਆਂ ਦਾਦ ਨੇ ਨਾ 6 ਛੱਕੇ ਮਾਰੇ। ਉਹ ਕਹਿੰਦਾ ਜੀ ਤਾਂ ਬੜੀ ਪੁਰਾਣੀ ਗੱਲ ਆ, ਕਹਿੰਦਾ ਅਗਲੀ ਸੁਣ ਲਓ, ਕਹਿੰਦਾ ਪਾਕਿਸਤਾਨ ਦੇ ਹਾਲਾਤ ਠੀਕ ਨਹੀਂ, ਪੋਲੀਟੀਕਲ ਲੀਡਰ ਜਿਹੜੇ ਆ ਉਹਨਾਂ ਨੂੰ ਸਿਰ ਜੋੜ ਕੇ ਬਹਿਣਾ ਚਾਹੀਦਾ। ਕਹਿੰਦਾ ਗੱਲਾਂ ਤਾਂ ਠੀਕ ਜਾਪਦੀਆਂ, ਉਹੀ ਗੱਲਾਂ ਪੰਜਾਬ ਆ ਜਿਹੜੀ 77 ਪਾਰਟੀ ਆ ਉਹ ਕਹਿੰਦੀ ਜੀ ਬਜਟ ਬਹੁਤ ਵਧੀਆ, ਵਿਰੋਧੀ ਕਹਿੰਦੇ ਮਾੜਾ, ਜਦੋਂ ਵਿਰੋਧੀ ਆਉਂਦੇ ਸੱਤਾ 'ਚ ਦੂਜੀ ਪਾਰਟੀ ਕਹਿੰਦੀ ਆ ਕਿ ਇਹ ਬਜਟ ਬਹੁਤ ਮਾੜਾ। ਏਦਾਂ ਲਾਲ ਕਿਲ੍ਹੇ ਦੇ ਕਬੂਤਰ ਆ, ਉਹਨਾਂ ਨੂੰ ਬਹੁਤੇ ਸਾਰੇ ਭਾਸ਼ਣ ਚੇਤੇ ਹੋ ਗਏ ਆ, ਮੈਨੂੰ ਲੱਗਦਾ ਕਿ ਖਬਰਾਂ ਉਹੀ ਆ, ਪਰ ਕਿੱਥੇ ਕੁ ਖੜੇ ਆ ਆਪਾਂ ਉਸ ਲੈਵਲ ਤੇ ਕਿ ਆਪਾਂ ਸੁਧਾਰ ਕਰ ਰਹੇ ਨਹੀਂ ਕਰ ਰਹੇ, ਮੈਂ ਤਾਂ ਟਿੱਪਣੀ ਜ਼ਰੂਰ ਚਾਹੂੰਗਾ। ਥੈਂਕ ਯੂ ਵੈਰੀ ਮਚ।
0: ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ ਜੀ ਰਮੇਸ਼ ਜੀ।
2: ਨਹੀਂ ਦੇਖੋ, ਸੱਚਾਈ ਇਹੀ ਹੈ ਕਿ ਜਦੋਂ ਮੈਂ ਕੁਰਸੀ ਤੇ ਬੈਠਾ ਆ ਤੇ ਮੇਰੇ ਸ਼ਬਦ ਹੋਰ ਆ, ਜਦੋਂ ਮੈਂ ਵਿਰੋਧੀ ਧਿਰ 'ਚ ਮੇਰੇ ਸ਼ਬਦ ਹੋਰ ਹੈ, ਕਰ ਅਸੀਂ ਦੋਵੇਂ ਉਹ ਕੁਛ ਹੀ ਰਹੇ ਹਾਂ। ਜਦੋਂ ਕੁਰਸੀ ਤੇ ਮੈਂ ਬਹਿ ਜਾਂਦਾ ਮੈਂ ਦੇਸ਼ ਦਾ ਪੱਠਾ ਬਿਠਾ ਰਿਹਾ, ਜਦੋਂ ਦੂਸਰਾ ਬਹਿ ਜਾਂਦਾ ਦੂਸਰਾ ਬਿਠਾ ਰਿਹਾ, ਕਰ ਸਾਰੇ ਅਸੀਂ ਉਹ ਕੁਛ ਰਹੇ ਹਾਂ। ਦੇਖੋ ਸਰੋਤਿਓ, ਮੈਨੂੰ ਲੱਗਦਾ ਕਿ ਇੱਥੇ ਟਿੱਪਣੀ ਇਹੀ ਕੀਤੀ ਜਾ ਸਕਦੀ ਆ, ਜਿਹੜਾ ਮੈਂ ਵੇਖ ਰਿਹਾ ਕਿ ਇੱਦਾਂ ਨਹੀਂ ਹੈ ਕਿ ਇਹਦਾ ਅਸੀਂ ਤੁਸੀਂ ਸਿੱਖ ਨਹੀਂ ਰਹੇ, ਭਾਵ ਕਿ ਜਿੱਥੇ ਕਬੂਤਰਾਂ ਨੇ ਭਾਸ਼ਣ ਰਟੇ ਆ ਦੋਹਾਂ ਧਿਰਾਂ ਦੇ, ਤੇਹਾਂ ਧਿਰਾਂ ਦੇ ਜਾਂ ਹੋਰ ਵੀ ਜੇ ਧਿਰ ਆ, ਉੱਥੇ ਕਬੂਤਰਾਂ ਨੂੰ ਸਮਝ ਵੀ ਆ ਗਈ ਹੁਣ ਚੌਥੀ ਵਾਰੀ ਕਰਨਾ ਕੀ ਹੈ। ਸੋ ਇਸ ਕਰਕੇ ਇਹ ਲੰਬਾ ਸਮਾਂ ਨੀ ਇਹ ਚੀਜ਼ ਚੱਲਦੀ। ਇਹ ਠੀਕ ਹੈ ਕਿ ਦਹਾਕੇ ਹੋ ਗਏ ਆ, ਬਹੁਤ ਲੰਬਾ ਸਮਾਂ ਹੋ ਗਿਆ ਆਜ਼ਾਦੀ ਤੋਂ ਬਾਅਦ ਹੈ, ਪਰੰਤੂ ਪੰਜਾਬ ਦੀ ਮੈਂ ਗੱਲ ਕਰਾਂ ਤੇ ਪੰਜਾਬ ਦੇ ਲੋਕਾਂ ਨੇ ਬਹੁਤ ਕੁਛ ਸਿੱਖ ਲਿਆ, ਹੱਡ ਹੰਢਾ ਲਿਆ, ਤੇ ਸਿੱਖਿਆ ਤੇ ਹੱਡ ਹੰਢਾਇਆ ਆਉਣ ਵਾਲੇ ਸਮੇਂ ਦੇ ਵਿੱਚ ਚੰਗਾ ਹੀ ਰੰਗ ਦਿਖਾਊਗਾ, ਚਿੰਤਾ ਨਾ ਕਰੋ
0: ਜੀ। ਬਹੁਤ ਸ਼ੁਕਰੀਆ ਸੋਹੇ ਸੀ ਅੱਜ ਦਾ ਪੰਜਾਬੀ ਲਹਿਰਾਂ ਦਾ ਪ੍ਰੋਗਰਾਮ, ਔਰ ਹਮੇਸ਼ਾ ਦੀ ਤਰ੍ਹਾਂ ਤੁਸੀਂ ਬਹੁਤ ਸਾਥ ਦਿੰਦੇ ਹੋ। ਬਹੁਤ ਸਾਰੀਆਂ ਕਾਲਜ਼ ਨੇ, ਮੋਹਨ ਮੱਲੀ ਜੀ 9445 ਲੰਬੇ ਸਮੇਂ ਤੋਂ ਹੋਲਡ 'ਤੇ ਸੀਗੇ, ਬਹੁਤ ਸਾਰੀਆਂ 9596717172 25-25 ਮਿੰਟ ਤੋਂ 30-30 ਮਿੰਟ ਤੋਂ ਹੋਲਡ 'ਤੇ। ਅੱਜ ਤਾਂ ਮੈਂ ਮਾਫ਼ੀ ਮੰਗ ਸਕਦਾ ਕਿ ਅੱਜ ਮੈਂ ਬਹੁਤ ਸਾਰੀਆਂ ਕਾਲਜ਼ ਨਹੀਂ ਲੈ ਪਾਇਆ, ਸੋ ਕੱਲ੍ਹ ਨੂੰ ਫਿਰ ਗੱਲਾਂ ਬਾਤਾਂ ਕਰਾਂਗੇ, ਹੋਰ ਕੋਸ਼ਿਸ਼ ਕਰਾਂਗੇ ਕਿ ਆਪਾਂ ਥੋੜ੍ਹਾ ਜਿਹਾ ਕਾਲ ਤੁਹਾਨੂੰ ਸਮਾਂ ਜ਼ਿਆਦਾ ਦੇਈਏ। ਸੋ ਇੱਥੇ ਮੈਨੂੰ ਤੁਸੀਂ ਮਾਫ਼ੀ ਦਿਓ ਔਰ ਇਜਾਜ਼ਤ ਵੀ ਦਿਓ, ਸੋ ਅੱਜ ਦੇ ਇਸ ਪ੍ਰੋਗਰਾਮ ਨੂੰ, ਕੱਲ੍ਹ ਨੂੰ ਮਿਲਦੇ ਹਾਂ ਜੀ ਨਵੇਂ ਦਿਨ ਨਵੀਆਂ ਖਬਰਾਂ। ਰਮੇਸ਼ ਜੀ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ
2: ਜੀ। ਸੰਧੂ ਸਾਹਿਬ ਬਹੁਤ ਬਹੁਤ ਮਿਹਰਬਾਨੀ ਜੀ,
0: ਥੈਂਕ ਯੂ ਸੋ ਮਚ ਜੀ। ਸੋ ਇਹ ਸੀ ਅੱਜ ਦਾ ਪ੍ਰੋਗਰਾਮ, ਔਰ ਨਾਲ ਦੀ ਨਾਲ 30 ਅਗਸਤ ਨੂੰ ਐਮੀ ਵਿਰਕ ਪਹੁੰਚ ਰਹੇ ਨੇ, ਦ ਗ੍ਰੇਟ ਕੈਨੇਡੀਅਨ ਥੀਏਟਰ ਕਸੀਨੋ ਦੇ ਵਿੱਚ, ਜਾਂ ਇਹ ਵੀ ਕਹਿ ਸਕਦੇ ਹਾਂ ਦ ਥੀਏਟਰ ਐਟ ਗ੍ਰੇਟ ਕੈਨੇਡੀਅਨ ਟੋਰਾਂਟੋ ਦੇ ਵਿੱਚ, ਜਿਹੜਾ ਵੁੱਡਬਾਈਨ ਮਾਲ ਵਾਲਾ ਪਲਾਜ਼ਾ ਦੇ ਬਿਲਕੁਲ ਸਾਹਮਣੇ ਜਿਹੜਾ ਰੇਸ ਕ੍ਰੋਸ ਆ, ਉੱਥੇ ਜਿਹੜਾ ਥੀਏਟਰ ਬਣਿਆ ਜਿੱਥੇ ਪੰਜਾਬੀ ਵਿਰਸਾ ਹੋਇਆ ਸੀਗਾ, ਸੋ ਉੱਥੇ ਐਮੀ ਵਿਰਕ 30 ਅਗਸਤ ਨੂੰ ਦਿਨ ਅੱਜ ਰਹਿ ਗਏ ਨੇ ਸਿਰਫ 3, ਅਤੇ ਜੇ ਤੁਸੀਂ ਆਪਣੀਆਂ ਟਿਕਟਾਂ ਨਹੀਂ ਲਈਆਂ ਤਾਂ ticketmaster.ca ਤੋਂ ਜਾ ਕੇ ਟਿਕਟਾਂ ਲੈ ਲਓ, ਜੇ ਨਹੀਂ ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ, ਤੁਹਾਨੂੰ ਵਾਜਬ ਜੀ ਕੀਮਤ 'ਚ ਟਿਕਟਾਂ ਦਵਾ ਦਾਂਗੇ, 437-800-01। ਨਾਲ ਦੀ ਨਾਲ 28 ਯਾਨੀ ਕਿ ਕੱਲ੍ਹ ਨੂੰ ਸ਼ਾਮ ਨੂੰ 6 ਵਜੇ ਸਿਆਣੇ ਕਹਿੰਦੇ ਨੇ ਸ਼ੋਅ ਜਰਨੈਲ ਸਿੰਘ ਹੋਣਾ ਵੱਲੋਂ ਤੁਹਾਡੇ ਵਾਸਤੇ ਲੈ ਕੇ ਆ ਰਹੇ ਹਾਂ, ਬ੍ਰੈਂਪਟਨ ਕੋਰਟਯਾਰਡ ਮੈਰੀਅਟ ਹੋਟਲ ਕੋਸਕੋ ਵਾਲੇ ਪਲਾਜ ਦੇ ਵਿੱਚ, ਰਾਜਧਾਨੀ ਦੇ ਸਾਹਮਣੇ ਜਿਹੜਾ ਵੱਡਾ ਹੋਟਲ ਆ ਉਹਦੇ ਹਾਲ ਦੇ ਵਿੱਚ ਸ਼ੋਅ ਹੋਣ ਜਾ ਰਿਹਾ, ਸਿਆਣੇ ਕਹਿੰਦੇ ਨੇ, ਉਹਦੇ ਲਈ ਵੀ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ, 437-800-01। ਸੋ ਇੱਥੇ ਮੈਨੂੰ ਦਿਓ ਇਜਾਜ਼ਤ, ਅੱਜ ਦਾ ਤੁਹਾਡਾ ਦਿਨ ਸ਼ੁਭ ਹੋਵੇ, ਸਤਿ ਸ਼੍ਰੀ ਅਕਾਲ ਤੇ ਲਵ ਯੂ ਆਲ, ਜ਼ਿੰਦਗੀ ਜ਼ਿੰਦਾਬਾਦ।
7: ਲੱਖਾਂ ਦਿਲਾਂ ਦੀ ਧੜਕਨ, ਦ ਸੁਪਰ ਸਟਾਰ ਐਮੀ ਵਿਰਕ। ਤੁਹਾਨੂੰ ਇਲੈਕਟ੍ਰੀਸ਼ੀਅਨ ਦੀ ਲੋੜ ਹੈ? ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ। ਹਾਈ ਰਿਸਕ ਕਿਉਂ? ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ। ਯਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ। ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟੋਇਲਟ ਜ਼ਰੂਰ ਵਰਤਾਂਗੇ। ਇਸ ਲਈ ਹੁਣੇ ਕਾਲ ਕਰੋ, ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ। ਸ਼ਾਇਦ
8: ਆਪਣੇ ਪਰਿਵਾਰ ਦੀ ਰੱਖਿਆ ਕਰੋ, ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ। ਹੋਰ ਜਾਣਨ ਲਈ hirelicense.ca ਤੇ ਜਾਓ। ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ।
9: This is AM 530 CHLO AM serving Brampton, Mississauga, Toronto, the GTA and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
10: Rajdhani Sweets and Restaurant ke pure vegetarian lazeez khane jiske

0: multiple locations in GTA. For more information, visit rajdhanisweets.ca.
1: ਕੋਈ ਵੀ ਕਾਰ ਵੈਨ ਟਰੱਕ ਦਾ ਕੰਮ ਹੋਵੇ ਤਾਂ ਯਾਦ ਰੱਖੋ ਰਾਇਲ ਆਟੋ ਸੈਂਟਰ, ਰਿਲਾਇਬਲ, ਅਫੋਰਡੇਬਲ ਅਤੇ ਓਨੈਸਟ ਸਰਵਿਸ, ਜਿੱਥੇ ਕਿ ਮੈਂ ਵੀ ਗੱਡੀਆਂ ਨੂੰ ਲੈ ਕੇ ਜਾਂਦਾ ਰਿਪੇਅਰ ਦੇ ਲਈ ਰਾਇਲ ਆਟੋ ਸੈਂਟਰ। ਟੈਸਲਾ ਦੇ ਵਹੀਕਲਸ 'ਤੇ ਵੀ ਕੰਮ ਕਰਦੇ ਆ, ਕੋਈ ਵੀ ਰਿਪੇਅਰ ਕਿਸੇ ਵੀ ਮੇਕ ਐਂਡ ਮਾਡਲ, ਸੇਫਟੀ ਸਰਟੀਫਿਕੇਸ਼ਨ, ਊਬਰ ਲਿਫਟ ਦੀ ਸੇਫਟੀ ਕਰਾਉਣੀ ਹੈ, ਸਪੈਸ਼ਲਾਈਜ਼ ਕਰਦੇ ਨੇ ਇਲੈਕਟ੍ਰੀਕਲ ਅਤੇ ਕੰਪਿਊਟਰਾਈਜ਼ ਡਾਇਗਨੋਸਟਿਕ ਕੰਮ 'ਚ, ਸਟੀਲਸ ਐਂਡ ਮੈਲਨੀ। ਰਾਇਲ ਆਟੋ ਸੈਂਟਰ ਐਂਡ ਅਮਿਸ਼ਨ ਟੈਸਟਿੰਗ, 905-799-1478-905-799-1478-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1 Royal Auto Center. ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475517 6475415 57

0: ਪੰਜਾਬੀ ਲਹਿਰਾਂ
1: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
0: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
0: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
0: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
0: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
3: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ

0: Rich Mohan. Contact us at richmohan.com.
1: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ ਗੱਡੀ ਚਲਾਉਣੀ ਮੁਸ਼ਕਲ ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰੀ ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597 ਜੇ ਤੁਸੀਂ ਜਾਣਾ ਹੋਵੇ ਕਿਸੇ ਵੀ ਟੋਰਾਂਟੋ ਆਈਲੈਂਡਸ ਨੂੰ ਸੈਂਟਰ ਆਈਲੈਂਡ ਵਾਰਡਸ ਆਈਲੈਂਡ ਜਾਂ ਹੈਨਲਿਨਸ ਪੁਆਇੰਟ ਤਾਂ ਲੈ ਕੇ ਜਾਓ T.Water ਟੈਕਸੀ ਫੇਰੀ ਦੀਆਂ 2-3 ਘੰਟੇ ਦੀਆਂ ਲਾਈਨਅਪਸ ਤੋਂ ਬਚੋ ਅਤੇ ਲੈ ਕੇ ਜਾਓ ਆਪਣੀ ਪ੍ਰਾਈਵੇਟ T.Water ਟੈਕਸੀ T.Water ਟੈਕਸੀ ਦੀ ਡਾਕ ਲੋਕੇਟਡ ਹੈ 1 ਕੁਈਨਸ ਕੀ ਈਸਟ ਤੇ ਯੰਗ ਅਤੇ ਕੁਈਨਸ ਕੀ ਈਸਟ ਦੇ ਬਿਲਕੁਲ ਕੋਰਨਰ ਤੇ ਮਾਮੂਲੀ ਜਿਹਾ ਰੇਟ ਅਤੇ ਆਰਾਮ ਨਾਲ ਰਾਜਿਆਂ ਵਾਂਗ ਜਾਓ ਆਪਣੀ ਪ੍ਰਾਈਵੇਟ ਵਾਟਰ ਟੈਕਸੀ ਤੇ T.Water ਟੈਕਸੀ 6473708368 ਇਹਨਾਂ ਦੀ ਡਾਕ ਤੇ ਪਾਰਕਿੰਗ ਵੀ ਅਵੇਲੇਬਲ ਹੈ ਉੱਥੋਂ ਤੁਸੀਂ ਆਪਣੀਆਂ ਟਿਕਟਸ ਵੀ ਬਾਏ ਕਰ ਸਕਦੇ ਹੋ ਕੈਸ਼ ਜਾਂ ਕ੍ਰੈਡਿਟ ਕਾਰਡ ਦੇ ਨਾਲ T.Water ਟੈਕਸੀ ਦੀ ਐਪ ਵੀ ਡਾਊਨਲੋਡ ਕਰੋ T.Water ਟੈਕਸੀ ਦ ਬੈਸਟ ਵੇ ਟੂ ਗੋ ਟੂ ਸੈਂਟਰ ਆਈਲੈਂਡ

IELEHRAN जे तुसी साड़ी ऐप डाउनलोड कर चुके हो ता उसनु अपडेट भी जरूर करो। SS Lawn Care थोड़ी लॉन दी संभाल दे लई बेस्ट चॉइस। तुसी नवा घर लगवाना चाहुंदे हो या सॉड इंस्टॉल करवानी चाहुंदे हो, सीजनल ग्रास कटिंग, फर्टिलाइजर, वीड दी ट्रीटमेंट अते हर एक किस्म दी लॉन दी मरम्मत दे लई तैयार हन। फ्लावर बेड बनवाओ या साफ करवाओ अते प्लांट्स दी ट्रिमिंग भी करदे हन, चाहे होवे रेजिडेंशियल, कमर्शियल या फार्म हाउस दा काम। अज ही कॉल करो 4376551984 4 37 655 1984। जे तुसी भी करना चाहुंदे हो अपना खुद दा रेडियो प्रोग्राम ता अज ही सानू कॉल करो 6475041557। ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ, ਨੋ ਫ੍ਰੀਜ਼ਿੰਗ, 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ, ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਸਟਾਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, 7 ਦਿਨ ਖੁੱਲੇ ਨੇ, 11 ਤੋਂ 8, 9052041313, 9052041313। ਟੈਕ ਸਪਿਰਿਟ, ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ, ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ। ਟੈਕ ਸਪਿਰਿਟ 9056214100। ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ, ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ, ਹੋਮ ਸਿਨੇਮਾ ਤਿਆਰ ਕਰਾਉਣਾ, ਵੈਰੀ ਪ੍ਰੋਫੈਸ਼ਨਲ ਟੀਮ, ਟੈਕ ਸਪਿਰਿਟ 9056214100, 905-621-4100 ਤੇ ਫੋਨ ਜ਼ਰੂਰ ਕਰੋ। ਕਿਸੇ ਨੇ ਵੀ ਅਗਰ ਕਾਰ, ਵੈਨ, SUV ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, SUV ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ 9058285800, 9058285800।

0: ਪੰਜਾਬੀਆਂ ਦੇ ਵਿੱਚ ਸਾਰੇ ਹੀ ਸਰੋਤਿਆਂ ਨੂੰ ਨਵਰੀਤ ਸਿੱਧੂ ਅਤੇ ਪੰਜਾਬੀਆਂ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਅਦਾਬ ਐਂਡ ਗੁੱਡ ਗੁੱਡ ਗੁੱਡ ਗੁੱਡ ਗੁੱਡ ਮਾਰਨਿੰਗ ਸਭ ਨੂੰ। ਕਿਵੇਂ ਹੋ, ਕੀ ਹਾਲ ਚਾਲ ਨੇ? ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸਵੇਰ ਨੂੰ। ਸਵੇਰ ਦੇ ਵਿੱਚ ਵੈਲਕਮ, ਪਿਆਰ, ਸਤਿਕਾਰ ਐਂਡ ਹੈਪੀ ਹੈਪੀ ਹੈਪੀ ਫਰਾਈਡੇ ਜੂਨੀਅਰ, ਫਰਾਈਡੇ ਜੂਨੀਅਰ ਦੀ ਸਵੇਰ। ਅਤੇ ਕੱਲ੍ਹ ਨੂੰ ਦਿਨ ਫਰਾਈਡੇ ਦਾ ਕਹਾਂਗੇ, ਕਿਆ ਬਾਤਾਂ ਨੇ, ਵਾਹ ਬਈ ਵਾਹ। ਸੋ ਲਾਸਟ ਵੀਕਐਂਡ ਆਫ ਆਗਸਟ ਐਂਡ ਆਈ ਹੋਪ ਇੰਜੋਏ ਕਰ ਰਹੇ ਹੋ। ਮੈਨੂੰ ਲੱਗਦਾ ਬਹੁਤ ਸਾਰੇ ਲੋਕ ਨਾ ਇਸ ਵੀਕ ਮੇਰੇ ਖਿਆਲ ਛੁੱਟੀਆਂ 'ਤੇ ਨੇ ਜਾਂ ਅਗਲੇ ਹਫ਼ਤੇ ਛੁੱਟੀਆਂ 'ਤੇ ਹੋਣਗੇ। ਸਾਰਿਆਂ ਨੂੰ ਹੈਗਾ ਕਿ ਫੈਮਲੀਜ਼ ਨਾਲ ਇੰਜੋਏ ਕਰ ਲਈ, ਏਅਰਪੋਰਟਾਂ ਭਰੀਆਂ ਪਈਆਂ ਹੈ, ਤੁਸੀਂ ਜਿੱਥੇ ਵੀ ਜਾਓ ਤਾਂ ਰੌਣਕ ਮੇਲਾ ਲੱਗਿਆ ਹੋਇਆ। ਸੋ ਐਵਰੀਬਡੀ ਇਜ਼ ਟਰਾਇੰਗ ਕਿ ਅਸੀਂ ਇਹ ਜੋ ਅਖੀਰਲੇ ਦਿਨ ਨੇ ਇਹਨਾਂ ਨੂੰ ਸੋਕ ਇਨ ਕਰ ਲਈਏ, ਇਹਨਾਂ ਨੂੰ ਇੰਜੋਏ ਕਰ ਲਈਏ। ਸੋ ਹੈਵ ਅ ਗੁੱਡ ਟਾਈਮ। ਅਤੇ ਮੈਨੂੰ ਲੱਗਦਾ ਕਿ ਇਸ ਵੀਕਐਂਡ ਅਤੇ ਅਗਲੇ ਵੀਕਐਂਡ ਰਿਕਾਰਡ ਤੋੜ ਵਿਆਹ ਸ਼ਾਦੀਆਂ ਨੇ। ਸੋ ਵਿਆਹਾਂ ਦੇ ਵੀ ਫੰਕਸ਼ਨ, ਚਲੋ ਵਧੀਆ ਯਾਰ, ਦੇਖੋ ਖੁਸ਼ੀਆਂ ਦੇ ਫੰਕਸ਼ਨ ਹੋਣੇ ਚਾਹੀਦੇ, ਬਟ ਕਈਆਂ ਨੂੰ ਇੱਕ ਜ਼ਰੂਰ ਚਾਹ ਹੈ ਕਿ ਸਮਰ ਖਤਮ ਹੋਵੇ ਅਤੇ ਵਿਆਹ ਮੁੱਕਣ। ਪਤਾ ਨਹੀਂ ਯਾਰ, ਇਸ ਸਾਲ ਤਾਂ ਲੱਗਿਆ ਜਿਵੇਂ ਕਿ ਬਸ ਵਾਕਈ ਰਿਕਾਰਡ ਟੁੱਟ ਗਿਆ, ਵਿਆਹ ਹੀ ਵਿਆਹ, ਵਿਆਹ ਹੀ ਵਿਆਹ, ਮੁੱਕਣ ਦਾ ਨਾਂ ਹੀ ਨਹੀਂ ਰਹਿਣਾ ਹੈ। ਸੋ ਲਾਸਟ ਟੂ ਵੀਕਐਂਡਸ ਵੈਡਿੰਗਸ ਅਤੇ ਫਿਰ ਥੋੜ੍ਹੇ ਆ ਕੰਮ ਸਲੋ ਡਾਊਨ ਹੋ ਜੂਗਾ। ਸੋ ਖੈਰ, ਪ੍ਰੋਗਰਾਮ ਹੈ ਪੰਜਾਬੀ ਰਹਿ ਅਤੇ ਤੁਹਾਡੇ ਨਾਲ ਜੁੜਿਆ ਰੌਣਕ ਮੇਲਾ। ਅਤੇ ਸਟੂਡੀਓ ਦਾ ਫੋਨ ਨੰਬਰ ਹੈ 9056733337, ਆਪਣਾ ਇੱਕ ਇੱਕ ਫੋਨ ਨੰਬਰ ਹੈ। 905-673-3337 'ਤੇ ਗੱਲਬਾਤ ਤੁਹਾਡੀ ਅਤੇ ਸਾਡੀ ਹੋ ਸਕਦੀ ਹੈ। 9056733337। ਪਲੀਜ਼ ਡਰਾਈਵ ਸਲੋ, ਡਰਾਈਵ ਸੇਫ ਯਾਰ। ਥਾਂ ਥਾਂ 'ਤੇ ਐਕਸੀਡੈਂਟ ਹੀ ਐਕਸੀਡੈਂਟ ਦੇਖਣ ਨੂੰ ਮਿਲ ਰਹੇ ਨੇ। ਇੱਥੇ ਆਪਣੇ ਹਾਈਵੇ 50 'ਤੇ ਕੋਲਰੇਨ 'ਤੇ ਇੱਕ ਐਕਸੀਡੈਂਟ ਹੋਇਆ ਐਂਡ ਇੱਕ ਲੇਡੀ ਲਾਈਫ ਆਲਟਰਿੰਗ ਇੰਜਰੀਜ਼ ਫੇਸ ਕਰ ਰਹੀ ਹੈ ਅਤੇ ਦੋ ਹੋਰ ਹੋਸਪਿਟਲ ਗਏ। 12:15 ਦੀ ਨਾਲੇ ਗੱਲ ਹੈ ਯਾਰ, 12:15 ਹਾਈਵੇ 50 ਕੋਲਰੇਨ ਤਾਂ ਲੇਨ ਵੀ ਇੱਕ ਅੱਧੀ ਹੋਈ ਹੈ ਅਤੇ ਬੜਾ ਕੋਈ ਟ੍ਰੈਫਿਕ ਵੀ ਨਹੀਂ ਹੁੰਦਾ। ਸੋ 60-year-old ਵੁਮੈਨ ਹੈ, ਸ਼ੀ ਇਜ਼ ਬਹੁਤ ਕ੍ਰਿਟੀਕਲੀ ਇੰਜਰਡ ਹੈ। ਸੋ ਇੰਨਾ ਹੁੰਦਾ ਯਾਰ ਕਿ ਪਲੀਜ਼ ਹੌਲੀ ਚਲੋ, ਗੱਡੀ ਵਿਚਾਰੀ ਦੀ ਉਲਟੀ ਪਈ ਹੈ ਅਤੇ ਖਬਰਾਂ ਕੀ ਹੋਇਆ ਹੋਣਾ। ਬਟ ਆਪਾਂ ਹਟਦੇ ਨਹੀਂ ਨਾ, ਆਪਾਂ ਬਸ ਕਾਹਲੀ ਕਾਹਲੀ ਡਿਸਟਰੈਕਟਡ ਬਹੁਤ ਹਾਂ। ਖੱਬੇ ਦੇਖੋ ਉਹ ਫੋਨ 'ਤੇ ਲੱਗਿਆ, ਸੱਜੇ ਦੇਖੋ ਕੋਈ ਬਰਗਰ ਖਾ ਰਿਹਾ ਡਰਾਈਵ ਕਰਦੇ ਕਰਦੇ। ਸੋ ਥੋੜ੍ਹੇ ਆਪਾਂ ਨੂੰ ਲੋੜ ਹੈ ਕਿ ਆਪਾਂ ਚੇਂਜ ਕਰੀਏ ਆਪਣੀਆਂ ਆਦਤਾਂ ਨੂੰ। ਸਾਰੀ ਆਪਾਂ ਵਿੱਚ ਯਾਰ, ਮੈਂ ਵੀ ਹਾਂ, ਤੁਸੀਂ ਵੀ ਹੋ ਸਾਰੇ, ਬਟ ਆਪਾਂ ਸੁਧਰਦੇ ਨਹੀਂ। ਗੱਲ ਇੰਨੀ ਪੱਕੀ ਹੈ, ਚਾਹੇ ਕੋਈ ਵੀ ਤੁਹਾਨੂੰ ਕਹਿ ਦੇਵੇ ਕਿ ਯਾਰ ਹਟ ਜਾ ਤੂੰ, ਫੋਨ 'ਤੇ ਲੱਗਿਆ ਹੋਇਆ ਡਰਾਈਵ ਕਰ ਲਾ, ਆਪਾਂ ਨੂੰ ਪਤਾ ਨਹੀਂ ਕਿਉਂ ਇੱਕ ਲੱਤ ਜਿਹੀ ਲੱਗ ਗਈ ਅਤੇ ਹੁਣ ਹਟਦੇ ਨਹੀਂ। ਸੋ ਹਟਾਂਗੇ ਉਦੋਂ, ਮੈਨੂੰ ਲੱਗਦਾ ਕਿ ਜਦੋਂ ਕੋਈ ਇਹੋ ਜਿਹਾ ਪੰਗਾ ਪਵੇਗਾ, ਬਟ ਨਾ ਹੀ ਪਵੇ ਆਪਾਂ ਤਾਂ ਇਹੀ ਕਹਿੰਦੇ ਹਾਂ, ਬਟ ਲੋਕ ਨਹੀਂ ਸੁਧਰਦੇ। ਸੋ ਪਲੀਜ਼ ਬੀ ਕੇਅਰਫੁਲ, ਡਰਾਈਵ ਸਲੋ, ਡਰਾਈਵ ਸੇਫ, ਖਿਆਲ ਰੱਖੋ। ਯਾਦ ਰੱਖੋ ਇੱਕ ਮੈਸੇਜ, ਕੁਆਲਿਟੀ ਕਾਰ ਰਿਪੇਅਰ ਦਾ ਪੱਕਾ। ਊਬਰ ਜਾਂ ਲਿਫਟ ਦੀ ਸੇਫਟੀ ਇੰਸਪੈਕਸ਼ਨ ਕਰਾਉਣੀ ਹੈ, ਗੱਡੀ ਦੀ ਇੰਜੀਨੀਅਰ ਟ੍ਰਾਂਸਮਿਸ਼ਨ ਦਾ ਕੋਈ ਪੰਗਾ ਪਿਆ, ਗੱਲ ਕੀ ਕਾਰ ਵੈਂਟ ਰੱਖਦਾ ਕੋਈ ਵੀ ਇਸ਼ੂ ਹੈ, ਕੁਆਲਿਟੀ ਕਾਰ ਰਿਪੇਅਰ ਦੇ ਕੁਲਵੰਤ ਭਾਅ ਜੀ ਨੂੰ ਫੋਨ ਕਰ ਲਓ। 905-460-1111 ਨੰਬਰ ਇਹਨਾਂ ਦਾ। 9054601111, 9054601111, ਕੁਆਲਿਟੀ ਕਾਰ ਰਿਪੇਅਰ ਦੀ ਟੀਮ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੈ। ਅਤੇ ਸੌਰਭ ਰਤਨ ਜੀ ਜੁੜ ਚੁੱਕੇ ਨੇ ਸਾਡੇ ਨਾਲ, ਸੌਰਭ ਜੀ ਸਾਡੇ ਫਾਈਨੈਂਸ਼ੀਅਲ ਐਕਸਪਰਟ। ਐਂਡ ਸੌਰਭ ਜੀ ਵੈਲਕਮ, ਕੀ ਹਾਲ?
1: ਥੈਂਕ ਯੂ ਨਵੀ, ਗੁੱਡ ਮਾਰਨਿੰਗ ਟੂ ਯੂ ਐਂਡ ਆਲ ਦਾ ਲਿਸਨਰਸ, ਬਹੁਤ ਵਧੀਆ, ਤੁਸੀਂ ਸੁਣਾਓ ਕੀ ਹਾਲ ਚਾਲ ਨੇ?
0: ਬਹੁਤ ਵਧੀਆ ਸਰ, ਕਿੱਦਾਂ ਰਿਹਾ ਤੁਹਾਡਾ ਵਕੇਸ਼ਨ?
1: Excellent. Vacation was very good. It was a thorough enjoyment. Family de naal vaise vi jada hai, you know, I think bacche jadon bade ho jande ne, adulthood enter kar jande ne, fer oh bonding thodi zyada required hundi hai as opposed to jadon teens hunde ne. Haan ji
0: bilkul, naale dekho bacche vadde hunde hai, bacche apne schedule ch busy hai, parents apne schedule ch busy hai, unna nu hunda ki assi friends naal ye karna wo karna, so jadon ਉਹ ਫੈਮਿਲੀ ਟਾਈਮ ਮਿਲਦਾ ਤਾਂ ਬਾਕੀ ਚੇਰਿਸ਼ ਕਰਨ ਵਾਲਾ ਹੁੰਦਾ। ਸੋ ਸਰ ਵੈਲਕਮ ਬੈਕ, ਐਂਡ ਮਾਰਕੀਟ ਦੇ ਵਿੱਚ ਬੜੀਆਂ ਵੱਡੀਆਂ ਵੱਡੀਆਂ ਰਿਪੋਰਟਾਂ ਆ ਰਹੀਆਂ ਨੇ ਅਤੇ ਉੱਧਰ ਟੈਰਿਫਸ ਅਤੇ ਟੈਨਸ਼ਨਸ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਸੋ ਕੀ ਬਣ ਰਿਹਾ ਮਾਰਕੀਟ 'ਚ?
1: ਦੇਖੋ ਨਵੀ, ਚਾਰੋਂ ਪੁਆਇੰਟ ਮੈਂ ਕਵਰ ਕਰ ਦਿੰਦਾ ਹੈਗਾ। ਮਾਰਕੀਟ ਦੇ ਵਿੱਚ ਟੈਨਸ਼ਨ ਕੋਈ ਨਵੀਂ ਗੱਲ ਨਹੀਂ ਹੈਗੀ, ਜੀਓਪੋਲਿਟੀਕਲ ਕ੍ਰਾਈਸਿਸ ਇਵੋਲਵ ਹੁੰਦੇ ਰਹਿੰਦੇ ਹੈਗੇ ਆ। ਤੀਸਰੀ ਚੀਜ਼, ਕੰਟਰੀਜ਼ ਜਿਹੜੇ ਹੈਗੇ ਨੇ ਹੁਣ ਗਲੋਬਲਾਈਜੇਸ਼ਨ ਚੋਂ ਨਿਕਲ ਕੇ ਆਪਣੇ ਪਰਸਨਲ ਇੰਟਰਸਟ ਦੇ ਉੱਪਰ ਜ਼ਿਆਦਾ ਧਿਆਨ ਦੇ ਰਹੇ ਨੇ। ਇਹ ਗੱਲ ਤਕਰੀਬਨ 6 ਸਾਲ ਪਹਿਲਾਂ ਸ਼ੁਰੂ ਹੋ ਚੁੱਕੀ ਹੈ, 6 ਤੋਂ 7 ਸਾਲ ਪਹਿਲਾਂ। ਚੌਥੀ ਚੀਜ਼, ਕੰਜ਼ਿਊਮਰ ਇਜ਼ ਦ ਕਿੰਗ, ਮੈਂ ਅਗੇਨ ਕਹਾਂਗਾ, ਇਹ ਆਪਾਂ 5 ਸਾਲ ਪਹਿਲਾਂ ਵੀ ਕਹਿ ਰਹੇ ਸੀ। ਦ ਓਨਲੀ ਗਲੂ ਬਿਟਵੀਨ ਰਿਟਰਨਸ ਐਂਡ ਦ ਸਟਾਕ ਮਾਰਕੀਟ ਇਜ਼ ਦ ਕੰਜ਼ਿਊਮਰ, ਭਾਵ ਕਿ ਜੇ ਕੰਜ਼ਿਊਮਰ ਸਟਰੋਂਗ ਹੈ, ਡਿਮਾਂਡ ਸਟਰੋਂਗ ਹੈ, ਤੇ ਮੈਨੂਫੈਕਚਰਿੰਗ ਸਟਰੋਂਗ ਹੈ, ਵੇਜ ਗਰੋਥ ਸਟਰੋਂਗ ਹੈ, ਇੰਪਲੋਇਮੈਂਟ ਠੀਕ ਚੱਲੇਗੀ, ਤੇ ਓਵਰਆਲ ਇਕਾਨਮੀਜ਼ ਠੀਕ ਚੱਲਣਗੀਆਂ। ਸੋ ਲੈਟਸ ਕਵਰ ਦ ਥਿੰਗਸ ਵਨ ਬਾਏ ਵਨ ਕੁਇਕਲੀ। ਦੇਖੋ, ਐਨਵੀਡੀਆ ਦੇ ਰਿਜ਼ਲਟ ਆਏ ਨੇ, ਬੈਸਟ ਬਾਏ ਦੇ ਰਿਜ਼ਲਟ ਆਏ ਨੇ, ਸੇਲਸ ਫੋਰਸ ਦੇ ਰਿਜ਼ਲਟ ਆਏ ਨੇ, ਕਰਾਊਡ ਸਟ੍ਰਾਈਕ ਦੇ ਰਿਜ਼ਲਟ ਆਏ ਨੇ, ਚਿਪ ਸਟਾਕਸ ਨੂੰ ਦੁਬਾਰਾ ਜਿਹੜਾ ਹੈਗਾ ਲਿਫਟ ਮਿਲਿਆ ਹੈਗਾ ਵੈ। ਕੰਜ਼ਿਊਮਰ ਸਟੇਪਲ ਇਸ ਸਾਲ ਤਕਰੀਬਨ 1% ਦੇ ਕਰੀਬ ਉਹਨਾਂ ਨੇ ਲੂਜ਼ ਕੀਤਾ, ਐਜ਼ ਅਪੋਜ਼ ਟੂ S&P ਐਂਡ TSX ਜਿੱਥੇ 12-15% ਦੀ ਰਿਟਰਨ ਆਈ ਹੈ। ਮਾਰਕੀਟਸ S&P ਤੇ TSX ਵੀ ਜਿਹੜੇ ਹੈਗੇ ਨੇ ਫਲੈਟ ਹੀ ਚੱਲ ਰਹੇ ਨੇ ਮੇ ਤੋਂ, ਲੇਕਿਨ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਮਾਰਕੀਟ 'ਚ ਮੋਮੈਂਟਮ ਖਤਮ ਹੋ ਗਿਆ। ਦੇਰ ਇਜ਼ ਅ ਵਰਡ ਕਾਲਡ ਡਿਸਟ੍ਰੈਕਸ਼ਨ ਇਨ ਦਾ ਮਾਰਕੀਟ ਐਂਡ ਸੈਕਿੰਡ ਇਜ਼ ਸਿਲੈਕਸ਼ਨ ਇਨ ਦਾ ਮਾਰਕੀਟ। ਡਿਸਟ੍ਰੈਕਸ਼ਨ ਦਾ ਮਤਲਬ ਇਹ ਹੈ ਉਹ ਲੋਕ ਜਿਹੜੇ ਇੰਪਲਸਿਵ ਹੋ ਕੇ ਇਨਵੈਸਟ ਕਰਦੇ ਨੇ, ਜਿਹੜੇ ਲੋਕ ਆਪਣੀ ਪਲਸ ਕੰਟਰੋਲ ਦੇ ਨਾਲ ਚੱਲਦੇ ਨੇ, ਮੀਨਸ ਕਿ ਵਟ ਇਜ਼ ਗੁੱਡ ਸਟੈਂਡਸ ਗੁੱਡ, ਵਟ ਇਜ਼ ਨਾਟ ਗੁੱਡ ਮੇ ਬੀ ਗੁੱਡ, ਬਟ ਜਨਰਲੀ ਤਾਂ ਚਾਂਸਿਸ ਆ ਯੂ ਲੂਜ਼ ਮਨੀ। ਸੋ ਜਿਹੜਾ ਤੁਹਾਡਾ ਪਲੇ ਹੈਗਾ ਮਾਰਕੀਟ ਦੇ ਵਿੱਚ, ਇਨਵੈਸਟਮੈਂਟ ਜਿਹੜੀ ਤੁਸੀਂ ਕਰਦੇ ਹੋ, ਉਹ ਤੁਹਾਡੀ ਇਨਵੈਸਟਮੈਂਟ ਦੇ ਵਿੱਚ ਤੁਹਾਡਾ ਥੀਸਿਸ ਕੀ ਆ, ਵੈਰੀ ਅਗਰੈਸਿਵ ਮੋਮੈਂਟਸ ਔਰ ਯੂ ਵਾਂਟ ਟੂ ਪਲੇ ਵਿਦ ਲੋਟ ਆਫ ਕੌਸ਼ਨ ਐਜ਼ ਵੈਲ ਐਜ਼ ਗੁੱਡ ਗਰਾਊਂਡ। ਉਹਦੇ ਨਾਲ ਕੀ ਹੁੰਦਾ ਹੈ ਕਿ ਜਿਹੜੇ ਚੰਗੀਆਂ ਕੰਪਨੀਆਂ ਨੇ, ਜੇ ਹੁਣ ਐਨਵੀਡੀਆ ਦੇ ਰਿਜ਼ਲਟ ਆਏ ਨੇ, ਮਤਲਬ ਬੰਪਰ ਰਿਜ਼ਲਟ, ਇੱਕ ਕੰਪਨੀ ਜਿਹੜੀ 100 ਬਿਲੀਅਨ ਕੁਆਟਰ ਦਾ ਬਣਾ ਰਹੀ ਹੈਗੀ ਹੈ ਔਰ 70% ਦੀ ਗਰੋਥ ਦੇ ਰਹੀ ਹੈਗੀ ਆ, ਉਹਨੇ ਕਿੱਥੇ ਜਾਣਾ? ਔਰ ਉਹਦੇ ਨਾਲ ਜਿਹੜੀਆਂ ਅਟੈਚ ਕੰਪਨੀਜ਼ ਨੇ, ਹੁਣ ਜਿਵੇਂ ਸੇਲਸ ਫੋਰਸ ਦੇ ਰਿਜ਼ਲਟ ਆਏ ਨੇ, ਕੁਝ ਸਾਲ ਪਹਿਲਾਂ ਲੋਕੀ ਕਹਿੰਦੇ ਸੀ ਸੇਲਸ ਫੋਰਸ ਨੇ ਨਿਕਲ ਜਾਣਾ, AI ਨੇ ਇਹਨਾਂ ਦਾ CRM ਸਿਸਟਮ ਖਤਮ ਕਰ ਦੇਣਾ, ਪਰ ਲੋਕ ਇਹ ਭੁੱਲ ਗਏ ਹੈਗੇ ਆ ਕਿ AI ਦੋ ਤਰੀਕੇ ਦੇ ਨਾਲ ਮਾਰਕੀਟ ਦੇ ਵਿੱਚ ਇੰਪਰੂਵਮੈਂਟ ਲੈ ਕੇ ਆ ਰਹੀ ਹੈ, ਆਗਮੈਂਟੇਸ਼ਨ ਤੇ ਆਟੋਮੇਸ਼ਨ। ਆਟੋਮੇਸ਼ਨ ਤੋਂ ਹੁਣ ਚੀਜ਼ਾਂ ਆਗਮੈਂਟੇਸ਼ਨ ਵੱਲ ਵੱਧ ਰਹੀਆਂ ਨੇ, ਮੀਨਸ ਕਿ ਜਿਵੇਂ ਕਿਸੇ ਨੇ ਆਪਣਾ ਪੋਰਟਫੋਲੀਓ ਬਣਾਉਣਾ ਹੈ, ਕਿਸੇ ਨੇ ਆਪਣੀ ਨਵੀਂ ਕੋਈ ਐਕਟੀਵਿਟੀ, ਕੋਈ ਨਵਾਂ ਪ੍ਰੋਡਕਟ ਲਾਂਚ ਕਰਨਾ ਹੈ, ਉਹਦੀ ਇਫੈਕਟਿਵਨੈਸ ਤੇ ਉਹਦੀ ਐਪਲੀਕੇਬਿਲਿਟੀ ਬੇਸਡ ਔਨ ਕੰਜ਼ਿਊਮਰ ਰਿਸਰਚ ਕਿਵੇਂ ਵਧਾਈ ਜਾ ਸਕਦੀ ਹੈ, ਉੱਥੇ ਚਾਹੇ ਉਹ CRA ਹੈ, ਚਾਹੇ ਉਹ ਲੋਬਲੋਜ਼ ਹੈ, ਇਹ ਕੰਪਨੀਜ਼ ਹੁਣ ਆਗਮੈਂਟੇਸ਼ਨ ਵੱਲ ਨੂੰ ਵੱਧ ਰਹੀਆਂ ਹੈਗੀਆਂ ਨੇ, ਜਿਹਦੇ ਨਾਲ ਬੜਾ ਸਟਰੋਂਗ ਜਿਹੜਾ ਹੈਗਾ ਵਾ AI ਦਾ ਇੱਕ ਨਵਾਂ ਟ੍ਰੈਂਡ ਜਿਹੜਾ ਹੈਗਾ ਇਨਬਿਲਟ ਹੋਏਗਾ। AI ਵਿਲ ਬਿਕਮ 9th P ਇਨ ਦਾ ਮਾਰਕੀਟਿੰਗ, ਜਿਵੇਂ ਪਹਿਲਾਂ ਹੁੰਦਾ ਸੀ ਪ੍ਰੋਡਕਟ, ਪ੍ਰਾਈਸ, ਐਕਸੈਟਰਾ ਐਕਸੈਟਰਾ, ਐਵੇਂ ਹੀ AI ਵੀ ਹੁਣ ਇੱਕ ਨਵੇਂ P ਦੇ ਰੂਪ ਦੇ ਵਿੱਚ ਉੱਭਰ ਚੁੱਕਾ ਹੈਗਾ। ਸੋ ਇਸ ਕਰਕੇ ਮੈਂ ਇਹੀ ਕਹਾਂਗਾ ਕਿ ਦੇਰ ਇਜ਼ ਨੋ ਸੱਚ ਥਿੰਗ ਕਾਲਡ ਟਾਈਮਿੰਗ ਇਨ ਦਾ ਮਾਰਕੀਟ। ਡੂ ਵਰਕ ਵਿਦ ਦਾ ਟੀਮ ਜਿਹਨਾਂ ਦਾ ਕੋਈ ਪ੍ਰੋਪਰ ਥੀਸਿਸ ਹੈ, ਜਿਹਨਾਂ ਨੂੰ ਇਨਵੈਸਟਮੈਂਟ ਦਾ ਐਕਸਪੀਰੀਅੰਸ ਹੈ, ਜਿਹੜੇ ਰਿਸਕ ਬੇਸ ਮਾਡਲ ਚ ਨਹੀਂ ਚੱਲਦੇ, ਰਾਦਰ ਰਿਟਰਨ ਬੇਸ ਮਾਡਲ ਤੇ ਚੱਲਦੇ ਹੈਗੇ ਨੇ, ਕਿਉਂਕਿ ਰਿਸਕ ਕੈਨ ਡੈਫੀਨੇਟਲੀ ਬੀ ਰੀਅਲ ਯੂ ਸਮ ਟਾਈਮ, ਬਟ ਰਿਟਰਨ ਦਾ ਮਤਲਬ ਇਹ ਹੈਗਾ ਕਿ ਤੁਸੀਂ ਆਪਣੀ ਗਾਰਡ ਰੇਲ ਕਿਵੇਂ ਲੈ ਕੇ ਚੱਲਣੀ ਹੈਗੀ ਹੈ। ਸੋ ਉੱਥੇ ਹੀ ਸਾਡੀ ਜਿਹੜੀ ਹੈਗੀ ਹੈ ਇੱਕ ਕੋਸ਼ਿਸ਼ ਰਹਿੰਦੀ ਹੈਗੀ ਹੈ ਕਿ ਲੋਕਾਂ ਲਈ ਚੰਗੇ ਪੈਸੇ ਬਣਾਈਏ, ਐਕਟਿਵਲੀ ਮੈਨੇਜ ਫੰਡਸ ਨੂੰ ਸਿਲੈਕਟ ਕਰੀਏ, ਔਰ ਉਹ ਪੈਸਾ ਜਿਹੜਾ ਹੈਗਾ ਲੌਂਗ ਟਰਮ ਗਰੋਥ ਦਾ ਕਾਰਨ ਬਣੇ। ਨਵੀਂ ਤੁਸੀਂ ਹੈਰਾਨ ਹੋਵੋਗੇ, $8.5 trillion ਇਸ ਵੇਲੇ ਲੋਕਾਂ ਦੀ ਪਾਕਿਟ ਦੇ ਵਿੱਚ ਹੈ, ਜਿਹੜਾ ਮਾਰਕੀਟ ਦੇ ਕਰਕੇ ਬਣਿਆ। ਸੇਵਿੰਗਸ ਤਾਂ ਇਸ ਵੇਲੇ ਕੈਨੇਡਾ ਦੇ ਵਿੱਚ ਘੱਟ ਹੈ, ਲੇਕਿਨ ਓਵਰਆਲ ਵੈਲਥ ਕ੍ਰੀਏਸ਼ਨ ਕੈਨੇਡੀਅਨ ਜਿਹੜੀ ਹੈਗੀ ਹੋਈ ਹੈ ਪਿਛਲੇ 5 ਸਾਲਾਂ ਦੇ ਵਿੱਚ, ਉਹ ਅਨਪ੍ਰੈਸੀਡੈਂਟਡ ਹੈਗਾ ਹੈ। ਲੇਕਿਨ ਇੱਕ ਹੋਰ ਫੈਕਟਰ ਹੈ, 82% ਦੇ ਕਰੀਬ ਕੈਨੇਡੀਅਨਸ ਦੇ ਕੋਲ $2,50,000 ਤੋਂ ਘੱਟ ਪੈਸਾ ਹੈ। ਸੋ ਵੈਰੀ ਫਿਊ ਪੀਪਲ ਹੈਵ ਕੰਸਨਟ੍ਰੇਟਡ ਅਮਾਊਂਟ ਆਫ ਵੈਲਥ। ਇਹਨੂੰ ਚੇਂਜ ਕਰੀਏ, ਇਹੀ ਆਪਣਾ ਮਕਸਦ ਹੈ ਪਲੇਟਫਾਰਮ ਦੇ ਉੱਪਰ ਪੰਜਾਬੀ ਲਹਿਰਾਂ ਦੇ, ਕਿ ਲੋਕਾਂ ਨੂੰ ਮੋਟੀਵੇਟ ਕਰੀਏ ਕਿ ਬ੍ਰਿੰਗ ਅ ਪੋਜ਼ਿਟਿਵ ਚੇਂਜ ਇਨ ਯੋਰ ਫਾਈਨੈਂਸਿਸ। ਔਰ ਇਹ ਮੰਨ ਕੇ ਚੱਲੋ, ਇਹ ਤੁਹਾਨੂੰ ਬਹੁਤ ਲੰਬਾ ਸਕੂਨ ਦੇਗੀ, ਕਿਉਂਕਿ ਫਾਈਨੈਂਸ਼ੀਅਲ ਸਟਰੈਂਥ ਜੇ ਨਹੀਂ ਹੈ ਤੇ ਜ਼ਿੰਦਗੀ ਕਾਫੀ ਜਿਹੜੀ ਹੈਗੀ ਹੈ ਦੁਸ਼ਵਾਰ ਹੋ ਸਕਦੀ ਹੈ। ਜੀ ਨਵੀਂ,
0: ਨੰਬਰ ਇੱਕ ਵੀ ਕਿਹਾ ਸਰਬ ਜੀ ਦਾ, 416-833-8533 ਮਿਲੋ, ਆਪਣਾ ਸਿਚੁਏਸ਼ਨ ਡਿਸਕਸ ਕਰੋ, ਹਮੇਸ਼ਾ ਕਹਿੰਦੇ ਆ। ਤੇ ਦੇਖੋ, ਪੈਸਾ ਤੁਹਾਡੇ ਕੋਲ ਪਿਆ, ਚਾਹੇ ਥੋੜ੍ਹਾ ਚਾਹੇ ਜ਼ਿਆਦਾ, ਡਜ਼ਨਟ ਮੈਟਰ, ਤੁਸੀਂ ਕਿਤੋਂ ਸ਼ੁਰੂ ਕਰੋ। ਐਂਡ ਪੈਸਾ ਐਵੇਂ ਪਿਆ ਰਹਿ ਜਾਣਾ ਤੇ ਤੁਸੀਂ ਬਾਅਦ ਦੇ ਵਿੱਚ ਪਛਤਾਓਗੇ। ਜੇ ਤੁਹਾਡੇ ਕੋਲ ਪੈਸਾ ਪਿਆ ਰਹਿ ਗਿਆ ਨਾ, ਤੇ ਕਿਸੇ ਨੇ ਅੱਜ ਸ਼ੁਰੂਆਤ ਕਰ ਲਈ ਇਨਵੈਸਟਿੰਗ ਦੀ, ਤੁਸੀਂ ਨਹੀਂ ਕੀਤੀ, ਤਾਂ ਉਹ ਬੰਦਾ ਬਸ ਸਦੀ ਤੁਹਾਡੇ ਤੋਂ ਅੱਗੇ ਵੱਜੇਗਾ। ਸੋ ਨੰਬਰ ਹੈ 416-833-8533। ਸਰਬ ਜੀ, ਥੈਂਕ ਯੂ ਸੋ ਮਚ।
1: ਥੈਂਕ
0: ਬਹੁਤ ਸ਼ੁਕਰੀਆ। ਸੋਲ ਸਟੂਡੀਓ ਦਾ ਆਪਣਾ ਫੋਨ ਨੰਬਰ ਹੈ 905-673-3337 9056733337 ਤੇ ਗੱਲਬਾਤ ਥੋੜੀ ਸਾਡੀ ਹੋ ਰਹੀ ਹੈ 9056733337 ਤੁਸੀਂ ਕੋਈ ਵੀ ਗੱਲਬਾਤ ਕਰਨੀ ਹੈ, ਕੋਈ ਵੀ ਜਾਣਕਾਰੀ ਲੈਣੀ ਹੈ, ਕੋਈ ਵੀ ਨੰਬਰ ਲੈਣੇ ਨੇ, ਕੋਈ ਵੀ ਵੈਸੇ ਕਹਿਣਾ ਕਿ ਨਵੀਂ ਕਿਵੇਂ ਹੋ, ਗੁੱਡ ਮੋਰਨਿੰਗ ਨਵੀਂ ਜੀ ਕਿਵੇਂ ਹੋ, ਕੀ ਹਾਲ ਚਾਲ ਹੈ, ਕੀ ਬਣ ਰਿਹਾ, ਤੁਸੀਂ ਐਨੀ ਟਾਈਮ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ 9056733337 ਆਪਣਾ ਇੱਕੋ ਇੱਕ ਸਟੂਡੀਓ ਦਾ ਫੋਨ ਨੰਬਰ ਹੈ ਅਤੇ ਗੱਲਾਂ ਬਾਤਾਂ ਤੁਹਾਡੇ ਨਾਲ ਕਰ ਸਕਦੇ ਹਾਂ। ਸੋ ਇੱਕ ਨਾ ਤੁਹਾਨੂੰ ਅਸੀਂ ਜਾਣਕਾਰੀ ਵਾਰ ਵਾਰ ਦੇ ਰਹੇ ਹਾਂ ਕਿਉਂਕਿ ਹੁਣ ਸਮਰ ਐਂਡ 'ਤੇ ਹੈ ਅਤੇ ਤੁਸੀਂ ਸੋਚ ਰਹੇ ਹੋ ਫੈਮਲੀ ਨਾਲ ਕੀ ਕਰੀਏ, ਕਿੱਥੇ ਜਾਈਏ। ਮੈਂ ਤੁਹਾਨੂੰ ਪਤਾ ਨਹੀਂ ਕਿੰਨੀ ਵਾਰ ਦੱਸ ਚੁੱਕਿਆ, ਜਿਹੜੇ ਬੰਦੇ ਨੇ ਹਜੇ ਤੱਕ ਟੀ ਡੋਟ ਦੀ ਵਾਟਰ ਟੈਕਸੀ ਨਹੀਂ ਨਾ ਟਰਾਈ ਕੀਤੀ, ਤੁਸੀਂ ਮਿਸ ਆਊਟ ਕਰ ਰਹੇ ਹੋ। ਆਪਣੇ ਫੈਮਲੀ ਫਰੈਂਡਸ ਦੇ ਨਾਲ ਜਾਓ, ਫੇਰੀ 'ਤੇ ਕੋਈ ਜਾਣ ਦੀ ਲੋੜ ਨਹੀਂ। ਮੈਂ ਪਰਸਨਲੀ ਨਹੀਂ ਲਾਈਕ ਕਰਦਾ ਕਿਉਂਕਿ ਉਹ 'ਤੇ ਬੰਦਾ ਚੜਿਆ ਹੁੰਦਾ। ਇੱਥੇ ਆ ਲੱਗਦਾ ਜੀ ਮੈਂ ਤੁਹਾਡੀ ਆਪਦੀ ਪ੍ਰਾਈਵੇਟ ਵਾਟਰ ਟੈਕਸੀ ਹੈ ਅਤੇ ਕੋਸਟ ਵੀ ਕੋਈ ਬੜਾ ਜ਼ਿਆਦਾ ਨਹੀਂ ਹੈ, ਐਂਡ ਸੀ ਐਨ ਟਾਵਰ ਦਾ ਜਿਹੜਾ ਇੱਕ ਸਕਾਈ ਲਾਈਨ ਹੈ ਉਹ ਇੰਜੋਏ ਕਰਦੇ ਰਹੋ ਅਤੇ ਆ ਦਿਓ। ਜੇ ਤੁਸੀਂ ਜਾਣਾ ਹੋਵੇ ਕਿਸੇ ਵੀ ਟੋਰਾਂਟੋ ਆਈਲੈਂਡਸ ਨੂੰ, ਸੈਂਟਰ ਆਈਲੈਂਡ, ਵਾਰਡਸ ਆਈਲੈਂਡ ਜਾਂ ਹੈਨਲਿਨਸ ਪੁਆਇੰਟ, ਤਾਂ ਲੈ ਕੇ ਜਾਓ ਟੀ ਡੋਟ ਵਾਟਰ ਟੈਕਸੀ। ਫੇਰੀ ਦੀਆਂ 2-3 ਘੰਟੇ ਦੀਆਂ ਲਾਈਨ ਅਪਸ ਤੋਂ ਬਚੋ ਅਤੇ ਲੈ ਕੇ ਜਾਓ ਆਪਣੀ ਪ੍ਰਾਈਵੇਟ ਟੀ ਡੋਟ ਵਾਟਰ ਟੈਕਸੀ। ਟੀ ਡੋਟ ਵਾਟਰ ਟੈਕਸੀ ਦੀ ਡੋਕ ਲੋਕੇਟਡ ਹੈ 1 ਕੁਈਨਸ ਕੀ ਈਸਟ ਤੇ, ਯੰਗ ਅਤੇ ਕੁਈਨਸ ਕੀ ਈਸਟ ਦੇ ਬਿਲਕੁਲ ਕੋਰਨਰ ਤੇ। ਮਾਮੂਲੀ ਜਿਹਾ ਰੇਟ ਅਤੇ ਆਰਾਮ ਨਾਲ ਰਾਜਿਆਂ ਵਾਂਗ ਜਾਓ ਆਪਣੀ ਪ੍ਰਾਈਵੇਟ ਵਾਟਰ ਟੈਕਸੀ ਤੇ। ਟੀ ਡੋਟ ਵਾਟਰ ਟੈਕਸੀ 6473708368। ਇਹਨਾਂ ਦੀ ਡੌਕ ਤੇ ਪਾਰਕਿੰਗ ਵੀ ਅਵੇਲੇਬਲ ਹੈ, ਉੱਥੋਂ ਤੁਸੀਂ ਆਪਣੀ ਟਿਕਟਸ ਵੀ ਬਾਏ ਕਰ ਸਕਦੇ ਹੋ ਕੈਸ਼ ਜਾਂ ਕ੍ਰੈਡਿਟ ਕਾਰਡ ਦੇ ਨਾਲ। ਟੀ ਡੋਟ ਵਾਟਰ ਟੈਕਸੀ ਦੀ ਐਪ ਵੀ ਡਾਊਨਲੋਡ ਕਰੋ। ਟੀ ਡੋਟ ਵਾਟਰ ਟੈਕਸੀ, ਦ ਬੈਸਟ ਵੇ ਟੂ ਗੋ ਟੂ ਸੈਂਟਰ ਆਈਲੈਂਡ। ਵੈਰੀ ਗੁੱਡ, ਜ਼ਰੂਰ ਜਾਓ, ਯੂ ਵਿਲ ਇੰਜੋਏ ਇਟ, ਮੈਂ ਵਾਅਦਾ ਕਰਦਾ। ਤੁਸੀਂ ਕਹੋਗੇ ਨਵੀਂ ਯਾਰ ਬੱਲੇ ਬੱਲੇ ਕੀ ਬਾਤ ਹੈ। ਸੋ ਅੱਜ ਕੱਲ੍ਹ ਦੇ ਸਮਿਆਂ 'ਚ ਨਾ ਇੱਕ ਬਹੁਤ ਵੱਡੀ ਗੱਲ ਸਾਰੇ ਭਾਲਦੇ ਆ ਤੇ ਉਹ ਹੈ ਪ੍ਰਾਈਵੇਸੀ। ਕਈ ਚਲੋ ਜਿਹੜੇ ਸਾਡੇ ਵੱਡੇ ਆ ਕਹਿੰਦੇ ਕਾਹਦੀ ਪ੍ਰਾਈਵੇਸੀ, ਅਸੀਂ ਤਾਂ ਕਦੇ ਮੰਗੀ ਨਹੀਂ, ਇਹ ਚਲੋ ਉਹ ਤੁਹਾਡਾ ਸਮਾਂ ਸੀਗਾ ਅਤੇ ਅੱਜ ਦੇ ਬੱਚਿਆਂ ਦਾ ਉਹਨਾਂ ਦਾ ਸਮਾਂ, ਠੀਕ ਹੈ। ਸੋ ਹਮੇਸ਼ਾ ਪਹਿਲੀ ਗੱਲ ਤਾਂ ਆਪਾਂ ਕੰਪੇਅਰ ਨਾ ਕਰੇ ਕਰੀਏ ਵੀ ਅਸੀਂ ਤਾਂ ਆਏ ਨਹੀਂ ਕੀਤਾ, ਇਸ ਤਾਂ ਇਹ ਨਹੀਂ ਮੰਗਿਆ, ਇਸ ਤਾਂ ਯੇ ਵੋ। ਉਹ ਇੱਕ ਕੰਪੈਰੀਜ਼ਨ ਕਰਨੀ ਗਲਤ ਹੈ ਕਿਉਂਕਿ ਸਮੇਂ ਸਮੇਂ ਨਾਲ ਨਾ ਚੀਜ਼ਾਂ ਬਦਲਦੀਆਂ ਨੇ, ਮਾਇੰਡ ਸੈੱਟ ਬਦਲਦੇ ਨੇ ਅਤੇ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਡਿਫਰੈਂਸਿਸ ਹੁੰਦੇ ਨੇ। ਖੈਰ, ਇੱਕ ਕੁੜੀ ਹੈ ਅਤੇ ਉਹਦਾ ਨਾ

0: ਸਮਾਂ ਬਤਾ ਲੈਂਦੀ ਹੈ। ਹੁੰਦਾ ਹੀ ਹੈ ਯਾਰ ਕਿ ਜਿਹੜੀ ਕੁੜੀ ਵਿਆਹ ਨਹੀਂ ਹੋਇਆ ਆਪਣੇ ਪੇਰੈਂਟਸ ਕੋਲ ਰਹਿ ਰਹੀ ਹੈ, ਉਹਨੂੰ ਹੈਗਾ ਕਿ ਮੈਂ ਬਾਹਰ ਨਿਕਲੂੰਗੀ ਅਤੇ ਨਾਲੇ ਭੈਣ ਨਾਲ ਗੱਲਾਂ ਬਾਤਾਂ ਮਾਰ ਲੂੰ, ਨਾਲੇ ਕੰਮ ਕੁੰਮ ਕਰ ਲੂੰ ਉੱਥੋਂ। ਆਮ ਤੌਰ 'ਤੇ ਹੁੰਦੇ ਲੋਕ ਕੰਮ ਕਰਨ ਲਈ ਕੌਫੀ ਸ਼ੋਪ 'ਤੇ ਜਾਂਦੇ ਆ, ਕੋਈ ਕਿਤੇ ਕੋਈ ਕਿਤੇ ਬੈਠੇ। ਉਹ ਜਿਹੜੀ ਕੁੜੀ ਹੈ ਜਿਹਦਾ ਵਿਆਹ ਹੋਇਆ, ਉਹਦਾ ਹਸਬੈਂਡ ਕਹਿੰਦਾ ਕਿ ਯਾਰ ਤੇਰੀ ਭੈਣ ਵੀ ਤਾਂ ਆਪਣੇ ਘਰ ਆਈ ਰਹਿੰਦੀ ਹੈ। ਉਹ ਕਹਿੰਦੀ ਫਿਰ ਕੀ ਹੋ ਗਿਆ ਯਾਰ, ਮੇਰੀ ਸਿਸਟਰ ਹੈ, ਆਪਣਾ ਘਰ ਹੈ, ਮੇਰੀ ਸਿਸਟਰ ਇੱਥੇ ਕੰਫਰਟੇਬਲ ਫੀਲ ਕਰਦੀ, ਐਡੀ ਕਿਹੜੀ ਗੱਲ, ਵਟਸ ਦਾ ਬਿਗ ਡੀਲ। ਉਹ ਜਿਹੜਾ ਬੰਦਾ ਉਹ ਕਹਿੰਦਾ ਕਿ ਨਹੀਂ ਯਾਰ ਵੀ ਚੱਲ ਕਦੇ ਕਦਾਈ ਹੋ ਗਿਆ, ਹਫ਼ਤੇ 'ਚ ਇੱਕ ਵਾਰੀ ਜਾਂ ਮਹੀਨੇ 'ਚ ਦੋ ਚਾਰ ਵਾਰੀ, ਬਟ ਹਫ਼ਤੇ 'ਚ ਤਿੰਨ ਚਾਰ ਵਾਰ ਆਉਣਾ ਇਹ ਥੋੜ੍ਹੇ ਆ ਜ਼ਿਆਦੇ ਆ, ਆਪਣਾ ਘਰ ਹੈ, ਆਪਾਂ ਨੂੰ ਦੇਖ ਸਪੇਸ ਚਾਹੀਦੀ ਹੈ, ਵੀ ਐਵੇਂ ਥੋੜ੍ਹਾ ਵੀ ਉਹ ਬਸ ਆਈ ਜਾਵੇ ਆਈ ਜਾਵੇ। ਹੁਣ ਉਹ ਕੁੜੀ ਨੂੰ ਲੱਗਦਾ ਕਿ ਨਹੀਂ ਫਿਰ ਕੀ ਹੋ ਗਿਆ, ਮੇਰੀ ਭੈਣ ਹੈ, ਮੇਰਾ ਘਰ ਹੈ, ਵੀ ਉਹ ਆ ਸਕਦੀ ਹੈ। ਜਿਹੜਾ ਘਰ ਵਾਲਾ ਉਹ ਕਹਿੰਦਾ ਕਿ ਆਪਣੀ ਭੈਣ ਨੂੰ ਕਹਿ ਕਿ ਇੰਨਾ ਨਹੀਂ, ਹਫ਼ਤੇ 'ਚ ਇੱਕ ਵਾਰੀ ਜਾਂ ਦੋਵਾਂ ਹਫ਼ਤਿਆਂ 'ਚ ਇੱਕ ਅੱਧੀ ਵਾਰੀ, ਬਟ ਇਹ ਨਹੀਂ ਕਿ ਤੂੰ ਹਰ ਦੂਜੇ ਤੀਜੇ ਦਿਨ ਬਸ ਇੱਥੇ ਹੀ ਆਈ ਜਾਵੇਂ। ਕਿਤੇ ਨਾ ਕਿਤੇ ਉਹਨੂੰ ਲੱਗਦਾ ਕਿ ਮੇਰਾ ਘਰ ਹੈ, ਜੇ ਉਹ ਕੰਫਰਟੇਬਲ ਹੈ, ਵਟਸ ਦਾ ਬਿਗ ਡੀਲ। ਸੋ ਨੰਬਰ ਹੈ ਆਪਣਾ 905-673-3337। ਉਹਨੂੰ ਲੱਗਦਾ ਕਿ ਆਪਾਂ ਥੋੜ੍ਹੇ ਜਿਹੇ ਜ਼ਿਆਦਾ ਕਲੋਜ਼ਡ ਆਫ ਹੋ ਰਹੇ ਹਾਂ, ਵੀ ਥੋੜ੍ਹਾ ਯਾਰ ਵੈਲਕਮਿੰਗ ਹੋਣਾ ਚਾਹੀਦਾ, ਜੇ ਆ ਵੀ ਰਹੀ ਹੈ ਐਡੀ ਕਿਹੜੀ ਗੱਲ ਹੈ। ਸਟੂਡੀਓ ਦਾ ਫੋਨ ਨੰਬਰ ਹੈ 905-673-3337, 905-673-3337, 905-673-3337 'ਤੇ ਗੱਲਬਾਤ ਤੁਹਾਡੀ ਸਾਡੀ ਹੋ ਸਕਦੀ ਹੈ। ਹੁਣ ਬੜੇ ਲੋਕ ਕਹਿਣਗੇ ਨਵੀਂ ਯਾਰ ਸਾਡੇ ਤਾਂ ਦਰਵਾਜ਼ੇ ਖੁੱਲ੍ਹੇ ਰਹਿੰਦੇ ਸੀ, ਕੋਈ ਵੀ ਰਿਸ਼ਤੇਦਾਰ ਹੈ ਆ ਜਾਵੇ ਜਦੋਂ ਮਰਜ਼ੀ, ਸਾਡੇ ਤਾਂ ਰੋਜ਼ ਹੀ ਆਏ ਗਏ ਜਾਂਦੇ ਸੀਗੇ ਕਿ ਕੋਈ ਚਾਹ ਪੀਣ ਆ ਗਿਆ, ਕੋਈ ਰੋਟੀ ਖਾਣ ਆ ਗਿਆ, ਕੋਈ ਵੈਸੇ ਗੱਲਾਂ ਬਾਤਾਂ ਮਾਰਨ ਆ ਗਿਆ। ਵੀ ਅੱਜ ਕੱਲ੍ਹ ਦੇ ਬੱਚਿਆਂ ਨੂੰ ਪਤਾ ਨਹੀਂ ਕੀ ਹੋਇਆ, ਤਾਂ ਇਹੀ ਚਾਹੁੰਦੇ ਆ ਵੀ ਸਾਡੇ ਘਰ ਕੋਈ ਬੜੇ ਹੀ ਨਾ। ਸੋ ਅਗੇਨ ਮੈਨੂੰ ਪਤਾ ਕਿ ਸਮਾਂ ਥੋੜ੍ਹਾ ਜਿਹਾ ਚੇਂਜ ਹੋ ਜ਼ਰੂਰ ਚੁੱਕਿਆ, ਬਟ ਵਟ ਕੈਨ ਯੂ ਡੂ, ਚੇਂਜ ਹੈ ਤਾਂ ਚੇਂਜ ਹੈ, ਚੇਂਜ ਦੇ ਨਾਲ ਨਾਲ ਆਪਾਂ ਨੂੰ ਵੀ ਕਿਤੇ ਕਿਤੇ ਅਡੈਪਟ ਕਰਨਾ ਪੈਂਦਾ। ਬਟ ਕਿਸੇ ਆਪਣੇ ਸਿਬਲਿੰਗ ਭੈਣ ਜਾਂ ਭਰਾ ਦੇ ਘਰ ਹਫ਼ਤੇ 'ਚ ਤਿੰਨ ਚਾਰ ਵਾਰ ਜਾਣਾ, ਡੂ ਯੂ ਥਿੰਕ ਵੀ ਇਹ ਕਿਤੇ ਨਾ ਕਿਤੇ ਥੋੜ੍ਹਾ ਯਾਰ ਜ਼ਿਆਦਾ ਹੈ? ਆਪਣੀ ਜ਼ਿੰਦਗੀ ਤੁਸੀਂ ਜੀਓ, ਐਵੇਂ ਅਗਲੇ ਦੀ ਜ਼ਿੰਦਗੀ ਦੇ ਵਿੱਚ ਕਿਉਂ ਇੰਟਰਫੇਅਰ ਕਰ ਰਹੇ ਹੋ? ਸੋ 905-673-3337 ਨੰਬਰ ਆਪਣਾ ਚੱਲ ਪਿਆ ਬਈ, ਅਤੇ ਇਹੀ ਨੰਬਰ ਹੈ, ਇਹੀ ਰਹੇਗਾ। 905-673-3337 9231 ਹੈਲੋ
1: ਹੈਲੋ ਭਾਈ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ?
1: ਵਧੀਆ ਵਧੀਆ ਭਾਈ ਜੀ,
0: ਬਹੁਤ ਵਧੀਆ ਜੀ।
1: ਭਾਈ ਆਈ ਗੈਸ ਜੇ ਕੋਈ ਇਦਾਂ ਦੀ ਪ੍ਰੋਬਲਮ ਆਉਂਦੀ ਆ ਤਾਂ ਹਸਬੈਂਡ ਐਂਡ ਵਾਈਫ ਨੂੰ ਗੱਲ ਕਰਨੀ ਚਾਹੀਦੀ ਆ ਆਪਸ ਵਿੱਚ ਪਹਿਲਾਂ। ਆਈ ਥਿੰਕ ਉਹਨਾਂ ਦੀ ਅੰਡਰਸਟੈਂਡਿੰਗ ਜੇ ਵਧੀਆ ਹੈਗੀ ਹੈ ਤਾਂ, ਜੇ ਵਾਈਫ ਤੁਹਾਡੇ ਤੁਹਾਡੇ ਵਧੀਆ ਸਿਆਣੇ ਨੇ ਤਾਂ ਮੈਟਰ ਸੋਲਵ ਹੋ ਸਕਦਾ
0: ਜੀ। ਹਾਂਜੀ ਆਹੀ ਕਹਿ ਸਕਦੇ।
1: ਪਰ ਪ੍ਰਾਈਵੇਸੀ ਓਬਵੀਅਸਲੀ ਜੇ ਤੁਸੀਂ ਆਪਦਾ ਘਰ ਲਿਆ ਹੈ ਨਾ, ਪ੍ਰਾਈਵੇਸੀ ਤਾਂ ਤੁਹਾਨੂੰ ਚਾਹੀਦੀ ਹੁੰਦੀ ਆ ਫੋਰ ਸ਼ੋਰ। ਸੋ ਰਿਸ਼ਤੇ ਖਰਾਬ ਹੁੰਦੇ ਇੱਦਾਂ ਜੇ ਤੁਸੀਂ ਆਪਣਾ ਜੇ ਉਹਦੀ ਭੈਣ ਨਹੀਂ ਸਮਝਦੀ ਪਈ ਜਾਂ
0: ਤੁਸੀਂ ਦੱਸੋ ਜੇ ਤੁਸੀਂ ਤੁਹਾਡੀ ਵਾਈਫ ਹੈ, ਤੁਹਾਡੀ ਵਾਈਫ ਦੀ ਭੈਣ ਹੈ, ਤੁਸੀਂ ਕੰਮ ਤੇ ਉਹ ਤੁਹਾਡੇ ਘਰੇ ਆਈ ਰਵੇ, ਤੁਸੀਂ ਮਾਈਂਡ ਕਰੋਗੇ?
1: ਭਾਈ ਉਹੀ ਗੱਲ ਕਿ ਮੰਥ ਵਿੱਚ ਜੇ ਲਾ ਲਓ ਵੀ ਦੋ ਤਿੰਨ ਵਾਰ ਆਉਂਦੇ ਨੇ ਤਾਂ ਫਿਰ ਕੋਈ ਕੋਈ ਪ੍ਰੋਬਲਮ ਨਹੀਂ ਹੁੰਦੀ ਹੈ ਨਾ। ਪਰ ਜੇ ਹੁਣ ਜਿਵੇਂ ਤੁਸੀਂ ਵੀਕ ਵਿੱਚ ਕਹਿ ਰਹੇ ਹੋ ਤਿੰਨ ਚਾਰ ਵਾਰੀ ਤਾਂ ਓਬਵੀਅਸਲੀ ਥੋੜਾ ਟਾਈਮ ਤਾਂ ਬੰਦਾ ਦੇਖਦਾ, ਪਰ ਉਸ ਤੋਂ ਬਾਅਦ ਚ ਫਿਰ ਨਹੀਂ ਸਹੀ ਲੱਗਦਾ,
0: ਨਹੀਂ ਸਹੀ ਲੱਗਦਾ।
1: ਹਾਂਜੀ
0: ਠੀਕ ਹੈ, ਚਲੋ ਲੈਟਸ ਸੀ, ਦੇਖਦੇ ਆ ਬਾਕੀਆਂ ਦਾ ਕੀ ਖਿਆਲ। ਬਟ ਦੇਖੋ ਸਵਾਲ ਮੇਰਾ ਇਹ ਆ ਵੀ ਕਿਉਂ ਨਹੀਂ ਠੀਕ ਲੱਗਦਾ? ਜਾਂ ਤਾਂ ਹੋਵੇ ਵੀ ਤੁਸੀਂ ਵੀ ਘਰੇ ਹੋ, ਤੁਹਾਡੀ ਇੱਕ ਪ੍ਰਾਈਵੇਸੀ ਜਿਹੜੀ ਤੁਸੀਂ ਕਹਿ ਰਹੇ ਹੋ ਇਫੈਕਟ ਹੋ ਰਹੀ ਹੈ। ਜੇ ਬੰਦਾ ਘਰੇ ਨਹੀਂ ਹੈਗਾ, ਦੋਨੋਂ ਭੈਣਾਂ ਘਰੋਂ ਕੰਮ ਕਰ ਰਹੀਆਂ ਨੇ,

0: ਤਾਂ ਬੰਦੇ ਨੂੰ ਕੀ ਤਕਲੀਫ ਹੈ, ਬੰਦਾ ਤਾਂ ਬਾਹਰ ਹੈ, ਉਹ ਕੰਮ ਤੇ ਹੈ। ਤੁਸੀਂ ਜਦੋਂ ਉੱਠਦੇ ਹੋ ਸਵੇਰੇ, ਉਦੋਂ ਕਿਹੜਾ ਉਹਦੀ ਭੈਣ ਉੱਥੇ ਆ ਘਰੇ, ਉਹਨੇ ਉਦੋਂ ਵੀ ਹੈ ਨੀਗੀ ਤੁਹਾਡੇ ਗਿਆ ਤੋਂ, ਤੁਹਾਨੂੰ ਕਿਉਂ ਇਹ ਇੱਕ ਇਸ਼ੂ ਹੈ। 7114 ਹੈਲੋ,
1: ਹਾਂਜੀ ਨਵੀ ਜੀ, ਨਵੀ ਜੀ ਬੇਸਿਕਲੀ ਇਹ ਬੜੀ ਪਰਸਨਲ ਜੀ ਚੋਇਸ ਹੈ, ਡਿਪੈਂਡ ਕਰਦਾ ਕਿ ਹਸਬੈਂਡ ਵਾਈਫ ਦੀ ਟਿਊਨਿੰਗ ਕਿੱਦਾਂ
0: ਜੀ,
1: ਅੰਦਰ ਫੈਮਿਲੀ ਚ ਜਲਬ ਕਿੰਨਾ ਹੈਗਾ, ਕਿੰਨਾ ਪ੍ਰੈਕਟੀਕਲ ਜੀਂਦੇ ਨੇ, ਕਿੰਨਾ ਨਿਊਕਲੀਅਰ, ਮਤਲਬ ਹਸਬੈਂਡ ਵਾਈਫ ਦਾ ਨੇਚਰ ਕਿਹੋ ਜਿਹਾ ਹੈ। ਕਈ ਲੋਕਾਂ ਦਾ ਨੇਚਰ ਹੁੰਦਾ ਹੈ ਕਿ ਦੇ ਲਾਈਕ having people over at their place, kai hunde ne ke they love their own serene place ki you know assi kam kar karke aaye hain,
0: bilkul
1: sham sham da time husband wife da time hai te bachiyan da time hai
0: ji,
1: it depend karda for me, main you know I can resonate with that guy, mainu eh hunda hai ke main wife te main kam karke aaye hain, shami da bachiyan da time hai, sada time hai, like once in a week is okay, but yeah
0: nahi par okay। ਤੁਸੀਂ ਸੁਪੋਜ਼ ਕਰੋ ਤੁਸੀਂ ਬਾਹਰ ਕੰਮ ਕਰਦੇ ਹੋ ਕਿਤੇ, ਤੁਹਾਡੀ ਵਾਈਫ ਘਰੋਂ ਕੰਮ ਕਰਦੀ ਹੈ ਤੇ ਤੁਹਾਡੇ ਗਿਆ ਤੋਂ ਉਹਦੀ ਸਿਸਟਰ ਆ ਰਹੀ ਹੈ, ਤੁਸੀਂ ਜਦੋਂ ਵਾਪਸ ਆਉਂਦੇ ਹੋ ਚਲੀ ਜਾਂਦੀ ਹੈ, ਤੁਸੀਂ ਤਾਂ ਦੇਖਦੇ ਹੀ ਨਹੀਂ ਉਹਨੂੰ। ਨਹੀਂ ਉਹੀ ਫਿਰ ਇਹ ਬੰਦੇ ਨੂੰ ਇਹੀ ਤਕਲੀਫ ਹੈ, ਇਹ ਘਰੇ ਵੀ ਹੈ ਨੀ ਪਰ ਇਹਨੂੰ ਫਿਰ ਵੀ ਹੈਗਾ ਯਾਰ, ਇਹ ਕਿਉਂ ਆਉਂਦੀ ਹੈ ਰੋਜ਼?
1: ਕਈ
0: ਲੋਕਾਂ ਨੂੰ ਨਾ ਹੁੰਦਾ ਵੀ ਸਾਡਾ ਘਰ ਹੈ, ਸਾਡੇ ਘਰੇ ਕਿਉਂ ਕੋਈ ਆ ਰਿਹਾ, ਸਾਡੇ ਨਾ ਹੁੰਦੇ ਆ, ਉਹੀ ਇੱਕ ਬੰਦੇ ਦੇ ਮਨ ਚ ਨਾ ਇੱਕ ਪਤਾ ਨੀ ਈਗੋ ਜਾਂ ਇੱਕ ਆਈ ਡੋਨਟ ਨੋ ਕਿੱਦਾਂ ਕਦੀ ਗੱਲ ਹੁੰਦੀ ਹੈ। ਠੀਕ ਹੈ, ਪਰ ਤੁਹਾਨੂੰ ਨੀ ਲੱਗਦਾ ਕੋਈ ਕੋਈ ਮਾਈਂਡ ਕਰਨ ਵਾਲੀ ਗੱਲ ਹੈ?
1: ਨਹੀਂ ਨਹੀਂ ਫਿਰ ਕੀ ਆ, ਮੈਂ ਆਫਟਰ 4 ਔਰ 5 ਓਕਲੋਕ ਇਫ ਯੂ ਹੈਵ ਯੋਰ ਓਨ ਟਾਈਮ ਐਟ ਹੋਮ ਦੈਟਸ ਓਕੇ, ਆਈ ਮੀਨ ਐਟ ਦੀ ਐਂਡ ਆਫ ਦ ਡੇ ਉਹਦਾ ਵੀ ਤਾਂ ਘਰ ਹੈ
0: ਜੀ। ਠੀਕ ਹੈ, ਥੈਂਕ ਯੂ ਸਰ, ਬਹੁਤ ਸ਼ੁਕਰੀਆ ਤੁਹਾਡਾ। ਸੋ ਨੰਬਰ ਹੈ ਆਪਣਾ 9056733337। ਬਿਯੋਂਡ ਆਈਵਰ ਵਾਲੇ ਨੇ ਬਹੁਤ ਹੀ ਟੌਪ ਟੌਪ ਕਮਾਲ ਬੈਕ ਟੂ ਸਕੂਲ ਡੀਲਾਂ ਲਾ ਦਿੱਤੀਆਂ। ਸੋ ਜੇ ਤੁਸੀਂ ਐਨਕਾਂ ਲੈਣੀਆਂ, ਬਾਏ ਵਨ ਗੇਟ ਵਨ ਫਰੀ, ਮਿਕਸ ਐਂਡ ਮੈਚ ਕਰ ਲਓ ਪ੍ਰਿਸਕ੍ਰਿਪਸ਼ਨ ਦੀਆਂ ਐਨਕਾਂ ਅਤੇ ਸਨ ਗਲਾਸਿਸ, ਜਿਹੜੇ ਬੱਚੇ 19 ਸਾਲ ਤੋਂ ਘੱਟ ਦੀ ਉਮਰ ਦੇ ਨੇ, ਬਾਏ ਵਨ ਗੇਟ ਵਨ ਫਰੀ। ਅਤੇ ਸਿੰਗਲ ਵਿਜ਼ਨ ਦੀਆਂ ਜਿਹੜੀਆਂ ਐਨਕਾਂ ਨੇ, ਰੈਗੂਲਰ ਪ੍ਰਾਈਸ $400 ਤੁਹਾਡੇ ਲਈ 99 'ਚ ਅਸੀਂ ਦਵਾ ਰਹੇ ਹਾਂ। ਅਤੇ ਜਿਹੜੀਆਂ ਪ੍ਰੋਗਰੈਸਿਵ ਗਲਾਸਿਸ ਨੇ, ਰੈਗੂਲਰ $600 ਤੁਹਾਡੇ ਲਈ 249 'ਚ। ਬਿਯੋਂਡ ਆਈਵਰ ਹੰਬਰ ਵੈਸਟਰਨ ਗੋਰਵੇ 9057933937 9057933937 ਹੰਬਰ ਵੈਸਟਰਨ ਗੋਰਵੇ 4002। ਹੈਲੋ ਜੀ,
2: ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
2: ਭਾਜੀ ਇੱਕ ਕੁਐਸਚਨ ਹੈ ਵੀ ਜਿਹੜੀ ਉਹਨਾਂ ਦੀ ਫੈਮਿਲੀ ਸਿਸਟਰ ਆਦੇ ਹੈਗੇ ਆ, ਵੀ ਜਦੋਂ ਉਹਨਾਂ ਦੇ ਸਿਸਟਰ ਦੇ ਹਸਬੈਂਡ ਹੈਗੇ ਆ ਉਹ ਬਾਹਰ ਹੁੰਦੇ ਆ, ਉਹਨਾਂ ਦਾ ਉਦੋਂ ਹੀ ਟਾਈਮ ਲੱਗਦਾ ਆ ਕਿ ਜਦੋਂ ਉਹ ਘਰ ਹੁੰਦੇ ਆ ਉਦੋਂ ਵੀ ਆਉਂਦੇ ਆ ਭਾਜੀ?
0: ਨਹੀਂ ਜ਼ਿਆਦਾਤਰ ਕਿਉਂਕਿ ਹਸਬੈਂਡ ਜਿਹੜਾ ਉਹ ਬਾਹਰ ਕੰਮ ਕਰਦਾ ਤੇ ਜਿਹੜੀ ਵਾਈਫ ਹੈ ਤੇ ਵਾਈਫ ਦੀ ਸਿਸਟਰ ਵੀ ਉਹ ਵਰਕ ਫਰਮ ਹੋਮ ਨੇ, ਸੋ ਉਹਦੀ ਭੈਣ ਆ ਜਾਂਦੀ ਹੈ ਤੇ ਇੱਧਰ ਹੀ ਕੰਮ ਕੁੰਮ ਕਰ ਲੈਂਦੀ ਹੈ ਤੇ ਜਦੋਂ ਉਹ ਘਰੇ ਨਹੀਂ ਹੁੰਦਾ।
2: ਤੇ ਭਾਜੀ ਅਸੀਂ ਵੀ 7 ਡੇਜ਼ ਦੇ ਕੰਮ ਕਰਦੇ ਆ, ਕਈ ਵਾਰੀ ਇਦਾਂ ਹੁੰਦਾ ਵੀ 24/7 ਹੀ ਹੋ ਜਾਂਦਾ ਸਾਡਾ, ਮੈਂ ਕਮਿਊਨਿਟੀ ਨਰਸ ਹੈਗਾ ਆ, ਪਰ ਘਰ ਜਾਣ ਦਾ ਤਾਂ ਟਾਈਮ ਤਾਂ ਭਾਈ ਸਾਡਾ ਵੀ ਲੱਗਦਾ, ਮੇਰਾ ਵੀ ਲੱਗਦਾ ਹੈਗਾ ਕਿ ਮੈਂ ਘਰ ਜਾਵਾਂ ਆਪਣਾ ਫਰੈਸ਼ ਹੋਵਾਂ ਜਾਂ ਕਿੱਦਾਂ। ਤੇ ਉਹੀ ਚੀਜ਼ ਮੈਂ ਲਿਸਨ ਕਰਦਾ ਪਿਆ, ਉਹੀ ਚੀਜ਼ ਮੈਂ ਥਿੰਕ ਅਬਾਊਟ ਕਰਦਾ ਪਿਆ ਕਿ ਏਦਾਂ ਨੀ ਹੋ ਸਕਦਾ ਵੀ ਉਹ ਜਦੋਂ ਘਰ ਤੋਂ ਹਸਬੈਂਡ ਬਾਹਰ ਹੋਵੇ ਤੇ ਉਹ ਦੂਜੀ ਸਿਸਟਰ ਦਾ ਉਦੋਂ ਇਹੀ ਟਾਈਮ ਲੱਗੇ ਕਿ ਹਾਂ ਮੈਂ ਹੁਣ ਉਹਦੇ ਘਰ ਦੇ ਵਿੱਚ ਜਾ ਕੇ ਮੈਂ ਕੰਮ ਕਾਰ ਕਰਨਾ ਆ ਨਾ, ਇਹ ਚੀਜ਼ ਕੋਈ ਸਮਝ ਨੀ ਆਈ ਹੈਗੀ ਭਾਜੀ।
0: ਦੇਖੋ ਸਪੋਜ਼ ਕਰੋ ਮੇਰੀ ਸ਼ਿਫਟ ਹੈ, ਮੈਂ ਸਵੇਰੇ 8 ਵਜੇ ਨਿਕਲਣਾ, ਮੈਂ ਸ਼ਾਮ ਨੂੰ 5 ਵਜੇ ਆਉਣਾ, ਸੋ 8 ਤੋਂ 5 ਦਾ ਮੈਂ ਬਾਹਰ ਹੀ ਹਾਂ ਕਿਉਂਕਿ ਮੈਂ ਦਫ਼ਤਰ ਹੈ, ਮੇਰਾ ਦਫ਼ਤਰ ਅੱਧਾ ਪੌਣਾ ਘੰਟਾ ਦੂਰ ਹੈ, ਮੈਂ ਕੰਮ ਕਰ ਰਿਹਾ। ਸੋ ਜਿਹੜੇ ਆਮ ਲੋਕ ਨੇ ਜਿਨ੍ਹਾਂ ਦਾ ਇਹ ਸਕੈਡਿਊਲ ਹੈ, ਉਹ ਬਾਹਰ ਹੀ ਹੁੰਦੇ ਸਾਰਾ ਦਿਨ।
2: ਭਾਜੀ ਤੁਹਾਡੀ ਗੱਲ ਬਿਲਕੁਲ ਸਹੀ ਆ, ਬਾਹਰ ਹੁੰਦੇ ਆ ਭਾਜੀ, ਔਰ ਇਹ ਹੁਣ ਸਿਰਫ ਉਹਨਾਂ ਦੇ ਫੈਮਿਲੀ ਦੀ ਅੰਡਰਸਟੈਂਡਿੰਗ ਹੈਗੀ ਆ ਵੀ ਜੇ ਤਾਂ ਉਹਨਾਂ ਦੇ ਵਿੱਚ ਇਹ ਕਿਸੇ ਗੱਲੋਂ ਫਾਈਟ ਨਹੀਂ ਹੋ ਰਹੀ ਭਾਜੀ, ਫਿਰ ਤਾਂ ਦੈਟਸ ਐਂਡ ਗੋਡਿਆ ਕੋਈ ਚੱਕਰ ਨਹੀਂ ਹੈਗਾ, ਠੀਕ ਹੈ ਨਾ। ਜੇ ਕਿਸੇ ਇਸ਼ੂ ਕਰਕੇ ਕੋਈ ਫਾਈਟ ਹੋ ਰਹੀ ਆ ਤਾਂ ਫੇਰ ਉਹਦੀ ਵਾਈਫ ਨੂੰ ਵੀ ਤੇ ਉਧਰੋਂ ਭੈਣ ਨੂੰ ਵੀ ਚੀਜ਼ ਸੋਚਣੀ ਚਾਹੀਦੀ ਆ ਵੀ ਜੇ ਮੇਰੇ ਜਾਣ ਦੇ ਨਾਲ ਕਿਸੇ ਦੇ ਘਰ ਦੇ ਵਿੱਚ, ਮੇਰੀ ਭੈਣ ਦੇ ਘਰ ਦੇ ਵਿੱਚ ਇਸ਼ੂ ਹੋ ਰਿਹਾ ਆ ਤਾਂ ਵਾਈ ਨੋਟ ਭਾਜੀ ਉਹ ਚੀਜ਼ ਨੂੰ ਥਿੰਕ ਆਊਟ ਕਰਨੀ ਚਾਹੀਦੀ ਆ।
0: ਠੀਕ ਹੈ, ਸੋ ਵਾਈਫ ਨੂੰ ਆਪਣੀ ਸਿਸਟਰ ਨੂੰ ਕਹਿ ਦੇਣਾ ਚਾਹੀਦਾ ਕਿ ਦੇਖ ਤੇਰੇ ਆਉਣ ਕਰਕੇ ਥੋੜ੍ਹਾ ਜਿਹਾ ਘਰੇ ਸਾਡੇ ਇੱਕ ਪ੍ਰੋਬਲਮ ਹੈ, ਵੀ ਤੂੰ 10 ਦਿਨਾਂ ਬਾਅਦ ਆ ਜਾ ਕਰ, ਆਈ ਨੀ ਵੀ ਤੂੰ ਹਫ਼ਤੇ 3-4 ਵਾਰ ਆਇਆ ਕਰ।
2: ਭਾਜੀ 10 ਦਿਨਾਂ ਬਾਅਦ ਨੀ, ਫੈਮਿਲੀ ਆ ਉਹ ਵੀ ਉਹਦੀ ਭੈਣ ਆ, ਠੀਕ ਹੈ ਨਾ। ਹੁਣ ਮੈਂ ਵੀ ਕਿਸੇ ਦਾ ਜਵਾਈ ਭਾਈ ਹੈਗਾ ਆ ਭਾਜੀ, ਸਾਰੇ ਕਿਸੇ ਦੇ ਜਿਹੜੇ ਲਿਸਨ ਕਰਦੇ ਆ, ਕੋਈ ਭਰਾ ਆ ਕੋਈ ਜਵਾਈ ਭਾਈ ਹੋਊਗਾ ਕੋਈ ਇੱਥੇ ਕੋਈ ਸਿਸਟਰ ਵੀ ਹੋਊਗੀ ਆਊਗੀ, ਸਾਰਿਆਂ ਦੀ ਮੈਂ ਰਿਸਪੈਕਟ ਕਰਦਾ ਭਾਜੀ, ਉਹ ਨੀ ਗੱਲਬਾਤ ਹੈਗੀ। ਮੇਰਾ ਕਹਿਣ ਦਾ ਮਤਲਬ ਇਹ ਆ ਸਾਰਿਆਂ ਨੂੰ ਇਹ ਚੀਜ਼ ਬਾਰੇ, ਭੈਣ ਨੂੰ ਵੀ ਇਹ ਚੀਜ਼ ਬਾਰੇ ਪਤਾ ਹੋਣਾ, ਵਾਈਫ ਨੂੰ ਵੀ ਪਤਾ ਹੋਣਾ ਤੇ ਉਹ ਮੁੰਡੇ ਨੂੰ ਵੀ ਪਤਾ ਹੋਣਾ ਕਿ ਕਿਹੜੀ ਚੀਜ਼ ਕਰਕੇ ਸਾਡੀ ਫੈਮਿਲੀ ਦੇ ਵਿੱਚ ਪ੍ਰੋਬਲਮ ਆ ਰਹੀ ਆ ਭਾਜੀ। ਜੇ ਕੁਛ ਮੰਨ ਲਓ ਮੇਰੇ ਘਰ ਦੇ ਵਿੱਚ ਇਹੀ ਚੀਜ਼ ਹੈ ਭਾਜੀ, ਮੈਂ ਉਹਨੂੰ ਸੋਲਵ ਕਰਨ ਦੀ ਟਰਾਈ ਕਰੂੰਗਾ ਵੀ ਉਹ ਕੁੜੀ ਕਰਕੇ ਪ੍ਰੋਬਲਮ ਆ ਰਹੀ ਆ ਜਾਂ ਸਾਡੇ ਹਸਬੈਂਡ ਵਾਈਫ ਦੇ ਰਿਸ਼ਤੇ ਵਿੱਚ ਉਸ ਕੁੜੀ ਕਰਕੇ ਜਾਂ ਕਿਸੇ ਹੋਰ ਰੀਜ਼ਨ ਕਰਕੇ ਪ੍ਰੋਬਲਮ ਆ ਰਹੀ ਆ, ਤਾਂ ਮੈਂ ਉਹਨੂੰ ਸੋਲਵ ਕਰੂੰਗਾ ਭਾਜੀ। ਮੈਂ ਉਹਨੂੰ ਕੰਟੀਨਿਊ ਨਹੀਂ ਕਰੂੰਗਾ ਵੀ ਹਾਂ ਹੁਣ ਮੈਂ ਬਾਹਰ ਆ ਤਾਂ ਤੂੰ ਆਈ ਚੱਲ, ਜਦੋਂ ਮੈਂ ਘਰ ਹੈਗਾ ਆ ਤਾਂ ਉਹਨੂੰ ਆਉਣ ਦੀ ਪਰਮਿਸ਼ਨ ਨਹੀਂ ਹੈਗੀ, ਠੀਕ ਹੈ ਨਾ। ਇਹ ਉਹਨਾਂ ਨੂੰ ਹੀ ਸੋਲਵ ਕਰਨੀ ਪੈਣੀ ਹੈ ਚੀਜ਼ ਭਾਜੀ। ਇਹ ਜੇ ਮੰਨ ਲਓ ਮੁੰਡੇ ਦੇ ਦਿਲ ਦੇ ਵਿੱਚ ਕੋਈ ਗੱਲ ਹੈਗੀ ਆ ਭਾਜੀ ਕਿ ਜਦੋਂ ਮੇਰੀ ਸਾਲੀ ਘਰ ਦੇ ਵਿੱਚ ਆਉਂਦੀ ਹੈਗੀ ਆ ਤਾਂ ਉਹ ਗੱਲਾਂ ਏਦਾਂ ਦੀਆਂ ਕਰ ਜਾਂਦੀ ਆ, ਮੇਰੀ ਵਾਈਫ ਨਾਲ ਫਾਈਟ ਹੁੰਦੀ ਆ, ਤਾਂ ਉਹਨੂੰ ਹੀ ਇਹ ਚੀਜ਼ ਸਟਾਰਟ ਕਰਨੀ ਪੈਣੀ ਆ ਵੀ ਹਾਂ ਮੇਰੇ ਦਿਲ ਦੇ ਵਿੱਚ ਆਹ ਗੱਲਬਾਤ ਹੈਗੀ ਆ, ਅਸੀਂ ਬੈਠ ਕੇ ਉਹ ਚੀਜ਼ ਦੀ ਉਹਨੂੰ ਸੋਲਵ ਕਰ ਲਈਏ ਭਾਜੀ। ਕੀ ਪਤਾ ਜੋ ਹਸਬੈਂਡ ਉਹ ਚੀਜ਼ ਸੋਚਦਾ ਹੋਵੇ ਉਹਦੀ ਭੈਣ ਦੇ ਜਾਂ ਉਹਦੀ ਵਾਈਫ ਦੇ ਉਹ ਦਿਲ ਦੇ ਵਿੱਚ ਗੱਲ ਹੀ ਨਾ ਹੋਵੇ ਭਾਜੀ।
0: ਠੀਕ ਹੈ, ਥੈਂਕ ਯੂ ਵੀਰੇ, ਬਹੁਤ ਸ਼ੁਕਰੀਆ ਤੁਹਾਡਾ। ਦੇਖੋ ਕਈ ਵਾਰ ਤਾਂ ਹੁੰਦਾ ਵੀ ਕੋਈ ਰੀਜ਼ਨ ਹੈ, ਕੋਈ ਕਾਰਨ ਹੈ ਵੀ ਤੇਰੀ ਭੈਣ ਨੇ ਮੇਰੇ ਨਾਲ ਇਹ ਕੀਤਾ, ਉਹ ਕੀਤਾ, ਐਂ ਬੋਲੀ, ਇਹ ਉਹ ਇੱਕ ਵੱਖਰੀ ਚੀਜ਼ ਆ। ਕਈ ਲੋਕ ਹੁੰਦੇ ਉਹਨਾਂ ਨੂੰ ਵੈਸੇ ਹੀ, ਹੁਣ ਮੈਨੂੰ ਪਤਾ ਨਹੀਂ ਕੀ ਵਰਡ ਹੈ ਉਹਦੇ ਲਈ, ਈਗੋ ਵੀ ਨਹੀਂ ਹੈਗੀ, ਬਸ ਇਹ ਹੁੰਦਾ ਕਿ ਸਾਡੀ ਕਿਤੇ ਨਾ ਕਿਤੇ ਚੱਲਣੀ ਚਾਹੀਦੀ ਆ। ਹੁਣ ਜਿਹੜਾ ਬੰਦਾ ਉਹਨੂੰ ਬਸ ਇਹ ਹੈ ਕਿ ਯਾਰ ਮੇਰਾ ਘਰ ਹੈ ਵੀ ਮੇਰੇ ਘਰੇ ਆ ਕੇ ਉਹ ਕਿਉਂ ਬਹਿ ਜਾਂਦੀ ਹੈ, ਆ ਕੇ ਜਦੋਂ ਦੇਖਿਆ ਜਾਵੇ ਉਹਨੂੰ ਤਾਂ ਕੋਈ ਅਸਰ ਹੀ ਨਹੀਂ, ਉਹ ਤਾਂ ਘਰੇ ਹੈ ਨਹੀਂ ਗਾ, ਉਹ ਆਪਣਾ ਕੰਮ ਕਰ ਰਿਹਾ ਤੇ ਉਹਨੂੰ ਕੋਈ ਵੀ ਇਫੈਕਟ ਨਹੀਂ, ਜਾਂ ਤਾਂ ਹੋਵੇ ਵੀ ਉਹਦੇ ਹੁੰਦਿਆਂ ਹੋਇਆ ਉਹ ਆ ਕੇ ਸੋਫੇ ਤੇ ਬਹਿ ਜਾਂਦੀ ਹੈ ਤੇ ਫਿਰ ਬੰਦੇ ਨੂੰ ਆਪਣਾ ਇੱਕ ਪ੍ਰਾਈਵੇਟ ਟਾਈਮ ਨਹੀਂ ਮਿਲਦਾ, ਉਹ ਇੱਕ ਵੱਖਰੀ ਗੱਲ ਹੈ। ਮੁੜ ਕੇ ਇਹਨੂੰ ਉਹੀ ਹੁੰਦਾ ਵੀ ਮੇਰਾ ਘਰ ਹੈ, ਮੈਂ ਬਿੱਲ ਦੇ ਰਿਹਾ ਹੈ, ਉਹ ਆ ਕੇ ਬਹਿ ਜਾਂਦੀ ਹੈ ਤੇ ਮੇਰੀ ਫਰਿੱਜ ਚੋਂ ਖਾਣਾ ਪੀਣਾ ਖਾਂਦੀ ਹੈ, ਸਾਡਾ ਪਾਣੀ ਪੀਂਦੀ ਹੈ ਤੇ ਸਾਡੀ ਕੰਫਰਟ ਜਿਹੜੀ ਹੈ ਉਹ ਇੰਜੋਏ ਕਰ ਰਹੀ ਹੈ। ਸੋ ਆਈ ਥਿੰਕ ਇਹ ਇੱਕ ਚੇਂਜ ਆਫ ਮਾਇੰਡਸੈਟ ਹੈ ਜਿਹੜਾ ਅੱਜ ਕੱਲ੍ਹ ਦੇ ਸਮਿਆਂ ਦੇ ਵਿੱਚ ਹੋ ਚੁੱਕਿਆ। ਹੁਣ ਜੇ ਤੁਸੀਂ ਅੱਜ ਤੋਂ 15-20 ਸਾਲ ਪਹਿਲਾਂ ਕਿਸੇ ਨੂੰ ਕਹੋ ਕਿ ਯਾਰ ਆਪਣੀ ਭੈਣ ਨੂੰ ਜਾਂ ਆਪਣੇ ਭਰਾ ਨੂੰ ਕਿਹਾ ਵੀ ਐਵੇਂ ਆ ਕੇ ਬਹਿ ਜਾਂਦੇ ਆ, ਕੋਈ ਸਵਾਲ ਹੀ ਨਹੀਂ, ਕਿਉਂਕਿ ਉਦੋਂ ਤਾਂ ਡੋਰ ਖੁੱਲ੍ਹੇ ਸੀਗੇ। ਹੁਣ ਬਥੇਰੇ ਲੋਕ ਕਾਲ ਕਰਕੇ ਕਹਿੰਦੇ ਨਾ ਵੀ ਯਾਰ ਸਾਡੇ ਤਾਂ ਘਰੇ ਮੇਲਾ ਹੀ ਲੱਗਿਆ ਰਹਿੰਦਾ ਸੀਗਾ, ਹੁਣ ਬਹੁਤ ਘੱਟ ਮੇਲੇ ਲੱਗਦੇ ਆ ਕਿਉਂਕਿ ਅਗੇਨ ਚੀਜ਼ਾਂ ਚੇਂਜ ਹੋ ਰਹੀਆਂ ਨੇ। ਸੋ ਫਰੈਸ਼ ਫੂਡ ਸੈਂਟਰ ਨੂੰ ਯਾਦ ਰੱਖੋ, ਗਰੋਸਰੀ ਕਰਨੀ ਹੈ ਟੌਪ ਆਫ ਦਾ ਲਾਈਨ, 12,570 ਕੈਨੇਡੀ ਰੋਡ, ਕੈਨੇਡੀ ਅਤੇ ਡੂਗਲ ਦੇ ਕੋਰਨਰ ਤੇ, ਕੈਨੇਡੀ ਅਤੇ ਮੇਫੀਲਡ ਦੇ ਐਨ ਬਿਲਕੁਲ ਨਾਲ। ਫਰੈਸ਼ ਫੂਡ ਸੈਂਟਰ ਤੁਹਾਡੇ ਲਈ ਹਾਜ਼ਰ ਹੈ, ਆਪਣੇ ਮਨਪਸੰਦ ਦੀ ਗਰੋਸਰੀ ਕਰੋ, ਬਹੁਤ ਸਾਫ਼ ਸੁਥਰਾ ਬੜਾ ਅੱਛਾ ਸਟੋਰ ਹੈ, ਜਾਓ ਤੇ ਵਿਜ਼ਿਟ ਕਰੋ। ਫੈਸ਼ਨ ਆਈ ਕਿਊ, ਕਿਆ ਬਾਤ ਹੈ, ਫੈਸ਼ਨ ਆਈ ਕਿਊ ਤੇ ਤੁਸੀਂ ਇੱਕ ਵਾਰ ਪਹੁੰਚੋ ਜ਼ਰੂਰ। ਫੈਸ਼ਨ ਆਈ ਕਿਊ ਨੇ ਜਿਹੜੀ ਰੱਖੜੀ ਦੀ ਸੇਲ ਆਤੀ ਹੈ ਨਾ, ਕਮਾਲ ਹੀ ਹੈ। ਸੋ ਲੇਡੀਜ਼ ਤੁਹਾਡੇ ਲਈ ਖਾਸ ਤੌਰ ਤੇ, ਲੇਡੀਜ਼ ਲਈ ਇੱਕ ਤੁਸੀਂ ਸੂਟ ਖਰੀਦੋ ਦੂਜਾ ਅੱਧੀ ਪ੍ਰਾਈਸ 'ਚ, ਇੱਕ ਜੁਐਲਰੀ ਦਾ ਸੈੱਟ ਲਓ ਦੂਜਾ ਅੱਧੀ ਪ੍ਰਾਈਸ 'ਚ, ਇੱਕ ਲੇਡੀਜ਼ ਦੀ ਜੁੱਤੀ ਲਓ ਅਤੇ ਦੂਜੀ ਜੁੱਤੀ ਅੱਧੀ ਪ੍ਰਾਈਸ 'ਚ, ਅਤੇ ਵੀਰਾਂ ਲਈ ਕੁੜਤੇ ਪਜਾਮੇ ਕੋਟ ਪੈਂਟ ਜੁੱਤੀਆਂ ਬਾਏ 1 ਦੂਜੀ 25% ਆਫ, ਅਤੇ ਟੈਚੀ ਵੀ ਲਾਇਆ ਇਹਨਾਂ ਨੇ 3 ਪੀਸ ਲਗੇਜ ਸੈੱਟ 1 49 ਦਾ ਲੱਗਿਆ ਹੋਇਆ। ਸੋ ਤੁਸੀਂ ਪਹੁੰਚਣਾ ਕਿੱਥੇ ਆ, ਕੁਈਨ ਕੈਨੇਡੀ ਏਅਰਪੋਰਟ ਡੇਰੀ, ਮਕਵੀਨ ਮੇਫੀਲ ਅਤੇ ਕਿਚਨਰ। ਫੈਸ਼ਨ ਆਈ ਕਿਊ 905-453-2225 905-453-2225 715-415
1: ਹਾਂਜੀ, ਤੁਸੀਂ ਉਹਨੇ ਕਹਿ ਰਹੇ ਸੀ ਨਾ ਕਿ ਉਹਦੇ ਲਈ ਉਹ ਬੰਦੇ ਲਈ ਵਰਡ ਕੀ ਹੈ,
0: ਜਿਹੜਾ
1: ਬੰਦੇ ਲਈ ਵਰਡ ਹੈ ਲੀਚੜ,
0: ਲੀਚੜ, ਅੱਛਾ।
1: ਸੈਲਫ ਹੇਟਿੰਗ ਤੇ ਤਾਂ ਬਸ ਏਦਾਂ ਹੀ ਯੂ ਨੋ
0: ਜਿਹੜਾ ਬੰਦਾ ਇੱਕ ਬਸ ਆਪਣੇ ਆਪ ਨੂੰ ਸੁਪੀਰੀਅਰ ਹੀ ਸਮਝਦਾ, ਉਹਨੂੰ ਬਸ ਇਹ ਕਿ ਅਟੈਂਸ਼ਨ ਮੇਰੇ ਤੇ ਹੀ ਹੋਵੇ. ਆਪਣੇ ਪਰਿਵਾਰਾਂ ਚ ਬਹੁਤ ਲੋਕਾਂ ਨੂੰ ਇਹ ਚੀਜ਼ ਹੈ, ਪਰ ਖਾਸ ਤੌਰ ਤੇ ਸੋਰੀ ਟੂ ਸੇ, ਚਲੋ ਮੈਂ ਕਹਿਣਾ ਨੀ ਹੈਗਾ, ਤੁਸੀਂ ਸਮਝ ਗਏ ਹੋਗੇ. ਚਲੋ ਠੀਕ ਹੈ ਸਰ, ਥੈਂਕ ਯੂ ਸੋ ਮਚ ਫੋਰ ਯੋਰ ਕਾਲ. ਓਕੇ, ਨਾਰਸਿਸਿਜ਼ਮ, ਇਹਨੂੰ ਪੰਜਾਬੀ ਚ ਵੈਸੇ ਕੀ ਕਹਿਣਗੇ, ਹੰਕਾਰੀ ਜਾਂ ਆਪਣੇ ਆਪ ਨੂੰ ਕੋਈ ਬਹੁਤ ਸਮਝਣ ਵਾਲਾ, ਉਹਨੂੰ ਕਹਿੰਦੇ ਆ ਨਾਰਸਿਸਿਸਟਿਕ. ਸੋ ਵਾਕਈ ਠੀਕ ਹੈ ਇਹਨਾਂ ਦੀ ਗੱਲ ਵੀ, ਜਿਹੜਾ ਬੰਦਾ ਬਸ ਇਹਨੂੰ ਇਹ ਹੈ ਕਿ ਮੇਰੀ ਚੱਲਣੀ ਚਾਹੀਦੀ ਹੈ, ਮੇਰੇ ਘਰੇ ਕਿਹੜਾ ਆਇਆ, ਕਦੋਂ ਆਇਆ, ਕਿੰਨੀ ਵਾਰ ਆਇਆ, ਬਸ ਕੰਟਰੋਲ ਮੇਰੇ ਕੋਲ ਹੋਵੇ. ਸੋ ਬਾਕੀ ਹੰਕਾਰੀ ਵੀ ਹੈ ਅਤੇ ਨਾਰਸਿਸਿਸਟਿਕ ਇੰਗਲਿਸ਼ ਦੇ ਵਿੱਚ ਕਹਿ ਦਿੰਦੇ ਹਾਂ. ਸਾਡੇ ਨਾਲ ਕਮਲ ਜੀ ਜੁੜ ਚੁੱਕੇ ਆ. ਕਮਲ ਜੀ ਸਾਡੇ ਆਟੋ ਹੋਮ ਅਤੇ ਕਮਰਸ਼ਲ ਇੰਸ਼ੋਰੈਂਸ ਦੇ ਐਕਸਪਰਟ ਨੇ. ਤੁਹਾਡੇ ਗੱਡੀਆਂ ਦੀ ਘਰਾਂ ਦੀ ਇੰਸ਼ੋਰੈਂਸ ਨਹੀਂ ਹੋ ਰਹੀ ਜਾਂ ਹੋ ਰਹੀ ਹੈ ਬਟ ਬਹੁਤ ਹਾਈ ਰੇਟ ਹੋ ਰਿਹਾ, ਟੈਨਸ਼ਨ ਨਾ ਲਓ. ਕਮਲ ਜੀ ਨੇ $1,000 ਤੱਕ, $500 to $1,000 ਤੱਕ ਦਾ ਡਿਸਕਾਊਂਟ ਤੁਹਾਨੂੰ ਲੈ ਕੇ ਦੇਣਾ ਯਾਰ. ਨਿੱਕੇ ਮੋਟੇ ਡਿਸਕਾਊਂਟ ਨਹੀਂ, ਵੱਡੇ ਡਿਸਕਾਊਂਟ ਨੇ ਗੱਡੀਆਂ ਦੀ ਇੰਸ਼ੋਰੈਂਸ 'ਤੇ. 647-300-44-69. ਜੀ ਕਮਲਜੀਤ, ਵੈਲਕਮ.
3: ਥੈਂਕ ਯੂ ਨਵੀਨ, ਸਤਿ ਸ਼੍ਰੀ ਅਕਾਲ ਤੁਹਾਨੂੰ ਤੇ ਸਾਰੇ ਲਿਸਨਰਸ ਨੂੰ. ਅਗਰ ਕਿਸੇ ਦੀ ਵੀ ਰਿਨਿਊਅਲ ਆਈ ਹੋਈ ਹੈ, ਪ੍ਰਾਈਸ ਵੱਧ ਕੇ ਆ ਗਿਆ ਜਾਂ ਕਿਸੇ ਨੂੰ ਕੋਈ ਆਟੋ ਹੋਮ ਕਮਰਸ਼ੀਅਲ ਇੰਸ਼ੋਰੈਂਸ ਚਾਹੀਦੀ ਹੈ, ਤੇ ਸਾਨੂੰ ਜ਼ਰੂਰ ਕਾਲ ਕਰ ਲੈਣਾ. ਸਾਡੇ ਕੋਲ ਅਪ ਟੂ 40% ਡਿਸਕਾਊਂਟ ਅਵੇਲੇਬਲ ਹੈ. ਅਗਰ ਕੋਈ ਵੀ ਸਾਲ ਦਾ ਘੱਟ ਤੋਂ ਘੱਟ $500 to $1,000 ਸੇਵ ਕਰੂਗਾ, ਤੇ ਆਪਾਂ ਤਾਂ ਹੀ ਕਵਾਂਗੇ ਕਿ ਤੁਸੀਂ ਆਪਣੀ ਪਾਲਿਸੀ ਸਾਡੇ ਨਾਲ ਚੇਂਜ ਕਰੋ. ਫੋਨ ਨੰਬਰ ਹੈਗਾ 647-394-4369-647-300-94-43-93. ਇਸ ਤੋਂ ਬਿਨਾਂ ਮੈਂ ਰਿਕਮੈਂਡ ਕਰਾਂਗੀ ਕਿ ਪਾਲਿਸੀ ਲੈਣ ਵੇਲੇ ਘੱਟ ਪ੍ਰਾਈਸ ਦੇ ਨਾਲ ਨਾਲ ਆਪਣੀਆਂ ਕਵਰੇਜ ਤੇ ਡਿਸਕਾਊਂਟ ਜ਼ਰੂਰ ਰਿਵਿਊ ਕਰਿਆ ਕਰੋ, ਬਿਕਾਜ਼ ਕਈ ਵਾਰ ਕੀ ਹੁੰਦਾ ਕਿ ਤੁਹਾਡੇ ਬ੍ਰੋਕਰ ਪ੍ਰਾਈਸ ਘੱਟ ਕਰਨ ਦੇ ਚੱਕਰ ਵਿੱਚ ਤੁਹਾਨੂੰ ਜੋ ਇੰਪੋਰਟੈਂਟ ਕਵਰੇਜ ਦੇਣੀ ਆ ਉਹ ਮਿਸ ਕਰ ਦਿੰਦੇ ਨੇ, ਜਿਵੇਂ ਫੋਰਗਿਵਨੈਸ, ਕਲੇਮ ਫੋਰਗਿਵਨੈਸ ਤੇ ਮਾਈਨਰ ਕਨਵੈਕਸ਼ਨ ਪ੍ਰੋਟੈਕਸ਼ਨ, ਜਿਹਦੇ ਨਾਲ ਤੁਹਾਡਾ ਫਸਟ ਐਟ ਫਾਲਟ ਐਕਸੀਡੈਂਟ ਤੇ ਮਾਈਨਰ ਟਿਕਟ ਆ ਉਹ ਵੇਵ ਆਫ ਹੋ ਜਾਂਦੇ ਨੇ. ਅਦਰਵਾਈਜ਼ ਰਿਨਿਊਅਲ ਤੇ ਕਾਫੀ ਜ਼ਿਆਦਾ ਪ੍ਰਾਈਸ ਵੱਧ ਕੇ ਆ ਜਾਂਦਾ. ਉਸੇ ਤਰ੍ਹਾਂ ਆਪਣੇ ਡਿਸਕਾਊਂਟ ਵੀ ਜ਼ਰੂਰ ਚੈੱਕ ਕਰਿਆ ਕਰੋ ਕਿ ਜੋ ਡਿਸਕਾਊਂਟ ਤੁਹਾਨੂੰ ਪਾਲਿਸੀ ਦੇ ਵਿੱਚ ਮਿਲ ਰਹੇ ਆ ਤੁਸੀਂ ਉਹਨਾਂ ਲਈ ਕੁਆਲੀਫਾਈ ਵੀ ਕਰਦੇ ਹੋ ਜਾਂ ਨਹੀਂ, ਬਿਕਾਜ਼ ਕੱਲ੍ਹ ਨੂੰ ਕਲੇਮ ਹੁੰਦਾ ਤੇ ਇੰਸ਼ੋਰੈਂਸ ਕੰਪਨੀ ਇਨਵੈਸਟੀਗੇਟ ਕਰੇ ਤੇ ਤੁਹਾਨੂੰ ਉੱਥੇ ਪ੍ਰੋਬਲਮ ਆ ਸਕਦੀ ਹੈ. ਸੋ ਅਗਰ ਤੁਸੀਂ ਆਪਣੀ ਆਟੋ ਹੋਮ ਕਮਰਸ਼ੀਅਲ ਇੰਸ਼ੋਰੈਂਸ ਤੇ ਸਾਲ ਦਾ ਘੱਟ ਤੋਂ ਘੱਟ $500 to $1,000 ਸੇਵ ਕਰਨਾ ਚਾਹੁੰਦੇ ਹੋ ਤੇ ਸਾਨੂੰ ਇੱਕ ਵਾਰ ਜ਼ਰੂਰ ਕਾਲ ਕਰਨਾ. ਆਈ ਐਮ ਵੈਰੀ ਕੌਨਫੀਡੈਂਟ ਕਿ ਅਸੀਂ ਤੁਹਾਡਾ ਪ੍ਰੀਮੀਅਮ ਜ਼ਰੂਰ ਘੱਟ ਕਰਵਾ ਕੇ ਦੇਵਾਂਗੇ. ਅਗੇਨ ਫੋਨ ਨੰਬਰ ਨੋਟ ਕਰ ਲਓ 647-394-4369-647-394-4369. ਥੈਂਕ ਯੂ ਨਵੀ ਫੋਰ ਯੋਰ,
0: ਥੈਂਕ ਯੂ ਕਮਲਜੀਤ ਨੂੰ ਕਰੋ ਫੋਨ. ਮੈਂ ਵਾਅਦਾ ਕਰਦਾ ਤੁਹਾਨੂੰ ਡਿਸਕਾਊਂਟ ਲੈ ਕੇ ਦੇਣਗੇ, ਬੜੇ ਮਿਹਨਤੀ ਨੇ. ਤੋ ਤੁਸੀਂ ਗੱਡੀ ਦੀ ਇੰਸ਼ੋਰੈਂਸ ਕਰਾਉਣੀ ਆ ਨਾ, ਰਿਨਿਊਅਲ ਆ ਰਹੀ, ਇੱਕ ਵਾਰ ਇਹਨਾਂ ਤੋਂ ਕੋਟ ਲੈ ਲਓ. 647-394-4369 ਇਹਨਾਂ ਦਾ ਫੋਨ ਨੰਬਰ ਹੈ. ਸੋ 9306, ਹਾਂਜੀ
4: ਹਾਂਜੀ, ਮੈਂ ਉਹ ਵਰਡ ਥੋੜਾ ਜਿਹਾ ਮੈਨੂੰ ਯਾਦ ਆ ਰਿਹਾ ਸੀ, ਸ਼ਾਇਦ ਉਹਨੂੰ ਆਪ ਹੁਦਰਾ ਕਹਿੰਦੇ ਨੇ. ਆਪ ਹੁਦਰਾ ਜਿਹੜਾ ਆਪਣੇ ਬਾਰੇ ਹੀ ਸੋਚਦਾ, ਕਿਸੇ ਹੋਰ ਬਾਰੇ ਨਹੀਂ ਸੋਚਦਾ,
0: ਆਪ ਹੁਦਰਾ. ਸੋਚਦੇ ਨੀ, ਉਹ ਹੋਰਾਂ ਬਾਰੇ ਵੀ ਸੋਚਦੇ ਆ, ਬਟ ਉਹਨਾਂ ਨੂੰ ਇਹ ਹੈ ਕਿ ਮੈਨੂੰ ਇੱਕ ਕੋਨਸਟੈਂਟ ਜਿਹੜੀ ਹੈ ਅਟੈਂਸ਼ਨ ਚਾਹੀਦੀ ਹੈ, ਪ੍ਰੇਜ਼ ਚਾਹੀਦੀ ਹੈ, ਵੀ ਲੋਕ ਮੇਰੀ ਤਾਰੀਫ ਕਰਨ. ਮੈਂ ਕਿਤੇ ਬਾਹਰ ਜਾਵਾਂ ਤਾਂ ਸਾਰਿਆਂ ਦੀਆਂ ਅੱਖਾਂ ਬਸ ਮੇਰੇ ਤੇ ਹੋਣ. ਹੁਣ ਆਪਣੇ ਕੋਈ ਫੰਕਸ਼ਨ ਨੇ, ਜਿਹੜੀ ਹੁਣ ਲੇਡੀ ਆ ਉਹਨੂੰ ਹੁੰਦਾ ਕਿ ਬਸ ਮੇਰੀ ਟੌਹਰ ਹੋਵੇ, ਮੇਰੇ ਆਲੇ ਦੁਆਲੇ ਸਾਰੇ ਹੋਣ. ਉਹ ਇੱਕ ਨਾਰਸਿਸਟਿਕ ਟ੍ਰੇਟ ਹੈ.
4: ਹਾਂਜੀ, ਉਹ ਡੈਫੀਨੇਸ਼ਨ ਟਰੰਪ ਹੈ.
0: ਟਰੰਪ
4: ਠੀਕ ਹੈ, ਓਕੇ. ਐਨੀਵੇਜ਼ ਇਹਦੇ ਚ ਇਹ ਵੀ ਇਹ ਬੰਦਾ ਬੜਾ ਬੇਵਕੂਫ ਹੈ. ਘਰ ਵਾਲੀ ਖੁਸ਼ ਰਹੂਗੀ ਤੇ ਉਹ ਵੀ ਖੁਸ਼ ਰਹੂਗਾ। ਇਹ ਫਾਰਮੂਲਾ ਉਹਨੂੰ ਮਤਲਬ ਭੁੱਲ ਗਿਆ ਲਾਈਫ ਚ। ਹਾਊ ਕੈਨ ਯੂ ਅਫੋਰਡ ਯੋਰ ਸਪਾਊਸ ਟੂ ਨਾਟ ਇੰਟਰੈਕਟ ਵਿਦ ਦੇਅਰ ਸਿਬਲਿੰਗਸ, ਮਤਲਬ ਬੜੀ ਬੇਵਕੂਫੀ ਭਰੀ ਹਰਕਤ ਲੱਗਦੀ ਹੈ।
0: ਥੈਂਕ ਯੂ ਸੋ ਮਚ, ਬੇਵਕੂਫੀ ਭਰੀ ਹਰਕਤ, ਹਾਂ ਇਹ ਵੀ ਗੱਲ ਤੁਹਾਡੀ ਠੀਕ ਹੈ। ਆਪਾਂ ਬਥੇਰੀਆਂ ਬੇਵਕੂਫੀਆਂ ਭਰੀਆਂ ਹਰਕਤਾਂ ਕਰਦੇ ਹਾਂ ਸਾਰੇ। ਐਚ ਕੇ ਮੂਵਰਸ ਨੂੰ ਯਾਦ ਰੱਖੋ, ਆਪਣੇ ਸ਼ਹਿਰ ਦੀ ਟੌਪ ਦੀ ਮੂਵਿੰਗ ਕੰਪਨੀ ਹੈ ਬਈ। ਐਚ ਕੇ ਮੂਵਰਸ, ਨੰਬਰ ਹੈ 416-524-6704। ਕਾਲ ਕਰ ਲਓ ਐਚ ਕੇ ਮੂਵਰਸ ਨੂੰ, ਕਮਾਲ ਦੀ ਟੀਮ ਹੈ। 416-524-6704 ਜੇ ਇੱਕ ਵਧੀਆ ਮੂਵਿੰਗ ਕੰਪਨੀ ਦੀ ਭਾਲ 'ਚੋਂ ਤਾਂ ਐਚ ਕੇ ਵਾਲਿਆਂ ਨੂੰ ਫੋਨ ਜ਼ਰੂਰ ਕਮਾਓ। ਤੁਸੀਂ ਜੋਬ ਲੱਭ ਰਹੇ ਹੋ, ਸਬਜ਼ੀ ਮਾਰਕੀਟ ਗਰੋਸਰੀ ਸਟੋਰ ਹੈ, ਨਾਲੇ ਰੈਸਟੋਰੈਂਟ ਹੈ, ਤੀਜੀ ਲੋਕੇਸ਼ਨ ਆਪਣੀ ਖੋਲ੍ਹ ਰਿਹਾ, ਇਹਨਾਂ ਨੂੰ ਕੈਸ਼ੀਅਰ ਚਾਹੀਦੇ ਹੈ, ਇਹਨਾਂ ਨੂੰ ਕਿਚਨ ਦਾ ਸਟਾਫ ਚਾਹੀਦਾ, ਇਹਨਾਂ ਨੂੰ ਮੀਟ ਅਤੇ ਤੰਦੂਰੀ ਕੁੱਕ ਚਾਹੀਦੇ ਨੇ, ਹਾਇਰਿੰਗ ਕਰ ਰਹੇ ਹੈ ਸਬਜ਼ੀ ਮਾਰਕੀਟ ਵਾਲੇ। ਨੰਬਰ ਹੈ 416-388-4661, 416-388-4661।
5: 0026
0: ਜੀ, ਹਾਂ ਆਉਣਾ ਚਾਹੀਦਾ। ਓਕੇ, ਤੁਹਾਡੀ ਆਵਾਜ਼ ਘੱਟ ਰਹੀ ਹੈ ਭਾਜੀ, ਸੁਣ ਨਹੀਂ ਰਿਹਾ ਕੀ ਕਹਿੰਦੇ ਹੋ।
5: ਭਾਜੀ ਮੈਂ ਨਾ ਹਾਈਵੇ ਤੇ
0: ਆਇਆ, ਕੋਈ ਨਾ ਦੁਬਾਰਾ ਤੋਂ ਕਰ ਲਿਓ ਫੋਨ ਤੇ ਸੁਣ ਨਹੀਂ ਰਿਹਾ। 3162 ਹੈਲੋ
5: ਅਭੀ ਭਾਜੀ, ਕੀ ਹਾਲ ਹੈ?
0: ਵਧੀਆ ਜੀ, ਕਿਵੇਂ? ਸਾਲ
5: ਤੁਸੀਂ ਹਮੇਸ਼ਾ ਘੈਂਟ ਲੈ ਕੇ ਆਉਂਦੇ ਹੋ।
0: ਥੈਂਕ ਯੂ ਵੀਰੇ, ਥੈਂਕ ਯੂ।
5: ਅੱਜ ਮਿਲਿਆ ਜੀ ਦੇਖੋ ਰੇਡੀਓ ਆਨ ਕਰਨ ਦਾ। ਦੇਖੋ ਨਾਰਸਿਸਿਸਟ ਬਹੁਤ ਸਾਰੀ ਪਰਸਨੈਲਿਟੀ ਟ੍ਰੇਟ ਸ਼ੋ ਕਰਦਾ ਹੈ, ਰਾਈਟ? ਆਪਾਂ ਜੇ ਇਹਨੂੰ ਆਪਣੀ ਭਾਸ਼ਾ ਬੋਲਣਾ ਹੋਵੇ ਤਾਂ ਮੈਂ ਬੋਲਾਂਗਾ ਜੇ ਸੰਖੇਪ ਰਚਨਾ, ਹੰਕਾਰੀ ਲੋਕ,
0: ਹੰਕਾਰੀ,
5: ਹਰ ਚੀਜ਼ ਦਾ ਹੰਕਾਰ, ਹਰ ਚੀਜ਼ ਦਾ ਹੰਕਾਰ, ਹਰ ਚੀਜ਼ ਦੀ ਟੈਨਸ਼ਨ, ਹਰ ਚੀਜ਼ 'ਚ ਅਟੈਂਸ਼ਨ ਚਾਹੀਦੀ ਹੈ। ਤੇ ਦੇਖੋ ਨਾ ਬਿਹੇਵ ਲਾਈਕ ਯੂ ਨੋ ਕਿ ਹਾਂ ਬਸ ਆਪਾਂ ਹੀ ਆਪਾਂ ਹੈ, ਹੋਰ ਤਾਂ ਕੋਈ ਹੈ ਹੀ ਨਹੀਂ।
0: ਜੀ ਜੀ, ਕਿਸੇ ਦਿਨ ਗੱਲ ਵੀ ਕਰਾਂਗੇ ਵੀ ਨਾਰਸਿਸਿਜ਼ਮ ਤੇ ਨਾਰਸਿਸਿਸਟਿਕ ਲੋਕ ਜਿਹੜੇ ਆ ਉਹ ਕਿਵੇਂ ਪਰਿਵਾਰਾਂ ਦੇ ਵਿੱਚ ਬਸ ਕੋਈ ਨਾ ਕੋਈ ਪਵਾੜਾ ਪਾਈ ਰੱਖਦੇ ਆ, ਕਿਵੇਂ ਪਰਿਵਾਰਾਂ ਦੇ ਵਿੱਚ ਰਿਸ਼ਤੇ ਖਰਾਬ ਲੱਗਣ ਤੇ ਲੱਗੇ ਹੁੰਦੇ ਆ, ਕਿਉਂਕਿ ਅੱਧੀ ਮਤਲਬ ਕਿ ਰਿਸ਼ਤੇ ਜਿਹੜੇ ਆ ਨਾ ਉਹ ਇਦਾਂ ਦੇ ਲੋਕਾਂ ਕਰਕੇ ਖਰਾਬ ਹੋ ਰਹੇ ਨੇ ਜਿਹੜੇ ਬਸ ਇਹੀ ਆ ਕਿ ਪਹਿਲੀ ਗੱਲ ਤਾਂ ਹੁਣ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ। ਜੇ ਹੁਣ ਸਪੋਜ਼ ਕਰੋ ਕੋਈ ਪੇਰੈਂਟ ਹੈ, ਇੱਕ ਪੇਰੈਂਟ ਉਹਨਾਂ ਦੇ ਦੋ ਬੱਚੇ ਨੇ, ਉਹ ਇੱਕ ਬੱਚੇ ਕੋਲ ਦੂਜੇ ਬੱਚੇ ਦੀ ਚੁਗਲੀ ਕਰਨ, ਉਹ ਵੀ ਇੱਕ ਨਾਰਸਿਸਿਸਟਿਕ ਟ੍ਰੇਟ ਹੈ, ਕਿਉਂਕਿ ਉਹ ਇੱਕ ਕਿਸਮ ਦੀ ਮੈਨੀਪੂਲੇਸ਼ਨ ਹੈ। ਤੇ ਜੇ ਕੋਈ ਸਪੋਜ਼ ਕਰੋ ਫੈਮਿਲੀ ਦੇ ਵਿੱਚ ਕੋਈ ਪੇਰੈਂਟ ਹੈ ਉਹ ਕਹੇ ਇਹ ਤਾਂ ਮੈਨੂੰ ਨਹੀਂ ਬੁਲਾਉਂਦੇ, ਇਹ ਤਾਂ ਮੇਰੇ ਨਾਲ ਨਹੀਂ ਐਂ ਕਰਦੇ, ਹਮੇਸ਼ਾ ਜਿਹੜਾ ਬੰਦਾ ਵਿਕਟਮ ਬਣਿਆ ਰਹਿੰਦਾ ਉਹ ਵੀ ਇੱਕ ਨਾਰਸਿਸਿਸਟਿਕ ਟ੍ਰੇਟ ਹੈ। ਤੇ ਜਿਹੜਾ ਕਹੇ ਕਿ ਬਸ ਮੈਂ ਹੀ ਮੈਂ ਆ ਵੀ ਕਿਤੇ ਫੈਮਿਲੀ 'ਚ ਮੈਂ ਜਾਵਾਂ ਤਾਂ ਮੇਰੇ ਬਾਰੇ ਲੋਕ ਗੱਲਾਂ ਕਰਨ ਜਾਂ ਮੈਨੂੰ ਹੀ ਪੁੱਛੀ ਜਾਣ, ਕੋਈ ਇੱਦਾਂ ਦੀਆਂ ਚੀਜ਼ਾਂ ਥੋੜ੍ਹੀਆਂ ਬਹੁਤੀਆਂ, ਅਤੇ ਯੂ ਨੋ ਬਹੁਤ ਟੂ ਫੇਸ ਜਿਹਾ ਕਿਤੇ ਨਾ ਕਿਤੇ ਹੋਣਾ ਵੀ ਮੂੰਹ 'ਤੇ ਕੋਈ ਹੋਰ ਹੈ, ਯੂ ਨੋ ਤੁਹਾਡੇ ਪ੍ਰਤੀ ਇੱਕ ਬਿਹੇਵੀਅਰ ਹੈ, ਤੁਹਾਡੀ ਪਿੱਠ ਪਿੱਛੇ ਕਰੀ ਜਾਣਗੇ ਇਹ ਆਏ ਆ ਉਵੇਂ ਹੈ, ਇਹ ਵੀ ਬਹੁਤ ਵਾਰ ਹੁੰਦਾ। ਸੋ ਖੈਰ ਸਾਡੇ ਨਾਲ ਹਰਮਨ ਵੀ ਜੁੜ ਚੁੱਕੀ ਹੈ, ਟੀਮ ਹਰਮਨ ਬੱਤਾ, ਸਾਡੇ ਮੋਰਗੇਜ ਫਾਈਨੈਂਸਿੰਗ ਦੇ ਐਕਸਪਰਟ। ਸੋ ਹਰਮਨ ਨਾਲ ਗੱਲਬਾਤ ਕਰਦੇ ਹਾਂ, ਹਰਮਨ ਤੁਹਾਡੇ ਲਈ ਹਾਜ਼ਰ ਨੇ। ਹਰਮਨ ਵੈਲਕਮ।
6: ਥੈਂਕ ਯੂ ਨਵੀ, ਗੁੱਡ ਮਾਰਨਿੰਗ ਐਵਰੀਵਨ। ਨਵੀ, ਜਿਹੜੇ ਫਸਟ ਟਾਈਮ ਹੋਮ ਬਾਇਰਸ ਨੇ ਜਿਨ੍ਹਾਂ ਨੇ ਅਗਲੇ ਸਾਲ ਜਾਂ ਆਹ ਸਾਲ ਦੇ ਐਂਡ ਚ ਘਰ ਲੈਣਾ, ਤਿੰਨ ਚੀਜ਼ਾਂ ਦਾ ਪੂਰਾ ਧਿਆਨ ਰੱਖੋ ਤੇ ਕਦੇ ਵੀ ਤੁਹਾਡੀ ਮੋਰਗੇਜ ਐਪਲੀਕੇਸ਼ਨ ਚ ਕੋਈ ਪ੍ਰੋਬਲਮ ਨਹੀਂ ਆਊਗੀ। ਫਸਟ, ਤੁਹਾਡਾ ਕ੍ਰੈਡਿਟ ਸਕੋਰ, ਕ੍ਰੈਡਿਟ ਸਕੋਰ ਤੁਹਾਡਾ 700 ਪਲੱਸ ਹੋਣਾ ਚਾਹੀਦਾ ਤੇ ਤੁਹਾਡੀ ਯੂਟੀਲਾਈਜੇਸ਼ਨ 40% ਤੋਂ ਘੱਟ ਹੋਣੀ ਚਾਹੀਦੀ ਹੈ। ਮੀਨਿੰਗ ਜੇ ਤੁਹਾਡਾ ਕੋਈ ਕ੍ਰੈਡਿਟ ਕਾਰਡ ਆ ਜਿਹਦੀ ਲਿਮਿਟ $10,000 ਦੀ ਆ, ਦਾ ਬੈਲੈਂਸ ਐਟ ਐਨੀ ਗਿਵਨ ਪੁਆਇੰਟ ਆਫ ਟਾਈਮ ਤੁਹਾਡਾ 4,000 ਉਹ ਤੋਂ ਘੱਟ ਹੋਣਾ ਚਾਹੀਦਾ। ਇਹਦੇ ਨਾਲ ਤੁਹਾਡਾ ਜਿਹੜਾ ਐਲਗੋਰਿਥਮ ਹੈ ਕੰਪਨੀਜ਼ ਯੂਜ਼ ਕਰਦੀਆਂ ਨੇ ਕ੍ਰੈਡਿਟ ਬਿਲਡ ਕਰਨ ਲਈ, ਤਾਂ ਤੁਹਾਡਾ ਕ੍ਰੈਡਿਟ ਇੰਪਰੂਵ ਹੋਊਗਾ। ਪਲੱਸ ਆਪਣੀ, ਮੈਂ ਹਮੇਸ਼ਾ ਕਹਿੰਦਾ ਰਹਿੰਦਾ, ਆਪਣੀ ਕਮਿਊਨਿਟੀ ਚ ਕ੍ਰੈਡਿਟ ਮਿਕਸ ਐਂਡ ਮੈਚ ਬਹੁਤ ਹੋ ਰਹੇ ਨੇ, ਬਿਕਾਜ਼ ਬੜੇ ਕਾਮਨ ਸਰਨੇਮ ਨੇ। ਮੈਂ ਤੇ ਵੀਡੀਓ ਵੀ ਪਾਈ ਸੀ ਕਿ ਐਕੋਫੈਕਸ ਦੇ ਅਗੇਂਸਟ ਲਾਸੂਟ ਵੀ ਹੋਇਆ। ਸੋ ਇਹ ਚੀਜ਼ ਦਾ ਧਿਆਨ ਰੱਖਿਓ ਬਹੁਤ ਹੀ ਜ਼ਿਆਦਾ। ਐਵਰੀ ਮੰਥ 2-3 ਫਾਈਲਸ ਮੇਰੇ ਕੋਲ ਇੱਦਾਂ ਆਉਂਦੀਆਂ ਨੇ ਜਿਨ੍ਹਾਂ ਤੇ ਜਦੋਂ ਅਸੀਂ ਕ੍ਰੈਡਿਟ ਪੁੱਲ ਕਰਦੇ ਹਾਂ ਤੇ ਕ੍ਰੈਡਿਟ ਮਿਕਸ ਐਂਡ ਮੈਚ ਹੁੰਦਾ। ਸੋ ਕ੍ਰੈਡਿਟ ਸਕੋਰ ਦਾ ਧਿਆਨ ਰੱਖਣਾ। ਸੈਕਿੰਡ, ਡਾਊਨ ਪੇਮੈਂਟ ਦਾ। ਡਾਊਨ ਪੇਮੈਂਟ ਤੁਹਾਡੀ 90 ਡੇ ਪੁਰਾਣੀ ਹੋਣੀ ਚਾਹੀਦੀ ਆ, ਉਹਦੇ ਚ ਟ੍ਰਾਂਜੈਕਸ਼ਨ ਜ਼ਿਆਦਾ ਨਹੀਂ ਹੋਣੀਆਂ ਚਾਹੀਦੀਆਂ। ਇਹ ਨਹੀਂ ਹੋਣਾ ਚਾਹੀਦਾ ਕਿ ਚੈੱਕ ਇਨ ਟੂ ਸੇਵਿੰਗ ਪਾ ਲਏ, ਸੇਵਿੰਗ ਟੂ ਕਿਸੇ ਹੋਰ ਅਕਾਊਂਟ ਚ ਪਾ ਲਏ, ਉਹ ਬਹੁਤ ਕੰਪਲੈਕਸ ਹੋ ਜਾਂਦੀ ਹੈ। ਜੇ ਤੁਸੀਂ ਇੱਕ ਅਕਾਊਂਟ ਜਾਂ ਦੋ ਅਕਾਊਂਟ ਚ ਸੇਵ ਕਰਕੇ ਰੱਖਦੇ ਹੋ ਡਾਊਨ ਪੇਮੈਂਟ, ਇਟਸ ਗੋਇੰਗ ਟੂ ਹੈਲਪ ਯੂਅਰ ਫਾਈਲ ਟੂ ਗੈਟ ਫੈਸਟਰ ਅਪਰੂਵਲ। ਥਰਡ ਇਜ਼ ਇਨਕਮ। ਜੋਬ ਜ਼ਿਆਦਾ ਨਾ ਸਵਿਚ ਕਰੋ। ਇਹ ਨਹੀਂ ਹੋਣਾ ਚਾਹੀਦਾ ਕਿ 6 ਮਹੀਨੇ ਕਿਤੇ ਜੋਬ ਕਰ ਲਈ, ਫਿਰ 6 ਮਹੀਨੇ ਕਿਤੇ ਜੋਬ ਕਰ ਲਈ। ਜਦੋਂ ਤੁਸੀਂ ਘਰ ਲੈਣਾ, ਦੈਨ ਤੁਹਾਡੀ ਸਟੇਬਲ ਜੋਬ ਐਂਡ ਸਟੇਬਲ ਇਨਕਮ ਹੋਣੀ ਚਾਹੀਦੀ ਆ। ਸੋ ਇਹ ਜੇ 3 ਚੀਜ਼ਾਂ ਧਿਆਨ ਰੱਖੋਗੇ, ਤੁਹਾਡੀ ਮੌਰਗੇਜ ਐਪਲੀਕੇਸ਼ਨ ਚ ਕਦੇ ਵੀ ਕੋਈ ਇਸ਼ੂ ਨਹੀਂ ਆ ਸਕਦਾ। ਤੁਸੀਂ ਇਹ ਦੇਖਣਾ ਕਿ ਕਿੰਨੇ ਤੱਕ ਦਾ ਘਰ ਲੈ ਸਕਦੇ ਹੋ, ਕਿੰਨੀ ਕੁ ਡਾਊਨ ਪੇਮੈਂਟ ਦੀ ਲੋੜ ਆ, ਤੁਸੀਂ ਸਾਡੀ ਟੀਮ ਨੂੰ ਕਾਲ ਕਰ ਸਕਦੇ ਹੋ। ਇਸ ਤੋਂ ਇਲਾਵਾ ਜੇ ਤੁਸੀਂ ਘਰ ਲੈ ਰਹੇ ਹੋ ਉਹ ਚ ਬੇਸਮੈਂਟ ਲਈ ਫਾਈਨੈਂਸਿੰਗ ਦੀ ਲੋੜ ਆ, ਤੁਸੀਂ ਉਹ ਮੌਰਗੇਜ ਦੇ ਵਿੱਚ ਐਡ ਕਰਾ ਸਕਦੇ ਹੋ। ਕੋਈ ਵੀ ਕੁਐਸਚਨ ਆ ਸਾਡੀ ਟੀਮ ਨੂੰ ਐਨੀ ਟਾਈਮ ਕਾਲ ਕਰੋ। ਟੀਮ ਹਰਮਨ ਬੱਤਾ 6476859000
0: ਸਾਡਾ ਟੋਪਿਕ ਥੋੜੇ ਜਿਹਾ ਡਿਫਰੈਂਟ ਚੱਲ ਰਿਹਾ ਸੀ, ਫਿਰ ਆਪਾਂ ਡਿਫਰੈਂਟ ਇੱਕ ਕਹਿੰਦੇ ਹੁੰਦੇ ਕਿ ਟਰੈਕ ਵੱਲ ਨੂੰ ਚੱਲ ਪਏ। ਮੈਂ ਗੱਲ ਕਰ ਰਿਹਾ ਸੀ ਇੱਕ ਸਿਚੁਏਸ਼ਨ ਬਾਰੇ। ਇੱਕ ਹਸਬੈਂਡ ਵਾਈਫ ਹੈ, ਉਹਨਾਂ ਨੇ ਆਪਣਾ ਘਰ ਲੈ ਲਿਆ, ਮੈਨੂੰ ਵਿਆਹ ਹੋਇਆ ਉਹਨਾਂ ਦਾ, ਚਲੋ ਖੁਸ਼ ਘਰ ਲੈ ਲਿਆ, ਮੈਨੂੰ ਵਿਆਹ ਹੋਇਆ ਉਹਨਾਂ ਦਾ, ਚਲੋ ਖੁਸ਼ ਨੇ। ਤੇ ਜਿਹੜੀ ਕੁੜੀ ਹੈ ਉਹਦੀ ਗਾਹਾਂ ਇੱਕ ਛੋਟੀ ਭੈਣ ਹੈ, ਛੋਟੀ ਉਹਦੀ ਭੈਣ ਜਿਹੜੀ ਹੈ ਉਹਦਾ ਵਿਆਹ ਨਹੀਂ ਹੋਇਆ, ਉਹ ਹਜੇ ਸਿੰਗਲ ਹੀ ਹੈ, ਆਪਣੇ ਪੇਰੈਂਟਸ ਕੋਲ ਰਹਿੰਦੀ ਹੈ। ਐਂਡ ਜਿਹੜਾ ਬੰਦਾ ਉਹ ਨਾ ਦਿਨੇ ਦਿਨੇ ਕੰਮ ਕਰਦਾ, ਦੋਨੋਂ ਭੈਣਾਂ ਘਰੋਂ ਕੰਮ ਕਰਦੀਆਂ ਨੇ, ਤੇ ਉਹਦੀ ਛੋਟੀ ਭੈਣ ਹਰ ਹੀ ਕਹਿ ਲਓ ਕਿ ਹਫ਼ਤੇ 'ਚ 3-4 ਵਾਰ ਉਹਦੇ ਘਰ ਆ ਜਾਂਦੀ ਹੈ, ਉੱਥੋਂ ਹੀ ਕੰਮ ਕੁੰਮ ਕਰ ਲੈਂਦੀ ਹੈ, ਅਤੇ ਉਹਦੇ ਕੋਲ ਹੀ ਹੁੰਦੀ ਹੈ ਸਾਰਾ ਦਿਨ। ਅਤੇ ਬੰਦਾ ਜਿਹੜਾ ਹੈਗਾ ਉਹ ਕਹਿੰਦਾ ਆਪਣੀ ਘਰਵਾਲੀ ਨੂੰ ਵੀ, ਯਾਰ ਤੇਰੀ ਭੈਣ ਤਾਂ ਆਪਣੇ ਘਰ ਆਈ ਰਹਿੰਦੀ ਹੈ, ਮੈਨੂੰ ਕਹਿ ਵੀ ਰੋਜ਼ ਨਹੀਂ, ਹਫ਼ਤੇ 'ਚ ਜਾਂ 10 ਦਿਨਾਂ ਬਾਅਦ ਜੇ ਆਉਣਾ ਤਾਂ ਆ ਜਾਇਆ ਕਰੇ, ਬਟ ਰੋਜ਼ ਨਹੀਂ। ਉਹ ਕਹਿੰਦੀ ਕਿ ਤੁਹਾਨੂੰ ਕੀ ਤਕਲੀਫ਼ ਹੈ, ਤੁਸੀਂ ਤਾਂ ਕੰਮ 'ਤੇ ਹੁੰਦੇ ਹੋ, ਜੇ ਅਸੀਂ ਦੋਨੋਂ ਭੈਣਾਂ ਬਹਿ ਲੈਂਦੀਆਂ ਨੇ, ਕੰਮ ਕੁੰਮ ਕਰ ਲਈਦਾ, ਗੱਲਾਂ ਬਾਤਾਂ ਮਾਰ ਲੈਂਦੀਆਂ, ਤਾਂ ਤੁਹਾਨੂੰ ਕੀ ਤਕਲੀਫ਼ ਆ। ਉਹ ਕਹਿੰਦਾ ਕਿ ਮੇਰਾ ਵੀ ਘਰ ਹੈ। ਉਹ ਕਹਿੰਦੀ ਕੱਲ ਚੱਲ ਠੀਕ ਹੈ ਤੇਰਾ ਘਰ ਹੈ, ਬਟ ਤੂੰ ਤਾਂ ਘਰੇ ਨਹੀਂ ਹੁੰਦਾ, ਵੀ ਤੈਨੂੰ ਕੀ ਪ੍ਰੋਬਲਮ ਹੈ, ਕੌਣ ਆਵੇ ਕੌਣ ਨਾ ਆਵੇ, ਮੈਂ ਕਿਹੜਾ ਤੈਨੂੰ ਤੰਗ ਕਰ ਰਹੀ ਹਾਂ। ਸੋ ਤੁਹਾਡਾ ਕੀ ਖਿਆਲ ਹੈ, ਕੀ ਹਸਬੈਂਡ ਕੋਲ ਕੋਈ ਪੁਆਇੰਟ ਹੈ? ਹੁਣ ਬੜੇ ਲੋਕ ਕਹਿ ਰਹੇ ਕਿ ਹਸਬੈਂਡ ਤਾਂ ਨਾਰਸਿਸਿਸਟਿਕ ਹੈ ਯਾਰ, ਉਹਨੂੰ ਕੀ ਤਕਲੀਫ਼ ਹੈ, ਜੇ ਭੈਣਾਂ ਦੇਖ ਵਧੀਆ ਖੁਸ਼ ਨੇ, ਕੰਮ ਕਰ ਲੈਂਦੀਆਂ ਨੇ, ਗੱਲਾਂ ਬਾਤਾਂ ਮਾਰ ਲੈਂਦੀਆਂ, ਹੋਰ ਕੀ ਚਾਹੀਦਾ, ਬੰਦੇ ਨੂੰ ਤਾਂ ਬਿਲਕੁਲ ਨਹੀਂ ਐ ਬਿਹੇਵ ਕਰਨਾ ਚਾਹੀਦਾ। ਸੋ ਤੁਹਾਡਾ ਕੀ ਖਿਆਲ ਹੈ, ਹਸਬੈਂਡ ਕੋਲ ਕੋਈ ਪੁਆਇੰਟ ਹੈ? ਮੈਨੂੰ ਤਾਂ ਲੱਗਦਾ ਨਹੀਂ ਕੋਈ ਪੁਆਇੰਟ ਹੈ। ਜਿਹੜਾ ਬੰਦਾ ਬਿਨੇ ਕਿਸੇ ਗੱਲੋਂ ਕਹਿ ਰਿਹਾ ਕਿ ਤੂੰ ਕਿਉਂ ਆਉਣੀ ਹੈ, ਉਹ ਕਿਉਂ ਆਉਂਦੀ ਹੈ, 10 ਦਿਨਾਂ ਬਾਅਦ ਆਇਆ ਕਰੇ, ਹੁਣ ਤੈਨੂੰ ਕੀ ਹੈ, ਉਹ ਜਦੋਂ ਮਰਜ਼ੀ ਆਵੇ। ਸੋ ਇਹ ਗੱਲਬਾਤ ਅੱਜ ਅਸੀਂ ਕਰ ਰਹੇ ਸੀ, ਅਤੇ ਨੰਬਰ ਹੈ ਆਪਣਾ 905-673-3337, 905-673-3337 ਗੱਲਬਾਤ ਹੋ ਰਹੀ ਹੈ। ਇੱਕ ਮੈਂ ਤੁਹਾਨੂੰ ਜ਼ਰੂਰ ਨਾਲ ਦੀ ਨਾਲ ਕੈਲੇਡਨ ਮਿਤਸੂਬਿਸ਼ੀ ਦਾ ਨੰਬਰ ਦੇਵਾਂ। ਤੁਸੀਂ ਨਾ ਗੱਡੀ ਲੈਣੀ ਹੈ, ਇੱਕ ਵਾਰ ਅੰਸ਼ਲ ਨੂੰ ਕਾਲ ਕਰ ਲਓ ਜਾਂ ਜੀਵਨ ਨੂੰ ਕਾਲ ਕਰ ਲਓ। ਜੀਵਨ ਦਾ ਨੰਬਰ ਦਿੰਦੇ ਹਾਂ, ਜੀਵਨ ਮਾਲਕ ਨੇ, ਅਤੇ ਜੀਵਨ ਹੁਣੇ ਤੁਹਾਨੂੰ ਬੜੇ ਵੱਡੇ ਡਿਸਕਾਊਂਟ ਦੇ ਰਹੇ ਆ, ਬਹੁਤ ਸਾਰੇ ਫੀਚਰਸ ਜਿਹੜੇ ਗੱਡੀ 'ਚ ਨੇ ਤੁਸੀਂ ਦੇਖੋਗੇ, ਕਹੋਗੇ ਬੱਲੇ ਯਾਰ ਇੰਨੀ ਸਸਤੀ ਗੱਡੀ, ਬਟ ਇੰਨੇ ਫੀਚਰ। ਇੱਕ ਵਾਰ ਮਿਤਸੂਬਿਸ਼ੀ ਦੀ ਗੱਡੀ ਦੇਖ ਕੇ ਆਓ, 6476782754, 6476782754, 3399।
7: ਗੁੱਡ ਮਾਰਨਿੰਗ ਆਮੀ ਵੀਰੇ।
0: ਗੁੱਡ ਮਾਰਨਿੰਗ ਵੀਰੇ, ਵਧੀਆ ਜੀ, ਕੀ ਹਾਲ ਆ?
7: ਬਹੁਤ ਵਧੀਆ, ਬਹੁਤ ਵਧੀਆ। ਦੇਖੋ ਵੀਰੇ, ਪਤਾ ਕੀ ਗੱਲ ਹੁੰਦੀ ਆ, ਇੰਡੀਆ ਦੇ ਵਿੱਚ ਵੀ ਜਦ ਤੁਸੀਂ ਵੀ ਸੁਣਿਆ ਹੋਣਾ, ਕਹਿੰਦੇ ਨੇ ਅਤਿਥੀ ਦੇਵੋ ਭਵਾ, ਉਹਦਾ ਮਤਲਬ ਹੈ ਕਿ ਆਲ ਗੈਸਟ ਆਰ ਵੈਲਕਮ। ਬੰਦੇ ਦੇ ਰਿਸ਼ਤੇਦਾਰ ਆਉਂਦੇ ਹੋਣ, ਜਿਵੇਂ ਪਹਿਲਾਂ ਕਿਹਾ ਤੁਸੀਂ, ਹੈ ਨਾ, ਕਿ ਬੰਦੇ ਦੇ ਘਰੇ ਰਿਸ਼ਤੇਦਾਰ ਆਉਂਦੇ ਹੋਣ, ਮੇਲਾ ਲੱਗਿਆ ਰਵੇ, ਤੇ ਉਹ ਬੰਦਾ ਬਈ ਲੱਕੀ ਹੁੰਦਾ, ਉਹ ਫੈਮਿਲੀ ਲੱਕੀ ਹੁੰਦੀ ਜਿਹਦੇ ਘਰੇ ਬਈ ਕੋਈ ਨਾ ਕੋਈ ਪ੍ਰਾਹੁਣਾ ਆਉਂਦਾ, ਤੇ ਜਾਂ ਜਿਹਦੇ ਘਰੇ ਕੋਈ ਨਾ ਕੋਈ ਰਿਸ਼ਤੇਦਾਰ ਆਉਂਦਾ ਆ, ਜਾਂ ਉਹਦੇ ਫਰੈਂਡ ਆਉਂਦੇ ਨੇ। ਤੇ ਬਾਕੀ ਜਿਹੜੀ ਰਹੀ ਗੱਲ, ਜਿਵੇਂ ਤੁਸੀਂ ਸਿਚੁਏਸ਼ਨ ਜਿਹੜੀ ਦੱਸੀ ਆ, ਜੇ ਸਪੈਸੀਫਿਕਲੀ ਉਸ ਚੀਜ਼ ਨੂੰ ਆਨਸਰ ਕੀਤਾ ਜਾਵੇ ਨਾ ਵੀਰੇ,
8: ਕਿਉਂਕਿ ਉਰੇ ਆਪਣੇ ਕੈਨੇਡਾ ਦੇ ਵਿੱਚ ਕੀ ਹੈ ਕਿ ਜਿਹੜੇ ਆਪਣੇ ਸਾਰੇ ਇੰਡੀਆ ਮੂਲ ਤੋਂ ਆਏ ਨੇ ਜਾਂ ਚਲੋ ਜਿਹੜੇ ਉਰੇ ਵੀ ਨੇ ਜਿਹੜੇ ਉਰੇ ਬੋਰਨ ਐਂਡ ਬ੍ਰੌਟ ਅਪ ਨੇ ਉਹ ਸਾਰੇ ਬਹੁਤ ਇਕੱਲੇ ਨੇ ਜਿਵੇਂ ਤੁਸੀਂ ਕਿਹਾ ਕਿ ਜਿਹੜਾ ਮੈਂ ਘਰ ਦਾ ਬੰਦਾ ਉਹ ਕੰਮ ਤੇ ਜਾਂਦਾ ਆ ਜਿਹੜੀ ਉਹਦੀ ਵਾਈਫ ਆ ਉਹ ਘਰੇ ਇਕੱਲੀ ਆ ਉਰੇ ਇੱਕ ਵੱਡੇ ਘਰ ਨੇ ਤੇ ਜੇ ਉਹਦਾ ਹੀ ਛੋਟੀ ਸਿਸਟਰ ਆ ਜਾਂਦੀ ਹੈ ਉਹਦੇ ਨਾਲ ਉਹਦੀ ਹੈਲਪ ਹੋ ਜਾਂਦੀ ਹੈ ਤੇ ਉਹਦੇ ਵਿੱਚ ਕੋਈ ਇਸ਼ੂ ਨੀ ਹੋਣਾ ਚਾਹੀਦਾ ਉਹਦੇ ਵੀਰੇ ਦੋ ਰੀਜ਼ਨ ਨੇ ਮੇਰੇ ਅਕੋਰਡਿੰਗ ਪਹਿਲੀ ਗੱਲ ਇਹ ਹੈ ਕਿ ਜੇ ਵਾਈਫ ਘਰੋਂ ਵੀ ਕੰਮ ਕਰਦੀ ਹੈ ਜਾਂ ਉਹਦੀ ਸਿਸਟਰ ਘਰੋਂ ਕੰਮ ਕਰਦੀ ਹੈ ਦੋਨੇ ਭੈਣਾਂ ਚਲੋ ਰਲ ਕੇ ਆਪਣਾ ਟਾਈਮ ਕੱਢ ਲੈਂਦੀਆਂ ਨਹੀਂ ਤਾਂ ਇਕੱਲੇ ਦਾ ਉਰੇ ਵੀਰੇ ਟਾਈਮ ਕੱਢਣਾ ਫੋਨ ਤੇ ਇੰਸਟਾਗ੍ਰਾਮ ਜਾਂ ਟੀਵੀ ਚ ਦੇਖਦੇ ਰਹਿਣਾ ਜਾਂ ਵੈਸੇ ਵੀ ਕੰਮ ਕਰਦੇ ਰਹਿਣਾ ਬੰਦੇ ਦਾ ਬੋਰ ਹੋ ਜਾਂਦਾ ਸਾਰਾ ਦਿਨ
0: ਬਿਲਕੁਲ
8: ਤੇ ਦੂਜੀ ਗੱਲ ਇਹ ਆ ਵੀਰੇ ਕਿ ਅੱਜ ਕੱਲ ਆ ਜਿਹੜੇ ਘਰ ਦੇ ਵਿੱਚ ਕੰਮ ਨੇ ਮਤਲਬ ਡੋਮੈਸਟਿਕ ਘਰ ਦੇ ਹੀ ਕੰਮ ਨੇ ਉਹ ਇੰਨੇ ਜ਼ਿਆਦਾ ਨੇ ਨਾਲ ਨਾਲ ਕੰਮ ਕਰਦੇ ਹੋਏ ਵਾਈਫਸ ਨੂੰ ਜਾਂ ਵੈਸੇ ਵੀ ਉਹ ਇੰਨੇ ਜ਼ਿਆਦਾ ਹੋ ਜਾਂਦੇ ਨੇ ਕਿ ਉਹਦੇ ਵਿੱਚ ਇੱਕ ਦੂਸਰੇ ਦੀ ਹੈਲਪ ਹੋ ਜਾਵੇ ਤੇ ਆਪਣੇ ਸਿਬਲਿੰਗਸ ਦੀ ਹੈਲਪ ਹੋ ਜਾਵੇ ਉਹਦੇ ਵਰਗੀ ਕੋਈ ਮੌਜ ਨਹੀਂ ਹੁੰਦੀ ਬੰਦਾ ਤਾਂ ਭਾਲਦਾ ਹੁੰਦਾ ਹੈ ਕਿ ਕੋਈ ਨਾ ਕੋਈ ਬੰਦਾ ਸਾਡੇ ਕੋਲ ਆਵੇ
9: ਕਿੰਨੇ ਮਤਲਬ ਆਪਣੇ ਜਿਹੜੇ ਹੈਗੇ ਆ ਕਲਚਰ ਇੰਨਾ ਹੈਗਾ ਕਿ ਤੁਸੀਂ ਵਿਆਹ ਤੋਂ ਬਾਅਦ ਕਹਿੰਦੇ ਹੋ ਤੁਹਾਡੀ ਵਾਈਫ ਜਿਹੜੀ ਆ ਮੇਰੀ ਮਾਂ ਦੇ ਨਾਲ ਵੀ ਰਹੇ ਸਿਸਟਰ ਸਾਰੇ ਪੂਰੀ ਪਰਿਵਾਰ ਨਾਲ ਰਹੇ ਡਿਫਰੈਂਸ ਸੀ ਹੁਣ ਕੀ ਪ੍ਰੋਬਲਮ ਹੈ ਜੇ ਉਹਦੀ ਸਿਸਟਰ ਆ ਰਹੀ ਹੈ ਜੇ ਆਪਣੀ ਸਿਸਟਰ ਹੁੰਦੀ ਉਹਨੂੰ ਮਨਾ ਕਰਦਾ ਕਿ ਨਾ ਆਇਆ ਅਗਰ ਸਾਡੇ ਘਰ
0: ਡਬਲ ਸਟੈਂਡਰਡ ਹੈ ਜ਼ਰੂਰ ਥੈਂਕ ਯੂ ਸੋ ਮਚ ਨਹੀਂ ਡਬਲ ਸਟੈਂਡਰਡ ਜ਼ਰੂਰ ਹੈਗਾ ਤੇ ਕਈ ਵਾਰ ਜਾਣੇ ਅਣਜਾਣੇ ਡਬਲ ਸਟੈਂਡਰਡ ਹੋ ਜਾਂਦਾ ਬਟ ਹੈਗਾ ਜ਼ਰੂਰ ਹੈ ਵੀ ਸਾਡੇ ਨਾਲ ਤੂੰ ਵਰਤ ਬਟ ਆਪਦੇ ਨਾਲ ਨਾ ਤੂੰ ਬਿਲਕੁਲ ਵੀ ਵਰਤ ਸੋ ਜੁੜੇ ਰਹੋ ਰੇਡੀਓ ਆਵਾਜ਼ ਵੀ ਹਾਜ਼ਰ ਹੈ ਏਰੀਅਨ ਮਿਲਸ ਐਕਿਰਾ ਦਾ ਨੰਬਰ ਨੋਟ ਕਰ ਲਓ ਐਕਿਰਾ ਦੀ ਗੱਡੀ ਲੈਣੀ ਹੈ 905-828-5800
10: Let's go to the X. The CNE Grand 5050 is on now. Get your tickets today at cnef5050.com for more chances to win big and support a great cause. You could take home the guaranteed minimum grand prize of $250,000 or even more as the prize grows. Every ticket helps fund the CNE Foundation's community and youth programs. Please play responsibly. License RAF 156-8077.
11: Come and celebrate Toronto and do everything you want at the X.
12: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
13: Avaaz. All advertisements are paid. Avaaz the Voice does not take any responsibility for any paid advertisements during this program.

0: ਜੇ ਟਾਈਮ ਦੀ ਸੇਵਿੰਗ ਕਰਨਾ ਚਾਹੁੰਦੇ ਹੋ ਤਾਂ ਪਹੁੰਚੋ ਆਲ ਟਰੱਕ ਲਿਊਬ ਐਂਡ ਵਾਸ਼ ਲਿਮਿਟਿਡ, ਜਿੱਥੇ ਤੁਸੀਂ ਟਰੱਕ ਵਾਸ਼, ਟਰੱਕ ਆਇਲ ਚੇਂਜ ਤੇ ਰਿਪੇਅਰ ਇੱਕ ਹੀ ਰੂਫ ਥੱਲੇ ਕਰਾ ਸਕਦੇ ਹੋ। ਇੱਥੇ ਬਹੁਤ ਸਾਰੇ ਸਪੈਸ਼ਲ ਆਫਰਸ ਚੱਲ ਰਹੇ ਨੇ, ਜਿਵੇਂ ਆਇਲ ਚੇਂਜ ਨਾਲ ਟਰੱਕ ਵਾਸ਼ ਸਿਰਫ $45, ਤੁਸੀਂ ਕੈਟ ਦੀਆਂ ਬੈਟਰੀਆਂ ਵਿਦ ਇੰਸਟਾਲੇਸ਼ਨ ਚੇਂਜ ਕਰਾ ਸਕਦੇ ਹੋ ਐਟ $850, ਸਾਰੀਆਂ ਰੀਅਰ ਡਰਮ ਐਂਡ ਰੀਅਰ ਬ੍ਰੇਕ ਚੇਂਜ ਐਟ $750, ਐਂਡ ਏਸੀ ਰੀਚਾਰਜ ਇਜ ਐਟ ਜਸਟ $180, ਸੋ ਰੀਚ ਆਊਟ ਟੂ ਦੈਮ, ਕਾਲ ਐਟ 905-452-9955, ਇਹਨਾਂ ਦਾ ਐਡਰੈਸ ਹੈ 71 ਸਟੈਫਰਡ ਡਰਾਈਵ ਬਰੈਮਟਨ, ਤੇ ਰਾਈਟ ਨਾਓ ਇਹ ਹਾਇਰਿੰਗ ਵੀ ਕਰ ਰਹੇ ਨੇ, ਜੇ ਤੁਹਾਨੂੰ ਟਰੱਕ ਮਕੈਨਿਕ ਦਾ ਕੋਈ ਐਕਸਪੀਰੀਅੰਸ ਹੈ, ਯੂ ਕੈਨ ਕਾਲ ਦੈਮ, ਦੇਅਰ ਨੰਬਰ ਇਜ 905-452-9955।
1: ਰੀਅਲ ਐਸਟੇਟ ਦੀ ਦੁਨੀਆ ਵਿੱਚ ਆਓ, ਆਪਣੇ ਸੁਪਨਿਆਂ ਨੂੰ ਸੱਚ ਕਰ ਵਿਖਾਓ, ਫੇਅਰਡੀਲ ਰਿਐਲਿਟੀ ਇੰਕ ਬ੍ਰੋਕਰੇਜ ਨਾਲ ਹੱਥ ਮਿਲਾਓ,
2: ਰੀਅਲ ਐਸਟੇਟ ਦੀਆਂ ਬਰੀਕੀਆਂ ਸਿੱਖੋ ਤੇ ਕੰਪਨੀ ਵੱਲੋਂ ਕਲਾਇੰਟਸ ਲੀਡਸ ਵੀ ਪਾਓ।
1: ਫੇਅਰਡੀਲ ਰਿਐਲਿਟੀ ਇੰਕ ਬ੍ਰੋਕਰੇਜ ਨਵੇਂ ਏਜੰਟ ਹਾਇਰ ਕਰ ਰਹੇ ਨੇ,
2: ਅੱਜ ਹੀ ਕਾਲ ਕਰੋ ਫੇਅਰਡੀਲ ਦੇ ਬ੍ਰੋਕਰ ਆਫ ਰਿਕਾਰਡ ਹਰਦੀਪ ਪੰਦੇਰ ਨੂੰ
1: 905-671-2000-905-671-2000।
2: ਫੇਅਰਡੀਲ ਨਾਲ ਹੱਥ ਮਿਲਾਓ, ਆਪਣੇ ਸੁਪਨਿਆਂ ਨੂੰ ਸੱਚ ਕਰ ਵਿਖਾਓ।
3: Canada Revenue Agency yani ki CRA bina kisi court judgment to tode bank account nu seize ya freeze kar sakte hain, tusi CRA de karze nu legally maaf karwa sakte ho। For more information call DCAF
4: 905-908-2499-905-908-2499 or visit 411debt.ca। some conditions apply।
5: ऑटो ओनर्स, क्या आप ज्यादा इंश्योरेंस प्रीमियम पे कर रहे हैं या फिर नया ड्राइवर ऐड करने के बाद आपका इंश्योरेंस प्रीमियम बहुत बढ़ गया है? अगर आपके पास जी या G2 लाइसेंस है और कनाडा में 3 सालों का इंश्योरेंस एक्सपीरियंस है तो टेंशन मत लीजिए।
6: ऑल स्टेट इंश्योरेंस के दीक्षा गुलेरिया को आज ही कॉल करें, जो आपको अच्छा प्रीमियम, ऑनेस्ट एडवाइस और ग्रेट सर्विस भी देंगे। अपनी होम और ऑटो इंश्योरेंस का पैकेज बनवाएं और अप टू 30% तक बचाएं। ऑल स्टेट इंश्योरेंस के दीक्षा गुलेरिया 6476562810, that is 6476562810।
7: ड्राइव कर रहे हो, शो नो एंजॉय कर रहे हो, कुछ बोल रहे हो?
8: ड्राइविंग लाइसेंस?
7: नो।
8: पुलिस ऑफिसर?
7: नो नो।
8: ट्रैफिक लाइट्स?
7: नो।
8: देन
9: डायमंड इंश्योरेंस दे पवन कौर गिल दा ए मैसेज। मोस्ट ऑफ इंटोरियंस इग्नोर कर रहे हैं अपनी ऑटो इंश्योरेंस रिन्यूअल या अपने रेट नो चेक कर ले। आज ही कॉल करो 30 तो वध कंपनीज ना काम कर रहे पवन कौर गिल। 3 मिनट दे विच 300 तो लेके 1500 तक साल दी इंश्योरेंस कट सकती है ऑटो, होम और इन्वेस्टमेंट प्रॉपर्टीज दी। 647-325-9900 647-325-9100 पवन कौर गिल फ्रॉम डायमंड इंश्योरेंस।
10: जिंदगी एक सफर है सुहाना।
11: ਬਾਈ ਜੀ, ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ, ਹੁਣ ਸੋਚਦਾ ਵੀ ਕੋਈ ਯੂਜ਼ ਟਰੱਕ ਹੀ ਲੈ ਲਵਾਂ, ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ।
12: ਉਹ ਇਹਦੇ ਚ ਸੋਚਣ ਵਾਲੀ ਕਿਹੜੀ ਗੱਲ ਆ,
13: ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ, ਓਏ ਉਹਦੇ ਤੋਂ ਵਧੀਆ ਕੋਈ ਨਹੀਂ।
14: ਜੀ ਹਾਂ, ਜੇ ਤੁਹਾਨੂੰ ਯੂਜ਼ ਟਰੱਕ ਦੀ ਲੋੜ ਹੈ ਤੇ ਤੁਹਾਡੀ ਪਸੰਦ ਦਾ ਮੇਕ ਐਂਡ ਮਾਡਲ ਦਾ ਟਰੱਕ, ਤੁਸੀਂ ਇਹਨਾਂ ਤੋਂ ਲੈ ਸਕਦੇ ਹੋ। ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ, ਈਗਲ ਟਰੱਕ ਸੇਲ 17 ਸਟ੍ਰੈਥਨ ਐਵਨਿਊ, ਬ੍ਰੈਂਪਟਨ। ਕਾਲ ਵਿਲ ਸੇਖੋ 416-819-6000।
9: ਕੀ ਤੁਸੀਂ ਕੈਨੇਡਾ ਵਿੱਚ ਸਟੂਡੈਂਟ ਵੀਜ਼ਾ ਦੇ ਉੱਤੇ, ਵਰਕ ਪਰਮਿਟ ਤੇ ਆਏ ਹੋਏ ਹੋ, ਜਾਂ ਤੁਸੀਂ ਕੈਨੇਡੀਅਨ ਸਿਟੀਜ਼ਨ ਜਾਂ PR ਹੋਲਡਰ ਹੋ, ਆਪਣੇ ਦੋਸਤ, ਰਿਸ਼ਤੇਦਾਰ ਤੇ ਮਿੱਤਰਾਂ ਨੂੰ ਅਗਰ ਵਿਜ਼ਿਟਰ ਜਾਂ ਟੂਰਿਸਟ ਵੀਜ਼ਾ ਤੇ ਕੈਨੇਡਾ ਬੁਲਾਉਣਾ ਚਾਹੁੰਦੇ ਹੋ, ਤਾਂ ਪਰਖਿਆ ਤੇ ਭਰੋਸੇ ਵਾਲਾ ਨਾਮ, ਪੰਜਾਬ ਵਿੱਚ ਸਭ ਤੋਂ ਵੱਧ ਸਕਸੈਸ ਰੇਟ ਦੇ ਨਾਲ ਈਜ਼ੀ ਵੀਜ਼ਾ, ਵਿਜ਼ਿਟਰ ਵੀਜ਼ਾ ਕੈਨੇਡਾ ਦਾ ਲਗਵਾ ਕੇ ਦੇ ਰਹੇ ਹਨ। ਵਧੇਰੇ ਜਾਣਕਾਰੀ ਲਈ ਈਜ਼ੀ ਵੀਜ਼ਾ 9592200-95902-00 ਤੇ ਅੱਜ ਹੀ ਕਾਲ ਕਰਕੇ ਆਪਣੀ ਅਪਾਇੰਟਮੈਂਟ ਬਣਾਓ।
15: ਸੁਣੋ ਜੀ, ਕਿੱਥੇ ਹੋ? 11:30 ਹੋ ਗਿਆ ਰਾਤ ਦੇ, ਘਰੇ ਨਹੀਂ ਆਉਣਾ ਅੱਜ?
9: ਮੈਂ ਸੇਵਿੰਗ ਕਰ ਰਿਹਾ, ਨਾਲੇ ਗਰੋਸਰੀ ਖਰੀਦ ਰਿਹਾ, ਨਜ਼ਾਰਾ ਆ ਰਿਹਾ ਹੈਗਾ।
15: ਝੂਠ ਬੋਲਣ ਦੀ ਆਦਤ ਨਹੀਂ ਕੀ ਤੁਹਾਡੀ? ਰਾਤ ਨੂੰ 11:30 ਕਿਹੜਾ ਗਰੋਸਰੀ ਸਟੋਰ ਖੁੱਲਾ ਹੋਇਆ?
9: ਫਰੈਸ਼ ਗਰੋਸਰੀ ਡਿਪੂ ਰਾਤ ਦੇ 12 ਵਜੇ ਤੱਕ ਖੁੱਲਦੇ ਨੇ, ਜਿਨ੍ਹਾਂ ਦਾ ਕਹਿੰਦੇ ਇੱਕ ਡੋਰ ਤੋਂ ਬੜੋ ਦੂਜੇ ਤੋਂ ਨਿਕਲੋ, ਸੇਵਿੰਗ 100 ਡੋਲ ਦੀ। 905-458-1331 ਸਟੇਪਲ ਬੁਸ਼, ਸਟਾਰ ਰੂਮ ਤੇ ਸਟੇਪਲ ਬੁਸ਼ ਦਾ ਇੰਟਰਸੈਕਸ਼ਨ, ਫਰੈਸ਼ ਗਰੋਸਰੀ ਡਿਪੂ 905-458-1300।
15: ਛੋਟਾ ਮੋਟਾ
16: ਯਾਰ, ਅੱਜ ਕੱਲ ਇਕਨੋਮੀ ਬਹੁਤ ਟਫ ਚੱਲ ਰਹੀ ਹੈ, ਟਰੱਕਿੰਗ ਇੰਡਸਟਰੀ ਸਲੋ ਹੈ, ਬਿਲਡਰ ਕਲੋਜ਼ਿੰਗਸ ਰੁਕ ਰਹੇ ਨੇ ਤੇ ਕਈ ਬਿਜ਼ਨੈਸਿਸ ਲਾਸ ਵਿੱਚ ਜਾ ਰਹੇ ਨੇ, ਜਿੱਥੇ ਸੇਵਿੰਗਸ ਤਾਂ ਖਤਮ ਹੋਣ ਲੱਗ ਜਾਂਦੀਆਂ। ਪਰ ਕੈਨੇਡਾ ਵਿੱਚ ਫਾਈਨੈਂਸ਼ੀਅਲ ਸਟ੍ਰੈਸ ਦੇ ਲਈ ਲੀਗਲ ਆਪਸ਼ਨਸ ਅਵੇਲੇਬਲ ਨੇ ਥਰੂ ਦੀ ਇਨਸੋਲਵੈਂਸੀ ਪ੍ਰੋਸੈਸ। ਤੁਹਾਨੂੰ ਡੈਟ ਨੂੰ ਪ੍ਰੋਪਰਲੀ ਅਸੈਸ ਕਰਨ, ਮੈਨੇਜ ਕਰਨ ਤੇ ਸਿਚੁਏਸ਼ਨ ਅਕੋਰਡਿੰਗ ਰਿਲੀਫ ਆਪਸ਼ਨ ਸਮਝਾਉਣ ਵਿੱਚ ਹੈਲਪ ਕਰਦੇ ਨੇ। ਇਸ ਪ੍ਰੋਸੈਸ ਨਾਲ ਤੁਸੀਂ ਆਪਣੀ ਫਾਈਨੈਂਸ਼ੀਅਲ ਸਿਚੁਏਸ਼ਨ ਨੂੰ ਕੰਟਰੋਲ ਵਿੱਚ ਲਿਆ ਸਕਦੇ ਹੋ ਤੇ ਅਗਲਾ ਸਹੀ ਸਟੈਪ ਪਲਾਨ ਕਰ ਸਕਦੇ ਹੋ। ਜ਼ਿਆਦਾ ਇਨਫੋਰਮੇਸ਼ਨ ਲਈ ਅੱਜ ਹੀ ਕਾਲ ਕਰੋ 416-518-3200। 416-518-3200।

ਬੈਂਗਲੀਆਂ ਦਾ ਰੋੜਾ ਕੂੜਾ ਮੇਰੇ ਸਾਹਿਬ ਦੀਆਂ ਵੜਿਆਈਆਂ ਤਣਕੇ ਜਿੰਨੀ ਕਦਰ ਨੇ ਮੇਰੀ ਮੈਨੂੰ ਤਖ਼ਤ ਬਿਠਾਇਆ ਸਾਈਆਂ ਜੇ ਵੇਖਾਂ ਮੈਂ ਅਮਲਾਂ ਵੱਲ ਤਾਂ ਕੁਝ ਨਹੀਂ ਮੇਰੇ ਪੱਲੇ ਜੇ ਵੇਖਾਂ ਤੇਰੀ ਰਹਿਮਤ ਵੱਲ ਤਾਂ ਬੱਲੇ ਹੀ ਬੱਲੇ ਬੱਲੇ ਤਾਂ ਬੱਲੇ ਹੀ ਬੱਲੇ ਬੱਲੇ ਉਸ ਰਹਿਮਤਾਂ ਬਖਸ਼ਾਂ ਸਦਕਾ ਇੱਕ ਵਾਰ ਫਿਰ ਤੋਂ ਬਰੂਹਾਂ 'ਤੇ ਦੱਸ ਸਕਦੇ ਹਾਂ ਮਨਜੀਤ ਸਿੰਘ ਬੈਨੀਪਾਲ ਵੱਲੋਂ ਆਪ ਸਭ ਨੂੰ ਸ਼ਿਵ ਸਵੇਰ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ।

0: ਤੁਸੀਂ ਸਾਡੇ ਨਾਲ ਸਟੂਡੀਓ 'ਚ ਕਾਲ ਕਰ ਰਹੇ ਹੋ 905-673-3337 913 ਹੋ ਗਏ ਨੇ ਔਰ ਜਸਟ ਮੇਰੇ ਨਾਲ ਚਰਨਪ੍ਰੀਤ ਨੇ। ਚਰਨਪ੍ਰੀਤ ਜੀ ਕੀ ਹਾਲ ਚਾਲ ਨੇ? ਚਰਨਪ੍ਰੀਤ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ?
1: ਹਾਂਜੀ ਬਹੁਤ ਹੀ ਵਧੀਆ,
0: ਚੜ੍ਹਦੀ ਕਲਾ ਤੇ ਤਵਾ ਕਿਚਨ ਤੋਂ ਚਰਨਪ੍ਰੀਤ। ਚਰਨਪ੍ਰੀਤ ਦਿਓ ਮੈਸੇਜ ਆਪਣਾ।
1: ਹਾਂਜੀ, ਸੋ ਕੇਟਰਿੰਗ ਚ ਟੋਪ ਦਾ ਨਾਂ, ਤੁਸੀਂ ਚਾਹੁੰਦੇ ਕਿ ਘਰੇ ਤੁਹਾਡੇ ਕੇਟਰਿੰਗ ਹੈਗੀ ਹੈ, ਕੋਈ ਇਵੈਂਟ ਹੈਗਾ ਵਾ, ਤੁਸੀਂ ਕਹਿੰਦੇ ਕਿ ਸਾਰਾ ਕੁਛ ਇੱਕੋ ਜਗ੍ਹਾ ਤੇ ਟੇਕ ਕੇਅਰ ਕੀਤਾ ਜਾਵੇ ਤੇ ਜਿਵੇਂ ਗੈਸਟ ਹੋਣ ਕਿ ਆਪੇ ਸ਼ਿਫਤਾਂ ਕਰਕੇ ਜਾਣ, ਕਿ ਜਿਹੜਾ ਤੁਹਾਡਾ ਖਾਣਾ ਸੀਗਾ ਵਾਕਈ ਬਹੁਤ ਸਵਾਦ ਸੀਗਾ, ਕਿ ਕੋਈ ਵੀ ਤੁਹਾਡਾ ਘਰੇ ਇਵੈਂਟ ਹੁੰਦਾ ਵਾ ਸਾਰੇ ਕੋਈ ਵੀ ਟੈਂਟ ਦੀ ਗੱਲਾਂ ਨੀ ਕਰਦਾ ਜੀ, ਕਿ ਕਿੱਦਾਂ ਦਾ ਟੈਂਟ ਸੀਗਾ, ਕਿਸੇ ਨੇ ਡੈਕੋਰੇਸ਼ਨ ਨੀ ਇੰਨੀ ਦੇਖਣੀ, ਕਿਸੇ ਨੇ ਆਪਣਾ ਹੋਰ ਕੋਈ ਚੀਜ਼ਾਂ ਨੀ ਦੇਖਣੀ, ਸਾਰੇ ਨੇ ਰੋਟੀ ਦੀ ਗੱਲਾਂ ਕਰਨੀ ਹੁੰਦੀ ਆਪਣੇ ਕੇਟਰਿੰਗ ਤੋਂ ਬਾਅਦ। ਸੋ ਤੁਸੀਂ ਚਾਹੁੰਦੇ ਹੋ ਕਿ ਰੋਟੀ ਏਦਾਂ ਦੀ ਹੋਵੇ ਕਿ ਅਸ਼ਸ਼ ਕਰ ਉੱਠਣ ਤੇ ਸਾਰੇ ਕਹੇ ਕਿ ਵਾਕਈ ਸਵਾਦ ਵੀ ਆ ਗਿਆ ਤੇ ਨਾ ਹੀ ਸਾਨੂੰ ਕੋਈ ਜਲਨ ਹੋਈ ਤੇ ਨਾ ਹੀ ਸਾਨੂੰ ਕੋਈ ਐਸੀਡਿਟੀ ਹੋਈ, ਨਾ ਹੀ ਰਾਤ ਨੂੰ ਸਾਨੂੰ ਸੌਣ ਦੇਵੇ ਕੋਈ ਦਵਾਈਆਂ ਖਾਣੀ ਪਈ, ਤੇ ਇੱਕੋ ਇੱਕ ਜਗ੍ਹਾ ਤਵਾ ਕਿਚਨ ਜਿਵੇਂ ਪਿਛਲੇ 3-4 ਸਾਲ ਚ ਤੁਹਾਨੂੰ ਸਰਵ ਕਰਦਾ ਪਿਆ, ਆਲਮੋਸਟ ਲੱਖਾਂ ਦੀ ਗਿਣਤੀ ਚ ਕੇਟਰਿੰਗ ਕਰ ਚੁੱਕੇ ਆ, ਪੁਰਾਣੇ ਕਲਾਇੰਟਸ ਜਿਹੜੇ ਹੈਗੇ ਜੀ ਕਾਫੀ 3-3 ਸਾਲ ਤੋਂ ਸਾਡੇ ਨਾਲ ਜੁੜੇ ਹੋਏ ਨੇ, ਕਿਉਂਕਿ ਕਹਿੰਦੇ ਜਿਹੜਾ ਤੁਹਾਡਾ ਟੇਸਟ ਹੈਗਾ ਵਾ, ਕੁਆਲਿਟੀ ਹੈਗੀ ਹੈ, ਕਹਿੰਦੇ ਵਾਕਈ ਬਹੁਤ ਸਵਾਦ ਹੁੰਦਾ ਹੈ। ਇਹਦਾ ਕਾਰਨ ਹੈਗਾ ਕਿ ਜਿਹੜੀ ਫੂਡ ਪ੍ਰਿਪਰੇਸ਼ਨ ਹੁੰਦੀ ਹੈ ਜੀ, ਟੇਸਟ ਢਾਬੇ ਵਰਗਾ ਪ੍ਰਿਪਰੇਸ਼ਨ ਘਰ ਵਰਗੀ, ਕੱਲੀ ਕੱਲੀ ਚੀਜ਼ ਜਿਹੜੀ ਹੁੰਦੀ ਹੈ ਜੀ ਪ੍ਰੋਪਰ ਟੇਕ ਕੇਅਰ ਕਰਕੇ ਉੱਦਾਂ ਬਣਾਈ ਜਾਂਦੀ ਹੈ, ਜਿਹੜੀ ਚੀਜ਼ ਅਸੀਂ ਆਪ ਖਾ ਸਕੀਏ, ਚਮਚਾ ਚੱਕ ਕੇ ਤੁਸੀਂ ਕਹੋਗੇ ਖਾ ਕੇ ਦਿਖਾਓਗੇ, ਅਸੀਂ ਉਹੀ ਖਾਂਦੇ ਹਾਂ ਰੋਟੀ ਰੋਜ਼, ਉੱਥੋਂ ਹੀ ਚੱਕ ਕੇ ਖਾਈਦੀ ਹੈ ਜਿੱਥੋਂ ਤੁਹਾਨੂੰ ਖਵਾਇਆ ਜਾਂਦੀ ਹੈ। 150-200 ਟਿਫਿਨ ਲਾਈਨ ਲੱਗ ਕੇ ਸ਼ਾਮ ਨੂੰ ਡੇਲੀ ਜਾਂਦਾ ਵਾ ਤਵਾ ਕਿਚਨ ਤੇ, 50 ਸਨੀਵੇ ਵੀ ਕਹਿੰਦੇ ਕਿ 3-3 ਸਾਲ ਹੋ ਗਏ, ਮਾਵਾਂ ਵਾਲਾ ਹੱਥ ਵਾਲਾ ਸਵਾਦ ਆਉਂਦਾ ਵਾ ਤੇ ਏਦਾਂ ਹੀ ਲੱਗਦਾ ਕਿ ਮਾਂ ਨੇ ਹੀ ਰੋਟੀ ਬਣਾ ਕੇ ਦਿੱਤੀ ਹੋਈ ਹੈ ਤੁਹਾਨੂੰ। ਪੁੱਛਣਾ ਤੁਸੀਂ ਤਵਾ ਕਿਚਨ ਤੇ ਕੋਈ ਵੀ ਛੋਟੀ ਕੇਟਰਿੰਗ, 10-15
0: ਕੋਈ ਵੀ ਛੋਟੇ ਤੋਂ ਵੱਡਾ ਕੇਟਰਿੰਗ ਹੈ, ਤੁਸੀਂ 10-20-50 ਜਾਂ 500 ਲੋਕ ਇਕੱਠੇ ਹੋ ਰਹੇ ਹੋ, ਤੁਸੀਂ ਜ਼ਰੂਰ ਕੰਟੈਕਟ ਕਰੋ। ਸਪੈਸ਼ਲਾਈਜ਼ ਕਰਦੇ ਨੇ ਮੋਟਰ ਵਾਲੀ ਗੋਟ ਕਰੀ ਅਤੇ ਇੰਡੋ ਚਾਈਨੀਜ਼ ਦੇ ਵਿੱਚ ਮਨਚੂਰੀਅਨ ਜਿਹੜਾ ਹੈਗਾ ਅਦਰਕ ਵਾਲਾ, ਤੁਸੀਂ ਇਹਨਾਂ ਦਾ ਅਗਰ ਟੇਸਟ ਕਰ ਲਿਆ, ਅਤੇ ਨਿਊਡਲਸ ਇਹਨਾਂ ਦੇ ਤਕਰੀਬਨ ਜਿਹੜੀ ਬੋਰੀ ਹੈ ਕਰੋਜ਼ ਦੀ ਜਾਂਦੀ ਹੈ, ਚਣੇ ਜਿਹੜੇ ਨੇ ਉਹ ਟੱਬ ਜਿਹੜਾ ਹੁੰਦਾ ਪੂਰਾ ਭਰ ਕੇ ਰੋਜ਼ ਭਿਉਂਏ ਜਾਂਦੇ ਨੇ, ਤਾਜ਼ੇ ਚਣੇ ਬਣਾਏ ਜਾਂਦੇ ਨੇ, ਦਾਲ ਫਰੈਸ਼ ਐਵਰੀਥਿੰਗ, ਕਿਸੇ ਵੀ ਰੈਸਟੋਰੈਂਟ 'ਚ ਇਹਨਾਂ ਦੇ ਚੈਂਪੀ ਦਾ ਕਹਿਣਾ ਕਿ ਕੋਈ ਵੀ ਵਾਕ ਇਨ ਫਰੀਜ਼ਰ ਨਹੀਂ ਹੈਗਾ। ਵਾਕ ਇਨ ਫਰੀਜ਼ਰ ਦਾ ਮਤਲਬ ਹੈ ਤੁਹਾਡੇ ਪੇਟ ਨਾਲ ਦੁਸ਼ਮਣੀ, ਤੁਹਾਡੇ ਪੇਟ 'ਚ ਜ਼ਹਿਰ ਜਾਣਾ, ਔਰ ਤੁਹਾਡੀ ਕਿਡਨੀ ਫੇਲੀਅਰਸ ਜਾਂ ਤੁਹਾਡੇ ਲੰਗਸ ਜਾਂ ਕਿਸੇ ਵੀ ਚੀਜ਼ ਜਿਹੜੇ ਅੰਦਰ ਇੰਟਰਨਲ ਔਰਗਨਸ ਨੇ ਉਹਨਾਂ ਦੇ ਉੱਪਰ ਖਾਣਾ ਬਹੁਤ ਵੱਡਾ ਅਸਰ ਕਰਦਾ। ਸੋ ਤੁਸੀਂ ਜ਼ਰੂਰ ਅਤੇ ਜ਼ਰੂਰ ਤਵਾ ਕਿਚਨ ਨੂੰ ਜ਼ਰੂਰ ਚੂਜ਼ ਕਰੋਗੇ, ਤੁਸੀਂ ਟਰਾਈ ਕਰੋਗੇ। ਤਵਾ ਚਿਕਨ ਰਾੜੇ ਵਾਲਾ ਸਿਰਫ ਟੋਰੋਂਟੋ 'ਚ ਹੀ ਬਣਾਉਂਦੇ ਨੇ, ਤਵੇ ਦੇ ਉੱਤੇ ਬਣਦਾ, ਅਤੇ ਇਹਨਾਂ ਦੀ ਐਕਸਕਲੂਸਿਵ ਰੈਸਿਪੀ ਆ, ਇਹ ਰੈਸਿਪੀ ਨਹੀਂ, ਇਹਦੀ ਤਰੀ ਜਿਹਨੇ ਖਾ ਲਈ, ਇਹਦੀ ਗ੍ਰੇਵੀ ਜਿਹਨੇ ਖਾ ਲਈ, ਉਹ ਬਾਰ ਬਾਰ ਜਾਂਦਾ। ਜਾਂ ਤੁਸੀਂ ਕੜਾਹੀਆਂ ਪਾਕਿਸਤਾਨ ਅਤੇ ਇੰਡੀਆ ਵਾਲੇ ਸਟਾਈਲ ਦੇ ਵਿੱਚ ਗਾੜੀਆਂ ਗਾੜੀਆਂ ਕੜਾਹੀਆਂ ਦੀ ਗ੍ਰੇਵੀ ਹੁੰਦੀ ਹੈ, ਔਰ ਮੂੰਹ 'ਚ ਜੰਮੀ ਪਾਣੀ ਲੈ ਕੇ ਆਉਣ ਵਾਲੀ ਪਨੀਰ ਜਿਹੜਾ ਹੈਗਾ, ਕੜਾਹੀ ਪਨੀਰ ਸਭ ਤੋਂ ਟੌਪ ਸੈਲਿੰਗ, ਸ਼ੈਫ ਸਪੈਸ਼ਲ ਮਲਾਈ ਕੋਫਤਾ ਕਦੇ ਟਰਾਈ ਕਰਕੇ ਦੇਖਣਾ, ਅਤੇ ਇੱਕ ਮੇਥੀ ਮਲਾਈ ਜਿਹੜੀ ਗ੍ਰੇਵੀ ਹੈ, ਮੇਥੀ ਮਲਾਈ, ਮਲਾਈ ਕਰੀਮ ਨੂੰ ਮਿਲਾ ਕੇ ਮੇਥੇ ਪਾ ਕੇ ਵਿੱਚ ਉਹਦੀ ਇੱਕ ਗ੍ਰੇਵੀ ਬਣਾਈ ਜਾਂਦੀ ਹੈ, ਜਿਹੜਾ ਵਿਲੱਖਣ ਹੀ ਟੇਸਟ ਦਿੰਦੀ ਹੈ। ਮੇਥੀ ਮਲਾਈ ਮੁਰਗ ਤੁਸੀਂ ਟਰਾਈ ਕਰਕੇ ਦੇਖਣਾ, ਅਤੇ ਤੁਸੀਂ ਜ਼ਰੂਰ ਤਵਾ TAWA ਕਿਚਨ ਲੰਗਰ ਵਰਗੇ ਟੇਸਟ ਵਾਲੀ ਦਾਲ, ਜਿਹੜੀ ਇੰਡੀਆ 'ਚ ਲੰਗਰ ਹੁੰਦਾ ਸੀ ਜਿੱਦਾਂ ਦਾ, ਉੱਦਾਂ ਦੀ ਦਾਲ ਟਰਾਈ ਕਰਨੀ ਹੈ TAWA ਕਿਚਨ। ਅਤੇ ਨਾਲ ਤੁਸੀਂ ਇਨਡੋਰ, ਅੱਗੇ ਹੁਣ ਠੰਡ ਸ਼ੁਰੂ ਹੋ ਜਾਣੀ ਹੈ, ਅੱਗੇ ਚੱਲ ਕੇ ਠੰਡ ਦੇ ਵਿੱਚ ਤੁਸੀਂ ਇਨਡੋਰ ਫੈਸਿਲਿਟੀ ਯੂਜ਼ ਕਰਨੀ ਹੈ। 129 ਲੋਕ ਜਿਹੜੇ ਲਾਇਸੈਂਸਡ ਨੇ, ਅਪਰੂਵਡ ਨੇ ਸਿਟੀ ਵੱਲੋਂ, ਫਾਇਰ ਵੱਲੋਂ, ਡਿਪਾਰਟਮੈਂਟ ਵੱਲੋਂ, ਤੁਸੀਂ 125 ਬੰਦੇ ਦੀ ਕੇਟਰਿੰਗ ਕਰਨੀ ਹੈ, ਅੰਦਰ ਪਾਰਟੀ ਕਰਨੀ ਹੈ, ਬਰਥਡੇ, ਤੁਸੀਂ ਵੀਡੀਓਜ਼ ਦੇਖੋ ਜਾ ਕੇ, ਨਜ਼ਾਰਾ ਇਹਨਾਂ ਦੀ ਸੈਕਿੰਡ ਕੰਪਨੀ ਹੈ ਨਜ਼ਾਰਾ, ਜਿਹੜੀ ਕਿ ਫਾਈਨ ਡਾਈਨਿੰਗ ਹੈ, ਅਤੇ ਨਜ਼ਾਰਾ ਇੰਡੀਅਨ ਰੈਸਟੋ ਲੌਂਚ ਇਹਦਾ ਨਾਮ ਹੈ। ਤੁਸੀਂ ਖੁੱਲ੍ਹੀ ਡੁੱਲੀ ਪਾਰਕਿੰਗ ਅਤੇ ਅਨਲਿਮਿਟਡ ਫੂਡ ਦੇ ਨਾਲ, ਆਮ ਤੌਰ 'ਤੇ ਬੈਂਕਟ ਹਾਲ 'ਚ ਉਹ ਰੱਖਦੇ ਆ ਫੂਡ, ਫਟਾਫਟ ਚੱਕ ਦਿੰਦੇ ਆ 15 ਜਾਂ 20 ਮਿੰਟ ਬਾਅਦ, ਅਨਲਿਮਿਟਡ ਫੂਡ ਦੇ ਨਾਲ, ਜਦੋਂ ਤੁਸੀਂ ਕਹਿੰਦੇ ਨਹੀਂ ਨਹੀਂ ਹੁਣ ਸਾਡਾ ਨੈਕਸਟ ਸਨੈਕਸ ਤੋਂ ਬਾਅਦ ਫੂਡ ਰੱਖ ਦਿਓ, ਅਨਲਿਮਿਟਡ ਫੂਡ ਦੇ ਨਾਲ ਕੇਟਰਿੰਗ ਕਰਨੀ ਆ, ਅਨਲਿਮਿਟਡ ਡਰਿੰਕਸ ਦੇ ਨਾਲ, ਬਾਰ ਬਣੀ ਹੋਈ ਹੈ ਜਿੱਥੇ ਜਿੱਥੇ ਕੈਬਿਨਸ ਬਣੇ ਨੇ, ਬੂਥ ਬਣੇ ਨੇ, ਸਪੈਸ਼ਲ ਗੈਸਟ ਤੁਸੀਂ ਆਪਣੇ ਬੂਥਸ ਦੇ ਵਿੱਚ ਬਿਠਾ ਸਕਦੇ ਹੋ, ਉਹਨਾਂ ਨੂੰ ਅਲੱਗ ਡੈਡੀਕੇਟਡ ਜਗ੍ਹਾ ਦੇ ਸਕਦੇ ਹੋ, ਔਰ ਜਿੱਥੇ ਲਾਈਨ ਦੇ ਵਿੱਚ ਟੇਬਲਸ ਲੱਗੇ ਨੇ ਨਾਲ ਇੱਕ ਦੂਸਰੇ ਦੇ ਨਾਲ ਨਾਲ ਬੈਠੇ ਤੁਸੀਂ ਖਾ ਰਹੇ ਹੋ, ਬੜਾ ਖੂਬਸੂਰਤ ਨਜ਼ਾਰਾ ਹੈਗਾ ਨਜ਼ਾਰਾ ਦਾ। ਤੁਸੀਂ ਵੀਡੀਓਜ਼ ਦੇਖੋ ਨਜ਼ਾਰਾ ਦੇ ਉੱਪਰ ਜਾ ਕੇ, ਅਤੇ ਤੁਸੀਂ ਕੋਈ ਵੀ ਵਿਆਹ ਸ਼ਾਦੀ ਮੰਗਣੇ ਰੀਜ਼ਨੇਬਲ ਕੀਮਤ 'ਤੇ ਕਰਨਾ ਚਾਹੁੰਦੇ ਹੋ ਅਤੇ ਟੌਪ ਦੇ ਫੂਡ ਦੇ ਨਾਲ ਅਤੇ ਟੌਪ ਦੇ ਐਂਬੀਅੰਸ ਦੇ ਨਾਲ, 647-633-8878 6473-8878। ਚਲੋ ਇੱਕ ਕੁਐਸਚਨ ਹੈ, ਰਿਪੀਟਡ ਕੇਟਰਿੰਗ ਪਿਛਲੇ 10 ਦਿਨਾਂ 'ਚ ਜਾਂ 20 ਦਿਨਾਂ 'ਚ ਤੁਸੀਂ ਕਿੰਨੇ ਕੀਤੇ ਰਿਪੀਟਡ ਨੇ ਜਿਹੜੇ?
1: ਹਾਂਜੀ ਰਿਪੀਟਡ ਮਤਲਬ ਪੁਰਾਣੇ ਕਲਾਇੰਟਸ ਜਿਹੜੇ।
0: ਹੈਲੋ,
1: ਹਾਂਜੀ ਹਾਂਜੀ,
0: ਲਾਈਨ ਡਿਸਕਨੈਕਟ ਹੋ ਗਈ। 647-633-8878 ਜਾਂ 905-790-9098 'ਤੇ ਕਾਲ ਕਰ ਸਕਦੇ ਹੋ। ਸੋ ਤੁਸੀਂ ਜਿੱਥੇ ਪੀਲ ਡਿਸਟ੍ਰਿਕਟ ਸਕੂਲ ਬੋਰਡ ਨੂੰ ਫੂਡ ਡਿਲੀਵਰ ਕਰ ਚੁੱਕੇ ਨੇ ਇਹ ਪੂਰਾ ਸਾਲ ਬੱਚਿਆਂ ਦੇ ਲੰਚ ਪ੍ਰੋਗਰਾਮ ਦੇ ਵਿੱਚ, ਉੱਥੇ ਵਾਲਮਾਰਟ ਤੋਂ ਲੈ ਕੇ ਵਿਨਰਸ ਤੋਂ ਲੈ ਕੇ ਮੈਗਨਾ ਜਿਹੜੀਆਂ ਆਟੋ ਪਾਰਟ ਦੀਆਂ ਕੰਪਨੀਜ਼ ਨੇ, ਇਹਨਾਂ ਸਾਰਿਆਂ ਦੇ ਵਿੱਚ ਮਲਟੀਪਲ ਟਾਈਮ ਰਿਪੀਟਡ ਕੇਟਰਿੰਗਸ ਜਿਹੜੇ ਕਰ ਰਹੇ ਨੇ, ਜਿੱਥੇ ਹੰਬਰ ਵੈਸਟ ਦੇ ਵਿੱਚ ਅਤੇ ਜਿੱਥੇ ਈਟੋਬਿਕੋ ਨੌਰਥ ਅਤੇ ਉੱਥੇ ਬ੍ਰੈਂਪਟਨ ਸਿਵਿਕ ਹੋਸਪਿਟਲ ਦੇ ਵਿੱਚ ਵੀ ਕੇਟਰਿੰਗਸ ਕੀਤੀਆਂ। ਤੁਸੀਂ ਕਿਸੇ ਵੀ ਕੰਪਨੀ ਘਰ ਜਾਂ ਤੁਸੀਂ ਕੰਮ 'ਤੇ ਇਕੱਠੇ ਹੋਏ ਹੋ, ਤੁਸੀਂ ਜ਼ਰੂਰ ਕੰਟੈਕਟ ਕਰੋਗੇ 905-790-1699। 10 ਵਜੇ ਉੱਪਰ ਹੋ ਜਾਂਦੇ ਇਹਨਾਂ ਦਾ। ਦਾਰਾ ਸਿੰਘ ਪਰੌਂਠਾ ਤੁਸੀਂ ਟਰਾਈ ਕਰਕੇ ਦੇਖਣਾ, ਫੁੱਟ ਲੌਂਗ ਇਹਨਾਂ ਦਾ ਇੱਕ ਅੰਮ੍ਰਿਤਸਰੀ ਕੁਲਚਾ ਆਉਂਦਾ ਫੁੱਟ ਲੌਂਗ, ਤਕਰੀਬਨ 2 ਸਾਲ ਤੋਂ ਇਹ ਵੇਚ ਰਹੇ ਨੇ, ਅਤੇ ਫੁੱਟ ਲੌਂਗ ਅੰਮ੍ਰਿਤਸਰੀ ਕੁਲਚਾ, ਅਤੇ ਜਾਂ ਤੁਸੀਂ ਨਿਊਟਰੀ ਕੁਲਚਾ ਹੁੰਦਾ ਬ੍ਰੈਡ ਵਰਗੀ ਨਿਊਟਰੀ ਦਾ ਜਿਹੜਾ ਬੰਨ ਤਿਆਰ ਕੀਤਾ ਜਾਂਦਾ ਉਹ ਟਰਾਈ ਕਰਨਾ, ਜਾਂ ਰੇੜੀ ਵਾਲਾ ਕੁਲਚਾ ਤੁਸੀਂ ਟਰਾਈ ਕਰਨਾ। ਕੁਲਚਾਸ ਦੇ ਵਿੱਚ ਇਹ ਖਾਸ ਨੇ, ਸਨੈਕਸ ਦੇ ਵਿੱਚ ਜ਼ਰੂਰ ਟਰਾਈ ਕਰੋਗੇ। ਰੱਖੜੀ ਆ ਗਈ, ਰੱਖੜੀ ਦੇ ਦਿਨ ਭੈਣ ਭਰਾ ਦੇ ਗੁੱਟ 'ਤੇ ਸਜਾਵੇ ਸੋਹਣੀ ਰੱਖੜੀ। ਹੁਣ ਰੱਖੜੀ ਦੇ ਲਈ ਤੁਹਾਨੂੰ ਡਿਜ਼ਾਈਨ ਚਾਹੀਦੇ ਨੇ, ਅਤੇ ਰੱਖੜੀ ਦੇ ਲਈ ਤੁਹਾਨੂੰ ਸਪੈਸ਼ਲ ਡੀਲ ਚਾਹੀਦੀ ਆ। ਇੱਕੋ ਨਾ ਇੱਕੋ ਥਾਂ ਫਰੈਸ਼ ਕੋਸੀ ਡਿਪੂ ਮੇਰੇ ਨਾਲ ਔਨ ਏਅਰ। ਜੀ ਜਨਾਬ, ਤੁਸੀਂ ਔਨ ਏਅਰ।
2: ਹਾਂਜੀ ਅਮਨ ਭਾਜੀ, ਸਤਿ ਸ਼੍ਰੀ ਅਕਾਲ ਔਰ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਬਿਲਕੁਲ, ਰੱਖੜੀ ਆ ਚੁੱਕੀ ਹੈ ਜੀ, ਆਪਾਂ ਤੁਸੀਂ ਸੋਹਣੇ ਸੋਹਣੇ ਡਿਜ਼ਾਈਨ ਲੈ ਕੇ ਜਾਣੇ ਆ ਤਾਂ ਜ਼ਰੂਰ ਪਹੁੰਚੋ ਫਰੈਸ਼ ਗ੍ਰੋਸਰੀ ਡਿਪੂ ਦੇ ਉੱਤੇ। ਦੋਵੇਂ ਲੋਕੇਸ਼ਨਾਂ ਦੇ ਉੱਤੇ 99 ਸੈਂਟ ਮਤਲਬ ਡਾਲਰ ਤੋਂ ਬਹੁਤ ਹੀ ਅਮੇਜ਼ਿੰਗ ਅਮੇਜ਼ਿੰਗ ਡਿਜ਼ਾਈਨ ਨੇ ਜਿਹੜੇ ਸ਼ੁਰੂ ਹੋ ਜਾਂਦੇ ਜੀ $1 ਤੋਂ। ਇਦੋਂ ਇਲਾਵਾ ਤੁਹਾਨੂੰ ਜੇ ਨਾਲ ਗਰੋਸਰੀ ਕਰਨੀ ਆ, ਮਿਠਾਈ ਲੈਣੀ ਆ ਤਾਂ ਵਿਟਬੀ ਵਾਲੀ ਲੋਕੇਸ਼ਨ 'ਤੇ ਮਿਠਾਈ ਵੀ ਹੈਗੀ ਹੈ ਜੀ, ਔਰ ਬ੍ਰੈਂਪਟਨ ਵਾਲੀ ਲੋਕੇਸ਼ਨ ਦੇ ਉੱਤੇ ਵੀ ਮਿਠਾਈ ਅਵੇਲੇਬਲ ਹੈਗੀ ਆ। ਸੋ ਜ਼ਰੂਰ ਵਿਜ਼ਿਟ ਕਰਨਾ ਜੀ ਤੁਸੀਂ ਦੋਵੇਂ ਲੋਕੇਸ਼ਨਾਂ, 31 ਸਟੀਪਲ ਬੁਸ਼ ਐਵਨਿਊ ਬ੍ਰੈਂਪਟਨ ਵਾਲੀ ਲੋਕੇਸ਼ਨ ਔਰ 1618 ਡੰਡਾਸ ਸਟਰੀਟ ਈਸਟ ਵਿਟਬੀ ਵਾਲੀ ਲੋਕੇਸ਼ਨ। ਦੋਵੇਂ ਲੋਕੇਸ਼ਨਾਂ 'ਤੇ ਬਹੁਤ ਹੀ ਸੋਹਣੇ ਸੋਹਣੇ ਡਿਜ਼ਾਈਨ ਆਏ ਹੋਏ ਨੇ ਜੀ। 4 ਚੀਜ਼ਾਂ ਬੋਲਣ ਜਾ ਰਹੇ ਹਾਂ ਗਰੋਸਰੀ ਦੇ ਵਿੱਚ, ਤੁਸੀਂ ਆਪ ਹੀ ਪ੍ਰਾਈਸ ਦੇਖ ਲਿਓ, ਤੁਹਾਨੂੰ ਆਪਣੇ ਆਪ ਹੀ ਲੱਗ ਜਾਣਾ ਕਿ ਇਸ ਵਾਰ ਬਹੁਤ ਹੀ ਸਪੈਸ਼ਲ ਜਿਹੜੇ ਆ ਫਲਾਇਰ ਆ ਸਾਡਾ ਬਣਿਆ ਜੀ, ਜਿਹਦੇ ਵਿੱਚ ਤੁਸੀਂ ਸਾਲਟਡ ਬਟਰ ਲੈ ਕੇ ਜਾਣਾ ਗੇਲੀ ਦਾ। ਬਹੁਤ ਦੇਰ ਬਾਅਦ ਪ੍ਰਾਈਜ਼ ਆਇਆ ਜੀ, 499 ਦੇ ਵਿੱਚ ਤੁਸੀਂ ਲੈ ਕੇ ਜਾਣਾ ਸਾਲਟਡ ਗੇਲੀ ਦਾ ਬਟਰ, ਜਿਹਨੂੰ ਤੁਸੀਂ ਮਿਨੀਮਮ 799 ਦਾ ਬਾਹਰ ਲੈਂਦੇ ਹੋ ਜੀ। ਇਦੋਂ ਇਲਾਵਾ ਬਰਾੜ ਦੇਸੀ ਘਿਓ ਸਿਰਫ $24 ਦੇ ਵਿੱਚ ਡੱਬਾ ਮਿਲਣਾ ਜੀ ਤੁਹਾਨੂੰ, ਜਿਹੜਾ ਕਿ $30 ਜਾਂ $32 ਤੋਂ ਘੱਟ ਨਹੀਂ ਤੁਹਾਨੂੰ ਬਾਹਰ ਮਿਲ ਰਿਹਾ। ਇਦੋਂ ਇਲਾਵਾ ਤੁਸੀਂ ਫੂਲ ਮਖਾਣੇ ਲੈ ਕੇ ਜਾਣੇ ਆ ਤਾਂ ਸਿਰਫ $5 ਦੇ ਵਿੱਚ 200 ਗ੍ਰਾਮ ਦਾ ਪੈਕ ਬੰਸੀ ਫੂਲ ਮਖਾਣਾ, ਦੀਪ ਬ੍ਰਾਂਡ ਦਾ ਬਹੁਤ ਹੀ ਪ੍ਰੀਮੀਅਮ ਕੁਆਲਿਟੀ ਦੇ ਵਿੱਚ ਫੂਲ ਮਖਾਣੇ ਨੇ ਜੀ ਜਿਹੜੇ ਤੁਹਾਨੂੰ ਮਿਲਣੇ ਜੀ ਸਿਰਫ $5 ਚ 200 ਗ੍ਰਾਮ, ਔਰ ਇੰਡੀਆ ਗੇਟ ਬਾਸਮਤੀ ਰਾਈਸ ਦਾ ਬੈਗ 10 LB ਦਾ ਸਿਰਫ $12 ਚ ਮਿਲਣਾ, ਜਿਹੜਾ ਕਿ ਮਿਨੀਮਮ $17 ਦਾ ਤੁਹਾਨੂੰ ਬਾਹਰ ਮਿਲਦਾ। ਡੀਲਸ ਮੈਂ ਦੱਸ ਨਹੀਂ ਸਕਦਾ, ਜਾਂਦੇ ਜਾਂਦੇ ਲਾਸਟ ਡੀਲ ਦੱਸਣ ਜਾ ਰਿਹਾ ਜਿਹੜਾ ਕਿ ਇਸ ਵੇਲੇ ਦਾ ਹੌਟ ਡੀਲ ਆ। ਰੈਡ ਅਨੀਅਨ 10 LB ਪ੍ਰੀਮੀਅਮ ਕੁਆਲਿਟੀ ਦੇ ਵਿੱਚ ਜਿਹੜਾ ਬੈਗ ਆ ਤੁਹਾਨੂੰ ਮਿਲਣਾ ਸਿਰਫ $699 ਦੇ ਵਿੱਚ ਫਰੈਸ਼ ਗ੍ਰੋਸਰੀ ਡਿਪੂ ਦੇ ਉੱਤੇ। ਇਹ ਡੀਲਸ ਕਿਤੇ ਨਹੀਂ ਹੈਗੀਆਂ ਜੀ ਅਵੇਲੇਬਲ, ਸਿਰਫ ਫਰੈਸ਼ ਗ੍ਰੋਸਰੀ ਡਿਪੂ ਦੇ ਉੱਤੇ ਅਵੇਲੇਬਲ ਹੋਣਗੀਆਂ ਜੀ। ਸੋ ਜ਼ਰੂਰ ਵਿਜ਼ਿਟ ਕਰਿਓ ਫਰੈਸ਼ ਗ੍ਰੋਸਰੀ ਡਿਪੂ, 2 ਲੋਕੇਸ਼ਨ ਸਰਵ ਕਰਨ ਵਾਸਤੇ, ਔਰ ਰੱਖੜੀ ਦੀਆਂ ਬਹੁਤ ਬਹੁਤ ਮੁਬਾਰਕਾਂ ਸਾਰਿਆਂ ਨੂੰ। ਡਿਜ਼ਾਈਨ ਜਿਹੜੇ ਹੈਗੇ ਆ ਤੁਸੀਂ ਜ਼ਰੂਰ ਆ ਕੇ ਸਟੋਰ ਦੇ ਵਿੱਚ ਚੈੱਕ ਕਰ ਸਕਦੇ ਹੋ। ਥੈਂਕ ਯੂ ਅਮਨ ਭਾਜੀ।
0: ਸੋ ਫਰੈਸ਼ ਗ੍ਰੋਸਰੀ ਡਿਪੂ ਦੇ 2 ਲੋਕੇਸ਼ਨ, ਤੁਸੀਂ ਵਿਟਬੀ ਦੇ ਵਿੱਚ ਡੰਡਾਸ ਐਂਡ ਜੋ ਥਿਕਸਨ ਦਾ ਇੰਟਰਸੈਕਸ਼ਨ ਹੈ, 10,000 ਸਕੇਅਰ ਫਿੱਟ ਦੀ ਵੱਡੀ ਬਿਲਡਿੰਗ ਜਿਹਦੇ ਵਿੱਚ ਤੁਸੀਂ ਜਾ ਕੇ ਤੁਸੀਂ ਔਸ਼ਵਾ ਕਰਟਸ ਬੋਮਨਵੈਲ ਲਿੰਡਜੀ ਬੈਲਵਲ ਤੱਕ ਰਹਿ ਰਹੇ ਹੋ, ਜਾਂ ਤੁਸੀਂ ਇੱਧਰ ਨੂੰ ਏਜੈਕਸ ਪਿਕਰਿੰਗ ਦੇ ਵਿੱਚੋਂ, ਅਤੇ ਦੂਸਰੇ ਪਾਸੇ ਬ੍ਰੈਂਪਟਨ ਦੀ ਲੋਕੇਸ਼ਨ ਹੈ ਸਟੇਪਲ ਬੁਸ਼ ਦੇ ਉੱਤੇ, ਜੋ ਕਿ ਤੁਸੀਂ ਟੋਰਬਨ ਰੋਡ ਨੂੰ ਨੌਰਥ ਲੈਂਦੇ ਹੋ, ਪਹਿਲਾਂ ਆਉਂਦਾ ਨੌਰਥ ਆਫ ਬਵੇਡ, ਪਹਿਲਾਂ ਆਉਂਦਾ ਪੀਟਰ ਰੋਬਰਟਸਨ, ਅਤੇ ਦੂਸਰਾ ਸਟੇਪਲ ਬੁਸ਼। ਲੈਫਟ ਹੈਂਡ ਦੇ ਉੱਤੇ ਸਟੋਰ ਦਿਖੂਗਾ, ਰਾਤ ਦੇ 12 ਵਜੇ ਤੱਕ ਕੱਲੇ ਖੁੱਲ੍ਹਦੇ ਨੇ, ਰਾਤ ਨੂੰ 10 ਤੋਂ ਬਾਅਦ ਤੁਹਾਨੂੰ ਕੋਈ ਵੀ ਇੰਡੀਅਨ ਗ੍ਰੋਸਰੀ ਸਟੋਰ ਨਹੀਂ ਮਿਲਦਾ। ਫਰੈਸ਼ ਗ੍ਰੋਸਰੀ ਡਿਪੂ 'ਤੇ ਪਹੁੰਚ ਸਕਦੇ ਹੋ। ਅਤੇ ਤੁਸੀਂ ਕਿਵੇਂ ਹੋ ਬਈ? ਤੁਹਾਡੇ ਨਾਲ ਵੀ ਗੱਲਬਾਤ ਕਰਨ ਜਾ ਰਿਹਾ। ਸਟੂਡੀਓਜ਼ ਦੇ ਨੰਬਰ ਨੇ 905-673-3337। ਕੁਝ ਖਬਰਾਂ ਨੇ ਜਿਨ੍ਹਾਂ 'ਤੇ ਉੱਪਰ ਜ਼ਿਕਰ ਕਰਨਾ ਚਾਹੂੰਗਾ। ਖਬਰਾਂ ਦੇ ਵਿੱਚ ਮਾਫੀ ਚਾਹੂੰਗਾ, ਖਬਰਾਂ ਦੇ ਵਿੱਚ ਡੋਨਲਡ ਟਰੰਪ ਵੱਲੋਂ ਕੱਲ੍ਹ ਵੀ ਖੇਡਿਆ ਗਿਆ, ਜਿਸ ਤਰ੍ਹਾਂ ਟੋਡਲਰਸ ਖੇਡਦੇ ਨੇ, ਛੋਟੇ ਛੋਟੇ ਬੱਚੇ ਖੇਡਦੇ ਨੇ, ਜ਼ਿਕਰ ਕਰਨਾ ਬਣਦਾ ਕਿ ਕੋਈ ਪ੍ਰੈਜ਼ੀਡੈਂਟ ਜਾਂ ਕੋਈ ਵੀ ਪ੍ਰਧਾਨ ਜਿਹੜੇ ਨੇ ਮੁਲਕਾਂ ਦੀਆਂ ਕੁਰਸੀਆਂ 'ਤੇ ਬੈਠ ਕੇ ਅਭੱਦਰ ਭਾਸ਼ਾ ਅਤੇ ਭੱਦੀ ਕਿਸਮ ਦੀ ਆਪਣੀ ਜਿਹੜੀ ਜਾਤ ਕਦੇ ਵੀ ਨਹੀਂ ਦਿਖਾਉਂਦੇ ਹੁੰਦੇ। ਡੋਨਲਡ ਟਰੰਪ ਅਕਸਰ ਆਪਣੀ ਜਾਤ ਦਿਖਾਉਂਦਾ ਹੁੰਦਾ ਕਿ ਮੇਰੀ ਐਕਚੁਅਲ ਬੈਕਗਰਾਊਂਡ ਕੀ ਹੈ, ਮੇਰੇ ਪੇਰੈਂਟਸ ਕਿੱਦਾਂ ਦੇ ਸੀ, ਮੇਰੇ ਘਰ ਦੇ ਕਿੱਦਾਂ ਸੀ, ਮੇਰਾ ਬੈਕਗਰਾਊਂਡ ਕਿੱਦਾਂ ਰਿਹਾ। ਮੈਂ ਪਰਿਵਾਰ ਤੱਕ ਤਾਂ ਨਹੀਂ ਜਾਊਂਗਾ ਇਸ ਆਦਮੀ ਦੇ, ਬਟ ਪਰਿਵਾਰ ਨਾਲ ਵੀ ਬਹੁਤ ਵੱਡੀਆਂ ਕਹਾਣੀਆਂ ਜੁੜੀਆਂ ਹੋਈਆਂ ਨੇ। ਐਪਸਟੀਨ ਫਾਈਲ ਦੇ ਵਿੱਚ ਇਹ ਆਦਮੀ ਐਕਸਕਲੂਸਿਵਿਟੀ ਦੇ ਨਾਲ ਛੋਟੇ ਬੱਚਿਆਂ ਦੇ ਨਾਲ ਬਲਾਤਕਾਰ ਕਰਦਾ ਰਿਹਾ, ਇਸ ਦੇ ਉੱਪਰ ਇਲਜ਼ਾਮ ਨੇ। ਫਾਈਲਸ ਲਿਕੋਈਆਂ ਗਈਆਂ ਪੂਰੇ ਅਮੈਰੀਕਾ, ਯੂਰਪ, ਇੰਗਲੈਂਡ ਨੇ ਨਾ ਆਉਂਦੀ ਸਾਰ ਆਪਣੇ ਰਾਜ ਘਰਾਣੇ 'ਚੋਂ ਬੇਦਖਲ ਕੀਤਾ ਇੱਕ ਬੰਦੇ ਨੂੰ, ਅਤੇ ਦੋ ਬੰਦਿਆਂ ਨੂੰ ਰਿਜ਼ਾਈਨ ਕਰਨੇ ਪਏ ਵੱਡੀਆਂ ਪੋਸਟ ਤੋਂ, ਕਿਉਂਕਿ ਐਪਸਟੀਨ ਫਾਈਲ ਦੇ ਉੱਤੇ ਉਹ ਐਪਸਟੀਨ ਦੇ ਆਈਲੈਂਡ 'ਤੇ ਵਿਜ਼ਿਟ ਕਰਕੇ ਆਏ। ਮਲਟੀਪਲ ਵਿਜ਼ਿਟ ਇਹ ਆਦਮੀ ਕਰ ਚੁੱਕਿਆ, ਅਤੇ ਇਹ ਕਹਿ ਰਿਹਾ ਮੈਂ ਦੁੱਧ ਧੋਤਾ ਹੈਗਾ, ਅਤੇ ਤੁਸੀਂ ਇਹਦੇ ਲੱਛਣਾਂ ਤੋਂ ਦੇਖ ਸਕਦੇ ਹੋ ਕਿੱਦਾਂ ਦਾ ਆਦਮੀ ਹੈਗਾ। ਦੂਸਰੇ ਪਾਸੇ ਕੱਲ੍ਹ ਇਹਨੇ ਇੱਕ ਡਰਾਇੰਗ ਬਣਾਈ, ਬੜੀ ਸੋਹਣੀ, ਮੈਨੂੰ ਚੰਗੀ ਲੱਗੀ, ਜਿਸ ਤਰ੍ਹਾਂ ਸੱਤਵੀਂ ਅੱਠਵੀਂ ਦਾ ਜਵਾਕ ਬਣਾਉਂਦਾ ਹੁੰਦਾ, ਉੱਤੇ ਕੈਮਰੇ ਲਗਵਾ ਕੇ ਕਿ ਦੇਖੋ ਲੇਕ ਓਨਟਾਰੀਓ ਦਾ ਨਾਂ ਬਦਲ ਕੇ, ਮੈਂ ਖਣੀ ਕੀ ਫਲਾਣੇ ਆਫ ਅਮੈਰੀਕਾ। ਜਮ੍ਹਾਂ ਹੀ ਮੈਨੂੰ ਯੋਗੀ ਯਾਦ ਆ ਗਿਆ, ਉਹ ਤਾਂ ਮੰਨਿਆ ਵੀ ਉਹ ਅਨਪੜ੍ਹ ਆਦਮੀ ਹੈ ਯੋਗੀ, ਕੰਨਾਂ 'ਚ ਮੁੰਦਰਾਂ ਪਾਈਆਂ ਹੋਈਆਂ ਸੀਗੀਆਂ, ਘਰ ਹੀ ਰਹਿੰਦਾ ਨਹੀਂ ਸੀ, ਬਾਹਰ ਆ ਗਿਆ, ਰਾਮ ਦਾ ਨਾਮ ਲੈ ਕੇ ਵੋਟਾਂ ਲੈ ਲਈਆਂ, ਅਤੇ ਜਿਹੜੇ ਗੁੰਡੇ ਤੱਤਵ ਨੇ ਉਹ ਕਹਿੰਦੇ ਦੇਖਾ ਫਿਰ ਗਿਆ ਬਲਡੋਜ਼ਰ, ਜਿਹੜੇ ਆਪ ਬਰਬਾਦ ਹੋਏ ਹੋਏ ਨੇ, ਜਿਹਨਾਂ ਦੇ ਪੱਲੇ ਕੁਛ ਨਹੀਂ, ਉਹ ਬੜੇ ਖੁਸ਼ ਹੁੰਦੇ ਨੇ ਕਿ ਦੂਸਰੇ ਵੀ ਬਰਬਾਦ ਹੋ ਰਹੇ ਨੇ। ਮੈਂ ਹੈਰਾਨ ਰਹਿ ਗਿਆ ਕਦੋਂ ਕਿਸੇ ਨੇ ਮੈਨੂੰ ਦੱਸਿਆ ਕਿ ਇੰਡੀਆ 'ਚ ਲੋਕ ਬਿਮਾਰੀ ਜਾਣ ਕੇ ਫੈਲਾਉਂਦੇ ਨੇ, ਜੇ ਛੂਤ ਦੀ ਬਿਮਾਰੀ ਕੋਈ ਆ ਜਾਵੇ ਇੱਕ ਬੰਦੇ ਨੂੰ, ਉਹ ਜਾਣ ਕੇ ਬਾਕੀਆਂ ਨੂੰ ਫੈਲਾਉਂਦਾ ਵੀ ਮੈਨੂੰ ਇਕੱਲੇ ਨੂੰ ਕਿਉਂ ਰਹੇ। ਇਸ ਤਰ੍ਹਾਂ ਦੀ ਪ੍ਰਵਿਰਤੀ ਵਾਲੇ ਲੋਕ ਜਦੋਂ ਵੋਟ ਪਾਉਣਗੇ ਤਾਂ ਇੱਦਾਂ ਦੇ ਹੀ ਲੋਕ ਵੋਟਾਂ ਦੇ ਵਿੱਚ ਪ੍ਰਧਾਨ ਬਣ ਕੇ ਸਾਹਮਣੇ ਆਉਣਗੇ। ਸੋ ਇਸੇ ਤਰ੍ਹਾਂ ਦੀ ਵਿਰਤੀ ਵਾਲੇ ਲੋਕ ਜਿਹੜੇ ਅਮੈਰੀਕਾ ਦੇ ਵਿੱਚ, ਮੈਂ ਕਹਿ ਦਿੰਦਾ ਵੀ ਰੈਡਨੈਕ ਟਾਈਪ ਜਿਹੜੇ ਲੋਕ ਨੇ, ਮੈਂ ਇਹ ਸ਼ਬਦ ਤਾਂ ਕਹਿੰਦਾ, ਹੈਗੇ ਨੇ ਲੋਕ ਕੁਛ ਰੇਸਿਸਟ ਨੇ ਬਹੁਤ ਜ਼ਿਆਦਾ। ਕੱਲ੍ਹ ਵੀ ਇੱਕ ਬੰਦੇ ਨੂੰ ਨਵਾਂ ਸਕਰਸ਼ ਚਾਰਜ ਲੱਗੇ ਨੇ, ਰੇਸਿਸਟ ਸੀਗਾ, ਪੁਲਿਸ ਨੇ ਅਰੈਸਟ ਕੀਤਾ। ਤੁਹਾਡੇ ਨਾਲ ਕੋਈ ਵੀ ਬੁਲਿੰਗ ਕਰਦਾ, ਕੁਛ ਇਸ ਤਰ੍ਹਾਂ ਦਾ ਕਰਦਾ, ਕਾਨੂੰਨ ਆ ਵਿਜ਼ੀਬਲ ਮਿਨੋਰਿਟੀ ਦੇ ਤੌਰ ਦੇ ਉੱਤੇ, ਤੁਸੀਂ ਪੁਲਿਸ ਨੂੰ ਕੰਟੈਕਟ ਕਰ ਸਕਦੇ ਹੋ, ਤੁਸੀਂ ਕਹਿ ਸਕਦੇ ਹੋ ਕਿ ਰੇਸਿਸਮ ਜਾਂ ਮੈਨੂੰ ਜਾਤੀਵਾਦਕ ਜਾਂ ਮੇਰੀ ਸਕਿਨ ਦੇ ਤੌਰ ਦੇ ਉੱਤੇ ਪਰੇਸ਼ਾਨ ਅਤੇ ਮੈਨੂੰ ਤੰਗ ਕੀਤਾ ਜਾ ਰਿਹਾ, ਤਾਂ ਉੱਥੇ ਪੁਲਿਸ ਨੂੰ ਐਕਸ਼ਨ ਲੈਣਾ ਪਵੇਗਾ। ਪੁਲਿਸ ਦੀ ਮਰਜ਼ੀ ਨਹੀਂ ਹੈ ਆਫਿਸਰ ਦੀ ਆਏ ਹੋਏ ਦੀ ਕਿ ਮੈਂ ਦੇਖੂੰਗਾ, ਉਹਨੂੰ ਲੈਣਾ ਪਊਗਾ ਕਿਉਂਕਿ ਸੰਵਿਧਾਨ ਦੇ ਵਿੱਚ ਲਿਖਿਆ ਹੋਇਆ ਕਾਨੂੰਨ ਦੇ ਵਿੱਚ, ਅਤੇ ਉਹਨੂੰ ਉਹਦੇ 'ਤੇ ਐਕਸ਼ਨ ਲੈਣਾ ਪਊਗਾ। ਸੋ ਇਹ ਚੀਜ਼ ਜਿਹੜੀ ਹੈ ਮਾਇਨੇ ਰੱਖਦੀ ਹੈ ਜਦੋਂ ਤੁਸੀਂ ਮਨੁੱਖਤਾ ਦੀ ਕਦਰ ਕਰਦੇ ਹੈਗੇ ਹੋ। ਸੋ ਕੱਲ੍ਹ ਇਹਨੇ ਡਰਾਇੰਗ ਬਣਾਈ ਬੈਠ ਕੇ, ਹੋਰ ਇਹਨੇ ਕੁਛ ਨਹੀਂ ਕੀਤਾ ਹੈਗਾ, ਅਤੇ ਪਰ ਔਸ਼ਵਾ ਦੇ ਮੇਅਰ ਤੋਂ ਲੈ ਕੇ ਡਿਟਰੋਇਟ ਦੇ ਲੋਕਾਂ ਨੇ ਇਹ ਗੱਲ ਕਹੀ ਕਿ ਸਾਨੂੰ ਟੇਬਲ 'ਤੇ ਬੈਠ ਕੇ ਹੀ ਗੱਲ ਮੁਕਾਉਣੀ ਚਾਹੀਦੀ ਹੈ, ਕਿਉਂਕਿ ਡਿਟਰੋਇਟ ਦੇ ਜਿਹੜੇ ਲੋਕ ਨੇ, ਵਿੰਡਸਰ ਦੇ ਲੋਕਾਂ ਨੇ ਕਿਹਾ ਕਿ ਉਹ ਸਾਡੇ ਲਈ ਸਕੇ ਭਰਾਵਾਂ ਵਾਂਗੂ ਨੇ। ਇੱਦਾਂ ਹੀ ਔਸ਼ਵਾ ਦੇ ਮੇਅਰ ਨੇ ਕਿਹਾ ਕਿ ਸਾਡੇ ਲਈ ਨਿਊਯਾਰਕ ਦੇ ਪਰਲੇ ਪਾਸੇ ਜਿਹੜੇ ਲੋਕ ਬੈਠੇ ਨੇ, ਪਾਵਰ ਪਲਾਂਟ ਔਸ਼ਵਾ ਦੇ ਨਾਲ ਲੱਗਿਆ ਹੈ ਨਾ, ਡਾਰਲਿੰਗਟਨ ਪਾਵਰ ਪਲਾਂਟ, ਇੱਕ ਪਾਵਰ ਪਲਾਂਟ ਏਜੈਕਸ 'ਚ ਲੱਗਿਆ ਹੋਇਆ, ਦੋ ਲੱਗੇ ਹੋਏ ਨੇ। ਸੋ ਉਹਨਾਂ ਨੇ ਕਿਹਾ ਕਿ ਸਾਨੂੰ ਇਹਨਾਂ ਨੂੰ ਬਿਜਲੀ ਬੰਦ ਕਰਕੇ ਜਾਂ ਬਿਜਲੀ ਦੀਆਂ ਕੀਮਤਾਂ ਵਧਾ ਕੇ ਤੰਗ ਪਰੇਸ਼ਾਨ ਨਹੀਂ ਕਰਨਾ ਚਾਹੀਦਾ, ਸਾਨੂੰ ਬੈਠ ਕੇ ਗੱਲ ਕਰਨੀ ਚਾਹੀਦੀ ਹੈ, ਜੋ ਆਮ ਤੌਰ 'ਤੇ ਕੈਨੇਡੀਅਨ ਲੋਕਾਂ ਦਾ ਨੇਚਰ ਹੈ ਸੌਫਟਨੈਸ ਦਾ। ਪਰ ਦੂਸਰੇ ਪਾਸੋਂ ਵੀ ਕਾਫੀ ਲੋਕ ਜਿਹੜੇ ਨੇ ਉਹ ਅਮੈਰੀਕਾ ਦੇ ਜਿਹੜੇ ਪ੍ਰਸ਼ਾਸਨ ਦੇ ਸਾਹਮਣੇ ਹਾ ਦਾ ਨਾਰਾ ਕੈਨੇਡਾ ਵਾਸਤੇ ਮਾਰ ਰਹੇ ਨੇ, ਅਤੇ ਇੱਧਰ ਵੀ ਲੋਕ ਨੇ ਜਿਹੜੇ ਅਮੈਰੀਕਾ ਦੇ ਲੋਕਾਂ ਨੂੰ ਪਿਆਰ ਕਰਦੇ ਆ। ਇਹੀ ਸਦਭਾਵਨਾ ਦੇ ਤੌਰ ਦੇ ਉੱਤੇ ਇਸ ਮੁਲਕ ਨੂੰ ਅੱਜ ਤੱਕ ਛੋਟੇ ਭਰਾ ਦੇ ਤੌਰ 'ਤੇ ਜਾਣਿਆ ਜਾਂਦਾ ਸੀ ਕਿ ਅਮਰੀਕਾ ਦਾ ਛੋਟਾ ਭਰਾ ਕੈਨੇਡਾ, ਯਾਨੀ ਕਿ ਕੈਨੇਡਾ ਨੂੰ ਅਮੈਰੀਕਾ ਦਾ ਛੋਟਾ ਭਰਾ ਕਿਹਾ ਜਾਂਦਾ ਸੀ। ਪਰ ਇਹ ਪਿਛਲੇ ਕੁਛ ਇੱਕ ਟਰਮ ਤੋਂ, ਜਦੋਂ ਤੋਂ ਇਹ ਆਇਆ, ਉਦੋਂ ਤੋਂ ਜਿਹੜੀਆਂ ਇਹ ਸਭ ਕੁਛ ਕੀਤਾ, ਇਹਨੇ ਨੈਟੋ ਨਾਲ ਰਿਲੇਸ਼ਨ ਖਤਮ ਕਰ ਦਿੱਤੇ, ਪ੍ਰਧਾਨ ਮੰਤਰੀ ਜਿਹੜਾ ਨੈਟੋ ਲੀਡਰਸ ਦੇ ਨਾਲ ਬੈਠਿਆ, ਜਿਹਨਾਂ ਵਿੱਚੋਂ ਫਰਾਂਸ ਅਤੇ ਕੁਛ ਹੋਰ ਕੰਟਰੀਜ਼ ਨੇ, ਜਿਨ੍ਹਾਂ ਨੇ ਬੈਕਅਪ ਦੇ ਤੌਰ ਦੇ ਉੱਤੇ ਅਸਿੱਧੇ ਤੌਰ 'ਤੇ ਡੋਨਲਡ ਟਰੰਪ ਨੂੰ ਦਿਖਾ ਦਿੱਤਾ ਕਿ ਯੂਰਪ ਜਿਹੜਾ ਹੈਗਾ ਉਹ ਕੈਨੇਡਾ ਦੇ ਨਾਲ ਖੜ੍ਹਾ ਹੈਗਾ, ਸਟੈਂਡ ਬਾਏ ਵਿਦ ਦੈਮ। ਉੱਧਰ ਹੁਣ ਇਹ ਥੋੜ੍ਹਾ ਜਿਹਾ ਡਿਸਟ੍ਰੈਕਸ਼ਨ ਵਾਸਤੇ ਵਲਾਦੀਮੀਰ ਪੁਤਿਨ ਜਿਹੜਾ ਹੈਗਾ, ਉਹਨੇ ਵੀ 6 ਲੱਖ ਬੰਦਾ ਮਰਾਤਾ ਉਹ ਗੰਜੇ ਜਿਹੇ ਨੇ, ਆਪ ਉਹ ਅੰਦਰ ਲੁਕੇ ਬੈਠੇ ਨੇ, ਜੈੱਡ ਪਲੱਸ ਸਕਿਉਰਟੀਆਂ ਲਈ ਬੈਠੇ ਨੇ, ਲੋਕਾਂ ਦੇ ਬੱਚਿਆਂ ਨੂੰ ਧੀਆਂ ਪੁੱਤਾਂ ਨੂੰ ਭੇਜਦੇ, ਜਾਓ ਯੂਕਰੇਨ 'ਚ ਜਾ ਕੇ ਗੋਲੀਆਂ ਖਾਓ, ਬੰਬ ਖਾਓ, ਮਰੋ ਅਤੇ ਉਹਨਾਂ ਨੂੰ ਮਾਰੋ। ਆਪ ਇਹ ਲੋਕ ਜਿਹੜੇ ਨੇ ਮਹਿਲਾਂ ਦੇ ਅੰਦਰ ਬੈਠੇ ਨੇ, ਹੁਣ ਇਹ ਚਾਹੀਦਾ ਪੁਰਾਣੇ ਰਾਜਿਆਂ ਵਾਂਗੂ ਇਹਨਾਂ ਨੂੰ ਵੀ ਰੱਥਾਂ 'ਤੇ ਚੜ੍ਹਾ ਕੇ ਨਾ ਮੂਹਰੇ ਖੜ੍ਹਾ ਕਰਨਾ ਚਾਹੀਦਾ ਜੰਗ ਦੇ ਦੌਰਾਨ। ਆਪ ਇਹ ਬੰਕਰਾਂ ਦੇ ਵਿੱਚ ਵੜ ਕੇ ਲੁਕ ਜਾਂਦੇ ਨੇ, ਦੱਸ ਵਾਟ ਦਾ ਹੈਲ ਇਜ਼ ਗੋਇੰਗ ਔਨ, ਇਹ ਕਿਸ ਤਰ੍ਹਾਂ ਦੀਆਂ ਜੰਗਾਂ ਨੇ ਜਿਹ 'ਚ ਲੀਡਰ ਲੁਕੇ ਹੋਏ ਨੇ ਅਤੇ ਲੋਕਾਂ ਦੇ ਬੱਚੇ ਮਰ ਰਹੇ ਨੇ। ਹਾਂਜੀ, ਇਹ ਕਿਹੋ ਜਿਹੀਆਂ ਜੰਗਾਂ ਨੇ? ਅੱਗੇ ਜੰਗਾਂ ਹੁੰਦੀਆਂ ਸੀ, ਮਹਾਰਾਜਾ ਰਣਜੀਤ ਸਿੰਘ ਘੋੜੇ ਦੇ ਉੱਤੇ ਖੜ੍ਹਾ ਹੁੰਦਾ ਸੀ, ਚੜ੍ਹਿਆ ਉੱਥੇ ਜਰਨੈਲਾਂ ਦੇ ਨਾਲ, ਜੰਗ ਦੇ ਮੈਦਾਨ 'ਚ ਰਾਜਾ ਖੜ੍ਹਾ ਹੁੰਦਾ ਸੀ, ਫੌਜ ਕਹਿੰਦੀ ਸੀ ਮੇਰਾ ਰਾਜਾ ਨਾਲ ਖੜ੍ਹਾ, ਮੈਂ ਤਾਂ ਤਬਾਹੀ ਮਚਾ ਦੂੰ। ਅਤੇ ਇਹ ਰਾਜੇ ਬੰਕਰਾਂ ਦੇ ਵਿੱਚ ਲੁਕ ਜਾਂਦੇ ਨੇ,

0: ਅਮਰੀਕਾ 'ਚ ਇਸ ਵੇਲੇ, ਅਤੇ ਜਿਹੜਾ ਇਹਦਾ ਅਪੋਨੈਂਟ ਹੈ ਕੈਨੇਡਾ ਦਾ ਪ੍ਰਧਾਨ ਮੰਤਰੀ, 72% ਸਪੋਰਟ ਕੈਰੀ ਕਰਦਾ ਪਿਆ ਪੂਰੇ ਮੁਲਕ ਦੀ, 72%। ਔਰ ਵਧੀਆ ਗੱਲ ਇਹ ਹੈ ਕਿ ਕੈਨੇਡਾ ਐਸਾ ਮੁਲਕ ਹੈ ਕਿ ਇੱਥੇ ਅਪੋਨੈਂਟ ਜਿਹੜੇ ਲੋਕ ਨੇ, ਜਿਹੜੇ ਅਪੋਜ਼ ਕਰਦੇ ਨੇ ਪ੍ਰਧਾਨ ਮੰਤਰੀ ਨੂੰ, ਉਹਨਾਂ ਨੂੰ ਵੀ ਆਪਣਾ ਪੱਖ ਰੱਖਣ ਦੀ ਇਜਾਜ਼ਤ ਹੈ। ਰੇਡੀ ਵਾਸ ਸੁਣ ਰਹੇ 9:29 ਸਟੂਡੀਓ 'ਚ ਘੜੀਆਂ ਦੇ ਉੱਤੇ ਹੋ ਚੁੱਕੇ ਨੇ, ਬਿਲਕੁਲ ਟਿਮਟਮਾਉਂਦੇ ਤਾਰਿਆਂ ਵਾਂਗੂ। ਮੈਂ ਬ੍ਰਿਜੀ, ਮੇਰੇ ਨਾਲ ਬ੍ਰਿਜੀ, ਕੈਸੇ ਆਪ?
1: ਚੜ੍ਹਦੀ ਗੱਲ ਆ
0: ਜੀ। ਬ੍ਰਿਜੀ ਤਾਂ ਮੇਲਾ ਲੁੱਟ ਕੇ ਲੈ ਗਿਆ। ਮੈਂ ਬ੍ਰਿਜੀ ਕੋ ਮਾਲਿਸ਼ ਕਰਾਉਣ ਗਿਆ ਉਦਨ, ਪੋਟਲੀ ਮਸਾਜ, ਮੇਰੇ ਸਵੈਲਿੰਗ ਸੀ ਬ੍ਰਿਜੀ ਦੇ, ਤਾਂ ਉੱਥੇ ਬੜੇ ਰਸ਼ ਹੈ ਬ੍ਰਿਜੀ। ਆਪਕੇ ਤੋਂ ਵਹਾਂ ਬਹੁਤ ਲੋਕ ਆਤੇ ਹੈ?
1: ਬਹੁਤ ਲੋਕ ਆਤੇ ਹੈ ਜੀ।
0: ਤੁਮ ਤਾਂ ਛੁਪਿਆ ਰਸਤਮ ਨਿਕਲਿਆ ਯਾਰ, ਹੈਂ?
1: ਥੈਂਕ ਯੂ ਫੋਰ ਯੋਰ ਸਪੋਰਟ।
0: ਹਾਂ, ਨਹੀਂ, ਸਪੋਰਟ ਤਾਂ ਕੀ ਹੈ, ਸਪੋਰਟ ਹੈ ਗੁਰੂ ਰਾਮਦਾਸ ਪਿਤਾ ਦੀ ਸਾਰਿਆਂ ਨੂੰ, ਆ ਜਿੰਨੇ ਸੁਣਦੇ ਪਏ ਨੇ ਇਹਨਾਂ ਨੂੰ, ਮੈਨੂੰ ਅਤੇ ਤੈਨੂੰ, ਗੁਰੂ ਰਾਮਦਾਸ ਪਿਤਾ, ਸਵਾਸ ਸਵਾਸ ਗੁਰੂ ਰਾਮਦਾਸ। ਕਿਰਪਾ ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਹੈ ਕਿ ਸਾਰੇ ਲੋਕ ਦਿਆਲ ਪੁਰਖ ਮਿਹਰਬਾਨਾਂ ਦੀ ਗੱਲ ਚੱਲਦੀ ਹੈ ਕਿ ਦਿਆਲ ਪੁਰਖ ਜਦੋਂ ਮਿਹਰਬਾਨ ਹੋ ਜਾਂਦੇ ਨੇ ਫਿਰ ਕੋਈ ਚੀਜ਼ ਦਾ ਤੁਹਾਡੇ 'ਤੇ ਕੋਈ ਅਸਰ ਨਹੀਂ ਹੁੰਦਾ। ਤਾਤੀ ਵਾਹ ਨਾ ਲਾਗੇ ਪਾਰ ਬ੍ਰਹਮ ਸਰਣਾਈ, ਹਾਂਜੀ, ਅਤੇ ਚੌਗਰ ਤੁਹਾਰੇ ਰਾਮ ਕਰ ਦੁੱਖ ਲਾਗੇ ਨਾ ਭਾਈ, ਹੈ ਨਾ। ਸੋ ਅਸੀਂ ਆਪਣੇ ਆਸ ਪਾਸ ਕਿਸੇ ਤਕਲੀਫ ਨੂੰ ਮਹਿਸੂਸ ਹੀ ਨਹੀਂ ਕਰਦੇ, ਭਾਵੇਂ ਸਾਡਾ ਸਮਾਂ ਅੰਤਲਾ ਆ ਗਿਆ ਹੋਵੇ, ਅਸੀਂ ਮੁਸਕਰਾ ਰਹੇ ਹੁੰਦੇ ਹਾਂ। ਐਵੇਂ ਨਹੀਂ ਤੱਤੀਆਂ ਤਵੀਆਂ ਦੇ ਉੱਤੇ, ਚਰਖੜੀਆਂ ਦੇ ਉੱਤੇ, ਆਰਿਆਂ ਦੇ ਉੱਤੇ ਤਨ ਚਰਾਏ ਗਏ, ਬੰਦ ਬੰਦ ਕਟਵਾਏ ਗਏ, ਖੋਪਰੀਆਂ ਲਹਾਈਆਂ ਗਈਆਂ, ਹਾਂਜੀ, ਦੇਖ ਕੇ ਅਣਡਿੱਠ ਕੀਤਾ। ਤੁਸੀਂ ਇੱਥੇ ਮਾੜੀ ਜਿਹੀ ਚੀਜ਼ ਲਈ ਕਿਸੇ ਨਾਲ ਲੜ ਪਏ ਨੇ ਸਾਰੇ ਜਾਣੇ, ਮਾੜੀ ਚੀਜ਼ ਲਈ। ਗੁਰਪਾਤਸ਼ਾਹ ਦੇ ਪਿਆਰਿਆਂ ਨੇ, ਆਪਾਂ ਕਹਿੰਦੇ ਸਹੀ ਪਿਆਰੇ ਮੇਲ ਜਿਹਨਾਂ ਮਿਲਿਆ ਤੇਰਾ ਨਾਮ ਚਿਤਾਵੇ, ਉਹ ਪਿਆਰੇ ਜਿਹਨਾਂ ਨੇ ਦੇਖ ਕੇ ਅਣਡਿੱਠ ਕੀਤਾ, ਮੇਰਾ ਬੱਚਾ ਮੇਰੇ ਸਾਹਮਣੇ ਟੁਕੜਿਆਂ 'ਚ ਕੱਟਿਆ ਜਾ ਰਿਹਾ, ਦੇਖ ਕੇ ਅਣਡਿੱਠ ਕਰ ਦਿੱਤਾ, ਪਰ ਸਤਿਗੁਰ ਸੱਚੇ ਪਾਤਸ਼ਾਹ ਮੈਂ ਇਸ ਦੁਨੀਆਂ 'ਚੋਂ ਤੇਰੇ ਨਾਮ ਦੇ ਨਾਲ ਹੀ ਜਾਊਂਗਾ ਜਾਂ ਜਾਊਂਗੀ। ਇਹੋ ਜਿਹੀਆਂ ਮਾਤਾਵਾਂ ਸਾਡੀਆਂ ਹੋਈਆਂ ਨੇ, ਅੱਜ ਸਾਡੀਆਂ ਦੇਖ ਲਈਆਂ ਕਿਹੋ ਜਿਹੀਆਂ ਨੇ ਟੈਟੂ ਬਣਾ ਕੇ ਨੰਗੀਆਂ ਹੋ ਕੇ ਫਿਰਦੀਆਂ ਨੇ, ਆ ਜਿਹੜੀਆਂ ਸੋ ਕਾਲਡ ਸੋਸ਼ਲ ਮੀਡੀਆ ਨਹੀਂ, ਇੱਕ ਅੱਡਾ ਬਣ ਚੁੱਕਿਆ ਹੈਗਾ ਨਫ਼ਰਤ ਦਾ, ਇੱਕ ਅੱਡਾ ਬਣ ਚੁੱਕਿਆ ਜਿਹਦੇ ਮੂੰਹ 'ਚ ਜੋ ਹੈ ਉਹ ਬਕ ਦਿੰਦਾ। ਕੋਈ ਜੱਜ ਬਣਿਆ ਬੈਠਾ ਉੱਥੇ, ਕੋਈ ਵਕੀਲ ਬਣੇ ਹੋਏ ਨੇ ਘਰਾਂ ਦੇ ਅੰਦਰ ਬੈਠੇ, ਕਿਸੇ ਨੂੰ ਕੋਈ ਬੈਨੀਫਿਟ ਨਹੀਂ ਹੋ ਰਿਹਾ, ਕੁਛ ਨਹੀਂ ਹੋ ਰਿਹਾ, ਜ਼ੀਰੋ ਬੈਨੀਫਿਟ। ਅੱਜ ਦੁਨੀਆ ਕੱਪੜੇ ਲਾਉਣ ਨੂੰ ਤਿਆਰ ਹੋਈ ਫਿਰਦੀ ਆ ਵੀ ਕਿੰਨੇ ਕੁ ਨੰਗੇ ਹੋਈਏ, ਵੱਧ ਤੋਂ ਵੱਧ ਲੋਕ ਸਾਨੂੰ ਦੇਖ ਸਕਣ। ਅਤੇ ਆਹ ਸੀਗੀਆਂ ਮਾਵਾਂ, ਦੇਖ ਕੇ ਅਣਡਿੱਠ ਕੀਤਾ, ਜਿਨ੍ਹਾਂ ਪਿਆਰੇ ਸਚੈਰਿਆਂ ਦੀ ਇਹ ਕਮਾਈਆਂ ਕੀਤੀਆਂ, ਉਹਨਾਂ ਦੀ ਕਮਾਈ ਦਾ ਧਿਆਨ ਧਾਰ ਬੋਲੋ ਜੀ, ਵਾਹਿਗੁਰੂ। ਆਪਾਂ ਉਸ ਵਾਹ ਗੁਰੂ ਦੀ ਕਿਰਪਾ ਦੀ ਗੱਲ ਕਰਦੇ ਹਾਂ, ਇਹਨਾਂ ਪਿਆਰਿਆਂ ਸਚਿਆਰਿਆਂ ਕਰਕੇ ਸਿੱਖਜ਼ਮ ਜ਼ਿੰਦਾ ਰਿਹਾ। ਕੱਲ੍ਹ ਮੈਂ ਇੱਕ ਸੂਝਵਾਨ ਨਾਲ ਬੈਠਾ ਸੀ, ਉਹ ਕਹਿੰਦੇ ਸਿੱਖੀ ਖਤਮ ਹੋਣ ਦੇ ਕਿਨਾਰੇ ਲੈ 'ਚ ਆ ਚੁੱਕੇ ਨੇ, ਤੁਹਾਡੇ ਗੁਰਦੁਆਰਿਆਂ ਦੀਆਂ ਪਰੰਪਰਾਵਾਂ ਚੇਂਜ ਕਰ ਦਿੱਤੀਆਂ ਗਏ ਨੇ, ਹਜ਼ੂਰ ਸਾਹਿਬ ਦੇ ਵਿੱਚ ਪਰੰਪਰਾ ਇੱਦਾਂ ਕਰ ਦਿੱਤੀ, ਤੁਹਾਨੂੰ ਮਿਕਸਚਰ ਜਿਹਾ ਲੱਗਦਾ ਪੂਜਾ ਹੋ ਰਹੀ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਗੱਲ ਹੋ ਰਹੀ ਹੈ। ਕੱਲ੍ਹ ਐਸਾ ਇੱਕ ਸਿੱਖ ਵੀ ਮੈਨੂੰ ਮਿਲਿਆ ਜਿਹਨੇ ਮੈਨੂੰ ਕਿਹਾ ਕਿ ਜੇ ਤੁਸੀਂ ਗੱਲ ਕਰਨੀ ਹੁੰਦੀ ਆ ਤਾਂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਗੱਲ ਕਰਿਆ ਕਰੋ। ਆਪਾਂ ਨਵੇਕਲੇ ਅਤੇ ਕੇਲੜੇ ਐਸੇ ਹਾਂ ਕਿ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡੇ ਨਾਲ ਗੱਲ ਕਰ ਲੈਂਦੇ ਨੇ। ਆਪਾਂ ਸਰੀਰਕ ਤੌਰ ਦੇ ਉੱਤੇ ਸਾਡੇ ਡੇਰਿਆਂ ਦੇ ਇੰਚਾਰਜ ਨੇ, ਆਹ ਹੁਣ ਪਿਛਲੇ ਦਿਨੀ ਕੰਟਰੋਵਰਸੀ ਪੈਦਾ ਹੋਈ ਹੈ, ਇੱਕ ਬੰਦੇ ਨੇ ਕਿਹਾ ਰਾਤ ਨੂੰ ਕਿ ਸਵੇਰ ਤੋਂ ਗੱਦੀ 'ਤੇ ਇਹ ਬੈਠਿਆ ਕਰੂਗਾ, ਕੱਲ੍ਹ ਸਵੇਰ ਤੋਂ ਆਹ ਨਵਾਂ ਬੰਦਾ ਬੈਠਿਆ ਕਰੂ, ਕਾਫੀ ਕੰਟਰੋਵਰਸੀ ਕ੍ਰੀਏਟ ਹੋਈ। ਉੱਥੇ ਜਿਹੜੇ ਮੋਤਬਰ ਬੰਦੇ ਸੀ ਉਹ ਕਹਿੰਦੇ ਇਹ ਕੀ ਹਿਸਾਬ ਹੋਇਆ, ਫਿਰ ਗੱਦੀਆਂ ਦੀ ਕਾਹਤੇ ਅਸੀਂ ਪੂਜਾ ਕਰ ਰਹੇ ਹਾਂ ਜੇ ਗੱਦੀ ਰਾਤੋ ਰਾਤ ਸ਼ਿਫਟ ਹੋਈ। ਉਹ ਕਹਿੰਦਾ ਗੱਦੀ 'ਚ ਜਾਦੂ ਆ, ਮੇਰੇ 'ਚ ਜਾਦੂ ਨਹੀਂ ਹੈਗਾ। ਹੁਣ ਇਹੋ ਜਿਹੀਆਂ ਗੱਲਾਂ ਕਰਕੇ ਸੰਸਥਾਵਾਂ ਬਣਾਈਆਂ ਜਾਂਦੀਆਂ ਨੇ, ਵੱਡੇ ਵੱਡੇ ਗਰੁੱਪਸ ਕ੍ਰੀਏਟ ਕੀਤੇ ਜਾਂਦੇ ਨੇ, ਫਿਰ ਉਹ ਸੰਸਥਾ ਦੇ ਲੋਕ ਦੱਸਦੇ ਨੇ ਬਾਕੀਆਂ ਨੂੰ ਕਿ ਅਸੀਂ ਬੜੇ ਮਹਾਨ ਹਾਂ, ਤੁਸੀਂ ਵੀ ਸਾਡੇ ਨਾਲ ਰਲ ਕੇ ਮਹਾਨ ਹੋ ਜਾਓ। ਇਹ ਸਭ ਕੁਝ ਜੋ ਚੱਲ ਰਿਹਾ ਨਾ, ਚੁਗਰ ਦੁਆਰੇ ਆਰਾਮ ਕਰ ਦੁੱਖ ਲੱਗੇ ਨਾ ਭਾਈ, ਇਸ ਚੀਜ਼ ਦਾ ਦੁੱਖ ਉਦੋਂ ਲੱਗਣੋਂ ਹਟੂਗਾ, ਇਹ ਦੁੱਖ ਦੇ ਕਾਰਨ ਸਾਰੇ ਇਕੱਠੇ ਹੁੰਦੇ ਨੇ, ਉਦੋਂ ਹੋਊਗਾ ਜਦੋਂ ਤੁਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲੜ ਲੱਗ ਜਾਓਗੇ, ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ। ਮੈਂ ਜ਼ਿੰਦਗੀ 'ਚ ਜਦੋਂ ਵੀ ਤਕਲੀਫ 'ਚ ਗਿਆ, ਸਤਿਗੁਰ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਹਮੇਸ਼ਾ ਅਰਦਾਸ ਕਰ ਦਿੰਦਾ, ਕਿਤੇ ਸੌਖੀ ਜ਼ਿੰਦਗੀ ਜੀਆ ਮੈਂ। ਅਗਰ ਦੇਖਿਆ ਜਾਵੇ ਤਾਂ ਮੈਨੂੰ ਤਾਂ 8-9 ਡਿਪਰੈਸ਼ਨ ਹੋਣੇ ਚਾਹੀਦੇ ਸੀ, 1 ਜਾਂ 2 ਡਿਪਰੈਸ਼ਨ ਆ ਤਾਂ ਮੇਰੀ ਗੱਲ ਬਣਨੀ ਨਹੀਂ ਹੈ, ਮੈਨੂੰ 8 ਜਾਂ 10 ਡਿਪਰੈਸ਼ਨ ਹੋਣੇ ਚਾਹੀਦੇ ਸੀ, ਫਿਰ ਮੈਂ ਜਿਹੜਾ ਹੈਗਾ ਇੱਥੇ ਪਹੁੰਚਣਾ ਚਾਹੀਦਾ ਸੀ। ਰੇਡੀ ਵਾਸ ਸੁਣੋ AM 530 ਦੇ ਉੱਤੇ ਮੈਂ ਅਮਰਦੀਪ ਸਿੰਘ ਬੈਨੀਪਾਲ। ਇਸ ਸਮੇਂ ਅਦਭੁਤ ਨਜ਼ਾਰਾ ਮੈਂ ਦੇਖ ਰਿਹਾ ਕਿ ਜਹਾਜ਼ ਜਿਹੜਾ ਪਾਣੀ ਦੇ ਵਿੱਚ ਲੈਂਡ ਕਰਦਾ, ਪੀਅਰਸਨ ਏਅਰਪੋਰਟ ਦੇ ਮੂਹਰੇ ਦੀ ਉੜ ਕੇ ਲੰਘ ਗਿਆ ਹੈਗਾ, ਮੇਰੇ ਉੱਪਰੋਂ ਦੀ ਲੰਘ ਗਿਆ। ਅਤੇ ਤੁਸੀਂ ਕਿਵੇਂ ਹੋ ਬਈ? ਚੜ੍ਹਦੀ ਕਲਾਂ 'ਚੋਂ 9:34 ਹੋ ਗਏ ਨੇ ਸਟੂਡੀਓ ਦੇ ਘੜੀਆਂ ਦੇ ਉੱਤੇ। ਆਹ ਬੰਦ ਕਰੋ ਜਿਹੜੇ ਗਰੁੱਪ ਜੇ ਬਣਾਏ ਨੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲੜ ਲੱਗੋ, ਅਲੱਗ ਅਲੱਗ ਗਰੁੱਪ ਬਣਾ ਲਏ, ਉਹ ਗਰੁੱਪ ਵਾਲਿਆਂ ਦਾ ਫਲਾਣਾ ਮੁਖੀਆ ਢਮਕਾਣਾ ਮੁਖੀਆ, ਕੀ ਕਰ ਰਹੇ ਹੋ ਤੁਸੀਂ? ਪਾਠ ਗਏ ਹੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਆਸ ਪਾਸ ਤੋਂ? ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਆਟ ਓਟ ਆਸਰੇ 'ਚ ਰਹੋਗੇ, ਸਿੱਖਜ਼ਮ ਕਦੇ ਖਤਮ ਨਹੀਂ ਹੋਊਗਾ। ਅੱਜ ਤੁਹਾਡੇ ਬੱਚਿਆਂ ਦੇ ਹਾਲਾਤ ਦੇਖੋ ਕੀ ਨੇ। ਮੈਂ ਪਰਿਵਾਰ 'ਚ ਲੋਕਾਂ ਨੂੰ ਇਹੋ ਜਿਹਾ ਮਿਲਿਆ ਵੀ ਉਹਨਾਂ ਦੇ

0: ਚਾਹੁਣ ਵਾਲੇ ਮਾੜੇ ਚੰਗੇ ਧੰਗਿਆਂ ਧੰਦਿਆਂ ਦੇ ਵਿੱਚ ਪੈਂਦੇ ਤਾਂ ਉਹ ਮੈਨੂੰ ਐਕਸਪਲੇਨ ਕਰ ਰਹੇ ਸੀ ਹੁਣ ਠੀਕ ਹੋ ਜਾਣਗੇ ਅੱਗੇ ਜਾ ਕੇ। ਮੈਂ ਕਿਹਾ ਇਹ ਨਹੀਂ ਠੀਕ ਹੋਣੇ ਹੈਗੇ। ਚਲੋ ਸਟੂਡੈਂਟ ਨੰਬਰ 905-6-73-33-37 ਅਤੇ ਬ੍ਰਿਜੀ ਮੇਰੇ ਨਾਲ। ਬ੍ਰਿਜੀ 10 ਸੈਕਿੰਡ ਮੈਂ ਮੈਸੇਜ ਦੇ ਦੀਜੀ ਆਪਣਾ। ਉਹ ਬ੍ਰਿਜੀ ਬਾਈ ਇਹ ਅੱਜ ਕੀ ਹੋ ਰਿਹਾ ਵੀ ਮੈਨੂੰ ਸਟੂਡੀਓ 'ਚ। ਹੈਲੋ, ਲਾਈਨ ਡਿਸਕਨੈਕਟ ਹੋ ਗਈ। ਬ੍ਰਿਜੀ ਨੂੰ ਕਾਲ ਕਰਨਾ, ਮੈਂ ਮਾਲਿਸ਼ ਕਰਾ ਕੇ ਆਇਆ, ਸੋਜਿਸ਼ ਖਤਮ ਕਰਨੀ, ਸਵੈਲਿੰਗ ਖਤਮ ਕਰਨੀ ਹੈ ਬੋਡੀ 'ਚ। ਸਵੈਲਿੰਗ ਦਾ ਮਤਲਬ ਆ ਅੰਦਰ ਕੁਛ ਹੋਇਆ ਹੋਇਆ, ਸੋਜਿਸ਼ ਤਾਂ ਆਉਂਦੀ ਜਦੋਂ ਅੰਦਰ ਕੁਛ ਹੋ ਜਾਂਦਾ। ਤੁਸੀਂ ਬ੍ਰਿਜੀ ਨੂੰ ਕੋਂਟੈਕਟ ਕਰੋ। ਸਟ੍ਰੈਸ, ਡਿਪਰੈਸ਼ਨ, ਮਾਲਿਸ਼ ਕਰਾਉਣੀ ਹੈ ਕਿਸੇ ਨੇ, ਸਟੀਮ ਲੈਣੀ ਹੈ ਇਹਦੀ, ਜਿਹੜੀ ਆਯੁਰਵੈਦਾ ਸਟੀਮ ਹੈ। ਬ੍ਰਿਜੀ ਦਾ ਨੰਬਰ ਹੈ 6476191369। ਬਲਜੀ ਬ੍ਰਿਜੀ ਨੰਬਰ ਬੋਲਦੇ ਇੱਕ ਵਾਰ ਫਿਰ।
1: 6476191369।
0: 647-619-1369। 6476191369। 647-619-1369 ਦੇ ਉੱਤੇ ਤੁਸੀਂ ਕਾਲ ਕਰਨਾ ਹੈਗਾ। ਬਹੁਤ ਸ਼ੁਕਰੀਆ।
1: ਥੈਂਕ ਯੂ ਸੋ ਮਚ ਜੀ।
0: ਥੈਂਕ ਯੂ। 6476191369 ਹਰਿਦਾ ਕੇਰਲਾ ਆਯੁਰਵੈਦਾ। ਓਕੇ, ਮੈਂ ਛੋਟੀ ਜਿਹੀ ਜਜਮੈਂਟ ਦੇ ਉੱਪਰ ਗੱਲ ਕਰੂੰਗਾ। ਇੱਕ ਸੁਪਰੀਮ ਕੋਰਟ ਦੇ ਵਿੱਚ, ਅਮੈਰੀਕਾ ਦੇ ਵਿੱਚ ਮੈਸੇਜ ਗਿਆ, ਇੱਕ ਕੇਸ ਗਿਆ ਹੈਗਾ, ਜਿਸ ਕੇਸ ਦੇ ਨਾਲ ਕੈਨੇਡਾ ਦੇ ਆਉਣ ਵਾਲੇ ਸਮੇਂ 'ਚ ਕੈਨੇਡਾ ਦੇ ਉੱਤੇ ਵੀ ਅਗਰ ਤੁਸੀਂ ਚੇਂਜਸ ਦੇਖਣੀਆਂ ਚਾਹੁੰਦੇ ਹੋ, ਇਹਦੀਆਂ ਜਿਹੜੀਆਂ ਹੈਗੀਆਂ ਕਾਪੀਜ਼ ਚਾਹੀਦੀਆਂ ਹੁੰਦੀਆਂ ਹਰੇਕ ਨੂੰ, ਅਤੇ ਉਹ ਕੋਰਟ 'ਚ ਪਟੀਸ਼ਨ ਪਾ ਸਕਦਾ ਪਬਲਿਕ ਫੇਵਰ ਦੇ ਵਿੱਚ, ਪਬਲਿਕ ਇੰਟਰਸਟ ਦੇ ਵਿੱਚ। ਮੈਟਾ ਆਪਣੀਆਂ ਐਪਸ ਜਿਹੜੀਆਂ ਨੇ ਉਹਨਾਂ ਦੇ ਉੱਪਰ ਜਿਹੜਾ ਚੇਂਜਸ ਲੈ ਕੇ ਆਊਗਾ, ਕਦੋਂ ਇਹ ਟਾਈਮ ਤੈਅ ਹੋਊਗਾ। ਸੁਪਰੀਮ ਕੋਰਟ ਦੇ ਵਿੱਚ ਇੱਕ ਪਟੀਸ਼ਨ ਗਿਆ ਸੀ, ਜਨਹਿਤ ਯਾਚਿਕਾ, ਜਿਹਦੇ ਵਿੱਚ ਇੱਕ ਪਰਿਵਾਰ ਵੱਲੋਂ ਕੇਸ ਕੀਤਾ ਗਿਆ ਸੀ, ਜਿਹ 'ਚ ਕਿਹਾ ਗਿਆ ਕਿ ਬੱਚਿਆਂ ਨੂੰ ਬਦ ਦਿਮਾਗ ਬਣਾਇਆ ਜਾ ਰਿਹਾ ਇੰਸਟਾਗ੍ਰਾਮ ਅਤੇ ਫੇਸਬੁੱਕ ਦੇ ਵੱਲੋਂ। ਬਦ ਦਿਮਾਗਤਾ ਵੱਲ ਬੱਚਿਆਂ ਨੂੰ ਖਿੱਚਿਆ ਜਾ ਰਿਹਾ, ਬੱਚਿਆਂ ਨੂੰ ਡਿਸਟਰੈਕਟ ਕੀਤਾ ਜਾ ਰਿਹਾ ਹੈਗਾ, ਫਿਲਟਰਾਂ ਦੇ ਨਾਲ ਸੋਹਣੇ ਦਿਖਣ ਦੇ ਭੁਲੇਖੇ ਪਾਏ ਜਾ ਰਹੇ ਨੇ, ਪ੍ਰੋਡਕਟ ਵੇਚੇ ਜਾ ਰਹੇ ਨੇ, ਚੀਜ਼ਾਂ ਵੇਚੀਆਂ ਜਾ ਰਹੀਆਂ ਨੇ, ਕੋਈ ਵੈਰੀਫਿਕੇਸ਼ਨ ਨਹੀਂ ਹੈ, ਕੋਈ ਵੀ ਚੀਜ਼ ਦੀ ਜ਼ਰੂਰਤ ਨਹੀਂ, ਜੋ ਜੀ ਕਰਦਾ ਮੂੰਹ ਚੱਕ ਕੇ ਉੱਥੇ ਲਾ ਦਿਉ ਅਤੇ ਵੇਚ ਦਿਉ। ਅਤੇ ਖਰੀਦਣ ਵਾਲੇ ਵੀ ਹੋ ਜੇ ਨੇ ਜਿਹੋ ਜਿਹੀ ਕੋਕੋ ਹੋ ਜੇ ਬੱਚੇ। ਹੁਣ ਜਿਹੜਾ ਹੈਗਾ ਇਸ ਰੂਲਿੰਗ ਤੋਂ ਬਾਅਦ, ਮੈਟਾ ਸਵੇਰ ਦੇ ਰਾਤ ਦੇ 12 ਤੋਂ ਲੈ ਕੇ 6 ਵਜੇ ਤੱਕ ਜਿਹੜੇ ਟੀਨ ਏਜ ਦੇ ਲੋਕ ਅਕਾਊਂਟ ਦੇ ਮਾਲਕ ਹੋਣਗੇ ਉਹਨਾਂ ਨੂੰ ਮੋਨੀਟਰ ਕਰੂਗਾ, ਮੋਨੀਟਰ ਕਰਕੇ ਉਹਨਾਂ ਦੇ ਅਕਾਊਂਟ ਸੀਜ਼ ਕਰ ਦਿਆ ਕਰੂਗਾ ਰਾਤ ਨੂੰ 12 ਤੋਂ ਲੈ ਕੇ ਸਵੇਰੇ 6 ਵਜੇ ਤੱਕ। ਦੂਸਰਾ, ਸਕੂਲ ਟਾਈਮ ਦੇ ਦੌਰਾਨ ਮੈਟਾ ਇਹਨਾਂ ਦੇ ਅਕਾਊਂਟ ਫਿਰ ਬਲੌਕ ਕਰ ਦੂਗਾ। ਮਤਲਬ ਹਜੇ ਥੋੜ੍ਹੀ ਥੋੜ੍ਹੀ ਜਾਣਕਾਰੀ ਹੈ, ਪੂਰੀ ਜਾਣਕਾਰੀ ਮੈਂ ਤੁਹਾਨੂੰ ਦਊਂਗਾ। ਅਤੇ ਰੋਜ਼ਾਨਾ ਇਹਨਾਂ ਦੇ ਅਕਾਊਂਟਸ ਨੇ ਉਹਨਾਂ ਨੂੰ 2 ਘੰਟੇ ਤੱਕ ਦੀ ਸੀਮਤ ਯੂਜ਼ ਕਰਨ ਦੀ ਅਪਰੂਵਲ ਹੋਊਗੀ। ਤੁਹਾਡੇ 'ਚੋਂ ਕੋਈ ਹੈ ਜਿਹੜਾ ਇਹ 'ਤੇ ਓਪੀਨੀਅਨ ਦੇਣਾ ਚਾਹੁੰਦਾ? ਇਹ ਕਹਿੰਦੇ 2 ਘੰਟੇ ਟੀਨੇਜ ਬੱਚਾ ਜਿਹੜਾ ਸਿਰਫ ਅਕਾਊਂਟ ਨੂੰ ਯੂਜ਼ ਕਰ ਸਕੂਗਾ, ਰਾਤ ਨੂੰ 12 ਤੋਂ 6 ਵਜੇ ਤੱਕ ਨਹੀਂ ਉਹ ਯੂਜ਼ ਕਰ ਸਕੂਗਾ, ਅਤੇ ਸਕੂਲ ਡਿਊਰਿੰਗ ਸਕੂਲ ਟਾਈਮ ਦੇ ਵਿੱਚ ਉਸ ਅਕਾਊਂਟ ਨੂੰ ਯੂਜ਼ ਨਹੀਂ ਕਰ ਸਕਦਾ ਜਿਹਦੀ ਏਜ ਟੀਨੇਜ ਹੈਗੀ ਆ, ਅੰਡਰ ਏਜ ਜਿਹੜੇ ਲੋਕ ਨੇ, ਬੱਚੇ ਨੇ ਜਿਹੜੇ। ਤੁਸੀਂ ਇਹਦੇ 'ਤੇ ਕਹਿਣਾ ਚਾਹੋਗੇ ਕੁਛ ਕਿ ਸਹੀ ਕਰ ਰਿਹਾ ਗਲਤ ਕਰ ਰਿਹਾ ਮੈਟਾ ਵਾਲੇ? ਇਹ ਕਾਨੂੰਨ ਆ, ਹੁਣ ਕਾਨੂੰਨ ਨੂੰ ਤੁਸੀਂ ਸਪੋਰਟ ਕਰਦੇ ਹੋ ਕਿ ਤੁਹਾਨੂੰ ਲੱਗਦਾ ਵੀ ਐਵੇਂ ਗੱਲਾਂ ਹੀ ਨੇ, ਵੀ ਕੋਈ ਗੱਲ ਨਹੀਂ, ਕੋਈ ਕੁਛ ਨਹੀਂ ਫਰਕ ਪੈਂਦਾ? ਫਰਕ ਪੈਂਦਾ, ਕਿਉਂ ਨਹੀਂ ਪੈਂਦਾ ਹੈਗਾ? 905-673-33-37 ਤੁਹਾਡੇ ਅਕੋਰਡਿੰਗਲੀ ਤੁਸੀਂ ਕੀ ਸੋਚਦੇ ਹੋ? ਫਿਲਹਾਲ ਮੇਰੇ ਕੋਲ ਇੱਕ ਚੀਜ਼ ਹੈ ਕਿ ਇੱਕ ਬੰਦਾ ਜਿਹਨੇ ਮੈਨੂੰ ਕਾਲ ਕੀਤਾ ਸੈਟਰਡੇ ਦੇ ਸ਼ੋਅ ਦੇ ਵਿੱਚ, 514 ਨੰਬਰ ਤੋਂ, ਬਾਬਾ ਬਗਤੌਰਾ 'ਚ, ਮੈਂ ਉਹਨੂੰ ਪੁੱਛਿਆ ਮੌਂਟਰੀਅਲ ਰਹਿੰਦੇ ਹੋ? ਕਹਿੰਦਾ ਹਾਂਜੀ, ਇੱਥੇ ਦੋਸਤਾਂ ਨੂੰ ਮਿਲਣ ਆਇਆ। ਮੈਂ ਕਿਹਾ ਕਿਹੜੀ ਕਾਰ ਆ? ਅਤੇ ਕਹਿੰਦੇ ਕਾਰ ਹੈਗੀ ਆ ਮੇਰੇ ਕੋਲ ਹੌਂਡਾ ਦੀ। ਮੈਂ ਕਿਹਾ ਕਿੰਨੀ ਇੰਸ਼ੋਰੈਂਸ ਦਿੰਦੇ ਹੋ? ਉਹਨੇ ਕਿਹਾ $120 ਫੁੱਲ ਕਵਰੇਜ ਦੇ ਰਿਹਾ ਮੈਂ। ਅਤੇ ਮੈਂ ਉਹਨੂੰ ਹੱਸ ਰਿਹਾ ਸੀ ਕਿ ਇਹ ਕਾਰ ਜੇ ਤੂੰ ਬ੍ਰੈਂਪਟਨ 'ਚ ਲਿਆ ਨਾ ਜਾਂ ਟੋਰੋਂਟੋ 'ਚ ਲਿਆ, ਆਹ ਜਿਹੜਾ ਇੱਥੇ ਪਖੰਡਬਾਜ਼ ਨਹੀਂ ਚੱਲਦਾ, ਚੋਰੀ ਚੱਲ ਰਹੀ ਹੈ, ਇਨਡਾਇਰੈਕਟਲੀ ਚੋਰੀ, ਤੇਰੇ ਕੋਲ ਐਕਸਕਿਊਜ਼ ਆਊਗਾ ਕਿ ਇਹ ਗੱਡੀ ਚੋਰੀ ਬਹੁਤ ਹੁੰਦੀ ਹੈ, $150 ਤਾਂ ਤੂੰ ਇਹਦਾ ਐਕਸਟਰਾ ਪੇ ਕਰਨਾ, ਪਲੱਸ ਤੇਰੀ ਜਿਹੜੀ ਇੰਸ਼ੋਰੈਂਸ ਆ $400 'ਤੇ ਪਹੁੰਚਾ ਦੇਣੀ ਹੈ, ਕਿਉਂਕਿ ਉਹਨਾਂ ਨੂੰ ਪਤਾ ਇਹ ਗੱਡੀ ਤੇਲ ਘੱਟ ਖਾਂਦੀ ਹੈ, ਬੰਦੇ ਨੂੰ ਸੇਵਿੰਗ ਹੋ ਰਹੀ ਹੈ, ਵੱਧ ਖਰੀਦਦੇ ਨੇ ਗੱਡੀ ਨੂੰ। ਜਿਹੜੀਆਂ ਗੱਡੀਆਂ ਵੱਧ ਵਿਕਦੀਆਂ ਨੇ ਉਹਨਾਂ ਦੇ ਉੱਪਰ ਇਹਨਾਂ ਨੇ ਇੱਕ ਕੈਪ ਬਣਾਈ ਹੋਈ ਹੈ ਵੀ ਇੱਥੇ ਤੋਂ 150 ਐਕਸਟਰਾ ਲਈ ਲਓ, ਅਗਲੇ ਨੇ ਗੱਡੀ ਲੈਣੀ ਓ ਲੈਣੀ ਆ। ਕੀ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਬੈਠੇ ਬੈਠੇ ਹੁਣੇ $450 ਇੰਸ਼ੋਰੈਂਸ ਹੋ ਜਾਂਦੀ ਹੈ ਜਿਹਦੀ, ਕਿਉਂਕਿ ਲੋਕ ਚੈੱਕ ਨਹੀਂ ਕਰਦੇ? ਤੁਸੀਂ ਚਾਹੁੰਦੇ ਹੋ 3 ਮਿੰਟ ਦੇ ਅੰਦਰ ਅੰਦਰ ਤੁਹਾਡਾ ਨੰਬਰ ਚੇਂਜ ਹੋ ਚੁੱਕਿਆ ਜਾਵੇ ਤੇ ਤੁਸੀਂ ਜਾਦੂ ਮੰਨ ਕੇ ਬਹਿ ਜਾਓ ਇਸ ਚੀਜ਼ ਨੂੰ। ਉਹ ਕੀ ਆ? ਪਵਨ ਕੌਰ ਗਿੱਲ। ਪਵਨ ਸਤਿ ਸ਼੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ ਮਨ ਜੀ।
0: ਪਵਨ, ਇੱਕ ਇੰਸ਼ੋਰੈਂਸ ਨੂੰ ਚੈੱਕ ਕਰਨ ਨੂੰ ਕਿੰਨੇ ਕੁ ਮਿੰਟ ਲੱਗਦੇ ਤੁਹਾਨੂੰ?
2: ਹਾਂਜੀ, ਮੈਨੂੰ ਮਤਲਬ 4-5 ਮਿੰਟ ਹੀ ਲੱਗਦੇ ਨੇ।
0: ਹਾਂਜੀ, ਉਹਨੂੰ ਫਿਲ ਅਪ ਕਰਨ ਨੂੰ, ਠੀਕ ਹੈ?
2: ਇਨਫੋਰਮੇਸ਼ਨ ਮਿਲ ਜਾਵੇ।
0: ਹਾਂਜੀ, ਇਨਫੋਰਮੇਸ਼ਨ ਲੈਣ 'ਚ। ਤੇ ਤੁਸੀਂ ਕਿੰਨੇ ਘੰਟਿਆਂ ਬਾਅਦ ਰੇਟ ਕੋਡ ਕਰ ਦਿੰਦੇ ਹੋ ਨਵਾਂ?
2: ਜੀ, ਮੈਂ ਵਿਦ ਇਨ ਅ ਡੇ ਵੀ ਦੇ ਦਿੰਦੀ ਹਾਂ।
0: ਠੀਕ ਹੈ, ਸੋ 12 ਤੋਂ 24 ਘੰਟਿਆਂ ਦੇ ਦੌਰਾਨ ਤੁਸੀਂ ਨਵਾਂ ਰੇਟ ਅਗਲੇ ਨੂੰ ਦੇ ਦਿੰਦੇ ਹੋ।
2: ਜੀ,
0: 3 ਤੋਂ 4 ਮਿੰਟ ਸਿਰਫ ਤੁਸੀਂ ਫਾਰਮ ਪੂਰਾ ਫਿਲ ਕਰ ਦਿੰਦੇ ਹੋ।
2: ਜੀ,
0: ਤੇ ਤੁਸੀਂ ਕੋਈ ਕਵਰੇਜ ਘਟਾ ਕੇ ਦਿੰਦੇ ਹੋ ਰੇਟ ਘਟਾਉਣ ਲੱਗੇ?
2: ਜੀ, ਕਵਰੇਜ ਨਹੀਂ ਕੋਈ ਵੀ ਘਟਾਉਂਦੇ ਆਪਾਂ।
0: ਹਾਂਜੀ,
2: ਕਵਰੇਜ ਐਕਸਟਰਾ ਵੀ ਦੇ ਦਿੰਦੇ ਹੁੰਦੇ ਆ, ਬਟ ਆਪਾਂ ਮਤਲਬ ਜਿਵੇਂ ਕਹਿ ਲਓ ਕਿ ਕਵਰੇਜ ਐਕਸਟਰਾ ਦੇ ਦੀਦੀ ਆ, ਤੇ ਰੇਟ ਜੋ ਵੀ ਆਪਣੇ ਵੱਲੋਂ ਬੈਸਟ ਹੋ ਸਕੇ ਉਹ ਦਿੰਦੇ ਆ ਜੀ।
0: ਅੱਛਾ, ਮੈਂ ਬੜਾ ਹੈਰਾਨ ਹੋਇਆ ਜਦੋਂ ਮੇਰੀ ਕਿਸੇ ਨਾਲ ਗੱਲ ਹੋਈ ਜਿਹੜੇ ਤੁਹਾਨੂੰ ਜਾਣਦੇ ਸੀ, ਤੁਹਾਡੇ ਕੰਪਨੀ 'ਚ ਕੰਮ ਕਰਦੇ ਸੀ, ਉਹਨਾਂ ਮੈਨੂੰ ਕੰਟੈਕਟ ਕੀਤਾ ਸੀ ਐਡ ਵਾਸਤੇ, ਰੇਡੀਓ ਐਡ ਵਾਸਤੇ।
2: ਓਕੇ, ਠੀਕ ਹੈ ਜੀ।
0: ਮੈਂ ਹੈਰਾਨ ਹੋਇਆ ਜਦੋਂ ਉਹਨਾਂ ਨੇ ਕਿਹਾ ਉਹ ਪਵਨ ਦੀ ਤੁਹਾਡੇ ਕੋਲ ਐਡ ਕਰਦੇ ਨੇ, ਉਹ ਤਾਂ ਬਹੁਤ ਬਿਜ਼ੀ ਨੇ, ਉਹ ਤਾਂ ਬਹੁਤ ਬਿਜ਼ੀ ਨੇ, ਬਹੁਤ ਵਧੀਆ ਕੰਮ ਕਰਦੇ ਨੇ। ਮੈਨੂੰ ਬੜਾ ਸਕੂਨ ਔਰ ਬੜਾ ਅੱਛਾ ਲੱਗਿਆ। ਇਹ ਨਹੀਂ ਕਿ ਤੁਸੀਂ ਸਾਡੇ ਕੋਲ ਐਡ ਕਰਦੇ ਹੋ ਤੁਹਾਡਾ ਕੰਮ ਤਾਂ ਚੱਲਦਾ ਨਾ
2: ਜੀ,
0: ਸਾਡੇ ਕੋਲੋਂ 30% ਤੁਹਾਨੂੰ ਕਾਲਸ ਆ ਜਾਂਦੀਆਂ, 70% ਅੱਗੇ ਤੁਹਾਡਾ ਕੰਮ ਹੁੰਦਾ।
2: ਹਾਂਜੀ, ਬਿਲਕੁਲ।
0: ਕਲਾਇੰਟ ਦਾ ਕੰਮ ਕਰਨਾ, ਡੀਲ ਕਰਨਾ, ਉਹਨੂੰ ਪਿਆਰ ਨਾਲ ਸਮਝਾਉਣਾ, ਪਿਆਰ ਨਾਲ ਗੱਲ ਕਰਨੀ, ਕੋਈ ਪੈਨਿਕ ਹੋਇਆ ਉਹਨੂੰ ਪਿਆਰ ਨਾਲ ਸਮਝਾਉਣਾ। ਸੋ ਪਵਨ ਕੌਰ ਗਿੱਲ, ਪਵਨ, ਲਾਸਟ 2 ਇੰਸ਼ੋਰੈਂਸ ਜਿਹਨਾਂ ਦੇ ਰੇਟ ਘਟੇ ਹੋਣ, ਜਸਟ ਐਜ਼ ਏ ਐਗਜ਼ਾਮਪਲ ਫਾਰ ਆਲ ਆਫ ਦ ਪੀਪਲ ਜਿਹੜੇ ਸੁਣ ਰਹੇ ਨੇ, ਤਾਂ ਜੋ ਤੁਹਾਨੂੰ ਕਾਲ ਕਰਨ, ਇਹਨਾਂ ਦਾ ਨੰਬਰ ਦੇ ਦਵਾਂ, 6473259100, 647-325-9100। ਜਦੋਂ ਤੁਹਾਡੇ ਕੰਪੀਟੀਟਰ ਇਹ ਕਹਿਣ ਲੱਗ ਜਾਣ ਕਿ ਤੁਸੀਂ ਬਹੁਤ ਵਧੀਆ ਕੰਮ ਕਰਦੇ ਹੋ, ਇਹਦਾ ਮਤਲਬ ਤੁਸੀਂ ਵਧੀਆ ਇਨਸਾਨ ਵੀ ਹੋ ਅਤੇ ਕੰਮ ਵੀ ਵਧੀਆ ਕਰਦੇ ਹੋ, ਦੋਨੋਂ ਚੀਜ਼ਾਂ ਨੇ ਤੁਹਾਡੇ 'ਚ। 647-325-9100। ਮਾਫ਼ੀ ਚਾਹੂੰਗਾ ਮੈਂ, ਲੋਕਾਂ ਦੇ ਵੱਡੇ ਵੱਡੇ ਦਾੜੇ ਰੱਖੇ, ਧਾਰਮਿਕ ਚੈਨਲ ਸੀਰੀਜ਼ ਦੇ ਉੱਤੇ ਟੰਗੇ ਹੁੰਦੇ ਨੇ, ਉਹਨਾਂ ਦੇ ਟੰਗੇ ਵਰਡੇ ਕਹੂੰਗਾ, ਅਤੇ ਕਰਦੇ ਹੋ ਕੋਈ ਕਰਮੇ ਫਿਰਦੇ ਹੁੰਦੇ ਨੇ, ਕਦੇ ਕਿਸੇ ਦੇ ਇੰਪਲੋਈ ਪੱਟ ਕੇ ਲੈ ਗਏ, ਕਦੇ ਕਿਸੇ ਦਾ ਕੁਛ ਕਰਤਾ, ਕਦੇ ਉਹਦੇ ਗਵਾਂਢ 'ਚ ਬਹਿ, ਕਦੇ ਉਹਨਾਂ ਈਰਖਾ ਕੀਤੀ, ਕਦੇ ਉਹਨਾਂ ਹੀਨ ਭਾਵਨਾ ਰੱਖੀ। ਇਹ ਮਾਥੇ ਤਿਲਕ ਹੱਥ ਗਾਨਾ ਬਾਨਾ ਲੋਗਨ ਰਾਮ ਖਿਲਾਉਣਾ ਜਾਣ ਵਾਲੇ ਕੰਮ ਆ। ਪਵਨ ਵਰਗੇ ਲੋਕ ਵੀ ਮਿਲਣਗੇ, ਇਹਨਾਂ ਦੇ ਕੋਈ ਧਾਰਮਿਕ ਚਿੰਨ੍ਹ ਨਹੀਂ ਪਾਏ ਹੁੰਦੇ, ਪਰ ਇਹ ਲੋਕ ਨੇਕ, ਸੁਚੱਚੇ ਅਤੇ ਸਾਫ਼ ਸੁਥਰੇ ਨੇ, ਕੋਈ ਮਨ 'ਚ ਹੀਨ ਭਾਵਨਾ ਨਹੀਂ ਤੁਹਾਡੇ ਵਾਸਤੇ। 647-325-9100। ਪਵਨ ਬੋਲਿਓ ਜੀ।
2: ਹਾਂਜੀ ਅਮਨ ਜੀ, ਮੇਰੇ ਕੋਲ ਲਾਸਟ ਆਈ ਹੈ ਇੱਕ ਇਕੱਲੀ ਸਿੰਗਲ ਪ੍ਰੋਪਰਟੀ ਆਈ ਸੀਗੀ ਜੀ ਕਿਸੇ ਦੀ, ਉਹਨਾਂ ਦਾ ਮੈਂ ਜੀ ਸਾਲ ਦਾ 700 ਘਟਾ ਕੇ ਦਿੱਤਾ ਵਾ ਇਕੱਲੀ ਇੱਕ ਸਿੰਗਲ ਹਾਊਸ ਵਿੱਚੋਂ। ਤੇ ਜੀ ਇੱਕ ਮੇਰੇ ਕੋਲ ਆਈਆਂ ਨੇ ਗੱਡੀਆਂ, 2 ਗੱਡੀਆਂ ਸੀ, 3 ਗੱਡੀਆਂ ਸੀ ਉਹਨਾਂ ਦੀਆਂ, ਤੇ ਨਾਲ ਉਹਨਾਂ ਦੀ ਪ੍ਰੋਪਰਟੀ ਸੀਗੀ ਉਹਨਾਂ ਦਾ ਘਰ ਜੀ। ਉਹਨਾਂ ਦੀ ਕਵਰੇਜ ਮੈਂ ਐਕਸਟਰਾ ਦੇ ਤੀ, ਉਹ ਥਰਡ ਪਾਰਟੀ ਚੱਲ ਰਹੀਆਂ ਸੀ ਪਹਿਲੀ ਇੰਸ਼ੋਰੈਂਸ ਦੇ ਨਾਲ, ਉਹਨਾਂ ਨੂੰ ਮੈਂ ਜਿਵੇਂ ਫੁੱਲ ਆਲ ਪੈਰਲਸ ਜਿਵੇਂ ਜਿਹਦੇ ਵਿੱਚ ਸਾਰਾ ਕੁਛ ਕਵਰ ਹੋਵੇ, ਉਹ 3 ਗੱਡੀਆਂ ਦੀ ਉਹ ਇੰਸ਼ੋਰੈਂਸ ਦਿੱਤੀ, ਤੇ ਪਲੱਸ ਹੋਮ ਦੀ ਇੰਸ਼ੋਰੈਂਸ ਜੀ। ਉਹਦੇ ਵਿੱਚੋਂ ਵੀ ਐਕਸਟਰਾ ਕਵਰੇਜ ਦੇਣ ਤੋਂ ਬਾਅਦ ਵੀ ਜੀ ਉਹਨਾਂ ਦੇ ਜਿਵੇਂ ਸਾਲ ਦੇ ਮੈਂ 950-950 ਘਟਾਇਆ ਜੀ ਸਾਰੇ ਕਾਸੇ ਚ, 3 ਗੱਡੀਆਂ ਪਲੱਸ ਹੋਮ।
0: ਸੋ ਤੁਸੀਂ ਪਵਨ ਨੂੰ ਕਾਲ ਕਰਦੇ ਹੋ, ਨੰਬਰ ਟੂ ਕਾਲ 647-325-9100, 647-325-9100, 647-325-9100। ਪਵਨ ਕੌਰ ਗਿੱਲ, ਇੰਸ਼ੋਰੈਂਸ ਹੋਮ ਆਟੋ ਐਂਡ ਕਮਰਸ਼ੀਅਲ ਬਿਜ਼ਨਸ।
2: ਅਮਨ ਜੀ, ਮੈਂ ਇੱਕ ਹੋਰ ਐਡ ਆਨ ਕਰਨਾ ਚਾਹੁੰਦੀ ਹਾਂ ਜੀ, ਜਿਨ੍ਹਾਂ ਦੀਆਂ ਰਿਨਿਊਲਸ ਆ ਰਹੀਆਂ ਇਸ ਮੰਥ ਤਾਂ ਨਿਕਲ ਗਿਆ ਸੈਪਟੈਂਬਰ ਦੀਆਂ ਜਿਨ੍ਹਾਂ ਦੀਆਂ ਆ ਰਹੀਆਂ ਜੀ, ਉਹ ਵੀ ਇੱਕ ਵਾਰ ਮੈਨੂੰ ਆਪਣੇ ਰੇਟ ਚੈੱਕ ਕਰਨ ਲਈ ਮੈਨੂੰ ਜ਼ਰੂਰ ਕਾਲ ਕਰ ਲੈਣ।
0: ਬਹੁਤ ਸ਼ੁਕਰੀਆ। 647-325-9100 ਪਵਨ ਕੌਰ ਗਿੱਲ, ਬਹੁਤ ਸ਼ੁਕਰੀਆ ਪਵਨ। ਔਰ 519 ਨੰਬਰ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? 82-54। ਹੈਲੋ
3: ਹੈਲੋ,
0: ਹਾਂਜੀ ਭਾਜੀ, ਕੁਇਕ ਰੱਖਣਾ ਪੈਣਾ ਆਪਾਂ ਨੂੰ ਹੁਣ। ਹਾਂਜੀ
3: ਹਾਂਜੀ ਹਾਂਜੀ, ਹੈਲੋ,
0: ਹਾਂਜੀ ਸਤਿ ਸ਼੍ਰੀ ਅਕਾਲ, ਕੀ ਹਾਲ ਹੈ?
3: ਵਧੀਆ ਵਧੀਆ ਜੀ, ਵਧੀਆ। ਹਾਂਜੀ, ਆਪਣੇ ਕੋਲ ਕੁਛ ਲਿਸਟਿੰਗ ਹੋਰ ਆਈਆਂ ਨੇ ਕਿਚਨ ਵਾਟਰ ਏਰੀਆ ਚ।
0: ਹਾਂਜੀ,
3: ਤੇ ਉਹ ਹੈਗੀ ਆਪਣੇ ਇੱਕ 2 ਬੈਡਰੂਮ ਦਾ ਤੇ 2 ਬਾਥ ਦਾ ਕੌਂਡੋ ਹੈਗਾ, 2.5 ਬਾਥ ਦਾ ਕੌਂਡੋ ਹੈਗਾ, ਤੇ ਆਲਮੋਸਟ 1200 ਸਕੇਅਰ ਫੁੱਟ ਹੈਗਾ, ਬਿਲਕੁਲ ਪਾਰਕ ਦੇ ਕੋਲ ਹੈਗਾ।
0: ਤੇ ਭੁਪਿੰਦਰ ਸਿੰਘ ਨਾਲ ਮੇਰੀ ਗੱਲ ਹੋ ਰਹੀ ਆ, ਭੁਪਿੰਦਰ ਹੋਣਾ ਦਾ ਕਿਚਨਰ ਵਾਟਲੂ ਕੇਮਬ੍ਰਿਜ ਤੇ ਲੰਡਨ ਵੁੱਡਸਟਾਕ ਚ ਪ੍ਰੋਪਰ ਪੂਰਾ ਹੋਲਡ ਹੈ, ਪੂਰੀ ਟੀਮ ਕੰਮ ਕਰਦੀ ਹੈ, ਇੱਕ ਬੰਦਾ ਨਹੀਂ, ਪੂਰੇ 4-5 ਏਜੰਟਸ ਜਿਹੜੇ ਕੰਮ ਕਰਦੇ, ਰਿਮੈਕਸ ਨਾਲ ਕੰਮ ਕਰਦੇ ਆ ਸਾਰੇ। ਤੇ ਤੁਸੀਂ ਰਿਜ਼ਲਟ ਦੇ ਨਾਲ ਲਿਸਟਿੰਗ ਤੇ ਪਰਚੇਸ ਰਿਜ਼ਲਟ ਦੇ ਨਾਲ ਲੈਣੀ ਚਾਹੁੰਦੇ ਹੋ, ਯਾਨੀ ਕਿ ਤੁਹਾਨੂੰ ਪਤਾ ਲੱਗੇ ਕਿ ਮੈਂ ਪਰਚੇਜ਼ ਕੀਤੀ ਸੀ ਮੈਨੂੰ ਕੋਈ ਫਾਇਦਾ ਹੋਇਆ, ਡਿਊਪਲੈਕਸ ਪ੍ਰੋਪਰਟੀਆਂ 'ਚ ਮਹਾਰਤ ਰੱਖਦੇ ਨੇ ਲੀਗਲ ਪੋਰਸ਼ਨਸ ਵਾਲੀਆਂ ਪ੍ਰੋਪਰਟੀਜ਼ ਜਿਨ੍ਹਾਂ ਨੂੰ ਬੈਂਕ ਮਿੰਟਾਂ ਦੇ ਵਿੱਚ ਫੰਡਿੰਗ ਕਰਕੇ ਦਿੰਦਾ ਅਤੇ ਬਿਲਡਰਸ ਨਾਲ ਇਹਨਾਂ ਦੇ ਕਨੈਕਸ਼ਨਸ ਨੇ ਅੱਛੇ ਇਸ ਏਰੀਏ ਦੇ ਵਿੱਚ, ਜੋ ਬਿਲਡਰ ਦੀ ਰਜਿਸਟਰਡ ਪ੍ਰਾਈਜ਼ ਤੋਂ ਲੋਅਰ ਪ੍ਰਾਈਜ਼ ਦੇ ਉੱਤੇ ਤੁਹਾਨੂੰ ਪ੍ਰੋਪਰਟੀ ਨੈਗੋਸ਼ੀਏਟ ਕਰਕੇ ਲੈ ਕੇ ਦੇ ਸਕਦੇ ਨੇ 519 590 82 ਚਰੰਜਾ ਭਾਅ ਜੀ ਪ੍ਰੋਪਰਟੀਆਂ ਬਾਰੇ ਬੋਲ ਦਿਓ ਕੀ ਹੈਗਾ ਜੀ।
3: ਹਾਂਜੀ ਹਾਂਜੀ, ਮੇਰੇ ਕੋਲ 800 ਚ ਪ੍ਰੋਪਰਟੀ ਹੈਗੀ, ਇੱਕ ਪ੍ਰੋਪਰਟੀ ਹੈਗੀ ਹੈ ਉਹ ਵੀ 2000 ਸਕੁਅਰ ਫੁੱਟ ਘਰ ਹੈਗਾ ਤੇ 4 ਬੈਡਰੂਮ 2.5 ਬਾਥ ਹੈਗਾ, ਪੂਰਾ ਮਤਲਬ ਵੀ ਰੈਨੋਵੇਟ ਪ੍ਰੋਪਰਟੀ ਹੈਗੀ ਹੈ ਤੇ 750 ਦਾ ਰੇਟ ਲੱਗਾ ਹੋਇਆ ਏਰੀਆ ਦਾ, 750 ਦਾ।
0: ਕਿੰਨੇ ਸਕੁਅਰ ਫੁੱਟ ਘਰ ਆ?
3: 2000 ਸਕੁਅਰ ਫੁੱਟ ਘਰ ਹੈਗਾ।
0: ਅੱਛਾ,
3: ਤੇ 40 ਫੁੱਟ ਲੋਟ ਤੇ ਹੈਗਾ ਜੀ, 40 ਫੁੱਟ ਲੋਟ ਤੇ ਮਤਲਬ ਵੀ ਆਪਣਾ ਕੋਰਟ ਲੋਕੇਸ਼ਨ ਹੈਗੀ, ਕੋਰਟ ਲੋਕੇਸ਼ਨ ਗੁਰਦਾ ਸਾਹਿਬ ਤੋਂ ਸਿਰਫ 3 ਮਿੰਟ ਡਰਾਈਵ ਆ ਸਰ, 3 ਮਿੰਟ ਡਰਾਈਵ ਤੇ 3 ਮਿੰਟ ਦੂਰ।
0: 519 590 82 54 519 590 8254 ਥੈਂਕ ਯੂ ਸੋ ਮਚ। ਔਰ ਰੇਡੀਓ ਵਾਜ਼ ਨੂੰ M530 ਡਾਲ ਤੇ ਸੁਣ ਰਹੇ ਹੋ ਤੇ ਵਾਪਸ ਆ ਰਹੇ ਹਾਂ। ਕਰਾਉਣਾ ਹੁੰਦਾ ਹੈ, ਕਨਫਿਊਜ਼ ਹੋ ਜਾਂਦੇ ਹੋ ਬਹੁਤ ਸਾਰੇ ਪੇਂਟਰਸ ਤੇ ਪੇਂਟਿੰਗ ਕੰਪਨੀ ਦੇ ਨੰਬਰ, ਪਰ ਤੁਸੀਂ ਰਿਐਲਿਟੀ ਪੇਂਟਿੰਗ ਨੂੰ ਕਿਉਂ ਨਹੀਂ ਚੁਣੋਗੇ? ਫਾਇਰ ਸਟੇਸ਼ਨ, 5 ਸਟਾਰ ਹੋਟਲਸ, ਬਿਲਡਰ ਦੇ ਕਸਟਮ ਕਾਰਸ ਜਾਂ ਸਰਕਾਰੀ ਇਮਾਰਤਾਂ ਨੂੰ ਪੇਂਟ ਕਰ ਚੁੱਕੇ ਹਨ, ਉੱਥੇ ਤੁਹਾਡੇ ਘਰ ਨੂੰ 24 ਘੰਟਿਆਂ ਦੇ ਅੰਦਰ ਅੰਦਰ ਪੇਂਟ ਕਰ ਦਿੰਦੇ ਹਨ। ਇਹਨਾਂ ਦਾ ਰੇਟ, ਇਹਨਾਂ ਦੀ ਕੁਆਲਿਟੀ ਨੂੰ ਕੋਈ ਵੀ ਮੈਚ ਨਹੀਂ ਕਰ ਸਕਦਾ। 7 ਸਾਲ ਦੇ ਕੀਤੇ ਹੋਏ ਕੰਮ ਦੀ ਗਾਰੰਟੀ ਹੋਵੇਗੀ। ਫ੍ਰੀ ਐਸਟੀਮੇਟ ਲਈ ਸੁਖਮਨ ਨੂੰ ਕਾਲ ਕਰ ਸਕਦੇ ਹੋ 416-816-8401 416-816-8104-84-01।
4: ਹਾਂ ਵੀ ਰਣਵੀਰ, ਕਿੱਦਾਂ ਫਾਈਲਾਂ ਚੱਕੀ ਫਿਰਦਾ ਸਵੇਰੇ ਸਵੇਰੇ?
5: ਉਹ ਭਾਜੀ ਮੋਰਗੇਜ ਲਈ ਮਹੀਨਾ ਹੋ ਗਿਆ ਇੱਕ ਦਫ਼ਤਰ ਤੋਂ ਦੂਜੇ ਦਫ਼ਤਰ ਟੱਕਰ ਕੱਟਦੇ ਹੋਏ।
4: ਯਾਰ ਆ ਕਿੰਨੇ ਸਵਾਲ ਜਵਾਬ ਕਰਦੇ ਨੇ ਮੋਰਗੇਜ ਵਾਲੇ।
6: ਦੇਖ ਬਾਈ, ਜੇ ਤੂੰ ਲੈਣਾ ਮੋਰਗੇਜ ਜਾਂ ਲੋਨ ਤੇ ਤੇਰਾ ਕੰਮ 24 ਘੰਟਿਆਂ 'ਚ ਕਰਨਗੇ ਮਿਸਟਰ ਸੰਧੂ।
4: ਅੱਛਾ ਜੀ,
7: ਆਹੋ ਜੀ, ਨੀਡ ਪ੍ਰਾਈਵੇਟ ਮੋਰਗੇਜ ਐਂਡ ਲੋਨਸ? ਦੈਨ ਕਾਲ ਮਿਸਟਰ ਸੰਧੂ ਐਟ 9056712000। ਨੋ ਕੁਐਸਚਨਸ, ਨੋ ਕ੍ਰੈਡਿਟ ਚੈੱਕ, ਲੋਨ ਅਪਰੂਵਲ ਵਿਦ ਇਨ 24 ਆਵਰਸ। ਨੰਬਰ ਰੱਖੋ ਯਾਦ, 905-671-2000, 9056712000, ਮਿਸਟਰ ਸੰਧੂ।
8: ਰੁਪਿੰਦਰ ਗਰੇਵਾਲ ਲਾ ਆਫਿਸ, ਰੀਅਲ ਇਸਟੇਟ ਟ੍ਰਾਂਜੈਕਸ਼ਨ, ਵਿਲ ਬਣਾਉਣ ਲਈ ਫੈਮਿਲੀ ਲਾ ਜਾਂ ਫਿਰ ਪਾਵਰ ਆਫ ਅਟਾਰਨੀ, ਆਲ ਸਰਵਿਸਿਜ਼ ਅੰਡਰ ਵਨ ਰੂਫ। ਕਮਿਊਨਿਟੀ ਦਾ ਜਾਣਿਆ ਪਹਿਚਾਣਿਆ ਨਾਮ ਰੁਪਿੰਦਰ ਗਰੇਵਾਲ, ਬੈਰਿਸਟਰ, ਸੋਲਿਸਟਰ ਐਂਡ ਨੋਟਰੀ ਪਬਲਿਕ, ਲੋਕੇਟਿਡ ਐਟ ਚਿੰਕਿਊਜ਼ੀ ਐਂਡ ਬਵੇਟ। ਫਾਰ ਆਲ ਸਰਵਿਸਿਜ਼ ਕਾਲ 905-497-1211, 905-497-1211।

0: नॉट जस्ट सूरज जी का नहीं देते हो चुके हैं और बोल्टन स्प्रिंग शॉप मैं हमेशा जिक्र करता हूँ ना स्प्रिंग स्पेशलिस्ट ने यानी पटे कमाणी है बुशिंग ते लीफ स्प्रिंग का कम करते हैं ट्रक ट्रेलर या तुसी किसी भी कमर्शियल या कार वगैरह का तुसी करो ना किसी भी वर्कशॉप ने बेस्ट रेट देंगे थोड़ा जी टी एच 905-857-8822 फायर ब्रिगेड के ट्रक जिते कर रहे हैं 25 साल तो यह बिजनेस जरा ओंटेरियो फायर ब्रिगेड के ट्रक्स ने जोड़े उन्होंने भी सर्विस दे रहा है 905-857-8822 MH18 डोर एंड विंडोज तुसी विंडोज़ नो कॉकिंग करा लो ठंड अगे आने वाले सर्दी के पेने तो ठंड के थोड़े बिल बहुत घट जाएंगे एनर्जी के कोई भी गिलास टुटिया हुआ है थोड़ा टाकी का विंडो खराब हुई हुई है स्लाइडिंग डोर खराब है या डोर रिपेयर करवाने लॉक नहीं लगते MH18 डोर विंडोज़ वाले ने गराज डोर भी रिपेयर कर देंगे 647-551-0004 647-551-0004 ते इंश्योरेंस के RDSP यानी कि कोई डिसेबल है लाइफ टाइम के लिए 416-910-9000 नंबर पर कॉल करनी है 416-910-9000 MK पैलेट्स वाले ने जेडे कि वेयरहाउस मैनेजर्स नू ऑपरेशन मैनेजर्स नू शिपिंग डिपार्टमेंट और परचेजिंग टीम ने कोई बहुत सारे लोग तुम सुनते पे हो जो कारखाने फैक्ट्रीज के काम करते हैं तो कस्टम स्किड बनाते हैं पैलेट्स तैयार करते हैं शिपिंग के लिए स्पैशल क्रॉस स्टॉकिंग का काम करते हो ISPM 15 सर्टिफाइड स्किड्स ने मैनुफैक्चर हीट टैसटड पैलेट्स तो 365-866-2080 अपनी कंपनी नूं सजेस्ट करो कि MK पैलेट्स नाल बिजनेस किया जाए 365-866-2080 ते कॉल कर सकते हैं संतोष जी मेरा संतोष सत श्रीकाल की हाल चाल है संतोष सत श्री अकाल की हाल है कोमल नू कॉल कर रही है कोमल को बेस्ट प्राइस ने इंडिया दे समय 2500 दी टिकट भी मिल रही है लोगों नू ते तुसी कॉल करनी है कोमल नू ऑल इन ट्रैवल तो 905-239-7711 905-239-7711 905-239-7711 ਤੇ ਕਾਲ ਕਰ ਸਕਦੇ ਹੋ ਔਰ ਸੰਤੋਸ਼ ਹੈ ਤੇ ਤੁਹਾਨੂੰ ਭੁਲੇਖਾ ਕੋਈ ਪਵੇ ਨਾ ਇਦਾਂ ਹੋ ਨਹੀਂ ਸਕਦਾ ਸੰਤੋਸ਼ ਜੀ ਤੁਸੀਂ ਆਉਂਦੇ ਰਹੋ ਸੰਤੋਸ਼ ਨੇ ਅੱਜ ਮੈਨੂੰ ਕੁਐਸਚਨ ਭੇਜਿਆ ਸਾਰੇ ਇੱਕੋ ਹੀ ਅਮਾਉਂਟ ਆ ਆਨਸਰ ਦੇਣਾ ਜਲਦੀ ਤੋਂ ਪਹਿਲਾਂ ਸੰਤੋਸ਼ ਕੀ ਆ
1: ਜੀ ਬਿਲਕੁਲ ਕੁਐਸਚਨ ਹੈਗਾ 8+8 / 8 - 8
0: ਜਿਹੜਾ ਵੀ ਆਨਸਰ ਸਹੀ ਔਰ ਗਲਤ ਜਿਹੜੇ ਵੀ ਹੋਏ ਤੁਸੀਂ ਪਹਿਲੇ ਤਿੰਨ ਬੰਦੇ 2 ਵਜੇ ਤੋਂ ਪਹਿਲਾਂ ਤਵਾ ਕਿਚਨ ਤੋਂ ਆਪਣੇ ਅੰਮ੍ਰਿਤਸਰੀ ਜਿਹੜੇ ਹੈਗੇ ਨੇ ਸੋਰੀ ਨੋਟ ਪਹਾੜਗੰਜ ਕੇ ਛੋਲੇ ਭਟੂਰੇ ਉਹਦਾ ਇੱਕ ਇੱਕ ਪਲੇਟ ਪੈਕ ਕਰਕੇ ਲੈ ਕੇ ਜਾਓਗੇ ਬਿਲਕੁਲ ਵੀ ਕੋਈ ਚਾਰਜ ਨਹੀਂ ਪੇ ਕਰਨਾ ਅਤੇ ਬਾਏ ਹਰਦੀਪ ਪੰਦੇਰ ਬ੍ਰੋਕਰ ਆਫ ਰੈਕਡ ਫਿਊਰ ਡੀਲ ਰੈਲਟੀ ਦੇ ਬ੍ਰੋਕਰ ਹਰਦੀਪ ਪੰਦੇਰ ਹੋਣਾ ਵੱਲੋਂ ਆ ਜਿੰਨੇ ਵੀ ਲੋਕ ਪਾਰਟੀਸਪੇਟ ਕਰ ਰਹੇ 905-673-3337
1: 8+8 / 8 - 8
0: ਬਚਿਆ ਗਿਆ ਫਿਰ 8 ਬਚ ਗਿਆ ਬਾਅਦ ਚ ਦੱਸ ਦੋ ਸਾਰੇ ਜਾਣੇ 905-673-3337 ਜਲਦੀ ਤੋਂ ਪਹਿਲਾਂ ਜਿਹੜੇ ਵੀ ਪਹਿਲੇ ਤਿੰਨ ਜਿਹੜੇ ਹੋਣਗੇ ਕਾਲਰਸ ਤਿੰਨ ਹੀ ਮਤਲਬ ਜਿਹੜੇ ਤਿੰਨ ਟੋਟਲ ਇਹਨਾਂ ਵਿੱਚੋਂ ਹੋਣਗੇ ਤੁਹਾਨੂੰ ਦੱਸ ਦਿੱਤਾ ਜਾਊ ਤੁਸੀਂ ਤਵਾ ਕਿਚਨ ਦੀ ਲੋਕੇਸ਼ਨ ਹੈ 30 ਰੈਂਬਲਰ ਡਰਾਈਵ ਉੱਥੋਂ ਪਿੱਕ ਕਰਨਾ ਹੋਊਗਾ ਆਪਣੇ ਜਿਹੜੇ ਵੀ ਪਾਰਟੀਸਪੇਟ ਕਰਨਗੇ ਮਤਲਬ ਵੈਸੇ ਕਰਨ ਲੱਗਿਆ ਵੈਸੇ ਓਨਰ ਕਰਨ ਲੱਗਿਆ ਤੁਹਾਨੂੰ ਇਹ ਨਹੀਂ ਕਿ ਇੱਕ ਸਵਾਲ ਦਾ ਜਵਾਬ ਕਰਕੇ ਵੈਸੇ ਜਿਹਨੇ ਜਿਹਨੇ ਪਿੱਕ ਕਰਨਾ ਉਹ ਕਰ ਲੂਗਾ 8+8 / 8
1: ·8 / 8
0: ਦੋ ਵੀ ਜਵਾਬ ਨੂੰ ਤੁਸੀਂ ਦੱਸਿਓ ਕੀ ਹੈ ਸੰਤੋਸ਼ ਨੂੰ ਦੋ ਮੂੰਹ ਤੋੜ ਜਵਾਬ 905-673-3337 ਡੈਂਟਿਸਟਰੀ ਐਟ ਰੈਂਬਲਰ ਤੁਸੀਂ ਜਸਿੰਦਰ ਕੌਰ ਗਰੇਵਾਲ ਹੋਣਾ ਦਾ ਕਲੀਨਿਕ ਆ ਸਪੈਸ਼ਲ ਪ੍ਰਮੋਸ਼ਨਸ ਕਾਫੀ ਸਾਰੇ ਲੱਗੇ ਨੇ ਤੁਸੀਂ ਇੱਥੇ ਵਿਜ਼ਿਟ ਕਰੋ ਅਗਰ ਦੰਦਾਂ ਦਾ ਕੋਈ ਵੀ ਇਲਾਜ ਕਰਾਉਣਾ 905-451-8282 ਅਤੇ ਨਾਨਕ ਡਕਟ ਕਲੀਨਿੰਗ ਡਕਟ ਕਲੀਨਿੰਗ ਦੇ ਵਿੱਚ $120 ਅਗਰ ਤੁਹਾਡਾ 3 ਬੈਡਰੂਮ ਦਾ ਘਰ ਹੈ ਅਤੇ $150 ਵਿਦ ਫਿਲਟਰ ਯਾਨੀ ਕਿ $20 ਦਾ ਫਿਲਟਰ ਤੁਹਾਡਾ ਬਿਲਕੁਲ ਫਰਨੈਸ ਦਾ ਫ੍ਰੀ ਚੇਂਜ ਕਰਕੇ ਜਾਣਗੇ ਨਾਨਕ ਡਕਟ ਕਲੀਨਿੰਗ ਵਾਲੇ ਕਿਸੇ ਵੀ ਸ਼ਹਿਰ 'ਚ ਕਾਲ ਕਰ ਲਓ ਆਉਣਗੇ ਫਿਊਲ ਸਰਚਾਰਜ ਤੁਸੀਂ ਥੋੜ੍ਹਾ ਬਹੁਤ ਐਕਸਟਰਾ ਪੇ ਕਰਨਾ ਹੋਊਗਾ 416-729-1521 ਕਿਸੇ ਵੀ ਸ਼ਹਿਰ 'ਚੋਂ 416-729-1521 ਕਾਲਰ ਨੰਬਰ 1 ਨਾਂ ਵੀ ਬੋਲਦੇ ਨਾਲ 0044 ਹਾਂਜੀ ਹੈਲੋ
2: ਹਾਂਜੀ ਭਾਜੀ ਜਤਿੰਦਰਪਾਲ ਸਿੰਘ ਮਾਵੀ
0: ਹਾਂਜੀ ਕੀ ਆਨਸਰ ਆ
2: 8
0: 8
2: ਹਾਂਜੀ
0: ਅੱਛਾ ਮੈਂ ਤਾਂ ਉਹੀ ਅਟਕਿਆ ਹੋਇਆ ਵੈਹੀ ਵੈਹੀ ਅਟਕ ਕੇ ਤਾਂ ਅਮਰਿਤ ਜੀ
3: ਹਾਂਜੀ ਸਤਿ ਸ਼੍ਰੀ ਅਕਾਲ ਭਾਜੀ
0: ਹਾਂਜੀ
3: ਭਾਈ ਅੱਠ ਹੈ ਜੀ ਆਨਸਰ
0: ਉਹ ਯਾਰ ਮੈਂ ਤਾਂ ਉਦਾਂ ਮਜ਼ਾਕ ਚ ਕਿਹਾ ਸੀ ਸੀਰੀਅਸ ਕਿਉਂ ਲੈ ਲਿਆ
3: ਨਹੀਂ ਆਦਾ ਆਨਸਰ ਹੀ ਅੱਠ ਜੀ
0: ਸ਼ੋਰ ਆ
3: ਹਾਂਜੀ ਹਾਂਜੀ ਸ਼ੋਰ ਆ ਜੀ
0: 905-673-3337 ਸੰਤੋਸ਼ ਪਾਇਓ ਭੁਲੇਖੇ ਮੜ ਜੇ
1: ਸਾਰੇ ਸੋਚ ਰਹੇ ਅੱਠ ਹੈ ਤੇ ਅੱਠ ਹੀ ਆਨਸਰ ਹੋਣਾ ਇਦਾਂ ਨਹੀਂ ਹੁੰਦਾ
0: ਜਿਹੜੇ ਲੋਕ ਰੀਅਲ ਸਟੇਟ ਦਾ ਐਗਜ਼ਾਮ ਕਲੀਅਰ ਕਰਨਾ ਚਾਹੁੰਦੇ ਨੇ ਮਾਸਟਰ ਜੀ ਐਗਜ਼ਾਮ ਵਾਲਿਆਂ ਕੋਲ ਜਿਹੜੇ ਲੋਕ ਮੋਰਗੇਜ ਏਜੰਟ ਜਾਂ ਜਿਹੜੇ ਕਾਰ ਇੰਸ਼ੋਰੈਂਸ ਕਾਰ ਡੀਲਰਸ਼ਿਪ ਜਾਂ ਜਿਹੜੇ ਲੋਕ ਐਗਜ਼ਾਮੀਨੇਸ਼ਨ ਦੇ ਵਿੱਚ ਬੈਂਕਿੰਗ ਸੈਕਟਰ ਦੇ ਵਿੱਚ ਜੋਬ ਕਰਨੀਆਂ ਚਾਹੁੰਦੇ ਨੇ ਇਹਨਾਂ ਦੇ ਬਹੁਤ ਸਾਰੇ ਐਗਜ਼ਾਮ ਕਲੀਅਰ ਕਰਾ ਕੇ ਦਿੰਦੇ ਨੇ ਅਤੇ ਇਹਨਾਂ ਐਗਜ਼ਾਮਸ ਦੇ ਵਿੱਚ 95% ਤੁਹਾਡੀ ਸਕਸੈਸ ਰੇਟ ਆ ਤੁਸੀਂ ਬਿਲਡਰ ਦਾ ਲਾਇਸੈਂਸ ਲੈਣਾ ਜਾਂ ਘਰ ਦਾ ਜਿਹੜਾ ਆਰਕੀਟੈਕਟ ਦਾ ਜਿਹੜਾ ਲਾਇਸੈਂਸ ਲੈਣਾ 6726766 6726666 ਦੇ ਉੱਤੇ ਕਾਲ ਕਰਨੀ ਹਾਂਜੀ ਰਜਿੰਦਰ ਜੀ ਹਾਂਜੀ ਕੀ ਆਨਸਰ ਆ ਥ੍ਰੀ ਉੱਚੀ ਬੋਲੋਗੇ ਹੈਲੋ ਸੰਤੋਸ਼ ਆਵਾਜ਼ ਆ ਰਹੀ ਹੈ ਕਿ ਮੈਨੂੰ ਹੀ ਨਹੀਂ ਆ ਰਹੀ
1: ਹਾਂਜੀ ਆ ਰਹੀ ਹੈ ਆਵਾਜ਼ ਬਿਲਕੁਲ
0: ਕੀ ਕਿਹਾ ਉਹਨਾਂ ਨੇ 8 ਰਜਿੰਦਰ 8 ਕਿਹਾ 905-673-3337 ਸੰਤੋਸ਼ ਦੇ ਸਵਾਲ ਦਾ ਜਵਾਬ ਦੇ ਟਾਈਮ ਵੀ ਪੂਰਾ ਪੂਰਾ ਮੇਰੇ ਕੋਲ ਹੈਗਾ ਟ੍ਰਿਪਲ ਏ ਲੈਂਡਸਕੇਪਿੰਗ ਦਾ ਮੈਸੇਜ ਦੇ ਦਈਏ ਲੈਂਡਸਕੇਪਿੰਗ ਦਾ ਕੋਈ ਵੀ ਪ੍ਰੋਜੈਕਟ ਹੈਗਾ ਤੁਸੀਂ ਘਰਾਂ ਦੇ ਵਿੱਚ ਜਾਂ ਕੋਈ ਫਾਰਮ ਹਾਊਸ ਆ ਜਾਂ ਤੁਸੀਂ ਕੋਈ ਬੈਂਕਟ ਹਾਲ ਆ ਤੁਸੀਂ ਸਨੋਅ ਰਿਮੂਵਲ ਦਾ ਕੰਮ ਕਰਾਉਣਾ ਉਹ ਵੀ ਕਰਦੇ ਨੇ ਅਤੇ ਪਲਾਜ਼ਿਆਂ ਨੂੰ ਲੈਂਡਸਕੇਪ ਵੀ ਕਰਦੇ ਆ ਟ੍ਰਿਪਲ ਏ ਲੈਂਡਸਕੇਪਿੰਗ 647-784 1213 ਇਹਨਾਂ ਦਾ ਨੰਬਰ ਹੈ HSP ਕੰਸਟਰਕਸ਼ਨ ਦੇ ਜਗਜੀਤ ਸਿੰਘ ਪਨੇਸਰ ਹੋਣਾ ਕੋਲ ਸਰਟੀਫਾਈਡ ਨੇ ਇੱਥੋਂ ਦੇ ਕਾਲਜ ਤੋਂ ਪੜ੍ਹੇ ਹੋਏ ਨੇ ਅਤੇ ਤੁਸੀਂ ਕੋਈ ਵੀ ਪ੍ਰੋਜੈਕਟ ਜਿਹੜਾ ਹੈਗਾ ਕੰਸਟਰਕਸ਼ਨ ਦਾ ਕਰਾਉਣਾ ਜਗਜੀਤ ਸਿੰਘ ਪਨੇਸਰ ਸਰਟੀਫਾਈਡ ਐਂਡ ਲਾਇਸੈਂਸਡ ਲੀਗਲ ਬੇਸਮੈਂਟ ਫਲੋਰਿੰਗ ਵਾਸ਼ਰੂਮ ਰਿਮੋਡਲਿੰਗ ਕਰਾਉਣੀ ਹੈ ਕਿਚਨ ਰਿਮੋਡਲਿੰਗ ਸੈਰਾਮਿਕ ਟਾਇਲ ਚੇਂਜ ਕਰਨੀ ਹੈ 416-671-0709 416-671-0709 ਸੋਫਾ ਕਸਟਮ ਤਿਆਰ ਕਰਾ ਲਓ ਚਾਹੇ ਚਾਈਨਾ ਦੀ ਪ੍ਰਾਈਜ਼ ਨੂੰ ਬੀਟ ਕਰ ਦੇਣਗੇ ਉਈਂ ਜਾ ਕੇ ਨਾ ਕੀਮਤ ਨਾ ਇਕੱਲੀ ਕਰੀ ਜਾਇਆ ਕਰੋ ਮੈਨੂੰ ਨਹੀਂ ਚੰਗਾ ਲੱਗਦਾ ਮੰਗਤਿਆਂ ਜਾਂ ਮੰਗੋ ਕਈ ਵਾਰੀ ਬਿਹੇਵੀਅਰ ਕਰਨਾ ਆਪਾਂ ਪੜ੍ਹੇ ਲਿਖੇ ਲੋਕ ਹਾਂ ਇਹਨਾਂ ਮੁਲਕਾਂ 'ਚ ਆ ਕੇ ਨਹੀਂ ਪੜ੍ਹੇ ਲਿਖੇ ਮੈਂ ਕਿਹੜਾ ਪੜ੍ਹਿਆ ਲਿਖਿਆ ਅਨਪੜ੍ਹਾਂ ਬਹੁਤ ਕੁਛ ਸਿੱਖਿਆ ਇਸ ਮੁਲਕ ਦੇ ਵਿੱਚ ਆ ਕੇ ਥੋੜ੍ਹਾ ਸਿੱਖਿਆ ਕਰੋ ਮੈਨੂੰ ਇੱਕ ਦਿਨ ਉਹਨਾਂ ਫੋਨ ਆਇਆ ਕਹਿੰਦਾ ਬੰਦਾ ਕਹੀ ਜਾਵੇ ਚਾਈਨਾ ਵਾਲੀ ਪ੍ਰਾਈਜ਼ ਦੇ ਦੇ ਚਾਈਨਾ ਵਾਲੀ ਪ੍ਰਾਈਜ਼ ਦੱਸ ਯਾਰ ਥੋੜ੍ਹੇ ਜਿਹੇ ਦਿਮਾਗ ਤੋਂ ਵੀ ਕੰਮ ਲਿਆ ਕਰੋ ਤੁਹਾਨੂੰ ਕੀਮਤਾਂ ਦੱਸ ਰਿਹਾ ਵੀ ਇੰਨੀਆਂ ਅੱਛੀਆਂ ਕੀਮਤਾਂ ਨੇ ਕਿ ਤੁਹਾਨੂੰ ਦੂਜੇ ਸੋਫੇ ਖਰੀਦਣ ਨਾਲੋਂ ਪਹਿਲਾਂ ਇਹਨਾਂ ਨੂੰ ਦੇਖਣਾ ਚਾਹੀਦਾ 647-705-1317 ਮੈਂ ਖੁਦ ਤਿਆਰ ਕਰਾਏ ਨੇ 4500-4700 ਦੇ ਸੋਫੇ ਲਏ ਸੀ $1300-1400 ਚ ਇਹਨਾਂ ਨੇ ਤਿਆਰ ਕਰਕੇ ਦਿੱਤੇ ਨੇ ਸੰਤੋਸ਼ ਨਵਿਆਂ ਤੋਂ ਵਧੀਆ ਬਣਾਤੇ ਫੋਮ ਭਰਤੀ ਦੁਆਰਾ ਲਾਈਫ ਟਾਈਮ ਵਾਰੰਟੀ ਦਾ ਕੱਪੜਾ ਲਾਤਾ ਔਰ RSG ਕਸਟਮ ਸੋਫਾ ਐਂਡ ਅਪੋਸਟਰੀ 647-705-1317 647-705-1317 ਦੇ ਉੱਤੇ ਕਾਲ ਕਰਨੀ ਹੈ ਤੁਹਾਡਾ ਕੀ ਆਨਸਰ ਹੈ ਜੀ ਨੈਕਸਟ ਕਾਲ ਹੈਲੋ ਹੈਲੋ
4: ਹੈਲੋ
0: ਹਾਂਜੀ ਯਾਰ ਬੋਲਿਆ ਉੱਚੀ ਕਰੋ ਹੈਲੋ
4: ਹੈਲੋ
0: ਹਾਂਜੀ
4: ਤੁਸੀਂ ਕੁਛ ਬਦਲਤਾ ਜੀ ਪਹਿਲਾਂ ਮਾਈਨਸ ਆਉਂਦਾ ਸੀਗਾ
0: ਸੰਤੋਸ਼ ਜੀ
4: ਕੁਛ ਛੋਲੇ ਫੋਨ ਦੇ ਮਾਰੇ ਕੋਲ ਆਨਸਰ ਬਦਲਤਾ
0: ਉਹ ਯਾਰ ਜਿਹੜਾ ਮਰਜ਼ੀ ਆਨਸਰ ਹੈ ਤੁਸੀਂ ਬਾਕੀ ਨਹੀਂ ਨੂੰ ਕਾਲ ਕਰ ਲਓ ਤੁਸੀਂ ਵੀ ਕਰ ਲਓ
1: +8 / 8 - 8 - 8
0: ਸਮਾਂ ਹੀ ਐਸਾ ਚੱਲਦਾ ਭਾਜੀ ਟਰੰਪ ਕਰਕੇ ਸਾਰੇ ਦਿਮਾਗ ਘੁੰਮੇ ਹੋਏ ਨੇ ਸੰਤੋਸ਼ ਦਾ ਵੀ ਘੁੰਮ ਗਿਆ ਓਕੇ ਹਾਈਲੈਂਡ ਆਟੋ ਰਿਪੇਅਰ ਸੈਂਟਰ ਤੁਸੀਂ ਗੱਡੀਆਂ ਦੀ ਰਿਪੇਅਰ ਲਈ ਤਸੱਲੀ ਬਖਸ਼ ਰਿਪੇਅਰ ਵਾਸਤੇ 19 ਸਾਲ ਦੇ ਐਕਸਪੀਰੀਅੰਸ ਨਾਲ ਗੈਰੀ ਗਰੇਵਾਲ ਹੋਣਾ ਦੀ ਵਰਕਸ਼ਾਪ ਆ ਉਬਰ ਦੀ ਸੇਫਟੀ ਸਕਿੱਪ ਆ ਤੁਹਾਡੇ ਕੋਲ ਡੋਰ ਡੈਸ਼ ਦੀ ਸੇਫਟੀ ਕਰਾਉਣੀ ਆ 10% ਡਿਸਕਾਊਂਟ ਹੈ ਜਿੰਨੇ ਵੀ ਪਰਿਵਾਰ ਇਸ ਰੇਡੀਓ ਨੂੰ ਸੁਣ ਕੇ ਜਾਂਦੇ ਨੇ ਹਾਈਲੈਂਡ ਆਟੋ ਰਿਪੇਅਰ ਸੈਂਟਰ 905-463 3 ਨੰਬਰ ਹੈ 9546363663 ਔਰ ਪੰਜਾਬ ਟੈਕਸ ਸੋਲੂਸ਼ਨ। ਜਗਜੀਤ ਸਾਚਾ ਕਹਿੰਦੇ ਨੇ ਗਲਤ ਅਕਾਊਂਟੈਂਟ ਕੋ ਫਸ ਗਏ ਅਤੇ ਹੁਣ ਲੱਖ ਲੱਖ ਡਾਲਰ ਦੇ ਆਡਿਟ ਆ ਰਹੇ ਨੇ। ਪੰਜਾਬ ਟੈਕਸ ਸੋਲੂਸ਼ਨ ਦੇ ਜਗਜੀਤ ਸਾਚਾ ਜੀ ਨੂੰ ਕੋਂਟੈਕਟ ਕਰੋ 416-720-3642 416-720-3642 ਅਤੇ ਪਰਮ ਕੁਇਕ ਲਿਊਬ ਐਂਡ ਰਿਪੇਅਰ 13 ਰਿਚਮੰਡ ਸਟਰੀਟ ਦੇ ਉੱਤੇ ਨੇ ਨੈਗਰਾ ਫਾਲ 'ਚ। ਕਾਰ ਟਰੱਕ ਵੈਨ ਦੀ ਰਿਪੇਅਰ ਲਈ 299-498-1300 ਅਤੇ ਰਾਈਟ ਵਿੰਡੋ ਫੋਰਸ ਦੇ ਸ਼ਬਾਨੂ ਨੂੰ ਕੋਂਟੈਕਟ ਕਰਨਾ ਨਵੀਆਂ ਟਾਕੀਆਂ ਦਰਵਾਜ਼ੇ ਫਾਈਨੈਂਸਿੰਗ ਦੇ ਨਾਲ। ਸ਼ਬਾਨੂ ਦਾ ਨੰਬਰ ਹੈ 416-206-3200। ਰਾਈਟ ਵਿੰਡੋ ਫੋਰਸ 416-206-3200। ਸ਼ੋਅ ਤੋਂ ਬਾਅਦ ਮੈਨੂੰ ਕੋਂਟੈਕਟ ਕਰਨਾ ਅਗਰ ਹੈਲਥ ਪ੍ਰੋਫੈਸ਼ਨਲ ਹੋ।
5: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਤੁਸੀਂ ਸੁਣਨ ਜਾ ਰਹੇ ਹੋ ਗੁਣਤਾਸ ਰੇਡੀਓ ਪ੍ਰੋਗਰਾਮ ਜਸ ਤਗੜ ਦੇ ਨਾਲ।
1: Disclaimer, the content shared on this radio show is for informational and entertainment purpose only. The hosts are not liable for any actions taken by listeners or callers based on the information provided. Enjoy.
2: ਮੈਂ ਨਵਾਂ ਘਰ ਲਿਆ, ਤੈਨੂੰ ਪਤਾ ਹੈ ਪ੍ਰਾਪਰਟੀ ਇੰਨੀ ਮਹਿੰਗੀ ਹੈ, ਨਾਲੇ ਮੈਂ ਇੱਕ ਇਨਵੈਸਟਮੈਂਟ ਪ੍ਰਾਪਰਟੀ ਲਈ ਹੈ, ਇੱਕ ਬਾਈ ਮੈਂ ਬੇਸਮੈਂਟ ਵੀ ਬਣਾਈ ਹੈ ਬ੍ਰਮਟਨ ਵਾਲੇ ਘਰ ਦੀ, ਨਾਲੇ ਮੈਂ ਸੋਚਦਾ ਹਾਂ ਵਾਸ਼ਰ ਐਂਡ ਡਰਾਇਰ ਵੀ ਚੇਂਜ ਕਰ ਹੀ ਦਈਏ। ਹੁਣ ਸਮਝ ਨਹੀਂ ਆ ਰਿਹਾ ਅਪਲਾਈਂਸਿਸ ਕਿੱਥੋਂ ਲਈਏ।
3: ਹੋ ਜੀ, ਇਹਦੇ ਚ ਸਮਝਣ ਵਾਲੀ ਕਿਹੜੀ ਗੱਲ ਹੈ, ਸਾਰੇ ਕੰਮਾਂ ਲਈ ਇੱਕੋ ਜਗ੍ਹਾ। ਚਲੋ ਮਿਸਿਸ ਅਗਾ ਸਟੀਲ ਤੇ ਅਪਲਾਈਂਸ ਜੰਕਸ਼ਨ ਤੇ, ਇਹਨਾਂ ਦੇ ਪ੍ਰਾਈਸ ਅਤੇ ਸਰਵਿਸ ਨੂੰ ਕੋਈ ਬੀਟ ਨਹੀਂ ਕਰ ਸਕਦਾ। ਤੁਸੀਂ 6 ਮੰਥ ਤੱਕ ਦੀ ਪੇਮੈਂਟ ਵੀ ਬਣਵਾ ਸਕਦੇ ਹੋ, ਸਾਰੇ ਬ੍ਰਾਂਡਸ ਦੇ ਆਥੋਰਾਈਜ਼ਡ ਡੀਲਰਸ ਵੀ ਨੇ। ਮਿਸਿਸ ਅਗਾ ਸਟੀਲ ਤੇ ਅਪਲਾਈਂਸ ਜੰਕਸ਼ਨ, ਕਾਲ 905-450-0054, 905-450-0054।
0: ਜੇ ਤੁਸੀਂ ਜੋਬ ਦੀ ਭਾਲ ਕਰ ਰਹੇ ਹੋ ਤਾਂ ਕੈਨ ਟਰੱਕ ਨੂੰ ਕੰਟੈਕਟ ਕਰੋ। ਤੁਹਾਡੇ ਕੋਲ AZ ਲਾਇਸੈਂਸ ਹੋਣਾ ਚਾਹੀਦਾ ਹੈ, ਤੁਹਾਡਾ CVOR ਬਿਲਕੁਲ ਕਲੀਨ ਹੋਣਾ ਚਾਹੀਦਾ ਹੈ, 2 ਸਾਲ ਦਾ ਐਕਸਪੀਰੀਅੰਸ ਵੀ ਹੋਣਾ ਚਾਹੀਦਾ ਹੈ। ਕੰਟੈਕਟ ਲਈ ਨੰਬਰ ਹੈ 647-92-57-57, 647-292-5757।
4: Are you paying too much for insurance? Let me help you save. Whether you need auto, home, truck, or business insurance, I compare quotes from multiple insurance companies to find the right coverage at a competitive price. For fast quotes, personalized service, and coverage you can count on, you can call or text me at 647-919-1002.
0: ਜੇਕਰ ਤੁਸੀਂ ਆਪਣੇ ਟਰੱਕਾਂ ਦਾ ਆਇਲ ਚੇਂਜ ਕਰਾਉਣਾ ਚਾਹੁੰਦੇ ਹੋ ਜਾਂ ਕੋਈ ਲੀਕੇਜ ਡੈਮੇਜ ਠੀਕ ਕਰਾਉਣੀ ਹੈ ਤੇ ਟਰੱਕਾਂ ਨੂੰ ਵਾਸ਼ ਵੀ ਕਰਾਉਣਾ ਚਾਹੁੰਦੇ ਹੋ ਤਾਂ ਆਲ ਟਰੱਕ ਲਿਊਬ ਐਂਡ ਵਾਸ਼ 24/7 ਸਰਵਿਸ ਪ੍ਰੋਵਾਈਡ ਕਰਦੇ ਹਨ। ਇੱਥੇ ਕੈਮਰੇ ਲੱਗੇ ਹੋਏ ਹਨ ਜਿਸ ਕਰਕੇ ਟਰੱਕਾਂ ਦੇ ਚੋਰੀ ਹੋਣ ਦਾ ਕੋਈ ਖਤਰਾ ਨਹੀਂ ਹੈ। ਸਾਲ ਦੇ 365 ਦਿਨ ਤੁਹਾਡੀ ਸੇਵਾ ਵਿੱਚ ਹਾਜ਼ਰ ਆਲ ਟਰੱਕ ਲਿਊਬ ਐਂਡ ਵਾਸ਼, 905-452-99-55, 905-452-9955। ਜੇਕਰ ਤੁਹਾਡੀ ਏਜ 40 ਸਾਲ ਤੋਂ ਘੱਟ ਹੈ ਤੇ ਅਗਲੇ 20 ਸਾਲਾਂ ਲਈ ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਐਂਡ ਡਿਸੇਬਿਲਿਟੀ ਇੰਸ਼ੋਰੈਂਸ ਦਾ ਕੋਂਬੋ ਪਲਾਨ ਲੈਣਾ ਚਾਹੁੰਦੇ ਹੋ ਤਾਂ $99 ਲੈ ਸਕਦੇ ਹੋ। ਜ਼ਿਆਦਾ ਜਾਣਕਾਰੀ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 647-7563-40, 647-765-2340।
5: You're listening to Guntas Radio on AM 530 from 10 to 11 a.m. Monday to Friday with Jazz Tagar, your favorite show.

ਤੁਸੀਂ ਜੁੜੇ ਹੋ ਜੀ AM 530 ਦੇ ਨਾਲ ਅਤੇ ਸੁਣਨ ਜਾ ਰਹੇ ਹੋ ਅੱਜ ਦਾ ਗੁਣਤਾਸ ਰੇਡੀਓ ਪ੍ਰੋਗਰਾਮ। ਮੈਂ ਹਾਂ ਤੁਹਾਡੀ ਹੋਸਟ ਜਸਵਿੰਦਰ ਕੌਰ ਤੱਗੜ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ ਅਤੇ ਵੈਰੀ ਵੈਰੀ ਗੁੱਡ ਮੋਰਨਿੰਗ। ਅੱਜ ਹੋ ਗਏ ਜੀ ਅਗਸਤ ਮਹੀਨੇ ਦੀ 27 ਤਰੀਕ, ਸਾਲ 2026 ਦਾ ਦਿਨ ਅੱਜ ਹੋ ਗਿਆ ਜੀ ਵੀਰਵਾਰ ਦਾ। ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਵੀਰਵਾਰ ਵਾਲੇ ਦਿਨ ਦੇ ਵਿੱਚ, ਅਤੇ ਗੱਲਾਂ ਬਾਤਾਂ ਗੀਤ ਸੰਗੀਤ ਤੁਹਾਡੇ ਲਈ ਪੇਸ਼ ਕਰਾਂਗੇ, ਕਿਉਂਕਿ ਅੱਜ ਵੀਰਵਾਰ ਦਾ ਦਿਨ ਹੁੰਦਾ ਅਤੇ ਆਪਾਂ ਜਾਂਦੇ ਹੁੰਦੇ ਹਾਂ ਜੀ ਪੰਜਾਬ ਵੱਲ ਨੂੰ। ਸੋ ਪੰਜਾਬ ਦੀ ਗੱਲਬਾਤ ਆਪਾਂ ਨੇ ਕਰਨੀ ਆ ਅੱਜ ਗੋਲਡਨ ਕਲਚਰ ਆਫ ਪੰਜਾਬ ਦੇ ਤਹਿਤ। ਬਾਕੀ ਤੁਸੀਂ ਵੀ ਦੱਸ ਸਕਦੇ ਹੋ ਕਿਸ ਵਿਸ਼ੇ 'ਤੇ ਆਪਾਂ ਗੱਲਬਾਤ ਕਰੀਏ, ਅਤੇ ਫਿਰ ਉਹੀ ਵਿਸ਼ੇ 'ਤੇ ਵੀ ਆਪਾਂ ਗੱਲਬਾਤ ਕਰ ਲਵਾਂਗੇ, ਕਿਉਂਕਿ ਫਿਰ ਵੀਰਵਾਰ ਦਾ ਦਿਨ ਆਪਾਂ ਨੇ ਪੰਜਾਬ ਵਾਸਤੇ ਸਪੈਸ਼ਲ ਤੌਰ 'ਤੇ ਰੱਖਿਆ ਹੁੰਦਾ ਆਪਣੀਆਂ ਯਾਦਾਂ ਤਾਜ਼ੀਆਂ ਕਰਨ ਵਾਸਤੇ, ਕਿ ਜਿਹੜੇ ਆਪਣੇ ਪੁਰਾਣਾ ਸਮਾਂ ਸੀਗਾ ਉਹ ਕਿੱਦਾਂ ਦਾ ਸੀਗਾ, ਜਾਂ ਤੁਸੀਂ ਕੋਈ ਆਪਣੀ ਮੈਮਰੀ ਸ਼ੇਅਰ ਕਰਨਾ ਚਾਹੁੰਦੇ ਹੋ, ਬਿਲਕੁਲ ਆਪਾਂ ਗੱਲਾਂ ਬਾਤਾਂ ਕਰਾਂਗੇ। ਪਰ ਪਹਿਲਾਂ ਦੇਖੀਏ ਅੱਜ ਦੇਸੀ ਮਹੀਨਾ ਚੱਲ ਰਿਹਾ ਜੀ ਭਾਦੋਂ ਦਾ, ਅੱਜ ਹੋ ਗਈ 11 ਤਰੀਕ, ਸੰਮਤ ਚੱਲ ਰਿਹਾ ਨਾਨਕਸ਼ਾਹੀ 558, ਸਮਾਂ ਹੋ ਗਿਆ ਜੀ 10:06 ਤੇ 11 ਵਜੇ ਤੱਕ ਆਪਣੀ ਗੱਲਬਾਤ ਚੱਲੀ ਜਾਵੇਗੀ, ਅਤੇ ਤੁਸੀਂ ਵੀ ਜਦੋਂ ਗੱਲਬਾਤ ਕਰਨੀ ਹੈ ਫਿਰ ਸਟੂਡੀਓ ਦੇ ਵਿੱਚ ਕਰਨੀ ਹੈ ਜੀ, ਕਾਲ 647-874-1313 ਨੰਬਰ ਹੈ, 6478741313 'ਤੇ ਤੁਹਾਡੀ ਸਾਡੀ ਗੱਲਬਾਤ ਹੋਵੇਗੀ ਸਟੂਡੀਓ ਦੇ ਵਿੱਚ। ਮੌਸਮ ਦੇਖੀਏ ਕੀ ਕਹਿੰਦਾ, ਮੌਸਮ ਬੜਾ ਔਸਮ ਬਣਿਆ ਹੋਇਆ ਬ੍ਰੈਂਪਟਨ ਦੇ ਵਿੱਚ, ਜੇ ਹੁਣ ਦੇਖੀਏ ਆਪਾਂ 21°C ਟੈਂਪਰੇਚਰ ਹੈ ਅੱਜ, ਬੱਦਲਵਾਈ ਸ਼ੋਅ ਹੋ ਰਹੀ ਕਿਉਂਕਿ ਇਸ ਸਮੇਂ ਵੀ ਬੱਦਲ ਐ ਬਣੇ ਪਏ ਆ, ਹਾਈ ਜਾਣਾ 25°C, ਲੋਅ ਜਾਣਾ 17°C, ਅਤੇ ਰੇਨੀ ਕੰਡੀਸ਼ਨਸ ਜਿਹੜੀਆਂ ਐਕਸਪੈਕਟ ਕੀਤੀਆਂ ਜਾ ਰਹੀਆਂ ਜੀ, ਔਰ ਮੀਂਹ ਜਿਹੜਾ ਕਹਿੰਦੇ ਆ ਪੈ ਸਕਦਾ ਥੋੜ੍ਹੀ ਦੇਰ ਤੱਕ, ਅਤੇ ਹਵਾ ਜਿਹੜੀ 31 ਕਿਲੋਮੀਟਰ ਪਰ ਆਵਰ ਦੇ ਹਿਸਾਬ ਦੇ ਨਾਲ ਚੱਲ ਰਹੀ ਹੈ ਜੀ, ਅਤੇ ਮੌਸਮ ਉਂਝ ਵਧੀਆ ਦਿਖਾ ਰਹੇ ਆ, ਅੱਗੇ ਅੱਗੇ ਤਾਂ ਸਨੀ ਡੇ ਹੀ ਸ਼ੋਅ ਹੋ ਰਿਹਾ, ਅਤੇ 1 ਵਜੇ ਤੋਂ ਬਾਅਦ ਸਨੀ ਡੇ ਸ਼ੋਅ ਹੋ ਰਿਹਾ, ਵਿੱਚ ਥੋੜ੍ਹਾ ਬਹੁਤਾ ਬੱਦਲ ਆਉਣਗੇ। 8:03 'ਤੇ ਅੱਜ ਸਨਸੈੱਟ ਹੋ ਜਾਣਾ, 8:03 'ਤੇ ਅੱਜ ਸਨਸੈੱਟ ਹੋਵੇਗਾ, ਅਤੇ ਰਾਤ ਨੂੰ ਟੈਂਪਰੇਚਰ 17-15 ਅਤੇ ਸਵੇਰੇ 6 ਵਜੇ 15°C ਹੋਵੇਗਾ ਟੈਂਪਰੇਚਰ, ਅਤੇ 6:38 'ਤੇ ਕੱਲ੍ਹ ਨੂੰ ਸਨਰਾਈਜ਼ ਹੋਣਾ, ਕੱਲ੍ਹ ਨੂੰ ਪੂਰੀ ਧੁੱਪ ਜਿਹੜੀ ਚਮਕਾਰੇ ਮਾਰ ਰਹੀ ਹੈ। ਸੋ ਵਧੀਆ ਮੌਸਮ ਹੈ ਜੀ, ਕਰੋ ਇੰਜੋਏ ਅੱਜ ਦੇ ਦਿਨ ਨੂੰ, ਅਤੇ ਸੁਣਦੇ ਰਹੋ ਗੁਣਤਾਸ ਰੇਡੀਓ।

ਜੀ ਚਲਦੇ ਆ ਪੰਜਾਬ ਵੱਲ ਨੂੰ ਤੇ ਕਹਿੰਦੇ ਹੱਸਦੇ ਹੀ ਰਹਿੰਦੇ ਆ। ਸੋ ਵਾਕਈ ਨਾ ਵੈਸੇ ਕਈਆਂ ਦਾ ਫੇਸ ਆਪਾਂ ਕਹਿ ਸਕਦੇ ਆ ਜਾਂ ਉਹਨਾਂ ਦੀ ਨੇਚਰ ਇਦਾਂ ਦੀ ਹੁੰਦੀ ਹੈ ਕਿ ਉਹਨਾਂ ਦਾ ਚਿਹਰਾ ਨਾ ਹਮੇਸ਼ਾ ਖਿੜਖਿੜ ਹੀ ਕਰਦਾ ਰਹਿੰਦਾ। ਮਤਲਬ ਤੁਸੀਂ ਉਹਨਾਂ ਨੂੰ ਜਦੋਂ ਮਰਜ਼ੀ ਦੇਖ ਲਓ, ਚਾਹੇ ਉਹਨਾਂ ਦੇ ਅੰਦਰ ਕੁਛ ਵੀ ਚੱਲ ਰਿਹਾ ਹੋਵੇ, ਪਰ ਉਹ ਇਦਾਂ ਦਿਖਦੇ ਆ ਹਮੇਸ਼ਾ ਕਿ ਬੜੇ ਹੈਪੀ ਆ। ਇਹਨਾਂ ਦੀ ਲਾਈਫ ਦੇ ਵਿੱਚ ਕੋਈ ਵੀ ਗਮ ਨਹੀਂ ਹੈ, ਜਦਕਿ ਜਿਵੇਂ ਆਪਾਂ ਦੇਖਦੇ ਹਾਂ ਨਾ ਹਰ ਇੱਕ ਦੀ ਲਾਈਫ ਦੇ ਵਿੱਚ ਕੋਈ ਨਾ ਕੋਈ ਪ੍ਰੋਬਲਮ ਹੁੰਦੀ ਹੀ ਹੁੰਦੀ ਆ। ਪਰ ਜਦੋਂ ਅਸੀਂ ਕਈਆਂ ਦੇ ਚਿਹਰੇ ਦੇਖਦੇ ਹਾਂ ਤੇ ਤੁਸੀਂ ਪੜ੍ਹ ਨਹੀਂ ਸਕਦੇ ਕਿ ਇਹਨਾਂ ਦੇ ਅੰਦਰ ਕੀ ਚੱਲ ਰਿਹਾ ਹੋਊਗਾ। ਸੋ ਤੁਹਾਡੀ ਲਾਈਫ ਦੇ ਵਿੱਚ ਜਾਂ ਤੁਹਾਡੇ ਘਰ ਦੇ ਵਿੱਚ ਤੁਸੀਂ ਕਿਹੜੇ ਬੰਦੇ ਨੂੰ ਇੱਦਾਂ ਦੇ ਨੂੰ ਦੇਖਿਆ ਜਿਹਦਾ ਚਿਹਰਾ ਹਮੇਸ਼ਾ ਹੀ ਖਿੜਖਿੜ ਕਰਦਾ ਰਹਿੰਦਾ? ਮਤਲਬ ਉਹਦੇ ਫੇਸ 'ਤੇ ਤੁਸੀਂ ਕਦੀ ਗੁੱਸਾ ਜਾਂ ਕਦੀ ਇੱਦਾਂ ਦੇ ਇੰਪਰੈਸ਼ਨਸ ਜਿਹੜੇ ਨਹੀਂ ਦੇਖੇ ਕਿ ਉਹ ਆਪਣਾ ਦੁੱਖ ਐਕਸਪ੍ਰੈਸ ਕਰ ਰਿਹਾ ਆਪਣੇ ਫੇਸ ਤੋਂ, ਚਾਹੇ ਉਹਦੇ ਅੰਦਰ ਕਿੰਨਾ ਮਰਜ਼ੀ ਦੁੱਖ ਹੋਵੇ। ਜਿਵੇਂ ਆਪਾਂ ਕਹਿੰਦੇ ਨਾ ਜ਼ਿੰਦਗੀ ਦੇ ਵਿੱਚ ਕਦੇ ਇੱਦਾਂ ਨਹੀਂ ਹੁੰਦਾ ਕਿ ਸਭ ਦੀ ਲਾਈਫ ਵਧੀਆ ਚੱਲੀ ਜਾ ਰਹੀ ਹੈ, ਕੋਈ ਦੁੱਖ ਤਕਲੀਫ ਨਹੀਂ ਹੁੰਦੀਆਂ ਸਭ ਦੀ ਲਾਈਫ ਦੇ ਵਿੱਚ, ਪਰ ਕਈ ਜ਼ਿਆਦਾ ਸ਼ੋਅ ਨਹੀਂ ਕਰਦੇ ਕਿਉਂਕਿ ਹਰ ਇੱਕ ਨੂੰ ਹੁੰਦਾ ਕਿ ਹਾਂ ਜਿਹੜੀ ਪ੍ਰੋਬਲਮ ਹੈ ਮੈਂ ਉਹ ਮੇਰੇ ਤੱਕ ਹੀ ਹੈ ਅਤੇ ਮੈਂ ਹੀ ਉਹਨੂੰ ਸੋਲਵ ਕਰਨਾ, ਹੋਰ ਕੋਈ ਨਹੀਂ ਕਰ ਸਕਦਾ, ਹੈ ਨਾ। ਸੋ ਇਸ ਕਰਕੇ ਜੇ ਕਿਸੇ ਨੂੰ ਮੈਂ ਸ਼ੋਅ ਕਰਨਾ, ਮੈਂ ਦੱਸਣਾ ਤਾਂ ਉਹਦਾ ਕੋਈ ਫਾਇਦਾ ਨਹੀਂ ਹੋਣਾ। ਸੋ ਤੁਹਾਡੇ ਘਰ ਦੇ ਵਿੱਚ ਚਾਹੇ ਤੁਸੀਂ ਕਹਿ ਸਕਦੇ ਹੋ, ਦੱਸ ਸਕਦੇ ਹੋ ਵੀ ਕੋਈ ਹੈ ਇੱਦਾਂ ਦਾ ਪਰਸਨ, ਚਾਹੇ ਪੇਰੈਂਟਸ ਹੋਣ ਤੁਹਾਡੇ ਜਾਂ ਹਸਬੈਂਡ ਵਾਈਫ ਜਾਂ ਬੱਚੇ, ਜਿਹੜੇ ਕਿ ਤੁਹਾਨੂੰ ਲੱਗ ਰਿਹਾ ਵੀ ਉਹਨਾਂ ਦਾ ਫੇਸ ਐਕਸਪ੍ਰੈਸ਼ਨ ਕਦੇ ਚੇਂਜ ਨਹੀਂ ਹੁੰਦਾ, ਹਮੇਸ਼ਾ ਉਹ ਵਧੀਆ ਹੀ ਰਹਿੰਦੇ ਆ। ਸੋ ਨੰਬਰ ਹੈਗਾ ਜੀ ਆਪਣੇ ਸਟੂਡੀਓ ਦਾ 647-874-1313, 6478741313 'ਤੇ ਤੁਸੀਂ ਸਟੂਡੀਓ ਦੇ ਵਿੱਚ ਕਾਲ ਕਰ ਸਕਦੇ ਹੋ ਜੀ।

0: ਲਓ ਜੀ, ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰ ਰਹੇ ਹਨ ਦੁਆਬਾ ਟੂਰਸ ਐਂਡ ਟਰੈਵਲਸ ਤੋਂ ਦੀਪਾਂਸ਼। ਦੀਪਾਂਸ਼ ਕਹਿੰਦੇ ਆ ਕਿ ਟਿਕਟਾਂ ਤੁਸੀਂ ਲੈਣੀਆਂ ਚਾਹੁੰਦੇ ਹੋ ਨਾ, ਬਹੁਤ ਵਧੀਆ, ਤੇ ਫਿਰ ਤੁਸੀਂ ਕਾਲ ਕਰਨੀ ਆ। ਨੰਬਰ ਹੈਗਾ ਜੀ 905-673-1400, 905-673-1400 ਤੇ ਗੱਲਬਾਤ ਕਰ ਸਕਦੇ ਹੋ। ਕਿਉਂਕਿ ਜਿਵੇਂ ਨਾ ਆਪਾਂ ਅੱਜ ਪੰਜਾਬ ਦੀ ਗੱਲਬਾਤ ਕਰ ਰਹੇ ਹਾਂ, ਫਿਰ ਪੰਜਾਬ ਨੂੰ ਜਾਣ ਦੀ ਚਾਹਤ ਵੀ ਬੜੀ ਰਹਿੰਦੀ ਹੈ ਹਰੇਕ ਨੂੰ, ਬਈ ਆਪਾਂ ਕਿਤੇ ਵੀ ਆਪਣੇ ਬੈਕ ਹੋਮ ਘੁੰਮ ਫਿਰ ਕੇ ਆਈਏ, ਹੈ ਨਾ। ਅਤੇ ਫਿਰ ਟਿਕਟਾਂ ਤੁਹਾਨੂੰ ਕਿੱਥੋਂ ਦਵਾ ਰਹੇ ਹਾਂ ਅਸੀਂ? ਟਿਕਟਾਂ ਦਵਾ ਰਹੇ ਹਾਂ ਅਸੀਂ ਦੁਆਬਾ ਟੂਰਸ ਐਂਡ ਟਰੈਵਲਸ ਤੋਂ। ਦੀਪਾਂਸ਼ ਕਹਿੰਦੇ ਆ ਕਿ ਥੋੜ੍ਹੀਆਂ ਜਿਹੀਆਂ ਟਿਕਟਾਂ ਰਹਿ ਗਈਆਂ, ਅਤੇ ਅਰਲੀ ਵਿੰਟਰ ਸੇਲ ਜਿਹੜੀ ਆ ਉਹ ਚੱਲ ਰਹੀ ਹੈ। ਤੁਸੀਂ ਜਨਵਰੀ ਦੇ ਸੈਕਿੰਡ ਵੀਕ ਦੇ ਵਿੱਚ ਕਰਨਾ ਚਾਹੁੰਦੇ ਹੋ ਸਫ਼ਰ ਅਤੇ ਜਾਣਾ ਚਾਹੁੰਦੇ ਹੋ ਪੰਜਾਬ ਨੂੰ, ਅਤੇ ਨੰਬਰ ਤੁਸੀਂ ਨੋਟ ਕਰ ਲਓ ਫਿਰ, ਨੰਬਰ 905-673-1400 ਹੈ। ਇਹ ਜਿਹੜੀ ਟਿਕਟ ਤੁਹਾਨੂੰ ਮਿਲਣੀ ਹੈ ਨਾ, ਇਹ ਪਤਾ ਕਿੰਨੇ ਦੀ ਮਿਲਣੀ ਹੈ? $965 ਦੀ, $965 ਦੇ ਵਿੱਚ ਤੁਸੀਂ ਇਹ ਟਿਕਟ ਲੈ ਸਕਦੇ ਹੋ। ਵਨ ਵੇ ਹੈ ਟੋਰੋਂਟੋ ਟੂ ਡੈਲੀ, ਵਨ ਸਟੋਪ, ਦੋ ਬੈਗ ਦੇ ਨਾਲ ਤੁਸੀਂ ਇਹ ਟਿਕਟ ਲੈਣੀ ਹੈ, ਅਤੇ ਤੁਸੀਂ ਦੀਪਾਂਸ਼ ਨੂੰ ਕਾਲ ਕਰਨੀ ਹੈ। ਅਤੇ ਦੂਜੀ ਜਿਹੜੀ ਜਾਣਕਾਰੀ ਮੈਂ ਦੇਵਾਂ ਤੁਹਾਨੂੰ, ਅਕਤੂਬਰ 'ਚ ਜੇ ਤੁਸੀਂ ਜਾਣਾ ਚਾਹੁੰਦੇ ਹੋ ਦੀਵਾਲੀ ਮੌਕੇ, ਅਤੇ ਬਸ ਅਕਤੂਬਰ ਨਵੰਬਰ ਦੇ ਵਿੱਚ ਬਹੁਤ ਸਾਰੇ ਫੈਸਟੀਵਲਸ ਹੈ, ਅਤੇ ਇਹ ਫੈਸਟੀਵਲਸ ਤੁਸੀਂ ਇੰਜੋਏ ਕਰਨੇ ਹੈ, ਅਤੇ ਪੰਜਾਬ ਦੇ ਵਿੱਚ ਆਪਣੇ ਘਰ ਜਾਣਾ, ਜਿਵੇਂ ਕਹਿੰਦੇ ਦੀਵਾ ਬੱਤੀ ਬਾਲਣੀ ਆਪਣੇ ਘਰ ਦੇ ਵਿੱਚ। ਸੋ ਫਿਰ ਤੁਸੀਂ ਜ਼ਰੂਰ 905-673-1400 'ਤੇ ਗੱਲਬਾਤ ਕਰੋ। ਇਹ ਕਹਿੰਦੇ ਆ ਅਕਤੂਬਰ 'ਚ ਤੁਸੀਂ ਜਾਣਾ ਹੈ ਦੀਵਾਲੀ ਮੌਕੇ, ਅਤੇ ਲਿਮਿਟਿਡ ਸੀਟਸ ਹੈ, 1045 ਦੀ ਟਿਕਟ ਹੈ, ਇੱਕ ਸਟੋਪ, ਦੋ ਬੈਗ ਦੇ ਨਾਲ। ਟੋਰੋਂਟੋ ਟੂ ਡੈਲੀ ਵਨ ਵੇ ਹੈ ਇਹ, 905-673-1400, 905-673-1400 'ਤੇ ਤੁਸੀਂ ਗੱਲਬਾਤ ਦੀਪਾਂਸ਼ ਦੇ ਨਾਲ ਕਰੋ, ਅਤੇ ਵਧੀਆ ਰੇਟ ਦੇ ਉੱਪਰ ਤੁਸੀਂ ਟਿਕਟਾਂ ਖਰੀਦੋ, ਅਤੇ ਪੰਜਾਬ ਜਾਓ, ਘੁੰਮੋ ਫਿਰੋ, ਐਸ਼ ਕਰੋ। ਅਤੇ ਲਓ ਜੀ, ਹੁਣ ਗੱਲਬਾਤ ਆਪਾਂ ਪਹਿਲਾਂ ਕਰ ਲਈਏ ਸਾਰਾਂਸ਼ ਦੇ ਨਾਲ, ਫਿਰ ਤੁਹਾਡੀ ਕਾਲ ਆਪਾਂ ਲਵਾਂਗੇ। ਸੋ ਤੁਸੀਂ ਕਾਲ ਕਰਨੀ ਹੈ 647-874-1313 'ਤੇ। ਸਾਰਾਂਸ਼, ਕੀ ਹਾਲ ਚਾਲ? ਹੈਲੋ,
1: ਤੁਸੀਂ ਦੱਸੋ ਜੀ।
0: ਜੀ ਸਾਰਾਂਸ਼, ਕੈਸੇ ਹੋ?
1: ਬੜੀਆ ਜੀ, ਬੜੀਆ, ਬਤਾਈਏ ਜੀ।
0: ਜੀ ਜੀ, ਬਹੁਤ ਅੱਛੇ। ਤੇ ਲਓ ਜੀ, ਬਿਲਕੁਲ ਬਹੁਤ ਵਧੀਆ ਜੇ ਆਪਾਂ ਗੱਲਬਾਤ ਕਰਾਂਗੇ। ਯੂਨੀ ਗਲੋਬਲ ਐਡਵਾਈਜ਼ਰੀ ਇੰਕ ਤੋਂ ਸਾਡੇ ਨਾਲ ਜੁੜੇ ਹਨ ਸਾਰਾਂਸ਼ ਨਾਗਪਾਲ। ਤੇ ਸਾਰਾਂਸ਼ ਕਹਿੰਦੇ ਆ ਕਿ ਨਾ, ਜਿਹੜੀ ਗੌਰਮੈਂਟ ਫੰਡਿੰਗ ਦੇ ਰਹੀ ਹੈ ਤੁਹਾਨੂੰ, ਤੁਸੀਂ ਆਪਣੇ ਕੋਈ ਵੀ ਆਪਣੇ ਐਜੂਕੇਸ਼ਨ ਲਓ, ਔਰ ਫੰਡਿੰਗ ਪਹਿਲਾਂ ਥੋੜ੍ਹੀ ਸੀਗੀ, ਹੁਣ ਜਿੰਨੀ ਪਹਿਲਾਂ ਮਿਲਦੀ ਸੀ ਉਹ ਤੋਂ ਡਬਲ ਮਿਲਣੀ ਆ। ਔਰ ਬਹੁਤ ਸਾਰੇ ਸਾਡੇ ਲਿਸਨਰ ਆ ਜਿਨ੍ਹਾਂ ਨੂੰ ਨਹੀਂ ਪਤਾ, ਕੱਲ੍ਹ ਵੀ ਮੈਨੂੰ ਦੋ ਕਾਲਾਂ ਆਈਆਂ, ਕਹਿੰਦੇ ਵੀ ਇਹ ਜਿਹੜਾ ਤੁਸੀਂ ਦੱਸਦੇ ਹੋ, ਇੱਕ ਤਾਂ ਵੀ ਇਹ ਸਹੀ ਹੈ, ਦੂਜਾ ਕਹਿੰਦੇ ਸਾਨੂੰ ਪਹਿਲਾਂ ਤਾਂ ਪਤਾ ਨਹੀਂ ਸੀਗਾ ਵੀ ਇਹ, ਹੁਣੇ ਕਹਿੰਦੇ ਪਤਾ ਲੱਗਿਆ। ਸੋ ਦੇਖ ਲਓ, ਅਵੇਅਰਨੈਸ ਕ੍ਰੀਏਟ ਕਰਨ ਵਾਸਤੇ ਹੀ ਆਪਾਂ ਤੁਹਾਡੀ ਗੱਲਬਾਤ ਸਾਰਾਂਸ਼ ਦੇ ਨਾਲ ਕਰਾਉਂਦੇ ਹਾਂ। ਸੋ ਪਹਿਲਾਂ ਤੁਸੀਂ ਨੰਬਰ ਨੋਟ ਕਰੋ, ਸਾਰਾਂਸ਼ ਨੂੰ ਤੁਸੀਂ ਕਾਲ ਕਰਕੇ ਨਾ ਚੰਗੀ ਤਰ੍ਹਾਂ ਆਪਣੀ, ਜਿਵੇਂ ਕਹਿੰਦੇ, ਤਸੱਲੀ ਕਰਨੀ ਹੈ ਕਿਹੜੇ ਕੋਰਸ 'ਚ ਤੁਸੀਂ ਐਡਮਿਟ ਹੋਣਾ, ਦੂਸਰੇ ਨੰਬਰ 'ਤੇ ਫੰਡਿੰਗ ਤੁਹਾਨੂੰ ਕਿੰਨੀ ਮਿਲ ਰਹੀ ਹੈ, ਕਿੰਨੀ ਐਲੀਜੀਬਿਲਟੀ ਹੈ। ਅਤੇ ਹੁਣ ਵੀ ਆਪਾਂ ਗੱਲਬਾਤ ਕਰਾਂਗੇ, ਅਤੇ ਉਹ ਤਾਂ ਆਪਣੀ ਲਿਮਿਟਿਡ ਹੁੰਦੀ ਹੈ ਗੱਲਬਾਤ, ਹੈ ਨਾ, ਸਮੇਂ ਕਰਕੇ, ਪਰ ਤੁਸੀਂ ਕਾਲ ਕਰਨੀ ਹੈ। ਨੰਬਰ ਤੁਸੀਂ ਪਹਿਲਾਂ ਨੋਟ ਕਰ ਲਓ, 437-264-3175, 437-264-3175 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਸਾਰਾਂਸ਼ ਦੇ ਨਾਲ। ਸਾਰਾਂਸ਼, ਦੋ ਜਾਣਕਾਰੀ, ਪਹਿਲਾਂ ਥੋੜ੍ਹੀ ਸੀਗੀ ਫੰਡਿੰਗ, ਹੁਣ ਗੌਰਮੈਂਟ ਨੇ ਫੰਡਿੰਗ ਜਿਹੜੀ ਡਬਲ ਕਰ ਦਿੱਤੀ ਹੈ, ਰਾਈਟ?
1: बिल्कुल जी, डबल कर दिया। एंड देन इस पर आप मानते चले, फंडिंग का नाम सुन के हम, हमारे दिमाग में क्वेश्चन मार्क आता है, आना चाहिए। लेकिन अब इसमें ये चीज, हम अपना असली नाम यूज करके काम करते हो कि असली काम है, असली नाम है, असली काम है। नहीं तो जो लोग फंडिंग का काम करते हैं उसका नाम टोनी रखते हैं रेडियो पे, है ना, तो मतलब ऐसे कुछ अलग सा नाम लगता है। तो इसलिए साफ काम है, 8 साल से हजारों कोशिश कर चुके हैं, गवर्नमेंट आपको फंडिंग देती है जो कि अब डबल हो गई है। आप स्किल डेवलप करते हैं, आसान से कोर्सेज घर के कंफर्ट से करते, कहीं नहीं जा रहे आप, फोन या लैपटॉप पे क्लास लगाते हैं। ऑन अदर हैंड, आपको आपके खाते में डायरेक्ट गवर्नमेंट से, मेरे में नहीं, आपके खाते में 50,000 से $170,000 तक का लोन आता है, जो कि गारंटी फ्री 0% पे होता है, बहुत टाइम बाद उसकी इंस्टॉलमेंट स्टार्ट होती है।
0: अच्छा सारांश, जैसे आपने बताया कि आपके ही अकाउंट में जाएगा, यानी कि जो एलिजिबल है और जो इस फंड को, इस लोन को लेना चाहते हैं, है ना, तो मतलब ये पक्की बात है, आपके पास तो नहीं पहले आता फिर आप उनको प्रोवाइड करते हो, कि सीधे ही जाता है उनके अकाउंट में?
1: आज आपने कोर्स ज्वाइन करा, आपको विद इन अ वीक ईमेल आती है, गवर्नमेंट का डिपार्टमेंट है NLSC, उसमें ईमेल आती है आपको, और उसके बाद अपना बैंक खुद घर पे सेटअप करते हैं। हमारे ज्यादातर क्लाइंट थे अंकल आंटी, तो जो मिडिल एज वाले, हम उन्हें कहते थे बच्चों से करा लो, बच्चे तेज होते हैं यहाँ के आईटी में, उनके बेटे सेट करते थे, बच्चे सेट करते थे घर पे, हम नहीं करते अकाउंट से, और बाकी उनके अकाउंट में 30-90 डेज में फंडिंग ठा करके गिर जाती है। कोई एज लिमिट नहीं है, कोई क्रेडिट चेक नहीं है, आपका क्रेडिट स्कोर 50 भी आप एलिजिबल है, PR सिटीजन प्रोटेक्टेड पर्सन ओंटारियो में कहीं भी रहते हैं, ये आपकी क्वालिफिकेशन है, इतना तो होना ही चाहिए।
0: एलिजिबिलिटी क्या है इसकी?
1: हाँ जी, वही ओंटारियो में कहीं भी रहते हैं आप, कोई एज लिमिट नहीं है, चाहे आप पेंशन पे हैं, चाहे आप लाइक मैटरनिटी पे हैं, और आप PR सिटीजन प्रोटेक्टेड पर्सन होने चाहिए। आपकी 2025 की नोटिस और असेसमेंट पे इनकम लेस देन $100,000 है, कॉल अभी करें, असेसमेंट अभी कराएं। प्रॉपर ऑफिस है जी, प्रॉपर ऑफिस है, कहीं बाहर नहीं मिलते आपसे, सही काम सही तरीके से 8 साल से कर रहे हैं, हजारों प्रोसेस कर चुके हैं।
0: यानी कि जो विजिटर हैं जिनका कोई स्टेटस नहीं है वो नहीं अप्लाई कर सकते? स्टेटस एक बार ही दोहरा दें फिर से, क्या क्या होना चाहिए जो कि इसके लिए एलिजिबल है?
1: हाँ जी, तो मतलब वही PR सिटीजन या प्रोटेक्टेड पर्सन, गवर्नमेंट अपने लाइक मान के चले आपके जो वोटर है उनके लिए काम करती है एक तरह से, राइट? तो इसलिए आपके आप अपना लाइक एडमिशन कराएं, आसान से कोर्सेज हासिल करें, साथ में डिग्री डिप्लोमा मिलता है एंड में। आप बिजनेस का कोर्स करते हैं 2 साल का, आपको डिग्री भी आ गया, मतलब डिप्लोमा भी आ गया, फुली ऑनलाइन, नो एग्जाम, इजी असाइनमेंट, 2 से 3 घंटे मंडे टू फ्राइडे, ये नहीं कि पूरे दिन बैठना है, और फेल आप होते नहीं है उसके अंदर, वो हमारी गारंटी है। और अदर हैंड आपके पास 0% पे लोन आता है, 50,000 से $1,70,000, इससे बढ़िया लोन धरती पे ही नहीं है, कनाडा भूल जाओ, कहीं नहीं मिलेगा आपको, मैं लिख के दे रहा हूँ, गारंटी है मेरी आपके लिए।
0: अच्छा, इसमें ये बताएं जो कोर्सेज हैं उनकी लेंथ कितनी है और कोर्सेज कौन कौन से हैं?
1: हाँ जी, एक अकाउंटिंग का कोर्स है 1 ईयर का, एक बिजनेस का कोर्स है जो कि पॉपुलर है, उसमें फंडिंग डबल आती है, वो 2 साल का है, और हॉस्पिटैलिटी का भी है, स्पेसिफिक वाले कोर्सेज भी हैं, PSW ECA, बट उसमें हम रिकमेंड नहीं करते। अगर आप इजी कोर्सेज ढूंढ रहे हैं तो हम आपको ये जो फीम बताया उसमें रिकमेंड करते, 2-3 और भी है सप्लाई चेन ऐसा, और बाकी लाइक बिजनेस मोस्ट पॉपुलर, फंडिंग उसमें डबल आती है, $1,70,000 तक आती है फैमिली ऑफ 5 को, हस्बैंड वाइफ दोनों पढ़ते, हस्बैंड वाइफ दोनों पढ़ते हैं, फैमिली ऑफ 4 को $1,50,000 तक फंडिंग आती है 0% पे, बिना गारंटी के, बिना किसी डॉक्यूमेंट्स के थप्पे के, और बहुत टाइम बाद 2.5 साल बाद रिटर्न करना स्टार्ट करना है आपने।
0: ठीक है, अच्छा अपना एड्रेस बताएं और फोन नंबर बताएं जल्दी से।
1: फोन नंबर है जी 437-264-3175, 437-264-3175, 437-264-3175। एड्रेस हमारा है जी 218 एक्सपोर्ट बुलेवर्ड हर अंटोरी डेरी पे। फीस हमारी साफ है, $199 है, कोई कमीशन परसेंटेज नहीं है, क्योंकि साफ काम है, कोई डॉक्यूमेंट आपका एडिट नहीं हो रहा, कोई सेटिंग नहीं है मेरी, साफ काम कर रहे हैं, साफ तरीके से अच्छी तरह से बहुत तो प्रोसेस कर चुके हैं। और अगर 2 साल फैमिली ऑफ 4 को $1,50,000 आ गया, ठीक है, हस्बैंड वाइफ दोनों पढ़ रहे हैं, 2.5 साल बाद जब रिटर्न करना स्टार्ट करते हैं तब ब्याज दर क्या है, शुरू में तो 0% है, इंस्टॉलमेंट 2.5 साल बाद स्टार्ट है, 2.5 साल बाद जब इंस्टॉलमेंट स्टार्ट है तब 2.5% ब्याज पूरे साल का है, मतलब $1,00,000 का महीने का ब्याज $200।
0: वेरी गुड,
1: और आप 15 साल में उसे लौटाते हैं, लोन डेफर भी जाता है। कॉल करें 437-264-3175, काम होने के बाद साड़ी फीस $199, वन टाइम फीस, नो मीठी बातें, नो कुंडी, नो चाबी।
0: अपफ्रंट तो नहीं है, बाद में लेते हो, राइट?
1: बिल्कुल बिल्कुल, अब कल 8 बंदों की फंडिंग गिरी है, मुझे अभी 6 बंदों के पैसे आ गए इंटरेक्ट पे, 2 के अभी हम पीछे पड़े हुए हैं, तो मतलब यही है, हम काम होने के बाद पैसे लेते हैं। 437-264-3175, 437-264-3175, 437-264-3175, कॉल करो, एस्टिमेट लो, 437-264-3175।
0: जी, थैंक यू सराज।
1: थैंक यू,
0: बिल्कुल जी, तुसी नंबर एक बार फिर नोट करो, सराज नूं तुसी कॉल करनी है, हुणे कर लो कॉल, क्योंकि फिर अपॉइंटमेंट थोड़ी बन जानी है, ठीक है? यूनी ग्लोबल एडवाइजरी इंक तो नंबर हैगा 437-264-3175, 437-264-3175 ते तुसी गलबात कर सकदे हो, 437-264-3175 जिहड़ा नंबर है जी ओह तुसी कमाउणा है, ते जो भी थोड़े क्वेश्चन है थोड़े माइंड दे विच आंदे आ कई वारी ना ਤੁਸੀਂ ਆਪ ਹੀ ਮਤਲਬ ਕਿਸੇ ਨਾਲ ਗੱਲ ਕਰਨੀ ਵੀ ਤੁਹਾਨੂੰ ਲੱਗ ਜਿਵੇਂ ਮੇਰੇ ਨਾਲ ਵੀ ਤੁਸੀਂ ਗੱਲ ਕਰਦੇ ਹੋ ਜੋ ਤੁਹਾਡੇ ਮਨ 'ਚ ਹੁੰਦਾ ਕਈ ਵਾਰ ਉਹ ਤੁਸੀਂ ਪੁੱਛ ਨਹੀਂ ਪਾਉਂਦੇ ਹੈ ਨਾ ਦੂਜੇ ਨੂੰ ਵੀ ਇਦਾਂ ਲੱਗੀ ਜਾਂਦਾ ਕੀ ਕਹੂਗਾ ਅਗਲਾ, ਹੈ ਨਾ। ਪਰ ਤੁਸੀਂ ਸਾਰਾਂਸ਼ ਦੇ ਨਾਲ ਆਰਾਮ ਨਾਲ ਜੋ ਵੀ ਤੁਹਾਡੇ ਮਾਇੰਡ 'ਚ ਆ, ਤਾਂ ਕਿ ਤੁਹਾਨੂੰ ਕੋਈ ਉਲਝਣ ਜੀ ਨਾ ਰਹੇ। ਕਈ ਵਾਰ ਬੰਦਾ ਸੋਚਦਾ ਇਹ ਤਾਂ ਮੈਂ ਪੁੱਛਿਆ ਹੀ ਨਹੀਂ, ਪਤਾ ਨਹੀਂ ਕਿਵੇਂ ਹੋਊਗਾ ਕਿਵੇਂ ਹੋਊਗਾ। ਸੋ ਤੁਸੀਂ 437-264-6175 'ਤੇ ਗੱਲਬਾਤ ਕਰ ਸਕਦੇ ਹੋ। ਅਤੇ ਲਓ ਜੀ, ਆਪਾਂ ਗੱਲਾਂ ਬਾਤਾਂ ਤੁਹਾਡੇ ਨਾਲ ਕਰ ਰਹੇ ਹਾਂ, ਔਰ ਵੀਰਵਾਰ ਦਾ ਦਿਨ ਹੈ, ਵੀਰਵਾਰ ਦੇ ਦਿਨ ਆਪਾਂ ਪੰਜਾਬ ਦੀ ਗੱਲਬਾਤ ਕਰਦੇ ਹੁੰਦੇ ਹਾਂ। ਇੱਕ ਮੇਰੇ ਕੁਐਸਚਨ ਮਾਇੰਡ ਦੇ ਵਿੱਚ ਹੋਰ ਸੀਗਾ, ਇੱਕ ਤਾਂ ਚਲੋ ਮੈਂ ਹਾਸੀ ਖੁਸ਼ੀ ਦੀ ਗੱਲਬਾਤ ਕੀਤੀ ਸੀ ਤੁਹਾਡੇ ਪਰਿਵਾਰ ਦੇ ਵਿੱਚ, ਜਾਂ ਤੁਸੀਂ ਕਦੇ ਵੀ ਕਿਸੇ ਫੈਮਿਲੀ ਮੈਂਬਰ ਨੂੰ ਮਿਲੇ ਹੋ, ਕਿਸੇ ਫਰੈਂਡ ਨੂੰ ਜਾਂ ਕਿਸੇ ਥਰਡ ਪਰਸਨ ਨੂੰ, ਜਿਹਨੂੰ ਜਿਵੇਂ ਕਈ ਵਾਰ ਹੁੰਦਾ ਕਈ ਕਦੇ ਏਅਰਪੋਰਟ 'ਤੇ ਬੱਸ ਸਟੈਂਡ 'ਤੇ ਤੁਸੀਂ ਕਿਸੇ ਨਾਲ ਮਿਲੇ, ਅਤੇ ਕਈਆਂ ਦੀ ਆਦਤ ਹੁੰਦੀ ਕੋਈ ਨਾ ਕੋਈ ਗੱਲਬਾਤ ਕਰਨ ਲੱਗ ਜਾਂਦੀ ਹੈ, ਜਿਹੜੇ ਉਹਨਾਂ ਨੂੰ ਲੱਗਦਾ ਵੀ ਆਪਾਂ ਥੋੜ੍ਹੀ ਦੇਰ ਇੱਥੇ ਖੜਨਾ, ਅਤੇ ਉਹ ਪਰਸਨ ਨੂੰ ਤੁਸੀਂ ਸਾਰੀ ਉਮਰ ਨਹੀਂ ਭੁਲਾ ਪਾਉਂਦੇ, ਹੈ ਨਾ, ਸਾਰੀ ਉਮਰ ਨਹੀਂ ਭੁਲਾ ਪਾਉਂਦੇ। ਤੁਹਾਨੂੰ ਲੱਗਦਾ ਵੀ ਉੱਥੇ ਮੈਂ ਇੱਦਾਂ ਸੀਗਾ ਅਤੇ ਮੈਨੂੰ ਉਹ ਮਿਲਿਆ ਸੀ ਜਾਂ ਮਿਲੀ ਸੀਗੀ, ਹੈ ਨਾ। ਸੋ ਮੇਲ ਫੀਮੇਲ ਕੋਈ ਵੀ ਹੋ ਸਕਦਾ, ਕੋਈ ਲੜਕੀ ਕੋਈ ਲੜਕਾ, ਹੈ ਨਾ, ਅਤੇ ਉਹ ਫਿਰ ਤੁਹਾਨੂੰ ਯਾਦ ਹੁੰਦਾ ਅਤੇ ਉਹ ਕਦੀ ਭੁਲਾ ਨਹੀਂ ਪਾਉਂਦੇ ਵੀ ਤੁਹਾਨੂੰ ਲੱਗਦਾ ਉਹਨੇ ਗੱਲਬਾਤ ਬੜੀ ਵਧੀਆ ਕੀਤੀ ਸੀ ਜਾਂ ਜ਼ਿੰਦਗੀ ਵਧੀਆ ਜਿਉਣ ਦੀ ਗੱਲਬਾਤ ਕੀਤੀ ਸੀਗੀ, ਪਰ ਜਿਹੜੀ ਹੈ ਉਹਨੂੰ ਤੁਸੀਂ ਭੁਲਾ ਨਹੀਂ ਪਾਏ ਸਾਰੀ ਉਮਰ। ਜਾਂ ਤੁਹਾਡੀ ਫੈਮਿਲੀ ਦੇ ਵਿੱਚ ਜਿਹੜਾ ਹਮੇਸ਼ਾ ਹੀ ਹੱਸਮੁੱਖ ਸੁਭਾਅ ਦਾ ਹੈਗਾ, ਕਦੀ ਕੋਈ ਟੈਨਸ਼ਨ ਨਹੀਂ ਲੈਂਦਾ, ਹੈ ਨਹੀਂ ਕੋਈ ਪਰਸਨ ਇੱਥੋਂ ਦਾ ਇੰਨੇ ਤੰਗ ਹੈ ਸਾਰੇ, ਕਿਉਂਕਿ ਹਾਲੇ ਤੱਕ ਤੁਹਾਡੀ ਕੋਈ ਕਾਲ ਨਹੀਂ ਆਈ ਹੈਗੀ, ਅਤੇ ਇੱਕ ਕਾਲ ਆਈ ਹੈ, ਦੇਖਦੇ ਕੀ ਕਹਿਣਾ ਚਾਹੁੰਦੇ ਆ। ਹਾਂਜੀ, ਸਤਿ ਸ਼੍ਰੀ ਅਕਾਲ। ਹੈਲੋ, ਹਾਂਜੀ ਆਜ਼ਾਦ ਸਰ, ਕੀ ਹਾਲ ਚਾਲ, ਕਿਵੇਂ ਚੱਲ ਰਹੀ ਤੁਹਾਡੀ ਕੰਪੇਨਿੰਗ? ਜਿਹਨੇ ਤੁਹਾਡੇ ਨਾਲ ਕੋਈ ਗੱਲਬਾਤ ਕਰਨੀ ਹੋਵੇ, ਕੋਈ ਵਲੰਟੀਅਰ ਵਰਕ ਕਰਨਾ ਹੋਵੇ।
1: ਜਸਵਿੰਦਰ ਜੀ, ਮੈਂ ਮੇਰਾ ਜੋ ਹੈ ਵਾਰਡ 9 ਐਂਡ 10 ਹੈ,
0: ਠੀਕ ਹੈ,
1: ਵਾਰਡ 9 10, ਔਰ ਮੈਂ ਸਿਟੀ ਕਾਉਂਸਲ ਵਾਸਤੇ ਖੜਿਆ ਹਾਂ, ਔਰ ਮੇਰਾ ਜੋ ਫੋਨ ਨੰਬਰ ਹੈ ਉਹ ਹੈ 6479999951। ਮੈਂ ਇਹੀ ਆਪਣੇ ਜੋ ਸਰੋਤੇ ਹੈ ਉਹਤੇ ਇਹ ਕੀ ਬੇਨਤੀ ਕਰਦਾ ਕਿ ਵੀ ਤੁਸੀਂ ਇੱਕ ਚੰਗੀ ਭਲਾਈ ਵਾਸਤੇ, ਚੰਗੇ ਕੰਮ ਵਾਸਤੇ, ਕਰਪਸ਼ਨ ਨੂੰ ਖਤਮ ਕਰਨ ਵਾਸਤੇ, ਡਿਕਟੇਟਰਸ਼ਿਪ ਨੂੰ ਖਤਮ ਕਰਨ ਵਾਸਤੇ, ਪਬਲਿਕ ਕੰਸਲਟੇਸ਼ਨ ਲਾਗੂ ਕਰਨ ਵਾਸਤੇ, ਤੁਸੀਂ ਡਾਕਟਰ ਆਜ਼ਾਦ ਕੋ ਇੱਕ ਸਾਥ ਦਿਓ, ਕਿਉਂਕਿ ਇਮਾਨਦਾਰੀ ਬਹੁਤ ਬੜੀ ਚੀਜ਼ ਹੁੰਦੀ ਹੈ। ਇਤਿਹਾਸ ਚ ਕਰਪਸ਼ਨ ਬਿਲਕੁਲ ਨਹੀਂ ਹੋਣੀ ਚਾਹੀਦੀ, ਨੈਪੋਟਿਜ਼ਮ ਨਹੀਂ ਹੋਣਾ ਚਾਹੀਦਾ, ਔਰ ਡਿਕਟੇਟਰਸ਼ਿਪ ਹੋਣੀ ਨਹੀਂ ਚਾਹੀਦੀ। ਔਰ ਤੁਸੀਂ ਮੈਨੂੰ ਜਿੰਨੇ ਵੀ ਸਰੋਤਾ, ਤੁਸੀਂ ਮੈਨੂੰ ਦੇਖਦੇ ਹੋ, ਮੈਂ ਲੰਬੇ ਟਾਈਮ ਤੇ ਮੈਂ ਕੰਮ ਕਰਦਾ, ਮੈਂ ਪਬਲਿਕ ਵਾਸਤੇ ਖੜਿਆ ਹੁੰਦਾ, ਕਿਉਂਕਿ ਮੇਰਾ ਜੋ ਜ਼ਿੰਦਗੀ ਦਾ ਮਕਸਦ ਹੈ ਉਹ ਸਿਰਫ ਲੋਕਾਂ ਦੀ ਸੇਵਾ ਕਰਨਾ ਹੈ। ਮੈਂ ਇਹ ਇਸ ਰੋਲ ਚ ਆ ਕੇ ਜਿੱਥੇ ਆਪਾਂ ਨੇਕ ਇੰਪੈਕਟ ਨਹੀਂ ਕਰ ਸਕਦੇ ਲੋਕਾਂ ਦੀ ਲਾਈਫ 'ਤੇ, ਕਿਉਂਕਿ ਜੋ ਕਈ ਵਾਰ ਹੈ ਜੋ ਪਾਵਰ ਹੁੰਦੀ ਹੈ ਉਹ ਚੰਗੇ ਲੋਕਾਂ ਤੱਕ ਨਹੀਂ ਹੁੰਦੀ, ਉਹ ਸਿਸਟਮ ਖਰਾਬ ਹੁੰਦਾ ਹੈ। ਤਾਂ ਸਿਸਟਮ ਨੂੰ ਇੱਕ ਵਧੀਆ ਕਰਨ ਵਾਸਤੇ ਮੈਂ ਇਹੀ ਬੇਨਤੀ ਕਰਦਾ ਵੀ ਇਸ ਵਾਰ ਤੁਸੀਂ ਬਹੁਤ ਸਾਰੀ ਚੀਜ਼ਾਂ 'ਤੇ ਉੱਠ ਕੇ ਤੁਸੀਂ ਵਾਰਡ 9 ਦੱਸਿਆ ਡਾਕਟਰ ਆਜ਼ਾਦ ਕੋਇਤ ਨੂੰ ਵੋਟ ਦਿਓ, ਕਿਉਂਕਿ ਆਪਾਂ ਸਭ ਮਿਲ ਕੇ ਕੰਮ ਕਰ ਸਕਦੇ ਹਾਂ। ਔਰ ਜਸਵਿੰਦਰ ਜੀ, ਮੈਂ ਇੱਕ ਸੌਖੀ ਇੱਕ ਗੱਲ ਕਹਿਣਾ ਚਾਹੁੰਦਾ ਇੱਥੇ ਕਿ ਮੈਨੂੰ 2021 'ਚ ਮੇਜਰ ਹਾਰਟ ਅਟੈਕ ਆਇਆ ਸੀ, ਮੇਜਰ ਹਾਰਟ, ਔਰ ਵਾਹਿਗੁਰੂ ਨੇ ਮੈਨੂੰ ਦੂਜੀ ਜ਼ਿੰਦਗੀ ਦਿੱਤੀ ਸੀ। ਇਹ ਪੜ੍ਹਨ ਦਿੱਤਾ ਸੀ ਆਪਣੀ ਲਾਈਫ 'ਚ ਵੀ ਮੇਰੀ ਲਾਈਫ ਜੋ ਹੈ ਉਹ ਲੋਕਾਂ ਵਾਸਤੇ ਹੈ, ਮੇਰਾ ਜੋ ਹੈ ਉਹ ਸੇਵਾ ਵਾਸਤੇ ਹੀ ਹੈ,
0: ਮੈਂ
1: ਸੇਵਾ ਵਾਸਤੇ ਲੋਕਾਂ ਤੋਂ ਲੋਕਾਂ ਦੀ ਸੇਵਾ ਕਰਨ ਵਾਸਤੇ
0: ਜੀ ਜੀ
1: ਬੇਨਤੀ ਕਰਦਾ।
0: ਤੇ ਬਿਲਕੁਲ ਜੀ, ਆਪਾਂ ਨਾ ਨੈਕਸਟ ਵੀਕ ਜਾਲ ਸਾਹਿਬ ਕਰਾਂਗੇ ਗੱਲਬਾਤ, ਤੇ ਫਿਰ ਤੁਹਾਡਾ ਜਿਹੜਾ ਕੰਪੇਨਿੰਗ ਤੁਸੀਂ ਕਰਦੇ ਹੋ ਉਹਦੇ ਵਿੱਚ ਲੋਕਾਂ ਦੀ ਕੀ ਰਾਏ ਹੈਗੀ, ਹੈ ਨਾ, ਜਾਂ ਕੀ ਪ੍ਰੋਬਲਮਸ ਉਹ ਤੁਹਾਨੂੰ ਦੱਸਦੇ ਆ, ਤੇ ਤੁਹਾਡਾ ਏਜੰਡਾ ਕੀ ਹੈਗਾ ਇਲੈਕਸ਼ਨ ਦਾ, ਆਪਾਂ ਫਿਰ ਨੈਕਸਟ ਵੀਕ ਆਪਾਂ ਗੱਲਬਾਤ ਕਰਾਂਗੇ। ਹੁਣ ਤੁਸੀਂ ਆਪਣਾ ਨੰਬਰ ਦੇ ਦਿਓ ਪਲੀਜ਼। ਹਾਂਜੀ,
1: 6479999951
0: 6479999951 ਥੈਂਕ ਯੂ ਸਰ, ਥੈਂਕ ਯੂ ਵੈਰੀ ਮਚ। ਤੇ ਲਓ ਜੀ, ਆਪਾਂ ਜ਼ਰੂਰ ਗੱਲਬਾਤ ਕਰਾਂਗੇ, ਕਿਉਂਕਿ ਹੁਣ ਇਲੈਕਸ਼ਨ ਹੈ, ਮਿਊਂਸੀਪਲ ਇਲੈਕਸ਼ਨ, ਇਹਦੇ ਵਿੱਚ ਤੁਸੀਂ ਜ਼ਰੂਰ ਪਾਰਟੀਸਪੇਟ ਕਰਨਾ। ਕਈ ਵਾਰੀ ਨਾ ਆਪਾਂ ਨੂੰ ਲੱਗ ਰਿਹਾ ਹੁੰਦਾ ਕਿ ਕੋਈ ਫਰਕ ਨਹੀਂ ਪੈਂਦਾ, ਹੁਣ ਦੇਖੋ ਜਿਨ੍ਹਾਂ ਨੂੰ ਵੋਟ ਪਾਉਣ ਦਾ ਅਧਿਕਾਰ ਹੁੰਦਾ ਉਹ ਕਈ ਵੋਟ ਨਹੀਂ ਪਾਉਂਦੇ, ਜਿਨ੍ਹਾਂ ਦੀ ਬਣੀ ਨਹੀਂ ਹੁੰਦੀ ਉਹ ਤੜਫ ਤੜਫ ਜਾਂਦੇ ਆ। ਯਾਨੀ ਕਿ ਨਾ ਆਪਣੀ ਸਾਰਿਆਂ ਦੀ ਫਿਤਰਤ ਕੀ ਹੈ ਕਿ ਜਦੋਂ ਆਪਾਂ ਕੋਲ ਕੋਈ ਪਾਵਰ ਹੈ ਜਾਂ ਅਸੀਂ ਐਲੀਜੀਬਲ ਹਾਂ ਉਹ ਚੀਜ਼ ਦੇ ਲਈ, ਫਿਰ ਆਪਾਂ ਪਰਵਾਹ ਨਹੀਂ ਕਰਦੇ। ਜਦੋਂ ਅਸੀਂ ਨਹੀਂ ਹੈਗੇ ਫਿਰ ਅਸੀਂ ਕਹਿੰਦੇ ਹਾਂ ਹਾਏ ਆਹ ਹੋ ਜੇ ਤਾਂ ਮੈਂ ਤਾਂ ਆਹ ਕਰ ਦੇਵਾਂ ਅਤੇ ਮੈਂ ਆਹ ਕਰ ਦੇਵਾਂ, ਹੈ ਨਾ। ਸੋ ਇਸ ਕਰਕੇ ਚਲੋ ਹੁਣ ਜੇ ਇਲੈਕਸ਼ਨਾਂ ਦੇ ਇਹ ਆਏ ਸੀਗੇ, ਹੁਣ ਮਿਊਂਸੀਪਲ ਇਲੈਕਸ਼ਨ ਹੈਗੇ ਜੀ ਆਪਣਾ ਅਕਤੂਬਰ ਦੇ ਵਿੱਚ, ਹੈ ਨਾ, 26 ਅਕਤੂਬਰ ਨੂੰ ਹੈ, ਅਤੇ ਜ਼ਰੂਰ ਪਾਰਟੀਸਪੇਟ ਕਰਨਾ, ਜਿਨ੍ਹਾਂ ਦੀਆਂ ਵੋਟਾਂ ਹੈਗੀਆਂ ਜ਼ਰੂਰ ਵੋਟਾਂ ਪਾਓ, ਅਤੇ ਵਧੀਆ ਜਿਹੜੀ ਕੌਂਸਲ ਹੈ ਉਹਨੂੰ ਚੁਣੋ ਤਾਂ ਕਿ ਫਿਰ ਵਧੀਆ ਵਧੀਆ ਕੰਮ ਕਰਨ, ਕਿਉਂਕਿ ਆਪਾਂ ਕੰਪਲੇਂਟਸ ਬੜੀਆਂ ਕਰਦੇ ਹਾਂ, ਜਦੋਂ ਆਪਣੀ ਵਾਰੀ ਆਉਂਦੀ ਹੈ ਕੁਛ ਕਰਨ ਦੀ ਫਿਰ ਆਪਾਂ ਕਰਦੇ ਨਹੀਂ। ਅਤੇ ਲਓ ਜੀ, ਸਾਡੇ ਨਾਲ ਨੈਕਸਟ ਕਾਲਰ ਹੈਗੇ ਰਾਜਵਿੰਦਰ ਜੀ। ਹਾਂਜੀ ਭਾਅ ਜੀ, ਕੀ ਹਾਲ ਚਾਲ?
2: ਹਾਂਜੀ, ਸਤਿ ਸ੍ਰੀ ਅਕਾਲ ਜੀ।
0: ਜੀ ਜੀ, ਸਤਿ ਸ੍ਰੀ
2: ਅਕਾਲ। ਮੈਂ ਕਿਹਾ ਜੀ, ਘਰ ਦੇ ਮੋਢੇ ਨੂੰ ਹੱਸ ਕੇ ਵਿਖਾਉਣਾ ਪੈਂਦਾ ਜੀ। ਹਾਂਜੀ,
0: ਅੱਛਾ।
2: ਹਾਂ, ਉਹ ਭਾਵੇਂ ਅੰਦਰੋਂ ਰੋਣ ਵੀ ਡਿਆ ਹੋਵੇ ਨਾ, ਉਹਨੂੰ ਫੇਰ ਵੀ ਉਹਦੇ ਮੂੰਹ ਤੇ ਹਾਸਾ ਰੱਖਦਾ, ਉਹ ਵੀ ਸਾਡੇ ਪਰਿਵਾਰ ਨੂੰ ਖੁਸ਼ ਰੱਖਣ ਵਾਸਤੇ। ਤੇ ਬਾਕੀ ਇਹ ਵੇਖ ਲਓ ਵੀ ਮੋਸਟਲੀ ਜਿਹੜਾ ਡੈਥ ਰੇਟ ਹੈ ਉਹ ਬੰਦੇ ਦਾ ਜ਼ਿਆਦਾ ਹੁੰਦਾ, ਬੀਬੀਆਂ ਦਾ ਘੱਟ ਹੁੰਦਾ, ਜਿਹੜੀਆਂ ਸਟ੍ਰੈਸ ਨਹੀਂ ਲੈਂਦੀਆਂ ਨਾ, ਬੰਦਾ ਸਟ੍ਰੈਸ ਬਹੁਤ ਲੈਂਦਾ, ਦੱਸਦਾ ਨੀ ਘਰ, ਦੱਸਦਾ ਨੀ ਫੈਮਿਲੀ ਨੂੰ, ਹੈ ਨਾ।
0: ਅੱਛਾ,
2: ਹਾਂਜੀ, ਉਹ ਤੇ ਜ਼ਿੰਮੇਵਾਰੀਆਂ ਹੁੰਦੀਆਂ, ਉਹਨੂੰ ਪਤਾ ਵੀ ਕਿੱਦਾਂ ਮੈਨੇਜ ਕਰਨਾ। ਜਿਹੜੀਆਂ ਥੋੜੀਆਂ ਜਿਹੀਆਂ ਵੂਮੈਨ ਜਿਹੜੀਆਂ ਸੈਂਸਿਟਿਵ ਹੁੰਦੀਆਂ ਉਹਨਾਂ ਨੂੰ ਪਤਾ ਹੁੰਦਾ, ਆਮ ਜਿਹੜੀ ਵੂਮੈਨ ਇੰਨੀਆਂ ਕਿ ਹੁੰਦੀਆਂ ਕੇਅਰਲੈਸ ਥੋੜੀਆਂ ਜਿਹੀਆਂ ਹੁੰਦੀਆਂ, ਬੰਦਾ ਜ਼ਿਆਦਾ ਕੋਨਸ਼ੀਅਸ ਹੁੰਦਾ, ਤੇ ਉਹਦੀ ਵੇਖ ਲਓ ਡੈਥ ਰੇਟ ਵੀ ਜ਼ਿਆਦਾ ਬੰਦੇ ਦਾ ਹੁੰਦਾ।
0: ਅੱਛਾ, ਨਹੀਂ ਤੁਸੀਂ ਕਹਿੰਦੇ ਹੋ ਵੀ ਇਹਦਾ ਮਤਲਬ ਇਹ ਹੋ ਗਿਆ ਕਿ ਵਿਮੈਨ ਜ਼ਿਆਦਾ ਖੁਸ਼ ਰਹਿੰਦੀਆਂ, ਇਸ ਕਰਕੇ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੁੰਦੀ, ਮੈਨ ਨਹੀਂ ਖੁਸ਼ ਰਹਿੰਦੇ ਜ਼ਿਆਦਾ, ਚਾਹੇ ਹਸਮੁਖ ਕਹਿ ਲਈਏ ਆਪਾਂ। ਹੈ,
2: ਮਹਿਲਾ ਦੇ ਜ਼ਿੰਮੇਵਾਰੀਆਂ ਬਹੁਤ ਹੁੰਦੀਆਂ, ਉਹ ਦੱਸਦੇ ਨੇ ਕਿਸੇ ਨੂੰ, ਹਨਾ, ਵੀ ਉਹਨਾਂ ਤੇ ਜ਼ਿਆਦਾ ਜਿੱਦਾਂ ਭਾਰ ਪਿਆ ਹੁੰਦਾ ਫੈਮਿਲੀ ਦਾ, ਘਰ ਚਲਾਉਣ ਦਾ, ਆਹ ਹੋ ਗਿਆ ਆਹ ਹੋ ਗਿਆ, ਹਨਾ, ਉਹ ਐਕਚੁਲੀ ਦੱਸਦੇ ਨੇ, ਤੇ ਉੱਤੋਂ ਧੱਸਦੇ ਹੁੰਦੇ ਘਰਦਿਆਂ ਨੂੰ, ਇਹ ਇਹਨਾਂ ਨੂੰ ਪਤਾ ਲੱਗੇ ਵੀ ਮੈਂ ਦੂਜਾ ਖੁਸ਼ ਨਹੀਂ ਹਾਂ, ਹਨਾ, ਵੀ ਮੈਂ ਟਾਇਰਡ ਹਾਂ ਜਾਂ ਮੇਰੇ ਮਾਨਸਿਕ ਪਰੇਸ਼ਾਨੀ ਹੈ,
0: ਹਨਾ,
2: ਇਸ ਵਾਸਤੇ ਉਹ ਹੱਸਦਾ ਰਹਿੰਦਾ, ਤਾਂ ਹੀ ਕਹਿੰਦੇ ਹੱਸਦੇ ਹੀ ਰਹਿੰਦੇ ਆ, ਹੱਸਣਾ ਪੈਂਦਾ ਜੀ।
0: ਹਾਂਜੀ,
2: ਜੇ ਘਰ ਦਾ ਮੋਢੀ ਸਵੇਰ ਨੂੰ ਮੂੰਹ ਬਣਾ ਕੇ ਯਾਰ ਆ ਇਹ ਮਰ ਗਿਆ, ਇੱਥੇ ਪਤਾ ਕੀ ਹੋਣਾ ਹੋਣਾ, ਸਾਰਾ ਦਿਨ ਹੀ ਸਾਰੇ ਘਰ ਦਾ ਹੀ ਵਿਗੜ ਜਾਂਦਾ, ਹਨਾ।
0: ਬਿਲਕੁਲ ਜੀ, ਥੈਂਕ
2: ਯੂ। ਹਾਂਜੀ, ਇਸ ਵਾਸਤੇ
0: ਜੀ ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਤੁਹਾਡਾ। ਤੇ ਲਓ ਜੀ, ਭਾਜੀ ਤਾਂ ਕਹਿੰਦੇ ਆ ਵੀ ਜਿਹੜੀਆਂ ਵਿਮੈਨ ਹੈ ਉਹਨਾਂ ਨੂੰ ਨਹੀਂ ਇੰਨਾ ਪ੍ਰੋਬਲਮ ਹੁੰਦਾ, ਯਾਨੀ ਕਿ ਉਹ ਹੱਸਣ ਕੁੱਦਣ ਮਨਕਾ ਚਾਹੋ ਉਹਨਾਂ ਦੇ ਵਿੱਚ ਜ਼ਿਆਦਾ ਹੁੰਦਾ, ਤੇ ਮੈਨ 'ਚ ਨਹੀਂ ਹੁੰਦਾ, ਕਿਉਂਕਿ ਉਹਨਾਂ 'ਤੇ ਜ਼ਿੰਮੇਵਾਰੀਆਂ। ਪਰ ਮੈਨੂੰ ਲੱਗਦਾ ਕਿ ਵਿਮੈਨ 'ਤੇ ਜ਼ਿਆਦਾ ਜ਼ਿੰਮੇਵਾਰੀਆਂ, ਉਹਨਾਂ ਦੇ ਕੰਮ ਦਾ ਸਕੋਪ ਦੇਖੋ ਕਿੰਨਾ ਹੁੰਦਾ, ਹਰੇਕ ਜਗ੍ਹਾ ਜਿਹੜਾ ਹੈਗਾ ਵਿਮੈਨ ਦਾ ਖੇਤਰ, ਜਿਵੇਂ ਆਪਾਂ ਕਹਿੰਦੇ ਨਾ ਜਿਹੜਾ ਸਕੋਪ ਹੈ ਉਹ ਜ਼ਿਆਦਾ ਹੁੰਦਾ ਮੈਨ ਨਾਲੋਂ। ਹਾਲੇ ਆਦਮੀ ਤਾਂ ਇਹ ਹੈ ਕਿ ਆਪਣਾ ਜਿਹੜਾ ਉਹ ਕੰਮ ਕਰਦੇ ਆ, ਉਹਨਾਂ ਨੇ ਸਵੇਰੇ ਉੱਠ ਕੇ ਚੱਲ ਜਾਣਾ ਆਫਿਸ, ਟਰੱਕ ਚਲਾਉਂਦੇ, ਜੋ ਵੀ ਕਰਦੇ, ਹੈ ਨਾ, ਜਾਂ ਕੋਈ ਬਿਜ਼ਨਸ ਹੋਰ ਹੈ। ਪਰ ਵਿਮੈਨ ਦਾ ਦੇਖ ਲਓ, ਜੇ ਉਹ ਕੰਮ ਵੀ ਕਰਦੀਆਂ ਫਿਰ ਘਰ ਦਾ ਵੀ ਉਹਨਾਂ 'ਤੇ ਹੀ ਹੁੰਦਾ, ਹੋਰ ਕੋਈ ਹੱਥ ਨਹੀਂ ਲਾਉਂਦਾ। ਬਾਹਰੋਂ ਵਿਮੈਨ ਆਊਗੀ ਨਾ ਕੰਮ ਕਾਜ ਕਰਕੇ, ਉਹਨੇ ਦੇਖਣਾ ਕਿਚਨ

0: ਖਾਤਾ ਕਰਵਾਉਣ ਤਾਂ ਉਵੇਂ ਹੀ ਸੀਗੀ।
1: ਅੱਛਾ ਠੀਕ ਆ, ਚਲੋ ਇਹ ਵੀ ਇੱਕ ਵਧੀਆ ਹੀ ਆ ਹੈ, ਪ੍ਰਾਈਮ ਮਿਨਿਸਟਰ ਆਫ ਇੰਡੀਆ ਆਪਣੇ ਗੁਰਦਾਸ ਰੇਡੀਓ ਤੇ ਪਹੁੰਚ ਜਾਣ ਜੇ। ਕੌਣ ਬੈਠਾ ਸੀ?
0: ਦੋਮੂ ਵਾਲਾ ਬੰਦਾ। ਹਾਂਜੀ
1: ਅੱਛਾ, ਕਿਉਂਕਿ ਨਾ ਅੱਜ ਕੱਲ ਸਾਡੀ ਗੱਲ ਪਤਾ ਨੀ ਤੁਸੀਂ ਕਿੱਦਾਂ ਨੂੰ ਕਹਿੰਦੇ।
0: ਮੈਂ ਕਿਹਾ ਵੀ ਵੈਨ ਹੁੰਦੀ ਆ ਨਾ ਸਪ੍ਰਿੰਟ ਜਾਂ ਜਿਹੜੀ ਆਹ ਪ੍ਰੋ ਮਾਸਟਰ ਵੈਨਾਂ ਜੀਆਂ ਹੁੰਦੀਆਂ ਨਾ, ਉਹਦੇ ਵਿੱਚ ਪੈਸੰਜਰ ਸੀਟ ਤੇ ਦੋ ਮੂੰਹ ਵਾਲਾ ਬੰਦਾ ਬੈਠਾ ਸੀ।
1: ਓਕੇ ਚਲੋ ਠੀਕ ਹੈ ਜੀ ਭਾਈ। ਮੈਨੂੰ ਤੁਹਾਡੀ ਗੱਲ ਸਮਝ ਆਈ। ਨੈਕਸਟ ਕਾਲ ਤੇ ਆਪਾਂ ਚੱਲਦੇ ਆ। ਹਾਂਜੀ ਸਤਿ ਸ੍ਰੀ ਅਕਾਲ।
2: ਹਾਂਜੀ ਬੇਟੇ ਸਤਿ ਸ੍ਰੀ ਅਕਾਲ।
1: ਹਾਂਜੀ ਕੀ ਹਾਲ ਚਾਲ ਆਂਟੀ? ਦੇਖ ਲੈ ਕਦੀ ਕਦੀ ਆਉਂਦੇ ਆ ਤੁਸੀਂ, ਪਰੌਂਠੇ ਬਣਾਈ ਜਾ ਕਿਸੇ ਨੂੰ ਮਿਲੇ ਹੋ ਜਿਹੜਾ ਜਿਹਦਾ ਚਿਹਰਾ ਹਮੇਸ਼ਾ ਖੁਸ਼ ਹੀ ਤੁਹਾਨੂੰ ਦਿਖਦਾ ਹੋਵੇ, ਹੈ ਨਾ, ਹਸਮੁਖ ਜਿਹੇ ਨੀ ਕਈਆਂ ਦੇ ਫੇਸ ਹੁੰਦੇ ਹੈਗੇ।
2: ਹਾਂਜੀ ਹਾਂਜੀ ਬੇਟੇ
1: ਜੀ ਜੀ ਜੀ ਤੁਸੀਂ ਦੱਸੋ। ਹਾਂਜੀ
2: ਮੈਂ ਇਹ ਗੱਲ ਕਰਦੀ ਆ ਕਿ ਇਹ ਤਾਂ ਜਿਹੜਾ ਜਿਹਦੇ ਤੇ ਬੀਤੀ ਉਹ ਹੀ ਜਾਣੇ ਤੇ ਮੈਨੂੰ ਤਾਂ ਇੰਝ ਲੱਗਦਾ ਕਿ ਜਿਹੜੇ ਮੈਨ ਆ, ਮੈਂ ਇਹ ਨੀ ਕਹਿੰਦੀ ਸਾਡੇ ਘਰ ਦੇ ਵੀ, ਮੈਨੂੰ ਪਤਾ ਮੇਰੇ ਹਸਬੈਂਡ ਨੇ ਅੱਜ ਤੱਕ ਗਲਾਸ ਪਾਣੀ ਕੰਨ ਚੁੱਕਿਆ।
1: ਹਾਂਜੀ
2: ਜਿਹੜਾ ਮੇਰਾ ਬੇਟਾ ਉਹ ਮੇਰੀ ਨੂੰਹ ਨੀ ਪਾਣੀ ਦਾ ਗਲਾਸ ਚੁੱਕਦੀ, ਮੇਰਾ ਬੇਟਾ ਚੁੱਕਦਾ।
1: ਅੱਛਾ
2: ਹਾਂ, ਮੇਰਾ ਬੇਟਾ ਰੋਟੀ ਸਬਜ਼ੀ ਚੌਲ ਦਾਲਾਂ ਸਾਰੀਆਂ ਬਣਾ ਲੈਂਦਾ ਤੇ ਮੇਰੀ ਨੂੰਹ ਕਹੂਗੀ ਨਹੀਂ ਮੈਨੂੰ ਤਾਂ ਨੀ ਕੁਛ ਆਉਂਦਾ, ਮੈਨੂੰ ਤਾਂ ਬਣਿਆ ਬਣਿਆ ਮਿਲ ਜੇ, ਮੈਂ ਉਹ ਮੇਰੇ ਕੋਲ ਹੀ ਆ ਹੱਸਦੀ ਆ।
1: ਅੱਛਾ
2: ਤੇ ਹਾਂਜੀ ਤੇ ਉਹ ਕਹਿੰਦੀ ਆ, ਉਹ ਕਹਿੰਦੀ ਮੈਂ ਤਾਂ ਰਾਣੀ ਆ, ਮੈਂ ਤਾਂ ਲੱਕੀ ਆ, ਮੇਰੀ ਲਾਟਰੀ ਲੱਗੀ ਹੋਈ ਆ ਤੇ ਮੈਂ ਦੇਖੋ ਕਦੇ ਵੀ ਕੋਈ ਕੰਮ ਨੀ ਕਰਦੀ, ਮੈਨੂੰ ਕੀਤਾ ਕਰਿਆ ਸਾਰੇ ਪਰਿਵਾਰ ਚ ਹੀ ਮਿਲ ਜਾਂਦਾ ਨਾ। ਪਰ ਦੇਖੋ ਮੈਂ ਤਾਂ ਸਾਰੀ ਉਮਰ ਬੇਟੇ ਇੰਨੇ ਹਾਰਡ ਜੋਬਾਂ ਕੀਤੀਆਂ, ਬਹੁਤ ਕੰਮ ਕੀਤੇ, ਮੇਰੇ ਹਸਬੈਂਡ ਇੱਕੋ ਕੰਮ ਕਰਕੇ ਆ ਕੇ ਨਾ ਤੇ ਉਹ ਬੈਡ ਤੇ ਬਹਿ ਜਾਂਦੇ ਤੇ ਮੇਰੀ ਮੇਰੀ ਮਦਰ ਲਾ ਵੀ ਕਰ ਦਿੰਦੀ ਸੀ, ਪੁੱਤ ਕੋਈ ਨੀ ਮੇਰੇ ਪੁੱਤ ਨੂੰ ਹੁਣ ਕਿ ਥੱਕਿਆ ਆਇਆ ਨਾ ਮੈਂ ਤੈਨੂੰ ਫੜਾ ਦਿੰਦੀ ਹਾਂ ਜਿਹੜੀ ਚੀਜ਼ ਦੀ ਲੋੜ ਆ, ਹੈਨਾ।
1: ਤੇ
2: ਇਹ ਮੈਨੂੰ ਤਾਂ ਲੱਗਦਾ ਵੀ ਜਿਹੜੇ ਆਦਮੀ ਜਿਹੜੇ ਆ ਨਾ ਉਹ ਠੀਕ ਹੈ ਸਟਰੋਂਗ ਲੱਗਦੇ ਆ ਪਰ ਵਿੱਚੋਂ ਦਿਲ ਦੇ ਬਹੁਤ ਕਮਜ਼ੋਰ ਜੇ ਹੁੰਦੇ, ਉਹਨਾਂ ਕੋਲ ਇੰਨਾ ਜਿੰਨੀਆਂ ਹਾਰਡ ਬੀਬੀਆਂ ਹੈ ਨਾ, ਦੇਖੋ ਤੁਸੀਂ ਬਾਹਰ ਦਾ ਕੰਮ ਵੀ ਕਰਦੀਆਂ, ਘਰ ਦਾ ਵੀ ਕਰਦੀਆਂ, ਬੱਚੇ ਵੀ ਸਾਂਭਦੀਆਂ, ਡੋਰ ਵੀ ਬਾਹਰ ਦਾ ਖੋਲਣਾ ਨਾ ਤੇ ਹਸਬੈਂਡ ਕਹਿ ਦਿੰਦੇ ਆ ਜੋ ਬੰਦੇ ਕਹਿੰਦੇ ਅੱਜ ਕੇ ਡੋਰ ਖੋਲੀ ਤੇ ਬੀਬੀਆਂ ਹੀ ਖੋਲਦੀਆਂ।
1: ਹਸਬੈਂਡ ਵੀ ਬਹੁਤੇ ਕੰਮ ਕਰਦੇ ਆ, ਪੁਰਾਣੇ ਜਿਹੜੇ ਹੈਗੇ ਉਹਨਾਂ ਨੂੰ ਤਾਂ ਏਦਾਂ ਹੁੰਦਾ ਵੀ ਸਾਡਾ ਕਿਚਨ ਦਾ ਕੰਮ ਸਾਡਾ ਨੀ ਹੈ।
2: ਨਹੀਂ ਨਹੀਂ ਉਹ ਤਾਂ ਫਿਰ ਉਹੀ ਪੁਰਾਣੀ ਗੱਲ ਹੀ ਕਰਦੇ ਆ ਵੀ ਅਸੀਂ ਜੇ ਕੱਪੜੇ ਵੀ ਚੁੱਕਣੇ ਪਾਤੇ ਸਾਨੂੰ ਸ਼ਰਮ ਆਊਗੀ।
1: ਉਹ ਕਿਉਂਕਿ ਕਹਿ ਕਹਿ ਕੇ ਘਰ ਦੇ ਕਰ ਦਿੰਦੇ ਆ ਨਾ, ਲੈ ਬਈ ਇਹ ਤਾਂ ਹੁਣ ਜਨਾਨੀ ਦੀ ਸੁਣਦਾ ਆਪਣੀ ਦੀ, ਹੈ ਵੀ ਕੰਮ ਕਰਾਉਂਦਾ ਨਾ,
2: ਆਪਾਂ ਦੇਖੋ
1: ਰੋਬ ਨੀ ਰਹਿਣਾ।
2: ਲੇਡੀਜ਼ ਮੈਂ ਤਾਂ ਕਹਿੰਦੀ ਲੇਡੀਜ਼ ਫੇਰ ਵੀ ਬਹੁਤ ਖੁਸ਼ ਰਹਿੰਦੀਆਂ, ਕਿਹੜੇ ਬਾਗ ਨੂੰ ਵੇਖੋ ਤੁਸੀਂ, ਕਿਤੇ ਵਿਆਹ ਢੰਗ ਹੋਵੇ ਕਿਤੇ ਨੱਚਦੀਆਂ ਟੱਪਦੀਆਂ ਤੇ ਖੁਸ਼ ਰਹਿੰਦੀਆਂ ਤੇ ਆਦਮੀ ਇੱਕ ਪਾਸੇ ਜੇ ਤੁਰੇ ਫਿਰਦੇ ਰਹਿੰਦੇ ਆ ਤੇ ਲੇਡੀਜ਼ ਦੇਖੋ ਕਿੰਨਾ ਪਿਆਰ ਜੱਫੀਆਂ ਪਾਪਾ ਕੇ ਮਿਲਦੀਆਂ ਹਰ ਕੋਈ
1: ਜੀ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਜੀ, ਬਹੁਤ ਬਹੁਤ ਧੰਨਵਾਦ, ਥੈਂਕ ਯੂ। ਤੇ ਲਓ ਜੀ ਬਿਲਕੁਲ ਆਪਣੀ ਗੱਲਬਾਤ ਰੱਖ ਕੇ ਗਏ ਬੜੀ ਵਧੀਆ ਤਰੀਕੇ ਦੇ ਨਾਲ। ਤੇ ਲਓ ਜੀ ਆਪਾਂ ਹੁਣ ਨਾ ਤੁਹਾਡੀ ਕਾਲ ਅਗਲੀ ਲੈਂਦੇ ਹਾਂ, ਪਰ ਪਹਿਲਾਂ ਮੈਂ ਪਰਮਜੀਤ ਦਿਓਲ ਜੀ ਨੂੰ ਲੈ ਲਵਾਂ, ਇਹਨਾਂ ਤੋਂ ਆਪਾਂ ਲਿਸਟਿੰਗਸ ਜਿਹੜੀਆਂ ਹੈਗੀਆਂ, ਕਿਉਂਕਿ ਰੀਅਲ ਅਸਟੇਟ ਬ੍ਰੋਕਰ ਹੈ ਜੀ ਪਰਮਜੀਤ ਦਿਓਲ। ਤੁਸੀਂ ਕੋਈ ਵੀ ਬਾਇੰਗ ਸੈਲਿੰਗ ਕਰਨਾ ਚਾਹੁੰਦੇ ਹੋ ਰੀਅਲ ਅਸਟੇਟ ਦੇ ਵਿੱਚ, ਤੁਸੀਂ ਨੰਬਰ ਨੋਟ ਕਰ ਲਓ, ਨੰਬਰ ਹੈਗਾ ਜੀ 4169937378 ਤੇ ਗੱਲਬਾਤ ਕਰਨੀ ਹੈ, 416-993-7378 ਤੇ ਤੁਸੀਂ ਪਰਮਜੀਤ ਦਿਓਲ ਜੀ ਨਾਲ ਗੱਲਬਾਤ ਕਰਨੀ ਹੈ। ਪਰਮਜੀਤ ਜੀ ਸਵਾਗਤ ਹੈ ਤੁਹਾਡਾ।
3: ਸਤਿ ਸ੍ਰੀ ਅਕਾਲ ਜੀ, ਮੇਰੇ ਬਣਿਓ ਗੁਣਤਾਸ ਰੇਡੀਓ ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਆਪਣੇ ਸਰੋਤੇ ਨਾਲ ਕੁਛ ਕੁ ਲਿਸਟਿੰਗ ਸ਼ੇਅਰ ਕਰਨੀ ਚਾਹੁੰਦੇ ਆ। ਸਭ ਤੋਂ ਪਹਿਲਾਂ ਇੱਕ ਲਿਸਟਿੰਗ ਜਿਹੜੀ ਕਿ ਇੱਕ ਰੈਸਟੋਰੈਂਟ ਡੈਨਫੋਰਥ ਦੇ ਉੱਤੇ ਲਿਸਟ ਕੀਤਾ ਗਿਆ ਟੋਰਾਂਟੋ ਦੇ ਵਿੱਚ, ਜਿਸ ਦੇ ਵਿੱਚ 78% ਦੀ ਸੀਟਿੰਗ ਕਪੈਸਿਟੀ ਆ ਅਤੇ ਲੇਕਰ ਲਾਇਸੈਂਸ

0: ਬਾਰ ਬਣੀ ਹੋਈ ਆ, ਬਹੁਤ ਹੀ ਖੂਬਸੂਰਤ ਇਹ ਰੈਸਟੋਰੈਂਟ ਜਿਸ ਦੀ ਸੇਲ ਤੁਹਾਨੂੰ 70,000 ਤੋਂ ਉੱਪਰ ਪਰ ਮੰਥ ਗਰੰਟੀ ਨਾਲ ਮਿਲੇਗੀ। ਰੈਂਟ ਸਿਰਫ $5,100 ਪਰ ਮੰਥ ਹੋਵੇਗਾ ਇਨਕਲੂਡਿੰਗ TMI HST। ਲੀਜ਼ ਜਿਹੜੀ ਆ ਲੌਂਗ ਟਰਮ 5+5 ਹੋਵੇਗੀ। ਬਹੁਤ ਹੀ ਖੂਬਸੂਰਤ ਇਹ ਰੈਸਟੋਰੈਂਟ ਤੁਹਾਨੂੰ ਮਿਲ ਰਿਹਾ ਵਾ ਟੋਰਾਂਟੋ ਦੇ ਵਿੱਚ। ਅਗਰ ਤੁਸੀਂ ਦੇਖਣਾ ਚਾਹੁੰਦੇ ਹੋ ਜਾਂ ਬ੍ਰਾਂਪਟਨ ਦੇ ਵਿੱਚ ਲਿਸਟ ਕੀਤਾ ਹੋਇਆ ਰੈਸਟੋਰੈਂਟ ਦੇਖਣਾ ਚਾਹੁੰਦੇ ਹੋ ਜਾਂ ਬ੍ਰਾਂਪਟਨ ਦੇ ਵਿੱਚ ਬਵੇੜ ਅਤੇ ਮਕਲਾਗਲਨ ਦੇ ਕਾਰਨਰ ਤੇ ਲਿਸਟ ਕੀਤਾ ਹੋਇਆ ਰੈਸਟੋਰੈਂਟ ਦੇਖਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ 416-993-7378। ਤੇ ਦੂਸਰਾ ਇੱਕ ਕਮਰਸ਼ੀਅਲ ਯੂਨਿਟ ਜਿਹੜਾ ਕਿ ਬ੍ਰਾਂਪਟਨ ਦੇ ਵਿੱਚ ਲਿਸਟ ਕੀਤਾ ਗਿਆ ਵਾ, ਇਹ ਕਮਰਸ਼ੀਅਲ ਯੂਨਿਟ ਤੁਹਾਨੂੰ ਟੋਰਬ੍ਰਮ ਅਤੇ ਬਵੇੜ ਦੇ ਨਜ਼ਦੀਕ ਬੜੇ ਪਲਾਜ਼ੇ ਦੇ ਵਿੱਚ ਮਿਲ ਰਿਹਾ ਵਾ। 1400 ਸਕੁਅਰ ਫੁੱਟ ਦਾ ਯੂਨਿਟ ਆ ਜਿਸ ਦੇ ਵਿੱਚ ਰੈਸਟੋਰੈਂਟ ਦਾ ਬਿਜ਼ਨਸ ਚੱਲ ਰਿਹਾ ਵਾ ਅਤੇ ਇਹਦੀ ਖਾਸੀਅਤ ਹੈ ਕਿ ਇਹਦੀ ਪ੍ਰਾਈਸ ਬੜੀ ਲੋਅ ਰੱਖੀ ਗਈ ਆ। ਇਸ ਦੇ ਵਿੱਚ ਤੁਹਾਨੂੰ ਅਗਰ ਕੱਲਾ ਯੂਨਿਟ ਖਰੀਦਣਾ ਚਾਹੁੰਦੇ ਹੋ ਇਨਵੈਸਟਮੈਂਟ ਦੇ ਤੌਰ ਤੇ ਉਹ ਵੀ ਆਪਸ਼ਨ ਆ, ਅਗਰ ਵਿਦ ਰੈਸਟੋਰੈਂਟ ਖਰੀਦਣਾ ਚਾਹੁੰਦੇ ਹੋ ਯੂਨਿਟ ਦੇ ਨਾਲ ਉਹ ਵੀ ਤੁਹਾਨੂੰ ਮਿਲ ਸਕਦਾ ਵਾ। ਇਹਦੀ ਪ੍ਰਾਈਸ ਬੜੀ ਲੋਅ ਰੱਖੀ ਗਈ ਆ। ਅਗਰ ਤੁਸੀਂ ਦੇਖਣਾ ਚਾਹੁੰਦੇ ਹੋ ਜਾਂ ਤੁਸੀਂ ਮਿਸਾਗਾ ਦੇ ਵਿੱਚ ਲਿਸਟ ਕੀਤਾ ਹੋਇਆ ਯੂਨਿਟ ਵਿਦ ਬਿਜ਼ਨਸ ਦੇਖਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ 416-993-7378। ਤੇ ਲਾਸਟ ਦੇ ਵਿੱਚ ਬਿਊਟੀ ਸਲੋਨ ਜਿਹੜਾ ਕਿ ਬ੍ਰਾਂਪਟਨ ਦੇ ਵਿੱਚ ਲਿਸਟ ਕੀਤਾ ਗਿਆ ਜਿਸ ਦੀ ਸੇਲ ਤੁਹਾਨੂੰ $24,000 ਤੋਂ ਉੱਪਰ ਪਰ ਮੰਥ ਗਰੰਟੀ ਦੇ ਨਾਲ ਮਿਲੇਗੀ। ਰੈਂਟ ਸਿਰਫ $4,100 ਪਰ ਮੰਥ ਹੋਵੇਗਾ। ਲੀਜ਼ ਲੌਂਗ ਟਰਮ ਤੇ ਪ੍ਰਾਈਸ ਬੜੀ ਹੀ ਰੀਜਨੇਬਲ ਰੱਖੀ ਗਈ ਆ। ਅਗਰ ਤੁਸੀਂ ਇਹ ਬਿਊਟੀ ਸਲੋਨ ਦੇਖਣਾ ਚਾਹੁੰਦੇ ਹੋ ਬ੍ਰਾਂਪਟਨ ਦੇ ਵਿੱਚ ਜਾਂ ਕੈਲਟਨ ਦੇ ਵਿੱਚ ਲਿਸਟ ਕੀਤਾ ਹੋਇਆ ਬਿਊਟੀ ਸਲੋਨ ਦੇਖਣਾ ਚਾਹੁੰਦੇ ਹੋ ਜਾਂ ਮਿਸੀਸਾਗਾ ਦੇ ਵਿੱਚ ਲਿਸਟ ਕੀਤਾ ਹੋਇਆ ਬਿਊਟੀ ਸਲੋਨ ਦੇਖਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ 416-993-7378 416-993-7378। ਥੈਂਕਸ ਜੀ।
1: ਜੀ ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਤੁਹਾਡਾ। 416-993-7378 ਤੇ ਗੱਲਬਾਤ ਤੁਸੀਂ ਕਰ ਸਕਦੇ ਹੋ ਜੀ। ਤੇ ਲਓ ਜੀ ਆਪਾਂ ਗੱਲਾਂ ਬਾਤਾਂ ਅੱਜ ਪੰਜਾਬ ਦੀਆਂ ਕਰਨੇ ਆ। ਪੰਜਾਬ ਦੇ ਵਿੱਚ ਜੇ ਆਪਾਂ ਅੱਜ ਦੀ ਗੱਲ ਕਰੀਏ ਨਾ, ਇੱਕ ਤਾਂ ਪੰਜਾਬ ਬੰਦ ਦਾ ਸੱਦਾ ਹੈ ਨਾ 27 ਅਗਸਤ ਨੂੰ ਦਿੱਤਾ ਹੋਇਆ ਉਹਨਾਂ ਨੇ, ਪਰ ਕਾਫੀ ਕੁਛ ਖੁੱਲਾ ਵੀ ਹੈ ਤੇ ਕਾਫੀ ਕੁਛ ਬੰਦ ਵੀ ਹੈ। ਤੇ ਇਹ ਜਿਹੜਾ ਬੰਦ ਹੈ ਇਹਦੇ ਵਿੱਚ ਕਹਿੰਦੇ ਆ ਵੀ ਕਿਉਂ ਇਹਨਾਂ ਨੇ ਪੰਜਾਬ ਬੰਦ ਕੀਤਾ, ਸਰਕਾਰੀ ਕਰਮਚਾਰੀਆਂ ਤੇ ਪੈਨਸ਼ਨਰਾਂ ਵੱਲੋਂ ਸੂਬਾ ਪੱਧਰੀ ਰੋਸ ਜਿਹੜਾ ਉਹ ਜਾਰੀ ਕੀਤਾ ਗਿਆ। ਮਤਲਬ ਜਿਹੜੇ ਪੈਨਸ਼ਨਰ ਹੈ ਮੈਨੂੰ ਲੱਗਦਾ ਜਿਹੜੀ ਕਿਸ਼ਤ ਨਹੀਂ ਮਿਲ ਰਹੀ ਹੈ ਨਾ, ਜਿਹੜੀ TADA ਦੀ ਦਿੰਦੇ, ਆਈ ਥਿੰਕ ਸੋ, ਉਹਦੇ ਕਰਕੇ ਇਹਨਾਂ ਨੇ ਪੰਜਾਬ ਬੰਦ ਦਾ ਜਿਹੜਾ ਸੱਦਾ ਉਹ ਦਿੱਤਾ ਹੈਗਾ। ਤੇ ਇਹਦੇ ਵਿੱਚ ਕਹਿੰਦੇ ਬੰਦ ਅੱਜ ਕੀ ਹੈ, ਸਰਕਾਰੀ ਬੱਸਾਂ, ਸਰਕਾਰੀ ਸਕੂਲ ਕਾਲਜ ਤੇ ਸਰਕਾਰੀ ਹਸਪਤਾਲ ਦੀ OPD ਤੇ ਤਹਿਸੀਲਾਂ ਜਿਹੜੀਆਂ ਉਹ ਬੰਦ ਹੈ। ਤੇ ਖੁੱਲ੍ਹੇ ਹਨ ਜੀ ਅੱਜ ਪ੍ਰਾਈਵੇਟ ਬੱਸਾਂ ਚੱਲ ਰਹੀਆਂ, ਪ੍ਰਾਈਵੇਟ ਸਕੂਲ ਅਤੇ ਕਾਲਜ ਚੱਲ ਰਹੇ ਆ, ਸੜਕਾਂ 'ਤੇ ਆਵਾਜਾਈ ਹੈਗੀ, ਯਾਨੀ ਕਿ ਪੂਰਨ ਬੰਦ ਨਹੀਂ ਹੈਗਾ ਪਰ ਫਿਰ ਵੀ ਬੰਦ ਹੈਗਾ। ਸੋ ਦੇਖ ਲਓ, ਥੋੜ੍ਹੇ ਦਿਨ ਪਹਿਲਾਂ ਵੀ ਪੰਜਾਬ ਬੰਦ ਸੀਗਾ, ਉਹ ਵੀ ਪੂਰਾ ਸਫਲ ਰਿਹਾ ਅਤੇ ਇਹ ਵੀ ਪੰਜਾਬ ਬੰਦ ਜਿਹੜਾ ਅੱਜ ਇਹਨਾਂ ਨੇ ਅਨਾਊਂਸ ਕੀਤਾ ਸੀਗਾ, ਸੋ 27 ਅਗਸਤ ਨੂੰ। ਸੋ ਉੱਥੇ ਤਾਂ ਚਲੋ ਹੁਣ ਸ਼ਾਮ ਹੋ ਗਈ ਜੀ, ਆਪਣੇ ਇੱਥੇ ਸਵੇਰ ਹੈ 27 ਤਰੀਕ ਦੀ। ਸੋ ਲਓ ਜੀ ਇੱਕ ਕਾਲ ਆਪਾਂ ਲੈਂਦੇ ਹਾਂ। ਹਾਂਜੀ ਸਤਿ ਸ੍ਰੀ ਅਕਾਲ ਜੀ।
2: ਜੀ ਸਤਿ ਸ੍ਰੀ ਅਕਾਲ ਬਿੰਦ ਜੀ, ਕਿੱਥੇ ਹੈ ਆਪ?
1: ਹਾਂਜੀ ਸਰ ਬਹੁਤ ਅੱਛੇ ਹੈ, ਆਪ ਸੁਣਾਏ?
2: ਬਸ ਠੀਕ ਹੋ। ਆਪ ਪੁੱਛ ਰਹੇ ਥੇ ਕਿ ਔਰਤਾਂ ਜ਼ਿਆਦਾ ਕੰਮ ਕਰਤੀ ਹੈ ਜਾਂ ਮਰਦ ਜ਼ਿਆਦਾ ਕੰਮ ਕਰਤੇ ਹੈ?
1: ਜੀ
2: ਤੋ ਇਸਕਾ ਸਿੱਧਾ ਡੈਫੀਨੇਸ਼ਨ ਯੇ ਹੈ, ਔਰਤਾਂ ਜਿਤਨੇ ਵੀ ਹੈ, ਯੇ ਸਮਝੀਜੇ ਗੇਮ ਹੋਤਾ ਜਿਸਕਾ ਨਾਮ ਹੈ ਬਾਸਕਿਟ ਬਾਲ। ਯੇ ਇਨਡੋਰ ਹੋਤਾ ਹੈ, ਅਮਰੀਕਾ ਕੈਨੇਡਾ ਮੈਂ ਬਹੁਤ ਮਸ਼ਹੂਰ ਹੈ। ਇਸਕੇ ਜੋ ਪਲੇਅਰਸ ਹੈ ਮਿਲੀਅਨਰਸ ਹੋਤੇ ਹੈ ਲੋਕ, ਬਲਕੇ ਬਿਲੀਅਨਰ ਬੋਲੇ ਤੋ ਕੋਈ ਕਮ ਨਹੀਂ ਹੋਗਾ। ਉਸਮੇ ਲੈਬਰੋਨ ਜੇਮਸ ਥਾ, ਕੋਬੀ ਬ੍ਰਾਇੰਟ ਥਾ, ਮਾਈਕਲ ਜੋਰਡਨ ਕਾ ਤੋ ਅਭੀ ਵੀ ਸਟੈਚੂ ਬਣਾ ਹੋਇਆ, ਮੈਂ ਖੁਦ ਜਾ ਕੇ ਦੇਖਾ ਥਾ, ਯੂਨਾਈਟਿਡ ਸੈਂਟਰ ਬੋਲ ਕੇ ਜਗ੍ਹਾ ਹੈ ਸ਼ਿਕਾਗੋ ਮੈਂ। ਬਹਰਹਾਲ ਤੋ ਯੇ ਜੋ ਔਰਤਾਂ ਜਿਤਨੇ ਵੀ ਹੈ, ਹਮਾਰੀ ਵਾਈਫਸ ਵਗੈਰਾ ਸਾਰੇ, ਯੇ ਬਾਸਕਿਟ ਬਾਲ ਕੇ ਪਲੇਅਰ ਹੈ, ਯਾਨੀ ਇਨਡੋਰ ਸਾਰੇ ਕਾਮ ਕਰਤੇ ਹੈ ਘਰ ਮੈਂ। ਘਰ ਮੈਂ ਬਹੁਤ ਕਾਮ ਹੋਤਾ ਔਰਤੋਂ ਕੋ, ਹਮ ਮਰਦ ਨਹੀਂ ਸਮਝ ਸਕਤੇ, ਛੋਟਾ ਮੋਟਾ ਬੋਲਤੇ ਉਹ ਤੋ ਖਾਲੀ ਘਰ ਮੈਂ ਰਹਤੇ ਹੈ, ਉਹ ਚੂਲਾ ਚੱਕੀ ਕਰ ਲੀਏ, ਪਕਵਾਨ ਹੋ ਗਿਆ ਜੀ, TV ਦੇਖਤੇ ਬੈਠ ਕੇ, ਨਹੀਂ ਨਹੀਂ ਨਹੀਂ, ਬਹੁਤ ਸੇ ਚੀਜ਼ੇ ਰਹਤੇ। ਯੇ ਹੋ ਗਿਆ ਔਰਤੋਂ ਕਾ ਡੈਫੀਨੇਸ਼ਨ। ਅਬ ਮਰਦ ਕੀ ਬਾਤ ਕੀਜੀਏ ਤੋ ਮਰਦ ਕਾ ਮਾਮਲਾ ਐਸਾ ਹੈ, ਯੇ ਕ੍ਰਿਕਟ ਪਲੇਅਰ ਹੈ, ਯੇ ਜਬ ਫੀਲਡ ਮੈਂ ਉਤਰਤਾ ਨਾ ਤੋ ਇਸਕੋ ਫੀਲਡਿੰਗ ਬਹੁਤ ਕਰਨਾ ਪੜਤਾ, ਇਹ ਗਨ ਕੇ ਪੀਛੇ, ਗੇਂਦ ਕੇ ਪੀਛੇ ਉੱਥੇ ਭਾਗੇ, ਫਿਰ ਉੱਤੇ ਸੇ ਫੇਕੇ ਇਧਰ ਉਸਕੋ ਆਊਟ ਕਰੋ, ਯਾਨੀ ਮਰਦ ਆਦਮੀ ਕਾ ਵੀ ਕਾਮ ਜ਼ਬਰਦਸਤ ਹੈ, ਔਰਤ ਕਾ ਵੀ ਕਾਮ ਜ਼ਬਰਦਸਤ ਹੈ। ਯੇ ਬਾਸਕਿਟਬਾਲ ਪਲੇਅਰ ਹੈ, ਵੋ ਕ੍ਰਿਕਟ ਪਲੇਅਰ ਹੈ, ਹਮਾਰਾ ਫੀਲਡ ਵਰਕ ਜ਼ਿਆਦਾ ਹੋਤਾ, ਬੜੀ ਜ਼ਬਰਦਸਤ ਡੈਫੀਨੇਸ਼ਨ ਹੈ, ਕੋਈ ਨਹੀਂ ਕਰਤਾ ਐਸਾ।
1: ठीक
2: आप गौर कर लीजिए, क्योंकि आप जितना फील्ड में रहेंगे तो फील्ड में मर्द आदमी कितना काम करता, आते आते बीवी फोन कर देती, उठते आते हुए फलां चीज ला लो, अब एक चीज लेने के लिए वो 10 दुकानों में फिरता क्योंकि वो प्रोडक्ट मिल रहा ही नहीं। अब ये देखिए आप, वो बोलते तुमने बहुत देर कर दी, भाई काम ही आप ऐसा लगाए कि देर होना, अच्छा मर्जी माफिक नहीं लाए, तुम तो एक चीज भी नहीं लाते मेरे मर्जी माफिक, ये भी सुनना पड़ता सी, आप समझ रहे मेरी बात। तो ये दोनों है और दोनों के मुतालिक बेहतरीन शेर है वो ये है कि नहीं है कोई चीज निकम्मी इस जमाने में, नहीं है कोई चीज निकम्मी इस जमाने में, कोई बुरा नहीं कुदरत के कारखाने में।
1: बिल्कुल
2: सारे बंदे काम कर रहे हैं, और हमारे उस्ताद का शेर है, बड़ा चंगा शेर है, और वो बोलते थे लुत्फ बोलते हैं मजे को, प्लेजर को उर्दू में बोलते हैं लुत्फ, तो लुत्फ आराम का नहीं मिलता, आदमी काम का नहीं मिलता बोलते थे। अरे मैं बोला गुरुजी ये कैसी बात है कि बंदे इतने काम करते फिर आप भी काम कर, बोले यार वो तो है मेरे मेयार का काम नहीं मिलता, मेयार यानी मेरे कैलिबर का, यानी आप चाहते एक चीज में फिनिशिंग, मामली राजमा ही ले लो आप, चंगा बनाते कोई, आप बोलते वो ठीक है मगर वो माजी जैसी बात नहीं आई, मैं खत्म हो गई, इसका मतलब है कि वो लेवल पे नहीं है जहां माजी का टेस्ट था, वो कैसा समझ रहे हैं मेरी बात। तो इन चीजों पे तवज्जो देना चाहिए, दोनों अपनी जगह चंगे हैं, दोनों अपनी जगह बड़ा काम करते हैं, ये बास्केटबॉल प्लेयर है वो क्रिकेट प्लेयर है।
1: अभी तो मुझको लगता है जो वीमेन है ना वो बास्केटबॉल प्लेयर भी है और क्रिकेट प्लेयर भी है, उनका तो इतना
2: यकीनन होंगी, यकीनन होंगी, मगर इंडोर गेम में आगे है लोग,
1: उनका स्कोप घर से बाहर भी बहुत बढ़ गया, घर में भी बढ़ गया,
2: वो तो बढ़ गया बहन जी, जो बढ़ गया खुद हाथ से बढ़ा
1: काम करती थी बस।
2: जी जी जी जी जी जी सही है, मैं कह रहा हूँ बाहर का जो काम बढ़ गया ना ये अपने हाथ से आप लगाए हैं, जैसा एक प्रोजेक्ट पे आप काम कर रहे हैं वो आपका प्रोजेक्ट है, आप बोलते दूसरा भी शुरू कर दूंगी, पहला तो खत्म नहीं हुआ दूसरा शुरू करे, तो तुसी खुद ही बढ़ा रहे हो काम, तो बाहर का काम है नहीं आप बढ़ाते उसको, लेकिन मर्द के लिए तो 50 काम रहते, ऑयल भी चेंज कराओ, गैस भी भराओ, गड्डी भी साफ करो, सारी चीजें देखो, बच्चों को भी देखो, ओपन हाउस के लिए जो ओपन हाउस में तो रिपोर्ट के दिन होते हैं बच्चों के, वहां जाओ टीचरों से मिलो वो देखो, 50 काम भाई 50।
1: ठीक है,
2: लेकिन दोनों अपनी जगह है, हर आदमी अपनी जिम्मेदारी निभा रहा, दोनों में कोई वो नहीं है, अंतर बराबर है दोनों के, दोनों का योगदान जरूरी है, अगर एक भी पीछे हो गया तो सीधा समझो डीरेल हो जाती जिंदगी, ये है बात।
1: जी थैंक यू सर,
2: दैट्स ऑल योर ऑनर।
1: जी थैंक यू वेरी मच। ते लो जी इन्हां दे भी विचार चले गए, बड़े वधिया विचार सीगे, ते हुण आपां लैने आ नेक्स्ट कॉल। हां जी सत श्री अकाल।
3: सत श्री अकाल जी।
1: हां जी सर किवें हो?
3: ਭੈਣ ਜੀ ਮੈਂ ਨਾ ਇੱਕ ਗੱਲ ਕਰਨਾ ਚਾਹੁੰਦਾ ਵਾ, ਉਹ ਪੰਜਾਬ ਬੰਦ ਦੇਸ਼ ਬੰਦ ਦਾ ਵੀ ਇੱਕ ਨਜ਼ਾਰਾ ਆਪਣਾ ਅਲੱਗ ਹੀ ਹੈ, ਉਹਦਾ ਵਾਈਬ ਹੀ ਅਲੱਗ ਹੈ ਕਿ ਲੋਕਾਂ ਨੂੰ ਇਹ ਬਹਾਨੇ ਨਾਲ ਇੱਕ ਹੁੰਦਾ ਕੱਲ ਛੁੱਟੀ ਕੱਲ ਪੰਜਾਬ ਬੰਦ ਹੈ, ਤੇ ਉੱਥੇ ਤੁਸੀਂ ਪੁਰਾਣੇ ਜ਼ਮਾਨੇ ਦੇ ਹੁੰਦਾ ਸੀ, ਹੁਣ ਛੁੱਟੀ ਤਾਂ ਉੱਥੇ ਖੈਰ ਸੰਡੇ ਦੀ ਹੁੰਦੀ ਆ, ਤੇ ਖੈਰ ਇੱਕ ਪੰਜਾਬ ਬੰਦ ਦਾ ਇੱਕ ਅਲੱਗ ਹੀ ਹੁੰਦਾ ਕਿ ਲੇਟ ਉੱਠਣਾ, ਪਰੌਂਠੇ ਬਣਾ ਲਾ ਅੱਜ, ਪਕੌੜੇ ਬਣਾ ਲਾ ਅੱਜ, ਤੇ ਮਤਲਬ ਛੁੱਟੀ ਹਿਸਾਬ ਦਾ ਬਾਅਦ ਥੜੇ ਦੇ ਬਾਹਰ ਖੜੇ ਹੋ ਜਾ, ਇੱਧਰ ਉੱਧਰ ਦੇਖ ਲੈ, ਤੇ ਅੱਜ ਕੀ ਹੈ ਪੰਜਾਬ ਬੰਦ, ਅੱਜ ਬਾਬਾ ਫੜਿਆ ਗਿਆ, ਅੱਜ ਜੀ ਪਤਾ ਨੀ ਕਾਹਦੇ ਲਈ ਪੰਜਾਬ ਬੰਦ, ਉਹ ਲੋਕਾਂ ਨੂੰ ਪਤਾ ਨੀ ਹੁੰਦਾ ਕਿ ਪੰਜਾਬ ਬੰਦ ਹੈ ਕਾਹਦੇ ਲਈ।
1: ਗੱਲ ਤਾਂ ਠੀਕ ਹੈ ਜੀ, ਥੈਂਕ ਯੂ ਸਰ, ਥੈਂਕ ਯੂ ਵੈਰੀ ਮਚ। ਤੇ ਬਿਲਕੁਲ ਜੀ ਜੀ ਥੈਂਕ ਯੂ, ਬਿਲਕੁਲ ਹੈ ਤਾਂ ਏਦਾਂ ਹੀ ਹੈ, ਜਦੋਂ ਨਾ ਕੋਈ ਵੀ ਗੱਲਬਾਤ ਹੁੰਦੀ ਹੈ, ਕੋਈ ਛੁੱਟੀ ਹੁੰਦੀ ਮਤਲਬ ਕਿਸੇ ਰੀਜ਼ਨ ਕਰਕੇ, ਉੱਥੇ ਏਦਾਂ ਹੀ ਹੁੰਦਾ ਸੀ ਵੀ ਪੰਜਾਬ ਬੰਦ ਹੈ, ਇੰਡੀਆ ਬੰਦ ਹੈ, ਜੇ ਕੋਈ ਗਿਆ ਹੁੰਦਾ, ਤੇ ਏਦਿਆਂ ਨੂੰ ਤਾਂ ਉਹ ਚੀਜ਼ ਤੋਂ ਕੋਈ ਲੈਣਾ ਦੇਣਾ ਨਹੀਂ ਹੁੰਦਾ, ਉਹਨਾਂ ਨੂੰ ਹੁੰਦਾ ਵੀ ਛੁੱਟੀ ਮਿਲਣੀ ਹੈ, ਰੈਸਟ ਕਰਾਂਗੇ, ਖਾਵਾਂਗੇ ਪੀਵਾਂਗੇ, ਹੈ ਤੇ ਏਦਾਂ ਦਾ ਜਿਹੜਾ ਮਾਹੌਲ ਹੈ। ਅੱਛਾ ਜਿਵੇਂ ਨਾ ਖੰਡ ਦੀ ਵੀ ਗੱਲ ਹੋ ਰਹੀ ਹੈ, ਮੈਂ ਨਾ ਇੱਕ ਗੀਤ ਮੈਨੂੰ ਕਿਸੇ ਨੇ ਭੇਜਿਆ ਹੈ ਨਾ, ਕਹਿੰਦੇ ਆਹ ਲਾਇਓ ਗੀਤ, ਫਿਰ ਪੁੱਛਿਓ ਖੰਡ ਤੇ ਮਿਸ਼ਰੀ, ਉਹ ਇੱਕ ਗਾਣਾ ਹੈ ਨਾ ਤੂੰ ਮੇਰੀ ਖੰਡ ਮਿਸ਼ਰੀ, ਹੈ ਨਾ ਉਹ ਗੀਤ ਮੈਨੂੰ ਕਿਸੇ ਨੇ ਭੇਜਿਆ, ਕਹਿੰਦੇ ਖੰਡ ਤੇ ਮਿਸ਼ਰੀ ਅਲੱਗ ਅਲੱਗ ਹੁੰਦੇ ਆ ਕਿ ਇੱਕੋ ਹੁੰਦੇ ਆ, ਔਰ ਖੰਡ ਦਾ ਕਹਿੰਦੇ ਵੀ ਇੰਨਾ ਰੌਲਾ ਪੈ ਰਿਹਾ ਕਿ ਸ਼ੂਗਰ ਮਤਲਬ ਹੁਣ ਤਾਂ ਅੱਗੇ ਅੱਗੇ ਤਿਉਹਾਰ ਆ ਰਹੇ ਆ, ਤੇ ਉੱਥੇ ਕਹਿੰਦੇ ਆ ਵੀ ਸ਼ੂਗਰ ਦੀ ਕਮੀ ਹੋ ਗਈ, ਸਪਲਾਈ ਨਹੀਂ ਇੰਨੀ ਹੋ ਰਹੀ, ਰੇਟ ਜਿਹੜਾ ਬੜਾ ਵੱਧ ਗਿਆ। ਸੋ ਵਾਕਈ ਵੈਸੇ ਆਪਾਂ ਆਮ ਤੌਰ 'ਤੇ ਚੱਲ ਗਾਣੇ ਦੇ ਵਿੱਚ ਵੀ ਆ, ਉਂਝ ਬੰਦਾ ਕਹਿ ਦਿੰਦਾ ਖੰਡ ਤੇ ਖੰਡ ਮਿਸ਼ਰੀ, ਹੈ ਨਾ, ਖੰਡ ਤੇ ਮਿਸ਼ਰੀ ਇੱਕੋ ਗੱਲ ਹੈ ਕਿ ਖੰਡ ਤਾਂ ਉਂਝ ਅਲੱਗ ਹੁੰਦੀ ਹੈ, ਮਿਸ਼ਰੀ ਅਲੱਗ ਹੁੰਦੀ ਹੈ, ਤੇ ਇਹ ਇਹ ਵੀ ਅੰਤਰ ਦੱਸੋ ਬਈ, ਸਾਡਾ ਲੱਗੇ ਸਾਨੂੰ ਪਤਾ ਵੀ ਖੰਡ ਮਿਸ਼ਰੀ ਇੱਕ ਵਰਡ ਹੈ, ਇੱਕੋ ਹੀ ਮਤਲਬ ਹੈ ਇਹਦਾ ਕਿ ਅਲੱਗ ਅਲੱਗ ਹੈ, ਖੰਡ ਅਲੱਗ ਚੀਜ਼ ਹੈ, ਮਿਸ਼ਰੀ ਅਲੱਗ ਹੈ ਕਿ ਇੱਕੋ ਹੀ ਹੈ। ਚਲੋ ਆ ਜਾਓ ਹੁਣ 647-8074 13-13 ਤੇ ਗੱਲਬਾਤ ਆਪਾਂ ਨੇ ਕਰਨੀ ਹੈ ਤੇ ਈਗਲ ਟਰੱਕ ਸੇਲ ਤੇ ਚੱਲੀਏ ਪਹਿਲਾਂ। ਆ ਲਓ
4: ਬਾਈ ਇਹ ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ, ਹੁਣ ਸੋਚਦਾ ਵੀ ਕੋਈ ਯੂਜ਼ ਟਰੱਕ ਹੀ ਲੈ ਲਵਾਂ, ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ।
5: ਉਹ ਇਹਦੇ ਚ ਸੋਚਣ ਵਾਲੀ ਕਿਹੜੀ ਗੱਲ ਆ,
6: ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ, ਓਏ ਉਹਦੇ ਤੋਂ ਵਧੀਆ ਕੋਈ ਨਹੀਂ।
7: ਜੀ ਹਾਂ, ਜੇ ਤੁਹਾਨੂੰ ਯੂਜ਼ ਟਰੱਕ ਦੀ ਲੋੜ ਹੈ ਤੇ ਤੁਹਾਡੀ ਪਸੰਦ ਦਾ ਮੇਕ ਐਂਡ ਮਾਡਲ ਦਾ ਟਰੱਕ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ। ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ ਈਗਲ ਟਰੱਕ ਸੇਲ 17 ਸਟ੍ਰੈਥਨ ਐਵਨਿਊ ਬ੍ਰੈਂਪਟਨ। ਕਾਲ ਬਿੱਲ ਸੇਖੋ
8: 4 locations ਨੇ ਮੇਰੀ ਫਰੈਂਡ ਅਨੂ ਦੀ ਐਕਸੀਡੈਂਟਲ ਕਾਰ ਵੀ ਫਿਕਸ ਕਰਕੇ ਨਵੀਂ ਬਣਾਤੀ ਸੀ।
9: ਜੀ ਹਾਂ, ਕਾਰਾਂ ਦੇ ਨਾਲ ਨਾਲ ਬੱਸਾਂ ਅਤੇ ਵੱਡੇ ਟਰੱਕਾਂ ਦੀ ਹਰ ਤਰ੍ਹਾਂ ਦੀ ਰਿਪੇਅਰ ਅਤੇ ਬਾਡੀ ਵਰਕ ਦਾ ਕੰਮ ਵੀ ਕੀਤਾ ਜਾਂਦਾ ਹੈ। ਰੇਟ ਵਾਸਤੇ ਬੈਸਟ ਪੈਕੇਜ ਪ੍ਰੋਵਾਈਡ ਕੀਤੇ ਜਾਂਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਕਰੋ 905-874-98

0: ਇਕਾਸੀ ਪੰਜਾਬ ਟੋਰਬਰਮ ਰੋਡ ਯੂਨਿਟ ਨੰਬਰ 1 905-799-8877 ਸੋਫਾ ਸਟੂਡੀਓ ਡੋਟ ਸੀ ਏ ਥੈਂਕ ਯੂ ਜੀ
1: जी हाँ मोटर कार का तो मालूम नहीं लेकिन आपको आपके बंगले तक पहुंचाएंगे जी यानी मॉर्गेजेस के मयंक भटनागर जी हर तरह की मॉर्गेजेस में करते हैं स्पेशलाइज वो रेजिडेंशियल हो कमर्शियल हो प्राइवेट हो फर्स्ट या सेकंड मॉर्गेजेस और या फिर आप हैं फर्स्ट टाइम होम बायर मयंक भटनागर जी 6477022023 647-702 V23
2: लाइसेंस नंबर 10394
3: ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰੋਟੈਕਟ ਕਰਨਾ ਚਾਹੁੰਦੇ ਹੋ ਤੇ ਤੁਹਾਨੂੰ ਲਾਇਬਿਲਟੀ ਇੰਸ਼ੋਰੈਂਸ ਦੀ ਲੋੜ ਹੈਗੀ ਹੈ ਤਾਂ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ ਅਸੀਂ ਓਨਟੈਰੀਓ ਬਿਜ਼ਨਸਿਸ ਨੂੰ ਕਵਰ ਕਰਦੇ ਹਾਂ ਤੇ ਪ੍ਰੋਟੈਕਟ ਕਰਦੇ ਹਾਂ ਜਿਵੇਂ ਕਿ ਰੈਸਟੋਰੈਂਟਸ ਕੈਫੇ ਰੀਟੇਲ ਸਟੋਰ ਕੰਟਰੈਕਟਰਸ ਟ੍ਰੇਡਰਸ ਔਰ ਟਰਾਂਸਪੋਰਟੇਸ਼ਨ ਇੰਡਸਟਰੀ ਆਫਿਸ ਜਾਂ ਪ੍ਰੋਫੈਸ਼ਨਲਸ ਜਿਹੜੇ ਹੋ ਗਏ ਜਾਂ ਤੁਹਾਡੇ ਕੋਲ ਫਿਟਨੈਸ ਜਾਂ ਵੈਲਨੈਸ ਸੈਂਟਰ ਹੈਗਾ ਤੇ ਤੁਹਾਨੂੰ ਈ ਐਂਡ ਓ ਚਾਹੀਦੀ ਹੈ ਤਾਂ ਤੁਸੀਂ ਮੈਨੂੰ ਅੱਜ ਹੀ ਕੰਟੈਕਟ ਕਰ ਸਕਦੇ ਹੋ ਫੋਰ ਸੀ ਜੀ ਐਲ ਐਟ 647-919-1002-647-919-1002 ਤੇ
4: ਜੀ ਤੁਸੀਂ ਜੁੜਿਆ ਜੀ ਗੁਣਤਾਸ ਰੇਡੀਓ ਦੇ ਨਾਲ ਤੇ ਮੈਂ ਹਾਂ ਤੁਹਾਡੀ ਹੋਸਟ ਜਸਵਿੰਦਰ ਕੌਰ ਤੱਗੜ ਅੱਜ ਵੀਰਵਾਰ ਦਾ ਦਿਨ ਆਪਾਂ ਅੱਜ ਪੰਜਾਬ ਦੀ ਗੱਲਬਾਤ ਕਰ ਰਹੇ ਹਾਂ ਤੇ ਗੀਤਾਂ ਸੰਗੀਤਾਂ ਨਾਲ ਵੀ ਤੁਹਾਨੂੰ ਜੋੜ ਰਹੇ ਹਾਂ ਤੇ ਲਓ ਜੀ ਹੁਣ ਇੱਕ ਵਾਰ ਫੇਰ ਸਾਰਾਂਸ਼ ਨਾਲ ਥੋੜ੍ਹੀ ਜਿਹੀ ਗੱਲਬਾਤ ਕਰੀਏ ਕਿਉਂਕਿ ਮੈਨੂੰ ਨਾ ਕਾਲ ਆਈ ਕਹਿੰਦੇ ਬਈ ਇੱਕ ਵਾਰ ਸਾਰਾਂਸ਼ ਨੂੰ ਪੁੱਛ ਦਿਓ ਕਿ ਸਾਨੂੰ ਅਸੀਂ ਫੈਮਿਲੀ ਆਫ 5 ਹਾਂ ਤੇ ਸਾਡੀ ਕਿੰਨੀ ਕੁ ਫੰਡਿੰਗ ਕਹਿੰਦੇ ਬਣ ਜੂਗੀ ਅਪਰੋਕਸੀਮੇਟ ਸਾਰਾਂਸ਼ ਇੱਕ ਵਾਰ ਫੇਰ ਤੋਂ ਸਵਾਗਤ ਹੈ ਤੁਹਾਡਾ
5: थैंक यू जी सर श्रीवाल जी अगर फैमिली ऑफ तो आप मांग के चल रहे हैं $170,000 का इंटरेस्ट फ्री क्रेडिट फ्री गारंटी फ्री लोन फैमिली को मिल सकता है अगर हस्बैंड वाइफ दोनों पढ़ते हैं आसान से फुली ऑनलाइन कोर्स घर के कंफर्ट से करते कहीं बाहर नहीं जा रहे वो फोन पे या लैपटॉप पे क्लास लगाते 2-3 घंटे स्किल भी डेवलप हो गई और आराम से उनके पास अप टू $170,000 का इंटरेस्ट फ्री लोन भी उनके खाते में डायरेक्ट गवर्नमेंट से आ गया
4: जी नाल दे नाल हुण एक बार फिर सानू दस दो भी एलिजिबिलिटी की है ते कोर्सेज केड़े-केड़े हैगे आ ताकि थानू फटाफट साडे लिसनर कॉल करके अपॉइंटमेंट बना लन
5: बिल्कुल जी पहले तो डिपार्टमेंट जो गवर्नमेंट की ये डील करता है एजुकेशन फंडिंग को जिस पैसे को आप कहीं भी कैसे भी अपनी मर्जी से खर्च कर सकते कोई रिस्ट्रिक्शन नहीं है इसके ऊपर ये डिपार्टमेंट का नाम है सर्विस कैनेडा ना कि सीआरए सीआरए से तो सब लोग डरते ही हैं ओके
4: अच्छा क्या अब इसमें रिपीट करना
5: सर्विस कैनेडा गवर्नमेंट का डिपार्टमेंट है जो इसे मॉनिटर करता है ना कि सीआरए
4: ओके ये सीआरए के साथ नहीं है रिलेटेड ओके
5: हाँ जी हाँ तो लोग सीआरए से डरते तो मैंने कहा कैंसिल कर देता हूँ मैं और बाकी हाँ इसमें अगर आप पीआर है सिटीजन है प्रोटेक्टेड पर्सन है कॉल करें ओंटारियो में कहीं भी रहते हैं आप लाइक ऐसा लोन आपको मिलेगा जो कहीं नहीं मिल सकता क्योंकि ये 0% पे है 2.5 साल बाद रीपेमेंट इसका स्टार्ट है गारंटी फ्री है 50,000 से लेके $170,000 इसकी रेंज है आप कॉल कर असेसमेंट कराएं ऑफिस आए 8 साल में 1,000 लोग असिस्ट कर चुके हैं
4: ठीक है अच्छा सारांश बहुत सारे लोग है जेड़े वो कोर्सेज कर भी रहे है ना ते ओ तो बाद सेकंड कोर्स दे लई भी ओ थोड़े को आ सकते हैं ते क्यों आउन फिर ओ सेकंड कोर्स वास्ते
5: बिल्कुल जी बहुत 30% क्लाइंट्स तो रिपीट ही होते हैं हमारे मतलब जैसे सेकंड कोर्स के लिए आते हैं हम आपका शो सुन के अब इसमें क्या है कि एक तो हमारी फीस बड़ी जेन्युइन है काम होने के बाद है $199 फ्लैट फीस काम होने के बाद वन टाइम फीस है तो जो लोग आते हैं वो कहते हैं सर पहले एजेंट हमें कोट पेंट पहन के टिम हॉर्टन में मिला फिर कहते हैं सर उसने हमसे 20% कमीशन ली उसका खुद का अड्डा है नहीं मतलब वो हमारे से राइट अवे लॉक हो जाते हैं हमारी पारदर्शी ट्रांसपेरेंट चीज है खा करके ऐसे बताते कोई मीठी बातें नहीं है तो इसलिए आप ऑफिस हमारे लोग आते हैं सेकंड कोर्स के लिए अगर आप एनरोल करना चाहते हैं हमारे पास ऐसे कोर्स है जिसमें फंडिंग डबल आती है कई मार्केट में एग्जिस्ट ही नहीं करते ऐसे कोर्स आसान है ऑनलाइन है और एग्जाम्स नहीं है और फंडिंग डबल है जो आप कोर्स करेंगे उससे और फीस कॉलेज की कम है तो इसको बेनिफिट ज्यादा होगा आपको आपके खाते में
4: जी बिल्कुल जी देखो सारी जानकारी थोड़े तक आप पहुंचाई जा रहे हैं ताकि थोनू अवेयरनेस मिले पता लगे क्योंकि बहुत सारे साडे लिसनर हैगे जिन्हां नू नहीं पता हाले भी नहीं पता ते कई बार ये हुंदा कि हाँ कोई बिजी इन्ने हुंदे आ कि वह अपने कम्मां काजां च रुझे रहिंदे आ थोड़ा कोई नोन है कोई फैमिली फ्रेंड हैगे कोई भी ते तुसी उन्हां नू भी इहदे बारे जानकारी दो ते नंबर दो ਪਾਸ ਕਰੋ ਨੰਬਰ ਸਾਰਾਂਸ਼ ਦਾ ਉਹਨਾਂ ਨੂੰ, ਤਾਂ ਕਿ ਉਹ ਆਪਣੇ ਆਪ ਹੀ ਸਾਰੀ ਗੱਲਬਾਤ ਖੋਲ ਸਕਣ ਕਾਲ ਕਰਕੇ, ਅਪੁਆਇੰਟਮੈਂਟ ਬਣਾ ਕੇ ਆਫਿਸ ਦੇ ਵਿੱਚ ਜਾ ਕੇ। ਮੈਂ ਨੰਬਰ ਇੱਕ ਵਾਰ ਦੇ ਦਿੰਦੀ ਹਾਂ ਯੂਨੀ ਗਲੋਬਲ ਐਡਵਾਈਜ਼ਰੀ ਇੰਕ ਦੇ ਸਾਰਾਂਸ਼ ਦਾ, ਕਿਉਂਕਿ ਦੇਖੋ ਤੁਹਾਨੂੰ ਫਾਇਦਾ ਜ਼ਿਆਦਾ ਹੋਣਾ, ਫੀਸ ਇਹਨਾਂ ਦੀ ਬੜੀ ਘੱਟ ਹੈ। ਅਦਰਵਾਈਜ਼ ਕੀ ਹੁੰਦਾ, ਕੋਈ ਵੀ ਹੈਲਪ ਕਰਦਾ ਕਿਸੇ ਤਰੀਕੇ ਦੀ, ਉਹਨੂੰ ਮਿਲਦਾ ਘੱਟ ਹੈ, ਫੀਸ ਉਹ ਯਾਨੀ ਕਿ ਆਪ ਜ਼ਿਆਦਾ ਲੈ ਲੈਂਦੇ ਆ। ਪਰ ਦੇਖੋ ਇਹਨਾਂ ਦੀ ਫੀਸ ਇਹ ਕਹਿੰਦੇ 199 ਤੋਂ ਸਟਾਰਟ ਹੁੰਦੀ ਹੈ, ਉਹ ਵੀ ਜਦੋਂ ਤੁਹਾਡਾ ਸਾਰਾ ਕੰਮ ਹੋ ਜਾਣਾ, ਤੁਹਾਡੇ ਅਕਾਊਂਟ ਵਿੱਚ ਤੁਹਾਡੇ ਖਾਤੇ 'ਚ ਪੈਸੇ ਆ ਜਾਣੇ ਆ, ਉਹ ਤੋਂ ਬਾਅਦ ਤੁਸੀਂ ਦੇਣੀ ਆ ਫੀਸ, ਆਪਣੇ ਆਪ ਨਹੀਂ ਇਹਨਾਂ ਕੋਲ ਚੱਲੀ ਜਾਣੀ, ਹੈ ਨਾ। ਸੋ ਤੁਹਾਡੇ ਕੰਟਰੋਲ ਹੈ ਸਾਰਾ। ਨੰਬਰ ਨੋਟ ਕਰ ਲਓ 437-264-3175, 437-264-3175। ਤੇ ਸਰਾਂਸ਼ ਹੋਰ ਕੁਛ ਐਡ ਕਰਨਾ ਚਾਹੁੰਦੇ ਹੋ?
5: देखिए जी, लोन इससे बड़े धरती पे कहीं एग्जिस्ट ही नहीं करता। कॉलेज की फीस अगर आपके बच्चे छोटे हैं तो गवर्नमेंट कवर कर देती है, यानी कि हम बात करते हैं क्रेडिट कार्ड के 12% लोन पे। फिर हम बात करते हैं बैंक से $10,000 का लोन लेने के लिए आपसे वो 100 डॉक्यूमेंट मांग लेंगे। फिर नकली कागज आप बनवाने किसी और के पास रिफाइनेंसिंग वाले पे जाएंगे, उसको मोटी कमीशन देंगे। यहाँ पे साफ काम है जी, कोई एडिटिंग होती ही नहीं है, सेटिंग में तुम्हारी छोटी सी फीस 199 काम होने के बाद है। ऑन अदर हैंड आपके पास 1-1.5 लाख तक का लोन आता है 0% पे, 2.5 साल बाद उसकी पहली किस्त स्टार्ट है। कहीं भी इस पैसे को वर्तो, कहीं भी खर्च करो, और 2.5 साल बाद भी 15 साल में आप उसे आसान सी किस्तों में पे करते हैं। अगर पैसे नहीं है तो लोन डेफर हो जाता है विद इंटरेस्ट, और 2.5 साल बाद भी ब्याज कितना है, शुरू में 0% है 2.5 साल, उसके बाद 2.5% ही ब्याज है साल का, $1,00,000 पे 2500 ब्याज कहाँ मिलेगा पर्सनल लोन, जिसकी पेमेंट इतने टाइम बाद स्टार्ट है। नंबर 437-264-3175, 437-264-3175, कॉल करो, एस्टिमेट लो, 437-264-3175, 437-264-3175, प्रॉपर ऑफिस है हर तारे गरीब पे
4: जी। थैंक यू सरांश, थैंक यू वेरी मच,
5: थैंक यू।
4: ਜੀ ਹੁਣ ਤੁਹਾਨੂੰ ਇੱਕ ਨੰਬਰ ਦੇ ਦਈਏ, ਬੜਾ ਵਧੀਆ ਰੱਖੜੀ ਦਾ ਤਿਉਹਾਰ ਆ ਰਿਹਾ ਹੈ ਨਾ, ਰੱਖੜੀ 28 ਨੂੰ ਹੈ, ਪੂਰਨਮਾਸ਼ੀ ਵਾਲੇ ਦਿਨ। ਸੋ ਪੂਰਨਮਾਸ਼ੀ 28 ਨੂੰ ਹੈ, ਤੇ ਫਿਰ ਆਪਣੀਆਂ ਭੈਣਾਂ ਨੇ ਭਰਾਵਾਂ ਦੇ ਕੋਲ ਜਾਣਾ ਹੋਣਾ ਰੱਖੜੀ ਬੰਨਣ ਵਾਸਤੇ, ਹੈ ਨਾ। ਸੋ ਤੁਸੀਂ ਐਨ ਰੈਡੀ ਹੋ ਕੇ ਜਾਣਾ, ਵਧੀਆ ਵਧੀਆ ਸੂਟ ਸਾੜੀਆਂ ਪਾ ਕੇ ਜਾਣੀਆਂ, ਸੱਜ ਵੱਜ ਕੇ ਜਾਣਾ। ਸੋ ਤੁਹਾਨੂੰ ਮੈਂ ਨੰਬਰ ਦੇ ਦਿੰਦੀ ਹਾਂ PL ਪ੍ਰਾਈਮ ਲੁੱਕ ਸਟੂਡੀਓ ਦਾ। ਕੋਈ ਵੀ ਤੁਸੀਂ ਜਿਹੜੇ ਸਰਵਿਸਿਜ਼ ਲੈਣਾ ਚਾਹੁੰਦੇ ਹੋ ਨਾ, ਬਿਊਟੀ ਸਲੋਨ ਹੈ ਬੜੇ ਕਮਾਲ ਦਾ, ਔਰ ਫੇਸ਼ੀਅਲ ਕਰਾਓ, ਥਰੈਡਿੰਗ, ਵੈਕਸਿੰਗ, ਕੋਈ ਵੀ ਤੁਸੀਂ ਕਲਰ ਟ੍ਰੀਟਮੈਂਟ ਤੁਸੀਂ ਕਰਾਉਣਾ ਚਾਹੁੰਦੇ ਹੋ ਆਪਣੇ ਵਾਲਾਂ ਦੇ ਵਿੱਚ, ਤੇ ਨੰਬਰ ਤੁਸੀਂ ਨੋਟ ਕਰ ਲਓ। ਨੰਬਰ ਹੈਗਾ ਅਪੁਆਇੰਟਮੈਂਟ ਬੁੱਕ ਕਰਨ ਦੇ ਲਈ, ਤੁਸੀਂ ਗੱਲਬਾਤ ਕਰੋਗੇ ਚਰਨਜੀਤ ਭੈਣ ਜੀ ਦੇ ਨਾਲ। PL ਪ੍ਰਾਈਮ ਲੁੱਕ ਸਟੂਡੀਓ ਬੜੇ ਵਧੀਆ ਡਿਸਕਾਊਂਟਡ ਪ੍ਰਾਈਸ ਤੇ ਤੁਹਾਡੇ ਇਹ ਸਾਰੀਆਂ ਸਰਵਿਸਿਸ ਪ੍ਰੋਵਾਈਡ ਕਰਦੇ ਆ। ਨੰਬਰ ਹੈਗਾ 416-722-4215, 416-722-4215। ਹਾਂਜੀ, ਸਤਿ ਸ੍ਰੀ ਅਕਾਲ ਜੀ।
6: ਮਹੀਨੇ ਡੇਢ ਮਹੀਨੇ ਸੁਪਰ ਆ ਗਿਆ ਇੰਡੀਆ ਝੋਨਾ ਬਣਨਾ ਤੇ ਮੇਰੀ ਫਾਈਲ ਲੱਗੀ ਹੋਈ ਆ, ਕੋਈ ਮੇਰੇ ਅਕਾਊਂਟ 'ਚ ਪੈਸਾ ਨਹੀਂ ਆਇਆ, ਆਪਣੇ ਨਾ ਫੋਨ ਟੈਂਡ ਕਰਦੇ ਆ।
4: ਫਿਰ ਤੁਹਾਡਾ ਪ੍ਰੋਸੈਸ ਚੱਲ ਰਿਹਾ ਹੋਣਾ ਨਾ ਹਲੇ, ਇਹਨਾਂ ਤੋਂ ਕਰਵਾਇਆ ਕਿ ਕਿਸੇ ਹੋਰ ਤੋਂ?
6: ਇਹਨਾਂ ਨੂੰ ਸਾਰੇ ਪੇਪਰ ਦਿੱਤੇ ਹੋਏ ਆ, ਮੈਂ ਕੈਨੇਡੀ ਸਿਟੀਜ਼ਨਸ਼ਿਪ ਆ ਮੇਰੇ ਕੋਲ ਨਾ।
4: ਅੱਛਾ, ਤੇ ਤੁਸੀਂ ਦੁਬਾਰਾ ਕਾਲ ਕਰਕੇ ਪੁੱਛ ਲਓ ਨਾ ਇਹਨਾਂ ਨੂੰ, ਨੰਬਰ ਤੁਹਾਡੇ ਕੋਲ ਹੈਗਾ, ਤੁਸੀਂ ਫਾਈਲ ਵੀ ਲਾਈ ਹੋਈ ਆ।
6: ਮੈਸੇਜ ਕਰੋ ਨਾ, ਫੋਨ ਮੋੜ ਕੇ ਬੈਕ ਫੋਨ ਕਰ ਦਿਆ ਜਿਹੜੇ
4: ਕੈਨੇਡੀਅਨ ਨਾਲ ਗੱਲ ਕਰਦਾ ਵੀ ਫੋਨ ਨਾ ਚੱਕਣ, ਜੇ ਤੁਹਾਡੀ ਫਾਈਲ ਲੱਗੀ ਹੋਈ ਆ ਆਫਿਸ 'ਚ ਲਈ ਹੋ ਇਹਨਾਂ ਦੇ।
6: ਨਹੀਂ ਨਹੀਂ ਇੰਨਾ ਟਾਈਮ ਲੱਗਦਾ ਨਹੀਂ, ਆਪਣੇ ਜਿੱਦਾਂ ਜਿਹੜੇ ਪੈਸੇ ਆ ਉਸੀਆਂ ਦੇ ਵਿੱਚ ਅੰਦਰ ਤੁਹਾਡੇ ਅਕਾਊਂਟ 'ਚ ਆ ਜਾਂਦੇ ਆ ਨਾ।
4: ਪਹਿਲੀ ਵਾਰ ਆਏ ਹੋ ਤੁਸੀਂ ਜਾ ਕੇ ਇਹਨਾਂ ਦੇ ਆਫਿਸ 'ਚ ਜਿਹੜੇ ਪੱਤਰ ਪੇਪਰ ਲਾਏ ਆ, ਸੁਣੋ ਤਾਂ ਸਹੀ, ਸੁਣ ਤਾਂ ਲਓ ਮੇਰੀ ਗੱਲ, ਤੁਸੀਂ ਪੱਤਰ ਪੇਪਰ ਲਾਏ ਆ, ਕਿੰਨਾ ਟਾਈਮ ਹੋ ਗਿਆ, ਕੀ ਰੀਜ਼ਨ ਤੁਹਾਨੂੰ ਦੱਸਦੇ ਆ, ਇਹਨਾਂ ਦੇ ਆਫਿਸ ਜਾ ਕੇ ਉੱਥੇ ਗੱਲਬਾਤ ਕਰੋ। बाकी मैं भी हुण प्रोग्राम तो बाद इन्हां नूं कॉल कर लूंगी, नंबर मेरा थोड़ा मेरे को आ गया, मैं दे दूंगी सरांश नूं भी, भाई आ नंबर वाले ऐदा कह रहे हैं भी मैं अपलाई किया हुआ सी मेरा आया नहीं, पर तुसी ਤੁਹਾਨੂੰ ਉਹੀ ਗੱਲ ਹੈ ਵੀ ਆਫਿਸ ਵੀ ਪਤਾ ਨੰਬਰ ਵੀ ਪਤਾ, ਜਾਓ ਦੇਖੋ ਕੀ ਕਹਿੰਦੇ ਆ, ਮੇ ਬੀ ਕੋਈ ਪੇਪਰ ਪੂਰਾ ਨਹੀਂ ਹੋਊਗਾ, ਕੁਛ ਤਾਂ ਰੀਜ਼ਨ ਹੋਊਗਾ ਹੈ ਨਾ, ਸੋ ਜ਼ਰੂਰ ਕਰ ਲਓ ਪਤਾ, ਕੋਈ ਗੱਲ ਨਹੀਂ ਏਦਾਂ ਦੀ। ਆਪਾਂ ਨੇ ਗੱਲਬਾਤ ਅੱਜ ਖੰਡ ਮਿਸ਼ਰੀ ਦੀ ਕੀਤੀ ਪਰ ਮੈਨੂੰ ਲੱਗਦਾ ਇਹਦਾ ਵੀ ਜਵਾਬ ਕਿਸੇ ਕੋਲ ਹੈ ਨਹੀਂ। ਦੇਖੋ ਕਿੰਨੇ ਵੈਸੇ ਕਿੰਨੇ ਸਾਰੇ ਕੁਐਸਚਨ ਹੁੰਦੇ ਆ ਜਿਨ੍ਹਾਂ ਦੇ ਜਵਾਬ ਆਪਾਂ ਨੂੰ ਨਹੀਂ ਮਿਲਦੇ। ਸੋ ਮੈਂ ਪੁੱਛਿਆ ਸੀ ਖੰਡ ਮਿਸ਼ਰੀ ਇੱਕੋ ਹੀ ਚੀਜ਼ ਹੈ ਕਿ ਖੰਡ ਅਲੱਗ ਚੀਜ਼ ਹੈ, ਮਿਸ਼ਰੀ ਅਲੱਗ ਚੀਜ਼ ਹੈ, ਕਿਉਂਕਿ ਨਾ ਜਿਹੜਾ ਕਹਿੰਦੇ ਆ ਵੀ ਮਿਸ਼ਰੀ ਹੁੰਦੀ ਆ ਉਹ ਤੁਹਾਡਾ ਗਲਾ ਸਾਫ਼ ਕਰਦੀ ਹੈ, ਜਿਹੜੇ ਗਲੇ ਦੇ ਥਰੂ ਜਿਨ੍ਹਾਂ ਨੇ ਮਤਲਬ ਆਪਣੇ ਗਲੇ ਦਾ ਜ਼ਿਆਦਾ ਇਸਤੇਮਾਲ ਕਰਨਾ, ਕੋਈ ਸਿੰਗਰ ਹੋ ਗਏ ਹੈ ਨਾ, ਜਾਂ ਕੋਈ ਸਪੀਕਰ ਹੋ ਗਏ, ਜਾਂ ਹੋਸਟ ਹੈ ਨਾ ਕੋਲ ਵੀ ਬਈ ਸਾਡੇ ਮੈਂ ਵੀ ਰੱਖਿਆ ਕਰਾਂ ਫਿਰ ਤਾਂ ਮਿਸ਼ਰੀ ਹੈ ਨਾ, ਉਹ ਖਾਂਦੇ ਆ ਮਿਸ਼ਰੀ ਕਿ ਆਵਾਜ਼ ਜਿਹੜੀ ਹੈ ਨਾ ਬਿਲਕੁਲ ਕਲੀਨ ਕਲੀਅਰ ਰਹੇ, ਕ੍ਰਿਸਟਲ ਕਲੀਅਰ ਆਵਾਜ਼ ਜਾਵੇ ਸਾਡੀ ਮਾਈਕ ਦੇ ਥਰੂ, ਚਾਹੇ ਉਹ ਕੋਈ ਸਪੀਕਰ ਹੈਗਾ ਹੈ ਨਾ, ਜਾਂ ਫਿਰ ਉਹ ਜਿਹੜੇ ਆਪਣੇ ਪਾਠ ਪੂਜਾ ਕਰਦੇ ਆ ਹੈ ਨਾ, ਕਿਉਂਕਿ ਜਦੋਂ ਹਰਿਮੰਦਰ ਸਾਹਿਬ ਤੋਂ ਆਉਂਦਾ ਨਾ ਆਪਣਾ, ਜਦੋਂ ਆਪਾਂ ਲਾਈਵ ਕੀਰਤਨ ਸੁਣਦੇ ਹਾਂ ਸ਼ਾਮ ਨੂੰ, ਉੱਥੇ ਵੀ ਮੈਂ ਦੇਖਿਆ ਜਿਹੜੇ ਬਾਬੇ ਹੁੰਦੇ ਆ ਨਾ ਉਹ ਮਿਸ਼ਰੀ ਜੀ ਮੂੰਹ 'ਚ ਪਾ ਕੇ ਰੱਖਦੇ ਆ ਤਾਂ ਕਿ ਗਲਾ ਨਾ ਸੁੱਕੇ, ਆਈ ਥਿੰਕ ਇਹ ਵੀ ਹੁੰਦਾ ਹੋਣਾ, ਔਰ ਜਿਵੇਂ ਕਈ ਨਾ ਵਿੱਚ ਖੰਘੂਰੇ ਜਿਹੇ ਮਾਰੀ ਜਾਂਦੇ ਆ ਉਹ ਔਕਵਰਡ ਜਿਹਾ ਬੜਾ ਲੱਗਦਾ ਹੈ ਨਾ, ਅਤੇ ਆਵਾਜ਼ ਜਿਹੜੀ ਬਿਲਕੁਲ ਕਲੀਨ ਕਲੀਅਰ ਹੋਣੀ ਚਾਹੀਦੀ ਹੈ, ਮੈਨੂੰ ਲੱਗਦਾ ਮਿਸ਼ਰੀ ਉਹ ਖਾਂਦੇ ਆ। ਸੋ ਖੰਡ ਤੋਂ ਮੈਨੂੰ ਲੱਗਦਾ ਵੱਖਰੀ ਹੋਣੀ, ਬਈ ਇਹ ਲੱਭੋ ਤੇ ਕੱਲ ਨੂੰ ਆਂਸਰ ਦੇਣਾ ਤੁਸੀਂ, ਖੰਡ ਮਿਸ਼ਰੀ ਜਾਂ ਖੰਡ ਮਿਸ਼ਰੀ ਅਲੱਗ ਅਲੱਗ। ਤੇ ਲਓ ਜੀ ਮੇਰਾ ਨੰਬਰ ਨੋਟ ਕਰ ਲਓ ਹੁਣ, 647-7352-43 64-7765-2340। ਤੇ ਤੁਹਾਨੂੰ ਕੱਲ ਨੂੰ ਮਿਲਦੇ ਆ, ਤੇ ਕੱਲ ਨੂੰ ਫਿਰ ਗੀਤ ਸੰਗੀਤ ਪੇਸ਼ ਕਰਾਂਗੇ ਤੇ ਇਹਦਾ ਆਂਸਰ ਲੱਭ ਕੇ ਲਿਆਇਓ, ਠੀਕ ਹੈ ਜੀ? ਤੇ ਤੁਹਾਡਾ ਦਿਨ ਹੋਵੇ ਵਧੀਆ ਜੀ, ਮਿਲਦੇ ਆ ਕੱਲ ਨੂੰ, ਸਤਿ ਸ਼੍ਰੀ ਅਕਾਲ।

0: ਤੁਹਾਨੂੰ ਇਲੈਕਟ੍ਰੀਸ਼ੀਅਨ ਦੀ ਲੋੜ ਹੈ ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ ਹਾਈ ਰਿਸਕ ਕਿਉਂ ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ ਯਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟਾਇਲਟ ਜ਼ਰੂਰ ਵਰਤਾਂਗੇ ਇਸ ਲਈ ਹੁਣੇ ਕਾਲ ਕਰੋ ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ ਸ਼ਾਇਦ
1: ਆਪਣੇ ਪਰਿਵਾਰ ਦੀ ਰੱਖਿਆ ਕਰੋ ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ ਹੋਰ ਜਾਣਨ ਲਈ hirelicense.ca ਤੇ ਜਾਓ ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ
2: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਪੰਜਾਬੀ ਸੱਭਿਆਚਾਰ ਨੂੰ,
1: ਪੰਜਾਬੀ ਲੋਕ ਕਥਾਵਾਂ ਨੂੰ,
0: ਪੰਜਾਬੀ ਗੀਤਾਂ ਨੂੰ,
1: ਗੱਭਰੂ ਅਤੇ ਮੁਟਿਆਰਾਂ ਨੂੰ,
0: ਬੱਚਿਆਂ ਅਤੇ ਬਜ਼ੁਰਗਾਂ ਨੂੰ,
1: ਪ੍ਰਣਾਮ ਸ਼ਹੀਦਾਂ ਨੂੰ,
0: ਜੈ ਜਵਾਨ ਜੈ

ਤੁਸੀਂ ਆਪਣੇ ਫੋਨ ਪਲਾਨ ਤੇ ਬਹੁਤ ਪੈਸੇ ਦੇ ਰਹੇ ਹੋ। ਸੈਲੂਲਰ ਪੁਆਇੰਟ ਤੇ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਬਹੁਤ ਹੀ ਵੱਡੀ ਸੇਵਿੰਗਸ, ਬੈਸਟ ਫੋਨ ਪਲਾਨਸ ਤੇ ਬਿਨਾਂ ਕਿਸੇ ਸ਼ਰਤ ਤੋਂ। ਚਾਹੇ ਤੁਸੀਂ ਬਿਜ਼ਨਸ ਜਾਂ ਫੈਮਿਲੀ ਪਲਾਨਸ ਚ ਸੇਵਿੰਗ ਚਾਹੁੰਦੇ ਹੋ, ਨੋ ਕੰਟਰੈਕਟ ਆਪਸ਼ਨ ਜਾਂ ਲੇਟੈਸਟ ਫੋਨ ਚਾਹੀਦਾ ਸਭ ਤੋਂ ਬੈਸਟ ਕਵਰੇਜ ਨਾਲ, ਸੈਲੂਲਰ ਪੁਆਇੰਟ ਤੇ ਤੁਹਾਨੂੰ ਸਭ ਕੁਝ ਮਿਲੇਗਾ। ਵਿਜ਼ਿਟ ਕਰੋ ਸੈਲੂਲਰ ਪੁਆਇੰਟ, ਸੇਵ ਟੂਡੇ, ਇਟਸ ਦੈਟ ਈਜ਼ੀ। ਆਪਣੀ ਨੀਅਰੈਸਟ ਲੋਕੇਸ਼ਨ cellularpoint.ca ਤੇ ਵੇਖੋ। ਸੈਲੂਲਰ ਪੁਆਇੰਟ, ਮੋਰ ਫੋਨਸ, ਮੋਰ ਪਲਾਨਸ, ਮੋਰ ਚੋਇਸ।

0: and Cellular Point present AmiWare live in Toronto. August at Great Canadian Casino Resort. Toronto wale ready ho jao. Buy your tickets at ticketmaster.ca or call 647-964-8573.
1: डॉक्टर कुमार लगे हुए नशे तो मुक्ति दवाने वास्ते शराब अफीम पोस्त डोडिया के नशे तो दूर कर देंगे डॉक्टर कुमार लेडीज़ के मर्दों के गुप्त रोगों का इलाज डॉक्टर कुमार बुजुर्गों के मोढ़े गोडे दुखते हैं भाई डॉक्टर कुमार हर्बल वैगरा भी तुहानू वेचदे आ डॉक्टर कुमार हर तरह के इलाज वास्ते डॉक्टर कुमार 416-425-0138 ग्रेटर पंजाब प्लाजा मार्टन गुरु घर के कोल डॉक्टर कुमार 416-425-0138 ते कॉल कर सकते हो
2: यार इना इंश्योरेंसा ने ते धुआं कढ़ाता वधिया ते जायज रेट कित्थों मिलेगा
3: टॉप फाइनेंशियल इंक तो जो अपनियां बेहतर ते भरोसेमंद सेवावां लई जाने जांदे ने
4: क्रिटिकल मॉर्गेज RESP RRSP विजिटर इंश्योरेंस सुपरवीजा स्पेशल डिसेबिलिटी प्लान फॉर ट्रकर्स जे तुहाडे कोल 20 नालों ज्यादा ड्राइवर ने तां तुहानूं अनबीटेबल प्राइस लेके देणगे
3: कॉल करो 20 सालां दे तजुर्बे वाले सुरजीत सिंह पड्डा जी नूं 647-300-3100 647-300-3100
4: या मिलो 70 डेल्टा पार्क बुलेवार्ड यूनिट 11 ब्रैम्पटन
1: A to Z किचन कैबिनेट भाई वाह क्या किचन कैबिनेट तैयार करदे हन लक्की भाजी दीआं बनियां किचन कैबिनेट देखे गुआंढी भी बहाने नाल तुहाडे घरे आउंदे हन शीशे नाल भरियां किचन कैबिनेट वास्ते डिजाइनर किचन कैबिनेट वास्ते A to Z किचन कैबिनेट 416-720-7073 905-720-7073 ते कॉल कर सकदे हो
5: ਅੱਜ ਦੇ ਸਮੇਂ ਵਿੱਚ ਹਰ ਮਾਪੇ ਦੀ ਇਹੋ ਇੱਛਾ ਹੈ ਕਿ ਮੇਰਾ ਬੱਚਾ ਪੜ੍ਹਾਈ ਵਿੱਚ ਵੀ ਅੱਗੇ ਹੋਵੇ ਤੇ ਆਪਣੀਆਂ ਜੜ੍ਹਾਂ ਆਪਣੇ ਸੰਸਕਾਰਾਂ ਤੇ ਆਪਣੀ ਪਛਾਣ ਨਾਲ ਵੀ ਜੁੜਿਆ ਰਹੇ ਇਸ ਸੁਪਨੇ ਨੂੰ ਸਾਕਾਰ ਕਰ ਰਿਹਾ ਹੈ ਗੋਬਿੰਦ ਸਰਵਰ ਸਕੂਲ ਸਾਡਾ ਮੰਨਣਾ ਹੈ ਕਿ ਅਸਲ ਸਿੱਖਿਆ ਉਹ ਹੈ ਜੋ ਬੱਚੇ ਦੇ ਦਿਮਾਗ ਨੂੰ ਗਿਆਨ ਦਿਲ ਨੂੰ ਸੰਸਕਾਰ ਅਤੇ ਜੀਵਨ ਨੂੰ ਮਕਸਦ ਦੇਵੇ ਬੇਹੱਦ ਖੂਬਸੂਰਤ ਜ਼ਿੰਦਗੀਆਂ ਬਣਾਉਣ ਲਈ ਵਚਨਬੱਧ ਹੈ ਗੋਬਿੰਦ ਸਰਵਰ ਸਕੂਲ ਗੋਬਿੰਦ ਸਰਵਰ ਬ੍ਰੈਂਪਟਨ ਦੀ ਨਵੀਂ ਲੋਕੇਸ਼ਨ ਆ ਰਹੀ ਹੈ ਕਾਰਨਰ ਆਫ ਏਅਰਪੋਰਟ ਰੋਡ ਐਟ ਕੁਈਨ ਸਟਰੀਟ ਜੇਕੇ ਤੋਂ ਗ੍ਰੇਡ 10 ਤੱਕ ਰਜਿਸਟ੍ਰੇਸ਼ਨ ਕਰਨ ਲਈ ਸੰਪਰਕ ਕਰੋ 905-458-6222
6: ਕਿ ਤੁਸੀਂ ਵੀ ਆਪਣੇ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਨੂੰ ਸੁਪਰ ਵੀਜ਼ਾ ਜਾਂ ਵਿਜ਼ਟਰ ਵੀਜ਼ਾ ਤੇ ਕੈਨੇਡਾ ਲੈ ਕੇ ਆ ਰਹੇ ਹੋ ਤੇ ਫਿਰ ਪਲੈਨਟ ਇੰਸ਼ੋਰੈਂਸ ਤੋਂ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਟਰ ਇੰਸ਼ੋਰੈਂਸ ਪਲਾਨ ਲੈ ਕੇ ਉਹਨਾਂ ਨੂੰ ਪ੍ਰੋਪਰਲੀ ਪ੍ਰੋਟੈਕਸ਼ਨ ਦਿਓ ਸਾਡੇ ਅਪਰੂਵਲ ਫਾਸਟ ਨੇ ਕਵਰੇਜ ਤੁਹਾਡੀ ਨੀਡ ਦੇ ਮੁਤਾਬਿਕ ਹੈ ਤੇ ਕੰਪਰੀਹੈਂਸਿਵ ਪਲਾਨ ਹੈ ਜਿਹੜਾ ਇਹ ਸਾਰਾ ਕੁਝ ਤੁਹਾਨੂੰ ਮਿਲ ਸਕਦਾ ਹੈ ਬਹੁਤ ਹੀ ਅਫੋਰਡੇਬਲ ਪ੍ਰਾਈਸ ਤੇ ਤੁਸੀਂ ਮੈਨੂੰ ਕਾਲ ਕਰੋ ਇਹਦੇ ਲਈ ਨੰਬਰ ਹੈ 416-526-3535 416-524-3535 ਵਿਦੇਸ਼ ਆਪਰਾ ਫਰੋਮ ਪਲੈਨਟ ਇੰਸ਼ੋਰੈਂਸ
7: ਦੋਸਤੋ ਸਤਿ ਸ਼੍ਰੀ ਅਕਾਲ ਨਮਸਕਾਰ ਤੁਹਾਡਾ ਬਾਦਲ ਮਨਸਰਾ ਜਾਨਸ
0: ਟੋਰਾਂਟੋ ਗੈਟ ਰੈਡੀ ਪੰਜਾਬੀ ਵਿਰਸਾ ਰੇਡੀਓ ਐਂਡ ਟੈਲੀਵਿਜ਼ਨ ਰੀਅਲਟਰ ਰਵ ਸਿੰਘ ਸੈਲੂਲਰ ਪੁਆਇੰਟਸ A to Z ਕਿਚਨ ਕੈਬਨਿਟ ਐਂਡ ਰੀਅਲਟਰ ਹਰਪ ਗਰੇਵਾਲ ਪ੍ਰੈਜ਼ੈਂਟ ਦ ਸੈਂਸ

0: ਚਾਰ ਪੈਗ ਤੋਂ ਥੱਲੇ ਨੀ ਗੱਲ ਬਣਦੀ, ਫਿਰ ਜੱਟ ਦੱਬਿਆ ਨੀ ਦੱਬਦਾ। ਚਾਰ ਪੈਗ ਲੱਗ ਗਏ ਫਿਰ ਤਾਂ ਓਦਾਂ ਹੀ ਮੰਜੇ ਤੇ ਬਹਿ ਜਾਵੇ ਸਰਦਾਰਾ, ਤੇ ਫਿਰ ਨਜ਼ਾਰੇ ਅਲੱਗ ਦੇ ਹੁੰਦੇ ਆ। ਪੰਜਾਬੀ ਵਿਰਸਾ ਰੇਡੀਓ ਵਿੱਚ ਤੁਹਾਡਾ ਸਾਰਿਆਂ ਦਾ ਅਸੀਂ ਸਵਾਗਤ ਕਰ ਰਹੇ ਹਾਂ, ਔਰ ਇਸ ਖੂਬਸੂਰਤ ਗੀਤ ਦੇ ਨਾਲ ਅਸੀਂ ਤੁਹਾਨੂੰ ਇੱਥੇ ਵੈਲਕਮ ਕਰ ਰਹੇ ਹਾਂ। ਔਰ ਨਾਲ ਦੀ ਨਾਲ ਹੀ ਅੱਜ ਤੁਹਾਡੇ ਵਾਸਤੇ ਗੀਤ ਸੰਗੀਤ ਤੁਹਾਡੇ ਨਾਲ ਗੱਲਾਂ ਬਾਤਾਂ ਹੋਣਗੀਆਂ। ਸਟੂਡੀਓ ਦੀ ਲਾਈਨਾਂ ਚੱਲ ਪਈਆਂ ਬਈ, ਵਧਾਈਆਂ ਸਾਰਿਆਂ ਨੂੰ ਬਹੁਤ ਬਹੁਤ। ਸਾਡਾ ਤਾਂ ਤਾਲਮੇਲ ਟੁੱਟ ਹੀ ਗਿਆ ਸੀ ਇੱਕ ਤਰ੍ਹਾਂ ਦਾ, ਔਰ ਕਿਉਂਕਿ ਡੇਲੀ ਰੂਟੀਨ ਦੇ ਵਿੱਚ ਤੁਹਾਡੇ ਨਾਲ ਜਦੋਂ ਸਤਿ ਸ਼੍ਰੀ ਅਕਾਲ ਨਮਸਤੇ ਸਲਾਮ ਕਰਨੀ ਹੁੰਦੀ ਹੈ ਉਹ ਬੜੀ ਜ਼ਰੂਰੀ ਹੁੰਦੀ ਹੈ। ਸਵੇਰੇ ਉੱਠ ਕੇ ਜਿਵੇਂ ਅਸੀਂ ਪਰਵਰਦਿਗਾਰ ਦਾ ਸ਼ੁਕਰਾਨਾ ਕਰਦੇ ਹਾਂ, ਇਸੇ ਤਰ੍ਹਾਂ ਹੀ ਜਦੋਂ 11 ਵਜਦੇ ਆ ਅਤੇ 11 ਵਜ ਕੇ 2-4 ਮਿੰਟ ਦੇ ਸਾਨੂੰ ਵੀ ਚਾਹ ਚੜ੍ਹਿਆ ਹੁੰਦਾ ਕਿ ਅੱਜ ਸਾਡੇ ਪਿਆਰ ਕਰਨ ਵਾਲੇ ਸਾਡੇ ਪੰਜਾਬੀ ਵਿਰਸਾ ਦੇ ਪਰਿਵਾਰ ਦੇ ਜੀਆਂ ਨਾਲ ਗੱਲਾਂ ਬਾਤਾਂ ਹੋਣੀਆਂ। ਬਲਵਿੰਦਰ ਜੀ ਨਾਲ ਗੱਲ ਨਹੀਂ ਹੋਈ ਬੜੀ ਦੇਰ ਹੋ ਗਈ ਹੈ, ਸਾਡੇ ਬੀਬਾ ਬੁਆਏ ਨਾਲ ਗੱਲਬਾਤ ਨਹੀਂ ਹੋਈ ਬੜੀ ਦੇਰ ਹੋ ਗਈ ਹੈ, ਕਾਲੇ ਭਾਈ ਦਾ ਫੋਨ ਉਦਾਂ ਆ ਗਿਆ ਸੀ ਤਾਂ ਸੈੱਲਫੋਨ 'ਤੇ ਕਹਿੰਦੇ ਹਰਜੀਤ ਜੀ ਤੁਹਾਡਾ ਫੋਨ ਮਿਲਦਾ ਨਹੀਂ, ਪਰ ਕੋਈ ਗੱਲ ਨਹੀਂ, ਅੱਜ ਸਟੂਡੀਓ ਦੇ ਸੇਮ ਹੀ ਨੰਬਰ ਆ ਜਿਹੜੇ ਨੰਬਰਸ ਦੇ ਉੱਤੇ ਤੁਸੀਂ ਅੱਗੇ ਕਾਲਸ ਕਰਦੇ ਹੁੰਦੇ ਸੀ, 905-673-3337। ਅਤੇ ਦੇਖੋ ਫਿਰ ਅੱਜ ਕਿਹੜਾ ਗੀਤ, ਚੰਬੇ ਵਾਲੀ ਸਾਡੀ ਸਰਕਾਰ ਬੜੇ ਪਿਆਰ ਵਾਲੇ ਵੀਰ ਬੈਰੀ ਵਾਲੇ, ਇੱਕ ਸਾਡੇ ਭਾਈਜਾਨ ਹੋਰ ਆ ਉਹ ਫੋਨ ਕਰਦੇ ਹੁੰਦੇ ਆ। ਔਰ ਗੱਲਾਂ ਬਾਤਾਂ ਸਿਲਸਿਲਾ ਜਾਰੀ ਹੋਏਗਾ ਤੁਹਾਡੇ ਨਾਲ, ਟੈਲੀਫੋਨ ਦੀਆਂ ਘੰਟੀਆਂ ਬਿਲਕੁਲ ਇਸ ਵੇਲੇ ਆਉਣ, ਟਨਾ ਟਨ ਟਨਾ ਟਨ ਘੰਟੀਆਂ ਤੁਹਾਡੀਆਂ ਆਉਣੀਆਂ ਚਾਹੀਦੀਆਂ, ਪਤਾ ਲੱਗ ਜਾਵੇ ਕਿ ਵਾਕਈ ਹੀ ਤੁਸੀਂ ਵੀ ਸਾਨੂੰ ਮਿਸ ਕਰਦੇ ਸੀ ਗੱਲ ਕਰਨ ਤੋਂ। ਪਰ ਮਿਸ ਜ਼ਿਆਦਾ ਮੈਂ ਤੁਹਾਨੂੰ ਕੀਤਾ ਕਿਉਂਕਿ ਤੁਸੀਂ ਤਾਂ ਮੇਰੀ ਆਵਾਜ਼ ਰੇਡੀਓ 'ਤੇ ਸੁਣੀ ਲਈ ਹਰ ਰੋਜ਼, ਪਰ ਤੁਹਾਡੇ ਨਾਲ ਗੱਲ ਨਹੀਂ ਕੀਤੀ ਉਹ ਮੈਂ ਮਿਸ ਜ਼ਰੂਰ ਕੀਤਾ। 905-673-3337 905-673-3337 ਪੰਜਾਬੀ ਵਿਰਸਾ। ਹੈਲੋ, ਟੈਲੀਫੋਨ ਹੀ ਖਰਾਬ ਹੋਇਆ ਸੀ, ਰੇਡੀਓ ਚੱਲਦਾ ਹੀ ਸੀ,
1: ਥੋੜਾ ਮਾਈਕ ਨੀ ਚੱਲਦਾ ਸੀ।
0: ਨਹੀਂ ਗਏ ਕਿੱਥੇ ਤੁਸੀਂ, ਬਾਹਰ ਕਿੱਥੇ ਚਲੇ ਗਏ? ਹੈਲੋ,
1: ਪਿੱਕਾ ਸੀ ਰਿਲੀਜ਼ ਤੇ ਸੀ, ਹਿਮਾਲਿਆ ਚਲੇ ਗਏ ਸੀ, ਉਹ ਜਮਾ ਕਰਾਤਾ ਪੁਰਾਣਾ।
0: ਉਹ ਅੱਛਾ, ਠੀਕ ਆ ਠੀਕ ਆ ਠੀਕ ਆ, ਅੱਜ ਚੰਗਾ ਲੱਗਾ ਮੈਨੂੰ, ਅੱਜ ਪਤਾ ਲੱਗਾ ਬਲਵਿੰਦਰ ਜੀ ਬਈ ਓਦਾਂ ਹੀ ਆਵਾਜ਼ ਆ ਸੇਮ ਹੈ ਬਈ। ਵਾਹ
1: ਬਾਈ ਜੀ, ਆਪਾਂ ਤਾਂ ਪੌਣੇ 11 ਪੂਰੇ ਪਹਿਲਾਂ ਚਾਹ ਪਾਣੀ ਪੀ ਕੇ ਕੋਈ ਵੀ ਬੈਠੇ ਹੁੰਦੇ
0: ਆ। ਅੱਛਾ ਵਾਹ ਬਈ, ਬੜੀ ਮਿਹਰਬਾਨੀ ਬਲਵਿੰਦਰ ਜੀ, ਥੈਂਕ ਯੂ ਵੈਰੀ ਮਚ, ਥੈਂਕ ਯੂ। ਨੈਕਸਟ ਕਾਲ ਆਓ ਜੀ। ਬੀਬਾ ਬੁਆਏ ਜੀ,
2: ਹਾਂਜੀ ਭਾਜੀ, ਕਿੱਦਾਂ ਜੀ?
0: ਉਹ ਮੈਂ ਗਿਆ ਭਰਾਵਾਂ ਨਾਲ ਗੱਲਾਂ ਨਹੀਂ ਹੋਈਆਂ, ਕਿੰਨੇ ਦਿਨ ਹੀ ਹੋ ਗਏ ਆ, ਟੈਲੀਫੋਨ ਭਾਈ ਠੀਕ ਕਰੋ, ਸਾਡੀ ਦਾ ਤਾਲਮੇਲ ਹੀ ਟੁੱਟ ਗਿਆ ਸਾਡਾ ਜੀ, ਕਿਵੇਂ ਠੀਕ ਹੋ?
2: ਹੋ
0: ਗਿਆ ਠੀਕ ਠਾਕ ਸਭ ਕੁਛ?
2: ਚਲੋ
0: ਅੱਛਾ, ਇੱਕ ਗੱਲ ਵਧੀਆ, ਇੱਥੇ ਵੈਸੇ ਨਾ ਇੱਥੇ ਦੇ ਹੌਸਪੀਟਲ ਦੇ ਵਿੱਚ ਭਾਵੇਂ ਅਸੀਂ ਕਈ ਵਾਰ ਕਹਿ ਦਿੰਦੇ ਹਾਂ ਸਾਨੂੰ ਟਾਈਮ ਬੜਾ ਲੱਗਦਾ, ਪਰ ਇੱਥੇ ਤੁਹਾਡੀ ਤਸੱਲੀ ਹੋ ਜਾਂਦੀ ਹੈ, ਤੁਹਾਨੂੰ ਡਾਕਟਰ ਦੇ ਪਿੱਛੇ ਪਿੱਛੇ ਨਹੀਂ ਭੱਜਣਾ ਪੈਂਦਾ, ਹਨਾ, ਇੱਥੇ ਸਾਰਿਆਂ ਨੂੰ ਸੇਮ ਹੀ ਦੇਖਿਆ ਜਾਂਦਾ ਇੱਕ ਨਜ਼ਰ ਦੇ।
2: ਚਲੋ ਮੇਰੇ ਬੇਟੇ ਦੇ ਤੇ ਚਲੋ ਉੱਥੇ ਹੈਗੀ ਨਾ ਸਿੱਖ ਕਿਡਸ।
0: ਅੱਛਾ, ਉੱਥੇ ਸਿੱਖ ਚਿਲਡਰਨ?
2: ਹਾਂ, ਉੱਥੇ ਉਹ ਹਸਪੀਟਲ ਚਲੋ ਹੈ ਹੀ ਵਧੀਆ ਨਾ, ਉੱਥੇ ਤਾਂ ਬੱਚਿਆਂ ਨੂੰ ਤਾਂ ਮਾਵਾਂ ਨਾਲ ਵੀ ਵੱਧ, ਜਿੱਦਾਂ ਮਾਂ ਨੀ ਜ਼ਿਆਦਾ ਪਿਆਰ ਕਰਦੀ, ਉੱਥੇ ਤਾਂ ਨਰਸਾਂ ਬਹੁਤ ਪਿਆਰ ਕਰਦੀਆਂ ਬੱਚਿਆਂ
0: ਨੂੰ। ਅੱਛਾ, ਵਾਹ ਜੀ ਵਾਹ।
2: ਹਾਂਜੀ ਹਾਂਜੀ, ਉੱਥੇ ਤਾਂ ਸਰਵਿਸ ਮਤਲਬ ਵੈਰੀ ਫਾਸਟ, ਬ੍ਰੈਂਪਟਨ ਤਾਂ ਕੁਛ ਵੀ ਨੀ ਹੈਗਾ।
0: ਨਹੀਂ ਉਹ ਫਿਰ ਬੱਚਿਆਂ ਦੀ ਏਜ ਛੋਟੀ ਹੁੰਦੀ ਹੈ ਨਾ, ਇਸ ਕਰਕੇ ਫਿਰ ਉਹਨਾਂ ਨੂੰ ਫਸਟ ਪ੍ਰਾਇਓਰਿਟੀ ਦਿੱਤੀ ਹੈ, ਇਸ ਕਰਕੇ ਹਸਪੀਟਲ ਫਿਰ ਇਸ ਤਰ੍ਹਾਂ ਬਣਿਆ ਨਾ, ਉਹ ਇਹ ਚੀਜ਼ ਫਰਕ ਹੈ।
2: ਹਾਂਜੀ ਹਾਂਜੀ, ਨਹੀਂ ਬਹੁਤ ਵਧੀਆ ਹਸਪੀਟਲ।
0: ਚਲੋ ਅੱਛੀ, ਪਹਿਲੀ ਗੱਲ ਤਾਂ ਬਈ ਗੁੱਡ ਵਿਸ਼ਿਸ ਆ ਸਾਰਿਆਂ ਵਾਸਤੇ, ਕੋਈ ਵੀ ਬੱਚਾ ਉੱਥੇ ਨਾ ਜਾਵੇ ਤੰਦਰੁਸਤ ਰਹਿਣ ਸਾਰੇ ਜਾਣੇ, ਸਭ ਤੋਂ ਵੱਡੀ ਤਾਂ ਅਰਦਾਸ ਇਹੀ ਕਰਨੀ ਚਾਹੀਦੀ ਹੈ। ਬਾਕੀ ਸਮਾਂ ਹੈ ਜ਼ਿੰਦਗੀ ਦੇ ਨਾਲ, ਕਹਿੰਦੇ ਹੁੰਦੇ ਆ ਇਸ ਵਕਤ ਦੇ ਨਾਲ ਸਾਰੀ ਦੁਨੀਆਂ ਚੱਲਦੀ ਹੈ, ਪਰ ਤੁਹਾਡੇ ਵਾਸਤੇ ਸਰ ਗੁੱਡ ਵਿਸ਼ਿਸ, ਔਰ ਤੁਹਾਡੇ ਬੇਟੇ ਵਾਸਤੇ ਗੁੱਡ ਵਿਸ਼ਿਸ।
2: ਮੈਂ ਤਾਂ ਆਇਆ ਵੀ ਮੰਗਲਵਾਰ ਨੂੰ, ਮੈਂ ਡੇਢ ਹਫ਼ਤਾ ਉੱਥੇ ਹੀ ਸੀਗਾ।
0: ਅੱਛਾ, ਮੰਗਲਵਾਰ ਗਿਆ ਮਤਲਬ ਪਰਸੋਂ ਹੀ ਆਇਆ ਤੁਸੀਂ ਹਨਾ?
2: ਪਰਸੋਂ ਆਇਆ, ਪਰਸੋਂ ਸ਼ਾਮੀ ਆਇਆ ਮੈਂ।
0: ਉਹ ਅੱਛਾ, ਲਾਈਨਾਂ ਵੀ ਸਾਡੀਆਂ ਅੱਜ ਹੀ ਚੱਲੀਆਂ। ਚਲੋ ਗੁੱਡ ਵਿਸ਼ਿਸ, ਔਰ ਮੁੰਡੇ ਦੀ ਮਾਂ ਖੁਸ਼ ਹੈ ਨਾ ਹੁਣ, ਤੰਦਰੁਸਤ?
2: ਹਾਂਜੀ ਹਾਂਜੀ, ਮਾਂ ਥੋੜੀ ਹੋ ਜਾਂਦੀ ਹੈ ਸੈਂਸਿਟਿਵ।
0: ਆਈ ਨੋ, ਮੈਂ ਤਾਂ ਅੱਧੇ ਪੁੱਛਿਆ ਮੰਮੀ ਜੀ ਠੀਕ ਹੈ।
2: ਹਾਂਜੀ ਹਾਂਜੀ,
0: ਚਲੋ ਬੜੀ ਚੰਗਾ ਕੀਤਾ ਬੀਬਾ ਬਾਈ, ਤੁਹਾਡੇ ਨਾਲ ਗੱਲਬਾਤ ਹੋ ਗਈ, ਬੜੀ ਮਿਹਰਬਾਨੀ, ਥੈਂਕ ਯੂ ਵੈਰੀ ਮਚ। ਨੈਕਸਟ ਕਾਲ। ਹੈਲੋ,
3: ਹਾਂਜੀ ਨਮਸਕਾਰ ਭਾਜੀ।
0: ਨਮਸਕਾਰ ਸਰ, ਕੀ ਹਾਲ ਚਾਲ ਹੈ?
3: ਬਸ ਵਧੀਆ ਵਧੀਆ, ਤੁਹਾਡਾ ਰੇਡੀਓ ਹੀ ਖਰਾਬ ਸੀਗਾ, ਅੱਜ ਤਾਂ 3-4 ਦਿਨ ਲੱਭਦੇ ਰਹੇ ਗੱਡੀ ਚ ਕੇ, ਪਰੇ ਬੰਦਾ ਹੀ ਗਵਾਚ ਗਿਆ ਸਾਡਾ।
0: ਦੇਖੋ ਪਤਾ ਕੀ ਹੁੰਦਾ, ਇਹ ਇੱਕ ਕਈ ਵਾਰੀ ਹੋ ਜਾਂਦੀਆਂ ਚੀਜ਼ਾਂ ਇੱਦਾਂ ਦੀਆਂ ਨਾ ਜ਼ਿੰਦਗੀ ਦੇ ਵਿੱਚ ਜਿਹੜੀਆਂ ਕਿ ਸਾਨੂੰ ਹੀ ਉਸ ਚੀਜ਼ ਦਾ ਪਤਾ ਨਹੀਂ ਹੁੰਦਾ, ਪਰ ਕਈ ਵਾਰੀ ਚੀਜ਼ਾਂ ਇਸ ਤਰ੍ਹਾਂ ਦੀਆਂ ਟੈਕਨੀਕਲ ਚੀਜ਼ਾਂ ਹੁੰਦੀਆਂ ਜਿਹੜੀਆਂ ਕਿ ਤੁਹਾਨੂੰ ਪਤਾ ਹੀ ਹੈ ਬੈਲ ਵਾਲਿਆਂ ਦੀਆਂ ਲਾਈਨਾਂ ਕਿੰਨੀਆਂ ਪਤਲੀਆਂ ਪਤਲੀਆਂ ਜਿਹੀਆਂ ਹੁੰਦੀਆਂ ਤਾਰਾਂ ਸਪੈਸ਼ਲ ਟੂਲ ਹੁੰਦੇ ਆ, ਜੇ ਕੈਂਚੀ ਕੁੰਚੀ ਨਾ ਕੱਟੋ ਤਾਂ ਸਾਰੀ ਤਾਰ ਹੀ ਕੱਟੀ ਜਾਂਦੀ ਹੈ।
3: ਆਪਣੇ ਟਾਵਰ ਖਰੀਦ ਲਓ, ਰੋਜਰ ਬੈਲੋਂ ਛੱਡੋ, ਅਜੀਤ ਟਾਵਰ ਬਣਾ ਦਿਓ।
0: ਪਤਾ ਨੀ ਕਿਹੜੇ ਬੰਦੇ ਨੇ ਉਹ ਇੱਕ ਦੀ ਤਾਰ ਸੱਜੇ ਖੱਬੇ ਕਰਤੀ ਤੇ ਸਾਡਾ ਸਿਸਟਮ ਹੀ ਖਰਾਬ ਕਰਤਾ। ਚਲੋ ਹੋਰ ਸਭ ਠੀਕ ਠਾਕ ਹੈ ਵੀਰਾ ਜੀ? ਅੱਛਾ ਇੱਕ ਕੰਮ ਕਰੀਏ, ਅੱਜ ਨਾ ਮੈਨੂੰ ਬੜਾ ਪਿਆਰ ਜਿਹਾ ਆਇਆ। ਦੇਖੋ ਅੱਗੇ ਦੇਖੋ ਕਿਵੇਂ ਕਿੰਨਾ ਵਧੀਆ ਤਰੀਕੇ ਨਾਲ ਗੱਲਬਾਤ ਨੀ ਕਰਦਾ ਹੁੰਦਾ ਸਾਡਾ ਵੀਰ ਜਿਹੜਾ ਹੁਣੇ ਗਿਆ ਤੁਹਾਡੇ ਤੋਂ ਪਹਿਲਾਂ ਬੀਬਾ ਬੋਆਏ। ਉਹਦੀ ਆਵਾਜ਼ ਦੇ ਵਿੱਚ ਹੀ ਥੋੜਾ ਜਿਹਾ ਜਿਵੇਂ ਨਾ ਵੈਰਾਗ ਕਿੰਨਾ ਸੀ ਆਵਾਜ਼ ਦੇ ਵਿੱਚ, ਹੈਨਾ, ਕਿਉਂਕਿ ਪੁੱਤਰਾਂ ਦੀ ਬੜੀਆਂ ਪੀੜਾਂ ਹੁੰਦੀਆਂ। ਪਰ ਮੈਂ ਸਮਝਦਾ ਕਿ ਚਲੋ ਉਹਨਾਂ ਵਾਸਤੇ ਗੁੜਵੇ, ਉਹਨਾਂ ਦੇ ਬੇਟੇ ਵਾਸਤੇ ਗੀਤ ਲਾਈਏ ਯਾਰ, ਉਹਨਾਂ ਦੇ ਬੇਟੇ ਸਾਰੇ ਬੇਟੇ ਵਾਸਤੇ ਗੀਤ ਲਾਈਏ ਅੱਜ, ਠੀਕ ਹੈ? ਕਿ ਕੋਈ ਨਾ ਕੋਈ ਲਾਨੇ, ਉਸ ਤੋਂ ਬਾਅਦ ਤੁਹਾਡਾ ਵੀ ਲਾਉਂਦੇ ਹਾਂ ਪ੍ਰੋਗਰਾਮ। ਪੰਜਾਬੀ ਵਿਰਸਾ 905-673-3337, ਜਿੰਨੇ ਵੀ ਪੁੱਤਰ ਮਾਵਾਂ ਦੇ ਆ ਉਹਨਾਂ ਨੂੰ ਤੱਤੀ ਵਾਹ ਨਾ ਲੱਗੇ ਬੱਚਿਆਂ ਨੂੰ, ਭਾਵੇਂ ਉਹ ਬੱਚੀਆਂ ਹੋਣ, ਭਾਵੇਂ ਬੱਚੇ ਹੋਣ, ਭਾਵੇਂ ਬੋਏ ਹੋਣ, ਭਾਵੇਂ ਗਰਲਸ ਹੋਣ, ਕਿਸੇ ਨੂੰ ਵੀ ਤੱਤੀਆਂ ਵਾਹਾਂ ਨਾ ਲੱਗਣ। ਪਰ ਪੁੱਤਰ ਮਿੱਠੇ ਮੇਵੇ, ਕਹਿੰਦੇ ਮੇਵੇ ਹੁੰਦੇ ਆ, ਹੈਂ, ਤੇ ਰੱਬ ਸਭ ਨੂੰ ਦੇਵੇ, ਕਿਆ ਬਾਤ ਹੈ। ਮੇਰਾ ਮਨ ਪਤਾ ਨਹੀਂ ਇੱਦਾਂ ਦਾ ਹੀ ਹੈ, ਮੈਂ ਦੇਖਿਆ ਬੀਬਾ ਬੋਆ ਜੀ ਥੋੜ੍ਹੇ ਜਿਹਾ ਅੱਜ ਸੁਸਤ ਸੀ, ਪਰ ਫਿਰ ਵੀ ਹਿੰਮਤੀ ਆ ਬੰਦਾ।

0: ਪੰਜਾਬੀ ਵਿਰਸਾ ਔਰ ਅੱਜ ਦੇ ਪ੍ਰੋਗਰਾਮ ਸਪੈਸ਼ਲ ਤੌਰ ਤੇ ਮਾਸਟਰ ਜਿਊਲਰ ਵੱਲੋਂ ਵੀ ਸਪਾਂਸਰ ਕੀਤਾ ਜਾ ਰਿਹਾ। ਮਾਸਟਰ ਜਿਊਲਰ ਤੁਹਾਡੇ ਵਾਸਤੇ ਹਾਜ਼ਰ ਹੈ ਔਰ ਮਾਸਟਰ ਜਿਊਲਰ ਤੇ ਰੱਖੜੀ ਦੀ ਸੇਲ ਲੱਗ ਗਈ ਹੈ। ਜੇ ਤੁਸੀਂ ਵੀ ਆਪਣੀਆਂ ਸਿਸਟਰਸ ਵਾਸਤੇ ਕੋਈ ਗੋਲਡ ਦਾ ਗਿਫਟ ਲੈਣਾ ਹੈ ਤੇ ਤੁਸੀਂ ਮਾਸਟਰ ਜਿਊਲਰ ਤੇ ਪਹੁੰਚਣਾ। ਦੋ ਲੋਕੇਸ਼ਨਸ ਤੁਹਾਡੀ ਸੇਵਾ ਵਿੱਚ ਹਾਜ਼ਰ ਆ ਮਾਸਟਰ ਜਿਊਲਰ ਵਾਲਿਆਂ ਦੀਆਂ। ਰੱਖੜੀ ਦੇ ਕਹਿੰਦੇ ਹਰਜੀਤ ਜੀ ਬਹੁਤ ਸੋਹਣੇ ਸੋਹਣੇ ਪਿਆਰ ਦੇ ਤੋਹਫੇ ਆਏ ਆ, ਭਰਾਵਾਂ ਨੇ ਆਪਣੀਆਂ ਭੈਣਾਂ ਵਾਸਤੇ ਲੈਣੇ ਆ। ਮੈਂ ਅੱਗੇ ਵੀ ਜ਼ਿਕਰ ਕਰਦਾ ਉਹਨਾਂ ਭੈਣ ਭਰਾਵਾਂ ਨੂੰ ਦਿੱਤੇ ਆ। ਅਸੀਂ ਕਈ ਵਾਰੀ ਦਾਨ ਬਾਹਰ ਤੁਰੇ ਫਿਰਦੇ ਹਾਂ, ਗੁਰਦੁਆਰਿਆਂ 'ਚ ਦਾਨ ਬਹੁਤ ਕਰਦੇ ਹਾਂ, ਮੰਦਰਾਂ 'ਚ ਦਾਨ ਕਰਦੇ ਹਾਂ, ਕਰੋ ਜੀ ਸਦਕੇ ਕਰੋ, ਪਰ ਘਰ ਦੇ ਵਿੱਚ ਪਰਿਵਾਰ ਦੇ ਵਿੱਚ ਜੋ ਬੰਦਾ ਹੋਵੇ ਨਾ ਉਹਦੀ ਟੇਕ ਕੇਅਰ ਪਹਿਲਾਂ ਕਰਨੀ ਚਾਹੀਦੀ ਹੈ। ਅਤੇ ਭੈਣਾਂ ਤੁਹਾਡੀਆਂ ਤੁਹਾਡੀ ਸੁੱਖ ਸੁੱਖ ਦੀਆਂ। ਮੈਂ ਅੱਗੇ ਵੀ ਕਹਿੰਦਾ ਹੁੰਦਾ ਜਿਸ ਵੇਲੇ ਸਿਸਟਰਸ ਨੇ ਰੱਖੜੀ ਵਾਲੇ ਦਿਨ ਸਿਰ 'ਤੇ ਦੁਪੱਟਾ ਲੈ ਕੇ ਨਾ ਉਹ ਇੱਕ ਕੱਚਾ ਜਿਹਾ ਧਾਗਾ, 2-4-5-10 ਦਿਨਾਂ ਬਾਅਦ ਉਹ ਧਾਗਾ ਟੁੱਟ ਜਾਣਾ ਨਾ, ਪਰ ਉਸ ਧਾਗੇ ਦੀਆਂ ਤੰਦਾਂ ਦੇ ਵਿੱਚ ਕਿੰਨਾ ਮੋਹ ਹੈ, ਉਸ ਧਾਗੇ ਦੀਆਂ ਤੰਦਾਂ ਦੇ ਵਿੱਚ ਕਿੰਨਾ ਪਿਆਰ ਹੈ। ਔਰ ਉਹ 2-4-5-10 ਮਿੰਟ ਤੱਕ ਜਿੰਨੀ ਦੇਰ ਤੱਕ ਰੱਖੜੀ ਬੰਨ੍ਹੀ ਨਹੀਂ ਜਾਂਦੀ ਨਾ ਭਰਾ ਦੇ ਗੁੱਟ ਦੇ, ਉਸ ਭੈਣ ਦੇ ਮੂੰਹ ਦੇ ਵਿੱਚੋਂ ਭਰਾ ਦੀਆਂ ਲੰਬੀਆਂ ਉਮਰਾਂ ਦੀਆਂ ਅਰਦਾਸਾਂ ਨਿਕਲਦੀਆਂ। ਔਰ ਜਿਹੜੀਆਂ ਅਰਦਾਸਾਂ ਹੁੰਦੀਆਂ ਉਹ ਧੁਰ ਮੱਕੇ ਤੱਕ ਪਹੁੰਚ ਜਾਂਦੀਆਂ, ਐਸੀ ਦਿਲੋਂ ਆਵਾਜ਼ ਆਉਂਦੀ ਉੱਥੋਂ। ਉਸ ਵੇਲੇ ਉਸ ਭੈਣ ਨੂੰ ਨਾ ਆਪਣੇ ਬੱਚਿਆਂ ਦੀ ਨਾ ਆਪਣੇ ਹਸਬੈਂਡ ਦੀ ਹੋਰ ਕਿਸੇ ਦੀ ਪਰਵਾਹ ਨਹੀਂ ਹੁੰਦੀ, ਸਿਰਫ ਆਪਣੇ ਸੋਹਣੇ ਵੀਰ ਦੇ ਗੁੱਟ ਬੰਨੇ ਦੀ ਪਰਵਾਹ ਹੁੰਦੀ ਹੈ, ਜਿਹੜੀ ਕਿ ਉਹ ਸੋਹਣੇ ਗੁੱਟ ਦੇ ਉੱਤੇ ਉਹ ਆਪਣੀ ਪਿਆਰ ਦੀ ਤੰਦਾਂ, ਮੋਹ ਦੀਆਂ ਤੰਦਾਂ ਰੱਖੜੀ ਦੇ ਰੂਪ ਦੇ ਵਿੱਚ ਬੰਨ ਦਿੰਦੀ ਹੈ। ਅਤੇ ਉਹਨਾਂ ਸਤਿਕਾਰ ਕਰੋ ਜਿੰਨਾ ਕਰ ਸਕਦੇ ਹਾਂ, ਜੇ ਹੋ ਸਕਦਾ ਜੇ ਹੱਥ ਸਰਦਾ ਤੁਹਾਡਾ ਤੇ ਮਾਸਟਰ ਜਿਊਲਰ ਨੇ ਜਾਓ। ਮੈਂ ਭਾਅ ਜੀ ਨੂੰ ਕਿਹਾ ਭਾਅ ਜੀ ਤੁਸੀਂ ਵੀ ਹੱਥ ਹਲਕਾ ਹੀ ਰੱਖਿਓ। ਕਹਿੰਦੇ ਹਰਜੀਤ ਭਾਅ ਜੀ ਤੁਸੀਂ ਅੱਜ ਕੱਲ੍ਹ, ਕਿਉਂਕਿ ਵੀਕਐਂਡ ਰੱਖੜੀ ਬਹੁਤਿਆਂ ਨੇ ਬੰਨ੍ਹੀ ਹੋਣੀ ਹੈ, ਭਰਾਵਾਂ ਨੇ ਭੈਣਾਂ ਘਰ ਆਉਂਦੀਆਂ, ਭਰਾਵਾਂ ਦੇ ਰੱਖੜੀਆਂ ਬੰਨ੍ਹਣੀਆਂ, ਅਤੇ ਉਹਨਾਂ ਵਾਸਤੇ ਕੋਈ ਨਾ ਕੋਈ ਛੋਟਾ ਜਿਹਾ ਪਿਆਰ ਦਾ ਤੋਹਫਾ ਜ਼ਰੂਰ ਲੈ ਕੇ ਆਓ, ਜ਼ਰੂਰ ਦੇ ਕੇ ਆਓ ਉਹਨਾਂ ਨੂੰ ਜੇ ਤੁਹਾਡਾ ਹੱਥ ਸਰਦਾ ਵੀਰੇ। ਜੇ ਤੁਹਾਡਾ ਹੱਥ ਲੱਗਦਾ ਵੀ ਥੋੜ੍ਹਾ ਤੰਗ ਆ, ਹਾਲਾਤ ਠੀਕ ਨਹੀਂ ਹੈਗੇ, ਫਿਰ $100 ਦੇ ਦਿਓ, ਫਿਰ ਇੰਨੇ 'ਚ ਖੁਸ਼ ਤਾਂ ਹੋ ਜਾਂਦੀਆਂ, ਹੈਂ ਇਹ ਇੰਨੇ 'ਚ ਖੁਸ਼ ਹੋ ਜਾਂਦੀਆਂ। ਦੇਖ ਲਓ 100 ਦੇਣਾ 100 ਦੇਣਾ, 200 ਦੇਣਾ 200 ਦੇ ਦਿਓ, ਤੁਹਾਡੀ ਮਰਜ਼ੀ ਹੈ। ਜੇ ਕੋਈ ਸੋਨੇ ਦਾ ਗਿਫਟ ਲਿਆਉਣਾ 400-500 ਲਾ, ਉਹ ਲੈ ਉੱਥੋਂ ਮਾਸਟਰ ਜਿਊਲਰ ਦੇ ਮੈਂ ਲੋਕੇਸ਼ਨ 2 ਦੱਸ ਦੇਣਾ, ਅਤੇ ਉੱਥੇ ਜਾ ਕੇ ਤੁਹਾਨੂੰ ਜਿਹੜੇ ਮੇਨ ਬੌਸ ਆ ਮਾਸਟਰ ਜਿਊਲਰ ਦੇ ਉਹ ਤੁਹਾਨੂੰ ਮਿਲਦੇ ਆ ਫਰਟੀਨੋ ਵਾਲੇ ਪਲਾਜ਼ੇ, ਜਿੱਥੇ ਕਿ ਤੁਹਾਡੇ ਵਾਸਤੇ ਫਰਟੀਨੋ ਹੈ ਜਿਹੜਾ ਗਰੋਸਰੀ ਦਾ ਸਟੋਰ ਹੈ, ਮਾਊਂਟ ਐਸ਼ ਐਂਡ ਬਵੇੜ ਦੇ ਕਾਰਨਰ ਜਿਹੜਾ ਉਹਦਾ ਸਟੋਰ ਹੈ, ਤੁਸੀਂ ਉੱਥੇ ਪਹੁੰਚਣਾ ਹੈ। ਉੱਥੇ ਜਾ ਕੇ ਉਹਨਾਂ ਦੇ ਮਾਲਕ ਉੱਥੇ ਹੀ ਹੁੰਦੇ ਆ, ਤੁਸੀਂ ਉਹਨਾਂ ਜਾ ਕੇ ਵੀ ਹਰਜੀਤ ਭਾਈ ਦਾ ਰੇਡੀਓ ਸੁਣ ਕੇ ਆਏ ਹਾਂ ਅਤੇ ਦੇਖੋ ਤੁਹਾਨੂੰ ਡਿਸਕਾਊਂਟ ਕਿੰਨਾ ਮਿਲਦਾ। ਬਲੀਵ ਮੀ ਬੰਦੇ ਬਹੁਤ ਵਧੀਆ ਬੰਦੇ ਆ ਮਾਸਟਰ ਜਿਊਲਰ ਵਾਲੇ। 905-906-2424 905-906-2424 ਤੁਸੀਂ ਕਾਲ ਵੀ ਕਰ ਸਕਦੇ ਆ। ਮਾਸਟਰ ਜਿਊਲਰ ਵੱਲੋਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ। ਹਰਪ੍ਰੀਤ ਸੈਣੀ ਜੀ ਕੀ ਹਾਲ ਚਾਲ ਹੈ?
1: ਥੈਂਕ ਯੂ ਸੋ ਮਚ ਹਰਜੀਤ ਜੀ, ਪਹਿਲਾਂ ਤੁਹਾਨੂੰ ਤੇ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, ਹੋਰ ਸੁਣਾਓ, ਅੱਜ ਛੁੱਟੀ ਹੋ ਗਈ, ਅੱਜ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ?
1: ਬਿਲਕੁਲ ਜੀ ਜੀ, ਸੋ ਇੰਸ਼ੋਰੈਂਸ ਦੇ ਰਿਗਾਰਡਿੰਗ ਆਪਾਂ ਮੈਸੇਜ ਦਿੰਦੇ ਹੁੰਦੇ ਹਾਂ। ਸੋ ਜਿੰਨੇ ਵੀ ਸਾਡੇ ਲਿਸਨਰਸ ਹੈਗੇ ਆ, ਅਗਰ ਤੁਹਾਡੀਆਂ ਐਗਜ਼ਿਸਟਿੰਗ ਪਾਲਿਸੀਜ਼ ਹੈਗੀਆਂ, ਕਿਉਂਕਿ ਬਹੁਤ ਵਾਰ ਇੱਦਾਂ ਹੁੰਦਾ ਹੈਗਾ ਕਿ ਅਸੀਂ ਇੱਕ ਵਾਰੀ ਕਵਰੇਜ ਕਰਵਾ ਲਈ, ਉਸ ਤੋਂ ਬਾਅਦ ਆਪਾਂ ਸਾਲਾਂ ਵਧੀ ਉਸ ਕਵਰੇਜ ਨੂੰ ਕਦੀ ਦੇਖਦੇ ਹੀ ਨਹੀਂ ਆ ਕਿ ਉਹਦੇ ਵਿੱਚ ਕਿਹੜੀ ਇੰਸ਼ੋਰੈਂਸ ਸੀਗੀ ਅਸੀਂ ਲਈ, ਕਿੰਨੀ ਅਮਾਊਂਟ ਦੀ ਸਾਡੇ ਕੋਲ ਕਵਰੇਜ ਆ, ਕਿਹੜੀ ਸਿਚੁਏਸ਼ਨ 'ਚ ਅਸੀਂ ਕਵਰ ਹਾਂ, ਕਿਹੜੀ 'ਚ ਨਹੀਂ ਕਵਰ। ਹਰ ਵਾਰ ਆਪਾਂ ਇਹ ਗੱਲ ਕਰਦੇ ਹਾਂ ਕਿ ਆਪਣੀਆਂ ਪਾਲਿਸੀ ਨੂੰ ਜ਼ਰੂਰ ਰਿਵਿਊ ਕਰਵਾਓ, ਚਾਹੇ ਤੁਸੀਂ ਆਪਣੇ ਜਿਹੜੇ ਤੁਹਾਡੇ ਐਡਵਾਈਜ਼ਰ ਜਿਨ੍ਹਾਂ ਨਾਲ ਤੁਸੀਂ ਡੀਲ ਕਰਦੇ ਹਾਂ ਉਹਨਾਂ ਨਾਲ ਸਾਲ ਬਾਅਦ ਬੈਠਿਆ ਕਰੋ, ਅਗਰ ਉਹ ਐਡਵਾਈਜ਼ਰ ਨਹੀਂ ਕੰਮ ਕਰ ਰਹੇ ਜਾਂ ਹੁਣ ਤੁਸੀਂ ਉਹਨਾਂ ਦੇ ਨਾਲ ਨਹੀਂ ਡੀਲ ਕਰ ਰਹੇ, ਤੁਸੀਂ ਜ਼ਰੂਰ ਸਾਨੂੰ ਕੰਟੈਕਟ ਕਰ ਸਕਦੇ ਹਾਂ, ਕਿਉਂਕਿ ਕਈ ਵਾਰ ਇੱਦਾਂ ਦੀਆਂ ਸਿਚੁਏਸ਼ਨ ਆ ਜਾਂਦੀਆਂ ਆ। ਆਪਾਂ ਬਹੁਤ ਵਾਰ ਦੇਖਿਆ ਹਰਜੀਤ ਜੀ ਕਿ ਕਈ ਵਾਰ ਇੱਦਾਂ ਹੁੰਦਾ ਕਿ ਆਪਾਂ ਡਿਸੇਬਿਲਟੀ ਇੰਸ਼ੋਰੈਂਸ ਦੀ ਪਾਲਿਸੀ ਲਈ ਆ, ਜਦੋਂ ਕਲੇਮ ਆ ਗਿਆ, ਸਾਨੂੰ ਵੀ ਕਈ ਵਾਰ ਕਲਾਇੰਟਸ ਦੀ ਕਾਲ ਆਉਂਦੀ ਹੈ ਜੀ ਸਾਡਾ ਕਲੇਮ ਹਾਰਟ ਕੰਡੀਸ਼ਨ ਆ ਗਈ ਆ, ਸਾਨੂੰ ਸਾਡੀ ਕੋਈ ਸਰਜਰੀ ਹੋਈ ਆ, ਬਟ ਸਾਨੂੰ ਕੰਪਨੀ ਨੇ ਕਲੇਮ ਨਹੀਂ ਪੇ ਕੀਤਾ। ਜਦੋਂ ਉਹਨਾਂ ਦੀ ਪਾਲਿਸੀ ਰਿਵਿਊ ਕਰੀਦੀ ਆ, ਪਾਲਿਸੀ ਦੇ ਵਿੱਚ ਕਵਰੇਜ ਸਿਰਫ ਇੰਜਰੀ ਦੇ ਨਾਲ ਰਿਲੇਟਡ ਲਈ ਆ। ਸੋ ਜੇ ਹੁਣ ਆਪਾਂ ਸਿਰਫ ਇੰਜਰੀ ਦੀ ਕਵਰੇਜ ਲਈ ਆ ਤਾਂ ਫਿਰ ਸਿਕਨੈਸ ਨਾਲ ਰਿਲੇਟਡ ਕਲੇਮ ਕਿੱਦਾਂ ਕਵਰ ਹੋ ਸਕਦਾ? ਸੋ ਇਸ ਕਰਕੇ ਜੇ ਆਪਾਂ ਨੂੰ ਪਤਾ ਹੀ ਨਹੀਂ ਹੈਗਾ ਕਿ ਆਪਾਂ ਕਿਹੜੀ ਕਵਰੇਜ ਲਈ ਆ, ਕਈ ਵਾਰ ਇੱਦਾਂ ਹੁੰਦਾ ਕਿ ਪਰਸਨ ਦਾ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦਾ ਕਲੇਮ ਆਇਆ ਹੈਗਾ ਤੇ ਹੈਗੀ ਉਹਨਾਂ ਕੋਲ ਸਿਰਫ ਲਾਈਫ ਇੰਸ਼ੋਰੈਂਸ ਦੀ ਪਾਲਿਸੀ ਸੀ। ਸੋ ਇਸ ਕਰਕੇ ਤੁਹਾਨੂੰ ਜ਼ਰੂਰ ਪਤਾ ਹੋਣਾ ਚਾਹੀਦਾ ਹੈ ਕਿ ਤੁਹਾਡੀਆਂ ਪਾਲਿਸੀਜ਼ ਦੇ ਵਿੱਚ ਕਿਸ ਚੀਜ਼ ਦੀ ਕਵਰੇਜ ਆ। ਐਂਡ ਸੈਕਿੰਡਲੀ ਇਸ ਚੀਜ਼ ਦੀ ਇਨਫੋਰਮੇਸ਼ਨ ਤੁਹਾਡੇ ਕੋਲ ਜ਼ਰੂਰ ਹੋਣੀ ਚਾਹੀਦੀ ਹੈ ਕਿ ਤੁਸੀਂ ਅਗਰ ਤੁਸੀਂ ਲਾਈਫ ਇੰਸ਼ੋਰੈਂਸ ਦੀ ਕਵਰੇਜ ਲਈ ਹੈਗੀ ਆ, ਕਿੰਨੀ ਅਮਾਊਂਟ ਦੀ ਤੁਹਾਡੇ ਕੋਲ ਕਵਰੇਜ ਆ, ਜੇ ਉਹ ਟਰਮ ਇੰਸ਼ੋਰੈਂਸ ਆ ਤਾਂ ਕਦੋਂ ਟਰਮ ਨੇ ਐਕਸਪਾਇਰ ਹੋਣਾ। ਕਿਉਂਕਿ ਜਦੋਂ ਆਪਾਂ ਅੱਜ ਤੋਂ 10-15-20 ਸਾਲ ਪਹਿਲਾਂ ਦੀਆਂ ਪਾਲਿਸੀਜ਼ ਲਈਆਂ ਹੁੰਦੀਆਂ, ਜਦੋਂ 20 ਸਾਲ ਓਵਰ ਹੋ ਜਾਂਦੇ ਆ, ਕੰਪਨੀ ਵੱਲੋਂ ਰਿਨਿਊਅਲ ਲੈਟਰ ਆ ਜਾਂਦੀ ਹੈ, ਰੇਟ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਐਕਸਪੈਂਸਿਵ ਹੋ ਕੇ ਆ ਜਾਂਦੇ ਆ, ਫਿਰ ਕਲਾਇੰਟਸ ਦੀ ਕਾਲ ਆਉਂਦੀ ਆ ਕਿ ਉਹ ਨਹੀਂ ਇਹ ਤਾਂ ਰੇਟ ਬਹੁਤ ਵੱਧ ਗਿਆ, ਸਾਨੂੰ ਤਾਂ ਪਤਾ ਹੀ ਨਹੀਂ ਸੀਗਾ ਕਿ 20 ਸਾਲ ਬਾਅਦ ਰੇਟ ਚੇਂਜ ਹੋ ਜਾਣਾ। ਕਿਉਂਕਿ ਜਦੋਂ ਆਪਾਂ ਪਾਲਿਸੀਜ਼ ਲਈਆਂ ਹੁੰਦੀਆਂ, ਐਡਵਾਈਜ਼ਰ ਨੇ ਉਹ ਸਾਰੀਆਂ ਚੀਜ਼ਾਂ ਡਿਸਕਸ ਕੀਤੀਆਂ ਹੁੰਦੀਆਂ, ਬਟ ਇਹ ਹੈ ਕਿ ਕਿਉਂਕਿ ਟਾਈਮ ਨਿਕਲ ਜਾਂਦਾ, ਅੱਜ ਤੋਂ ਹੁਣ 15-20 ਸਾਲ ਪਹਿਲਾਂ ਦਾ ਕਿੰਨਾ ਕੁ ਯਾਦ ਹੋਣਾ ਹੈ ਕਿ ਉਸ ਵੇਲੇ ਕੀ ਡਿਸਕਸ ਕੀਤਾ ਸੀ ਐਡਵਾਈਜ਼ਰ ਦੇ ਨਾਲ। ਜੇ ਐਡਵਾਈਜ਼ਰ ਨੇ ਤੁਹਾਨੂੰ ਰਿਕਮੈਂਡ ਵੀ ਕੀਤਾ ਹੋਵੇ ਕਿ ਤੁਸੀਂ ਲੌਂਗਰ ਟਰਮ ਲਓ, ਤੁਸੀਂ ਪਰਮਾਨੈਂਟ ਪਾਲਿਸੀ ਲਓ, ਜੇ ਤੁਸੀਂ ਆਪਣੀਆਂ ਨੀਡਸ ਦੇ ਅਕੋਰਡਿੰਗਲੀ, ਆਪਣੇ ਬਜਟ ਦੇ ਅਕੋਰਡਿੰਗਲੀ ਘੱਟ ਟਰਮ ਲਈ ਆ, ਇਹਦਾ ਮਤਲਬ ਇਹ ਹੈਗਾ ਆ ਕਿ ਉਸ ਵੇਲੇ ਉਹੀ ਆਪਣੇ ਬਜਟ ਦੇ ਵਿੱਚ ਆਉਂਦਾ ਸੀ। ਜੇ ਤੁਸੀਂ ਟਾਈਮ ਰਹਿੰਦੇ ਉਹਨੂੰ ਰਿਵਿਊ ਕਰ ਲੈਂਦੇ ਤਾਂ ਤੁਸੀਂ ਪਹਿਲਾਂ ਹੀ ਚੇਂਜਸ ਕਰਵਾ ਸਕਦੇ ਸੀ, ਬਟ ਹੁਣ ਇਹ ਹੈਗਾ ਆ ਕਿ ਜੇ ਹੁਣ ਉਹ 10-20 ਸਾਲ ਨਿਕਲ ਗਏ ਆ, ਹੁਣ ਉਹਦੀ ਰਿਨਿਊਅਲ ਆ ਗਈ ਆ, ਸਟਿਲ ਅਗਰ ਤੁਹਾਡੀ ਹੈਲਥ ਠੀਕ ਹੈਗੀ ਆ ਤਦ ਵੀ ਤੁਹਾਡੇ ਲਈ ਬਹੁਤ ਕੁਛ ਹੋ ਸਕਦਾ ਆ। ਕਿਉਂਕਿ ਜੇ ਤੁਸੀਂ 20 ਸਾਲ ਪਹਿਲਾਂ ਟਰਮ ਇੰਸ਼ੋਰੈਂਸ ਲਈ ਸੀ, ਅੱਜ ਉਹਦੀ ਰਿਨਿਊਅਲ ਬਹੁਤ ਮਹਿੰਗੀ ਹੋ ਕੇ ਆਈ ਆ, ਬਟ ਹੈਲਥ ਵਾਈਜ਼ ਤੁਸੀਂ ਬਿਲਕੁਲ ਠੀਕ ਹੈਗੇ ਆ, ਸੇਮ ਕੰਪਨੀ ਦੇ ਨਾਲ ਤੁਸੀਂ ਦੁਬਾਰਾ ਮੈਡੀਕਲ ਕਰਵਾ ਸਕਦੇ ਆ, ਦੁਬਾਰਾ ਅੰਡਰਰਾਈਟਿੰਗ ਹੋ ਸਕਦੀ ਆ, ਔਰ ਸੇਮ ਪਲਾਨ ਦਾ ਰੇਟ ਜਿਹੜਾ ਕਾਫੀ ਘੱਟ ਜੂਗਾ। ਇਸ ਕਰਕੇ ਕਈ ਚੀਜ਼ਾਂ ਹੁੰਦੀਆਂ ਇੰਸ਼ੋਰੈਂਸ ਇੰਡਸਟਰੀ ਦੇ ਵਿੱਚ ਜਿੱਥੇ ਆਪਾਂ ਆਪਣੇ ਪ੍ਰੀਮੀਅਮ ਨੂੰ ਸੇਵ ਕਰ ਸਕਦੇ ਹਾਂ।
0: ਤੁਸੀਂ ਹਬੀਬ ਪੁਰਾਣੇ ਹੋ ਇਸ ਫੀਲਡ ਦੇ ਵਿੱਚ, ਔਰ ਜਿਸ ਵੇਲੇ ਵੀ ਤੁਹਾਨੂੰ ਕੋਈ ਕਲਾਇੰਟਸ ਨੂੰ ਇੰਸ਼ੋਰੈਂਸ ਚਾਹੀਦੀ, ਤੁਹਾਡੇ ਆਫਿਸ ਜਾ ਕੇ ਜਿਸ ਵੇਲੇ ਮਿਲਦੇ ਆ, ਫਿਰ ਮੇਰਾ ਖਿਆਲ ਹੋਰ ਬੜੀਆਂ ਚੀਜ਼ਾਂ ਕਲੀਅਰ ਹੋ ਜਾਂਦੀਆਂ। ਔਰ ਮੈਂ ਚਾਹੂੰਗਾ ਇੱਕ ਵਾਰੀ ਨੰਬਰ ਹਰਪ੍ਰੀਤ ਜੀ ਤੁਸੀਂ ਆਪਣਾ ਦਿਓ ਪਲੀਜ਼।
1: ਬਿਲਕੁਲ ਜੀ, ਨੰਬਰ ਹੈਗਾ ਮੇਰਾ 416-8165-00-416-817-5500।
0: ਜੀ ਹਰਪ੍ਰੀਤ ਜੀ, ਹੋਰ ਕੁਛ ਕਹਿ ਰਹੇ ਸੀ, ਕੁਛ ਕਹਿਣਾ ਚਾਹੋਗੇ ਹੋਰ?
1: ਬਿਲਕੁਲ ਜੀ, ਮੈਂ ਇਹੀ ਕਹਿ ਰਹੀ ਸੀਗੀ ਕਿ ਜੇ ਆਪਾਂ ਟਾਈਮ ਜਿੱਦਾਂ ਤੁਸੀਂ ਕਿਹਾ ਕਿ ਹਾਂ ਆਫਿਸ ਦੇ ਵਿੱਚ ਆ ਕੇ ਬੈਠੋ, ਡਿਸਕਸ ਕਰੋ ਆਪਣੇ ਪਲਾਨਸ ਨੂੰ, ਡੈਫੀਨੇਟਲੀ ਤੁਹਾਨੂੰ ਟਾਈਮ ਕੱਢਣਾ ਚਾਹੀਦਾ, ਕਿਉਂਕਿ ਇਹ ਜਿਹੜੇ ਡਿਸੀਜ਼ਨਸ ਹੁੰਦੇ ਆ ਆਪਣੇ ਲਾਈਫ ਟਾਈਮ ਦੇ ਡਿਸੀਜ਼ਨਸ ਆ, ਇਹ ਕੋਈ ਇੱਦਾਂ ਨਹੀਂ ਹੈਗਾ ਕਿ ਅੱਜ ਪਾਲਿਸੀ ਲਈ ਤੇ ਸਾਲ ਬਾਅਦ ਉਹਨੇ ਮੁੱਕ ਜਾਣਾ ਤਾਂ ਆਪਾਂ ਨੂੰ ਕੋਈ ਨਹੀਂ, ਸਾਲ ਬਾਅਦ ਦੁਬਾਰਾ ਕਰਨੀ ਪੈਣੀ ਆ। ਸੋ 15-20 ਸਾਲ 30-40 ਸਾਲ ਪੂਰੀ ਲਾਈਫ ਟਾਈਮ ਦੀ ਆਪਣੀ ਇਨਵੈਸਟਮੈਂਟ ਇਨਵੋਲਵ ਆ, ਲਾਈਫ ਟਾਈਮ ਦੀ ਕਵਰੇਜ ਇਨਵੋਲਵ ਆ, ਔਰ ਸਾਡੀ ਸਾਰੀ ਫੈਮਿਲੀ ਉਸ ਕਵਰੇਜ ਤੇ ਡਿਪੈਂਡ ਆ।
0: ਠੀਕ ਹੈ,
1: ਕਿਉਂਕਿ ਕਿੰਨੀ ਵੱਡੀ ਗੱਲ ਹੈਗੀ ਆ ਕਿ ਲਾਈਫ ਇੰਸ਼ੋਰੈਂਸ ਤੋਂ ਸਿਵਾ ਕਿਸੇ ਨੇ ਕਵਰ ਨਹੀਂ ਕਰਨਾ ਆਪਾਂ ਨੂੰ ਫਾਈਨੈਂਸ਼ੀਅਲੀ। ਅਗਰ ਆਪਾਂ ਗੱਲ ਕਰੀਏ ਕਿ ਬੰਦੇ ਦੇ ਚਲੇ ਜਾਣ ਤੋਂ ਬਾਅਦ ਪੈਸੇ ਕਿੱਥੋਂ ਆਣੇ ਆ, ਤਾਂ ਸਿਰਫ ਇੰਸ਼ੋਰੈਂਸ ਕੰਪਨੀ ਤੋਂ ਹੀ ਆਣੇ ਆ, ਤੇ ਉਹੀ ਚੀਜ਼ ਲਈ ਆਪਾਂ ਟਾਈਮ ਨਹੀਂ ਕੱਢ ਸਕਦੇ ਕਿ ਹਾਂ ਅਸੀਂ ਉਹਨੂੰ ਰਿਵਿਊ ਕਰਵਾ ਲਈਏ ਕਿ ਹਾਂ ਸਾਰਾ ਕੁਝ ਠੀਕ ਚੱਲਦਾ ਪਿਆ, ਸਾਨੂੰ ਕੋਈ ਅਪਡੇਟ ਕਰਨ ਦੇ ਲਈ ਚੇਂਜਸ ਕਰਨ ਦੀ ਲੋੜ ਤਾਂ ਨਹੀਂ ਹੈਗੀ। ਕਈ ਵਾਰ ਤਾਂ ਸਿਰਫ ਬੈਨੀਫਿਸ਼ਰੀ ਹੀ ਚੇਂਜ ਕਰਨਾ ਹੁੰਦਾ ਆ, ਕਈ ਵਾਰ ਤੁਸੀਂ ਉਹਨਾਂ ਬੰਦਿਆਂ ਦਾ ਨਾਮ ਪਾਇਆ ਹੁੰਦਾ ਜਿਹੜੇ ਹੁਣ ਹੈ ਹੀ ਨਹੀਂ ਇਸ ਵੇਲੇ। ਸੋ ਜਿਹੜੀ ਤੁਹਾਡੀ ਇਮੀਡੀਏਟ ਫੈਮਿਲੀ ਆ ਉਹਨੂੰ ਪੈਸੇ ਲੈਣ ਲਈ ਕਿੰਨੀ ਜ਼ਿਆਦਾ ਮੁਸ਼ਕਤ ਕਰਨੀ ਪਊਗੀ ਜੇ ਉਹਨਾਂ ਦਾ ਨਾ ਹੀ ਨਹੀਂ ਹੈਗਾ ਪਲਾਨ ਦੇ ਵਿੱਚ। ਇੰਸ਼ੋਰੈਂਸ ਕੰਪਨੀ ਨੇ ਤਾਂ ਉਸ ਬੰਦੇ ਨੂੰ ਹੀ ਪੈਸੇ ਦੇਣੇ ਆ ਜਿਹਦਾ ਨਾਮ ਹੋਇਆ ਪੇਪਰ।
0: ਆ ਬੜੀ ਕਮਾਲ ਦੀ ਗੱਲ ਤੁਸੀਂ ਕੀਤੀ ਹੈ, ਕਈ ਵਾਰੀ ਕਿਸੇ ਨੂੰ ਪਤਾ ਵੀ ਨਹੀਂ ਹੁੰਦਾ ਕਿ ਉਹ ਬੰਦੇ ਦੀ ਡੈਥ ਹੋ ਗਈ ਹੁੰਦੀ ਹੈ ਬੈਨੀਫਿਸ਼ਰ, ਫਿਰ ਉਹ ਪੈਸੇ ਫਿਰ ਕੀ ਹੁੰਦੇ ਜੀ? ਉਹ ਫਿਰ
1: ਐਸਟੇਟ 'ਚ ਜਾਂਦੇ ਆ, ਐਸਟੇਟ ਤੋਂ ਬਾਅਦ ਤੁਹਾਡੇ ਪਾਸਿਆਂ ਦੇ ਉੱਪਰ ਪ੍ਰੋਬੇਟ ਲੱਗਦੀ ਆ, ਤੁਹਾਡੇ ਲਾਈਕ ਤੁਹਾਡੀ ਫੈਮਿਲੀ ਨੂੰ ਉਹ ਪੈਸੇ ਲੈਣ ਦੇ ਲਈ ਤੁਹਾਡੇ ਸਪਾਊਸ ਨੂੰ ਤੁਹਾਡੇ ਬੱਚਿਆਂ ਨੂੰ ਪਤਾ ਨਹੀਂ ਕਿੰਨੇ ਮਹੀਨੇ ਲੱਗ ਜਾਂਦੇ ਆ ਉਹ ਸਾਰੀ ਮੁਸ਼ਕਤ ਕਰਨ ਨੂੰ ਉਹ ਪੈਸੇ ਲੈਣ ਦੇ ਲਈ। ਬਹੁਤੀ ਵਾਰ ਤੇ ਮੈਂ ਦੇਖਿਆ ਹੈਗਾ ਕਿ ਕਈਆਂ ਦੇ ਤਾਂ ਜਿੱਦਾਂ ਸਿੰਗਲ ਅਕਾਊਂਟ ਹੈਗੇ ਆ, ਜੁਆਇੰਟ ਅਕਾਊਂਟ ਨਹੀਂ ਹੈਗੇ, ਤਾਂ ਡੈਥ ਤੋਂ ਬਾਅਦ ਨਾਲ ਹੀ ਅਕਾਊਂਟ ਜਿਹੜਾ ਹੈਗਾ ਉਹਨੂੰ ਬਲੌਕ ਕਰ ਦਿੱਤਾ ਜਾਂਦਾ, ਫੈਮਿਲੀ ਨੂੰ ਪੈਸੇ ਹੀ ਨਹੀਂ ਹੁੰਦੇ ਉਸ ਅਕਾਊਂਟ ਦੇ ਵਿੱਚੋਂ ਕਢਾਉਣ ਦੇ ਲਈ। ਸੋ ਮੈਨੀ ਥਿੰਗਸ ਆ ਜਿਹੜੀਆਂ ਆਪਾਂ ਇੰਸ਼ੋਰੈਂਸ ਨਾਲ ਰਿਲੇਟਡ ਕਰ ਸਕਦੇ ਹਾਂ, ਬਿੱਲ ਬਣਾ ਸਕਦੇ ਹਾਂ, ਕਾਫੀ ਚੀਜ਼ਾਂ ਜਿਹੜੀਆਂ ਆਪਣੀਆਂ ਬੈਂਕ ਅਕਾਊਂਟ ਨਾਲ ਰਿਲੇਟਡ ਕਰ ਸਕਦੇ ਹਾਂ, ਬਟ ਇਹ ਹੈਗਾ ਕਿ ਅਗਰ ਕੋਈ ਕਲਾਇੰਟ ਆਵੇ ਬੈਠੇ ਸਾਡੇ ਨਾਲ ਡਿਸਕਸ ਕਰੇ, ਫਿਰ ਆਪਾਂ ਉਹਨਾਂ ਨੂੰ ਸਾਰੀਆਂ ਚੀਜ਼ਾਂ
0: ਨੰਬਰ ਦਿਓ। ਹਾਂਜੀ, ਕੀ ਕਰਨਾ ਚਾਹੀਦਾ? ਨੰਬਰ
1: 416-8171-7650-416-817-5500।
0: ਥੈਂਕ ਯੂ ਹਰਪ੍ਰੀਤ ਜੀ, ਥੈਂਕ ਯੂ ਵੈਰੀ ਮਚ।

0: ਜੇ ਸਾਨੂੰ ਦਾਰੂ ਨਹੀਂ ਸਾਡੀ ਪਸੰਦ ਫਿਰ ਸਾਨੂੰ ਤੂੰ ਵੀ ਨਹੀਂ ਪਸੰਦ, ਗੱਲ ਖਤਮ, ਕੰਮ ਨਵੇੜੋ ਚੱਕ ਕੇ। ਹਾਂ, ਐਮੀ ਵਿਰਕ ਸਾਹਿਬ 30 ਤਰੀਕ ਨੂੰ ਪਰਫਾਰਮ ਕਰ ਰਹੇ ਆਪਣੇ ਸ਼ਹਿਰ ਦੇ ਵਿੱਚ ਇਸ ਆਉਣ ਵਾਲੇ ਸੰਡੇ ਨੂੰ, ਔਰ ਬੜਾ ਕਮਾਲ ਦਾ ਸ਼ੋਅ ਹੋਏਗਾ ਪੂਰੇ ਬੈਂਡ ਦੇ ਨਾਲ, ਪੂਰੇ ਆਰਕੈਸਟਰਾ ਦੇ ਨਾਲ ਤੁਹਾਡੇ ਵਾਸਤੇ। ਐਮੀ ਜੀ, ਤੁਹਾਡੇ ਵਾਸਤੇ ਵਧੀਆ ਵਧੀਆ ਗੀਤ, ਤੁਹਾਡੀ ਮਨਪਸੰਦ ਦੇ ਗੀਤ ਜਿਹੜੇ ਫਿਰ ਸਟੇਜ ਤੋਂ ਤੁਸੀਂ ਵੀ ਕਹੋਗੇ ਉਹ ਵੀ ਸੁਣਾਉਣਗੇ, ਅਤੇ ਟਿਕਟਾਂ ਤੁਸੀਂ ਟਿਕਟਮਾਸਟਰ.ca ਤੋਂ ਆਪਣੀਆਂ ਟਿਕਟਸ ਰਾਖਵੀਆਂ ਕਰ ਸਕਦੇ ਹਾਂ ਟਿਕਟਮਾਸਟਰ.ca ਦੇ। ਰਾਜਨ ਜੀ ਵੀ ਲਾਈਨ 'ਤੇ ਆ ਗਿਆ, ਰਾਜਨ ਨਾਲ ਗੱਲਬਾਤ ਵੀ ਕਰਾਂਗੇ। ਰਾਜਨ ਜੀ, ਕੀ ਹਾਲ ਚਾਲ ਹੈ?
1: ਬਹੁਤ ਵਧੀਆ ਜੀ, ਬਹੁਤ ਵਧੀਆ
0: ਜੀ। ਸਰ ਸੁਣਾਓ ਕੀ ਹਾਲ ਚਾਲ ਹੈ ਸਰ? ਅੱਜ ਡਾਕਟਰ ਸਾਹਿਬ ਹੈਗੇ ਆ?
1: ਬਿਲਕੁਲ ਜੀ, ਬਿਲਕੁਲ ਡਾਕਟਰ ਹੈਗੇ ਨੇ ਅੱਜ। ਸਭ ਤੋਂ ਪਹਿਲਾਂ ਤੇ ਤੁਹਾਨੂੰ ਤੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
0: ਜੀ,
1: ਤੇ ਜਿਨ੍ਹਾਂ ਨੇ ਅੱਖਾਂ ਦਾ ਚੈੱਕਅਪ ਕਰਵਾਉਣਾ, ਡਾਕਟਰ ਸਾਡੇ ਕੋਲ ਅੱਜ ਸਾਡੀ ਸੈਂਡਲਵੁੱਡ ਤੇ ਕ੍ਰੈਡਿਟ ਵੀ ਵਾਲੀ ਲੋਕੇਸ਼ਨ ਦੇ ਉੱਤੇ ਅਵੇਲੇਬਲ ਨੇ। ਜੇ ਤੁਸੀਂ ਕੱਲ ਨੂੰ ਆਉਣਾ ਚਾਹੁੰਦੇ ਹੋ, ਕੱਲ ਨੂੰ ਸਾਡੀ ਰੈਜ਼ੋਲੂਸ਼ਨ ਵਾਲੀ ਲੋਕੇਸ਼ਨ ਤੇ ਅਵੇਲੇਬਲ ਨੇ, ਤੇ ਜੇ ਕੱਲ ਵੀ ਨਹੀਂ ਆ ਸਕਦੇ ਤੇ ਪਰਸੋਂ ਨੂੰ ਸਵੇਰੇ ਸੈਟਰਡੇ ਮਾਰਨਿੰਗ 10 ਵਜੇ ਤੋਂ ਲੈ ਕੇ 2 ਵਜੇ ਤੱਕ ਵੀ ਰੈਜ਼ੋਲੂਸ਼ਨ ਵਾਲੀ ਲੋਕੇਸ਼ਨ ਦੇ ਡਾਕਟਰ ਅਵੇਲੇਬਲ ਹੋਣਗੇ। ਸੋ ਦੋਨਾਂ ਲੋਕੇਸ਼ਨਾਂ ਤੋਂ ਜਿਹੜੀ ਵੀ ਤੁਹਾਨੂੰ ਸੂਟੇਬਲ ਹੈ ਤੁਸੀਂ ਉੱਥੇ ਜਾ ਕੇ ਕਰਵਾ ਸਕਦੇ ਹੋ ਅੱਖਾਂ ਦਾ ਚੈੱਕਅਪ, ਔਰ ਪੂਰਾ ਕੰਪਲੀਟ ਕੰਪਰੀਹੈਂਸਿਵ ਐਗਜ਼ਾਮ ਹੁੰਦਾ ਹੈ। ਤੇ ਅਜੀਤ ਜੀ, ਜਿਵੇਂ ਪਹਿਲਾਂ ਦੱਸਦੇ ਆ ਰਹੇ ਹਾਂ ਕਿ ਸਾਡੇ ਕੋਲ ਐਡਵਾਂਸ ਟੈਕਨੋਲੋਜੀ ਦੇ ਅਸੀਂ ਇਕਵਿਪਮੈਂਟ ਰੱਖੇ ਹੋਏ ਨੇ, ਜਿਹਦੇ ਵਿੱਚ OCT, ਰੈਟਨੋਗ੍ਰਾਫੀ, ਟੋਪੋਗ੍ਰਾਫੀ, AR, NCT, ਸਲਿਟ ਲੈਂਪ, ਵਿਜੁਅਲ ਫੀਲਡ, 7 ਅਲੱਗ ਅਲੱਗ ਮਸ਼ੀਨਾਂ ਨੇ ਸਾਡੇ ਕੋਲ ਜਿਹਦੇ ਨਾਲ ਅਸੀਂ ਅੱਖ ਦਾ ਹਰ ਇੱਕ ਕੋਨਾ ਚੈੱਕ ਕਰਦੇ ਹਾਂ। ਔਰ ਜਿਹੜੇ ਵੀ ਰਿਜ਼ਲਟ ਆਉਂਦੇ ਨਾ, ਡਾਕਟਰ ਪੂਰਾ ਤੁਹਾਨੂੰ ਇੱਕ ਵੱਡੀ ਡਿਸਪਲੇ ਸਕਰੀਨ ਦੇ ਉੱਤੇ ਦਿਖਾ ਕੇ, ਜਿਵੇਂ TV ਹੁੰਦਾ ਉਦਾਂ ਦੇ ਸਕਰੀਨ ਦੇ ਉੱਤੇ ਦਿਖਾ ਕੇ ਤੁਹਾਨੂੰ ਸਮਝਾਉਂਦੇ ਨੇ ਵੀ ਅੱਖ 'ਚ ਜੇ ਕੋਈ ਪ੍ਰੋਬਲਮ ਚੱਲ ਰਹੀ ਹੈ, ਕੀ ਪ੍ਰੋਬਲਮ ਚੱਲ ਰਹੀ ਹੈ, ਉਹਦਾ ਕੀ ਟ੍ਰੀਟਮੈਂਟ ਹੈ, ਉਹ ਸਾਰਾ ਕੁਝ ਤੁਹਾਨੂੰ ਅੱਜ ਕੱਲ੍ਹ ਐਕਸਪਲੇਨ ਕਰਦੇ ਨੇ ਡਿਜੀਟਲੀ। ਸੋ ਇੱਦਾਂ ਦਾ ਡਿਟੇਲਡ ਐਗਜ਼ਾਮ ਤੁਸੀਂ ਕਰਵਾਉਣਾ ਚਾਹੁੰਦੇ ਹੋ ਤਾਂ ਜ਼ਰੂਰ ਸਾਨੂੰ ਕਾਲ ਕਰੋ 905-460-8888-9054608888। ਹੁਣ ਗੱਲ ਕਰਾਂਗੇ ਜੀ, ਬੱਚਿਆਂ ਦੇ ਸਕੂਲ ਖੁੱਲਣ ਲੱਗੇ ਨੇ, ਬੈਕ ਟੂ ਸਕੂਲ ਸੇਲ ਜਿਹੜੀ ਹੈ ਉਹ ਆਨ ਹੋ ਚੁੱਕੀ ਹੈ ਸਪੈਕਸ ਐਕਸਪ੍ਰੈਸ ਦੇ ਉੱਤੇ। ਸਭ ਤੋਂ ਪਹਿਲਾਂ ਤੇ ਜਿੰਨੇ ਵੀ ਬੱਚੇ ਆ ਰਹੇ ਨੇ ਤੁਸੀਂ ਆਪਣੀ ਐਨਕਾਂ ਬਣਵਾ ਰਹੇ ਹੋ, ਕਿਉਂਕਿ ਤੁਸੀਂ ਟਾਈਮ ਵਧਾ ਸਪੈਂਡ ਕਰਦੇ ਹੋ ਸਕਰੀਨ ਦੇ ਉੱਤੇ। ਤੁਹਾਨੂੰ ਬਲੂ ਲਾਈਟ ਪ੍ਰੋਟੈਕਸ਼ਨ ਕੋਟਿੰਗ ਚਾਹੀਦੀ ਹੁੰਦੀ ਹੈ ਤਾਂ ਕਿ ਤੁਹਾਡੀਆਂ ਅੱਖਾਂ ਡੈਮੇਜ ਨਾ ਹੋਣ, ਕੰਪਿਊਟਰ ਦੀ, ਲੈਪਟਾਪ ਦੀ, ਟੈਬਲੇਟ ਦੀ, ਜਾਂ ਤੁਹਾਡੇ ਸੈਲਫੋਨ ਦੀ ਜਿਹੜੀ ਸਕਰੀਨ ਚੋਂ ਬਲੂ ਲਾਈਟ ਨਿਕਲਦੀ ਉਹਦੇ ਨਾਲ। ਸੋ ਉਸ ਕਰਕੇ ਅਸੀਂ ਸਪੈਸ਼ਲੀ ਆਪਣੇ ਵੈਂਡਰ ਦੇ ਨਾਲ ਨੈਗੋਸ਼ੀਏਟ ਕਰਕੇ ਡੀਲ ਲੈ ਕੇ ਆਏ ਜੀ। ਜਿੰਨੇ ਵੀ ਬੱਚੇ ਆ ਕੇ ਆਪਣੀ ਐਨਕਾਂ ਬਣਵਾਉਣਗੇ, ਤੁਸੀਂ ਆਪਣੀ ਐਨਕਾਂ ਦੇ ਉੱਤੇ ਸਿਰਫ ਐਂਟੀ ਗਲੇਅਰ ਕੋਟਿੰਗ ਬਾਏ ਕਰਨੀ ਹੈ, ਨਾਲ ਤੁਹਾਨੂੰ ਅਸੀਂ ਬਲੂ ਲਾਈਟ ਪ੍ਰੋਟੈਕਸ਼ਨ ਕੋਟਿੰਗ ਬਿਲਕੁਲ ਫ੍ਰੀ ਦੇ ਰਹੇ ਹਾਂ। ਤੇ ਜਿਹੜੇ ਤੁਸੀਂ ਫਰੇਮ ਵੀ ਬਾਏ ਕਰ ਰਹੇ ਹੋ ਉਹਨਾਂ ਦੇ ਉੱਤੇ ਵੀ ਬਾ ਕਮਾਲ ਡੀਲਾਂ ਨੇ ਜੀ, ਬਹੁਤ ਵਧੀਆ ਵਧੀਆ ਡਿਸਕਾਊਂਟ ਨੇ। ਰੇਬੈਨ ਦੇ ਫਰੇਮ ਲੈਣਾ ਚਾਹੁੰਦੇ ਹੋ ਜਾਂ ਫਿਰ ਅਰਮਾਨੀ ਦੇ, ਮਾਈਕਲ ਕੋਰਸ ਦੇ, ਕੋਚ ਦੇ, ਕੇਚ ਪੇਡ ਦੇ, ਟੋਰੀ ਬਰਡਸ ਦੇ, ਇਹ ਸਾਰੇ ਦੇ ਸਾਰੇ ਬ੍ਰਾਂਡਡ ਫਰੇਮ ਤੁਹਾਨੂੰ ਫਲੈਟ 50% ਆਫ ਦਿੱਤੇ ਜਾ ਰਹੇ ਨੇ, ਯਾਨੀ ਕਿ ਅੱਧੇ ਮੁੱਲ ਦੇ ਉੱਤੇ। ਇਹ ਅਪ ਟੂ ਨਹੀਂ ਹੈ, ਇਹ ਫਲੈਟ ਹੈ ਅਜੀਤ ਜੀ। ਸੋ ਜਦੋਂ ਸਾਡੇ ਸਟੋਰ ਦੇ ਉੱਤੇ ਸਾਡੇ ਕਸਟਮਰ ਆਣਗੇ, ਹਰ ਫਰੇਮ ਦੇ ਉੱਤੇ ਪ੍ਰਾਈਸ ਟੈਗ ਲੱਗਾ, ਤੁਸੀਂ ਪ੍ਰਾਈਸ ਟੈਗ ਚੈੱਕ ਕਰਨਾ, ਜੋ ਵੀ ਪ੍ਰਾਈਸ ਟੈਗ ਲੱਗਾ ਅੱਧਾ ਮੁੱਲ ਕਰ ਲਓ, ਅੱਧੇ ਮੁੱਲ ਦੇ ਉੱਤੇ ਤੁਹਾਨੂੰ ਇਹ ਫਰੇਮ ਮਿਲਣਗੇ। ਇਸ ਤੋਂ ਇਲਾਵਾ ਜੇ ਟੋਮੀ ਹਿਲ ਫਿਗਰ ਦੇ ਫਰੇਮ ਲੈਣੇ ਨੇ, ਕੈਲਵਿਨ ਕਲਾਈਨ ਦੇ, ਫੈਂਡੀ ਦੇ ਜਾਂ ਫਿਰ ਵੈਲੈਂਟੀਨੋ ਦੇ, ਤੇ ਫਲੈਟ 75% ਆਫ ਚੱਲ ਰਹੇ ਨੇ। ਤੇ ਬੈਕ ਟੂ ਸਕੂਲ ਸੇਲ ਕਰਕੇ ਅਸੀਂ ਸਪੈਸ਼ਲ ਡੀਲ ਲੈ ਕੇ ਆਏ ਹਾਂ, ਲੰਡਨ ਫੌਗ ਦੇ ਫਰੇਮ, ਲਿਵਾਈਸ ਦੇ, ਰੈਂਗਲਰ ਦੇ, ਵੈਨ ਹਿਊਸਨ ਦੇ, ਐਡੀ ਬਾਵਰ ਦੇ, ਇਹ ਸਾਰੇ ਦੇ ਸਾਰੇ ਫਰੇਮ ਫਲੈਟ 90% ਆਫ ਦਿੱਤੇ ਜਾ ਰਹੇ ਨੇ। ਸੋ $300 ਦਾ ਫਰੇਮ ਤੁਹਾਨੂੰ ਅੱਜ ਸਿਰਫ $29 ਮਿਲ ਰਿਹਾ। ਤੇ ਇਹ ਨਹੀਂ ਵੀ ਕੋਈ 10-50 ਫਰੇਮ ਲੱਗੇ ਨੇ, ਉੱਥੇ 700-800 ਫਰੇਮ ਲੱਗਾ, ਤੁਸੀਂ ਆਪਣੀ ਮਰਜ਼ੀ ਦੇ ਹਿਸਾਬ ਨਾਲ ਜਿਹੜਾ ਮਰਜ਼ੀ ਫਰੇਮ ਲੈ ਲਓ, ਸਿਰਫ $29 ਤੁਸੀਂ ਫਰੇਮ ਲੈ ਕੇ ਆਪਣੀ ਐਨਕ ਬਣਵਾ ਸਕਦੇ ਹੋ। ਸੋ ਪਹੁੰਚਣਾ ਕਿੱਥੇ ਜੀ ਡੀਲਾਂ ਲੈਣ ਦੇ ਲਈ? ਸਪੈਕਸ ਐਕਸਪ੍ਰੈਸ ਦੇ ਉੱਤੇ, 35 ਰੈਜ਼ੋਲੂਸ਼ਨ ਡਰਾਈਵ, ਬ੍ਰੈਂਪਟਨ, 410 ਐਂਡ ਸੀਲਸ ਕਹਿ ਲਓ, ਜਾਂ ਕੈਨੇਡੀਅਨ ਸਟੀਲ ਦੀ ਇੰਟਰਸੈਕਸ਼ਨ ਹੈ ਜੀ, ਵਾਲਮਾਰਟ ਵਾਲਾ ਪਲਾਜ਼ਾ, ਜਾਂ ਫਿਰ ਸਾਡੀ ਦੂਜੀ ਲੋਕੇਸ਼ਨ ਜਿਹੜੀ ਹੈ ਕਿ 10635 ਕ੍ਰੈਡਿਟ ਵੀ ਰੋਡ, ਇੱਕ ਕ੍ਰੈਡਿਟ ਵੀ ਉੱਤੇ ਸੈਂਡਲਵੁੱਡ ਵਾਲੀ ਲੋਕੇਸ਼ਨ ਹੈ। ਤੁਸੀਂ ਇੱਥੇ ਜਾ ਕੇ ਵੀ ਸੇਮ ਡੀਲ ਦਾ ਫਾਇਦਾ ਲੈ ਸਕਦੇ ਹੋ। ਤੇ ਜੇ ਤੁਸੀਂ ਅਪਾਇੰਟਮੈਂਟ ਬੁੱਕ ਕਰਵਾਉਣੀ ਹੈ ਤੇ ਇੱਕ ਨੰਬਰ 905-460-8888। ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟ ਹੈਗੇ ਨੇ, ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਡਾਇਰੈਕਟ ਬੁੱਕ ਕਰਦੇ ਹਾਂ, ਚਾਹੇ ਤੁਹਾਡਾ ਐਗਜ਼ਾਮ ਹੋਵੇ, ਤੁਹਾਡੇ ਪ੍ਰਿਸਕ੍ਰਿਪਸ਼ਨ ਗਲਾਸਿਸ ਹੋਣ ਜਾਂ ਪ੍ਰਿਸਕ੍ਰਿਪਸ਼ਨ ਸਨ ਗਲਾਸਿਸ। ਸੋ ਇੱਕ ਨੰਬਰ ਜੀ 905-460-8888, 905-460-8888।
0: ਬੜੀ ਮਿਹਰਬਾਨੀ ਜੀ, ਥੈਂਕ ਯੂ ਜੀ, ਰਾਜਨ ਜੀ ਥੈਂਕ ਯੂ ਵੈਰੀ ਮੱਚ। ਬੱਲੇ ਨਮਾਣਾ ਜੱਟ ਸਾਹਿਬ ਕਮਾਲ ਕਰ ਦਿੱਤੀ ਹੈ।
2: ਖੜੀ ਹੋ ਕੇ ਗੱਲ ਸੁਣ ਜਾਣੀ ਤੇਰੇ ਮਗਰ ਕਿੱਥੇ ਨਹੀਂ ਆਉਣਾ।
0: ਆਹ ਗਾਣਾ ਯਾਰ ਬਾਹਲਾ ਹੀ ਵਧੀਆ ਗਾਣਾ, ਨਿਮਾਣਾ ਜੱਟ ਸਾਹਿਬ ਨੇ ਗਾਇਆ ਗਾਣਾ।

0: ਲਓ ਜੀ, ਰੱਬ ਨੇ ਬਣਾਈਆਂ ਜੋੜੀਆਂ ਤੇ ਨਾਲੇ ਕਹਿੰਦੇ ਆ ਨਮਾਣਾ ਜੱਟ ਸਾਹਿਬ ਕਿ ਕਹਿੰਦੇ ਗੱਲ ਪਿਆ ਢੋਲ ਵਜਾਉਣਾ। ਇਹ ਗੱਲ ਤੁਸੀਂ ਵਧੀਆ ਕੀਤੀ ਬਈ, ਨਾਲੇ ਰੱਬ ਨੇ ਜੋੜੀਆਂ ਬਣਾਤੀਆਂ ਤੇ ਨਾਲੇ ਕਹਿੰਦੇ ਬਈ ਗੱਲ ਪਿਆ ਢੋਲ ਵੀ ਵਜਾਉਣਾ ਪੈਂਦਾ।
1: ਆਹਾ, ਦੋਸਤੋ ਸਤਿ ਸ੍ਰੀ ਅਕਾਲ, ਨਮਸਕਾਰ,
2: ਟੋਰਾਂਟੋ, ਗੈਟ ਰੈਡੀ ਪੰਜਾਬੀ ਵਿਰਸਾ ਰੇਡੀਓ ਐਂਡ ਟੈਲੀਵਿਜ਼ਨ, ਰੀਅਲਟਰ ਰਵ ਸਿੰਘ, ਸੈਲੂਲਰ ਪੁਆਇੰਟਸ, ਏ ਟੂ ਜ਼ੈਡ ਕਿਚਨ ਕੈਬਨਿਟ ਐਂਡ ਰੀਅਲਟਰ ਹਰਪ ਗਰੇਵਾਲ ਪ੍ਰੈਜ਼ੈਂਟ।

0: Brampton या फिर तीजी लोकेशन 9985 मैकविन ड्राइव यूनिट 9 Brampton इंडियन फ्रूटलैंड ते हुण चौथी नवी लोकेशन 1465 मेफील्ड रोड Brampton वदिया ग्रोसरी सब तो नेड़े इंडियन फ्रूटलैंड 9054569900
1: हरप्रीत सैनी जी देखो तुहाडे वास्ते किन्नी कमाल दी गल करके गए है ਇਹ ਜਿਹੜੇ ਐਕਸਪਰਟਸ ਹੁੰਦੇ ਆ ਨਾ ਜਿਹੜੇ ਐਕਸਪਰਟਸ ਐਡਵਾਈਜ਼ਰ ਤੁਹਾਡੇ ਹੁੰਦੇ ਆ ਉਹਨਾਂ ਨੂੰ ਵੀ ਚੀਜ਼ਾਂ ਪਤਾ ਹੁੰਦੀਆਂ ਹੁਣ ਕਈ ਵਾਰੀ ਅਸੀਂ ਇੰਸ਼ੋਰੈਂਸ ਲੈ ਲੈਂਦੇ ਹਾਂ ਇਕੱਲੇ ਬੰਦੇ ਦਾ ਨਾਮ ਵਿੱਚ ਪਵਾਇਆ ਹੁੰਦਾ ਉਹ ਪੈਸੇ ਕਿੱਧਰ ਜਾਣਗੇ ਫੰਡਸ ਕਿੱਧਰ ਜਾਣਗੇ ਐਂਡ ਆਫ ਦਾ ਡੇ ਜਦੋਂ ਡੈਥ ਹੋ ਜਾਂਦੀ ਹੈ ਪਰਸਨ ਦੀ ਉਹ ਜਿਹੜੇ ਫੰਡਸ ਆ ਕਿੱਧਰ ਜਾਣਗੇ ਜਾਂ ਜਿਹਦਾ ਨਾਮ ਵਿੱਚ ਪਵਾਇਆ ਹੁੰਦਾ ਉਹਦੀ ਡੈਥ ਹੋ ਜਾਂਦੀ ਹੈ ਫਿਰ ਉਹ ਫੰਡਸ ਕਿੱਧਰ ਜਾਣਗੇ ਬੜੀ ਕਮਾਲ ਦੀ ਗੱਲ ਕੀਤੀ ਹਰਪ੍ਰੀਤ ਜੀ ਨੇ ਔਰ ਮੈਂ ਚਾਹੂੰਗਾ ਕਿ ਤੁਸੀਂ ਵੀ ਹਰਪ੍ਰੀਤ ਸੈਣੀ ਜੀ ਨੂੰ ਕਾਲ ਕਰੋ ਜੇ ਕੁਛ ਇਸ ਤਰ੍ਹਾਂ ਦੀ ਤੁਹਾਡੇ ਪਰਿਵਾਰ ਦੇ ਵਿੱਚ ਤੁਹਾਨੂੰ ਕੋਈ ਇਨਫੋਰਮੇਸ਼ਨ ਚਾਹੀਦੀ ਹੈ ਕਿਉਂਕਿ ਕੰਮ ਤਾਂ ਲੀਗਲੀ ਇੱਥੇ ਹੋਣੇ ਆ ਇੱਥੇ ਇਹ ਤਾਂ ਨਹੀਂ ਆ ਫੜ ਭਾਊ $100 ਅੰਡਰ ਟੇਬਲ ਵੀ ਕੰਮ ਕਰਾ ਦੇ ਇੱਦਾਂ ਨਹੀਂ ਕੰਮ ਹੋਣਾ ਅਤੇ ਹਰਪ੍ਰੀਤ ਸੈਣੀ ਦਾ ਨੰਬਰ ਤੁਸੀਂ ਨੋਟ ਕਰ ਲਓ 416-817-6500 ਦੇ ਕਾਲ ਕੀਤੀ ਜਾ ਸਕਦੀ ਹੈ ਪ੍ਰੋਗਰਾਮ ਪੰਜਾਬੀ ਵਿਰਸਾ ਦੇ ਪ੍ਰਾਊਡ ਸਪੋਂਸਰ ਦੇ ਵਿੱਚੋਂ ਮੋਢਲੀ ਕਤਾਰ 'ਤੇ ਖੜ੍ਹੇ ਹੁੰਦੇ ਆ ਹਰਪ੍ਰੀਤ ਸੈਣੀ ਮਣੀ

0: ਇਸ ਆ ਮੈਡੀਕਲ ਇੰਸ਼ੋਰੈਂਸ ਨੰਬਰ ਹੈਗਾ ਜੀ 416-817-6500 ਦਿਸ ਇਜ਼ ਹਰਪ੍ਰੀਤ ਸੈਣੀ ਚਾਰਟਰਡ ਲਾਈਫ ਅੰਡਰਰਾਈਟਰ ਐਂਡ ਸਰਟੀਫਾਈਡ ਹੈਲਥ ਇੰਸ਼ੋਰੈਂਸ ਸਪੈਸ਼ਲਿਸਟ ਫਰੋਮ ਟੌਪ ਚੋਇਸ ਇੰਸ਼ੋਰੈਂਸ ਏਜੰਸੀ
1: $35 ਦੇ ਵਿੱਚ ਅਸੀਂ ਤੁਹਾਡੇ ਵਾਸਤੇ ਤੁਹਾਡੇ ਘਰ ਦੇ ਕੋਰਡਸ ਜਿਹੜੇ ਹੁੰਦੇ ਆ ਤੁਸੀਂ ਕਿਚਨ ਦੇ ਉੱਤੇ ਲਾਉਂਦੇ ਆ ਉਹ ਲਵਾ ਰਹੇ ਆ ਤੁਹਾਡੇ ਇਹ ਫੈਕਟਰੀ ਹੈ ਤੁਸੀਂ 2-4-5-10 ਬੰਦਿਆਂ ਨੂੰ ਫੋਨ ਕਰ ਲਓ ਰੇਟ ਲੈ ਲਓ ਉਹਨਾਂ ਵੀਰਾਂ ਕੋਲੋਂ ਜਿਹੜੇ ਹੋਰ ਵੀ ਵੀਰ ਸਾਡੇ ਸੇਮ ਕੰਮ ਕਰਦੇ ਆ ਅਤੇ ਫਿਰ ਇਸ ਕੰਪਨੀ ਨੂੰ ਕਾਲ ਕਰੋ ਇਹਨਾਂ ਦੀ ਆਪਣੀ ਫੈਕਟਰੀ ਆ ਕੁਆਰਟਸ ਦੀ ਵੱਖਰੇ ਵੱਖਰੇ ਕਲਰਸ ਦੇ ਵਿੱਚ ਤੁਸੀਂ ਕੁਆਰਟਸ ਆਪਣੇ ਘਰ ਦੇ ਵਿੱਚ ਆਪਣੇ ਆਫਿਸ ਦੇ ਵਿੱਚ ਲਵਾ ਸਕਦੇ ਜਿੱਥੇ ਕਾਊਂਟਰ ਟੌਪ ਜਿਹੜੇ ਤੁਹਾਡੇ ਲੱਕੜ ਦੇ ਲੱਗੇ ਆ ਜਿਸ ਵੇਲੇ ਕੁਆਰਟਸ ਦੇ ਕਾਊਂਟਰ ਟੌਪ ਲੱਗ ਜਾਂਦੇ ਫਿਰ ਘਰ ਦੀ ਜਿਹੜੀ ਲੁੱਕ ਆ ਵਾਸ਼ਰੂਮਾਂ 'ਚ ਵੀ ਚੇਂਜ ਹੋ ਜਾਂਦੇ ਆ ਵਧੀਆ ਲੱਗਦੀ ਹੈ ਅਤੇ ਖਾਸ ਕਰਕੇ ਕਿਚਨ ਦੇ ਵਿੱਚ ਕੁਆਰਟਸ ਦੇ ਕਾਊਂਟਰ ਟੌਪ ਸਫਾਈ ਕਰਨੀ ਬਹੁਤ ਸੌਖੀ ਆ ਲੇਡੀਜ਼ ਨੂੰ ਮਾੜਾ ਜਿਹਾ ਸਪਰੇਅ ਮਾਰੋ ਉੱਤੇ ਪਾਣੀ ਮਾਰੋ ਗਰਮ ਮਾਰੋ ਠੰਡਾ ਮਾਰੋ ਸਾਫ਼ ਫਿਰ ਇਹ ਐਸੀ ਕੁਆਲਿਟੀ ਆ ਇਹਨੂੰ ਕੋਈ ਪੋਲਿਸ਼ ਕਰਾਉਣ ਦੀ ਲੋੜ ਨਹੀਂ ਪੈਂਦੀ ਗ੍ਰੇਨਾਈਟ ਜਿਹੜੇ ਹੁੰਦੇ ਆ ਉਹਨਾਂ ਨੂੰ ਪੋਲਿਸ਼ ਕਰਾਉਣ ਦੀ ਲੋੜ ਪੈਂਦੀ ਹੈ ਇਹਨਾਂ ਦੀ ਸਫਾਈ ਰੱਖੋ ਤੁਸੀਂ ਤਾਂ ਬਿਲਕੁਲ ਲਿਸ਼ਕ ਜਾਂਦੇ ਆ ਜਿਵੇਂ ਤਾਜ਼ਾ ਤਾਜ਼ਾ ਬੰਦੇ ਦਾ ਵਿਆਹ ਹੋਇਆ ਹੁੰਦਾ ਅਤੇ ਜੇ ਤੁਸੀਂ ਵੀ ਆਪਣੇ ਘਰ ਦੇ ਵਿੱਚ ਕੁਆਰਟਸ ਲਵਾਉਣੇ ਆ $35 ਸਕੇਅਰ ਫੁੱਟ ਦੇ ਹਿਸਾਬ ਦੇ ਨਾਲ ਲੱਗ ਜਾਂਦੇ ਆ ਨੰਬਰ ਨੋਟ ਕਰ ਲਓ ਹੋਰ

ਕੰਸਟਰਕਸ਼ਨ ਤੁਸੀਂ ਕੰਮ ਕਰਾਉਣਾ, ਕੋਈ ਵਾਸ਼ਰੂਮ ਨਵੇਂ ਬਣਾਉਣੇ ਆ, ਬੇਸਮੈਂਟ ਨਵੀਂ ਬਣਾਉਣੀ ਆ, ਕੋਈ ਟੁੱਟ ਭੱਜ ਘਰ ਚ ਹੋ ਗਈ ਆ ਉਹ ਠੀਕ ਕਰਾਉਣੀ ਆ, ਤੇ ਨੰਬਰ ਇੱਕੋ ਹੀ ਆ ਤੁਹਾਡੇ ਵਾਸਤੇ 647-400-4550। ਇਸ ਨੰਬਰ ਤੇ ਤੁਸੀਂ ਕਾਲ ਕਰ ਲਓ। $35 ਦੇ ਵਿੱਚ ਕੁਆਰਟਸ ਨਹੀਂ ਕੋਈ ਲਾ ਰਿਹਾ, ਇਹੀ ਕੰਪਨੀ ਆ, ਕਿਉਂਕਿ ਇਹਨਾਂ ਦੀ ਆਪਣੀ ਫੈਕਟਰੀ ਹੈ, ਇਹ ਅੱਗੋਂ ਡਿਸਟ੍ਰੀਬਿਊਟ ਕਰਦੇ ਜਿਹੜੇ ਵੀਰ ਸਾਡੇ ਕੰਸਟਰਕਸ਼ਨ ਦਾ ਕੰਮ ਕਰਦੇ ਆ। ਤੇ ਇਹਨਾਂ ਨੇ ਫੈਸਲਾ ਕੀਤਾ ਕਿ ਪੰਜਾਬੀ ਵਿਰਸਾ ਰੇਡੀਓ 'ਚ ਐਡ ਕੀਤੀ ਜਾਵੇ, ਤੇ $35 ਵਿੱਚ ਤੁਹਾਡੇ ਕੁਆਰਟਸ ਜਿਹੜੇ ਤੁਹਾਡੇ ਨਾਪ ਲੈ ਕੇ ਤੁਸੀਂ ਵਧੀਆ, ਮੈਂ ਕਹਿੰਦਾ ਚੋਟੀ ਦਾ ਕੰਮ ਕਰਦੇ ਆ ਇੱਕ ਵਾਰੀ। 647-400-4550 647-400-4550 ਦੇ ਕਾਲ ਵੀ ਕੀਤੀ ਜਾ ਸਕਦੀ ਹੈ। ਪ੍ਰੋਗਰਾਮ ਪੰਜਾਬੀ ਵਿਰਸਾ, ਹੰਸ ਰਾਜ ਹੰਸ ਦੀਆਂ ਗੱਲਾਂ ਰੋਜ਼ ਕਰ ਰਹੇ ਹਾਂ ਤੁਹਾਡੇ ਨਾਲ, ਐਸੇ ਗਵਈਏ। ਸਵੇਰੇ ਮੈਨੂੰ ਨਵੀਂ ਨਰਾਂ ਨੇ, ਮੇਰੇ ਵੀਰ ਛੋਟੇ ਨੇ ਰਿਕਾਰਡਿੰਗ ਭੇਜੀ, ਕੈਸਾ ਕਮਾਲ ਦਾ ਰੇਡੀਓ ਦੇ ਉਹਨਾਂ ਨੇ ਤੁਹਾਨੂੰ ਸਾਰਿਆਂ ਨੂੰ ਮੈਸੇਜ ਦਿੱਤਾ। ਸ਼ਾਮੀ ਸਤਿੰਦਰਪਾਲ ਭਾਜੀ ਯਾਨੀ ਕਰ ਰਹੇ ਆ, ਦੇਸ਼ ਪ੍ਰਦੇਸ਼ ਵਾਲੇ ਕਰ ਰਹੇ ਆ, ਅਮਨ ਜੀ ਕਰ ਰਹੇ ਆ, ਪਰ ਹਲੇ ਤੁਸੀਂ ਸਪੀਡ ਨਹੀਂ ਪੂਰੀ ਫੜੀ। ਇਹ ਪਤਾ ਨਹੀਂ ਕੀ ਚੱਕਰ ਦਾ, ਨੇੜੇ ਜਾ ਕੇ ਪਤਾ ਨਹੀਂ ਸਪੀਡ ਦੀ ਬਹੁਤ ਜ਼ਿਆਦਾ ਫੜ ਲੈਂਦੇ ਆ ਵੀ ਭਾਜੀ ਟਿਕਟਾਂ ਟਿਕਟਾਂ, ਫਿਰ ਉਹ ਟਿਕਟਾਂ ਖਤਮ ਹੋ ਜਾਂਦੀਆਂ ਵੀਰ ਮੇਰੇ। ਉਹ 1300 ਦੀ ਕਪੈਸਿਟੀ ਆ, 1300 ਕੁਛ ਦੀ ਹੱਲੇ ਸਾਡੇ ਉਹ ਟਿਕਟਾਂ ਟਿਕਟ ਮਾਸਟਰ ਦੇ ਪਈਆਂ, ਅਤੇ ਤੁਸੀਂ ਜੇ ਟਿਕਟਾਂ ਲੈਣੀਆਂ ਆਪਣੀਆਂ ਟਿਕਟਾਂ ਲੈ ਲਓ। $49 ਟਿਕਟ ਦੀ ਪ੍ਰਾਈਜ਼ ਜਿਹੜੀ ਸਟਾਰਟ ਹੋ ਰਹੀ ਹੈ, ਔਰ ticketmaster.ca ਤੋਂ ਟਿਕਟਸ ਆਪਣੀਆਂ ਰਾਖਵੀਆਂ ਕਰੋ। ਚੰਗਾ ਗਵਈਆ, ਚੰਗੇ ਗਾਣੇ ਗਾਏ ਆ, ਪਰਿਵਾਰਕ ਤੌਰ 'ਤੇ ਗਾਣੇ ਗਾਏ ਆ, ਪਰਿਵਾਰਾਂ 'ਚ ਬੈਠ ਕੇ ਗਾਣੇ ਸੁਣਨ ਵਾਲੇ ਉਹ ਗਾਣੇ ਗਾਏ ਆ ਇਸ ਆਰਟਿਸਟ ਨੇ, ਜਿੱਥੇ ਅਸੀਂ ਬੈਠ ਕੇ ਇਹ ਗਾਣੇ ਬੰਦ ਨਹੀਂ ਕਰ ਸਕਦੇ ਲੱਗੇ ਹੋਣ 'ਤੇ। ਔਰ ਐਸਾ ਇੱਕ ਮੁਕਾਮ, ਐਸੀ ਇੱਕ ਹਿਸਟਰੀ ਕ੍ਰੀਏਟ ਕੀਤੀ ਹੈ ਕਿ ਗਵਰਨਮੈਂਟ ਆਫ ਇੰਡੀਆ ਨੂੰ ਵੀ ਇਹਨਾਂ ਨੂੰ ਅਵਾਰਡ ਦੇ ਨਾਲ ਸਨਮਾਨ ਕੀਤਾ ਗਿਆ, ਪਦਮ ਸ਼੍ਰੀ ਅਵਾਰਡ ਦੇ ਨਾਲ ਵੀ ਸਨਮਾਨ ਕੀਤਾ ਗਿਆ। ਪਦਮ ਸ਼੍ਰੀ ਹੰਸ ਰਾਜ ਹੰਸ ਆਪਣੇ ਸ਼ਹਿਰ ਦੇ ਵਿੱਚ ਆ ਰਹੇ ਆ 17-18 ਨੂੰ ਲਿਵਿੰਗ ਆਰਟ ਸੈਂਟਰ। ਜਿਨ੍ਹਾਂ ਨੇ ਉੱਥੇ ਸ਼ੋਅ ਨਹੀਂ ਦੇਖਿਆ ਨਾ ਕਦੀ ਅੱਗੇ, ਜਿਨ੍ਹਾਂ ਨੇ ਤਾਂ ਵੀਰਾਂ ਨੇ ਦੇਖਿਆ, ਸਾਡੀਆਂ ਫੈਮਿਲੀਜ਼ ਨੇ ਦੇਖਿਆ, ਉਹ ਤਾਂ ਚਲੋ ਅੱਛੀ ਗੱਲ, ਉਹਨਾਂ ਨੂੰ ਪਤਾ ਉਹ ਹਾਲ ਕੈਸਾ ਹਾਲ ਹੈ। ਇੱਥੇ ਐਸੀ ਇੱਕ ਪੋਜ਼ਿਟਿਵ ਜਿਹੜੀ ਤੁਹਾਨੂੰ ਵਾਈਬਸ ਮਿਲਦੀਆਂ ਇੱਥੇ ਬੈਠ ਕੇ, ਤੁਸੀਂ ਕਹੋਗੇ ਯਾਰ ਇਹ ਹਾਲ ਕੈਸਾ ਡਿਜ਼ਾਇਨ ਤਿਆਰ ਕੀਤਾ ਗਿਆ ਮਿਸੀਸਾਗਾ ਦੇ ਵਿੱਚ। ਪਾਰਕਿੰਗ ਬਿਲਕੁਲ ਫਰੀ ਹੈ, ਅੰਡਰਗਰਾਊਂਡ ਪਾਰਕਿੰਗ ਹੈ। ਟਿਕਟਾਂ ticketmaster.ca ਲਓ, ਔਰ ਚੰਗਾ ਸੁਣਨ ਵਾਲੇ ਜਿਹੜੇ ਸਾਡੇ ਵੀਰ ਆ, ਸਾਡੀਆਂ ਲੇਡੀਜ਼ ਸੁਣ ਰਹੀਆਂ, ਪਰਿਵਾਰ ਸੁਣ ਰਿਹਾ, ਅਤੇ ਤੁਸੀਂ ਚੰਗਾ ਗਾਉਣ ਵਾਲਿਆਂ ਦਾ ਸਾਥ ਦਿਓ। ਜਿਹੜਾ ਚੰਗਾ ਗਾਉਂਦੇ ਆ ਉਹਦਾ ਸਾਥ ਜੋੜ ਦਿਓ, ਕੋਈ ਨਹੀਂ ਫਰਕ ਪੈਂਦਾ, ਦੋ ਟਿਕਟਾਂ $100 ਦੀਆਂ ਜੇ ਤੁਸੀਂ ਲੈ ਵੀ ਲਈਆਂ ਕੁਛ ਨਹੀਂ ਹੋਣ ਲੱਗਾ, ਪਰ ਉਹ ਜਿਹੜੀ ਸ਼ਾਮ ਹੋਏਗੀ ਤੁਹਾਡੀ ਮਿਊਜ਼ਿਕ ਦੀ ਹੋਏਗੀ, ਔਰ ਤੁਸੀਂ ਉਸ ਸ਼ਾਮ ਦੇ ਵਿੱਚ ਕਿੰਨਾ ਕੁ ਜ਼ਿਆਦਾ ਰਿਲੈਕਸ ਕਰੋਗੇ, ਤੁਹਾਡੇ ਬ੍ਰੇਨ ਨੂੰ ਕਿੰਨਾ ਰਿਲੈਕਸ ਮਿਲਣਾ, ਤੁਹਾਡੇ ਦਿਮਾਗ ਨੂੰ, ਤੁਹਾਡੀ ਬਾਡੀ ਨੂੰ ਕਿੰਨਾ ਰਿਲੈਕਸ ਮਿਲਣਾ, ਜਿਸ ਵੇਲੇ ਫਿਰ ਹੰਸ ਰਾਜ ਹੰਸ ਸਾਹਿਬ ਜੀ ਨੇ ਇਹ ਗੀਤ ਗਾਇਆ। ਜਿਨ੍ਹਾਂ ਨੇ ਮੀਟ ਐਂਡ ਗ੍ਰੀਟ ਦੇ ਵਿੱਚ ਆਉਣਾ, ਹੰਸ ਭਾਜੀ ਪਹਿਲਾਂ ਆ ਜਾਣਗੇ ਟੋਰਾਂਟੋ 'ਚ, ਵੱਖਰੇ ਵੱਖਰੇ ਰੇਡੀਓ 'ਤੇ ਇੰਟਰਵਿਊ ਉਹਨਾਂ ਦੀਆਂ ਹੋਣਗੀਆਂ। ਜੇ ਤੁਸੀਂ ਵੀ ਕਹਿੰਦੇ ਆ ਕਿ ਹੰਸ ਭਾਜੀ ਨਾਲ ਡਿਨਰ ਕਰਨਾ ਬੈਠ ਕੇ ਅਤੇ ਫੋਟੋ ਛੋਟਾ ਖਿਚਾਉਣੀ ਆ, ਤਾਂ ਫਿਰ ਮੈਨੂੰ ਕਾਲ ਕਰਨੀ ਪੈਣੀ ਆ 647-448-1000 647-448-1000 ਪੰਜਾਬੀ ਵਿਰਸਾ ਇੱਕੋ ਹੀ ਆ ਸ਼ਹਿਰ ਟੋਰਾਂਟੋ 'ਚ, ਤੁਹਾਡਾ ਆਪਣਾ ਸਿੰਘ ਹਰਜੀਤ।

0: ਕਿਸੇ ਨੂੰ ਪਤਾ ਕਿਹੜੇ ਸਾਲ ਦੇ ਵਿੱਚ ਗੀਤ ਆਇਆ ਸੀ? ਤੁਸੀਂ ਚਿੱਠੀਆਂ ਪਾਣੀਆਂ ਭੁੱਲ ਗਏ ਜਦੋਂ ਦਾ ਟੈਲੀਫੋਨ ਲੱਗਿਆ, ਇਹ ਗਾਣਾ ਕਿਹੜੇ ਸਾਲ 'ਚ ਆਇਆ ਸੀ ਇਹ ਮੈਨੂੰ ਪਤਾ ਨਹੀਂ, ਪਰ ਜਦੋਂ ਸੀਡੀ ਜਾਂ ਕੈਸਟ ਆਈ ਸੀ ਟਿਪਸ ਕੰਪਨੀ ਨੇ ਇਹ ਇੰਟਰੋਡਿਊਸ ਕੀਤੀ ਸੀ ਮਾਰਕੀਟ 'ਚ, ਟੌਪ ਆਫ ਦਾ ਲਾਈਨ ਟਿਪਸ ਕੰਪਨੀ ਹੁੰਦੀ ਸੀ, ਆਪਾਂ ਸਾਰਿਆਂ ਨੂੰ ਪਤਾ ਹੀ ਆ। ਪੰਜਾਬੀ ਵਿਰਸਾ ਨੀਲਮ ਜੀ, ਕੀ ਹਾਲ ਚਾਲ ਹੈ?
1: I am very good, thank you sir. ਤੁਸੀਂ ਸੁਣਾਓ?
0: ਬਹੁਤ ਅੱਛੇ ਜੀ, ਬਹੁਤ ਅੱਛੇ। ਹੋਰ ਸਿਹਤਾਂ ਠੀਕ ਆ? ਸ਼ਾਮੀ ਉੱਥੇ ਵੀ ਆਉਣਾ ਪੈਣਾ, ਚਲੋ ਕੋਈ ਗੱਲ ਨਹੀਂ, ਉਹ ਵੀ ਜ਼ਰੂਰੀ ਹੈ। ਨੀਲਮ ਜੀ ਮੋਰਗੇ ਦੇ ਸਾਡੇ ਸਪੈਸ਼ਲਿਸਟ ਹੈ ਔਰ ਜਿੱਥੇ ਹਰ ਵੇਲੇ ਹਾਜ਼ਰ ਰਹਿੰਦੇ ਆ, ਬੜੇ ਪਿਆਰ ਦੇ ਨਾਲ ਕੰਮ ਬੜੇ ਸੀਰੀਅਸ ਤਰੀਕੇ ਨਾਲ ਕਰਦੇ ਆ। ਹੁਣੇ ਹੁਣੇ ਇੱਕ ਤੁਸੀਂ ਇੱਕ ਫਾਈਲ ਕੀਤੀ ਹੈ ਔਰ ਮੈਨੂੰ ਹੁਣ ਬੰਦਿਆਂ ਦਾ ਫੋਨ ਵੀ ਆ ਗਿਆ, ਕਹਿੰਦੇ ਹਰਜੀਤ ਜੀ ਥੈਂਕ ਯੂ ਵੈਰੀ ਮੱਚ ਤੁਹਾਡੇ ਰੇਡੀਓ ਦਾ ਸੁਣ ਕੇ। ਤੁਹਾਨੂੰ ਪਤਾ ਕਿ ਜਪਜੋਤ ਤਰ੍ਹਾਂ ਦੀ ਫਾਈਲ ਤੁਸੀਂ ਕੀਤੀ ਹੈ ਔਰ ਇਸ ਚੀਜ਼ 'ਚ ਤੁਹਾਡਾ ਥੈਂਕ ਯੂ ਵੀ ਕਰ ਰਹੇ ਹਾਂ। ਔਰ ਉਹ ਮੁੰਡਾ ਸੈਲਫ ਸੀ ਹਲੇ, ਉਹਦਾ ਬਿਜ਼ਨਸ ਸੀ, ਪਰ ਫਿਰ ਵੀ ਤੁਸੀਂ ਉਹਨਾਂ ਦੀ ਮੋਰਗੇ ਕਰਾ ਦਿੱਤੀ, ਤੁਹਾਡਾ ਬੜੀ ਮਿਹਰਬਾਨੀ। ਔਰ ਅੱਜ ਕੀ ਕਹਿਣਾ ਚਾਹੋਗੇ ਨੀਲਮ ਜੀ?
1: ਦੇਖੋ ਰੋਜ਼ ਚੇਂਜਸ ਆਉਂਦੀਆਂ, ਕਦੀ ਟਰੰਪ ਭਾਜੀ ਉੱਪਰ ਤਾਂ ਕਦੀ ਟਰੰਪ ਭਾਜੀ ਦਾ ਬਿਆਨ ਥੱਲੇ, ਇਟਸ ਵੈਰੀ ਅਨਸਟੇਬਲ ਜੀ ਥਿੰਗ ਹੈਗੀ ਆ। ਸੋ ਪੀਪਲ ਦੇ ਦਿਸ ਇਜ਼ ਜਸਟ ਪਲੇ ਪੀਪਲਸ ਮਾਈਂਡ, ਕੋਈ ਨਾ ਕੋਈ ਚੇਂਜ ਮਾਰਕੀਟ 'ਚ ਆਈ ਜਾਂਦੀ ਹੈ। ਹੁਣ 2 ਸਪਟੈਂਬਰ ਨੂੰ ਅਨਾਊਂਸਮੈਂਟ ਆਉਣ ਵਾਲੀ ਹੈ, ਰਾਈਟ? ਚਾਂਸਿਸ ਆਰ ਵੇਅਰ ਪ੍ਰੈਡਿਕਸ਼ਨ ਹੈਗੀ ਆ, ਰਿਊਟਰਸ ਰਿਪੋਰਟ ਦੇ ਮੁਤਾਬਕ, ਅਨਾਲਿਸਿਸ ਇਕਨੋਮਿਸਟ ਸਾਰਿਆਂ ਦੇ ਹਿਸਾਬ ਦੇ ਨਾਲ, ਦੇ ਰੇਟਸ ਜੇ ਇਹ ਸਟੇ ਨਹੀਂ ਰਹਿਣਗੇ ਤਾਂ ਘਟਣ ਦੇ ਚਾਂਸਿਸ ਜ਼ਿਆਦਾ ਹੈਗੇ ਆ।
0: ਓਕੇ ਠੀਕ ਆ।
1: ਜੇ ਰੇਟ 2027 ਦੀ ਮਾਰਕੀਟ ਤੱਕ, ਜਿਹੜੀ ਹਾਊਸਿੰਗ ਮਾਰਕੀਟ ਹੈ ਇਹ ਕਿਤੇ ਨੀ ਚੱਲੀ। ਜੇ ਤੁਸੀਂ ਕਹੋ ਕਿ ਘਰ ਜਿਹੜੇ ਲਿੱਤੇ ਸੀ ਉਹ ਅਪ ਹੋਣ ਲੱਗਿਆ ਤਾਂ ਇਟਸ ਨੋਟ ਗੋਨਾ ਹੈਪਨ, ਮੋਸਟ ਪ੍ਰੋਬਬਲੀ ਘਰਾਂ ਦੇ ਪ੍ਰਾਈਸਿਸ ਜਿਹੜੇ ਆ ਉਹ ਹੋਰ ਥੱਲੇ ਆ ਜਾਣਗੇ। ਸੋ ਜੇ ਤੁਸੀਂ ਸੋਚ ਰਹੇ ਹੋ ਤੁਸੀਂ ਘਰ ਲਿੱਤਾ ਹੋਇਆ, ਕਈ ਲੋਕਾਂ ਦਾ ਤਾਂ ਫਾਇਦਾ ਇਸ ਚੀਜ਼ ਦਾ ਤੇ ਕਈ ਲੋਕਾਂ ਨੂੰ ਨੁਕਸਾਨ ਵੀ ਬਹੁਤ ਹੈ। ਮੰਨ ਲਓ ਕਿਸੇ ਨੇ 8 ਲੱਖ ਦਾ ਘਰ ਲਿੱਤਾ ਸੀ, ਉਹਦੇ 'ਚ ਤੁਸੀਂ ਸਿਰਫ 10% ਡਾਊਨ ਪੇਮੈਂਟ ਪਾਈ ਸੀ,
0: ਠੀਕ ਹੈ?
1: ਤੇ ਜੇ ਉਹ ਵੀ ਆਪਣੇ ਕਿਸੇ ਮੰਮੀ ਡੈਡੀ ਨੂੰ ਪ੍ਰੋਮਿਸ ਕੀਤਾ ਸੀ ਕਿ ਮੰਮੀ ਤੁਸੀਂ ਇਸ ਲਈ ਘਰ ਲੈ ਦੋ, ਆਪਾਂ ਅਗਲੇ ਸਾਲ ਤੁਹਾਨੂੰ ਵਾਪਸ ਕਰ ਦਾਂਗੇ, ਘਰਾਂ ਦੇ ਪ੍ਰਾਈਸ ਠੀਕ ਹੋ ਜਾਣੇ, ਆਪਾਂ ਉਹਨੂੰ ਰੀਫਾਈਨਾਂਸ ਕਰਕੇ ਤਾਂ ਪੈਸੇ ਵਾਪਸ ਕਰ ਦਾਂਗੇ,
0: ਠੀਕ ਹੈ?
1: ਇਟਸ ਨੋਟ ਗੋਨਾ ਹੈਪਨ, ਕਿਉਂਕਿ ਉਹ 10% ਵੀ ਵੈਨਿਸ਼ ਹੁੰਦਾ ਨਜ਼ਰ ਆ ਰਿਹਾ ਜਿਹੜਾ ਤੁਸੀਂ ਪਾਇਆ ਹੋਇਆ ਉਸ ਚੀਜ਼ 'ਚ। ਉਹਨਾਂ ਲੋਕਾਂ ਨੂੰ ਤਾਂ ਬਹੁਤ ਨੁਕਸਾਨ ਹੈ ਇਸ ਚੀਜ਼ ਦਾ। ਹੁਣ ਜਿਹੜੇ ਲੋਕ ਨੇ ਜਿਹਨਾਂ ਕੋਲ ਆਲਰੇਡੀ ਐਗਜ਼ਿਸਟਿੰਗ ਘਰ ਹੈਗੇ ਨੇ, ਮੰਨ ਲਓ 8 ਲੱਖ ਦਾ ਤੁਸੀਂ ਘਰ ਲਿੱਤਾ ਸੀ, ਉਹਦੇ ਤੇ ਮੋਰਗੇਜ 3-4 ਲੱਖ ਦੀ ਹੈ, ਉਦੋਂ ਤੁਸੀਂ ਤੁਹਾਨੂੰ ਜ਼ਰੂਰਤ ਪੈ ਗਈ, ਕੁੜੀ ਦਾ ਵਿਆਹ ਸੀ ਮੁੰਡੇ ਦਾ ਵਿਆਹ ਸੀ, ਤੁਸੀਂ ਥੋੜੀ ਜਿਹੀ ਰੀਫਾਈਨਾਂਸ ਕਰਾਈ, 100-100,000 ਕਢਾ ਲਿਆ ਕਿ ਚਲੋ ਆਪਾਂ ਵਿਆਹ ਸ਼ਾਦੀ ਅੱਜ ਦੇ ਖਰਚੇ ਕਾਫੀ ਨੇ, ਕ੍ਰੈਡਿਟ ਕਾਰਡ ਫੁੱਲ ਨੇ। ਉਹਨਾਂ ਲੋਕਾਂ ਨੂੰ ਇਸ ਵੇਲੇ ਇਸ ਚੀਜ਼ ਦਾ ਫਾਇਦਾ ਕਿ ਜੇ ਐਕੁਟੀ ਹੈਗੀ ਹੈ ਤੁਹਾਨੂੰ ਕਢਾ ਕੇ ਰੱਖ ਲਓ,
0: ਠੀਕ ਹੈ?
1: ਅੱਜ ਦੀ ਡੇਟ 'ਚ ਜੇ ਤੁਸੀਂ ਐਕੁਟੀ ਨੂੰ ਕਢਾ ਕੇ ਰੱਖੋਗੇ, ਮੀਨਿੰਗ ਤੇ ਜੇ ਤੁਸੀਂ ਉਹਨੂੰ ਸਪੈਂਡ ਕਰੋਗੇ, ਓਨਲੀ ਦੈਨ ਯੂ ਆਰ ਗੋਇੰਗ ਟੂ ਪੇ ਦੀ ਇੰਟਰਸਟ। ਇਫ ਯੂ ਆਰ ਨੋਟ ਗੋਨਾ ਪੇ ਦੀ ਇੰਟਰਸਟ, ਨੋਟ ਗੋਨਾ ਸਪੈਂਡ ਦੀ ਮਨੀ, ਤਦ ਉਹਦੇ 'ਤੇ ਕੋਈ ਇੰਟਰਸਟ ਨਹੀਂ ਲੱਗਦਾ,
0: ਠੀਕ ਹੈ?
1: ਸੋ ਇੰਟਾਇਰਲੀ ਅਪ ਟੂ ਯੂ, ਬਿਫੋਰ ਦਿਸ ਗੈਟ ਵੈਨਿਸ਼ਡ, ਬਿਫੋਰ ਘਰਾਂ ਦੇ ਪ੍ਰਾਈਸ ਥੱਲੇ ਆ ਜਾਣ, ਤੁਹਾਡੇ ਕੋਲ ਇਹ ਵੀ ਚਾਂਸ ਘੱਟ ਜਾਵੇ। ਇਫ ਯੂ ਆਰ ਲੁਕਿੰਗ ਫੋਰ ਆਪਣੀਆਂ ਸੈਕਿੰਡ ਮਾਰਗੇਜਿਸ ਜਿਹੜੀਆਂ ਤੁਸੀਂ ਲਿੱਤੀਆਂ ਉਹ ਚੁਕਾਈਆਂ, ਜਿਹਦਾ ਤੁਸੀਂ ਮਿਨੀਮਮ ਇੰਟਰਸਟ ਦੇ ਰਹੇ ਹੋ, ਜਾਂ ਤੁਸੀਂ ਲਾਈਨ ਆਫ ਕ੍ਰੈਡਿਟ ਬਣਾ ਕੇ ਰੱਖਣੀ ਹੈ ਫਿਊਚਰ 'ਚ ਕੰਮ ਆ ਜੇ, ਜਾਂ ਤੁਹਾਡੇ ਕ੍ਰੈਡਿਟ ਕਾਰਡ ਭਰੇ ਹੋਏ ਆ, ਜਦੋਂ ਕ੍ਰੈਡਿਟ ਕਾਰਡ ਭਰ ਜਾਂਦੇ ਆ ਤੁਸੀਂ ਸੋਚਦੇ ਹੋ ਕਿ ਯੂਨੀਵਰਸਲ ਕੋਈ ਗੱਲ ਨਹੀਂ ਆਪਾਂ ਹੌਲੀ ਹੌਲੀ ਪੇ ਕਰ ਦਾਂਗੇ, ਪਰ ਜਿਹੜੀਆਂ ਮਿਨੀਮਮ ਪੇਮੈਂਟ ਹੈ ਦੈਟਸ ਅ ਵੇਸਟੇਜ ਆਫ ਮਨੀ। ਤੁਸੀਂ ਬੜਾ ਹਾਰਡ ਕੰਮ ਕਰਦੇ ਹੋ, ਸੰਬੜੀ ਨੋ ਆਏ ਹਰਜੀਤ ਜੀ, ਦੋ ਜੋਬਾਂ ਲੇਡੀ ਕਰਦੇ, 2 ਜੋਬ, 1 ਫੁੱਲ ਟਾਈਮ ਐਂਡ ਦੀ ਅਦਰ ਆਲਸੋ 6 ਆਵਰਸ। ਤੁਸੀਂ ਇੰਨਾ ਹਾਰਡ ਕੰਮ ਕਰਕੇ ਦੈਨ ਤੁਸੀਂ ਕਹਿੰਦੇ ਕਿ ਸਾਡੀ ਜਿਹੜੀ ਐਕੁਇਟੀ ਵੈਨਿਸ਼ ਹੋ ਗਈ, ਸਾਨੂੰ ਕਰਨਾ ਪੈਣਾ। ਤੁਸੀਂ ਮੋਰਗੇਜ ਓਨਲੀ ਓਨੀ ਕ ਦਵੋ ਜਿਹਦੇ ਚ ਤੁਸੀਂ ਆਪਣੀ ਲਾਈਫ ਇੰਜੋਏ ਕਰ ਸਕੋ, ਨਹੀਂ ਤਾਂ ਇੰਨੇ ਜ਼ਿਆਦਾ ਕਰਜ਼ਿਆਂ ਥੱਲੇ ਨਾ ਦੱਬਿਆ ਕਰੋ ਕਿ ਜਿਹਦੇ ਚ ਤੁਸੀਂ ਸੋਚਿਆ ਕਰੋ ਕਿ ਦਿਨ ਰਾਤ ਕੰਮ ਕਰਨਾ ਓਨਲੀ ਫੋਰ ਜਸਟ ਟੂ ਪੇ ਦਾ ਮੋਰਗੇਜ, ਕਿਸੇ ਹੋਰ ਨੂੰ ਅਮੀਰ ਕਰਦੇ ਪਏ ਪਿਓਰ ਲੇਬਰ ਜੋਬ ਕਰਕੇ। ਡੋਂਟ ਡੂ ਦੈਟ, ਲਾਈਨ ਆਫ ਕ੍ਰੈਡਿਟ ਬਣਾ ਕੇ ਰੱਖੋ ਜੇ ਤੁਹਾਨੂੰ ਜ਼ਰੂਰਤ ਹੈ ਤਾਂ, ਜੇ ਨਹੀਂ ਜ਼ਰੂਰਤ ਤਾਂ ਦਸ ਦਸ ਪੰਜ
0: ਤੁਸੀਂ ਲਾਈਨ ਆਫ ਕ੍ਰੈਡਿਟ ਦੀ ਹੈਲਪ ਕਰੋ, ਉਹ ਜ਼ਰੂਰ ਬਣਵਾ ਕੇ ਦਿਓ ਸਾਡੀ, ਜਿੰਨੇ ਵੀ ਸਾਡੀਆਂ ਫੈਮਿਲੀ ਸੌ ਰਹੀ ਹੈ, ਕਿਤੇ ਔਖੇ ਵੇਲੇ ਲੋੜ ਪੈ ਜਾਂਦੀ ਹੈ ਅਸੀਂ ਯੂਜ਼ ਕਰ ਸਕਦੇ ਹਾਂ, ਉਹ ਜ਼ਰੂਰ ਬਣਵਾ ਕੇ ਦਿਓ ਸਾਡੀ।
1: ਐਬਸੋਲੂਟਲੀ ਐਬਸੋਲੂਟਲੀ, ਤੁਹਾਨੂੰ ਕੋਈ ਵੀ ਮੌਰਗੇਜ ਦਾ ਕੁਐਸਚਨ ਹੈ, ਫਸਟ ਟਾਈਮ ਬਾਇਰ ਹੋ, ਮੈਂ ਇੱਕ ਕੇਸ ਚ ਹੋਰ ਛੋਟੀ ਜਿਹੀ ਗੱਲ ਡਿਸਕਸ ਕਰਨਾ ਚਾਹੁੰਦੀ। ਸਮ ਪੀਪਲ ਸੋਚਦੇ ਨੇ ਕਿ ਆਪਾਂ ਘਰ ਲੈਣਾ, ਘਰ ਲੈਣ ਵਾਸਤੇ ਪੈਸੇ ਇਕੱਠੇ ਕਰ ਲਏ, 70-80 ਹਜ਼ਾਰ ਜਮਾ ਕਰ ਲਿਆ ਕਿ ਆਪਾਂ 10% ਜਾਂ 5% ਦੀ ਬੇਸ ਉੱਤੇ ਫਸਟ ਟਾਈਮ ਬਾਇਰ ਆਪਾਂ ਘਰ ਲੈ ਲੈਣਾ। ਬਟ ਔਨ ਦ ਸਾਈਡ ਇੱਕ ਜਾ ਕੇ ਕਾਰ ਲੈ ਆਉਂਦੇ ਆ, ਦੂਜੇ ਪਾਸੇ ਜਿੱਥੇ ਜਾਣਾ ਸਾਰੇ ਕ੍ਰੈਡਿਟ ਕਾਰਡ ਉਹਨਾਂ ਨੂੰ ਪੂਰੇ ਫੁੱਲ। ਜਦੋਂ ਤੁਸੀਂ 5-10% ਦੀ ਬੇਸ ਤੇ ਕਰਾਉਂਦੇ ਹੋ ਨਾ ਕਾਰ ਕੰਮ ਸੇ ਨਵੇ, ਤੁਹਾਡੀ ਮੌਰਗੇਜ ਨਹੀਂ ਹੁੰਦੀ, ਕਿਉਂਕਿ ਆਲਮੋਸਟ 100,000 ਦਾ ਤੁਹਾਨੂੰ ਘੱਟ ਮੌਰਗੇਜ ਮਿਲਦੀ ਹੈ ਜਦੋਂ ਤੁਸੀਂ ਕਾਰ ਲੈਂਦੇ ਹੋ। ਦੂਜੇ ਪਾਸੇ ਤੁਸੀਂ ਕ੍ਰੈਡਿਟ ਕਾਰਡ ਇੰਨੇ ਫੁੱਲ ਕੀਤੇ ਹੁੰਦੇ ਆ, ਤੁਸੀਂ ਕਿਸੇ ਰੀਅਲਟਰ ਨਾਲ ਜਾ ਕੇ ਘਰ ਲੈ ਆਉਂਦੇ ਹੋ, ਹੁਣ ਕਹਿੰਦਾ ਹੈਗਾ ਤੇ ਹੈ ਪੈਸੇ, ਸਾਡੀ ਮੌਰਗੇਜ ਹੋ ਜਾਣੀ, ਬੈਂਕ ਰਾਈਟ ਟਾਈਮ ਤੇ ਲਾਸਟ ਮੋਮੈਂਟ ਤੇ ਕਹਿੰਦਾ ਆਪਣੇ ਪੇ ਯੂਅਰ ਕ੍ਰੈਡਿਟ ਕਾਰਡ ਆਫ, ਸੋ ਯੂ ਡੋਂਟ ਹੈਵ ਦੈਟ ਮਨੀ। ਕੰਸਲਟ ਕਰ ਲਓ ਕਿ ਸਾਡੇ ਕੋਲ ਇੰਨੇ ਪੈਸੇ ਆ, ਆਪਾਂ ਘਰ ਲੈਣ ਲੱਗਿਆ ਆਹ ਵਾਲੇ ਕਰਜ਼ਿਆ ਲਈਏ ਕਿ ਨਾ ਲਈਏ, ਕਿ ਵੇਟ ਕਰੀਏ ਕਿ ਇਹਦਾ ਕੀ ਇਲਾਜ ਆ, ਰਾਈਟ। ਸੋ ਬਾਅਦ ਦੇ ਵਿੱਚ ਜਿੰਨੇ ਫਸਟ ਟਾਈਮ ਬਾਇਰਸ ਨੇ ਦੇ ਡੋਂਟ ਕੇਅਰ, ਕਾਰ ਜਿਹੜੀ ਹੈ ਨਾ ਉਹ ਹਮੇਸ਼ਾ ਤੁਸੀਂ ਬਾਹਰ ਚਲਾ ਸਕਦੇ ਹੋ। ਕਾਰ ਸ਼ੁੱਡ ਬੀ ਓਰਿਜਿਨਲ ਚੀਜ਼, ਇਟ ਸ਼ੁੱਡ ਬੀ ਦ ਨੀਡ ਆਫ ਟ੍ਰਾਂਸਪੋਰਟੇਸ਼ਨ, ਕਿ ਤੁਹਾਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਕਾਰ ਨੇ ਲੈ ਕੇ ਜਾਣਾ। ਇਟ ਸ਼ੁੱਡਨ ਬੀ ਲਗਜ਼ੂਰੀਅਸ ਕਿ ਚਲੋ ਵਧੀਆ ਸੀ ਇੰਨੀ ਵੱਡੀ ਕਾਰ ਲੈ ਲਓ, ਬਾਅਦ ਚ ਦੇਖਿਆ ਜਾਏਗਾ ਕਿ ਘਰ ਫਿਰ ਬਾਅਦ ਚ ਲੈ ਲਾਂਗੇ, ਕਿਉਂਕਿ ਘਰ ਇਜ਼ ਮੋਰ ਇੰਪੋਰਟੈਂਟ। ਸੋ ਐਨੀਵੇ ਲੈਕਚਰ ਕੈਨ ਗੋ ਔਨ, ਤੇ ਆਪਾਂ ਜਿਹਨੂੰ ਵੀ ਲਾਈਨ ਆਫ ਕ੍ਰੈਡਿਟ ਚਾਹੀਦੀ ਹੈ, ਤੁਹਾਨੂੰ ਪੈਸੇ ਚਾਹੀਦੇ ਆ, ਫਸਟ ਮੌਰਗੇਜ ਚਾਹੀਦੀ ਹੈ, ਸੈਕਿੰਡ ਮੌਰਗੇਜ ਚਾਹੀਦੀ ਹੈ, ਪ੍ਰਾਈਵੇਟ ਲੈਂਡਿੰਗ ਚਾਹੀਦੀ ਹੈ, ਅੱਜ ਦੀ ਅੱਜ ਪੈਸੇ ਚਾਹੀਦੇ ਆ। 12 ਵਜੇ ਤੁਹਾਨੂੰ ਪਤਾ ਲੱਗਾ ਕਿ ਬੈਂਕ ਨੇ ਨਾ ਕਰਤੀ, 5 ਵਜੇ ਚਾਬੀ ਤੁਹਾਡੇ ਹੱਥ ਚ। ਮੌਰਗੇਜ ਬ੍ਰੋਕਰ, ਮੌਰਗੇਜ ਅਲਾਇੰਸ, ਮੌਰਗੇਜ ਕੁਈਨ ਨੀਲਮ ਸਰਾਫ, 6477398710।
0: ਨੰਬਰ ਇੱਕ ਵਾਰੀ ਮੈਂ ਨੀਲਮ ਜੀ ਦਾ ਦੁਬਾਰਾ ਵੀ ਦੇ ਦੇਣਾ, 6477398710 ਦੇ ਕਾਲ ਕੀਤੀ ਜਾ ਸਕਦੀ ਹੈ, ਜਿਹਨਾਂ ਨੇ ਆਪਣੀ ਲਾਈਨ ਆਫ ਕ੍ਰੈਡਿਟ ਵੀ ਤਿਆਰ ਕਰਾਉਣੀ ਹੈ ਉਹ ਵੀ ਨੀਲਮ ਜੀ ਨੂੰ ਕਾਲ ਕਰ ਸਕਦੇ ਆ। ਨੀਲਮ ਜੀ ਬਹੁਤ ਬਹੁਤ ਮਿਹਰਬਾਨੀ, ਥੈਂਕ ਯੂ ਵੈਰੀ ਮਚ,
1: ਥੈਂਕ
0: ਯੂ ਵੈਰੀ ਮਚ ਜੀ। ਪ੍ਰੋਗਰਾਮ ਪੰਜਾਬੀ ਵਿਰਸਾ, ਔਰ ਇੱਕ ਵਾਰੀ ਨੰਬਰ ਫਿਰ ਤੁਸੀਂ ਨੋਟ ਕਰੋ, ਨੀਲਮ ਜੀ ਦਾ ਲਾਈਨ ਆਫ ਕ੍ਰੈਡਿਟ ਦੇ ਮਾਹਿਰ ਹੈ, ਕਿਉਂਕਿ ਵੇਲੇ ਵੇਲੇ ਲੋੜ ਪੈ ਜਾਂਦੀ ਆਪਾਂ ਲਾਈਨ ਆਫ ਕ੍ਰੈਡਿਟ ਦੀ, ਔਖੇ ਵੇਲੇ ਫਿਰ ਲਾਈਨ ਆਫ ਕ੍ਰੈਡਿਟ ਆਪਾਂ ਯੂਜ਼ ਕਰ ਸਕਦੇ ਹਾਂ। 6477398710। ਰਾਜਨ ਜੀ ਕੀ ਹਾਲ ਹੈ ਸਰ, ਵੈਲਕਮ ਅਗੇਨ ਜੀ।
2: ਬਿਲਕੁਲ ਜੀ, ਬਹੁਤ ਬਹੁਤ ਧੰਨਵਾਦ। ਸੋ ਅਰਜੀਤ ਜੀ, ਇਹ ਸਮਾਂ ਇਹੋ ਜਿਹਾ ਵੀ ਬੱਚਿਆਂ ਦੇ ਸਕੂਲ ਖੁੱਲਣ ਵਾਲੇ ਨੇ, ਸਾਰੇ ਪੇਰੈਂਟਸ ਨੂੰ ਹੁੰਦਾ ਵੀ ਬੱਚੇ ਨੇ ਜਿਸ ਦੇ ਨਵੇਂ ਦਿਨ ਸਕੂਲ ਜਾਣਾ, ਪਹਿਲੇ ਦਿਨ ਸਕੂਲ ਜਾਣਾ, ਨਵੀਆਂ ਐਨਕਾਂ ਲੱਗੀਆਂ ਹੋਣ। ਸੋ ਇਹੀ ਸਹੀ ਟਾਈਮ ਹੈ ਜਦੋਂ ਤੁਸੀਂ ਆਪਣੀਆਂ ਗਲਾਸਿਸ ਆਰਡਰ ਕਰ ਸਕਦੇ ਹੋ, ਕਿਉਂਕਿ ਐਨਕਾਂ ਨੂੰ ਬਣ ਕੇ ਆਉਣ ਨੂੰ ਵੀ ਹਫ਼ਤਾ ਲੱਗ ਜਾਂਦਾ ਹੈ। ਸੋ ਜਿਸ ਦਿਨ ਬੱਚੇ ਨੇ ਤੁਹਾਡੇ ਸਕੂਲ ਜਾਣਾ, ਉਸ ਕੋਲ ਪਹਿਲਾਂ ਹੀ ਐਨਕਾਂ ਲੱਗੀਆਂ ਹੋਣ ਔਰ ਵਿਜ਼ਨ ਵੀ ਉਹਦੀ ਪ੍ਰੋਪਰ ਸੈੱਟ ਹੋਈ ਹੋਵੇ। ਕਈ ਬੱਚੇ ਇਹੋ ਜਿਹੇ ਹੁੰਦੇ ਨੇ ਜਿਨ੍ਹਾਂ ਦਾ ਨੰਬਰ ਹਰ ਸਾਲ ਵਧੀ ਜਾਂਦਾ, ਪੇਰੈਂਟਸ ਨੂੰ ਇਹੀ ਹੁੰਦਾ ਵੀ ਯਾਰ ਇਹਦਾ ਕੋਈ ਤਰੀਕਾ ਹੈਗਾ ਵੀ ਬੱਚੇ ਦਾ ਨੰਬਰ ਰੁਕ ਜਾਵੇ। ਅਸੀਂ ਸਪੈਸ਼ਲੀ ਇੱਕ ਮਸ਼ੀਨ ਲੈ ਕੇ ਆਏ, ਇਹਦਾ ਨਾਮ ਹੈ ਟੋਪੋਗ੍ਰਾਫੀ। ਇਹ ਮਸ਼ੀਨ ਕੀ ਕਰਦੀ ਹੈ, ਇਹ ਪਹਿਲਾਂ ਹੀ ਸਾਨੂੰ ਚੈੱਕ ਕਰਕੇ ਦੱਸ ਦਿੰਦੀ ਹੈ ਕਿ ਤੁਹਾਡਾ ਬੱਚਾ ਉਸ ਕੈਟੇਗਰੀ ਚ ਆਉਂਦਾ ਜਿਹਦਾ ਨੰਬਰ ਹਰ ਸਾਲ ਅੱਗੋਂ ਵੀ ਵਧੀ ਜਾਣਾ, ਤੇ ਜੇ ਆਉਂਦਾ ਤੇ ਅਸੀਂ ਉਹਨਾਂ ਨੂੰ ਸਪੈਸ਼ਲ ਮਾਇਓਪੀਆ ਕੰਟਰੋਲ ਟ੍ਰੀਟਮੈਂਟ ਵਾਲੇ ਗਲਾਸਿਸ ਬਣਾ ਕੇ ਦੇ ਦਿੰਦੇ ਨੇ। ਇਹ ਦੇਖਣ ਨੂੰ ਅਜੀਤ ਜੀ ਸੇਮ ਲੱਗਦੇ ਨੇ, ਪਰ ਬੱਚੇ ਦਾ ਨੰਬਰ ਉੱਥੇ ਦਾ ਉੱਥੇ ਰੁਕ ਜਾਂਦਾ। ਸੋ ਜੇ ਨੰਬਰ ਤੁਹਾਡਾ ਬੱਚੇ ਦਾ ਪਹਿਲਾਂ 1 ਸੀ, ਫਿਰ 2 ਹੋਇਆ, ਫਿਰ 3 ਹੋ ਗਿਆ, ਤੇ ਹੁਣ ਤੁਹਾਨੂੰ ਹੈਗਾ ਵੀ ਅੱਗੇ 4 ਜਾਂ 5 ਹੋ ਜਾਣਾ, ਤੇ ਮਸ਼ੀਨ ਦੇ ਨਾਲ ਟੈਸਟ ਕਰਾ ਲਓ ਤੇ ਮਾਇਓਪੀਆ ਕੰਟਰੋਲ ਟ੍ਰੀਟਮੈਂਟ ਵਾਲੇ ਗਲਾਸਿਸ ਬਣਵਾ ਲਓ। ਬੱਚਿਆਂ ਦਾ ਨੰਬਰ ਉੱਥੇ ਦਾ ਉੱਥੇ ਹੀ ਰੁਕ ਜਾਏਗਾ, ਅੱਗੇ ਵਧੇਗਾ ਨਹੀਂ। ਕੰਪਨੀਆਂ ਗਰੰਟੀ ਕਰਦੀਆਂ ਨੇ ਕਿ ਜੇ 0.25 ਵੀ ਨੰਬਰ ਵਧਿਆ ਸਾਲ ਦੇ ਵਿੱਚ, ਤੇ ਤੁਹਾਨੂੰ ਨਵੀਆਂ ਐਨਕਾਂ ਬਣਾ ਕੇ ਦੇਣਗੇ, ਨਵੇਂ ਲੈਂਸ ਪਾ ਕੇ ਦੇਣਗੇ, ਤੇ ਕੋਈ ਉਹਦਾ ਚਾਰਜ ਨਹੀਂ ਹੋਏਗਾ। ਸੋ ਇੱਦਾਂ ਦਾ ਆਈ ਐਗਜ਼ਾਮ ਕਰਾਉਣਾ ਚਾਹੁੰਦੇ ਹੋ, ਇੱਦਾਂ ਦੇ ਗਲਾਸਿਸ ਬਣਵਾਉਣਾ ਚਾਹੁੰਦੇ ਹੋ, ਤੇ ਜ਼ਰੂਰ ਸਾਨੂੰ ਕਾਲ ਕਰੋ 905-460-8888, 905-460-8888। ਤੇ ਸਪੈਸ਼ਲੀ ਅਸੀਂ ਆਪਣਾ ਵੈਲਿਊ ਪੈਕੇਜ ਲੈ ਕੇ ਆਏ ਹੋਏ ਹਾਂ, ਇਹਦੇ ਚ $300 ਦੀ ਕੀਮਤ ਦਾ ਬ੍ਰਾਂਡਿਡ ਫਰੇਮ ਤੁਹਾਨੂੰ ਦੇ ਰਹੇ ਹਾਂ, $100 ਦੀ ਕੀਮਤ ਦੇ ਸਿੰਗਲ ਵਿਜ਼ਨ ਲੈਂਸਿਸ, $400 ਵਾਲਾ ਪੈਕੇਜ ਸਿਰਫ $129 ਚ ਮਿਲ ਰਿਹਾ। ਤੇ ਜਿਹੜੇ ਚ ਫਰੇਮ ਵੀ ਤੁਹਾਨੂੰ ਦੇ ਰਿਹਾ ਨਾ, ਇਹ ਸਾਰੇ ਵਧੀਆ ਬ੍ਰਾਂਡਿਡ ਫਰੇਮ ਨੇ, ਲੰਡਨ ਫੋਗ, ਲਿਵਾਈਸ, ਰੈਂਗਲਰ, ਵੈਨ ਹਿਊਸਨ, ਐਡੀ ਬਾਵਰ, ਤੇ ਕੋਈ 10-50 ਫਰੇਮ ਨੀ, 700-800 ਫਰੇਮ ਲੱਗਾ, ਜਿਹੜਾ ਮਰਜ਼ੀ ਫਰੇਮ ਚੂਜ਼ ਕਰ ਲਓ। ਤੇ ਜੇ ਪ੍ਰੋਗਰੈਸਿਵ ਗਲਾਸਿਸ ਲੈਣੀਆਂ ਨੇ, ਤੇ ਐਸਲਰ ਕੰਪਨੀ ਦੇ ਹਾਈ ਡੈਫੀਨੇਸ਼ਨ ਡਿਜੀਟਲ ਪ੍ਰੋਗਰੈਸਿਵ ਲੈਂਸਿਸ ਨੇ, $300 ਦੀ ਕੀਮਤ ਦੇ ਲੈਂਸਿਸ ਹੈ, ਤੇ $300 ਦੀ ਕੀਮਤ ਦਾ ਬ੍ਰਾਂਡਿਡ ਫਰੇਮ, $600 ਵਾਲਾ ਪੈਕੇਜ ਤੁਹਾਨੂੰ ਸਿਰਫ $258 ਚ ਮਿਲ ਰਿਹਾ। ਤੇ ਨਾਲ ਆਪਣੀ ਐਨਕਾਂ ਦੇ ਉੱਤੇ ਜਿੰਨੀਆਂ ਮਰਜ਼ੀ ਕੋਟਿੰਗ ਐਡ ਕਰਾਓ, ਸਾਰੀਆਂ ਕੋਟਿੰਗਾਂ ਫਲੈਟ 50% ਆਫ ਨੇ। ਜੇ 2 ਪੇਅਰ ਬਣਵਾ ਰਹੇ ਹੋ ਤੇ ਪਹਿਲੇ ਪੇਅਰ ਤੇ ਕੋਟਿੰਗਾਂ 50% ਆਫ ਹੈ, ਦੂਜੇ ਪੇਅਰ ਤੇ ਕੋਟਿੰਗਾਂ 100% ਆਫ, ਯਾਨੀ ਕਿ ਬਿਲਕੁਲ ਫ੍ਰੀ ਹੈ। ਸੋ ਇਹ ਡੀਲਾਂ ਲੈਣ ਲਈ ਪਹੁੰਚਣ ਸਾਡੇ ਸਰੋਤੇ ਜੀ ਸਪੈਕਸ ਐਕਸਪ੍ਰੈਸ ਦੇ ਉੱਤੇ 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ, 410 ਐਂਡ ਸੀਲਸ ਕਹਿ ਲਓ ਜਾਂ ਕੈਨੇਡੀ ਐਂਡ ਸੀਲਸ ਇੰਟਰਸੈਕਸ਼ਨ, ਵਾਲਮਾਰਟ ਵਾਲਾ ਪਲਾਜ਼ਾ। ਨੰਬਰ ਇੱਕ ਵਾਰੀ ਫਿਰ ਜੀ 905-407-8888। ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟਸ ਹੈਗੇ ਨੇ, ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਡਾਇਰੈਕਟ ਬੁੱਕ ਕਰਦੇ ਹਾਂ। ਸੋ ਅੱਜ ਸ਼ਾਮੀ 7 ਵਜੇ ਤੱਕ ਸਾਡਾ ਸਟੋਰ ਖੁੱਲ੍ਹਾ ਜੀ, ਤੁਸੀਂ ਐਨੀ ਟਾਈਮ ਵਿਜ਼ਿਟ ਕਰ ਸਕਦੇ ਹੋ। ਕੋਈ ਵੀ ਹੋਰ ਜਾਣਕਾਰੀ ਚਾਹੀਦੀ ਜਾਂ ਅਪਾਇੰਟਮੈਂਟ ਕਰਵਾਉਣੀ ਤੇ 905-406-8888, 905-460-8888।
0: ਬਹੁਤ ਮਿਹਰਬਾਨੀ ਰਾਜਨ ਜੀ, ਥੈਂਕ ਯੂ ਵੈਰੀ ਮਚ ਰਾਜਨ ਜੀ, ਥੈਂਕ ਯੂ ਵੈਰੀ ਮਚ। ਪ੍ਰੋਗਰਾਮ ਪੰਜਾਬੀ ਵਿਰਸਾ, ਹਰਪ੍ਰੀਤ, ਕਈ ਵਾਰਾਂ ਦੇ ਕੋਲ ਇੱਕ ਲੰਡਨ ਦੇ ਵਿੱਚ ਪ੍ਰੋਪਰਟੀ ਆਈ ਹੈ, ਇਹ ਜਿਹੜੀ ਪ੍ਰੋਪਰਟੀ ਜੇ ਤੁਸੀਂ ਲੈਣੀ ਹੈ, 749,000 ਦੀ ਪ੍ਰੋਪਰਟੀ ਹੈ, ਡੀਟੈਚ ਘਰ। ਔਰ ਹਰਪ੍ਰੀਤ ਕਈ ਜੀ ਕਹਿ ਰਹੇ ਆ ਤੁਹਾਡੇ ਵਾਸਤੇ ਕਿ ਤੁਸੀਂ ਵੀ ਇਹ ਪ੍ਰੋਪਰਟੀ ਦੇ ਮਾਲਕ ਬਣਨਾ ਚਾਹੁੰਦੇ ਆ। ਅਗਲੇ ਸਾਲ ਦੀ ਕਲੋਜ਼ਿੰਗ ਹੈ 2027 ਦੇ ਵਿੱਚ, ਜੇ ਤੁਸੀਂ ਇਹ ਪ੍ਰੋਪਰਟੀ ਲੈਣੀ ਹੈ, ਨੰਬਰ ਤੁਹਾਡੇ ਵਾਸਤੇ ਹਾਜ਼ਰ ਹੈ 519-685-6061। ਇਸ ਨੰਬਰ ਤੇ ਤੁਸੀਂ ਕਾਲ ਕਰਨੀ ਹੈ, ਕਿਉਂਕਿ ਹਰਪ੍ਰੀਤ ਕਈ ਜੀ ਖੁਦ ਲੰਡਨ ਦੇ ਵਿੱਚ ਰਹਿੰਦੇ ਆ, ਔਰ ਲੰਡਨ ਦੇ ਇਹਨਾਂ ਨੂੰ ਕੱਲੀ ਗਲੀ ਗਲੀ ਦਾ ਪਤਾ ਵੀ ਕਿਹੜੀ ਗਲੀ ਦੇ ਵਿੱਚ ਪ੍ਰੋਪਰਟੀ ਲੱਗੀ ਹੈ, ਕਿਹੜੀ ਗਲੀ ਦੇ ਵਿੱਚ ਇਸ ਵੇਲੇ ਹੌਟ ਪ੍ਰੋਪਰਟੀ ਹੈ, ਕਿਹੜੀ ਗਲੀ ਦੇ ਵਿੱਚ ਇਹ ਮੇਨ ਗਲੀ ਹੈ, ਇਹ ਮੇਨ ਏਰੀਆ, ਮੇਨ ਸਟਰੀਟ ਹੈ। ਔਰ ਜੇ ਤੁਸੀਂ ਵੀ ਇਹ ਪ੍ਰੋਪਰਟੀ ਨਵੇਂ ਘਰ ਪਾ ਰਹੇ ਆ, ਬਿਲਡਰ ਦੇ ਘਰ ਪਾ ਰਹੇ ਆ, 749,000 ਦਾ 3 ਬੈਡਰੂਮ ਵਾਲਾ ਲੈਣਾ, ਜਾਂ ਤੁਸੀਂ 4 ਬੈਡਰੂਮ ਵਾਲਾ ਲੈਣਾ, 2 ਵਾਸ਼ਰੂਮ ਲੈਣੇ, 3 ਵਾਸ਼ਰੂਮ ਵਾਲਾ ਲੈਣਾ ਘਰ, ਸਿੰਗਲ ਕਾਰ ਗਰਾਜ ਹੋਏਗਾ, ਗਰਾਜ ਡੀਟੈਚ ਘਰ। ਲੰਡਨ ਸ਼ਹਿਰ ਇਸ ਵੇਲੇ ਬਹੁਤ ਵਧੀਆ ਸ਼ਹਿਰ ਆ, ਬੜੇ ਲੋਕ ਉੱਥੇ ਮੂਵ ਹੋ ਰਹੇ ਆ, ਇੰਸ਼ੋਰਸ ਆ ਘੱਟ ਆ, ਘਰ ਸਸਤੇ ਆ। ਕਈ ਸਾਡੇ ਟਰੈਕਿੰਗ ਵਾਲੇ ਵੀਰ 401 ਦੇ, ਉਹਨਾਂ ਦਾ ਬਿਜ਼ਨਸ ਹੁੰਦਾ, ਉਹਨਾਂ ਫਿਰ ਉੱਥੇ ਪ੍ਰੋਪਰਟੀ ਲੈ ਲੈਂਦੇ ਆ। 749,000 ਤੋਂ ਘਰ ਸ਼ੁਰੂ ਹੋ ਰਹੇ ਆ, 519-685-6061, 519-685-6061 ਦੇ ਕਾਲ ਕੀਤੀ ਜਾ ਸਕਦੀ ਹੈ। ਹਰਪ੍ਰੀਤ ਘਈ ਨੂੰ ਤੁਸੀਂ ਕਾਲ ਕਰਨੀ ਹੈ, ਔਰ ਲੰਡਨ ਸ਼ਹਿਰ ਦੇ ਇਸ ਵੇਲੇ ਚੋਟੀ ਦੇ ਰੈਲਟਰ ਲੀਡ ਕਰ ਰਹੇ ਆ। ਅਗਲੇ ਸਾਲ 'ਚ ਇਹ ਪ੍ਰੋਪਰਟੀਆਂ ਬਣ ਕੇ ਤਿਆਰ ਹੋ ਜਾਣੀਆਂ, 2027 'ਚ ਬੁਕਿੰਗ ਹੋਣੇ ਹੋ ਜਾਣੀ ਤੁਹਾਡੀ। ਥੋੜ੍ਹੇ ਥੋੜ੍ਹੇ ਪੈਸੇ, ਕਦੀ 5,000 ਦੇ ਦਿਓ, ਕਦੀ 7,000 ਦੇ ਦਿਓ, ਕਦੀ 5,000 ਦੇ ਦਿਓ, ਫਿਰ ਦੂਜੀ ਕਿਸ਼ਤ 10,000 ਦੀ ਦੇ ਦਿਓ, ਇੱਦਾਂ ਕਰਕੇ ਪੈਸੇ ਦੇਣਾ ਤੁਸੀਂ, 30-35-40,000 ਲੱਗੂ, ਹੋਰ ਕੀ ਹੋਊ, ਘਰ ਬੁੱਕ ਹੋ ਜਾਓ। 519-685-6061 ਦੇ ਕਾਲ ਕੀਤੀ ਜਾ ਸਕਦੀ ਹੈ। ਹਰਪ੍ਰੀਤ ਸੈਣੀ ਜੀ, ਕੀ ਹਾਲ ਚਾਲ ਹੈ ਜੀ?
3: ਥੈਂਕ ਯੂ ਸੋ ਮਚ ਹਰਜੀਤ ਜੀ।
0: ਜੀ
3: ਬਿਲਕੁਲ ਜੀ ਜੀ, ਜਿੱਦਾਂ ਆਪਾਂ ਪਹਿਲਾਂ ਮੈਸੇਜ ਦੇ ਰਹੇ ਸੀਗੇ, ਸਪੈਸ਼ਲੀ ਆਪਾਂ ਅੱਜ ਗੱਲ ਕੀਤੀ ਸੀਗੀ ਜਿਹੜੀਆਂ ਵੀ ਆਪਣੀਆਂ ਐਗਜ਼ਿਸਟਿੰਗ ਪਾਲਿਸੀਜ਼ ਆ ਉਹਨਾਂ ਨੂੰ ਰਿਵਿਊ ਕਰਾਉਣ ਦੇ ਬਾਰੇ ਚ, ਜਾਂ ਜਿਨ੍ਹਾਂ ਨੇ ਵੀ ਕੋਈ ਨਵੀਂ ਕਵਰੇਜ ਲੈਣੀ ਹੈਗੀ ਆ, ਚਾਹੇ ਉਹ ਟਰਮ ਇੰਸ਼ੋਰੈਂਸ ਪਾਲਿਸੀਜ਼ ਆ, ਚਾਹੇ ਪਰਮਾਨੈਂਟ ਪਲਾਨ ਆ, ਚਾਹੇ ਆਪਾਂ ਕੰਬੀਨੇਸ਼ਨ ਦੇ ਵਿੱਚ ਦੇਖ ਰਹੇ ਹਾਂ, ਜ਼ਰੂਰ ਇੱਕ ਵਾਰੀ ਤੁਸੀਂ ਸਾਡੇ ਨਾਲ ਗੱਲ ਕਰ ਸਕਦੇ ਹਾਂ। ਨੰਬਰ ਹੈਗਾ ਜੀ ਮੇਰਾ 416-8171-7650। ਕੋਈ ਵੀ ਵਿਜ਼ਿਟਰ ਆ ਰਹੇ ਆ, ਤੁਸੀਂ ਕਿਤੇ ਟਰੈਵਲ ਕਰਨਾ ਹੈਗਾ, ਜਾਂ ਫਿਰ ਤੁਸੀਂ ਆਪਣੇ ਪੇਰੈਂਟਸ ਨੂੰ, ਗ੍ਰੈਂਡ ਪੇਰੈਂਟਸ ਨੂੰ ਸੁਪਰ ਵੀਜ਼ਾ ਦੇ ਅੰਦਰ ਸਪੋਂਸਰ ਕਰ ਰਹੇ ਹਾਂ, ਉਹਨਾਂ ਦੇ ਮੈਡੀਕਲ ਇੰਸ਼ੋਰੈਂਸ ਬਾਰੇ ਫਾਇੰਡ ਆਊਟ ਕਰ ਰਹੇ ਹਾਂ। ਸੋ $1,00,000 ਦੀ ਕਵਰੇਜ, 1 ਸਾਲ ਦੀ ਪਾਲਿਸੀ, ਤੁਸੀਂ ਡਿਫਰੈਂਟ ਡਿਫਰੈਂਟ ਡਿਡਕਟੀਵਲ ਆਪਸ਼ਨ ਪਾ ਸਕਦੇ ਆ, ਉਹਨਾਂ ਦੀ ਕੋਈ ਵੀ ਐਗਜ਼ਿਸਟਿੰਗ ਕੰਡੀਸ਼ਨਸ ਹੈਗੀਆਂ ਉਹਨਾਂ ਨੂੰ ਡਿਸਕਲੋਜ਼ ਕਰਕੇ ਤੁਸੀਂ ਉਹਨਾਂ ਦੀ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਦੀ ਕਵਰੇਜ ਨੂੰ ਐਡ ਆਨ ਕਰਾ ਸਕਦੇ ਆ। ਸੋ ਕੋਈ ਵੀ ਤੁਹਾਡੇ ਕੁਐਸਚਨਸ ਹੈਗੇ ਆ ਇਹਨਾਂ ਪਲਾਨਸ ਨਾਲ ਰਿਲੇਟਡ, ਜਾਂ ਇਸ ਤੋਂ ਇਲਾਵਾ ਜਿੰਨੇ ਵੀ ਇਨਵੈਸਟਮੈਂਟ ਆਪਸ਼ਨਸ ਹੈਗੀਆਂ, ਚਾਹੇ ਉਹ ਬੱਚਿਆਂ ਦਾ ਐਜੂਕੇਸ਼ਨ ਪਲਾਨ ਹੈਗਾ ਆ, ਚਾਹੇ ਉਹ ਤੁਹਾਡੀ TFSA ਅਕਾਊਂਟ ਆ, RRSP ਦਾ ਅਕਾਊਂਟ ਆ, ਫਸਟ ਟਾਈਮ ਹੋਮ ਸੇਵਿੰਗ ਅਕਾਊਂਟ ਆ, ਕਿੰਨੀ ਕੰਟਰੀਬਿਊਸ਼ਨ ਤੁਸੀਂ ਕਰ ਸਕਦੇ ਆ, ਕਿੱਥੇ ਪੈਸਾ ਇਨਵੈਸਟ ਹੋਣਾ ਆ, ਕੀ ਗਰੋਥ ਆ ਰਹੀ ਆ, ਇਹ ਸਾਰੀਆਂ ਚੀਜ਼ਾਂ ਤੁਸੀਂ ਸਾਡੇ ਨਾਲ ਡਿਸਕਸ ਕਰ ਸਕਦੇ ਆ। ਆਫਿਸ ਸਾਡਾ ਲੋਕੇਟਡ ਹੈਗਾ ਮੈਕਵੀਨ ਐਂਡ ਮੇਫੀਲ ਡਰਾਈਵ ਦੇ ਉੱਪਰ, 11675 ਮੈਕਵੀਨ ਡਰਾਈਵ, ਯੂਨਿਟ ਨੰਬਰ 6, ਟਾਪ ਚੋਇਸ ਇੰਸ਼ੋਰੈਂਸ ਆਫਿਸ। ਤੇ ਨੰਬਰ ਮੇਰਾ ਹੈਗਾ ਜੀ 416-817-6500-416-817-6500।
0: ਨੰਬਰ ਇੱਕ ਵਾਰੀ ਹਰਪ੍ਰੀਤ ਜੀ ਦੁਬਾਰਾ ਦੇ ਦਿਓ ਪਲੀਜ਼।
3: 416-817-6500।
0: ਬੜੀ ਮਿਹਰਬਾਨੀ, ਥੈਂਕ ਯੂ ਵੈਰੀ ਮਚ।
4: ਯਾਰ ਮੇਰਾ ਤਾਂ ਡਾਟਾ ਹੀ ਮੁੱਕ ਗਿਆ, ਤੇ ਜਿਹੜਾ ਮੈਂ ਪਲਾਨ ਦਾ ਪੇ ਕਰ ਰਹੀ ਹਾਂ ਉਹ ਤਾਂ ਬਿਲਕੁਲ ਹੀ ਵੇਸਟ ਹੈ।
5: ਓਏ ਤੂੰ ਸਟਿਲ ਡਾਟਾ ਇਸ਼ੂਜ਼ ਨਾਲ ਡੀਲ ਕਰ ਰਹੀ ਹੈ, ਤੈਨੂੰ ਵੈਲਿਊ ਮੋਬਾਈਲ ਜਾਣਾ ਚਾਹੀਦਾ। ਮੈਨੂੰ ਬਹੁਤ ਵਧੀਆ ਪਲਾਨ ਮਿਲ ਗਿਆ ਸੀਗਾ ਜਿਹੜਾ ਮੇਰੇ ਬਜਟ 'ਚ ਸੀ।
4: ਸੱਚੀ? ਹਾਂ ਯਾਰ, ਵੈਲਿਊ ਮੋਬਾਈਲ ਤੇ ਕੈਨੇਡਾ ਦੇ ਮੇਜਰ ਪ੍ਰੋਵਾਈਡਰਸ ਦੇ ਫੋਨ ਪਲਾਨ ਮਿਲਦੇ ਨੇ, ਉੱਥੇ ਮੈਨੂੰ ਮੇਰੇ ਬਜਟ ਦੇ ਹਿਸਾਬ ਨਾਲ ਪਰਫੈਕਟ ਪਲਾਨ ਮਿਲ ਗਿਆ।
6: ਇਸ ਸੀਜ਼ਨ ਓਵਰ ਪੇ ਕਰਨਾ ਬੰਦ ਕਰੋ, ਸਟ੍ਰੀਮ, ਟਾਕ ਤੇ ਟੈਕਸਟ ਕਰੋ ਬਿਨਾਂ ਸਟ੍ਰੈਸ ਤੋਂ। ਵਿਜ਼ਿਟ ਕਰੋ valuemobile.ca ਜਾਂ ਆਪਣੇ ਨੀਅਰੈਸਟ ਵੈਲਿਊ ਮੋਬਾਈਲ ਲੋਕੇਸ਼ਨ ਤੇ ਜਾਓ। ਸਾਡੇ ਮੋਬਾਈਲ ਐਕਸਪਰਟਸ ਤੁਹਾਨੂੰ ਬਿਲਕੁਲ ਪਰਫੈਕਟ ਫੋਨ ਤੇ ਪਲਾਨ ਦੇਣਗੇ ਜੋ ਕਿ ਤੁਹਾਡੇ ਲਈ ਬੈਸਟ ਹੋਵੇ।
4: ਓ ਅੱਛਾ, ਮੈਂ ਅੱਜ ਹੀ ਵੈਲਿਊ ਮੋਬਾਈਲ ਜਾ ਕੇ ਆਨੀ ਆ।
5: ਹਾਂ ਹਾਂ, ਮੈਂ ਵੀ ਤੇਰੇ ਨਾਲ ਹੀ ਚੱਲਦੀ ਆ, ਮੈਂ ਵੀ ਆਪਣੇ ਫੋਨ ਨੂੰ ਅਪਗ੍ਰੇਡ ਕਰਾਉਣਾ ਆ।
6: वैल्यू मोबाइल, द राइट फोन, द राइट प्लान, द राइट प्लेस।

0: September 18th, 7 PM at the Living Arts Center, Mississauga.
1: पहला आया सी बड़ी मोहब्बत दिखी, उम्मीद कर रहा इस बार भी तुसी आशीर्वाद दोगे।
2: मैं आ जा तो मैं लाल नचिए, नचिए बाहच बाहपा, मैं आ जा तो मैं लाल नचिए।
0: For tickets, visit Ticketmaster. For information, call Singh Harjeet at 647-448-1000.
3: ਕਰੋਨਾ ਮੈਂ ਪੰਜਾਬੀ ਵਿਰਸੇ ਦੇ ਨਾਲ ਤੁਸੀਂ ਜੁੜੇ ਹੋਏ ਆ, ਸਿੰਘ ਹਰਜੀਤ ਸ਼ੋਅ ਨਾਲ ਜੁੜੇ ਹੋਏ। ਰੱਖੜੀ ਆ ਰਹੀ ਆ, ਰੱਖੜੀ ਵਾਸਤੇ ਤੁਸੀਂ ਵਧੀਆ ਮਠਿਆਈਆਂ ਲੈਣੀਆਂ ਤੇ A1 ਕੇਕ ਐਂਡ ਪੇਸਟਰੀਜ਼ ਵਾਲਿਆਂ ਨੂੰ ਲੈ ਸਕਦੇ ਆ। ਜੇ ਰੱਖੜੀ ਦੇ ਕੇਕ ਕੱਟਣੇ ਆ ਤੇ ਫਿਰ ਵੀ ਲੈ ਸਕਦੇ ਆ। ਹੈਪੀ ਰੱਖੜੀ ਦਾ ਕੇਕ ਕੱਟੋ, ਵੀ ਨਵਾਂ ਦੌਰ ਸ਼ੁਰੂ ਕਰੋ, ਰੱਖੜੀ ਦੇ ਕੇਕ ਵੀ ਕੱਟੋ, ਵਧੀਆ ਚੀਜ਼ ਆ। ਔਰ A1 ਕੇਕ ਐਂਡ ਪੇਸਟਰੀਜ਼ ਵਾਲਿਆਂ ਕੋਲ ਤੁਸੀਂ ਨਵੇਂ ਨਵੇਂ ਸਟਾਈਲ ਦੇ ਕੇਕ ਔਰ ਵਧੀਆ ਕੁਕੀਜ਼ ਲੈ ਕੇ ਆਉਣੀ ਆ। ਜਦੋਂ ਭੈਣਾਂ ਨੇ ਭਰਾਵਾਂ ਦੇ ਘਰੇ ਜਾਣਾ, ਮਿੱਠਾ ਤਾਂ ਲੈ ਕੇ ਜਾਣਾ ਜਾਣਾ, ਮਠਿਆਈ ਤਾਂ ਲੈ ਕੇ ਜਾਣੀ ਆ। ਉੱਥੋਂ ਤਾਜ਼ੀ ਤਾਜ਼ੀ ਮਠਿਆਈ ਲੈ ਜਾਓ ਬਈ। ਡਿਕਸੀ ਗੁਰੂ ਘਰ ਦੇ ਬਿਲਕੁਲ ਕੋਲ ਆ, 1075 ਲੋਰੀ ਮਾਰ ਡਰਾਈਵ ਦੇ ਉੱਤੇ ਤਾਜ਼ੀ ਤਾਜ਼ੀ ਮਠਿਆਈ ਬਣ ਰਹੀ ਆ ਤੁਹਾਡੇ ਵਾਸਤੇ। ਬਹੁਤ ਵਧੀਆ ਚੋਟੀ ਦੀ ਮਠਿਆਈ ਤਿਆਰ ਕਰਦੇ ਆ A1 ਕੇਕ ਐਂਡ ਪੇਸਟਰੀਜ਼ ਵਾਲੇ, ਤੇ ਨਾਲੇ ਸਮੋਸੇ ਲੈ ਜਾਓ, ਨਾਲੇ ਤੁਹਾਡੇ ਵਾਸਤੇ ਉੱਥੋਂ ਵਧੀਆ ਕੁਕੀਜ਼ ਦੇ ਡੱਬੇ ਲੈ ਜਾਓ। ਜਵੈਨ ਵਾਲੇ ਲੈਣੇ ਆ, ਜੀਰੇ ਵਾਲੇ ਲੈਣੇ ਆ, ਮੈਂਗੋ ਵਾਲੇ ਲੈਣੇ ਆ, ਪਿਸਤੇ ਵਾਲੇ ਲੈਣੇ ਆ, ਐਲਮੰਡ ਵਾਲੇ ਲੈਣੇ ਆ, ਔਰ ਸ਼ੂਗਰ ਫ੍ਰੀ ਲੈਣੇ ਆ। ਸਾਰੇ ਸਾਰੇ ਕੁਕੀਜ਼ ਤੁਹਾਡੇ ਵਾਸਤੇ ਬਈ A1 ਕੇਕ ਐਂਡ ਪੇਸਟਰੀ ਤੋਂ ਮਿਲਦੇ ਆ। ਇਹ ਫੈਕਟਰੀ ਆ, ਇਸ ਫੈਕਟਰੀ ਤੋਂ ਭਾਈ ਤਾਜ਼ੇ ਤਾਜ਼ੇ ਬਿਸਕੁਟ ਚੱਕੋ ਤੁਸੀਂ ਬਈ। 1075 ਲੋਰੀ ਮਾਰ ਡਰਾਈਵ ਦੇ ਉੱਤੇ ਆ, 905-564-2663 ਦੇ ਕਾਲ ਕੀਤੀ ਜਾ ਸਕਦੀ ਹੈ। ਔਰ ਸਾਡੇ ਉੱਥੇ ਫਿਲਮਿੰਦਰ ਸਾਹਿਬ ਹੋਣਗੇ, ਤੁਸੀਂ ਉਹਨਾਂ ਨੂੰ ਸੰਪਰਕ ਵੀ ਕਰ ਸਕਦੇ ਆ। 905-564-2663 ਦੇ ਕਾਲ ਕੀਤੀ ਜਾ ਸਕਦੀ ਹੈ। ਔਰ ਹੰਸ ਰਾਜ ਦੇ ਹੰਸ ਦੇ ਸ਼ੋਅ ਨੂੰ ਵੀ ਸਪੋਂਸਰ ਕਰ ਰਹੇ ਆ A1 ਕੇਕ ਐਂਡ ਪੇਸਟਰੀਜ਼ ਵਾਲੇ, ਪ੍ਰੋਗਰਾਮ ਪੰਜਾਬੀ ਵਿਰਸਾ। ਰਾਜਨ ਜੀ ਨੰਬਰ ਦੇ ਦਿਓ ਆਪਣਾ, ਜਾਣ ਲੱਗਿਆ ਸਰ।
4: ਬਿਲਕੁਲ ਜੀ, ਜਿਨ੍ਹਾਂ ਨੇ ਵੀ ਅੱਖਾਂ ਦਾ ਚੈੱਕਅਪ ਕਰਵਾਉਣਾ ਹੈ, ਅੱਜ ਡਾਕਟਰ ਸਾਡੇ ਕੋਲ ਅਵੇਲੇਬਲ ਨੇ, ਕਾਲ ਕਰਕੇ ਆਪਣੀ ਅਪਾਇੰਟਮੈਂਟ ਬੁੱਕ ਕਰਵਾ ਲਓ। 905-460-8888, 905-460-8888।
3: ਬੜੀ ਮਿਹਰਬਾਨੀ ਰਾਜਨ ਜੀ, ਥੈਂਕ ਯੂ ਵੈਰੀ ਮਚ ਸਰ, ਥੈਂਕ ਯੂ ਵੈਰੀ ਮਚ। ਲਓ ਜੀ, ਸਤੰਬਰ 18 ਤੁਹਾਡੇ ਵਾਸਤੇ ਆ ਜਾਣੀ ਆ। ਕਈ ਵਾਰੀ ਨਾ, ਇੱਕ ਮਿੰਟ ਹੰਸ ਭਾਜੀ, ਇੱਕ ਸੈਕਿੰਡ, ਖਾਲੀ ਦਿਲ ਨਹੀਂ ਹੈ, ਜਾਨ ਵੀ ਮੰਗਦਾ। ਗੱਲ ਤਾਂ ਤੁਹਾਡੀ ਬਿਲਕੁਲ ਸਹੀ ਹੈ, ਪਰ 18 ਤਰੀਕ ਪਤਾ ਨਹੀਂ ਰਹਿਣੀ ਕਦੋਂ ਆ ਗਈ, ਦੇਖ ਲਿਓ। ਅੱਜ ਮੈਂ ਕਹਿ ਰਿਹਾ ਤੁਹਾਨੂੰ, ਪਤਾ ਲੱਗਣਾ ਤੇ ਕੱਲ੍ਹ ਹੀ 18 ਤਰੀਕ ਆ ਗਈ। ਤੇ AC ਜੇ ਆਪਣੇ ਘਰਾਂ 'ਚ ਠੀਕ ਕਰਾਉਣੇ ਆ, ਹੀਟ ਦਾ ਕੰਮ ਹੁਣੇ ਠੀਕ ਕਰਾ ਲਓ। ਏਅਰ ਪ੍ਰੋ ਮਕੈਨੀਕਲ ਕੰਪਨੀ, 416-720-2081 ਦੇ ਕਾਲ ਕੀਤੀ ਜਾ ਸਕਦੀ ਹੈ। ਇਸ ਨੰਬਰ 'ਤੇ ਕਾਲ ਵੀ ਕੀਤੀ ਜਾ ਸਕਦੀ ਹੈ। ਟਿਕਟਾਂ ticketmaster.co ਲੈ ਲਓ, ਹੰਸ ਰਾਜ ਹੰਸ ਦੇ ਸ਼ੋਅ ਦੀਆਂ। 18 ਸਤੰਬਰ

0: AM 530.
1: Wakey, wakey, wakey, wakey.
2: It's wake up time. It's wake up time.
1: Now is the time to wake up.
3: Crank up the radio. You're listening to the Dave Todless Show, brought to you in part by Culture of Punjab.
4: ਭਾਈ ਸਾਹਿਬ, ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
5: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ, ਤੇ ਇਹਦੇ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ। ਡਿਵੀਡੈਂਡ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ਼ ਕਰਦੀ ਹੈ। ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-817-6500।
6: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੌਰਗੇਜ ਦੀ ਲੋੜ ਹੈ, ਜਿਵੇਂ ਫਰਸਟ ਔਰ ਸੈਕੰਡ ਮੌਰਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ? ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ,
7: ਤਾਂ ਫਿਕਰ ਕਿਉਂ ਕਰਦੇ ਹੋ? ਨੀਲਮ ਸਜੋਵ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ।
6: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
7: ਇਹਨਾਂ ਕੋਲ ਨੇ ਏਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ।
6: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
7: ਅੱਜ ਹੀ ਕਾਲ ਕਰੋ ਨੀਲਮ ਸਜੋਵ ਨੂੰ
6: 647-7410-647-739-8710।
8: ਹਰ ਪ੍ਰਕਾਰ ਦੇ ਸ਼ੀਸ਼ੇ ਅਤੇ ਵਿੰਡੋ ਆਦਿ ਲਈ ਰੀਤੀ ਗਲਾਸ ਐਂਡ ਵਿੰਡੋ, ਟੇਬਲ ਟਾਪ, ਫਰਨੀਚਰ ਗਲਾਸ, ਬਾਰ ਆਦਿ ਲਈ ਕਸਟਮ ਡਿਜ਼ਾਈਨਿੰਗ ਵੀ ਅਵੇਲੇਬਲ ਹੈ। ਰੀਤੀ ਗਲਾਸ ਹੁਣ ਵਾਸ਼ਰੂਮ ਦੇ ਸ਼ਾਵਰ ਨੂੰ ਸ਼ੀਸ਼ੇ ਦੀ ਦੀਵਾਰ ਅਤੇ ਡੋਰਸ ਨਾਲ ਬਹੁਤ ਹੀ ਖੂਬਸੂਰਤ ਬਣਾ ਦਿੰਦੇ ਹਨ। ਤੁਸੀਂ ਇਹਨਾਂ ਦਾ ਸ਼ੋਰੂਮ ਜ਼ਰੂਰ ਚੈੱਕ ਕਰੋ। ਰੀਤੀ ਗਲਾਸ ਐਂਡ ਵਿੰਡੋ, 905-790-8335-790-8335 ਔਰ ਵਿਜ਼ਿਟ www.reetiglass.com।
9: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦਿਆ ਆ ਜਾਂ ਮਕੈਨਿਕ ਨੂੰ ਗੋਦ ਲੈ ਲਿਆ?
10: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
9: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ।
10: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
9: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
10: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕੇ ਮਕੈਨਿਕ ਵੀ ਕਹੇਗਾ, ਹੁਣ ਮੈਂ ਕੀ ਕਰਾਂ।
11: Culture of Punjab, serving the South Asian community in and around the GTA. For exciting packages, promotional offers and inquiries, please call 416-677-0609. That's 416-677-0609. Culture of Punjab.
12: ਮੈਂ ਕਿਹਾ ਕਿੱਥੇ ਜਾ ਰਹੀ ਹੈ?
13: 10 ਵਾਰੀ ਕਿਹਾ ਪਿੱਛੋਂ ਹਾਕ ਨਾ ਮਾਰਿਆ ਕਰੋ। ਬ੍ਰੈਂਪਟਨ ਕੈਸ਼ ਐਂਡ ਕੈਰੀ ਚੱਲੀ ਸੀ।
12: ਬ੍ਰੈਂਪਟਨ ਕੈਸ਼ ਐਂਡ ਕੈਰੀ ਹੁਣ 60,000 ਸਕੁਅਰ ਫੀਟ ਤੇ ਮੂਵ ਹੋ ਗਿਆ।
13: 100 ਕੈਨੇਡੀ ਰੋਡ, ਬ੍ਰੈਂਪਟਨ। ਹਰ ਤਰ੍ਹਾਂ ਦੀ ਗਰੋਸਰੀ ਲਈ ਪਹੁੰਚੋ ਬ੍ਰੈਂਪਟਨ ਕੈਸ਼ ਐਂਡ ਕੈਰੀ, 416-700-9100।
14: ਇੰਡੀਅਨ ਫਰੂਟਲੈਂਡ, ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ।
15: ਲੈ ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ? ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ, ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ।
14: ਇੰਡੀਅਨ ਫਰੂਟਲੈਂਡ ਹੈ ਸੱਚੀ ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ। ਸਭ ਤੋਂ ਵਧੀਆ ਗਰੋਸਰੀ ਸਭ ਤੋਂ ਵਧੀਆ ਪ੍ਰਾਈਸਿਸ ਤੇ, ਅੱਜ ਹੀ ਪਹੁੰਚੋ। ਹੁਣ ਇੰਡੀਅਨ ਫਰੂਟਲੈਂਡ ਦੀ 7ਵੀਂ ਲੋਕੇਸ਼ਨ ਵੀ ਖੁੱਲ ਗਈ ਹੈ ਔਨ 25 ਸੈਂਡਲਵੁੱਡ ਪਾਰਕਵੇ, ਨੀਅਰ ਹੋਰਾਂਥਰੋ ਸਟ੍ਰੀਟ, ਬ੍ਰੈਂਪਟਨ।
16: Ladies and gentlemen, introducing from CHLO AM 530, the number one radio host in the world,

0: गुड मॉर्निंग आफ्टरनून, वेलकम टू डेव टाला शो। आज के प्रोग्राम में बहनों और भाइयों आप सबका स्वागत है। आशावादियां उम्मीद करता कि तुहाडा अज्जा दिन अच्छा गुजर रहा होगा। साड़ी कोशिश रहेगी 2 बजे तक नेशनल इंटरनेशनल खबरों ना जोड़ के रखिए। 1 to 2 बजे तक वतनों दूर तुहाडे लई पेश किया जाएगा। साडे स्टूडियो दे नंबर 12 to 2 बजे तक सेम रहेंगे। 905-799-0999 905-799-0999 कोई गलबात करनी है, मोस्ट वेलकम, यू कैन कॉल अस। छतरी छात्र रिपोर्ट हाजरा। 6:35 से सूरज आया, 8:02 चले जाना। मामा चांस 7:51 शाम नूं आएगा, सवेरे 5:50 जाएगा। अज का तापमान 27 डिग्री, मिक्स ऑफ सन एंड कलाउड, झखड़ झोले, थंडर स्टॉम, नेरी नूरी, काफी कुछ आएगा। कल नूं तापमान 25 डिग्री, मिक्स ऑफ सन एंड कलाउड। सैटरडे नूं तापमान 26 डिग्री, सूरज चमकदा रहेगा। संडे नूं मिक्स ऑफ सन एंड कलाउड, तापमान 28 डिग्री। मंडे नूं बदलवाई रहेगी, लेकिन हल्की हल्की स्नो कह रहे, कितों स्नो आ गई ना हो बाबा, बारिश पैंदी रहेगी। तापमान 28 डिग्री और ट्यूजडे नूं 30 डिग्री तापमान होणगे, सूरज चमकेगा, बिजली कड़केगी। कहिंदा महाराज की हाल ने, उड़दे आ तोते। जे स्पोर्ट्स दे विच चलीए, सियाटल सी हॉक जिन्होंने सुपर बॉल जितया सी पिछले दिनी, ਉਹਦੀ ਜਿਹੜੀ ਸੇਲ ਆ ਅਪਰੂਵ ਕਰ ਦਿੱਤੀ ਗਈ ਹੈ। $9.6 billion ਚ ਉਹਨਾਂ ਨੇ ਖਰੀਦਿਆ। ਖਰੀਦਣ ਵਾਲੇ ਕੌਣ ਨੇ? ਵਿਨੋਦ ਤੇ ਨੀਰੂ ਖੋਸਲਾ। ਬਲੂਜ ਵਾਲੇ ਕੱਲ 3-0 ਨਾਲ KC ਨੂੰ ਜਿੱਤੇ। 3 ਗੇਮਾਂ ਮੇਰੇ ਖਿਆਲ ਪਿੱਛੇ ਚੱਲ ਰਹੇ ਆ ਵਾਇਲਡ ਕਾਰਡ ਕਾਰਡ ਤੋਂ। ਇਹਦੀ ਸਿੱਧੀ ਜ਼ਿੰਮੇਵਾਰੀ ਜੇ ਕਿਸੇ ਨੂੰ ਦੇਣੀ ਹੋਵੇ ਵੀ ਕੌਣ ਵਧੀਆ ਨਹੀਂ ਖੇਲਿਆ, ਉਹ ਹੈ ਵਲਾਡੀ। ਨੰਬਰ ਫੇਰ ਨੋਟ ਕਰ ਲਓ ਸਟੂਡੀਓ ਦੇ, 905-799-0999 ਸਾਡੇ ਨੰਬਰ ਨੇ। ਆਓ ਤੁਹਾਨੂੰ ਇਹ ਵੀ ਦੱਸ ਦਈਏ, AZ ਡਰਾਈਵਰ ਚਾਹੀਦੇ ਆ ਐਵਰੈਸਟ ਟਰਾਂਸਪੋਰਟ ਨੂੰ। ਆਟੋ ਪਾਰਟ ਦੇ ਡੈਡੀਕੇਟਡ ਰੂਟ ਨੇ, ਸ਼ਾਮ ਨੂੰ ਤੁਸੀਂ ਘਰੇ ਆ ਜਾਣਾ ਹੈ। ਸੇਮ ਟਰੱਕ ਦੇ ਸੇਮ ਟ੍ਰੇਲਰ ਹੋਏਗਾ, 3,000 ਮੀਲ ਵੀਕ ਦੇ ਦਿੱਤੇ ਜਾਣਗੇ, ਠੀਕ ਹੈ। ਨਾਲ ਦੀ ਨਾਲ ਮਿਡਵੈਸਟ US ਈਸਟ ਲਈ ਵੀ ਡਰਾਈਵਰ ਦੀ ਲੋੜ ਹੈ। ਸੁਨਹਿਰੀ ਮੌਕਾ ਹੈ ਜੀ ਵੱਡੀ ਫਰਮ ਨਾਲ ਕੰਮ ਕਰਨ ਦਾ। 905-846-2229 846-2229 extension 4।
1: न्यू शिपमेंट आ गई है। बाथरूम वैनिटीज दे सिलेक्टेड मॉडल्स से भी अप टू 60% ऑफ। कॉन्ट्रैक्टर्स ले स्पेशल प्राइसेस। ए नहीं नहीं, वैनिटीज दी परचेज ते सिलेक्टेड रेंज ऑफ मिरर्स फ्री। विजन वैनिटीज डिक्सी एंड डेरी दे बिल्कुल नजदीक। कॉल 905-671-1800 905-671-1800।
2: कंडीशंस अप्लाई।
3: ਆ ਭੈਣੇ ਖਰੀਦ ਲਿਆ ਗਹਿਣੇ?
4: ਕਿੱਥੇ? ਛਾਣ ਲਿਆ ਸ਼ਹਿਰ ਦਾ ਕੋਨਾ ਕੋਨਾ, ਕਿਤੇ ਨਹੀਂ ਮਿਲਿਆ ਚੰਗਾ ਸੋਨਾ।
3: ਲੈ ਇਹ ਵੀ ਗੱਲ ਕੋਈ ਕਹਿਣ ਦੀ ਹੈ? ਸੋਨਾ ਤਾਂ ਸੋਨਾ ਹੀ ਹੁੰਦਾ, ਗੱਲ ਤਾਂ ਜਵੈਲਰੀ ਦੇ ਡਿਜ਼ਾਈਨ ਦੀ ਹੈ।
4: ਗੱਲ ਤਾਂ ਤੇਰੀ ਸਹੀ ਹੈ ਭੈਣ, ਕਿੱਥੋਂ ਮਿਲਣਗੇ ਗਹਿਣਿਆਂ ਦੇ ਸੋਨੇ ਡਿਜ਼ਾਈਨ?
1: ਜਨਕ ਜਵੈਲਰਸ। ਜਨਕ ਜਵੈਲਰਸ ਤੇ ਸਟੋਨ ਜਵੈਲਰੀ ਦੀ ਨਵੀਂ ਸ਼ਿਪਮੈਂਟ ਪਹੁੰਚ ਚੁੱਕੀ ਹੈ, ਜਿਹਦੇ ਵਿੱਚ ਤੁਹਾਨੂੰ ਐਂਟੀਕ ਜੜਾਉ ਤੇ ਕੁੰਦਨ ਸੈੱਟਸ, ਰਿੰਗਸ, ਬੈਂਗਲਸ ਤੇ ਲੇਟੈਸਟ ਡਿਜ਼ਾਈਨ ਦੇ ਡਿਜ਼ਾਈਨਰ ਇਅਰਿੰਗਸ ਵੀ ਮਿਲਣਗੇ। ਜਨਕ ਜਵੈਲਰਸ, ਕਾਲ 905-230-8800।
5: ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, 3 ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com। QTL, because we care.
6: Quick Truck Lube, are you ready?
0: ਟਿੱਕਾ ਜੰਕਸ਼ਨ ਲਈ 647-429-4040। ਕੇਟਰਿੰਗ ਕਰਾਉਣੀ ਹੈ ਛੋਟੀ ਵੱਡੇ ਫੰਕਸ਼ਨ ਲਈ, ਨੋ ਪ੍ਰੋਬਲਮ, 647-429-4040। ਲਾਈਵ ਕੁਕਿੰਗ ਕਰਾਉਣੀ ਹੈ ਘਰੇ, ਨੋ ਪ੍ਰੋਬਲਮ, 647-429-4040। ਤੁਸੀਂ ਇਹਨਾਂ ਦੇ ਬੈਂਕਟ ਹਾਲ ਜਾਂ ਲੌਂਜ ਵਿੱਚ ਛੋਟੀ ਵੱਡੀ ਪਾਰਟੀ ਕਰਨੀ ਹੈ, ਨੋ ਪ੍ਰੋਬਲਮ, 647-429-4040, 647-429-4040।
7: ਹਾਏ ਡਾਕਟਰ ਸਾਹਿਬ।
8: ਹਾਂਜੀ
7: ਡਾਕਟਰ ਸਾਹਿਬ, ਕੰਨ ਸੜ ਗਿਆ ਜੀ ਮੇਰਾ।
8: ਤੁਹਾਡਾ ਕੰਨ ਕਿਵੇਂ ਸੜ ਗਿਆ?
7: ਡਾਕਟਰ ਸਾਹਿਬ, ਮੈਂ ਨਾ ਜੀ ਕੱਪੜੇ ਪ੍ਰੈਸ ਕਰਦਾ ਸੀ, ਉਧਰੋਂ ਫੋਨ ਆ ਗਿਆ ਜੀ, ਮੈਂ ਫੋਨ ਦੇ ਪਲੇ ਕੇ ਪ੍ਰੈਸ ਕੰਨ ਨੂੰ ਲਾ ਲਈ।
8: ਓਹੋ, ਪਰ ਦੂਜਾ ਕੰਨ ਕਿਵੇਂ ਸੜ ਗਿਆ?
7: ਐਂਬੂਲੈਂਸ ਨੂੰ ਫੋਨ ਕਰਨ ਲੱਗਾ ਸੀ ਜੀ।
2: Culture of Punjab is sponsored by Airport Nissan. For the best deals in Brampton, come to Airport Nissan at the corner of Airport Road and Queen Street or call 905-791-4900.
0: ਪਿਛਲੇ ਦਿਨੀ ਡੋਲੀ ਪੈਟਨ ਜਿਹੜੀ ਕਿ ਕੰਟਰੀ ਸਟਾਈਲ ਕੰਟਰੀ ਮਿਊਜ਼ਿਕ ਦੀ ਮਾਹਰ ਸੀ, ਬੜਾ ਉਹਦਾ ਨਾਮ ਸੀ, ਬੜੀ ਉਹਦੀ ਟੌਰ ਸੀ, ਉਸਦੀ ਡੈਥ ਹੋਈ ਸੀ 80 ਸਾਲਾਂ ਦੀ। ਹੁਣ ਅਟਲਾਂਟਿਕ ਵਿੱਚ ਹਰੀਕੇਨ ਸੀਜ਼ਨ ਵਿੱਚ ਇੱਕ ਨਵਾਂ ਟ੍ਰੋਪੀਕਲ ਸਟੋਰਮ ਆ ਰਿਹਾ, ਉਹਦਾ ਨਾਂ ਵੀ ਡੋਲੀ ਰੱਖਿਆ ਇਹਨਾਂ ਨੇ। ਇਹ ਨਹੀਂ ਸਮਝ ਆਉਂਦੀ ਵੀ ਬੀਬੀਆਂ ਦੇ ਨਾਂ ਉੱਤੇ ਸਟੋਰਮ ਕਿਉਂ ਰੱਖਦੇ ਆ ਸਾਰੇ। ਐਨੀਵੇ, ਆਪਣਾ ਡੱਗ ਫੋਰਡ ਉਹਨੇ ਥੋੜ੍ਹਾ ਜਿਹਾ ਖਿੱਚਿਆ ਉਹਨੂੰ ਡੋਨਲਡ ਟਰੰਪ ਨੂੰ, ਕਹਿੰਦਾ ਕਿਸ ਮਾਈ ਅਤੇ ਇਹੋ ਜਿਹੇ ਕੁਛ ਕਰਨ ਨਾਲ ਉਹਦੀ ਪਾਪੂਲੈਰਿਟੀ ਵੱਧ ਗਈ 6 ਪੁਆਇੰਟ ਜਿਹੜੀ ਉਹਦੀ ਪਾਪੂਲੇਸ਼ਨ ਹੋਰ ਹੋ ਗਈ। ਅਤੇ ਰਹੀ ਗੱਲ ਆਪਣੇ ਕੈਨੇਡੀਅਨ ਦੀ, ਡੋਲਰ ਟੂ ਡੋਲਰ ਮੈਚ ਕਰਨ ਲਈ ਜਦੋਂ ਮਾਰਕ ਕਾਰਨੀ ਨੇ ਕਿਹਾ ਅਤੇ 83% ਇਹਦੀ ਸਪੋਰਟ ਕਰਦੇ ਆ ਮਾਰਕ ਕਾਰਨੀ ਦੀ। ਜਿਹੜਾ ਪੀਅਰ ਪੋਲੀਵਰ ਆ ਉਹਦਾ ਪਤਾ ਹੀ ਨਹੀਂ ਵਿਚਾਰਾ ਕਿੱਧਰ ਚਲੇ ਗਿਆ। ਤੂੰ ਉੱਠ, ਤੂੰ 4 ਗੱਲਾਂ ਕਹਿ ਬਾਹਰ ਆ ਕੇ, ਯਾਰ ਕੈਨੇਡੀਅਨ ਅਸੀਂ, ਸਾਡੇ ਨਾਲ ਧੱਕਾ ਹੁੰਦਾ, ਕੈਨੇਡੀਅਨ ਕੈਨੇਡੀਅਨ ਵਰਡ ਤਾਂ ਯੂਜ਼ ਕਰ, ਤੇਰੇ ਵੀ 2 ਪੁਆਇੰਟ ਵੱਧ ਜਾਣ। ਪਰ ਇੱਕ ਹੈਰਾਨੀ ਦੀ ਗੱਲ ਹੈ, ਪਤਾ ਹੀ ਨਹੀਂ ਕਿੱਥੇ ਆ ਉਹ। ਔਰ ਐਨੀਵੇ, ਬੀ ਕੈਨੇਡੀਅਨ ਬਾਈ ਕੈਨੇਡੀਅਨ, ਜਦੋਂ ਤੁਸੀਂ ਗਰੋਸਰੀ ਕਰਨ ਜਾਣਾ ਉੱਥੇ ਸਾਈਨ ਲੱਗੇ ਹੁੰਦੇ ਵੀ ਇਹ ਕੈਨੇਡੀਅਨ ਪ੍ਰੋਡਕਟ ਆ, ਇਹ ਮੈਕਸੀਕੋ, ਜੇ 5-10 ਪੈਸੇ ਮਹਿੰਗਾ ਵੀ ਆ, ਯਾਰ ਸਪੋਰਟ ਯੂਰ ਓਨ ਕੈਨੇਡੀਅਨ ਪੀਪਲ, ਯੂ ਨੋ। ਆਪਣੇ ਗੱਡੀ ਪਲਟ ਗਈ, ਉਹਦੇ ਵਿੱਚ 4 ਬੱਚੇ ਫਸ ਗਏ, ਜਿਹੜਾ ਗੱਡੀ ਚਲਾਉਂਦਾ ਸੀ ਉਹ ਬੇਹੋਸ਼ ਹੋ ਗਿਆ। ਪੁਲਿਸ ਵਾਲਿਆਂ ਨੇ ਜਾ ਕੇ ਉਹ 4 ਦੇ 4 ਬੱਚੇ ਬਚਾਏ ਆ, ਅਤੇ ਪੁਲਿਸ ਵਾਲਿਆਂ ਨੂੰ ਅਸੀਂ ਗਾਲਾਂ ਜਦੋਂ ਕੱਢਦੇ ਹਾਂ, ਕਿਲੋ ਕਿਲੋ ਦੀਆਂ ਗਾਲਾਂ ਕੱਢਣ ਨੂੰ ਹੀ ਹਟਦੇ ਹੈਗੇ। ਆਹ ਸੁਣੋ,
9: ਆਪਣੀ ਕਮਿਊਨਿਟੀ ਲਈ ਖੁਸ਼ਖਬਰੀ, ਹੀਲੈਕਸ ਵੈਲਨੈਸ ਫਿਜ਼ੀਓ ਐਂਡ ਰੀਹੈਬ ਸੈਂਟਰ ਖੁੱਲ ਚੁੱਕਿਆ ਹੈ, ਜਿੱਥੋਂ ਤੁਸੀਂ ਫਿਜ਼ੀਓਥੈਰੇਪੀ, ਮਸਾਜ ਥੈਰੇਪੀ, ਕਾਇਰੋਪ੍ਰੈਕਟਰ ਵਰਗੀਆਂ ਸੇਵਾਵਾਂ ਪ੍ਰੋਫੈਸ਼ਨਲਸ ਵੱਲੋਂ ਦਿੱਤੀਆਂ ਜਾਂਦੀਆਂ ਹਨ। ਇਹ ਤਕਰੀਬਨ ਸਾਰੀਆਂ ਇੰਸ਼ੋਰੈਂਸ ਕੰਪਨੀਆਂ ਨਾਲ ਖੁਦ ਡੀਲ ਕਰਦੇ ਨੇ। ਕਾਉਂਸਲਿੰਗ ਸਰਵਿਸ ਵੀ ਅਵੇਲੇਬਲ ਹਨ। ਹੀਲੈਕਸ ਵੈਲਨੈਸ ਫਿਜ਼ੀਓ ਰੀਹੈਬ, 10930 ਗੋਰਵੇ ਡਰਾਈਵ, ਯੂਨਿਟ C X1, ਗੋਰਵੇ ਐਂਡ ਕੰਟਰੀ ਸਾਈਡ ਦੇ ਕਾਰਨਰ ਤੇ। ਜ਼ਿਆਦਾ ਜਾਣਕਾਰੀ ਲਈ ਪਲੀਜ਼ ਕਾਲ 905-913-5256, 905-913-5256.
0: ਮੋਰਗਨ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ, ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ, ਤੁਸੀਂ ਆਪਣੀ ਮੋਰਗੇਜ BC ਲੈਂਡਰ ਤੋਂ ਹਟਾ ਕੇ ਇਹ ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ, ਕਾਲ 905-460-9099। ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ। 80-90 ਹਜ਼ਾਰ ਬੇਸ ਨੂੰ ਬਣਾਉਣ ਲਈ ਚਾਹੀਦੇ ਨੇ, ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ। ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ, 2155 B ਸਟੀਲਜ਼ ਐਵਨਿਊ, ਨੀਅਰ ਟੌਪ ਰੂਮ, ਯੂਨਿਟ 32, 905-460-9099, 905-460-9099, 460-9099 ਇਹਨਾਂ ਦਾ ਨੰਬਰ ਹੈ।
10: 40 ਸਾਲ ਹੋ ਗਏ ਆਪਣੇ ਵਿਆਹ ਨੂੰ, ਫਿਰ ਕਿੱਥੇ ਸੈਲੀਬ੍ਰੇਟ ਕਰਨ ਦਾ ਇਰਾਦਾ ਹੈ?
11: ਮੇਰੀ ਮੰਨੋ, ਆਪਾਂ ਪਿੰਡ ਨਾ ਚੱਲੀਏ।
10: ਧਰਮ ਨਾਲ ਆ ਤਾਂ ਤੂੰ ਮੇਰੇ ਮਨ ਦੀ ਗੱਲ ਹੀ ਕਹਿਤੀ ਹੈ, ਪਰ ਇੰਨੀ ਛੇਤੀ ਟਿਕਟਾਂ ਕਿੱਥੋਂ ਮਿਲਣਗੀਆਂ?
11: ਗਿੱਲ ਇੰਟਰਨੈਸ਼ਨਲ ਟ੍ਰੈਵਲ ਤੋਂ, ਆਪਣੇ ਸਾਥ ਵਰਗਾ ਹੀ ਸਾਥ ਹੈ ਉਹਨਾਂ ਦਾ, ਆਪਣੇ ਕਲਾਇੰਟਸ ਦੇ ਨਾਲ ਪਿਛਲੇ 40 ਸਾਲਾਂ ਤੋਂ।
10: 40 ਸਾਲਾਂ ਤੋਂ ਬੇਦਾਗ ਸਰਵਿਸ,
12: ਗਿੱਲ ਇੰਟਰਨੈਸ਼ਨਲ ਟ੍ਰੈਵਲ,
11: ਕੁਆਲਿਟੀ ਸਰਵਿਸ, ਵਧੀਆ ਰੇਟਸ ਤੇ ਬੈਸਟ ਡੀਲਿੰਗ ਹੈ ਉਹਨਾਂ ਦੀ ਪਛਾਣ। ਇੰਡੀਆ, ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਕੋਨੇ ਚ ਕਰਨਾ ਹੋਵੇ ਟ੍ਰੈਵਲ,
12: ਸਰਵਿੰਗ ਕੈਨੇਡਾ ਨੇਸ਼ਨ ਵਾਈਡ,
11: 905-671-8400 ਔਰ 905-796-8800 ਔਰ ਵਿਜ਼ਿਟ giltravels.ca।
13: ਤਾਇਆ ਸਾਡਾ ਮੀਟ ਮੱਛੀ ਦਾ ਬੜਾ ਹੀ ਸ਼ੌਕੀਨ ਆ, ਕਹਿੰਦਾ ਪਾਰਟੀ ਵਿੱਚ ਨੌਨ ਵੈਜ ਸਪੈਸ਼ਲ ਹੋਣਾ ਚਾਹੀਦਾ। ਬਸ ਵੇ, ਅਸੀਂ ਕਰਤਾ ਫੋਨ ਪੰਜਾਬੀ ਬਾਈ ਨੇਚਰ ਵਾਲਿਆਂ ਨੂੰ, ਉਹ ਘਰੇ ਆ ਕੇ ਲਾਈਵ ਕੁਕਿੰਗ ਕਰਕੇ ਗਏ। ਪੰਜਾਬੀ ਬਾਈ ਨੇਚਰ ਵਾਲਿਆਂ ਨੂੰ ਕਾਲ ਕਰਿਓ,
11: ਪੰਜਾਬੀ ਬਾਈ ਨੇਚਰ, ਏਅਰਪੋਰਟ ਐਂਡ ਵੇਟ, ਟਿਕੋ ਰੋਡ, 905-794-4667।
14: ਹਰ ਕੋਈ ਚਾਹੁੰਦਾ ਹੈ ਕਿ ਉਹਦਾ ਘਰ ਸਭ ਤੋਂ ਸੋਹਣਾ ਦਿਖੇ, ਤੇ ਜੇ ਤੁਸੀਂ ਵੀ ਇਹੀ ਚਾਹੁੰਦੇ ਹੋ ਤਾਂ ਮਿਲੋ AAA ਲੈਂਡਸਕੇਪਿੰਗ ਕੰਪਨੀ ਲਿਮਿਟਿਡ ਵਾਲਿਆਂ ਨੂੰ। ਜੇ ਆਪਣੇ ਘਰ ਦੇ ਬੈਕਯਾਰਡ ਨੂੰ ਬਣਾਉਣਾ ਚਾਹੁੰਦੇ ਹੋ ਹੋਰ ਵੀ ਖੂਬਸੂਰਤ, ਜਾਂ ਫਿਰ ਕਰਵਾਉਣਾ ਚਾਹੁੰਦੇ ਹੋ ਲੈਂਡਸਕੇਪਿੰਗ ਜਾਂ ਇੰਟਰਲੋਕਿੰਗ, ਸਾਰਾ ਕੰਮ ਟੌਪ ਦਾ ਕਰਾਂਗੇ ਅਤੇ ਸਭ ਤੋਂ ਬੈਸਟ ਰੇਟਸ ਵੀ ਦੇਣਗੇ। AAA ਲੈਂਡਸਕੇਪਿੰਗ, ਕਾਲ 647-784-1213, 647-784-1213।
0: I am Dave Tatla. And you are not.
15: ਹੁਣ ਟੈਂਟ ਕਰਵਾਉਣ ਲਈ ਲੁਧਿਆਣਾ ਜਾਣ ਦੀ ਲੋੜ ਨਹੀਂ, ਆਪਣੇ ਜਸ਼ਨ ਟੈਂਟਸ ਵਾਲੇ ਹੈ ਨਾ। ਕਿਸੇ ਵੀ ਫੰਕਸ਼ਨ ਨੂੰ ਬਣਾਓ ਸ਼ਾਨਦਾਰ
16: ਜਸ਼ਨ ਟੈਂਟਸ ਦੇ ਨਾਲ।
15: ਵਿਆਹ ਹੋਵੇ, ਬਰਥਡੇ ਪਾਰਟੀ,
16: ਕਾਰਪੋਰੇਟ ਇਵੈਂਟਸ ਜਾਂ ਕੋਈ ਵੀ ਖਾਸ ਮੌਕਾ,
15: ਸਾਡੇ ਕੋਲ ਮਿਲਣਗੇ ਫਰੇਮ ਟੈਂਟਸ, ਹਾਈ ਪੀਕ ਟੈਂਟਸ, ਫਲੇਅਰ ਟੌਪ ਟੈਂਟਸ ਅਤੇ ਪੌਪ ਅਪ ਟੈਂਟਸ।
16: ਇਸ ਤੋਂ ਇਲਾਵਾ ਕਿਰਾਏ ਤੇ ਅਵੇਲੇਬਲ ਨੇ ਟੇਬਲਸ, ਚੇਅਰਸ, ਫਲੋਰਿੰਗ ਅਤੇ ਪੋਰਟੇਬਲ ਵਾਸ਼ਰੂਮ।
15: ਘਰਾਂ ਅਤੇ ਟੈਂਟਾਂ ਲਈ ਪ੍ਰੋਫੈਸ਼ਨਲ ਲਾਈਟਿੰਗ ਦੀ ਸੁਵਿਧਾ ਵੀ, ਕੁਆਲਿਟੀ ਸਰਵਿਸ, ਵਾਜਬ ਰੇਟ ਅਤੇ ਸਮੇਂ ਸਿਰ ਡਿਲੀਵਰੀ। ਅੱਜ ਹੀ ਕਾਲ ਕਰੋ ਜਸ਼ਨ 416-294-2857
16: 416-294-2857।
15: ਜਸ਼ਨ ਟੈਂਟਸ, ਹਰ ਫੰਕਸ਼ਨ ਨੂੰ ਦਿਓ ਇੱਕ ਸ਼ਾਨਦਾਰ ਲੁੱਕ।
17: ਇੰਡੀਅਨ ਫਰੂਟਲੈਂਡ, ਵਨ ਸਟਾਪ ਫਾਰ ਆਲ ਯੋਰ ਗ੍ਰੋਸਰੀ ਨੀਡਸ।
18: ਲੈ ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ। ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ, ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ।
17: ਇੰਡੀਅਨ ਫਰੂਟਲੈਂਡ ਹੈ ਸੱਚੀ ਵਨ ਸਟਾਪ ਫਾਰ ਆਲ ਯੋਰ ਗ੍ਰੋਸਰੀ ਨੀਡਸ। ਸਭ ਤੋਂ ਵਧੀਆ ਗ੍ਰੋਸਰੀ ਸਭ ਤੋਂ ਵਧੀਆ ਪ੍ਰਾਈਸਿਸ ਤੇ। ਅੱਜ ਹੀ ਪਹੁੰਚੋ। ਹੁਣ ਇੰਡੀਅਨ ਫਰੂਟਲੈਂਡ ਦੀ 7ਵੀਂ ਲੋਕੇਸ਼ਨ ਵੀ ਖੁੱਲ ਗਈ ਹੈ ਔਨ 25 ਸੈਂਡਲਵੁੱਡ ਪਾਰਕਵੇ ਨੀਅਰ ਹੋਰਾਂਥਰੋ ਸਟ੍ਰੀਟ, ਬ੍ਰੈਂਪਟਨ।
12: From the Dave Tatla News Desk, locally covered, nationally connected.
0: ਖਬਰਾਂ ਜੋ ਖਬਰ ਹੈ ਯਾਰ, ਨੈਸ਼ਨਲੀ ਵੀ ਕਨੈਕਟਡ ਆ ਸੀ। ਉਮਰਪ੍ਰੀਤ ਜੀ, ਪ੍ਰਵਾਨ ਤੁਹਾਡਾ ਸਵਾਗਤ ਹੈ, ਕੀ ਹਾਲ ਚਾਲ ਨੇ?
19: ਬਹੁਤ ਵਧੀਆ ਦੇਵ ਜੀ, ਥੈਂਕ ਯੂ ਸੋ ਮਚ। ਸਭ ਤੋਂ ਪਹਿਲੇ ਤੁਹਾਨੂੰ ਤੇ ਸਾਰੇ ਲਿਸਨਰਸ ਨੂੰ ਉਮਰਪ੍ਰੀਤ ਵੱਲੋਂ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਅੱਛਾ, ਗੱਲ ਇਦਾਂ
19: ਜੀ,
0: ਇੱਕ ਫੀਮੇਲ ਡੌਗ ਨੇ ਬੱਚੇ ਦਿੱਤੇ, ਨੋਰਮਲ ਗੱਲ ਆ
19: ਜੀ।
0: ਉਹ ਜਿਹੜੀ ਡੌਗੀ ਹੈ ਉਹ ਤੁਹਾਡੀ ਹੈ, ਬੱਚੇ ਡੱਬੇ ਚ ਪਾ ਕੇ ਟ੍ਰੇਲ ਚ ਛੱਡਿਓ। ਆਹ ਦੇਖੋ, ਛੋਟੇ ਛੋਟੇ ਜੇ ਹੈਗੇ ਆ, ਉੱਥੇ ਛੱਡਿਆ ਕਿਸੇ ਨੇ। ਦੱਸੋ, ਵਾਟਸ ਰੋਂਗ ਵਿਦ ਯੂ ਪੀਪਲ? ਸੀਰੀਅਸਲੀ, ਵਾਟਸ ਰੋਂਗ ਵਿਦ ਯੂ ਪੀਪਲ? ਤੁਸੀਂ ਇਹ ਯਾਰ ਕਿਉਂ ਇਹੋ ਜਿਹੀਆਂ ਹਰਕਤਾਂ ਕਰਦੇ ਹੋ? ਹੁਣ ਉਹਨਾਂ ਨੇ ਉਹ ਤਾਂ ਲੱਭ ਲਏ, ਜਿਹੜੇ ਇੱਥੇ ਦੇ ਲੋਕ ਹੈ ਨਾ, ਇੱਥੇ ਦੀਆਂ ਸੰਸਥਾਵਾਂ ਨੇ, ਉਹਨਾਂ ਨੂੰ ਇਨਸਾਨ ਤੇ ਜਾਨਵਰਾਂ ਦੀ ਕਦਰ ਹੈ। ਹੁਣ ਉਹਨਾਂ ਨੂੰ ਭਾਲ ਰਹੇ ਆ, ਇਸ ਕਰਕੇ ਨਹੀਂ ਬੱਚਿਆਂ ਲਈ ਕਿਤਾ। ਉਹ ਜਿਹੜੀ ਮਾਂ ਕਹਿੰਦੇ, ਉਹ ਮਾਂ ਕੀ ਸੋਚਦੀ, ਮੇਰੇ ਬੱਚੇ ਕਿੱਥੇ ਗਏ? ਥਿੰਕ ਅਬਾਊਟ ਦੈਟ। ਸਾਡੇ ਹਜੇ ਉਹ ਤਾਂ ਸੋਚਦੇ ਨੀ।
19: ਬਹੁਤ ਡੋਗ ਅਡੋਪਸ਼ਨ ਸੈਂਟਰ ਹੈਗੀਆਂ ਦੇਵ ਜੀ ਇੱਥੇ, ਜੇ ਲੱਗਦਾ ਹੋਏ ਕਿ ਨਹੀਂ, ਕਈਆਂ ਤੋਂ ਨਹੀਂ ਆਪਣੇ ਡੋਗ ਸਾਂਭੇ ਜਾਂਦੇ, ਕੋਈ ਇਨਕਮ ਰੀਜ਼ਨ ਹੋ ਸਕਦਾ, ਕੁਛ ਵੀ ਆ, ਤਾਂ ਤੁਸੀਂ ਉੱਥੇ ਛੱਡ ਸਕਦੇ ਹੋ ਆਪਣੇ ਡੋਗਸ ਨੂੰ।
0: ਡੂ ਯੂ ਅਪਰੂਵ ਆਫ ਓਨਟੇਰੀਓ ਡੱਗ ਫੋਰਸ ਅਪਰੋਚ ਟੂ ਡੋਨਲਡ ਟਰੰਪ? 50% ਕਹਿੰਦੇ ਯੈਸ। ਮੈਂ ਵੀ ਯੈਸ ਕਹਿੰਦੇ ਨਾਲ 51 ਹੋ ਜਾਣਗੇ ਫਿਰ। ਅੱਛਾ, ਆਪਣੇ ਜਿਹੜੇ ਸਿੰਗਲ ਫੈਮਿਲੀ ਹੋਮਸ ਨੇ, ਇਹਨਾਂ ਦਿਨਾਂ ਦੇ ਵਿੱਚ ਉਹਨਾਂ ਦੀ ਜਿਹੜੀ ਸੇਲ ਹੈ 246% ਵੱਧ ਚੁੱਕੀ ਹੈ, 246। ਇਹ ਮੋਸਟਲੀ ਹੋਣਾ ਜਿਹੜਾ HSA ਮਾਫ਼ ਕੀਤਾ ਹੋਇਆ ਫਸਟ ਟਾਈਮ ਬਾਇਰ ਲਈ ਜਾਂ ਜੋ ਵੀ ਹੈ। ਘਰ ਤਾਂ ਲੈ ਲਾਂਗੇ, ਮੋਰਗੇਜ ਵੀ ਲੈ ਲਾਂਗੇ
19: ਜੀ।
0: ਨੀਲਮ ਹੋਣੀ ਹੈਗੇ ਆ, ਕਮਲ ਜੀ ਸਰਾਂ ਹੈਗਾ, ਗੁਰਪ੍ਰੀਤ ਜੀ, ਉਹਨਾਂ ਤੋਂ ਕਿਸੇ ਨਾ ਕਿਸੇ ਦਵਾਰਾਂਗੇ ਮੋਰਗੇਜ। ਉਹਦੀ ਜਿਹੜੀ ਇਨਸ਼ੋਰੈਂਸ ਦਾ ਸਿਸਟਮ ਹੁੰਦਾ
19: ਜੀ,
0: ਉਹ ਸਮਝਾਓ ਕੀ ਚੱਕਰ ਹੈ?
19: ਦੇਵ ਜੀ, ਮੋਰਗੇਜ ਜਿਹੜੀ ਹੈ ਨਾ, ਵਨ ਆਫ ਦਾ ਬਿਗੈਸਟ ਲਾਇਬਿਲਟੀ ਇਸ ਕੰਟਰੀ ਦੇ ਵਿੱਚ। ਜਦੋਂ ਵੀ ਆਪਾਂ ਕਿਸੇ ਫੈਮਿਲੀ ਦਾ ਨੀਡ ਅਨਾਲਿਸਿਸ ਕਰਦੇ ਹਾਂ, ਮੇਨ ਜਿਹੜਾ ਪੋਰਸ਼ਨ ਹੈ ਨਾ ਲਾਇਬਿਲਟੀ ਦਾ, ਮੋਰਗੇਜ ਦੇ ਅੰਡਰ ਹੀ ਜਾਂਦਾ। ਦੇਖੋ, ਇੱਕ ਸਮਝਣ ਵਾਲੀ ਗੱਲ ਹੈ ਵੀ ਜਿਹੜੇ ਤੁਹਾਡੇ ਲੈਂਡਰ ਹੈ, ਮੋਰਗੇਜ ਤਾਂ ਤੁਸੀਂ ਲੈ ਲਈ, ਔਰ ਮੋਰਗੇਜ ਜਦੋਂ ਆਪਾਂ ਅਪਰੂਵ ਕਰਵਾਉਂਦੇ ਹਾਂ, ਆਫਕੋਰਸ ਹਸਬੈਂਡ ਵਾਈਫ ਦੀ ਜੁਆਇੰਟ ਇਨਕਮ ਹੈ, ਜਾਂ ਮੇ ਬੀ ਕਈ ਘਰਾਂ ਦੇ ਵਿੱਚ ਸਿਰਫ ਇੱਕੋ ਦੀ ਇਨਕਮ ਹੁੰਦੀ ਆ, ਦੂਜਾ ਜਿਹੜਾ ਸਪਾਊਸ ਹੈਗਾ ਘਰ ਦੇ ਕੰਮ ਕਰ ਰਿਹਾ, ਜਾਂ ਬੱਚਿਆਂ ਦੀ ਅਪਬ੍ਰਿੰਗਿੰਗ ਹੈ, ਜਾਂ ਪੇਰੈਂਟਸ ਦਾ, ਜੋ ਵੀ ਹੈ। ਹੁਣ ਜਦੋਂ ਮੇਨ ਤੁਹਾਡਾ ਜਿਹੜਾ ਮਤਲਬ ਇਨਕਮ ਜਨਰੇਟਿੰਗ ਬੰਦਾ ਹੈਗਾ, ਜੇ ਉਹਨੂੰ ਕੁਛ ਹੋ ਜਾਂਦਾ, ਬੈਂਕ ਕੋਲ ਨਾ ਕੋਈ ਦਿਲ ਨਹੀਂ ਆ, ਉਹਨਾਂ ਦਾ ਇੱਕ ਸਿੰਪਲ ਲੈਟਰ ਆਉਂਦਾ ਹੁੰਦਾ ਕਿ ਵੀ ਹੈਵ ਬਿਨ ਨੋਟੀਫਾਈਡ ਆਫ ਡੈਥ ਆਫ ਮਿਸਟਰ ਐਕਸ, ਪਲੀਜ਼ ਐਕਸੈਪਟ ਆਰ ਕੰਡੋਲਸਿਸ, ਬਟ ਦੇਅਰ ਇਜ਼ ਏ ਆਊਟਸਟੈਂਡਿੰਗ ਮੋਰਗੇਜ। ਤੇ ਜਦੋਂ ਤੱਕ ਅਸਟੇਟ ਸੈਟਲ ਨਹੀਂ ਹੁੰਦੀ, ਵੀ ਵਾਂਟ ਮੰਥਲੀ ਪੇਮੈਂਟ। ਫਿਰ ਅੱਗੇ ਹੁੰਦਾ ਜੀ, ਡੈਥ ਸਰਟੀਫਿਕੇਟ ਉਹਨਾਂ ਦਾ ਸ਼ੇਅਰ ਕਰ ਦਿਓ, ਐਗਜੈਕਟਰ ਦੀ ਇਨਫੋਰਮੇਸ਼ਨ ਸ਼ੇਅਰ ਕਰ ਦਿਓ, ਤਾਂ ਕਿ ਉਹ ਉਹਨਾਂ ਨਾਲ ਗੱਲ ਕਰ ਸਕਣ ਕਿ ਮੋਰਗੇਜ ਕਿਵੇਂ ਪੇ ਹੋਣੀ ਹੈ।
0: ਠੀਕ ਹੈ।
19: ਸੋ ਇਹਦਾ ਇੱਕੋ ਹੀ ਤਰੀਕਾ ਹੁੰਦਾ ਕਿ ਆਪਣੇ ਮੋਰਗੇਜ ਨੂੰ ਇੰਸ਼ੋਰ ਜ਼ਰੂਰ ਕਰਕੇ ਰੱਖੋ। ਬਹੁਤ ਲੋਕ ਹੁੰਦੇ ਆ ਜਿਨ੍ਹਾਂ ਨੇ ਬੈਂਕਾਂ ਤੋਂ ਆਪਣੇ ਲੈਂਡਰਸ ਤੋਂ ਮੋਰਗੇਜ ਲਈ ਹੁੰਦੀ ਆ, ਉਹਨਾਂ ਨੂੰ ਮੈਂ ਕਹੂੰਗੀ ਵੀ ਜ਼ਰੂਰ ਇੱਕ ਚੀਜ਼ ਦਾ ਧਿਆਨ ਰੱਖੋ, ਕਿਉਂਕਿ ਪਹਿਲੀ ਚੀਜ਼ ਇਹ ਹੈ ਵੀ ਬੈਨੀਫਿਸ਼ਰੀ ਤੁਹਾਡਾ ਲੈਂਡਰ ਹੈ, ਦੂਜਾ ਹੈਗਾ ਵੀ 5 ਸਾਲ ਦੀ ਟਰਮ ਹੈ, ਐਵਰੀ 5 ਈਅਰ ਮੋਰਗੇਜ ਰੀਨਿਊ ਹੋਣੀ ਹੈ, ਤਾਂ ਤੁਹਾਡੀ ਇੰਸ਼ੋਰੈਂਸ ਵੀ ਰੀਨਿਊ ਹੋਣੀ ਹੈ। ਤੀਜਾ ਹੈਗਾ ਵੀ ਤੁਸੀਂ ਇਹ ਇੰਸ਼ੋਰੈਂਸ ਨੂੰ ਕੱਲ੍ਹ ਨੂੰ ਤੁਹਾਡੀ ਮੋਰਗੇਜ ਖਤਮ ਹੋ ਗਈ, ਤੁਸੀਂ ਉਹਨੂੰ ਪਰਮਾਨੈਂਟ ਕਨਵਰਟ ਨਹੀਂ ਕਰ ਸਕਦੇ। ਚੌਥਾ ਹੈਗਾ ਕਿ ਜਿਹੜੀ ਅੰਡਰ ਰਾਈਟਿੰਗ ਹੈ ਉਹ ਅਪਫਰੰਟ ਨਹੀਂ ਹੁੰਦੀ, ਉਹ ਐਟ ਦਾ ਟਾਈਮ ਆਫ ਦਾ ਕਲੇਮ ਹੁੰਦੀ ਹੈ। ਅਸੀਂ ਬਹੁਤ ਵਾਰ ਦੇਖਿਆ ਹੁੰਦਾ ਵੀ ਸਾਨੂੰ ਸਾਨੂੰ ਕੋਈ ਹਾਰਟ ਪ੍ਰੋਬਲਮ ਹੈ ਜੀ, ਅਸੀਂ ਇਨਸੁਲਿਨ ਡਿਪੈਂਡੈਂਟ ਡਾਇਬਟੀਜ਼ ਹੈ, ਪਰ ਸਾਡੀ ਮੋਰਗੇਜ ਇੰਸ਼ੋਰੈਂਸ ਜਿਹੜੀ ਹੈ ਬੈਂਕ ਤੋਂ ਅਪਰੂਵ ਹੋਈ ਹੁੰਦੀ ਹੈ ਕਿਉਂਕਿ ਉਹਨਾਂ ਨੇ ਪੁੱਛਿਆ ਨੀ, ਅਸੀਂ ਕੁਝ ਦੱਸਿਆ ਨੀ। ਸੋ ਇਹਦੇ ਨਾਲੋਂ ਬਹੁਤ ਵਧੀਆ ਚੀਜ਼ ਇਹ ਹੁੰਦੀ ਹੈ ਵੀ ਤੁਸੀਂ ਆਪਣੀ ਪਰਸਨਲ ਇੰਸ਼ੋਰੈਂਸ, ਟਰਮ ਇੰਸ਼ੋਰੈਂਸ ਅੰਡਰ ਆਪਣੀ ਮੋਰਗੇਜ ਨੂੰ ਕਵਰ ਕਰੋ, ਜਿਹਦੇ ਚ ਤੁਹਾਡੀ ਮਰਜ਼ੀ ਦਾ ਬੈਨੀਫਿਸ਼ਰੀ ਹੋਊਗਾ। ਤੁਸੀਂ 20 ਸਾਲ, 30 ਸਾਲ, 40 ਸਾਲ ਤੱਕ ਦੀ ਟਰਮ ਲੈ ਸਕਦੇ ਹੋ, ਉਸ ਟਰਮ ਨੂੰ ਤੁਸੀਂ ਪਰਮਾਨੈਂਟ ਜਦੋਂ ਮਰਜ਼ੀ ਕਨਵਰਟ ਕਰ ਸਕਦੇ ਹੋ, ਔਰ ਅੰਡਰ ਰਾਈਟਿੰਗ ਅਪਫਰੰਟ ਹੁੰਦੀ ਹੈ। ਅੱਜ ਜੇ ਨਹੀਂ ਸਾਨੂੰ ਮਿਲੇਗੀ ਇੰਸ਼ੋਰੈਂਸ ਤਾਂ ਆਪਣੇ ਕੋਲ ਹੋਰ ਆਪਸ਼ਨ ਹੁੰਦੀਆਂ, ਆਪਣੇ ਕੋਲ ਨਾਨ ਮੈਡੀਕਲ ਪਲਾਨ ਹੈ, ਹਾਈ ਰਿਸਕ ਇੰਸ਼ੋਰੈਂਸ ਕੰਪਨੀਜ਼ ਦਾ ਆਪਾਂ ਉੱਥੋਂ ਅਪਰੂਵ ਕਰਵਾ ਸਕਦੇ ਹੁੰਦੇ ਆ, ਬਟ ਕੱਲ ਨੂੰ ਕੋਈ ਚਾਂਸ ਨਹੀਂ ਹੁੰਦਾ ਕਿ ਤੁਹਾਡੀ ਜਿਹੜਾ ਕਲੇਮ ਹੈ ਡਿਕਲਾਈਨ ਹੋ ਜੇ। ਸੋ ਮੋਰਗੇਜ ਇੰਸ਼ੋਰੈਂਸ ਦੇ ਤੁਸੀਂ ਇਨਫੋਰਮੇਸ਼ਨ ਲੈਣੀ ਹੈ, ਜ਼ਰੂਰ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ। ਨੰਬਰ ਹੈ ਜੀ 647-4416-1646-647-446-1616।
0: 446-1616। ਭੈਣ ਭਰਾ ਦੇ ਪਵਿੱਤਰ ਰਿਸ਼ਤੇ ਨੂੰ ਰਾਖੀ ਨਾਲ ਹੋਰ ਵੀ ਮਜ਼ਬੂਤ ਕੀਤਾ ਜਾਂਦਾ ਹੈ। ਰਾਖੀ ਦੇ ਦਿਨਾਂ ਉੱਪਰ ਤੁਹਾਨੂੰ ਬਹੁਤ ਬਹੁਤ ਵਧਾਈਆਂ। ਸਪੈਸ਼ਲ ਤਿਆਰ ਕੀਤੀ ਸਵਾਦਿਸ਼ ਮਠਿਆਈਆਂ ਲਈ ਇੰਡੀਅਨ ਸਵੀਟ ਮਾਸਟਰ ਰੈਸਟੋਰੈਂਟ 905-450-2800, 905-450-2800। ਇੱਕ ਸਾਡੇ ਲਿਸਨਰ ਨੂੰ ਬੇਨਤੀ ਹੈ ਕਿ ਜਿਹੜੇ ਲੋਕ ਸੜਕਾਂ ਤੇ ਫਾਰਮਾਂ ਦੇ ਵਿੱਚ ਗਰਬੇ ਸਿੱਟਦੇ ਆ, ਉਹਨਾਂ ਦੀ ਵੀਡੀਓ ਬਣਾ ਲਓ, ਦੂਰੋਂ ਬਣਾ ਲਓ। ਉਹਨਾਂ ਦੀ ਗੱਡੀ ਦੀ ਪਲੇਟ ਨੰਬਰ ਜ਼ਰੂਰ ਹੋਣੀ ਚਾਹੀਦੀ ਹੈ, ਫਿਰ ਆਪਾਂ ਪੁਲਿਸ ਨੂੰ ਦੱਸ ਕੇ ਉਹਨਾਂ ਦੇ ਕਮਰ ਕਸੇ ਕਸੀਏ। ਵੀਡੀਓ ਉਹਨਾਂ ਦੀ ਵੀ ਬਣਾਓ ਜਿਹੜਾ ਸ਼ੈਂਪੂ ਲਾ ਕੇ ਲੇਕ ਦੇ ਵਿੱਚ ਨਹਾਉਣ ਚਲੇ ਜਾਂਦੇ ਆ, ਉਹਨਾਂ ਦੀ ਗੱਡੀ ਦੀ ਵੀ ਖਿੱਚ ਲਓ, ਵੀਡੀਓ ਉਹਨਾਂ ਦੀ ਵੀ ਬਣਾਓ। ਹਰ ਥਾਂ ਜਿੱਥੇ ਡੋਨੇਸ਼ਨ ਬਾਕਸ ਲਿਖਿਆ ਉੱਥੇ ਜਾ ਕੇ ਆਪਦੇ ਸੂਟ ਕੇਸ, ਪਤੀਲੇ, ਟੁੱਟੀਆਂ ਚੀਜ਼ਾਂ ਉੱਥੇ ਸੁੱਟੇ ਹੁੰਦੇ ਆ, ਵੀਡੀਓ ਉਹਨਾਂ ਦੀ ਵੀ ਬਣਾਓ। ਵੀਡੀਓ ਉਹਨਾਂ ਦੀ ਵੀ ਬਣਾਓ ਜਿਹੜੀਆਂ ਮੂਰਤੀਆਂ ਜਲ ਪ੍ਰਵਾਹ ਕਰਦੇ ਨੇ, ਤੇ ਉਹਨਾਂ ਦੀ ਗੱਡੀਆਂ ਦੀ ਨੰਬਰ ਪਲੇਟ ਦੀ ਬਣਾਓ, ਤਾਂ ਕਿ ਪੁਲਿਸ ਨੂੰ ਕਹਿ ਕੇ ਇਹਨਾਂ ਦੇ $5,000-10,000 ਦਾ ਫਾਈਨ ਲਾਇਆ ਜਾਏ, ਨਾਲ ਦੀ ਨਾਲ ਜੇ ਕੱਚੇ ਪੱਕੇ ਜਾ ਜਾਂਦੇ ਤਾਂ ਡਿਪੋਰਟ ਕੀਤਾ ਜਾਏ। ਵੀਡੀਓ ਬਣਾਓ ਇਹਨਾਂ ਲੋਕਾਂ ਦੀ। ਸੋਨੇ ਦੀ ਇੰਡੀਆ ਦੀ ਗੱਲ ਕਰ ਰਿਹਾ ਅਮਰਪ੍ਰੀਤ ਜੀ, ਸੋਨੇ ਦੀ ਇੰਪੋਰਟ ਡਿਊਟੀ ਘਟਾਉਣ ਦੀ ਤਿਆਰੀ ਕਰ ਰਹੀ ਹੈ ਸਰਕਾਰ, 15,000 ਤੱਕ ਘਟਣਗੀਆਂ ਕੀਮਤਾਂ, ਇਸੇ ਕਰਕੇ ਦੇਖਦੇ ਕੀ ਬਣਦਾ। ਆਲਰਾਈਟ, ਇਹਦੇ ਨਾਲ ਨਾਲ ਕਾਨਪੁਰ ਸਿਖਲਾਈ ਜਹਾਜ਼ ਹਾਦਸਾ ਗ੍ਰਸਤ ਹੋਣ ਨਾਲ ਟ੍ਰੇਨੀ ਪਾਇਲਟ ਤੇ ਇੰਸਟ੍ਰਕਟਰ ਦੀ ਮੌਤ ਹੋ ਗਈ। ਜਾਣੇ ਆਉਂਦੇ ਆ ਸਾਡੇ ਨਾਲ ਅਨੀਸ਼ਾ ਜੀ ਹਾਜ਼ਰ ਨੇ।
20: ਸਤਿ ਸ਼੍ਰੀ ਅਕਾਲ ਦੇਵ ਭਾਜੀ, ਸਾਡੇ ਕੋਲ ਹੈਗੀ ਇਸ ਵੇਲੇ ਇੰਟਰਨੈਟ ਤੇ ਮੋਬਾਈਲ ਫੋਨ ਦੀ ਬਹੁਤ ਹੀ ਵਧੀਆ ਡੀਲਸ, ਅਨਲਿਮਿਟਿਡ ਡੇਟਾ ਪਲਾਨਸ ਵਿਦ 5-year ਪ੍ਰਾਈਸ ਗਾਰੰਟੀ, $55 US ਤੇ ਮੈਕਸੀਕੋ ਰੋਮਿੰਗ, $65 ਇੰਟਰਨੈਸ਼ਨਲ ਰੋਮਿੰਗ ਇੰਕਲੂਡਿੰਗ 64 ਕੰਟਰੀਜ਼, ਨੋ ਕੰਟਰੈਕਟ। ਤੇ ਇਸ ਆਫਰ ਨੂੰ ਲੈਣ ਲਈ ਤੁਸੀਂ ਕਾਲ ਕਰਿਓ 647-946-2525। ਤੇ ਸਾਡੇ ਕੋਲ ਇੰਟਰਨੈਟ ਦੀ ਆਫਰਸ ਵੀ ਹੈਗੀ, ਹਾਈ ਸਪੀਡ ਅਨਲਿਮਿਟਿਡ ਯੂਸੇਜ $55 ਤੋਂ ਸਟਾਰਟਿੰਗ, ਤੇ ਫੋਨ ਨੰਬਰ ਸੇਮ ਹੈਗਾ 647-946-2525।
12: ਫਰ ਦ ਡੇਵ ਟਾਟਲਾ ਨਿਊਜ਼ ਡੈਸਕ, ਲੋਕਲੀ ਕਵਰਡ, ਨੈਸ਼ਨਲੀ ਕਨੈਕਟਡ।
21: ਇਫਰਿਸ ਟ੍ਰਾਂਸਪੋਰਟੇਸ਼ਨ ਹਾਇਰ ਕਰ ਰਹੇ ਨੇ ਕ੍ਰਾਸ ਬਾਰਡਰ ਏਸੀ ਡਰਾਈਵਰਸ, ਬਹੁਤ ਹੀ ਸ਼ਾਨਦਾਰ ਅਪਰਚੁਨਿਟੀ, ਡੈਡੀਕੇਟਿਡ ਆਟੋ ਪਾਰਟਸ, ਡੇਲੀ ਹੋਮ ਰਨਸ, ਸੇਮ ਟਰੱਕ ਤੇ ਟ੍ਰੇਲਰਸ, ਲਗਭਗ 3,000 ਮਾਈਲ ਪਰ ਵੀਕ ਮਿਲਣਗੇ, ਸਟਾਰਟਿੰਗ ਫਰੋਮ ਕੁਸ਼ਾਵਾ, ਇਟੋਪਿਕੋ ਅਤੇ ਬੋਲਟਨ। ਜੇ ਤੁਹਾਡੇ ਕੋਲ ਵੀ ਹੈ ਵੈਲਿਡ ਏਸੀ ਲਾਇਸੈਂਸ, ਕਲੀਨ CBOR ਤੇ ਐਬਸਟ੍ਰੈਕਟ, US ਬਾਰਡਰ ਐਲੀਜੀਬਿਲਿਟੀ ਤੇ ਫਾਸਟ ਕਾਰਡ, ਤਾਂ ਅੱਜ ਹੀ ਇਫਰਿਸ ਟ੍ਰਾਂਸਪੋਰਟੇਸ਼ਨ ਨੂੰ ਕਾਲ ਕਰੋ 9058462229, ਐਕਸਟੈਂਸ਼ਨ ਹੈ 4, ਜਾਂ ਫਿਰ 9053348222, ਯਾਨੀ 905-8462229 ਤੇ, ਜਾਂ ਫਿਰ ਕਾਲ ਕਰੋ 905-334-8822, ਐਕਸਟੈਂਸ਼ਨ ਹੈ 4।
22: ਲੋ ਜੀ, ਸਿਆਣੇ ਕਹਿੰਦੇ ਆ ਵੀ ਜੇ ਕੰਮ ਬੈਸਟ ਕਰਾਉਣਾ ਹੈ ਤਾਂ ਕੰਮ ਕਰਨ ਵਾਲੇ ਬੰਦੇ ਬੈਸਟ ਹੋਣੇ ਚਾਹੀਦੇ। ਹੁਣ ਜੇ ਤੁਸੀਂ ਘਰ ਦਾ ਡੱਕ ਸਾਫ ਕਰਾਉਣਾ, ਸਿਰਫ $99 ਤੋਂ ਕਰ ਦੇਣਗੇ। ਕਾਰਪੇਟ, ਸੋਫਾ, ਕਾਰ, ਟਰੱਕ ਸ਼ੈਂਪੂ ਕਰਾਉਣਾ ਤਾਂ ਵੀ ਕਾਲ ਮਾਰੋ। ਹੁਣ ਮੇਰੇ ਕਹਿਣ ਦੇ ਨਾ ਰਿਹੋ, ਬੈਸਟ ਨੂੰ ਪਹਿਲਾਂ ਕਾਲ ਕਰਕੇ ਟੈਸਟ ਕਰ ਲੋ। ਨੰਬਰ ਮੈਂ ਦੱਸ ਦਿੰਦਾ, 416-277-4416, ਅੰਗਰੇਜ਼ੀ ਚ 416-277-4616 ਹੈ। ਖੜਕਾਓ ਘੰਟੀ
23: ਨਾ ਚਾਚਾ ਜੀ, ਆਹ 3 ਮਹੀਨੇ ਹੋ ਗਏ ਤੁਹਾਨੂੰ ਮੋਰਗੇਜ ਤੇ ਕਾਗਜ਼ ਇਕੱਠੇ ਕਰਦਿਆਂ ਨੂੰ, ਹੁਣ ਤਾਈ ਤੁਹਾਡੀ ਮੋਰਗੇਜ ਅਪਰੂਵ ਨਹੀਂ ਹੋਈ
24: ਹੈ। ਓ ਤੂੰ ਰੇ ਫੜਾ, ਉਹ ਮੋਰਗੇਜ ਅਪਰੂਵ ਕਰਾਣੀ ਪਤਾ ਕਿੰਨਾ ਔਖਾ ਕੰਮ ਹੈ, 100 ਪਾਪੜ ਬੇਲਨੇ ਪੈਂਦੇ ਆ, ਲੱਗਿਆ ਗੱਲਾਂ ਮਾਰਦਾ।
23: ਓ ਚਾਚਾ ਜੀ, ਮੈਂ ਤਾਂ ਪਹਿਲਾਂ ਹੀ ਕਿਹਾ ਸੀ ਬਈ ਫਸਟ ਜਾਂ ਸੈਕਿੰਡ ਮੋਰਗੇਜ ਦੀ ਲੋੜ ਹੋਵੇ, ਰੀਫਾਈਨੈਂਸਿੰਗ ਦੀ ਲੋੜ ਹੋਵੇ, ਟਰੱਕ ਲੋਨ ਜਾਂ ਇਕਵਿਪਮੈਂਟ ਲੋਨ ਚਾਹੀਦਾ ਹੋਵੇ, ਬਿਜ਼ਨਸ ਲੋਨ ਜਾਂ ਪ੍ਰਾਈਵੇਟ ਲੈਂਡਿੰਗ ਦੀ ਹੀ ਲੋੜ ਕਿਉਂ ਨਾ ਹੋਵੇ, ਤਾਂ ਸੁਣਦੇ ਮੇਰੀ ਗੱਲ, ਜੇ ਸਾਰੇ ਪਾਸਿਓਂ ਹੋ ਗਈ ਨਾ ਤਾਂ ਬਾਹ ਫੜੂ ਕਮਲਜੀਤ ਸਰਾ, 416-356-1870, 416-356-1870। 9 55 18 70 ਪੈਗੀ ਪੱਲੇ।
1: ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
3: Are you ready?
0: ਟਿੱਕਾ ਜੰਕਸ਼ਨ ਲਈ 6474294040। ਕੇਟਰਿੰਗ ਕਰਾਉਣੀ ਹੈ ਛੋਟੀ ਵੱਡੇ ਫੰਕਸ਼ਨ ਲਈ, ਨੋ ਪ੍ਰੋਬਲਮ। 6474294040। ਲਾਈਵ ਕੁਕਿੰਗ ਕਰਾਉਣੀ ਹੈ ਘਰੇ, ਨੋ ਪ੍ਰੋਬਲਮ। 6474294040। ਤੁਸੀਂ ਇਹਨਾਂ ਦੇ ਬੈਂਕਟ ਹਾਲ ਜਾਂ ਲੌਂਜ ਵਿੱਚ ਛੋਟੀ ਵੱਡੀ ਪਾਰਟੀ ਕਰਨੀ ਹੈ, ਨੋ ਪ੍ਰੋਬਲਮ। 6474294040। 647-429-4040।
4: ਸਫ਼ਰ ਵਿੱਚ ਮੁਸ਼ਕਿਲ ਤਾਂ ਕਿਤੇ ਵੀ ਆ ਸਕਦੀ ਹੈ। ਐਕਸੀਡੈਂਟ ਜਾਂ ਸੱਟ ਲੱਗਣ ਕਾਰਨ ਜ਼ਿੰਦਗੀ ਦੀ ਗੱਡੀ ਖਲੋ ਗਈ ਹੈ, ਕੰਮ ਤੇ ਵੀ ਨਹੀਂ ਜਾ ਸਕਦੇ, ਸਾਰੇ ਪਾਸਿਓਂ ਸਮੱਸਿਆਵਾਂ ਨੇ ਘੇਰ ਲਿਆ ਹੈ, ਤਾਂ ਦਿਲ ਨਾ ਛੱਡੋ। ਅਸੀਂ ਹਾਂ ਤੁਹਾਡੇ ਦੁੱਖ ਵੰਡਾਉਣ ਲਈ। ਸਾਡੇ ਐਕਸਪੀਰੀਅੰਸਡ ਲਾਇਰ ਰੂਪਾ ਬਰਾੜ ਤੁਹਾਨੂੰ ਟਾਈਮ ਤੇ ਵੱਧ ਤੋਂ ਵੱਧ ਬੈਨੀਫਿਟਸ ਦਵਾ ਸਕਦੇ ਹਨ, ਇੱਥੋਂ ਤੱਕ ਕਿ ਫੀਸ ਵੀ ਕਲੇਮ ਮਿਲਣ ਤੋਂ ਬਾਅਦ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਰੂਪਾ ਬਰਾੜ, ਕਾਲ 416-991-5939, 416-999-5939।
5: ਅੱਛਾ ਬੱਚੋ, ਹੁਣ ਇਹ ਦੱਸੋ ਕਿ 900 ਚੂਹੇ ਖਾ ਕੇ ਬਿੱਲੀ,
6: 900 ਚੂਹੇ ਖਾ ਕੇ ਬਿੱਲੀ ਹੌਲੀ ਹੌਲੀ ਚੱਲੀ?
5: ਖੋਤਿਆ, ਹੌਲੀ ਹੌਲੀ ਨੀ ਚੱਲੀ, ਹੱਜ ਤੇ ਚੱਲੀ।
6: ਮੈਡਮ ਜੀ, ਸ਼ੁਕਰ ਕਰੋ ਮੈਂ ਹੌਲੀ ਹੌਲੀ ਚਲਾਈ ਹੈ, ਨਹੀਂ ਤੇ 900 ਚੂਹੇ ਖਾ ਕੇ ਤੇ ਬਿੱਲੀ ਕੋਲੋਂ ਹਿੱਲਿਆ ਨੀ ਜਾਣਾ।
25: ਫਿੱਟੇ ਮੋਤੇਰੇ।
12: For the Dave Tatla News Desk, locally covered, nationally connected.
0: ਉਮਰਪ੍ਰੀਤ ਜੀ,
19: ਜੀ
0: ਬਲਕੌਰ ਸਿੰਘ ਜਿਹੜਾ ਕਿ ਮੂਸੇ ਵਾਲੇ ਦਾ ਫਾਦਰ ਹੈ, ਉਸਨੇ ਸਰਕਾਰ ਤੇ ਚੁੱਕੇ ਗੰਭੀਰ ਸਵਾਲ, ਕਹਿੰਦਾ ਇਨਸਾਫ਼ ਨਹੀਂ ਮਿਲਿਆ। ਹਿੰਦੁਸਤਾਨ ਦਾ ਜਿਹੜਾ ਇਨਸਾਫ਼ ਦਾ ਪਹੀਆ ਹੈ ਨਾ, ਬਹੁਤ ਹੌਲੀ ਚੱਲਦਾ, ਬਹੁਤ ਹੌਲੀ ਚੱਲਦਾ ਹੈ। ਸੱਜਣ ਕੁਮਾਰ ਮਰਿਆ ਪਿੱਛੇ ਜੇ ਜੇਲ੍ਹ ਚ, 84 ਦੇ ਦੰਗਿਆਂ ਨੇ ਮੇਰੇ ਖਿਆਲ ਨੂੰ 25-30 ਸਾਲ ਬਾਅਦ ਜੇਲ੍ਹ ਚ ਭੇਜਿਆ ਸੀ। ਮੂਸੇ ਵਾਲੇ ਦਾ ਵਿਚਾਰ 4-5 ਸਾਲ ਹੋਇਆ, ਹੋਣਾ ਤਾਂ ਛੇਤੀ ਚਾਹੀਦਾ, ਪਰ ਦੈਟਸ ਨਾਟ ਹਾਊ ਇੰਡੀਆ ਵਰਕਸ। ਤਾਂ ਟਰੰਪ ਸਰਕਾਰ ਵੱਲੋਂ 2 ਲੱਖ ਵਿਦੇਸ਼ੀ ਨਾਗਰਿਕਾਂ ਦਾ ਵਿਜ਼ਟਰ ਅਤੇ ਬਿਜ਼ਨਸ ਵੀਜ਼ੇ ਰੱਦ ਕੀਤੇ ਜਾ ਰਹੇ ਨੇ ਜੀ, ਜਿਨ੍ਹਾਂ ਨੇ ਅਮਰੀਕਾ ਵਿੱਚ ਕਦਮ ਰੱਖਣ ਦੇ ਮਗਰੋਂ ਰਿਫਿਊਜੀ ਦੀ ਅਰਜ਼ੀ ਦਾਇਰ ਕਰ ਦਿੱਤੀ। ਅੱਜ ਆਪਣੇ ਇੱਥੇ ਨਾ ਬਹੁਤ ਸਾਰਿਆਂ ਨੇ ਕਿਹਾ ਜੀ ਅਸੀਂ ਰਿਫਿਊਜੀ ਹਾਂ, ਰਿਫਿਊਜੀ ਹਾਂ, ਸਾਨੂੰ ਉਹਨਾਂ ਰਿਫਿਊਜੀ ਦਾ ਸਟੇਟਸ ਦੇ ਦਿਉ, ਦੂਜੇ ਦਿਨ ਇੰਡੀਆ ਚਲੇ ਜਾਣਗੇ ਮੈਡਮ, ਮਾਂ ਬਾਪ ਨੂੰ, ਭੈਣ ਭਰਾ ਨੂੰ। ਉਹ ਰਿਫਿਊਜੀ ਕਹਿ ਰਹੇ ਜੇ ਸਰ, ਪੰਜਾਬ ਤੋਂ ਹਿੰਦੁਸਤਾਨ ਤੋਂ ਇੰਨਾ ਡਰ ਆ, ਰਿਫਿਊਜੀ ਨਹੀਂ ਨਾ ਹੋਏ ਫਿਰ ਤੁਸੀਂ, ਦੂਜੇ ਦਿਨ ਉੱਥੇ ਤੁਰ ਜਾਂਦੇ। ਟਰੰਪ ਸਰਕਾਰ ਚੰਗਾ ਕਰ ਰਹੀ ਹੈ। ਹੁਣ ਅਗਲੀ ਜਿਹੜੀ ਬਹੁਤ ਬੈਡ ਨਿਊਜ਼ ਹੈ, ਉਹ ਹੈ ਨੇਪਾਲ ਵਿੱਚ ਹੜ੍ਹ ਨਾਲ ਮਰਨ ਵਾਲਿਆਂ ਦੀ ਗਿਣਤੀ 350 ਉੱਪਰ ਹੋ ਗਈ, 1300 ਦੇ ਕਰੀਬ ਮਿਸਿੰਗ ਆ। ਚੀਨ ਨੇ ਨੇਪਾਲ ਨੂੰ ਇੱਕ ਹੋਰ ਹੜ੍ਹ ਆਉਣ ਦੀ ਵਾਰਨਿੰਗ ਦਿੱਤੀ ਹੈ। ਵੀਡੀਓ ਦੇਖੀਆਂ ਤੁਸੀਂ ਇਹਦੀਆਂ, ਹੜ੍ਹ ਦੀਆਂ? ਇੰਨਾ ਪਾਣੀ ਇੰਨੀ ਤੇਜ਼ੀ ਨਾਲ ਆ ਰਿਹਾ, ਬੰਦੇ ਨੂੰ ਸਾਹ ਲੈਣ ਇੱਕ ਸਕਿੰਟ ਦਾ ਮੌਕਾ ਨਹੀਂ ਮਿਲਿਆ ਵਿਚਾਰਿਆਂ ਨੂੰ ਭੱਜਣ ਦਾ। ਓਕੇ, ਇੱਕ ਮੇਰਾ ਸਵਾਲ ਲੇਡੀਜ਼ ਲਈ ਹੈ, ਹੁਣ ਤੁਹਾਨੂੰ ਹੀ ਪੁੱਛਣਾ, ਹੋਰ ਤਾਂ ਕਿਰਨ ਤਾਂ ਉੱਧਰ ਬੈਠੀ ਹੈ। ਤੁਸੀਂ ਗਰੋਸਰੀ ਕਰਨ ਜਾਂਦੇ ਹੋ?
19: ਹਾਂਜੀ।
0: ਗਰੋਸਰੀ ਕਰ ਲਈ, ਜਿਹੜੀਆਂ 5-10-15 ਚੀਜ਼ਾਂ ਚੱਕਣੀਆਂ ਚੱਕ ਲਈਆਂ, ਲਾਈਨ 'ਚ ਆ ਕੇ ਖੜ ਗਏ, ਤੇ ਉਹ ਟਿੰਗ ਟਿੰਗ ਕਰੀ ਜਾਂਦੇ ਆ, ਝੋਲੇ 'ਚ ਪਾ ਲਿਆ, ਝੋਲੇ ਉਹਨਾਂ ਨੇ ਦਿੱਤੇ, ਤੁਸੀਂ ਰੇਹੜੀ 'ਚ ਰੱਖ ਲਿਆ, ਫਿਰ ਤੁਸੀਂ ਪਰਸ ਖੋਲਦੇ ਹੋ, ਪਰਸ 'ਚੋਂ ਇੱਕ ਹੋਰ ਛੋਟਾ ਜਿਹਾ ਪਰਸ ਕੱਢਦੇ ਹੋ, ਫਿਰ ਪੈਸੇ ਦੇਣ ਲੱਗਦੇ ਹੋ, ਜਦੋਂ ਤੁਹਾਨੂੰ ਪਤਾ ਹੀ ਹੈ ਪੈਸੇ ਦੇਣੇ ਆ, ਪਹਿਲਾਂ ਤਿਆਰੀ ਕਰ ਲਓ।
19: ਫੋਨ ਦੇਵ ਜੀ, ਫੋਨ ਅੱਜ ਕੱਲ ਐਪਲ ਪੇ ਚੱਲਦਾ, ਕੋਈ ਵਾਲਟ ਨੀ, ਕੁਛ ਨੀ, ਸਿਰਫ ਫੋਨ ਲੈ ਕੇ ਜਾਈਦਾ, ਫੋਨ ਤੋਂ ਪੇ ਕਰ ਦੋ।
0: ਅੱਛਾ, ਇਹ ਨਾ ਹੋਵੇ ਤੁਸੀਂ ਸਮਾਰਟ ਪਰਸਨ, ਜਿਹੜੇ ਦੂਜੇ ਝੋਲਿਆਂ ਚੋਂ ਇੱਕ ਝੋਲਾ ਹੋਰ ਤੇ ਇੱਕ ਹੋਰ ਗੁਸਲੀਆਂ ਜਿਹਾ ਕੱਢੀ ਜਾਂਦੇ ਆ। ਇੱਕ ਹੋਰ
19: ਜੀ,
0: ਇਹ ਤੁਹਾਡੇ ਨਾਲ ਹੀ ਹੈ, ਸਾਰਿਆਂ ਨਾਲ ਹੀ ਆ
19: ਜੀ।
0: ਮੈਂ ਕਦੇ ਲਾਈਨ ਲੂਨ ਚ ਖੜਾ ਹਾਂ, ਟਿਮ ਹੋਟਨ ਆ, ਮੈਕਡੋਨਲ ਆ, ਬੈਂਕ ਆ, ਗੋਰੇ ਨੂੰ ਫੋਨ ਆ ਗਿਆ ਨਾ, ਉਹਨੇ ਕਹੇ ਆਈ ਐਮ ਇਨ ਅ ਬੈਂਕ, ਆਈ ਵਿਲ ਕਾਲ ਯੂ ਬੈਕ, ਰੱਖ ਲੈ ਆਪਣੇ। ਹਾਂ ਬਈ, ਕੀ ਹਾਲ ਆ, ਕਾਇਮ ਆ, ਤੇਰਾ ਕਿੱਧਰ ਨੂੰ ਜਾ ਰਿਹਾ? ਅੱਛਾ ਅੱਛਾ ਅੱਛਾ, ਉਹ ਫਲਾਨੇ ਨੂੰ ਮਿਲ। ਉਹ ਯਾਰ, 2 ਮਿੰਟ ਬਾਅਦ ਚ ਫੋਨ ਕਰ ਲਈ, ਹੁਣ ਜਾ ਕੇ ਸਾਨੂੰ ਕਿਉਂ ਆਪਦੀ ਆਰਾਮ ਕਹਾਣੀ ਸੁਣਾਉਣੀ ਆ? ਇਹ ਚਾਹੇ ਤੁਸੀਂ ਗਰੋਸਰੀ ਲਾਈਨ ਚ ਦੇਖ ਲਿਓ, ਚਾਹੇ ਬੈਂਕਾਂ ਬੁੱਕਾਂ, ਜਿੱਥੇ ਮਰਜ਼ੀ ਦੇਖ ਲਿਓ, ਆਪਣਿਆਂ ਨੇ ਕਦੇ ਨੀ ਕਿਹਾ ਆਈ ਵਿਲ ਕਾਲ ਯੂ ਬੈਕ, ਮੈਂ ਹੁਣੇ ਵਾਪਸ ਕਰਦਾ ਬੈਂਕ ਚੋਂ, ਵਿਹਲਾ ਹੋ ਕੇ ਜਾਂ ਗਰੋਸਰੀ ਸਟੋਰ ਤੋਂ, ਜਿੱਥੇ ਵੀ ਖੜੇ ਹੋ। ਇਹ ਛੋਟੀਆਂ ਛੋਟੀਆਂ ਗੱਲਾਂ ਯਾਰ, ਹੁਣ ਤੁਹਾਡੀ ਆਰਾਮ ਕਹਾਣੀ ਮੈਂ ਕਿਉਂ ਸੁਣਾ? ਗੋਰੇ ਮੁੜ ਮੁੜ ਕੇ ਗੋਰੇ ਦੇਖਣਗੇ, ਉਹਨਾਂ ਤਾਂ ਸਮਝ ਨੀ ਹੁੰਦੀ ਵੀ ਕਿਹੜੇ ਰੂਟ ਤੇ ਕੌਣ ਛੱਲਿਆ, ਉਹ ਮੁੜ ਮੁੜ ਕੇ ਦੇਖਦੇ ਰਹਿੰਦੇ ਵਿਚਾਰੇ। ਐਨੀਵੇ ਬਲੂ ਵਾਟਰ ਬ੍ਰਿਜ ਤੇ ਲਗਭਗ 400 ਕਿਲੋ ਕੋਕੇਨ ਜ਼ਬਤ ਕੀਤੀ। ਟਰੱਕ ਡਰਾਈਵਰ ਗ੍ਰਿਫਤਾਰ ਕਰ ਲਿਆ। ਉਹਦਾ ਜਿਹੜਾ ਨਾਮ ਹੈ ਪੁਲਿਸ ਨੇ ਦੱਸਿਆ ਨਹੀਂ।

0: ਆ ਕੇ ਮੁੜੇ ਤੁਸੀਂ ਭੂਤਾਂ ਪ੍ਰੇਤਾਂ ਜੀ ਤੁਰੇ ਫਿਰਦੇ ਹੋ ਅਜੇ। ਕਮਾਨ ਮੈਨ, ਫਰੀਦਕੋਟ ਤੋਂ ਖਬਰ ਆਈ ਆ 50 ਲੱਖ ਰੁਪਏ ਦੀ ਫਰੌਤੀ ਮੰਗਣ ਵਾਲਾ ਚੜਿਆ ਪੁਲਿਸ ਉੜਕੇ। ਅੱਜ ਸਵੇਰੇ 4 ਵਜੇ ਪਤਾ ਕੀ ਹੋਇਆ ਅਮਰਪ੍ਰੀਤ ਜੀ, ਮਿਸਾਗਾ ਚ 4 ਵਜੇ ਮਿਸਾਗਾ ਚ ਰਾਤ ਨੂੰ ਚਾਕੂ ਮਾਰ ਕੇ ਇੱਕ ਵਿਅਕਤੀ ਨੂੰ ਜ਼ਖਮੀ ਕਰ ਦਿੱਤਾ ਗਿਆ। 12:16 ਤੇ ਪਤਾ ਕੀ ਹੋਇਆ ਸਵੇਰੇ, ਮੈਂ ਸਮੇਂ ਦੇ ਹਿਸਾਬ ਨਾਲ ਦੱਸਦਾ ਤੁਹਾਨੂੰ। ਬ੍ਰੈਂਪਟਨ ਵਿਚ ਵਾਪਰੇ ਹਾਦਸੇ ਵਿਚ 3 ਲੋਕ ਜ਼ਖਮੀ ਹੋ ਗਏ। ਇਹ ਹਾਈਵੇ 50 ਤੇ ਕੋਲੋਰੀਨ ਦੇ ਕਾਰਨਰ ਜੇ ਤੇ ਹੋਇਆ। ਹਾਈਵੇ 50 ਤੇ ਡਰ ਹੀ ਲੱਗਦਾ, ਜੇ ਹਾਈਵੇ 50 ਤੇ ਜਾਵੇ ਨਾ ਵਾਹਿਗੁਰੂ ਕਰਦਾ ਜਾਵੇ ਬੰਦਾ, ਕੋਈ ਯਕੀਨ ਯਕੂਨ ਜਾ ਨਹੀਂ, ਆਮ ਹੀ ਐਕਸੀਡੈਂਟ ਹੁੰਦੇ, ਆਮ ਹੀ ਮਰੀ ਮਰੀ ਜਾਂਦੇ, ਪਤਾ ਨੀ ਕੀ ਗੱਲ ਉੱਥੇ
1: ਲਿਵਰ ਹੋ ਜਾਣੀ
0: ਹੈ। ਆਲਰਾਈਟ ਸੁਖ ਸਾਹਿਬ, ਵੈਲਕਮ ਟੂ ਦਾ ਸ਼ੋਅ।
1: ਬਹੁਤ ਸ਼ੁਕਰੀਆ, ਧੰਨਵਾਦ ਦੇ ਭਾਜੀ। ਬਿਲਕੁਲ ਗ੍ਰੈਂਡ ਹੋਮ ਫਰਨੀਚਰ ਦਾ ਮੈਸੇਜ ਦਵਾਂਗੇ ਜੀ ਪਰਵਾਨਾ ਤੱਕ, ਰੱਖੜੀ ਸਪੈਸ਼ਲ। ਅੱਜ ਜਿੰਨੀਆਂ ਵੀ ਭੈਣਾਂ ਸਾਡੇ ਕੋਲ ਪਹੁੰਚਣਗੀਆਂ, ਕੋਈ ਵੀ ਤੁਸੀਂ ਪਰਚੇਜ਼ ਕਰਨੀ ਆ, ਚਾਹੇ ਤੁਸੀਂ ਮਾਸਟਰ ਬੈਡਰੂਮ ਦਾ ਬੈਡਰੂਮ ਸੈੱਟ ਲੈਣਾ, ਸੋਫਾ ਸੈੱਟ ਲੈਣਾ, ਡਾਇਨਿੰਗ ਟੇਬਲ ਲੈਣਾ, ਕੌਫੀ ਟੇਬਲ ਲੈਣਾ, ਈਵਨ ਸਿੰਗਲ ਸਾਈਜ਼ ਦਾ ਮੈਟਰਸ ਵੀ ਲੈਣਾ, ਹਰੇਕ ਪਰਚੇਜ਼ ਦੇ ਨਾਲ ਅੱਜ ਤੋਹਫਾ ਜਿਹੜਾ ਲਾਜ਼ਮੀ ਲਾਜ਼ਮੀ ਲਾਜ਼ਮੀ ਦਿੱਤਾ ਜਾਣਾ, ਤੇ ਨਾਲ ਲੋਐਸਟ ਪ੍ਰਾਈਸ ਜਿਹੜੀਆਂ ਗਰੰਟੀ ਤੁਹਾਨੂੰ ਮਿਲਣੀ ਆ, ਤੇ ਨਾਲ ਦੀ ਨਾਲ ਜਿਹਨਾਂ ਪਰਿਵਾਰਾਂ ਨੇ ਪੇਟੀ ਵਾਲਾ ਬੈਡਰੂਮ ਸੈੱਟ ਲੈਣਾ, ਸਪੈਸ਼ਲ ਡੀਲ ਦੇਣ ਲੱਗੇ ਆ। ਰੱਖੜੀ ਸਪੈਸ਼ਲ, ਕੁਈਨ ਸਾਈਜ਼ ਦਾ ਪੇਟੀ ਵਾਲਾ ਬੈੱਡ, ਡਰੈਸਰ, ਮਿਰਰ, ਨਾਲ ਸਾਈਡ ਟੇਬਲ, ਸੋ ਕੰਪਲੀਟ ਬੈਡਰੂਮ ਸੈੱਟ, ਹੈੱਡਬੋਰਡ, ਫੁੱਟਬੋਰਡ, ਰੇਲ, ਸਟੋਰੇਜ ਪੇਟੀਆਂ ਦੇ ਨਾਲ, ਕੁਈਨ ਸਾਈਜ਼ ਦਾ ਪੇਟੀ ਵਾਲਾ ਬੈੱਡ, ਡਰੈਸਰ, ਮਿਰਰ, ਨਾਲ ਸਾਈਡ ਟੇਬਲ, ਕਲਰ ਜਿਹੜਾ ਤੁਸੀਂ ਮਰਜ਼ੀ ਚੂਜ਼ ਕਰ ਸਕਦੇ ਹੋ, ਹੈਂਡਲ ਗੋਲਡਨ ਚਾਹੀਦੇ ਨੇ, ਸਿਲਵਰ ਗੋਲਡਨ ਹੈਂਡਲ ਲਵਾਉਣਾ ਚਾਹੁੰਦੇ ਹੋ, ਫੁੱਲੀ ਕਸਟਮਾਈਜ਼ ਕੈਨੇਡੀਅਨ ਮੇਡ ਪੇਟੀ ਵਾਲਾ ਬੈਡਰੂਮ ਸੈੱਟ, ਜਿਹਦੀ ਰੈਗੂਲਰ ਕੀਮਤ $1500 ਸੀ। ਰੱਖੜੀ ਸਪੈਸ਼ਲ, ਕੰਪਲੀਟ ਬੈਡਰੂਮ ਸੈੱਟ, ਕੁਈਨ ਸਾਈਜ਼ ਦਾ ਪੇਟੀ ਵਾਲਾ, $699 ਦਾ, ਤੇ ਨਾਲ ਕੁਈਨ ਸਾਈਜ਼ ਦਾ ਮੈਟਰਸ ਵੀ ਫ੍ਰੀ ਮਿਲਣਾ, ਤੇ ਇੱਕ ਰੱਖੜੀ ਦੇ ਨਾਲ ਤੁਹਾਨੂੰ ਤੋਹਫਾ ਵੀ ਨਾਲ ਜਿਹੜਾ ਫ੍ਰੀ ਦਿੱਤਾ ਜਾਣਾ ਸਾਡੀਆਂ ਭੈਣਾਂ ਨੂੰ। ਪੂਰਾ ਬੈਡਰੂਮ ਸੈੱਟ $699 ਦਾ, ਕੁਈਨ ਸਾਈਜ਼ ਦਾ ਮੈਟਰਸ ਵੀ ਨਾਲ ਫ੍ਰੀ ਮਿਲਣਾ, ਤੇ ਨਾਲ ਇੱਕ ਤੋਹਫਾ ਲੈਣਾ ਵੀ ਨਾ ਭੁੱਲਿਓ। ਸੋ ਨਾਲ ਦੀ ਨਾਲ ਜਿਹਨਾਂ ਪਰਿਵਾਰਾਂ ਨੇ ਕਿਚਨ ਦੇ ਲਈ ਸੋਲਿਡ ਵੁੱਡ ਦਾ, ਜੀ ਹਾਂ, ਸੋਲਿਡ ਵੁੱਡ ਦਾ ਡਾਇਨਿੰਗ ਟੇਬਲ ਲੈਣਾ ਚਾਹੁੰਦੇ ਹੋ, ਸੋਲਿਡ ਵੁੱਡ ਦਾ ਟੇਬਲ ਪਲੱਸ 6 ਚੇਅਰ, ਸੋਲਿਡ ਵੁੱਡ ਦਾ ਟੇਬਲ ਪਲੱਸ 6 ਚੇਅਰ, ਜਿਹਦੀ ਰੈਗੂਲਰ ਕੀਮਤ $1100 ਸੀ। ਰੱਖੜੀ ਸਪੈਸ਼ਲ $399 ਦਾ, ਅੱਜ ਜਿੰਨੀਆਂ ਵੀ ਭੈਣਾਂ ਸਾਡੇ ਕੋਲ ਪਹੁੰਚਣਗੀਆਂ, ਸੋਲਿਡ ਵੁੱਡ ਦਾ ਟੇਬਲ ਤੇ 6 ਚੇਅਰਾਂ $399 ਦਾ ਮਿਲੂਗਾ, ਤੇ ਨਾਲ ਏਅਰ ਫਰਾਇਰ ਬਿਲਕੁਲ ਫ੍ਰੀ ਮਿਲਣਾ, ਤੇ ਨਾਲ ਇੱਕ ਹੋਰ ਤੋਹਫਾ ਜਿਹੜਾ ਤੁਹਾਨੂੰ ਲਾਜ਼ਮੀ ਦਿੱਤਾ ਜਾਣਾ। ਸੋ ਬਹੁਤ ਸਾਰੀਆਂ ਡੀਲਾਂ ਤੇ ਬਹੁਤ ਸਾਰੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਆ। 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਕਨ ਰੋਡ, 6685 ਟੋਮਕਨ ਰੋਡ। ਧੰਨਵਾਦ ਜੀ ਭਾਜੀ।
0: ਥੈਂਕ ਯੂ ਸਰ, ਥੈਂਕ ਯੂ। ਅੱਜ ਅੱਧੀ ਰਾਤ ਤੋਂ ਪ੍ਰਾਈਜ਼ 3 ਸੈਂਟ ਉੱਪਰ ਜਾ ਰਹੀ ਹੈ ਜੀ। ਮੰਡੀਆਂ ਦੇ ਭਾਅ ਦੱਸਦੇ ਨੇ, ਜਨਕ ਜਿਊਲਰ ਦੇ ਸਹਿਯੋਗ ਨਾਲ ਟੋਰਾਂਟੋ ਸਟਾਕ ਐਕਸਚੇਂਜ ਸੋਨਾ ਉੱਪਰ ਜਾ ਰਿਹਾ ਹੈ, ਸੋਰੀ ਥੱਲੇ ਜਾ ਰਿਹਾ ਹੈ, ਡਾਲਰ, ਨੈਸਡੈਕ, ਡਾਓ ਇਹ ਸਾਰਾ ਜਿਹੜਾ ਹੈ ਉੱਪਰ ਚੱਲ ਰਿਹਾ ਹੈ। ਪੰਜਾਬ ਦੇ ਵਿੱਚ ਜਿਹੜੇ ਸਾਈਬਰ ਠੱਗ ਨੇ ਇੱਕ ਵਿਅਕਤੀ ਦੇ ਖਾਤੇ ਚੋਂ 46,000 ਰੁਪਈਏ ਗਾਇਬ ਕਰਾਤੇ। ਇੱਕ ਹੋਰ ਖਬਰ ਹੈ ਪੰਜਾਬ ਦੀ, ਨੌਜਵਾਨ ਦੀ ਨਸ਼ੇ ਨਾਲ ਹੋਈ ਮੌਤ ਤੋਂ ਬਾਅਦ ਦੋਸਤਾਂ ਨੇ ਖੇਤਾਂ ਵਿੱਚ ਦੱਬਤਾ ਉਹਨੂੰ। ਕਿੰਨੇ ਚੰਗੇ ਦੋਸਤ ਸੀਗੇ, ਇਹੋ ਜਿਹੇ ਦੋਸਤਾਂ ਦੇ ਕੀੜੇ ਪੈਣ, ਮਰੇਗਾ ਸੱਪ ਲੜ ਕੇ। ਅਮਰਪ੍ਰੀਤ ਜੀ, ਹੋਰ ਕੀ ਕਹਿਣਾ ਚਾਹੋਗੇ?
2: ਬਿਲਕੁਲ ਦੇਵ ਜੀ, ਸੋ ਆਪਾਂ ਮੋਰਗੇਜ ਇੰਸ਼ੋਰੈਂਸ ਦੀ ਗੱਲ ਕੀਤੀ ਹੈ ਕੈਨੇਡਾ ਦੇ ਵਿੱਚ ਨਾ ਦੇਵ ਜੀ, ਮੈਂ ਕਹੂੰਗੀ ਵੀ ਜੇ ਸਾਡੇ ਚੋਂ ਕੋਈ ਹੈ ਵੀ ਅਸੀਂ ਚਲੋ ਮੋਰਗੇਜ ਦੀ ਲਾਇਬਿਲਟੀ ਅਸੀਂ ਨਹੀਂ ਚਾਹੁੰਦੇ, ਸਾਡੇ ਕੋਲ ਆਪਸ਼ਨ ਹੈ ਆਪਾਂ ਘਰ ਬਾਏ ਨਾ ਕਰੀਏ, ਆਪਾਂ ਰੈਂਟ ਤੇ ਰਹਿਣ ਲੱਗ ਜਾਈਏ, ਆਪਾਂ ਜੇ ਗੱਡੀਆਂ ਦੀ ਇੰਸਟਾਲਮੈਂਟ ਨਹੀਂ ਦੇਣਾ ਚਾਹੁੰਦੇ ਤਾਂ ਠੀਕ ਹੈ, ਕਾਰ ਨਾ ਬਾਏ ਕਰੋ ਤਾਂ ਆਪਾਂ ਪਬਲਿਕ ਟ੍ਰਾਂਜ਼ਿਟ ਹੈ ਵਧੀਆ, ਇੱਥੇ ਆਪਸ਼ਨਸ ਹੈ, ਆਪਾਂ ਉਹ ਯੂਜ਼ ਕਰ ਸਕਦੇ ਹਾਂ। ਬਟ ਕੈਨੇਡਾ ਦੇ ਵਿੱਚ 2 ਖਰਚੇ ਆ ਜਿਨ੍ਹਾਂ ਨੂੰ ਤੁਸੀਂ ਅਵੋਇਡ ਕਰ ਹੀ ਨਹੀਂ ਸਕਦੇ, ਉਹ ਆਪਾਂ ਨੂੰ ਕਰਨੇ ਹੀ ਪੈਣੇ ਆ, ਉਹ ਹੈ ਫਾਈਨਲ ਟੈਕਸੇਸ਼ਨ ਤੇ ਤੁਹਾਡੀ ਫਿਨਰਲ ਕੋਸਟ। ਸੋ ਫਾਈਨਲ ਟੈਕਸੇਸ਼ਨ ਦੀ ਗੱਲ ਆਪਾਂ ਅੱਗੇ ਚੱਲ ਕੇ ਕਰਦੇ ਹਾਂ। ਫਿਨਰਲ ਕੋਸਟ ਦੀ ਜੇ ਮੈਂ ਗੱਲ ਕਰਾਂ ਦੇਵ ਜੀ, 12,000 ਤੋਂ 15,000 ਦੀ ਫਿਨਰਲ ਕੋਸਟ ਇੱਥੇ ਹੈਗੀ ਹੋਈ ਹੈ, ਤੇ ਉਸ ਤੋਂ ਬਾਅਦ ਜੇ ਆਪਾਂ ਕਿਸੇ ਆਪਣੇ ਰਿਲੀਜੀਅਸ ਪਲੇਸ ਤੇ ਕੁਝ ਕਰਨਾ, 20,000 ਦੀ ਟੋਟਲ ਹੋ ਜਾਂਦੀ ਹੈ।
0: ਹੋ ਜਾਂਦੇ? ਅੱਛਾ, ਉਹ ਕਹਿੰਦੇ ਬੰਦੇ ਕਿੰਨੇ ਆਉਣਗੇ?
2: ਜੀ,
0: ਕਿਸੇ ਨੇ ਪੁੱਛਿਆ ਮੈਨੂੰ, ਕਹਿੰਦੇ ਜੀ ਅਸੀਂ ਲਾਵਾਂ ਲੈਣੀਆਂ, ਸਿਰਫ ਮਾਂ ਬਾਪ ਦੋਨਾਂ ਦੇ ਆਉਣਗੇ ਤੇ ਬੱਚੇ ਹੋਣਗੇ। ਕਹਿੰਦੇ ਪਤਾ ਕਰ ਦੋ ਮੈਂ ਗੁਰਦੁਆਰਾ। ਕਹਿੰਦਾ ਜੀ 1100। ਮੈਂ ਜੀ ਉਹ ਕਰਦਾ, ਕਹਿੰਦਾ 50 ਬੰਦੇ ਤੁਸੀਂ 1100 ਲਈਦਾ। ਸੋ ਤੁਹਾਡੀ ਗੱਲ ਠੀਕ ਆ, 20,000 ਚ ਲੋਦਾ ਲੱਗ ਜਾਂਦਾ ਜੇ ਕਿਸੇ ਡੈਥ ਹੋ ਜਾਵੇ।
2: 20,000 ਤਾਂ ਲੱਗਣਾ ਹੀ ਆ। ਹੁਣ ਦੇਖੋ 3 ਹੀ ਆਪਸ਼ਨਸ ਆ। ਪਹਿਲੀ ਆਪਸ਼ਨ ਇਹ ਆ ਵੀ ਮੇਬੀ ਤੁਸੀਂ ਅੱਜ ਹੀ 20,000 ਸਾਈਟ ਤੇ ਕੀਤਾ ਹੋਇਆ, ਵੀ ਚਲੋ ਜਦੋਂ ਵੀ ਕੁਝ ਹੋਇਆ

0: ਉਸ ਸਾਲ ਨੂੰ 20 ਸਾਲ ਨੂੰ ਮੇਰਾ 20,000 ਸਾਈਡ ਤੇ ਪਿਆ, ਮੇਰੀ ਫਿਨਰਲ ਕਾਸਟ ਕਵਰ ਹੋ ਜਾਊਗੀ। ਹੁਣ 20,000 ਲਈ ਤੁਸੀਂ 20,000 ਹੀ ਰੱਖਿਆ। ਦੂਜੀ ਆਪਸ਼ਨ ਹੈ ਕਿ ਅੱਜ ਆਪਾਂ ਰਿਅਲਾਈਜ਼ ਕਰ ਰਹੇ ਹਾਂ ਕਿ ਉਹ ਮੈਂ ਫਿਨਰਲ ਐਕਸਪੈਂਸਿਸ ਦਾ ਤਾਂ ਅਰੇਂਜਮੈਂਟ ਹੀ ਨਹੀਂ ਕੀਤਾ, ਮੇ ਬੀ ਏਜ 65 ਹੋਗੀ 70 ਹੋਗੀ ਜੋ ਵੀ ਹੈ। ਲੈਸ ਸੇ ਆਪਾਂ ਲਾਈਫ ਐਕਸਪੈਕਟੈਂਸੀ ਮੰਨੀ ਵੀ ਅਗਲੇ 20 ਸਾਲ ਮੈਂ ਹੋਰ ਜੀਣਾ, 20,000 ਮੈਨੂੰ ਚਾਹੀਦਾ, ਮਤਲਬ ਐਵਰੀ ਈਅਰ ਆਪਾਂ 1,000 ਸੇਵ ਕਰਨਾ ਸ਼ੁਰੂ ਕਰ ਦਈਏ ਉਹਦੇ ਲਈ। ਹੁਣ ਇਹਦੇ ਦੋ ਮਤਲਬ ਰਿਸਕ ਹੋ ਸਕਦੇ ਆ। ਪਹਿਲਾ ਇਹ ਹੈ ਵੀ ਜੇ 2 ਸਾਲ ਬਾਅਦ ਜਾਂ 5 ਸਾਲ ਬਾਅਦ ਕੁਝ ਹੋ ਗਿਆ 2,000 ਜਾਂ 5,000 ਹੀ ਇਕੱਠਾ ਹੋਊਗਾ। ਦੂਜਾ ਹੈਗਾ ਵੀ 20 ਸਾਲ ਬਾਅਦ 20,000 ਦੀ ਵੈਲਿਊ ਵੀ ਤਾਂ ਹੋਣੀ ਰਹਿਣੀ ਨਾ। ਮਤਲਬ ਦੇਖੋ ਬੈਂਕ ਆਫ ਕੈਨੇਡਾ ਦਾ ਜਿਹੜਾ ਲੌਂਗ ਟਰਮ ਇਨਫਲੇਸ਼ਨ ਟਾਰਗੇਟ ਰੇਟ ਹੈ ਨਾ ਉਹ 2% ਦਾ। ਜੇ ਆਪਾਂ ਦੋ ਵੈਸੇ ਅੱਜ ਕੱਲ ਇਨਫਲੇਸ਼ਨ ਜ਼ਿਆਦਾ, ਪਰ ਚਲੋ ਜੇ ਮੈਂ 2% ਨਾਲ ਵੀ ਚੱਲਾਂ ਤਾਂ 20,000 ਦੀ ਉਸ ਟਾਈਮ ਤੇ 29,000 ਚਾਹੀਦਾ 20,000 ਦੀ ਕਾਸਟ ਨੂੰ ਪੂਰਾ ਕਰਨ ਲਈ। ਤੀਜੀ ਆਪਸ਼ਨ ਕੀ ਹੈ ਵੀ ਆਪਾਂ ਅੱਜ ਫਿਨਰਲ ਇੰਸ਼ੋਰੈਂਸ ਕਰਵਾ ਲਈ, 2 ਸਾਲ ਬਾਅਦ ਕੁਝ ਹੋਇਆ 20,000 ਮਿਲ ਜਾਣਾ, 5 ਸਾਲ ਬਾਅਦ ਕੁਝ ਹੋਇਆ 20,000 ਮਿਲ ਜਾਣਾ। ਔਰ ਵਧੀਆ ਚੀਜ਼ ਕੀ ਹੈ ਵੀ ਜੇ 20 ਸਾਲ ਬਾਅਦ ਕੁਝ ਹੋਇਆ ਤਾਂ ਆਪਾਂ ਇਹ ਪਲਾਨ ਇਵੇਂ ਡਿਜ਼ਾਈਨ ਕਰਦੇ ਹਾਂ ਵੀ ਇਨਫਲੇਸ਼ਨ ਕਾਸਟ ਨੂੰ ਵਿੱਚ ਕਰਕੇ ਕਿ ਉਸ ਟਾਈਮ ਤੇ ਜਾ ਕੇ 25-30,000 ਮਿਲਣਾ, ਬਟ ਪਹਿਲੇ ਦਿਨ ਤੋਂ ਤੁਹਾਡੀ 20,000 ਦੀ ਕਵਰੇਜ ਹੈ। ਸੋ ਜੇ ਤੁਸੀਂ ਆਪਣੀ ਫਿਨਰਲ ਇੰਸ਼ੋਰੈਂਸ ਦਾ ਸੋਚ ਰਹੇ ਹੋ, ਤੁਹਾਡੇ ਘਰ ਚ ਪੇਰੈਂਟਸ ਹੈ, ਉਹਨਾਂ ਦੀ ਹੈਲਥ ਠੀਕ ਹੈ, ਤਾਂ ਆਪਣੇ ਕੋਲ ਜ਼ਿਆਦਾ ਆਪਸ਼ਨਸ ਹੁੰਦੀਆਂ। ਜੇ ਕੋਈ ਹੈਲਥ ਇਸ਼ੂ ਆ ਵੀ ਚੁੱਕਾ ਤਾਂ ਵੀ ਆਪਣੇ ਕੋਲ ਪਲਾਨ ਹੁੰਦੇ ਆ, ਐਟਲੀਸਟ ਆਪਾਂ ਉਹਨਾਂ ਦੀ ਫਿਨਰਲ ਕਾਸਟ ਸਬਸਿਡਾਈਜ਼ਡ ਰੇਟ ਤੇ ਆਪਾਂ ਕਵਰ ਕਰ ਸਕਦੇ ਹੁੰਦੇ ਆ। ਸੋ ਤੁਸੀਂ ਫਿਨਰਲ ਇੰਸ਼ੋਰੈਂਸ ਦੀ ਕੋਈ ਵੀ ਇਨਫੋਰਮੇਸ਼ਨ ਲੈਣੀ ਹੈ, ਨੰਬਰ ਹੈ ਜੀ 6474416 1616, 647-446-1616,
1: 446-1616 ਇਹਨਾਂ ਦਾ ਨੰਬਰ ਹੈ। ਇਹਨਾਂ ਮੁਲਕਾਂ ਚ ਅਮਰਪ੍ਰੀਤ ਜੀ ਜਿਹੜੀ ਇੰਗਲਿਸ਼ ਹੈ ਬੋਲੀ ਜਾਂਦੀ, ਮੋਰ ਔਰ ਲੈਸ ਸੇਮ ਬੋਲੀ ਜਾਂਦੀ ਹੈ, ਪਰ ਬੋਲਣ ਦਾ ਐਕਸੈਂਟ ਥੋੜਾ ਜਿਹਾ ਡਿਫਰੈਂਟ ਹੋ ਜਾਂਦਾ। ਸਾਡੇ ਪੰਜਾਬ ਚ ਇਹ ਚੀਜ਼ ਨਹੀਂ ਹੈ, ਹਰੇਕ ਜ਼ਿਲ੍ਹੇ ਦੀ ਆਪੋ ਆਪਣੀ ਪੰਜਾਬੀ ਚਲਾਈ ਜਾਂਦੇ ਆ। ਕਈ ਕਹਿੰਦੇ ਆ ਸਿਓ ਨੂੰ ਸੇ, ਪਿਓ ਨੂੰ ਪੇ, ਘਿਓ ਨੂੰ ਕੇ, ਨੂਣ ਨੂੰ ਲੂਣ, ਲੂਣ ਨੂੰ, ਇਸ ਤਰ੍ਹਾਂ ਦਾ ਬਹੁਤ ਹੈ। ਇੱਕ ਵਰਡ ਹੋਰ ਹੈ ਮਤਲਬ ਜਾਂ ਮਤਬਲ, ਮਤਲਬ ਮਤਬਲ ਮਤਲਬ
0: ਮਤਬਲ ਕੋਈ ਵਰਡ ਨਹੀਂ ਹੈਗਾ ਵੈਸੇ, ਜੇ ਤੁਸੀਂ ਪੰਜਾਬੀ ਪੜ੍ਹੀਏ ਆਪਾਂ ਤਾਂ
1: ਨਹੀਂ ਨਹੀਂ
0: ਹਾਂਜੀ,
1: ਉਹ ਕਹਿਣ ਦਾ ਮਤਲਬ ਸਾਡੇ ਜਿਹੜੇ ਜ਼ਿਲ੍ਹੇ ਆ ਉਹਨਾਂ ਚ ਵੱਖੋ ਵੱਖਰੀ ਹੋ ਜਾਂਦੇ ਆ।
0: ਹਾਂਜੀ,
1: ਕਈ ਤੀ ਕਹਿ ਕੇ ਬੁਲਾਉਂਦੇ ਆ, ਤੂੰ ਕਿੱਥੇ ਗਈ ਤੀ,
0: ਗਈ ਤੀ। ਹਾਂਜੀ,
1: ਸੋ ਸਾਡੇ ਜਿਹੜੇ ਪੰਜਾਬੀ ਦੇ ਲੈਕਚਰਾਰ ਹੋਣੇ ਆ ਪੁਰਾਣੇ ਜ਼ਮਾਨੇ ਚ, ਜਾਂ ਸਕੂਲ ਦੇ ਟੀਚਰ ਪ੍ਰੋਫੈਸਰ ਹੋਣੇ ਆ, ਉਹਨਾਂ ਨੇ ਇਹਨੂੰ ਇੱਕ ਲੈਂਗੁਏਜ ਨਹੀਂ ਬਣਾਇਆ ਹੈਗਾ। ਪੰਜਾਬੀ ਪੰਜਾਬੀ ਤਾਂ ਅਸੀਂ ਕਰੀ ਜਾਂਦੇ, ਕਰਨਾ ਵੀ ਚਾਹੀਦਾ, ਐਸੀ ਗੱਲ ਨਹੀਂ ਹੈ। ਲੇਕਿਨ ਇੱਕ ਹੁਣ ਸਿਓ ਆ ਕਿ ਸੇ ਆ, ਪਿਓ ਆ ਇੱਕ ਪੇ ਆ, ਘਿਓ ਆ ਕਿ ਘੇ ਆ, ਤਾਂ ਕਰਨਾ ਚਾਹੀਦਾ। ਖੈਰ, ਪਾਕਿਸਤਾਨ ਵਿਚ ਜਿਹੜੀ ਹਾਸਪਿਟਲ ਨੂੰ ਅੱਗ ਲੱਗੀ ਸੀ, ਹਾਸਪਿਟਲ ਵਿਚ ਅੱਗ ਲੱਗਣ ਤੋਂ ਬਾਅਦ ਪਾਕਿਸਤਾਨ ਪ੍ਰਧਾਨ ਮੰਤਰੀ ਨੇ ਉੱਚ ਸਿਹਤ ਅਧਿਕਾਰੀ ਨੂੰ ਫਾਇਰ ਕਰ ਦਿੱਤਾ। ਵਾਈਟ ਹਾਊਸ ਦਾ ਕਹਿਣਾ ਹੈ ਕਿ ਇਰਾਨ ਨਾਲ ਕੋਈ ਗੱਲਬਾਤ ਨਹੀਂ ਚੱਲ ਰਹੀ। 2026 ਦੇ ਫਸਟ ਹਾਫ ਵਿਚ BC ਵਿਚ ਜ਼ਹਿਰੀਲੀ ਦਵਾਈਆਂ ਕਾਰਨ 776 ਲੋਕਾਂ ਦੀ ਮੌਤ ਹੋ ਗਈ। ਗਏ ਤੇ ਆਏ ਜੀ। ਇਮਿਊਨਿਟੀ ਲਈ ਖੁਸ਼ਖਬਰੀ, ਹੀਲੈਕਸ ਵੈਲਨੈਸ ਫਿਜ਼ੀਓ ਐਂਡ ਰੀਹੈਬ ਸੈਂਟਰ ਖੁੱਲ ਚੁੱਕਿਆ ਹੈ, ਜਿੱਥੋਂ ਤੁਸੀਂ ਫਿਜ਼ੀਓਥੈਰੇਪੀ, ਮਸਾਜ ਥੈਰੇਪੀ, ਕਾਇਰੋਪ੍ਰੈਕਟਰ ਵਰਗੀਆਂ ਸੇਵਾਵਾਂ ਪ੍ਰੋਫੈਸ਼ਨਲਸ ਵੱਲੋਂ ਦਿੱਤੀਆਂ ਜਾਂਦੀਆਂ ਹਨ। ਇਹ ਤਕਰੀਬਨ ਸਾਰੀਆਂ ਇੰਸ਼ੋਰੈਂਸ ਕੰਪਨੀਆਂ ਨਾਲ ਖੁਦ ਡੀਲ ਕਰਦੇ ਨੇ। ਕਾਉਂਸਲਿੰਗ ਸਰਵਿਸ ਵੀ ਅਵੇਲੇਬਲ ਹਨ। ਹੀਲੈਕਸ ਵੈਲਨੈਸ ਫਿਜ਼ੀਓ ਰੀਹੈਬ, 10930 ਗੋਰਵੇ ਡਰਾਈਵ, ਯੂਨਿਟ C-X1, ਗੋਰਵੇ ਐਂਡ ਕੰਟਰੀ ਸਾਈਡ ਦੇ ਕਾਰਨਰ ਤੇ। ਜ਼ਿਆਦਾ ਜਾਣਕਾਰੀ ਲਈ ਪਲੀਜ਼ ਕਾਲ 905-913-5256, 905-913-5256, 905-913-5256।
0: ਕੀ ਤੁਸੀਂ ਵੀ ਡਾਕਟਰ, ਡੈਂਟਿਸਟ, IT ਪ੍ਰੋਫੈਸ਼ਨਲ ਜਾਂ ਇਨਕਾਰਪੋਰੇਟਿਡ ਬਿਜ਼ਨਸ ਓਨਰ ਹੋ ਐਂਡ ਯੂ ਹੈਵ ਰਿਟੇਨਡ ਅਰਨਿੰਗਸ ਇਨ ਯੂਅਰ ਕਾਰਪੋਰੇਸ਼ਨ ਐਜ਼ ਵੈਲ? ਦ ਪ੍ਰੋਬਲਮ ਇਜ਼ ਕਿ ਜਦੋਂ ਵੀ ਤੁਸੀਂ ਇਸ ਪੈਸੇ ਨੂੰ ਵਿਦਡ੍ਰਾ ਕਰਨਾ ਹੈ ਇਨ ਦ ਫਾਰਮ ਆਫ ਸੈਲਰੀ ਔਰ ਡਿਵੀਡੈਂਡਸ, ਬੋਥ ਆਰ ਟੈਕਸੇਬਲ, ਬਟ ਦ ਸੋਲੂਸ਼ਨ ਟੂ ਦਿਸ ਪ੍ਰੋਬਲਮ ਇਜ਼ ਕਿ ਤੁਹਾਡੀਆਂ ਰਿਟੇਨਡ ਅਰਨਿੰਗਸ ਨੂੰ ਸਪੈਸ਼ਲਾਈਜ਼ਡ ਟੈਕਸ ਐਫੀਸ਼ੀਐਂਟ ਸਟ੍ਰੈਟੇਜੀਜ਼ ਇਨਵੈਸਟ ਕੀਤਾ ਜਾ ਸਕਦਾ, ਜਿੱਥੇ ਪੈਸਾ ਟੈਕਸ ਸ਼ੈਲਟਰ ਗਰੋ ਕਰੇਗਾ ਔਰ ਤੁਸੀਂ ਇਸ ਪੈਸੇ ਨੂੰ ਟੈਕਸ ਐਫੀਸ਼ੀਐਂਟਲੀ ਯੂਜ਼ ਕਰਨਾ ਹੈ ਫਾਰ ਐਨੀ ਫਿਊਚਰ ਗੋਲ ਔਰ ਫਾਰ ਯੋਰ ਰਿਟਾਇਰਮੈਂਟ। ਨੀਡ ਟੂ ਨੋ ਮੋਰ? ਦਿਸ ਇਜ਼ ਉਮਰਪ੍ਰੀਤ ਚਾਵਲਾ, ਡੈਜ਼ਿਗਨੇਟਿਡ ਫਾਈਨੈਂਸ਼ੀਅਲ ਐਡਵਾਈਜ਼ਰ, ਐਂਡ ਨੰਬਰ ਟੂ ਕਾਲ ਇਜ਼ 6474461616, 647-446-1616।
1: ਦੁੱਖ ਇਹ ਨਹੀਂ ਕਿ ਸੱਜਣ ਕੁੱਤੇ ਨਿਕਲੇ, ਨਾ ਨਾ ਨਾ ਨਾ, ਦੁੱਖ ਇਹ ਨਹੀਂ ਕਿ ਸੱਜਣ ਕੁੱਤੇ ਨਿਕਲੇ, ਕੁੱਤੇ ਹੁੰਦੇ ਤਾਂ ਵਫਾ ਨਾ ਕਰਦੇ, ਜਨਾਬ ਤਾਂ ਕੁੱਤਿਆਂ ਤੋਂ ਵੀ ਉੱਤੇ ਨਿਕਲੇ। ਵਾਹ ਸ਼ੇਰਾ, ਸੱਚੀ ਕਹੀ ਆ, ਸੱਚੀ ਗੱਲ।
2: ਚਿੰਟੂ ਪੁੱਤਰ।
3: ਹਾਂਜੀ ਮੈਡਮ ਜੀ।
2: ਬੇਟਾ ਖੜੇ ਹੋ ਜ਼ਰਾ।
3: ਹਾਂਜੀ।
2: ਤੁਸੀਂ ਇੱਕ ਕੰਨ ਤੇ ਹੱਥ ਕਿਉਂ ਰੱਖਿਆ ਹੋਇਆ?
3: ਮੈਡਮ ਜੀ, ਇਸ ਕਰਕੇ ਕਿ ਜੋ ਤੁਸੀਂ ਪੜ੍ਹਾ ਰਹੇ ਹੋ ਕਿਤੇ ਦੂਜੇ ਕੰਨ ਵੱਲ ਦੀ ਨਿਕਲ ਨਾ ਜਾਵੇ।
4: Tatla News Desk, locally covered, nationally connected.
1: ਲੁਧਿਆਣਾ ਤੋਂ ਖਬਰ ਆਈ ਹੈ, ਪੰਜਾਬ ਦੇ ਵਿੱਚ ਰੱਖੜੀ ਦਾ ਮਾਹੌਲ ਚੱਲ ਰਿਹਾ ਹੈ, ਆਪਣੇ ਇੱਥੇ ਵੀ ਚੱਲ ਰਿਹਾ ਹੈ। ਇੱਕੋ ਸਮੇਂ ਦੋ ਬੱਚੇ ਜਿਨ੍ਹਾਂ ਦੀ 8-10 ਸਾਲ ਦੀ ਉਮਰ ਸੀ, ਇੱਕ ਲੜਕਾ ਇੱਕ ਲੜਕੀ, ਉਹਨਾਂ ਦੀ ਡੈਥ ਹੋ ਗਈ। ਕਹਿੰਦੇ ਜੀ ਸੱਪ ਨੇ ਡੰਗਿਆ। ਜਿਹੜੇ ਮਾਂ ਬਾਪ ਸੀ ਇਹ ਸਮਝਦੇ ਸੀ ਵੀ ਮੱਛਰ ਮੁੱਛਰ ਹੀ ਲੜਿਆ ਹੋਇਆ ਕਿਤੇ। ਉਹ ਯਾਰ ਸੱਪ ਦੇ ਡੰਗ ਤੇ ਮੱਛਰ ਜੇ ਜ਼ਮੀਨ ਅਸਮਾਨ ਦਾ ਫਰਕ ਹੁੰਦਾ। ਵੈਸੇ ਮੈਂ ਜਿੰਨਾ ਸੁਣਿਆ, ਮੈਨੂੰ ਬਾਲਿਆ ਤਾਂ ਨਹੀਂ ਪਤਾ, ਕਹਿੰਦੇ ਸੱਪ ਇੱਕ ਵਾਰ ਡੰਗ ਸਕਦਾ ਹੈ। ਉਹ ਜਿਹੜੀ ਜ਼ਹਿਰ ਬਣਾਉਣ ਨੂੰ ਟਾਈਮ ਲੱਗਦਾ ਦੁਬਾਰਾ, ਉਹਨੂੰ ਜਿਹੜੇ ਦੰਦਾਂ ਜਿਹਾ ਹੁੰਦੇ ਹੈ ਨਾ, ਸੋ ਆਈ ਡੋਂਟ ਨੋ ਕਿਵੇਂ ਡੈਥ ਹੋਈ ਵਿਚਾਰਿਆਂ ਦੀ, ਪਰ ਇਟਸ ਸੈਡ। ਮਸ਼ਹੂਰ ਸਿੰਗਲ ਤੇ ਚਲਾਈਆਂ ਗੋਲੀਆਂ, ਸਿੱਧੂ ਮੂਸੇਵਾਲੇ ਵਾਂਗ ਗੱਡੀ ਚ ਮਾਰਿਆ। ਹਰਿਆਣਵੀ ਸੰਗੀਤ ਜਗਤ ਨਾਲ ਜੁੜੇ ਗਾਇਕ ਅੰਕਿਤ ਬਲਿਆਨੀ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਉਸੇ ਤਰ੍ਹਾਂ ਗੱਡੀ ਹੈ ਜੀ, ਉਸੇ ਸਾਈਡ ਤੋਂ ਗੋਲੀਆਂ ਚਲਾਈਆਂ ਹੋਈਆਂ ਜਿਵੇਂ ਮੂਸੇਵਾਲੇ ਦੇ ਮਾਰੀਆਂ ਸੀ। ਐਨੀ ਹਾਓ, ਆਪਾਂ ਗੱਲ ਕੀਤੀ ਸੀ ਪਿੱਛੇ, ਹੁਣ ਇੱਕ ਤਾਂ ਮੌਰਗੇਜ ਵਾਲੀ ਗੱਲ ਕੀਤੀ, ਹਾਂਜੀ ਹੁਣ ਫਿਊਨਰਲ ਦੀ ਕੀਤੀ ਹੈ। ਵੈਸੇ ਜਿਹੜਾ ਡੱਬਾ, ਆਪਾਂ ਡੱਬਾ ਕਹਿ ਦਿੰਦੇ ਹਾਂ ਕਿ ਕੌਫਨ, ਉਹ 3,500-4,000 ਤੋਂ ਸ਼ੁਰੂ ਹੁੰਦਾ। ਕਿੰਨੇ ਕੁ ਇਮੋਸ਼ਨਲ ਹੋ, ਉਨੇ ਪੈਸੇ ਹੋਰ ਲੱਗ ਜਾਂਦੇ ਆ। ਜਿਹੜਾ 3600 ਵਾਲਾ ਨਾ, ਇਹ ਤੁਹਾਨੂੰ 800 ਦਾ ਮਿਲ ਜਾਂਦਾ ਕਾਸਕੋ ਤੋਂ, ਪਰ ਉਹਨੂੰ ਡਿਲੀਵਰ ਕਰਾਉਣਾ ਹੁੰਦਾ। ਜਿਹੜੇ ਫਿਊਨਰਲ ਹੋਮ ਵਾਲੇ ਆ, ਉਹ ਓਬਵੀਅਸਲੀ ਚਾਹੁੰਗੇ ਵੀ ਸਾਥੋਂ ਲਓ, ਸੋ ਉਹਨਾਂ ਨੇ ਡਿਲੀਵਰੀ ਦਾ ਟਾਈਮ ਨਾ ਐਡਾ ਕੁ ਕਰ ਦਿੰਦੇ ਆ ਵੀ 1/2 ਘੰਟਾ ਹੀ ਆ। ਉਹ ਸਾਡੇ ਇੱਕ ਦੋਸਤ ਨੇ ਕੀਤਾ ਸੀ, ਉਹ ਕਾਸਕੋ ਵਾਲੇ ਕਹਿੰਦੇ ਸਾਨੂੰ ਪਤਾ ਕੋਈ ਨਾ ਸੀ, 1/2 ਘੰਟਾ ਪਹਿਲਾਂ ਹੀ ਜਾ ਕੇ ਬਹਿ ਜਾਂਗੇ ਉੱਥੇ। ਸੋ ਜਦੋਂ ਤੁਸੀਂ ਫਿਊਨਰਲ ਹੋਮ ਜਾਣਾ ਤਾਂ ਪੈਣਾ ਹੀ ਆ ਕਦੇ ਨਾ ਕਦੇ, ਹਰੇਕ ਨੂੰ ਸਾਨੂੰ ਜਦੋਂ ਗਏ ਮਾੜਾ ਜਿਹਾ ਪੁੱਛ ਲਓ ਯਾਰ, ਅਸੀਂ ਜੇ ਕਾਸਕੋ ਤੋਂ ਮੰਗਾ ਲਈਏ ਅਲਾਓ ਕਰ ਦੋਗੇ, ਪੈਸੇ ਵੱਧ ਜਾਣਗੇ 24-28। ਇਹਦੇ ਨਾਲ ਜਿਹੜੇ ਅੰਤ ਡੈਥ ਹੋਣ ਤੋਂ ਬਾਅਦ ਜਿਹੜੀ ਤੁਸੀਂ ਗੱਲ ਕਰਨੀ ਸੀ,
0: ਹਾਂਜੀ ਫਾਈਨਲ ਟੈਕਸੇਸ਼ਨ ਜਿਹੜੀ ਹੈਗੀ ਦੇਵ ਜੀ, ਉਹ ਆਣੀ ਹੀ ਆਣੀ ਆ ਸਾਰਿਆਂ ਤੇ, ਜਿੰਨੇ ਵੀ ਆਪਾਂ ਕੈਨੇਡਾ ਚ ਹੈਗੇ, ਚਾਹੇ ਆਪਾਂ ਕੋਈ ਬਹੁਤੇ ਐਸਟ ਬਣਾਏ, ਥੋੜੇ ਬਣਾਏ, ਸਾਡੀਆਂ ਇਨਵੈਸਟਮੈਂਟਸ ਆ, ਜੋ ਵੀ ਆ। ਸੋ ਹੁੰਦਾ ਕੀ ਆ ਕਿ ਜਦੋਂ ਵੀ ਕਿਸੇ ਦੀ ਡੈਥ ਹੁੰਦੀ ਆ, ਲੈਸੇ ਅੱਜ ਡੈਥ ਹੋਈ ਆ, ਇੱਕ ਦਿਨ ਪਹਿਲੇ ਡੀਮ ਡਿਸਪੋਜੀਸ਼ਨ ਹੁੰਦੀ ਆ, ਮੰਨਿਆ ਜਾਂਦਾ, ਮਤਲਬ ਉਹ ਸਾਰੀ ਅਸਟੇਟ ਬਣ ਜਾਂਦੀ ਆ ਐਸਟ ਸਾਡੇ, ਔਰ ਮੰਨਿਆ ਜਾਂਦਾ ਕਿ ਆਪਾਂ ਸਾਰਾ ਕੁਝ ਵੇਚਤਾ ਸੀ ਐਟ ਫੇਅਰ ਮਾਰਕੀਟ ਵੈਲਿਊ। ਲੇਕਿਨ ਡੀਮਡ ਹੁੰਦੀ ਆ, ਮਤਲਬ ਐਕਚੁਅਲੀ ਵਿਕਦਾ ਕੁਛ ਨੀ, ਸਿਰਫ ਕੈਲਕੂਲੇਟ ਕਰਨ ਲਈ ਕਿ ਫਾਈਨਲ ਸਟੇਟ ਵੈਲਿਊ ਕੀ ਬਣੀ ਆ, ਉਹਦੇ ਚੋਂ ਕੀ ਚੀਜ਼ਾਂ ਜਿਹੜੀਆਂ ਨਾਨ ਟੈਕਸੇਬਲ ਆ, ਔਰ ਉਹਦੇ ਚ ਕੀ ਆ ਜਿਹੜਾ ਟੈਕਸੇਬਲ ਆ। ਟੈਕਸਿਸ ਪਹਿਲੇ CRA ਨੂੰ ਪੇ ਹੋਣਗੇ ਤੁਹਾਡੀ ਅਸਟੇਟ ਵੱਲੋਂ। ਸੋ ਅਸਟੇਟ ਦੇ ਵਿੱਚ ਬੇਸਿਕਲੀ ਉਨਾ ਕੈਸ਼ ਜਾਂ ਉਨੇ ਲਿਕੁਇਡ ਐਸਟਸ ਹੋਣੇ ਚਾਹੀਦੇ ਆ ਕਿ ਟੈਕਸਿਸ ਪੇ ਹੋ ਜਾਣ। ਨਹੀਂ ਆ ਤਾਂ ਅਫਕੋਰਸ ਆਪਣੇ ਐਸਟ ਸੈੱਲ ਹੋਣੇ ਆ, ਤੁਹਾਡਾ ਕੋਈ ਰੀਅਲ ਸਟੇਟ ਆ, ਕੁਝ ਵੀ ਆ, ਸਾਨੂੰ ਪਤਾ ਵੀ ਅਸਟੇਟ ਸੇਲ ਤੇ ਘਰ ਜਾਂਦੇ ਆ ਕਿ ਕਿੰਨੇ ਘੱਟ ਤੇ ਉਹ ਘਰ ਵਿਕਦੇ ਆ, ਕਿਉਂਕਿ CRA ਨੂੰ ਕੋਈ ਲੈਣਾ ਦੇਣਾ ਨਹੀਂ ਕਿ ਫੇਅਰ ਮਾਰਕੀਟ ਵੈਲਿਊ ਮਿਲ ਰਹੀ ਆ ਜਾਂ ਨਹੀਂ ਮਿਲ ਰਹੀ। ਤੁਹਾਡਾ ਐਸਟ ਸੈੱਲ ਹੋ ਗਿਆ, ਉਹਨਾਂ ਨੂੰ ਉਹਨਾਂ ਦੇ ਟੈਕਸਿਸ ਮਿਲ ਗਏ, ਬਾਕੀ ਦਾ ਜੋ ਵੀ ਬੱਚਿਆ ਹੈਗਾ ਤੁਹਾਡੀ ਵਿਲ ਦੇ ਅਕੋਰਡਿੰਗ ਤੁਹਾਡੇ ਅੱਗੇ ਜਿਹੜੇ ਬੈਨੀਫਿਸ਼ਰੀਜ਼ ਹੈ ਬੱਚਿਆਂ, ਉਹਦੇ ਚ ਡਿਸਟ੍ਰੀਬਿਊਟ ਹੋ ਜਾਊਗਾ। ਸੋ ਇਹ ਫਾਈਨਲ ਟੈਕਸੇਸ਼ਨ ਹਮੇਸ਼ਾ ਹਸਬੈਂਡ ਵਾਈਫ ਜਦੋਂ ਦੋਨਾਂ ਦੀ ਡੈਥ ਹੋ ਜਾਂਦੀ ਆ, ਉਸ ਤੋਂ ਬਾਅਦ ਜਦੋਂ, ਕਿਉਂਕਿ ਹਸਬੈਂਡ ਵਾਈਫ ਤੋਂ ਨਾ ਚੀਜ਼ਾਂ ਦੇਵ ਜੀ ਰੋਲ ਓਵਰ ਹੋ ਜਾਂਦੀਆਂ ਮੋਸਟਲੀ, ਲੇਕਿਨ ਜਦੋਂ ਅੱਗੇ ਬੱਚਿਆਂ ਤੱਕ ਜਾਣਾ ਉਦੋਂ ਟ੍ਰਿਗਰ ਹੁੰਦੇ ਆ ਮੇਨ ਟੈਕਸਿਸ। ਸੋ ਉਹਦੀ ਆਪਾਂ ਨੂੰ ਪਹਿਲੇ ਹੀ ਅਰੇਂਜਮੈਂਟ ਕਰਨਾ ਪੈਂਦਾ ਹੁੰਦਾ। ਬੇਸਿਕਲੀ ਸਟੇਟ ਪਲੈਨਿੰਗ ਦੇ ਵਿੱਚ ਆਪਾਂ ਪਹਿਲੇ ਹੀ ਇਹ ਧਿਆਨ ਰੱਖਦੇ ਆ ਕਿ ਪਹਿਲੇ ਥੋੜਾ ਜਿਹੜਾ ਨਾਨ ਟੈਕਸੇਬਲ ਪੋਰਸ਼ਨ ਆਪਾਂ ਵਧਾ ਦਈਏ, ਜਿੰਨਾ ਵੀ ਟੈਕਸੇਬਲ ਆ ਉਹਦੇ ਚੋਂ ਆਪਾਂ ਕਿਵੇਂ ਅਰੇਂਜਮੈਂਟ ਕਰੀਏ ਕਿ ਨਾਨ ਟੈਕਸੇਬਲ ਚੋਂ ਆ ਜੇ, ਉਹਦੇ ਚ ਸਟੇਟ ਫਰੀਜ਼ ਹੋ ਸਕਦੀ ਆ, ਉਹਦੇ ਚ ਟਰਸਟ ਹੋ ਸਕਦੇ ਆ, ਉਹਦੇ ਚ ਮਲਟੀਪਲ ਵਿਲਸ ਹੋ ਸਕਦੀਆਂ, ਤੇ ਜੋ ਬਾਕੀ ਬੱਚਿਆਂ ਉਹਦਾ ਆਪਾਂ ਅੱਜ ਅਰੇਂਜਮੈਂਟ ਕਰਨਾ ਕਿ ਟੈਕਸਿਸ ਅੱਜ ਕਿੰਨੇ ਪੇਏਬਲ ਹੈ, ਅੱਜ ਤੋਂ ਲਾਈਫ ਐਕਸਪੈਕਟੈਂਸੀ ਦੇ ਹਿਸਾਬ ਨਾਲ 20-30 ਸਾਲ ਬਾਅਦ ਕਿੰਨੇ ਟੈਕਸਿਸ ਪੇਏਬਲ ਹੋਣਗੇ, ਤੇ ਉਹਦਾ ਆਪਾਂ ਕੀ ਅਰੇਂਜਮੈਂਟ ਕਰਨਾ। ਸੋ ਜਦੋਂ ਆਪਾਂ ਚੀਜ਼ਾਂ ਪਹਿਲੇ ਕੈਲਕੂਲੇਟ ਕੀਤੀਆਂ ਹੁੰਦੀਆਂ, ਆਪਾਂ ਪਹਿਲੇ ਪਲਾਨ ਕੀਤਾ ਹੁੰਦਾ, ਤਾਂ ਨੈਚੁਰਲੀ ਟੈਕਸਿਸ ਤਾਂ ਪੇ ਹੋਣੇ ਹੀ ਹੈ, ਲੇਕਿਨ ਆਪਾਂ ਉਹਨੂੰ ਬਹੁਤ ਘੱਟ ਕੋਸਟ ਦੇ ਵਿੱਚ ਆਪਾਂ ਅੱਜ ਉਹਨੂੰ ਜੋੜਨਾ ਸ਼ੁਰੂ ਕਰ ਸਕਦੇ ਹੁੰਦੇ ਆ, ਉਹਨੂੰ ਇਨਵੈਸਟ ਕਰਨਾ ਸ਼ੁਰੂ ਕਰ ਦੋ, ਜਾਂ ਸਪੈਸ਼ਲੀ ਸਟੇਟ ਪਲੈਨਿੰਗ ਦੇ ਵਿੱਚ ਇੰਸ਼ੋਰੈਂਸ ਦੇ ਪਲਾਨਸ ਹੁੰਦੇ ਆ ਫਾਈਨਲ ਟੈਕਸਿਸ ਨੂੰ ਪੇ ਕਰਨ ਲਈ, ਉਹਦੇ ਤੁਸੀਂ ਮੇਰੇ ਤੋਂ ਇਨਫੋਰਮੇਸ਼ਨ ਲੈ ਸਕਦੇ ਹੋ। ਨੰਬਰ ਹੈ ਜੀ ਮੇਰਾ 6474461616, ਤੇ uchavla.com ਵੈਬਸਾਈਟ ਤੇ ਵੀ ਤੁਸੀਂ ਜਾ ਸਕਦੇ ਹੋ। ਐਲਬਰਟਾ, BC, ਮੈਨੀਟੋਬਾ, ਸਸਕੈਚਵਾਨ, ਨੋਵਾ ਸਕੋਸ਼ੀਆ ਜਾਂ ਓਨਟਾਰੀਓ, ਇਹਨਾਂ ਚੋਂ ਕਿਸੇ ਵੀ ਪ੍ਰੋਵਿੰਸ ਤੁਸੀਂ ਹੋ। ਨੰਬਰ ਅਗੇਨ 6474461616, 647-446-1616, 446-1616।
1: ਇੱਕ ਫਰਮ ਹੈ ਜਿਨ੍ਹਾਂ ਨੂੰ ਏਜ ਦੇ ਡਰਾਈਵਰ ਚਾਹੀਦੇ ਆ ਜੀ, ਟੋਰਾਂਟੋ ਤੋਂ ਮੋਨਟਰੀਅਲ ਦੇ ਰਨ ਲਈ, ਟੋਰਾਂਟੋ ਤੋਂ US ਦੇ ਰਨ ਲਈ, ਬਾਈ ਵੀਕਲੀ ਪੇ ਆ, ਪੇ ਟੌਪ ਦੀ ਮਿਲੇਗੀ, ਚੰਗੇ ਪੈਸੇ ਮਿਲਣਗੇ, ਤੁਹਾਡੇ ਖਾਤੇ ਚ ਸਿੱਧੇ ਜਾ ਡਿੱਗਣਗੇ। ਕੁਲਦੀਪ ਮਾਂਗਠੋਰਾ ਨੂੰ ਫੋਨ ਕਰ ਲਓ, ਜਾਣਕਾਰੀ ਲੈ ਲਓ 6479726455, 972-6455, ਮੈਂ ਨਾ ਕਮਲ ਜੀ ਥੋੜਾ ਨਾਲ ਫੋਨ ਤੇ ਗੱਲ ਕਰਦਾ, ਇੱਕ ਕੰਮ ਕਰੋਗੇ
0: ਜੀ,
1: ਜਿਹੜਾ ਆਪਣਾ ਮਾਰਕ ਕਾਰਡ ਨਹੀਂ ਆ
0: ਜੀ,
1: ਉਹ ਦੇਖੋਗੇ ਕਿੰਨਾ ਪੜ੍ਹਿਆ ਲਿਖਿਆ, ਕੀ ਉਹਦਾ ਰੈਜ਼ੂਮੇ ਕੀ ਆ ਬੇਸਿਕਲੀ, ਉਹ ਡਿਸਕਸ ਕਰਨਾ ਆਪਾਂ। ਕਮਲ ਜੀ ਜੀ ਪੁਰਾਣ ਸਵਾਗਤ ਹੈ ਵੀਰੇ।
5: ਦੇਵ ਜੀ ਸਭ ਤੋਂ ਪਹਿਲਾਂ ਤੁਹਾਨੂੰ ਤੇ ਸਾਰੇ ਲਿਸਨ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ, ਕੀ ਕਹਿਣਾ ਚਾਹੋਗੇ ਮਹਾਰਾਜ?
5: ਦੇਵ ਜੀ ਕਹਿਣਾ ਪਹਿਲਾਂ ਇਹੀ ਆ ਵੀ ਜਿਹੜਾ ਵੀ ਭੈਣ ਭਰਾ ਘਰ ਦੇਖ ਰਿਹਾ ਇਹ ਆਪਣੀ ਰਿਕੁਐਸਟ ਆ ਅਗਲੇ ਦਾ ਫਾਇਦਾ ਹਨਾ, ਪਰ ਇਹਦੇ ਵਿੱਚ ਗੱਲ ਇਹ ਜ਼ਰੂਰ ਆ ਵੀ ਜੋ ਵੀ ਭੈਣ ਭਰਾ ਘਰ ਵੇਖ ਰਿਹਾ ਨਾ ਇੱਕ ਵਾਰੀ ਤੁਸੀਂ ਆਪਦੇ ਹੱਥ ਦੇ ਵਿੱਚ ਅਪਰੂਵਲ ਲੈ ਕੇ ਘਰ ਬਾਹਰ ਜ਼ਰੂਰ ਦੇਖੋ ਹਨਾ, ਕਿਉਂਕਿ ਜਦੋਂ ਤੁਹਾਨੂੰ ਪਤਾ ਤੁਹਾਡੇ ਅਪਰੂਵਲ ਤੁਹਾਡੇ ਕੋਲੇ ਆ, ਕਲੋਜ਼ਿੰਗ ਦੀ ਤੁਹਾਨੂੰ ਕੋਈ ਫਿਕਰ ਨਹੀਂ ਗਾ, ਬੈਂਕ ਤੋਂ ਤੁਹਾਡੀ ਮੌਰਗੇਜ ਹੋਈ ਆ, ਤੁਹਾਨੂੰ ਘਰ ਦੇਖਣਾ ਵੀ ਸੌਖਾ ਤੇ ਤੁਹਾਨੂੰ ਪ੍ਰੋਪਰਟੀ ਕਲੋਜ਼ ਕਰਾਉਣੀ ਵੀ ਸੌਖੀ ਆ, ਕਿਉਂਕਿ ਬਾਅਦ ਵਿੱਚ ਜਦੋਂ ਤੁਸੀਂ ਪ੍ਰਾਈਵੇਟ ਦੇ ਪ੍ਰਾਈਵੇਟ ਮੌਰਗੇਜ ਦੇ ਜਿਵੇਂ ਕਹਿ ਦਈਏ ਲੈਣ ਦੀ ਨੌਬਤ ਆ ਜਾਂਦੀ ਆ ਤੇ ਉਹਦੇ ਵਿੱਚ ਦੇਵ ਜੀ ਆਪਣਾ ਨੁਕਸਾਨ ਹੀ ਨੁਕਸਾਨ ਹੋ ਜਾਂਦਾ, ਕਿਉਂਕਿ ਪ੍ਰਿੰਸੀਪਲ ਤਾਂ ਜਾਂਦਾ ਨੀਗਾ, ਸਾਰਾ ਟਰੱਸਟ ਹੀ ਜਾਂਦਾ, ਉੱਤੋਂ ਜਿਹੜੀਆਂ ਤੁਹਾਨੂੰ ਫੀਸਾਂ ਪੈ ਜਾਂਦੀਆਂ ਉਹ ਵੱਖਰੀਆਂ। ਦੂਸਰੀ ਗੱਲ ਕਿਸੇ ਵੀ ਭੈਣ ਭਰਾ ਦੇ ਕੋਲੇ ਕੋਈ ਸੈਕਿੰਡ ਮੌਰਗੇਜ ਆ ਜਾਂ ਕੋਈ ਵੱਧ ਰੇਟ ਦੇ ਕ੍ਰੈਡਿਟ ਕਾਰਡ ਆ ਜਾਂ ਕਿਸੇ ਕਾਰਨ ਕਰਕੇ ਉਹਨੇ ਛੋਟੇ ਫਾਈਨੈਂਸ਼ੀਅਲ ਯੂਨਿਟਾਂ ਤੋਂ ਮੌਰਗੇਜ ਲਈ ਹੋਈ ਆ ਜਾਂ ਕੋਈ ਇਹੋ ਜਿਹਾ ਲੋਨ ਲਿਆ ਹੋਇਆ ਜਿਹਦਾ ਉਹਨੂੰ ਰੇਟ ਆਫ ਇੰਟਰਸਟ 35-36% ਪੈ ਰਿਹਾ, ਤੇ ਦੂਸਰੀ ਗੱਲ ਕੋਈ ਵੀ ਹਾਈ ਇੰਟਰਸਟ ਤੁਹਾਡੇ ਕੋਲ ਡੈਟ ਆ ਉਹਨੂੰ ਆਪਾਂ ਕੰਸੋਲੀਡੇਟ ਕਿੱਦਾਂ ਕਰਨਾ, ਕਿੱਦਾਂ ਉਹਨੂੰ ਆਪਾਂ ਮੌਰਗੇਜ ਚ ਕਨਵਰਟ ਕਰਕੇ ਜਿਹੜੀ ਤੁਹਾਡੀ ਮੌਰਗੇਜ 2025 ਬਣਦੀ ਹੈ ਕਿਸ਼ਤ ਉਹ ਵੀ ਤੁਹਾਡੀ 400-500 ਤੇ ਕਿੱਦਾਂ ਆਉਣੀ ਆ। ਸੋ ਇਹਨਾਂ ਸਾਰੀਆਂ ਗੱਲਾਂ ਦੇ ਲਈ ਨੰਬਰ 1-1-416 4-1-6-3-5-6-1-8-7-0 ਤੇ ਜੇ ਕਿਸੇ ਵੀ ਭੈਣ ਭਰਾ ਨੇ ਬਿਲਡਰ ਤੋਂ ਕੋਈ ਵੀ ਪਰਚੇਸ ਕੀਤੀ ਹੋਈ ਆ ਉਸ ਕੰਡੀਸ਼ਨ ਦੇ ਵਿੱਚ ਤੁਸੀਂ ਹੱਥ ਦੇ ਹੱਥ ਧਰ ਕੇ ਨਾ ਬੈਠੇ ਰਹੋ, ਕਿਉਂਕਿ ਜੇ ਤੁਹਾਡੀ ਮੌਰਗੇਜ ਬੈਂਕ ਤੋਂ ਹੋਊਗੀ ਤਾਂ ਹੀ ਤੁਹਾਡੀ ਇਨਵੈਸਟਮੈਂਟ ਆ, ਅਦਰਵਾਈਜ਼ ਤਾਂ ਤੁਹਾਡੇ ਜਿਵੇਂ ਕਹਿੰਦੇ ਹੁੰਦੇ ਕੁਛ ਇੱਧਰ ਉੱਧਰ ਹੀ ਪੈਸੇ ਖਾਧੇ ਪੀਤੇ ਜਾਣੇ ਆ, ਤੇ ਬੈਂਕ ਤੋਂ ਮੌਰਗੇਜ ਹੋਣ ਲਈ ਕੁਛ ਟਾਈਮ ਲੱਗਦਾ, ਪਰ ਤੁਹਾਨੂੰ ਜਿਹੜਾ ਬਿਲਡਰ ਕਲੋਜ਼ਿੰਗ ਡੇਟ ਦੀ ਲੈਟਰ ਸਿਰਫ 15-20 ਦਿਨ ਪਹਿਲਾਂ ਦਿੰਦਾ। ਸੋ ਕਿਸੇ ਵੀ ਭੈਣ ਭਰਾ ਨੇ ਬੁੱਕ ਕੁਛ ਵੀ ਚੀਜ਼ ਕਰਾਈ ਹੋਈ ਹੈ ਪ੍ਰੀ ਕੰਸਟਰਕਸ਼ਨ ਦੇ ਵਿੱਚ ਤੁਹਾਨੂੰ ਕਲੋਜ਼ਿੰਗ ਡੇਟ ਦੀ ਲੈਟਰ ਦੀ ਵੇਟ ਕਰਨ ਦੀ ਲੋੜ ਨਹੀਂ, ਤੁਸੀਂ ਪਹਿਲਾਂ ਵੀ ਮੌਰਗੇਜ ਕਰਵਾ ਕੇ ਰੱਖ ਸਕਦੇ ਹੋ ਜਿਹਦੇ 3 ਸਾਲ ਲਈ ਜਿਹੜੀ ਮੌਰਗੇਜ ਵੈਲਿਡ ਹੁੰਦੀ ਆ। ਸੋ ਜਿਹੜੀ ਚੀਜ਼ ਆਪਣੇ ਕੋਲ 3 ਸਾਲ ਲਈ ਵੈਲਿਡ ਆ ਉਹ ਕਿਉਂ 30 ਦਿਨਾਂ ਦੀ ਆਪਾਂ ਵੇਟ ਕਰੀਏ? ਸੋ ਕਿਸੇ ਵੀ ਭੈਣ ਭਰਾ ਨੂੰ ਮੌਰਗੇਜ ਦੀ ਰਿਗਾਰਡਿੰਗ ਕੋਈ ਵੀ ਕੰਸਰਨ ਕੋਈ ਵੀ ਕੁਐਸਚਨ ਕੋਈ ਵੀ ਦਿੱਕਤ ਆ ਰਹੀ ਆ ਨੰਬਰ 1-1-416-1-6-3-5-6-1-8-7-0। ਬਾਕੀ ਦੇਵ ਜੀ ਆਪਾਂ ਹਮੇਸ਼ਾ ਹੀ ਕਹਿੰਦੇ ਹੁੰਦਾ ਮੈਂ ਜੋ ਵੀ ਕੰਮ ਹੋਊਗਾ ਬਿਲਕੁਲ ਟ੍ਰਾਂਸਪੇਰੈਂਟ ਹੋਊਗਾ, ਕੰਮ ਹੋਣ ਤੋਂ ਤੁਹਾਨੂੰ ਪਹਿਲਾਂ ਦੱਸਿਆ ਜਾਊਗਾ ਕਿਹੜੀ ਬੈਂਕ ਤੋਂ ਹੋਣਾ, ਕੀ ਰੇਟ ਆਫ ਇੰਟਰਸਟ ਲੱਗਣਾ, ਕੀ ਲਾਇਰ ਦੀ ਫੀਸ ਲੱਗਣੀ ਆ, ਤਾਂ ਕਿ ਤੁਹਾਨੂੰ ਕੰਮ ਕਰਵਾਉਣਾ ਸੌਖਾ ਹੋਵੇ। ਸੋ ਜਿਹੜੀ ਗੱਲ ਤੁਹਾਨੂੰ ਦੱਸੀ ਜਾਊਗੀ ਉਹੀ ਪੇਪਰਾਂ ਤੇ ਹੋਊਗੀ, ਜਿਵੇਂ ਕਹਿੰਦੇ ਨੇ ਡਾਲਰਾਂ ਦਾ ਛੱਡੋ ਸੈਂਟਾਂ ਦਾ ਵੀ ਨਹੀਂ ਫਰਕ ਪੈਣ ਦੀ ਨੌਬਤ ਆਉਣੀਗੀ ਹਨਾ। ਸੋ ਮੌਰਗੇਜ ਦੇ ਰਿਗਾਰਡਿੰਗ ਤੁਹਾਡਾ ਕੋਈ ਵੀ ਕੁਐਸਚਨ ਕੋਈ ਵੀ ਕੰਸਰਨ ਨੰਬਰ 1-1-416-1-6-3-5-6-1-8-7-0 ਦੇਵ ਜੀ ਇਹਦੇ ਉੱਤੇ ਟਾਈਮ ਦੇਣ ਲਈ ਬਹੁਤ ਬਹੁਤ ਧੰਨਵਾਦ।
1: ਬੜੀ ਮਿਹਰਬਾਨੀ ਵੀਰੇ, ਥੈਂਕ ਯੂ ਸੋ ਮਚ।

0: ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, because we care.
1: ਆਪਣੇ ਵੀਰ ਜੇ ਜੇ ਨਿਜਰ, ਇਹਨਾਂ ਕੋਲ ਬਹੁਤ ਵਧੀਆ ਵਧੀਆ ਬਿਜ਼ਨਸ ਪ੍ਰਾਪਰਟੀ ਆਉਂਦੀਆਂ ਰਹਿੰਦੀਆਂ ਹਨ, ਜਿਵੇਂ ਮੋਟਲ, ਹੋਟਲ, ਗੈਸ ਸਟੇਸ਼ਨ, ਪਲਾਜ਼ਾ। ਬਹੁਤੇ ਬਿਜ਼ਨਸ ਦੇ ਨਾਲ ਰਿਹਾਇਸ਼ ਦਾ ਵੀ ਇੰਤਜ਼ਾਮ ਹੁੰਦਾ ਹੈ। ਆਪਣੇ ਵੀਰ ਜੇ ਜੇ ਨਿਜਰ ਨੂੰ ਕਾਲ ਕਰੋ ਜੀ, 647-201-6002, 647-201-6002, 201-6002।
2: ਕਹਿੰਦਾ ਪਾਪਾ, ਕਹਿੰਦਾ ਪਾਪਾ ਡਬਲ ਰੋਟੀ ਖਾਣੀ ਆ। ਕਹਿੰਦਾ ਕੀ ਗੱਲ ਸਾਲਿਆ, ਸਿੰਗਲ ਨਹੀਂ ਲੰਘਦੇ?
3: ਫਿੱਟੇ ਮੂੰਹ ਤੇਰੇ।
4: ਬੈਂਕ
5: ਆਫ ਕੈਨੇਡਾ ਦਾ ਰਿਹਾ ਚੌਧਰੀ,
4: ਗਵਰਨਰ ਬੈਂਕ ਆਫ ਕੈਨੇਡਾ ਦਾ 2008-13 ਤੱਕ, 13-2020 ਤੱਕ ਗਵਰਨਰ ਆਫ ਬੈਂਕ ਆਫ ਇੰਗਲੈਂਡ।
5: ਤੇ ਇੱਥੇ ਜਿਹੜਾ ਮੇਰੇ ਵਰਗਾ 10ਵੀਂ ਫੇਲ ਆ, ਕਾਲਜ ਕੋਲੇ ਕੱਟਾ ਲੈ ਕੇ ਨਹੀਂ ਲੰਘਿਆ, ਉਹ ਇਹਨਾਂ ਨੂੰ ਗਧੇ ਦੱਸਦਾ। ਕਹਿੰਦਾ ਗਧਿਆਂ ਦੀ ਸਰਕਾਰ ਆ, ਗਧਾ ਪ੍ਰਧਾਨ ਮੰਤਰੀ ਆ। ਓਏ ਹੱਦ ਹੋ ਗਈ, ਉਹ ਦੇਖੋ ਤਾਂ ਸਹੀ ਉਹਦਾ ਰੈਜ਼ੂਮੇ, ਆਪਦਾ ਰੈਜ਼ੂਮੇ ਦੇਖ ਲਓ। ਜੇ ਮਾਈਕ ਆ ਗਿਆ ਇਹਦਾ ਮਤਲਬ ਇਹ ਨਹੀਂ ਜਿਹੜਾ ਆਵਾ ਤਵਾ ਆਈ ਜਾਂਦਾ ਮੂੰਹ ਤੇ ਬੋਲੀ ਚੱਲੋ, ਖਮਾਨ ਮੈਂ। ਐਨੀਵੇ, ਤੁਹਾਡੀ ਗੱਲਬਾਤ ਕਰਾਉਂਦੇ ਹਾਂ ਸੁਲਤਾਨ ਜੀ ਨਾਲ, ਲੇਕਿਨ ਉਸ ਤੋਂ ਪਹਿਲਾਂ ਐਂ ਕਰੋ, ਤੁਸੀਂ ਕੁਝ ਦੱਸੋ।
4: ਬਿਲਕੁਲ, ਆਪਾਂ ਮੋਰਗੇਜ ਇੰਸ਼ੋਰੈਂਸ ਦੀ ਗੱਲ ਕੀਤੀ, ਫਾਈਨਲ ਟੈਕਸਿਸ ਦੀ ਗੱਲ ਕੀਤੀ ਹੈ, ਫਿਨਰਲ ਇੰਸ਼ੋਰੈਂਸ ਦੀ ਗੱਲ ਕੀਤੀ ਹੈ। ਤੁਹਾਡੇ ਕੋਲ ਆਲਰੇਡੀ ਕੋਈ ਐਗਜ਼ਿਸਟਿੰਗ ਪਾਲਿਸੀ ਹੈ, ਤੁਸੀਂ ਰਿਵਿਊ ਕਰਵਾਉਣਾ, ਉਹਦੇ 'ਚ ਕੋਈ ਚੇਂਜਸ ਕਰਨੇ ਆ, ਕੋਈ ਟਰਮ ਇੰਸ਼ੋਰੈਂਸ ਹੈ ਉਹਨੂੰ ਪਰਮਾਨੈਂਟ 'ਚ ਕਨਵਰਟ ਕਰਨਾ, ਜਾਂ ਤੁਹਾਨੂੰ ਲੱਗਦਾ ਵੀ ਤੁਹਾਨੂੰ ਇੰਸ਼ੋਰੈਂਸ ਮਿਲਣੀ ਨਹੀਂ, ਕੋਈ ਮੈਡੀਕਲ ਰੀਜ਼ਨਸ ਹੋ ਸਕਦੇ ਆ, ਕੋਈ ਬੈਂਕਰਪਸੀ ਹੈ, ਕੋਈ ਚਾਰਜਿਸ ਹੈ, ਕ੍ਰਿਮੀਨਲ ਡਰਿੰਕ ਐਂਡ ਡਰਾਈਵ ਦੇ ਚਾਰਜਿਸ ਹੈ, ਟਿਕਟ ਜ਼ਿਆਦਾ ਮਿਲੀਆਂ ਹੋਈਆਂ, ਜ਼ਰੂਰ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ। ਕੋਈ ਵੀ ਕੁਐਸਚਨ ਲਾਈਫ ਕ੍ਰਿਟੀਕਲ ਇਲਨੈਸ ਡਿਸੇਬਿਲਟੀ ਇੰਸ਼ੋਰੈਂਸ ਨੂੰ ਲੈ ਕੇ, ਤੁਸੀਂ ਸੁਪਰ ਵੀਜ਼ਾ ਸਪੋਂਸਰ ਕਰਨਾ ਪੇਰੈਂਟਸ ਦਾ, ਸੁਪਰ ਵੀਜ਼ਾ ਇੰਸ਼ੋਰੈਂਸ, ਵਿਜ਼ਟਰ ਇੰਸ਼ੋਰੈਂਸ ਜਾਂ ਟਰੈਵਲ ਇੰਸ਼ੋਰੈਂਸ ਦੀ ਇਨਫੋਰਮੇਸ਼ਨ ਚਾਹੀਦੀ ਹੈ, ਜਾਂ ਕਿਸੇ ਵੀ ਤਰ੍ਹਾਂ ਦੀਆਂ ਇਨਵੈਸਟਮੈਂਟਸ ਦੀ ਗੱਲ ਕਰਨੀ ਹੈ, RRSP, RESP, TFSA, FHSA, ਰਜਿਸਟਰਡ ਡਿਸੇਬਿਲਟੀ ਸੇਵਿੰਗਸ ਪਲਾਨ, ਤੁਹਾਨੂੰ ਕਿੰਨੇ ਦੀ ਤੁਹਾਡਾ ਕੰਟਰੀਬਿਊਸ਼ਨ ਰੂਮ ਹੈ, ਤੁਹਾਡੇ ਕਿੱਥੇ ਪੈਸਾ ਇਨਵੈਸਟ ਹੋਊਗਾ, ਕਿੰਨੀ ਗਰੋਥ ਹੋਊਗੀ ਪੈਸੇ ਤੇ, ਹਰ ਚੀਜ਼ ਤੁਸੀਂ ਮੇਰੇ ਨਾਲ ਡਿਸਕਸ ਕਰ ਸਕਦੇ ਹੋ। ਨੰਬਰ ਹੈ ਜੀ 647-446-1616, 647-446-1616। ਥੈਂਕ ਯੂ ਸੋ ਮਚ ਦੇਵ ਜੀ,
5: ਥੈਂਕ ਯੂ ਫਾਰ ਕਮਿੰਗ ਟੂ ਦ ਸਟੂਡੀਓ, ਤੇ ਇੱਥੇ ਆ ਕੇ ਤੁਸੀਂ ਡਿਟੇਲ ਚ ਸਾਡੇ ਲਿਸਨ ਨੂੰ ਦੱਸ ਦਿਓ, ਤੁਹਾਡਾ ਧੰਨਵਾਦ ਹੈ। ਨੰਬਰ ਫੇਰ ਦੇ ਦਿਓ।
4: ਨੰਬਰ ਜੀ 647-446-1616, 647-446-1616।
5: ਥੈਂਕ ਯੂ ਜੀ। 5-6 ਡਰਾਈਵਰ ਚਾਹੀਦੇ ਆ, ਹੋਰ ਏਜਡ ਡਰਾਈਵਰ ਚਾਹੀਦੇ ਆ, ਟੋਰਾਂਟੋ ਤੋਂ ਮੋਨਟਰੀਅਲ, ਟੋਰਾਂਟੋ ਤੋਂ US ਲਈ ਬਾਈ ਵੀਕਲੀ ਪੇ ਮਿਲੇਗੀ, ਪੇ ਵੀ ਟੋਪ ਦੀ ਮਿਲੇਗੀ। ਕੁਲਦੀਪ ਮਾਂਗੜ ਤੋਂ ਵਧੇਰੇ ਜਾਣਕਾਰੀ ਲੈ ਲਓ, 647-972-6455 ਇਹਨਾਂ ਦਾ ਨੰਬਰ ਹੈ। ਤੁਹਾਨੂੰ ਲੈ ਕੇ ਚੱਲਦੇ ਹਾਂ ਬ੍ਰੈਂਪਟਨ TV ਐਂਡ ਅਪਲਾਈਸ, 905-450-2828। ਸੁਲਤਾਨ ਜੀ ਸਾਡੇ ਨਾਲ ਲਾਈਨ ਤੇ ਜੁੜ ਚੁੱਕੇ ਨੇ। ਸੁਲਤਾਨ ਜੀ, ਵੈਲਕਮ ਟੂ ਦ ਸ਼ੋਅ ਸਰ।
6: ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਸ਼ੁਕਰੀਆ। Frigidaire Professional and Gallery, Bosch, German brand, Sony and Samsung ਵਰਗੀਆਂ companies ਇਹਦੇ ਚ ਪਾਰਟੀਸਪੇਟ ਕਰ ਰਹੀਆਂ। ਟੀਵੀ ਦੀ ਜੇ ਗੱਲ ਕਰੀਏ ਜੀ, ਸਾਡੇ ਕੋਲ ਇਸ ਟਾਈਮ ਜਿਹੜੀ ਪ੍ਰਮੋਸ਼ਨ ਹੈ ਉਹਦੇ ਚ 55 ਇੰਚ ਕਿਸੇ ਨੇ ਲੈਣਾ $800 ਵਾਲਾ, $399 ਦਾ ਮਿਲੇਗਾ। ਜੇ 65 ਇੰਚ ਟੀਵੀ ਲੈਣਾ ਚਾਹੁੰਦੇ ਜੀ, $1000 ਵਾਲਾ, $699 ਦਾ ਮਿਲੇਗਾ। ਜੇ 75 ਇੰਚ ਟੀਵੀ ਲੈਣਾ ਜੀ, ਤੇ $1300 ਵਾਲਾ, $899 ਚ ਮਿਲੇਗਾ। ਜੇ 85 ਇੰਚ ਟੀਵੀ ਦੀ ਗੱਲ ਕਰੀਏ, $2300 ਵਾਲਾ, $1599 ਦਾ ਦਿੱਤਾ ਜਾ ਰਿਹਾ, ਤੇ 6 ਮਹੀਨੇ ਚ ਪੇ ਕਰਨਗੇ ਕਸਟਮਰ, ਕੋਈ ਇੰਟਰਸਟ ਨਹੀਂ ਹੈ, ਫ੍ਰੀ ਹੋਮ ਡਿਲੀਵਰੀ ਹੈ ਜੀ। ਇਸੇ ਤਰ੍ਹਾਂ ਸਾਡੇ ਹੋਮ ਅਪਲਾਈਸਿਸ ਸੈਕਸ਼ਨ ਚ ਵੀ ਬਿਲਟ ਇਨ ਕੁੱਕਟੋਪ, ਬਿਲਟ ਇਨ ਵਾਲ ਓਵਨ, ਬਿਲਟ ਇਨ ਮਾਈਕ੍ਰੋਵੇਵ, ਬਿਲਟ ਇਨ ਡਿਸ਼ਵਾਸ਼ਰ ਤੇ ਬਿਲਟ ਇਨ ਕਾਊਂਟਰ ਡੈਪ ਫਰਿੱਜ, ਪੂਰੇ ਦਾ ਪੂਰਾ ਬਿਲਟ ਇਨ ਕਿਚਨ $12,000 ਵਾਲਾ, ਸਿਰਫ $6,900 ਦਾ, ਮੋਰ ਦੈਨ $5,000 ਦੀ ਸੇਵਿੰਗ ਹੈ। ਵੈਸੇ ਸਾਡੇ ਕੋਲ ਸਪੈਸ਼ਲ ਤੇ ਜਿਹੜਾ ਸਿੰਗਲ ਪੀਸ ਫਰਿੱਜ, ਜੇ ਤੁਸੀਂ ਬੇਸਮੈਂਟ ਅਪਾਰਟਮੈਂਟ ਲਈ, ਕੋਂਡੋਮੀਨੀਅਮ ਲਈ ਜਾਂ ਸੈਕਿੰਡ ਫਰਿੱਜ ਗਰਾਜ ਰੱਖਣ ਲਈ ਲੈਣਾ ਚਾਹੁੰਦੇ ਜੀ, ਇਹ ਵੀ $1200 ਵਾਲਾ, 699 ਦਾ, ਇਹ 30 ਇੰਚ ਅਪਰਾਈਟ ਫ੍ਰੀਜ਼ਰ ਦੇ ਨਾਲ ਫ੍ਰਿਜ ਹੈ, 68 ਇੰਚ ਦੀ ਹਾਈਟ ਹੈ ਜੀ, ਸਿਰਫ 699 ਦਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ ਮਿਲੇਗਾ, ਜਿੱਥੇ ਵਾਸ਼ਰ ਐਂਡ ਡਰਾਇਰ ਤੇ $800 ਦੀ ਸੇਵਿੰਗ ਹੈ, ਫਰੰਟ ਲੋਡ ਵਾਸ਼ਰ ਐਂਡ ਡਰਾਇਰ $2600 ਵਾਲਾ ਜੀ, ਸਿਰਫ 1899 ਦਾ ਅਲਟਰਾ ਫਰੈਸ਼ ਵੈਂਟ ਸਿਸਟਮ ਦੇ ਨਾਲ, ਸਿਰਫ ਔਰ ਸਿਰਫ 1799 ਚ ਪੇਅਰ ਮਿਲੇਗਾ ਤੇ 6 ਮਹੀਨੇ ਚ ਤੁਸੀਂ ਪੇ ਕਰਨਾ $800 ਫਰੰਟ ਲੋਡ ਵਾਸ਼ਰ ਐਂਡ ਡਰਾਇਰ ਤੇ ਸੇਵਿੰਗ ਹੈ, ਕੱਲਾ ਵਾਸ਼ਰ 599 ਦਾ ਮਿਲ ਜਾਏਗਾ, ਸਿੰਗਲ ਪੀਸ ਕੱਲਾ ਡਰਾਇਰ ਚਾਹੀਦਾ ਜੀ 499 ਦਾ ਮਿਲ ਜਾਏਗਾ, ਕੱਲੀ ਡਿਸ਼ ਵਾਸ਼ਰ ਚਾਹੀਦੀ ਹੈ ਜੀ $1000 ਵਾਲੀ 499 ਦੀ ਮਿਲੇਗੀ, ਤੇ ਫ੍ਰੀ ਡਿਲੀਵਰ ਹੋ ਜਾਣੀ ਹੈ 801 ਬੋਵੇ ਡਰਾਈਵ ਵੈਸਟ ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ ਜੀ, ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ, ਜਾਂ ਸਾਡੀ ਵੈਬਸਾਈਟ ਜ਼ਰੂਰ ਵਿਜ਼ਿਟ ਕਰਨਾ BramptonAppliances.com, ਤੇ ਵਨ ਵਰਲਡ ਹੈ ਜੀ 9054502828 905-450-2828 ਜੀ,
5: ਤੁਸੀਂ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਜਾ ਕੇ ਇਸ ਦਾ ਫਾਇਦਾ ਚੱਕ ਸਕਦੇ ਹੋ 905-450-2828 ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ। ਥੈਂਕ ਯੂ ਸਰ,
6: ਥੈਂਕ ਯੂ ਵੈਰੀ ਮਚ ਜੀ, ਬਹੁਤ ਸ਼ੁਕਰੀਆ।
3: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦਿਆ ਜਾਂ ਮਕੈਨਿਕ ਨੂੰ ਗੋਦ ਲੈ ਲਿਆ,
7: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
3: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ,
8: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ,
3: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
8: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕਿ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
9: 32, 55, 80, 98, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, 80, Brampton TV and Appliances, 801 Bovey Drive near Chingozi. Call 905-450-2828, 905-450-2828.
10: Indian Fruitland, one stop for all your grocery needs.
11: ਲੈ ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ? ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ, ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ।
10: ਇੰਡੀਅਨ ਫਰੂਟ ਲੈਂਡ ਹੈ ਸੱਚੀ ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ। ਸਭ ਤੋਂ ਵਧੀਆ ਗਰੋਸਰੀ, ਸਭ ਤੋਂ ਵਧੀਆ ਪ੍ਰਾਈਸਿਸ ਤੇ। ਅੱਜ ਹੀ ਪਹੁੰਚੋ। ਹੁਣ ਇੰਡੀਅਨ ਫਰੂਟ ਲੈਂਡ ਦੀ 7ਵੀਂ ਲੋਕੇਸ਼ਨ ਵੀ ਖੁੱਲ ਗਈ ਹੈ, ਔਨ 25 ਸੈਂਡਲਵੁੱਡ ਪਾਰਕਵੇ ਨੀਅਰ ਹੋਰਾਂਥਰੋ ਸਟਰੀਟ, ਬ੍ਰੈਂਪਟਨ।
5: ਆਪਣੇ ਨਾਲ ਗੱਲਬਾਤ ਕਰ ਲਈ ਨੰਬਰ ਹੈ 416-677-0609। ਉੱਪਰ ਵਾਲੇ ਦਾ ਦੁਆ ਕਰ ਮਰਿਆ, ਫਿਰ ਮਿਲਾਂਗੇ। ਡੇਵ ਟਾਲਾ ਨੂੰ ਇਜਾਜ਼ਤ ਦਿਓ, ਹੈਵ ਅ ਵੰਡਰਫੁਲ ਡੇ। ਅਭਿਸ਼ੇਕ ਜੀ ਵੀ ਆ ਗਏ ਨੇ।
12: ਸਤਿ ਸ਼੍ਰੀ ਅਕਾਲ ਦੇਵ ਭਾਜੀ, ਮੈਂ ਅਭਿਸ਼ੇਕ ਰਿਐਲਟਰ, ਅੱਜ ਬਹੁਤ ਹੀ ਸੋਹਣੀ ਐਕਸਕਲੂਸਿਵ ਲਿਸਟਿੰਗਸ ਲੈ ਕੇ ਆਇਆ ਜੀ। ਉਸ ਤੋਂ ਪਹਿਲੇ ਸਾਰੇ ਲਿਸਨਰਸ ਨੂੰ ਬਹੁਤ ਬਹੁਤ ਧੰਨਵਾਦ। ਆਪਾਂ ਲੰਡਨ ਵਾਲਾ ਘਰ ਕਰਤਾ ਹੈ, ਫਰਮ ਸੋਲਡ। ਹੁਣ ਸੁਣੋ ਜੀ, ਕਮਰਸ਼ੀਅਲ ਲਿਸਟਿੰਗਸ, ਜੇ ਤੁਸੀਂ ਆਪਣਾ ਬਿਜ਼ਨਸ ਸ਼ੁਰੂ ਕਰਨਾ ਚਾਹੁੰਦੇ ਹੋ, ਸਾਡੇ ਕੋਲ ਪ੍ਰੋਫਿਟੇਬਲ ਬ੍ਰੈਕਫਾਸਟ ਪਲੇਸ ਬਹੁਤ ਹੀ ਵੱਡੀ ਫੇਮਸ ਫਰੈਂਚਾਈਜ਼ੀ ਦੇ ਨਾਲ ਵਿਦ ਪੈਟੀਓ ਐਂਡ ਇਨਡੋਰ ਸਿਟਿੰਗ ਅਵੇਲੇਬਲ ਹੈ GTA ਦੇ ਅੰਦਰ। ਇਹਦੇ ਨਾਲ ਨਾਲ ਸਾਡੇ ਕੋਲ ਬੋਸਟਨ ਪੀਜ਼ਾ, ਬਰਗਰ ਕਿੰਗ, ਬਰੀਟੋ ਬੋਇਸ ਤੇ ਕਨਵੀਨੀਅੰਸ ਸਟੋਰ ਵੀ ਅਵੇਲੇਬਲ ਨੇ, ਹਾਈਲੀ ਪ੍ਰੋਫਿਟੇਬਲ, ਐਕਸਲੈਂਟ ਲੋਕੇਸ਼ਨਸ। ਸੇਂਟ ਥਾਮਸ ਦੇ ਅੰਦਰ ਕਮਰਸ਼ੀਅਲ ਬਿਲਡਿੰਗ ਅਵੇਲੇਬਲ ਹੈ ਜਿਹਦੇ ਅੰਦਰ ਕਨਵੀਨੀਅੰਸ ਸਟੋਰ ਬਣਿਆ ਹੋਇਆ, ਦੋ ਰੈਜੀਡੈਂਸ਼ੀਅਲ ਅਪਾਰਟਮੈਂਟ ਨੇ ਸਿਰਫ ਔਰ ਸਿਰਫ 6,99,000 ਦੇ ਅੰਦਰ। ਰੈਜੀਡੈਂਸ਼ੀਅਲ ਲਿਸਟਿੰਗ ਦੇ ਅੰਦਰ ਦੇਵ ਭਾਜੀ, ਮਿਸਿਸ ਸਾਗਾ ਲੋਰਨੇ ਪਾਰਕ ਏਰੀਆ ਦੇ ਅੰਦਰ ਲਗਜ਼ਰੀ ਹੋਮ, 5+3 ਬੈਡਰੂਮ ਦਾ, 6500 ਸਕੁਆਇਰ ਫੁੱਟ ਲਿਵਿੰਗ ਸਪੇਸ, 60x250 ਫੁੱਟ ਦਾ ਪ੍ਰੀਮੀਅਮ ਲੋਟ, ਐਬਸੋਲੂਟਲੀ ਅਮੇਜ਼ਿੰਗ ਲਗਜ਼ੂਰੀਅਸ ਪ੍ਰੋਪਰਟੀ ਅਵੇਲੇਬਲ ਹੈ ਜੀ। ਕਿਪਲਿੰਗ ਸਟੇਸ਼ਨ ਦੇ ਨਾਲ 1 ਬੈਡ 1 ਬਾਥ ਦਾ ਕੋਂਡੋ, ਨਵੀਂ ਬਿਲਡਿੰਗ, ਸਿਰਫ ਔਰ ਸਿਰਫ 3,99,000 ਦੇ ਅੰਦਰ। ਇਨਵੈਸਟਮੈਂਟ ਪ੍ਰੋਪਰਟੀ ਲੰਡਨ ਦੇ ਅੰਦਰ ਸਿਰਫ ਔਰ ਸਿਰਫ 7.5 ਲੱਖ ਦੇ ਅੰਦਰ ਵਿਦ ਲੀਗਲ ਬੇਸਮੈਂਟ, ਕੈਸ਼ ਫਲੋ ਪੋਜ਼ਿਟਿਵ ਪ੍ਰੋਪਰਟੀ, $4,300 ਰੈਂਟ ਤੇ ਚੜੀ ਹੋਈ ਅਵੇਲੇਬਲ ਹੈ। ਬੈਰੀ ਦੇ ਅੰਦਰ 4 ਬੈਡਰੂਮ ਦਾ ਘਰ, 1 ਬੈਡਰੂਮ ਦੀ ਬੇਸਮੈਂਟ, ਆਫ ਮਾਰਕੀਟ ਡੀਲ ਹੈ। ਜੇਕਰ ਤੁਸੀਂ ਬਾਏ, ਸੈਲ ਜਾਂ ਇਨਵੈਸਟ ਕਰਨਾ ਚਾਹੁੰਦੇ ਹੋ, ਮੈਨੂੰ ਹੁਣੇ ਕਾਲ ਕਰੋ। ਅਭਿਸ਼ੇਕ ਰਿਐਲਟਰ, 647-792-7000, 647-792-7000।
13: This is AM 530, CHLO AM, serving Brampton, Mississauga, Toronto, the GTA, and the world at AM530.ca. The opinions expressed in the following program are those of the host and their guests and do not reflect the views and opinions of the management and staff of CHLO AM 530.
14: ਸੰਸਾਰ ਦੇ ਕੋਨੇ ਕੋਨੇ ਵਿੱਚ ਵਸਦੇ ਪੰਜਾਬੀਆਂ ਤੱਕ ਵਿਰਸੇ ਦੀ ਖੁਸ਼ਬੂ ਪਹੁੰਚਾਉਂਦਾ ਇਹ ਹੈ ਵਤਨੋਂ ਦੂਰ ਰੇਡੀਓ। ਦਿਸ ਇਜ਼ ਵਤਨੋਂ ਦੂਰ ਰੇਡੀਓ।
15: ਵਤਨੋਂ ਦੂਰ ਰੇਡੀਓ ਵਿੱਚ ਤੁਹਾਡਾ ਸਾਰਿਆਂ ਦਾ ਦੋਸਤ ਸੁਖੀ ਨਿੱਜਰ ਤੁਹਾਡਾ ਸਾਰਿਆਂ ਦਾ ਸਤਿਕਾਰ ਕਰਦਾ ਹੈ ਤੇ ਸਿਜਦਾ ਕਰਦਾ ਹੈ ਕੈਨੇਡਾ ਵਿੱਚ ਮਿਹਨਤ ਕਰਕੇ ਤਰੱਕੀ ਕਰ ਰਹੇ ਸਾਰੇ ਪਰਿਵਾਰਾਂ ਦਾ ਜਿਨ੍ਹਾਂ ਨੇ ਵਤਨ ਤੋਂ ਦੂਰ ਆ ਕੇ ਇੱਥੇ ਖੁਸ਼ਹਾਲੀ ਦੇ ਮਹਿਲ ਬਣਾਏ ਨੇ ਤੇ ਵਤਨੋਂ ਦੂਰ ਸਿਜਦਾ ਕਰਦਾ ਉਹਨਾਂ ਸਾਰੇ ਸਿਰੜੀ ਇਨਸਾਨਾਂ ਦਾ ਜਿਨ੍ਹਾਂ ਨੇ ਇਸ ਵਤਨ ਦੀਆਂ ਤਰੱਕੀਆਂ ਦੀਆਂ ਕਹਾਣੀਆਂ ਲਿਖੀਆਂ ਨੇ। ਵਤਨੋਂ ਦੂਰ ਰੇਡੀਓ ਸਿਰ ਝੁਕਾਉਂਦਾ ਹੈ ਉਹਨਾਂ ਸਾਰੇ ਦੋਸਤਾਂ ਨੂੰ ਜਿਨ੍ਹਾਂ ਆਪਣੀ ਕਾਮਯਾਬੀ ਦੇ ਨਾਲ ਇੱਥੋਂ ਦੀ ਧਰਤੀ ਤੇ ਇੱਥੋਂ ਦੇ ਲੋਕਾਂ ਨੂੰ ਦੱਸਿਆ ਹੈ ਕਿ ਸਾਡੀ ਸ਼ਾਨ ਵੱਖਰੀ। ਵਤਨੋਂ ਦੂਰ ਹੁਣ ਕੈਨੇਡਾ ਵਿੱਚ ਵਸਦੇ ਪੰਜਾਬੀਆਂ ਲਈ ਪੰਜਾਬੀ ਸੰਗੀਤ, ਪੰਜਾਬੀ ਜਵਾਨ ਤੇ ਪੰਜਾਬੀ ਵਿਰਸੇ ਦੀ ਖੁਸ਼ਬੂ ਪਹੁੰਚਾਉਣ ਲਈ ਲੈ ਕੇ ਆਇਆ ਵਤਨੋਂ ਦੂਰ ਰੇਡੀਓ।
14: This is Vatnodur Radio.

0: ਸਤਿ ਸ਼੍ਰੀ ਅਕਾਲ ਜੀ, ਗੁੱਡ ਆਫਟਰਨੂਨ ਸਾਡੇ ਸਾਰੇ ਲਿਸਨਰਸ ਨੂੰ ਸਾਡੇ ਵੱਲੋਂ ਪਿਆਰ ਤੇ ਨੇਗੀ ਸਤਿ ਸ਼੍ਰੀ ਅਕਾਲ ਜੀ। ਔਰ ਉਮੀਦ ਕਰਦੇ ਹਾਂ ਕਿ ਸਾਡੇ ਸਾਰੇ ਲਿਸਨਰਸ ਬਹੁਤ ਵਧੀਆ ਹੋਣਗੇ ਜਿੱਥੋਂ ਵੀ ਤੁਸੀਂ ਸਾਨੂੰ ਸੁਣ ਰਹੇ ਹਾਂ, ਸਾਡੇ ਭੈਣਾਂ ਸਾਡੇ ਭਰਾ ਜਿੰਨੇ ਵੀ ਸਾਨੂੰ ਸੁਣਦੇ ਨੇ ਤੇ ਬਿਲਕੁਲ ਠੀਕ ਠਾਕ ਹੋਵੋਗੇ ਇਸ ਚੀਜ਼ ਦੀ ਆਸ ਕਰਦੇ ਹਾਂ। ਔਰ ਅੱਜ ਬਿਲਕੁਲ ਜੀ ਇੱਕ ਫਿਰ ਨਵਾਂ ਦਿਨ ਚੜ ਗਿਆ, ਨਵਾਂ ਰੇਡੀਓ ਪ੍ਰੋਗਰਾਮ ਤੁਹਾਡੇ ਤੱਕ ਜਿਹੜਾ ਜੀ ਲੈ ਕੇ ਆ ਗਏ ਹਾਂ। ਔਰ ਹੁਣੇ ਹੁਣੇ ਤੁਸੀਂ ਦੇਵ ਦਾਤਲਾ ਜੀ ਨੂੰ ਸੁਣ ਕੇ ਹਟੇ, ਉਹਨਾਂ ਨੇ ਤੁਹਾਨੂੰ ਜਿਹੜਾ ਜੀ ਨੈਸ਼ਨਲ ਇੰਟਰਨੈਸ਼ਨਲ ਖਬਰਾਂ ਦੇ ਨਾਲ ਜਿਹੜਾ ਜੀ ਅਵੇਅਰ ਕੀਤਾ ਤੇ ਹੁਣ ਵਤਨੋਂ ਦੂਰ ਦੀ ਵਾਰੀ ਆ ਗਈ ਆ ਤੇ ਆਪਾਂ ਵੀ ਜਿਹੜਾ ਹੈ ਜੀ ਕੁਛ ਨਾਲ ਨਾਲ ਗੀਤ ਸੰਗੀਤ ਵੀ ਤੁਹਾਨੂੰ ਸੁਣਾਵਾਂਗੇ। ਇੱਥੇ ਦੀਆਂ ਖਬਰਾਂ ਕੁਛ ਜਿਹੜੀਆਂ ਜੀ ਪੰਜਾਬ ਤੋਂ ਨਿਊਜ਼ ਮਨਪ੍ਰੀਤ ਜੀ ਦੇ ਨਾਲ ਤੁਹਾਡੇ ਤੱਕ ਸਾਂਝੀਆਂ ਕਰਾਂਗੇ ਤੇ ਕੁਛ ਸਾਡੇ ਸਪੋਂਸਰਸ ਦੇ ਮੈਸੇਜਸ ਹੋਣਗੇ। ਔਰ ਸਾਡੇ ਨਾਲ ਕਿਸੇ ਗੱਲ ਤੇ ਵੀ ਜਿਹੜੀ ਜੀ ਤੁਸੀਂ ਪਾਉਣੀ ਹੋਵੇ ਸਾਂਝ ਤੇ ਸਾਡਾ ਨੰਬਰ ਹੈਗਾ ਹੈ 9057990999 ਤੇ ਬਿਲਕੁਲ ਜੀ ਸਾਂਝ ਪਾ ਸਕਦੇ ਹਾਂ, ਗੱਲਬਾਤ ਕਰ ਸਕਦੇ ਹਾਂ। ਕਿਤੇ ਜਾ ਰਹੇ ਹਾਂ ਲੌਂਗ ਡਰਾਈਵ ਤੇ ਕੋਈ ਮਨ ਪਸੰਦੀਦਾ ਸੁਣਨਾ ਹੋਵੇ ਤੇ ਗੀਤ ਤਾਂ ਵੀ ਸਾਡੇ ਨਾਲ ਕਰ ਸਕਦੇ ਹਾਂ ਗੱਲਬਾਤ ਜੀ। ਔਰ ਅੱਜ ਦੀ ਤਰੀਕ ਜਿਹੜੀ ਹੈ ਜੀ 27 ਅਗਸਤ ਹੋ ਚੁੱਕੀ ਹੈ, ਕੱਲ੍ਹ ਨੂੰ ਜਿਹੜੇ ਜੀ ਰੱਖੜੀਆਂ ਹੈਗੀਆਂ ਤਾਂ ਸਾਡੇ ਸਾਰੇ ਹੀ ਭੈਣਾਂ ਨੂੰ ਸਾਡੇ ਸਾਰੇ ਭਰਾਵਾਂ ਨੂੰ ਰੱਖੜੀ ਦੀਆਂ ਬਹੁਤ ਬਹੁਤ ਮੁਬਾਰਕਾਂ। ਔਰ ਆਸ ਕਰਦੇ ਹਾਂ ਕਿ ਪਰਮਾਤਮਾ ਸਾਰਿਆਂ ਨੂੰ ਵਧੀਆ ਰੱਖਣ, ਸਾਰਿਆਂ ਨੂੰ ਤੰਦਰੁਸਤੀ ਦੇਣ ਤੇ ਹਮੇਸ਼ਾ ਭੈਣਾਂ ਦਾ ਭਰਾਵਾਂ ਦਾ ਪਿਆਰ ਜਿਹੜਾ ਹੈ ਜੀ ਏਦਾਂ ਹੀ ਬਣਾਏ ਰੱਖੇ। ਤੇ ਵੈਦਰ ਰਿਪੋਰਟ ਸਾਂਝੀ ਕਰਦੇ ਹੋਏ ਦੱਸ ਦੇਵਾਂ ਕਿ ਅੱਜ ਦਾ ਵੈਦਰ ਹੈਗਾ 24 ਡਿਗਰੀ, ਸ਼ਾਮ ਨੂੰ 20 ਡਿਗਰੀ, ਓਵਰਨਾਈਟ 16 ਡਿਗਰੀ ਹੈ ਜੀ, ਹਵਾ ਦੀ ਸਪੀਡ 18 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਦੇ ਨਾਲ ਤੇ ਏਅਰ ਕੁਆਲਿਟੀ ਹੈਗੀ ਜੀ 2। ਤੇ ਜਿੱਥੇ ਕਿ ਅੱਜ ਦਿਨ ਚੜਿਆ ਸੀਗਾ ਸਵੇਰੇ ਸਵੇਰੇ ਸੂਰਜ ਨੇ ਆਪਣੀ ਪਹਿਲੀ ਰੋਸ਼ਨੀ ਪਾਈ ਸੀ 6:36 ਤੇ ਦਿਨ ਜਿਹੜਾ ਜੀ ਢਲ ਜਾਣਾ 8:03 ਤੇ। ਸੋ ਇਹ ਸੀਗੀ ਕੁਛ ਵੈਦਰ ਰਿਪੋਰਟ। ਅੱਜ ਦਾ ਪ੍ਰੋਗਰਾਮ ਤੁਹਾਡੇ ਤੱਕ ਪੇਸ਼ ਕਰ ਰਹੇ ਹਾਂ ਢਿੱਲੋ ਵੀਡੀਓ ਦੇ ਸਹਿਯੋਗ ਨਾਲ। ਤੁਸੀਂ ਗੁਰਬਾਣੀ ਰੇਡੀਓ ਲੈਣਾ, ਬੱਚਿਆਂ ਨੂੰ ਪੰਜਾਬੀ ਸਿਖਾਉਣ ਵਾਲੀ ਟੈਬਲੇਟ ਲੈਣੀ ਆ, ਏਅਰਲੀ HD ਗੋਲਡ ਪ੍ਰੋਗਰਾਮ, ਤੁਸੀਂ IP ਬਾਕਸ ਜਾਂ ਕੋਈ ਸਰਵਿਸਿਜ਼ ਲੈਣੀਆਂ ਨੇ ਤੇ ਬਿਲਕੁਲ ਜੀ ਗੱਲਬਾਤ ਹੋ ਸਕਦੀ ਹੈ ਢਿੱਲੋ ਵੀਡੀਓ ਦੇ ਨਾਲ 905-204-1313 ਤੇ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹਾਂ। ਔਰ ਜਿਹੜੀ ਇੰਸ਼ੋਰੈਂਸ ਦੇ ਸਹਿਯੋਗ ਨਾਲ ਵੀ ਪ੍ਰੋਗਰਾਮ ਪੇਸ਼ ਕਰ ਰਹੇ ਹਾਂ, ਬਹੁਤ ਜਲਦੀ ਜਿਹੜੀ ਜੀ ਜਾਂ ਤਾਂ ਸਟੂਡੀਓ ਦੇ ਵਿੱਚ ਆਉਣਗੇ, ਜੇ ਬਿਜ਼ੀ ਹੋਏ ਤੇ ਓਵਰ ਦਾ ਫੋਨ ਜਿਹੜਾ ਜੀ ਔਨ ਦਾ ਏਅਰ ਸਾਡੇ ਨਾਲ ਗੱਲਬਾਤ ਕਰਨਗੇ। ਘਰਾਂ ਦੀ ਇੰਸ਼ੋਰੈਂਸ ਤੁਸੀਂ ਲੈਣੀ ਆ, ਕੋਈ ਗੱਡੀਆਂ ਦੀ ਇੰਸ਼ੋਰੈਂਸ, ਕੋਈ ਕਮਰਸ਼ੀਅਲ ਇੰਸ਼ੋਰੈਂਸ, ਕੋਈ ਈਵੈਂਟ ਇੰਸ਼ੋਰੈਂਸ ਤੇ ਬਿਲਕੁਲ ਜੀ JDG ਦੇ ਨਾਲ ਗੱਲਬਾਤ ਹੋ ਸਕਦੀ ਹੈ 416-902-0706 ਤੇ ਇਹਨਾਂ ਦੇ ਨਾਲ ਗੱਲਬਾਤ ਕਰਨੀ। ਤੇ ਅੱਜ ਦਾ ਪ੍ਰੋਗਰਾਮ ਪੇਸ਼ ਕਰ ਰਹੇ ਹਾਂ ਸਪੈਕਸ ਐਕਸਪ੍ਰੈਸ ਦੇ ਸੁਗਨਾ, ਔਰ ਰਾਜਨ ਜੀ ਵੀ ਸਟੂਡੀਓ ਦੇ ਵਿੱਚ ਆਉਣਗੇ ਤੇ ਕੀ ਉਹਨਾਂ ਨੇ ਸਪੈਸ਼ਲ ਰੱਖੜੀ ਦੇ ਜਿਹੜੇ ਜੀ ਪੈਕੇਜਸ ਲਾਏ, ਕਿਉਂਕਿ ਉਹਨਾਂ ਦੇ ਬੈਕ ਟੂ ਸਕੂਲ ਜਿਹੜੇ ਜੀ ਸੇਲ ਲੱਗ ਚੁੱਕੀ ਆ ਤੇ ਨਾਲ ਦੀ ਨਾਲ ਕੁਛ ਅੱਜ ਰੱਖੜੀ ਤੇ ਕੀ ਆਫਰਸ ਹੈ ਉਹ ਵੀ ਗੱਲਬਾਤ ਕਰਾਂਗੇ। ਤਦ ਤੱਕ ਇਹਨਾਂ ਦਾ ਨੰਬਰ ਵੀ ਤੁਸੀਂ ਕਰ ਸਕਦੇ ਹਾਂ ਨੋਟ 905-400-88-88 ਤੇ ਗੱਲਬਾਤ ਹੋ ਸਕਦੀ ਹੈ। ਔਰ ਪ੍ਰੋਗਰਾਮ ਨੂੰ ਪੇਸ਼ ਕਰ ਰਹੇ ਨੇ ਸਮੋਸਾ ਐਂਡ ਸਵੀਟ ਫੈਕਟਰੀ ਦੇ ਸਹਿਯੋਗ ਦੇ ਨਾਲ, ਵੁੱਡ ਬਾਈਨ ਬੈਂਕਟ ਹਾਲ ਐਂਡ ਡ੍ਰੀਮ ਕਨਵੈਨਸ਼ਨ ਦਾ ਪੂਰਾ ਸਾਥ ਹੈਗਾ ਹੈ ਜੀ। ਮੋਨਾ ਮਹਿੰਗੇ ਜੀ ਫਰੋਮ ਇੰਸ਼ੋਰੈਂਸ ਫੋਰ ਯੂ, ਇਹਨਾਂ ਨੇ ਵੀ ਅੱਜ ਦੇ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਹੈ। ਸਿੰਗਾਪੁਰ ਜਵੈਲਰ ਜਿੱਥੇ ਕਿ ਰੱਖੜੀ ਸਪੈਸ਼ਲ ਤੇ 70% ਆਫ ਇਸ ਟਾਈਮ ਡਾਇਮੰਡ ਦੀ ਜਵੈਲਰੀ ਤੇ ਲੱਗਿਆ ਹੋਇਆ ਤੇ ਸਾਡੇ ਕਿਸੇ ਭੈਣ ਭਰਾ ਨੇ ਕੋਈ ਵੀ ਰੱਖੜੀ ਤੇ ਕੋਈ ਸਪੈਸ਼ਲ ਚਾਂਦੀ ਦੀ ਕੋਈ ਬ੍ਰੇਸਲੇਟ ਲੈਣੀ ਹੈ ਜਾਂ ਕੋਈ ਸਿਲਵਰ ਜਵੈਲਰੀ ਲੈਣੀ ਹੈ, ਕਿਉਂਕਿ ਚਾਂਦੀ ਤੇ ਵੀ ਇਹਨਾਂ ਨੇ ਕਾਫੀ ਜਿਹੜਾ ਜੀ ਆਫ ਲਾਇਆ ਤੇ ਗੱਲਬਾਤ ਹੋ ਸਕਦੀ ਹੈ 905-600-1215 ਤੋਂ। ਸੋ 905-612-1500 ਤੁਸੀਂ ਇਹਨਾਂ ਦੇ ਨਾਲ ਵੀ ਗੱਲਬਾਤ ਜਿਹੜੀ ਜੀ ਕਰ ਸਕਦੇ ਹਾਂ। ਔਰ ਬਹੁਤ ਹੀ ਪਿਆਰਾ ਮੈਂ ਇੱਕ ਗੀਤ ਜਿਹੜਾ ਜੀ ਟਿਊਨ ਅਪ ਕੀਤਾ ਹੈ, ਬਟ ਉਹਦੇ ਤੋਂ ਪਹਿਲਾਂ ਮੈਂ ਕੱਲ ਕਿਤੇ ਪੜ੍ਹ ਰਹੀ ਸੀਗੀ, ਸੋ ਮੈਂ ਸੋਚਿਆ ਕਿ ਕਿਉਂ ਨਾ ਇਹ ਗੱਲਬਾਤ ਆਪਣੇ ਲਿਸਨਰਸ ਨਾਲ ਵੀ ਜ਼ਰੂਰ ਸਾਂਝੀ ਕਰਨੀ ਚਾਹੀਦੀ ਆ। ਉਹ ਕਹਿੰਦੇ ਕਿ ਜਿਹਦੇ ਨਾਲ ਬੋਲਦੇ ਨਹੀਂ ਉਹਦੇ ਬਾਰੇ ਬੋਲੀਦਾ ਨਹੀਂ, ਬੈਠ ਕੇ ਬੇਗਾਨਿਆਂ 'ਚ ਸਗਿਆਂ ਨੂੰ ਰੋਲੀਦਾ ਨਹੀਂ। ਬਿਲਕੁਲ ਜੀ ਬਿਲਕੁਲ ਸਹੀ ਗੱਲ ਹੈ ਜੀ। ਸਾਡੇ ਲਿਸਨਰਸ ਵੀ ਇਹਦੇ 'ਤੇ ਕੋਈ ਆਪਣਾ ਪੁਆਇੰਟ ਆਫ ਵਿਊ ਸ਼ੇਅਰ ਕਰਨਾ ਚਾਹੁੰਦੇ ਆ ਕਿ ਬਿਲਕੁਲ ਜੋ ਮੈਂ ਗੱਲਬਾਤ ਕੀਤੀ ਕਿ ਸਹੀ ਹੈ, ਠੀਕ ਹੈ ਜੀ ਤੁਹਾਡੀ ਕਿਸੇ ਦੇ ਨਾਲ ਨਹੀਂ ਬਣਦੀ ਹੈਗੀ, ਅੱਜ ਤੁਹਾਡੇ ਫਰੈਂਡ ਆ ਜਾਂ ਕੋਈ ਫੈਮਿਲੀ ਮੈਂਬਰ ਆ ਬਹੁਤ ਕਲੋਜ਼ ਨੇ, ਕੱਲ੍ਹ ਨੂੰ ਤੁਸੀਂ ਉਹਨਾਂ ਤੋਂ ਸੈਪਰੇਟ ਹੋ ਜਾਂਦੇ ਆ ਜਾਂ ਬੋਲ ਚਾਲ ਤੁਹਾਡੀ ਬੰਦ ਹੋ ਜਾਂਦੀ ਆ, ਉਹਦਾ ਮਤਲਬ ਇਹ ਨਹੀਂ ਹੈਗਾ ਕਿ ਠੀਕ ਹੈ ਹੁਣ ਤੁਸੀਂ ਉਹਨਾਂ ਦੀ ਪਿੱਠ ਪਿੱਛੇ ਬੁਰਾਈ ਕਰੋਗੇ। ਇੱਕ ਟਾਈਮ ਤਾਂ ਇੱਦਾਂ ਦਾ ਸੀ ਨਾ ਜਦੋਂ ਤੁਸੀਂ ਇਕੱਠੇ ਬਹਿੰਦੇ ਸੀ, ਇਕੱਠੇ ਖਾਂਦੇ ਸੀ, ਇਕੱਠੇ ਗੱਲਬਾਤ ਕਰਦੇ ਸੀ। ਸੋ ਇਟਸ ਓਕੇ, ਦਿਸ ਇਜ਼ ਪਾਰਟ ਆਫ ਦ ਲਾਈਫ। ਜਿੰਨਾ ਕੁ ਰੱਬ ਨੇ ਜਿਹਦਾ ਸਾਥ ਦਿੱਤਾ ਹੁੰਦਾ ਆ ਜਾਂ ਲਿਖਿਆ ਹੁੰਦਾ ਦੁਨੀਆਂ 'ਤੇ, ਆਪਾਂ ਉਨਾ ਕੁ ਉਹਨਾਂ ਦੇ ਨਾਲ ਸਾਥ ਨਿਭਾਉਣਾ ਹੁੰਦਾ ਆ ਅਤੇ ਉਹਦੇ ਬਾਅਦ ਆਪਾਂ ਨੂੰ ਹਮੇਸ਼ਾ ਠੀਕ ਹੈ ਲੈਟ ਇਟ ਗੋ ਕਰ ਦੇਣਾ ਚਾਹੀਦਾ, ਨਾ ਕਿ ਉਹਨਾਂ ਨੂੰ ਪਿੱਛੇ ਉਹਨਾਂ ਨੂੰ ਭੰਡੀਏ, ਉਹਨਾਂ ਦੀ ਗੱਲਬਾਤ ਕਰੀਏ। ਇਹ ਜਿਹੜੀ ਆ ਜੀ ਇਹ ਗੱਲਬਾਤ ਬਿਲਕੁਲ ਚੰਗੀ ਨਹੀਂ ਹੁੰਦੀ ਆ। ਸੋ ਬਿਲਕੁਲ ਜੀ ਸਾਡੇ ਲਿਸਨਰਸ ਇਹਦੇ 'ਤੇ ਕੋਈ ਵੀ ਜਿਹੜੀ ਜੀ ਗੱਲਬਾਤ ਕਰਨਾ ਚਾਹੁਣ ਜਾਂ ਆਪਣਾ ਕੋਈ ਫੀਡਬੈਕ ਦੇਣਾ ਚਾਹੁਣ ਜੋ ਮੈਂ ਕਿ ਆ ਸਹੀ ਆ ਜਾਂ ਗਲਤ ਆ ਤੇ ਬਿਲਕੁਲ ਗੱਲਬਾਤ ਕਰ ਸਕਦੇ ਹਾਂ 905-799-0 999 थे, और मैं गलबात की थी कि आज द प्रोग्राम स्पेक्स एक्सप्रेस जैसे योजना भी पेश कर रहे हैं। राजन जी जिहड़ा जी ऑन कॉल आ चुके ने, सो की स्पेशल डील्स ने अपन जरूर उन्हां दे नाल गलबात करदे हां। सत श्री अकाल राजन जी।
1: ਸਤਿ ਸ਼੍ਰੀ ਅਕਾਲ ਕਿਰਨ ਜੀ, ਬਹੁਤ ਬਹੁਤ ਧੰਨਵਾਦ ਤੁਹਾਨੂੰ ਵੀ ਤੇ ਸਾਡੇ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
0: ਬਿਲਕੁਲ ਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਔਰ ਕੀ ਹਾਲ ਚਾਲ ਆ?
1: ਬਹੁਤ ਵਧੀਆ ਜੀ, ਬਹੁਤ ਵਧੀਆ ਚੜ੍ਹਦੀ ਕਲਾ ਚ ਹੈ।
0: ਬਿਲਕੁਲ ਜੀ, ਚਲੋ ਵੀ ਹੁਣ ਰੱਖੜੀ ਸਪੈਸ਼ਲ ਐਂਡ ਬੈਕ ਟੂ ਸਕੂਲ ਤੇ ਕੁਛ ਜਿਹੜੇ ਜੀ ਸਪੈਸ਼ਲ ਆਫਰ ਜ਼ਰੂਰ ਸਾਂਝੇ ਕਰ ਦੋ।
1: ਬਿਲਕੁਲ ਜੀ ਬਿਲਕੁਲ, ਖਾਸ ਕਰਕੇ ਬੈਕ ਟੂ ਸਕੂਲ ਤੇ ਰੱਖੜੀ ਦੋਨੋਂ ਚੀਜ਼ਾਂ ਵਾਸਤੇ ਸਪੈਸ਼ਲ ਸਪੈਸ਼ਲ ਡੀਲ ਲੈ ਕੇ ਆਏ ਹਾਂ। ਬੈਕ ਟੂ ਸਕੂਲ ਵਾਸਤੇ ਜਿੰਨੇ ਵੀ ਬੱਚੇ ਸਕੂਲ ਜਾ ਰਹੇ ਨੇ ਉਹਨਾਂ ਨੇ ਜੇ ਨਵੀਆਂ ਐਨਕਾਂ ਬਣਵਾਉਣੀ, ਕਿਉਂਕਿ ਕਿਰਨ ਜੀ ਹੁੰਦਾ ਹੀ ਇਹ ਹੈ ਵੀ ਜਦੋਂ ਬੱਚੇ ਦਾ ਸਕੂਲ ਖੁੱਲਦਾ ਹੈ ਨਵੇਂ ਸ਼ੂਜ਼ ਹੁੰਦੇ ਨੇ, ਨਵੇਂ ਬੈਗ ਹੁੰਦੇ ਨੇ, ਨਵੇਂ ਜਮੈਟਰੀ ਬਾਕਸ, ਨਵੀਂ ਯੂਨੀਫਾਰਮ, ਸਾਰਾ ਕੁਛ ਨਵਾਂ ਹੁੰਦਾ ਤੇ ਨਵੀਆਂ ਗਲਾਸਿਸ ਵੀ ਚਾਹੀਦੀਆਂ ਹੁੰਦੀਆਂ ਨੇ। ਬਾਕੀ ਸਾਰੀਆਂ ਚੀਜ਼ਾਂ ਤੁਹਾਨੂੰ ਇੱਕੋ ਦਿਨ ਚ ਮਿਲ ਜਾਂਦੀਆਂ ਨੇ, ਪਰ ਜਿਹੜੇ ਗਲਾਸਿਸ ਨੇ ਇਹ ਬਣਵਾਉਣ ਲਈ ਪਹਿਲਾਂ ਤੁਹਾਨੂੰ ਅੱਖਾਂ ਦਾ ਚੈੱਕਅਪ ਕਰਵਾਉਣਾ ਪੈਂਦਾ, ਫਿਰ ਜਿਹੜੀ ਗਲਾਸਿਸ ਆਰਡਰ ਕਰਦੇ ਉਹਨੂੰ ਬਣ ਕੇ ਆਉਣ ਨੂੰ ਵੀ ਇੱਕ ਹਫ਼ਤਾ ਲੱਗ ਜਾਂਦਾ ਹੈ। ਸੋ ਇਹ ਸਹੀ ਸਮਾਂ ਹੈ ਕਿ ਤੁਸੀਂ ਹੁਣ ਆ ਕੇ ਆਪਣੀਆਂ ਅੱਖਾਂ ਦਾ ਚੈੱਕਅਪ ਵੀ ਕਰਵਾ ਲਓ ਤੇ ਗਲਾਸਿਸ ਵੀ ਆਰਡਰ ਕਰ ਸਕਦੇ ਹੋ। ਡਾਕਟਰ ਸਾਡੇ ਕੋਲ ਅੱਜ ਵੀ ਅਵੇਲੇਬਲ ਨੇ, ਕੱਲ੍ਹ ਵੀ ਤੇ ਪਰਸੋਂ ਵੀ, ਤਿੰਨੋਂ ਦਿਨ ਸਾਡੇ ਕੋਲ ਡਾਕਟਰ ਅਵੇਲੇਬਲ ਨੇ, ਲੋਕੇਸ਼ਨ ਡਿਫਰੈਂਟ ਡਿਫਰੈਂਟ ਦੇ ਉੱਤੇ। ਸੋ ਕਾਲ ਕਰਕੇ ਸਾਡੇ ਸਰੋਤੇ ਆਪਣੀ ਅਪਾਇੰਟਮੈਂਟ ਬੁੱਕ ਕਰਵਾ ਸਕਦੇ ਨੇ। ਨੰਬਰ ਹੈ ਸਾਡਾ 905-460-8888 ਤੇ ਜਿਹੜੀਆਂ ਬੈਕ ਟੂ ਸਕੂਲ ਸਪੈਸ਼ਲ ਸੇਲ ਚੱਲ ਰਹੀਆਂ ਜੀ, ਜਿੰਨੇ ਵੀ ਸਰੋਤੇ ਬੱਚੇ ਆ ਕੇ ਆਪਣੀ ਐਨਕਾ ਬਣਵਾ ਰਹੇ ਨੇ, ਤੁਸੀਂ ਆਪਣੀਆਂ ਗਲਾਸਿਸ ਉੱਤੇ ਸਿਰਫ ਐਂਟੀ ਗਲੇਅਰ ਕੋਟਿੰਗ ਬਾਏ ਕਰਨੀ ਹੈ ਤੇ ਨਾਲ ਤੁਹਾਨੂੰ ਬਲੂ ਲਾਈਟ ਪ੍ਰੋਟੈਕਸ਼ਨ ਕੋਟਿੰਗ ਬਿਲਕੁਲ ਫ੍ਰੀ ਦੇ ਰਿਹਾ। ਸੋ ਐਂਟੀ ਗਲੇਅਰ ਕੋਟਿੰਗ ਬਾਏ ਕਰੋ, ਬਲੂ ਲਾਈਟ ਪ੍ਰੋਟੈਕਸ਼ਨ ਕੋਟਿੰਗ ਬਿਲਕੁਲ ਫ੍ਰੀ ਹੈ। ਇਹ ਰੀਜ਼ਨ ਇਹ ਹੈ ਕਿ ਬੱਚੇ ਸਕਰੀਨ ਦੇ ਉੱਤੇ ਬਹੁਤ ਜ਼ਿਆਦਾ ਟਾਈਮ ਸਪੈਂਡ ਕਰਦੇ ਨੇ, ਸੋ ਉਹਨਾਂ ਦੀਆਂ ਅੱਖਾਂ ਜਿਹੜੀਆਂ ਨੇ ਡੈਮੇਜ ਹੋਣ ਲੱਗ ਪੈਂਦੀਆਂ ਨੇ ਜਦੋਂ ਇੰਨਾ ਜ਼ਿਆਦਾ ਸਮਾਂ ਸਕਰੀਨ ਦੇ ਉੱਤੇ ਲਗਾਉਂਦੇ ਨੇ, ਸੈੱਲ ਫੋਨ ਦੇ ਉੱਤੇ ਜਾਂ ਕੰਪਿਊਟਰ ਉੱਤੇ, ਜਿਹੜੀ ਬਲੂ ਲਾਈਟ ਹੈ ਅੱਖਾਂ ਨੂੰ ਡੈਮੇਜ ਕਰਦੀ ਹੈ। ਸੋ ਉਹਨੂੰ ਪ੍ਰੋਟੈਕਸ਼ਨ ਕਰਨ ਦੇ ਲਈ ਬਲੂ ਲਾਈਟ ਪ੍ਰੋਟੈਕਸ਼ਨ ਕੋਟਿੰਗ ਹੁੰਦੀ ਹੈ, ਪਰ ਕਈ ਵਾਰੀ ਕਿਰਨ ਜੀ ਐਕਸਪੈਂਸਿਵ ਹੁੰਦੀ ਹੈ ਕੋਟਿੰਗ, ਕਈ ਪੇਰੈਂਟਸ ਅਫੋਰਡ ਨਹੀਂ ਕਰ ਪਾਉਂਦੇ। ਸੋ ਵੈਂਡਰਸ ਦੇ ਨਾਲ ਅਸੀਂ ਸਪੈਸ਼ਲੀ ਨੈਗੋਸ਼ੀਏਟ ਕੀਤਾ ਹੈ ਵੀ ਜਿੰਨੇ ਵੀ ਬੱਚੇ ਆਉਣਗੇ ਐਂਟੀ ਗਲੇਅਰ ਕੋਟਿੰਗ ਬਾਏ ਕਰਨਗੇ ਤੇ ਬਲੂ ਲਾਈਟ ਪ੍ਰੋਟੈਕਸ਼ਨ ਕੋਟਿੰਗ ਉਹਨਾਂ ਨੂੰ ਨਾਲ ਬਿਲਕੁਲ ਫ੍ਰੀ ਦਿੱਤੀ ਜਾਏਗੀ। ਤੇ ਜਿਹੜੇ ਉਹਨਾਂ ਨੇ ਫਰੇਮ ਬਾਏ ਕਰਨੇ ਨੇ ਉਹਨਾਂ ਉੱਤੇ ਵੀ ਬਹੁਤ ਵਧੀਆ ਵਧੀਆ ਡਿਸਕਾਊਂਟ ਹੈ। ਜਿੰਨੇ ਵੀ ਬੱਚੇ ਆ ਰਹੇ ਨੇ, ਜੇ ਤੁਸੀਂ ਰੇਵਨ ਦੇ ਫਰੇਮ ਲੈਣੇ ਨੇ, ਅਰਮਾਨੀ ਦੇ, ਮਾਈਕਲ ਕੋਰਸ ਦੇ, ਕੇਟ ਸਪੇਟ ਦੇ, ਮਾਰਕ ਚੇਕਅਪ ਦੇ, ਇਹ ਸਾਰੇ ਦੇ ਸਾਰੇ ਫਰੇਮ ਜਿਹੜੇ ਨੇ ਇਹ ਤੁਹਾਨੂੰ ਅੱਜ ਫਲੈਟ 50% ਆਫ ਦਿੱਤੇ ਜਾ ਰਹੇ ਨੇ ਜੀ, ਅੱਧੇ ਮੁੱਲ ਦੇ ਉੱਤੇ ਫਰੇਮ ਦਿੱਤੇ ਜਾ ਰਹੇ ਨੇ। ਜੇ ਤੁਸੀਂ ਟੋਮੀ ਹਿਲਫਿਗਰ ਦੇ ਫਰੇਮ ਲੈਣੇ ਨੇ, ਕੈਲਵਿਨ ਕਲਾਈਨ ਦੇ, ਫੈਂਡੀ ਦੇ ਜਾਂ ਫਿਰ ਵੈਲੈਂਟੀਨੋ ਦੇ, ਤੇ ਫਲੈਟ 75% ਆਫ ਦਿੱਤੇ ਜਾ ਰਹੇ ਨੇ। ਤੇ ਸਭ ਤੋਂ ਵਧੀਆ ਡੀਲ ਇਸ ਵੀਕ ਕਹਿੰਦੀ ਹੈ ਜੀ, ਤੁਹਾਨੂੰ ਲੰਡਨ ਫੌਗ ਦੇ ਫਰੇਮ, ਲਿਵਾਈਸ ਦੇ, ਰੈਂਗਲਰ ਦੇ, ਵੈਨ ਹਿਲਸਨ ਦੇ ਤੇ ਐਡੀ ਬਾਬਰ ਦੇ ਫਰੇਮ, ਇਹ ਫਰੇਮ ਤੁਹਾਨੂੰ ਅੱਜ ਫਲੈਟ 90% ਆਫ ਦਿੱਤੇ ਜਾ ਰਹੇ ਨੇ। ਤੇ ਜਦੋਂ ਆਪਾਂ ਗੱਲ ਕਰਦੇ ਹਾਂ ਕਿਰਨ ਜੀ 90% ਦੀ, ਕਈ ਵਾਰ ਦਿਮਾਗ ਚ ਆਉਂਦਾ ਵੀ ਕਿਤੇ ਇਹ ਤੇ ਨੀ ਵੀ 2000 ਦਾ ਫਰੇਮ ਹੋਏਗਾ ਤੇ 90% ਆਫ ਕਰਕੇ 200 ਲਾਇਆਗਾ, ਨਹੀਂ ਜੀ, 299 ਦਾ ਫਰੇਮ ਹੈ, 90% ਆਫ ਕਰਕੇ ਤੁਹਾਨੂੰ ਸਿਰਫ $29 ਦੇ ਵਿੱਚ ਅਸੀਂ ਇਹ ਬ੍ਰਾਂਡਡ ਫਰੇਮ ਦੇ ਰਹੇ ਹਾਂ। ਔਰ ਇਹ ਵੀ ਨਹੀਂ ਕਿ ਕੋਈ 10-50 ਫਰੇਮ ਲੱਗੇ ਨੇ, ਤਕਰੀਬਨ 700-800 ਫਰੇਮ ਡਿਸਪਲੇ ਤੇ ਲੱਗਾ। ਸੋ ਸਾਡੇ ਸਰੋਤੇ ਆ ਕੇ ਕੋਈ ਵੀ ਇਹ ਫਰੇਮ ਚੂਜ਼ ਕਰ ਸਕਦੇ ਨੇ। ਇੰਨੀ ਹਿਊਜ ਸੇਲ ਜਿਹੜੀ ਜੀ, ਇੰਨੀ ਵੱਡੀ ਡੀਲ ਨਹੀਂ ਮਿਲਦੀ, ਜ਼ਰੂਰ ਇਹਦਾ ਫਾਇਦਾ ਚੁੱਕੋ। ਤੇ ਜਿਹੜੀ ਰੱਖੜੀ ਦੀ ਸਪੈਸ਼ਲ ਡੀਲ ਹੈ ਜੀ ਅੱਜ, ਜਿੰਨੇ ਵੀ ਸਾਡੇ ਕੋਲ ਸਰੋਤੇ ਆ ਰਹੇ ਨੇ, ਜੇ ਤੁਸੀਂ ਆਪਣੀਆਂ ਭੈਣਾਂ ਨੂੰ ਬ੍ਰਾਂਡਡ ਫਰੇਮ ਦੇਣਾ ਚਾਹੁੰਦੇ ਹੋ ਜਾਂ ਬ੍ਰਾਂਡਿਡ ਸਨਗਲਾਸਿਸ ਦੇਣਾ ਚਾਹੁੰਦੇ ਹੋ, ਸਾਰਿਆਂ ਦੇ ਉੱਤੇ ਸੇਲ ਹੈ, ਪਰ ਇੱਕ ਸਪੈਸ਼ਲ ਡੀਲ ਹੈ ਜੀ ਵਤਨੋਂ ਦੂਰ ਦੇ ਸਰੋਤਿਆਂ ਵਾਸਤੇ। ਸਾਨੂੰ 5 ਕਾਲਰ ਕਾਲ ਕਰ ਲੈਣ ਵੀ ਅਸੀਂ ਜੀ ਆਪਣੀ ਭੈਣ ਵਾਸਤੇ, ਆਪਣੇ ਭਰਾ ਵਾਸਤੇ ਗਿਫਟ ਲੈ ਕੇ ਜਾਣਾ, ਜਾਂ ਭਰਾਵਾਂ ਨੇ ਆਪਣੀਆਂ ਭੈਣਾਂ ਨੂੰ ਰਿਟਰਨ ਗਿਫਟ ਦੇਣਾ, ਤੇ ਟੋਮ ਫੋਰਡ ਦੀਆਂ ਬ੍ਰਾਂਡਿਡ ਸਨਗਲਾਸਿਸ ਤੁਹਾਨੂੰ ਫਲੈਟ 50% ਆਫ ਦਿਆਂਗੇ। ਜਿਹੜੇ ਵੀ ਪਹਿਲੇ 5 ਕਾਲਰ ਕਾਲ ਕਰਨਗੇ, ਇਹ ਰੱਖੜੀ ਸਪੈਸ਼ਲ ਹੈ ਜੀ। ਵਤਨੋਂ ਦੂਰ ਦਾ ਹਵਾਲਾ ਦੇਣਾ ਕਿ ਰੇਡੀਓ ਦੇ ਪ੍ਰੋਗਰਾਮ ਸੁਣਿਆ, ਤੇ ਕਾਲ ਕਰਨੀ ਹੈ 905-460-8888 ਦੇ ਉੱਤੇ, ਤੇ ਪਹਿਲੇ 5 ਕਾਲਰਾਂ ਨੂੰ ਟੋਮ ਫੋਰਡ ਦੀਆਂ ਸਨਗਲਾਸਿਸ, ਫਲੈਟ 50% ਆਫ ਹੈ। ਤੇ ਇਹ ਡੀਲਾਂ ਲੈਣ ਲਈ ਪਹੁੰਚਣਾ ਜੀ ਸਪੈਕਸ ਐਕਸਪ੍ਰੈਸ ਦੇ ਉੱਤੇ, 35 ਰੈਜੋਲੂਸ਼ਨ ਡਰਾਈਵ ਬ੍ਰੈਂਪਟਨ, 410 ਐਂਡ ਸੀਲਸ ਕਹਿ ਲਓ ਜਾਂ ਕੈਨੇਡੀ ਐਂਡ ਸੀਲਸ ਇੰਟਰਸੈਕਸ਼ਨ ਹੈ ਜੀ, ਵਾਲਮਾਰਟ ਵਾਲਾ ਪਲਾਜ਼ਾ। ਤੇ ਨੰਬਰ ਸਾਡਾ ਇੱਕ ਵਾਰੀ ਫਿਰ 905-460-8888। ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟ ਹੈਗੇ ਨੇ, ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਅਸੀਂ ਡਾਇਰੈਕਟ ਬੁੱਕ ਕਰਦੇ ਹਾਂ।
0: ਬਿਲਕੁਲ ਰਾਜਨ ਜੀ, ਬਹੁਤ ਬਹੁਤ ਸ਼ੁਕਰੀਆ। ਇੱਕ ਵਾਰੀ ਫਿਰ ਰਾਜਨ ਜੀ ਦਾ ਨੰਬਰ ਦੱਸ ਦਈਏ, 905-460-8888 ਤੇ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ। ਬਹੁਤ ਪਿਆਰਾ ਇਹਨਾਂ ਦਾ ਜਿਹੜਾ ਜੀ ਸ਼ੋਰੂਮ ਹੈ, ਜ਼ਰੂਰ ਤੁਸੀਂ ਵਿਜ਼ਿਟ ਕਰ ਸਕਦੇ ਹੋ। ਸੋ ਬਹੁਤ ਬਹੁਤ ਸ਼ੁਕਰੀਆ ਰਾਜਨ ਜੀ, ਆਪਾਂ ਦੁਬਾਰਾ ਗੱਲਬਾਤ ਕਰਦੇ ਹਾਂ।
1: ਜ਼ਰੂਰ ਜੀ, ਥੈਂਕ ਯੂ,
0: ਥੈਂਕ ਯੂ ਸੋ ਮਚ। ਬਿਲਕੁਲ ਜੀ, ਔਰ ਬਿਲਕੁਲ ਹੁਣ ਥੋੜੀ ਜਿਹੀ ਗੱਲਬਾਤ ਆਪਾਂ ਕਰ ਲਈ ਆ, ਤੇ ਹੁਣ ਗੀਤ ਸੰਗੀਤ ਵੱਲ ਚੱਲਦੇ ਹਾਂ। ਇੱਕ ਬਹੁਤ ਪਿਆਰਾ ਗੀਤ ਜਿਹੜਾ ਹੈ ਜੀ ਮੈਂ ਟਿਊਨ ਅਪ ਕੀਤਾ ਹੋਇਆ ਲਾਈਨ ਅਪ, ਸੋ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਰਿਆਂ ਨੂੰ ਪਸੰਦ ਜਿਹੜਾ ਜੀ ਆਊਗਾ, ਤੇ ਉਹਦੇ ਬਾਅਦ ਅਗਲੀ ਗੱਲਬਾਤ ਕਰਦੇ ਹਾਂ।

0: ਬਿਲਕੁਲ ਜੀ ਬਿਲਕੁਲ, ਔਰ ਇੱਕ ਵਾਰੀ ਫੇਰ ਬਹੁਤ ਬਹੁਤ ਜਿਹੜਾ ਜੀ ਸਵਾਗਤ ਹੈਗਾ, ਕੋਈ ਵੀ ਕਰਨੀ ਹੋਵੇ ਗੱਲਬਾਤ ਤੇ ਤੁਸੀਂ ਬਿਲਕੁਲ ਜੀ ਸਾਡੇ ਨਾਲ ਕਰ ਸਕਦੇ ਹੋ 9057990999 ਤੇ। ਔਰ ਬਿਲਕੁਲ ਜੀ ਅੱਗੇ ਜਾ ਕੇ ਆਪਾਂ ਜਿਹੜੇ ਜੀ ਸੁਖੀ ਜੀ ਦੇ ਨਾਲ ਵੀ ਗੱਲਬਾਤ ਕਰਾਂਗੇ, ਕਿਉਂਕਿ ਉਹਨਾਂ ਦੀ ਥੋੜੀ ਜਿਹੀ ਮੀਟਿੰਗ ਸੀਗੀਆਂ ਤੇ ਉਹ ਜਿਹੜਾ ਜੀ ਸਟੂਡੀਓ ਦੇ ਵਿੱਚ ਨਹੀਂ ਪਹੁੰਚ ਪਾਏ ਤੇ ਰੀਅਲ ਸਟੇਟ ਸੰਬੰਧੀ ਕੀ ਜਿਹੜੇ ਜੀ ਸਪੈਸ਼ਲ ਇਸ ਟਾਈਮ ਸਾਡੇ ਕੋਲ ਜਿਹੜੇ ਜੀ ਫਲਾਜ਼ੀ ਆ ਉਹਦੇ ਵਿੱਚ ਯੂਨਿਟਸ ਬਹੁਤ ਸਪੈਸ਼ਲ ਪ੍ਰਾਈਜ਼ਸ ਤੇ ਇਸ ਟਾਈਮ ਅਵੇਲੇਬਲ ਹੈਗੇ ਆ, 2 ਸਾਲ ਬਾਅਦ ਕਲੋਜ਼ਿੰਗ ਆ, ਉਹਦੀ ਜਾਣਕਾਰੀ ਵੀ ਬਹੁਤ ਜਲਦੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਬਟ ਉਹਦੇ ਤੋਂ ਪਹਿਲਾਂ ਆਪਾਂ ਗੱਲਬਾਤ ਜਿਹੜੀ ਹੈ ਜੀ ਇੰਸ਼ੋਰੈਂਸ ਦੀ ਕਰਦੇ ਹਾਂ, ਕਿਉਂਕਿ ਜਿਹੜੇ ਜੀ ਸਾਡੇ ਨਾਲ ਜੁੜ ਚੁੱਕੇ ਨੇ। ਸਤਿ ਸ਼੍ਰੀ ਅਕਾਲ ਭਾਜੀ। ਬਿਲਕੁਲ ਜੀ, ਤੁਹਾਨੂੰ ਵੀ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਜੀ। ਔਰ ਬਿਲਕੁਲ ਜਿਹੜੀ ਜੀ ਜਿੱਥੇ ਕਿ ਆਪਾਂ ਆਲਵੇਜ਼ ਸਾਡੇ ਲਿਸਨਰਸ ਨੂੰ ਅਵੇਅਰਨੈਸ ਦੇਈ ਦੀ ਆ ਕਿ ਠੀਕ ਆ ਆਟੋ ਇੰਸ਼ੋਰੈਂਸ ਦੇ ਵਿੱਚ ਕੀ ਕੀ ਤਬਦੀਲੀਆਂ ਆਉਂਦੀਆਂ ਨੇ, ਕੀ ਕੀ ਉਹਨਾਂ ਨੂੰ ਜਿਹੜਾ ਹੈ ਜੀ ਇੰਸ਼ੋਰੈਂਸ ਕਰਾਉਣ ਦੇ ਟਾਈਮ ਤੇ ਧਿਆਨ ਦੇ ਵਿੱਚ ਰੱਖਣਾ ਚਾਹੀਦਾ ਆ। ਸੋ ਵਿਲ ਸਟਾਰਟ ਵਿਦ ਦਾ ਆਟੋ ਇੰਸ਼ੋਰੈਂਸ। ਸੋ ਉਹਦੇ ਬਾਰੇ ਅੱਜ ਜਿਹੜੇ ਸਾਡੇ ਲਿਸਨਰਸ ਨੂੰ ਅਵੇਅਰਨੈਸ ਜ਼ਰੂਰ ਦੇ ਦਿਓ।
1: ਕਿਰਨ ਜੀ, ਇੱਕ ਰੀਸੈਂਟਲੀ ਐਕਸੀਡੈਂਟ ਬੈਨੀਫਿਟਸ ਚ ਕੁਝ ਚੇਂਜਸ ਆਈਆਂ ਤੇ ਜੇ ਉਹਦੇ ਬਾਰੇ ਵੀ ਕਿਸੇ ਨੂੰ ਕੋਈ ਸਲਾਹ ਚਾਹੀਦੀ ਹੈ, ਮੈਂ ਤਾਂ ਰੈਕਮੈਂਡ ਕਰਦਾ ਵੀ ਜ਼ਿਆਦਾ ਕਵਰੇਜ ਬੈਟਰ ਹੈ ਦੈਨ ਘੱਟ ਕਵਰੇਜ। ਪਰ ਉਹਦੇ ਚ ਇੱਦਾਂ ਆ, ਜੇ ਤੁਸੀਂ ਕੰਪਨੀ ਚੇਂਜ ਕਰਦੇ ਹੋ ਤਾਂ ਨਵੇਂ ਜਿਹੜੇ ਐਕਸੀਡੈਂਟ ਬੈਨੀਫਿਟਸ ਉਹ ਘੱਟ ਨੇ ਵਰਸਸ ਜਿਹੜੇ ਹੁਣ ਚੱਲ ਰਹੇ ਆ ਥੋੜੇ ਬੈਟਰ ਨੇ। ਤੇ ਉਹਦੇ ਚ ਇਹ ਆ, ਕਲਾਇੰਟ ਕੋਲ ਆਪਸ਼ਨ ਹੈ, ਉਹ ਜ਼ਿਆਦਾ ਪਿਕ ਐਂਡ ਚੂਜ਼ ਕਰ ਸਕਦਾ। ਹਰ ਕਲਾਇੰਟ ਡਿਫਰੈਂਟ ਹੈ, ਹਰੇਕ ਨੂੰ ਕਸਟਮਾਈਜ਼ ਪਾਲਿਸੀ ਚਾਹੀਦੀ ਆ। ਤੇ ਇਹਦੇ ਵਿੱਚ ਜ਼ਰੂਰੀ ਆ ਵੀ ਤੁਹਾਡੇ ਕੋਲ ਦੋ ਤਰੀਕੇ ਇੰਸ਼ੋਰੈਂਸ ਲੈਣ ਦੇ ਜੀ। ਇੱਕ ਡਾਇਰੈਕਟ ਰਾਈਟਰ ਆ, ਜਿਹੜੇ ਜਿੱਦਾਂ ਵੱਡੀਆਂ ਕੰਪਨੀਆਂ ਹੋ ਗਈਆਂ ਆਰਬੀਸੀ, ਟੀਡੀ ਤੇ ਕਾਲ ਸੈਂਟਰ ਨੂੰ ਫੋਨ ਕਰਦੇ ਆ। ਦੂਜਾ ਤਰੀਕਾ ਜੀ ਬ੍ਰੋਕਰ ਵਰਲਡ, ਜਿੱਦਾਂ ਕੋਈ ਮਲਟੀਪਲ ਕੰਪਨੀਆਂ ਹੁੰਦੀਆਂ ਉਹ ਸ਼ੋਪ ਰਾਊਂਡ ਕਰ ਸਕਦੇ ਆ। ਇਹਦੇ ਚ ਇਹ ਫਾਇਦਾ ਜ਼ਰੂਰ ਹੋ ਜਾਂਦਾ ਵੀ ਜੇ ਤੁਸੀਂ ਕਿਸੇ ਨਾਲ ਡੀਲ ਕਰਦੇ ਹੋ ਤੇ ਸਿੱਧਾ ਉਹਨਾਂ ਨੂੰ ਕਾਲ ਕਰ ਸਕਦੇ ਆ, ਮੰਡੇ ਸੈਟਰਡੇ ਖੁੱਲੇ ਆ, ਜਾਂ ਡਾਇਰੈਕਟ ਰਾਈਟਰਸ ਉਹਦੇ ਵਿੱਚ ਹਰ ਵਾਰੀ ਵੱਖਰਾ ਬੰਦਾ ਤੁਹਾਨੂੰ ਮਿਲਦਾ ਫੋਨ ਤੇ, ਕਾਲ ਯੂਨੋ ਕਾਲ ਵੇਟਿੰਗ ਚ ਵੀ ਤੁਹਾਡਾ ਟਾਈਮ ਵੇਸਟ ਹੁੰਦਾ। ਸੋ ਕਿਸੇ ਭੈਣ ਭਰਾ ਦਾ ਕੋਈ ਰਿਨਿਊਅਲ ਆ ਰਿਹਾ ਹੋਵੇ ਤੇ ਸਾਨੂੰ ਕੋਡ ਦਾ ਮੌਕਾ ਜ਼ਰੂਰ ਦਿਓ, ਆਪਾਂ ਬੈਸਟ ਤੋਂ ਬੈਸਟ ਟਰਾਈ ਕਰਾਂਗੇ, ਆਪਾਂ ਵੇਟ ਵੇਟ ਕਰੀਏ ਤੇ ਵਧੀਆ ਸਰਵਿਸ ਹੋਣੀ। ਅਸੀਂ ਮੰਡੇ ਟੂ ਸੈਟਰਡੇ ਖੁੱਲੇ ਹਾਂ ਜੀ।
0: ਬਿਲਕੁਲ। ਅੱਛਾ ਜਿਹੜੀ ਜੀ ਆਪਾਂ ਇੱਕ ਚੀਜ਼ ਹੋਰ ਗੱਲਬਾਤ ਕਰਦੇ, ਕਿਉਂਕਿ ਜਦੋਂ ਆਪਾਂ ਕੰਬਾਈਂਡ ਪਾਲਿਸੀ ਲਈਦੀ ਆ ਘਰਾਂ ਦੀ ਤੇ ਗੱਡੀਆਂ ਦੀ, ਉਹਦੇ ਵਿੱਚ ਵੀ ਕਾਫੀ ਜਿਹੜਾ ਜੀ ਡਿਸਕਾਊਂਟ ਮਿਲਦਾ ਆ।
1: ਹਾਂਜੀ, ਹੋਮ ਐਂਡ ਆਰ 100% ਰੈਕਮੈਂਡਡ ਇੱਕੋ ਕੰਪਨੀ ਨਾਲ ਲੋ, ਫਿਰ ਤੁਹਾਨੂੰ ਆਟੋ ਦਾ ਵੀ ਡਿਸਕਾਊਂਟ ਮਿਲ ਜਾਂਦਾ ਉਹਦਾ ਹੋਮ ਤੇ ਵੀ।
0: ਬਿਲਕੁਲ ਜੀ ਬਿਲਕੁਲ। ਸੋ ਬਿਲਕੁਲ ਜੀ, ਜੇ ਤੁਹਾਡੀ ਜਿਹੜੀ ਹੈ ਜੀ ਗੱਡੀਆਂ ਦੀ ਜਾਂ ਘਰਾਂ ਦੀ ਕੋਈ ਰਿਨਿਊਅਲ ਆ ਰਹੀ ਆ ਜਾਂ ਕੋਈ ਕਮਰਸ਼ੀਅਲ ਇੰਸ਼ੋਰੈਂਸ ਕਰਾਉਣੀ, ਤੁਹਾਡਾ ਕੋਈ ਬਿਜ਼ਨਸ ਹੈਗਾ ਆ ਤੇ ਤੁਸੀਂ ਉਸ ਯੂਨਿਟ ਦੀ ਜਾਂ ਉਸ ਬਿਜ਼ਨਸ ਰਿਲੇਟਡ ਕੋਈ ਵੀ ਇੰਸ਼ੋਰੈਂਸ ਕਰਾਉਣੀ ਜਾਂ ਕੋਈ ਇਵੈਂਟ ਇੰਸ਼ੋਰੈਂਸ, ਤੇ ਬਿਲਕੁਲ ਜੀ ਅਸੀਂ ਤੁਹਾਨੂੰ ਰੈਕਮੈਂਡ ਕਰਦੇ ਹਾਂ JD ਇੰਸ਼ੋਰੈਂਸ। ਤੁਸੀਂ JD ਜੀ ਦੇ ਨਾਲ ਜਿਹੜੀ ਜੀ ਗੱਲਬਾਤ ਕਰ ਸਕਦੇ, ਇਹਨਾਂ ਦਾ ਨੰਬਰ 416-902-0706 ਤੇ ਗੱਲਬਾਤ ਹੋ ਸਕਦੀ ਹੈ, 416-902-0706 ਤੇ ਬਿਲਕੁਲ ਗੱਲਬਾਤ ਤੁਸੀਂ ਇਹਨਾਂ ਦੇ ਨਾਲ ਕਰ ਸਕਦੇ ਹਾਂ। ਸੋ JD ਜੀ ਬਹੁਤ ਬਹੁਤ ਸ਼ੁਕਰੀਆ, ਆਪਾਂ ਦੁਬਾਰਾ ਜਿਹੜੀ ਹੈ ਜੀ ਗੱਲਬਾਤ ਕਰਦੇ ਹਾਂ ਤੁਹਾਡੇ ਨਾਲ। ਨੋ ਪ੍ਰੋਬਲਮ ਜੀ, ਥੈਂਕ ਯੂ ਸੋ ਮਚ। ਔਰ ਕਟਾਰੀਆ ਟੂਰਸ ਐਂਡ ਟਰੈਵਲ, ਬਿਲਕੁਲ ਜੀ ਕਟਾਰੀਆ ਟੂਰਸ ਐਂਡ ਟਰੈਵਲ ਦਾ ਸਹਿਯੋਗ ਮੈਸੇਜ ਤੁਹਾਨੂੰ ਜਿਹੜਾ ਜੀ ਦੇ ਦਈਏ ਕਿ ਤੁਸੀਂ ਦੁਨੀਆਂ ਦੇ ਕਿਸੇ ਵੀ ਕੋਨੇ ਤੇ ਜਾਣਾ ਹੋਵੇ, ਭਾਵੇਂ ਕੋਈ ਵੈਕੇਸ਼ਨ ਪੈਕੇਜਸ ਲੈਣੇ ਹਫ਼ਤੇ ਦੇ, 2 ਹਫ਼ਤੇ ਦੇ, ਜਾਂ ਤੁਸੀਂ ਜਿਹੜਾ ਜੀ ਉਦਾਂ ਕਿਤੇ ਜਾਣਾ ਚਾਹੁੰਦੇ ਆ, ਇੰਡੀਆ ਜਾਣਾ, ਪਾਕਿਸਤਾਨ ਜਾਣਾ, ਦੁਬਈ ਜਾਣਾ, ਇਟਲੀ, ਕਿਤੇ ਵੀ ਜਿਹੜਾ ਜੀ ਜਾਣਾ ਹੈਗਾ, ਤੇ ਕਟਾਰੀਆ ਟੂਰਸ ਐਂਡ ਟਰੈਵਲ ਦੇ ਨਾਲ ਬਿਲਕੁਲ ਗੱਲਬਾਤ ਹੋ ਸਕਦੀ ਹੈ। ਬਹੁਤ ਜਿਹੜੀ ਜੀ ਇਹਨਾਂ ਨੇ ਇਸ ਟਾਈਮ ਸਪੈਸ਼ਲ ਆਫਰਸ ਲਾਈਆਂ ਹੋਈਆਂ ਨੇ ਏਅਰ ਟਿਕਟਸ ਤੇ, ਨੰਬਰ 9056781200 ਤੇ ਇਹਨਾਂ ਦੇ ਨਾਲ ਗੱਲਬਾਤ ਹੋ ਸਕਦੀ ਹੈ। ਔਰ ਸਾਡਾ ਕੋਈ ਵੀ ਭੈਣ ਭਰਾ ਜਿਹੜੇ ਆ ਜੀ ਟਿਕਟ ਇਹਨਾਂ ਕੋਲੋਂ ਪਰਚੇਸ ਕਰ ਸਕਦਾ ਹੈ। ਯੂ ਕੁਡ ਗੈਟ ਆ ਚਾਂਸ ਟੂ ਵਿਨ ਐਮੀ ਵਿਰਕ ਦੀ ਜਿਹੜੇ ਜੀ ਸ਼ੋਅ ਦੀਆਂ ਟਿਕਟਸ, ਬਿਲਕੁਲ ਜਿਹੜਾ ਜੀ ਫ੍ਰੀ ਆਫ ਕਾਸਟ ਤੁਸੀਂ ਵਿਨ ਕਰ ਸਕਦੇ ਹਾਂ। ਸਿਰਫ ਔਰ ਸਿਰਫ ਆਫਰ ਵੈਲਿਡ ਹੈਗਾ ਆ 30th August ਤੱਕ, ਤੇ ਤੁਸੀਂ ਬਿਲਕੁਲ ਜੀ ਪਰਚੇਸ ਕਰ ਸਕਦੇ ਹਾਂ। ਟਿੱਕਾ ਜੰਕਸ਼ਨ ਦੇ ਸਹਿਯੋਗ ਨਾਲ ਅੱਜ ਦਾ ਪ੍ਰੋਗਰਾਮ ਪੇਸ਼ ਕਰ ਰਹੇ ਹਾਂ। ਵਧੀਆ ਸਵਾਦਲਾ ਤੁਸੀਂ ਫੂਡ ਖਾਣਾ ਚਾਹੁੰਦੇ ਵਿਦ ਬੈਸਟ ਡਾਈਨਿੰਗ ਐਕਸਪੀਰੀਅੰਸ, ਲਾਈਵ ਮਿਊਜ਼ਿਕ ਚੱਲ ਰਿਹਾ ਹੋਵੇ, ਤੇ ਬਿਲਕੁਲ ਜਾ ਸਕਦੇ ਹਾਂ ਤੁਸੀਂ ਟਿੱਕਾ ਜੰਕਸ਼ਨ ਤੇ ਰਿਜ਼ਰਵੇਸ਼ਨ ਦੇ ਲਈ, ਜਾਂ ਕੋਈ ਹੋਰ ਗੱਲਬਾਤ ਕਰਨੀ ਹੋਵੇ ਕੇਟਰਿੰਗ ਵੀ ਜਿਹੜੇ ਜਿਹੇ ਕਰਕੇ ਦਿੰਦੇ ਨੇ। ਸੋ ਇਹਨਾਂ ਦਾ ਨੰਬਰ 6474240040 ਤੇ ਗੱਲਬਾਤ ਹੋ ਸਕਦੀ ਹੈ। ਅਖੀਆ 427QW ਬਿਲਕੁਲ ਜੀ, ਇਹਨਾਂ ਨੇ ਨਵਾਂ ਸ਼ੋਰੂਮ ਖੋਲਿਆ, ਬਹੁਤ ਹੀ ਵਧੀਆ ਇਹਨਾਂ ਨੇ ਇਸ ਟਾਈਮ ਅਖੀਆ 427QW ਤੇ ਆਫਰਸ ਲਾਈਆਂ ਹੋਈਆਂ ਹੈ। ਔਰ ਪਿਛਲੇ ਪੂਰਾ ਅਗਸਤ ਦਾ ਮਹੀਨਾ ਕੁਛ ਨਾ ਕੁਛ ਹਰ ਵੀਕਐਂਡ ਆਫ ਸੀਗਾ, ਸੋ ਇਹ ਵੀਕਐਂਡ ਜਿਹੜਾ ਜੀ ਮੰਥ ਐਂਡ ਵੀਕਐਂਡ ਹੈ, ਜਿਹਦੇ ਵਿੱਚ ਕਿ ਇਹਨਾਂ ਨੇ ਕਿ AV9 ਤੇ ਹੋਰ ਵੀ ਕੀਆ ਦੀਆਂ ਬਹੁਤ ਸਾਰੀਆਂ ਗੱਡੀਆਂ ਤੇ ਬਹੁਤ ਹੀ ਸਪੈਸ਼ਲ ਜਿਹੜੇ ਜੀ ਪ੍ਰਾਈਜ਼ ਲਾਏ ਹੋਏ ਆ। ਸੋ ਬਿਲਕੁਲ ਜੀ ਗੱਲਬਾਤ ਹੋ ਸਕਦੀ ਆ ਕੀਆ 427QW 6474615001 ਤੇ ਇਹਨਾਂ ਦੇ ਨਾਲ ਗੱਲਬਾਤ ਤੁਸੀਂ ਕਰ ਸਕਦੇ ਆ। ਔਰ ਲਾਈਨ ਇਸ ਟਾਈਮ ਸਾਡੀ ਜਲੰਧਰ ਸਟੂਡੀਓ ਤੋਂ ਮਨਪ੍ਰੀਤ ਜੀ ਦੇ ਨਾਲ ਵੀ ਜੁੜ ਚੁੱਕੀ ਹੈ, ਸੋ ਆਪਾਂ ਉਹਨਾਂ ਦਾ ਵੀ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਮਨਪ੍ਰੀਤ ਜੀ।
2: ਸਤਿ ਸ਼੍ਰੀ ਅਕਾਲ ਕਿਰਨ ਜੀ, ਬਹੁਤ ਬਹੁਤ ਸ਼ੁਕਰੀਆ, ਔਰ ਤੁਹਾਡਾ ਵੀ ਬਹੁਤ ਬਹੁਤ ਸਵਾਗਤ, ਸਾਰੇ ਲਿਸਨਰਸ ਦਾ ਬਹੁਤ ਬਹੁਤ ਸਵਾਗਤ ਜੀ ਆਇਆਂ ਨੂੰ।
0: ਬਿਲਕੁਲ ਜੀ, ਤੁਹਾਨੂੰ ਵੀ ਮਨਪ੍ਰੀਤ ਜੀ, ਜੀ ਆਇਆਂ ਨੂੰ। ਔਰ ਕੀ ਹਾਲ ਚਾਲ ਆ
2: ਕਿਰਨ ਜੀ? ਹਾਲ ਚਾਲ ਗਰਮੀ ਦੇ ਨਾਲ ਫਿਲਹਾਲ ਤਾਂ ਬੇਹਾਲ ਨੇ, ਕਿਉਂਕਿ ਆਸੇ ਪਾਸੇ ਜਿਹੜੀ ਬਾਰਿਸ਼ ਆ ਉਹ ਸਟਾਰਟ ਹੋ ਗਈ ਆ, ਪਹਾੜੀ ਇਲਾਕਿਆਂ ਦੇ ਵਿੱਚ ਮੀਂਹ ਜਿਹੜਾ ਪੈ ਰਿਹਾ, ਹਿਮਾਚਲ ਦੇ ਕਈ ਰਸਤੇ ਜਿਹੜੇ ਨੇ ਬਾਰਿਸ਼ ਦਾ ਕਰਕੇ ਬੰਦ ਨੇ, ਆਵਾਜਾਈ ਬੰਦ ਆ, ਕਿੰਨੀਆਂ ਹੀ ਸੜਕਾਂ ਜਿਹੜੀਆਂ ਨੇ ਠੱਪ ਆ, ਔਰ ਗੁਰਧਾਮਾਂ ਦੀ ਜਿਹੜੀ ਆ ਯਾਤਰਾ ਉਹ ਵੀ ਫਿਲਹਾਲ ਰੋਕੀ ਗਈ ਆ ਲੈਂਡ ਸਲਾਈਡ ਦਾ ਕਰਕੇ ਤੇ ਬਾਰਿਸ਼ ਦਾ ਕਰਕੇ। ਉਧਰ ਆਪਾਂ ਕੱਲ ਨੇਪਾਲ ਦੀਆਂ ਖਬਰਾਂ ਵੀ ਸੁਣੀਆਂ ਕਿਸ ਤਰੀਕੇ ਦੇ ਨਾਲ ਭਿਆਨਕ ਹੜ੍ਹ ਜਿਹੜਾ ਉੱਥੇ ਆਇਆ, ਹਨਾ, ਸੋ ਉਸ ਤੇ ਵੀ ਝਾਤ ਪਾਵਾਂਗੇ। ਪਰ ਪੰਜਾਬ ਦੀ ਜੇ ਗੱਲ ਕਰੀਏ ਤਾਂ ਮੌਨਸੂਨ ਜਿਸ ਤਰੀਕੇ ਦੇ ਨਾਲ ਪਿਛਲੇ ਸਾਲ ਆਇਆ ਸੀ, ਔਰ ਆਪਾਂ ਸਭ ਨੂੰ ਪਤਾ ਕਿ ਹੜ੍ਹਾਂ ਦੀ ਸਥਿਤੀ ਜਿਹੜੀ ਬਣ ਗਈ ਸੀ, ਜੋ ਕਿ ਅਕਤੂਬਰ ਸਪਤੰਬਰ ਤੱਕ ਵੀ ਸੰਭਲੀ ਨਹੀਂ ਗਈ ਸੀ, ਜੁਲਾਈ ਮਹੀਨਾ ਪੂਰੇ ਹੀ ਮੀਂਹ ਪਏ ਸੀਗੇ, ਔਰ ਇਸ ਵਾਰ ਜਿਹੜਾ ਮੌਨਸੂਨ ਨੇ ਦਸਤਕ ਜ਼ਰੂਰ ਦਿੱਤੀ ਹੈ, ਪਰ ਉਹੋ ਜਿਹੀ ਬਾਰਿਸ਼ ਆਪਾਂ ਹੜ੍ਹਾਂ ਵਾਲੀ ਨਹੀਂ ਮੰਗਦੇ, ਪਰ ਜੋ ਬਾਰਿਸ਼ ਸਾਵਣ ਦੇ ਮਹੀਨੇ ਚ ਆਉਂਦੀ ਆ, ਮੌਨਸੂਨ ਜਿਸ ਤਰੀਕੇ ਦੇ ਨਾਲ ਆਉਂਦਾ ਆ, ਉਸ ਤਰੀਕੇ ਦੇ ਨਾਲ ਇਸ ਵਾਰੀ ਨਹੀਂ ਆਇਆ, ਜਿਹਦੇ ਕਰਕੇ ਕਿਸਾਨਾਂ ਨੂੰ ਵੀ ਲਾਹਾ ਨਹੀਂ ਹੋਇਆ ਤੇ ਆਮ ਜਨਤਾ ਨੂੰ ਵੀ ਜਿਹੜੀ ਗਰਮੀ ਤੋਂ ਰਾਹਤ ਨਹੀਂ ਮਿਲੀ। ਪਰ ਉਮੀਦ ਜਤਾਈ ਜਾ ਰਹੀ ਹੈ ਜਿਸ ਤਰੀਕੇ ਦੇ ਨਾਲ ਤਪਦੀ ਹੋਈ ਗਰਮੀ ਪੈ ਰਹੀ ਆ, ਲੂਆਂ ਵਗ ਰਹੀਆਂ ਨੇ, ਸੋ ਮੀਂਹ ਆਏਗਾ ਤੇ ਜਦੋਂ ਆਏਗਾ ਤਾਂ ਫਿਰ 3-4 ਦਿਨ ਦੀ ਇਕੱਠੀ ਚੜੀ ਲੱਗੇਗੀ।
0: ਬਿਲਕੁਲ ਬਿਲਕੁਲ ਮਨਪ੍ਰੀਤ ਜੀ, ਔਰ ਨਾਲ ਦੀ ਨਾਲ ਮਨਪ੍ਰੀਤ ਜੀ, ਚਲੋ ਇਹ ਤਾਂ ਆਪਾਂ ਹੁਣ ਪੰਜਾਬ ਦੀ ਜਿਹੜੀ ਜੀ ਗੱਲਬਾਤ ਕੀਤੀ, ਔਰ ਤੁਸੀਂ ਹੁਣੇ ਦੱਸ ਕੇ ਹਟੇ ਕਿ ਨੇਪਾਲ, ਹਨਾ ਮਨਪ੍ਰੀਤ ਜੀ, ਜਦੋਂ ਵੀ ਦੇਖੋ ਮਨਪ੍ਰੀਤ ਜੀ, ਕੱਲ ਹਨਾ ਬਹੁਤ ਸੋਸ਼ਲ ਮੀਡੀਆ ਤੇ ਵੀ ਇੱਕ ਕਲਿੱਪ ਜਿਹੜੀ ਅਜੇ ਵਾਇਰਲ ਹੋ ਰਹੀ ਹੈ ਕਿ ਵਿਦ ਇਨ ਸੈਕਿੰਡਸ, ਮਿੰਟ ਵੀ ਨਹੀਂ ਲੱਗੇ ਸੈਕਿੰਡ ਦੇ ਵਿੱਚ, ਹਨਾ ਲੋਕੀ ਨੋਰਮਲ ਆਪਣੇ ਕੰਮ ਕਾਰ ਕਰ ਰਹੇ ਸੀਗੇ ਤੇ ਪਾਣੀ ਨੇ ਸਾਰਾ ਕੁਛ ਰੋੜ ਕੇ ਹਨਾ ਪਰੇ ਕਰਤਾ। ਆਪਾਂ ਕਹਿੰਦੇ ਹਾਂ ਆਪਾਂ ਜ਼ਿੰਦਗੀ ਚ ਇਹ ਕਰਨਾ, ਹਨਾ ਮੈਂ ਅੱਜ ਵੀ ਸਟੂਡੀਓ ਦੇ ਵਿੱਚ ਇਹੀ ਗੱਲ ਕਰ ਰਹੇ ਸੀਗੇ ਕਿ ਆਪਾਂ ਸੋਚਦੇ ਮਨਪ੍ਰੀਤ ਜੀ ਆਹ ਕਰਨਾ ਇੱਦਾਂ ਕਰਨਾ, ਤੇ ਟਾਈਮ ਦਾ ਕੋਈ ਪਤਾ ਨਹੀਂ ਹੁੰਦਾ ਕਿ ਜ਼ਿੰਦਗੀ ਕਦੋਂ ਜਿਹੜੀ ਆ ਜੀ ਉਹ ਹੋ ਜਾਣੀ ਆ।
2: ਦੇਖੋ ਕੁਦਰਤ ਜਿਹੜੀ ਹੈ ਨਾ ਕਿਰਨ, ਉਹ ਬੜੀ ਬਲਵਾਨ ਹੈ, ਔਰ ਇਨਸਾਨ ਵੀ ਕੁਦਰਤ ਦਾ ਹੀ ਬਣਾਇਆ ਹੋਇਆ ਆ, ਔਰ ਇਹ ਸਥਿਰ ਨਹੀਂ ਆ, ਇਹ ਸੱਚ ਹੈ ਇਨਸਾਨ ਸਥਿਰ ਨਹੀਂ, ਪਰ ਕੁਦਰਤ ਦਾ ਬਣਾਇਆ ਹੋਇਆ ਜੋ ਕੁਝ ਵੀ ਸਾਡੇ ਆਲੇ ਦੁਆਲੇ ਚੱਲ ਰਿਹਾ ਉਸ ਕਿਤੇ ਨਾ ਕਿਤੇ ਸਾਰਾ ਕੁਝ ਹੀ ਕਹਿ ਸਕਦੇ ਹਾਂ ਵੀ ਕੁਦਰਤ ਆ, ਹਨਾ, ਪਰਮਾਤਮਾ ਦੀ ਬਖਸ਼ਿਸ਼ ਆ, ਔਰ ਕਦੋਂ ਕੁਦਰਤ ਨੇ ਕਿਹੜਾ ਰੂਪ ਧਾਰਨ ਕਰ ਲੈਣਾ ਆ ਉਹ ਕਿਸੇ ਨੂੰ ਵੀ ਨਹੀਂ ਪਤਾ। ਜਿਵੇਂ ਤੁਸੀਂ ਕਿਹਾ ਅਸੀਂ ਕੰਮਾਂ ਕਾਰਾਂ ਤੇ ਆ ਰਹੇ ਹਾਂ, ਪਤਾ ਨੀ ਕਦੋਂ ਕੀ ਹੋਣਾ, ਜਿਹੜੇ ਵਿਦ ਇਨ ਸੈਕਿੰਡਸ ਕੱਲ ਲੋਕ ਜਿਹੜੇ ਤਬਾਹੀ ਦਾ ਸ਼ਿਕਾਰ ਹੋ ਗਏ, ਉਹ ਵੀ ਕਿਤੇ ਨਾ ਕਿਤੇ ਕੋਈ ਕੰਮ ਕਾਰ ਕਰ ਰਿਹਾ ਸੀ, ਕੋਈ ਘਰਾਂ ਚ, ਕੋਈ ਬਾਜ਼ਾਰਾਂ ਚ, ਕੋਈ ਸੜਕਾਂ ਤੇ, ਕੋਈ ਪੁਲਾਂ ਤੋਂ ਲੰਘ ਰਿਹਾ ਸੀ। ਕਿਸ ਤਰੀਕੇ ਦੇ ਨਾਲ ਇੱਕ ਵੱਡੀ ਆਫਤ ਆਈ, ਔਰ ਜਿੰਨੇ ਮਿੰਟਾਂ ਸਕਿੰਟਾਂ ਦੇ ਵਿੱਚ ਲੋਕਾਂ ਨੂੰ ਭੱਜਣ ਦਾ, ਬਚਣ ਦਾ, ਮਤਲਬ ਬਚਾਅ ਦਾ ਕਹਿ ਸਕਦੇ ਕਿਰਨ, ਉਹਨਾਂ ਨੂੰ ਸਮਾਂ ਹੀ ਨੀ ਮਿਲਿਆ ਵੀ ਕੁਛ ਸੁੱਜੀ ਔੜੀ ਨੀ ਵੀ ਕਿੱਥੋਂ ਕਿੱਧਰ ਨੂੰ ਜਾਈਏ, ਹਨਾ। ਸੋ ਕਿਤੇ ਨਾ ਕਿਤੇ ਹੜ੍ਹ ਦੀ ਚੇਤਾਵਨੀ ਜਿਹੜੀ ਸੀਗੀ ਦਿੱਤੀ ਵੀ ਗਈ ਸੀ, ਪਰ ਪਤਾ ਨੀ ਸੀ ਵੀ ਇੰਨਾ ਭਿਆਨਕ ਰੂਪ ਧਾਰਨ ਕਰੂਗਾ। ਆਪਾਂ ਵੀ 2-3 ਦਿਨ ਪਹਿਲਾਂ ਖਬਰਾਂ ਕੀਤੀਆਂ, ਖਬਰਾਂ ਚ ਖਬਰ ਰਹਿ ਗਈ, ਮੇਰੇ ਕੋਲ ਵੀ ਨਿਊਜ਼ ਸੀਗੀ ਵੀ ਇੰਨਾ ਭਿਆਨਕ ਕਿਤੇ ਨਾ ਕਿਤੇ ਤੂਫਾਨ ਜਿਹੜਾ ਆਉਣਾ ਹੈ, ਪਰ ਲੋਕਾਂ ਨੂੰ ਉਮੀਦ ਨੀ ਸੀਗੀ। ਜਿਸ ਤਰੀਕੇ ਦੇ ਨਾਲ ਤੂਫਾਨ ਆਇਆ, ਲੋਹੰਡੇ ਨਦੀ ਦੇ ਵਿੱਚ ਪਾਣੀ ਰੁਕਣ ਦੇ ਕਾਰਨ ਜਿਹੜੀ ਸੀਗੀ ਇੱਕ ਝੀਲ ਬਣ ਗਈ, ਔਰ ਪ੍ਰਸ਼ਾਸਨ ਨੇ ਨੀਵੇਂ ਇਲਾਕਿਆਂ ਦੇ ਲੋਕਾਂ ਨੂੰ ਨਦੀ ਦੇ ਕੰਢੇ ਤੋਂ ਦੂਰ ਜਾਣ ਦੀ ਵੀ ਜਿਹੜੀ ਸਲਾਹ ਦਿੱਤੀ, ਜੋ ਕਿ ਨਹੀਂ ਸਲਾਹ ਮੰਨੀ ਗਈ। ਸੋ ਵੀਰਵਾਰ ਸ਼ਾਮ 5 ਵਜੇ ਤੱਕ ਦੀ ਜੇ ਗੱਲ ਕਰੀਏ, ਬੁੱਧਵਾਰ ਦੇ ਹੜ੍ਹਾਂ ਦੇ ਵਿੱਚ ਜਿਹੜੇ ਨੇ 359 ਲੋਕਾਂ ਦੀ ਮੌਤ ਹੋਈ ਆ, 8 ਜ਼ਿਲ੍ਹਿਆਂ ਤੋਂ ਲਾਸ਼ਾਂ ਬਰਾਮਦ ਕਿਰਨ ਕੀਤੀਆਂ ਗਈਆਂ ਨੇ, ਜਿਨ੍ਹਾਂ ਦੇ ਵਿੱਚੋਂ ਸਭ ਤੋਂ ਵੱਧ ਚੇਤਾਵਨ ਜ਼ਿਲ੍ਹੇ ਦੇ ਵਿੱਚ 132 ਲਾਸ਼ਾਂ ਬਰਾਮਦ ਹੋਈਆਂ ਨੇ, ਔਰ ਹੜ੍ਹਾਂ ਤੋਂ ਬਾਅਦ ਲਗਭਗ 1500 ਲੋਕ ਲਾਪਤਾ ਦੱਸੇ ਜਾ ਰਹੇ ਹੈ, ਜਿਨ੍ਹਾਂ ਦੇ ਵਿੱਚ 288 ਭਾਰਤੀ ਸ਼ਾਮਲ ਨੇ, ਔਰ 21 ਭਾਰਤੀਆਂ ਨੂੰ ਬਚਾਇਆ ਵੀ ਗਿਆ ਆ, ਜਿਨ੍ਹਾਂ ਦੇ ਵਿੱਚੋਂ 11 ਦੀ ਪਛਾਣ ਕੀਤੀ ਗਈ ਆ। ਸੋ ਕਿਤੇ ਨਾ ਕਿਤੇ ਲਿਸਨਰਸ ਦੇ ਨਾਲ ਅਸੀਂ ਇਹ ਸ਼ੇਅਰ ਕਰ ਰਹੇ ਹਾਂ ਕਿ ਬੁੱਧਵਾਰ ਸਵੇਰੇ 8:37 ਤੇ ਜਦੋਂ ਨੇਪਾਲ ਚੀਨ ਸਰਹੱਦ ਨੇੜੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਨੇ ਲੋਕਾਂ ਦੇ ਵੱਲੋਂ, ਔਰ ਅਮਰੀਕੀ ਭੂ ਵਿਗਿਆਨ ਸਰਵੇਖਣ ਨੇ ਸ਼ੁਰੂ ਦੇ ਵਿੱਚ ਹੀ ਇਹਨੂੰ ਜਿਹੜਾ 4.4 ਤੀਬਰਤਾ ਦੇ ਭੂਚਾਲ ਦੇ ਵਜੋਂ ਰਿਪੋਰਟ ਕੀਤਾ ਸੀਗਾ। ਇੰਨਾ ਭੈੜਾ ਮਤਲਬ ਇਹ ਸਾਰਾ ਕੁਝ ਆਫਤ ਆਈ, ਉਸ ਤੋਂ ਬਾਅਦ ਕਿਰਨ ਵੱਖ ਵੱਖ ਦੇਸ਼ਾਂ ਦੇ ਜਿਹੜੇ ਵਿਗਿਆਨੀ ਨੇ ਉਹਨਾਂ ਦਾ ਧਿਆਨ ਇਹਦੇ ਵੱਲ ਖਿੱਚਿਆ ਗਿਆ, ਔਰ ਸਾਰੇ ਕਿਤੇ ਨਾ ਕਿਤੇ ਰਿਸਰਚ ਦੇ ਵਿੱਚ ਲੱਗ ਗਏ ਕਿ ਰੀਜ਼ਨ ਕੀ ਆ ਜਾਂ ਅੱਗੇ ਜਿਹੜਾ ਆ ਕੀ ਹੋਊਗਾ। ਸੋ ਨੇਪਾਲ ਦੇ ਵਿੱਚ ਖਤਰਾ ਅਜੇ ਵੀ ਟਲਿਆ ਨਹੀਂ ਆ। ਅਧਿਕਾਰੀਆਂ ਨੇ ਜਿਹੜਾ ਅੱਜ ਦੇ ਦਿਨ ਕਿਹਾ ਹੈ ਕਿ ਨੇਪਾਲ ਦੇ ਰਸੂਆ ਜ਼ਿਲ੍ਹੇ ਦੇ ਵਿੱਚ ਫੁੱਟੇ ਕੁਸ਼ੀ ਨਦੀ ਦੇ ਵਿੱਚ ਦੇ ਸਰੋਤ ਦੇ ਨੇੜੇ ਜਿਹੜਾ ਇੱਕ ਨਵੀਂ ਝੀਲ ਬਣ ਗਈ ਆ, ਜਿਹਦੇ ਨਾਲ ਨਦੀ ਦੇ ਹੇਠਲੇ ਹਿੱਸਿਆਂ ਦੇ ਵਿੱਚ ਹੜ੍ਹ ਦਾ ਇੱਕ ਨਵਾਂ ਖਤਰਾ ਪੈਦਾ ਹੋ ਗਿਆ। ਚੀਨੀ ਅਧਿਕਾਰੀਆਂ ਨੇ ਚੇਤਾਵਨੀ ਵੀ ਦਿੱਤੀ ਆ ਕਿ ਝੀਲ ਜਿਹੜੀ ਆ ਉਹ ਜਲਦੀ ਫਟ ਵੀ ਸਕਦੀ। ਸੋ ਆਪਾਂ ਦੇਖ ਸਕਦੇ ਹਾਂ ਕਿ ਖਤਰਾ ਟਲਿਆ ਨਹੀਂ ਆ, ਕਿੱਥੋਂ ਕਿੱਧਰ ਨੂੰ ਜਾਊਗਾ। ਔਰ ਭਾਰਤ ਦੇ ਵਿਗਿਆਨੀਆਂ ਦੀ ਗੱਲ ਕਰ ਲਈਏ, ਚੀਨ ਦੇ ਵਿਗਿਆਨੀਆਂ ਦੀ ਗੱਲ ਕਰ ਲਈਏ, US ਦੇ ਆਪਾਂ ਸਾਇੰਟਿਸਟ ਦੀ ਗੱਲ ਕਰ ਲਈਏ, ਸੋ ਸਾਰਿਆਂ ਦਾ ਹੀ ਇਸ ਆਫਤ ਨੇ ਧਿਆਨ ਖਿੱਚਿਆ, ਔਰ ਸਾਰੇ ਰਿਸਰਚ ਚ ਲੱਗੇ ਕਿ ਹੋਇਆ ਕਿਵੇਂ, ਅਚਾਨਕ ਬਣਿਆ ਕੀ। ਸਭ ਨੇ ਆਪਣੇ ਆਪਣੇ ਪੁਆਇੰਟ ਰੱਖੇ ਨੇ, ਪਰ ਜੇ ਅਸੀਂ ਉਹਨਾਂ ਪੁਆਇੰਟਾਂ ਤੇ ਨਜ਼ਰ ਮਾਰਨ ਲੱਗ ਗਏ ਤੇ ਮੈਨੂੰ ਲੱਗਦਾ ਸਾਡਾ ਅੱਜ ਦਾ ਪ੍ਰੋਗਰਾਮ ਜਿਹੜਾ ਆ ਉਹ ਨੇਪਾਲ ਦੇ ਉੱਪਰ ਹੀ ਰਹਿ ਜਾਣਾ।
0: ਬਿਲਕੁਲ ਮਨਪ੍ਰੀਤ ਜੀ, ਔਰ ਅਸੀਂ ਜਿਹੜੀ ਜੀ ਵਤਨੋਂ ਦੂਰ ਦੀ ਟੀਮ ਤੇ ਸਾਡੀ ਜਿਹੜੇ ਆ ਜੀ ਹੋਰ ਵੀ ਪਰਿਵਾਰ ਨੇ ਸਾਰੇ ਜਿਹੜੇ ਜੀ ਅਰਦਾਸ ਕਰ ਰਹੇ ਨੇ ਕਿ ਨੇਪਾਲ ਦੀ ਜਿਹੜੇ ਆ ਜੀ ਵਧੀਆ ਸਾਨੂੰ ਬਹੁਤ ਜਲਦੀ ਇੱਕ ਖੁਸ਼ਖਬਰੀ ਜਿਹੜੀ ਜੀ ਸੁਣਨ ਨੂੰ ਆਵੇ, ਤੇ ਬਹੁਤ ਜ਼ਿਆਦਾ ਤੋਂ ਜ਼ਿਆਦਾ ਸਾਡੇ ਜਿੰਨੇ ਭੈਣ ਭਰਾ ਆ ਜੋ ਮਦਦ ਜਿਹੜੀ ਜੀ ਕਰ ਸਕਦੇ ਹਾਂ ਆਪਾਂ ਇਸ ਫਲੱਡ ਰਿਲੀਫ ਨੂੰ ਲੈ ਕੇ ਜ਼ਰੂਰ ਕਰਨੀ ਚਾਹੀਦੀ ਆ। ਔਰ ਮੇਰੇ ਨਾਲ ਜਿੱਦਾਂ ਮੈਂ ਪਹਿਲਾਂ ਵੀ ਦੱਸੀ ਸੀ ਕਿ ਸੁੱਖੀ ਜੀ ਆਉਣਗੇ, ਥੋੜ੍ਹੀ ਜੀ ਜਿਹੜੀ ਜੀ ਰੀਅਲ ਸਟੇਟ ਸੰਬੰਧੀ ਜਾਣਕਾਰੀ ਦੇਣਗੇ। ਸੋ ਸੁੱਖੀ ਜੀ ਬਹੁਤ ਬਹੁਤ ਸਵਾਗਤ ਆ।
1: ਬਹੁਤ ਬਹੁਤ ਧੰਨਵਾਦ ਕਿਰਨ ਜੀ ਔਰ ਮਨਪ੍ਰੀਤ ਔਰ ਅਨੁਵੀ ਜੀ ਆਇਆਂ ਨੂੰ, ਜਿੰਨੇ ਵੀ ਲਿਸਨਰ ਨੇ।

मेंबर चावला फैमिली, दिलबाग चावला जी, अर्श चावला जी और अर्श चावला जी दी सिस्टर दिलबाग चावला जी दा बेटी, जिन्हां ने अज जिन्हां दा आनंद कार्ज डिक्सी गुरुद्वारा विखे जिहड़ा कि ओह कलसी फैमिली दे विच होया, सो सारे कलसी परिवार और चावला परिवार नूं और उन्हां दे रिश्तेदार सज्जन मित्र यार दोस्त सारिआं नूं ही वतनों दूर दी टीम वल्लों बहुत बहुत मुबारकां। इह नवीं जोड़ी आउण वाले फ्यूचर दे विच रल मिल के होर तरक्कियां करन। सो नाल हुण आपां गल करदे आं रियल स्टेट दी। तुहानूं पता किरण जी कि अपनी टीम जिहड़ी आ ओह रीमैक्स गोल्ड दे नाल काम करदी आ, ते रीमैक्स गोल्ड वल्लों इक बहुत वड्डा प्लाजा 17-18 एकड़ दे विच जिहड़ा प्लाजा है ओह हाईवे 410 ते हाईवे 10 दे कॉर्नर दे उत्ते बन जा रिहा है। 2 साल दे विच विच बन के यह तैयार हो जाना, जानी कि 2028 दे विच यह बन के तैयार हो जाना। तुसीं सिर्फ 5% डाउन दे के इस दे विच अपना यूनिट होल्ड कर सकदे हो। जिहड़ा भी व्यापार तुसीं करना चाहो इस टाइम तुहाडे कोल सुनहरी मौका है। तुसीं कोई मेडिकल दा ऑफिस चाहुंदे हो, कोई तुसीं ग्रोसरी स्टोर चाहुंदे हो, तुसीं ला दा ऑफिस चाहुंदे हो, तुसीं कोई ब्यूटी सलून चाहुंदे हो, तुसीं कोई रेस्टोरेंट चाहुंदे हो, इंडियन, जापानी, पाकिस्तानी, कैनेडियन, कोई कॉफी शॉप चाहुंदे हो, सारा कुछ रिपोर्ट इस टाइम अवेलेबल है। तुहाडे लई मौका है कि तुसीं सिर्फ थोड़े जिहे पैसे दे के एक बिजी इंटरसेक्शन जिथे कि ब्रैम्पटन च बहुत सारे घर बने ने, नाल कैनेडन शुरू हो जांदा, नाल ही हाईवे आ। सो इस प्लाजे दे विच अपना यूनिट होल्ड करवा लो। नंबर बड़ा ईजी है, 416-881-7070, 416-881-7070 ते तुसीं कॉल कर लेनी है। साडी टीम दा कोई ना कोई मैंबर ਤੁਹਾਡੇ ਨਾਲ ਗੱਲਬਾਤ ਕਰਕੇ ਤੁਹਾਨੂੰ ਐਕਸਪਲੇਨ ਕਰ ਸਕਦਾ ਕਿ ਕਿਹੜੇ ਬਿਜ਼ਨਸ ਲਈ, ਕਿਹੜੇ ਵਪਾਰ ਲਈ ਯੂਨਿਟ ਤੁਹਾਨੂੰ ਕਿੰਨੇ ਸਕੇਅਰ ਫੀਟ ਦਾ ਜਿਹੜਾ ਸੂਟੇਬਲ ਆ। ਔਰ ਤੁਸੀਂ 2 ਸਾਲ ਦੇ ਵਿੱਚ ਥੋੜੇ ਥੋੜੇ ਪੈਸੇ ਕਰਕੇ ਯਾਨੀ ਕਿ 30% ਤੱਕ ਟੋਟਲ ਜਿਹੜਾ ਦੇਣਾ, ਉਸ ਤੋਂ ਬਾਅਦ ਜਿਹੜਾ ਮਾਰਗੇਜ ਲੋਨ ਉਹਦੀ ਜਿਹੜਾ ਇੰਤਜ਼ਾਮ ਹੈ ਉਹਦਾ ਪ੍ਰਬੰਧ ਵੀ ਬੈਂਕ ਕੋਲੋਂ ਸਾਡੀ ਟੀਮ ਹੀ ਕਰਵਾ ਕੇ ਦੇਵੇਗੀ। ਨੰਬਰ ਮੈਂ ਬਾਰ ਬਾਰ ਯਾਦ ਕਰਾ ਦਿੰਦਾ, 416-881-7070। ਇਸ ਦੇ ਨਾਲ ਹੀ ਇੱਕ ਹੋਰ ਪਲਾਜ਼ਾ ਦੋ ਹੈ ਇੱਧਰ ਬ੍ਰੈਂਪਟਨ ਕਹਿ ਲਈਏ, ਮਿਸਾਗਾ ਕਹਿ ਲਈਏ, ਉਹਦੇ ਕਾਰਨਰ ਤੇ ਉਹ ਹੈ ਜੀ ਫਾਈਨੈਂਸ਼ੀਅਲ ਸੋਰੀ ਹੈਰੀਟੇਜ ਅਤੇ ਸਟੀਲ ਦੇ ਕਾਰਨਰ ਦੇ ਉੱਤੇ, ਹੈਰੀਟੇਜ ਸਟੀਲ ਦੇ ਕਾਰਨਰ ਦੇ ਉੱਤੇ ਇਹ ਵੀ ਇੱਕ ਬਹੁਤ ਹੀ ਵਧੀਆ ਪਲਾਜ਼ਾ ਬਣਨ ਜਾ ਰਿਹਾ। ਇਹ ਵੀ ਪਲਾਜ਼ਾ ਜਿਹੜਾ ਹੈਗਾ ਤਕਰੀਬਨ 1.5 ਸਾਲ ਦੇ ਵਿੱਚ ਹੀ ਬਣ ਕੇ ਤਿਆਰ ਹੋ ਜਾਣਾ। ਤੇ ਇੱਥੇ ਵੀ ਕੋਈ ਆਪਣਾ ਯੂਨਿਟ ਬੁੱਕ ਕਰਾਉਣਾ ਤੇ ਇਹ ਵੀ ਜਗ੍ਹਾ ਅਵੇਲੇਬਲ ਹੈਗੀ ਤੁਹਾਡੇ ਲਈ, 416-881-7070। ਤੇ ਜੇ ਕੋਈ ਸਾਡਾ ਕੋਈ ਵੀਰ ਭਰਾ ਲੱਭ ਰਿਹਾ ਹੈਗਾ ਕੋਈ ਰਿਪੇਅਰ ਸ਼ਾਪ ਬ੍ਰੈਂਪਟਨ ਦੇ ਇਲਾਕੇ ਦੇ ਵਿੱਚ, ਕੋਈ ਆਟੋ ਦੀ ਰਿਪੇਅਰ ਸ਼ਾਪ ਲੱਭ ਰਿਹਾ ਹੈ, ਭਾਵੇਂ ਕਾਰ ਰਿਪੇਅਰ ਸ਼ਾਪ ਜਾਂ ਟਰੱਕ ਰਿਪੇਅਰ ਸ਼ਾਪ, ਕਿਰਾਏ ਦੇ ਲਈ ਖਾਲੀ ਹੈ ਜੀ, ਉਹ ਬ੍ਰੈਂਪਟਨ ਦੇ ਵਿੱਚ ਕਲੀਅਰੈਂਸ ਕੈਨੇਡੀ ਦਾ ਕਾਰਨਰ ਹੈ। ਨੰਬਰ 416-881-7070 ਦੇ ਉੱਤੇ। ਤੇ ਜੇ ਕੋਈ ਗ੍ਰੇਟ ਪੰਜਾਬ ਬਿਜ਼ਨਸ ਸੈਂਟਰ ਦੇ ਵਿੱਚ ਆਪਣਾ ਕੋਈ ਵਪਾਰ ਖੋਲਣ ਲਈ ਯੂਨਿਟ ਲੱਭ ਰਿਹਾ ਹੈ ਕਿਰਾਏ ਦੇ ਲਈ ਜਾਂ ਫਿਰ ਬਾਏ ਕਰਨ ਦੇ ਲਈ, ਸਾਡੇ ਕੋਲ 2 ਯੂਨਿਟ ਨੇ, ਇੱਕ 1300 ਸਕੇਅਰ ਫੀਟ ਤੇ ਇੱਕ 2600 ਸਕੇਅਰ ਫੀਟ, ਦੋਨੇ ਕਿਰਾਏ ਲਈ ਵੀ ਅਵੇਲੇਬਲ ਨੇ ਤੇ ਤੁਸੀਂ ਉਹਨੂੰ ਬਾਏ ਵੀ ਕਰ ਸਕਦੇ ਹੋ। ਇੱਥੇ ਵੀ ਤੁਸੀਂ ਕਿਸੇ ਤਰ੍ਹਾਂ ਦਾ ਵੀ ਬਿਜ਼ਨਸ ਖੋਲ ਸਕਦੇ ਹੋ। 416-881-7070 ਬੜਾ ਈਜ਼ੀ ਨੰਬਰ ਹੈ, 416-881-7070 ਤੇ ਤੁਸੀਂ ਕਾਲ ਕਰ ਲੈਣੀ। ਤੇ ਤੁਹਾਨੂੰ ਪਤਾ ਕਿਰਨ ਜੀ, ਆਪਣੇ ਕੋਲ ਦੋ ਹੋਰ ਇਹੋ ਜਿਹੀਆਂ ਪ੍ਰਾਪਰਟੀਆਂ ਨੇ, ਪ੍ਰਾਪਰਟੀਆਂ ਰੱਖਣੀਆਂ ਨੇ ਪਰ ਜਿਹੜੀਆਂ ਦੋ ਅਹਿਮ ਨੇ ਜਿਹਨਾਂ ਵਿੱਚੋਂ ਕਾਫੀ ਇਨਕਮ ਆ ਰਹੀ ਹੈ, ਇੱਕ ਲੰਡਨ ਸਿਟੀ ਦੇ ਵਿੱਚ ਹੈ, ਇੱਕ ਨਾਗਰਾ ਫਾਲ ਦੇ ਵਿੱਚ ਹੈ, ਔਰ ਉਹਨਾਂ ਦੇ ਬਾਰੇ ਚ ਵੀ ਗੱਲਬਾਤ ਕਰਨੀ ਹੈ ਤੇ 416-881-7070 ਤੇ ਗੱਲ ਹੋ ਸਕਦੀ ਹੈ, 416-881-7070। ਤੇ ਅੱਜ ਦਾ ਪ੍ਰੋਗਰਾਮ ਆਪਾਂ ਬੁੱਡਵਾਈਨ ਬੈਂਕਟ ਹਾਲ ਦੇ ਸਹਿਯੋਗ ਨਾਲ ਵੀ ਪੇਸ਼ ਕਰ ਰਹੇ ਹਾਂ। ਆਉਣ ਵਾਲੇ ਦਿਨਾਂ ਚ ਕੋਈ ਵੀ ਫੰਕਸ਼ਨ ਕਰਨਾ ਚਾਹੁੰਦੇ ਹੋ ਤੇ ਬੁੱਡਵਾਈਨ ਬੈਂਕਟ ਹਾਲ ਦੀਆਂ ਸੇਵਾਵਾਂ ਲੈਣ ਲਈ ਤੁਸੀਂ ਬੁਕਿੰਗ ਲੈਣ ਲਈ ਨੰਬਰ ਹੈ 416-743-0003 ਤੇ ਉੱਤੇ ਗੱਲਬਾਤ ਹੋ ਸਕਦੀ ਹੈ। ਤੇ ਨਾਲ ਹੀ ਅੱਜ ਦਾ ਪ੍ਰੋਗਰਾਮ ਟਿੱਕਾ ਜੰਕਸ਼ਨ ਦੇ ਸੂਚਨਾ ਵੀ ਆਪਾਂ ਪੇਸ਼ ਕਰ ਰਹੇ ਹਾਂ। ਟਿੱਕਾ ਜੰਕਸ਼ਨ ਵੱਲੋਂ ਵੀ ਇਹ ਸੂਚਨਾ ਕਿ ਫਰਾਈਡੇ ਆ ਰਿਹਾ ਹੈ, ਕੱਲ ਨੂੰ ਬਹੁਤ ਵਧੀਆ ਲਾਈਵ ਮਿਊਜ਼ਿਕ ਦਾ ਉਹਨਾਂ ਨੇ ਇੱਥੇ ਪ੍ਰਬੰਧ ਕੀਤਾ, ਖਾਣ ਦਾ ਵੀ ਪ੍ਰਬੰਧ ਹੈ, ਵਧੀਆ ਫੂਡ ਹੁੰਦਾ ਹੈ। ਜੇਕਰ ਤੁਹਾਡੇ ਕੋਈ ਸਮਾਗਮ ਆ ਰਿਹਾ ਕੋਈ ਘਰਾਂ ਦੇ ਵਿੱਚ ਜਾਂ ਕੋਈ ਆਫਿਸ ਦੇ ਵਿੱਚ ਸਮਰ ਦਾ ਕੋਈ ਵੀ ਫੰਕਸ਼ਨ ਕਰਨਾ ਚਾਹੁੰਦੇ ਹੋ, ਤੁਹਾਡੀ ਜਗ੍ਹਾ ਦੇ ਉੱਤੇ ਲਿਆ ਕੇ ਟਰੱਕ ਲਾਈਵ ਕੇਟਰਿੰਗ ਜਿਹੜੀ ਆ ਉੱਥੇ ਕੁਕਿੰਗ ਕਰਦੇ ਨੇ। ਸੋ ਤੁਸੀਂ ਟਿੱਕਾ ਜੰਕਸ਼ਨ ਨਾਲ ਸੰਪਰਕ ਕਰ ਲਓ, ਰਦਰਫੋਰਡ ਤੇ ਕਵੀਨ ਦਾ ਕਾਰਨਰ ਹੈ। ਤੇ ਜੇ ਤੁਸੀਂ ਜਾ ਰਹੇ ਹੋ ਇਸ ਸਮਰ ਦੇ ਵਿੱਚ ਨਾਗਰਾ ਫਾਲ ਵੀਕਐਂਡ ਦੇ ਉੱਤੇ, ਫਿਰ ਢਾਬਾ ਹੁੰਦਾ ਫਾਲ ਇੱਕ ਚੱਕਰ ਜ਼ਰੂਰ ਲਾਇਓ। ਉਹ ਫਾਲ ਤੋਂ ਸਿਰਫ 2-3 ਮਿੰਟ ਦੂਰੀ ਹੈ, ਵਾਕਿੰਗ ਡਿਸਟੈਂਸ ਹੈ, ਪਰ ਫਾਲ ਤੇ ਜਾਓਗੇ ਤੇ ਇੱਥੇ ਢਾਬਾ ਹੁੰਦੇ ਫਾਲ ਦੇ ਸਾਹਮਣੇ ਬਿਲਕੁਲ ਪਾਰਕਿੰਗ ਬਿਲਕੁਲ ਫ੍ਰੀ ਹੈ ਤੁਹਾਡੇ ਲਈ। ਸੋ ਵਧੀਆ ਖਾਣੇ ਦਾ ਮਜ਼ਾ ਲਓ।

0: ਵਧੀਆ ਤੁਸੀਂ ਉੱਥੇ ਇੰਜੋਏ ਕਰੋ, ਨਿਆਗਰਾ ਫਾਲ ਘੁੰਮੋ, ਆਏ ਹੋਏ ਰਿਸ਼ਤੇਦਾਰਾਂ ਨੂੰ ਯਾਰਾਂ ਦੋਸਤਾਂ ਨੂੰ ਘੁਮਾਓ। ਤੋ ਹੋਰ ਵੀ ਸਾਡੇ ਬਹੁਤ ਸਾਰੇ ਸਪੋਂਸਰ ਨੇ ਜਿਹਨਾਂ ਦੀ ਆਪਾਂ ਸਾਰਿਆਂ ਦਾ ਪ੍ਰੋਗਰਾਮ ਚ ਗਾਂਹ ਜਾ ਕੇ ਵੀ ਥੋੜਾ ਹੋਰ ਜ਼ਿਕਰ ਕਰਾਂਗੇ। ਔਰ ਜੇ ਕਿਸੇ ਨੇ ਆਪਣੇ ਪ੍ਰੋਗਰਾਮ ਨੂੰ ਵਤਨੋਂ ਦੂਰ ਦੇ ਵਿੱਚ ਸਾਡੀ ਟੀਮ ਦਾ ਹਿੱਸਾ ਬਣਨਾ, ਤੁਹਾਡਾ ਬਿਜ਼ਨਸ ਹੈ, ਤੁਸੀਂ ਉਸ ਨੂੰ ਪ੍ਰਮੋਟ ਕਰਨਾ, ਜਾਂ ਕੋਈ ਪ੍ਰੋਪਰਟੀ ਵੇਚਣੀ ਹੈ, ਜਾਂ ਫਿਰ ਤੁਸੀਂ ਖਰੀਦਣੀ ਹੈ, ਤੇ ਜਾਂ ਫਿਰ ਤੁਹਾਡੇ ਕੋਲ ਕੋਈ ਵੀ ਹੋਰ ਕੋਈ ਕੋਈ ਨਿਊਜ਼ ਹੈ ਆਸ ਪਾਸ ਦੀ, ਤਾਂ ਬੜਾ ਈਜ਼ੀ ਨੰਬਰ 9057990999 ਤੇ ਕਰ ਸਕਦੇ ਹੋ ਗੱਲਬਾਤ। 905-799-0999 ਕਰਨ ਜੀ, ਥੋੜੀ ਦੇਰ ਤੋਂ ਬਾਅਦ ਫਿਰ ਜੁੜਦੇ ਹਾਂ, ਜਦ ਤੱਕ ਆਪਾਂ ਮੰਤਰੀ ਥੋੜੀਆਂ ਕੁਝ ਹੋਰ ਗੱਲਾਂ ਆਪਾਂ ਦੇ ਉੱਤੇ ਝਾਤ ਪਾਉਣੇ।
1: ਬਿਲਕੁਲ ਜੀ, ਬਹੁਤ ਬਹੁਤ ਸ਼ੁਕਰੀਆ ਸੁਖੀ ਜੀ, ਜਿਹੜੇ ਜੀ ਸੂਚਨਾ ਜ਼ਰੂਰੀ ਸੂਚਨਾ ਸ਼ੇਅਰ ਕਰਨ ਦੇ ਲਈ। ਔਰ ਨਾਲ ਦੀ ਨਾਲ ਬਿਲਕੁਲ ਜੀ, ਸਾਡੇ ਕੋਈ ਵੀ ਲਿਸਨਰ ਸਾਡੇ ਨਾਲ, ਜਿੱਦਾਂ ਕਿ ਸੁਖੀ ਜੀ ਨੇ ਕਿਹਾ, ਰੀਅਲ ਸਟੇਟ ਸੰਬੰਧੀ ਗੱਲਬਾਤ ਕਰਨੀ ਹੋਵੇ ਜਾਂ ਤੁਸੀਂ ਆਪਣਾ ਬਿਜ਼ਨਸ ਸਾਡੇ ਨਾਲ ਜਿਹੜਾ ਜੀ ਪ੍ਰਮੋਟ ਕਰਨਾ ਹੋਵੇ, ਸੋ ਬਿਲਕੁਲ ਗੱਲਬਾਤ ਹੋ ਸਕਦੀ ਹੈ। ਔਰ ਅੱਜ ਦਾ ਪ੍ਰੋਗਰਾਮ ਅੰਜਮ ਕੁਰੈਸ਼ੀ ਜੀ ਦੇ ਸਹਿਯੋਗ ਨਾਲ ਵੀ ਅਸੀਂ ਜਿਹੜਾ ਜੀ ਪੇਸ਼ ਕਰ ਰਹੇ ਹੈਗੇ। ਤੁਸੀਂ ਐਕਸੀਡੈਂਟਲ ਕਲੇਮ ਬੈਨੀਫਿਟ ਦੇ ਵਿੱਚ ਕੋਈ ਸਲਾਹ ਲੈਣੀ ਹੈਗੀ ਆ, ਜਾਂ ਤੁਸੀਂ ਜਿਹੜਾ ਜੀ ਆਪਣਾ ਕਲੇਮ ਪ੍ਰੋਸੈਸ ਕਰਾਉਣਾ ਹੈਗਾ ਆ, ਜਾਂ ਕੋਈ ਹੋਰ ਗੱਲਬਾਤ ਕਰਨੀ ਹੈ, ਤੇ ਬਿਲਕੁਲ ਜੀ ਤੁਸੀਂ ਅੰਜਮ ਕੁਰੈਸ਼ੀ ਜੀ ਦੇ ਨਾਲ ਕਰ ਸਕਦੇ ਆ। 4165700157 ਤੇ ਹੋ ਸਕਦੀ ਆ। ਔਰ ਬਿਲਕੁਲ ਜੀ, ਪੀਜ਼ਾ ਡਿਪੂ ਜਿੱਥੇ ਕਿ ਬਹੁਤ ਸਵਾਦ ਤੁਸੀਂ ਪੀਜ਼ਾ ਵਿਦ ਡਿਫਰੈਂਟ ਟਾਪਿੰਗਸ ਖਾ ਸਕਦੇ ਆ। ਸੋ ਆਪਣੀ ਗੂਗਲ ਮੈਪ ਤੇ ਪਾ ਕੇ ਨੇੜਲੀ ਲੋਕੇਸ਼ਨ ਕਿ ਕਿਹੜੀ ਸਾਡੇ ਨੇੜੇ ਪੀਜ਼ਾ ਡਿਪੂ ਹੈਗਾ, ਉੱਥੇ ਆਪਣਾ ਮਨ ਪਸੰਦੀਦਾ ਆਰਡਰ ਕਰ ਸਕਦੇ ਆ। ਔਰ ਜ਼ਰੂਰ ਦੱਸਣਾ ਕਿ ਅਸੀਂ ਵਤਨੋ ਦੂਰ ਜਿਹੜਾ ਜੀ ਰੇਡੀਓ ਸੁਣ ਕੇ ਆਏ ਸੀਗੇ, ਤੈਨੂੰ ਕੁਛ ਨਾ ਕੁਛ ਛੋਟੀ ਜਿਹੀ ਡਰਿੰਕ ਜਾਂ ਕੁਛ ਨਾ ਕੁਛ ਹੋਰ ਜ਼ਰੂਰ ਜਿਹੜਾ ਜੀ ਫ੍ਰੀ ਦੇ ਸਕਦੇ ਨੇ। ਔਰ ਟੈਲੀਟਾਈਮ, ਬਿਲਕੁਲ ਜੀ, ਰੱਖੜੀ ਸਪੈਸ਼ਲ ਟੈਲੀਟਾਈਮ ਤੇ ਜਿਹੜੇ ਆ ਜੀ ਟੈਂਟ ਸੇਲ ਲੱਗੀ ਹੋਈ ਆ, ਤੁਸੀਂ ਪਹੁੰਚ ਸਕਦੇ ਹੋ 280 ਰਦਰਫੋਰਡ ਰੋਡ ਸਾਊਥ ਬ੍ਰੈਂਪਟਨ। ਔਰ ਤੁਸੀਂ ਦੱਸਿਓ ਜ਼ਰੂਰ ਕਿ ਅਸੀਂ ਵਤਨੋਂ ਦੂਰ ਜਿਹੜਾ ਜੀ ਰੇਡੀਓ ਸੁਣ ਕੇ ਆਏ ਸੀ, ਕਿਉਂਕਿ ਜੇ ਤੁਸੀਂ ਸਾਡਾ ਹਵਾਲਾ ਦਿੰਦੇ ਹਾਂ, ਸਾਡਾ ਕੰਮ ਆ ਕਿ ਤੁਹਾਨੂੰ ਜਿਹੜਾ ਜੀ ਜ਼ਿਆਦਾ ਤੋਂ ਜ਼ਿਆਦਾ ਡਿਸਕਾਊਂਟ ਪ੍ਰੋਵਾਈਡ ਕਰਵਾ ਕੇ ਦੇਣਾ। ਸੋ ਬਿਲਕੁਲ ਜੀ, ਟੀਵੀ ਅਪਲਾਇੰਸ, ਫਰਨੀਚਰ, ਮੈਟਰਸ, ਕੋਈ ਵੀ ਖਾਣੀ ਖਰੀਦਦਾਰੀ ਤੇ ਤੁਸੀਂ ਪਹੁੰਚਣਾ ਆ ਟੈਲੀ ਟਾਈਮ ਇਲੈਕਟ੍ਰੋਨਿਕਸ। ਗੱਲਬਾਤ ਕਰਨ ਦੇ ਲਈ ਨੰਬਰ 9054551666 ਤੇ ਗੱਲਬਾਤ ਹੋ ਸਕਦੀ ਆ। ਔਰ ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੇਸ਼ ਕੀਤਾ ਹੈ ਮੁਕੇਸ਼ ਚੌਹਾਨ ਦੇ ਸਹਿਯੋਗ ਨਾਲ। ਮੁਕੇਸ਼ ਚੌਹਾਨ ਫਰੋਮ ਮੋਰਗੇਜ ਡਿਲੀਜੈਂਟ, ਜਿਹੜਾ ਕਿ ਮੋਰਗੇਜ ਦਾ ਕੰਮ ਕਰਦਾ ਹੈ। ਤੁਸੀਂ ਪਹਿਲੀ ਵਾਰੀ ਘਰ ਲੈਣਾ, ਸੈਕਿੰਡ ਮੋਰਗੇਜ ਲੈਣੀ, ਜਾਂ ਘਰਾਂ ਦੇ ਵਿੱਚ ਤੁਸੀਂ ਇਕੁਇਟੀ ਕੱਢਣੀ ਹੈਗੀ ਆ, ਜਾਂ ਤੁਸੀਂ ਤੁਹਾਨੂੰ ਅਰਜੈਂਟਲੀ ਲੋਨ ਦੀ ਜਿਹੜੀ ਜੀ ਫੰਡਸ ਦੀ, ਪੈਸਿਆਂ ਦੀ ਲੋੜ ਪੈ ਚੁੱਕੀ ਹੈਗੀ ਆ, ਔਰ ਕ੍ਰੈਡਿਟ ਕਾਰਡ ਦੇ ਬਹੁਤ ਕਰਜ਼ੇ ਨੇ, ਉਹਨਾਂ ਨੂੰ ਤੁਸੀਂ ਜਿਹੜੇ ਜੀ ਰਿਜ਼ੋਲਵ ਕਰਨਾ ਚਾਹੁੰਦੇ ਨੇ, ਸੋ ਕਿਸੇ ਤਰੀਕੇ ਦੀ ਵੀ ਹੋਵੇ ਗੱਲਬਾਤ ਤੇ ਕਰ ਸਕਦੇ ਆ ਮੁਕੇਸ਼ ਚੌਹਾਨ ਦੇ ਨਾਲ। 6475127000 ਤੇ ਇਹਨਾਂ ਦੇ ਨਾਲ ਗੱਲਬਾਤ ਹੋ ਸਕਦੀ ਆ। ਔਰ ਇੱਕ ਵਾਰੀ ਫਿਰ ਸਾਡੀ ਲਾਈਨ ਜਿਹੜੀ ਆ ਜੀ ਸਪੈਕਸ ਐਕਸਪ੍ਰੈਸ ਦੇ ਨਾਲ ਜੁੜ ਚੁੱਕੀ ਆ। ਬਹੁਤ ਬਹੁਤ ਸਵਾਗਤ ਹੈ ਜੀ।
2: ਬਹੁਤ ਬਹੁਤ ਧੰਨਵਾਦ ਕਿਰਨ ਜੀ। ਇੱਕ ਵਾਰੀ ਫਿਰ ਆਪਣੇ ਸਰੋਤਿਆਂ ਨੂੰ ਦੱਸਦੀਏ ਵੀ ਜਿਨ੍ਹਾਂ ਨੇ ਅੱਖਾਂ ਦਾ ਚੈੱਕਅਪ ਕਰਵਾਉਣਾ ਹੈ, ਡਾਕਟਰ ਸਾਡੇ ਕੋਲ ਅੱਜ ਸਾਡੀ ਕ੍ਰੈਡਿਟ ਵਿਊ ਤੇ ਸੈਂਟਰ ਰੋਡ ਵਾਲੀ ਲੋਕੇਸ਼ਨ ਦੇ ਉੱਤੇ ਤਕਰੀਬਨ 3 ਵਜੇ ਤੋਂ ਲੈ ਕੇ 6 ਵਜੇ ਤੱਕ ਨੇ। ਜੇ ਅੱਜ ਨਹੀਂ ਆ ਸਕਦੇ ਤੇ ਕੱਲ ਨੂੰ ਫਰਾਈਡੇ ਸ਼ਾਮੀ 4 ਵਜੇ ਤੋਂ ਲੈ ਕੇ 7 ਵਜੇ ਤੱਕ ਸਾਡੀ ਰੈਜ਼ੋਲੂਸ਼ਨ ਵਾਲੀ ਲੋਕੇਸ਼ਨ ਦੇ ਡਾਕਟਰ ਅਵੇਲੇਬਲ ਨੇ। ਤੇ ਜੇ ਤੁਸੀਂ ਸੈਟਰਡੇ ਮਾਰਨਿੰਗ ਆਉਣਾ ਚਾਹੁੰਦੇ ਹੋ ਤੇ 10 ਵਜੇ ਤੋਂ ਲੈ ਕੇ 2 ਵਜੇ ਤੱਕ ਤੁਹਾਨੂੰ ਡਾਕਟਰ ਉੱਥੇ ਮਿਲਣਗੇ ਜੀ, ਰੈਜ਼ੋਲੂਸ਼ਨ ਵਾਲੀ ਲੋਕੇਸ਼ਨ ਉੱਤੇ। ਸੋ ਕਿਸੇ ਵੀ ਲੋਕੇਸ਼ਨ ਦੇ ਉੱਤੇ ਤੁਸੀਂ ਆਪਣੀ ਅਪਾਇੰਟਮੈਂਟ ਬੁੱਕ ਕਰਵਾਉਣੀ ਚਾਹੁੰਦੇ ਹੋ ਤੇ ਇੱਕੋ ਇੱਕ ਨੰਬਰ ਹੈ ਜੀ 905-460-8888। ਤੇ ਜਿਵੇਂ ਆਪਾਂ ਗੱਲ ਕਰ ਰਹੇ ਸੀ ਜੀ ਅੱਜ ਕੱਲ ਬੈਕ ਟੂ ਸਕੂਲ ਦੀ ਕਿ ਬੱਚਿਆਂ ਦੇ ਸਕੂਲ ਖੁੱਲਣ ਵਾਲੇ ਨੇ, ਬੱਚਿਆਂ ਨੂੰ ਗਲਾਸਿਸ ਦੀ ਬਹੁਤ ਜ਼ਰੂਰਤ ਹੁੰਦੀ ਹੈ ਤੇ ਜਦੋਂ ਨਵਾਂ ਸਾਲ ਚੜ੍ਹਦਾ ਹੈ, ਨਵਾਂ ਸਕੂਲ ਦਾ ਸੈਸ਼ਨ ਸ਼ੁਰੂ ਹੁੰਦਾ ਹੈ ਤੇ ਐਕਸਾਈਟਮੈਂਟ ਹੁੰਦੀ ਹੈ ਬੱਚਿਆਂ ਨੂੰ ਕਿ ਨਵੇਂ ਗਲਾਸਿਸ ਹੋਣ। ਸੋ ਇਹ ਹੁਣ ਬਿਲਕੁਲ ਸਮਾਂ ਸਹੀ ਹੈ ਕਿਉਂਕਿ ਬੱਚਿਆਂ ਨੂੰ ਛੁੱਟੀਆਂ ਵੀ ਨੇ, ਤੁਸੀਂ ਆ ਕੇ ਉਹਨਾਂ ਦਾ ਅੱਖਾਂ ਦਾ ਚੈੱਕਅਪ ਕਰਵਾਓ। ਕਈ ਬੱਚੇ ਇਹੋ ਜਿਹੇ ਹੁੰਦੇ ਨੇ ਕਿਰਨ ਜੀ ਜਿਨ੍ਹਾਂ ਦਾ ਨੰਬਰ ਨਾ ਹਰ ਸਾਲ ਵਧੀ ਜਾਂਦਾ ਹੈ, ਸੋ ਪੇਰੈਂਟਸ ਨੂੰ ਇਹ ਪ੍ਰੋਬਲਮ ਹੁੰਦੀ ਹੈ ਵੀ ਇਹਦਾ ਨੰਬਰ ਵਧੀ ਜਾਂਦਾ ਹੈ ਕਿ ਅੱਗੇ ਵੀ ਇੱਦਾਂ ਵਧੇ ਜਾਏਗਾ ਕਿ ਨੰਬਰ ਰੁਕ ਜਾਏਗਾ। ਸੋ ਉਹਨਾਂ ਵਾਸਤੇ ਅਸੀਂ ਇੱਕ ਸਪੈਸ਼ਲ ਮਸ਼ੀਨ ਲਿਆਂਦੀ, ਇਹਨੂੰ ਕਹਿੰਦੇ ਨੇ ਟੋਪੋਗ੍ਰਾਫੀ। ਇਹ ਟੋਪੋਗ੍ਰਾਫੀ ਦੀ ਮਸ਼ੀਨ ਪਹਿਲਾਂ ਹੀ ਐਕਸੀ ਲੈਂਥ ਮੇਜਰ ਕਰਕੇ ਸਾਨੂੰ ਦੱਸ ਦਿੰਦੀ ਹੈ ਕਿ ਬੱਚੇ ਦੀ ਜਿਹੜੀ ਗਰੋਥ ਹੈ ਕਿਤੇ ਇਰੈਗੂਲਰ ਤੇ ਨਹੀਂ, ਕਿਤੇ ਬੱਚਾ ਤੁਹਾਡਾ ਉਸ ਕੈਟੇਗਰੀ ਚ ਤੇ ਨਹੀਂ ਆਉਂਦਾ ਵੀ ਜਿਹਦਾ ਨੰਬਰ ਜੇ ਪਹਿਲਾਂ 1 ਸੀ, ਫਿਰ 2 ਹੋਇਆ, ਫਿਰ 3 ਤੇ ਹੁਣ 4, ਤੇ ਅੱਗੇ ਵਧਦਾ ਜਾਏਗਾ। ਜੇ ਬੱਚਾ ਆ ਰਿਹਾ ਤੇ ਅਸੀਂ ਉਹਨਾਂ ਨੂੰ ਨਾ ਸਪੈਸ਼ਲ ਮਾਇਓਪੀਆ ਕੰਟਰੋਲ ਟ੍ਰੀਟਮੈਂਟ ਵਾਲੇ ਗਲਾਸਿਸ ਬਣਾ ਕੇ ਦੇ ਦਿੰਦੇ ਆ। ਸੋ ਦੇਖਣ ਨੂੰ ਇਹ ਸੇਮ ਲੱਗਦੇ ਨੇ ਪਰ ਅੰਦਰੋਂ ਅੰਦਰ ਇੱਕ ਥੈਰੇਪੀ ਦਾ ਕੰਮ ਕਰਦੇ ਨੇ ਤੇ ਬੱਚਿਆਂ ਦੀ ਨਿਗਾਹ ਹੋਰ ਨਹੀਂ ਕੱਢਦੀ, ਉੱਥੇ ਹੀ ਇਹ ਰੋਕ ਦਿੰਦੇ ਨੇ। ਈਵਨ ਕੰਪਨੀਆਂ ਵੀ ਗਰੰਟੀ ਦਿੰਦੀਆਂ ਨੇ ਕਿ ਜੇ ਤੁਸੀਂ ਮਾਇਓਪੀਆ ਕੰਟਰੋਲ ਟ੍ਰੀਟਮੈਂਟ ਵਾਲੇ ਗਲਾਸਿਸ ਪਾਏ ਹੋਏ ਨੇ ਤੇ ਬੱਚੇ ਦਾ ਨੰਬਰ ਜਿਹੜਾ ਜੀ 0.25 ਵਧੇਗਾ ਤਾਂ ਵੀ ਉਹ ਤੁਹਾਡੇ ਜਿਹੜੇ ਲੈਂਸ ਚੇਂਜ ਕਰਕੇ ਦੇ ਦੇਣਗੇ ਵਿਦਆਊਟ ਐਨੀ ਕੋਸਟ ਵਿਦ ਇਨ 1 ਈਅਰ। ਸੋ 1 ਸਾਲ ਤੱਕ ਤੁਸੀਂ ਤੁਹਾਡੀ ਐਨਕ ਦਾ ਨੰਬਰ ਨਹੀਂ ਚੇਂਜ ਹੋਏਗਾ, ਇੰਨੀ ਗਰੰਟੀ ਕੰਪਨੀ ਦਿੰਦੀ ਨੇ। ਸੋ ਇੱਦਾਂ ਦੇ ਗਲਾਸਿਸ ਤੁਸੀਂ ਬਣਵਾਉਣਾ ਚਾਹੁੰਦੇ ਹੋ ਤੇ ਜ਼ਰੂਰ ਸਾਨੂੰ ਕਾਲ ਕਰੋ 905-460-8888। ਤੇ ਇਸ ਤੋਂ ਇਲਾਵਾ ਜਿਹੜੀਆਂ ਸਪੈਸ਼ਲ ਬੈਕ ਟੂ ਸਕੂਲ ਬਿਜ਼ਨਸ ਵਾਲੀਆਂ ਜੀ, ਬੱਚਿਆਂ ਵਾਸਤੇ ਅਸੀਂ $129 ਦਾ ਵੈਲਿਊ ਪੈਕੇਜ ਲੈ ਕੇ ਆਏ ਹਾਂ, ਜਿਹਦੇ ਵਿੱਚ ਸਿਲੈਕਟਡ ਬ੍ਰਾਂਡਡ ਫਰੇਮ ਨੇ ਉਹਨਾਂ ਵਾਸਤੇ, ਤੇ ਨਾਲ ਸਿੰਗਲ ਵਿਜ਼ਨ ਲੈਂਸਸ ਵੀ ਨੇ, ਤੇ ਨਾਲ ਆਪਣੀਆਂ ਐਨਕਾਂ ਦੇ ਉੱਤੇ ਉਹ ਐਂਟੀ ਗਲੇਅਰ ਕੋਟਿੰਗ ਬਾਏ ਕਰਨ ਤੇ ਬਲੂ ਲਾਈਟ ਪ੍ਰੋਟੈਕਸ਼ਨ ਕੋਟਿੰਗ ਬਿਲਕੁਲ ਫ੍ਰੀ ਹੈ। ਤੇ ਜਿਹੜੇ ਬੱਚਿਆਂ ਵਾਸਤੇ ਇਹ ਫਰੇਮ ਨੇ, ਇਹ ਬ੍ਰਾਂਡਡ ਫਰੇਮ ਨੇ, ਲੰਡਨ ਫੋਗ, ਲਿਵਾਈਸ, ਰੈਂਗਲਰ, ਵੈਨ ਹਿਊਸਨ, ਐਡੀ ਬਾਬਾ ਰੂਟਸ, ਤੇ ਇਹ ਵੀ ਨੀ ਕੋਈ ਕਿਰਨ ਜੀ ਕਿ 10-50 ਫਰੇਮ ਲੱਗੇ ਨੇ, ਤਕਰੀਬਨ 700-800 ਫਰੇਮ ਲੱਗਾ ਡਿਸਪਲੇ ਦੇ ਉੱਤੇ। ਸਾਡੇ ਬੱਚੇ ਆ ਕੇ ਉਹਨਾਂ ਚੋਂ ਕੋਈ ਵੀ ਫਰੇਮ ਚੂਜ਼ ਕਰ ਸਕਦੇ ਨੇ। ਤੇ ਜੇ ਗੱਲ ਕਰੀਏ ਵੱਡਿਆਂ ਦੀ, ਤੇ ਵੱਡਿਆਂ ਵਾਸਤੇ ਵੀ ਸਪੈਸ਼ਲ ਡੀਲ ਹੈ ਜੀ। ਐਸੀਲੋਨ ਕੰਪਨੀ ਦੇ ਹਾਈ ਡੈਫੀਨੇਸ਼ਨ ਡਿਜੀਟਲ ਪ੍ਰੋਗਰੈਸਿਵ ਲੈਂਸਿਸ ਤੁਹਾਨੂੰ ਦੇ ਰਿਹਾ। ਇਹ $300 ਦੀ ਕੀਮਤ ਦੇ ਲੈਂਸਿਸ ਨੇ, ਤੇ $300 ਦੀ ਕੀਮਤ ਦਾ ਫਰੇਮ, $600 ਵਾਲਾ ਪੈਕੇਜ ਹੈ ਜਿਹੜਾ ਕਿ ਅਸੀਂ ਆਪਣੇ ਸਰੋਤਿਆਂ ਨੂੰ ਸਿਰਫ $258 ਚ ਦੇ ਰਹੇ ਹਾਂ। ਤੇ ਨਾਲ ਤੁਸੀਂ ਆਪਣੀਆਂ ਐਨਕਾਂ ਦੇ ਉੱਤੇ ਜਿੰਨੀਆਂ ਮਰਜ਼ੀ ਕੋਟਿੰਗ ਐਡ ਕਰਾਓ ਜੀ, ਸਾਰੀਆਂ ਦੀ ਸਾਰੀਆਂ ਕੋਟਿੰਗਾਂ ਫਲੈਟ 50% ਆਫ ਨੇ। ਸੋ ਇੱਦਾਂ ਦੀਆਂ ਬਹੁਤ ਸਾਰੀਆਂ ਡੀਲਸ ਚੱਲ ਰਹੀਆਂ ਨੇ ਸਪੈਕਸ ਐਕਸਪ੍ਰੈਸ ਉੱਤੇ। ਪਹੁੰਚਣਾ ਕਿੱਥੇ ਤੁਸੀਂ, ਦੋ ਲੋਕੇਸ਼ਨ ਨੇ। ਪਹਿਲੀ ਲੋਕੇਸ਼ਨ 10635 ਕ੍ਰੈਡਿਟ ਵੀ ਰੋਡ, ਇਹ ਕ੍ਰੈਡਿਟ ਵੀ ਤੇ ਸੈਂਡਲਵੁੱਡ ਦੀ ਲੋਕੇਸ਼ਨ ਹੈ, ਜਿੱਥੇ ਡਾਕਟਰ ਅੱਜ 3 ਵਜੇ ਤੋਂ ਲੈ ਕੇ 6 ਵਜੇ ਤੱਕ ਹੋਣਗੇ। ਤੇ ਦੂਜੀ ਲੋਕੇਸ਼ਨ ਹੈ ਜੀ 35 ਰੈਜੋਲੂਸ਼ਨ ਡਰਾਈਵ ਬ੍ਰੈਮਟਨ, ਇਹ ਫੋਰਟਨ ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀ ਐਂਡ ਸਟੀਲਸ ਇੰਟਰਸੈਕਸ਼ਨ ਹੈ ਜੀ, ਵਾਲਮਾਰਟ ਵਾਲਾ ਪਲਾਜ਼ਾ। ਇੱਥੇ ਡਾਕਟਰ ਕੱਲ੍ਹ ਨੂੰ ਸ਼ੁੱਕਰਵਾਰ ਤੇ ਪਰਸੋਂ ਸ਼ਨੀਵਾਰ ਅਵੇਲੇਬਲ ਹੋਣਗੇ। ਕਿਸੇ ਵੀ ਲੋਕੇਸ਼ਨ ਤੇ ਤੁਸੀਂ ਆਪਣੀ ਅਪਾਇੰਟਮੈਂਟ ਬੁੱਕ ਕਰਵਾਉਣਾ ਚਾਹੁੰਦੇ ਹੋ ਤੇ ਇੱਕੋ ਇੱਕ ਨੰਬਰ 905-460-8888। ਤੇ ਜਿਹੜੇ ਸਾਡੇ ਭੈਣ ਭਰਾ ਜਿਨ੍ਹਾਂ ਕੋਲ ਬੈਨੀਫਿਟਸ ਹੈਗੇ ਨੇ, ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਅਸੀਂ ਡਾਇਰੈਕਟ ਬੁੱਕ ਕਰਦੇ ਹਾਂ। ਸੋ 905-460-8888, 905-460-8888।
1: ਬਹੁਤ ਬਹੁਤ ਸ਼ੁਕਰੀਆ ਰਾਜਨ ਜੀ। ਸੋ ਬਿਲਕੁਲ ਜੀ, ਗੱਲਬਾਤ ਤੁਸੀਂ ਇਹਨਾਂ ਦੇ ਨਾਲ ਕਰ ਸਕਦੇ 905-460-8888।

0: ਕਿਹੜੇ ਜੰਕਸ਼ਨ ਤੇ?
1: ਇੱਕਾ ਜੰਕਸ਼ਨ ਬ੍ਰੈਂਪਟਨ ਤੇ।
2: ਰਾਤ ਲੱਗੀਆਂ ਮਹਿਫਲਾਂ ਨਾਰੇ
1: ਬਈ, ਮਹਿਫਲਾਂ ਤੇ ਰੋਜ਼ ਹੀ ਲੱਗਦੀਆਂ ਨੇ। ਟਿੱਕਾ ਜੰਕਸ਼ਨ ਬ੍ਰੈਂਪਟਨ ਤੇ, ਟਿੱਕਾ ਜੰਕਸ਼ਨ ਬ੍ਰੈਂਪਟਨ ਤੇ ਆਓ, ਤਾਜ਼ਾ ਸਵਾਦਲਾ ਖਾਓ ਤੇ 100% ਦੀ ਕਪੈਸਿਟੀ ਵਾਲੇ ਸ਼ਾਨਦਾਰ ਬੈਂਕਵਟ ਹਾਲ ਵਿੱਚ ਆਪਣੀਆਂ ਖੁਸ਼ੀਆਂ ਦੇ ਜਸ਼ਨ ਮਨਾਓ। ਟਿੱਕਾ ਜੰਕਸ਼ਨ ਬ੍ਰੈਂਪਟਨ ਕਰਦੇ ਨੇ ਕੇਟਰਿੰਗ ਬਿਗ ਔਰ ਸਮਾਲ ਵਿਦ ਲਾਈਵ ਫੂਡ ਟਰੱਕ 11 AM to 6 PM ਆਲ ਡਰਿੰਕਸ 50% ਆਫ। ਟਿੱਕਾ ਜੰਕਸ਼ਨ ਬ੍ਰੈਂਪਟਨ ਤੇ ਕਾਲ ਕਰੋ 6647 4029 4040 ਟਿੱਕਾ ਜੰਕਸ਼ਨ ਬ੍ਰੈਂਪਟਨ।
3: ਉਹ ਤਾਂ ਹੋਣਾ ਹੀ ਹੈ ਜਦੋਂ ਢਿੱਲੋ ਵੀਡੀਓ ਦਾ ਨੋ ਫ੍ਰੀਜ਼ਿੰਗ ਨੋ ਬਫਰਿੰਗ ਵਾਲਾ 4K ਅਲਟਰਾ ਹਾਈ ਕੁਆਲਿਟੀ IPTV ਬਾਕਸ ਹੋਵੇ। ਇੰਨਾ ਤਾਂ ਬਣਦਾ ਹੀ ਹੈ।
4: ਮੇਰੇ ਪਾਸ ਬਿਲਡਿੰਗ ਹੈ, ਪ੍ਰਾਪਰਟੀ ਹੈ, ਬੈਂਕ ਬੈਲੈਂਸ ਹੈ, ਬੰਗਲਾ ਹੈ, ਗਾੜੀ ਹੈ, ਕਿਆ ਤੁਹਾਡੇ ਪਾਸ?
3: ਸਾਡੇ ਕੋਲ ਬਾਲੀਵੁੱਡ ਮੂਵੀਜ਼ ਨੇ, ਟੀਵੀ ਸ਼ੋਜ਼, ਵੈਬ ਸੀਰੀਜ਼, ਹਿੰਦੀ ਪੰਜਾਬੀ ਲਾਈਵ ਟੀਵੀ ਚੈਨਲਸ ਇੰਜੋਏ ਕਰਨ ਨੂੰ ਵਰਲਡਸ ਬੈਸਟ ਤੇ ਹਾਈਐਸਟ ਕੁਆਲਿਟੀ ਵਾਲਾ IPTV ਬਾਕਸ ਹੈ। ਤੇ ਨਾਲੇ ਢਿੱਲੋ ਵੀਡੀਓ ਕੋਲ ਗੁਰਬਾਣੀ ਰੇਡੀਓ ਵੀ ਹੈ ਤੇ ਡਿਲੀਵਰੀ ਬਿਲਕੁਲ ਫ੍ਰੀ। ਹੋਰ ਦੱਸ ਕਿਆ ਚਾਹੀਦਾ?
5: ਚੱਲ ਕੇ ਰਹੇ ਆ ਪਰ
3: ਉਹ ਭਾਜੀ ਸੈਲੀਬ੍ਰੇਸ਼ਨ 40 years ਇਨ ਐਂਟਰਟੇਨਮੈਂਟ ਬਿਜ਼ਨਸ।
6: ਡਾਊਨ ਕੋ ਪਕੜਨਾ ਮੁਸ਼ਕਿਲ ਹੀ ਨਹੀਂ, ਨਾਮੁਮਕਿਨ ਹੈ।
3: ਪਰ ਢਿੱਲੋ ਵੀਡੀਓ ਤੇ ਜਦੋਂ ਮਰਜ਼ੀ ਆ ਜਾਓ। ਐਬਨੀਜ਼ਰ ਐਂਡ ਗੋਰ ਰੋਡ 905-204-13 ਜਾਂ ਢਿੱਲੋਵੀਡੀਓ.com। ਹੋਰ ਕੋਈ ਸੇਵਾ?
7: ਇੱਕ ਲਾਈਫ ਹੈ ਜਿਸੇ ਲਵ ਹੈ,
8: ਯੇ ਕਹਤੇ ਮੁਝਸੇ ਸਭ ਹੈ,
9: ਅਰ ਇੱਕ ਘਰ ਹੈ ਜਿਸਕਾ ਡ੍ਰੀਮ ਹੈ।

0: ਵਿੱਚ 75 ਪਲੱਸ ਲੋਕੇਸ਼ਨਸ ਦੇ ਨਾਲ ਪੀਜ਼ਾ ਡੀਪੂ ਲੈ ਕੇ ਆਇਆ ਫੁੱਲ ਔਨ ਟੇਸਟ ਦਾ ਕੌਂਬੋ। 50 ਪਲੱਸ ਟੌਪਿੰਗਸ ਦੇ ਨਾਲ ਬਣਾਓ ਆਪਣਾ ਫੇਵਰੇਟ ਪੀਜ਼ਾ। ਟ੍ਰਾਈ ਕਰੋ ਸਵੀਟ ਚਿਲੀ ਮੈਂਗੋ ਪੀਜ਼ਾ ਜਾਂ ਸ਼ਾਹੀ ਪਨੀਰ ਪੀਜ਼ਾ।
1: ਜੂਸੀ ਅਤੇ ਸਪਾਈਸੀ ਵਿੰਗਸ 25 ਫਲੇਵਰਸ ਦੇ ਵਿੱਚ ਅਤੇ ਇੰਡੀਅਨ ਸਟਾਈਲ ਚਿਕਨ ਵਿੰਗਸ ਵੀ ਟ੍ਰਾਈ ਕਰੋ।
0: ਲੋਡਡ ਫਰਾਈਜ਼ ਨਾਲ ਬਟਰ ਚਿਕਨ ਫਰਾਈਜ਼, ਸ਼ਾਹੀ ਪਨੀਰ ਫਰਾਈਜ਼, ਮਤਲਬ ਹਰ ਬਾਈਟ ਵਿੱਚ ਫੁੱਲ ਪੈਸਾ ਵਸੂਲ। ਆਪਣੇ ਨਜ਼ਦੀਕੀ ਸਟੋਰ ਤੇ ਜਾਓ ਜਾਂ ਪੀਜ਼ਾ ਡੀਪੂ ਡੌਟ ਸੀ ਤੇ ਆਰਡਰ ਕਰੋ।
1: ਤੇ ਜੇ ਤੁਸੀਂ ਬਿਜ਼ਨਸ ਕਰਨਾ ਹੈ ਤਾਂ ਫਰੈਂਚਾਈਜ਼ੀ ਐਟ ਪੀਜ਼ਾ ਡੀਪੂ ਡੌਟ ਸੀ ਤੇ ਅੱਜ ਹੀ ਅਪਲਾਈ ਕਰੋ। ਪੀਜ਼ਾ ਡੀਪੂ, ਸਵਾਦ ਦੀ ਟੌਪਿੰਗਸ ਨਾਨ ਸਟਾਪ।

0: ਬਿਲਕੁਲ ਜੀ, ਇੱਕ ਵਾਰੀ ਫਿਰ ਸਾਡੇ ਸਾਰੇ ਲਿਸਨਰਸ ਦਾ ਬਹੁਤ ਬਹੁਤ ਜਿਹੜਾ ਹੈ ਜੀ ਸਵਾਗਤ ਹੈਗਾ ਹੈ। ਔਰ ਇੱਕ ਵਾਰੀ ਫਿਰ ਜਿਹੜਾ ਹੈ ਜੀ ਰੀਅਲ ਸਟੇਟ ਦਾ ਆਪਾਂ ਜਿਹੜਾ ਹੈ ਜੀ ਮੈਸੇਜ ਤੁਹਾਡੇ ਤੱਕ ਜ਼ਰੂਰ ਪਹੁੰਚਾ ਦਈਏ। ਸਾਡੇ ਕੋਲ ਜਿਹੜਾ ਹੈ ਜੀ ਹਾਈਵੇ 10 ਇਨ ਮੇਫਿਲ 'ਤੇ ਇੱਕ ਪਲਾਜ਼ਾ ਆਇਆ ਹੈਗਾ, ਬਹੁਤ ਹੀ ਸ਼ਾਨਦਾਰ ਜਿਹੜਾ ਜੀ ਪਲਾਜ਼ਾ। ਤੁਸੀਂ ਕਿਸੇ ਵੀ ਤਰੀਕੇ ਦੀ ਯੂਨਿਟ ਲੈ ਕੇ ਉਹਦੇ ਵਿੱਚ ਬਿਜ਼ਨਸ ਕਰ ਸਕਦੇ ਨੇ, ਭਾਵੇਂ ਤੁਸੀਂ ਕੋਈ ਬੇਕਰੀ ਸ਼ਾਪ ਖੋਲ੍ਹਣੀ ਆ, ਚਾਹੇ ਤੁਸੀਂ ਕੋਈ ਰੈਸਟੋਰੈਂਟ ਖੋਲ੍ਹਣਾ ਹੈ, ਜਾਂ ਤੁਸੀਂ ਕੋਈ ਉੱਦਾਂ ਸੂਟਾਂ ਦਾ ਖੋਲ੍ਹਣਾ, ਕੋਈ ਫਾਰਮੇਸੀ ਦਾ ਬਿਜ਼ਨਸ ਕਰਨਾ ਹੈ, ਐਨੀਥਿੰਗ ਯੂ ਕੈਨ ਡੂ ਇਨ ਦਾ ਪਲਾਜ਼ਾ। ਔਰ ਬਿਲਕੁਲ ਜੀ 2 ਸਾਲ ਬਾਅਦ ਇਹਦੀ ਕਲੋਜ਼ਿੰਗ ਹੈਗੀ ਆ। ਕੋਈ ਵੀ ਜ਼ਿਆਦਾ ਜਾਣਕਾਰੀ ਲੈਣੀ ਹੋਵੇ, ਗੱਲਬਾਤ ਸਾਡੇ ਨਾਲ ਤੁਸੀਂ ਕਰ ਸਕਦੇ ਹੋ 416-881-7070 ਤੇ। ਔਰ ਮੇਰੇ ਨਾਲ ਇਸ ਟਾਈਮ ਸਟੂਡੀਓ ਵਿੱਚ ਪਹੁੰਚ ਚੁੱਕੇ ਨੇ ਜਿਹੜੇ ਇੰਸ਼ੋਰੈਂਸ ਤੋਂ ਜੇਡੀ ਜੀ, ਸੋ ਆਪਾਂ ਉਹਨਾਂ ਦਾ ਵੀ ਸਵਾਗਤ ਕਰਦੇ ਹਾਂ। ਇੱਕ ਵਾਰੀ ਦੁਬਾਰਾ ਤੋਂ ਵੈਲਕਮ ਜੇਡੀ ਜੀ, ਪਹਿਲਾਂ ਆਪਾਂ ਤੁਹਾਡਾ ਓਵਰ ਦਾ ਏਅਰ ਕੀਤਾ ਸੀ, ਹੁਣ ਆਪਾਂ ਇਨ ਸਟੂਡੀਓ ਕਰ ਰਹੇ
1: ਹਾਂ। ਸੌਰੀ ਮੈਂ ਲੇਟ ਹੋ ਗਿਆ, ਪਰ ਹੁਣ
0: ਨੋ ਪ੍ਰੋਬਲਮ ਜੀ, ਕੋਈ ਗੱਲ ਨਹੀਂ ਹੈਗੀ। ਸੋ ਜੇਡੀ ਜੀ, ਕਿਉਂਕਿ ਠੀਕ ਆ ਹੁਣ ਮੈਂ ਆ, ਚਲੋ ਠੀਕ ਆ, ਮੈਂ ਆਈ ਐਮ ਜਸਟ ਅ ਨਿਊ ਡਰਾਈਵਰ, ਠੀਕ ਆ, ਮੈਂ ਇੰਸ਼ੋਰੈਂਸ ਆਪਣੀ ਲੈਣੀ ਹੋਵੇ, ਸੋ ਤੁਸੀਂ ਕੀ ਮੈਨੂੰ ਟਿਪਸ ਦਓਗੇ ਕਿ ਕਿੱਦਾਂ ਕਰਕੇ ਮੈਂ ਆਪਣੀ ਇੰਸ਼ੋਰੈਂਸ ਲੈ ਸਕਦੀ ਹਾਂ, ਕੀ ਚੀਜ਼ਾਂ ਦਾ ਮੈਨੂੰ, ਜਿੱਦਾਂ ਮੈਂ ਪਹਿਲਾਂ ਵੀ ਆਪਾਂ ਗੱਲ ਕੀਤੀ ਕਿ ਧਿਆਨ ਜਿਹੜਾ ਜੀ ਆਪਾਂ ਰੱਖ ਸਕਦੇ ਨੇ, ਉਹਨੂੰ ਹੁਣ ਥੋੜਾ ਜਿਹੜਾ ਜੀ ਡਿਟੇਲ ਦੇ ਵਿੱਚ ਦੱਸਿਓ।
1: ਜੇ ਮੈਂ ਤੁਹਾਨੂੰ ਟਿਪਸ ਦੇਣੀਆਂ ਹੋਣ ਉਹਦੇ ਵਿੱਚ ਨਾ, ਐਜ਼ ਅ ਨਿਊ ਡਰਾਈਵਰ,
0: ਹਾਂਜੀ,
1: ਮੋਸਟ ਲਾਈਕਲੀ ਤੇ ਕੁਆਲੀਫਾਈ ਨਹੀਂ ਹੋਗਾ, ਕਿਉਂਕਿ ਐਟ ਲੀਸਟ 6 ਸਟਾਰ ਡਰਾਈਵਰ ਆ ਜਿਹੜੇ ਉਹ ਐਲੀਜੀਬਲ ਹੁੰਦੇ ਆ। ਸੋ 6 ਸਟਾਰ ਮੀਨਸ ਵੀ ਤੁਸੀਂ 6 ਸਾਲਾਂ ਤੋਂ ਤੁਹਾਡੀ ਇੰਸ਼ੋਰੈਂਸ ਚੱਲ ਰਹੀ ਆ ਜਾਂ ਲਾਇਸੈਂਸ ਤੋਂ ਘੱਟੋ ਘੱਟ, ਤੇ ਉਹਦੇ ਵਾਸਤੇ ਜੇ ਕੋਈ ਵੀ ਐਲੀਜੀਬਲ ਆ ਕਿਤੋਂ ਵੀ ਤੁਸੀਂ ਇੰਸ਼ੋਰੈਂਸ ਲੈਂਦੇ ਹੋ, ਮੇਕ ਸ਼ੋਰ ਕਰਿਆ ਕਰੋ ਕਿ ਐਟ ਫਾਲਟ ਐਕਸੀਡੈਂਟ ਜਿਹੜਾ ਪਹਿਲਾਂ ਉਹ ਫਰਗਿਵਨ ਹੋਵੇ ਤੁਹਾਡਾ। ਉਹਦੇ ਥੋੜ੍ਹੇ ਡਾਲਰ ਹੀ ਵੱਧ ਦੇਣੇ ਪੈਂਦੇ ਆ, ਪਰ ਉਹ ਬੜੀ ਵਧੀਆ ਕਵਰੇਜ ਆ ਉਹਦੇ ਨਾਲ ਆ। ਪੇ ਜੇ ਐਕਸੀਡੈਂਟ ਹੋ ਜਾਂਦਾ ਉਦਾਂ ਸਰ ਚਾਰਜ ਨਾਰਮਲੀ ਲੱਗਦਾ ਪਾਲਿਸੀ ਤੇ, 20-25% ਪ੍ਰੀਮੀਅਮ ਵੱਧ ਜਾਂਦਾ ਅਗਲੇ ਸਾਲ। ਸੋ ਜੇ ਉਹ ਹੈਗਾ ਤੁਹਾਡੇ ਕੋਲ ਤੇ ਐਟਲੀਸਟ ਉਹ ਐਕਸੀਡੈਂਟ ਹੋਇਆ ਨਾ ਹੋਇਆ ਇੱਕ ਬਰਾਬਰ ਆ, ਉਹਦੇ ਨਾਲ ਤੁਹਾਨੂੰ ਕਾਫੀ ਕਹਿ ਲਓ ਕਿ ਲੌਂਗ ਟਰਮ ਚ ਕਾਫੀ ਪੈਸੇ ਬਚ ਜਾਂਦੇ ਆ। ਸੋ ਦੂਜੀ ਕਵਰੇਜ ਹੈਗੀ ਆ ਮਾਈਨਰ ਕਨਵੈਕਸ਼ਨ ਫੋਰਗਿਵਨੈਸ, ਇਹਦੇ ਵੱਖਰੇ ਵੱਖਰੇ ਕੰਪਨੀਆਂ ਨਾਲ ਵੱਖਰੇ ਵੱਖਰੇ ਨਾ ਹੋਣਗੇ, ਪਰ ਉਹੀ ਆ ਵੀ ਜੇ ਟਿਕਟ ਵੀ ਮਿਲਦੀ ਆ ਤੇ ਉਹਦਾ ਵੀ ਸਰਚਾਰਜ ਹੁੰਦਾ। ਸੋ ਜੇ ਤੁਸੀਂ ਐਲੀਜੀਬਲ ਹੋ, ਆਲਵੇਜ਼ ਮੇਕ ਸ਼ੋਰ ਕਿ ਤੁਹਾਡੀ ਪਾਲਿਸੀ ਤੇ ਐਡਿਡ ਹੋਵੇ। ਕਈ ਕੰਪਨੀਆਂ ਨਹੀਂ ਆਫਰ ਕਰਦੀਆਂ, ਪਰ ਮੋਸਟਲੀ ਐਟ ਫਾਲਟ ਐਕਸੀਡੈਂਟ ਵਾਲੀਆਂ ਤੇ ਕਰਦੀਆਂ ਕਨਵੈਕਸ਼ਨ ਵਾਲੀਆਂ ਕਈ ਨਹੀਂ ਕਰਦੀਆਂ। ਤੇ ਰਿਗਾਰਡਿੰਗ ਹੋਮ ਪਾਲਿਸੀ, ਅੱਜ ਸਵੇਰੇ ਹੀ ਮੈਨੂੰ ਇੱਕ ਕਾਲ ਆਈ ਸੀਗੀ। ਸੋ ਜਿਹੜਾ ਵਾਟਰ ਡੈਮੇਜ ਕਵਰੇਜ ਹੈ ਨਾ, ਫਾਇਰ ਨਾਲੋਂ ਜ਼ਿਆਦਾ ਕਲੇਮ ਪਾਣੀ ਦੇ ਆਉਂਦੇ ਅੱਜ ਕੱਲ੍ਹ। ਸੋ ਮੇਕ ਸ਼ੋਰ ਜਦੋਂ ਤੁਸੀਂ ਵਾਟਰ ਡੈਮੇਜ ਕਵਰੇਜ ਆਪਣੀ ਪਾਲਿਸੀ ਤੇ ਲੈਣੀ ਆ, ਉਹ ਆਲਵੇਜ਼ ਪਾਲਿਸੀ ਲਿਮਿਟ ਤੱਕ ਲਓ। ਸੋ ਬੇਸਿਕਲੀ ਮੈਕਸੀਮਮ ਜਿੰਨੀ ਕਵਰੇਜ ਲੈ ਸਕਦੇ ਹੋ ਲੈਣੀ ਚਾਹੀਦੀ ਆ। ਜੇ ਤੁਹਾਡੀ ਬੇਸਮੈਂਟ ਬਣੀ ਆ ਫਿਰ ਤਾਂ ਜ਼ਿਆਦਾ ਹੀ ਲਓ, ਜਿੰਨੀ ਲੌਂਗ ਸਟੋਰੀ ਸ਼ਾਰਟ, ਪਰ ਜਿੰਨੀ ਮੈਕਸੀਮਮ ਤੁਸੀਂ ਲੈ ਸਕਦੇ ਹੋ ਕਵਰੇਜ ਲੈ ਲਓ। ਉਹਦੇ ਵਿੱਚ ਕਈ ਵਾਰੀ ਨਾ ਲੋਕਾਂ ਨੂੰ ਲੱਗਦਾ ਵੀ ਸੀਪੇਜ ਤੇ ਲੀਕੇਜ ਕਵਰ ਹੁੰਦੀ ਆ, ਪਰ ਵਾਟਰ ਡੈਮੇਜ ਜੇ ਲੈਟ ਸੇ ਪੇ ਬੂੰਦ ਬੂੰਦ ਕਰਕੇ ਪਾਣੀ ਕਿਤੋਂ ਡਰੋਪ ਆਉਣ ਡੇ, ਤੁਹਾਨੂੰ ਸਾਲ ਬਾਅਦ ਪਤਾ ਲੱਗਾ ਉੱਥੇ ਮੋਲਡ ਹੋ ਗਿਆ, ਇਹ ਹੋ ਗਿਆ, ਉਹ ਚੀਜ਼ਾਂ ਨਹੀਂ ਕਵਰ ਕਰਨੀਆਂ। ਸੋ ਵਾਟਰ ਡੈਮੇਜ ਦਾ ਇੱਕੋ ਇੱਕ ਰੂਲ ਹੈ ਕਿ ਸਡਨ ਐਕਸੀਡੈਂਟਸ ਕਵਰਡ ਹੁੰਦੇ ਆ। ਸੋ ਇੱਕਦਮ ਹੀ ਜੇ ਪਾਈਪ ਫਟ ਗਈ ਤੇ ਪਾਣੀ ਹੋ ਗਿਆ, ਉਹੋ ਜਿਹੀਆਂ ਚੀਜ਼ਾਂ ਕਵਰਡ ਹੁੰਦੀਆਂ। ਸੋ ਇਹ ਗੱਲ ਦਾ ਵੀ ਧਿਆਨ ਰੱਖਿਆ ਜਾਵੇ।
0: ਬਿਲਕੁਲ ਜੀ। ਅੱਛਾ ਜਿਹੜੀ ਜੀ ਹੁਣ ਇੱਥੇ ਆਪਾਂ ਗੱਲਬਾਤ ਕਰ ਰਹੇ ਸੀ, ਜਿੱਦਾਂ ਤੁਸੀਂ ਦੱਸਿਆ ਕਿ ਠੀਕ ਆ ਜ਼ਿਆਦਾ ਤੋਂ ਜ਼ਿਆਦਾ ਆਪਾਂ ਨੂੰ ਕਵਰੇਜ ਲੈਣੀ ਚਾਹੀਦੀ, ਕਈ ਵਾਰੀ ਆਪਾਂ ਜਿਹੜਾ ਹੈ ਜੀ ਆਪਾਂ ਕੋਈ ਵੀ ਆਪਣੀ ਕਵਰੇਜਸ ਲੈਣੀ ਆ, ਚਾਹੇ ਆਪਾਂ ਗੱਡੀ ਦੀ ਆ ਜਾਂ ਉਹ ਆਪਾਂ ਨੂੰ ਪੁੱਛ ਦਿੰਦੇ ਪ੍ਰੀਵੀਅਸ ਕੋਈ ਇੱਦਾਂ ਦਾ ਤੁਹਾਡਾ ਕਲੇਮ ਤਾਂ ਨਹੀਂ, ਕਈ ਵਾਰੀ ਆਪਾਂ ਸੋਚਦੇ ਹਾਂ ਇਟਸ ਓਕੇ ਲੈਟ ਇਟ ਬੀ, ਹਨਾ, ਆਪਾਂ ਸੱਚ ਨਹੀਂ ਦੱਸਦੇ ਹੈਗੇ। ਫਿਰ ਅੱਛਾ ਜਦੋਂ ਆਪਾਂ ਸੱਚ ਨਹੀਂ ਦੱਸਦੇ ਹੈਗੇ, ਉਹਦੇ ਬਾਅਦ ਜਦੋਂ ਕੱਲ ਨੂੰ ਤੁਸੀਂ ਕਲੇਮ ਪ੍ਰੋਸੈਸ ਕਰਨਾ ਹੋਵੇ, ਉਹਦੇ ਵਿੱਚ ਵੀ ਪ੍ਰੋਬਲਮਸ ਆਉਂਦੀਆਂ ਨੇ?
1: ਆਫ ਕੋਰਸ, ਉਹ ਮਟੀਰੀਅਲ ਮਿਸਰੈਪ ਹੋ ਜਾਂਦਾ ਜੀ, ਜਿੱਦਾਂ ਆਟੋ ਦੇ ਉੱਤੇ ਜੇ ਤੁਸੀਂ ਐਡਰੈਸ ਫਰੋਡ ਕੀਤਾ, ਰਹਿੰਦੇ ਤੁਸੀਂ ਬ੍ਰੈਂਪਟਨ ਹੋ ਤੇ ਬੈਰੀ ਦਾ ਐਡਰੈਸ ਦਿੱਤਾ, ਲੰਡਨ ਦਾ ਐਡਰੈਸ ਦਿੱਤਾ, ਅੱਜ ਦੇ ਟਾਈਮ ਦੇ ਉੱਤੇ ਤਾਂ ਬਹੁਤ ਈਜ਼ੀਲੀ ਫਿਗਰ ਆਊਟ ਹੋ ਜਾਂਦਾ, ਕਿਉਂ ਕਰਕੇ ਤੁਹਾਡੀਆਂ ਬੈਂਕ ਟ੍ਰਾਂਜੈਕਸ਼ਨਸ ਮੰਗਾ ਲੈਂਦੇ ਆ, ਈਵਨ ਕਾਲ ਹਿਸਟਰੀ ਮੰਗਾ ਲੈਂਦੇ, ਉਹ ਤੋਂ ਹੀ ਕਨਫਰਮ ਹੋ ਜਾਂਦਾ। ਜਿੱਥੇ ਬੜਾ ਜ਼ਿਆਦਾ ਸ਼ੱਕ ਹੈ, ਮੈਂ ਉੱਥੇ ਪ੍ਰਾਈਵੇਟ ਇਨਵੈਸਟੀਗੇਟਰ ਵੀ ਵੇਖੇ ਆ ਪਏ ਇੰਸ਼ੋਰੈਂਸ ਕੰਪਨੀਆਂ ਹਾਇਰ ਕਰਕੇ, ਦੇ ਨੌਕ ਔਨ ਦਾ ਡੋਰ ਦੇਖਦੇ ਪਿਆ ਬੰਦਾ ਰਹਿੰਦਾ ਨਹੀਂ ਰਹਿੰਦਾ।
0: ਬਿਲਕੁਲ ਜੀ। ਸੋ ਬਿਲਕੁਲ ਬਿਲਕੁਲ, ਅਸੀਂ ਆਪਣੇ ਲਿਸਨਰਸ ਨੂੰ ਜਿਹੜਾ ਹੈ ਜੀ ਜ਼ਰੂਰ ਅਪੀਲ ਕਰਾਂਗੇ ਕਿ ਤੁਸੀਂ ਇਹਨਾਂ ਦੇ ਨਾਲ ਜਿਹੜਾ ਹੈ ਜੀ ਇੰਸ਼ੋਰੈਂਸ ਸੰਬੰਧੀ ਗੱਲਬਾਤ ਕਰ ਸਕਦੇ ਹਾਂ। ਤੁਹਾਡੀ ਰਿਨਿਊਵਲ ਆ ਰਹੀ ਹੈ, ਤੁਸੀਂ ਉਹਦੇ ਰਿਲੇਟਿਡ ਗੱਲਬਾਤ ਕਰਨੀ ਹੈ, ਕੋਈ ਹੋਰ ਜ਼ਿਆਦਾ ਕਵਰੇਜਸ ਲੈਣੀਆਂ ਜਾਂ ਕੋਈ ਐਗਜ਼ਿਸਟਿੰਗ ਪਾਲਿਸੀਜ਼ ਹੈ ਜਿਹਨੂੰ ਤੁਸੀਂ ਰਿਵਿਊ ਕਰਵਾਉਣਾ ਚਾਹੁੰਦੇ, ਤਾਂ ਬਿਲਕੁਲ ਜੀ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹਾਂ, ਬਿਲਕੁਲ ਤੁਹਾਡਾ ਵਧੀਆ ਜਿਹੜਾ ਜੀ ਕੰਮ ਕਰਕੇ ਦੇਣਗੇ, ਤੁਹਾਡੀ ਇੰਸ਼ੋਰੈਂਸ ਜਿਹੜੀ ਹੈ ਜੀ ਇੱਕ ਵਧੀਆ ਹੈਂਡ ਦੇ ਵਿੱਚ ਅਸੀਂ ਜ਼ਰੂਰ ਰੈਕਮੈਂਡ ਕਰਦੇ ਹਾਂ। ਸੋ ਘਰਾਂ ਦੇ ਇੰਸ਼ੋਰੈਂਸ, ਗੱਡੀਆਂ ਦੇ ਇੰਸ਼ੋਰੈਂਸ, ਕੋਈ ਕਮਰਸ਼ੀਅਲ ਇੰਸ਼ੋਰੈਂਸ ਲੈਣੀ ਹੈ ਜਾਂ ਕੋਈ ਇਵੈਂਟ ਇੰਸ਼ੋਰੈਂਸ ਹੈ, ਕਈ ਵਾਰੀ ਆਪਾਂ ਲੱਭਦੇ ਹੁੰਦੇ ਹਾਂ ਕਿ ਠੀਕ ਹੈ ਅਸੀਂ ਕਿਹਦੇ ਤੋਂ ਕੋਈ ਇਵੈਂਟ ਇੰਸ਼ੋਰੈਂਸ ਕਰਾਈਏ, ਕਿਉਂਕਿ ਆਪਾਂ ਜੀ ਕਿਸੇ ਹਾਲ ਦੇ ਵਿੱਚ ਵੀ ਜਿਹੜਾ ਜੀ ਇਵੈਂਟ ਕਰ ਰਹੇ ਨੇ ਉਹ ਮੰਗਦੇ ਨੇ ਇੰਸ਼ੋਰੈਂਸ, ਉਹ ਕਹਿੰਦੇ ਨੇ ਤੁਸੀਂ ਸਾਨੂੰ ਇੰਸ਼ੋਰੈਂਸ ਜਿਹੜੀ ਜੀ ਦਿਖਾਓ, ਸਾਨੂੰ ਹੁਣ ਪਤਾ ਨਹੀਂ ਹੁੰਦਾ ਕੌਣ ਇੰਸ਼ੋਰੈਂਸ ਕਰਦਾ, ਸੋ ਦੱਸ ਦਈਏ ਕਿ ਉਹ ਤਰੀਕੇ ਦੀ ਵੀ ਜਿਹੜੀ ਜੀ ਇਵੈਂਟ ਇੰਸ਼ੋਰੈਂਸ
1: ਕਿਸੇ ਵੀ ਤਰ੍ਹਾਂ ਦੀ ਲਾਇਬਿਲਿਟੀ ਹੈ, ਇਵੈਂਟ ਲਾਇਬਿਲਿਟੀ ਹੈ, ਹਾਂਜੀ ਅਸੀਂ ਕਰ ਸਕਦੇ ਹਾਂ
0: ਬਿਲਕੁਲ ਜੀ। ਔਰ ਨਾਲ ਦੀ ਨਾਲ ਜਿਹੜੀ ਜੀ ਕਿਉਂਕਿ ਤੁਸੀਂ ਲਾਸਟ ਵੀਕ ਵੀ ਜਿਹੜਾ ਜੀ ਦੱਸਿਆ ਸੀਗਾ ਕਿ ਜੇਕਰ ਤੁਹਾਡੀ ਕੋਈ ਟੀਮ ਜੁਆਇਨ ਕਰਨ ਦੇ ਵਿੱਚ ਇੰਟਰਸਟਿਡ ਹੈ, ਕਿਸੇ ਕੋਲ ਰੀਬੋ ਲਾਇਸੈਂਸ ਹੈਗਾ ਆ ਜਾਂ ਨਹੀਂ ਹੈਗਾ, ਸੋ ਕਿੱਦਾਂ ਤੁਹਾਡੀ ਟੀਮ ਜੁਆਇਨ ਕਰ ਸਕਦੇ ਨੇ?
1: ਐਕਚੁਅਲੀ ਸਾਨੂੰ ਐਕਚੁਅਲੀ ਦੋ ਇੰਪਲੋਈਜ਼ ਦੀ ਲੋੜ ਹੈ, ਜੇ ਤੁਹਾਡੇ ਕੋਲ ਰੀਬੋ ਲਾਇਸੈਂਸ ਹੈ ਵੀ ਪ੍ਰੈਫਰ ਪੇ ਐਕਸਪੀਰੀਅੰਸ ਹੋਵੇ, ਜੇ ਨਹੀਂ ਹੈ ਤਾਂ ਪੂਰੀ ਟ੍ਰੇਨਿੰਗ ਦੇ ਸਕਦੇ ਹਾਂ। ਮੇਰੇ ਨਾਲ ਸੰਪਰਕ ਕਰ ਲੈਣ 416-902-0706, ਮੈਂ ਉਹਨਾਂ ਗਾਈਡ ਕਰ ਦੂੰਗਾ।
0: ਬਿਲਕੁਲ ਜੀ, ਜੀਡੀ ਜੀ ਦੇ ਨਾਲ ਗੱਲਬਾਤ ਕਰ ਸਕਦੇ ਹਾਂ ਜੇ ਤੁਸੀਂ ਇੰਟਰਸਟਿਡ ਨੇ ਇਹਨਾਂ ਦੀ ਟੀਮ ਜੁਆਇਨ ਕਰਨ ਦੇ। ਸਰ ਇਫ ਯੂ ਹੈਵ ਅ ਰੀਬੋ ਲਾਇਸੈਂਸ ਦੈਟਸ ਫਾਈਨ, ਇਫ ਯੂ ਡੋਂਟ ਹੈਵ ਇਟ ਤਾਂ ਵੀ ਤੁਹਾਡੀ ਜਿਹੜੀ ਜੀ ਇਹ ਮਦਦ ਕਰਨਗੇ, ਤੁਹਾਨੂੰ ਪੂਰਾ ਪ੍ਰੋਪਰ ਤਰੀਕੇ ਨਾਲ ਜਿਹੜਾ ਜੀ ਇਹ ਟ੍ਰੇਨ ਕਰਦੇ ਨੇ। ਸੋ ਨੰਬਰ 416-902-0706, 416-902-0706 ਤੇ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਜਿਹੜੀ ਜੀ ਕਰ ਸਕਦੇ ਆ। ਔਰ ਪ੍ਰੋਗਰਾਮ ਦਾ ਜਿਹੜਾ ਜੀ ਹਿੱਸਾ ਓਮਕਾਰ ਟਰੈਵਲ ਦੇ ਸਹਿਯੋਗ ਨਾਲ ਵੀ ਪੇਸ਼ ਕਰ ਰਹੇ ਹਾਂ, ਤੁਸੀਂ ਸਸਤੀਆਂ ਹਵਾਈ ਟਿਕਟਾਂ ਲੈਣੀਆਂ ਹੈ ਤੇ ਤੁਸੀਂ ਓਮਕਾਰ ਟਰੈਵਲਸ ਨਾਲ ਜਿਹੜੀ ਜੀ ਗੱਲਬਾਤ ਕਰ ਸਕਦੇ ਆ। ਔਰ ਜੇ ਤੁਸੀਂ ਜਿਹੜੇ ਜੀ ਪੈਸੇ ਵੀ ਭੇਜਣੇ ਆ ਇੰਡੀਆ ਪਾਕਿਸਤਾਨ ਕਿਤੇ ਵੀ, ਤੇ ਬਿਲਕੁਲ ਜੀ ਇਹ ਤੁਹਾਡੀ ਪੂਰੀ ਪੂਰੀ ਮਦਦ ਕਰ ਦੇਣਗੇ। 905-678-9555 ਤੇ ਗੱਲਬਾਤ ਤੁਸੀਂ ਇਹਨਾਂ ਦੇ ਨਾਲ ਕਰ ਸਕਦੇ ਆ। ਔਰ ਇੱਕ ਵਾਰੀ ਫਿਰ ਜਿਹੜਾ ਜੀ ਟਾਈਮ ਥੋੜਾ ਜਿਹਾ ਬਚਿਆ ਹੈ, ਕੀਆ ਵਾਲਿਆਂ ਦਾ ਮੈਸੇਜ ਜ਼ਰੂਰ ਦੱਸ ਦੀ, ਕੀਆ 427 QEW, ਜਿੱਥੇ ਕਿ ਇਹ ਸੈਲੀਬ੍ਰੇਟ ਕਰ ਰਹੇ ਨੇ ਆਪਣਾ ਗ੍ਰੈਂਡ ਨਿਊ ਓਪਨਿੰਗ ਜਿਹੜੀ ਕਿ ਕੀਆ ਦੀ ਨਵੇਂ ਸ਼ੋਰੂਮ ਦੀ ਹੋਈ ਹੈ। ਉਹਦੇ ਵਿੱਚ ਇਹਨਾਂ ਨੇ ਪੂਰਾ ਮਹੀਨਾ ਜਿਹੜਾ ਜੀ ਅਗਸਤ ਦਾ ਡਿਫਰੈਂਟ ਡਿਫਰੈਂਟ ਤਰੀਕੇ ਦੀ ਸੇਲਸ ਲਾਈਆਂ ਸੀ। ਸੋ ਹੁਣ ਅਗਸਤ 28 ਜਾਣੀ ਕਿ ਕੱਲ੍ਹ ਤੋਂ ਲੈ ਕੇ ਸੰਡੇ ਤੱਕ ਜਿਹੜੀ ਹੈ ਜੀ ਮੰਥ ਐਂਡ ਵੀਕਐਂਡ ਸੇਲ ਹੈਗੀ, ਜਿਹਦੇ ਵਿੱਚ ਕਿ ਬਹੁਤ ਸਾਰੀਆਂ ਕੀਆ ਦੀਆਂ ਜਿਹੜੀਆਂ ਜੀ ਗੱਡੀਆਂ ਇਹਨਾਂ ਦੀ ਲਾਈਨਅਪ ਹੈਗੀਆਂ ਸ਼ੋਰੂਮ ਦੇ ਵਿੱਚ, ਤੇ ਬਹੁਤ ਸਸਤੀਆਂ ਕੀਮਤ ਤੇ ਤੁਹਾਨੂੰ ਜਿਹੜਾ ਜੀ ਇਹ ਓਪਨਿੰਗ ਆਫਰਸ ਦੇ ਰਹੇ ਨੇ। ਸੋ ਬਿਲਕੁਲ ਜੀ ਤੁਸੀਂ ਪਹੁੰਚ ਸਕਦੇ ਆ ਕੀਆ 427 QEW। ਔਰ ਬਿਲਕੁਲ ਜੀ ਅੱਜ ਦਾ ਪ੍ਰੋਗਰਾਮ ਅਸੀਂ ਪ੍ਰਾਈਮ ਇੰਟਰਨੈਸ਼ਨਲ ਕਾਲਜ ਆਫ ਹੈਲਥ ਐਂਡ ਟੈਕਨੋਲੋਜੀ ਦੇ ਸਹਿਯੋਗ ਨਾਲ ਵੀ ਪੇਸ਼ ਕਰ ਰਹੇ ਹਾਂ। ਤੁਸੀਂ ਆਪਣਾ ਭਵਿੱਖ ਜਿਹੜਾ ਜੀ PSW ਦੀ ਫੀਲਡ ਦੇ ਵਿੱਚ ਲੈ ਕੇ ਜਾਣਾ ਚਾਹੁੰਦੇ ਆ, ਪਰਸਨਲ ਸਪੋਰਟ ਵਰਕਰ ਦਾ ਤੁਸੀਂ ਕੋਰਸ ਕਰਕੇ ਉਹਦੀ ਫੀਲਡ ਦੇ ਵਿੱਚ ਕੰਮ ਕਰਨਾ ਆ, ਕੋਈ ਮੈਡੀਕਲ ਆਫਿਸ ਅਸਿਸਟੈਂਟ ਪ੍ਰੋਗਰਾਮ ਕਰਨਾ, ਕੰਪਿਊਟਰਾਈਜ਼ ਅਕਾਊਂਟਿੰਗ ਟੈਕਸ ਜਾਂ ਪੇਰੋਲ ਦਾ ਕੋਈ ਜਿਹੜਾ ਜੀ ਤੁਸੀਂ ਕੰਮ ਕਰਨਾ ਹੈਗਾ ਆ ਤੇ ਕੋਰਸ ਕਰਨਾ, ਤੇ ਗੱਲਬਾਤ ਤੁਸੀਂ ਇਹਨਾਂ ਦੇ ਨਾਲ ਕਰ ਸਕਦੇ ਹੋ। ਬਹੁਤ ਸ਼ਾਰਟ ਟਰਮ ਇਹਨਾਂ ਕੋਲ ਜਿਹੜੇ ਜੀ ਕੋਰਸਿਸ ਆ 24 ਤੋਂ ਸਿਰਫ ਔਰ ਸਿਰਫ 25 ਵੀਕਸ ਦੇ। ਔਰ ਇਹਨਾਂ ਦੇ ਨਵੇਂ ਜਿਹੜੇ ਜੀ ਪ੍ਰੋਗਰਾਮ ਲਾਂਚ ਹੋਏ ਆ ਅਰਲੀ ਚਾਈਲਡਹੁੱਡ ਅਸਿਸਟੈਂਟ ਪ੍ਰੋਗਰਾਮਸ ECE ECA, ਸੋ ਬਿਲਕੁਲ ਜੀ ਉਹਦੇ ਰਿਲੇਟਡ ਵੀ ਗੱਲਬਾਤ ਹੋ ਸਕਦੀ ਹੈ। 647-499-1009 ਤੇ ਗੱਲਬਾਤ ਕਰ ਸਕਦੇ ਹਾਂ। ਔਰ ਜਿਹੜੀ ਜੀ ਬਹੁਤ ਬਹੁਤ ਸ਼ੁਕਰੀਆ ਤੁਸੀਂ ਜਿਹੜਾ ਹੈ ਜੀ ਔਨ ਇਨ ਸਟੂਡੀਓ ਦੇ ਵਿੱਚ ਆ ਕੇ ਜਿਹੜੀ ਹੈ ਜੀ ਗੱਲਬਾਤ ਕੀਤੀ। ਇੱਕ ਵਾਰੀ ਫਿਰ ਆਪਣਾ ਨੰਬਰ ਲਿਸਨਰਸ ਨੂੰ ਜ਼ਰੂਰ ਦੇ ਦਿਓ ਜੀ।
1: ਥੈਂਕਸ ਕਰਨ ਜੀ ਟਾਈਮ ਦੇਣ ਲਈ। ਮੇਰਾ ਨੰਬਰ ਹੈ ਜੀ 416-902-0706। ਕਿਸੇ ਵੀ ਤਰ੍ਹਾਂ ਦਾ ਤੁਸੀਂ ਹੋਮ ਆਟੋ ਕਮਰਸ਼ੀਅਲ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਰਿਲੇਟਡ ਕੋਈ ਵੀ ਇਨਕੁਆਇਰੀ ਹੈ, ਸਰੋਤੇ ਮੈਨੂੰ ਕੰਟੈਕਟ ਕਰ ਸਕਦੇ ਆ। ਅਤੇ ਕੋਈ ਬੜਾ ਕੰਪਲੀਕੇਟਡ ਪ੍ਰੋਸੈਸ ਨਹੀਂ ਹੈ, ਸਿਵਨ ਡਰਾਈਵਰ ਲਾਇਸੈਂਸ 80% ਤੁਹਾਡੀ ਇਨਫੋਰਮੇਸ਼ਨ ਨਿਕਲ ਜਾਂਦੀ ਹੈ, ਬਾਕੀ ਜਿਹੜੀ 20% ਹੈ ਫੋਨ 'ਤੇ ਲੈ ਲਈਦੀ ਹੈ। ਸੋ ਤੁਸੀਂ ਮੈਨੂੰ ਕਾਲ ਕਰਕੇ ਕੋਡ ਦਾ ਮੌਕਾ ਜ਼ਰੂਰ ਦਿਓ।
0: ਬਿਲਕੁਲ ਜੀ ਬਿਲਕੁਲ, ਤੁਸੀਂ ਇਹਨਾਂ ਦੇ ਨਾਲ ਗੱਲਬਾਤ ਜਿਹੜੀ ਜੀ ਕਰ ਸਕਦੇ ਹੋ। ਔਰ ਸਾਡੇ ਕਿਸੇ ਵੀ ਸਪੋਂਸਰ ਦਾ ਤੁਸੀਂ ਜਿਹੜਾ ਜੀ ਨੰਬਰ ਲੈਣਾ ਹੋਵੇ ਤੇ ਤੁਸੀਂ ਬਿਲਕੁਲ ਇਹਨਾਂ ਦੇ ਨਾਲ ਜਾਂ ਸਾਡੇ ਨਾਲ ਜਿਹੜੀ ਜੀ ਗੱਲਬਾਤ ਕਰ ਸਕਦੇ ਹੋ। ਮੈਨੂੰ ਮੈਸੇਜ ਜਿਹੜਾ ਜੀ ਆਇਆ ਆ, ਠੀਕ ਹੈ ਜੀ ਮੋਨਾ ਜੀ, ਓਕੇ ਮਿਲ ਗਿਆ ਮੈਨੂੰ ਤੁਹਾਡਾ ਮੈਸੇਜ, ਸੋ ਬਹੁਤ ਬਹੁਤ ਸ਼ੁਕਰੀਆ ਜੀ, ਮਿਲਦੇ ਹਾਂ ਕੱਲ੍ਹ ਨੂੰ ਆਪਾਂ।

di Soganda Varga, che se cerca di Tanda Varga. ਵਰਗਾ ਕਿਸੇ ਪਿਆਰ ਨਾਲ ਦਿੱਤੀ ਹੋਈ ਨਿਸ਼ਾਨੀ ਵਰਗਾ ਮੱਖਿਓ ਮਿੱਠੀ ਬੋਲੀ ਵਰਗਾ ਤੇ ਸੌ ਰੰਗਾਂ ਦੀ ਹੋਲੀ ਵਰਗਾ ਨਿਊਜ਼ ਵਿਊਜ਼ ਗੀਤ ਸੰਗੀਤ ਹਾਸੇ ਠੱਠੇ ਦੇ ਲੈ ਕੇ ਰੰਗ ਤੁਹਾਡੇ ਰੂਬਰੂ ਲੈ ਗਿਆ।

0: आज खुश दबात हो गया था।
1: वो तो होना ही है जो तक नो वीडियो दा नो फ्रीजिंग नो बफरिंग आला 4K अल्ट्रा हाई क्वालिटी IPTV बॉक्स होवे तई नकदा बनदा ही है।
0: आज मेरे पास बिल्डिंग है, प्रॉपर्टी है, बैंक बैलेंस है, बंगला है, गाड़ी है।
1: पकड़ना
2: मुश्किल ही नहीं नामुमकिन है
1: पर ढिलो वीडियो ते जदों मर्जी आ जाओ। एबनीजर एंड गोर रोड 905-204-1313 जां ढिलो-वीडियो.com। होर कोई सेवा
3: एक्सीडेंट होने ते इंश्योरेंस कंपनी नाल डील भी कर देने। स्काईडोम ग्रुप ऑफ कंपनीज पिछले 25 सालां तो तुहाडी सेवा विच
4: भाई ते कारां दे नाल नाल बसां ते वड्डे ट्रकां दी रिपेयर ते बॉडी वर्क दा भी काम कीता जांदा है। फ्लीट वास्ते स्पेशल पैकेज ने।
3: कॉल करो 905-874-9878।
5: घर तो आप एडा वड्डा इन्ना सोना ले लिया हूँ अपलायंसेस भी हाई एंड ही लेने हैं।
6: हाँ ब्रैम्पटन टीवी एंड अपलायंसेस है ना, फ्रिज स्टोव डिशवॉशर वॉशर एंड ड्रायर LED टीवी सब इत्थों ही लवांगे। इन्ना तो वधिया प्राइसेस पूरे ब्रैम्पटन की टोरंटो च नहीं मिलनी। कोई भी अपलायंसेस खरीदो पेमेंट भी 6 महीनिया च करनी है वो भी बिना किसी ब्याज दे। होर ते होर डिलीवरी भी फ्री करेंगे। कॉल ब्रैम्पटन टीवी एंड अपलायंसेस 905-450-2828-905-450-2828।
7: मतलब शायद तुसी स्वीट महल नहीं गए।
8: नहीं मैं मर जा उठे की होने
7: GTA दा सब तो स्वादला खाना उठी ता मिलता है। सही सुनिया भाई, जिन्ना सोना रेस्टोरेंट है उस तो भी ज्यादा स्वाद स्वीट महल दी हर एक डिश है। जलेबियां पकौड़े समोसे टिक्कियां व्याह होवे पार्टी या होण किट्टियां स्वीट महल दी वेज या नॉन वेज आइटम्स ले डाइनिंग करो या केटरिंग करवाओ। इको नंबर कुमाओ 416-679-9999 ऑफिसेट यूनिट 9 680 रेक्सडेल बुलेवार्ड जॉबिको। स्वीट महल ट्रेडिशन ऑफ टेस्ट।
9: ਜਾਂ ਦੋਸਤੋ ਤੁਸੀਂ ਜੁੜ ਚੁੱਕੇ ਹੋ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ। ਮੈਂ ਤੁਹਾਡਾ ਹੋਸਟ ਦੋਸਤ ਰਾਜਵੀਰ ਬੋਪਰਾ। ਪ੍ਰੋਗਰਾਮ ਦੇ ਵਿੱਚ ਸਾਥ ਬਣਿਆ ਰਹੇਗਾ 2 ਵਜੇ ਤੋਂ ਲੈ ਕੇ 3 ਵਜੇ ਤੱਕ। ਅੱਜ ਦੇ ਪ੍ਰੋਗਰਾਮ ਵਿੱਚ ਗੱਲਾਂ ਬਾਤਾਂ ਹੋਣਗੀਆਂ, ਗੀਤ ਸੰਗੀਤ ਹੋਏਗਾ, ਐਮੀ ਵਿਰਕ ਸਾਹਿਬ ਦਾ ਸ਼ੋਅ ਹੈ ਜਿਹੜਾ ਉਹਦੇ ਬਾਬਤ ਗੱਲਬਾਤ ਕੀਤੀ ਜਾਏਗੀ। ਸੋ ਨਾਲ ਦੀ ਨਾਲ ਹੀ ਸਿਆਣੇ ਕਹਿੰਦੇ ਆ ਸ਼ੋਅ ਉਹ ਵੀ ਆ ਰਿਹਾ, ਉਹਦੇ ਬਾਬਤ ਵੀ ਗੱਲਬਾਤ ਕੀਤੀ ਜਾਏਗੀ। ਜਗਜੀਤ ਮਾਲ ਸਾਹਿਬ ਸਾਡੇ ਸਟੂਡੀਓ ਵਿੱਚ ਸਾਡੇ ਨਾਲ ਨੇ। ਮਾਲ ਸਾਹਿਬ ਸਤਿ ਸ਼੍ਰੀ ਅਕਾਲ ਜੀ। ਇਹਨੂੰ
10: ਜੀ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
9: ਕੀ ਹਾਲ ਚਾਲ ਹੈ?
10: ਬਹੁਤ ਵਧੀਆ, ਆਪਣਾ ਦੱਸੋ ਜੀ।
9: ਠੀਕ ਠਾਕ ਹੈ
10: ਜੀ? ਜੀ ਬਿਲਕੁਲ ਜੀ।
9: ਚੜ੍ਹਦੀ ਕਲਾ
10: ਪੂਰੀ
9: ਇੱਥੇ ਰੱਖ।
10: ਚੜ੍ਹਦੀ ਕਲਾ ਸ਼ੋਅ ਹੁਣ ਜਾ ਰਿਹਾ ਚੜ੍ਹਦੀ ਕਲਾ ਵਾਲਾ ਹੀ।
9: ਹਾਂ ਚੜ੍ਹਦੀ,
10: ਸਿਆਣੇ ਕਹਿੰਦੇ ਉਹ ਵੀ ਚੜ੍ਹਦੀ ਕਲਾ ਵਾਲਾ ਹੀ ਆ।
9: ਬਿਲਕੁਲ 100%
10: ਐਮੀ ਵਰਕ ਦਾ ਚੜ੍ਹਦੀ ਕਲਾ ਵਾਲਾ ਹੋਣ ਵਾਲਾ ਹੀ ਆ।
9: ਹਾਂ ਸੋ ਤੁਸੀਂ ਖਿੱਚੋ ਲਓ ਤਿਆਰੀਆਂ। ਆਹ ਵੀਕਐਂਡ ਆ ਜਿਹੜਾ ਉਹ ਪੂਰਾ ਬਿਜ਼ੀ ਹੋਣ ਵਾਲਾ, ਇਸ ਵੀਕਐਂਡ ਤੇ ਤੁਸੀਂ ਤਿਆਰੀਆਂ ਖਿੱਚ ਕੇ ਰੱਖੋ ਤਾਂ ਕਿ ਤੁਸੀਂ ਫਰਾਈਡੇ ਜਾਣੀ ਕਿ ਕੱਲ੍ਹ ਨੂੰ ਜਿਹੜਾ ਸਿਆਣੇ ਕਹਿੰਦੇ ਚੱਲੇਗਾ
10: ਜੀ,
9: ਤੇ ਫਿਰ ਜਿਹੜਾ ਹੈਗਾ ਜੀ 30 ਅਗਸਤ ਨੂੰ ਐਮੀ ਵਿਰਕ ਸਾਹਿਬ ਭੰਗੜੇ ਦੇ ਨਾਲ ਬਿਲਕੁਲ ਤੁਹਾਨੂੰ ਨੱਚਣ ਲਾ ਦੇਣਗੇ, ਕਿਉਂਕਿ ਉਹਨਾਂ ਦੇ ਬਹੁਤ ਸਾਰੇ ਗੀਤ ਬੜੀਆਂ ਮੂਵੀਜ਼ ਨੇ ਜਿਹੜੀਆਂ ਉਹਨਾਂ ਦੇ ਵਿੱਚ ਬੜੇ ਕਮਾਲ ਦੇ ਗੀਤ ਨੇ। ਤੇ ਜਿਵੇਂ ਕਹਿੰਦੇ ਨਾ ਬਈ ਜਿੱਥੇ ਗੱਭਰੂਆਂ ਨੂੰ ਢੋਲ ਦੇ ਡਗਾ ਨੱਚਣ ਲਾ ਆਉਂਦਾ
10: ਜੀ, ਬਿਲਕੁਲ
9: ਇੱਦਾਂ ਹੀ ਉਹਨਾਂ ਦੇ ਗੀਤ ਆ ਤੁਹਾਨੂੰ ਨੱਚਣ ਲਾਉਣਗੇ, ਝੂਮਣ ਲਾਉਣਗੇ। ਵੈਸੇ ਝੂਮਰ ਨੂੰ ਝੂਮਣ ਵਾਲਾ ਨਾਚ ਹੀ ਕਹਿੰਦੇ ਆ ਨਾ
10: ਜੀ, ਬਿਲਕੁਲ
9: ਜਿਹੜਾ ਝੂਮ ਝੂਮ ਕੇ ਨੱਚਦੇ ਆ
10: ਜੀ,
9: ਉੱਥੇ ਝੂਮਰ ਹੈ। ਝੂਮਰ ਦੀਆਂ ਬੋਲੀਆਂ ਬੜੀਆਂ ਮਸ਼ਹੂਰ ਯਾਰ, ਝੂਮਰ ਤੋਂ ਚੇਤੇ ਆ ਗਿਆ। ਝੂਮਰ ਆ ਨਾ ਜਿਹੜੀ ਉਹਦੇ 'ਚ ਮੂਹਰੇ ਲੱਗ ਪਏ ਸੰਧੂਰੀ ਪੱਗ ਵਾਲੇ ਆ, ਪਿੱਛੇ ਤੇਰੇ ਆਵਾਂ ਮੇਲ ਦੀ,
10: ਬਿਲਕੁਲ
9: ਗੋਰੀ ਗੱਲ ਤੋਂ ਹਟਾ ਲੈ ਕਾਲੇ ਤਿਲ ਨੂੰ, ਨੀ ਸਾਨੂੰ ਪਹਿਰੇਦਾਰ ਰੱਖ ਲੈ।
10: ਵਾਹ ਜੀ ਵਾਹ।
9: ਮੁੰਡਾ ਚਿੱਟਿਆਂ ਦੰਦਾਂ ਨਾਲ ਹੱਸ ਕੇ ਲੈ ਗਿਆ ਸਾਡੀ ਜਿੰਦ ਕੱਢ ਕੇ
10: ਜੀ,
9: ਮੁੰਡਾ ਰੋਹੀ ਦੀ ਕਿੱਕਰ ਤੋਂ ਕਾਲਾ ਵਿਆਹ ਕੇ ਲੈ ਗਿਆ ਤੂੰ ਦੀ ਛੱਟੀ।
10: ਵਾਹ ਜੀ
9: ਵਾਹ। ਆਹ ਦੋ ਦੋ ਲਾਈਨਾਂ ਦੀਆਂ ਜਿਹੜੀਆਂ ਬੋਲੀਆਂ ਨੇ
10: ਹੈ ਜੀ, ਬਿਲਕੁਲ।
9: ਸੋ ਇਸ ਤਰੀਕੇ ਦੀਆਂ ਝੂਮਰ ਦੀਆਂ ਬੋਲੀਆਂ ਹੁੰਦੀਆਂ ਸੀਗੀਆਂ, ਹੋਰ ਵੀ ਤੁਹਾਨੂੰ ਬਹੁਤ ਸਾਰੀਆਂ ਚੇਤੇ ਆਉਂਦੀਆਂ ਵੀ ਹੋਣਗੀਆਂ। ਤੇ ਇਸ ਤਰੀਕੇ ਨਾਲ ਝੂਮਣ ਵੀ ਲਾਉਣਗੇ ਐਮੀ ਵਿਰਕ ਸਾਹਿਬ 30 ਅਗਸਤ ਵਾਲੇ ਦਿਨ। ਸੋ ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰਿਆਂ ਦੇ ਨਾਲ। ਅੱਜ ਦਿਨ ਹੈ ਵੀਰਵਾਰ ਦਾ, ਅੱਜ ਗੱਲਾਂ ਬਾਤਾਂ ਵੀ ਹੋਣਗੀਆਂ। ਤੇ ਸਵਰਨ ਸਿੰਘ ਟਹਿਣਾ ਸਾਹਿਬ ਬਿਲਕੁਲ ਰੈਡੀ ਨੇ, ਖਬਰਾਂ ਤੇ ਝਾਤ ਪਾਵਾਂਗੇ। ਟਹਿਣਾ ਸਾਹਿਬ ਤੋਂ ਆਪਾਂ ਲੈਂਦੇ ਹਾਂ ਅਪਡੇਟ ਕਿ ਪੰਜਾਬ ਦੀ ਧਰਤੀ 'ਤੇ ਕੀ ਕੁਛ ਵਾਪਰ ਰਿਹਾ, ਕਿਸ ਤਰੀਕੇ ਨਾਲ ਵਾਪਰ ਰਿਹਾ, ਕੀ ਕੁਝ ਹੋਣਾ ਚਾਹੀਦਾ ਅਤੇ ਕੀ ਕੁਝ ਹੋਣਾ ਨਹੀਂ ਚਾਹੀਦਾ, ਉਹਦੇ ਬਾਬਤ ਵੀ ਗੱਲਬਾਤ ਕਰਾਂਗੇ ਸਵਰਨ ਸਿੰਘ ਟਹਿਣਾ ਸਾਹਿਬ ਦੇ ਨਾਲ। ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ ਤੋਂ ਪ੍ਰੋਗਰਾਮ ਇਹ ਜਿਹੜਾ ਸਪੋਂਸਰ ਕੀਤਾ ਜਾ ਰਿਹਾ। ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ ਦਾ ਨੰਬਰ ਆ ਜਿਹੜਾ, ਇਹ ਨੋਟ ਕਰਕੇ ਰੱਖ ਲਓ। ਤੁਸੀਂ ਕੋਈ ਡਿਸਪੋਜ਼ੇਬਲ ਪ੍ਰੋਡਕਟਸ ਲੈਣੇ ਚਾਹੁੰਦੇ ਹੋ, ਘਰੇ ਕੋਈ ਪਾਰਟੀ ਹੈ, ਛੋਟੀ ਹੈ, ਵੱਡੀ ਹੈ, ਤਾਂ ਤੁਸੀਂ ਨੰਬਰ ਇੱਕ ਨੋਟ ਕਰਕੇ ਰੱਖ ਲਓ, ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ 416-748-2116 416-748-2116। ਤੁਸੀਂ ਲਾਈਫ ਇੰਸ਼ੋਰੈਂਸ ਕਰਵਾਉਣੀ ਚਾਹੁੰਦੇ ਹੋ, ਕ੍ਰਿਟੀਕਲ ਇੰਸ਼ੋਰੈਂਸ ਕਰਵਾਉਣੀ ਚਾਹੁੰਦੇ ਹੋ, ਵਿਜ਼ਟਰ ਇੰਸ਼ੋਰੈਂਸ ਕਰਵਾਉਣੀ ਚਾਹੁੰਦੇ ਹੋ, ਜਾਂ ਫਿਰ ਸੁਪਰ ਵਿਜ਼ਟ ਦੀ ਇੰਸ਼ੋਰੈਂਸ ਕਰਵਾਉਣੀ ਚਾਹੁੰਦੇ ਹੋ, ਵੈਸਟ ਕੋਟ ਲੈਣ ਲਈ ਮੁਸਕਾਨ ਦਿਓਲ। ਨੰਬਰ ਟੂ ਕਾਲ 647-564-2733 647-564-2733 'ਤੇ ਗੱਲਬਾਤ ਕਰ ਸਕਦੇ ਹੋ ਮੁਸਕਾਨ ਦਿਓਲ ਹੋਣਾ ਨਾਲ। ਅਤੇ ਨਾਲ ਦੀ ਨਾਲ ਤੁਹਾਨੂੰ ਦੱਸ ਦਈਏ ਕਿ ਦੁਆਬਾ ਟੂਰ ਐਂਡ ਟਰੈਵਲ ਵੱਲੋਂ ਵੀ ਇਹਨਾਂ ਖਬਰਾਂ ਨੂੰ ਸਪੋਂਸਰ ਕੀਤਾ ਜਾ ਰਿਹਾ। ਦੁਆਬਾ ਟੂਰ ਐਂਡ ਟਰੈਵਲ ਦਾ ਨੰਬਰ ਆ ਜਿਹੜਾ ਇਹ ਨੋਟ ਕਰਕੇ ਰੱਖ ਲਓ, ਦੁਨੀਆ ਦੇ ਕਿਸੇ ਵੀ ਹਿੱਸੇ ਦੇ ਵਿੱਚ ਜਾਣਾ ਚਾਹੁੰਦੇ ਹੋ, ਭਰੋਸੇਮੰਦ ਸੇਵਾਵਾਂ ਲੈਣੀਆਂ ਚਾਹੁੰਦੇ ਹੋ, ਸਰਵਿਸਿਜ਼ ਲੈਣੀਆਂ ਚਾਹੁੰਦੇ ਹੋ, ਬੈਸਟ ਰੇਟ ਲੈਣਾ ਚਾਹੁੰਦੇ ਹੋ, ਤਾਂ ਦੁਆਬਾ ਟੂਰ ਐਂਡ ਟਰੈਵਲ 905-673-1400 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। 905-673-1400 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਜੀ। ਲਓ ਚੱਲਦੇ ਹਾਂ ਖੂਬਸੂਰਤ ਗੀਤ ਵੱਲ, ਉਸ ਤੋਂ ਬਾਅਦ ਮੁੜ ਕੇ ਉਹਨਾਂ ਰੇਡੀਓ ਪ੍ਰੋਗਰਾਮ ਸਾਰੰਗ 'ਤੇ।

0: ਜੀ ਦੋਸਤੋ, ਜਿਹੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ ਤੇ ਸਵਰਨ ਸਿੰਘ ਟਾਣਾ ਸਾਹਿਬ ਪੰਜਾਬ ਦੀ ਧਰਤੀ ਤੋਂ ਸਾਡੇ ਨਾਲ ਹਾਜ਼ਰ ਹੋ ਚੁੱਕਿਆ। ਟਾਣਾ ਸਾਹਿਬ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਸਰ।
1: ਬੜੀ ਮਿਹਰਬਾਨੀ ਬੁਪਾਰਾ ਸਾਹਿਬ, ਬਹੁਤ ਬਹੁਤ ਧੰਨਵਾਦ ਜੀ। ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਟਾਣਾ ਸਾਹਿਬ। ਜਿਹੜੇ ਹੜਤਾਲ ਤੇ ਮੁਲਾਜ਼ਮ ਸੀਗੇ, ਉਹਨਾਂ ਤੇ ਹੁਣ ਦੱਸਿਆ ਜਾ ਰਿਹਾ ਕਿ ਕਾਰਵਾਈ ਹੋਊਗੀ, ਸਰਕਾਰ ਨੇ ਸੂਚੀ ਮੰਗੀ ਆ ਉਹਨਾਂ ਦੀ।
1: ਦੇਖੋ ਜੀ, ਗੱਲ ਅਸਲ ਦੇ ਵਿੱਚ ਇਹ ਹੈ ਜੀ ਕਿ ਅੱਜ ਪੰਜਾਬ ਦੇ ਮੁਲਾਜ਼ਮਾਂ ਦੀ ਹੜਤਾਲ ਸੀ, ਵੀ ਪੰਜਾਬ ਦੀ ਸਰਕਾਰ ਨੇ DA ਕਿਉਂ ਨਹੀਂ ਜਾਰੀ ਕੀਤਾ। ਉਹ DA ਜਿਹਦੇ ਬਾਰੇ ਹਾਈਕੋਰਟ ਨੇ ਵੀ ਕਿਹਾ ਸੀ ਕਿ ਭਾਈ 15 ਦਿਨ ਦੇ ਵਿੱਚ ਦਿੱਤਾ ਜਾਵੇ, ਪਰ ਪੰਜਾਬ ਦੀ ਸਰਕਾਰ ਨੇ ਉਹ ਜਾਰੀ ਨਹੀਂ ਕੀਤਾ, ਜਿਹਦੇ ਕਰਕੇ ਅੱਜ ਸਾਰੇ ਹੀ ਵਿਭਾਗਾਂ ਦੇ ਮੁਲਾਜ਼ਮ ਹੜਤਾਲ ਤੇ ਸੀ। ਅੱਜ ਪੰਜਾਬ ਦੇ ਵਿੱਚ ਹੜਤਾਲ ਸੀ, ਪਰ ਕੋਈ ਬੱਸ ਜਾਂ ਕਹਿ ਰਹੀ ਹੈ ਕੋਈ ਟਰੱਕ ਜਾਂ ਕੋਈ ਕਾਰ ਜਾਂ ਕੋਈ ਰੇਲ ਏਦਾਂ ਦਾ ਕੁਝ ਨਹੀਂ ਰੋਕਿਆ ਗਿਆ, ਨਾ ਹੀ ਦੁਕਾਨਦਾਰਾਂ ਨੂੰ ਕੁਛ ਕਿਹਾ ਗਿਆ। ਪਰ ਹਾਂ, ਮੁਲਾਜ਼ਮ ਹੜਤਾਲ ਦੇ ਉੱਤੇ ਅੱਜ ਜ਼ਰੂਰ ਸੀਗੇ ਜੀ। ਦੂਜੇ ਪਾਸੇ ਪਤਾ ਲੱਗਾ ਜੀ ਕਿ ਜਦੋਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਆਏ ਤੇ ਉਹਨਾਂ ਨੇ ਆ ਕੇ ਜਦੋਂ ਜਲੰਧਰ ਦੇ ਵਿੱਚ ਤੇ ਪੁਲਿਸ ਮੁਲਾਜ਼ਮਾਂ ਨੂੰ ਨਿਯੁਕਤੀ ਪੱਤਰ ਵੰਡੇ ਆ, ਇਸ ਗੱਲ ਦੀ ਜਾਣਕਾਰੀ ਮਿਲੀ ਸੀ ਕਿ ਹੜਤਾਲੀ ਮੁਲਾਜ਼ਮਾਂ ਦੇ ਇੱਕ ਵਫਦ ਦੇ ਨਾਲ ਇਹਨਾਂ ਦੀ ਮੀਟਿੰਗ ਹੋਣੀ ਆ। ਪਰ ਐਨ ਮੌਕੇ ਦੇ ਉੱਤੇ ਮੁੱਖ ਮੰਤਰੀ ਸਾਹਿਬ ਨੇ ਗੱਲ ਕਹੀ ਸੀ, ਕਹਿੰਦੇ ਦੇਖੋ ਜੀ, ਮੀਟਿੰਗ ਤੇ ਹੜਤਾਲ ਦੋਵੇਂ ਚੀਜ਼ਾਂ ਇਕੱਠੀਆਂ ਨਹੀਂ ਚੱਲਣੀਆਂ। ਇਹ ਹੜਤਾਲ ਛੱਡ ਦਿਓ ਤੇ ਫਿਰ ਭਾਈ ਆਪਾਂ ਅਗਲੀ ਗੱਲ ਕਰਦੇ, ਮਤਲਬ ਫਿਰ ਆਪਣੀ ਮੀਟਿੰਗ ਹੋਊਗੀ। ਹੁਣ ਕਹਿੰਦੇ ਮੁਲਾਜ਼ਮ ਇਸ ਗੱਲ ਦੇ ਉੱਤੇ ਗੁੱਸੇ ਆ, ਉਹ ਕਹਿੰਦੇ ਵੀ ਭਾਈ ਸਾਡੇ ਨਾਲ ਅੱਜ ਮੀਟਿੰਗ ਕਿਉਂ ਨਹੀਂ ਕੀਤੀ ਗਈ। ਸਰਕਾਰ ਆ ਜਿਹੜੀ ਉਹ ਇਸ ਵੇਲੇ ਥੋੜਾ ਜਿਹਾ ਤੜੀ ਦੇ ਵਿੱਚ ਵੀ, ਉਹ ਕਹਿੰਦੇ ਜੀ ਕਿ ਭਾਈ ਅਸੀਂ ਨੇ ਤੁਹਾਡੀਆਂ ਗੱਲਾਂ ਤੁਹਾਡੀਆਂ ਸ਼ਰਤਾਂ ਤੇ ਮੰਨਦੇ। ਪੰਜਾਬ ਦੀ ਸਰਕਾਰ ਜਿਵੇਂ ਨਾ ਕਿਸੇ ਵੇਲੇ ਤਹਿਸੀਲਦਾਰਾਂ ਨੇ ਤੇ ਪਟਵਾਰੀਆਂ ਨੇ ਹੜਤਾਲ ਕੀਤੀ ਸੀ, ਤੇ ਉਦੋਂ ਵੀ ਇਹ ਗੱਲ ਕਹੀ ਸੀ ਵੀ ਭਾਈ ਸਾਡੀਆਂ ਮੰਗਾਂ ਮੰਨੋ, ਤੇ ਸਰਕਾਰ ਨੇ ਗੱਲ ਕਹੀ ਸੀ ਵੀ ਭਾਈ ਜਿਹੜੇ ਜੂਨੀਅਰ ਕਣਕ ਉਹਨਾਂ ਦੇ ਕੋਲੋਂ ਕੰਮ ਲੈ ਲੈਂਦੇ, ਪਰ ਤੁਹਾਡੀਆਂ ਗੱਲਾਂ ਅਸੀਂ ਇਵੇਂ ਨਹੀਂ ਮੰਨਣੀਆਂ। ਸਰਕਾਰ ਇੱਕ ਵਾਰੀ ਫਿਰ ਉਸੇ ਰੌਂ ਦੇ ਵਿੱਚ ਆ, ਸੋ ਵੇਲੇ ਕੀ ਬਣਦਾ। ਪਰ ਪੰਜਾਬ ਦੇ 8 ਲੱਖ ਦੇ ਕਰੀਬ ਮੁਲਾਜ਼ਮ ਤੇ ਪੈਨਸ਼ਨਰ ਅੱਜ ਹੜਤਾਲ ਤੇ ਸੀ। ਜੇ ਇਹਨਾਂ ਦੇ ਟੱਬਰਾਂ ਦੀ ਗਿਣਤੀ ਕੀਤੀ ਜਾਵੇ, ਮੰਨ ਲਓ 4 ਤੋਂ ਲੈ ਕੇ 5 ਜੀ ਇੱਕ ਮੁਲਾਜ਼ਮ ਦੇ ਪਰਿਵਾਰਕ ਮੈਂਬਰ ਹੋਣ, ਤਾਂ 35 ਲੱਖ ਵੋਟਾਂ ਦੇ ਉੱਤੇ ਅਸਰ ਪੈਂਦਾ। ਸਰਕਾਰ ਵੇਲੇ ਵੀ ਭਾਈ ਹੁਣ ਇਹਨਾਂ ਦੀ ਗੱਲ ਮੰਨਦੀ ਆ ਕਿ ਨਹੀਂ ਮੰਨਦੀ।
0: ਅੱਛਾ ਟਾਣਾ ਸਾਹਿਬ, ਇੱਕ ਖਬਰ ਪਹੁੰਚਦੀ ਹੈ ਕਿ ਸੱਪ ਦੇ ਡੰਗਣ ਨਾਲ ਭੈਣ ਤੋਂ ਬਾਅਦ ਭਰਾ ਦੀ ਵੀ ਮੌਤ ਹੋਈ ਆ, ਇਹ ਕੀ ਭਾਣਾ ਵਾਪਰਿਆ, ਕਿੱਥੋਂ ਦੀ ਖਬਰ ਆ ਇਹ?
1: ਕੱਲ ਬਾਈ ਜੀ ਆਪਾਂ ਨਾ ਖਬਰ ਸਾਂਝੀ ਕੀਤੀ ਸੀ ਕਿ ਬੱਸੀਆਂ ਪਿੰਡਾਂ ਲੁਧਿਆਣੇ ਦੇ ਵਿੱਚ, ਇਸ ਪਿੰਡ ਦੇ ਵਿੱਚ ਆਪਾਂ ਗੱਲ ਸਾਂਝੀ ਕੀਤੀ ਸੀ ਕਿ ਬੜਾ ਦੁੱਖ ਹੋਇਆ, ਉੱਥੇ ਪਰਿਵਾਰ ਸਾਰਾ ਵਿਹੜੇ ਦੇ ਵਿੱਚ ਸੁੱਤਾ ਪਿਆ ਸੀਗਾ, ਜਿਵੇਂ ਕਿ ਆਪਾਂ ਸਾਰੇ ਪਿੰਡਾਂ ਵਾਲੇ ਪਹਿਲਾਂ ਇਹਦਾ ਸੌਂਦੇ ਰਹੇ ਆ। ਪਰਿਵਾਰ ਸੁੱਤਾ ਪਿਆ ਸੀਗਾ ਜੀ, ਤੇ ਸਵੇਰ ਦਾ ਲਗਭਗ 2:30-3 ਵਜੇ ਦਾ ਵੇਲਾ, ਇੰਨੇ ਚਿਰ ਨੂੰ ਪਤਾ ਲੱਗਾ ਜੀ ਕਿ ਵਿਹੜੇ ਦੇ ਵਿੱਚ ਸੁੱਤੇ ਪਏ ਭੈਣ ਭਰਾ ਦੇ ਸੱਪ ਨੇ ਡੰਗ ਮਾਰਤਾ, ਦੋਵਾਂ ਦੇ ਹੱਥਾਂ ਦੇ ਉੱਤੇ ਸੱਪ ਨੇ ਡੰਗ ਮਾਰਿਆ। ਬੱਚਿਆਂ ਨੇ ਰੋ ਕੇ ਆਪਦੀ ਦਾਦੀ ਨੂੰ ਕਿਹਾ ਵੀ ਸਾਨੂੰ ਲੱਗਦਾ ਸਾਡੇ ਕੀੜਾ ਦੰਦੀ ਵੱਢ ਗਿਆ। ਲਓ ਜੀ, ਉਸ ਤੋਂ ਬਾਅਦ ਉਹ ਬੱਚਿਆਂ ਦੀ ਹਾਲਾਤ ਵਿਗੜਨ ਲੱਗ ਪਏ, ਤੇ ਪਤਾ ਲੱਗਾ ਜੀ ਕਿ ਪਰਿਵਾਰਕ ਜੀਆਂ ਨੇ ਆਲੇ ਦੁਆਲੇ ਦੇਖਿਆ ਤਾਂ ਮੰਜੇ ਥੱਲੇ ਸੱਪ ਬੜਿਆ ਬੈਠਾ ਸੀਗਾ ਜੀ। ਲਓ ਜੀ, ਥੋੜੀ ਕੁ ਦੇਰ ਬਾਅਦ ਕੁੜੀ ਦੀ ਵਿਚਾਰੀ ਦੀ ਮੌਤ ਹੋ ਜਾਂਦੀ ਆ, ਬੱਚੀ ਦੀ, 6 ਸਾਲ ਦੀ ਬੱਚੀ ਦੀ, ਜਿਹੜਾ ਉਹਦਾ ਭਰਾ ਉਹਦੀ ਉਮਰ ਹੈ ਲਗਭਗ 8 ਵਰੇ। ਹੁਣ 12-13 ਘੰਟਿਆਂ ਬਾਅਦ ਅੱਜ CMC ਲੁਧਿਆਣੇ ਦੇ ਵਿੱਚ ਇਸ ਬੱਚੇ ਦੀ, ਇਸ ਭਰਾ ਦੀ ਵੀ ਮੌਤ ਹੋ ਜਾਂਦੀ ਆ। ਮਤਲਬ ਇਹ ਜੀ ਕਿ ਭੈਣ ਤੇ ਭਰਾ ਦੋਵਾਂ ਦੀ ਮੌਤ ਹੋ ਗਈ ਜੀ ਸੱਪ ਦੇ ਡੰਗਣ ਦੇ ਕਰਕੇ। ਬੜੇ ਦੁੱਖ ਦੀ ਖਬਰ ਆ, ਦੋਵਾਂ ਦੀ ਚਿਖਾ ਅੱਜ ਇਕੱਠਿਆਂ ਬਲੀ ਆ। ਜਦੋਂ ਦੋਵੇਂ ਭੈਣ ਭਰਾ ਇੱਦਾਂ ਦੁਨੀਆਂ ਤੋਂ ਚਲੇ ਗਏ, ਸਮਝ ਸਕਦੇ ਵੀ ਭਾਈ ਮਾਪਿਆਂ ਦੇ ਮਨ ਦੇ ਉੱਤੇ ਕੀ ਬੀਤਦੀ ਹੋਊਗੀ। ਸੋ ਗਰੀਬ ਮਜ਼ਦੂਰ ਪਰਿਵਾਰ ਆ ਇਹ, ਜਿਹਨਾਂ ਦੇ ਘਰ ਦੇ ਵਿੱਚ ਇਹ ਭਾਣਾ ਵਾਪਰ ਗਿਆ ਜੀ।
0: ਬਿਲਕੁਲ, ਉਧਰੋਂ ਰੱਖੜੀ ਦਾ ਤਿਉਹਾਰ ਆ ਜੀ, 1-2 ਦਿਨਾਂ ਤੱਕ, ਕੱਲ ਤੱਕ ਰੱਖੜੀ ਹੈ, ਪਰ ਉਸ ਤੋਂ ਪਹਿਲਾਂ ਇਹ ਭਾਣੇ ਦਾ ਵਾਪਰ ਜਾਣਾ, ਇੱਕ ਦੁਖਦਾਈ ਖਬਰ ਆ, ਡੈਫੀਨੇਟਲੀ ਜੀ ਇਹ ਦੁਖਦਾਈ ਖਬਰ ਹੈ। ਸੋ ਟਾਣਾ ਸਾਹਿਬ, ਜਿਵੇਂ ਸੱਪ ਦੀ ਗੱਲ ਕਰਦੇ ਹਾਂ ਆਪਾਂ ਕਿ ਸੱਪ ਬੜੇ ਜ਼ਹਿਰੀਲੇ ਹੁੰਦੇ ਆ, ਕੁਝ ਸੱਪ ਜ਼ਹਿਰੀਲੇ ਨਹੀਂ ਵੀ ਹੁੰਦੇ, ਕਈਆਂ ਦੇ ਉਹ ਕਹਿੰਦੇ ਕਿ ਦੰਦ ਕੱਢਤੇ, ਪਰ ਉਹਦੀ ਇਹਦਾ ਮਤਲਬ ਫਿਰ ਜ਼ਹਿਰ ਨਹੀਂ ਚੜ੍ਹਦੀ ਹੋਣੀ, ਹੈ ਨਾ, ਜੇ ਜ਼ਹਿਰੀਲੇ ਦੰਦ ਕੱਢਤੇ ਦੰਦੀ, ਹਾਂ, ਤੇ ਪਰ ਜਿਹੜੇ ਬੰਦੇ ਜ਼ਹਿਰ ਚੱਕੀ ਫਿਰਦੇ ਆ, ਇਹਨਾਂ ਦੇ ਵਿੱਚੋਂ ਜ਼ਹਿਰ ਕਿਵੇਂ ਕੱਢੀ ਜਾ ਸਕਦੀ? ਇਹਨਾਂ ਚੋਂ ਜ਼ਹਿਰ ਕੱਢਣ ਦਾ ਕੋਈ ਹੈ? ਬੰਦਾ ਕਹਿੰਦਾ ਖੂਨ ਵੱਧ ਗਿਆ, ਖੂਨ ਕੱਢ ਲਓ, ਖੂਨ ਘੱਟ ਗਿਆ, ਖੂਨ ਪਾ ਦਿਓ, ਇਹ ਜਿਹੜੀ ਅੰਦਰ ਜ਼ਹਿਰ ਆ, ਜਿਹੜੀ ਅੰਦਰੋਂ ਅੰਦਰ ਹੀ ਘੋਲੀ ਜਾਂਦੇ ਆ ਬਹੁਤ ਸਾਰੇ ਲੋਕ, ਉਹਦਾ ਕੋਈ ਹੱਲ ਹੈ, ਉਹ ਕੱਢਣ ਦਾ ਕੋਈ ਤਰੀਕਾ?
1: ਇਹ ਤਾਂ ਬਾਈ ਜੀ, ਜਿਹੜੇ ਨਾ ਬੰਦੇ ਜ਼ਹਿਰੀ ਹੁੰਦੇ ਆ, ਇਹ ਚਲੋ ਸੱਪ ਤਾਂ ਕੁੰਜ ਕਦੇ ਕਦੇ ਲਾਉਂਦਾ, ਨੱਤੀ ਲਾਉਂਦੇ ਆ ਕੁੰਜ, ਇਹ ਕਦੇ ਕੁੰਜ ਕਿਤੇ ਲਾ ਜਾਂਦੇ, ਕਦੇ ਕਿਤੇ ਲਾ ਜਾਂਦੇ, ਇਹਨਾਂ ਦੀਆਂ ਕੁੰਜਾਂ ਤੋਂ ਪਤਾ ਲੱਗਦਾ ਵੀ ਭਾਈ ਅੱਜ ਫੇਰ ਇੱਥੇ ਆਇਆ ਸੀ। ਦੂਜੀ ਬੇਨਤੀ ਹੈ ਵੀ ਭਾਈ ਜ਼ਹਿਰ ਨਹੀਂ ਮਨ ਦੇ ਵਿੱਚ ਰੱਖਣੀ ਚਾਹੀਦੀ, ਜ਼ਹਿਰੀ ਹੋ ਕੇ ਆਪਾਂ ਕੀ ਖੱਟ ਲੈਂਦੇ ਹਾਂ, ਕਿਸੇ ਨੂੰ ਕਿਸੇ ਦੇ ਪ੍ਰਤੀ ਜ਼ਹਿਰ ਰੱਖਣੀ ਹੀ ਨਹੀਂ ਚਾਹੀਦੀ। ਗੱਲ ਜੇਕਰ ਆਪਾਂ ਕਿਸੇ ਨੂੰ ਪਿਆਰ ਸਤਿਕਾਰ ਨਹੀਂ ਦੇ ਸਕਦੇ, ਆਪਾਂ ਅੰਦਰੋਂ ਅੰਦਰੀ ਘੁਲਦੇ ਕਿਉਂ ਰਹਿਣਾ? ਜ਼ਿੰਦਗੀ ਇੰਨੀ ਲੰਮੀ ਨਹੀਂ ਆ, ਜਾਂ ਤਾਂ ਕੋਈ ਬੰਦਾ ਗਰੰਟੀ ਲਵੇ ਜੀ ਕਿ ਮੈਂ ਤਾਂ 750 ਸਾਲ 800 ਸਾਲ ਮਰਨਾ ਹੀ ਨਹੀਂ ਗਾ। ਪਤਾ ਤਾਂ ਬਾਈ ਜੀ 1 ਮਿੰਟ ਦਾ ਨਹੀਂ ਗਾ, ਇਹੀ ਪਤਾ ਲੱਗਦਾ ਰਾਤ ਸੁੱਤਾ ਸੀਗਾ, ਸਾਇਲੈਂਟ ਅਟੈਕ ਆਇਆ, ਤੜਕੇ ਉੱਠਿਆ ਨੀਗਾ, ਚਾਹ ਦੀ ਗਲਾਸੀ ਵੀ ਸਿਰਹਾਣੇ ਪਈ ਰਹਿ ਗਈ। ਟੱਬਰ ਦੇ ਜੀਆਂ ਨੇ ਸੋਚਿਆ ਵੀ ਭਾਈ ਧੁੱਪ ਨਿਕਲੀ ਪਈ ਆ ਤੇ ਹਾਲੇ ਤੱਕ ਉੱਠਿਆ ਨੀਗਾ, ਮੂੰਹ ਤੋਂ ਉਹਦੇ ਖੇਸੀ ਲਾਈ ਤੇ ਬਾਅਦ ਦੇ ਵਿੱਚ ਪਤਾ ਲੱਗਾ ਜੀ ਕਮਰੇ ਨੂੰ ਇੰਨਾ ਚਿਰ ਹੋ ਗਿਆ। ਸੋ ਜਦੋਂ ਇਹੋ ਜਿਹੇ ਹਾਲਾਤ ਹੋਣ ਬਾਈ ਜੀ, ਜਿੰਨੀ ਕੁ ਜਿਹਦੇ ਨਾਲ ਬਣਾ ਕੇ ਰੱਖ ਸਕਦੇ ਆ ਨਾ, ਪਿਆਰ ਸਤਿਕਾਰ ਨਾਲ ਨਿਭਾ ਲੈਣੀ ਚਾਹੀਦੀ ਆ, ਕੁਛ ਨੀ ਪਿਆ ਜ਼ਹਿਰਾਂ ਜ਼ੋਰਾਂ ਦੇ ਵਿੱਚ।
0: ਅੱਛਾ ਇੱਕ ਚੀਜ਼ ਰਹਿਣਾ ਸਾਹਿਬ, ਹੋਰ ਆ ਫਿਲਮ ਆਈ ਆ ਪਿਛਲੇ ਦਿਨਾਂ ਦੇ ਵਿੱਚ ਜੁਦਾ, ਕਿਵੇਂ ਲੱਗੀ, ਬੰਦਾ ਪੱਕ ਕੇ ਆਇਆ ਭੈਣੇ, ਪੱਕ ਕੇ। ਇਹ ਤਾਂ ਪਹਿਲਾਂ ਪੰਜ ਸੱਤ ਸਾਲ ਦਸ ਸਾਲ ਪਹਿਲਾਂ ਤਾਂ ਪੱਕਾ ਹੀ, ਇਹ 25-30 ਨੀ ਵੱਧ ਵੱਧ ਕਹਿਣਾ ਮੈਂ, ਇਹ ਵੱਧ ਜਿਹੜੀਆਂ ਲੈਂਗੁਏਜ ਨੇ ਉਹਦੇ ਚ ਵੀ ਡੱਬ ਹੋਊਗੀ, ਲਿਖਾ ਲੋ। ਇਹ ਰਿਵਿਊ ਬਹੁਤ ਚੱਲ ਰਹੇ ਆ, ਕਿੱਦਾਂ ਲੈਂਦੇ ਹੋ?
1: ਦੇਖੋ ਬਾਈ ਜੀ, ਗੱਲ ਇਹ ਕਿ ਨਾ ਹਰ ਬੰਦੇ ਦਾ ਗੱਲ ਕਰਨ ਦਾ ਤਰੀਕਾ ਆਪੋ ਆਪਣਾ ਹੁੰਦਾ। ਮੈਂ ਨਾ ਇੱਕ ਵਾਰੀ ਕਿਸੇ ਬੰਦੇ ਨਾਲ ਗੱਲ ਕੀਤੀ ਤੇ ਉਹ ਮੈਨੂੰ ਕਹਿੰਦਾ ਜੀ ਕਿ ਤੂੰ ਡੇਰਾ ਮੁਖੀ ਦੀ ਫਿਲਮ ਦੇਖੀ ਜਦੋਂ ਉਦੋਂ ਆਈ ਸੀ, ਮੈਸੰਜਰ ਆਫ ਗੋਡ? ਮੈਂ ਕਿਹਾ ਮੈਂ ਨੀ ਦੇਖੀ, ਤੂੰ ਦੇਖ ਲਈ? ਉਹ ਸੀਗਾ ਡੇਰਾ ਪ੍ਰੇਮੀ ਜੀ। ਕਹਿੰਦਾ ਦੁਨੀਆਂ ਦੇ ਵਿੱਚ ਇਸ ਤੋਂ ਵੱਡਾ ਐਕਸ਼ਨ ਹੀ ਕੋਈ ਨੀ ਹੋ ਸਕਦਾ ਜਿਹੋ ਜਿਹਾ ਪਿਤਾ ਜੀ ਨੇ ਕੀਤਾ। ਕਹਿੰਦਾ ਪਿਤਾ ਜੀ ਉੱਡ ਉੱਡ ਕੇ ਛਾਤੀ ਚ ਲੱਤਾਂ ਮਾਰਦੇ ਆ ਤੇ ਕਹਿੰਦਾ ਏਦਾਂ ਦੀ, ਕਹਿੰਦਾ ਵੀ ਹੱਥ ਪੈਰ ਕੋਈ ਨੀ ਚਲਾ ਸਕਦਾ। ਤੇ ਮੈਂ ਕਿਹਾ ਤੂੰ ਫਿਲਮ ਕਿੰਨਵੀਂ ਦੇਖੀ ਅੱਜ ਤੱਕ? ਕਹਿੰਦਾ ਪਹਿਲੀ। ਤੇ ਮੈਂ ਕਿਹਾ ਤਾਂ ਹੀ ਆ ਕਹਿੰਦਾ। ਦੂਜੀ ਗੱਲ ਇਹ ਆ ਵੀ ਦੇਖੋ, ਹਰ ਬੰਦੇ ਦਾ ਆਪੋ ਆਪਣਾ ਤਰੀਕਾ ਹੁੰਦਾ। ਜੁਦਾ ਫਿਲਮ ਸੋਹਣੀ ਆ, ਇਹਨੂੰ ਆਪਾਂ ਮਾੜੀ ਫਿਲਮ ਨੀ ਕਹਿੰਦੀ। ਕਹਿੰਦੇ ਗਏ ਗੁਲਾਬ ਨੇ ਬਹੁਤ ਮਿਹਨਤ ਕੀਤੀ ਆ, ਗਿੱਲ ਰੌਂਤੇ ਬਾਈ ਨੇ ਬੜੀ ਮਿਹਨਤ ਕੀਤੀ ਆ, ਪਰ ਉਹ ਕਈ ਵਾਰੀ ਬੰਦਾ ਐਕਸਾਈਟਮੈਂਟ ਦੇ ਵਿੱਚ ਸਿਫਤ ਬਹੁਤ ਕਰਦਾ, ਉਹ ਕਈ ਵਾਰੀ ਬੰਦਾ ਭੁੱਲ ਜਾਂਦਾ ਜੀ ਕਿ ਮੈਂ ਜਿਹੜੀ ਸਿਫਤ ਆ ਨਾ ਉਹਨੂੰ ਇੱਕ ਦਾਇਰੇ ਦੇ ਵਿੱਚ ਬੰਨ ਕੇ ਵੀ ਕਰਨਾ। ਹੁਣ ਉਦਾਹਰਨ ਦੇ ਤੌਰ ਤੇ ਮੈਨੂੰ ਕੋਈ ਪੁੱਛੇ ਵੀ ਸਰੰਗ ਰੇਡੀਓ ਕਿਵੇਂ ਆ, ਤੇ ਮੇਰੀ ਹੋਵੇ ਯਾਰੀ ਤੁਹਾਡੇ ਨਾਲ ਵਾਲੀ ਗੂੜੀ ਹੈਗੀ ਆ। ਹੁਣ ਮੈਂ ਕਹਾਂ ਜੀ ਕਿ ਦੇਖੋ ਸਰੰਗ ਰੇਡੀਓ ਜਾਂ ਤਾਂ ਮੈਂ ਇਹ ਸੁਣਦਾ ਤੇ ਜਾਂ ਮੈਂ ਬ੍ਰਿਟਨੀ ਸਪੀਅਰ ਸੁਣਦਾ, ਜਾਂ ਤਾਂ ਬਾਈ ਮੈਂ ਜਸਟਿਨ ਬੀਬਰ ਨੂੰ ਪਿਆਰ ਕਰਦਾ ਤੇ ਜਾਂ ਬੋਪਾ ਰਾਏ ਸਾਹਿਬ ਨੂੰ ਕਰਦਾ, ਬੰਦੇ ਦੋ ਹੀ ਆ।
0: ਬਿਲਕੁਲ ਬਿਲਕੁਲ, ਤੁਸੀਂ ਮੈਨੂੰ ਲੱਗਦਾ ਕੁਝ ਸਮੁੰਦਰ ਬੰਦ ਕਰ ਗਏ, ਬਹੁਤ ਕੁਝ ਬਹੁਤ ਥੋੜੇ ਸ਼ਬਦਾਂ ਦੇ ਵਿੱਚ ਕਹਿ ਗਏ ਉਹ। ਸੋ ਅੱਛਾ ਆਪਾਂ ਅਗਲੀ ਖਬਰ ਤੇ ਚੱਲਦੇ ਹਾਂ। ਅਗਲੀ ਖਬਰ ਤੇ ਜਾਣ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਵਾਂ ਕਿ ਪ੍ਰੋਗਰਾਮ ਦਾ ਇਹ ਹਿੱਸਾ ਜਿਹੜਾ ਉਹ ਅਮੇਜ਼ ਡਕਟ ਕਲੀਨਿੰਗ ਵੱਲੋਂ ਸਪੋਂਸਰ ਕੀਤਾ ਜਾ ਰਿਹਾ। ਅਮੇਜ਼ ਡਕਟ ਕਲੀਨਿੰਗ ਦਾ ਨੰਬਰ ਆ ਜਿਹੜਾ ਇਹ ਨੋਟ ਕਰਕੇ ਰੱਖ ਲਓ, 647-296-6667 ਤੇ ਗੱਲਬਾਤ ਕੀਤੀ ਜਾ ਸਕਦੀ ਹੈ। 647-249-6667 647-249-6667 ਤੇ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ। ਤੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇੰਸ਼ੋਰੈਂਸ ਜਾਂ ਫਿਰ ਸੁਪਰ ਵਿਜੇ ਦੀ ਇੰਸ਼ੋਰੈਂਸ ਕਰਵਾਉਣੀ ਚਾਹੁੰਦੇ ਹੋ ਤਾਂ ਮੁਸਕਾਨ ਦਿਓਲ ਦਾ ਨੰਬਰ ਆ ਜਿਹੜਾ ਇਹ ਨੋਟ ਕਰਕੇ ਰੱਖ ਲਓ, 647-546-2733 ਤੇ ਗੱਲਬਾਤ ਕੀਤੀ ਜਾ ਸਕਦੀ ਹੈ। 647-546-2733 ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ। ਜਸਵੀਰ ਸਿੰਘ ਗੜੀ ਹੁਣਾਂ ਨੂੰ ਹਲਕਾ ਇੰਚਾਰਜ ਬਣਾਤਾ ਜੀ?
1: ਹਾਂ ਬਿਲਕੁਲ ਬਾਈ ਜੀ, ਜਸਵੀਰ ਸਿੰਘ ਗੜੀ ਜਿਹੜੇ ਕਿ ਪੰਜਾਬ ਦੇ ਵਿੱਚ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਆ, ਅੱਜ ਉਹਨਾਂ ਨੂੰ ਆਮ ਆਦਮੀ ਪਾਰਟੀ ਨੇ ਚਮਕੌਰ ਸਾਹਿਬ ਹਲਕੇ ਤੋਂ ਆਪਣਾ ਇੰਚਾਰਜ ਬਣਾਤਾ। ਉਹ ਚਮਕੌਰ ਸਾਹਿਬ ਤੋਂ ਚੋਣ ਲੜਨਗੇ ਦਾ ਮਤਲਬ ਇਹ ਹੈ ਜੀ ਮੋਟਾ ਜਿਹਾ, ਕਿਉਂਕਿ ਉਹਨਾਂ ਨੂੰ ਹਲਕਾ ਇੰਚਾਰਜ ਬਣਾਇਆ ਗਿਆ। ਇਹ ਹੈਗੀ ਜੀ, ਇਸ ਵੇਲੇ ਆਪਾਂ ਜਾਣਦੇ ਕਿ ਇਹ ਐਸਸੀ ਸੀਟ ਆ ਦਲਿਤ ਭਾਈਚਾਰੇ ਦੀ ਨੁਮਾਇੰਦਗੀ ਕਰਨ ਵਾਲੀ, ਤੇ ਇੱਥੋਂ ਚਰਨਜੀਤ ਸਿੰਘ ਚੰਨੀ ਦੀ ਸੀਟ ਆ ਜੀ ਅਸਲ ਦੇ ਵਿੱਚ ਇਹ, ਇੱਥੇ ਫਿਰ ਗੜੀ ਦਾ ਮੁਕਾਬਲਾ ਮੇਰਾ ਖਿਆਲ ਆ ਵੀ ਚੰਨੀ ਸਾਹਿਬ ਦੇ ਨਾਲ ਹੋਊਗਾ।
0: ਅੱਛਾ ਮਾਲ ਸਾਹਿਬ, ਚਾਹ ਦੇ ਵਿੱਚ ਕੀ ਕੀ, ਜੇ ਚਾਹ ਬਣਾਉਣੀ ਹੋਵੇ ਕੀ ਕੀ ਪੈਂਦਾ? ਜਲੰਧਰ ਦੇ ਵਿੱਚ ਕਹਿੰਦੇ ਕਾਂਗਰਸ ਨੇ ਗੰਡਿਆਂ ਦਾ ਲੰਗਰ ਲਾਤਾ, ਮਤਲਬ ਹੁਣ ਸਬਜ਼ੀ ਸੁਬਜ਼ੀ ਵਾਲਾ ਵੀ ਪ੍ਰਬੰਧ ਨਾਲ ਹੀ ਹੈ ਜੀ?
1: ਬਿਲਕੁਲ ਬਾਈ ਜੀ, ਕਹਿੰਦੇ ਨਾ ਵੀ ਇੱਕ ਵਾਰੀ ਇੱਕ ਰਾਜੇ ਨੇ ਨਾ ਉਹ ਕੋਈ ਖਜ਼ਾਨਾ ਖਾਲੀ ਸੀਗਾ ਤੇ ਉਹਨੇ ਸੋਚਿਆ ਵੀ ਭਾਈ ਮੈਂ ਨਾ ਖਜ਼ਾਨੇ ਨੂੰ ਥੋੜਾ ਜਿਹਾ ਭਰਾਂ, ਤੇ ਉਹਨੇ 5% ਲੋਕਾਂ ਤੇ ਟੈਕਸ ਲਾਤਾ। ਲੋਕਾਂ ਨੇ 3-3 ਚੀਕਾਂ ਜੀਆਂ ਮਾਰੀਆਂ ਤੇ ਬਾਅਦ ਵਿੱਚ 5% ਟੈਕਸ ਦੇਣ ਲੱਗ ਪਏ। ਜਿਹੜੇ ਸਲਾਹਕਾਰ ਹੁੰਦੇ ਬਹੁਤੀ ਵਾਰ ਚੌਰੇ ਹੀ ਹੁੰਦੇ ਆ, ਉਹ ਰਾਜੇ ਦੇ ਸਲਾਹਕਾਰ ਨੇ ਰਾਏ ਦਿੱਤੀ ਕਹਿੰਦਾ ਜੀ ਦੇਖੋ ਆਪਣਾ ਖਜ਼ਾਨਾ ਥੋੜਾ ਜਿਹਾ ਭਰ ਗਿਆ, ਜੇ ਕਿਤੇ 10% ਟੈਕਸ ਕਰ ਦਈਏ ਨਾ ਤੇ ਗੱਲ ਫੇਰ ਬਣ ਜਾਣੀ ਆ, ਛੇਤੀ ਭਰੂਗਾ। ਉਹ ਜੀ ਉਹਨੇ 10% ਕਰਤਾ, ਲੋਕਾਂ ਨੇ 3-3 ਚੀਕਾਂ ਮਾਰੀਆਂ, ਫਿਰ 10% ਵੀ ਦੇਣ ਲੱਗ ਪਏ। ਸਲਾਹਕਾਰ ਨੇ ਫੇਰ ਕਿਹਾ ਜੀ, ਕਹਿੰਦਾ ਬਾਬਾ ਜੀ ਦੇਖੋ ਤੁਸੀਂ ਗੱਲ ਇਹ ਆ ਵੀ ਜੇ ਆਪਾਂ ਨਾ ਕਿਤੇ ਇਹ 20% ਕਰ ਦਈਏ ਨਾ ਇਹ ਤੇ ਫਿਰ ਗੱਲ ਦੇਖੋ ਬਣਦੀ, ਨੱਕੋ ਨੱਕ ਭਰ ਜਾਣਾ, ਤੰਗਲੀਆਂ ਨਾਲ ਪੈਸੇ ਹੁੰਜਣੇ ਵੀ ਔਖੇ ਹੋ ਜਾਣੇ ਆ। ਉਹ ਕਹਿੰਦਾ ਵੀ ਦੇਖੋ ਲੋਕਾਂ ਨੇ ਰੌਲਾ ਪਾਉਣਾ, ਸਲਾਹਕਾਰ ਸਾਹਿਬ ਏਦਾਂ ਨਾ ਕਰੀਏ, ਕਹਿਣਗੇ ਲੋਕ ਤਿੰਨ ਕਿਹੜਾ ਰੌਲਾ ਪਾਉਂਦੇ ਹੁੰਦੇ, ਫਿਰ ਵੇਖਿਓ ਲਓ ਜੀ ਤਿੰਨ ਕਿਹੜਾ ਲੋਕਾਂ ਨੇ ਰੌਲਾ ਪਾਇਆ, ਬਾਅਦ ਦੇ ਵਿੱਚ ਉਹਨੇ ਪੈਸੇ ਦੇਣ ਲੱਗ ਪਏ। ਲਓ ਜੀ ਹੁਣ ਰਾਜੇ ਨੂੰ ਇਸ ਗੱਲ ਦਾ ਬੜਾ ਦੁੱਖ ਵੀ ਭਾਈ ਮੇਰੇ ਕੋਲ ਕੋਈ ਇਹ ਗੱਲ ਕਹਿੰਦਾ ਹੀ ਨੀ ਵੀ ਮੈਂ ਦੁਖੀ ਬਹੁਤ ਆ, ਜਿਵੇਂ ਕਹੇ ਨੀ ਉਵੇਂ ਕਰੀ ਜਾਂਦੇ ਲੋਕ, ਨਾਲੇ ਗਾਲਾਂ ਕੱਢੀ ਜਾਂਦੇ ਨਾਲੇ ਲੋਕ ਏਦਾਂ ਕਰੀ ਜਾਂਦੇ ਆ। ਉਹ ਰਾਜੇ ਨੇ ਨਾ ਇੱਕ ਦਿਨ ਇਹ ਗੱਲ ਕਰਤੀ, ਕਹਿੰਦਾ ਜੀ ਨਾਲੇ ਤਾਂ ਇਹਨਾਂ ਦੇ ਕੋਲੋਂ 25% ਲਓ ਜੀ ਟੈਕਸ, ਤੇ ਨਾਲੇ ਤਿੰਨ ਤਿੰਨ ਮਾਰਿਆ ਕਰੋ ਛਿੱਤਰ ਜਦੋਂ ਜਮ੍ਹਾਂ ਕਰਾਉਣ ਆਏ। ਲਓ ਜੀ ਉਹਨੂੰ ਇਹ ਲੱਗਦਾ ਸੀ ਵੀ ਭਾਈ ਲੋਕ ਹੁਣ ਮੇਰੇ ਕੋਲ ਆ ਕੇ ਇਹ ਗੱਲ ਕਹਿਣਗੇ ਵੀ ਭਾਈ ਸਾਡੇ ਛਿੱਤਰ ਮਾਜਦੇ ਆ, ਅਸੀਂ ਗਰੀਬ ਬੰਦੇ, ਸਾਨੂੰ ਤੁਸੀਂ ਤੰਗ ਨਾ ਕਰੋ। ਲਓ ਜੀ ਲੋਕ ਆ ਜਿਹੜੇ ਉਹਨਾਂ ਦੇ ਛਿੱਤਰ ਪੈਣ ਲੱਗ ਪਏ, ਨਾਲੇ ਪੈਸੇ ਦਿਆ ਕਰਨ ਨਾਲੇ ਛਿੱਤਰ। ਲਓ ਜੀ ਇੱਕ ਦਿਨ ਲੋਕ ਇਕੱਠੇ ਹੋ ਕੇ ਆਏ ਰਾਜੇ ਦੇ ਕੋਲੇ, ਰਾਜੇ ਨੇ ਆਖਿਆ ਵੀ ਦੇਖ ਲਓ ਹੁਣ ਲੋਕਾਂ ਦੀ ਆਤਮਾ ਜਾਗੀ ਆ, ਕਹਿੰਦਾ ਦੱਸੋ ਜੀ ਜਿਹੜਾ ਹੁਣ ਉਹਨਾਂ ਦਾ ਸਭ ਤੋਂ ਮੋਹਰੀ ਸੀ ਜਿਹੜਾ ਸਰਪੰਚ ਸੀਗਾ ਉੱਥਿਆ ਲੋਕਾਂ ਦੀ ਨੁਮਾਇੰਦਗੀ ਕਰਨ ਵਾਲਾ, ਕਹਿੰਦਾ ਮਹਾਰਾਜ ਹੱਥ ਜੋੜ ਕੇ ਇੱਕ ਬੇਨਤੀ ਸੀਗੀ, ਛਿੱਤਰ ਭਾਵੇਂ ਤਿੰਨ ਤਿੰਨ ਦੀ ਥਾਂ ਦੇ ਉੱਤੇ ਤੁਸੀਂ 15-15 ਮਾਰ ਲਓ, ਪਰ ਮੁਲਾਜ਼ਮ ਹੋਰ ਰੱਖ ਲਓ, ਸਾਨੂੰ ਟਾਈਮ ਵੱਧ ਲੱਗ ਜਾਂਦਾ ਛਿੱਤਰ ਖਾਣ ਤੇ, ਪਰ ਤੁਸੀਂ ਛੇਤੀ ਛੇਤੀ ਸਾਡੇ ਛਿੱਤਰ ਫੇਰ ਦਿਆ ਕਰੋ, ਫਿਰ ਅਸੀਂ ਆਪਦਾ ਅਗਲਾ ਕੰਮ ਵੀ ਕਰਨਾ ਹੁੰਦਾ। ਪੰਜਾਬ ਦੇ ਲੋਕਾਂ ਦੇ ਹਾਲਾਤ ਵੀ ਬਾਈ ਜੀ ਏਦਾਂ ਦੇ ਆ ਮਾਨਸਿਕ ਤੌਰ ਤੇ ਵੀ ਇਹਨਾਂ ਨੇ ਛਿੱਤਰ ਫਿਰੀ ਜਾਂਦੇ ਆ, ਗੰਢੇ ਲੈ ਕੇ ਖੁਸ਼ ਹੋ ਜਾਂਦੇ ਆ, ਇਹਨਾਂ ਨੇ ਚਪੇੜਾਂ ਮਾਰਦੇ ਰਾਜਨੀਤਿਕ ਲੋਕ ਸਿਆਸੀ ਤੌਰ ਦੇ ਉੱਤੇ ਖੰਡ ਲੈ ਕੇ ਖੁਸ਼ ਹੋ ਜਾਂਦੇ ਆ। ਆਹ ਕੁਝ ਅਸੀਂ ਬਚਪਨ ਤੋਂ ਵੇਹਦੇ ਆਉਂਦੇ ਹਾਂ। ਅੱਜ ਜਲੰਧਰ ਦੇ ਵਿੱਚ ਕਾਂਗਰਸ ਨੇ ਗੰਢਿਆਂ ਦਾ ਲੰਗਰ ਲਾਇਆ, ਮਾਂ ਦੇ ਛੀਣੇ ਪੁੱਤ ਮੱਖਣੀ ਖਾਣੇ ਆ ਗਏ ਫਿਰ ਇੱਥੇ, ਇਹ ਫਿਰ ਗੰਢਿਆਂ ਦੇ ਪਿੱਛੇ ਕਿਤੇ ਕਰਾਟੇ ਚੱਲੇ, ਇਹਨੇ ਤਾਂ ਬਰੂਸਲੀ ਨੂੰ ਕਰਾਟੇ ਨੀ ਆਉਂਦੇ ਜੀ,
0: ਅਮ੍ਰਿਤਪਾਲ ਹੋਣਾ ਬਾਰੇ ਬੋਲੇ ਸੀ ਤੇ ਉਧਰ ਹੁਣ ਅੰਮ੍ਰਿਤਪਾਲ ਹੋਣਾ ਦੀ ਮਾਤਾ ਨੇ ਦਿੱਤਾ ਜਵਾਬ ਥੋੜਾ ਜਿਹਾ।
1: ਬਿਲਕੁਲ ਜੀ ਬਿਲਕੁਲ, ਅੱਜ ਅੰਮ੍ਰਿਤਪਾਲ ਸਿੰਘ ਦੀ ਮਾਤਾ ਨੇ ਜਵਾਬ ਦਿੱਤਾ, ਬੇਬੇ ਬਲਜਿੰਦਰ ਕੌਰ ਨੇ ਉੱਤਰ ਦਿੱਤਾ ਅੱਜ। ਉਹ ਕਹਿੰਦੇ ਵੀ ਦੇਖੋ ਸੁਖਬੀਰ ਸਿੰਘ ਬਾਦਲ ਨੇ ਸਾਡੇ ਪੁੱਤ ਦੇ ਬਾਰੇ ਸਾਡੀ ਪਾਰਟੀ ਦੇ ਬਾਰੇ ਆਹ ਗੱਲਾਂ ਕਰਦਾ, ਉਹ ਕਹਿੰਦੇ ਵੀ ਇਹ ਦੱਸੋ ਵੀ ਇਹਨਾਂ ਨੇ ਕੀਤਾ ਕੀ ਅੱਜ ਤੱਕ, 25 ਸਾਲ ਰਾਜ ਕਰਨ ਦਾ ਦਾਅਵਾ ਕਰਦੇ ਆ, ਅਸੀਂ ਆਹ ਕਰਾਂਗੇ, ਅਸੀਂ ਉਹ ਕਰ ਦਿੱਤਾ, ਐਂ ਕਰ ਦਿੱਤਾ, ਵੋ ਕਰ ਦਿੱਤਾ, ਇਹਨਾਂ ਨੇ ਪੰਜਾਬ ਨੂੰ ਨਸ਼ਿਆਂ ਦੇ ਵਿੱਚ ਕਿਵੇਂ ਡੋਬ ਦਿੱਤਾ, ਪੰਜਾਬ ਦਾ ਕਿਵੇਂ ਬੁਰਾ ਹਾਲ ਕਰ ਦਿੱਤਾ, ਬੇਅਦਬੀਆਂ ਕਰਵਾਈਆਂ, 328 ਸਰੂਪਾਂ ਦੇ ਬਾਰੇ ਜਾਣਕਾਰੀ ਦੇਣ, ਉਹਨਾਂ ਨੇ ਫਿਰ ਅੱਜ ਕਾਫੀ ਲੰਮੇ ਚੌੜੇ ਤਿੱਖੇ ਸਵਾਲ ਕੀਤੇ ਆ। ਯਾਨੀ ਕਿ ਸ਼ਬਦਕ ਜੰਗ ਇੱਕ ਦੂਜੇ ਦੇ ਖਿਲਾਫ਼ ਤੇਜ਼ ਹੋ ਰਹੀ ਆ ਤੇ ਹਾਲੇ ਇਹ ਪਤਾ ਨਹੀਂ ਹੋਰ ਕਿੰਨੀ ਕੁ ਤੇਜ਼ ਹੋਣੀ ਆ
0: ਜੀ। ਸੋ ਦੋਸਤੋ ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਨਾਲ, ਟਹਿਣਾ ਸਾਹਿਬ ਜਿਹੜਾ ਕੱਲ੍ਹ ਨੂੰ ਜਰਨੈਲ ਸਿੰਘ ਹੋਣੀ ਆ, ਜਿਹਨਾਂ ਦਾ ਸਿਆਣੇ ਕਹਿੰਦੇ ਨੇ ਸ਼ੋਅ ਆ, ਉਹ ਕੱਲ੍ਹ ਨੂੰ ਇੱਥੇ ਟੋਰਾਂਟੋ ਦੇ ਵਿੱਚ ਹੋਣ ਜਾ ਰਿਹਾ। ਬਹੁਤ ਕਮਾਲ ਦੇ ਇਨਸਾਨ ਆ, ਬੜਾ ਕਮਾਲ ਦੇ ਸ਼ੋਅਜ਼ ਉਹਨਾਂ ਦੇ ਹੁੰਦੇ ਨੇ, ਸੋ ਅਸੀਂ ਆਪਣੇ ਵੱਲੋਂ ਅਤੇ ਤੁਹਾਡੇ ਵੱਲੋਂ ਬੈਸਟ ਵਿਸ਼ੇਸ ਦਿੰਦੇ ਹਾਂ। ਸੋ ਤੁਸੀਂ ਕੁਛ ਕਹਿਣਾ ਚਾਹੁੰਦੇ ਹੋ?
1: ਸਰਦਾਰ ਜਰਨੈਲ ਸਿੰਘ ਪੰਜਾਬੀ ਫਿਲਮ ਵਾਲੇ ਉਹਨਾਂ ਦੀ ਗੱਲ ਕਰਦੇ ਹੋ ਨਾ?
0: ਬਿਲਕੁਲ ਬਿਲਕੁਲ,
1: ਬਹੁਤ ਸਤਿਕਾਰਯੋਗ ਨੇ ਜੀ, ਬੜੇ ਸਤਿਕਾਰਯੋਗ ਨੇ, ਮੇਰੇ ਬਹੁਤ ਵੱਡੇ ਭਰਾ ਨੇ, ਅਸੀਂ ਬੜਾ ਮਿਲਦੇ ਹਾਂ, ਅਸੀਂ ਬੜੀਆਂ ਦਿਲ ਦੀਆਂ ਢਿੱਡ ਦੀਆਂ ਗੱਲਾਂ ਕਰਦੇ। ਪਿਛਲੇ ਕਾਫੀ ਸਮੇਂ ਤੋਂ ਨਾ ਇਹ ਆਸਟ੍ਰੇਲੀਆ ਦੇ ਵਿੱਚ ਵੱਧ ਰਹਿੰਦੇ ਆ ਜੀ, ਹੁਣ ਇਹਨਾਂ ਦਾ ਪ੍ਰੋਡਕਸ਼ਨ ਹਾਊਸ ਉੱਥੇ ਆ ਜਿਹੜੀ ਇਹਨਾਂ ਨੇ ਮੈਨੂੰ ਜਾਣਕਾਰੀ ਦਿੱਤੀ ਸੀ। ਚਲੋ ਸਿਆਣੇ ਕਹਿੰਦੇ ਨੇ, ਬੜੀ ਵਧੀਆ ਗੱਲ ਹੈ, ਗੱਲਾਂ ਵੀ ਬਹੁਤ ਸਿਆਣੀਆਂ ਕਰਦੇ ਆ, ਇਹ ਕੋਈ ਪੇਟਲੀਆਂ ਗੱਲਾਂ ਜਾਂ ਉਧਰਲੀ ਲੱਤ ਫੜ ਲਈ ਉਧਰਲੀ ਬਾਂਹ ਫੜ ਲਈ ਏਦਾਂ ਦੀਆਂ ਗੱਲਾਂ ਨਹੀਂ ਕਰਦੇ। ਜਿਹੜਾ ਇਹ ਸ਼ੋਅ ਲੈ ਕੇ ਆਏ ਆ ਇਹਨਾਂ ਨੂੰ ਦੱਬ ਕੇ ਦੇਖੋ, ਵੱਧ ਤੋਂ ਵੱਧ ਦੇਖੋ, ਜਿਵੇਂ ਆਪਾਂ ਰੀਲਾਂ ਨੂੰ ਟੁੱਟ ਕੇ ਪੈ ਜਾਂਦੇ ਆ, ਉਵੇਂ ਸ਼ੋਅ ਦੀਆਂ ਟਿਕਟਾਂ ਲੈਣ ਲਈ ਵੀ ਟੁੱਟ ਕੇ ਪੈ ਜਾ ਕਰੋ, ਇਹ ਮੇਰੀ ਨਿੱਜੀ ਤੌਰ ਤੇ ਬੇਨਤੀ ਹੈ ਜੀ।
0: ਬਹੁਤ ਬਹੁਤ ਧੰਨਵਾਦ ਟਣਾ ਸਾਹਿਬ, ਬਹੁਤ ਬਹੁਤ ਸ਼ੁਕਰੀਆ। ਸੋ ਥੈਂਕ ਯੂ ਵੈਰੀ ਮੱਚ,
1: ਬਹੁਤ ਮਿਹਰਬਾਨੀ ਜੀ, ਮਿਹਰਬਾਨੀ,
0: ਬਹੁਤ ਬਹੁਤ ਮਿਹਰਬਾਨੀ। ਸੋ ਦੋਸਤੋ ਜਿਹੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ, ਗੱਲਾਂ ਬਾਤਾਂ ਸਾਡੀਆਂ ਚੱਲਦੀਆਂ ਰਹਿਣਗੀਆਂ। ਮਾਲ ਸਾਹਿਬ
2: ਜੀ,
0: ਕਮਾਲ ਪਕੜ ਟਹਿਣਾ ਸਾਹਿਬ ਦੀ
2: ਜੀ, ਬਿਲਕੁਲ ਲਾਜਵਾਬ
0: ਗੱਲਾਂ ਗੱਲਾਂ ਦੇ ਵਿੱਚ
2: ਆਹ ਕਹਿ ਕੇ ਨਾ ਵੀ ਮੁਲਾਜ਼ਮ ਵਧਾ ਦਿਓ ਛਿੱਤਰ ਮਾਰਨ ਵਾਲੇ।
0: ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਉਹ ਮਤਲਬ ਕੁਝ ਸਮੁੰਦਰ ਬੰਦ ਕਰ ਜਾਂਦੇ ਆ। ਸੋ ਜਿਹੜਾ ਰੇਡੀਓ ਪ੍ਰੋਗਰਾਮ ਸਾਰਿਆਂ ਨਾਲ ਦੀ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਬਾਈ ਜੀ ਇੱਕ ਸ਼ੋਅ ਹੋਰ ਬਹੁਤ ਕਮਾਲ ਦਾ ਆ ਰਿਹਾ ਵਾ, ਉਹ ਆਉਣਾ 30 ਅਗਸਤ ਨੂੰ ਐਮੀ ਵਿਰਕ ਸਾਹਿਬ ਦਾ। $25 ਦੀ ਟਿਕਟ ਚੱਕ ਲਓ ਜੇ ਤੁਹਾਨੂੰ ਮਿਲਦੀ ਹੈ ਕਿਤੋਂ ਵੀ, ਤੇ ਉਹ ਮਿਲਣੀ ticketmaster.ca ਤੇ
2: ਜੀ, ਬਿਲਕੁਲ,
0: ਤੇ ਐਮੀ ਭਰ ਦਿਓ ਕੋਡ, ਬਸ ਆਹ ਲਓ।

0: ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
1: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
0: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
1: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
2: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ।
1: ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ, ਹੁਣੇ ਕਾਲ ਕਰੋ 416-509-1509 ਤੇ।
2: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
1: 416-509-1509
2: ਔਰ ਵਿਜ਼ਿਟ insuranceforyou.ca।
3: ਲਓ ਜੀ, ਚੱਕੋ ਫਿਰ ਖੁਸ਼ਖਬਰੀ, ਬ੍ਰੈਂਪਟਨ ਨਿਵਾਸੀਆਂ ਲਈ ਖੁਸ਼ਖਬਰੀ। ਹੁਣ ਜਦੋਂ ਵੀ ਤੁਸੀਂ ਕੈਨੇਡੀਅਨ, ਇੰਡੀਅਨ ਜਾਂ ਪਾਕਿਸਤਾਨੀ ਗਰੋਸਰੀ ਖਰੀਦਣਾ ਚਾਹੋ ਤਾਂ ਬ੍ਰੈਂਪਟਨ ਵਿੱਚ ਇੰਡੀਅਨ ਫਰੂਟ ਲੈਂਡ ਦੀਆਂ ਚਾਰੋਂ ਲੋਕੇਸ਼ਨਾਂ ਵਿੱਚੋਂ ਜਿੱਥੇ ਮਰਜ਼ੀ ਆ ਜਾਓ, ਚਾਹੇ 15 ਫੈਂਡੋਵੇ ਬ੍ਰੈਂਪਟਨ ਹੋਵੇ ਜਾਂ ਦੂਜੀ ਲੋਕੇਸ਼ਨ 45 ਡਸਟ ਡਰਾਈਵ ਬ੍ਰੈਂਪਟਨ ਜਾਂ ਫਿਰ ਤੀਜੀ ਲੋਕੇਸ਼ਨ 9985 ਮੈਕਵਿਨ ਡਰਾਈਵ ਯੂਨਿਟ 9 ਬ੍ਰੈਂਪਟਨ ਇੰਡੀਅਨ ਫਰੂਟ ਲੈਂਡ, ਤੇ ਹੁਣ ਚੌਥੀ ਨਵੀਂ ਲੋਕੇਸ਼ਨ 1465 ਮੇਫਿਲ ਰੋਡ ਬ੍ਰੈਂਪਟਨ। ਵਧੀਆ ਗਰੋਸਰੀ ਸਭ ਤੋਂ ਨੇੜੇ, ਇੰਡੀਅਨ ਫਰੂਟ ਲੈਂਡ, 905-456-9900।
4: ਉਹ ਅੱਜ ਤਾਂ ਕਮਾਲ ਹੀ ਹੋ ਗਈ, ਘਰ ਵਾਲੀ ਕਹਿੰਦੀ ਕਿਚਨ ਚ ਰੋਟੀ ਉਦੋਂ ਹੀ ਬਣੂ ਜਦੋਂ ਨਵੇਂ ਅਪਲਾਈਂਸਿਸ ਆਉਣਗੇ। ਮੈਂ ਗਿਆ ਲਾਈਨ ਇੱਕ ਗੱਲ, ਉਸੇ ਵੇਲੇ ਗੱਡੀ ਚੱਕੀ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਦੇ ਮੂਹਰੇ ਲਿਜਾ ਖੜੀ ਕਰਤੀ।
5: ਜੀ ਹਾਂ, ਇੰਨਾ ਹੀ ਸੌਖਾ ਹੈ ਆਪਣੀ ਕਿਚਨ ਨੂੰ ਇੱਕ ਨਵਾਂ ਰੂਪ ਦੇਣਾ। ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਦੇ ਸਾਰੇ ਹਾਊਸ ਹੋਲਡ ਅਪਲਾਈਂਸਿਸ ਮਿਲਣਗੇ, ਹਰ ਬ੍ਰਾਂਡ ਬਹੁਤ ਹੀ ਵਧੀਆ ਪ੍ਰਾਈਸ ਤੇ। ਫ੍ਰਿਜ, ਸਟੋਵ, ਡਿਸ਼ਵਾਸ਼ਰ, ਲਾਂਡਰੀ ਸੈੱਟ, ਜੋ ਮਰਜ਼ੀ ਲੈ ਜਾਓ। 801 ਬੋਵੇ ਡਰਾਈਵ ਨੀਅਰ ਚਕੂਜ਼ੀ, 905-450-2828।
6: ਵੇ ਜਿੱਥੇ ਚੱਲੇਗਾ ਚੱਲੂਗੀ ਨਾਲ, ਤੇਰੇ ਵੇ ਟਿਕਟਾਂ ਦੋ ਲੈ ਲਈ।
7: ਲੈਣੀਆਂ ਹੋਣ ਜਾਂ ਚਾਰ, ਬਿਜ਼ਨਸ ਲਈ ਜਾਣਾ ਹੋਵੇ ਜਾਂ ਫਿਰ ਘੁੰਮਣ ਲਈ, ਇੰਡੀਵਿਜੁਅਲ ਔਰ ਕਾਰਪੋਰੇਟ, ਹਰ ਤਰ੍ਹਾਂ ਦੇ ਟ੍ਰੈਵਲਿੰਗ ਪਰਪਸ ਲਈ ਕੰਟੈਕਟ ਕਰੋ। ਏਅਰ ਟਿਕਟਸ, ਇੰਸ਼ੋਰੈਂਸ, ਪਾਸਪੋਰਟ ਐਂਡ ਵੀਜ਼ਾ ਸਰਵਿਸ, ਉਹ ਵੀ ਰੀਜ਼ਨੇਬਲ ਪ੍ਰਾਈਸਿਸ ਤੇ, ਤੇ ਸਪੈਸ਼ਲ ਟ੍ਰੈਵਲ ਪੈਕੇਜਸ ਵੀ ਅਵੇਲੇਬਲ ਨੇ। ਕਟਾਰੀਆ ਟੂਰ ਐਂਡ ਟ੍ਰੈਵਲ, 2883 ਡੈਰੀ ਰੋਡ ਈਸਟ, ਮਿਸੀਸਾਗਾ। ਕਾਲ 905-678-1200।
8: ਜੀ ਦੋਸਤੋ, ਜਿਹੜੇ ਹੋ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ, ਮੈਨੂੰ ਕਈਆਂ ਨੇ ਆਖਿਆ ਕਈ ਵਾਰੀ ਤੂੰ ਲੈਣਾ ਪੰਜਾਬੀ ਦਾ ਨਾਂ ਛੱਡ ਦੇ, ਗੋਦੀ ਜਿਹਦੀ 'ਚ ਪਲ ਕੇ ਜਵਾਨ ਹੋਇਆ ਉਹ ਮਾਂ ਛੱਡ ਦੇ ਅਤੇ ਗਰਾਂ ਛੱਡ ਦੇ, ਜੇ ਪੰਜਾਬੀ ਪੰਜਾਬੀ ਕੂਕਣਾ ਏ ਜਿੱਥੇ ਖੜਾ ਖਲੋਤਾ ਉਹ ਥਾਂ ਛੱਡ ਦੇ। ਮੈਨੂੰ ਇੰਝ ਲੱਗਦਾ ਲੋਕ ਆਖਦੇ ਨੇ ਤੂੰ ਪੁੱਤਰਾ ਆਪਣੀ ਮਾਂ ਛੱਡ ਦੇ। ਸੋ ਉਸ ਪੰਜਾਬੀ ਮਾਂ ਬੋਲੀ ਦੀ ਬਾਤ ਪਾਉਣ ਲਈ ਆ ਰਹੇ ਆ ਸਿਆਣੇ, ਕਹਿੰਦੇ ਨੇ ਸ਼ੋਅ ਲੈ ਕੇ ਬਾਈ ਜਰਨੈਲ ਹੋਣੀ। ਸੋ ਤੁਸੀਂ ਉਸੇ ਪੰਜਾਬੀ ਮਾਂ ਬੋਲੀ ਦੀ ਗੱਲਬਾਤ ਕਰਨਗੇ, ਉਸੇ ਪੰਜਾਬੀ ਮਿੱਠੀ ਬੋਲੀ ਦੇ ਵਿੱਚ ਤੁਹਾਡੇ ਨਾਲ ਬਾਤਾਂ ਸਾਂਝੀਆਂ ਕਰਨਗੇ, ਤੁਹਾਡੇ ਨਾਲ ਗੱਲਾਂ ਸਾਂਝੀਆਂ ਕਰਨਗੇ। ਸਿਆਣੇ ਨੇ ਕਹੀਆਂ ਹੋਈਆਂ ਸਿਆਣੀਆਂ ਗੱਲਾਂ ਨੂੰ ਸੁਣ ਕੇ ਸਿਆਣੇ ਬਣਨ ਦਾ ਬਹੁਤ ਸੋਹਣਾ ਮੌਕਾ ਜਿਹੜਾ
9: ਜੀ,
8: ਇਹ ਤਾਂ ਸੱਸੇ ਕਈ ਇਕੱਠੇ ਹੋ ਗਏ ਹਨਾ
9: ਜੀ।
8: ਅੱਛਾ, ਸੱਸੇ ਕਈ ਇਕੱਠੇ ਹੋ ਗਏ ਆ ਤੇ ਸਿਆਣੇ ਵਾਲੇ ਕਰਕੇ। ਅੱਛਾ, ਸੱਸੇ ਤੋਂ ਯਾਰ ਹੋਰ ਚੀਜ਼ ਆਈ ਚੇਤੇ, ਸੱਸਾ ਸ਼ਬਦ ਆ ਨਾ ਜਿਹੜਾ, ਇਹ ਬੜਾ ਪੋਜ਼ਿਟਿਵ ਹੈ।
9: ਬਿਲਕੁਲ
8: ਜੀ, ਸੱਸੇ ਦੇ ਤੁਸੀਂ ਸ਼ਬਦ ਸੋਚ ਕੇ ਦੇਖੋ, ਸੋਹਣਾ, ਸੁਚੱਜਾ, ਸਿਆਣਾ, ਸਨਮੁਖ,
9: ਸਫਲਤਾ,
8: ਜਿੰਨੇ ਸ਼ਬਦ ਹੋਣਗੇ ਸੱਸੇ ਦੇ ਪੋਜ਼ਿਟਿਵ ਆਉਣਗੇ ਤੁਹਾਡੇ ਕੋਲ
9: ਜੀ। ਬਿਲਕੁਲ,
8: ਸੋਚ ਕੇ ਸਾਰਥਕ, ਸਾਰਥਕ, ਸੱਚ, ਸਾਥੀ,
9: ਬਿਲਕੁਲ
8: ਹਨਾ।
9: ਸੱਚ ਤੇ ਸਾਥੀ ਤਾਂ ਸਭ ਤੋਂ ਵੱਡੀ ਚੀਜ਼ਾਂ ਨੇ ਜੀ,
8: ਹਨਾ।
9: ਅੱਜ ਕੱਲ ਸੱਚ ਬੋਲਣਾ ਬਹੁਤ ਔਖਾ,
8: ਹਾਂ,
9: ਤੇ ਸਾਥ ਦੇਣਾ ਬਹੁਤ ਔਖਾ।
8: ਸੁਣਨਾ, ਸੁਣੀਏ ਹਨਾ, ਕਿ ਪਹਿਲਾਂ ਸਾਨੂੰ ਸੁਣਨਾ ਆ ਗਿਆ ਤਾਂ ਸਾਨੂੰ ਬੋਲਣਾ ਆ ਜਾਊਗਾ, ਸਾਨੂੰ ਸੁਣਨਾ ਹੀ ਨਹੀਂ ਕਈ ਵਾਰ ਆਉਂਦਾ ਹੈਗਾ। ਸੱਸੇ ਤੇ ਤਾਂ ਕਮਾਲ, ਜਿੰਨੇ ਸ਼ਬਦ ਤੁਸੀਂ ਸੋਚ ਕੇ ਦੇਖੋ ਪੋਜ਼ਿਟਿਵ ਪੋਜ਼ਿਟਿਵ ਸ਼ਬਦ, ਹੋਰ ਰਾਹ ਦਿੰਦੇ ਜਾਂਦੇ ਨੇ ਫਿਰ ਤੁਹਾਨੂੰ, ਜਦੋਂ ਸ਼ਬਦਾਂ ਨਾਲ ਤੁਸੀਂ ਖੇਡਣ ਦੀ ਕੋਸ਼ਿਸ਼ ਕਰਦੇ ਹੋ ਤਾਂ ਉਹ ਰਾਹ ਦਿੰਦੇ ਆ। ਸੋ ਉਸੇ ਤਰ੍ਹਾਂ ਦਾ ਇਹ ਜਿਹੜਾ ਸ਼ੋਅ ਆ ਉਹ ਹੁਣ ਜਾ ਰਿਹਾ। ਸੋ ਪ੍ਰਭ ਹੁਣੀ ਵੀ ਸਾਡੇ ਨਾਲ ਆ ਗਏ, ਇਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਹਾਂ, ਪਰ ਉਸ ਤੋਂ ਪਹਿਲਾਂ ਸਾਡੇ ਨਾਲ ਸੁੱਖ ਹੋਣੀ ਆ, ਸੁੱਖਣਾ ਦਾ ਸੁਨੇਹਾ ਲੈ ਲਈਏ। ਸੁੱਖ ਜੀ, ਜੀ ਆਇਆਂ ਨੂੰ।
10: ਭਾਜੀ ਤੁਸੀਂ ਸ਼ਬਦ ਕਿਹਾ ਸੱਸੇ ਤੋਂ ਸੁੱਖ ਵੀ ਆਉਂਦਾ ਬਹੁਤ।
8: ਹਾਏ ਹਾਏ ਹਾਏ ਹਾਏ, ਸੱਸੇ ਤੇ ਸੁੱਖ ਆ ਗਿਆ ਲੈ ਦੇਖ ਲਾ। ਅੱਛਾ, ਹੁਣ ਸੱਸੇ ਤੇ ਸੁੱਖ ਆਇਆ, ਸੱਸੇ ਦੁੱਖ ਥੋੜਾ ਆਇਆ, ਮਤਲਬ ਹਾਂ ਦੁੱਖ, ਨੈਗੇਟਿਵਿਟੀ ਵਾਲਾ, ਮਤਲਬ ਦੁੱਖ ਵਾਲਾ ਸ਼ਬਦ ਆ, ਸੁੱਖ ਸੁੱਖ ਵਾਲਾ ਸ਼ਬਦ ਆ, ਪੋਜ਼ਿਟਿਵ ਸ਼ਬਦ ਆ
9: ਜੀ।
8: ਕਿਆ ਬਾਤ ਆ ਸੁੱਖ ਜੀ,
9: ਰਹਿੰਦੇ ਹੁੰਦੇ ਜਿਹੜੇ ਸੁੱਖ,
8: ਸੁੱਖ ਨੇ ਹੁਣ ਸੋਹਣੀ ਡੀਲ ਦੇਣੀ ਆ, ਇਹ ਸੱਸੇ ਤੇ ਸੋਹਣੀ ਵੀ ਆ ਗਈ ਆ,
10: ਸੁੱਖੀ ਕਰ ਦੇ ਡੀਲ ਦੇਣੀ ਆ ਤੇ ਬਿਲਕੁਲ ਸਵਾਦ ਵਾਲੀ ਡੀਲ, ਜਿਹੜੀ ਤੁਹਾਨੂੰ ਪਰਿਵਾਰਾਂ ਨੂੰ ਡੀਲ ਸੁਣ ਕੇ ਸਵਾਦ ਆ ਜੂ ਵੀ, ਏਦਾਂ ਦੀ ਡੀਲ
8: ਨਹੀਂ,
10: ਅਕੈਡਮੀ ਡੀਲ ਜੀ,
8: ਇੱਕ ਸਸਤੀ ਵੀ ਦੇਣੀ ਆ, ਉਹ ਵੀ ਸੱਸੇ ਦੇ ਹੀ ਆ,
10: ਡਨ ਹੋ ਗਿਆ, ਸਸਤੀ ਸਵਾਦ ਵਾਲੀ ਤੇ ਸੋਹਣੀ ਤਿੰਨੇ ਜੀ। ਇਹ ਡੀਲ ਬਾਈ ਜੀ ਬੈਡਰੂਮ ਸੈੱਟ ਤੇ ਦੇਣ ਲੱਗੇ ਆ, ਜਿਹਨਾਂ ਭੈਣਾਂ ਸਾਡੀਆਂ ਨੇ, ਇੱਕ ਤਾਂ ਰੱਖੜੀ ਆ ਤੇ ਬੱਚੇ ਬਹੁਤ ਸਾਰੇ ਜਿਹੜੇ ਬੈਕ ਟੂ ਸਕੂਲ ਵੀ ਜਾ ਰਹੇ ਆ, ਰੱਖੜੀ ਸਪੈਸ਼ਲ ਭੈਣਾਂ ਨੂੰ ਬੈਡਰੂਮ ਸੈੱਟ ਦੇਣ ਲੱਗੇ ਆ, ਸੋਲਿਡ ਵੁੱਡ ਦਾ ਬੈਡਰੂਮ ਸੈੱਟ। ਬੋਬਰਾ ਸਾਹਿਬ ਬਹੁਤ ਸਾਰੀ ਵਾਰ ਸੁਣਦੇ ਹੋਣੇ ਆ ਵੀ ਕਿੰਗ ਸਾਈਜ਼ ਦਾ ਬੈਡਰੂਮ ਸੈੱਟ ਹੈੱਡਫੋਰਡ 3-4 ਫੁੱਟ ਦੀ ਹੁੰਦੀ ਆ। ਇਹ ਸੋਲਿਡ ਵੁੱਡ ਦਾ ਬੈਡਰੂਮ ਸੈੱਟ ਆ, ਇਹਦੀ ਫੁੱਟ ਬੋੜੀ 2 ਫੁੱਟ ਉੱਚੀ ਆ, ਹੈੱਡਬੋਰਡ ਤਾਂ ਜਿਹੜੀ ਮੇਰੀ ਹਾਈਟ ਤੋਂ ਵੀ ਉੱਚੀ 6 ਫੁੱਟ ਦੀ, ਸੋਲਿਡ ਹੈੱਡਬੋਰਡ 6 ਫੁੱਟ ਉੱਚੀ, ਸੋਲਿਡ ਵੁੱਡ ਦਾ ਬੈਡਰੂਮ ਸੈੱਟ 6 ਫੁੱਟ ਉੱਚੀ ਢੋ, ਫੁੱਟਬੋਰਡ ਵਾਲੇ ਪਾਸੇ ਦਰਾਜ ਬਣੇ ਹੋਏ ਨੇ, ਡਰੋਰ ਬਣੇ ਹੋਏ ਨੇ। ਸੋ ਕਿੰਗ ਸਾਈਜ਼ ਦਾ ਸੋਲਿਡ ਵੁੱਡ ਦਾ ਬੈਡਰੂਮ ਸੈੱਟ ਆ ਕੇ ਟਣਕਾ ਕੇ ਸੋਲਿਡ ਵੁੱਡ ਦਾ ਬੈਡਰੂਮ ਸੈੱਟ ਲੈ ਕੇ ਜਾਣਾ। ਕਿੰਗ ਸਾਈਜ਼ ਦਾ ਬੈਡਰੂਮ ਸੈੱਟ, ਫੁੱਟਬੋਰਡ ਦੇ ਵਿੱਚ ਦਰਾਜ ਸਟੋਰੇਜ ਵੀ ਆ, ਡਰੈਸਰ ਮਿਰਰ ਤੇ ਡਰੈਸ ਦੇ ਵਿੱਚ ਹਿਡਨ ਡਰੋਰ ਬਣੇ ਹੋਏ ਨੇ, ਭੈਣਾਂ ਨੇ ਆਪਣੀ ਜਵੈਲਰੀ ਰੱਖਣੀ ਆ, ਡਰੋਰਾਂ ਦੇ ਵਿੱਚ ਵੈਲਵਟ ਵੀ ਲੱਗੀ ਹੋਈ ਆ, ਨਾਈਟ ਸਟੈਂਡ ਸੋਲਿਡ ਵੁੱਡ ਦਾ। ਸੋ ਕਿੰਗ ਸਾਈਜ਼ ਦਾ ਬੈੱਡ, ਸੋਲਿਡ ਵੁੱਡ ਦਾ ਬੈਡਰੂਮ ਸੈੱਟ, ਫੁੱਟਬੋਰਡ ਦੇ ਵਿੱਚ ਸਟੋਰੇਜ, ਡਰੈਸਰ ਮਿਰਰ ਨਾਲ ਸਾਈਡ ਟੇਬਲ, ਮੇਰੇ ਸਾਹਮਣੇ $3500 ਦਾ ਟੈਗ ਲੱਗਾ ਹੋਇਆ। ਪਰ ਜਿੰਨੀਆਂ ਵੀ ਭੈਣਾਂ ਸਾਡੇ ਕੋਲ ਰੱਖੜੀ ਸਪੈਸ਼ਲ ਵੀਕਐਂਡ ਦੇ ਉੱਪਰ ਆਉਣਗੀਆਂ, $3500 ਵਾਲਾ ਬੈਡਰੂਮ ਸੈੱਟ ਸਿਰਫ $1699 ਦੇ ਵਿੱਚ ਪੂਰਾ ਬੈਡਰੂਮ ਸੈੱਟ ਮਿਲੂਗਾ, ਤੇ ਨਾਲ ਸਾਡੀਆਂ ਭੈਣਾਂ ਨੂੰ ਵੱਡੇ ਸਾਈਜ਼ ਦਾ ਟੈਲੀਵਿਜ਼ਨ ਟੀਵੀ, ਟੈਲੀਵਿਜ਼ਨ ਟੀਵੀ ਬਿਲਕੁਲ ਫ੍ਰੀ। ਸੋਲਿਡ ਵੁੱਡ ਦਾ ਬੈਡਰੂਮ ਸੈੱਟ $1699 ਦਾ, ਤੇ ਨਾਲ ਟੈਲੀਵਿਜ਼ਨ ਟੀਵੀ ਫ੍ਰੀ। ਬਹੁਤ ਸਾਰੀਆਂ ਡੀਲਾਂ ਤੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਿਹਾ, ਰੱਖੜੀ ਸਪੈਸ਼ਲ ਜਿਹੜੀਆਂ ਪ੍ਰਾਈਜ਼ ਮਿਲ ਰਹੀਆਂ। ਸੋ ਪਹੁੰਚਣਾ ਕਿੱਥੇ ਆ ਜੀ, 6085 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6085 ਟੋਮਕਨ ਰੋਡ ਉੱਪਰ ਹੈ ਸਾਹ।
8: ਬਹੁਤ ਬਹੁਤ ਧੰਨਵਾਦ, ਟੋਮਕਨ ਰੋਡ ਤੇ ਬਾਈ ਜੀ ਪਹੁੰਚ ਜਿਓ। ਪ੍ਰਭਜੀ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ।
11: ਸਤਿ ਸ਼੍ਰੀ ਅਕਾਲ ਬਾਈ ਜੀ, ਬਹੁਤ ਬਹੁਤ ਸਵਾਗਤ ਤੁਹਾਡਾ, ਕਿਉਂਕਿ ਅਸੀਂ ਜਦੋਂ ਵੀ ਰੇਡੀਓ ਪ੍ਰੋਗਰਾਮ ਸਾਰਿੰਗ ਸੁਣਦੇ ਆ ਨਾ, ਤੇ ਨਾਲ ਮੇਰੇ ਜਿੱਦਾਂ ਤੁਸੀਂ ਸੱਸੇ ਦੀ ਗੱਲ ਕੀਤੀ, ਸਿਆਣੇ ਕਹਿੰਦੇ ਦੀ ਗੱਲ ਕੀਤੀ, ਤੇ ਨਾਲ ਜਰਨੈਲ ਭਾਜੀ ਬੈਠੇ ਆ, ਪੰਜਾਬੀ ਫਿਲਮ ਇੰਡਸਟਰੀ ਦੀ ਬੈਕਬੋਨ, ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਬਹੁਤ ਹੀ ਰਿਸਪੈਕਟਡ ਚਿਹਰਾ, ਤੇ ਸਾਡੇ ਵਾਸਤੇ ਬੜੀ ਮਾਣ ਦੀ ਗੱਲ ਆ, ਤੇ ਸਾਡੇ ਕੋਲੇ ਬ੍ਰਹਮਟਨ ਦੀ ਧਰਤੀ ਤੇ ਪਹੁੰਚੇ ਹੋਏ ਨੇ। ਸੋ ਸਿਆਣੇ ਕਹਿੰਦੇ ਨੇ, ਜਿੱਦਾਂ ਬਾਈ ਜੀ ਤੁਸੀਂ ਦੱਸ ਰਹੇ ਸੀਗੇ, ਅਸੀਂ ਨਾ ਜ਼ਿੰਦਗੀ ਦੇ ਵਿੱਚ ਜਿੱਦਾਂ ਬੰਦੇ ਬਣੋ ਬੰਦੇ ਦੇ ਨਾਲ ਅਸੀਂ ਜੁੜੇ, ਤੇ ਜਿੱਦਾਂ ਜ਼ਿੰਦਗੀ ਦੀਆਂ ਬਹੁਤ ਸਾਰੀਆਂ ਤਾਣੀਆਂ ਉਲਝ ਗਈਆਂ, ਉਹਨਾਂ ਨੂੰ ਸੁਲਝਾਉਣ ਦੇ ਲਈ ਜਰਨੈਲ ਭਾਜੀ ਆਪਣਾ ਸ਼ੋਅ ਲੈ ਕੇ ਆਏ ਨੇ। ਕੱਲ ਨੂੰ ਸ਼ਾਮ ਨੂੰ 5:30 ਡੋਰ ਓਪਨ ਹੋ ਜਾਣੇ ਆ, ਜਿੰਨੇ ਵੀ ਸਾਨੂੰ ਇਸ ਟਾਈਮ ਰੇਡੀਓ ਸਾਰਿੰਗ ਦੇ ਜ਼ਰੀਏ ਦੋਸਤ ਮਿੱਤਰ ਸੁਣ ਰਹੇ ਆ, ਤੁਸੀਂ ਆਪਣੀਆਂ ਦੰਦ ਤਾਣੀਆਂ ਸੁਲਝਾਉਣੀਆਂ, ਜ਼ਿੰਦਗੀ ਦੀਆਂ ਤੁਹਾਡੀਆਂ ਗੱਲਾਂ, ਸਾਡੀਆਂ ਅੰਦਰ ਚੱਲਦੀਆਂ ਗੱਲਾਂ, ਇਹ ਕੱਲ ਨੂੰ ਹੋਟਲ ਵਿੱਚ ਸਾਰੀਆਂ ਖੁੱਲਣਗੀਆਂ, ਬਹੁਤ ਸਾਰੀਆਂ ਗੱਲਾਂ ਹੋਣਗੀਆਂ। ਤੁਸੀਂ ਵੀ ਆਇਓ ਬਾਈ ਜੀ, ਤੇ ਜਿੰਨੇ ਵੀ ਪੰਜਾਬੀ ਰੇਡੀਓ ਦੇ ਨਾਲ ਜੁੜੇ ਹੋਏ ਉਹਨਾਂ ਨੂੰ ਵੀ ਖੁੱਲਾ ਸੱਦਾ ਆ, ਜ਼ਰੂਰ ਪਹੁੰਚਣ। ਤੇ ਬਾਈ ਜੀ ਤੁਹਾਡਾ ਜਦੋਂ ਵੀ ਅਸੀਂ ਰੇਡੀਓ ਪ੍ਰੋਗਰਾਮ ਸਾਰਿੰਗ ਸੁਣਦੇ ਹਾਂ, ਤੇ ਬੜਾ ਕੁਛ ਸਿੱਖਣ ਨੂੰ ਮਿਲਦਾ, ਤੇ ਨਾਲ ਦੀ ਨਾਲ ਇੱਕ ਮੈਸੇਜ ਮੈਂ ਹੋਰ ਦੇਊਂਗਾ, ਉਸ ਤੋਂ ਬਾਅਦ ਮੈਂ ਭਾਜੀ ਉਹਨਾਂ ਨੂੰ ਦਊਂਗਾ ਕਾਲ, ਤੁਹਾਡੇ ਨਾਲ ਗੱਲਬਾਤ ਕਰਨਗੇ। 30 ਅਗਸਤ ਨੂੰ ਐਮੀ ਵਿਰਕ, ਵੈਸੇ ਤਾਂ ਪੂਰੇ ਸਾਡੇ ਬ੍ਰੈਂਪਟਨ ਨੂੰ, ਟੋਰਾਂਟੋ ਨੂੰ, ਓਨਟਾਰੀਓ ਨੂੰ, ਜੀਟੀਏ ਨੂੰ ਪਤਾ ਲੱਗ ਗਿਆ ਕਿ 30 ਅਗਸਤ ਨੂੰ ਦਿਨ ਸਿਰਫ ਰਹਿ ਗਿਆ 3, 30 ਅਗਸਤ ਨੂੰ ਐਮੀ ਵਿਰਕ ਪੰਜਾਬੀ ਮਾਂ ਬੋਲੀ ਦਾ ਉਹ ਐਸਾ ਹੀਰਾ ਆ ਜਿਹੜਾ ਪੰਜਾਬ ਦਾ ਦੁੱਖ ਨਹੀਂ ਦੇਖ ਸਕਦਾ, ਹਰ ਵੇਲੇ ਉਹ ਪੰਜਾਬ ਨਾਲ

0: ਆਉਂਦੇ ਹੋ ਨੇੜੇ ਬੈਠ ਕੇ, ਅਤੇ ਜਿਹੜਾ ਉਹਨਾਂ ਦਾ ਕੈਰੀਅਰ ਉੱਥੋਂ ਜਿੱਥੋਂ ਸਟਾਰਟ ਕੀਤਾ ਸੀ ਅਤੇ ਜਿੱਥੇ ਤੱਕ ਪਹੁੰਚਣ ਦੀਆਂ ਉਹ ਸੋਚ ਰਹੇ ਆ ਅਤੇ ਜਿੱਥੇ ਤੱਕ ਪਹੁੰਚੇ ਨੇ, ਬਾਈ ਬਾ ਕਮਾਲ ਜਰਨੀ ਆ ਉਹਨਾਂ ਦੀ, ਬਾ ਕਮਾਲ। ਸੋ ਉਸ ਤੋਂ ਬਾਅਦ ਅਸੀਂ ਬੈਠੇ ਰਹੇ ਕਾਫੀ ਟਾਈਮ, ਗੱਲਾਂ ਬਾਤਾਂ ਕਰਦੇ ਰਹੇ, ਪਰ ਮੈਂ ਇਹ ਜ਼ਰੂਰ ਜਿਵੇਂ ਤੁਸੀਂ ਕਿਹਾ ਨਾ ਕਿ ਬਹੁਤੀ ਵਾਰ ਅਸੀਂ ਆਪਣਾ ਫਰਜ਼ ਨਹੀਂ ਪਛਾਣਦੇ ਹਾਂ, ਅਸੀਂ ਇਹ ਦੇਖ ਲੈਂਦੇ ਕਿ ਫਲਾਣਾ ਸਾਨੂੰ ਕਹਿਣਾ ਸੌਖਾ ਹੁੰਦਾ, ਇਹਨੇ ਕੁਛ ਨਹੀਂ ਕੀਤਾ, ਉਹਨੇ ਕੁਛ ਨਹੀਂ ਕੀਤਾ, ਜਿਹਨੇ ਕੀਤਾ ਉਹਦੇ ਲਈ ਅਸੀਂ ਕੀ ਕੀਤਾ, ਇਹ ਜ਼ਰੂਰ ਸਾਨੂੰ ਸੋਚਣਾ ਚਾਹੀਦਾ।
1: ਬਿਲਕੁਲ, ਤੁਸੀਂ ਖੁਦ ਇੱਕ ਬੜੇ ਵੱਡੇ ਆਰਟਿਸਟ ਹੋ ਬਾਈ ਜੀ, ਤੁਸੀਂ ਸਮਝ ਸਕਦੇ ਹੋ ਕਿ ਜਦੋਂ ਅਸੀਂ ਇੱਕ ਕਮਿਊਨਿਟੀ ਲਈ ਇੰਨਾ ਕੁਛ ਕਰਦੇ ਹਾਂ ਤੇ ਕਮਿਊਨਿਟੀ ਦਾ ਵੀ ਸਾਥ ਬਣਦਾ, ਵੱਧ ਤੋਂ ਵੱਧ ਆਪਾਂ ਉਹਨੂੰ ਸਪੋਰਟ ਕਰੀਏ। ਔਰ ਸਾਡੀ ਗੱਲ, ਸਾਡੇ ਪੰਜਾਬ ਦੀ ਗੱਲ, ਸਾਡੀ ਪੰਜਾਬੀ ਦੀ ਗੱਲ ਉਹ ਸਮੇਂ ਸਮੇਂ ਤੇ ਕਰਦੇ ਆਏ ਨੇ। ਸੋ 30 ਅਗਸਤ ਨੂੰ ਟਿਕਟਾਂ ਲੈ ਲਓ ticketmaster.ca ਤੋਂ, ਤੇ ਜੇ ਬਾਈ ਡਿਸਕਾਊਂਟ ਲੈਣਾ ਹੈ ਤਾਂ ਤੁਸੀਂ 437-0001 ਤੇ ਮੈਨੂੰ ਕਾਲ ਕਰ ਲਓ, ਮੇਰੇ ਕੋਲ ਕੁਛ ਕੁ ਟਿਕਟਾਂ ਪਈਆਂ ਨੇ ਤੇ ਉਹ ਤੁਹਾਨੂੰ ਰੇਡੀਓ ਪ੍ਰੋਗਰਾਮ ਸਾਰੰਗ ਦਾ ਨਾਮ ਲੈ ਦਿਓ ਤੇ ਮੈਨੂੰ 437-0001 30 ਅਗਸਤ ਦੀ ਸ਼ਾਮ ਉੱਥੇ ਵੀ 5:30 ਖੁੱਲ ਜਾਣੇ ਆ। ਸੋ ਇੱਥੇ ਕੱਲ ਨੂੰ ਸਿਆਣੇ ਕਹਿੰਦੇ ਨੇ ਉਹ ਕੱਲ ਨੂੰ ਸ਼ਾਮ ਨੂੰ, ਤੇ ਮੇਰੇ ਨਾਲ ਜਰਨੈਲ ਬਾਈ ਜੀ ਨੇ, ਸੋ ਤੁਸੀਂ ਕਰੋ ਵਾਰਤਾਲਾਪ ਔਰ ਮਾਫੀ ਮੈਨੂੰ ਦਿਓ, ਅਸੀਂ ਅਜੇ ਵੀ ਰਸਤੇ ਦੇ ਵਿੱਚ ਸਟਾਕ ਆ। ਬੜਾ ਦਿਲ ਸੀ ਰੇਡੀਓ ਸਾਰੰਗ ਦੇ ਵਿੱਚ ਬਹਿ ਕੇ ਤੁਹਾਡੇ ਨਾਲ ਗੁਫ਼ਤਗੂ ਕਰਨ ਦਾ, ਭਾਜੀ ਵੀ ਬੜੇ ਐਕਸਾਈਟਡ ਸੀ, ਪਰ ਰੋਡ ਬਲੌਕ ਹੋਣ ਕਰਕੇ ਅਸੀਂ ਅਜੇ ਵੀ ਰੋਡ ਦੇ ਵਿੱਚ ਆ, ਪਰ ਭਾਜੀ ਦੇ ਕਹਿਣ ਦੇ ਮੈਂ ਕਿਹਾ ਵੀ ਕਾਲ ਲਾਈਏ, ਸਾਡੀ ਹਾਜ਼ਰੀ ਫੋਨ ਦੇ ਜ਼ਰੀਏ ਕਬੂਲ ਕਰਿਓ, ਬਾਕੀ ਆਪਾਂ ਸ਼ਾਮ ਨੂੰ ਮਿਲਦੇ ਹਾਂ ਜੀ, ਤੇ ਜਰਨੈਲ ਭਾਜੀ ਨਾਲ ਤੁਸੀਂ ਗੱਲ ਕਰੋ ਜੀ।
0: ਬਿਲਕੁਲ ਜੀ, ਸੋ ਬਹੁਤ ਬਹੁਤ ਧੰਨਵਾਦ ਬਾਈ, ਮੈਂ ਨੰਬਰ ਪ੍ਰਭ ਉਹਨਾਂ ਦਾ ਦੇ ਦੇਵਾਂ, 437-0001 ਤੇ ਤੁਸੀਂ ਗੱਲਬਾਤ ਕਰ ਲੈਣੀ ਆ ਜੇ ਟਿਕਟਾਂ ਤੁਸੀਂ ਲੈਣੀਆਂ ਚਾਹੁੰਦੇ ਹੋ। ਲਿਮਿਟਡ ਸਪੋਟ ਨੇ 437-8700-0001 ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਜਰਨੈਲ ਬਾਈ ਜੀ, ਸਤਿ ਸ਼੍ਰੀ ਅਕਾਲ ਜੀ।
2: ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਠੀਕ ਠਾਕ ਹੋ ਜੀ?
0: ਐਨ ਚੜ੍ਹਦੀ ਕਲਾ ਜਾ, ਤੁਹਾਡੇ ਬਾਰੇ ਤਾਂ ਸਿਰਫ ਇਹ ਕਹਿ ਸਕਦੇ ਹਾਂ ਵੀ ਬਿਨ ਕਹੇ ਜੋ ਗੱਲ ਸਮਝਾ ਜੇ, ਜੋ ਸ਼ੁਕਰਾਨੇ ਦੇ ਲੜ ਲਾ ਦੇ ਉਹਨੂੰ ਕਹਿੰਦੇ ਆ ਮੁਹੱਬਤ, ਵੱਧ ਜਿਉਣਾ ਜਸ਼ਨ ਮਨਾਉਣਾ, ਚੁੱਪ ਕੀਤੇ ਨੂੰ ਬੋਲਣ ਲਾਉਣਾ ਇਹਨੂੰ ਕਹਿੰਦੇ ਆ ਮੁਹੱਬਤ, ਨੀਵੇਂ ਵੱਲ ਨੂੰ ਨਿਮਦੇ ਰਹਿਣਾ, ਸਿਖਰ ਖੜੇ ਨੂੰ ਬਾਜ ਸੁਣਾਉਣਾ ਇਹਨੂੰ ਕਹਿੰਦੇ ਆ ਮੁਹੱਬਤ, ਵਿੱਚ ਬਜ਼ੁਰਗੀ ਬੱਚੇ ਬਣਨਾ, ਲੀਹੋ ਲੈ ਕੇ ਰਸਤੇ ਚੜ੍ਹਨਾ ਇਹਨੂੰ ਕਹਿੰਦੇ ਆ ਮੁਹੱਬਤ। ਅਤੇ ਇਹ ਮੁਹੱਬਤ ਵੰਡਣ ਲਈ ਤੁਸੀਂ ਸਾਡੇ ਸ਼ਹਿਰ ਦੇ ਵਿੱਚ ਆਏ ਹੋ, ਰਸਤੇ 'ਤੇ ਚੜ੍ਹਨ ਲਈ ਬਹੁਤੀ ਵਾਰ ਅਸੀਂ ਆਪਣੀ ਜ਼ਿੰਦਗੀ ਦੀ ਲੀਹ ਤੋਂ ਲੈ ਜਾਂਦੇ ਹਾਂ ਨਾ ਚਾਹੁੰਦੇ ਹੋਏ ਵੀ। ਮੈਨੂੰ ਲੱਗਦਾ ਕਿ ਤੁਹਾਡੀਆਂ ਜਿਹੜੀਆਂ ਗੱਲਾਂ ਬਾਤਾਂ ਤੁਸੀਂ ਉੱਥੋਂ ਕੱਲ੍ਹ ਨੂੰ ਸੁਣਨੀਆਂ ਉਹ ਸਾਨੂੰ ਲੱਗਦਾ ਕਿ ਉਹ ਬਾਜ ਬੁਲਾ ਕੇ ਸੁਣਾਉਣ ਵਾਲੀ ਗੱਲ ਆ, ਬਿਨ ਬੋਲਿਆਂ ਬਹੁਤ ਕੁਛ ਹਰ ਇੱਕ ਬੰਦੇ ਨੂੰ ਲੱਗਣਾ, ਜਿੰਨਾ ਕੁ ਤੁਹਾਨੂੰ ਮੈਂ ਸੁਣਿਆ ਹੁਣ ਤੱਕ ਕਿ ਯਾਰ ਕਿਤੇ ਨਾ ਕਿਤੇ ਗੱਲ ਤਾਂ ਮੇਰੀ ਹੋ ਰਹੀ ਆ ਜਾਂ ਗੱਲ ਜਿਹੜੀ ਮੈਂ ਕਹਿਣਾ ਚਾਹੁੰਦਾ ਸੀ ਉਹਦੀ ਹੋ ਰਹੀ ਹੈ। ਜੀ ਭਾਜੀ
2: ਜੀ, ਬਿਲਕੁਲ ਜੀ, ਕਿਉਂਕਿ ਸਭ ਤੋਂ ਵੱਡੀ ਜਿਹੜੀ ਗੱਲ ਆ ਵੀ ਇਹ ਸਾਡੀ ਤੇ ਸਾਡੀ ਮਾਂ ਦੀ ਬੋਲੀ ਇੱਕ ਆ ਜਿਹੜੀ ਸਭ ਤੋਂ ਵੱਡੀ ਸਾਰਿਆਂ, ਜੇ ਵੀ ਗੱਲਾਂ ਵੀ ਫਿਰ ਜੇ ਮਾਂ ਦੀ ਬੋਲੀ ਇੱਕ ਆ ਤੇ ਗੱਲਾਂ ਵੀ ਇੱਕ ਹੋਣਗੀਆਂ, ਰਿਸ਼ਤੇ ਵੀ ਇੱਕੋ ਹੀ ਹੋਣਗੇ ਆਪਣੇ ਸਾਰਿਆਂ ਦੇ, ਹਨਾ। ਸੋ ਆਪਾਂ ਦੂਰ ਜਿੰਨੇ ਦੂਰ ਆਈ ਜਾਂਦੇ ਆ ਰਿਸ਼ਤੇ ਹੀ ਓਨੇ ਕਮਜ਼ੋਰ ਹੋਈ ਜਾਂਦੇ, ਜਿੰਨੇ ਪਦਾਰਥੀ ਹੋਈ ਜਾਂਦੇ ਆਪਾਂ ਰਿਸ਼ਤੇ ਓਨੇ ਕਮਜ਼ੋਰ ਹੋਏ, ਰਿਸ਼ਤੇ ਤੇ ਕਿਹੋ ਜਿਹੀ ਫੂਕ ਮਾਰਿਆ ਟੁੱਟ ਜਾਂਦੇ ਆ ਜੀ,
0: ਹਨਾ,
2: ਬੱਲ ਫੁੱਲਾਂ ਨੂੰ ਹੌਲੇ ਹੁੰਦੇ ਆ। ਸੋ ਬਸ ਉਹ ਜਿਹੜਾ ਗੱਲਾਂ ਅੰਦਰ ਹੀ ਨੇ ਸਾਰਿਆਂ ਦੇ, ਮੈਂ ਕੋਈ ਨਵੀਂ ਗੱਲ ਤੇ ਸੁਣਾਉਣੀ ਨੀ ਆ, ਮੈਂ ਉਹੀ ਬਾਪੂ ਸੁਣਾਉਣਾ, ਉਹੀ ਮਾਂ ਸੁਣਾਉਣੀ ਆ, ਉਹੀ ਭੈਣ ਸੁਣਾਉਣੀ ਆ, ਉਹੀ ਭਰਾ ਦਾ ਕਰਤਾਰ ਸੁਣਾਉਣਾ ਆ, ਉਹ ਗੱਲ ਸੁਣਾਉਣੀ ਆ ਕਿ ਜਿਹੜਾ ਰਿਸ਼ਤਾ ਸਾਡੇ ਲਈ ਰੱਬ ਨੇ ਚੁਣਿਆ ਮਾਂ ਦੀ ਕੁੱਖ ਦੇ ਵਿੱਚੋਂ, ਅੱਜ ਅਸੀਂ ਉਸ ਰਿਸ਼ਤੇ ਨੂੰ ਕਿਤੇ ਦੂਰ ਛੱਡ ਆਏ ਆ, ਨਵੇਂ ਭਰਾ ਭੈਣ ਲੱਭਦੇ ਫਿਰਦੇ ਆ, ਰੱਬ ਨੇ ਸਾਡੇ ਵਾਸਤੇ ਜੋ ਚੁਣਿਆ ਚੰਗਾ ਹੀ ਚੁਣਿਆ ਹੋਊਗਾ।
0: ਜਿਹੜੇ ਨਾ ਕਿਸੇ ਕਾਰਨ ਕਰਕੇ ਪਿੱਛੇ ਵੀ ਰਹਿ ਗਏ, ਅਸੀਂ ਉਹਨਾਂ ਨੂੰ ਕਦੇ ਫੋਨ ਨਹੀਂ ਕਰਦੇ, ਪਰ ਫਰੈਂਡ ਲਿਸਟ ਦੇ ਵਿੱਚ ਅਸੀਂ ਛੇਤੀ ਦੇਖਦੇ ਰਹਿੰਦੇ ਕਿ ਯਾਰ 10,000 ਹੋ ਗਿਆ, 5,000 ਹੋ ਗਿਆ, ਫੋਲੋਅਰ ਕਿੰਨੇ ਹੋ ਗਏ, ਪਰ ਜਿਹੜੇ ਅਸਲੀ ਦੋਸਤ ਆ, ਜਿਵੇਂ ਤੁਸੀਂ ਕਿਹਾ ਕਿ ਅਸਲੀ ਭੈਣ ਭਰਾਵਾਂ ਨੂੰ ਅਸੀਂ ਬੁਲਾ ਕੇ ਨਹੀਂ ਰਾਜੀ ਹਾਂ, ਦੂਜਿਆਂ ਨੂੰ ਭਾਜੀ ਭੈਣ ਜੀ ਭਰਾ ਮੇਰਾ ਵੀਰ, ਹਨਾ, ਤੇ ਅਸਲੀ ਜਿਹੜੇ ਦੋਸਤ ਨੇ ਉਹਨਾਂ ਨੂੰ ਕਈ ਵਾਰ ਉਹਨਾਂ ਦੇ ਹਾਲਤ ਵੀ ਨਹੀਂ ਪੁੱਛੀ ਹੁੰਦੀ ਵੀ ਕਿੱਦਾਂ ਦੇ ਨੇ, ਤੇ ਅਸੀਂ ਆ ਜਿਹੜੇ ਫੇਸਬੁੱਕ ਦੇ ਜ਼ਰੀਏ ਜਾਂ ਕਿਸੇ ਹੋਰ ਸੋਸ਼ਲ ਮੀਡੀਆ ਪਰ ਉੱਥੇ ਅਸੀਂ ਕਹਿੰਦੇ ਹਾਂ ਕਿ ਯਾਰ ਮੇਰੇ ਕੋਲ 5,000 ਮੇਰੇ ਫਰੈਂਡ ਲਿਸਟ ਦੇ ਵਿੱਚ 5,000 ਬੰਦੇ ਆ। ਜੀ
2: ਬਿਲਕੁਲ ਜੀ, ਬਿਲਕੁਲ ਭਾਜੀ, ਏਦਾਂ ਹੀ ਆ। ਪਿੱਛੇ ਜੇ ਮੈਂ ਨਾ ਇੱਕ ਵਿਆਹ ਤੇ ਗਿਆ ਤੇ ਇੱਕ ਮੁੰਡਾ ਬਾਹਰੋਂ ਗਿਆ ਸੀਗਾ ਵਾਪਸ, ਤੇ ਅਸੀਂ ਵੀ ਗਏ ਸਰਕਲ ਦੇ ਵਿੱਚੋਂ, ਵਿਆਹ ਸੀਗਾ, ਗਏ ਤੇ ਬੜਾ ਪੈਸਾ ਬੰਦਾ ਕਹਿੰਦਾ 3,200 ਰੁਪਏ ਦੀ ਪਲੇਟ ਕੀਤੀ ਹੈ ਰੋਟੀ ਦੀ, ਤੇ ਜਿਹੜੀ ਰੋਟੀ ਦੀ ਪਲੇਟ ਆ ਕੁੜੀ ਦਾ, ਉਹਦੀ ਮੁੰਡੇ ਦੀ ਭੈਣ ਦਾ ਵਿਆਹ ਸੀ, ਬਾਪੂ ਕਹਿੰਦਾ 3,200 ਦੀ ਪਲੇਟ ਕੀਤੀ ਆਪਾਂ ਰੋਟੀ ਦੀ। ਉਹ ਕਰਦਿਆਂ ਕਰਦਿਆਂ ਜਿੱਦਾਂ ਬਹਿਰਾ ਹੁੰਦਾ ਨਾ ਜੀ, ਜਿਹੜੇ ਉੱਥੇ ਸਰਵ ਕਰਦੇ ਆ,

0: ਜਿਹੜੇ ਭਾਂਡੇ ਧੋਂਦੇ ਉਹ ਫਰੰਟ ਤੇ ਨਹੀਂ ਆਉਂਦੇ ਅੱਗੇ, ਹਨਾ, ਜਿਹੜੇ ਪਿੱਛੇ ਆ ਉਹਨਾਂ ਨੇ ਪਲੇਟਾਂ ਰੱਖਣੀਆਂ, ਮਗਰ ਭਾਂਡੇ ਧੋਣ ਵਾਲੇ ਰੋਟੀਆਂ ਬਣਾਉਣ ਵਾਲੇ ਵੱਖਰੇ ਹੁੰਦੇ ਬੰਦੇ।
1: ਬਿਲਕੁਲ ਬਿਲਕੁਲ।
0: ਉਹ ਕਿਤੇ ਮੁੰਡਾ ਜਿਹਦਾ ਜਿਹਦੀ ਭੈਣ ਦਾ ਵਿਆਹ ਸੀ, ਕਿਤੇ ਫੋਨ ਕਰਨ ਨੂੰ ਲਾਇਆ ਤੇ ਅੰਦਰ ਰੌਲਾ ਪਈ ਜਾਂਦਾ ਸੀ, ਗਾਣੇ ਗੁਣੇ ਚੱਲੀ ਜਾਂਦੇ ਸੀ। ਉਹ ਕਰਦਾ ਕਰਦਾ ਗੱਲ ਕਿਤੇ ਬਾਹਰ ਗਿਆ, ਬਾਹਰ ਗਿਆ ਤੇ ਉੱਥੇ ਚਿਰ ਭਾਂਡੇ ਉਹ ਮਗਰਲੇ ਬੰਦੇ ਚੱਲ ਗਿਆ, ਪਹਿਲੇ ਪਿੱਛੇ ਭਾਂਡੇ ਧੋਣ ਵਾਲਿਆਂ ਪਾਸੇ ਚੱਲ ਗਿਆ। ਉਹਨੂੰ ਉੱਥੇ ਦਾ ਚਾਚਾ ਦਿਖਿਆ ਬੈਠਾ, ਸਗਾ ਚਾਚਾ।
1: ਅੱਛਾ,
0: ਸਗਾ ਚਾਚਾ ਭਾਂਡੇ ਧੋਣ ਡਿਆ ਭਤੀਜੀ ਦੇ ਵਿਆਹ ਚ।
1: ਅੱਛਾ, ਇਹ ਸੱਚੀ ਗੱਲ ਹੈ?
0: ਇਹ ਰਿਐਲਿਟੀ ਦੀ ਕਹਾਣੀ ਹੈ, ਮਰੰਡੇ ਦੀ ਕਹਾਣੀ। ਪਹਿਲੇ ਦਿਨ ਮਿਲਿਆ ਹੈ ਤੇ ਖਰੜ ਦੇ, ਉਹ ਮਰੰਡੇ ਲਾਗੇ ਪੈਰ ਚਲਿਆ ਉਹਨਾਂ ਨੇ ਜਾ ਕੇ, ਉਹੀ ਵੀ ਅੰਦਰ ਤੇ ਮੁੰਡਾ ਰੋਂਦਾ ਹੀ ਅੰਦਰ ਆਇਆ, ਆ ਕੇ ਆਪਣੇ ਪਿਓ ਦੇ ਗੱਲ ਪੈ ਗਿਆ, ਕਹਿੰਦਾ ਤੂੰ ਕਹਿੰਦਾ ਉਹਦਾ ਨੰਬਰ ਹੈ ਨੀ ਮੇਰੇ ਕੋਲ, ਭਾਂਡੇ ਮਾਂਜਣ ਦੇ ਪਿੱਛੇ ਬੈਠਾ। ਤੇ ਉਹਨੇ ਗੱਲ ਕਿਹਦੀ ਚੁੱਪ ਰਿਹਾ, ਕਹਿੰਦਾ ਕਹਿੰਦਾ ਉਹਨੂੰ ਛੱਡਣਾ ਕੀ ਸੀਗਾ, ਕਹਿੰਦਾ ਜਿਹੜੇ ਕੰਮ ਕਰਦਾ ਫਿਰਦਾ ਹੁਣ ਸਾਡਾ ਬਰਾਬਰੀ ਹੈਗੀ ਆ, ਤੁਸੀਂ ਮੰਨਣਾ ਨੀ ਭਾਜੀ। ਉਹਨਾਂ ਹੀ ਕੱਪੜਿਆਂ ਚੋਂ ਕੁੜਤੇ ਲਿਬੜਿਆ ਹੋਇਆ ਭਿੱਜਿਆ ਕੁੜਤਾ ਮੁੰਡਾ ਲਿਆਇਆ ਕੱਢ ਕੇ, ਆਪਣੇ ਭੈਣ ਦੇ ਆਪਣੇ ਜਿਹੜੇ ਉਹਦੇ ਕੁੜਮ ਸੀ ਇਹਨਾਂ ਦੇ, ਹਨਾ, ਜਿਹੜੇ ਜਿਹਨਾਂ ਦਾ ਮੁੰਡਾ ਮੁੰਡੇ ਵਾਲਿਆਂ ਨੂੰ ਉਹ ਹਾਇਆ, ਕਹਿੰਦਾ ਜੀ ਇੱਕ ਚੀਜ਼ ਦੱਸਣੀ ਚਾਹੁੰਦਾ, ਜਿੰਨੇ ਆ ਬੈਠੇ ਆ ਨਾ ਜੀ, ਜਿੰਨੇ ਆ ਬੈਠੇ ਆ, ਉਹਨਾਂ ਚੋਂ ਸਭ ਤੋਂ ਨਜ਼ਦੀਕੀ ਰਿਸ਼ਤਾ ਸਾਡਾ ਆ ਆ, ਮੇਰਾ ਚਾਚਾ ਜੀ ਕਹਿੰਦਾ
1: ਬਾਈ।
0: ਮਕਬੂਲ ਹੋਣ ਡਿਆ ਇਹ ਇੱਥੇ ਰਿਸ਼ਤਿਆਂ ਤੋਂ ਦੂਰ ਰਹਿ ਕੇ ਰਿਸ਼ਤਿਆਂ ਦੀ ਕੀਮਤ ਪਤਾ ਲੱਗਣ ਡਈ ਲੋਕ।
1: ਅਸਲੀ ਅਸਲੀ ਸਿਆਣਾ ਉਹ ਸੀ ਸਾਰੀ ਬਰਾਤ ਦੇ ਵਿੱਚੋਂ, ਅਸਲੀ ਸਿਆਣਾ ਉਹ ਸੀ ਜਿਹੜਾ ਬੰਦਾ
0: ਮੁੰਡਾ ਜੀ
1: ਡਾਇਟ ਪਲਾਨ ਦੱਸਦਾ ਉਹ ਜਿਹਾ ਕਿਸੇ ਨੂੰ ਨੀ ਪਤਾ, ਜਿਹੜਾ ਜ਼ਿੰਦਗੀ ਦਾ ਰਾਹ ਤੁਹਾਨੂੰ ਮੈਂ ਦੱਸਣਾ ਉਹ ਜਿਹਾ। ਪਰ ਸਿਆਣਪ ਮੈਨੂੰ ਲੱਗਦਾ ਸਿਆਣਾ ਬਣਨਾ ਸ਼ਾਇਦ ਸੌਖਾ, ਸਿਆਣੇ ਬਣੇ ਰਹਿਣਾ ਔਖਾ। ਸਿਆਣਾ ਬਣ ਤਾਂ ਬੰਦਾ ਗੱਲਾਂ ਸਿੱਖ ਕੇ ਚੜ ਜਾਊ, ਪਰ ਸਿਆਣੇ ਬਣੇ ਰਹਿਣਾ ਬਹੁਤ ਔਖਾ। ਜਨਰਲ ਬਾਈ ਕਿਵੇਂ ਹੋ?
0: ਬਿਲਕੁਲ ਜੀ ਬਿਲਕੁਲ ਬਿਲਕੁਲ, ਇਹ ਤੇ ਕੋਈ ਰੱਬ ਹੀ ਕਿਤੇ ਮਿਹਰ ਪਾਵੇ, ਮੈਂ ਤੇ ਆਪ ਇਸ ਲਈ ਲੱਗਾ ਅਜੇ ਵੀ ਸਾਡੇ ਤੇ ਵੀ ਮਿਹਰ ਹੋ ਜਾਵੇ ਕਿਤੇ, ਹਨਾ। ਪਰ ਗੱਲਾਂ ਇਹ ਨੀ ਕਿ ਪੁਰਾਣੇ ਆਪਾਂ ਚੀਜ਼ਾਂ ਨੂੰ ਫੜ ਕੇ ਚੱਲੀਏ, ਪੁਰਾਣੀਆਂ ਜੋ ਬਜ਼ੁਰਗਾਂ ਦੀਆਂ ਗੱਲਾਂ ਨੇ ਜਾਂ ਬਜ਼ੁਰਗਾਂ ਨੂੰ ਨਾਲ ਲੈ ਕੇ ਚੱਲੀ, ਸਭ ਤੋਂ ਵੱਡੀ ਗੱਲ ਤੇ ਗੱਲਾਂ ਕੀ ਲੱਗਦੀਆਂ ਨਾ, ਬਜ਼ੁਰਗਾਂ ਨੂੰ ਜੇ ਨਾਲ ਲੈ ਕੇ ਚੱਲ ਪਈਏ ਆਪਾਂ,
1: ਅਸੀਸਾਂ ਨਾਲ ਲੈ ਕੇ ਚੱਲਦੇ ਹੋ ਤੇ ਮੈਨੂੰ ਲੱਗਦਾ ਉਹਦੇ ਵਰਗੀ ਦੌਲਤ ਤੁਹਾਡੇ ਕੋਲ ਹੈ ਹੀ ਨੀ ਕਿਸੇ ਬੰਦੇ ਕੋਲ, ਜੇਕਰ ਤੁਹਾਡੇ ਕੋਲ ਉਹ ਦੌਲਤ ਹੈਗੀ ਤੇ ਉਹ ਦੌਲਤ ਜਿਵੇਂ ਤੁਸੀਂ ਗੱਲ ਕੀਤੀ ਆ, ਬਹੁਤੇ ਬਜ਼ੁਰਗਾਂ ਨੂੰ ਕਈ ਵਾਰ ਚੰਗੇ ਘਰਾਂ ਵਾਲੇ ਮੈਂ ਇੱਕ ਦਿਨ ਦੇਖ ਰਿਹਾ ਸੀਗਾ, ਉਦੋਂ ਬਿਲਕੁਲ ਇਸ ਤਰੀਕੇ ਨਾਲ ਸੋਚਿਆ ਕਿ ਯਾਰ ਇੱਕ ਡਾਕਟਰ ਬੰਦਾ ਸੀ ਬਾਈ ਜੀ, ਡਾਕਟਰ ਸੀਗਾ ਮਨੁੱਖਤਾ ਦੀ ਸੇਵਾ ਵਾਲੇ, ਉੱਥੇ ਬੈਠਾ ਉਹਦੇ ਭਰਾ ਨੂੰ ਕਹਿੰਦੇ ਬਾਈ ਯਾਰ ਤੈਨੂੰ ਚੇਤੇ ਕਰਦਾ ਕਿਤੇ ਲੈ ਜਾ, ਉਹ ਮਤਲਬ ਫੈਮਿਲੀ ਆਈ ਬੱਚਿਆਂ ਦਾ ਡਾਕਟਰ ਸੀ ਜਨਰਲ ਬਾਈ, ਮੈਂ ਹੈਰਾਨ ਬਈ ਸਾਰੀ ਜ਼ਿੰਦਗੀ ਉਹਨੇ ਪਤਾ ਨਹੀਂ ਕਿੰਨੇ ਬੰਦੇ ਦਾ ਟ੍ਰੀਟਮੈਂਟ ਕੀਤਾ ਹੋਊ, ਕਿਸ ਲੈਵਲ ਤੇ ਜਾ ਕੇ ਡਿਪਰੈਸ਼ਨ ਚ ਆਇਆ ਹੋਊ, ਇਹ ਸਾਡਾ ਤਾਣਾ ਬਾਣਾ ਤਾਂ ਉਲਝਿਆ ਹੋਇਆ ਫੈਮਿਲੀ ਦਾ ਮੈਨੂੰ ਲੱਗਦਾ ਇੱਥੇ।
0: ਬਸ ਬਸ ਬਿਲਕੁਲ ਜੀ, ਰਿਸ਼ਤੇ ਨਾ ਕਮਜ਼ੋਰ ਹੋ ਗਏ ਸੀ, ਰਿਸ਼ਤੇ ਬਹੁਤ ਵੀਕ ਹੋ ਗਏ ਸਾਡੇ, ਅਸੀਂ ਨਾ ਪਦਾਰਥੀ ਜ਼ਿਆਦਾ ਹੋ ਗਏ ਥੋੜੇ ਜਿਹੇ ਵਹਾਵਾ। ਵੈਸੇ ਵੀ ਜਿਹੜੀ ਸਾਡੀ ਪੰਜਾਬੀ ਕਮਿਊਨਿਟੀ, ਮੈਂ ਇਕੱਲੇ ਸਿੱਖਾਂ ਦੀ ਗੱਲ ਨਹੀਂ ਕਰਦਾ, ਪੰਜਾਬੀ ਕਮਿਊਨਿਟੀ ਜਿਹੜੇ ਪੰਜਾਬ 'ਚ ਜੰਮੇ ਆ, ਹਨਾ, ਉਹ ਸਾਰੇ ਅਸੀਂ ਮਤਲਬ ਇੰਨਾ ਵਹਾਵਾ ਲੱਗ ਗਏ ਕਰਨ। ਇੱਥੋਂ ਚਲੋ ਇੱਕ ਮੁੰਡਾ ਅੱਜ ਇੱਕ ਕਪੈਸਿਟੀ ਲਾਈਏ ਵੀ ਇੱਕ ਦਿਨ ਦੀ ਦਿਹਾੜੀ ਤੇ ਬੰਦਾ ਵਧੀਆ ਬੂਟ ਲੈ ਸਕਦਾ ਵਾ, ਹਨਾ, ਇੱਕ ਦੋ ਢਾਈ ਸੌ ਡਾਲਰ ਬੰਦਾ ਕਮਾ ਲੈਂਦਾ ਵਾ, ਉਹ ਕਹਿੰਦਾ ਚੱਲ ਮੈਂ ਅੱਜ ਦੋ ਤਿੰਨ ਓਵਰ ਸ਼ਿਫਟਾਂ ਲਾਵਾਂ ਤੇ ਮੈਂ ਬੂਟ ਲੈ ਲੂੰਗਾ, ਲੈ ਲਏ ਬੂਟ। ਇੱਕ ਮੇਰੇ ਵਰਗਾ ਪੰਜਾਬ ਬੈਠਾ ਉਹਨੇ ਉੱਥੇ ਲੈ ਲਏ ਆ ਸੇਮ, ਇਹ ਬੰਦਾ ਸੋਚਦਾ ਯਾਰ ਮੈਂ ਇੰਨੀ ਮਿਹਨਤ ਕਰਕੇ ਲਏ, ਇਹਨੇ ਉਹਨੇ ਫਸਟ ਕਾਪੀ ਲਈ ਹੋਈ 300-400 ਰੁਪਏ ਦੀ। ਤੁਸੀਂ ਸਮਝੇ ਜੀ ਪੰਜਾਬੀਆਂ ਦਾ ਹਾਲ ਇਹ
1: ਆ
0: ਕਿ ਗੁਜਰਾਤੀ ਬੰਦੇ ਦੇ ਕੋਲ ਕਿਤੇ ਮਰੂਤੀ ਜੋਗੇ ਪੈਸੇ ਹੋਣ ਨਾ, ਮਤਲਬ ਫੋਰਚੂਨਰ ਜੋਗੇ ਪੈਸੇ ਹੋਣ ਤੇ ਅਗਲਾ ਸਕੂਟਰ ਲੈਂਦਾ ਮਰੂਤੀ ਲੈਂਦਾ, ਸਾਡੇ ਵਰਗਾ ਮਰੂਤੀ ਹੋਣ ਦੇ ਕਹਿੰਦਾ ਵੀ ਕਿਸੇ ਤਰੀਕੇ ਫਾਹ ਦਵਾ ਦੇ ਮੈਨੂੰ ਫਾਰਚੂਨਰ ਦਾ, ਮੈਂ ਲੈਣੀ ਆ।
1: ਅਸੀਂ ਤਾਂ ਅਸੀਂ ਤਾਂ ਕਹਿ ਦਿੰਦੇ ਹਾਂ ਸੋਰੀ ਟੂ ਸੇ, ਕਈ ਵਾਰ ਸਾਡੇ ਘਰਾਂ ਦੇ ਵਿੱਚ ਪਰਿਵਾਰਕ ਮੈਂਬਰ ਬੱਚੇ ਵੀ ਕਹਿਣ ਲੱਗ ਜਾਂਦੇ ਆ ਕਿ ਨੱਕ ਨਹੀਂ ਰਹਿਣਾ ਜੇ ਵਿਆਹ ਐ ਨਾ ਕੀਤਾ, ਕਾਰ ਆ ਦਈ ਬਾਪੂ ਨੱਕ ਨਹੀਂ ਰਹਿਣਾ, ਨੱਕ ਪਤਾ ਨਹੀਂ ਐਨਕ ਟਿਕੇ ਨਾ ਟਿਕੇ, ਨੱਕ ਨਹੀਂ ਟਿਕਦਾ ਹੈ ਕਈ ਵਾਰ ਬਾਈ ਜੀ।
0: ਬਿਲਕੁਲ ਜੀ ਬਿਲਕੁਲ,
1: ਨੱਕ ਰੱਖਣ ਦੇ ਚੱਕਰ ਚ ਅਸੀਂ ਬਾਹਲੇ ਖਰਚੇ ਕਈ ਵਾਰ ਕਰ ਬੈਠਦੇ ਹਾਂ ਹਨਾ। ਸੋ ਮੈਂ ਬਿਲਕੁਲ, ਅਸੀਂ ਇਕੱਠੇ ਬੈਠ ਕੇ ਗੱਲਾਂ ਕਰਾਂਗੇ ਕਿਸ ਦਿਨ ਜਰਨੈਲ ਬਾਈ ਹੁਣਾਂ ਨਾਲ, ਖੁੱਲੀਆਂ ਗੱਲਾਂ ਕਰਾਂਗੇ। ਪਰ ਕੱਲ ਨੂੰ ਜਿਹੜਾ ਸ਼ੋਅ ਆ ਉਹਦੇ ਲਈ ਮੈਂ ਟਿਕਟਾਂ ਦੇ ਲਈ ਨੰਬਰ ਦੇ ਦਵਾਂ ਪ੍ਰਭ ਹੁਣਾਂ ਦਾ, 437-870-0001। ਇਹ 2 ਘੰਟੇ ਦਾ ਸ਼ੋਅ ਹੋਣਾ ਬਾਈ?
0: ਹਾਂਜੀ ਭਾਅ ਜੀ, 2 ਘੰਟੇ।
1: ਅੱਛਾ, 2 ਘੰਟੇ ਦਾ ਸ਼ੋਅ ਹੋਣਾ। ਇਹਦੇ 'ਚ ਗੱਲਾਂ ਬਾਤਾਂ ਜਿਹੜੀਆਂ ਜਿਵੇਂ ਅਸੀਂ ਸੋਸ਼ਲ ਮੀਡੀਆ 'ਤੇ ਵੀ ਤੁਹਾਨੂੰ ਦੇਖਦੇ ਹਾਂ ਸੁਣਦੇ ਹਾਂ, ਉਸ ਟਾਈਪ ਦੀਆਂ ਗੱਲਾਂ ਬਾਤਾਂ, ਪਰਿਵਾਰਕ ਗੱਲਾਂ ਬਾਤਾਂ ਵਿਦ ਫੈਮਿਲੀ। ਮੈਂ ਚਾਹੁੰਦਾ ਕਿ ਵਿਦ ਫੈਮਿਲੀ ਤੁਸੀਂ ਜਿਵੇਂ ਸਾਡੇ ਵਾਲਾ, ਚਾਹੇ ਬੰਦੇ ਬਣੋ, ਬੰਦੇ ਜਾਂ ਮਾਸਟਰ ਜੀ ਦੇਖਣ ਪਹੁੰਚਦੇ ਹੋ, ਵਿਦ ਫੈਮਿਲੀ ਪਹੁੰਚ ਦਿਓ। ਇੱਥੇ ਵਿਦ ਫੈਮਿਲੀ ਪਹੁੰਚੋ, ਬੱਚਿਆਂ ਨੂੰ ਨਾਲ ਲੈ ਕੇ ਜਾਇਓ, ਬਜ਼ੁਰਗਾਂ ਨੂੰ ਨਾਲ ਲੈ ਕੇ ਜਾਇਓ, ਆਪ ਤਾਂ ਹਸਬੈਂਡ ਵਾਈਫ ਨੇ ਜਾਣੇ ਜਾਣਾ। ਸੋ ਕਾਫੀ ਚੀਜ਼ਾਂ ਨੇ ਜਿਹੜੀਆਂ ਬਿਨਾਂ ਕਹੇ ਤੋਂ ਬਿਨਾਂ ਬੋਲਿਆਂ ਤੋਂ ਤੁਹਾਨੂੰ ਸਮਝ ਲੱਗ ਜਾਣੀਆਂ। ਕਿਉਂ ਬਾਈ ਜੀ, ਹੁੰਦੀਆਂ ਤਾਂ ਉਹੀ ਆਪਸ ਦੀਆਂ ਗੱਲਾਂ ਹੀ।
0: ਦੇਖੋ, ਗੱਲਾਂ ਉਹੀ ਹੈ ਜੀ। ਦੇਖੋ, ਜਿੱਦਾਂ ਹੁਣ ਮੈਂ ਪਿਓ ਦੀ ਗੱਲ ਕਰਦਾ, ਪਿਓ ਵੀ ਕਿਹੋ ਜਿਹਾ ਕਿਰਦਾਰ ਆ ਹਨਾ, ਜਿਹੜਾ ਸਾਰੀ ਜ਼ਿੰਦਗੀ ਜੇ ਕਰਦਾ ਕੁਛ ਤਾਂ ਕੋਈ ਸਮਝਦਾ ਨੀ ਕਿ ਸਾਡੇ ਵੀ ਕੀਤਾ ਇੰਨੇ ਕੁਛ, ਜਿਹੜੀ ਅਸਲੀ ਗੱਲ ਆ। ਪਰ ਜੇ ਉਹ ਕਰਦਾ, ਸਭ ਤੋਂ ਵੱਡਾ ਵਰਡ ਸੈਕਰੀਫਾਈਸ, ਹਰ ਚਾਹ ਹੀ ਮਾਰ ਦਿੰਦਾ ਆਪਣਾ। ਜਿੱਦਣ ਉਹਦੇ ਹੱਥ ਬੱਚਾ ਰੱਖ ਰਹੀ ਨਰਸ ਜਾਂ ਉਹਦੀ ਮਾਂ ਲਿਆ ਕੇ ਵੀ ਲੈ ਹੁਣ ਤੂੰ ਵੀ ਪਿਓ ਬਣ ਗਿਆ, ਉਹਦੀ ਦੌੜ ਹੀ ਉਹ ਰਹਿ ਜਾਂਦੀ ਆ। ਪਰ ਉਹਦਾ ਜਿਹੜਾ ਸਭ ਤੋਂ ਨੇੜੇ ਦਾ ਰਿਸ਼ਤਾ, ਸਭ ਤੋਂ ਲਾਗੇ ਦਾ, ਉਹਦਾ ਪੋਤਾ, ਉਹ ਸਾਰੀ ਜ਼ਿੰਦਗੀ ਉਹਨੂੰ ਕਹਿ ਹੀ ਨੀ ਪਾਉਂਦਾ ਮੈਂ ਤੈਨੂੰ ਪਿਆਰ ਕਰ, ਸਾਰੀ ਜ਼ਿੰਦਗੀ ਲੰਘ ਜਾਂਦੀ। ਨਾ ਉਹ ਕਹਿੰਦਾ ਨਾ ਉਹ ਕਹਿੰਦਾ, ਇੱਕ ਦੌੜ ਲੱਗੀ ਦੋਵਾਂ ਦੀ ਆਪਸ ਦੇ ਵਿੱਚ। ਦੌੜ, ਮੁੰਡੇ ਨੇ ਕਬੱਡੀ ਦਾ ਕੱਪ ਜਿੱਤਿਆ, ਕੱਪ ਜਿੱਤ ਕੇ ਲਿਆਂਦਾ, ਸਾਰੇ ਪਿੰਡ ਦੇ ਮੋਢੇ ਤੇ ਸ਼ਾਬਾਸ਼ੀ ਦਿੱਤੀ, ਸ਼ਾਬਾਸ਼ ਨਾਂ ਰੋਸ਼ਨ ਕੀਤਾ। ਉਹ ਕਹਿੰਦਾ ਉਹ ਹੱਥ ਕਿੱਥੇ ਆ ਜਿਹਨੂੰ ਮੈਂ ਬਾਪੂ ਕਹਿੰਦਾ, ਉਹ ਤੇ ਕਵੇ ਇੱਕ ਵਾਰੀ, ਉਹ ਕਹਿੰਦਾ ਹੀ ਨੀ। ਉਹ ਜਾਂਦਾ ਉਸ ਕੋਲ, ਕਹਿੰਦਾ ਪਾਪਾ ਜੀ ਇਹ ਕੱਪ, ਕਹਿੰਦਾ ਪੁੱਤ ਸਾਰਿਆਂ ਦੇ ਘਰਾਂ ਚ ਪਏ ਆ, ਕਹਿੰਦਾ ਧਾਰਾਂ ਚੋਂ ਜਾ ਕੇ ਦਫਾ ਹੋ ਜਾ ਤੂੰ। ਉਹ ਅਗਲੇ ਸਾਲ ਫੇਰ ਜਿੱਤਦਾ, ਫੇਰ ਸਿੱਧਾ ਜਾਂਦਾ ਪਿਓ ਕੋਲ। ਉਹ ਕਹਿੰਦਾ ਮੈਂ ਤੈਨੂੰ ਪਿਛਲੇ ਸਾਲ ਵੀ ਆਖਿਆ ਸੀ ਕਾਕਾ, ਸਾਰਿਆਂ ਕੋਲ ਆ, ਇਹ ਕੋਈ ਚੱਜ ਦਾ ਕੰਮ ਕਰ, ਇਹ ਕੰਮ ਕਰਨ ਵਾਲੇ ਆ। ਮਤਲਬ ਕਿ ਇੱਕ ਦੌੜ ਲੱਗੀ ਆ, ਉਹ ਮਨਾਉਣ ਚ ਰਹਿੰਦਾ ਕਿ ਮੈਂ ਕੁਛ ਕਰ ਸਕਦਾ। ਉਹ ਕਹਿੰਦਾ ਤੂੰ ਤੂੰ ਕੌਣ ਹੁੰਦਾ ਮੈਨੂੰ ਮਨਾਉਣ ਵਾਲਾ, ਤੂੰ ਤੇ ਕੱਖ ਵੀ ਨੀ। ਉਹਨੂੰ ਪਤਾ ਜਿੱਦਣ ਮੈਂ ਮੋਢੇ ਤੇ ਹੱਥ ਰੱਖਦਾ ਨਾ ਇਹਦੇ, ਇਹਦੀ ਦੌੜ ਇੱਥੇ ਹੀ ਰੁਕ ਜਾਣੀ। ਇਸਨੇ ਕਹਿਣਾ ਮੈਂ ਜਿਤਾ ਤਾ, ਜਿਹਨੂੰ ਜਿਹਨੂੰ ਮੈਂ ਜਿਤਾਉਣਾ ਸੀ ਮੈਂ ਜਿਤਾ ਤਾ। ਉਦਣ ਪਤਾ ਲੱਗਦਾ ਉਹਨੂੰ ਵੀ ਇਹਨੇ ਮੇਰੇ ਲਈ ਕੀ ਕੀਤਾ, ਜਿੱਦਣ ਆਪਣੇ ਪਿਓ ਨੂੰ ਮੋਢੇ ਤੇ ਚੁੱਕਦਾ, ਉਹ ਚੌਵਾਂ ਬੰਦਿਆਂ ਚੋਂ ਇੱਕ ਬੰਦਾ ਬਣ ਕੇ ਚੁੱਕਦਾ, ਉਦਣ ਲੱਗਦਾ ਇਹਦਾ ਹੱਥ ਤੇ ਹਮੇਸ਼ਾ ਹੀ ਇੱਥੇ ਸੀ। ਇੱਦਾਂ ਦੀਆਂ ਗੱਲਾਂ ਨੇ ਜੀ, ਇੱਦਾਂ ਦੀਆਂ ਵੈਲਿਊ ਦੀਆਂ ਗੱਲਾਂ ਨੇ ਕਿ ਜਿੱਦਾਂ ਪਿਓ ਦੀ ਪਿਓ ਦੇ ਗੁੱਸੇ ਤੇ ਸੂਰਜ ਦੀ ਗਰਮੀ ਨੂੰ ਜਰਦਾ ਸਿੱਖੋ, ਕਿਉਂਕਿ ਜਦੋਂ ਇਹ ਦੋਵੇਂ ਡੁੱਬਦੇ ਜ਼ਿੰਦਗੀ ਚ ਹਨੇਰਾ ਹੋ ਜਾਂਦਾ। ਇੱਦਾਂ ਦੀਆਂ ਗੱਲਾਂ ਨੇ। ਕੱਲੇ ਮਾਂ ਦਾ ਕਿੱਸਾ, ਭੈਣ ਦਾ ਕਿੱਸਾ, ਭਰਾ, ਤਾਏ, ਚਾਚੇ, ਭੂਆ ਕੀ ਆ
1: ਬਾਈ, ਸਾਡੇ ਲਈ ਤਾਂ ਤੁਸੀਂ ਸਿਆਣੇ ਹੋ ਤੇ ਜਿਹੜੇ ਸਾਡੇ ਬੱਚੇ ਦੇਖਣ ਆਉਣਗੇ ਉਹ ਵੀ ਕਹਿ ਕਹਿੰਦੇ ਵੀ ਉਹ ਸਿਆਣੇ ਸਿਆਣੇ ਕਹਿੰਦੇ, ਉਹਨਾਂ ਦੇ ਲਈ ਸਿਆਣੇ ਤੁਸੀਂ ਹੀ ਹੋ, ਉਹਨਾਂ ਨੇ ਕਹਿਣਾ ਸਿਆਣੇ ਕਹਿੰਦੇ ਆ ਤੁਹਾਡੇ ਲਈ ਸਿਆਣੇ ਹੋਰ ਹਰ ਇੱਕ ਬੰਦੇ ਲਈ। ਅੱਛਾ, ਸਿਆਣਾ ਜਿਹੜਾ ਸ਼ਬਦ ਆ ਨਾ, ਬੜਾ ਬੜਾ ਖੂਬਸੂਰਤ ਸ਼ਬਦ ਆ, ਤੇ ਆਮ ਤੌਰ ਤੇ ਅਸੀਂ ਜੇ ਕਿਸੇ ਨੂੰ ਟੌਂਟ ਵੀ ਮਾਰਨਾ, ਤੂੰ ਬਹੁਤਾ ਸਿਆਣਾ ਵਾ ਹਨਾ, ਹਨਾ ਤੂੰ ਬਹੁਤਾ ਸਿਆਣਾ, ਉਹ ਯਾਰ ਤੂੰ ਸਿਆਣਾ ਨਾ ਬਣ, ਬਾਹਲੀਆਂ ਸਿਆਣੇ, ਉਹ ਯਾਰ ਤੂੰ ਸਿਆਣਾ ਬਿਨਾ ਬੰਦਾ ਗੱਲਾਂ ਤੂੰ ਕਹਿ ਜਿਹਾ ਕਰਦਾ। ਸੋ ਸਿਆਣਾ ਸ਼ਬਦ ਆ, ਸਿਆਣੇ ਕਹਿੰਦੇ ਆ ਸ਼ੋਅ ਬਾਈ, ਸਾਰੇ ਕੱਲ ਨੂੰ ਦੇਖਣ ਜਾਇਓ। ਜਰਨੈਲ ਬਾਈ, ਬਹੁਤ ਬਹੁਤ ਬੈਸਟ ਵਿਸ਼ਿਸ਼, ਗੁੱਡ ਲੱਕ। ਸੋ ਮੈਨੂੰ ਪਤਾ ਸ਼ੋਅ ਬਹੁਤ ਸੋਹਣਾ ਹੋਊਗਾ, ਡੈਫੀਨੇਟਲੀ ਦੇਖਣ ਪਹੁੰਚਾਂਗੇ, ਤੇ ਸਾਡੇ ਜਿਹੜੇ ਲਿਸਨਰ ਉਹ ਵੀ ਪਹੁੰਚਣਗੇ।
0: ਧੰਨਵਾਦ ਜੀ, ਧੰਨਵਾਦ,
1: ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਵੈਰੀ ਮੱਚ, ਬਹੁਤ ਬਹੁਤ ਸ਼ੁਕਰੀਆ। ਨੰਬਰ ਟਿਕਟਾਂ ਲਈ ਤੁਸੀਂ ਨੋਟ ਕਰ ਲਓ, 437-870-0001 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਰਾਜਨ ਬਾਈ ਜੀ ਹੁਣ ਤੋਂ ਆਪਾਂ ਸੁਨੇਹਾ ਲੈ ਲਈਏ। ਰਾਜਨ ਜੀ, ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ
2: ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਜੀ, ਤੁਹਾਨੂੰ ਵੀ ਤੇ ਸਾਡੇ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਬਾਈ ਜੀ, ਕੀ ਹਾਲ ਚਾਲ ਆ? ਠੀਕ ਠਾਕ ਹੋ?
2: ਵਧੀਆ ਜੀ,
1: ਚਲੋ। ਅੱਜ ਡਾਕਟਰ ਹੈਗੇ ਅਵੇਲੇਬਲ?
2: ਹਾਂਜੀ ਹਾਂਜੀ।
1: ਅੱਛਾ, ਇੱਕ ਤਾਂ ਇਹਨਾਂ ਕੋਲ ਇਹ ਆ, ਬਹੁਤੀ ਵਾਰ ਨਾ ਕਈ ਤੁਹਾਡੀਆਂ ਅੱਖਾਂ ਨੇ ਜਿਹੜੀਆਂ ਤੁਹਾਨੂੰ ਇਹ ਲੱਗਦਾ ਕਿ ਯਾਰ ਸਹੀ ਆ, ਉਹ ਇੱਕਦਮ ਨਿਗਾਹ ਘਟਣੀ, ਵੀ ਪਿਛਲੇ ਸਾਲ ਤਾਂ ਬੜੀ ਵਧੀਆ ਸੀਗੀ ਯਾਰ, ਉਹ ਤੋਂ ਬਾਅਦ ਇੱਕਦਮ ਫਿਰ ਕਹਿੰਦੇ ਵੀ ਆਹ ਕਾਲਾ ਮੋਤੀ ਆ ਗਿਆ, ਚਿੱਟਾ ਮੋਤੀ ਆ ਗਿਆ। ਪਰ ਇਹਨਾਂ ਕੋਲ ਮਸ਼ੀਨਾਂ ਕੁਛ ਕਿਹੋ ਜਿਹੀਆਂ ਨੇ, ਆਉਣ ਵਾਲੇ ਟਾਈਮ ਦੇ ਵਿੱਚ ਤੁਹਾਡੀਆਂ ਅੱਖਾਂ ਨੂੰ ਕੀ ਪ੍ਰੋਬਲਮਸ ਆ ਸਕਦੀਆਂ ਨੇ ਤੇ ਕਿਵੇਂ ਅਵੋਇਡ ਹੋ ਸਕਦੇ, ਕਿਵੇਂ ਉਹਨਾਂ ਤੋਂ ਬਚਿਆ ਜਾ ਸਕਦਾ, ਉਹ ਪਹਿਲਾਂ ਦੱਸ ਦਿੰਦੇ ਆ। ਇਹ ਮੈਨੂੰ ਲੱਗਦਾ ਫਾਇਦੇਮੰਦ ਆ ਕਿ ਪ੍ਰੋਬਲਮ ਆਈ ਤੋਂ ਉਹਨੂੰ ਸੁਲਝਾਉਣਾ ਜਾਂ ਪ੍ਰੋਬਲਮ ਆਉਣ ਤੋਂ ਪਹਿਲਾਂ ਬਚ ਜਾਣਾ ਜ਼ਿਆਦਾ ਵਧੀਆ ਵਾ ਜੀ ਭਾਈ।
2: ਬਿਲਕੁਲ ਜੀ, ਬਿਲਕੁਲ ਬਿਲਕੁਲ, ਤੁਸੀਂ ਸਹੀ ਗੱਲ ਕਹੀ। ਇਹਦਾ ਮੈਂ ਐਗਜ਼ਾਮਪਲ ਥੋੜ੍ਹੀ ਜਿਹੀ ਦੇ ਦਿੰਦਾ। ਜਿਵੇਂ ਸਾਡੇ ਕੋਲ OCT ਮਸ਼ੀਨ ਹੈ, ਇਹ ਕੀ ਕਰਦੀ ਹੈ, ਰੈਟੀਨਾ ਦੀਆਂ 10 ਲੇਅਰਾਂ ਹੁੰਦੀਆਂ। ਰੈਟਨਾ ਕੀ ਹੈ, ਜਿਵੇਂ ਆਪਾਂ ਸਿਨੇਮਾ ਹਾਲ 'ਚ ਜਾਂਦੇ ਹਾਂ ਪਿਕਚਰ ਦੇਖਣ ਲਈ, ਜਿਹੜਾ ਪਰਦਾ ਹੁੰਦਾ ਉਹਦੇ ਉੱਤੇ ਸਾਰੀ ਫੋਟੋ ਆਉਂਦੀ ਅਤੇ ਆਪਾਂ ਨਜ਼ਰ ਆਉਂਦਾ। ਜੇ ਉਹ ਪਰਦਾ ਕਿਤੇ ਛਿੱਜਣਾ ਸ਼ੁਰੂ ਹੋ ਜਾਵੇ, ਸਾਨੂੰ ਪਤਾ ਚੱਲ ਜਾਏ ਵੀ ਇਹ ਪਰਦੇ ਨੇ ਹੁਣ ਥੋੜ੍ਹੀ ਦੇਰ ਨੂੰ ਫਟ ਜਾਣਾ, ਅਸੀਂ ਪਹਿਲਾਂ ਹੀ ਉਹਦੀ ਰਿਪੇਅਰ ਕਰਾ ਲੈਂਦੇ ਹਾਂ। ਪਰ ਜੇ ਇੱਕ ਵਾਰੀ ਉਹ ਪਰਦਾ ਪਾੜ ਗਿਆ, ਫਿਰ ਨਹੀਂ ਜੁੜਨਾ। ਸੋ ਜਿਹੜੀ ਸਾਡੀ ਮਸ਼ੀਨ ਹੈ OCT, ਇਹ ਪਹਿਲੇ ਦੱਸ ਦਿੰਦੀ ਵੀ ਰੈਟੀਨਾ ਜਿਹੜਾ ਤੁਹਾਡਾ ਅੱਖ ਦਾ ਪਰਦਾ ਹੈ, ਇਹ ਕਿਤੇ ਪਤਲਾ ਹੋ ਰਿਹਾ ਕਿ ਕਿਤੇ ਛਿੱਜਣ ਵਾਲਾ ਜੇ ਹੈ ਤੇ ਅਸੀਂ ਪਹਿਲਾਂ ਹੀ ਤੁਹਾਡੇ ਤੁਹਾਨੂੰ ਸਪੈਸ਼ਲਿਸਟ ਨੂੰ ਰੈਫਰ ਕਰ ਦਿੰਦੇ ਹਾਂ, ਜਿੱਥੇ ਉਹ ਪਰਦੇ ਨੂੰ ਕਹਿ ਲਓ ਵੀ ਇੱਕ ਹਿਸਾਬ ਦਾ ਦੁਬਾਰਾ ਅਟੈਚ ਕਰ ਦਿੰਦੇ ਨੇ ਵੀ ਉਹ ਆਪਣੀ ਜੜ ਤੋਂ ਟੁੱਟੇ ਨਾ, ਤੇ ਜੇ ਇੱਕ ਵਾਰੀ ਟੁੱਟ ਗਿਆ ਤੇ ਫਿਰ ਜੁੜਨਾ ਬਹੁਤ ਔਖਾ, ਫਿਰ ਨਿਗਾਹ ਚੱਲ ਜਾਂਦੀ ਹੈ। ਸੋ ਇਸੇ ਕਰਕੇ ਜਿਹੜੀਆਂ ਸਾਰੀਆਂ ਐਡਵਾਂਸ ਟੈਕਨੋਲੋਜੀ ਦੀਆਂ ਮਸ਼ੀਨਾਂ ਨੇ ਸਾਡੇ ਕੋਲ ਇਹ ਕੰਮ ਇਹੀ ਕਰਦੀਆਂ ਨੇ ਕਿ ਪਹਿਲਾਂ ਹੀ ਤੁਹਾਨੂੰ ਦੱਸ ਦਿੰਦੇ ਨੇ ਡਿਜੀਟਲੀ ਦੇਖ ਕੇ ਕਿ ਆਪਸੀ ਜੇ ਕੋਈ ਪ੍ਰੋਬਲਮ ਆ ਰਹੀ ਹੈ ਤੇ ਕੀ ਪ੍ਰੋਬਲਮ ਆ ਰਹੀ ਹੈ ਤੇ ਉਹਦਾ ਕੀ ਹੱਲ ਹੈ। ਸੋ ਇੱਦਾਂ ਦਾ ਡਿਜੀਟਲ ਐਗਜ਼ਾਮ ਤੁਸੀਂ ਕਰਵਾਉਣਾ ਚਾਹੁੰਦੇ ਹੋ, ਡਾਕਟਰ ਸਾਡੇ ਕੋਲ ਅੱਜ, ਕੱਲ੍ਹ ਤੇ ਪਰਸੋਂ ਤਿੰਨੋਂ ਦਿਨ ਅਵੇਲੇਬਲ ਨੇ। ਕਾਲ ਕਰਕੇ ਆਪਣੀ ਅਪੁਆਇੰਟਮੈਂਟ ਬੁੱਕ ਕਰਵਾ ਲਓ 905-460-8888। ਇੱਕ ਹੋਰ ਗੱਲ ਰਾਜਵੀਰ ਜੀ, ਬੜੇ ਸਾਡੇ ਹੈਗੇ ਨੇ ਸਰੋਤੇ ਜਿਹਨਾਂ ਦੇ ਬੱਚੇ ਨੇ ਜਿਹਨਾਂ ਦਾ ਨੰਬਰ ਹਰ ਸਾਲ ਵਧੀ ਜਾਂਦਾ, ਉਹਨਾਂ ਨੂੰ ਇਹ ਹੁੰਦਾ ਵੀ ਯਾਰ ਬੱਚੇ ਦਾ ਨੰਬਰ ਰੁਕਦਾ ਹੀ ਨਹੀਂ ਹੈਗਾ, ਇਹ ਕਿਤੇ ਰੁਕੇਗਾ ਕਿ ਇੱਦਾਂ ਹੀ ਅੱਗੇ ਵਧਣਾ ਰਹਿਣਾ। ਉਹਨਾਂ ਵਾਸਤੇ ਵੀ ਸਾਡੇ ਕੋਲ ਇੱਕ ਮਸ਼ੀਨ ਹੈ ਸਪੈਸ਼ਲੀ ਟੋਪੋਗ੍ਰਾਫੀ, ਇਹ ਮਸ਼ੀਨ ਵੀ ਪਹਿਲਾਂ ਹੀ ਚੈੱਕ ਕਰਕੇ ਦੱਸ ਦਿੰਦੀ ਕਿ ਬੱਚਾ ਤੁਹਾਡਾ ਉਸ ਕੈਟੇਗਰੀ 'ਚ ਆ ਰਿਹਾ ਜਿਹਦਾ ਨੰਬਰ ਹਰ ਸਾਲ ਵਧਣਾ, ਤੇ ਜੇ ਆ ਰਿਹਾ ਤੇ ਅਸੀਂ ਉਹਨਾਂ ਨੂੰ ਮਾਇਓਪੀਆ ਕੰਟਰੋਲ ਟ੍ਰੀਟਮੈਂਟ ਵਾਲੇ ਗਲਾਸਿਸ ਬਣਾ ਕੇ ਦੇ ਦਿੰਦੇ ਹਾਂ ਜਿਹਦੇ ਨਾਲ ਨੰਬਰ ਉੱਥੇ ਰੁਕ ਜਾਂਦਾ, ਅੱਗੇ ਨਹੀਂ ਵੱਧਦਾ। ਸੋ ਅਗੇਨ ਇੱਦਾਂ ਦਾ ਵੀ ਟ੍ਰੀਟਮੈਂਟ ਕਰਵਾਉਣਾ ਚਾਹੁੰਦੇ ਹੋ ਤਾਂ ਵੀ 905-460-8888। ਤੇ ਬੈਕ ਟੂ ਸਕੂਲ ਸੇਲ ਸ਼ੁਰੂ ਹੋ ਚੁੱਕੀ ਹੈ ਜੀ, ਬੱਚਿਆਂ ਵਾਸਤੇ ਸਪੈਸ਼ਲ ਸਪੈਸ਼ਲ ਡੀਲ ਹੈ। ਜਿੰਨੇ ਵੀ ਬੱਚੇ ਆ ਕੇ ਆਪਣੀਆਂ ਗਲਾਸਿਸ ਬਣਵਾ ਰਹੇ ਨੇ ਤਾਂ ਤੁਸੀਂ ਆਪਣੇ ਗਲਾਸਿਸ ਤੇ ਸਿਰਫ ਐਂਟੀ ਗਲੇਅਰ ਕੋਡਿੰਗ ਬਾਏ ਕਰਨੀ ਹੈ ਤੇ ਨਾਲ ਬਲੂ ਲਾਈਟ ਪ੍ਰੋਟੈਕਸ਼ਨ ਕੋਡਿੰਗ ਬਿਲਕੁਲ ਫ੍ਰੀ ਦਿੱਤੀ ਜਾ ਰਹੀ ਹੈ। ਔਰ ਜਿਹੜੇ ਤੁਸੀਂ ਫਰੇਮ ਵੀ ਬਾਏ ਕਰ ਰਹੇ ਹੋ ਉਹਨਾਂ ਦੇ ਉੱਤੇ ਵੀ ਬਹੁਤ ਭਾਰੀ ਡਿਸਕਾਊਂਟ ਚੱਲ ਰਿਹਾ ਜੀ। ਰੇਬੈਨ ਦੇ ਫਰੇਮ, ਅਰਮਾਨੀ ਫਰੇਮ, ਮਾਈਕਲ ਕੋਰਸ ਦੇ, ਕੋਚ ਦੇ, ਕੇਟ ਸਪੇਡ ਦੇ, ਟੋਰੀ ਬਰਚ ਦੇ, ਇਹ ਸਾਰੇ ਦੇ ਸਾਰੇ ਬ੍ਰਾਂਡਡ ਫਰੇਮ ਫਲੈਟ 50% ਆਫ ਦਿੱਤੇ ਜਾ ਰਹੇ ਨੇ। ਟੋਮੀ ਹਿਲਫਿਗਰ ਦੇ ਫਰੇਮ, ਕੈਲਵਿਨ ਕਲਾਈਨ ਦੇ, ਫੈਂਡੀ ਦੇ ਤੇ ਵੈਲੈਂਟੀਨੋ ਦੇ ਫਰੇਮ ਫਲੈਟ 75% ਯਾਨੀ ਕਿ 75% ਆਫ ਦਿੱਤੇ ਜਾ ਰਹੇ ਨੇ। ਤੇ ਸਭ ਤੋਂ ਵਧੀਆ ਡੀਲ ਲੰਡਨ ਫੌਗ ਦੇ ਫਰੇਮ, ਲਿਵਾਈਸ ਦੇ, ਰੈਂਗਲਰ ਦੇ, ਵੈਨ ਹਿਊਸਨ ਦੇ, ਐਡੀ ਬਾਬਰ ਦੇ, ਰੂਟਸ ਦੇ, ਆਈਜ਼ੋਰ ਦੇ, ਇਹ ਸਾਰੇ ਦੇ ਸਾਰੇ ਬ੍ਰਾਂਡਡ ਫਰੇਮ ਤੁਹਾਨੂੰ ਅੱਜ ਫਲੈਟ 90% ਆਫ ਦਿੱਤੇ ਜਾ ਰਹੇ ਨੇ। $300 ਦਾ ਫਰੇਮ 90% ਆਫ ਕਰਕੇ ਸਿਰਫ $29 ਮਿਲ ਰਿਹਾ। ਸੋ ਡੀਲਾਂ ਲੈਣ ਲਈ ਪਹੁੰਚੋ ਜੀ ਸਪੈਕਸ ਐਕਸਪ੍ਰੈਸ ਦੇ ਉੱਤੇ, 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ, ਫੋਰਟਨ ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀ ਐਂਡ ਸਟੀਲਸ ਇੰਟਰਸੈਕਸ਼ਨ, ਵਾਲਮਾਰਟ ਵਾਲਾ ਪਲਾਜ਼ਾ। ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟਸ ਹੈਗੇ ਨੇ ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਡਾਇਰੈਕਟ ਬੁੱਕ ਕਰਦੇ ਹਾਂ। ਸੋ ਨੰਬਰ ਇੱਕ ਵਾਰੀ ਫਿਰ ਜੀ 905-460-8888, 905-460-8888।
1: ਗੋਗਿਲ ਲੋਥਰਾ ਸਾਹਿਬ ਵੀ ਅੱਜ ਦੇ ਦਿਨ ਆਉਂਦੇ ਹੁੰਦੇ ਆ, ਸੋ ਉਹਨਾਂ ਦੀ ਹਾਜ਼ਰੀ ਅਸੀਂ ਫਿਰ ਕਿਸੇ ਦਿਨ ਪਾਵਾਂਗੇ। ਵਕਾਰ ਖਾਨ ਸਾਹਿਬ ਆ ਚੁੱਕੇ ਆ। ਖਾਨ ਸਾਹਿਬ ਜੀ, ਇਹਨੂੰ ਸਤਿ ਸ਼੍ਰੀ ਅਕਾਲ
3: ਜੀ। ਥੈਂਕ ਯੂ ਸੋ ਮੱਚ ਰਾਜਵੀਰ ਜੀ, ਸਭ ਲਿਸਨਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਰਾਜਵੀਰ ਜੀ, ਮੇਰੇ ਕੋਲ ਰੋਜਰਸ ਦੀ ਬਹੁਤ ਹੀ ਵੱਡੀ ਪ੍ਰੋਮੋਸ਼ਨ ਹੈ। ਅਸੀਂ ਟੀਵੀ, ਇੰਟਰਨੈਟ ਔਰ ਹੋਮ ਫੋਨ ਦੇ ਸਪੈਸ਼ਲ ਪੈਕੇਜ ਪ੍ਰੋਵਾਈਡ ਕਰਦੇ ਹਾਂ
1: ਜੀ।
3: ਓਨਲੀ ਇੰਟਰਨੈਟ ਦੀ ਵੀ ਸਪੈਸ਼ਲ ਪ੍ਰੋਮੋਸ਼ਨ ਹੈ, 500, 1500 or 2000 ਦੀ ਸਪੀਡ ਵਾਲੇ ਰੋਜਰਸ ਇੰਟਰਨੈਟ ਬਹੁਤ ਚੀਪ ਪ੍ਰਾਈਸ ਪਰ ਦਿਲਾ ਦੇਂਗੇ। ਰੋਜਰਸ ਸੈੱਲ ਫੋਨ ਦੀ ਵੀ ਅਮੇਜ਼ਿੰਗ ਆਫਰ ਹੈ ਮੇਰੇ ਕੋਲ, ਕੈਨੇਡਾ, US ਅਨਲਿਮਿਟਡ ਕਾਲਿੰਗ ਮਿਲੇਗੀ, ਆਈਫੋਨ ਔਰ ਸੈਮਸੰਗ ਵੀ ਸਪੈਸ਼ਲ ਪ੍ਰਾਈਸ ਪਰ ਅਵੇਲੇਬਲ ਆ। ਪਲੀਜ਼ ਕਾਲ ਫੋਰ ਫਰਦਰ ਇਨਫੋਰਮੇਸ਼ਨ, ਨੰਬਰ ਹੈ 6648000, 6648000, 6648000। ਅਸੀਂ 18 ਸਾਲ ਸੇ ਰੋਜਰਸ ਦੇ ਕਾਰਪੋਰੇਟ ਇੰਪਲਾਈ ਹਾਂ, ਤੁਹਾਡਾ ਅਕਾਊਂਟ ਔਰ ਐਡਰੈਸ ਚੈੱਕ ਕਰਕੇ ਬਹੁਤ ਵਧੀਆ ਪ੍ਰੋਮੋਸ਼ਨ ਦਿਲਾ ਦੇਂਗੇ। ਨੰਬਰ ਅਗੇਨ 6478000, 6648000, 8064, 8000।
1: ਬਹੁਤ ਬਹੁਤ ਧੰਨਵਾਦ। 647-864-8000। ਹੁਣ ਚੱਲਾਂਗੇ ਆਪਾਂ ਨਾਗਪਾਲ ਸਾਹਿਬ ਕੋਲੇ। ਨਾਗਪਾਲ ਸਾਹਿਬ ਤੋਂ ਪੁੱਛਦੇ ਆ, ਬਹੁਤ ਵਾਰ ਬਹੁਤ ਸਾਰੇ ਲੋਕ ਨੇ ਜਿਹੜੇ ਉਹ ਉਹਨਾਂ ਨੂੰ ਇਹ ਹੁੰਦਾ ਕਿ ਯਾਰ ਅਸੀਂ ਤਾਂ ਪਹਿਲਾਂ ਲੋਨ ਲਿਆ ਹੋਇਆ ਸੀਗਾ, ਸਾਨੂੰ ਤਾਂ ਨਹੀਂ ਮਿਲਣਾ, ਜਾਂ ਉਹਦੇ ਲਈ ਅਲੱਗ ਪੇਪਰ ਵਰਕ ਨਾ ਹੋਵੇ ਜੇ ਪਹਿਲਾਂ। ਨਾਗਪਾਲ ਸਾਹਿਬ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਸਰ ਵੈਲਕਮ। ਅੱਛਾ ਨਾਗਪਾਲ ਸਾਹਿਬ, ਜੇ ਨੇ ਪਹਿਲਾਂ ਲਿਆ ਹੋਵੇ ਉਹਦੇ ਪੇਪਰ ਵਰਕ ਤਾਂ ਤੁਹਾਡੇ ਕੋਲ ਆਲਰੇਡੀ ਹੋਊਗਾ, ਤੇ ਜੇ ਹੁਣ ਉਹਦਾ ਕੋਰਸ ਖਤਮ ਹੁੰਦਾ ਹੋਵੇ ਤਾਂ ਉਹ ਦੁਬਾਰਾ ਲੈ ਸਕਦਾ?
4: ਬਿਲਕੁਲ, 30% ਕਲਾਇੰਟਸ ਤੋਂ ਰਿਪੀਟ ਹੀ ਹੈ, ਔਰ ਕੁਛ ਲੋਕ ਆਪਕਾ ਸ਼ੋਅ ਸੁਣਤੇ ਹੈ, ਕਈ ਔਰ ਸੇ ਉਹਨਾਂ ਨੇ ਪਹਿਲੇ ਜੁਆਇਨ ਕਰ ਰੱਖਾ ਹੋਤਾ ਹੈ, ਪ੍ਰੋਗਰਾਮ ਉਨਕਾ ਪ੍ਰੋਗਰਾਮ ਖਤਮ ਹੋ ਰਹਾ ਹੋਤਾ ਹੈ, तो हमारे पास आते हैं क्योंकि हमारी फ्लैट फीस है डबल आता है आपको अमाउंट लोन का डबल, मतलब फीस भी हमारी 199 काम होने के बाद लोन का पोर्शन भी डबल आता है, कॉलेज की फीस का मतलब 50,000 से 1,70,000 का आप लोन हासिल करें 0% पे गारंटी फ्री, मतलब पीआर सिटीजन प्रोटेक्टेड पर्सन नो एज लिमिट, कॉल कराएं काम होने के बाद हमारी फीस 199 नो हिडन फीस।
1: अच्छा कोई हिडन फीस नहीं है
5: जी,
1: कोई परसेंटेज नहीं है, काम होने तो बाद जो लोन थोड़े कोई गरंटर नहीं चाहिए, उन्होंने कोई गरंटी नहीं चाहिए, कोई घर नहीं होना चाहिए, तुम बेसमेंट च भी रह रहे हो हजे नवे भी आए हो, पीआर कार्ड थोड़े को हैगा वह भी एलिजिबल है, ਤੁਸੀਂ ਪੈਨਸ਼ਨ ਲੈ ਰਹੇ ਹੋ ਉਹ ਵੀ ਐਲੀਜੀਬਲ ਹੈਗੇ ਆ, ਤੁਹਾਡੀ 70-80,000 ਇਨਕਮ ਸ਼ੋਅ ਕੀਤੀ ਹੋਈ ਆ, ਨੋਟਿਸ ਆਫ ਅਸੈਸਮੈਂਟ ਬਿਲਕੁਲ ਰੀਅਲ ਲੱਗਣਾ, ਕੋਈ ਨਹੀਂ ਲੱਗਣਾ, ਆਨਲਾਈਨ ਕਲਾਸਿਸ ਨੇ, ਪਰ ਆਨਲਾਈਨ ਕਲਾਸਿਸ ਦਾ ਚੱਕਰ ਇਹ ਪੈ ਜਾਂਦਾ ਨਾਗਪਾਲ ਸਾਹਿਬ, ਕਈ ਵਾਰ ਬੰਦਾ ਸੋਚਦਾ ਵੀ ਯਾਰ ਜੇ ਫੇਲ ਹੋ ਗਿਆ ਤਾਂ ਫਿਰ ਕਿਤੇ ਵਾਪਸ ਨਾ ਮੰਗ ਲੈਣ ਵੀ ਨਹੀਂ ਲਿਆਓ ਜੇ ਹੁਣੇ ਹੀ ਦਿਓ।
4: ਇਸਨੇ ਕਿਹਾ ਹੈ ਕਿ ਹਮਾਰੇ ਪਾਸ ਟੋਟਲ 8-10 ਕੋਰਸਿਸ ਹੈ।
1: ਜੀ 8-10 ਕੋਰਸ,
4: ਹਾਂਜੀ ਹਾਂਜੀ, ਟੋਟਲ 8-10 ਕੋਰਸਿਸ ਹੈ, आसान है, ऑनलाइन है, एग्जाम्स नहीं है तो फेल कैसे होंगे आप बताइए।
1: अच्छा एग्जाम है ही नहीं,
4: एग्जाम ही नहीं है, असाइनमेंट्स है आसान से।
1: अच्छा
4: मतलब हाँ, हम अगर कोई बंदा क्लाइंट आते हैं जिद करते हैं नहीं जी यही कोर्स कर रहा है, मैंने कहा हमारे हैंड्स अप है, हमने वही बेचना है जो आराम से कर ले, पास हो जाए फंडिंग, आप कहीं भी पैसे यूज कर सकते हैं।
1: अच्छा जे जे बंदे की क्लास मिस हो जाएंगे तो सपोज करो कि 3 दिन नहीं क्लास लगी या 4 दिन नहीं लगी, ਮਿਸ ਵੀ ਹੋ ਜਾ ਐਬਸੈਂਟ ਤਾਂ ਹੁਣ ਬੰਦਾ ਕਾਲਜ ਪੜ੍ਹਦਾ ਵੀ ਹੋ ਸਕਦਾ, ਘਰੇ ਬੈਠਾ ਵੀ ਹੋ ਜਾਂਦਾ, ਚੇਤਾ ਹੀ ਭੁੱਲ ਜਾਵੇ ਲਾਉਣ ਦਾ ਕਲਾਸ
4: ਬਿਲਕੁਲ
1: ਆਨਲਾਈਨ, ਫਿਰ
4: ਹਾਂਜੀ 75% ਅਟੈਂਡੈਂਸ ਆਪਕੀ ਔਰ ਗੁੱਡ ਟੂ ਗੋ।
1: ਅੱਲਾ ਉਹ ਕਹਿੰਦੇ 75%
4: ਹੀ ਚਾਹੀਏ, ਕਿ ਜਾਣਾ ਥੋੜੀ ਆਪਨੇ, ਫੋਨ ਪੇ ਤਾਂ ਪੂਰੇ ਦਿਨ ਫੋਨ ਪੇ ਤਾਂ ਲਗਾ ਰਹਤੇ ਹਮ ਲੋਗ, ਫੋਨ ਪੇ ਕਲਾਸ ਨਹੀਂ ਲਗਾ ਸਕਦੇ,
1: ਅਲਾਰਮ ਲਾ ਲਓ ਫੋਨ ਤੇ, ਸ਼ਾਮ ਨੂੰ ਕਲਾਸ ਲੱਗਣੀ ਹੈ, ਸ਼ਾਮ ਨੂੰ ਅਲਾਰਮ ਲਾ ਲਓ ਤੇ ਨਾਲੇ ਕਲਾਸ ਲਾਓ ਤੇ ਬੈਠ ਕੇ। ਅੱਛਾ ਕਲਾਸ ਦੇ ਵਿੱਚ ਕੈਮਰਾ ਕੁਮਰਾ ਆਨ ਕਰਨਾ ਪੈਂਦਾ ਜਾਂ ਨਹੀਂ?
4: ਨਹੀਂ ਜੀ।
1: ਅੱਛਾ ਸੁਣਨਾ ਹੀ ਹੈ ਜਾਣੀ ਤੁਸੀਂ?
4: ਹਾਂਜੀ
1: ਤੇ ਬਸ ਅਸਾਈਨਮੈਂਟ ਸਬਮਿਟ ਕਰਾ ਦੇਣੀ ਹੈ।
4: ਬਿਲਕੁਲ ਜੀ, ਪੂਰਾ ਆਸਾਨ ਹੈ, 8 ਸਾਲ ਮੇ ਹਜ਼ਾਰੋਂ ਕੋ ਅਸਿਸਟ ਕਰ ਚੁਕੇ ਹੈ, ਜ਼ੀਰੋ ਕੰਪਲੇਂਟ ਹੈ, ਛੋਟਾ
1: ਕੋਈ ਕੰਪਲੇਂਟ ਨਹੀਂ ਹੈ ਅਜੇ ਤੱਕ,
4: ਨਾ ਨਾ ਨਾ ਜ਼ੀਰੋ ਕੰਪਲੇਂਟ, ਔਰ 50,000 ਸੇ 1,70,000 ਕਾ ਲੋਨ 0% ਪੇ ਆਪ ਹਾਸਿਲ ਕਰੇ, ਵਿਆਜ ਕਿਆ ਹੈ 0%, ਕਿਸ਼ਤ ਕਬ ਸਟਾਰਟ ਹੈ 2.5 ਸਾਲ ਕੇ ਬਾਅਦ ਪਹਿਲੀ ਕਿਸ਼ਤ ਸਟਾਰਟ ਹੈ, ਪੈਸੇ ਕੋ ਕਹੀਂ ਵੀ ਯੂਜ਼ ਕਰੇ, ਇਸਸੇ ਬੜੀਆ ਲੋਨ ਧਰਤੀ ਪੇ ਨਹੀਂ ਮਿਲ ਸਕਤਾ, ਜੋ ਲੋਗੋ ਸੇ ਆਪ ਰੀਫਾਈਨੈਂਸਿੰਗ ਕਰਾਤੇ ਹੋ ਮੇਰੇ ਪਾਸ ਆਤੇ ਹੈ, ਔਰ ਯੇ ਵਾਲਾ ਲੋਨ ਖੁਦ ਲੇਤੇ ਔਰ ਆਪਕੋ ਰੀਫਾਈਨੈਂਸ ਕਰਕੇ ਦੇਤੇ ਹੈ।
1: ਇੰਨੇ ਤਾਂ ਹੁਣ ਸਹੀ ਲਫ਼ਜ਼ਾਂ ਜਿਵੇਂ ਇਹਨਾਂ ਨੇ ਕਿਹਾ ਨਾ ਵੀ ਨਹੀਂ ਮਿਲਦਾ, ਕਾਰਨ ਉਹਦਾ ਇਹ ਆ ਕਿ 2.5 ਸਾਲ ਤਾਂ ਦੇਣੇ ਕੁਛ ਨਹੀਂ ਤੁਸੀਂ।
5: ਬਿਲਕੁਲ ਜੀ, ਪੇਪਰ ਵਰਕ ਵੀ ਬਹੁਤਾ ਨਹੀਂ।
1: ਹਾਂ ਉਹ ਇਹਨਾਂ ਨੇ ਕਰਨਾ ਸਾਰਾ
5: ਜੀ, ਬਿਲਕੁਲ।
1: ਤੇ 2.5 ਸਾਲ ਤੁਸੀਂ ਕੋਈ $1 ਨਹੀਂ ਦੇਣਾ, $1.5-1.5 ਲੱਖ ਤੁਹਾਨੂੰ ਜੇ ਲੋਨ ਮਿਲ ਗਿਆ ਉਹਨੂੰ ਹੁਣ ਵਰਤੋ, ਕੋਈ ਕਾਰ ਦਾ ਕਿਸ਼ਤ ਤੁਸੀਂ 11% ਤੇ ਲਈ ਹੋਈ ਆ ਕਾਰ, ਜਾਂ ਕੋਈ ਕੋਈ ਹੋਰ ਲੋਨ 20%-22% ਤੇ ਚੱਕੀ ਫਿਰਦੇ ਆਪਾਂ
5: ਜੀ,
1: ਉਹਨੂੰ ਲਾ ਲਓ ਤੇ ਇਹਦੇ ਨਾਲ ਉਹ ਤੋਂ ਬਾਅਦ ਨਾਲੇ ਆਪਣੀਆਂ ਆਨਲਾਈਨ ਕਲਾਸਿਸ ਲਾਈ ਚੱਲੋ, ਨਾਲੇ ਤੁਹਾਡਾ ਕੋਰਸ ਹੋ ਗਿਆ, ਨਾਲੇ ਤੁਹਾਡੇ ਕੋਲ ਪੈਸੇ ਆ ਗਏ, 2.5 ਸਾਲ ਬਾਅਦ ਉਹਦੀ ਕਿਸ਼ਤ ਵੀ ਫਿਰ %2 ਸਾਲ ਦੀ ਆ, ਜੇ $1,00,000 ਆ ਤਾਂ $2,500 ਬਣੀ।
5: ਬਿਲਕੁਲ ਜੀ,
1: ਹੈ ਨਾ, ਇੱਦਾਂ ਹੀ ਆ ਜੀ।
4: ਬਿਲਕੁਲ ਜੀ, ਬਿਲਕੁਲ ਜੀ, ਮਹੀਨੇ ਕਾ $1,00,000 ਦਾ ਵਿਆਜ, ਮਹੀਨੇ ਕਾ $200 ਸਹੀ ਕਹਾਂ ਮਿਲੇਗਾ ਆਪਕੋ,
1: $200 ਮਹੀਨੇ ਦਾ, ਸਾਰਾ ਹੀ $1,00,000 ਦਾ,
5: $1,00,000।
1: ਸੋ ਨੰਬਰ ਦਿਓ ਆਪਣਾ,
4: ਨੰਬਰ ਹੈ ਜੀ, ਕਾਲ ਕਰੋ ਆਫਿਸ, ਆਓ, ਪ੍ਰੋਪਰ ਆਫਿਸ ਹੈ ਜੀ, ਹਾਈ ਕਲਾਸ ਲੋਕੇਸ਼ਨ ਪੇ ਹਰ ਅੰਟਾਰੀ ਡੈਰੀ ਪੇ, ਨੰਬਰ 437-264-3175, 437-264-3175, ਕਾਲ ਕਰੋ, ਐਸਟੀਮੇਟ ਲਓ 437-264-3175
1: ਜੀ, ਤੁਸੀਂ ਰੱਖੋ ਹੋਲਡ, ਬਹੁਤ ਬਹੁਤ ਧੰਨਵਾਦ, ਥੈਂਕ ਯੂ।

0: ਪੈਸੇ ਤੇ ਸੋਨਾ ਵੀ ਆ ਗਿਆ ਬਾਈ
1: ਜੀ, ਬਿਲਕੁਲ ਜੀ,
0: ਹੈ ਨਾ, ਸੋਨੇ ਦੇ ਰੁਪਈਏ ਵਰਗਾ ਜਿਹੜੇ ਕੰਮਾਂ ਉੱਤੇ ਲਾ ਰੱਖਿਆ
1: ਜੀ.
0: ਐਮੀ ਵਿਰਕ ਸਾਹਿਬ ਦਾ ਸ਼ੋਅ ਆ ਬਾਈ ਜੀ 30 ਅਗਸਤ ਨੂੰ, ਤੁਸੀਂ ਜ਼ਰੂਰ ਦੇਖਣ ਜਾਇਓ ਯਾਰ, ਬਹੁਤ ਸੋਹਣਾ ਸ਼ੋਅ.

0: ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਨਾਲ। ਸੋ ਅਸੀਂ ਇੱਕ ਵਾਰ ਫਿਰ ਜਾਂਦੇ ਜਾਂਦੇ ਨਾਗਪਾਲ ਸਾਹਿਬ ਤੋਂ ਪੁੱਛ ਲਈਏ, ਕਿਉਂਕਿ ਕੁਐਸਚਨ ਜਿਹੜਾ ਮੈਸੇਜ ਪਹੁੰਚਿਆ ਸੀਗਾ ਉਹ ਇਹ ਸੀਗਾ ਕਿ ਬਾਈ ਜੀ ਅਸੀਂ ਪੰਜ ਬੰਦਿਆਂ ਦੀ ਫੈਮਿਲੀ ਆ ਅਤੇ ਮੇਰੇ ਗਾਹਾਂ ਮੋਮ ਡੈਡ ਵੀ ਨੇ, ਉਹ ਮਤਲਬ ਸੱਤ, ਉਹ ਨਹੀਂ ਗਿਣੇ ਜਾਣੇ ਤੁਹਾਡੇ ਮੋਮ, ਜੇ ਤੁਹਾਡੀ ਫੈਮਿਲੀ ਇਹ ਇਮੀਡੀਏਟ ਫੈਮਿਲੀ ਗਿਣੀ ਜਾਊ, ਇਹ ਤਾਂ ਇਹਨਾਂ ਦੇ ਬੱਚੇ ਗਿਣੇ ਜਾਣਗੇ, ਉਹ ਕਹਿੰਦਾ ਮੇਰੇ ਮੰਮੀ ਡੈਡੀ ਵੀ ਮੇਰੇ ਨਾਲ ਹੀ ਰਹਿੰਦੇ ਇਕੱਠੇ
1: ਜੀ, ਬੱਚੇ ਗਿਣੇ ਜਾਣਗੇ,
0: ਬੱਚੇ ਗਿਣੇ ਜਾਣੇ ਵੀਰੇ, ਐਂ ਨਹੀਂ ਤੁਸੀਂ ਸੱਤ ਜਾਣੇ ਦੀ ਬਣਾਉਣ ਪੈਂਦਾ, ਇਹ ਕਹਿੰਦਾ ਇਹ ਫਿਰ ਕਹਿੰਦੇ ਨੇ ਦੋ ਢਾਈ ਮਿਲ ਜਾਵੇ, ਕਿਉਂ ਜੀ ਨਾਗਪਾਲ ਸਾਹਿਬ?
1: हाँ ऐसे लोग स्कीम लगाते हैं, बट जो है गवर्नमेंट का प्रोग्राम है, हमारा तो है नहीं, हमारे हाथ में कुछ नहीं, असली कागज लगते हैं, आप कॉल करते हैं।
0: नागपाल साहब ये हो सकता है मम्मी डैडी को अट ला दे, मम्मी डैडी को अट हो जाए,
1: बिल्कुल जी, मम्मी डैडी अलग लेंगे तो उनको 60,000 का लोन मिल गया, और हस्बैंड वाइफ और तीन के अगर दो बच्चे तो 1.5 लाख का इनकम मिल गया, तो बन गया इनका $2 लाख।
0: हाँ तीन बच्चे है ना,
1: हाँ जी, फिर तो इनको 1,70,000 आया, और हस्बैंड वाइफ जिनके माता पिता अलग से करेंगे उनको 60 आया, तो इनको 2 लाख से ऊपर बन गया
0: डॉलर, बन गई गल भाई। कर लियो कॉल, तुसी कॉल कितने करनी है, 437-264-3175, 437-264-3175। कुछ और ऐड करना चाहते नागपाल साहब?
1: काम होने के बाद हमारी फीस $199 है, कोई मीठी बात है, परसेंटेज कमीशन नहीं है, साफ काम है, कोई डॉक्यूमेंट एडिट नहीं होते, कोई सेटिंग नहीं है, 8 साल में हजारों को असिस्ट कर चुके हैं, 437-264-3175 कॉल करो, ऑफिस आओ, 437-264-3175, 437-264-3175।
0: ਨਾਲੇ ਡੱਬਾ ਲੈ ਕੇ ਜਾਇਓ, ਨਾਲੇ $200 ਦੇ ਕੇ, ਉਹ ਬਾਅਦ ਚ ਬੰਦਾ ਕਹਿੰਦਾ ਈ ਟ੍ਰਾਂਸਫਰ ਹੀ ਕਰ ਦਿੰਦੇ, ਜਾਇਆ ਕਰੋ। ਸੋ ਇਹਨਾਂ ਨੂੰ ਮਿਲ ਕੇ ਐਪਰੀਸ਼ੀਏਟ ਕਰਿਆ ਕਰੋ, ਕਿਉਂ ਨਾਗਪਾਲ ਸਾਹਿਬ, ਪਰ ਡੱਬੇ ਤੁਹਾਡੇ ਪਏ ਹੁੰਦੇ ਆ ਜਦੋਂ ਆਈਏ, ਕਈ ਵਾਰ
1: ਫ੍ਰਿਜ ਬੜਾ ਪੜਾ ਹੈ ਹਮਾਰਾ, ਆਜ ਵੀ ਲਾਈਕ 8 ਅਪਰੂਵਲ ਆਏ, ਤੋ ਮੈਂ 6 ਬੰਦੋ ਕੇ ਇੰਟਰੈਕ ਆ ਵੀ ਚੁਕਾ ਅਭੀ ਤੱਕ,
0: ਆਜ ਆ ਦੇਖਿਆ 6 ਨੇ ਇੰਟਰੈਕ ਕਰਤੇ, ਨਾਲ ਹੀ ਭੇਜਦੇ। ਸੋ ਫੀਸ ਸਿਰਫ $200 ਹੈ, ਇਹ ਇਹਨਾਂ ਦਾ ਕੋਈ ਲਾਲਚ ਨਹੀਂ ਹੈ ਵੀ ਅਸੀਂ ਜੇ ਤੁਹਾਨੂੰ 70,000 ਆਇਆ, ਤੁਹਾਨੂੰ 1,00,000 ਆਇਆ ਤੇ ਸਾਨੂੰ ਤੁਸੀਂ ਬਾਈ ਜੀ 5,000 ਦੇ ਦਿਓ, ਚੰਗੀ ਗੱਲ ਵੀ ਆ, ਸਬਰ ਹੋਣਾ ਬੜਾ ਜ਼ਰੂਰੀ ਹੈ, ਆਪਣੀ ਫੀਸ ਇਹਨਾਂ ਨੇ ਉਹੀ ਰੱਖੀ ਹੈ,
1: ਬਿਲਕੁਲ ਜੀ।
0: ਸੋ ਤੁਸੀਂ 437-264-3175 'ਤੇ ਕਾਲ ਕਰ ਲੈਣੀ ਹੈ, 437-264-3175। ਬਹੁਤ ਬਹੁਤ ਧੰਨਵਾਦ ਨਾਗਪਾਲ ਸਾਹਿਬ, ਥੈਂਕ ਯੂ ਵੈਰੀ ਮੱਚ, ਬਹੁਤ ਬਹੁਤ ਸ਼ੁਕਰੀਆ। ਸੋ ਲਓ ਜੀ, ਅੱਜ ਦੇ ਪ੍ਰੋਗਰਾਮ ਦੀ ਸਾਨੂੰ ਇੱਥੇ ਇਜਾਜ਼ਤ ਦੇ ਦਿਓ, ਜੇ ਕਿਸੇ ਨੇ ਗੱਡੀਆਂ ਦੀ ਇੰਸ਼ੋਰੈਂਸ ਕਰਾਉਣੀ ਆ, ਕਾਰਾਂ ਦੀ ਇੰਸ਼ੋਰੈਂਸ ਕਰਵਾਉਣੀ ਆ, ਘਰ ਦੀ ਇੰਸ਼ੋਰੈਂਸ ਕਰਵਾਉਣੀ ਆ, ਇੰਸ਼ੋਰੈਂਸ ਕਟਵਾਉਣੀ ਹੈ
1: ਜੀ,
0: ਤਾਂ ਜਗਜੀਤ ਮਾਲ ਸਾਹਿਬ ਦਾ ਨੰਬਰ ਨੋਟ ਕਰੋ
2: ਜੀ, 647-627-8820, 647-627-8820,
0: 647-627-8820 'ਤੇ ਕਾਲ ਕਰ ਲਿਓ ਬਾਈ ਜੀ। ਹੁਣ ਸੁਣੋਗੇ ਤੁਸੀਂ ਦੇਸ਼ ਪ੍ਰਦੇਸ਼, ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਨੂੰ ਦੇ ਦਿਓ ਇੱਥੇ ਇਜਾਜ਼ਤ, ਪਰਮਾਤਮਾ ਤੁਹਾਨੂੰ ਖੁਸ਼ ਰੱਖੇ, ਆਬਾਦ ਰੱਖੇ, ਜ਼ਿੰਦਾਬਾਦ ਰੱਖੇ, ਤੁਹਾਡੇ ਸਾਰਿਆਂ ਦੇ ਕੰਮ ਮਹਿਫੂਜ਼ ਰਹਿਣ, ਤੁਹਾਡੇ ਘਰਾਂ ਦੇ ਵਿੱਚ ਇਤਫਾਕ ਬਣੇ ਰਹੇ, ਅਤੇ ਪਰਮਾਤਮਾ ਤੰਦਰੁਸਤੀਆਂ ਬਖਸ਼ੇ, ਦਿਓ ਇਜਾਜ਼ਤ, ਰੱਬ ਰੱਖਾ, ਸਤਿ ਸ਼੍ਰੀ ਅਕਾਲ ਜੀ।
3: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਟੋਰਾਂਟੋ ਦੀ ਧਰਤੀ ਤੇ ਬਸਦੇ ਪਰਦੇਸੀਆਂ ਨੂੰ
1: ਆਪਣੇ ਦੇਸ਼ ਦੀ ਮਿੱਟੀ ਦੀ ਖੁਸ਼ਬੂ,
0: ਆਪਣੀ ਬੋਲੀ,
1: ਆਪਣਾ ਸੱਭਿਆਚਾਰ,
0: ਦੇਸ਼ ਤੋਂ ਪਰਦੇਸ,
1: ਪਰਦੇਸ ਤੋਂ ਦੇਸ਼ ਨਾਲ ਜੋੜਨ ਵਾਲਾ ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। ਵੈਬਸਾਈਟ www.deshpardesradio.com।
0: ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ।
2: Canada Day Study Visa, Express Entry, Canadian Express Entry, Spousal File, Parents PR, Super Visa, Nanny, Work Permit, Farmer, Investor ya Self-Employed di File, Gal ki Immigration di har problem da solution lain lai, Community de jane pehchane ate tajrubekar Immigration
3: Consultant. Hello AM 530 to tusi sun rahe ho Desh Pardesh Prime Time Radio.
4: Today vich live galbat karan layi hune call karo 905-564-4644.
3: 905-564-6444.
4: ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ, ਚਲੋ AM 530 ਤੋਂ।
5: ਰੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
6: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
5: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
6: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ, ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ। ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ। ਹੁਣੇ ਕਾਲ ਕਰੋ 416-509-1509 ਤੇ।
7: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
6: 416-509-1509
7: ਔਰ ਵਿਜ਼ਿਟ insuranceforyou.ca।
4: ਦੋਸਤੋ, ਦੇਸ਼ ਪਰਦੇਸ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪਰਦੇਸ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.deshpardeshradio.com ਜਾਂ www.deshpardeshtv.com। ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿੱਕ ਕਰ ਲਓ, ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿੱਕ ਕਰੋ, ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿੱਕ ਕਰੋ, ਉਹਦੇ ਉੱਤੇ ਜਾ ਕੇ ਦੇਸ਼ ਪ੍ਰਦੇਸ਼ ਟੀਵੀ ਨੂੰ ਕਲਿੱਕ ਕਰੋ, ਉੱਥੇ ਤੁਸੀਂ ਸੁਣ ਵੀ ਸਕਦੇ ਹੋ, ਵੇਖ ਵੀ ਸਕਦੇ ਹੋ 24/7।
8: There are singers, there are performers, and then there are legends. That has defined generations. The one and only Rahat Fateh Ali Khan, live in Toronto. With Shah Zaman Ali Khan, Sunday, September 27th at Scotiabank Arena. Presented by True Sound Life and Cellular Point. Rahat Fateh Ali Khan and Shah Zaman Ali Khan live in Toronto. For tickets, visit ticketmaster.ca.

0: ਦੋਸਤੋ ਦੇਸ ਪਰਦੇਸ ਪ੍ਰਾਈਮ ਟਾਈਮ ਰੇਡੀਓ ਦੀ ਮਹਿਫਿਲ ਨਾਲ ਜੁੜ ਚੁੱਕੇ ਹੋ ਔਰ ਅੱਜ ਹੈਗਾ ਯੂਨੀਅਰ ਫਰਾਈਡੇ ਨਿੱਕਾ ਫਰਾਈਡੇ ਯਾਨੀ ਕਿ ਵੀਰਵਾਰ ਦਾ ਦਿਨ ਹੈ ਅਤੇ 27 ਤਰੀਕ ਹੈਗੀ ਆ ਜੀ ਔਰ ਅਗਸਤ ਮਹੀਨੇ ਦੀ ਤੋਂ ਆਪਾਂ ਪ੍ਰਵੇਸ਼ ਕਰ ਗਏ ਹਾਂ ਅਖੀਰਲੇ ਵੀਕ ਅਗਸਤ ਮਹੀਨੇ ਅਤੇ ਫਿਰ ਸਤੰਬਰ ਮਹੀਨੇ ਨੂੰ ਆਪਾਂ ਜੀਆਂ ਆਖਾਂਗੇ ਜੀ ਆਨੂੰ ਸਭਨਾ
1: ਜੀ ਨਾਲ ਸਾਥ ਦੇ ਰਹੀ ਹਾਂ ਮੈਂ ਮਨਪ੍ਰੀਤ ਕੌਰ ਤੂਰ ਮੇਰੇ ਵੱਲੋਂ ਵੀ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਬਹੁਤ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ ਬਹੁਤ ਹੀ ਖੂਬਸੂਰਤ ਜਿਹੇ ਵੈਦਰ ਨੂੰ ਇੰਜੋਏ ਕਰ ਰਹੇ ਹੋਵੋਗੇ ਅਤੇ ਵੀਕਐਂਡ ਦੇ ਸਾਰਿਆਂ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਅਤੇ ਉਮੀਦ ਹੈ ਕਿ ਸਾਰੇ ਹੀ ਪ੍ਰੋਗਰਾਮ ਦੇ ਨਾਲ ਜੁੜ ਚੁੱਕੇ ਨੇ ਸਟੂਡੀਓ ਦਾ ਨੰਬਰ 905-564-4444 905-564-6444 ਦੇ ਉੱਪਰ ਤੁਹਾਡੀ ਅਤੇ ਸਾਡੀ ਗੱਲਬਾਤ ਹੋਏਗੀ ਪੂਰੇ 3 ਘੰਟੇ ਦੇ ਸਾਥ ਦੇ ਵਿੱਚ ਅਤੇ ਉਮੀਦ ਹੈ ਕਿ ਸਾਰੇ ਤੁਸੀਂ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਹੋ ਜੀ
0: ਬੜਾ ਸੋਹਣਾ ਜਿਹਾ ਮੌਸਮ ਆ ਨਾ ਬਹੁਤੀ ਸਰਦੀ ਨਾ ਗਰਮੀ ਵਾਕਾ ਕਰੂਗਾ ਅਤੇ ਬੜਾ ਹੀ ਨਜ਼ਾਰਾ ਜਿਹਾ ਆਉਂਦਾ ਅਤੇ ਤੁਸੀਂ ਵੀ ਉਮੀਦ ਹੈ ਕਿ ਵਧੀਆ ਮੌਸਮ ਨੂੰ ਮਾਣ ਰਹੇ ਹੋਗੇ ਇੱਕ ਵਾਰੀ ਫਿਰ ਸਭ ਨੂੰ ਜੀਆਂ ਨੂੰ ਸਟੂਡੀਓ ਨੰਬਰ ਦੇਈਏ 905-564-4444 905-564-6444 ਜੁੜੇ ਰਹੋ ਤੁਹਾਡੇ ਨਾਲ ਪਹਿਲਾਂ ਉਸ ਵਾਹਿਗੁਰੂ ਅਕਾਲ ਪੁਰਖ ਦਾ ਓਟ ਆਸਰਾ ਲੈ ਲਈਏ ਫਿਰ ਆਪਾਂ ਗੱਲਾਂ ਬਾਤਾਂ ਦਾ ਸਿਲਸਿਲਾ ਕਰਨਾ ਸ਼ੁਰੂ ਤੁਹਾਨੂੰ ਵੀ ਜੋੜਾਂਗੇ ਨਾਲ ਅਤੇ ਕੁਝ ਤੁਹਾਤੋਂ ਸਿੱਖਾਂਗੇ ਕੁਝ ਅਸੀਂ ਤੁਹਾਨੂੰ ਕੁਝ ਦੱਸਾਂਗੇ ਅਤੇ ਇਸ ਤਰ੍ਹਾਂ ਹੀ ਸ਼ਾਮ ਦੇ ਜਿਹੜਾ ਪ੍ਰੋਗਰਾਮ ਦਾ ਸਿਲਸਿਲਾ ਚੱਲਦਾ ਰਹੇਗਾ ਠੀਕ ਸ਼ਾਮ ਦੇ 6 ਵਜੇ ਤੱਕ
1: ਜੀ ਬਿਲਕੁਲ
0: ਅੱਜ ਪ੍ਰੈਸ ਕਾਨਫਰੰਸ ਚੱਲ ਰਹੀ ਸੀ ਟਰੰਪ ਸਾਹਿਬ ਦੀ ਲਾਈਵ
1: ਹਾਂਜੀ
0: ਵਾਈਟ ਹਾਊਸ ਦੇ ਵਿੱਚੋਂ ਅਤੇ ਸਾਈਨ ਕਰ ਰਹੇ ਸੀਗੇ ਕਿ ਮੈਂ ਨਾਂ ਰੱਖਤਾ ਭਾਈ ਅੰਟੇਰੀਓ ਲੇਕ ਦਾ ਅਮੈਰੀਕਾ ਲੇਕ ਜੋ ਮਰਜ਼ੀ ਕਰੀ ਕਾਗਜ਼ੀ ਕਾਰਵਾਈ 'ਚ ਪਰ ਲੋਕਾਂ 'ਤੇ ਛਪੇ ਹੋਈ ਸੀ ਇੰਨੇ ਸਾਲਾਂ ਦੇ ਚੀਜ਼ਾਂ ਇੱਕਦਮ ਮਿਟਦੀਆਂ ਨਹੀਂ ਉਹ ਗੱਲਾਂ ਅੱਗੇ ਤੱਕ ਕਰਾਂਗੇ ਆਪਾਂ ਹਾਲ ਦੀ ਘੜੀ ਫਿਰ ਸਭ ਤੋਂ ਪਹਿਲਾਂ ਉਸ ਪਰਮਾਤਮਾ ਦਾ ਓਟ ਆਸਰਾ
1: ਜੀ ਬਿਲਕੁਲ ਭਾਈ ਜੋਗਿੰਦਰ ਸਿੰਘ ਜੀ ਦੀ ਆਵਾਜ਼ 'ਚ ਆਪਾਂ ਸ਼ਬਦ ਸਰਵਣ ਕਰਦੇ ਹਾਂ ਅਤੇ ਫਿਰ ਪ੍ਰੋਗਰਾਮ 'ਚ ਅੱਗੇ ਵਧਾਂਗੇ ਸੁੰਦਰ ਉਹ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ

0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ। ਬੜਾ ਹੀ ਪਿਆਰਾ ਜਿਹਾ ਸ਼ਬਦ ਹੈਪੀ ਮੂਡ ਵਾਲਾ ਸ਼ਬਦ ਮੈਂ ਵੀ ਤੁਸੀਂ ਚੁਣਿਆ, ਥੈਂਕ ਯੂ ਤੁਹਾਡਾ। ਮੈਂ ਵੀ ਤੁਹਾਨੂੰ ਕਹਿੰਦਾ ਨਹੀਂ ਹੁੰਦਾ ਸ਼ਬਦ ਕਿਹੜਾ ਚੁਣਨਾ, ਕਿਉਂਕਿ ਮੈਂ ਚੈੱਕ ਕਰਦਾ ਹੁੰਦਾ ਕਿ ਕਿਸ ਤਰ੍ਹਾਂ ਦੇ ਸ਼ਬਦ ਤੁਸੀਂ ਇਹਦੀ ਚੋਣ ਕਰਦੇ ਹੋ। ਬੜਾ ਪਿਆਰਾ ਸ਼ਬਦ ਸੀ
1: ਇਹ ਤਾਂ,
0: ਸੁਖੀ ਬਸੇ ਮੋਰੋ ਪਰਿਵਾਰਾ, ਗੁਰਬਾਣੀ ਦਾ ਸ਼ਬਦ ਆ
1: ਚੌਪਾਈ ਸਾਹਿਬ ਦੇ ਵਿੱਚੋਂ,
0: ਕਿ ਸਾਰੀ ਜਿਹੜੀ ਲੁਕਾਈ ਹੈਗੀ ਆ, ਇਕੱਲੇ ਆਪਣਾ ਭਾਣਾ ਨਹੀਂ ਮੰਗਿਆ ਵੀ ਸਿਰਫ ਅਸੀਂ ਸਿੱਖ ਹੀ ਮੰਗਦੇ ਹਾਂ, ਸਾਰੀ ਦੁਨੀਆਂ ਦਾ ਮੰਗਿਆ ਗੁਰੂ ਸਾਹਿਬਾਨ ਨੇ, ਹੈ ਨਾ।
1: ਬਿਲਕੁਲ ਬਿਲਕੁਲ।
0: ਅੱਛਾ, ਇੱਕ ਸਾਡੀ ਨਾ ਹੋਰ ਵੀ ਫਿਲੋਸਫੀ ਬੜੀ ਵਧੀ ਸਾਡੇ ਨਾ ਜਿਹੜਾ ਸਿੱਖ ਧਰਮ ਦੇ ਵਿੱਚ, ਜਿਵੇਂ ਆਪਾਂ ਕਹਿੰਦੇ ਹਾਂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।
1: ਹਾਂਜੀ ਬਿਲਕੁਲ,
0: ਕਿਸੇ ਇੱਕ ਬੰਦੇ ਦਾ ਭਲਾ ਨਹੀਂ ਹੈ,
1: ਸਾਰਿਆਂ ਦਾ ਭਲਾ,
0: ਸਾਰੀ ਦੁਨੀਆ ਦਾ ਭਲਾ।
1: ਬਿਲਕੁਲ।
0: ਤੋ ਇਹ ਸ਼ਬਦ ਵਿੱਚ ਵੀ ਇਸ ਤਰ੍ਹਾਂ ਦੀਆਂ ਲਾਈਨਾਂ ਆ ਗਈਆਂ ਤੇ ਆਪਾਂ ਤੁਹਾਨੂੰ ਸਾਂਝੀਆਂ ਕੀਤੀਆਂ
1: ਜੀ।
0: ਅੱਜ ਸਾਡੇ ਮਹਿਮਾਨ ਹੁੰਦੇ ਨੇ ਉਮਰਪ੍ਰੀਤ ਥੋਰੀ, ਇੰਸ਼ੋਰੈਂਸ ਦੇ ਫੀਲਡ ਵਿੱਚ ਬੜਾ ਹੀ ਨਾਮ, ਫਾਈਨੈਂਸ਼ੀਅਲ ਐਡਵਾਈਜ਼ਰ ਵੀ ਨੇ, ਬੜਾ ਲੰਮਾ ਉਹਨਾਂ ਦਾ ਐਕਸਪੀਰੀਅੰਸ ਹੈ, ਵਾਈਜ਼ ਐਕਸਪੀਰੀਅੰਸ ਹੈਗਾ। ਨੰਬਰ 6474461616 ਟੈਲੀਫੋਨ ਪਰ ਉਹਨੂੰ ਬਣਾ ਲੈਂਦੇ ਹਾਂ। ਸਾਡੇ ਮਹਿਮਾਨ ਹੁੰਦੇ ਨੇ ਹਰ ਵੀਰਵਾਰ ਨੂੰ
1: ਜੀ।
0: ਉਮਰ ਵੀ ਜੀ ਦੇਸ਼ ਪ੍ਰਦੇਸ਼ ਦੇ ਵਿੱਚ ਜੀ ਆਇਆਂ ਨੂੰ ਜੀ ਨਿੱਘਾ ਸਵਾਗਤ।
2: ਥੈਂਕ ਯੂ ਸੋ ਮਚ ਜਿੰਦਰ ਜੀ, ਸਭ ਤੋਂ ਪਹਿਲੇ ਤੁਹਾਨੂੰ ਤੇ ਮਨਪ੍ਰੀਤ ਜੀ ਨੂੰ ਵੀ ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ
1: ਜੀ, ਸਤਿ ਸ਼੍ਰੀ ਅਕਾਲ ਜੀ।
0: ਉਮਰਪ੍ਰੀਤ ਜੀ, ਮੌਸਮ ਬੜਾ ਸ਼ਾਨਦਾਰ ਬਾਹਰ, ਅੱਜ ਬੜਾ ਸੋਹਣਾ ਹੈ ਨਾ ਖਿਲੇ ਹੋਏ
2: ਜੀ। ਹਾਂਜੀ ਮੌਸਮ ਤਾਂ ਵਧੀਆ ਜੀ, ਤਰੀਕੇ ਨਾਲ ਦੇਖ ਸਕਦੇ ਹਾਂ, ਹਰ ਇੱਕ ਵੈਦਰ ਅਲੱਗ ਆਉਂਦਾ ਇੱਥੇ, ਬਹੁਤ ਚੰਗੀ ਚੀਜ਼ ਆ
0: ਜੀ। ਜੀ ਆਪਾਂ ਇੰਸ਼ੋਰੈਂਸ ਦੀ ਗੱਲ ਕਰੀਏ ਫਿਰ ਹੁਣ ਜੀ।
2: ਜੀ ਜੀ ਬਿਲਕੁਲ ਤਜਿੰਦਰ ਜੀ, ਸੋ ਇੰਸ਼ੋਰੈਂਸ ਦੇ ਨਾਲ ਨਾਲ ਜਿਵੇਂ ਆਪਣੇ ਨਾਲ ਹੁਣ ਨਵੇਂ ਲਿਸਨਰ ਜੁੜਦੇ ਰਹਿੰਦੇ ਆ, ਮੈਂ ਦੱਸਦਾ ਵੀ ਮੈਂ ਡੈਜ਼ਿਗਨੇਟਿਡ ਫਾਈਨੈਂਸ਼ੀਅਲ ਐਡਵਾਈਜ਼ਰ ਹਾਂ। ਸੋ ਫਾਈਨੈਂਸ਼ੀਅਲ ਪਲੈਨਿੰਗ ਦੇ ਵਿੱਚ ਤੁਹਾਡੀ ਓਵਰਆਲ ਪਲੈਨਿੰਗ ਆ ਜਾਂਦੀ ਹੈ, ਜਿਹਦੇ 'ਚ ਤੁਹਾਡੀ ਇੰਸ਼ੋਰੈਂਸ ਵੀ ਹੈ, ਰਿਟਾਇਰਮੈਂਟ ਪਲੈਨਿੰਗ ਵੀ ਹੈ, ਆਪਣੇ ਕੋਈ ਵੀ ਇਨਵੈਸਟਮੈਂਟਸ ਹੈ, ਇਨਹੈਰੀਟੈਂਸ ਪਲੈਨਿੰਗ ਹੈ। ਇਨਹੈਰੀਟੈਂਸ ਪਲੈਨਿੰਗ ਵੀ ਤਜਿੰਦਰ ਜੀ ਇੱਕ ਬਹੁਤ ਹੀ ਇੰਪੋਰਟੈਂਟ ਪਾਰਟ ਹੁੰਦਾ ਫਾਈਨੈਂਸ਼ੀਅਲ ਪਲੈਨਿੰਗ ਦਾ। ਸੋ ਇਨਹੈਰੀਟੈਂਸ ਦਾ ਕੀ ਮਤਲਬ ਹੈ ਵੀ ਆਪਾਂ ਅੱਗੋਂ ਆਪਣੀ ਅਗਲੀ ਜਨਰੇਸ਼ਨ ਨੂੰ ਕੀ ਦੇਣਾ, ਉਹ ਹੋ ਗਿਆ ਵੀ ਆਪਾਂ ਇਨਹੈਰੀਟੈਂਸ ਦੇ ਵਿੱਚ ਕੀ ਦੇ ਰਹੇ ਹਾਂ ਉਹਨਾਂ ਨੂੰ। ਦੂਜਾ ਹੈਗਾ ਵੀ ਆਪਾਂ ਇਨਹੈਰੀਟੈਂਸ 'ਚ ਰਿਸੀਵ ਕੀ ਕਰ ਰਹੇ ਹਾਂ, ਮਤਲਬ ਸਾਡੇ ਪੇਰੈਂਟਸ ਤੋਂ ਸਾਨੂੰ ਕੀ ਆ ਰਿਹਾ। ਹੁਣ ਇਹਨੂੰ ਆਪਾਂ ਪਲੈਨ ਵੀ ਕਰ ਸਕਦੇ ਹੁੰਦੇ ਹਾਂ ਜਦੋਂ ਆਪਾਂ ਰਿਸੀਵ ਕਰਨਾ ਇਨਹੈਰੀਟੈਂਸ ਨੂੰ। ਮਤਲਬ ਕਿ ਮੈਂ ਨਾ ਇੱਕ ਛੋਟੀ ਜਿਹੀ ਗੱਲ ਦੱਸਦੀ ਹਾਂ, ਮੈਂ ਰੀਸੈਂਟਲੀ ਕਿਸੇ ਰਿਟਾਇਰਡ ਕਪਲ ਨੂੰ ਮਿਲੀ, ਬਹੁਤ ਹੀ ਐਕਟਿਵ ਹੈਲਦੀ ਰਿਟਾਇਰਡ ਕਪਲ ਸੀਗੇ, ਏਜ ਸੀਗੀ ਉਹਨਾਂ ਦੀ 66 ਤੇ 68-69 ਏਜ ਹੈ ਕਪਲ ਦੀ। ਸੋ ਉਹਨਾਂ ਨੇ ਮੈਨੂੰ ਇੱਕ ਗੱਲ ਕਹੀ, ਕਹਿੰਦੇ ਕਿ ਅਸੀਂ ਨਾ ਉਹ ਵਕਤ ਚਲੋ ਸਾਡਾ ਘਰ ਹੈਗਾ ਪੀਰੀਅਡ ਆਫ ਘਰ ਹੈ, ਮੁੰਡਾ ਨਾਲ ਹੈ ਤਾਂ ਆਪਾਂ ਵਧੀਆ ਚਲੋ ਮੁੰਡੇ ਨੂੰ ਘਰ ਦੇਣਾ, ਲੇਕਿਨ ਕਹਿੰਦੇ ਸਾਨੂੰ ਇੱਕ ਦੁੱਖ ਹੁੰਦਾ ਵੀ ਅਸੀਂ ਨਾ ਕੁੜੀਆਂ ਦੀ ਕੁਛ ਨਹੀਂ ਛੱਡਿਆ, ਵੀ ਚਲੋ ਕੁੜੀਆਂ ਬਹੁਤ ਵਧੀਆ ਸੈੱਟ ਨੇ ਪਰ ਸਾਨੂੰ ਲੱਗਦਾ ਕਿ ਅਸੀਂ ਉਹਨਾਂ ਦੀ ਵੀ ਕੁਛ ਛੱਡਣਾ ਚਾਹੁੰਦੇ ਸੀਗੇ। ਕਹਿੰਦੇ ਫਿਰ ਹੁਣ ਅਸੀਂ ਡਿਸਾਈਡ ਕੀਤਾ ਵੀ ਸਾਡੀ ਪੈਨਸ਼ਨ ਦੋਨਾਂ ਦੀ ਆ ਰਹੀ ਹੈ, ਕਹਿੰਦੇ ਸਾਡੀ ਪੈਨਸ਼ਨ ਯੂਜ਼ ਨਹੀਂ ਹੁੰਦੀ ਕਿਉਂਕਿ ਬੱਚਾ ਸਾਰਾ ਕੁਛ ਕਰੀ ਜਾਂਦਾ, ਬਟ ਚਲੋ ਆਪਾਂ ਫਿਰ ਵੀ ਸੋਚਿਆ ਵੀ 1000-1500 ਆਪਾਂ ਐਵਰੀ ਮੰਥ ਸੇਵ ਕਰਨਾ ਸ਼ੁਰੂ ਕਰਾਂਗੇ ਤੇ ਆਪਾਂ ਦੋਨਾਂ ਕੁੜੀਆਂ ਨੂੰ ਜਦੋਂ ਅਸੀਂ ਦੋਨੋਂ ਨਹੀਂ ਆ ਤਾਂ ਉਹਨਾਂ ਨੂੰ ਮਿਲ ਜਾਏਗਾ। ਤਾਂ ਮੈਂ ਉਹਨਾਂ ਨੂੰ ਕਿਹਾ ਵੀ ਓਕੇ ਤੁਸੀਂ ਈਜ਼ੀਲੀ ਕਿੰਨਾ ਸੇਵ ਕਰ ਸਕਦੇ ਹੋ, ਉਹ ਕਹਿੰਦੇ 1000 ਤਾਂ ਆਪਾਂ ਕਰ ਹੀ ਸਕਦੇ ਹਾਂ ਬਹੁਤ ਆਰਾਮ ਨਾਲ। ਹੁਣ ਦੇਖੋ ਦੋ ਤਰੀਕੇ ਹੈਗੇ, ਇੱਕ ਤਾਂ ਇਹ ਹੈ ਵੀ ਉਹਨਾਂ ਨੇ 1000 ਸੇਵ ਕਰਨਾ ਸ਼ੁਰੂ ਕੀਤਾ, ਅੱਜ 12000 ਸਾਲ ਦਾ ਸੇਵ ਹੋ ਗਿਆ, ਜੇ 20 ਸਾਲ ਵੀ ਉਹ ਰਹਿੰਦੇ ਆ 20 ਸਾਲ ਬਾਅਦ 2,40,000 ਹੋ ਜਾਣਾ, ਤੇ ਜੇ ਅਨਫੋਰਚੁਨੇਟਲੀ ਪਹਿਲੇ ਕੁਝ ਹੋ ਗਿਆ 10 ਕੁ ਸਾਲ ਬਾਅਦ ਤਾਂ 1,20,000 ਹੋ ਜਾਣਾ। ਹੁਣ ਇਹਨੂੰ ਜੇ ਆਪਾਂ ਇੱਕ ਸਪੈਸ਼ਲ ਪਲਾਨ ਦੇ ਵਿੱਚ ਪਾਈਏ, ਜਿਹੜਾ ਆਪਾਂ ਇਨਹੈਰੀਟੈਂਸ ਪਲੈਨਿੰਗ ਦੇ ਵਿੱਚ ਪਲਾਨ ਯੂਜ਼ ਕਰਦੇ ਹਾਂ, ਉਹਦੇ 'ਚ ਕੀ ਹੈ ਵੀ ਆਪਾਂ ਸੇਮ $1,000 ਐਵਰੀ ਮੰਥ ਪਾਉਣਾ ਸ਼ੁਰੂ ਕੀਤਾ, 20 ਸਾਲ ਬਾਅਦ ਬੱਚਿਆਂ ਨੂੰ ਪੇ ਹੋਣਾ 5,06,000, ਮਤਲਬ 5 ਲੱਖ ਤੋਂ ਉੱਪਰ ਬੱਚਿਆਂ ਨੂੰ ਪੇ ਹੋ ਜਾਣਾ, ਤੇ ਜੇ ਅਨਫੋਰਚੁਨੇਟਲੀ 10 ਸਾਲ ਬਾਅਦ ਕੁਝ ਹੋ ਜਾਂਦਾ ਤਾਂ ਵੀ 3.5 ਲੱਖ ਜਿਹੜਾ ਹੈਗਾ ਬੱਚਿਆਂ ਨੂੰ ਪੇ ਹੋ ਜਾਣਾ। ਸੋ ਗੱਲ ਇਹ ਹੈ ਵੀ ਪਲੈਨਿੰਗ ਲਈ ਤੁਹਾਨੂੰ ਮੈਨੂੰ ਗੱਲ ਕਰਨੀ ਪੈਣੀ ਹੈ, ਜੋ ਵੀ ਤੁਹਾਡੇ ਫਿਊਚਰ ਪਲਾਨ ਹੈ, ਤੁਹਾਨੂੰ ਲੱਗਦਾ ਕਿ ਆਪਾਂ ਇਹ ਕਰਨਾ ਚਾਹੁੰਦੇ ਸੀ ਇਹ ਨਹੀਂ ਹੋਇਆ, ਜਾਂ ਕਈ ਵਾਰ ਸਾਨੂੰ ਪਤਾ ਹੀ ਨਹੀਂ ਹੁੰਦਾ ਵੀ ਆਪਾਂ ਕੀ ਕਰ ਸਕਦੇ ਹੁੰਦੇ ਹਾਂ ਫਾਈਨੈਂਸ਼ੀਅਲ ਪਲੈਨਿੰਗ ਦੇ ਵਿੱਚ, ਤਾਂ ਜ਼ਰੂਰ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ। ਨੰਬਰ ਹੈ ਜੀ 6474461616 6474416 1616। ਥੈਂਕ ਯੂ ਸੋ ਮਚ ਜਿੰਦਰ ਜੀ।
0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ
1: ਜੀ।
0: ਮਨਪ੍ਰੀਤ, ਸਾਡੇ ਸਰੋਤਿਆਂ ਨੂੰ ਵੀ ਨਾਲ ਸ਼ਾਮਿਲ ਕਰੀਏ ਆਪਾਂ।
1: ਹਾਂਜੀ,
0: ਤੇ ਮੈਂ ਕੀ ਪੀ ਰਿਹਾ ਭਲਾ ਸਟਾਰਬਕਸ ਵਾਲੇ ਜਿਹੜੇ ਕੱਪ ਦੇ ਵਿੱਚ?
1: ਚਾਹ
0: ਪੀ ਰਿਹਾ ਨਾ ਗਰਮ ਗਰਮ, ਮੈਂ ਆਪਣੇ ਹੱਥੀ ਬਣਾਈ ਇਹ। ਅੱਛਾ ਇੱਥੋਂ ਟੌਪਿਕ ਛੇੜ ਲੈਂਦੇ, ਕੋਈ ਨਾ ਕੋਈ ਟੌਪਿਕ ਤਾਂ ਟੌਪਿਕ ਨਿਕਲ ਆਉਣਾ, ਅੱਜ ਸਾਡੇ ਸਰੋਤਿਆਂ ਨੂੰ ਵੀ ਸ਼ਾਮਿਲ ਕਰਦੇ ਹਾਂ।
1: ਹਾਂਜੀ,
0: ਹਰ ਵਕਤ ਕੁਛ ਸਿੱਖਣ ਨੂੰ ਮਿਲੇਗਾ ਤੇ ਕੁਛ ਸਰੋਤਿਆਂ ਨੂੰ ਸਿੱਖਣ ਨੂੰ ਮਿਲੇਗਾ, ਸਾਨੂੰ ਸਿੱਖਣ ਨੂੰ ਮਿਲੇਗਾ। ਅੱਛਾ, ਬਹੁਤ ਸਾਰੇ ਇਸ ਤਰ੍ਹਾਂ ਦੇ ਸ਼ਬਦ ਨੇ ਮਨਪ੍ਰੀਤ, ਜਿਵੇਂ ਆਪਾਂ ਘਰੇ ਘਰੇ ਵੇਲੇ ਹਾਂ, ਉਹ ਯਾਰ ਕੋਈ ਥੱਕੇ ਪਏ ਆ, ਕੰਮ ਤੋਂ ਆਇਆ, ਚਾਹ ਚੂਹ ਬਣਾ ਲਓ, ਚਾਹ ਤਾਂ ਹੋਈ ਚੂਹ
1: ਹੋਈ। ਹਾਂਜੀ,
0: ਹਰ ਸ਼ਬਦ ਨਾਲ ਪਾਣੀ ਛਾਣੀ ਪਿਆ ਦਿਓ,
1: ਪਾਣੀ ਧਾਣੀ,
0: ਪਾਣੀ ਧਾਣੀ ਵੀ ਕਹਿ ਦਿਆ, ਪਾਣੀ ਛਾਣੀ ਵੀ ਕਿਹਾ ਜਾਂਦਾ ਕਈ, ਉਹ ਗਾਣੇ ਗੁਣੇ ਸੁਣਾਂਗੇ, ਗਾਣੇ ਤਾਂ ਹੋ ਗਏ ਨਾ, ਹਰ ਸ਼ਬਦ ਨਾਲ ਇੱਕ ਅਕਸਟਰਾ ਆਪਣੇ ਪੰਜਾਬੀ ਚ ਲਾ ਦਿੰਦਾ।
1: ਹਾਂਜੀ, ਬਿਲਕੁਲ ਬਿਲਕੁਲ,
0: ਤੇ ਕੰਮ ਸ਼ਾਮ ਕਰਾਂਗੇ ਯਾਰ, ਸਫਾਈ ਸਫੂਈ ਹਨਾ,
1: ਕੋਈ ਕੰਮ ਕੁੰਮ ਕਰ ਲਈਏ,
0: ਸਫਾਈ ਸਫੂਈ ਕਰਾਂਗੇ।
1: ਹਾਂਜੀ,
0: ਹਰ ਸ਼ਬਦ ਨਾਲ ਆਪਾਂ ਜੋੜਦੇ ਹਾਂ ਨਾ, ਪਰ ਇੱਕ ਸ਼ਬਦ ਤਾਂ ਇੱਕੋ ਹੀ ਹੁੰਦਾ।
1: ਹਾਂਜੀ,
0: ਚਲੋ ਆਪਾਂ ਚਾਹ ਦੀ ਗੱਲ ਕਰ ਲੈਂਦੇ ਹਾਂ। ਚਾਹ ਹੁਣ ਮੈਂ ਤਾਂ ਸਮਝਦਾ ਕਿ ਜਿਵੇਂ ਮੈਂ ਬੇਸਿਕ ਚਾਹ ਬਣਾਉਣ ਨਾਲ ਬਹੁਤ ਸਾਰੇ ਸਾਡੇ ਸਰੋਤੇ ਨਾ ਸਾਨੂੰ ਰੈਸਪੀ ਨਵੀਂ ਦੱਸਣਗੇ ਅੱਜ।
1: ਹਾਂਜੀ,
0: ਕਿਉਂਕਿ ਹਰ ਬੰਦਾ ਡਿਫਰੈਂਟ ਵੇ ਚੀਜ਼ ਕਰਦਾ,
1: ਬਿਲਕੁਲ ਹਾਂਜੀ,
0: ਖਾਣਾ ਬਣਾਉਂਦਾ, ਹਰ ਇੱਕ ਹੱਥ ਦਾ ਆਪਣਾ ਹੁਨਰ ਹੁੰਦਾ,
1: ਆਪਣਾ ਟੇਸਟ ਹੁੰਦਾ,
0: ਟੇਸਟ ਹੁੰਦਾ,
1: ਬਿਲਕੁਲ।
0: ਮੈਂ ਹੁਣ ਚਾਹ ਬਣਾਵਾਂ, ਮੈਂ ਤਾਂ ਮੇਨ ਜਿਵੇਂ ਲੌਂਗ ਪਾ ਲਿਆ, ਇਲਾਇਚੀ ਪਾ ਲਈ, ਉਹਨੂੰ ਕੁੱਟਿਆ,
1: ਹਾਂਜੀ,
0: ਗਰਮ ਪਾਣੀ ਵਿੱਚ
1: ਉਬਾਲ ਲਿਆ
0: ਚਾਹ ਪੱਤੀ ਨੂੰ, ਤੇ ਉਹ ਚਾਹ ਬਣ ਗਈ, ਦੁੱਧ ਪਾ ਕੇ ਹਨਾ, ਵਧੀਆ 2% ਪਾ ਲਿਆ, ਉਹ ਤੁਸੀਂ ਹੁੰਮਾ ਪਾਉਂਦੇ ਹੋ।
1: ਹਾਂਜੀ,
0: ਮੈਂ ਵੈਨਕੂਵਰ ਗਿਆ, ਉੱਥੇ ਕਈ ਹਫ਼ਤੇ ਪਿਛਲੇ ਰਹੇ ਸੀ ਉੱਥੋਂ ਨਾ, ਉੱਥੇ ਲੋਕ ਥੋੜ੍ਹਾ ਜਿਹਾ ਗਰਮ ਪਾਣੀ ਪੁੜੀਆਂ 'ਚ ਪਾ ਕੇ ਨਾ ਬੱਤੀ ਦੇ 'ਚ ਉਹ ਪੀਂਦੇ ਆ, ਆਪਾਂ ਨੂੰ ਸਵਾਦ ਨਹੀਂ ਲੱਗਦੀ ਉਹ,
1: ਬੈਗਸ ਵਾਲੀ, ਟੀ ਬੈਗਸ ਵਾਲੀ,
0: ਗੋਰਿਆਂ ਵਾਲੀ ਚਾਹ ਕਹਿ ਲਓ।
1: ਹਾਂਜੀ,
0: ਮੈਂ ਕਹਾਂਗਾ ਕਿ ਚਲੋ ਇਹ ਤਾਂ ਬੇਸਿਕ ਚਾਹ ਹੋ ਗਈ, ਮੈਨੂੰ ਪਤਾ ਕਿ ਤੁਸੀਂ ਗੱਲ ਕਰ ਲਈ ਬਈ ਚਾਹ ਬਣਦੀ ਆ। ਮੈਂ ਸਾਡੇ ਸਰੋਤਿਆਂ ਨੂੰ ਅੱਜ ਇਨਵੋਲਵ ਕਰਨਾ ਚਾਹੁੰਦਾ, ਕੋਈ ਹੋਰ ਵੀ ਦੱਸੋ ਗੁਣ ਵੀ ਚਾਹ ਦੇ ਵਿੱਚ ਹੋਰ ਆਪਾਂ ਕੀ ਪਾ ਸਕਦੇ, ਕਿਹੜੀ ਸ਼ੈ ਪਾ ਸਕਦੇ ਹਾਂ ਉਹਦੇ ਨਾਲ, ਇੱਕ ਅਦਰਕ ਤਾਂ ਆਮ ਚੀਜ਼ ਹੁੰਦੀ, ਉਹ ਤਾਂ ਕੋਈ ਪ੍ਰੋਬਲਮ ਨਹੀਂ, ਗਲਾ ਗੁਲਾ ਖਰਾਬ ਹੋਏ ਪਾ ਲੈਂਦੇ ਆ, ਹੋਰ ਵੀ ਕਈ ਚੀਜ਼ਾਂ ਪੈਂਦੀਆਂ ਤੁਹਾਨੂੰ ਪਤਾ ਹੈਗਾ, ਜਿਵੇਂ ਕਿ ਹੁਣ ਮੈਨੂੰ ਨਹੀਂ ਪਤਾ ਕਸ਼ਮੀਰੀ ਚਾਹ ਬਾਹਰ ਲੱਗੀ ਹੁੰਦੀ ਆ, ਉਹਦੇ 'ਚ ਕੀ ਪਾਉਂਦੇ ਆ, ਉਹਦੀ ਕੀ ਰੈਸਪੀ ਆ, ਮੈਨੂੰ ਨਹੀਂ ਪਤਾ,
1: ਉਹਦੇ 'ਚ ਗੁਲਾਬ ਦੀਆਂ ਪੱਤੀਆਂ ਪਾਉਂਦੇ ਨੇ,
0: ਉਹ ਤਾਂ ਉੱਪਰ ਪਈਆਂ ਹੁੰਦੀਆਂ ਨਾ,
1: ਹਾਂਜੀ,
0: ਬਣਾਉਣ ਲੱਗੇ ਕੀ ਪਾਉਂਦੇ ਆ, ਉਹ ਹੀ ਹੋਰ ਸੁਣਨਾ। ਮੈਂ ਚਾਹਾਂਗਾ ਸਾਡੇ ਕੋਲ ਸਰੋਤਿਆਂ ਨੂੰ, ਬਹੁਤ ਸਾਡੀਆਂ ਸੁਗੜ ਲੇਡੀਜ਼ ਸੁਣ ਰਹੀਆਂ, ਵੀਰ ਸਾਡੇ ਸੁਣ ਰਹੇ ਨੇ ਬਾਹਰ, ਅੱਜ ਵੀਰਵਾਰ ਦਾ ਦਿਨ ਹੈ, ਅਸੀਂ ਵੀ ਚਾਹ ਥੋੜ੍ਹੀ ਟਰਾਈ ਕਰਕੇ ਦੇਖੀਏ, ਡਿਫਰੈਂਟ ਵੇ ਚਾਹ ਬਣਾ ਕੇ ਦੇਖੀ ਹੈ, ਸਾਨੂੰ ਦੱਸੋ ਕੋਈ ਹੋਰ ਰੈਸਪੀ।
1: ਹਾਂਜੀ,
0: ਚਲੋ ਪਹਿਲੇ ਕਾਲਰ ਆ ਕੇ ਦੇਖਦੇ ਕੀ ਕਹਿੰਦੇ ਨੇ ਸਾਨੂੰ ਇਹ, ਅਤੇ ਇਹਨਾਂ ਨੂੰ ਲਓ, ਅਤੇ ਅੱਜ ਆਪਾਂ ਰੈਸਪੀ ਪਹਿਲੇ ਘੰਟੇ ਦੇ ਨਾ, ਰੈਸਪੀ ਆਪਾਂ ਚਾਹ ਦੀ ਗੱਲ ਕੀਤੀ ਆ,
1: ਹਾਂਜੀ,
0: ਫਿਰ ਆਪਾਂ ਅੱਧੇ ਗੱਲ ਘੰਟੇ 'ਚ ਚੂਹ ਦੀ ਗੱਲ ਕਰਾਂਗੇ।
1: ਓਕੇ, 3631 ਜੀ, ਸਤਿ ਸ਼੍ਰੀ ਅਕਾਲ
0: ਜੀ, ਹੋਰ ਕੀ ਪਾ ਸਕਦੇ ਚਾਹ 'ਚ ਆਪਾਂ ਵਧੀਆ।
3: ਦੇਖੋ ਜੀ, ਪਹਿਲੀ ਗੱਲ ਤੁਸੀਂ ਮੇਰੇ ਮਨ ਦੀ ਕਹਿ ਦਿੱਤੀ, ਮੈਂ ਕਹਿਣ ਲੱਗਾ ਵੀ ਚਾਹ ਕਹਿੰਦਾ ਚੂਹ ਹੋਰ ਚੀਜ਼ ਹੁੰਦੀ ਆ।
0: ਨਹੀਂ ਵੈਸੇ ਨਾ ਉਹ ਚੂਹ ਰਲ ਗਿਆ ਸ਼ਬਦ ਇਹ, ਪਰ ਹਮੇਸ਼ਾ ਜਦੋਂ ਆਪਾਂ ਦੇਖਦੇ ਹਾਂ ਨਾ, ਆਪਾਂ ਸਹਿ ਸੁਭਾਅ ਕੀ ਹਰ ਬੰਦਾ ਪਿੰਡ 'ਚ ਵੀ ਉਹ ਪ੍ਰਾਹੁਣੇ ਆ ਗਏ, ਚਾਹ ਚੂਹ ਬਣਾ ਲਓ, ਚਾਹ ਚੂਹ ਬਣਾ ਲਓ, ਹਮੇਸ਼ਾ ਇਹੀ ਬੋਲਦੇ ਹਾਂ
3: ਆਪਾਂ, ਕਈ ਵਾਰ ਐਂ ਵੀ ਕਹਿੰਦੇ ਚਾਹ ਪੀਣੀ ਤੇ ਚੂਹ ਪੀਣੀ ਆ।
0: ਹਾਂ, ਇਹਨੂੰ ਕਹਿੰਦੇ ਸਲੈਂਗ ਲੈਂਗੁਏਜ, ਪਿੰਡਾਂ ਵਾਲੀ ਲੈਂਗੁਏਜ, ਤੇ ਪਰ ਮੈਂ ਚਾਹਾਂਗਾ ਕਿ ਉਹ ਰੈਸਪੀ ਦੱਸੋ ਕੋਈ ਇਸ ਤਰ੍ਹਾਂ ਦੀ ਚਾਹ ਦੀ ਵੀ ਕਿਵੇਂ ਪਕਾਈਏ ਚਾਹ ਨੂੰ, ਕਿ ਥੋੜ੍ਹਾ ਜਿਹਾ ਟੇਸਟ ਚੇਂਜ ਹੋਵੇ ਸਾਡਾ।
3: ਚਾਹ ਨੂੰ ਸਿੱਧੂ ਸਾਹਿਬ ਪਹਿਲਾਂ ਇਹਨੂੰ ਨਾ ਪੱਤੀ ਕਦੇ ਵੀ ਪਹਿਲਾਂ ਨਾ ਪਾਓ, ਅਦਰਕ ਪਾਉਣਾ ਤੁਸੀਂ, ਇਲਾਇਚੀ ਪਾਉਣੀ, ਲੌਂਗ ਪਾਉਣੇ, ਸੌਂਫ ਪਾ ਲਓ ਤੁਸੀਂ, ਅਜਵਾਇਣ ਪਾ ਲਓ, ਮੇਰੇ ਕਿਸੇ ਦੀ ਦਵਾਈ ਬਣ ਜਾਂਦੀ, ਜਿੰਨੀਆਂ ਮਰਜ਼ੀ ਚੀਜ਼ਾਂ ਪਾ ਲਓ ਤੁਸੀਂ, ਪਹਿਲਾਂ ਇਹਨੂੰ ਚੰਗੀ ਤਰ੍ਹਾਂ ਕਾੜ ਕੇ ਜਦੋਂ ਦੇਖਿਆ ਫਿਰ ਕੜ ਗਈ ਆ, ਫਿਰ ਪੱਤੀ ਪਾਓ,
0: ਪੱਤੀ ਬਾਅਦ 'ਚ ਪਾਉਣੀ ਹੈ।
1: ਹਾਂਜੀ
3: ਹਾਂਜੀ ਹਾਂਜੀ, ਪੱਤੀ ਬਾਅਦ, ਤੇ ਫਿਰ ਜਦੋਂ ਦੇਖਿਆ ਫਿਰ ਪੱਤੀ ਇਹਨੇ ਤਰ੍ਹਾਂ ਹੋ ਗਈ ਆ, ਫਿਰ ਦੁੱਧ ਐਡ ਕਰੋ ਉਹਦੇ 'ਚ।
0: ਵਾਹ, ਕੀ ਬਾਤ, ਇਹ ਵੀ ਤੁਸੀਂ ਚੰਗੀ ਗੱਲ ਦੱਸੀ ਆ, ਮੈਂ ਤਾਂ ਪਹਿਲਾਂ ਹੀ ਪਾ ਦੇਣਾ ਪੱਤੀ,
1: ਬਾਕੀ ਦਾ ਸਮਾਨ ਪਾ ਲਿਆ ਹਨਾ, ਉਹਨੂੰ ਪਹਿਲਾਂ ਢੱਕ ਕੇ ਉਬਾਲੋ ਉਹਨੂੰ, ਕਿਉਂਕਿ ਫਿਰ ਉਹਦਾ ਫਲੇਵਰ ਰਹਿੰਦਾ, ਉਹਦਾ ਟੇਸਟ ਵੀ ਆਉਂਦਾ, ਅਦਰਵਾਈਜ਼ ਨਹੀਂ ਤਾਂ ਬਾਅਦ ਚ ਚਾਹ ਦਾ ਹੀ ਟੇਸਟ ਆਉਂਦਾ ਰਹਿੰਦਾ ਹਨਾ। ਹਾਂਜੀ, ਕਿਉਂਕਿ ਜਦੋਂ ਆਪਾਂ ਉਹਨੂੰ ਖੁੱਲਾ ਭਾਂਡਾ ਰੱਖ ਕੇ ਉਬਾਲ ਦਿੰਦੇ ਆ, ਫਿਰ ਉਹਦਾ ਟੇਸਟ ਨਿਕਲ ਜਾਂਦਾ, ਇਲਾਇਚੀਆਂ ਇਲੂਚੀਆਂ ਜਦੋਂ ਪਾ ਦਿੰਦੇ ਆ।
0: ਲਓ ਜੀ, ਚੀਮਾ ਸਾਹਿਬ ਨੇ ਸਾਨੂੰ ਦੱਸਿਆ ਚਾਹ ਦਾ ਸਿਸਟਮ, ਤੁਸੀਂ ਵੀ ਸਾਨੂੰ ਰੈਸਪੀ ਕੋਈ ਨਹੀਂ ਦੱਸੋ ਕਿ ਹੋਰ ਕੀ ਕੀ ਪਾ ਕੇ ਚਾਹ ਦੇ ਵਿੱਚ ਆਪਾਂ ਪੀ ਸਕਦੇ ਆ।
1: ਚਲੋ ਇਹ ਪੌਣ ਦੀ ਗੱਲ ਤਾਂ,
0: ਹਾਂਜੀ,
1: ਪੌਣ ਦੀ ਗੱਲ ਤਾਂ
0: ਮੈਨੂੰ ਪਤਾ, ਬਹੁਤ ਤਰ੍ਹਾਂ ਦੀ ਚਾਹ ਪੱਤੀਆਂ ਬਣਦੀਆਂ।
1: ਹਾਂਜੀ,
0: ਹਰ ਇੱਕ ਦਾ ਟੇਸਟ ਵੱਖਰਾ ਹੁੰਦਾ। ਮੈਂ ਇਹ ਸਮਝਦਾ ਕਿ ਜਿਵੇਂ ਹੁਣ ਆਪਾਂ ਟਿਮ ਹੋਟਲ ਜਾਂਦੇ ਆ, ਸਟਾਰਬਕਸ ਦੀ ਕਾਫੀ ਦਾ ਡਿਫਰੈਂਟ ਮਜ਼ਾ ਹੈਗਾ, ਉਹਨਾਂ ਕੋਲ ਕਿੰਨੇ ਫਲੇਵਰ ਨੇ।
1: ਬਿਲਕੁਲ ਬਿਲਕੁਲ, ਹਾਂਜੀ,
0: ਚਾਹ ਦੇ ਵਿੱਚ ਵੀ ਇਹ ਰੈਸਪੀਆਂ ਕਾਫੀ ਨੇ, ਤੇ ਤਾਂ ਕਿ ਡਿਫਰੈਂਟ ਚੀਜ਼ ਅਸੀਂ ਟਰਾਈ ਕਰੀਏ। ਜਰੂਰ ਸਾਡੇ ਨਾਲ ਤੁਸੀਂ ਸਾਂਝ ਪਾਓ।
1: ਬਿਲਕੁਲ, ਜਿਵੇਂ ਹੁਣ ਇਹਨਾਂ ਨੇ ਦੱਸਿਆ ਨਾ ਕਿ ਪਹਿਲਾਂ ਸਾਰਾ ਸਮਾਨ ਪਾ ਕੇ ਫਿਰ ਪੱਤੀ ਬਾਅਦ ਚ ਪਾਉਂਦੇ ਆ, ਉਸ ਤੋਂ ਬਾਅਦ ਦੁੱਧ ਪਾਉਂਦੇ ਆ। ਮੈਂ ਅੱਜ ਕੱਲ ਬਣਾਉਂਦੀ ਹੁੰਦੀ ਆ, ਪਹਿਲਾਂ ਸਾਰਾ ਕੁਛ ਜਿਵੇਂ ਇਹਨਾਂ ਨੇ ਵੀ ਦੱਸਿਆ ਨਾ, ਸਾਰਾ ਕੁਛ ਸਮਾਨ ਪਾ ਕੇ, ਇਲਾਚੀਆਂ, ਲੌਂਗ ਜੋ ਵੀ ਪਾਉਣਾ,
0: ਇਲਾਚੀਆਂ, ਲੌਂਗ, ਮਸਾਲਾ ਸਭ,
1: ਹਾਂਜੀ, ਉਹਨੂੰ ਪਾ ਕੇ,
0: ਨਮਕ ਪਾਤਾ,
1: ਨਮਕ ਵੀ ਪਾ ਸਕਦੇ ਹਾਂ, ਹਾਂਜੀ। ਤੇ ਉਸ ਤੋਂ ਬਾਅਦ ਫਿਰ ਉਸ ਤੋਂ ਬਾਅਦ ਫਿਰ ਦੁੱਧ ਪਾ ਲੈਣਾ, ਜਦੋਂ ਦੁੱਧ ਜਮਾਂ ਉਬਲਣ ਵਾਲਾ ਹੁੰਦਾ ਉਸ ਤੋਂ ਬਾਅਦ ਪੱਤੀ ਪਾ ਦਿੰਦੇ ਆ।
0: ਅੱਛਾ, ਐਂਡ ਤੇ ਪੱਤੀ ਪਾਉਣੀ?
1: ਹਾਂਜੀ, ਕਿਉਂਕਿ ਮੈਂ ਨਾ ਇੱਕ ਰੀਸੈਂਟਲੀ ਇੱਕ ਵੀਡੀਓ ਦੇਖੀ ਸੀ, ਕਹਿੰਦੇ ਕਿ ਵੀ ਜਿੰਨਾ ਤੁਸੀਂ ਪੱਤੀ ਨੂੰ ਹੋਰ ਬਾਲੀ ਜਾਂਦੇ ਹੋ ਬਾਲੀ ਜਾਂਦੇ ਹੋ ਨਾ, ਉਹ ਤਾਂ ਇੱਕ ਪਹਿਲੇ ਬਾਲ 'ਚ ਉਹਦਾ ਟੇਸਟ ਆ ਜਾਣਾ, ਬਸ ਉਹ ਇਹ ਵੀ ਉਹ ਜਿੰਨੀ ਜ਼ਿਆਦਾ ਬਾਲੀ ਜਾਓਗੇ ਉੰਨੀ ਉਹ ਐਸਿਡਿਕ ਹੋਈ ਜਾਣੀ ਆ, ਵੀ ਉਹਦੇ ਨਾਲ ਬੈਟਰ ਹੈ ਵੀ ਤੁਸੀਂ ਜਦੋਂ
0: ਐਸਿਡਿਟੀ ਜ਼ਿਆਦਾ ਬਣਦੀ,
1: ਹਾਂ, ਜਦੋਂ ਦੁੱਧ ਪਾਉਣ ਲੱਗੇ ਹੋ ਉਦਾਂ ਹੀ ਪੱਤੀ ਪਾਓ, ਜਦੋਂ ਨਹੀਂ ਜਦੋਂ ਦੁੱਧ
0: ਪਾਓ, ਮੇਕ ਸੈਂਸ?
1: ਹਾਂਜੀ ਹਾਂਜੀ,
0: ਦੇਖੋ ਪੰਜਾਬੀਆਂ ਨੂੰ ਇਹ ਹੁੰਦਾ ਕਿ ਕੰਮ ਦੇ ਆ, ਜਦੋਂ ਆਪਾਂ ਸਵੇਰੇ ਸ਼ਾਮੀ ਤਾਂ ਪੀਨੇ ਪੀਨੇ ਆ, ਚਾਹ ਆਪਣਾ ਮੋਰਨਿੰਗ ਚ ਪੀਣੀ ਆ, ਸ਼ਾਮ ਨੂੰ ਪੀਣੀ ਆ, ਤੇ ਆਪਾਂ ਪੰਜਾਬ ਇੰਡੀਅਨ ਚ ਭਾਈਚਾਰਾ ਹਰ ਚਾਹ ਸਭ ਤੋਂ ਵੱਧ ਪੀਂਦੇ, ਮੈਨੂੰ ਲੱਗਦਾ
1: ਬਿਲਕੁਲ, ਹਾਂਜੀ,
0: ਸਵਾਦ ਵੀ ਆਉਂਦਾ ਹੈ ਨਾ ਆਪਾਂ ਜਦੋਂ ਕਿ ਰੋਟੀ। ਅੱਛਾ, ਇੰਡੀਆ ਦੇ ਵਿੱਚ ਨਾ ਕਈ ਵਾਰੀ ਹੁਣ ਸਾਡੇ ਨਾ ਸਾਡੇ ਬਜ਼ੁਰਗ ਸਾਡੇ ਪਾਪਾ ਜੀ ਸਾਹਿਬ ਕਹਿੰਦੇ ਹੁੰਦੇ ਸੀਗੇ, ਕਹਿੰਦੇ ਜਦੋਂ ਵੀ ਕੋਈ ਘਰ ਆਉਂਦਾ ਨਾ ਪਹਿਲਾਂ ਪਾਣੀ ਲੈ ਕੇ ਜਾਓ,
1: ਹਾਂਜੀ,
0: ਪੁੱਛਣਾ ਨੀ ਗਾ,
1: ਪਹਿਲਾਂ
0: ਚਾਹ ਤਰਵਾ ਦਿਓ,
1: ਹਾਂਜੀ,
0: ਹਨਾ, ਕੱਪ ਚਾਹ ਦੇ ਪਏ ਹੋਣ ਬਾਅਦ ਵਿੱਚ ਨਾ ਜਾ ਕੇ,
1: ਹਾਂਜੀ ਹਾਂਜੀ।
0: ਅੱਛਾ, ਥੋੜ੍ਹਾ ਜਿਹਾ ਹੁਣ ਮਹਿਮਾਨਬਾਜ਼ੀ ਦੇ ਵਿੱਚ ਨਾ ਹੋਰ ਥੋੜ੍ਹਾ ਜਿਹਾ ਡਿਫਰੈਂਟ ਹੋ ਗਿਆ ਮੈਂ ਸਮਝਦਾ। ਪਹਿਲੀ ਜਿਹੜੀ ਮਹਿਮਾਨਬਾਜ਼ੀ ਹੁੰਦੀ ਸੀ ਪਿੰਡਾਂ ਦੇ ਵਿੱਚ ਨਾ, ਜੇ ਉਹ ਪੁੱਛਦੇ ਘੱਟ ਹੁੰਦੇ ਸੀਗੇ, ਉਹਨੂੰ ਪਤਾ ਵੀ ਚਾਹ ਤਾਂ ਬੰਦਾ ਪੀ ਕੇ ਜਾਊਗਾ,
1: ਬਸ ਲਿਆ ਕੇ ਦੇ ਦੇਣੀ,
0: ਲਿਆ ਕੇ ਦੇ ਦੇਣੀ,
1: ਗਰਮੀਆਂ 'ਚ ਲੱਸੀ ਲੁੱਸੀ ਦੇ ਦੇਣੀ।
0: ਹੁਣ ਕਈ ਵਾਰੀ ਲੋਕ ਉਹੀ ਸਾਰ ਲੈਂਦੇ ਆ, ਫੋਰਮੈਲਿਟੀ 'ਚ ਹੋ ਗਈ ਨਾ ਗੱਲ,
1: ਫਿਰ ਹੁਣ ਅੱਜ ਕੱਲ੍ਹ ਪੁੱਛਦੇ ਨਾ ਤੁਸੀਂ ਕੀ ਪੀਓਗੇ,
0: ਨਹੀਂ ਨਹੀਂ ਉਹ ਗੱਲ ਨਹੀਂ, ਆਈ ਥਿੰਕ
1: ਕਾਫੀ
0: ਮੇਰੇ ਖਿਆਲ 'ਚ ਲੈ ਕੁੱਕ ਕਹਿ ਲਓ ਕਿ ਪੁਸ਼ਤੀ ਚੀਕਟ ਘੱਟ ਰਹੀਆਂ ਚੀਜ਼ਾਂ,
1: ਹਾਂਜੀ ਹਾਂਜੀ,
0: ਇਹ ਵੀ ਹੋ ਸਕਦਾ। ਚਲੋ ਅਗਲੇ ਕਾਲ ਨੂੰ ਤੁਸੀਂ ਲੈ ਲਓ,
1: ਹਾਂਜੀ ਹਾਂਜੀ, 5053, ਸਤਿ ਸ਼੍ਰੀ ਅਕਾਲ ਜੀ।
4: ਸਤਿ ਸ਼੍ਰੀ ਅਕਾਲ ਜੀ,
1: ਹਾਂਜੀ
4: ਹਾਂਜੀ, ਚਾਹ ਵਿੱਚ ਪੁਦੀਨਾ ਵੀ ਪਾਓ, ਉਹਦੇ ਨਾਲ ਤੁਹਾਡਾ ਹਾਜ਼ਮਾ ਠੀਕ ਰਹਿੰਦਾ।
0: ਅੱਛਾ, ਪੁਦੀਨਾ ਪਾਓ, ਹੋਰ ਕੀ ਪਾਓ?
4: ਤੇ ਜਿਹੜਾ ਨਾ ਦੁੱਧ ਪਾਉਣੇ ਨਾ, ਦੁੱਧ ਨੂੰ ਵੱਖਰਾ ਗਰਮ ਕਰਕੇ ਪਾਓ ਚਾਹ 'ਚ।
0: ਅੱਛਾ, ਪਹਿਲਾਂ ਗਰਮ ਕਰਕੇ ਸਾਈਡ 'ਤੇ ਹੈ,
4: ਉਹਦੇ ਸਾਈਡ 'ਤੇ ਗਰਮ ਕਰ ਲਓ, ਚਾਹ ਬਣਦੀ ਰਹੇ, ਜਦੋਂ ਚਾਹ ਤੁਹਾਡੀ ਸਾਰੀ ਪੱਤੀ ਜੋ ਵੀ ਹੋਣਾ ਉਬਲ ਗਿਆ ਦੁੱਧ, ਫਿਰ ਉਹ 'ਚ ਐਡ ਕਰੋ ਗਰਮ ਦੁੱਧ।
0: ਅੱਛਾ ਠੀਕ ਹੈ,
1: ਉਬਲਿਆ ਹੋਇਆ?
4: ਹਾਂ, ਉਬਲਿਆ ਹੋਇਆ ਜਾਂ ਗਰਮ ਜੋ ਵੀ,
1: ਹਾਂਜੀ,
4: ਉਹਦੇ ਤੁਹਾਡੀ ਜਿਹੜੀ ਨਾ ਪੇਟ ਗੈਸ ਬਣਦੀ ਹੈ ਉਹ ਬਹੁਤ, ਉਹ ਨਹੀਂ ਬਣੋਗੀ ਫਿਰ।
0: ਹਾਂ ਨਹੀਂ, ਇੰਡੀਆ 'ਚ ਤਾਂ ਹੁਣ ਵੀ ਆਪਣੇ ਨਾ ਇੱਕ ਲੇਡੀਜ਼ ਕਾਢ ਕੇ ਰੱਖਦੀਆਂ ਇੱਕ ਸਾਈਡ 'ਚ ਨਾ ਦੁੱਧ ਨੂੰ, ਕਾਫੀ ਬਣਾਈ ਵਾਲੇ ਨੂੰ,
1: ਬਿਲਕੁਲ ਬਿਲਕੁਲ,
0: ਤੇ ਉੱਥੇ ਰਿਵਾਜ਼ ਹੈਗਾ ਆਪਣੇ ਘੱਟ ਥੋੜ੍ਹਾ ਜਿਹਾ। ਇਹ ਬੜੀ ਅੱਛੀ ਗੱਲ ਦੱਸੀ ਤੁਸੀਂ,
4: ਮੰਨ ਲਓ ਦੁੱਧ ਨੂੰ ਉਹਦਾ ਵੱਖਰਾ ਗਰਮ ਕਰ ਲਓ, ਠੰਡਾ ਉਹਦੇ ਵਿੱਚ ਚਾਹ ਦੇ ਵਿੱਚ ਨਾ ਠੰਡਾ ਲਗਾਓ ਦੁੱਧ ਵੱਲੋਂ,
0: ਉਹਦੇ ਨਾਲ ਐਸਿਡ ਘੱਟ ਬਣਦਾ ਨਾ। ਥੈਂਕ ਯੂ, ਬਹੁਤ ਅੱਛੀ ਆ ਰੈਸਪੀ, ਕਿੰਨੀ ਹੋਣੀਆਂ ਗੱਲਾਂ ਦੱਸ ਰਹੇ ਆਪਾਂ, ਅਸੀਂ ਵੀ ਸਿੱਖ ਰਹੇ ਹਾਂ ਬਹੁਤ ਚੀਜ਼ਾਂ, ਤੇ ਸਰੋਤੇ ਵੀ ਸਿੱਖ ਰਹੇ ਹੋਣਗੇ।
1: ਹਾਂਜੀ, 2587, ਸਤਿ ਸ਼੍ਰੀ ਅਕਾਲ ਜੀ।
5: ਸਿੱਧੂ ਸਾਹਿਬ ਦੇ ਮੰਤਰੀ, ਸਤਿ ਸ਼੍ਰੀ ਅਕਾਲ ਭਾਈ,
1: ਸਤਿ ਸ਼੍ਰੀ ਅਕਾਲ ਜੀ,
0: ਬਲਦੇਵ ਜੀ ਦੀ ਆਵਾਜ਼ ਲੱਗਦੀ ਹੈ।
1: ਹਾਂਜੀ,
5: ਅੱਜ ਤਾਂ ਚਾਹ ਦੇ
0: ਪੰਜਾਬੀ ਸ਼ਬਦਾਂ ਤੋਂ ਹਰ ਨੂੰ ਆਪਾਂ ਦੋ ਵਾਰੀ ਕਹਿੰਦੇ ਆ, ਕੰਮ ਕੁੰਮ ਕਰ ਲਾਂਗੇ ਯਾਰ, ਚਾਹ ਚੂ ਪੀ ਲਾਂਗੇ ਯਾਰ, ਹੈਨਾ, ਤੇ ਚਾਹ ਤਾਂ ਹੁੰਦਾ ਚੂ, ਫਿਰ ਅੱਗੇ ਤਾਂ ਇਹ ਹੁੰਦਾ ਸੀਗਾ ਵੀ ਜਿਹਦੇ ਘਰੇ ਮਰਜ਼ੀ ਜਾ ਵੜੋ, ਜਦੋਂ ਜਿਹੜੀ ਸਰੋਂ ਦਾ ਸਾਗ ਮੱਕੀ ਦੀ ਰੋਟੀ ਬਣੀ ਉਹ ਖਾ ਲੈਣੀ, ਚਾਹ ਪੀ ਲੈਣੀ ਕਿਸੇ ਘਰ ਬਹਿ ਕੇ, ਹੁਣ ਵੀ ਪੀ ਲੈਣੇ, ਪਰ ਥੋੜਾ ਜਿਹਾ ਘਟਿਆ ਹੋਇਆ ਹੁਣ, ਅੱਗੇ ਨਾ ਸ਼ਹਿਰੀ ਪੰਜ ਪਿੰਡਾਂ 'ਚ ਵੀ ਹੋ ਗਿਆ ਥੋੜਾ ਜਿਹਾ ਹੋਇਆ ਹੋਇਆ
5: ਨਾ, ਬਹੁਤ ਵੱਡਾ ਸੀਗਾ,
0: ਗਾਇਕ ਕੌਣ ਨੇ?
5: ਹਿੰਮਤ ਸੰਧੂ, ਹਿੰਮਤ ਸੰਧੂ ਤੇ ਸਹਿਨਾਜ ਗਿੱਲ,
0: ਸ਼ਹਿਨਾਜ ਗਿੱਲ, ਹਿੰਮਤ ਸੰਧੂ, ਠੀਕ ਹੈ ਜੀ, ਲਾਉਂਦੇ ਹਾਂ ਰੇਡੀਓ ਪ੍ਰੋਗਰਾਮ ਦੇਸ਼ ਪਰਦੇਸ ਨਾਲ। ਦੇਖੋ ਨਾ, ਰੈਸਪੀਆਂ ਆਪਾਂ ਨੂੰ ਮਿਲਣ ਲੱਗ ਗਈਆਂ, ਅਤੇ ਕਾਫੀ ਉਹ ਮਕਸਦ ਸਿਰਫ ਇਹ ਹੁੰਦਾ ਕਿ ਤੁਸੀਂ ਜਦੋਂ ਕੋਈ ਸਾਂਝ ਪਾਉਂਦੇ ਕਿਸ ਚੀਜ਼ ਦੀ ਨਾ ਕੋਈ ਚੀਜ਼ ਵਧੀਆ ਮਿਲ ਜਾਂਦੀ ਆ। ਹੁਣ ਮੈਂ ਆ ਪਹਿਲੀ ਵਾਰੀ ਅੱਜ ਹੁਣ ਥੋਤੋਂ ਸਿੱਖੀ ਹੈ ਗੱਲ।
1: ਹਾਂਜੀ
0: ਬਣਾਉਣਾ ਤਾਂ ਮੈਂ ਹਰ ਰੋਜ਼ ਚਾਹ ਹੀ ਆ, ਤੈਨੂੰ ਵੀ ਪਿਆਉਣਾ ਹੁੰਦਾ ਮੈਂ ਪੁੱਛਦਾ ਹੁੰਦਾ ਹਮੇਸ਼ਾ ਪੀਣੀ ਭਾਈ।
1: ਹਾਂਜੀ
0: ਤੇ ਪਰ ਹੁਣ ਆ ਜਿਹੜੀ ਗੱਲ ਦੱਸੀ ਵੀ ਦੁੱਧ ਬਾਅਦ ਚ ਪਾਉਣਾ
1: ਨਹੀਂ, ਦੇਖੋ ਪਹਿਲਾਂ ਸਾਰਾ ਕੁਛ ਬਾਲ ਲਿਆ ਬਿਨਾਂ ਪੱਤੀ ਤੋਂ, ਇਲਾਇਚੀਆਂ ਲੌਂਗ ਜੋ ਵੀ ਪਾਉਣਾ ਹੈ ਨਾ, ਉਸ ਤੋਂ ਬਾਅਦ ਫਿਰ ਦੁੱਧ ਪਾਤਾ, ਦੁੱਧ ਜਦੋਂ ਜਮਾ ਹੀ ਉਬਲਣ ਵਾਲਾ ਉਦੋਂ ਪੱਤੀ ਪਾਤੀ।
0: ਪਰ ਮੈਂ ਨਾ ਖੁੱਲੀ ਚਾਹ ਵਰਤ ਕੇ ਖੁਸ਼ ਹਾਂ, ਮੈਂ ਖੁੱਲੀ ਪੱਤੀ ਜਿਹੜੇ ਪੁੜੀਆਂ ਪੁੜੀਆਂ ਵਾਲੀ।
1: ਹਾਂਜੀ ਹਾਂਜੀ ਹਾਂਜੀ ਖੁੱਲੀ ਮੈਂ
0: ਬਰੁੱਕ ਵਾਂਡ ਹੋ ਗਈ ਹੈ ਨਾ, ਜੋ ਵੀ ਤੁਹਾਡੀ ਚੋਇਸ ਹੈਗੀ ਆ ਜਿਹੜੀ ਤੁਸੀਂ ਪੀਣਾ ਚਾਹੁੰਦੇ ਹੋ, ਟੈਟਲੀ ਹੋ ਗਈ ਹੈ ਨਾ, ਜੋ ਵੀ ਚਾਹ ਪੱਤੀ।
1: 8713 ਜੀ ਸਤਿ ਸ਼੍ਰੀ ਅਕਾਲ। ਹਾਂਜੀ
0: ਜਿੰਦੇ ਮਾਣ ਕਰੀ ਹੈ ਨਾ ਲਾਉਣੇ ਲਾਉਣੇ। ਅੱਛਾ ਰਾਣੀ ਪ੍ਰਭ ਦੇਸ ਪ੍ਰਦੇਸ ਨੂੰ ਜਿਹੜੇ ਪਹਿਲਾਂ ਭੁੱਲੀ ਚਲੇ ਸੀ। ਅੱਛਾ ਸਾਡੇ ਮਹਿਮਾਨ ਹੁੰਦੇ ਨੇ ਉਮਰਪ੍ਰੀਤ ਕੌਰ ਚਾਵਲਾ ਜੀ, ਉਹਨਾਂ ਨੂੰ ਵੀ ਨਾਲ ਲੈ ਰਹੇ। ਉਮਰਪ੍ਰੀਤ ਜੀ ਜੀਆਂ ਨੂੰ ਜੀ
6: ਥੈਂਕ ਯੂ ਸੋ ਮਚ। ਜਿੰਦਰ ਜੀ ਇਨਹੈਰੀਟੈਂਸ ਪਲੈਨਿੰਗ ਦੀ ਆਪਾਂ ਗੱਲ ਕੀਤੀ ਆ, ਮਤਲਬ ਉਹਦੇ ਨਾਂ ਦੀ ਮੈਂ ਇੱਕ ਰਿਲੇਟਿਡ ਗੱਲ ਕਰਨਾ ਚਾਹੁੰਦੀ ਹਾਂ ਕਿ ਸਾਡੇ ਚੋਂ ਨਾ ਬਹੁਤਿਆਂ ਨੇ ਨਾ ਜਿੰਦਰ ਜੀ ਆਪਾਂ ਪੇਰੈਂਟਸ ਦੇ ਨਾਮ ਪਵਾਏ ਹੁੰਦੇ ਆ ਆਪਣੀ ਮੋਰਗੇਜ ਦੇ ਵਿੱਚ ਕੁਆਲੀਫਾਈ ਹੋਣ ਦੀ, ਕਿਉਂਕਿ ਪੇਰੈਂਟਸ ਦੀ ਪੈਨਸ਼ਨ ਲੱਗੀ ਹੁੰਦੀ ਆ ਤਾਂ ਈਜ਼ੀਲੀ ਆਪਾਂ ਮੋਰਗੇਜ ਦੇ ਕੁਆਲੀਫਾਈ ਹੋ ਜਾਂਦੇ ਹਾਂ। ਹੁਣ ਇੱਕ ਗੱਲ ਸੋਚ ਕੇ ਦੇਖੋ ਵੀ ਰੱਬ ਨਾ ਕਰੇ ਜੇ ਪੇਰੈਂਟਸ ਨੂੰ ਕੁਝ ਹੋ ਜਾਂਦਾ, ਪ੍ਰੀਮੈਚਿਓਰ ਡੈਥ ਹੋ ਜਾਂਦੀ ਹੈ, ਤਾਂ ਉਹਦਾ ਮਤਲਬ ਕੀ ਹੈ ਵੀ ਤੁਹਾਨੂੰ ਦੁਬਾਰਾ ਕੁਆਲੀਫਾਈ ਹੋਣਾ ਪਏਗਾ। ਜੇ ਅੱਜ ਨਹੀਂ ਕੁਆਲੀਫਾਈ ਹੋ ਰਹੇ ਤਾਂ ਫਿਰ ਅੱਜ ਤੋਂ 2 ਸਾਲ ਬਾਅਦ ਜਾਂ 3 ਸਾਲ ਬਾਅਦ ਕੁਝ ਹੁੰਦਾ, ਤੁਸੀਂ ਦੁਬਾਰਾ ਕਿਵੇਂ ਕੁਆਲੀਫਾਈ ਹੋਵੋਗੇ। ਸੋ ਮੇਰਾ ਇੱਕ ਸਿੰਪਲ ਜਿਹਾ ਮੈਸੇਜ ਹੈ ਵੀ ਜੇ ਤੁਸੀਂ ਆਪਣੀਆਂ ਮੋਰਗੇਜਿਸ ਦੇ ਵਿੱਚ ਪੇਰੈਂਟਸ ਦਾ ਨਾਮ ਪਵਾਇਆ ਹੋਇਆ, ਮਦਰ ਦਾ, ਫਾਦਰ ਦਾ, ਕਿਸੇ ਦਾ ਵੀ, ਤਾਂ ਉਹਨਾਂ ਦੀ ਨਾ ਇੱਕ ਤੁਸੀਂ ਡੀਸੈਂਟ ਜਿਹੀ ਅਮਾਊਂਟ ਦੀ ਇੰਸ਼ੋਰੈਂਸ ਕਰਵਾ ਕੇ ਰੱਖੋ। ਉਹਦਾ ਕੀ ਮਤਲਬ ਹੈ ਵੀ ਜਦੋਂ ਕੱਲ੍ਹ ਨੂੰ ਕੁਝ ਹੋ ਗਿਆ ਉਨਾ ਕੁ ਪੋਰਸ਼ਨ ਪੇ ਆਫ ਹੋ ਜਾਊਗਾ, ਤੁਹਾਡੀ ਮੋਰਗੇਜ ਥੋੜੀ ਰਹਿ ਜਾਏਗੀ। ਉਹਦੇ ਨਾਲ ਇਹ ਹੈ ਕਿ ਤੁਸੀਂ ਈਜ਼ੀਲੀ ਕੁਆਲੀਫਾਈ ਹੋ ਜਾਓਗੇ ਕਿਉਂਕਿ ਅਮਾਊਂਟ ਵੀ ਘੱਟ ਜਾਂਦਾ। ਦੂਜਾ ਹੈਗਾ ਵੀ ਕਈ ਵਾਰ ਆਪਣੀਆਂ ਮਲਟੀਪਲ ਪ੍ਰੋਪਰਟੀਜ਼ ਆ ਉਹਦੇ 'ਚ ਆਪਾਂ ਪੇਰੈਂਟਸ ਦੇ ਨਾਮ ਪਵਾਏ ਹੋਏ ਆ, ਹੁਣ ਜੇ ਪੇਰੈਂਟਸ ਨੂੰ ਕੁਝ ਹੁੰਦਾ ਤਾਂ ਕੈਪੀਟਲ ਗੇਨ ਟੈਕਸਿਸ ਟ੍ਰਿਗਰ ਹੋਣਗੇ ਉਹਨਾਂ ਦੇ ਨਾਮ ਦੇ। ਉਸ ਚੀਜ਼ ਦਾ ਵੀ ਧਿਆਨ ਰੱਖੋ ਕਿ ਜੇ ਕੈਪੀਟਲ ਗੇਨ ਟੈਕਸਿਸ ਪੇ ਹੋਣੇ ਆ ਤਾਂ ਉਹ ਪੇ ਕਰਨ ਲਈ ਤੁਹਾਡੇ ਕੋਲ ਉਨਾ ਕੁ ਇੰਸ਼ੋਰੈਂਸ ਦਾ ਅਮਾਊਂਟ ਜ਼ਰੂਰ ਹੋਏ ਜਿਹੜਾ ਤੁਹਾਨੂੰ ਟੈਕਸ ਫ੍ਰੀ ਆ ਜਾਣਾ, ਤੇ ਉਹਦੇ ਨਾਲ ਆਪਾਂ ਕੈਪੀਟਲ ਗੇਨ ਟੈਕਸਿਸ ਪੇ ਕਰ ਸਕਦੇ ਹਾਂ ਜਾਂ ਤੁਹਾਡਾ ਮੋਰਗੇਜ ਸਿੱਧਾ ਸਿੱਧਾ ਪੇ ਹੋ ਜਾਊਗਾ। ਸੋ ਤੁਸੀਂ ਟਰਮ ਇੰਸ਼ੋਰੈਂਸ ਆਪਾਂ ਕਰਵਾ ਸਕਦੇ ਹੁੰਦੇ ਆ ਪੇਰੈਂਟਸ ਦੀ, ਜਾਂ ਜੇ ਤੁਸੀਂ ਫਾਈਨਲ ਐਕਸਪੈਂਸਿਸ ਦੀ ਤੁਸੀਂ ਇੰਸ਼ੋਰੈਂਸ ਕਰਵਾਉਣੀ ਹੈ ਪੇਰੈਂਟਸ ਦੀ, ਤਾਂ ਬਹੁਤ ਹੀ ਵਧੀਆ ਪਰਮਾਨੈਂਟ ਪਲਾਨਸ ਹੁੰਦੇ ਆ ਜਿਹੜੇ ਪਲਾਨਸ ਇਨਫਲੇਸ਼ਨ ਦੇ ਨਾਲ ਗਰੋ ਕਰਦੇ ਰਹਿੰਦੇ ਆ। ਅੱਜ ਤੋਂ 10 ਸਾਲ 20 ਸਾਲ 30 ਸਾਲ ਬਾਅਦ ਕੁਝ ਪੇਰੈਂਟਸ ਨੂੰ ਹੁੰਦਾ ਤਾਂ ਪਲਾਨ ਦੀ ਵੈਲਿਊ ਵੀ ਉਨੀ ਹੋ ਜਾਂਦੀ ਹੈ ਜਿੰਨੀ ਇਨਫਲੇਸ਼ਨ ਦੇ ਨਾਲ ਉਹਦੀ ਵੈਲਿਊ ਹੋਏਗੀ। ਸੋ ਕੋਈ ਵੀ ਕੁਐਸਚਨ ਤੁਹਾਡਾ ਕੋਈ ਫਿਨਕਲ ਇੰਸ਼ੋਰੈਂਸ ਨੂੰ ਲੈ ਕੇ, ਕੋਈ ਮੋਰਗੇਜ ਇੰਸ਼ੋਰੈਂਸ ਨੂੰ ਲੈ ਕੇ, ਜ਼ਰੂਰ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ। ਨੰਬਰ ਹੈ ਜੀ 6474461616। ਪੇਰੈਂਟਸ ਹੈਲਦੀ ਆ, ਬਹੁਤ ਚੰਗੀ ਗੱਲ ਆ, ਬਟ ਜੇ ਕੋਈ ਪੇਰੈਂਟਸ ਨੂੰ ਹੈਲਥ ਕੰਡੀਸ਼ਨ ਆ ਵੀ ਚੁੱਕੀ ਤਾਂ ਵੀ ਮੈਂ ਕਹੂੰਗੀ ਵੀ ਜ਼ਰੂਰ ਇੱਕ ਵਾਰ ਗੱਲ ਕਰ ਲਓ, ਕਿਉਂਕਿ ਸਾਡੇ ਕੋਲ ਹਾਈ ਰਿਸਕ ਕੰਪਨੀਜ਼ ਹੁੰਦੀਆਂ ਜਿਹਦੇ 'ਚ ਸਪੈਸ਼ਲੀ ਡਿਜ਼ਾਇਨ ਇਸੇ ਕਰਕੇ ਹੁੰਦੀ ਹੈ ਕਿ ਕੋਈ ਨਾ ਕੋਈ ਆਪਾਂ ਨੂੰ ਹੈਲਥ ਇਸ਼ੂ ਆ ਚੁੱਕਾ ਤਾਂ ਤੁਹਾਡੇ ਪੇਰੈਂਟਸ ਉਹਦੇ 'ਚ ਕੁਆਲੀਫਾਈ ਹੋ ਸਕਦੇ ਆ। ਸੋ ਨੰਬਰ ਅਗੇਨ 6474461616 4446 1616। ਥੈਂਕ ਯੂ ਸੋ ਮਚ ਜਿੰਦਰ ਜੀ।
0: ਮਿਹਰਬਾਨੀ, ਨੰਬਰ ਇੱਕ ਵਾਰੀ ਫਿਰ ਤੁਸੀਂ ਨੋਟ ਕਰ ਲਓ, ਉਮਰਪ੍ਰੀਤ ਚਾਵਲਾ ਹੋਰਾਂ ਦਾ 6474461616 ਟੈਲੀਫੋਨ ਨੰਬਰ ਹੈ
1: ਜੀ। ਤੇ ਨਾਲ ਹੀ ਤੁਸੀਂ ਦਿਓਲ ਟਰੈਵਲਸ ਦੇ ਨਾਲ ਜ਼ਰੂਰ

0: ਡਾਲਰਸ, ਤੇ ਇਹਦੇ ਵਿੱਚ ਇੱਕੋ ਹੀ ਬੈਗ ਤੁਸੀਂ ਲੈ ਕੇ ਜਾ ਸਕਦੇ ਹੋ, ਬਾਕੀ ਦੀਆਂ ਫਲਾਈਟਸ ਵਿੱਚ ਦੋ ਦੋ ਬੈਗਸ ਅਲਾਊਡ ਨੇ। ਤੇ ਈਟੋਬਿਕੋ ਇਹਨਾਂ ਦਾ ਮੇਨ ਹੈੱਡ ਆਫਿਸ ਹੈ, ਉੱਥੋਂ ਦਾ ਨੰਬਰ ਨੋਟ ਕਰ ਲਓ 905-588-5100, 905-588-5100, ਜਾਂ ਬ੍ਰਾਂਪਟਨ ਦੇ ਵਿੱਚ ਬ੍ਰਾਂਚ ਆਫਿਸ ਤੇ ਕਾਲ ਹੋ ਸਕਦੀ ਹੈ 905-588-4200, 905-588-4200, ਦਿਓਲ ਟਰੈਵਲ ਦੇ ਨੰਬਰਸ ਨੇ।
1: ਲਓ ਫਿਰ ਗੀਤ ਸੁਣਦੇ ਹਾਂ ਚਾਹ ਦਾ ਹੀ, ਅਤੇ ਉਸ ਤੋਂ ਬਾਅਦ ਫਿਰ ਆਪਾਂ ਵਾਪਸ ਆਉਂਦੇ ਹਾਂ ਜਿਹੜੇ ਨਾਲ ਸਾਡੇ ਨਾਲ।

0: ਰੇਡੀਓ ਪ੍ਰੋਗਰਾਮ ਦੇਸ ਪਰਦੇਸ ਨਾਲ ਜੁੜੇ ਅਗਲੇ ਕਾਲਰ ਨੂੰ ਲੈ ਲਈਏ ਤੇ ਫਿਰ ਅਸੀਂ ਆਉਂਦੇ ਹਾਂ ਦੁਬਾਰਾ।
1: ਹਾਂਜੀ 3531 ਜੀ ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ।
2: ਹਾਂਜੀ ਗੀਤ ਲਾਉਣਾ ਸੀ ਇੱਕ।
1: ਹਾਂਜੀ ਦੱਸੋ।
2: ਉਹ ਗੀਤ ਹੈਗਾ ਹਾਕਮ ਸੂਫੀ ਦਾ, ਪਾਣੀ ਵਿੱਚ ਮਾਰਾਂ ਲੀਕਾਂ ਕਰਦੀ ਮੈਂ ਰੋਜ਼, ਲੀਕਾਂ ਰਾਂਝਣ ਮਿਲਵਾ ਦੇ ਰੱਬਾ,
0: ਰਾਂਝਣ ਬਲਵਾ ਦੇ ਰੱਬਾ, ਦੂਰ ਨਾ ਪਾਵੀ ਤਰੀਕਾ, ਹਾਂ ਦੂਰ ਨਾ ਪਾਵੀ ਤਰੀਕਾ। ਰੇਡੀ ਪ੍ਰੋਗਰਾਮ ਦੇਸ ਪਰਦੇਸ ਨਾਲ ਜੁੜੇ ਹੋਏ ਹੋ ਦੋਸਤੋ। ਮੈਂ ਇੱਕ ਤੁਹਾਨੂੰ ਜਾਣਕਾਰੀ ਦੇ ਦਿਆਂ ਕਿ ਅਸੀਂ ਹੁਣੇ ਨਾ ਗੱਲਬਾਤ ਕਰਦੇ ਸੀ ਅਸੀਂ ਚਾਹ ਦੀ, ਵੀ ਇੱਕ ਆਪਾਂ ਕਈ ਲਫ਼ਜ਼ ਜਿਹੜੇ ਹੈਗੇ ਨੇ ਆਪਾਂ ਡਬਲ ਵਰਤਦੇ ਹਾਂ ਪੰਜਾਬੀ 'ਚ, ਉਹਨੂੰ ਆਪਾਂ ਪਿੰਡਾਂ ਦੀ ਲੈਂਗੁਏਜ ਕਹਿ ਦਿੰਦੇ ਹਾਂ, ਜਾਣੀ ਸਲੈਂਗ ਲੈਂਗੁਏਜ ਕਹਿ ਦਿੰਦੇ ਹਾਂ। ਕੱਲ੍ਹ ਲੈ ਲਓ ਅਗਲਾ।
1: ਬਿਲਕੁਲ 5092। ਹਾਂਜੀ ਸਤਿ ਸ਼੍ਰੀ ਅਕਾਲ।
3: ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ।
0: ਅਸੀਂ ਕੱਲ ਬਣਾ ਕੇ ਹਟਿਆ ਸਵਰਾਜ ਦੀ ਐਨਵਰਸਰੀ ਸੀ ਆਪਣੇ ਦੋਹਾਂ ਬੇਟੇ ਦੀ ਤੇ ਉਹਦੀ ਵਾਈਫ ਦੀ, ਕੱਲ ਕੇਕ ਕੱਟਿਆ ਰਾਤ ਤੇ ਪਿਸਤੇ ਵਾਲਾ ਬੜਾ ਸਵਾਦ ਲੱਗਿਆ, ਰੋਹਿਤ ਸਿੰਘ ਲੈ ਕੇ ਆ ਗਿਆ। ਤੁਹਾਡਾ ਬਰਥਡੇ ਅੱਜ ਹੈ, ਕਿੰਨੇ ਸਾਲ ਦੇ? ਹੋਰ ਹਟ ਸ਼ਹਿਰਾਂ ਪੁੱਛਣ ਨੂੰ ਵੈਸੇ ਹੀ ਆਪਾਂ

0: ਕਿਹੜਾ ਗਾਣਾ ਸੁਣੋਗੇ?
1: ਗਾਣਾ ਗਾਣਾ ਸੁਣੋਗੇ ਤੁਸੀਂ ਦੱਸੋ।
2: ਠੀਕ
0: ਹੈ ਜੀ,
1: ਠੀਕ ਹੈ,
0: ਲਗਾਉਂਦੇ ਹਾਂ। ਚਲੋ ਹੈਪੀ ਬਰਥਡੇ ਟੂ ਯੂ,
1: ਹੈਪੀ ਬਰਥਡੇ ਟੂ ਮੋਰ, ਯੂ ਨੋ, ਇੰਜੋਏ, ਓਕੇ। ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਤੁਸੀਂ ਜੁੜੇ ਹੋ। ਅੱਛਾ, ਮੈਂ ਨਾ ਚਾਹ, ਮੈਂ ਵੀ ਆਪਾਂ ਦੋ ਲਫ਼ਜ਼ ਬੋਲਦੇ ਹਾਂ, ਚਾਹ ਚੂ।
0: ਹਾਂਜੀ,
1: ਅਤੇ ਹੁਣ ਵੀਰਵਾਰ ਹੋ ਗਿਆ ਅਤੇ ਅੱਜ ਤੋਂ ਪਾਰਟੀਆਂ ਸ਼ੁਰੂ ਹੋ ਜਾਂਦੀਆਂ। ਅੱਜ ਕੱਲ੍ਹ ਵਿਆਹ ਸ਼ਾਦੀ ਹੁੰਦੇ ਲੰਬੇ, ਬੁੱਧਵਾਰ ਨੂੰ ਬੱਕਰਾ ਪਾਰਟੀ,
0: ਹਾਂਜੀ,
1: ਫਿਰ ਦੂਜੀ ਕੋਈ ਹੋਰ ਗੀਤ ਸੰਗੀਤ ਹੁੰਦਾ ਵੀਰਵਾਰ ਨੂੰ, ਫਿਰ ਇੱਕ ਹੋਰ ਸ਼ੁੱਕਰਵਾਰ ਨੂੰ ਕੁਛ ਹੁੰਦਾ,
0: ਬਿਲਕੁਲ,
1: ਫਿਰ ਐਤਵਾਰ ਨੂੰ ਆਨੰਦ ਕਾਰਜ ਨੇ, ਫਿਰ ਪਾਰਟੀ ਹੁੰਦੀ ਆ, ਸੈਚਰਡੇ ਸ਼ਿਫਟ ਹੁੰਦੀ ਆ, ਕਦੇ ਸੰਡੇ ਨੂੰ ਸ਼ਿਫਟ ਹੁੰਦੀ ਆ, ਇੱਕ ਦਿਨ ਕੋਈ ਭੱਠੀ ਚੜ੍ਹਦੀ ਆ, ਕੜਾਹੀ ਕਹਿੰਦੇ ਆ,
0: ਕੜਾਹੀ ਚੜ੍ਹਦੇ ਆ,
1: ਭਾਜੀ ਬਣਾਉਣੀ ਆ, ਉਹ ਵੀ ਚੜ੍ਹਦੇ ਆ, ਕਿੰਨੇ ਦਿਨ ਚੰਗਾ ਲੱਗਦਾ। ਇਹ ਹੁਣ ਇੱਥੇ ਹੀ ਆ, ਇੰਡੀਆ ਉਂਡੀਆ 'ਚ ਹੈ ਨਹੀਂ ਚੀਜ਼ਾਂ ਇਹ ਸਾਡੇ ਕਨੇਡਾ ਵਾਲਿਆਂ ਨੂੰ ਸਾਂਭ ਕੇ ਰੱਖਿਆ ਵਿਰਸਾ। ਲੈ ਲਓ, ਕੱਲ੍ਹ ਲੈ ਲਓ।
0: 1488 ਜੀ, ਸਤਿ ਸ਼੍ਰੀ ਅਕਾਲ।
3: ਸਤਿ ਸ਼੍ਰੀ ਅਕਾਲ ਜੀ।
0: ਹਾਂਜੀ,
3: ਅੱਛਾ ਜੀ, ਮੈਂ ਕਹਿਣਾ ਸੀਗਾ ਇੱਕ ਤੁਹਾਨੂੰ ਕੁਐਸਚਨ ਪੁੱਛਦਾ, ਜੇ ਨਹੀਂ ਆਨਸਰ ਪਤਾ ਹੋਊਗਾ ਤਾਂ ਮੈਂ ਦੱਸ ਦੂੰਗਾ। ਜਿਹੜਾ ਤੁਸੀਂ ਗੱਲ ਕਰਦੇ ਕਿ ਚਾਹ ਚੂਹ ਪਲਾਈਏ, ਅਸਲ ਦੇ ਵਿੱਚ ਪੁਰਾਣੇ ਬਜ਼ੁਰਗ ਸ਼ਾਇਦ ਤੁਹਾਨੂੰ ਚੇਤਾ ਹੋਵੇ ਕਿ ਕਹਿੰਦੇ ਸੀ ਅਗਸਤ ਨੂੰ ਚਾਹ ਸ਼ਾਹ ਪਲਾਈਏ, ਤੇ ਇਹਦਾ ਮਤਲਬ ਤੁਹਾਨੂੰ ਪਤਾ ਚਾਹ ਸ਼ਾਹ
1: ਸ਼ਾਹ ਵੇਲਾ
3: ਨਹੀਂ ਜੀ, ਇਹਦਾ ਮਤਲਬ ਹੈਗਾ ਜੀ ਜਿਹੜੀ ਚਾਹ ਆ ਉਹ ਲੱਸੀ ਹੁੰਦੀ ਆ, ਉਹਦਾ ਮਤਲਬ ਚਾਹ ਪੀਣੀ ਲੱਸੀ, ਕਿਉਂਕਿ
1: ਚਾਹ ਪੀਣੀ ਲੱਸੀ ਪੀਣੀ
3: ਕਹਾਵਤ ਚੇਤੇ ਹੋਣੀ, ਲੋਕੀ ਕਹਿੰਦੇ ਜੀ ਬਗਾਨੀ ਸ਼ਹਿ ਤੇ ਮੁੱਛਾਂ, ਉਹ ਅਸਲ ਚ ਹੁੰਦਾ ਸੀਗਾ ਜੀ ਬਗਾਨੀ ਸ਼ਾਹ ਤੇ ਮੁੱਛਾਂ ਮਰਾਉਣੀਆਂ, ਕਿ ਲੱਸੀ ਲਿਆਉਂਦੇ ਹੁੰਦੇ ਸੀਗੇ ਲੋਕੀ ਕੋਈ ਬੰਦਾ, ਤੇ ਉਹਨੇ ਲੱਸੀ ਬੰਦ ਕਰ ਦਿੱਤੀ ਤੇ ਉਹਨੇ ਮੁੱਛਾਂ ਵੀ ਬਣਾਈਆਂ ਕਿ ਮੁੱਛਾਂ ਗੰਦੀਆਂ ਹੋ ਜਾਂਦੀਆਂ, ਤੇ ਉਹ ਲੋਕਾਂ ਨੇ ਫਿਰ ਕਹਾਵਤ ਬਣਾ ਲਈ ਬਗਾਨੀ ਸ਼ਾਹ ਤੇ ਮੁੱਛਾਂ ਮਰਾਉਣੀਆਂ। ਉਹ ਆਮ ਲੋਕੀ ਸ਼ਹਿ ਕਹਿੰਦੇ ਪਰ ਸ਼ਾਹ ਹੁੰਦੀ ਕਿ ਬਗਾਨੀ ਲੱਸੀ ਤੇ ਮੁੱਛਾਂ ਨੀ ਬਣਾਈਆਂ।
1: ਪਰ ਅੱਜ ਕੱਲ ਬੜਾ ਨਾ ਇੱਕ ਅਫਸੋਸ ਹੁੰਦਾ, ਪੰਜਾਬ ਚ ਜਾਈਏ ਉਹ ਚੀਜ਼ਾਂ ਰਹੀਆਂ ਨੀ, ਲੱਸੀ ਲੱਭਣੀ ਹੋਵੇ ਨਾ ਸਾਰੇ ਪਿੰਡ ਦੇ ਵਿੱਚ, ਮਤਲਬ ਇੱਕ ਦੋ ਘਰ ਹੀ ਮਿਲਣਗੇ ਸਾਰੇ ਡੇਅਰੀ ਵਾਲੇ ਜਿਹੜੇ ਹੈਗੇ, ਬਾਕੀ ਕੋਈ ਨੀ ਪਾਲਦਾ, ਨਾ ਇੱਕ ਮੱਝ ਨਾ ਦੋ ਮੱਝ, ਹਾਂ ਜੀਪਾਂ ਟਰੈਕਟਰ ਉਹ ਖੜੇ ਆ, ਇਹ ਪੈਲੀ ਹੈਗੀ ਜਾਂ ਨਹੀਂ ਹੈਗੀ, ਦਿਖਾਵਾ ਜ਼ਿਆਦਾ ਆ, ਉਹ ਪੁਰਾਣੀਆਂ ਚੀਜ਼ਾਂ ਨਹੀਂ ਰਹੀਆਂ। ਹੁਣ ਕਿੱਥੇ ਉੱਥੇ ਤੁਹਾਨੂੰ ਫਰੈਸ਼ ਲੱਸੀ ਮਿਲਣੀ ਹੈ ਮੱਖਣ ਕੱਢ ਕੇ ਸਵੇਰੇ ਸਵੇਰੇ। ਮੈਂ ਪਿਛਲੇ ਵਾਰੀ ਪਿੰਡ ਗਿਆ ਤੇ ਉੱਥੇ ਸਾਡੇ ਗਾਂ ਦੀਆਂ ਪਤਾ ਸੀ ਵੀ ਕਿਤੋਂ ਮਿਲਣੀ ਆ ਭਾਈ, ਹਰ ਇੱਕ ਉੱਧਰ ਮਿਲਦੀ ਨਹੀਂ ਲੱਸੀ, ਫਿਰ ਉਹੀ ਪੀਣ ਜੀ ਕਰਦਾ ਹੁੰਦਾ ਸੀ ਫਰੈਸ਼ ਨਾ। ਡਿਪਰਾਮ ਦੇਸ ਪ੍ਰਦੇਸ ਨਾਲ ਜੁੜੇ ਹੋਏ ਹੋ ਤੁਸੀਂ, 1000 ਤੋਂ ਛੱਡ ਗਏ ਹੋ। ਅੱਛਾ, ਮੈਂ ਹੁਣ ਗੱਲ ਕਰਦਾ ਕਿ ਸਾਡੇ ਬੰਦੇ ਕਹਿੰਦੇ ਚਾਹ ਚੂ। ਅੱਛਾ, ਹੁਣ ਕੀ ਹੁੰਦਾ ਕਿ ਜਦੋਂ ਪਹਿਲਾਂ, ਮੈਂ ਪੁਰਾਣੀ ਗੱਲ ਕਰਦਾ, ਸਾਡੇ ਬੰਦੇ ਨਾ ਜਿਹੜੀ ਇੱਕ ਚੀਜ਼ ਮਗਰ ਪੈਂਦੇ ਆ ਉਹ ਬਹੁਤ ਜ਼ਿਆਦਾ, ਜਿਵੇਂ ਡਰਿੰਕ ਹੋ ਗਈ ਪਹਿਲੀਆਂ ਦੇ ਵਿੱਚ, ਮੈਨੂੰ ਪਤਾ ਹੁਣ ਇੱਕ ਦਿਨ ਮੈਂ ਚੇਤੇ ਕਰਾਵਾਂ, ਜਿਹੜੇ ਪਹਿਲਾਂ ਹੀ ਚਾਏ ਹੋਏ ਨੇ, ਕਿਹੜੀ ਸਨ ਦੀ ਸਨ ਨਹੀਂ ਮੈਨੂੰ ਯਾਦ, ਸਾਡੇ ਲੋਕ ਨਾ ਸਿਲਕ ਟੈਸਲ ਬਿਸਕੀ ਹੁੰਦੀ ਸੀਗੀ ਉਹਦੇ ਮਗਰ ਪੈ ਗਏ, ਪਰ ਜਿਹੜੇ ਘਰ ਜਾਓ ਉਹੀ ਪਈ ਹੁੰਦੀ ਸੀ। ਫਿਰ ਕਹਾ ਗਈ ਕਨੇਡੀਅਨ ਕਲੱਬ
0: ਜੀ,
1: ਉਹਦੇ ਮਗਰ ਪਏ, ਉਹਦਾ ਪੂਰਾ ਛਣ ਕੇ ਐਨ ਪੂਰਾ ਨਫ਼ਾ ਕਰਾਇਆ ਉਹਨਾਂ ਦਾ, ਕੰਪਨੀਆਂ ਨੂੰ ਪੂਰੀ ਪ੍ਰਮੋਸ਼ਨ ਦਿੱਤੀ ਹੈ ਨਾ। ਮੈਂ ਹੁਣ ਚੂਰੀ ਗੱਲ ਕਰਨ ਲੱਗਿਆ,
0: ਮੈਂ
1: ਗੱਲ ਕਰ ਰਿਹਾ ਸੀ ਚਾਹ ਤੇ ਚੂ ਦਾ ਕੰਬੀਨੇਸ਼ਨ ਆ, ਕਿ ਸ਼ਾਮ ਨੂੰ ਚਾਹ ਸਵੇਰੇ ਚਾਹ ਚੂਹ ਪਾਰਟੀ ਪੂਰੀ ਚੱਲਦੀ ਆ। ਅੱਛਾ, ਕੈਨੇਡੀਅਨ ਕਲੱਬ ਆ ਗਈ, ਅਸੀਂ ਕਨੇਡੀਅਨ ਕਲੱਬ ਇੰਨਾ ਮਗਰ ਪੈ ਗਏ ਠੇਕਿਆਂ ਤੋਂ ਖਤਮ ਹੋ ਜਾਂਦੀ ਸਰ ਕਨੇਡੀਅਨ ਕਲੱਬ। ਅੱਛਾ, ਫਿਰ ਨਵੀਂ ਪੀੜ੍ਹੀ ਸਾਡੀ ਇੱਥੇ ਸ਼ੁਰੂ ਹੋਏ ਬੱਚੇ ਜੰਮਣਾ, ਅਤੇ ਹੌਲਾ ਹੌਲਾ ਫਿਰ ਪਤਾ ਲੱਗਿਆ ਵੀ ਬਹੁਤ ਘਰ ਕੋਈ ਚੀਜ਼ ਹੈਗੀ ਆ, ਉਹਨਾਂ ਦੇ ਬਿਸਕੀ ਨਾਲ ਹੀ ਟਿੱਕਰ ਲੱਗ ਜਾਂਦੇ ਜਿਹੜੇ ਪੁਰਾਣੇ ਲੋਕ ਆਏ ਹੋਏ ਨਾ, ਅਤੇ ਬਹੁਤ ਘਾ ਆ ਗਈ, ਹੋਰ ਚੀਜ਼ਾਂ ਡਰਿੰਕ ਹੋ ਗਈਆਂ, ਗੂਸ ਮੂਸ ਬੜੀ ਚੱਲਦੀ ਆਪਣੇ, ਹੱਜ ਵੀ ਚੱਲਦੀ ਹੁਣ ਵੀ ਹੈ ਨਾ ਬਹੁਤ ਘਾ, ਅਤੇ ਫਿਰ ਡਰਿੰਕ ਕਰਾਊਨ ਰੋਇਲ ਆ ਗਈ। ਕਰਾਊਨ ਰੋਇਲ ਤੇ ਫਿਰ ਲੋਕਾਂ ਨੇ ਕੱਢਦੇ, ਬਟ ਜਿਹੜੀ ਪਾਰਟੀ ਉੱਥੇ ਉਹੀ ਚੱਲਦੀ ਹੈ ਨਾ ਕਰਾਊਨ ਰੋਇਲ। ਅਤੇ ਹੁਣ ਤਕਰੀਬਨ ਸਾਲ ਤੋਂ ਡੇਢ ਸਾਲ ਤੋਂ ਜਿਹੜੇ ਘਰ ਦੇ ਮੂਹਰੇ ਦੇਖੋ ਤਾਂ ਗ੍ਰੀਨ ਗ੍ਰੀਨ ਬੋਟਲਾਂ ਦੇ ਢੇਰ ਲੱਗੇ ਜੇਮਸਨ ਦੇ, ਮੇਰੇ ਨਾਲ ਸਹਿਮਤ ਹੋਣਗੇ ਜਿਹੜੇ ਸਾਡੇ ਸੋਤੇ ਸੁਣਦੇ ਆ ਕਿ ਜੇਮਸਨ ਦੇ ਮਗਰ ਪਏ ਹੋਏ ਅੱਜ ਕੱਲ੍ਹ ਸਾਡੇ ਮੁੱਖ ਨਾ
0: ਜੀ।
1: ਅਤੇ ਕਈ ਤਾਂ ਲੋਕ ਡਿਫਰੈਂਟ ਡਿਫਰੈਂਟ ਟਰਾਈ ਕਰਦੇ ਆ ਵੀ ਚੇਂਜ ਕਰਕੇ ਕੋਈ ਲਈਏ ਚੀਜ਼ ਹੈ ਨਾ। ਮੈਂ ਇਹ ਸੋਚਦਾ ਕਿ ਕੀ ਇਹ ਇਸ ਤਰ੍ਹਾਂ ਹੋ ਸਕਦਾ ਕਿ ਮੈਨੂੰ ਇਹ ਲੱਗਦਾ ਜਾਂ ਮੈਨੂੰ ਸਾਡੇ ਸਰੋਤੇ ਦੱਸਦੇ ਕੀ ਕਾਰਨ ਕਿ ਹਰੇਕ ਘਰ ਦੇ ਵਿੱਚ ਅੱਜ ਕੱਲ੍ਹ ਜਾਓ ਪਹਿਲਾਂ ਜੇਮਸਨ ਰੱਖਦੇ ਆ, ਕੋਈ ਤੁਹਾਨੂੰ ਚੰਗੀ ਲੱਗਦੀ ਹੈ ਸਾਰਿਆਂ ਨੂੰ, ਮਤਲਬ ਉਹਨੂੰ ਐਕਸੈਪਟ ਕਰ ਲਿਆ ਆਪਾਂ ਟੇਸਟ ਨੂੰ ਬਈ ਵਧੀਆ ਚੀਜ਼ ਆ ਇਹ, ਇਹ ਵੀ ਹੋ ਸਕਦਾ ਹੈ ਨਾ। ਜਾਂ ਉਹ ਹੁੰਦਾ ਜਦੋਂ ਵੀ ਆਪਾਂ ਕਿਸੇ ਹੋਰ ਘਰ ਜਾਂਦੇ ਹਾਂ, ਉੱਥੇ ਜਿਹੜੀ ਚੀਜ਼ ਪੀਂਦੇ ਹਾਂ, ਬ੍ਰੈਂਡ ਪੀਂਦੇ ਹਾਂ, ਵੀ ਤੁਸੀਂ ਟਰਾਈ ਕਰਦੇ ਹੋ,
0: ਦੇਖੋ ਦੇਖੋ
1: ਹੌਲੀ ਹੌਲੀ ਗਾਂਹ ਦੀ ਗਾਂਹ ਟੇਸਟ ਕਰਕੇ ਚੰਗਾ ਲੱਗਦਾ, ਉਹ ਫਿਰ ਤੁਹਾਡਾ ਇੱਕ ਤਰ੍ਹਾਂ ਦਾ ਤੁਹਾਨੂੰ ਇਹ ਲੱਗਣ ਲੱਗ ਜਾਂਦਾ ਯਾਰ ਜੇ ਫਲਾਨਾ ਆ ਰਿਹਾ ਇੱਥੇ, ਮੈਂ ਹੁਣ ਜਿਮਸਨ ਨਹੀਂ ਲਿਆ ਦਿਆ ਨਾ,
0: ਵੀ ਜਿਹਦਾ ਅਗਲੇ ਦਾ ਜਿੱਦਣ ਦਾ ਟੇਸਟ,
1: ਹਾਂ ਜਿੱਦਾਂ ਟੇਸਟ ਉਹੀ ਚੀਜ਼ ਨੂੰ ਆਫਰ ਕਰਾਂ। ਅਤੇ ਜੇਮਸਨ ਜਿਹੜੀ ਹੈਗੀ ਆ ਅੱਜ ਕੱਲ੍ਹ ਮੈਂ ਦੇਖਦਾ ਕਿ ਬਹੁਤ ਆਪਣੀ ਕਮਿਊਨਿਟੀ 'ਚ ਪ੍ਰਚਲਿਤ ਹੈਗੀ ਆ, ਜੇਮਸਨ ਵਾਲੇ ਵੀ ਖੁਸ਼ ਹੋਣਗੇ ਵੀ ਪਹਿਲਾਂ ਸਾਡੀ ਕੋਈ ਵਿਕਦੀ ਨਹੀਂ ਸੀ, ਅੱਜ ਕੱਲ੍ਹ ਤਾਂ ਬਹੁਤ ਵਾਰਾਂ ਦਾ ਹੁਣ ਨਵੀਂ ਦੇਖਦੇ ਕਿਹੜੀ ਕਾਰਡ ਕਿਹੜੀ ਕੱਢਦੇ ਸਾਡੀ ਕਾਰਡ, ਹੈ ਨਾ। ਦੱਸੋ ਕੋਈ ਨਵੀਂ ਕੋਈ ਆਈ ਆ ਵੀ, ਉਹ ਵੀ ਦੱਸੋ ਸਾਨੂੰ, ਹੈ ਨਾ, ਵੀ ਕਿਹੜੀ ਨਵੀਂ ਅੱਜ ਕੱਲ੍ਹ ਬਾਹਲੀ ਚੱਲਦੀ ਆਪਣੀ ਕਮਿਊਨਿਟੀ 'ਚ, ਆਪਾਂ ਨੂੰ ਪਤਾ ਲੱਗ ਜਾਏ, ਕਈ ਵਾਰੀ ਨਹੀਂ ਪਤਾ ਹੁੰਦਾ ਜਿਵੇਂ, ਹੈ ਨਾ। ਲੈ ਲਓ ਕਾਲ
0: 1000 ਜੀ, ਸਤਿ ਸ਼੍ਰੀ ਅਕਾਲ।
1: ਬੜੀ ਵਧੀਆ ਬੱਚਿਆਂ ਨੂੰ ਤੇ ਚਾਹੀਦੀ ਭੈਣ, ਸੋਹਣੀ ਦਸਤਾਰ ਬੰਨੀ ਹੋਵੇ, ਬੱਚਾ ਸੋਹਣਾ ਲੱਗਦਾ, ਕੰਬੀਨੇਸ਼ਨ ਕੱਪੜੇ ਪਾਏ, ਟਾਈ ਸ਼ਾਈ ਲਾਈ ਹੋਵੇ, ਕਲਾਸਾਂ ਲੱਗਦੀਆਂ ਰਹਿੰਦੀਆਂ ਨੇ।
0: ਹਾਂਜੀ ਹਾਂਜੀ,
1: ਪਤਾ ਕਰੋ ਨਾ,
0: ਕਈ ਵਾਰ ਕਿਸੇ ਨੂੰ ਵੱਡੇ ਹੋ ਕੇ ਵੀ ਨਾ ਇੰਟਰਸਟ ਜਾਗ ਜਾਂਦਾ ਕਿ ਮੈਂ ਵੀ ਪੱਗ ਬੰਨਾ, ਹੈ ਨਾ, ਜ਼ਰੂਰੀ ਨਹੀਂ ਕਿ ਕੋਈ ਛੋਟਾ ਹੋਵੇ। ਹਾਂਜੀ ਨਾਜ਼ਰ ਸੰਧੂਰੀ, ਤੁਸੀਂ ਆਪਣਾ ਮੈਸੇਜ ਦਿਓ।
4: ਹਾਂਜੀ, ਆਪਣੀ ਹਰੇਕ ਸੈਚਰਡੇ ਐਂਡ ਸੰਡੇ ਕਲਾਸ ਹੁੰਦੀ ਹੈ, ਸੈਚਰਡੇ ਦੀ ਕਲਾਸ ਹੁੰਦੀ ਆ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਵਿਖੇ 1-3 ਵਜੇ ਤੱਕ, ਤੇ ਸੰਡੇ ਦੀ ਕਲਾਸ ਹੁੰਦੀ ਆ ਗੁਰਦੁਆਰਾ ਦਸਮੇਹ ਦਰਬਾਰ ਵਿਖੇ ਹਾਲ ਨੰਬਰ 2 ਦੇ ਵਿੱਚ 3-5।
0: ਹਾਂਜੀ,
4: ਕਿਸੇ ਨੇ ਵੀ ਕਿਸੇ ਤਰ੍ਹਾਂ ਦੀ ਪੱਗ ਬੰਨ੍ਹਣੀ ਸਿੱਖਣੀ ਆ, ਪਟਿਆਲਾ ਸ਼ਾਹੀ ਮੋਰਨੀ ਪਟਿਆਲੀ ਜਾਂ ਗੋਲ ਪਾਉਣਾ ਸਿੱਖਣਾ ਜਾਂ ਮਾਸਾ ਸਿੱਖਣਾ, ਫ੍ਰੀ ਕਲਾਸ ਦਿੱਤੀ ਜਾਂਦੀਆਂ। ਉੱਥੇ ਆਪਣੇ ਕੋਲ 4-5 ਮੁੰਡੇ ਪ੍ਰੋਫੈਸ਼ਨਲ ਟਰਬਨ ਕੋਚ ਹੁੰਦੇ ਆ, ਤੁਹਾਨੂੰ 1-to-1 ਟ੍ਰੇਨਿੰਗ ਦਿੱਤੀ ਜਾਂਦੀ ਆ। ਮੈਂ ਸਾਰਿਆਂ ਨੂੰ ਬੇਨਤੀ ਕਰਦਾ, ਆਪ ਜੇ ਤੁਸੀਂ ਆਪ ਪੱਗ ਹੋਰ ਤਰ੍ਹਾਂ ਦੀ ਬਾਂਹ ਦਾ ਨਵਾਂ ਸਟਾਈਲ ਸਿੱਖਣਾ ਤੁਸੀਂ ਸਿੱਖ ਸਕਦੇ ਹੋ। ਸੋ ਮੇਰਾ ਨੰਬਰ ਹੈਗਾ 6479-1000-6471-981-1000। ਜੇ ਤੁਹਾਡੇ ਕੋਲ ਦਸਤਾਰ ਜਾਂ ਦਮਾਲਾ ਕਈ ਵਾਰੀ ਹੁੰਦਾ ਵੀ ਯਾਰ ਮੈਂ ਅਗਲੇ ਵੀਕ ਲਿਆਉਂ, ਨਹੀਂ ਟਾਈਮ ਲੱਗਿਆ, ਤੁਸੀਂ ਆ ਗਏ ਅਸੀਂ ਤੁਹਾਨੂੰ ਫ੍ਰੀ ਦੇਵਾਂਗੇ। 2-4 ਕਲਾਸਾਂ ਲੱਗ ਗਈ, ਵਧੀਆ ਪੱਗ ਬੰਨ੍ਹਣੀ ਸਿੱਖ ਲਵੇ। ਸੋ ਮੇਰਾ ਨੰਬਰ ਗੇਨ 6479-1000। ਸ਼ਰਮਾ ਸਾਹਿਬ, ਥੈਂਕ ਯੂ ਸੋ ਮਚ।
1: ਮਿਹਰਬਾਨੀ ਜੀ, ਬਹੁਤ ਸ਼ੁਕਰੀਆ, ਔਰ ਬੜਾ ਅੱਛਾ ਕੋਸ ਕਰਦੇ ਤੁਸੀਂ ਕਮਿਊਨਿਟੀ ਵਾਸਤੇ ਬੱਚਿਆਂ ਦੇ। ਪੱਗ ਬੰਨ੍ਹਣੀ ਬਹੁਤ ਜ਼ਰੂਰੀ ਹੋਣੀ ਚਾਹੀਦੀ ਹੈ, ਕਈ ਵਾਰੀ ਹੁੰਦਾ ਆਪਾਂ ਨੂੰ ਆਉਂਦੀ ਤਾਂ ਹੁੰਦੀ ਹੈ ਬੰਨ੍ਹਣੀ, ਪਰ ਪ੍ਰੋਪਰ ਨਹੀਂ ਬੰਨ੍ਹਣੀ ਹੁੰਦੀ ਸੀ ਨਾ, ਠੀਕ ਹੈ। ਜਸਟਾਂ ਦੇ ਚਾਹੋ ਪਟਿਆਲਾ ਸ਼ਾਹੀ ਜਾਂ ਹੋਰ ਕੋਈ ਉੱਥੇ ਸਿਖਾ ਦੇਣ,
0: ਸਾਰੀ ਸਿਖਾ ਦੇਣਗੇ।
1: 6479-1000 ਟੈਲੀਫੋਨ ਪਰ ਹੈ। ਮੈਂ ਫਿਰ ਇੱਕ ਗੀਤ ਲੈ ਲਈਏ, ਫਿਰ ਆਪਾਂ ਉਸ ਤੋਂ ਬਾਅਦ ਫਿਰ ਆਪਾਂ ਉਮਰਪ੍ਰੀਤ ਹੋਰ ਵੀ ਆਪਣੇ ਨਾਲ ਜੁੜ ਚੁੱਕੇ ਦੁਬਾਰਾ, ਫਿਰ
0: ਬਿਲਕੁਲ ਫਰਮਾਇਸ਼ੀ ਗਾਣੇ ਆਪਣੇ ਕੋਲ ਕਾਫੀ ਆਏ ਨੇ, ਆਪਾਂ ਸੁਣਾਇਆ ਨਹੀਂ।
1: ਤੁਸੀਂ ਮੈਨੂੰ ਪੁੱਛਿਆ ਸੀਗਾ ਕਿ ਅੱਜ ਟੌਪਿਕ ਕੀ ਆ, ਦੇਖ ਗੱਲਾਂ ਦੇ ਵਿੱਚ ਗੱਲ ਨਿਕਲੀ।
0: ਹਾਂਜੀ ਹਾਂਜੀ ਹਾਂਜੀ, ਚਲੋ ਗਾਣਾ ਸੁਣਦੇ ਆਪਾਂ, ਹਿੰਮਤ ਸੰਧੂ ਤੇ ਸ਼ਹਿਨਾਜ਼ ਗਿੱਲ, ਜੈਨੀ ਜੋਹਲ ਜੀ ਦਾ ਗਾਣਾ ਹੈ।
1: ਹਾਂਜੀ ਹਾਂਜੀ ਹਾਂਜੀ।

0: ਕਿਆ ਬਾਤ ਹੈ? ਔਰ 9244 ਜੀ ਆਇਆਂ ਨੂੰ ਜੀ।
1: ਹਾਂਜੀ ਸਤਿ ਸ਼੍ਰੀ ਅਕਾਲ ਜੀ ਭਾਜੀ।
0: ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ।
1: ਅੱਜ ਕੱਲ ਗ੍ਰੈਨ ਬਹੁਤ ਚੱਲਦੀ ਹੈ ਦਾਰੂ ਜੀ ਭਾਜੀ।
0: ਕਿਹਦੀ ਚੱਲਦੀ ਆ?
1: ਗ੍ਰੈਨ
0: ਨਵੀਂ ਆਈ ਹੈ ਕੋਈ?
1: ਸਿੰਗਲ
0: ਮਾਲਟ ਵੀ ਹੈਗੀ ਆ। ਠੀਕ ਹੈ ਠੀਕ ਹੈ। ਬਹੁਤ ਅੱਛੀ ਗੱਲ ਦੱਸੀ, ਟਰਾਈ ਕਰਾਂਗੇ ਭਾਈ ਹੁਣ ਵੀ ਘੰਟੇ ਨਵੀਂ ਚੀਜ਼ ਟਰਾਈ ਕਰਾਂਗੇ। ਸਾਡੇ ਪ੍ਰਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ, ਲਓ ਫਿਰ ਇਹ ਕਿਤਨ ਬੁਲਾਈਏ ਇੱਕ ਵਾਰ ਫਿਰ ਸ਼ੋਅ ਦੇ ਫੀਲਡ ਦੇ ਵਿੱਚ। ਬਹੁਤ ਹੀ ਮੰਨਿਆ ਪਰਮੰਨਿਆ ਨਾਮ ਹੈ ਉਮਰਪ੍ਰੀਤ ਚਾਵਲਾ, ਹੁਣ ਉਹਨਾਂ ਨੂੰ ਨਾਲ ਲੈਂਦੇ ਹਾਂ। ਉਸ ਤੋਂ ਪਹਿਲਾਂ ਮੈਂ ਇੱਕ ਉਹਨਾਂ ਨੂੰ ਲੈ ਲਾਂ, ਇੱਕ ਉਹਨੂੰ ਲੈ ਲਓ ਫਿਰ ਆਪਣੇ।
2: ਹਾਂਜੀ 8777 ਜੀ ਸਤਿ ਸ਼੍ਰੀ ਅਕਾਲ।
0: ਅਸੀਂ ਬੋਰਡ ਬਣਾਉਣ ਬੈਠੇ ਆ, ਬੈਠੇ ਕਹਿੰਦੇ ਵਾਸਤੇ ਭਰਾਵਾ ਭਾਈ ਵੀਰਵਾਰ ਅੱਜ।
3: ਅੱਛਾ
0: ਗ੍ਰਿਨ ਫਿਸ਼ ਹੈ, ਗ੍ਰਿਨ ਫਿਸ਼ ਹਾਂ ਉਹ ਤਾਂ ਹੈਗੀ, ਮੈਂ ਫਿਸ਼ ਤਾਂ ਸੁਣੀ ਆ।
3: ਹਾਂਜੀ
0: ਉਹ ਟੇਸਟ ਨਹੀਂ ਕੀਤੀ, ਕੋਈ ਨੀ ਕਿਤੇ ਨਾ ਵਧੀਆ ਚੀਜ਼ ਆ, ਕੋਈ ਦੱਸਣ ਚ ਮਾੜੀ ਗੱਲ ਨੀ,
3: ਕਰ ਲਿਓ ਟੇਸਟ। ਸਾਡਾ ਇੱਕ ਫਰੈਂਡ ਹੁੰਦਾ ਸੀ,
0: ਅੱਛਾ ਜੀ,
3: ਉਹ ਗਲੂਕੋਸਨ ਨੂੰ ਲਾ ਲੈਂਦਾ ਹੁੰਦਾ ਸੀ।
0: ਓ ਮਾਈ ਗਾਡ, ਇੰਡੀਆ ਚ ਹੋਣਾ ਭਰਾ?
3: ਆਹੋ, ਕਹਿੰਦੇ ਤਾਂ ਲੀਵਰ ਨਹੀਂ ਖਰਾਬ ਹੁੰਦਾ।
0: ਅੱਛਾ, ਉਹ ਜਾਂਦੀ ਤਾਂ ਉੱਥੇ ਹੋਣੀ ਫਿਰ, ਉਹ ਜਿਵਲਾ ਜਲਾਜ ਤੇ ਬਾਅਦ ਉਹ
3: ਨਾ ਬਜ ਗਲੂਕੋਸਨ ਨੂੰ ਲਾਉਂਦਾ ਨਹੀਂ ਜਾਂਦਾ ਯਾਰਾ, ਫਿਰ
0: ਚਾਹੇ ਕਿੱਥੇ ਮਰਜ਼ੀ ਲਾ ਲਓ, ਜਾਣੀ ਤਾਂ ਅੰਦਰ ਹੀ ਆ। ਵੀਰਵਾਰ ਨਾ ਪਰਹੇਜ਼ ਕਰਦਾ, ਦਿੱਲੀ ਦਾ ਗਾਣਾ ਨੀ ਹੈ, ਚਲੋ ਇਹ ਵੀ ਗੱਲ ਕਰ ਲੈਂਦੇ ਹਾਂ। ਰੈਡੀ ਪ੍ਰਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ ਤੇ ਅਗਲੇ ਕਾਲਰ ਨੂੰ ਲੈ ਲਓ ਜੀ।
2: 0770 ਜੀ ਸਤਿ ਸ਼੍ਰੀ ਅਕਾਲ।
4: ਤੁਸੀਂ ਗੱਲ ਕਰਦੇ ਸੀਗੇ ਕਿਹੜੀ ਕਿਹੜੀ ਕਰਾਉਂਗਾ, ਉਦੋਂ ਮਗਰੋਂ ਸ਼ਿਵਾ ਸਰੀਗਲ ਵੀ ਕਾਫੀ ਚੱਲੀ ਸੀ ਤੇ ਲੋਕੀ ਪੰਜਾਬੀ ਉਹਨੂੰ ਕਹਿਣ ਲੱਗ ਪਏ ਸੀ ਸ਼ਿਵਾ ਜੀ। ਹੁਣ ਥੋੜਾ ਜਿਹਾ ਜਿਹੜਾ ਰਿਵਾਜ ਆ ਜੀ,
0: ਸ਼ਿਵਾ ਸਰੀਗਲ ਮਹਿੰਗੀ ਡਰਿੰਕ ਹੈ ਨਾ, ਥੋੜੀ ਮਹਿੰਗੀ ਮਹਿੰਗੀ ਸੀ,
4: ਜਿਹੜੇ ਸਟੈਂਡਰਡ ਨਾਲ ਥੋੜੀ ਜਿਹਾ ਸਮਝਦੇ ਆ ਉਹ। ਹੁਣ ਜ਼ਿਆਦਾ ਜੀ ਮਾਲਟ ਵਿਸਕੀ ਲਿਆਉਣ ਲੱਗ ਪਏ ਆ, ਉਹ ਤਿੰਨ ਤਰ੍ਹਾਂ ਦੀ ਆ, ਇੱਕ ਹੈਗੀ ਆ ਗਲੈਨ ਗ੍ਰਾਂਟ, ਗਲੈਨ ਫਿਰਿਕ ਤੇ ਗਲੈਨ, ਤਿੰਨ ਤਰ੍ਹਾਂ ਦੀਆਂ ਉਹ ਤਕਰੀਬਨ ਮੇਰੇ ਖਿਆਲ ਸ਼ਿਵਾ ਸਰੀਗਲ ਵਾਲਿਆਂ ਦੀਆਂ ਹੀ ਆ,
0: ਗਲੈਨ
4: ਫਿਰਿਕ ਤੇ ਗਲੈਨ ਲਿਵਟ ਤੇ ਗਲੈਨ ਗ੍ਰਾਂਟ। ਉਹ ਹੁਣ ਆਮ ਥੋੜੀ ਜਿਹੀ ਮਹਿੰਗੀ ਆ ਜੀ ਦੂਜੀ ਬਲੈਕ ਲੈਵਲ ਨਾਲੋਂ,
0: ਬਿਲਕੁਲ,
4: ਤੇ ਉਹ ਹੈਗੀ ਮਾਲਟ ਵਿਸਕੀ ਜਿਹਦਾ ਸਿੰਗਲ ਮਾਲਟ ਆ, ਤੇ ਮੈਂ ਇੱਕ ਵਾਰ ਫੇਰ ਦੱਸ ਦਿੰਦਾ ਸੁਣ ਵਾਲੇ ਨੂੰ, ਮੈਂ ਆਪ ਪੀਂਦਾ ਨੀ ਵੈਸੇ, ਮੈਂ
0: ਮਾੜੀ ਗੱਲ ਨੀ ਹੈਗੀ।
4: ਬਿਲਕੁਲ, ਮੇਰੇ ਜਿੰਨੇ ਵੀ ਜਾਣ ਪਛਾਣ ਵਾਲੇ ਮੈਂ ਸਪੋਰਟਸ ਵਿੱਚ ਵਰਲਡ ਦੇ ਵਿੱਚ
0: ਇਹ ਵੀ ਹੁੰਦਾ ਕਈ ਵਾਰੀ ਨਾ ਕਲੈਕਸ਼ਨ ਕਰਨ ਦਾ ਸ਼ੌਕ ਹੁੰਦਾ। ਥੈਂਕ ਯੂ, ਤੁਹਾਡਾ ਮਿਹਰਬਾਨੀ। ਤੇ
4: ਮੈਂ
0: ਕਿਹਾ ਜੋੜੇ ਹੋਏ ਸ਼ਬਦ ਨੇ, ਚਾਹ ਤੇ ਚੂਹ ਕਹਿੰਦੇ ਆਪਾਂ, ਹਨਾ, ਦੋਹਾਂ ਦਾ ਕੰਬੀਨੇਸ਼ਨ ਨਹੀਂ ਉਹ। ਪਤਾ ਕੀ ਹੁੰਦਾ, ਨੌਲੇਜ ਮਿਲਦੀ ਆ, ਬਹੁਤ ਬੰਦੇ ਨੇ ਆਪਣੀ ਡਰਿੰਕਾਂ ਦੱਸੀਆਂ ਵੀ ਅਸੀਂ ਆਹ ਪੀਂਦੇ ਆ, ਮੈਨੂੰ ਤਾਂ ਨਹੀਂ ਉਹਨਾਂ ਬਾਰੇ ਪਤਾ ਸੀਗਾ, ਅੱਜ ਪਹਿਲੀ ਵਾਰੀ ਪਤਾ ਲੱਗਿਆ।
4: ਚੰਗੀ ਗੱਲ ਸਾਨੂੰ ਪਤਾ ਲੱਗਿਆ, ਜਿਹੜੀ ਜੇਪੀ ਹੁੰਦੀ ਆ ਉਹ ਪਸਾ ਬਾਈ ਨੂੰ ਕਿਹੜੀ ਜੇਪੀ,
0: ਜੇਬੀ
4: ਜੇਪੀ ਲਿਖਿਆ ਹੁੰਦਾ, ਹਾਂਜੀ ਸਾਡੇ
0: ਪਿਕਚਰ ਜੇਬੀ, ਉਹ ਵੀ ਗ੍ਰੀਨ ਬੋਟਲ ਆ, ਉਹ ਵੀ ਗ੍ਰੀਨ ਬੋਟਲ
4: ਲਿਖਿਆ ਹੁੰਦੇ ਤੇ ਉਹ ਵੀ ਵਧੀਆ ਜੀ,
0: ਉਹ ਵਧੀਆ। ਪਰ ਆਪਣੇ ਜੈਮਸਨ ਨੂੰ ਬੜਾ ਪੈਂਦੇ ਅੱਜ ਕੱਲ ਜੈਮਸਨ,
4: ਚਲੋ ਵੀ ਟ੍ਰਾਈ ਕਰ ਲਾਂਗੇ ਵੀਕਐਂਡ ਦੇ ਜੀ,
0: ਕੋਈ ਗੱਲ ਨਹੀਂ, ਵੀਕਐਂਡ ਤਾਂ ਹੁਣ ਆ ਗਿਆ ਸਮਝੋ, ਅੱਜ ਜਿਹੜੀ ਫਰਾਈਡੇ ਆ।
2: ਚਲੋ ਉਮਰਪ੍ਰੀਤ ਜੀ ਸਾਡੇ ਲਾਈਨ ਤੇ ਜੁੜੇ ਹੋਏ ਨੇ ਪਹਿਲਾਂ ਆਪਾਂ ਉਹਨਾਂ ਨਾਲ ਗੱਲ ਕਰ ਲਈਏ ਮੈਸੇਜ ਲੈ ਲਈਏ ਇੰਸ਼ੋਰੈਂਸ ਦੀ ਫੀਲਡ ਦੇ ਵਿੱਚ ਬਹੁਤ ਮੰਨਿਆ ਹੋਇਆ ਨਾਮ ਹੈ ਇਹਨਾਂ ਦਾ ਤੇ ਜ਼ਰੂਰ ਤੁਸੀਂ ਗੱਲਬਾਤ ਕਰੋ
0: 647 ਜਦੋਂ ਨਾ ਆਪਾਂ ਡਾਕਟਰ ਦਾ ਐਗਜ਼ਾਮ ਕਰਾਉਂਦੇ ਆ ਉਹ ਜਿਹੜੇ ਪੀਂਦੇ ਆ ਉਹ ਤਾਂ ਨਹੀਂ ਬੱਚਾ ਹੁੰਦਾ
5: ਬਿਲਕੁਲ ਜੀ ਸੋ ਆਪਾਂ ਫਿਨਰਲ ਇੰਸ਼ੋਰੈਂਸ ਦੀ ਗੱਲ ਕੀਤੀ ਹੈ ਪਹਿਲੇ ਤੇਜਿੰਦਰ ਜੀ ਆਪਾਂ ਇਨਹੈਰੀਟੈਂਸ ਪਲੈਨਿੰਗ ਦੀ ਗੱਲ ਕੀਤੀ ਹੈ ਜਿੱਥੇ ਇੰਸ਼ੋਰੈਂਸ ਜ਼ਰੂਰੀ ਹੈ ਉਹਦੇ ਨਾਲ ਨਾਲ ਸੇਵਿੰਗਸ ਵੀ ਬਹੁਤ ਜ਼ਰੂਰੀ ਹੈ ਸੋ ਕਈ ਵਾਰ ਸਾਨੂੰ ਇਹ ਲੱਗਦਾ ਹੁੰਦਾ ਵੀ ਸਾਡਾ TFSA ਬੈਂਕ 'ਚ ਖੁੱਲ੍ਹਾ ਬਸ TFSA ਖੁੱਲ੍ਹਾ ਸਾਨੂੰ ਲੱਗਦਾ ਬਹੁਤ ਆ ਲੇਕਿਨ ਤੁਹਾਡੀ ਕੋਈ ਵੀ ਇਨਵੈਸਟਮੈਂਟਸ ਆ ਉਹਨੂੰ ਗਰੋ ਕਰਾਉਣਾ ਬਹੁਤ ਜ਼ਰੂਰੀ ਹੈ ਜੇ ਤੁਸੀਂ ਪੈਸੇ ਨੂੰ ਗਰੋ ਨਹੀਂ ਕਰਾ ਰਹੇ ਸਿਰਫ ਅਕਾਊਂਟ ਖੋਲ੍ਹ ਕੇ ਕੁਛ ਨਹੀਂ ਹੋਣਾ ਜੇ ਇਨਵੈਸਟਮੈਂਟ ਨੂੰ ਸਮਝਣਾ ਨਾ ਇੱਕ ਸਿੰਪਲ ਜਿਹਾ ਰੂਲ ਹੁੰਦਾ ਰੂਲ ਆਫ 72 ਦਾ ਕੀ ਮਤਲਬ ਹੈ ਕਿ ਹਾਊ ਮੈਨੀ ਈਅਰਸ ਡਜ਼ ਇਟ ਟੇਕ ਟੂ ਡਬਲ ਯੂਅਰ ਮਨੀ ਕਿ ਲੈਟਸ ਸੇ ਤੁਸੀਂ GIC 'ਚ ਪੈਸਾ ਪਾਇਆ 2-3% ਤੁਹਾਡੀ ਰੇਟ ਆਫ ਰਿਟਰਨ ਹੈ ਮਤਲਬ 30 ਸਾਲ ਦੇ ਵਿੱਚ ਤੁਹਾਡਾ ਪੈਸਾ ਡਬਲ ਹੋਊਗਾ ਜੇ ਤੁਸੀਂ ਬੋਂਡਸ ਦੇ ਵਿੱਚ ਇਨਕਮ ਫੰਡਸ ਦੇ ਵਿੱਚ ਪਾਇਆ 4% ਦੀ ਤੁਹਾਡੀ ਗਰੋਥ ਹੈ ਤਾਂ 18 ਸਾਲ 'ਚ ਹੋਊਗਾ ਅਤੇ ਇਹ ਜੇ ਤੁਹਾਡਾ ਡਾਈਵਰਸੀਫਾਈਡ ਪੋਰਟਫੋਲੀਓ ਹੈ ਉਹਦੇ 'ਚ ਤੁਸੀਂ ਮਾੜੇ ਮੋਟੇ ਬੋਂਡ ਰੱਖੇ ਆ ਡਿਵੀਡੈਂਡ ਫੰਡਸ ਹੈ US ਇੰਟਰਨੈਸ਼ਨਲ ਇਕੁਇਟੀਜ਼ ਹੈਗੀਆਂ 8% ਦੀ ਗਰੋਥ ਹੈ ਤਾਂ ਤੁਹਾਡਾ ਪੈਸਾ 9 ਸਾਲ ਦੇ ਵਿੱਚ ਡਬਲ ਹੋਊਗਾ ਸੋ ਸਿੰਪਲ ਜੀ ਗੱਲ ਹੈ ਵੀ ਜੇ ਤੁਸੀਂ ਕੋਈ ਇਨਵੈਸਟਮੈਂਟ ਦੇ ਵਿੱਚ ਤੁਸੀਂ ਕੀਤੀਆਂ ਹੋਈਆਂ ਤੁਹਾਨੂੰ ਪਤਾ ਨਹੀਂ ਲੱਗ ਰਿਹਾ ਕਿ ਉਹਦੀ ਕਿੰਨੀ ਗਰੋਥ ਹੋ ਰਹੀ ਹੈ ਜਾਂ ਤੁਹਾਨੂੰ ਲੱਗ ਰਿਹਾ ਕਿ ਪੈਸਾ ਗਰੋ ਤਾਂ ਹੋ ਨਹੀਂ ਰਿਹਾ ਜਾਂ ਕਈ ਵਾਰ ਆਪਾਂ ਬਹੁਤ ਸਾਰੀ ਇਨਫੋਰਮੇਸ਼ਨ ਦਿੰਦੇ ਹੁੰਦੇ ਹਾਂ ਵੀ TFSA ਦੇ ਵਿੱਚ ਬੈਨੀਫਿਸ਼ਰੀ ਨਾ ਪਾਓ ਆਪਣੇ ਸਪਾਊਸ ਨੂੰ ਸਕਸੈਸਰ ਹੋਲਡਰ ਪਾਓ ਸੋ ਜੇ ਉਹ ਤੁਸੀਂ ਨਹੀਂ ਕੀਤਾ ਹੋਇਆ ਜਾਂ ਤੁਹਾਨੂੰ ਇਹ ਨਹੀਂ ਪਤਾ ਕਿ ਤੁਹਾਡੇ ਲਈ ਕਿਹੜਾ ਟੂਲ ਸਭ ਤੋਂ ਵਧੀਆ RRSP ਵਧੀਆ TFSA ਵਧੀਆ ਤਾਂ ਜ਼ਰੂਰ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ ਨੰਬਰ ਹੈ ਜੀ ਮੇਰਾ 6474461616 ਅਲਬਰਟਾ DC ਮੈਨੀਟੋਬਾ ਸਸਕੈਚਵਾਨ ਨੋਵਾ ਸਕੋਸ਼ੀਆ ਤੇ ਓਨਟਾਰੀਓ ਇਹਨਾਂ ਸਾਰੀਆਂ ਪ੍ਰੋਵਿੰਸਿਸ ਨਾਲ ਲਾਇਸੈਂਸਡ ਆ ਵੈਬਸਾਈਟ ਹੈ ਜੀ uchawla.com ਤੇ ਕੋਈ ਵੀ ਕੁਐਸਚਨ ਤੁਹਾਡਾ ਇੰਸ਼ੋਰੈਂਸ ਜਾਂ ਇਨਵੈਸਟਮੈਂਟਸ ਨੂੰ ਲੈ ਕੇ ਨੰਬਰ ਅਗੇਨ 6474461616 4644616 ਥੈਂਕ ਯੂ ਸੋ ਮਚ ਜਿੰਦਰ ਜੀ
0: ਮਿਹਰਬਾਨੀ ਅਮਰਪ੍ਰੀਤ ਜੀ ਬਹੁਤ ਬਹੁਤ ਸ਼ੁਕਰੀਆ ਤੇ ਅਗਲੇ ਕਾਲ ਹੋਰ ਨਾਲ ਨੇ ਅਗਲੇ ਲੋ ਪਲੀਜ਼ ਦੇ ਦੇ
2: ਹਾਂਜੀ 3531 ਜੀ ਸਤਿ ਸ਼੍ਰੀ ਅਕਾਲ 3531 ਰੇਡੀਓ ਦੀ ਆਵਾਜ਼ ਕੱਟ ਕਰ ਲਓ ਪਲੀਜ਼
0: ਰੇਡੀਓ ਨਾ ਸੁਣੋ ਸਾਨੂੰ ਸੁਣ ਲਓ ਦੋਸਤੋ ਬਾਅਦ ਚ ਗੱਲ ਕਰ ਲਿਓ ਮੇਰੇ ਨਾਲ ਜੁੜ ਚੁੱਕੇ ਨੇ ਇਸ ਸਮੇਂ ਸਪੈਕਸ ਐਕਸਪ੍ਰੈਸ ਲੈ ਕੇ ਚੱਲੀ ਤੁਹਾਨੂੰ ਆਪਾਂ ਕੈਨੇਡੀ ਸਟੀਲ ਤੇ ਵਾਲਮਾਰਟ ਵਾਲੇ ਪਲਾਜ਼ੇ ਦੇ ਵਿੱਚ ਰਾਜਨ ਹੋਰ ਮੇਰੇ ਨਾਲ ਰਾਜਨ ਜੀ ਆਨੋ ਜੀ
6: ਬਹੁਤ ਬਹੁਤ ਧੰਨਵਾਦ ਜੀ ਸੋ ਸਾਰੇ ਸਰੋਤਿਆਂ ਨੇ ਤੁਹਾਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋ ਬੈਕ ਟੂ ਸਕੂਲ ਸੇਲ ਜੀ ਸ਼ੁਰੂ ਹੋ ਚੁੱਕੀ ਹੈ ਸਪੈਕਸ ਐਕਸਪ੍ਰੈਸ ਦੇ ਉੱਤੇ ਜਿੰਨੇ ਵੀ ਬੱਚੇ ਆ ਰਹੇ ਨੇ ਉਹਨਾਂ ਵਾਸਤੇ ਸਪੈਸ਼ਲ ਡੀਲ ਲਗਾਈ ਹੋਈ ਹੈ ਜੀ ਤੁਸੀਂ ਆਪਣੀ ਐਨਕਾਂ ਦੇ ਉੱਤੇ ਸਿਰਫ ਐਂਟੀ ਗਲੇਅਰ ਕੋਟਿੰਗ ਬਾਏ ਕਰਨੀ ਹੈ ਤੇ ਨਾਲ ਬਲੂ ਲਾਈਟ ਪ੍ਰੋਟੈਕਸ਼ਨ ਕੋਟਿੰਗ ਤੁਹਾਨੂੰ ਬਿਲਕੁਲ ਫ੍ਰੀ ਦਿੱਤੀ ਜਾ ਰਹੀ ਹੈ ਜੀ ਜਿਹੜੇ ਬ੍ਰਾਂਡਡ ਫਰੇਮ ਲੈ ਰਹੇ ਹੋ ਇਹਨਾਂ ਉੱਤੇ ਵੀ ਬਹੁਤ ਵਧੀਆ ਡਿਸਕਾਊਂਟ ਚੱਲ ਰਿਹਾ ਜੀ ਰੇਵਨ ਦੇ ਫਰੇਮ ਅਰਮਾਨੀ ਦੇ ਮਾਈਕਲ ਕੋਸ ਦੇ ਕੋਚ ਦੇ ਟੋਰੀ ਬਰਚ ਦੇ ਇਹ ਸਾਰੇ ਬ੍ਰਾਂਡਡ ਫਰੇਮ ਫਲੈਟ 50% ਯਾਨੀ ਕਿ ਅੱਧੇ ਮੁੱਲ ਦੇ ਉੱਤੇ ਦਿੱਤੇ ਜਾ ਰਹੇ ਨੇ ਟੋਮੀ ਹਿਲਫਿਗਰ ਦੇ ਫਰੇਮ ਕੈਲਵਿਨ ਕਲਾਈਨ ਦੇ ਫੈਂਡੀ ਦੇ ਤੇ ਵੈਲੈਂਟੀਨੋ ਦੇ ਫਰੇਮ ਫਲੈਟ 75% ਆਫ ਦਿੱਤੇ ਜਾ ਰਹੇ ਨੇ ਤੇ ਸਭ ਤੋਂ ਵਧੀਆ ਡੀਲ ਜੀ ਲੰਡਨ ਫੌਗ ਦੇ ਫਰੇਮ ਲਿਵਾਈਸ ਦੇ ਰੈਂਗਲਰ ਦੇ ਵੈਨ ਹਿਊਸਨ ਦੇ ਐਡੀ ਬਾਬਰ ਦੇ ਫਰੇਮ ਫਲੈਟ 90% ਆਫ ਦਿੱਤੇ ਜਾ ਰਹੇ ਨੇ $300 ਦਾ ਫਰੇਮ 90% ਆਫ ਕਰਕੇ ਸਿਰਫ $29 ਦੇ ਵਿੱਚ ਮਿਲ ਰਿਹਾ ਸੋ ਸਾਰੀਆਂ ਡੀਲਾਂ ਮਿਲੀਆਂ ਜੀ ਸਪੈਕਸ ਐਕਸਪ੍ਰੈਸ ਦੇ ਉੱਤੇ ਜਿਹਨਾਂ ਨੇ ਅੱਖਾਂ ਦਾ ਚੈੱਕਅਪ ਕਰਵਾਉਣਾ ਹੈ ਡਾਕਟਰ ਜੀ ਸਾਡੇ ਕੋਲ ਅੱਜ ਕੱਲ੍ਹ ਤੇ ਪਰਸੋਂ ਤਿੰਨੋਂ ਦਿਨ ਅਵੇਲੇਬਲ ਨੇ ਤੁਸੀਂ ਕਾਲ ਕਰਕੇ ਆਪਣੀ ਅਪਾਇੰਟਮੈਂਟ ਬੁੱਕ ਕਰਵਾ ਲਓ 905-460-8888 ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟਸ ਹੈਗੇ ਨੇ ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਡਾਇਰੈਕਟ ਬੁੱਕ ਕਰਦੇ ਹਾਂ ਸੋ ਪਹੁੰਚਣਾ ਕਿੱਥੇ ਹੈ ਜੀ ਸਪੈਕਸ ਐਕਸਪ੍ਰੈਸ ਦੇ ਉੱਤੇ 35 ਰੈਜੋਲੂਸ਼ਨ ਡਰਾਈਵ ਬਰੈਂਪਟਨ ਦੇ ਵਿੱਚ 410 ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀ ਐਂਡ ਸਟੀਲ ਦੀ ਇੰਟਰਸੈਕਸ਼ਨ ਵਾਲਮਾਰਟ ਵਾਲਾ ਪਲਾਜ਼ਾ ਤੇ ਨੰਬਰ ਇੱਕ ਵਾਰੀ ਫਿਰ ਜੀ 905-460-8888 905-460-8888 ਬਹੁਤ ਬਹੁਤ ਧੰਨਵਾਦ ਜੀ
0: ਮਿਹਰਬਾਨੀ ਜੀ ਬਹੁਤ ਬਹੁਤ ਸ਼ੁਕਰੀਆ ਇਸੀ ਸਪੈਕਸ ਐਕਸਪ੍ਰੈਸ ਦਾ ਮੈਸੇਜ ਜੀ
2: ਜੀ ਬਿਲਕੁਲ ਤੇ ਇੱਕ ਛੋਟੀ ਜਾਣਕਾਰੀ ਦੇ ਦਿਆਂ ਮਨੀਤ ਗਿਰੀ ਜੀ ਫਰੋਮ ਗਿਰੀ ਲੀਗਲ ਤੋਂ ਨੇ ਤੇ ਇਹਨਾਂ ਦੇ ਨਾਲ ਤੁਸੀਂ ਜ਼ਰੂਰ ਗੱਲਬਾਤ ਕਰੋ ਕੋ ਤੁਹਾਨੂੰ ਕਿਸੇ ਵੀ ਲੀਗਲ ਮੈਟਰ ਦੇ ਵਿੱਚ ਹੈਲਪ ਚਾਹੀਦੀ ਹੋਵੇ ਤੁਸੀਂ ਪ੍ਰੀ ਕੰਸਟਰਕਸ਼ਨ ਘਰ ਦੀ APA ਸਾਈਨ ਕੀਤੀ ਹੋਵੇ ਤੇ ਪਰ ਤੁਹਾਨੂੰ ਮੌਰਗੇਜ ਨਹੀਂ ਪ੍ਰੂਵ ਹੋ ਰਹੀ ਬਿਲਡਰ ਨੇ ਬਹੁਤ ਡਿਲੇ ਕਰਨ ਤੋਂ ਬਾਅਦ ਤੁਹਾਨੂੰ ਕੋਈ ਲੀਗਲ ਨੋਟਿਸ ਭੇਜ ਦਿੱਤਾ ਕਿਸੇ ਨੇ ਤੁਹਾਡੇ ਪੈਸੇ ਲੋਨ ਲੈ ਕੇ ਵਾਪਸ ਨਹੀਂ ਕੀਤੇ ਜਾਂ ਕਿਸੇ ਇੰਪਲੋਇਰ ਨੇ ਤੁਹਾਨੂੰ ਬਿਨਾਂ ਨੋਟਿਸ ਦਿੱਤੇ ਹੀ ਤੁਹਾਨੂੰ ਜੌਬ ਤੋਂ ਕੱਢ ਦਿੱਤਾ ਆ ਕੋਈ ਵੀ ਸਿਨੈਰੀਓ ਹੋਵੇ ਇਹ ਤੁਹਾਨੂੰ ਸਿਵਲ ਲਿਟੀਗੇਸ਼ਨ ਰੀਅਲ ਅਸਟੇਟ ਲਿਟੀਗੇਸ਼ਨ ਇੰਪਲੋਇਮੈਂਟ ਲਾਅ ਤੇ ਫੈਮਿਲੀ ਲਾਅ ਦੇ ਸਾਰੇ ਮੈਟਰਸ ਦੇ ਵਿੱਚ ਤੁਹਾਡੀ ਹੈਲਪ ਕਰਦੇ ਨੇ। ਆਫਿਸ ਲੋਕੇਟਡ ਹੈ 466 ਸਪੀਅਰਸ ਰੋਡ ਓਕਵਿਲ ਦੇ ਵਿੱਚ, ਤੇ ਨੰਬਰ 4375518000 4375518000 ਇਹਨਾਂ ਦਾ ਨੰਬਰ ਹੈ। ਤੇ ਸਾਡੇ ਇੱਕ ਲਿਸਨਰ, ਉਹਨਾਂ ਦਾ ਅੱਜ ਬਰਥਡੇ ਹੈ।
0: ਹੈਪੀ ਬਰਥਡੇ ਟੂ ਯੂ, ਹਮ ਵੀ ਅਗਰ ਬੱਚੇ ਹੋਤੇ ਖਾਣੇ ਕੋ ਮਿਲਤੇ ਕਿਆ ਮਿਲਤੇ
2: ਲੱਡੂ
0: ਲੱਡੂ।
2: ਚਲੋ ਉਹਨਾਂ ਦਾ ਗਾਣਾ ਦਿਲਜੀਤ ਦੋਸਾਂਝ ਦਾ ਲਗਾ ਦਈਏ, ਤੇ ਹੈਪੀ ਬਰਥਡੇ ਟੂ ਯੂ ਸਾਡੀ ਪੂਰੀ ਟੀਮ ਦੇ।
7: ਕੀ ਤੁਹਾਨੂੰ ਇਲੈਕਟ੍ਰੀਸ਼ੀਅਨ ਦੀ ਲੋੜ ਹੈ? ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ। ਹਾਈ ਰਿਸਕ ਕਿਉਂ? ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ। ਯਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ, ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟੋਇਲਟ ਜ਼ਰੂਰ ਵਰਤਾਂਗੇ। ਇਸ ਲਈ ਹੁਣੇ ਕਾਲ ਕਰੋ, ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ। ਸ਼ਾਇਦ
8: ਆਪਣੇ ਪਰਿਵਾਰ ਦੀ ਰੱਖਿਆ ਕਰੋ, ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ। ਹੋਰ ਜਾਣਨ ਲਈ higherlicense.ca ਤੇ ਜਾਓ। ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ।
9: This is AM 530 CHLO AM, serving Brampton, Mississauga, Toronto, the GTA and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਮੈਡਮ ਜੀ, ਇੱਕ ਵਾਰੀ ਫਿਰ ਤੁਹਾਨੂੰ ਹੈਪੀ ਬਰਥਡੇ। ਸਾਨੂੰ ਐ ਲੱਗਿਆ ਵੀ ਸਾਡਾ ਕਿਤੇ ਨਾ ਸਟੇਸ਼ਨਰੀ ਚ ਕੱਟਿਆ ਨਾ ਜਾਵੇ ਤੁਹਾਡਾ ਮੈਸੇਜ ਤੁਹਾਡਾ।
1: ਬਿਲਕੁਲ,
0: ਉਹ ਗਾਣਾ ਸੀਗਾ, ਹਮ ਵੀ ਅਗਰ ਬੱਚੇ ਹੋਤੇ ਖਾਣੇ ਕੋ ਮਿਲਤੇ ਲੱਡੂ ਔਰ ਲੋਕੀ ਕਹਤੇ ਹੈਪੀ ਬਰਥਡੇ ਟੂ ਯੂ। ਅਸੀਂ ਤੁਹਾਨੂੰ ਹੈਪੀ ਬਰਥਡੇ ਕਹਿੰਦੇ ਆ।
1: ਹਾਂਜੀ ਬਿਲਕੁਲ,
0: ਇਹਨਾਂ ਨੇ ਜਲਦੀ ਤੇ ਗੀਤ ਸੁਣਿਆ, ਛੋਟਾ ਸੁਣਾ ਦਿਓ।
1: ਹਾਂਜੀ ਹਾਂਜੀ
0: ਰੱਪਾ,
1: ਬਿਲਕੁਲ। ਇੱਕ ਵਾਰ ਫਿਰ ਤੋਂ ਸਾਡੀ ਪੂਰੀ ਟੀਮ ਦੇ ਵੱਲੋਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਤੁਹਾਡੇ ਬਰਥਡੇ ਦੀਆਂ। ਤੁਹਾਡਾ ਆਉਣ ਵਾਲਾ ਲਾਈਫ, ਤੁਹਾਡੀ ਸਾਰੀ ਜ਼ਿੰਦਗੀ ਬੜੀ ਵਧੀਆ ਹੋਵੇ, ਖੁਸ਼ ਰਹੋ ਹਮੇਸ਼ਾ, ਤੇ ਹੈਪੀ ਬਰਥਡੇ ਟੂ ਯੂ।

0: ਇੱਕ ਵਾਰੀ ਫਿਰ ਹੈਪੀ ਬਰਥਡੇ ਔਰ ਮਨਪ੍ਰੀਤ ਜੀ ਸ਼ਬਦ ਬੜਾ ਪਿਆਰਾ ਯੂਜ਼ ਕੀਤਾ ਦਲਜੀਤ ਨੇ ਗਾਣੇ ਦੇ ਵਿੱਚ ਜਿਹੜੇ ਲੋਕ ਲਿਖਦੇ ਆ ਨਾ ਬੜੇ ਲਿਰਿਕਸ ਦਾ ਖਿਆਲ ਰੱਖਣਾ ਪੈਂਦਾ ਉਹਨਾਂ ਨੂੰ ਉਹਨਾਂ ਨੇ ਕਿਹਾ ਕਿ ਡਿਨਰ ਕਰਾਵਾਂਗਾ ਪੰਜ ਤਾਰਾ ਹੋਟਲ ਦੇ ਵਿੱਚ ਪੰਜ ਤਾਰਾ ਕੋਈ ਨਾਂ ਨਹੀਂ ਹੈਗਾ ਸਾਡੇ ਨਾਲ ਤੁਸੀਂ ਬਹੁਤ ਵਧੀਆ ਟਾਈਮ ਸਪੈਂਡ ਕੀਤਾ ਤੇ ਅਗਲਾ ਪ੍ਰੋਗਰਾਮ ਲੈ ਕੇ ਆ ਰਹੇ ਨੇ ਸਿਮਰਾਜ ਸਿੱਧੂ ਹੋਰੀ ਬਹੁਤ ਕੁਛ ਹੋਣਾ ਉਹਦੇ ਵਿੱਚ ਵੀ ਗੀਤ ਸੰਗੀਤ ਤੁਹਾਡੇ ਆਪਣੇ ਪਸੰਦ ਦਾ ਹੋਣਾ ਜੋ ਤੁਸੀਂ ਫਰਮਾਇਸ਼ ਕਰੋਗੇ ਪਲੱਸ ਖਬਰਾਂ ਦਾ ਢੇਰ ਸਾਰੀਆਂ ਹੋਣੀਆਂ ਹੋਣੀਆਂ ਸਾਰਾ ਅਨਲੈਸਿਸ ਹੋਏਗਾ ਕਿ ਕੁਛ ਹੋ ਰਿਹਾ ਆਪਣੇ ਆਲੇ ਦੁਆਲੇ ਅਤੇ ਕਹਿੰਦਾ ਨੌਰਥ ਅਮੈਰੀਕਾ ਦੇ ਵਿੱਚ ਕੈਨੇਡਾ ਵਿੱਚ ਕੀ ਕੁਛ ਹੋ ਰਿਹਾ
1: ਜੀ ਬਿਲਕੁਲ ਅਤੇ ਇੱਕ ਵਾਰ ਦੇਸ਼ ਪ੍ਰਦੇਸ਼ ਦੀ ਸਾਡੀ ਪੂਰੀ ਟੀਮ ਦੇ ਵੱਲੋਂ ਸੀਰਤ ਢੱਟ ਜੀ ਨੂੰ ਬੇਬੀ ਬੋਏ ਬਾਲ ਸਿੰਘ ਢੱਟ ਜੀ ਦੇ ਬਰਥਡੇ ਦੀਆਂ ਬਹੁਤ ਬਹੁਤ ਮੁਬਾਰਕਾਂ
0: ਉਹ ਬਿਲਕੁਲ ਜੀ ਮੇਰੀ ਭਤੀਜੀ ਹੈਗੀ ਆ
1: ਹਾਂਜੀ
0: ਤੇ ਉਹਨੇ ਪਹਿਲਾ ਬੇਟਾ ਸੀਗਾ ਹੁਣ ਇੱਕ ਬੇਟਾ ਰਾਤੀ ਹੋਇਆ ਹੈਗਾ ਨਾਂ ਰੱਖਿਆ ਗਿਆ ਬਾਜ ਸਿੰਘ
1: ਬਾਜ ਸਿੰਘ ਟੱਟ ਜੀ ਬਿਲਕੁਲ ਤੇ ਇਹਨਾਂ ਦੇ ਬਰਥ ਦੀਆਂ ਬਹੁਤ ਬਹੁਤ ਮੁਬਾਰਕਾਂ ਸਾਰੀ ਟੱਟ ਫੈਮਿਲੀ ਨੂੰ
0: ਬਿਲਕੁਲ
1: ਜੀ 5092 ਹਾਂਜੀ ਸਤਿ ਸ਼੍ਰੀ ਅਕਾਲ
2: ਹਾਂਜੀ ਥੈਂਕ ਯੂ ਦੀਦੀ ਤੁਹਾਡਾ
0: ਕੀਤਾ ਇੱਕ ਵਾਰ ਫਿਰ ਟੱਟ ਫੈਮਿਲੀ ਨੂੰ ਨਵੇਂ ਬੱਚੇ ਨੇ ਪ੍ਰਵੇਸ਼ ਕੀਤਾ ਰਾਤੀ ਗ੍ਰਹਿ ਗਏ ਅਤੇ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਨਾਂ ਵੀ ਜਲਦੀ ਬੱਚੇ ਰੱਖ ਲੈਂਦੇ ਆ ਉਹਨਾਂ ਨੇ ਰੱਖ ਵੀ ਲਿਆ ਹਾਂਜੀ ਅਤੇ ਵੱਡੇ ਤਰ੍ਹਾਂ ਨਿਯਮ ਹੈ ਨਿਯਮ ਟੱਚ
1: ਜੀ
0: ਹੁਣ ਜਿਹੜਾ ਕੱਲ੍ਹ ਰਾਤੀ ਹੋਇਆ ਉਹਦਾ ਬਾਜ
1: ਟੱਟ ਚਲੋ ਬਹੁਤ ਬਹੁਤ ਮੁਬਾਰਕਾਂ ਸਾਰੀ ਫੈਮਿਲੀ ਨੂੰ
0: ਵੀਰਵਾਰ ਦਾ ਦਿਨ ਹੈ ਅਸੀਂ ਸਭ ਤੋਂ ਅੱਗੇ ਲੈਂਦੇ ਹਾਂ 4:05 ਹੋ ਗਏ ਸਾਡੀ ਮੁਲਾਕਾਤ ਕੱਲ੍ਹ ਨੂੰ ਪੂਰੇ ਫੁੱਲ ਟਾਈਮ ਸਾਡੀ ਹੋਣੀ
1: ਹਾਂਜੀ 3 ਤੋਂ ਲੈ ਕੇ 6 ਵਜੇ ਤੱਕ ਕੱਲ੍ਹ ਨੂੰ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਬਹੁਤ ਸਾਰਾ
0: ਮੈਂ ਵੀ ਲਾਈਵ ਲੋਕੇਸ਼ਨ ਹੈ ਨਹੀਂ ਮੇਰਾ ਕੋਈ
1: ਹਾਂਜੀ
0: ਮੈਂ ਵੀ ਤੁਹਾਡੇ ਨਾਲ ਹੋਇਆ
1: ਹਾਂਜੀ ਹਾਂਜੀ ਬਿਲਕੁਲ ਕੱਲ੍ਹ ਦੇ ਪ੍ਰੋਗਰਾਮ ਹਾਂਜੀ ਹਾਂਜੀ ਬਿਲਕੁਲ ਕੱਲ੍ਹ ਦੇ ਪ੍ਰੋਗਰਾਮ 'ਚ ਕਾਫੀ ਸਾਰੀਆਂ ਗੱਲਾਂ ਬਾਤਾਂ ਤੇ ਕਾਫੀ ਸਾਰਾ ਗੀਤ ਸੰਗੀਤ ਹੋਏਗਾ ਕੁਝ ਫਰਮਾਇਸ਼ਾਂ ਰਹਿ ਗਈਆਂ ਨੇ ਤੇ ਆਪਾਂ ਕੱਲ੍ਹ ਨੂੰ ਸੁਣਾਵਾਂਗੇ ਪੱਕਾ ਤੇ ਹੁਣ ਅਸੀਂ ਇੱਥੇ ਇਜਾਜ਼ਤ ਲੈਂਦੇ ਹਾਂ ਕੱਲ੍ਹ ਨੂੰ ਮਿਲਾਂਗੇ ਸਤਿ ਸ਼੍ਰੀ ਅਕਾਲ
0: ਆਲ ਦਾ ਬੈਸਟ ਇੰਜੋਏ ਕਰੋ ਉਹ ਸ਼ਾਮ ਬੜੀ ਸੋਹਣੀ ਮਨਮੋਹਣੀ ਜੀ ਬਾਰ ਵੀ ਕੀ ਕਰੋ
3: ਤੈਨੂੰ ਪਤਾ ਮੈਂ
0: ਤੇਰਾ ਸਮਰ ਰਹਿ ਗਿਆ ਨੂੰ ਇੰਜੋਏ
4: ਵੇਟ ਕਰਦੀ ਸੀ ਯਾ ਮਿਸ ਕਰਦੀ ਸੀ

0: ਸਾਡਾ ਆਪਣਾ ਰੇਡੀਓ ਦੇਸ਼ ਪ੍ਰਦੇਸ਼
1: ਫॉर ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ
2: ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-2551
3: Canada Day Study Visa, Express Entry, Canadian Express Entry, Spousal File, Parents PR, Super Visa, Nanny, Work Permit, Farmer, Investor, ya Self-Employed di File. Gal ki, Immigration di har problem da solution lain lai, Community de jane pehchane, ate tajrubekar Immigration Consultant, Gary Virk nu milo.
4: Koi case refuse ho gaya ya appeal te chala gaya, hove immigration da koi bhi masla, hamesha yaad rakho ikko hi na, ate ikko hi tha. CIC Immigration, hune hi call karo, 416-456-6161
5: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ
6: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਤੇ ਸਿਮਰਾਜ ਸਿੱਧੂ ਤੋਂ ਹੀ ਕਰਵਾਈ ਹੈ
7: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਮੌਰਗੇਜ ਇੰਸ਼ੋਰੈਂਸ ਡਿਸੇਬਿਲਿਟੀ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਵਾ ਸਕਦੇ ਨੇ
8: ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-455-3381 ਤੇ 416-457-3381 ਤੇ
9: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ
10: ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-455-3381 416-457-3381
11: ਲੱਖਾਂ ਦਿਲਾਂ ਦੀ ਧੜਕਨ ਦ ਸੁਪਰ ਸਟਾਰ ਐਮੀ ਵੇਅਰ
12: ਮੈਂ ਕਿੱਥੇ ਬੈਠੇ ਆ ਕਰੂੰ ਆਓ ਜੱਟ ਖੱਬੀ ਸੀਟ ਤੇ ਬੰਦੂਕ ਰੱਖ ਦੇ
11: ਟੂ ਸਾਊਂਡ ਲਾਈਵ ਐਂਡ ਸੈਲੂਲਰ ਪੁਆਇੰਟ ਪ੍ਰੈਜ਼ੈਂਟ ਐਮੀ ਵੇਅਰ ਲਾਈਵ ਇਨ ਟੋਰਾਂਟੋ August at Great Canadian Casino Resort. Toronto Valeo, ready ho jo. Buy your tickets at ticketmaster.ca or call 647-964-8573.
13: ਦੋਸਤੋ ਦੇਸ ਪਰਦੇਸ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ ਪਰਦੇਸ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.desparadesradio.com ਜਾਂ www.desparadestv.com ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿੱਕ ਕਰ ਲਓ ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿੱਕ ਕਰੋ ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿੱਕ ਕਰੋ ਉਹਦੇ ਉੱਤੇ ਜਾ ਕੇ ਦੇਸ਼ ਪਰਦੇਸ ਟੀਵੀ ਨੂੰ ਕਲੈਕਟ ਕਰੋ ਉੱਥੇ ਤੁਸੀਂ ਸੁਣ ਵੀ ਸਕਦੇ ਹੋ ਵੇਖ ਵੀ ਸਕਦੇ ਹੋ 24/7

0: ਰੰਗਾਂ ਦਾ ਕੰਮ ਵੀ ਕੀਤਾ ਜਾਂਦਾ ਹੈ। ਟਰੱਕਾਂ ਦੀ ਸੇਫਟੀ ਇੰਸਪੈਕਸ਼ਨ ਔਰ ਟ੍ਰੇਲਰਾਂ ਦੀ ਸੇਫਟੀ ਇੰਸਪੈਕਸ਼ਨ ਤੇ ਕਿਊਬੈਂਡ ਦੀ ਸੇਫਟੀ ਇੰਸਪੈਕਸ਼ਨ ਵੀ ਕੀਤੀ ਜਾਂਦੀ ਹੈ। 24/7 ਰੋਡਸ ਬੰਦ ਦਿੱਤੀਆਂ ਜਾਂਦੀਆਂ ਨੇ। ਅੱਜ ਹੀ ਆਓ 170 ਗਿਲਡਨ ਰੋਡ ਜਿਨ ਨੰਬਰ 17, 170 ਗਿਲਡਨ ਰੋਡ ਜਿਨ ਨੰਬਰ 17, ਟੈਲੀਫੋਨ ਨੰਬਰ ਹੈ 6473021322, 6473 1322, 1322। ਜੈਲੋ ਟਾਇਰ ਸੈਂਟਰ
1: ਡਰਾਈਵਰੀ ਸੂਟ ਕਰਦੀਆਂ ਜੱਟਾਂ ਨੂੰ।
2: Simply Indian brings you all simply delicious deals. Buy one, get one free every day. Sure, 10 to sham 7 baje tak on dine-in and take-outs. Maza lavo Sunday no paratha plate. Monday, manpasand kulcha plate. Tuesday, chana bhatura. Wednesday, lajawab veg thali. Thursday, yummy haka thali. Friday, maza lavo saag makki di roti da. A yummy deals is Simply Indian di sariya hi locations te. Dining, take-out and catering also available. Call at 905-794-8111. Simply delicious. Matlab, Simply Indian.
3: ਦੋਸਤੋ ਸਤਿ ਸ਼੍ਰੀ ਅਕਾਲ, ਨਮਸਕਾਰ, ਮਾਦਾਬ, ਤੁਹਾਡਾ ਹਾਜ਼ਰ ਹੰਸਦਾ ਡਾਂਸ।
4: Toronto, get ready. Punjabi Virsa Radio and Television. Realtor Rav Singh, Cellular Points, A to Z Kitchen Cabinet and Realtor Harp Garimal present. The

0: Friday, September 18, 7 PM at the Living Arts Center, Mississauga.
1: Pehla aaya si badi mohabbat di thi, ummeed kar raha is baar bhi tujhe aashirwaad doge.
2: Ve aaja do me nal nachiye, nachiye paanch baapa. Ve aaja do me nal nachiye.
0: For tickets, visit Ticketmaster. For information, call Singh Harjeet at 647-448-1000.
3: ਸਸਤੀ ਗਰੋਸਰੀ ਔਰ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ ਸੱਤ ਸ਼ਿਖਾਵਾਂ ਤੋਂ ਇੰਡੀਅਨ ਫਰੂਟ ਲੈਂਡ ਤੇ ਨਾਲ ਹੀ ਹੈ ਇਹਨਾਂ ਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫੂਡ ਮਿਲਦਾ ਹੈ ਨਾਲ ਦੀ ਨਾਲ ਰਾਹ ਮੀਟ ਵੀ ਔਰ ਮੈਰੀਨੇਟ ਕੀਤਾ ਮੀਟ ਵੀ ਤੁਸੀਂ ਲਿਆ ਸਕਦੇ ਹੋ ਆਪਣੇ ਨੇੜਲੀ ਲੋਕੇਸ਼ਨ ਤੇ ਆਹੋ 45 ਡਸਟ ਡਰਾਈਵ 5 ਫੈਂਡਰ ਬੇ ਬ੍ਰੈਂਟਨ 9985 ਮਕਵੀਨ ਡਰਾਈਵ ਬ੍ਰੈਂਟਨ 1465 ਮੇਫੀਲਡ ਰੋਡ ਬ੍ਰੈਂਟਨ 33 ਫਾਰਲੀ ਡਰਾਈਵ ਗੋਆ ਦੇ ਵਿੱਚ ਔਰ 600 ਹੈਸਪਲਰ ਰੋਡ ਕੇਮਬ੍ਰਿਜ ਨਵੀਂ ਖੁੱਲੀ ਬ੍ਰਾਂਚ 25 ਸੈਂਟਰਵੁੱਡ ਪਾਰਕਵੇ ਕੈਨੇਡੀ ਦੇ ਸੈਂਟਰਵੁੱਡ ਪਾਰਕਵੇ ਦੇ ਨੇੜੇ ਆਓ ਹਰੀਆਂ ਤਾਜ਼ੀਆਂ ਸਬਜ਼ੀਆਂ ਔਰ ਜੀ ਸਸਤੀ ਗਰੋਸਰੀ ਵਾਸਤੇ ਪਹੁੰਚੋ ਇੰਡੀਅਨ ਫਰੂਟ ਲੈਂਡ ਤੇ
4: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ ਜਿਵੇਂ ਫਰਸਟ ਔਰ ਸੈਕੰਡ ਮੋਰਟਗੇਜ ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ
5: ਤਾਂ ਫਿਕਰ ਕਿਉਂ ਕਰਦੇ ਹੋ
6: ਨੀਲਮ ਸੈਡੋਵ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ
4: ਇਹ ਆਫਰ ਕਰਦੇ ਨੇ ਬੈਸਟ ਰੇਟਸ ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ ਨੋ ਪ੍ਰੋਬਲਮ
6: ਇਹਨਾਂ ਕੋਲ ਨਹੀਂ ਏ ਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ
4: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ
6: ਅੱਜ ਹੀ ਕਾਲ ਕਰੋ ਨੀਲਮ ਸੈਡੋਵ ਨੂੰ
4: 647-737-9-8710 ਲਾਇਸੈਂਸ ਨੰਬਰ M200-3450
3: ਸਾਨੂੰ ਮਾਣ ਹੈ ਕੈਨੇਡੀਅਨ ਹੋਣ ਦਾ ਤੇ ਕੈਨੇਡੀਅਨ ਹੋਣ ਦੇ ਨਾਤੇ ਸੋਫਾ ਮਾਰ ਤੇ ਕੈਸਾ ਲੈਦਰ ਜਿਹੜੇ ਕਿ ਇੱਕੋ ਓਨਰ ਨੇ ਔਰ ਕਸਟਮ ਮੇਡ ਸੋਫੇ ਤਿਆਰ ਕਰਦੇ ਨੇ ਕੈਨੇਡੀਅਨ ਮੇਡ ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ ਤੇ ਹੰਸਾ ਸੋਫਾ ਤਿਆਰ ਕਰਵਾਓ 4 ਸੀਟਾਂ ਵਾਲਾ 5 ਸੀਟਾਂ ਵਾਲਾ ਤੁਹਾਡੀ ਆਪਣੀ ਮਰਜ਼ੀ ਆ 11x11 10x10 ਦਾ ਸੋਫਾ ਸੈੱਟ ਤਿਆਰ ਕਰਵਾ ਸਕਦੇ ਹੋ ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ ਉੱਥੇ ਬਹੁਤ ਵੱਡਾ ਸ਼ੋਰੂਮ ਹੈ ਤੇ ਪਹਿਲਾ ਸ਼ੋਰੂਮ ਹੈਗਾ 24 ਰੀਗਨ ਰੋਡ ਬ੍ਰੈਂਪਟਨ ਨੰਬਰ ਹੈ ਪਰਮਜੀਤ ਕੌਰ ਫੋਨ ਦਾ 905-792-80-53 9057928053 ਸੋਫਾ ਮਾਰਟ ਔਰ ਕੈਸਾ ਲੈਦਰ ਇੱਕੋ ਹੀ ਕੰਪਨੀ ਦਾ ਨਾਮ ਡਾਕਟਰਾਂ ਦੀ ਵੱਡੀ ਟੀਮ ਨੇ ਖੋਲ ਦਿੱਤਾ ਹੈ ਮੇਫੀਲਡ ਤੇ ਮਕਵੀਨ ਨਵੇਂ ਪਲਾਜ਼ੇ ਦੇ ਵਿੱਚ ਕਲੀਅਰਵਿਊ ਆਈ ਕੇਅਰ ਜਿਹੜੇ ਕਿ ਹਫਤੇ ਦੇ 6 ਦਿਨ ਖੁੱਲਦੇ ਨੇ ਮੰਗਲਵਾਰ ਤੋਂ ਲੈ ਕੇ ਐਤਵਾਰ ਤੱਕ ਡਾਕਟਰ ਰਮਨਦੀਪ ਹੇਅਰ ਤੇ ਡਾਕਟਰ ਹਰਪ੍ਰੀਤ ਹੇਅਰ ਹੋਰੀ ਤੁਹਾਡੇ ਨਜ਼ਰ ਚੈੱਕ ਕਰਕੇ ਐਨਕਾਂ ਲਗਾਉਂਦੇ ਨੇ ਅੱਜ ਕੱਲ ਉਹਨਾਂ ਨੇ ਸਿੰਗਲ ਵਿਜ਼ਨ ਲੈਂਸ ਦੀ ਐਨਕਾਂ ਲਗਾਈਆਂ ਨੇ ਕੰਪਲੀਟ ਪੇਅਰ $99 ਦੇ ਵਿੱਚ ਡਿਜ਼ਾਈਨਰ ਫਰੇਮ ਜਿਹੜੇ ਕਿ ਧੁੱਪ ਵਾਲੀਆਂ ਐਨਕਾਂ ਨੇ ਸਾਰੀਆਂ ਨੇਮ ਬ੍ਰਾਂਡ ਉਹਨਾਂ ਤੇ ਤੁਹਾਨੂੰ 25% ਆਫ ਦੇ ਰਹੇ ਨੇ ਡਾਇਰੈਕਟ ਬਿਲ ਕਰਦੇ ਨੇ ਇੰਸ਼ੋਰੈਂਸ ਕੰਪਨੀਆਂ ਨੂੰ ਅੱਜ ਹੀ ਕਾਲ ਕਰ ਲੋ ਕਲੀਅਰਵਿਊ ਆਈ ਕੇਅਰ ਵਾਲਿਆਂ ਨੂੰ 905-913-4545 905-913-4545 ਟੈਲੀਫੋਨ ਨੰਬਰ ਹੈ ਕਲੀਅਰਵਿਊ ਆਈ ਕੇਅਰ
7: ਜੇਕਰ ਤੁਸੀਂ ਇੱਕ ਆਰਓ ਐਕਸੀਡੈਂਟ ਦੇ ਵਿੱਚ ਇਨਵੋਲਵਡ ਹੋਏ ਹੋ ਕੋਈ ਵੀ ਸੱਟ ਲੱਗੀ ਹੈ ਫਿਰ ਬਰਾਡ ਹੈਂਬਰ ਪਰਸਨਲ ਇੰਜਰੀ ਲੋਇਰਸ ਦੇ ਰੂਪਾ ਬਰਾਡ ਨੂੰ ਕਾਲ ਕਰੋ 416-991-5939 416-999-5939 ਚਾਹੇ ਆਰਓ ਐਕਸੀਡੈਂਟ ਤੁਹਾਡੀ ਗਲਤੀ ਨਾਲ ਹੋਇਆ ਹੈ ਤੁਹਾਡਾ ਹੀ ਕਸੂਰ ਹੈ ਬਰਾਡ ਹੈਂਬਰ ਦੀ ਕੈਨੇਡੀਅਨ ਬੋਰਨ ਐਂਡ ਐਜੂਕੇਟਡ 5 ਤਕੜੇ ਵਕੀਲਾਂ ਦੀ ਟੀਮ ਤੁਹਾਨੂੰ ਫਿਰ ਵੀ ਵੱਧ ਤੋਂ ਵੱਧ ਲੀਗਲ ਸੈਟਲਮੈਂਟ ਦਿਵਾ ਸਕਦੇ ਹਨ ਸਿੱਧੇ ਇੰਸ਼ੋਰੈਂਸ ਕੰਪਨੀਜ਼ ਤੋਂ ਹੁਣ ਤੱਕ ਬਰਾਡ ਹੈਂਬਰ ਦੀ ਟੀਮ ਨੇ ਆਪਣੇ ਕਲਾਇੰਟਸ ਲਈ ਮਿਲੀਅਨਸ ਆਫ ਡਾਲਰਸ ਆਫ ਸੈਟਲਮੈਂਟਸ ਦਿਲਵਾਏ ਹਨ ਨਾ ਤਾਂ ਕੋਈ ਵੀ ਕੰਸਲਟੇਸ਼ਨ ਫੀਸ ਹਨ ਨਾ ਕੋਈ ਵੀ ਅਪਫਰੰਟ ਫੀਸ ਹਨ ਜੇ ਤੇ ਜਦੋਂ ਤੁਹਾਨੂੰ ਸੈਟਲਮੈਂਟ ਦਿਲਵਾਉਂਦੇ ਹਨ ਉਸ ਤੋਂ ਬਾਅਦ ਹੀ ਫੀਸ ਲੈਂਦੇ ਹਨ ਦੇ ਡੋਨਟ ਗੈਟ ਪੇਡ ਅਨਲੈਸ ਯੂ ਗੈਟ ਪੇਡ ਕਾਲ ਰੂਪਾ ਬਰਾਰ 416-991-5939 ਜਾਂ ਫਿਰ ਮਿਲੋ ਹਾਈਵੇ 10 ਤੇ ਡੇਰੀ 6980 ਮੇਰਿਟਸ ਡਰਾਈਵ ਮਿਸਿਸਾਗਾ 416-991-5939
3: ਤੁਸੀਂ ਆਪਣੀ ਇੰਸ਼ੋਰੈਂਸ ਬਹੁਤ ਜ਼ਿਆਦਾ ਪੇ ਕਰਦੇ ਹੋ ਵਰੀ ਨਾ ਇੱਕ ਨਾਮ ਅਸੀਂ ਤੁਹਾਨੂੰ ਦੱਸਦੇ ਹਾਂ ਮੈਨੂੰ ਸ਼ਰਮ ਹੋ ਰਹਿੰਦਾ ਹਾਂ ਇਹ ਤੁਹਾਨੂੰ ਆਟੋ ਹੋਮ ਕਮਰਸ਼ੀਅਲ ਬਿਜ਼ਨਸ ਇੰਸ਼ੋਰੈਂਸ ਦੀ ਬੈਸਟ ਡੀਲ ਲੈ ਕੇ ਦੇਣਗੇ ਇਹ ਤੁਹਾਨੂੰ ਅਪ ਟੂ 35% ਡਿਸਕਾਊਂਟ ਲੈ ਕੇ ਦੇਣਗੇ ਜੇਕਰ ਤੁਸੀਂ ਪ੍ਰੋਫੈਸ਼ਨਲ ਲੋਕ ਹੋ ਜਿਵੇਂ ਇੰਜੀਨੀਅਰ ਟੀਚਰ ਨਰਸਿਸ ਡਾਕਟਰ ਆਦਿ ਤਾਂ ਹੋਰ ਵੀ ਡਿਸਕਾਊਂਟ ਮਿਲੇਗਾ ਲੰਬੇ ਸਮੇਂ ਤੋਂ ਮੈਨੂੰ ਸ਼ਰਮਾ ਹੋ ਰਹੀ ਕਮਿਊਨਿਟੀ ਦੇ ਵਿੱਚ ਆਟੋ ਹੋਮ ਕਮਰਸ਼ੀਅਲ ਦੇ ਬਿਜ਼ਨਸ ਇਨਸ਼ੋਰੈਂਸ ਕਰ ਰਹੇ ਨੇ, ਅੱਜ ਹੀ ਇਹਨਾਂ ਨੂੰ ਕਾਲ ਕਰ ਲਓ 289-952-9532 2099-952-9532। ਮਨੂ ਸ਼ਰਮਾ ਹਰੋਂ ਦਾ ਟੈਲੀਫੋਨ ਨੰਬਰ ਹੈ, ਇਹ ਨੋਟ ਕਰ ਲਓ
5: ਆਪਣੇ।
3: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444।

503 AM ਬੈਂਡ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਸਾਡੇ ਸਾਰੇ ਸਰੋਤਿਆਂ ਨੂੰ ਸਾਡੇ ਸਾਰੇ ਦਰਸ਼ਕਾਂ ਨੂੰ ਸਿਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਦੋਸਤੋ, ਅੱਜ ਸਾਡੇ ਇਸ ਥਰਸਡੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਹਮੇਸ਼ਾ ਵਾਂਗੂ ਇਸ ਰਸ਼ ਆਵਰ ਪ੍ਰਾਈਮ ਟਾਈਮ ਡਰਾਈਵ ਟਾਈਮ ਦੇ ਵਿੱਚ 3 PM ਟਿਲ 6 PM 3 ਘੰਟੇ ਲਗਾਤਾਰ ਦੇ ਵਿੱਚ ਹੀ ਅੱਜ ਵੀ ਹੁਣ ਦੋਸਤੋ ਠੀਕ 6 ਵਜੇ ਤੱਕ ਤੁਹਾਨੂੰ ਕੈਨੇਡਾ ਵਾਈਡ ਇੰਟੀਰੀਅਰ ਵਾਈਡ ਅਤੇ ਲੋਕਲ GTA ਦੀਆਂ ਨਵੀਆਂ ਤਾਜ਼ੀਆਂ ਖਬਰਾਂ ਅਤੇ ਸਾਡੇ ਵਿਚਾਰ ਨਿਊਜ਼ ਦੇ ਵਿਊਜ਼ ਨਾਲ ਤੁਹਾਨੂੰ ਅਪਡੇਟ ਕਰਦੇ ਰਹਾਂਗੇ। ਸਾਡੇ ਖਾਸ ਸਪਾਂਸਰਸ ਵੀ ਆ ਕੇ ਆਪਣੇ ਕੰਮ ਕਾਰੋਬਾਰ ਅਤੇ ਆਪਣੇ ਬਿਜ਼ਨਸ ਅਤੇ ਆਪਣੇ ਸੇਵਾਵਾਂ ਦੀਆਂ ਵੀ ਤੁਹਾਨੂੰ ਕੁਝ ਨਵੀਆਂ ਤਾਜ਼ੀਆਂ ਅਤੇ ਜਾਣਕਾਰੀਆਂ ਪੇਸ਼ ਕਰਨਗੇ। ਹਰੇਕ ਦਿਨ ਹੀ ਸਾਡੇ ਪ੍ਰੋਗਰਾਮ ਦੇ ਵਿੱਚ ਵੱਖੋ ਵੱਖ ਡਿਫਰੈਂਟ ਬਿਜ਼ਨਸਿਸ ਤੋਂ ਸਾਡੇ ਸਪਾਂਸਰਸ ਆ ਕੇ ਆਪਣੇ ਮੈਸੇਜ ਸਿੱਧੇ ਲਾਈਵ ਆਨ ਏਅਰ ਤੁਹਾਡੇ ਤੱਕ ਪੇਸ਼ ਕਰਦੇ ਨੇ। ਇਮੀਗ੍ਰੇਸ਼ਨ, ਇੰਸ਼ੋਰੈਂਸ, ਰੀਅਲ ਇਸਟੇਟ, ਮੋਰਗੇਜ, ਨੈਚੁਰਲ ਹੈਲਥ, ਹੋਮਿਓਪੈਥੀ, ਐਕਿਊਪੰਕਚਰ, ਨਾਲ ਦੀ ਨਾਲ ਐਜੂਕੇਸ਼ਨ, ਡੈਟ ਅਤੇ ਹੋਰਾਂ ਵੀ ਜੋ ਕਿ ਤਕਰੀਬਨ ਹਰੇਕ ਘਰ ਦੇ ਵਿੱਚ ਹੀ, ਹਾਊਸ ਹੋਲਡ ਦੇ ਵਿੱਚ ਹੀ, ਪਰਿਵਾਰ ਦੇ ਵਿੱਚ ਹੀ ਜ਼ਰੂਰੀ ਸਭ ਤੋਂ ਅਹਿਮ ਕੰਮਕਾਰ ਨੇ, ਉਹਨਾਂ ਦੇ ਬਾਰੇ ਵੀ ਇਨਫੋਰਮੇਸ਼ਨ ਅੱਜ ਵੀ ਪ੍ਰੋਵਾਈਡ ਕੀਤੀ ਜਾਊਗੀ। ਨਾਲ ਦੀ ਨਾਲ ਅੱਗੇ ਜਾ ਕੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਫਰਮਾਇਸ਼ੀ ਗੀਤ ਸੰਗੀਤ ਵੀ ਅਸੀਂ ਜ਼ਰੂਰ ਬਾਰੀ ਬਾਰੀ ਠੀਕ 6 ਵਜੇ ਤੱਕ ਪੇਸ਼ ਕਰਨ ਦੀ ਕੋਸ਼ਿਸ਼ ਕਰਾਂਗੇ। ਅਤੇ ਜੇ ਸਾਡੇ ਨਾਲ ਕੋਈ ਵੀ ਗੱਲਬਾਤ ਕਰਨੀ ਹੈ ਦੋਸਤੋ, ਪਹਿਲਾਂ ਹੀ ਤੁਹਾਨੂੰ ਕੁਛ ਹਾਊਸ ਕੀਪਿੰਗ ਆਈਟਮ ਦੱਸ ਦਿੰਦੇ ਹਾਂ। ਇੱਕ ਤਾਂ ਸਾਡਾ ਡਾਇਰੈਕਟ ਸਟੂਡੀਓ ਫੋਨ ਨੰਬਰ ਹੈ, ਨੰਬਰ ਕਮਾਓਗੇ ਜਦੋਂ ਵੀ ਅਸੀਂ ਆਫ ਗੇਅਰ ਹੁੰਦੇ ਹਾਂ, ਫੋਨ ਚੱਕ ਲਿਆ ਗੱਲਬਾਤ ਹੋ ਜੂਗੀ, ਸਿੰਪਲ ਐਜ਼ ਦੈਟ। ਨੰਬਰ ਕਮਾਉਣਾ ਹੈ ਹੁਣ ਤੋਂ ਲੈ ਕੇ 6 ਵਜੇ ਤੱਕ 905-564-6444, 905-564-6444, 905-564-6444, ਜਾਂ ਕਿਸੇ ਵੀ ਟਾਈਮ 'ਤੇ ਤੁਸੀਂ ਆਪਣਾ ਟੈਕਸਟ ਔਰ ਵਟਸਐਪ ਮੈਸੇਜ ਵੀ ਭੇਜ ਸਕਦੇ ਹੋ। ਚਾਹੇ ਕੋਈ ਗੀਤ ਸੰਗੀਤ ਦੀ ਫਰਮਾਇਸ਼ ਕਰਨੀ ਆ, ਚਾਹੇ ਕੋਈ ਸਾਡੇ ਸਪਾਂਸਰ ਦਾ ਆਤਾ ਪਤਾ ਫੋਨ ਨੰਬਰ ਚਾਹੀਦਾ ਹੋਵੇ, ਜਾਂ ਹਾਏ ਹੈਲੋ ਪ੍ਰੋਗਰਾਮ ਕਿੱਥੋਂ ਵੀ ਸੁਣ ਰਹੇ ਹੋ, ਉਹ ਵੀ ਤੁਸੀਂ ਭੇਜ ਸਕਦੇ ਹੋ ਸਾਨੂੰ ਟੈਕਸਟ ਔਰ ਵਟਸਐਪ ਐਟ 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381,
ਦੇ ਰਾਹੀਂ ਵੀ ਗੱਲਬਾਤ ਕਰ ਸਕਦੇ ਹਾਂ। ਦੋਸਤੋ ਕੁਛ ਮੇਨ ਨਿਊਜ਼ ਦੀਆਂ ਹੈਡਲਾਈਨਸ ਪੇਸ਼ ਕਰੀਏ, ਫੇਰ ਪ੍ਰੋਗਰਾਮ ਨੂੰ ਸ਼ੁਰੂ ਕਰਦੇ ਹਾਂ ਇੱਕ ਵਧੀਆ ਗੱਲ ਦੇ ਨਾਲ। ਅੱਜ ਕੈਨੇਡਾ ਅਮੈਰੀਕਾ ਆਨ ਗੋਇੰਗ ਟੈਰਿਫ ਟ੍ਰੇਡ ਵਾਰ ਦੇ ਵਿੱਚ ਕਾਫੀ ਜ਼ਿਆਦਾ ਨਵੀਆਂ ਤਾਜ਼ੀਆਂ ਵੱਡੀਆਂ ਵੱਡੀਆਂ ਡਿਵੈਲਪਮੈਂਟਸ ਪੇਸ਼ ਹੋਈਆਂ ਨੇ। ਖਾਸ ਕੇ US President Donald Trump ਨੇ ਹੁਣ ਇੱਕ ਐਗਜ਼ੈਕਟਿਵ ਆਰਡਰ ਸਾਈਨ ਕਰਕੇ, ਘੱਟ ਤੋਂ ਘੱਟ ਤਾਂ ਅਮਰੀਕਾ ਦੇ ਵਿੱਚ ਤਾਂ ਸਾਡੇ ਦੋਨੇ ਹੀ ਮੁਲਕਾਂ ਦਾ ਸਾਂਝਾ ਲੇਕ ਅੰਟੇਰੀਓ ਦਾ ਨਾਮ ਅਫੀਸ਼ਲੀ ਬਦਲ ਦਿੱਤਾ ਹੈ ਇਫੈਕਟਿਵ ਅੱਜ ਤੋਂ ਹੀ। ਇਟਸ ਨੋ ਲੋਂਗਰ ਲੇਕ ਅੰਟੇਰੀਓ, ਨਾਊ ਇਟਸ ਲੇਕ ਅਮੈਰੀਕਾ ਇਨ ਅਮੈਰੀਕਾ। ਹੁਣ ਅਸੀਂ ਤਾਂ ਇਹਦਾ ਨਾਮ ਨਹੀਂ ਚੇਂਜ ਕਰਨ ਲੱਗੇ ਹਾਂ, ਨਾ ਤਾਂ ਮਜੋਰੀ ਦੁਨੀਆ ਚੇਂਜ ਕਰਨ ਲੱਗੀ ਆ, ਪਰ ਕਿਉਂਕਿ ਗੂਗਲ ਮੈਪਸ ਅਤੇ ਬਾਕੀਆਂ ਜਿੰਨੀਆਂ ਵੱਡੀਆਂ ਵੱਡੀਆਂ ਇਸ ਤਰ੍ਹਾਂ ਦੀਆਂ ਟੈਕਨੋਲੋਜੀ ਕੰਪਨੀਜ਼ ਨੇ ਉਹ ਅਮੈਰੀਕਾ ਬੇਸਡ ਨੇ, ਉਹਨਾਂ ਦੇ ਸਰਕਾਰ ਦੇ ਕਹਿਣ 'ਤੇ ਹੀ ਉਹ ਨਾਮ ਵੀ ਅਫੀਸ਼ਲੀ ਚੇਂਜ ਕਰ ਹੀ ਦੇਣਗੇ। ਇਟਸ ਜਸਟ ਅਨਦਰ ਟ੍ਰੋਲ ਇਵੈਂਟ ਬਾਏ ਡੋਨਲਡ ਟਰੰਪ। ਨਾਲ ਦੀ ਨਾਲ ਜਿੱਥੇ ਨਾਮ ਬਦਲਿਆ ਗਿਆ ਹੈ, ਹੁਣ ਕਾਊਂਟਰ ਟੈਰਿਫ ਵੀ ਬਦਲੇ ਗਏ ਨੇ। ਹੁਣ ਸਾਰਿਆਂ ਨੂੰ ਪਤਾ ਹੈ ਕਿ ਸਪਟੈਂਬਰ 8, 2026 ਨੂੰ ਸਾਡੀ ਕੌਣੀ ਸਰਕਾਰ ਕਹਿ ਰਹੀ ਹੈ ਕਿ ਅਸੀਂ ਕਾਊਂਟਰ ਟੈਰਿਫ ਲਾਵਾਂਗੇ 700 US ਗੁੱਡਸ ਇੰਪੋਰਟਡ ਇਨ ਟੂ ਕੈਨੇਡਾ 'ਤੇ, ਜੋ ਕਿ 15-25 ਤੋਂ ਲੈ ਕੇ 50% ਤੱਕ ਰੇਂਜ ਕਰਨਗੇ। ਉਹਦੇ ਵਿੱਚ ਇਹਨਾਂ ਨੇ ਅੱਜ ਕਿਹਾ ਹੈ ਕਿ ਅਸੀਂ ਇੰਡਸਟਰੀ ਇਨਸਾਈਡਰਸ ਦੀ ਗੱਲਬਾਤ ਸੁਣ ਕੇ ਸਲਾਹ ਕਰਕੇ ਹੁਣ ਫਿਸ਼ ਅਤੇ ਸੀ ਫੂਡ ਜੋ ਅਮਰੀਕਾ ਤੋਂ ਲੈ ਕੇ US ਤੱਕ ਇੰਪੋਰਟ ਕੀਤਾ ਜਾਊਗਾ ਉਹਨੂੰ ਹੁਣ ਬਖਸ਼ ਰਹੇ ਹਾਂ, ਉਹਦੇ 'ਤੇ ਅਸੀਂ ਟੈਰਿਫਸ ਹਟਾ ਰਹੇ ਹਾਂ। ਪਰ 7-8 ਹੋਰ ਨਵੀਆਂ ਆਈਟਮਸ ਨੇ ਜਿਹਨਾਂ 'ਤੇ ਹੁਣ ਨਵੇਂ ਟੈਰਿਫਸ ਲਾ ਰਹੇ ਹਾਂ। ਸੋ ਚੇਂਜਸ ਵੀ ਪੇਸ਼ ਹੋ ਸਕਦੀਆਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ। ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਕਾਫੀ ਡੀਟੇਲ ਦੇ ਵਿੱਚ ਕੈਨੇਡਾ ਦੇ ਕਾਫੀ ਮਸ਼ਹੂਰ ਫੂਡ ਪ੍ਰੋਫੈਸਰ ਦੀ ਗੱਲਬਾਤ ਦੱਸੀ ਸੀ ਕਿ ਸਾਡੇ ਇੱਥੇ ਆਉਣ ਵਾਲੇ ਕੁਝ ਹਫ਼ਤਿਆਂ ਦੇ ਵਿੱਚ ਹੀ, ਮਹੀਨੇ ਦੇ ਵਿੱਚ ਹੀ ਗਰੋਸਰੀ ਪ੍ਰਾਈਸਿਸ ਡਬਲ ਡਿਜਿਟ ਯਾਨੀ ਕਿ 10% ਤੋਂ ਵੀ ਜ਼ਿਆਦਾ ਨਾਲ ਵਧਣ ਦੀ ਇੱਕ ਐਕਸਪੈਕਟੇਸ਼ਨ ਹੈ ਇਹਨਾਂ ਕਾਊਂਟਰ ਟੈਰਿਫਸ ਦੇ ਨਾਲ। ਸੋ ਸ਼ਾਇਦ ਸਾਡੀ ਸਰਕਾਰ ਜਿੱਥੇ ਮੱਛੀ ਅਤੇ ਸੀ ਫੂਡ 'ਤੇ ਇਹਨਾਂ ਨੇ ਗੱਲਬਾਤ ਸੁਣ ਲਈ ਹੈ, ਹੋਰ ਵੀ ਗੱਲਬਾਤ ਸੁਣ ਲੈਣੀ ਚਾਹੀਦੀ ਹੈ ਔਨ ਆਲ ਟਾਈਪਸ ਆਫ ਫੂਡ। ਨਹੀਂ ਤਾਂ ਇਟਸ ਕੈਨ ਬੀ ਅ ਕਾਫੀ ਔਖਾ ਫਾਲ ਅਤੇ ਔਖੀ ਵਿੰਟਰ ਲੋਕਾਂ ਦੇ ਗਰੋਸਰੀ ਖਰਚੇ ਲਈ। ਉਹਦੇ ਬਾਰੇ ਅੱਗੇ ਜਾ ਕੇ ਦੱਸਾਂਗੇ। ਨਾਲ ਦੀ ਨਾਲ ਅੱਜ US ਕਾਮਰਸ ਸੈਕਰਟਰੀ ਹਾਵਰਡ ਲਟਨਿਕ ਨੇ ਕਿਹਾ ਕਿ ਜਦੋਂ ਤੋਂ ਅਸੀਂ ਕੈਨੇਡਾ ਅਮੈਰੀਕਾ ਨੈਗੋਸ਼ੀਏਟ ਕਰਦੇ ਆ ਰਹੇ ਹਾਂ,
ਇੱਕ ਵਾਰੀ ਵੀ ਨਹੀਂ ਫ੍ਰੈਂਚ ਵਰਡ ਯੂਜ਼ ਕੀਤਾ ਗਿਆ ਹੈ ਅਮਰੀਕਾ ਵੱਲੋਂ। ਉਹਨੇ ਕਿਹਾ ਕਿ ਮਾਰਕ ਕਾਰਨੀ ਨੇ ਇਸ ਗੱਲ ਨੂੰ ਮੈਨੂਫੈਕਚਰ ਕੀਤਾ ਹੈ, ਬਣਾਇਆ ਹੈ, ਹਵਾ ਦੇ ਵਿੱਚੋਂ ਹੀ, ਅਸਮਾਨ ਦੇ ਵਿੱਚੋਂ ਹੀ ਕੱਢ ਲਿਆ ਹੈ ਆਪਣੇ ਪੋਲੀਟੀਕਲ ਫਾਇਦੇ ਦੇ ਲਈ। ਅਸੀਂ ਕਦੇ ਵੀ ਨਾ ਤਾਂ ਫ੍ਰੈਂਚ, ਨਾ ਤਾਂ ਕੁਬੈਕ, ਨਾ ਤਾਂ ਉਹਨਾਂ ਦੀ ਬੋਲੀ, ਨਾ ਤਾਂ ਉਹਨਾਂ ਦੇ ਕਲਚਰ, ਉਹਦੇ ਬਾਰੇ ਤੱਕ ਜ਼ਿਕਰ ਕੀਤਾ ਵੀ ਨਹੀਂ ਹੈਗਾ। ਅਤੇ ਉਹਨੇ ਕਿਹਾ ਕਿ ਹੁਣ ਕਿਉਂਕਿ ਅਕਤੂਬਰ 2026 ਦੇ ਵਿੱਚ, ਹੁਣ ਤੋਂ 2 ਮਹੀਨੇ ਬਾਅਦ, ਕਿਉਂਕਿ ਕੁਬੈਕ ਦੇ ਵਿੱਚ ਪ੍ਰੋਵਿੰਸ਼ੀਅਲ ਚੋਣਾਂ ਹੋ ਰਹੀਆਂ ਨੇ, ਉੱਥੇ ਜਿਹੜੀ ਸੈਪਰੇਸ਼ਨਿਸਟ ਪਾਰਟੀ ਹੈ, ਜਾਂ ਕਹਿ ਲਓ ਸਾਵਰਨਟੀ ਪਾਰਟੀ ਹੈ, ਜੋ ਕਿ ਕੁਬੈਕ ਨੂੰ ਕੈਨੇਡਾ ਤੋਂ ਅੱਡ ਕਰਨਾ ਚਾਹੁੰਦੇ ਨੇ, PQ ਦ ਪਾਰਟੀ ਕੁਬੈਕਵਾ, ਉਹ ਹੀ ਪੋਲਸ ਦੇ ਵਿੱਚ ਸਭ ਤੋਂ ਅੱਗੇ ਨੇ, ਉਹ ਹੀ CAQ ਨੂੰ ਹਰਾ ਕੇ ਹੁਣ ਅਗਲੀ ਸਰਕਾਰ ਬਣਾਉਣ ਦੇ ਲਈ ਐਕਸਪੈਕਟਿਡ ਹਨ ਅਕਤੂਬਰ ਇਸ ਹੀ ਸਾਲ ਦੇ ਵਿੱਚ। ਕਿਉਂਕਿ ਉਹਨਾਂ ਨੇ ਹੁਣ ਮੁੱਢ ਤੋਂ ਹੀ ਕਿਹਾ ਸੀ ਕਿ ਅਸੀਂ ਵੀ ਇੱਕ ਰੈਫਰੈਂਡਮ ਰੱਖਾਂਗੇ ਕੁਬੈਕ ਨੂੰ ਕੈਨੇਡਾ ਤੋਂ ਆਜ਼ਾਦ ਕਰਨ ਦੇ ਲਈ, ਕਿਉਂਕਿ ਉਹ ਡਬਲ ਡਿਜਿਟ ਨਾਲ ਹੁਣ ਤਾਂ ਟਾਈਡ ਲਿਬਰਲ ਅਤੇ CAQ ਤੋਂ ਬਹੁਤ ਅੱਗੇ ਨੇ। ਮਾਰਕ ਕਾਰਨੀ ਨੇ ਇਸ ਗੱਲ ਨੂੰ ਕੰਪਲੀਟਲੀ ਅਰਥ ਇਨ ਏਅਰ ਬਣਾ ਹੀ ਦਿੱਤਾ ਹੈ, ਕੋਈ ਸਬੂਤ ਹੀ ਨਹੀਂ ਪੇਸ਼ ਕੀਤਾ ਹੈ ਕਿ ਅਮਰੀਕਾ ਨੇ ਇਸ ਤਰ੍ਹਾਂ ਦੀ ਕੋਈ ਵੀ ਗੱਲਬਾਤ ਕੀਤੀ ਵੀ ਹੈਗੀ ਆ, ਕੋਈ ਹਮਲਾ ਕੀਤਾ ਕਨੇਡੀਅਨ ਜਾਂ ਕੁਬੈਕ, ਫ੍ਰੈਂਚ ਜਾਂ ਕਲਚਰ ਜਾਂ ਹੈਰੀਟੇਜ ਜਾਂ ਆਈਡੈਂਟੀ ਜਾਂ ਤਾਂ ਸਾਵਰਨਟੀ 'ਤੇ। ਸੋ ਅੱਜ ਸਿੱਧੇ ਹੀ US ਕਾਮਰਸ ਸੈਕਟਰੀ ਹਾਵਰਡ ਲੱਟ ਨੇ ਕਹਿ ਦਿੱਤਾ ਹੈ ਕਿ ਕੁਬੈਕ ਦੇ ਵਿੱਚ ਲਿਬਰਲਸ ਨੂੰ ਅੱਗੇ ਵਧਾਉਣ ਦੇ ਲਈ, ਜਾਂ ਤਾਂ ਉਹਨਾਂ ਦੀ ਸਰਕਾਰ ਬਣਾਉਣ ਲਈ, ਜਾਂ ਤਾਂ ਵੱਧ ਸੀਟਾਂ ਵਧਾਉਣ ਲਈ, ਮਾਰਕ ਕਾਰਨੀ ਨੇ ਇਸ ਪੂਰੇ ਕਹਾਣੀ ਨੂੰ ਫੇਕ ਨਿਊਜ਼ ਨੂੰ ਬਣਾਇਆ ਹੈ। ਪਰ ਫਿਰ ਵੀ ਅੱਜ ਇਹਦੇ ਨਾਲ ਹੀ ਜਿਹੜੀ ਹੋਰ ਖਬਰ ਹੈ, ਅੱਜ ਕੈਨੇਡਾ US ਟ੍ਰੇਡ ਮਿਨਿਸਟਰ ਡੋਮਿਨਿਕ ਲਬਲਾਂਕ, ਜੋ ਕਿ ਕੈਨੇਡਾ ਦਾ ਟਾਪ ਟ੍ਰੇਡ ਨੈਗੋਸ਼ੀਏਟਰ ਹੈ, ਮੰਤਰੀ ਵੀ ਹੈ, ਉਹਨੇ ਕਿਹਾ ਹੈ ਕਿ ਹੁਣ USA ਮੰਨ ਚੁੱਕਿਆ ਹੈ ਕਿ ਜਦੋਂ ਵੀ ਆਪਾਂ ਅੱਗੇ ਕੈਨੇਡਾ ਨਾਲ ਕੋਈ ਵੀ ਟ੍ਰੇਡ ਨੈਗੋਸ਼ੀਏਸ਼ਨ ਕਰਾਂਗੇ, ਉਹਦੇ ਵਿੱਚ ਆਪਾਂ ਮੰਗ ਹੀ ਨਹੀਂ ਕਰਨੀ, ਜ਼ਿਕਰ ਵੀ ਨਹੀਂ ਕਰਨਾ, ਕੁਛ ਕਹਿਣਾ ਹੀ ਨਹੀਂ ਹੈਗਾ ਫ੍ਰੈਂਚ ਲੈਂਗੁਏਜ ਜਾਂ ਲੇਬਲਿੰਗ ਜਾਂ ਕਲਚਰ ਜਾਂ ਆਈਡੈਂਟੀ ਜਾਂ ਇਸ ਤਰ੍ਹਾਂ ਦੇ ਬਾਰੇ ਕੋਈ ਜ਼ਿਕਰ ਤੱਕ ਵੀ ਨਹੀਂ ਕਰਨਾ। ਨਾ ਤਾਂ ਇਹ ਕਦੇ ਵੀ ਕੋਈ ਵੀ ਲਾਈਨ ਇਨ ਦਾ ਗਰਾਊਂਡ ਸੀ ਕਿ ਆਹ ਚਾਹੀਦਾ ਹੀ ਚਾਹੀਦਾ ਹੈ ਅਮਰੀਕਾ ਨੂੰ, ਨਹੀਂ ਤਾਂ ਡੀਲ ਨਹੀਂ ਬਣਨੀ। ਉਹਨੇ ਸਾਫ਼ ਕਹਿ ਦਿੱਤਾ ਹੈ ਕਿ ਇਹ ਕਦੇ ਕੋਈ ਰੈੱਡ ਲਾਈਨ ਹੀ ਵੀ ਨਹੀਂ ਸੀ। ਸੋ ਕਾਫ਼ੀ ਜ਼ਿਆਦਾ ਵੱਡੀਆਂ ਵੱਡੀਆਂ ਡਿਵੈਲਪਮੈਂਟਸ ਪੇਸ਼ ਹੋਈਆਂ ਨੇ ਇਸ ਆਨਗੋਇੰਗ ਟ੍ਰੇਡ ਵਾਰ ਦੇ ਵਿੱਚ, ਉਹ ਵੀ ਤੁਹਾਨੂੰ ਪੂਰੀ ਜਾਣਕਾਰੀ ਬਹੁਤ ਹੀ ਜਲਦ ਪੇਸ਼ ਕਰਾਂਗੇ। ਨਾਲ ਦੀ ਨਾਲ ਅੱਜ ਸਵੇਰੇ ਸਕਾਰਬਰੋ ਸ਼ਹਿਰ ਦੇ ਵਿੱਚ ਇੱਕ ਘਰ ਦੇ ਬਾਹਰ ਪਾਰਕ ਕੀਤੀਆਂ ਹੋਈਆਂ 2 ਗੱਡੀਆਂ ਨੂੰ ਕਿਸੇ ਦੇ ਵੱਲੋਂ ਜਾਣ ਬੁੱਝ ਕੇ ਹੀ ਬਰਨ ਕੀਤੀਆਂ ਗਈਆਂ, ਕੰਪਲੀਟਲੀ ਡਿਸਟਰੋਏ ਕੀਤੀਆਂ ਗਈਆਂ। ਹੁਣ ਪਤਾ ਲੱਗ ਗਿਆ ਹੈ ਕਿ ਆਹ ਘਰ ਅਤੇ ਆਹ ਜਿਹੜੀਆਂ 2 ਗੱਡੀਆਂ ਸਾੜੀਆਂ ਗਈਆਂ ਬਲੋਂਗ ਕਰਦੀਆਂ ਨੇ, ਅਤੇ ਉਸ ਘਰ ਦੇ ਵਿੱਚ ਰਹਿੰਦੀ ਹੈ ਇੱਕ ਲਿਬਰਲ MP, ਸਕਾਰਬਰੋ ਸੈਂਟਰ ਤੋਂ ਇੱਕ ਲਿਬਰਲ MP ਹੈ। ਅੱਜ ਸਵੇਰੇ ਹੀ ਇਸ ਲਿਬਰਲ MP ਦੀਆਂ 2 ਗੱਡੀਆਂ ਸਾੜੀਆਂ ਗਈਆਂ। ਵੈਲਕਮ ਟੂ ਲਿਬਰਲ ਕੈਨੇਡਾ। ਹੁਣ ਜੇਕਰ ਇਹਨਾਂ ਕਲਪ੍ਰਿਟਸ ਨੂੰ, ਸਸਪੈਕਟਸ ਨੂੰ ਫੜਿਆ ਤੱਕ ਵੀ ਜਾਂਦਾ ਹੈ, ਲਿਬਰਲ ਬੇਕਾਰ ਕਾਨੂੰਨ ਹੀ ਇਸ ਤਰ੍ਹਾਂ ਦੇ ਨੇ, ਲਿਬਰਲ ਵੀਕ ਆਨ ਕ੍ਰਾਈਮ ਪੋਲਿਸੀਜ਼ ਇਸ ਤਰ੍ਹਾਂ ਦੀਆਂ ਨੇ ਕਿ ਉਹਨਾਂ ਨੂੰ ਉਸ ਹੀ ਦਿਨ ਸ਼ਾਇਦ ਛੱਡਿਆ ਹੀ ਜਾਊਗਾ ਬਾਹਰ ਬੇਲ 'ਤੇ। ਹੁਣ ਬੇਲ 'ਤੇ ਲੋਕਾਂ ਨੂੰ ਕੈਸ਼ ਡਿਪੋਜ਼ਿਟ ਨਾਲ ਛੱਡਣਾ ਹੈ, ਨਹੀਂ ਛੱਡਣਾ ਹੈ, ਇਹ ਕਾਂਸਟੀਟਿਊਸ਼ਨਲ ਹੈ, ਨਹੀਂ ਹੈ, ਇਹੀ ਅੱਜ ਕੋਰਟ ਕੇਸ ਸ਼ੁਰੂ ਹੋ ਚੁੱਕਿਆ ਹੈ ਸਾਡੇ ਅੰਟੇਰੀਓ ਸੁਪੀਰੀਅਰ ਕੋਰਟ ਦੇ ਵਿੱਚ। ਅੱਜ 2 ਡਿਫਰੈਂਟ ਲੀਗਲ ਔਰਗਨਾਈਜੇਸ਼ਨਸ ਐਂਡ ਐਸੋਸੀਏਸ਼ਨਸ ਨੇ ਅੰਟੇਰੀਓ ਸਰਕਾਰ ਨੂੰ ਕੋਰਟ ਕਚਹਿਰੀਆਂ ਵਿੱਚ ਘੜੀਸਿਆ ਹੈ। ਅੱਜ ਹੀ ਇਹ ਅੰਟੇਰੀਓ ਸੁਪੀਰੀਅਰ ਕੋਰਟ ਦੇ ਵਿੱਚ ਕੇਸ ਨੂੰ ਸ਼ੁਰੂ ਕੀਤਾ ਗਿਆ ਹੈ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਹੀ, ਜਾਂ ਐਨੀ ਟਾਈਮ ਸੂਨ, ਯੂ ਨੈਵਰ ਨੋ, ਸ਼ਾਇਦ ਇਹਦਾ ਫੈਸਲਾ ਵੀ ਪੇਸ਼ ਕੀਤਾ ਜਾ ਸਕਦਾ ਹੈ। ਇਹਦੇ ਬਾਰੇ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ ਅਬਾਊਟ ਕੈਸ਼ ਬੇਲ, ਜੋ ਕਿ ਅਗਸਤ ਦੇ ਵਿੱਚ ਹੀ ਸ਼ੁਰੂ ਕੀਤੀ ਗਈ ਹੈ, ਪਰ ਕਾਫੀ ਜੱਜ ਦੇ ਵੱਲੋਂ ਫਾਲੋ ਕੀਤੀ ਹੀ ਨਹੀਂ ਜਾ ਰਹੀ ਹੈ, ਅਤੇ ਹੁਣ ਤਾਂ ਲੀਗਲੀ ਵੀ ਚੈਲੰਜ ਕੀਤਾ ਅੱਜ ਹੀ ਗਿਆ ਹੈ ਇਹਨੂੰ ਕੋਰਟ ਦੇ ਵਿੱਚ। ਨਾਲ ਦੇ ਨਾਲ ਦੋਸਤੋ, ਬਿਲਡ ਕੈਨੇਡਾ ਦੇ ਵੱਲੋਂ ਇੱਕ ਨਵੀਂ ਰਿਪੋਰਟ ਪੇਸ਼ ਹੋਈ ਹੈ, ਜਿਸ ਦੇ ਮੁਤਾਬਕ ਪਿਛਲੇ ਸਾਲ ਇੱਥੇ ਗ੍ਰੇਟਰ ਟੋਰਾਂਟੋ ਏਰੀਆ ਦੇ ਵਿੱਚ, GTA ਦੇ ਵਿੱਚ, ਜੁਲਾਈ 2025 ਤੋਂ ਲੈ ਕੇ ਜੁਲਾਈ 2026 ਤੱਕ ਬ੍ਰੈਂਡ ਨਿਊ ਘਰ ਅਤੇ ਕਾਂਡੋਸ ਦੀਆਂ ਸੇਲਸ ਸਕਾਈ ਰਾਕਟ ਹੋ ਚੁੱਕੀਆਂ ਹਨ। ਖਾਸ ਤਾਂ ਜਿਹੜੇ ਵੀ ਸਿੰਗਲ ਫੈਮਿਲੀ ਹੋਮਸ ਨੇ, ਮਤਲਬ ਡੀਟੈਚਡ, ਸੈਮੀ ਡੀਟੈਚਡ ਔਰ ਟਾਊਨ ਹਾਊਸਿਸ, ਉਹਨਾਂ ਦੇ ਵਿੱਚ ਤਾਂ
ਪਿਛਲੇ ਜੁਲਾਈ ਤੋਂ ਲੈ ਕੇ ਇਸ ਜੁਲਾਈ ਤੱਕ 3 ਗੁਣਾ ਤੋਂ ਵੀ ਜ਼ਿਆਦਾ ਮੋਰ ਦੈਨ ਟ੍ਰਿਪਲ ਇਨਕਰੀਸ ਪੇਸ਼ ਹੋਈ ਹੈ। GTA ਸਿੰਗਲ ਫੈਮਿਲੀ ਬ੍ਰੈਂਡ ਨਿਊ ਹੋਮਸ ਬੁੱਕ ਕੀਤੇ ਗਏ ਨੇ ਅਤੇ ਖਾਸ ਕਾਰਨ ਆਲਮੋਸਟ ਇੰਟਾਇਰਲੀ ਇੱਕੋ ਹੀ ਕਾਰਨ ਦੱਸਿਆ ਜਾ ਰਿਹਾ ਹੈ ਬਿਲਡ ਕੈਂਡ ਦੇ ਵੱਲੋਂ ਕਿ ਸਰਕਾਰਾਂ ਦਾ 13% ਦਾ HST ਰੀਬੇਟ ਦਾ ਫਾਇਦਾ ਉਠਾਇਆ ਜਾ ਰਿਹਾ ਹੈ ਕਾਫੀ ਜ਼ਿਆਦਾ ਫਰਸਟ ਟਾਈਮ ਹੋਮ ਬਾਇਰਸ ਐਂਡ ਇਨਵੈਸਟਰਸ ਦੇ ਵੱਲੋਂ। ਇਹਦੇ ਬਾਰੇ ਵੀ ਤੁਹਾਨੂੰ ਇੱਥੇ ਐਗਜੈਕਟ ਨੰਬਰਸ ਆਫ ਸੇਲਸ ਇੱਥੇ GT ਦੇ ਵਿੱਚ ਵੀ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ। ਹੋਰ ਵੀ ਕਾਫੀ ਜ਼ਿਆਦਾ ਨਵੀਆਂ ਤਾਜ਼ੀਆਂ ਖਬਰਾਂ ਹੋਣਗੀਆਂ ਦੋਸਤੋ ਸਾਡੇ ਨਾਲ, ਦੇਸ਼ ਪ੍ਰਦੇਸ਼ ਨਾਲ, AM 530 ਨਾਲ, ਮੇਰੇ ਨਾਲ, ਸਮਰਾਜ ਸਿੱਧੂ ਨਾਲ। ਹੁਣ ਜੁੜੇ ਰਹੋ ਠੀਕ 6 ਵਜੇ ਤੱਕ ਕੋਈ ਗੀਤ ਸੰਗੀਤ ਸੁਣਨਾ ਤੁਹਾਡਾ ਹੀ ਪ੍ਰੋਗਰਾਮ ਆ। ਅੱਜ ਫਰਾਈਡੇ ਜੂਨੀਅਰ ਹੈ, ਗਰਮਾ ਗਰਮ ਕਰੀਏ ਪ੍ਰੋਗਰਾਮ ਨੂੰ। ਕੁਝ ਚੱਕਵਾਂ ਗੀਤ ਸੰਗੀਤ ਰਿਕੁਐਸਟ ਕਰਨਾ, ਹੁਣੇ ਕਾਲ ਕਰ ਲਓ 905-564-6446 905-564-6446 905-564-6444 ਜਾਂ ਤੁਸੀਂ ਕਿਸੇ ਵੀ ਟਾਈਮ 'ਤੇ ਆਪਣਾ ਟੈਕਸਟ ਔਰ ਵਟਸਐਪ ਮੈਸੇਜ ਵੀ ਸਾਨੂੰ ਲਾਈਵ ਭੇਜ ਸਕਦੇ ਹੋ। ਟੈਕਸਟ ਜਾਂ ਵਟਸਐਪ 'ਤੇ ਗੱਲਬਾਤ ਕਰਨ ਲਈ ਭੇਜੋ ਆਪਣਾ ਮੈਸੇਜ 416-457-3381 416-457-3381 416-457-3381 416-457-3381 ਜੁੜੇ ਰਹੋ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਦੇ ਨਾਲ।

0: ਚੱਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ।
1: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444।
0: 905-564-6444।

AM 530 ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਸਾਡੇ ਸਾਰੇ ਸਰੋਤਿਆਂ ਨੂੰ ਸਾਡੇ ਸਾਰੇ ਦਰਸ਼ਕਾਂ ਨੂੰ ਇੱਕ ਵਾਰੀ ਫਿਰ ਤੋਂ ਸਿਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ। ਅੱਜ ਸਾਡੇ ਪ੍ਰੋਗਰਾਮ ਸਪਾਂਸਰ ਕੀਤਾ ਜਾ ਰਿਹਾ ਹੈ ਸਪੈਕਸ ਐਕਸਪ੍ਰੈਸ ਦੇ ਵੱਲੋਂ, ਜਿੱਥੇ ਕਿ ਬ੍ਰੈਂਪਟਨ ਸ਼ਹਿਰ ਦੇ ਵਿੱਚ 35 ਰੈਜ਼ੋਲੂਸ਼ਨ ਡਰਾਈਵ ਕੈਨੇਡੀਅਨ ਸਟੀਲਸ 410 ਐਂਡ ਸਟੀਲਸ ਦੇ ਬੈਕ ਟੂ ਸਕੂਲ ਸਪੈਸ਼ਲ ਡੀਲਾਂ ਲੱਗੀਆਂ ਹੋਈਆਂ ਨੇ। ਸੋਹਣੀਆਂ ਨਵੀਆਂ ਐਨਕਾਂ ਤਿਆਰ ਕਰਵਾਓ ਆਪਣੇ ਬੱਚਿਆਂ ਦੇ ਲਈ ਵੀ, ਆਪਣੇ ਆਪ ਲਈ, ਆਪਣੇ ਬਜ਼ੁਰਗਾਂ ਲਈ, ਜਿਹਦੇ ਮਰਜ਼ੀ ਲਈ। ਤੁਹਾਡੀਆਂ ਬੋਲੀਆਂ ਬੋਲਦੇ ਇਹਨਾਂ ਦੇ ਬਹੁਤ ਹੀ ਕਮਾਲ ਦੇ ਪ੍ਰੋਫੈਸ਼ਨਲ ਐਕਸਪੀਰੀਅੰਸ ਡਾਕਟਰ ਨੇ, ਇੰਗਲਿਸ਼, ਪੰਜਾਬੀ, ਹਿੰਦੀ, ਉਰਦੂ ਸਾਰੀਆਂ ਬੋਲੀਆਂ ਬੋਲਦੇ ਮੇਲ ਫੀਮੇਲ ਡਾਕਟਰ ਨੇ। ਤਕਰੀਬਨ 7 ਦਿਨ ਆ ਐਗਜ਼ਾਮ ਦਾ ਪ੍ਰਬੰਧ ਲਈ ਕੀਤਾ ਹੋਇਆ ਹੈ। 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ ਕੈਨੇਡੀਅਨ ਸਟੀਲਸ, ਵੱਡਾ ਵਾਲਮਾਰਟ ਵਾਲਾ ਪਲਾਜ਼ਾ, ਸਪੈਕਸ ਐਕਸਪ੍ਰੈਸ ਦੇ ਨਾਲ ਅੱਜ ਹੀ ਸੰਪਰਕ ਕਰੋ ਅਤੇ ਬੁੱਕ ਕਰੋ ਆਪਣੀ ਅਪੁਆਇੰਟਮੈਂਟ 905-460-8888 905-460-8888 ਤੇ ਕਸਟਮਰ ਅਪਰੀਸ਼ੀਏਸ਼ਨ ਸੇਲ ਕਹਿ ਲਓ, ਬੈਕ ਟੂ ਸਕੂਲ ਸੇਲ ਕਹਿ ਲਓ, ਤੁਹਾਨੂੰ $129 ਦੇ ਵਿੱਚ, ਚਾਹੇ ਤੁਸੀਂ ਅੜਫਾ ਕੇ ਪੇ ਕਰਦੇ ਹੋ, ਚਾਹੇ ਚਾਹੁੰਦੇ ਹੋ ਕਿ ਤੁਹਾਡੇ ਇੰਸ਼ੋਰੈਂਸ ਨੂੰ ਡਾਇਰੈਕਟ ਬਿਲ ਕੀਤਾ ਜਾਵੇ, ਉਹ ਤੁਹਾਡੀ ਮਰਜ਼ੀ ਆ। ਖਰਚਾ ਤਾਂ ਉਨਾ ਹੀ ਰਹਿਣਾ $129। ਤੁਹਾਨੂੰ ਕਾਫੀ ਵੱਡੀ ਸਲੈਕਸ਼ਨ ਆਫ ਡਿਜ਼ਾਈਨਰ ਫਰੇਮਸ ਦੇ ਵਿੱਚੋਂ ਕੋਈ 35+ ਕੰਪਨੀਆਂ ਨੇ, ਰੂਟਸ, ਲੀਵਾਈਜ਼, ਟਾਮੀ ਹਿਲ ਫਿਗਰ, ਲੰਡਨ ਫਾਗ, ਰੈਂਗਲਰ, ਆਈਜ਼ਾਡ, ਮੈਨੀ ਮੈਨੀ ਬ੍ਰਾਂਡਸ ਨੇ। ਉਹਨਾਂ 35 ਡਿਫਰੈਂਟ ਡਿਫਰੈਂਟ ਬ੍ਰਾਂਡ ਦੇ ਵਿੱਚੋਂ ਆਪਣਾ ਫਰੇਮ ਪਸੰਦ ਕਰੋ, ਉਹਦੇ ਵਿੱਚ ਤੁਹਾਡੇ ਪ੍ਰਸਕ੍ਰਿਪਸ਼ਨ ਦੇ ਹਿਸਾਬ ਨਾਲ ਸਿੰਗਲ ਵਿਜ਼ਨ ਲੈਂਸ ਪਾ ਕੇ ਦੇਣਗੇ। ਤੇ ਖਰਚਾ ਕਿੰਨਾ ਹੋਣਾ? ਜਸਟ $129, $129, ਦੈਟਸ ਇਟ। ਤੇ ਇਹ ਬੈਕ ਟੂ ਸਕੂਲ ਸਪੈਸ਼ਲ ਦੀ ਲੱਗੀ ਹੋਈ ਆ, ਐਨਕਾਂ ਤਿਆਰ ਕਰਵਾਉਣੀਆਂ, ਪਹੁੰਚੋ 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ ਐਟ ਕੈਨੇਡੀਅਨ ਸਟੀਲਸ, ਵਾਲਮਾਰਟ ਪਲਾਜ਼ਾ, ਜਾਂ ਕਾਲ ਕਰੋ ਸਪੈਕਸ ਐਕਸਪ੍ਰੈਸ ਵਾਲਿਆਂ ਨੂੰ 905-460-8888। ਤੇ ਨਾਲ ਦੀ ਨਾਲ ਸਾਡੇ ਪ੍ਰੋਗਰਾਮ ਸਪਾਂਸਰ ਕੀਤਾ ਜਾ ਰਿਹਾ ਹੈ ਦਿਓਲ ਟਰੈਵਲ ਦੇ ਵੱਲੋਂ। ਦਿਓਲ ਟਰੈਵਲ ਨੇ ਅੱਜ ਹੀ ਸਾਨੂੰ ਕੁਝ ਨਵੇਂ ਸਪੈਸ਼ਲ ਅਪਡੇਟਡ ਫੇਅਰ ਭੇਜੇ ਨੇ ਇੰਡੀਆ ਆਉਣ ਜਾਣ ਦੇ ਲਈ। ਟੋਰਾਂਟੋ ਤੋਂ ਲੈ ਕੇ ਦਿੱਲੀ, ਜੇਕਰ ਕੋਈ ਵੀ ਅਕਟੋਬਰ ਤੋਂ ਲੈ ਕੇ ਅਗਲੇ ਸਾਲ ਮਾਰਚ ਤੱਕ ਕਾਫੀ ਲੰਬੀ ਰਾਊਂਡ ਟ੍ਰਿਪ ਬੁੱਕ ਕਰਨਾ ਚਾਹੁੰਦਾ ਹੈ, ਧਿਆਨ ਨਾਲ ਸੁਣੋ। ਟੋਰਾਂਟੋ ਤੋਂ ਲੈ ਕੇ ਦਿੱਲੀ ਜਾਓ 19 ਅਕਤੂਬਰ ਨੂੰ, 19 ਅਕਤੂਬਰ ਨੂੰ ਜਾਓ ਅਤੇ ਵਾਪਸ ਹੀ ਹੋਊਗੀ ਜਾਂ ਤਾਂ 20 ਮਾਰਚ ਨੂੰ ਜਾਂ ਤਾਂ 27 ਮਾਰਚ ਨੂੰ। ਸੋ ਇਹ 19 ਅਕਤੂਬਰ ਜਾਓ ਦਿੱਲੀ, 2 ਬੈਗ ਵਿੱਚ ਹੀ ਇੰਕਲੂਡ ਨੇ, ਅਤੇ ਵਾਪਸ ਹੀ ਹੋਊਗੀ ਮਾਰਚ 20th ਔਰ ਮਾਰਚ 27th, ਅਤੇ 2 ਬੈਗਸ, 2 ਟੈਚ ਹੀ ਇੰਕਲੂਡ ਨੇ। ਇਹ 1890 ਦੇ ਵਿੱਚ 1890 ਦੇ ਵਿੱਚ ਰਾਊਂਡ ਟ੍ਰਿਪ ਬੁੱਕ ਕਰ ਸਕਦੇ ਹਾਂ। ਜੇ ਕਿਸੇ ਨੇ ਆਪਦੇ ਹੀ ਕਿਸੇ ਲਵਡ ਵਨ ਨੂੰ ਹੁਣ ਇੱਥੇ ਸੱਦਣਾ ਹੈ, ਦਿੱਲੀ ਤੋਂ ਲੈ ਕੇ ਟੋਰਾਂਟੋ ਤੱਕ ਆਪਦੇ ਲਵਡ ਵਨ ਨੂੰ ਸੱਦੋ ਮਿਡ ਅਕਤੂਬਰ,

0: ਮਿਡ ਅਕਤੂਬਰ ਯਾਨੀ ਕਿ ਅਕਤੂਬਰ 15 ਤੋਂ ਆਸ ਪਾਸ ਮਿਡ ਅਕਤੂਬਰ ਸੱਦੋ ਇੱਥੇ ਟੋਰਾਂਟੋ ਤੱਕ ਅਤੇ ਵਾਪਸ ਹੀ ਹੋਊਗੀ ਦਿੱਲੀ ਨੂੰ ਮਿਡ ਜੈਨੂਅਰੀ। ਸੋ ਮਿਡ ਅਕਤੂਬਰ ਮਿਡ ਜੈਨੂਅਰੀ ਸੱਦੋ ਦਿੱਲੀ ਤੋਂ ਲੈ ਕੇ ਟੋਰਾਂਟੋ ਤੱਕ ਅਤੇ ਵਾਪਸ ਭੇਜੋ। ਬੈਗ ਵਿੱਚ ਹੀ ਇੰਕਲੂਡ ਹੈ, $1380 ਦੇ ਵਿੱਚ, $1380 ਕਾਫੀ ਸਸਤੀ ਟਿਕਟ ਹੈ। ਕਾਲ ਦਿਓ ਟਰੈਵਲ ਬ੍ਰੈਂਪਟਨ 905-588-4200 ਜਾਂ ਇਹਨਾਂ ਦੀ ਇਥੋਬਕੋ ਲੋਕੇਸ਼ਨ ਵੀ ਹੈ 905-588-5100 ਦਿਓ ਟਰੈਵਲ ਵਾਲਿਆਂ ਨਾਲ ਅੱਜ ਹੀ ਸੰਪਰਕ ਕਰੋ। ਅਤੇ ਨਾਲ ਦੀ ਨਾਲ ਦੋਸਤੋ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਬਾਏ ਐਮੀ ਵਿਰਕ ਯੂਨਿਟੀ ਟੂਰ ਲਾਈਵ ਔਨ ਸਟੇਜ ਲਾਈਵ ਇਨ ਕਾਂਸਰਟ। ਦਿਨ ਹੀ ਯਾਰ ਬਹੁਤ ਘੱਟ ਰਹਿ ਗਏ ਆ ਇਸ ਵੀਕਐਂਡ, ਸੰਡੇ ਆਗਸਟ 30 ਤਰੀਕ ਨੂੰ ਘੱਟ ਹੀ ਟਿਕਟਾਂ ਹੁਣ ਰਹਿ ਗਈਆਂ ਨੇ, ਟਿਕਟਾਂ ਫਿਰ ਵੀ ਮਿਲ ਜਾਣੀਆਂ ਤੁਹਾਨੂੰ www.ticketmaster.ca। ਕੁਛ ਸਲੈਕਟ ਟਿਕਟਾਂ ਤਾਂ ਮੇਰੇ ਖਿਆਲ ਦੇ ਵਿੱਚ ਹਜੇ ਵੀ ਸਿਰਫ $25 ਵਿੱਚ ਮਿਲ ਰਹੀਆਂ ਨੇ। ਸੋ ਇਹ ਇਸ ਹੀ ਸੰਡੇ, ਇਫ ਯੂ ਐਨ ਡੂ ਨਥਿੰਗ ਸੰਡੇ, ਆਹ ਹੁਣ ਪਲਾਨ ਬਣਾ ਹੀ ਲਓ। ਸੰਡੇ ਆਗਸਟ 30 ਤਰੀਕ ਯਾਨੀ ਕਿ ਦਿਸ ਸੰਡੇ ਜਿਹੜਾ ਹੁਣ ਇਹ ਹੈਗਾ ਟੋਬੋਕੋ ਕਹਿ ਲਓ, ਰੈਕਸਡੇਲ ਕਹਿ ਲਓ, ਵੁੱਡਬਾਈਨ ਕਸੀਨੋ ਦੇ ਵਿੱਚ ਗ੍ਰੇਟ ਕਨੇਡੀਅਨ ਕਸੀਨੋ ਰਿਜ਼ੋਰਟ ਹੈ ਲਾਈਵ ਔਨ ਸਟੇਜ ਇਸ ਸੰਡੇ ਆਗਸਟ 30 ਤਰੀਕ ਨੂੰ। ਤੁਸੀਂ ਐਮੀ ਵਰਕ ਨੂੰ ਲਾਈਵ ਔਨ ਸਟੇਜ ਇੰਜੋਏ ਕਰ ਸਕਦੇ ਹੋ www.ticketmaster.ca। ਜੇ ਮੈਂ ਗਲਤ ਨਾ ਹੋਵਾਂ, ਜਾ ਕੇ ਹਜੇ ਵੀ ਕੁਛ ਸਲੈਕਟ ਟਿਕਟਾਂ ਕੱਲੀਆਂ $25 ਮਿਲ ਰਹੀਆਂ ਨੇ www.ticketmaster.ca। ਅਤੇ ਐਮੀ ਵਿਰਕ ਦੀਆਂ ਟਿਕਟਾਂ ਇਸ ਸੰਡੇ ਲਈ ਹੁਣੇ ਹੀ ਯਾਰ ਬੁੱਕ ਕਰ ਲਓ। ਨਾਲ ਦੀ ਨਾਲ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਬਾਏ ਟਾਪ ਫਾਈਨੈਂਸ਼ੀਅਲ, ਮੇਰੇ ਵੱਲੋਂ ਸਮਰਾਜ ਸਿੱਧੂ ਵੱਲੋਂ। ਦੋਸਤੋ ਹੁਣ ਤੁਹਾਨੂੰ ਪਤਾ ਹੀ ਆ ਕਿ ਬੈਕ ਟੂ ਸਕੂਲ ਦਾ ਟਾਈਮ ਆ ਹੀ ਗਿਆ ਹੈ, ਅਤੇ ਹੁਣ ਤੁਹਾਡੇ ਜਵਾਕ 1 year closer to going to higher education, post-secondary education ਤੱਕ ਪਹੁੰਚ ਰਹੇ ਨੇ, ਯਾਨੀ ਕਿ ਇੱਕ ਸਾਲ ਹੋਰ ਹੀ ਨੇੜੇ ਆ ਹੀ ਗਿਆ ਹੈ ਜਦੋਂ ਤੋਂ ਲੱਖਾਂ ਹੀ ਡਾਲਰ ਦੇ ਉਹਨਾਂ ਦੇ ਖਰਚੇ ਸ਼ੁਰੂ ਹੋਣੇ ਆ ਯੂਨੀਵਰਸਿਟੀ ਜਾਂ ਫਿਰ ਕਾਲਜ ਦੇ ਲਈ। ਜੇ ਤੁਸੀਂ ਹਜੇ ਤੱਕ ਆਪਦੇ ਬੱਚਿਆਂ ਦੇ ਲਈ ਇੱਕ RESP, ਇੱਕ ਰਜਿਸਟਰਡ ਐਜੂਕੇਸ਼ਨ ਸੇਵਿੰਗ ਪਲਾਨ ਨਹੀਂ ਖੋਲ੍ਹਿਆ ਹੈ, ਫਿਰ ਖੋਲ੍ਹੋ ਜ਼ਰੂਰ, ਕਿਉਂਕਿ ਹੁਣ ਤੁਸੀਂ ਮਹੀਨੇ ਦੇ ਕੋਈ 25, ਕੋਈ 50, ਕੋਈ 100, ਕੋਈ 200 ਪਾ ਕੇ ਤਾਂ ਬਥੇਰਾ ਜੋੜ ਸਕਦੇ ਹੋ, ਲੱਖਾਂ ਤੱਕ ਜੋੜ ਸਕਦੇ ਹੋ। ਜਦੋਂ ਤੱਕ ਬੱਚਿਆਂ ਨੇ 17-18 ਸਾਲ ਦੀ ਉਮਰ 'ਤੇ ਜਾ ਕੇ ਪੜ੍ਹਨਾ ਹੈ, ਉਦੋਂ ਤਾਂ ਐਨ ਮੌਕੇ 'ਤੇ ਹੀ ਪੈਸੇ ਪ੍ਰੋਡਿਊਸ ਕਰਨੇ ਜਾਂ ਖਰਚਣੇ ਤਾਂ ਬਹੁਤ ਔਖਾ ਹੀ ਕੰਮ ਆ। ਸੋ ਹੁਣ ਹੀ ਤੁਸੀਂ ਗਵਰਨਮੈਂਟ ਤੋਂ 20% ਦਾ ਗ੍ਰਾਂਟ ਅਤੇ ਕੰਪਾਊਂਡ ਵਿਆਜ, ਕੰਪਾਊਂਡ ਇੰਟਰਸਟ ਨਾਲ ਕਾਫੀ ਸੋਹਣਾ ਪੈਸਾ ਜੋੜ ਸਕਦੇ ਹੋ। RESP ਦੇ ਬਾਰੇ ਜੇਕਰ ਤੁਸੀਂ ਕੋਈ ਵੀ ਜਾਣਕਾਰੀ ਲੈਣਾ ਚਾਹੁੰਦੇ ਹੋ ਜਾਂ ਪਲਾਨ ਸ਼ੁਰੂ ਕਰਨਾ ਚਾਹੁੰਦੇ ਹੋ ਆਪਣੇ ਜਵਾਕਾਂ ਦੇ ਲਈ, ਕਾਲ 416-457-3381 ਇਹ ਮੇਰਾ ਸਿਮਰਾਜ ਸਿੱਧੂ ਟਾਪ ਫਾਈਨੈਂਸ਼ੀਅਲ ਦਾ ਫੋਨ ਨੰਬਰ ਹੈ। ਕਾਲ, ਟੈਕਸਟ, ਵਟਸਐਪ ਕਰੋ 416-457-3381 ਨਾਲ ਦੀ ਨਾਲ ਤੁਹਾਡੇ ਬੱਚਿਆਂ ਦੇ ਕੁੱਲ ਮਿਲਾ ਕੇ ਫਿਊਚਰ ਦੇ ਲਈ, ਫਿਊਚਰ ਦੇ ਵਿੱਚ ਵਿਆਹ ਦੇ ਪੈਸੇ ਜੋੜਨੇ ਆ, ਪਹਿਲਾਂ ਘਰ ਲੈ ਕੇ ਦੇਣਾ, ਕੰਮ ਕਾਰੋਬਾਰ ਸ਼ੁਰੂ ਕਰਨਾ, ਉਹਨਾਂ ਨੂੰ ਇੱਕ ਲਿਟਰਲ ਮਿਲੀਅਨੇਅਰ ਤੁਸੀਂ ਬਣਾਉਣਾ ਚਾਹੁੰਦੇ ਹੋ, ਫਿਰ ਇੱਕ ਪਾਰਟਿਸਿਪੇਟਿੰਗ ਲਾਈਫ ਇੰਸ਼ੋਰੈਂਸ ਪਾਲਿਸੀ ਖੋਲ੍ਹੋ ਜਿਹਦੇ ਵਿੱਚ ਤੁਹਾਨੂੰ ਹਰੇਕ ਕੰਪਨੀ ਤੋਂ ਕਾਫੀ ਵਧੀਆ ਡਿਵੀਡੈਂਡ ਮਿਲਦੇ ਨੇ। ਉਹਨਾਂ ਡਿਵੀਡੈਂਡ ਦੇ ਨਾਲ ਹਰੇਕ ਸਾਲ ਆਟੋਮੈਟਿਕਲੀ ਤੁਹਾਡੇ ਜਵਾਕਾਂ ਦੇ ਲਈ ਲਾਈਫ ਇੰਸ਼ੋਰੈਂਸ ਦੀ ਅਮਾਊਂਟ ਵੀ ਵਧਾਈ ਜਾਂਦੀ ਆ, ਅਤੇ ਜਿਹੜਾ ਵੀ ਜਿਹੜੀ ਮਰਜ਼ੀ ਉਮਰ 'ਤੇ ਕੈਸ਼ ਕਢਾ ਸਕਦੇ ਹੋ ਉਹ ਵੀ ਵੱਧਦਾ ਹੀ ਜਾਂਦਾ ਹੈ ਇੰਟਾਇਰ ਲਾਈਫ ਲਈ। ਭਾਵੇਂ ਕਿਸ਼ਤਾਂ ਇਕੱਲੀਆਂ 5, 10, 20 ਸਾਲ ਪੇ ਕਰਨੀਆਂ, ਪੂਰੀ ਪਾਲਿਸੀ ਪੇਡ ਅਪ ਹੋ ਜਾਂਦੀ ਆ, ਇੰਟਾਇਰ ਲਾਈਫ ਇਹ ਡਿਵੀਡੈਂਡ ਪੇ ਹੁੰਦੇ ਹੀ ਰਹਿੰਦੇ ਆ। ਲਾਈਫ ਇੰਸ਼ੋਰੈਂਸ ਵੀ ਅਤੇ ਨਾਲ ਦੀ ਨਾਲ ਕੈਸ਼ ਵੈਲਿਊ ਵੀ ਵੱਧਦੀ ਹੀ ਜਾਂਦੀ ਹੈ ਮਿਲੀਅਨਸ ਆਫ ਡਾਲਰਸ ਤੱਕ। ਅਤੇ ਸਭ ਤੋਂ ਖਾਸ ਗੱਲ ਇਹ ਹੈ ਦੋਸਤੋ ਕਿ ਜੇ ਹੁਣ ਤੁਹਾਨੂੰ ਸਰਕਾਰ ਤੋਂ CCB ਮਿਲਦੀ ਆ ਜਵਾਕਾਂ ਲਈ, ਯਾਨੀ ਕਿ ਕੈਨੇਡਾ ਚਾਈਲਡ ਬੈਨੀਫਿਟ ਮਿਲਦਾ ਹੈ, ਹੁਣ ਜੇ ਬੈਂਕ 'ਚ ਜਮ੍ਹਾਂ ਕਰੀ ਜਾਂਦੇ ਹੋ ਉਹਦਾ ਕਿਹੜਾ ਕੋਈ ਵਿਆਜ ਮਿਲਦਾ ਹੈ, ਉਹੀ ਤੁਸੀਂ ਪੱਲਿਓ ਨਾ ਪੇ ਕਰੋ RESP ਜਾਂ ਲਾਈਫ ਇੰਸ਼ੋਰੈਂਸ ਲਈ, CCB ਆਫ ਦ ਕੈਨੇਡਾ ਚਾਈਲਡ ਬੈਨੀਫਿਟ ਨੂੰ ਸਹੀ ਤਰ੍ਹਾਂ ਇਨਵੈਸਟ ਕਰੋ। ਗਿਵ ਮੀ ਅ ਕਾਲ, ਟੈਕਸਟ ਔਰ ਵਟਸਐਪ ਹੈ 416-457-3381 'ਤੇ ਤੁਸੀਂ ਮੇਰੇ ਨਾਲ ਸਮਰਾਜ ਸਿੱਧੂ ਨਾਲ ਸੰਪਰਕ ਕਰ ਸਕਦੇ ਹੋ। ਸੋ ਦੋਸਤੋ, ਸਭ ਤੋਂ ਪਹਿਲਾਂ ਤੁਹਾਨੂੰ ਦੱਸਦੀ ਹੈ ਕਿ ਅੱਜ ਸਵੇਰੇ ਸਕਾਰਬਰੋ ਸ਼ਹਿਰ ਦੇ ਵਿੱਚ ਇੱਕ ਘਰ ਦੇ ਬਾਹਰ 2 ਗੱਡੀਆਂ ਨੂੰ ਅੱਗ ਲਾਈ ਗਈ, ਜਾਣ ਬੁੱਝ ਕੇ ਹੀ ਇੱਕ ਇੰਡੀਵਿਜੁਅਲ ਦੇ ਵੱਲੋਂ। ਅਤੇ ਹੁਣ ਪਤਾ ਲੱਗਿਆ ਹੈ ਕਿ ਇਹ ਘਰ ਦਾ ਓਨਰ, ਘਰ ਦੇ ਵਿੱਚ ਰਹਿਣ ਵਾਲੀ ਕੌਣ ਹੈ, ਇੱਕ ਲਿਬਰਲ ਐਮ ਪੀ, ਇੱਕ ਲਿਬਰਲ ਮੈਂਬਰ ਆਫ ਪਾਰਲੀਮੈਂਟ ਦੇ ਘਰ 'ਤੇ ਹੀ 2 ਗੱਡੀਆਂ ਬਰਨ ਕੀਤੀਆਂ ਗਈਆਂ ਹਨ ਅਤੇ ਹੁਣ ਪੁਲਿਸ ਇਨਵੈਸਟੀਗੇਸ਼ਨ ਚੱਲ ਰਹੀ ਹੈ। ਟੋਰਾਂਟੋ ਪੁਲਿਸ ਨੇ ਕਨਫਰਮ ਕੀਤਾ ਹੈ ਕਿ ਅੱਜ ਥਰਸਡੇ ਅਗਸਤ 2026 ਅਰਲੀ ਮਾਰਨਿੰਗ 1:30 AM ਤੋਂ ਪਹਿਲਾਂ ਐਮਰਜੈਂਸੀ ਕਰੂਜ਼ ਨੂੰ ਸਕਾਰਬਰੋ ਦੇ ਵਿੱਚ ਸੱਦਿਆ ਗਿਆ ਸੀ, ਲੋਰੈਂਸ ਐਵਨਿਊ ਈਸਟ ਐਂਡ ਬੈਲਮੀ ਰੋਡ ਨੌਰਥ ਦੇ ਏਰੀਆ ਦੇ ਵਿੱਚ ਇੱਕ ਘਰ ਤੱਕ ਜਿੱਥੇ ਕਿ ਵਹੀਕਲ ਫਾਇਰਸ ਰਿਪੋਰਟ ਕੀਤੀਆਂ ਗਈਆਂ ਸੀ। ਟੋਰਾਂਟੋ ਫਾਇਰ ਸਰਵਿਸਿਸ ਨੇ ਇਹਨਾਂ ਵਹੀਕਲ ਫਾਇਰਸ ਨੂੰ ਐਕਸਟਿੰਗੁਇਸ਼ ਤਾਂ ਕਰ ਹੀ ਦਿੱਤਾ, ਪਰ 2 ਗੱਡੀਆਂ ਪੂਰੀ ਤਰ੍ਹਾਂ ਤਾਂ ਕੰਪਲੀਟਲੀ ਹੀ ਡਿਸਟਰੋਏ ਹੋ ਚੁੱਕੀਆਂ ਹਨ। ਅਤੇ ਹੁਣ ਪਤਾ ਲੱਗ ਗਿਆ ਹੈ, ਬੜੀ ਕਮਾਲ ਦੀ ਗੱਲ ਆ, ਕਿ ਇਹ ਸਕਾਰਬਰੋ ਦਾ ਹੀ ਘਰ ਅਤੇ ਦੋਨੇ ਬਰਨ ਕੀਤੀਆਂ ਗਈਆਂ ਗੱਡੀਆਂ ਹੂਰ ਦੇ ਬਿਲੋਂਗ ਟੂ ਦੇ ਬਿਲੋਂਗ ਟੂ ਸਕਾਰਬਰੋ ਸੈਂਟਰ ਲਿਬਰੋ ਐਮ ਪੀ ਸਲਮਾ ਜ਼ਾਹਿਦ। ਸੋ ਇਹ ਬੀਬੀ ਲਿਬਰੋ ਐਮ ਪੀ ਆ, ਏ ਸੀ ਸਕਾਰਬਰੋ ਸੈਂਟਰ ਰਾਈਡਿੰਗ ਦੇ ਵਿੱਚ ਸਲਮਾ ਜ਼ਾਹਿਦ ਨੂੰ, ਅਤੇ ਇਹਦਾ ਹੀ ਘਰ ਹੈ, ਇਹਦੀਆਂ ਹੀ ਗੱਡੀਆਂ ਹਨ ਜੋ ਕਿ ਬਰਨ ਕੀਤੀਆਂ ਗਈਆਂ। ਜਿਹੜੇ ਇੱਕ ਸਟੇਟਮੈਂਟ ਦੇ ਵਿੱਚ ਪਹਿਲਾਂ ਤਾਂ ਧੰਨਵਾਦ ਕੀਤਾ ਟੋਰਾਂਟੋ ਪੁਲਿਸ ਦਾ ਅਤੇ ਟੋਰਾਂਟੋ ਫਾਇਰ ਦਾ ਅਤੇ ਗੁਆਂਢੀਆਂ ਦਾ ਜਿਨ੍ਹਾਂ ਨੇ ਇਸ ਫਾਇਰ ਨੂੰ ਰਿਪੋਰਟ ਕੀਤਾ, ਅਤੇ ਫਿਰ ਉਹਨੇ ਕਿਹਾ ਕਿ ਉਹ ਇਸ ਆਰਸਨ ਅਟੈਕ ਦੇ ਕਾਰਨ ਨੂੰ, ਵਜ੍ਹਾ ਨੂੰ, ਰੀਜ਼ਨ ਨੂੰ, ਮੋਟਿਵ ਨੂੰ ਉਹ ਸਪੈਕੂਲੇਟ ਨਹੀਂ ਕਰਨਾ ਚਾਹੁੰਦੀ ਹੈ, ਉਹ ਅੰਦਾਜ਼ਾ ਨਹੀਂ ਲਾਉਣਾ ਚਾਹੁੰਦੀ ਹੈ ਕਿ ਕਿਉਂ ਉਹਨੂੰ ਟਾਰਗੇਟ ਕੀਤਾ ਗਿਆ ਹੈ। ਇਨਵੈਸਟੀਗੇਸ਼ਨ ਦੇ ਹੀ ਰਿਜ਼ਲਟਸ ਦੀ ਉਹ ਉਡੀਕ ਕਰੂਗੀ। ਸੋ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਵੀ ਇਹਦੇ ਬਾਰੇ ਇੱਕ ਸਟੇਟਮੈਂਟ ਰਿਲੀਜ਼ ਕੀਤੀ ਹੈ, ਲਿਖਿਆ ਕਿ ਇਹ ਇੱਕ ਕੈਵਰਡਲੀ ਐਕਟ ਆਫ ਵਾਇਲੈਂਸ ਹੈ ਐਂਡ ਇੰਟਿਮੀਡੇਸ਼ਨ ਹੈ, ਅਤੇ ਕਿਹਾ ਕਿ ਟੋਰਾਂਟੋ ਪੁਲਿਸ ਕੋਲ ਮੇਰੀ ਫੁੱਲ ਸਪੋਰਟ ਹੈ ਕ੍ਰਿਮੀਨਲ ਜਾਂ ਮਲਟੀਪਲ ਕ੍ਰਿਮੀਨਲਸ ਨੂੰ ਲੱਭਣ ਦੇ ਲਈ ਅਤੇ ਉਹਨਾਂ ਨੂੰ ਫੁੱਲੈਸਟ ਐਕਸਟੈਂਟ ਆਫ ਦ ਲਾਅ ਤੱਕ ਅਕਾਊਂਟੇਬਲ ਰੱਖਣ ਦੇ ਲਈ। ਪਰ ਸਾਨੂੰ ਇਹ ਵੀ ਸੇਮ ਟਾਈਮ 'ਤੇ ਪਤਾ ਹੀ ਹੈ ਕਿ ਲਿਬਰਲਸ ਦੀ ਫੁੱਲ ਸਪੋਰਟ ਪੁਲਿਸ ਨੂੰ ਇਸ ਗਾਰਬੇਜ, ਇਟਸ ਇਕੁਇਵਲੈਂਟ ਟੂ ਟੋਇਲੈਟ ਪੇਪਰ, ਇਹਦਾ ਕੋਈ ਮੀਨਿੰਗ ਤੱਕ ਹੀ ਨਹੀਂ ਹੈਗਾ। ਅਤੇ ਸਾਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਇਹਨਾਂ ਅੱਗ ਲਾਉਣ ਵਾਲਿਆਂ ਨੂੰ ਜੇਕਰ ਹੁਣ ਫੜਿਆ ਵੀ ਜਾਂਦਾ ਹੈ, ਇਹਨਾਂ ਹੀ ਲਿਬਰਲਸ ਦੇ ਸਾਫਟ ਆਨ ਕ੍ਰਾਈਮ ਪਾਲਿਸੀਜ਼, ਇਹਨਾਂ ਦੇ ਹੀ ਰਿਵੋਲਵਿੰਗ ਡੋਰ ਆਫ ਕ੍ਰਾਈਮ ਐਂਡ ਬੇਲ ਹੋਣ ਕਰਕੇ ਕ੍ਰਿਮੀਨਲਸ ਨੂੰ ਉਸ ਹੀ ਦਿਨ ਜਾਂ ਵੱਧ ਤੋਂ ਵੱਧ ਅਗਲੇ ਹੀ ਦਿਨ ਬਿਨ ਤੋਂ ਲੈ ਕੇ ਬਾਹਰ ਛੱਡਿਆ ਹੀ ਜਾਣਾ ਹੈ। ਅਤੇ ਜੇਕਰ ਕ੍ਰਿਮੀਨਲਸ ਨੂੰ ਹੁਣ ਇੱਥੇ ਅੰਟੇਰੀਓ ਦੇ ਵਿੱਚ ਬਾਹਰ ਬੇਲ 'ਤੇ ਛੱਡਣ ਦੇ ਲਈ ਕੈਸ਼ ਡਿਪੋਜ਼ਿਟ ਜਾਂ ਉਸ ਤੋਂ ਬਗੈਰ ਹੀ ਛੱਡਣਾ ਚਾਹੀਦਾ ਹੈ, ਇਹੀ ਅੱਜ ਕੋਰਟ ਕੇਸ ਸ਼ੁਰੂ ਹੋ ਚੁੱਕਿਆ ਹੈ ਅੰਟੇਰੀਓ ਸੁਪੀਰੀਅਰ ਕੋਰਟ ਦੇ ਵਿੱਚ, ਕੇਸ ਅੱਜ ਤੋਂ ਹੀ ਸੁਣਿਆ ਜਾ ਰਿਹਾ ਹੈ। ਸੋ ਜੇਕਰ ਤੁਹਾਨੂੰ ਨਹੀਂ ਪਤਾ ਹੈ, ਪਿਛਲੇ ਕੁਝ ਹਫ਼ਤਿਆਂ ਦੇ ਵਿੱਚ ਹੀ ਅੰਟੇਰੀਓ ਪ੍ਰੀਮੀਅਰ ਡੱਗ ਫੁੱਟ ਦੀ ਗਵਰਨਮੈਂਟ ਨੇ ਕਿਹਾ ਕਿ ਯਾਰ ਹੱਦ ਹੋ ਗਈ ਆ, ਬੰਦੇ ਫੜੇ ਜਾਂਦੇ ਨੇ, ਖਤਰਨਾਕ ਬੰਦੇ ਫੜੇ ਜਾਂਦੇ ਨੇ, ਖਤਰਨਾਕ ਹੀ ਬੰਦੇ ਬਾਰ ਬਾਰ ਛੱਡੀ ਜਾਂਦੇ ਨੇ। ਕਿਉਂ? ਕਿਉਂਕਿ ਜੱਜਸ ਦੇ ਹੱਥ ਬੰਨੇ ਹੋਏ ਨੇ, ਕਿਉਂਕਿ ਜਿੰਨਾ ਵੀ ਕ੍ਰਿਮੀਨਲ ਕੋਰਟ ਅਤੇ ਬੇਲ ਦੀ ਜਿਹੜੀ ਵੀ ਕੋਈ ਵੀ ਕੰਟਰੋਲ ਹੈ ਉਹ ਇੱਕ ਫੈਡਰਲ ਜੁਰਿਸਡਿਕਸ਼ਨ ਹੈ। ਪਰ ਇਹਨਾਂ ਨੇ, ਅੰਟੇਰੀਓ ਸਰਕਾਰ ਨੇ ਆਪਣੇ ਬਸ ਦੇ ਵਿੱਚ ਜੋ ਕੁਝ ਉਹ ਕਰ ਸਕਦੇ ਆ ਕੀਤਾ ਹੈ, ਕਿਹਾ ਹੈ ਕਿ ਹੁਣ ਅੰਟੇਰੀਓ ਦੇ ਵਿੱਚ ਕਿਸੇ ਵੀ ਕ੍ਰਾਈਮ ਦੇ ਲਈ ਕਿਸੇ ਨੂੰ ਵੀ ਗ੍ਰਿਫਤਾਰ ਕੀਤਾ ਜਾਂਦਾ ਹੈ, ਉਹਨੂੰ ਜਦੋਂ ਚਾਰਜ ਕੀਤਾ ਜਾਂਦਾ, ਪ੍ਰੋਸੈਸ ਕੀਤਾ ਜਾਂਦਾ, ਉਸ ਤੋਂ ਬਾਅਦ ਜੇਕਰ ਉਹ ਬੇਲ ਚਾਹੁੰਦੇ ਨੇ, ਬੇਲ 'ਤੇ ਬਾਹਰ ਸਾਨੂੰ ਛੱਡਿਆ ਜਾਵੇ ਪੈਂਡਿੰਗ ਟ੍ਰਾਇਲ, ਫਿਰ ਉਹਨਾਂ ਨੂੰ ਜਾਂ ਉਹਨਾਂ ਦੀ ਸ਼ਰਡੀ ਨੂੰ ਬਾਹਰ ਰਿਲੀਜ਼ ਹੋਣ ਤੋਂ ਬਾਅਦ 2 ਬਿਜ਼ਨਸ ਡੇਜ਼ ਦੇ ਅੰਦਰ ਅੰਦਰ ਕੋਰਟਸ ਦੇ ਨਾਲ ਕੈਸ਼ ਡਿਪੋਜ਼ਿਟ ਕਰਨਾ ਹੀ ਪੈਣਾ ਹੈ, ਜੋ ਕਿ ਪੁਰਾਣੇ ਸਿਸਟਮ ਆਫ ਪ੍ਰੋਮਿਸ ਟੂ ਪੇ ਨੂੰ ਰਿਪਲੇਸ ਕਰ ਚੁੱਕਿਆ ਹੈ। ਪਰ ਕੁਛ ਅੰਟੇਰੀਓ ਜੱਜਸ ਨੇ ਇਸ ਆਰਡਰ ਨੂੰ ਐਕਸਪਲਿਸਿਟਲੀ ਇਗਨੋਰ ਕੀਤਾ ਵੀ ਹੈ ਪਿਛਲੇ ਕੁਝ ਦਿਨਾਂ ਦੇ ਵਿੱਚ, ਬਿਨਾਂ ਕੈਸ਼ ਡਿਪੋਜ਼ਿਟ ਤੋਂ ਹੀ ਫਿਰ ਵੀ ਕ੍ਰਿਮੀਨਲੀ ਚਾਰਜ ਲੋਕਾਂ ਨੂੰ ਬਾਹਰ ਬੇਲ 'ਤੇ ਛੱਡ ਰਹੇ ਨੇ। ਅਤੇ ਅੱਜ 2 ਲੀਗਲ ਔਰਗਨਾਈਜੇਸ਼ਨਸ, ਦ ਕੈਨੇਡੀਅਨ ਸਿਵਲ ਲਿਬਰਟੀਜ਼ ਐਸੋਸੀਏਸ਼ਨ ਨਾਲੇ ਕ੍ਰਿਮੀਨਲ ਲੋਇਰਸ ਐਸੋਸੀਏਸ਼ਨ ਨੇ ਇਸ ਕੈਸ਼ ਬੇਲ ਸਿਸਟਮ ਦੀ ਜਿਹੜੀ ਲਗੈਲਿਟੀ ਹੈ, ਜਾਇਜ਼ ਹੈ ਨਹੀਂ ਹੈ, ਇਹਦੀ ਕੌਨਸਟੀਟਿਊਸ਼ਨੈਲਿਟੀ ਨੂੰ ਕੋਰਟ ਦੇ ਵਿੱਚ ਹੁਣ ਚੈਲੰਜ ਕੀਤਾ ਹੈ। ਕਿਉਂ? ਕਿਉਂਕਿ ਇਹਨਾਂ ਨੇ ਆਰਗਿਊ ਕੀਤਾ ਹੈ ਕਿ ਜਿਹੜੇ ਗਰੀਬ ਨੇ ਜਾਂ ਕਹਿ ਲਓ ਲੋਅਰ ਇਨਕਮ ਲੋਕ ਨੇ, ਸ਼ਾਇਦ ਕੈਸ਼ ਡਿਪੋਜ਼ਿਟ ਦਾ ਪ੍ਰਬੰਧ ਹੀ ਨਹੀਂ ਕਰ ਸਕਦੇ ਨੇ, ਅਤੇ ਉਹਨਾਂ ਨੂੰ ਸ਼ਾਇਦ ਕਈ ਮਹੀਨੇ, ਸ਼ਾਇਦ ਕਈ ਸਾਲ ਜੇਲ੍ਹ ਦੇ ਵਿੱਚ ਹੀ ਕੈਦ ਕੱਟਣੀ ਪੈਣੀ ਆ, ਜਿੰਨੀ ਚਿਰ ਉਹਨਾਂ ਦੀ ਜੱਜ ਦੇ ਸਾਹਮਣੇ ਕੋਰਟ ਕਚਹਿਰੀਆਂ ਦੇ ਵਿੱਚ ਤਰੀਕ ਪੈਂਦੀ ਨਹੀਂ ਹੈਗੀ। ਪਰ ਜਿਹੜੇ ਬੰਦੇ ਕੋਲ ਮਾੜਾ ਮੋਟਾ ਪੈਸਾ ਹੈਗਾ, ਉਹ ਉਸ ਹੀ ਦਿਨ ਬਾਹਰ ਨਿਕਲ ਸਕਦੇ ਆ, ਕਿਉਂਕਿ ਕੋਈ 5, ਕੋਈ 10, ਕੋਈ 15, ਕੋਈ 20, ਜਿੰਨਾ ਵੀ ਦੇਣਾ ਹੋਵੇ 1000 ਕੈਸ਼, ਉਹ ਕਿੰਨਾ ਕੁ ਔਖਾ ਹੈਗਾ ਯਾਰ 2 ਦਿਨਾਂ ਦੇ ਅੰਦਰ ਅੰਦਰ ਪ੍ਰੋਡਿਊਸ ਕਰਨਾ। ਸੋ ਲੀਗਲੀ ਸਪੀਕਿੰਗ, CCLA ਅਤੇ CLA ਨੇ ਆਰਗਿਊ ਕੀਤਾ ਹੈ ਕਿ ਸਿਰਫ ਇੱਕ ਜਸਟਿਸ, ਯਾਨੀ ਕਿ ਜੱਜ, ਕੋਲ ਹੀ ਡਿਸਕ੍ਰੈਸ਼ਨ ਹੈ, ਹੁਣ ਵੀ ਹੈ, ਪਹਿਲਾਂ ਵੀ ਸੀ, ਹੁਣ ਵੀ ਹੈ, ਜੇਕਰ ਉਹ ਕਿਸੇ ਵੀ ਕ੍ਰਾਈਮ ਦੇ ਲਈ ਅਕਿਊਜ਼ਡ ਇੰਡੀਵਿਜੁਅਲ ਦੇ ਬੇਲ ਅਤੇ ਰਿਲੀਜ਼ ਦੇ ਲਈ, ਜੇਕਰ ਉਹ ਸਿਕਿਉਰਿਟੀ ਡਿਪੋਜ਼ਿਟ ਪੈਸਿਆਂ ਦੇ ਚਾਹੁੰਦੇ ਨੇ ਕਿ ਨਹੀਂ ਚਾਹੁੰਦੇ ਨੇ, ਉਹ ਜੱਜ ਦਾ ਹੀ ਡਿਸਕ੍ਰੈਸ਼ਨ ਹੈ। ਅਤੇ ਅੰਟੇਰੀਓ ਪ੍ਰੋਵਿੰਸ਼ੀਅਲ ਸਰਕਾਰ ਫੈਡਰਲ ਲਾਅ ਨੂੰ ਰੀਰਾਈਟ ਕਰ ਹੀ ਨਹੀਂ ਸਕਦੇ, ਆਪਦੀ ਮਨ ਮਰਜ਼ੀ ਕਰ ਹੀ ਨਹੀਂ ਸਕਦੇ, ਧੱਕੇ ਨਾਲ ਕਹਿ ਨਹੀਂ ਸਕਦੇ ਕਿ ਕਿਸੇ ਨੂੰ ਸ਼ਾਰਪ ਲਿਫਟਿੰਗ ਲਈ, ਕਿਸੇ ਨੂੰ ਅਸਾਲਟ ਦੇ ਲਈ, ਕਿਸੇ ਨੂੰ ਕਤਲ ਲਈ, ਕਿਸੇ ਨੂੰ ਆਰਸਨ ਲਈ ਫੜਿਆ ਜਾਂਦਾ ਹੈ। ਸਾਰਿਆਂ ਨੂੰ ਹੀ ਬੇਲ ਤੋਂ ਬਾਅਦ ਦੋ ਬਿਜ਼ਨਸ ਦੇ ਅੰਦਰ ਅੰਦਰ ਕੈਸ਼ ਡਿਪੋਜ਼ਿਟ ਦੇਣਾ ਹੀ ਪੈਣਾ ਹੈ ਕੋਰਟ ਸਿਸਟਮ ਤੱਕ। ਇਹ ਅੰਟੇਰੀਓ ਸਰਕਾਰ ਅਤੇ ਕਿਸੇ ਵੀ ਪ੍ਰੋਵਿੰਸ਼ੀਅਲ ਜਾਂ ਟੈਰੀਟੋਰੀਅਲ ਸਰਕਾਰ ਦਾ ਇੱਕ ਫੈਸਲਾ ਨਹੀਂ ਹੈ, ਸਿਰਫ ਅਤੇ ਸਿਰਫ ਅਨਫੋਰਚੁਨੇਟਲੀ ਫੈਡਰਲ ਲਿਬਰਲ ਬੇਕਾਰ ਸਰਕਾਰ ਦਾ ਹੀ ਇੱਕ ਫੈਸਲਾ ਹੈ, ਅਨਫੋਰਚੁਨੇਟਲੀ। ਨਾਲੇ ਇਸ ਅਪ ਫਰੰਟ ਕੈਸ਼ ਬਿਲ ਸਿਸਟਮ ਦੇ ਨਾਲ ਅੰਟੇਰੀਓ ਗਵਰਨਮੈਂਟ, ਇਹਨਾਂ ਨੇ ਕਲੇਮ ਕੀਤਾ ਹੈ CCLA ਅਤੇ CLA ਨੇ, ਕਿ ਕੈਨੇਡੀਅਨ ਚਾਰਟਰ ਆਫ ਰਾਈਟਸ ਐਂਡ ਫਰੀਡਮ ਦੇ ਸੈਕਸ਼ਨ 11E ਰਾਈਟ ਟੂ ਨਾਟ ਬੀ ਡਿਨਾਈਡ ਰੀਜ਼ਨੇਬਲ ਬੇਲ ਨੂੰ ਵਾਇਲੇਟ ਨਹੀਂ ਕਰ ਸਕਦੇ ਹਨ, ਪਰ ਕਰ ਰਹੇ ਹਨ ਇਸ ਕੈਸ਼ ਬਿਲ ਦੇ ਨਾਲ। ਸੋ ਹੁਣ ਦੇਖਦੇ ਹਾਂ ਕਿ ਅੰਟੇਰੀਓ ਸੁਪੀਰੀਅਰ ਕੋਰਟ ਦੇ ਵਿੱਚ ਜਸਟਿਸ ਵਿਲੀਅਮ ਚਾਲਮਰਸ ਕੀ ਫੈਸਲਾ ਲੈਂਦਾ ਹੈ। ਉਹਨੇ ਤਾਂ ਪਹਿਲਾਂ ਤੋਂ ਵੀ ਕਹਿ ਦਿੱਤਾ ਹੈ ਕਿ ਨਤੀਜਾ ਬੜਾ ਮਾੜਾ ਹੋ ਸਕਦਾ ਹੈ, ਕਿ ਕੁਝ ਜੱਜਸ ਸ਼ਾਇਦ ਬੇਲ ਦੀਆਂ ਸ਼ਰਤਾਂ ਨਾ ਹੀ ਸਹੀ ਤਰ੍ਹਾਂ ਅਪਲਾਈ ਕਰਨ, ਅਤੇ ਮੈਨੀ ਡਿਫਰੈਂਟ ਕੋਨਸੀਕੁਐਂਸਿਸ ਇਹਦੇ ਪੇਸ਼ ਹੋ ਸਕਦੇ ਨੇ। ਸੋ ਸੁਣਨ ਨੂੰ ਤਾਂ ਲੱਗਦਾ ਤਾਂ ਹੈ ਕਿ ਇਹ ਜੱਜ ਅੰਟੇਰੀਓ ਸੁਪੀਰੀਅਰ ਕੋਰਟ ਦੇ ਵਿੱਚ ਲੀਨ ਤਾਂ ਕਰ ਰਿਹਾ ਹੈ, ਕੋਈ ਪੱਕੀ ਗੱਲ ਤਾਂ ਹੈ ਨਹੀਂ, ਪਰ ਲੀਨ ਤਾਂ ਕਰ ਰਿਹਾ ਹੈ ਕਿ ਕੈਸ਼ ਬੇਲ ਦੇ ਸਿਸਟਮ ਨੂੰ ਬੰਦ ਕਰਨ ਲਈ, ਕੈਸ਼ ਬੇਲ ਨੂੰ ਮਾਰੋ ਗੋਲੀ। ਯੂ ਨੋ ਵਾਟ ਵੀ ਐਕਚੁਅਲੀ ਨੀਡ? ਆਟੋਮੈਟਿਕ ਬੇਲ ਡਿਨਾਇਲ, ਆਟੋਮੈਟਿਕ ਬੇਲ ਡਿਨਾਇਲ। ਕੋਈ ਵੀ ਜ਼ਿਆਦਾ ਸੀਰੀਅਸ ਕ੍ਰਾਈਮ, ਕੋਈ ਖਤਰਨਾਕ ਕ੍ਰਾਈਮ, ਕੋਈ ਵਾਇਲੈਂਟ ਕ੍ਰਾਈਮ ਲਈ ਜੇਕਰ ਕੋਈ ਦੂਜੀ ਪਲੱਸ ਵਾਰੀ ਫੜਿਆ ਜਾਂਦਾ, ਪਹਿਲੀ ਵਾਰੀ ਮਾਫ, ਚਲੋ ਸਾਰੇ ਹੀ ਇਨਸੈਂਟ ਅਨਟਿਲ ਪ੍ਰੂਵਨ ਗਿਲਟੀ ਹਨ, ਪਰ ਕੋਈ ਵੀ ਬੰਦਾ ਹੁਣ ਮੰਨ ਲਓ ਕਿ ਕਿਸੇ ਵੀ ਸੀਰੀਅਸ ਕ੍ਰਾਈਮ ਦੇ ਲਈ, ਲਾਈਕ ਅਸੋਲਟ, ਜਾਂ ਕਿਸੇ ਨੂੰ ਸਟੈਬ ਕੀਤਾ, ਜਾਂ ਇਲੀਗਲ ਹਥਿਆਰ ਨਾਲ ਫੜਿਆ ਗਿਆ, ਜਾਂ ਕਿਸੇ ਨੂੰ ਬੁਰੀ ਤਰ੍ਹਾਂ ਕੁੱਟਿਆ ਹੈਗਾ, ਜਾਂ ਦਾਰੂ ਪੀ ਕੇ ਗੱਡੀ ਚਲਾਈ ਆ, ਗੱਡੀ ਕਿਸੇ ਚਾੜਤੀ ਆ। ਹੁਣ ਜੇ ਇਸ ਤਰ੍ਹਾਂ ਦੇ ਵਾਇਲੈਂਟ ਖੂਨ ਖਰਾਬੇ ਵਾਲੇ ਜਾਂ ਪੋਟੈਂਸ਼ੀਅਲ ਖੂਨ ਖਰਾਬੇ ਵਾਲੇ ਕ੍ਰਾਈਮ ਨੇ ਕੋਈ ਫੜਿਆ ਵੀ ਜਾਂਦਾ ਹੈ, ਚਲੋ ਕਹਿ ਵੀ ਸਕਦੇ ਹਾਂ ਕਿ ਜਿੰਨੀ ਚਿਰ ਕੋਰਟ ਕਚਹਿਰੀਆਂ 'ਚ ਤਰੀਕ ਨਹੀਂ ਪੈਂਦੀ ਉੱਨੀ ਚਿਰ ਬਾਹਰ ਉਹਨੂੰ ਛੱਡ ਦਿਉ, ਕਿਉਂਕਿ ਕੋਰਟ ਦੇ ਵਿੱਚ ਹਾਜ਼ਰ ਹੋ ਹੀ ਜਾਊਗਾ। ਪਰ ਯਾਰ ਜੇਕਰ ਹੁਣ ਵਾਇਲ ਆਊਟ ਔਨ ਬੇਲ ਜਾਂ ਪਹਿਲਾਂ ਵੀ ਆਲਰੇਡੀ ਕ੍ਰਿਮੀਨਲ ਕਨਵਿਕਟ ਕੋਈ ਹੋਇਆ ਹੈਗਾ, ਹੁਣ ਦੂਜੀ ਵਾਰੀ, ਤੀਜੀ ਵਾਰੀ, ਚੌਥੀ ਵਾਰੀ, ਪੰਜਵੀਂ ਵਾਰੀ, ਕੋਈ 10 ਵਾਰੀ ਫੜਿਆ ਜਾਂਦਾ ਹੈ, ਬਾਰ ਬਾਰ ਹੀ ਬੇਲ ਦੇਈ ਜਾਂਦੇ ਹੋ, ਇਹ ਤਾਂ ਪਾਗਲ ਪਾਨੀ ਆ, ਕਿਉਂਕਿ ਸੂਨ ਔਰ ਲੇਟਰ ਦੇ ਕਹਿਣਾ ਖਿਲ ਸਮਨ, ਅਤੇ ਜਦੋਂ ਤੱਕ ਤੁਹਾਡਾ ਕੋਈ ਰਿਸ਼ਤੇਦਾਰ ਜਾਂ ਜਾਣ ਪਛਾਣ ਨੂੰ ਕੋਈ ਇਫੈਕਟ ਨਹੀਂ ਹੁੰਦਾ ਹੈ, ਲੋਕਾਂ ਨੇ ਉਦੋਂ ਤੱਕ ਆਵਾਜ਼ ਉਠਾਉਣੀ ਨਹੀਂ ਹੈਗੀ, ਇਹੀ ਤਾਂ ਪੰਗਾ ਹੈ। ਸੋ ਅੱਜ ਹੁਣ ਦੇਖ ਲਓ ਗੱਲ ਆ ਗਈ ਆ ਕਿ ਲਿਬਰਲ MP ਦੇ ਘਰ ਦੇ ਬਾਹਰ ਹੀ ਦੋ ਗੱਡੀਆਂ ਜਲਾਈਆਂ ਗਈਆਂ, ਸਾੜੀਆਂ ਗਈਆਂ, ਬਰਨ ਡਾਊਨ ਕੀਤੀਆਂ ਗਈਆਂ, ਅਤੇ ਸਾਡਾ ਕੈਨੇਡੀਅਨ ਪ੍ਰਾਈਮ ਮਿਨਿਸਟਰ ਕਹਿ ਰਿਹਾ ਹੈ ਟੋਰਾਂਟੋ ਪੁਲਿਸ ਕੋਲ ਮੇਰੀ ਫੁੱਲ ਸਪੋਰਟ ਆ, ਭਰਾਵਾ ਬੇਲ ਤਾਂ ਜ਼ਿਆਦਾ ਸਖਤ ਕਰ ਹੀ ਦੇ ਜੇ ਸਪੋਰਟ ਦੇਣੀ ਵੀ ਹੈਗੀ ਆ। ਟੋਰਾਂਟੋ ਪੁਲਿਸ ਹੀ ਹੈ ਜੋ ਕਿ ਬਾਰ ਬਾਰ ਕਹੀ ਜਾਂਦੀ ਆ ਕਿ ਸਾਨੂੰ ਜ਼ਿਆਦਾ ਸਖਤਾਈ ਚਾਹੀਦੀ ਆ, ਅਤੇ ਅਸਲੀ ਸਪੋਰਟ ਤਾਂ ਇਹ ਕੋਈ ਦੇ ਰਿਹਾ ਨਹੀਂ ਹੈਗਾ, ਚਲੋ ਸਿਰਫ ਲਿਪ ਸਰਵਿਸ ਹੀ ਹੈ। ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਸੁਣ ਰਹੇ ਹੋ, ਅਤੇ ਦੋਸਤੋ ਸਟੂਡੀਓ ਦਾ ਫੋਨ ਨੰਬਰ ਹੈ 905-564-6444 905-564-6444 905-564-6444 ਦੋਸਤੋ ਤੁਹਾਨੂੰ ਹੀ ਕੋਈ ਵੀ ਲੀਗਲ ਸਰਵਿਸ ਚਾਹੀਦੀਆਂ ਨੇ, ਖਾਸ ਤੌਰ ਸਿਵਲ ਲਿਟੀਗੇਸ਼ਨ, ਰੀਅਲ ਅਸਟੇਟ ਲਿਟੀਗੇਸ਼ਨ, ਇੰਪਲੋਇਮੈਂਟ ਲਾਅ ਅਤੇ ਫੈਮਿਲੀ ਲਾਅ ਮਸਲਿਆਂ ਦੇ ਵਿੱਚ, ਫਿਰ ਅੱਜ ਹੀ ਗਿਰੀ ਲੀਗਲ ਤੋਂ ਮਨੀਤ ਗਿਰੀ, ਬਹੁਤ ਹੀ ਤਕੜੇ ਵਕੀਲ ਨੇ, ਇਹਨਾਂ ਨਾਲ ਸੰਪਰਕ ਕਰੋ ਜੋ ਕਿ ਤੁਹਾਡੀ ਮਦਦ ਕਰਦੇ ਨੇ ਜੇਕਰ ਕਿਸੇ ਵੀ ਕੰਮ ਵਾਲੇ ਨੇ, ਇੰਪਲੋਇਰ ਨੇ ਤੁਹਾਡੇ ਪੈਸੇ ਮਾਰੇ ਆ, ਤੁਹਾਨੂੰ ਪੈਸੇ ਪੇ ਨਹੀਂ ਕੀਤੇ ਜਾਂ ਲਾਰੇ ਲਾਰੇ ਨੇ ਕਿ ਦੇ ਦੇਵਾਂਗੇ ਦੇ ਦੇਵਾਂਗੇ ਦੇ ਦੇਵਾਂਗੇ, ਤੁਸੀਂ ਹੱਕਦਾਰ ਹੋ ਤੁਹਾਡੀ ਕਮਾਈ ਲਈ ਓਬਵੀਅਸਲੀ, ਅਤੇ ਤੁਹਾਡੇ ਹੱਕ ਦੀ ਕਮਾਈ ਤੁਹਾਨੂੰ ਦਿਲਵਾਉਣਗੇ ਕੋਰਟ ਕਚਹਿਰੀਆਂ ਜਾਣ ਤੋਂ ਪਹਿਲਾਂ ਹੀ। ਇਹ ਬਹੁਤ ਜ਼ਿਆਦਾ ਲੋਕਾਂ ਨੂੰ ਬਹੁਤ ਜ਼ਿਆਦਾ ਆਊਟਸਟੈਂਡਿੰਗ ਪੇਮੈਂਟਸ, ਮਾਰੇ ਹੋਏ ਪੈਸੇ ਦਿਲਵਾ ਚੁੱਕੇ ਨੇ। ਜੇ ਤੁਸੀਂ ਕਿਸੇ ਨੂੰ ਪੈਸੇ ਲੋਨ ਕੀਤੇ ਸੀ, ਕੋਈ ਰਿਸ਼ਤੇਦਾਰ ਤੱਕ ਵੀ ਹੋਵੇ, ਜਾਣ ਪਛਾਣ ਦਾ ਵੀ ਹੋਵੇ, ਹੁਣ ਮੁੱਕਰ ਗਏ ਨੇ, ਤੁਹਾਨੂੰ ਤੁਹਾਡੇ ਪੈਸੇ ਵਾਪਸ ਦਿਲਵਾ ਦੇਣਗੇ। ਜੇ ਕੰਮ ਵਾਲਿਆਂ ਨੇ ਤੁਹਾਨੂੰ ਕੱਢ ਦਿੱਤਾ ਹੈ ਕੰਮ ਤੋਂ ਬਿਨਾਂ ਕੋਈ ਕਾਰਨ ਤੋਂ, ਜਾਂ ਝੂਠ ਬੋਲ ਕੇ ਜਾਂ ਬਹਾਨਾ ਬਣਾ ਕੇ, ਅਤੇ ਤੁਹਾਨੂੰ ਕੋਈ ਸੈਵਰੈਂਸ ਨਹੀਂ ਮਿਲੀ, ਫਿਰ ਇਹਨਾਂ ਨਾਲ ਸੰਪਰਕ ਕਰੋ, ਤੁਹਾਨੂੰ ਲੱਖਾਂ ਡਾਲਰ ਤੱਕ ਦਿਲਵਾ ਸਕਦੇ ਆ। ਜੇ ਕਿਸੇ ਟਰੱਕਿੰਗ ਕੰਪਨੀ ਨੇ ਤੁਹਾਨੂੰ ਪੈਸੇ ਨਹੀਂ ਦਿੱਤੇ ਹਨ, ਚਾਹੇ ਸਾਲ ਤੱਕ ਵੀ ਲੰਘ ਗਏ ਹਨ, ਚਾਹੇ ਬੰਦ ਬੁੰਦ ਵੀ ਹੋ ਗਏ ਨੇ, ਕੋਈ ਰਿਹਾ ਹੀ ਨਹੀਂ ਹੈਗਾ ਉਹ ਬਿਜ਼ਨਸ, ਫਿਰ ਵੀ ਤੁਰ ਪੈਸੇ ਦਿਲਵਾ ਸਕਦੇ ਆ। ਕਾਲ ਮਨੀਤ ਗਿਰੀ, ਗਿਰੀ ਲੀਗਲ ਸਰਵਿਸਿਜ਼, 437-551-8000 437-551-8000 ਦੇਸ ਪ੍ਰਦੇਸ ਦਾ ਰੈਫਰੈਂਸ ਖਾਸ ਦਿਓ, ਫਿਰ ਤੁਹਾਨੂੰ ਫ੍ਰੀ ਕੰਸਲਟੇਸ਼ਨ ਮਿਲੂਗੀ। ਬ੍ਰੈਂਪਟਨ ਐਂਡ ਓਕਵਿਲ ਇਹਨਾਂ ਦੇ ਦੋ ਆਫਿਸਿਸ ਹਨ। ਨਾਲ ਦੀ ਨਾਲ ਜਿੰਨੇ ਵੀ ਸਾਡੇ ਸੱਜਣ ਮਿੱਤਰ ਅਤੇ ਪਰਿਵਾਰ, ਤੁਸੀਂ ਰੀਅਲ ਇਸਟੇਟ ਦੇ ਵਿੱਚ ਕੋਈ ਪ੍ਰਾਪਰਟੀ ਬੁੱਕ ਕੀਤੀ ਸੀ, ਕੋਈ ਕਾਂਡੋ ਬੁੱਕ ਕੀਤਾ ਸੀ, ਕੋਈ ਘਰ ਬੁੱਕ ਕੀਤਾ ਸੀ, ਹੁਣ ਤੁਹਾਨੂੰ ਬਿਲਡਰ ਕੋਈ ਜਵਾਬ ਹੀ ਨਹੀਂ ਦੇ ਰਿਹਾ, ਬਿਲਡਰ ਤੁਹਾਨੂੰ ਤੁਹਾਡਾ ਪੈਸਾ ਹੀ ਨਹੀਂ ਮੋੜ ਰਿਹਾ, ਤੁਹਾਡਾ ਡਿਪੋਜ਼ਿਟ ਜਿੰਨਾ ਵੀ ਦਿੱਤਾ ਹੈ ਡਿਪੋਜ਼ਿਟ ਨਹੀਂ ਮੋੜ ਰਿਹਾ, ਜਾਂ ਲਾਰੇ ਲਾ ਰਿਹਾ ਹੈ, ਜਾਂ ਪੇਪਰ ਵਰਕ ਅਤੇ ਪੇਪਰ ਵਰਕ ਹੀ ਮੰਗਵਾ ਰਿਹਾ ਹੈ, ਫਿਰ ਇਹ ਤੁਹਾਨੂੰ ਤੁਹਾਡਾ ਫੁੱਲ ਡਿਪੋਜ਼ਿਟ ਵੀ, ਨਾਲੇ ਪੈਨਲਟੀ ਵੀ, ਨਾਲੇ ਇੰਟਰਸਟ ਵੀ ਦਿਲਵਾਉਣਗੇ। ਅੱਜ ਹੀ ਕਾਲ ਕਰੋ ਮਨੀਤ ਗਿਰੀ, 437-551-8000। ਅਤੇ ਜੇਕਰ ਹੁਣ ਤੁਹਾਨੂੰ ਬਿਲਡਰ ਕਾਫੀ ਲੰਬੀਆਂ ਡਿਲੇਸ ਤੋਂ ਬਾਅਦ ਕਹਿ ਰਿਹਾ ਹੈ ਕਿ ਪੈਸਾ ਪੂਸਾ ਕੋਈ ਮੋੜਨਾ ਨਹੀਂ, ਉਲਟਾ ਤੁਸੀਂ ਮੋਰਗੇਜ ਹੁਣੇ ਕਰਵਾਓ, ਪੇਪਰ ਫੜਾਓ, ਅਤੇ ਹੁਣ ਮੋਰਗੇਜ ਦਾ ਚੱਕਰ ਦੇ ਵਿੱਚ ਤਾਂ ਲੱਖਾਂ ਹੀ ਡਾਲਰ ਘੱਟ ਦੀ ਅਪਰੇਜ਼ਲ ਆ ਰਹੀ ਆ, ਜਾਂ ਤਾਂ ਮੋਰਗੇਜ ਤੁਸੀਂ ਕਰਵਾ ਹੀ ਨਹੀਂ ਸਕਦੇ, ਜਾਂ ਈਵਨ ਕਰਵਾਉਣਾ ਹੀ ਨਹੀਂ ਚਾਹੁੰਦੇ, ਤੁਹਾਨੂੰ ਤੁਹਾਡੇ ਇਸ ਕੰਟਰੈਕਟ ਦੇ ਵਿੱਚੋਂ ਇਹ ਕਢਾ ਸਕਦੇ ਆ ਅਤੇ ਪੈਸੇ ਵਾਪਸ ਦਿਲਵਾ ਸਕਦੇ ਆ। ਮਨੀਤ ਗਿਰੀ, ਗਿਰੀ ਲੀਗਲ ਸਰਵਿਸਿਜ਼, 437-551-8000 437-551-8000 ਇਹਨਾਂ ਨਾਲ ਅੱਜ ਹੀ ਸੰਪਰਕ ਕਰੋ। ਨਾਲ ਤੇ ਦੋਸਤੋ, ਜੇ ਤੁਹਾਨੂੰ ਤੁਹਾਡੇ ਘਰ ਦੇ ਵਿੱਚ ਕੈਨੇਡਾ ਦੀਆਂ ਸਭ ਤੋਂ ਵੱਡੀਆਂ ਕੰਪਨੀਜ਼ ਤੋਂ ਸਭ ਤੋਂ ਫਾਸਟੈਸਟ ਇੰਟਰਨੈਟ ਪੈਕੇਜ ਚਾਹੀਦੀ ਹੈ, ਚਾਹੇ ਸੈੱਲ ਫੋਨ ਡੀਲਾਂ, ਚਾਹੇ ਹੋਮ ਫੋਨ ਡੀਲਾਂ, ਚਾਹੇ ਆਈ ਪੀ ਟੀ ਵੀ ਡੱਬਾ ਚਾਹੀਦਾ, ਚਾਹੇ ਆਈ ਪੀ ਟੀ ਵੀ ਪੂਰਾ ਪੈਕੇਜ ਚਾਹੀਦਾ, ਚਾਹੇ ਇੰਟਰਨੈਟ ਸੁਪਰ ਫਾਸਟ ਚਾਹੀਦੀ ਆ, ਨੰਬਰ ਕਮਾਓ। ਇਹ ਦੋਨੇ ਹੀ ਜਿਹੜੀਆਂ ਕੈਨੇਡਾ ਦੀਆਂ ਦੋ ਸਭ ਤੋਂ ਵੱਡੀਆਂ ਕੰਪਨੀਆਂ ਨੇ, ਬਲੂ ਐਂਡ ਰੈੱਡ, ਉਹਨਾਂ ਦੇ ਆਥੋਰਾਈਜ਼ ਡੀਲਰ ਨੇ, ਤੁਹਾਡਾ ਜੋ ਵੀ ਪੋਸਟਲ ਕੋਡ ਆ ਉਹਦੇ ਹਿਸਾਬ ਨਾਲ ਪਾ ਕੇ ਤੁਹਾਨੂੰ ਦੱਸਣਗੇ ਕਿ ਕਿਹੜੀ ਕੰਪਨੀ ਦਾ ਜ਼ਿਆਦਾ ਫਾਸਟਰ ਉੱਥੇ ਫਾਈਬਰ ਆਪਟਿਕ ਨੈਟਵਰਕ ਹੈ। 647-201-1313 647-201-1313 647-201-1313 647-201-1313 ਬ੍ਰੈਂਪਟਨ ਦੇ ਵਿੱਚ ਇਹਦੀ ਦੁਕਾਨ ਹੈ, ਏਅਰਪੋਰਟ ਅਤੇ ਕੁਈਨ 'ਤੇ, ਏਡੀ ਮੇਰਿਟਾਈਮ ਅੰਟਾਰੀਓ ਬੁਲਵਰਡ, ਯੂਨਿਟ ਨੰਬਰ 58 ਐਟ ਏਅਰਪੋਰਟ ਐਂਡ ਕੁਈਨ। ਅਤੇ ਇਹਨਾਂ ਨੇ ਇੱਕ ਬਹੁਤ ਕਮਾਲ ਦਾ $55 ਪਰ ਮੰਥ ਅਨਲਿਮਿਟਡ ਸੁਪਰ ਫਾਸਟ 1.5 GB ਸਪੀਡ ਦਾ ਪੈਕੇਜ ਤਿਆਰ ਕੀਤਾ ਹੈ, ਨੋ ਐਕਸਟਰਾ ਕਾਸਟ, ਨੋ ਹਿਡਨ ਕਾਸਟ, ਨੋ ਹੋਰ ਕੋਈ ਵੀ ਕਾਸਟ, $55 ਮਹੀਨੇ ਦਾ, ਤੁਸੀਂ ਜਿੰਨਾ ਮਰਜ਼ੀ ਇੰਟਰਨੈਟ ਯੂਜ਼ ਕਰੋ, ਸੁਪਰ ਫਾਸਟ 1.5 GB ਸਪੀਡ, ਅਤੇ $55 ਦਾ ਹੀ ਖਰਚਾ ਹੈ। 647-201-1313 647-201-1313 647-201-1313
1: ਹੈਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ।
2: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444।
1: 905-564-6444
2: ਸੁਣਦੇ ਰਹੋ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ, ਚਲੋ AM 530 ਤੋਂ।

0: ਤੁਹਾਡਾ ਆਪਣਾ ਰੇਡੀਓ ਦੇਸ ਪ੍ਰਦੇਸ
1: ਫੋਰ ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-2551
2: 5:30 to 6:00 on Days Par Days Prime Time Radio. Today we're live galvat kar rahe hone call karo 905-564-4444. Sunte raho Days Par Days Prime Time Radio. Chalo AM 5:30 to. There are singers, there are performers, and then there are legends. That has defined generations. The one and only Rahat Fateh Ali Khan, live in Toronto. With Shah Zaman Ali Khan, Sunday, September 27th at Scotiabank Arena. Presented by True Sound Live and Cellular Point. Rahat Fateh Ali Khan and Shah Zaman Ali Khan live in Toronto. For tickets, visit ticketmaster.ca.
3: Canada vich rehnde hoye har parivar ko life insurance honi bahut zaruri hai. Apne parivar di financial security te future planning layi.
4: Ese layi main apni te wife di insurance policy Prime Insurance de Simraj Sidhu to hi karwai hai.
5: Jekar tusi vi kise tarah di life insurance, mortgage insurance, disability insurance, critical illness insurance bare soch rahe ho, ta sab to vadh coverage te sahi policy ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਵਾ ਸਕਦੇ ਨੇ। ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-455-3381 ਤੇ 416-457-3381 ਤੇ।
3: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ। ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ। ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-457-3381 416-457-3381
6: Simply Indian brings you all simply delicious deals. Buy one, get one free every day. Sure, 10 to sham 7 baje tak on dine-in and take-outs. Maza lavo Sunday no paratha plate. Monday, manpasand kulcha plate. Tuesday, chana bhatura. Wednesday, lajwab veg thali. Thursday, yummy haka thali. Friday, maza lavo saag makki di roti da. A yummy deals is simply Indian. This sariya hi locations te. Dining, take-out and catering also available. Call at 905-794-8111. Simply delicious. Matlab,

0: Sound Live and Cellular Point present AmiWare live in Toronto. August at Great Canadian Casino Resort. Toronto Valley, ready hojo. Buy your tickets at ticketmaster.ca or call 647-964-8573.
1: Hello, I am 5:32. ਤੁਸੀਂ ਸੁਣ ਰਹੇ ਹੋ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ।
2: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444।
1: 905-564-6444।

0: AM 530 ദേശ് പ്രദേശ് പ്രൈം ടൈം റേഡിയോ പ്രോഗ്രാം ജനാർ ജനവി സാഡി ലിസണേഴ്സ് ആൻഡ് വ്യൂവേഴ്സ് ആണ് പഞ്ച് വജിത് ബാദ് ജുഡേനേ സിമരാജ് സിദ്ധു വലോ പ്യാർ പ്രീ സത് ശ്രീ അകാല ദോസ്തോ ഇസ് പഞ്ച് ਤੋਂ ਲੈ ਕੇ 6 ਵਜੇ ਕੰਟੀਨਿਊ ਸਪਾਂਸਰ ਕੀਤਾ ਜਾ ਰਿਹਾ ਹੈ ਪੰਜਾਬੀ ਬਾਈ ਨੇਚਰ ਦੇ ਵੱਲੋਂ ਪੰਜਾਬੀ ਬਾਈ ਨੇਚਰ ਵਾਲੇ ਹੁਣ 13 ਤੋਂ ਵੀ ਵੱਧ ਸਾਲ ਲਗਾਤਾਰ ਢੇਰ ਸਾਰੀਆਂ ਲੋਕੇਸ਼ਨਸ ਤੋਂ ਤੁਹਾਨੂੰ ਬਹੁਤ ਹੀ ਸਵਾਦ ਵੈਜ ਤੇ ਨਾਨ ਵੈਜ ਪੰਜਾਬੀ ਪਕਵਾਨ ਤਾਜ਼ਾ ਤਾਜ਼ਾ ਤਿਆਰ ਕਰਕੇ ਦੇ ਰਹੇ ਨੇ ਤੁਸੀਂ ਬਰੈਂਪਟਨ ਸ਼ਹਿਰ ਦੇ ਵਿੱਚ ਇਹਨਾਂ ਦੀਆਂ 4 ਅਲੱਗ ਲੋਕੇਸ਼ਨਸ ਵਿਜ਼ਿਟ ਕਰ ਸਕਦੇ ਹੋ ਜਿੱਥੇ ਕਿ ਤੁਹਾਨੂੰ ਬਹੁਤ ਹੀ ਕਮਾਲ ਦੀ ਸੋਹਣੀ ਜਗ੍ਹਾ ਦੇ ਵਿੱਚ ਪੂਰੇ ਪਰਿਵਾਰ ਨਾਲ ਬਹਿ ਕੇ ਖਾਣ ਪੀਣ ਦਾ ਮੌਕਾ ਮਿਲੂਗਾ ਡਾਈਨ ਇਨ ਜ਼ਰੂਰ ਕਰੋ ਟੇਕ ਆਊਟ ਵੀ ਕਰੋ ਅਤੇ ਨਾਲ ਦੀ ਨਾਲ ਲਾਈਵ ਕੇਟਰਿੰਗ ਦੇ ਵਿੱਚ ਤਾਂ ਇਹ ਅਨਬੀਟੇਬਲ ਨੇ ਅਨਮੈਚਬਲ ਨੇ ਲਾਈਵ ਕੇਟਰਿੰਗ ਦੇ ਵਿੱਚ ਜੇ ਤੁਸੀਂ VIP ਲਗਜ਼ਰੀ ਟਾਪ ਆਫ ਦ ਲਾਈਨ ਕੁਆਲਿਟੀ ਕੇਟਰਿੰਗ ਚਾਹੁੰਦੇ ਹੋ ਇਹਨਾਂ ਦਾ ਟਰੱਕ ਸੱਦੋ ਟਰੱਕ ਦੇ ਨਾਲ ਸਾਰੇ ਇਹ ਸ਼ੈੱਫ ਵੀ ਅਤੇ ਨਾਲ ਦੀ ਨਾਲ ਪੂਰੀ ਸਰਵਰ ਦੀ ਟੀਮ ਵੀ ਭੇਜਦੇ ਨੇ ਕਿ ਤੁਹਾਨੂੰ ਤੁਹਾਡੇ ਪਾਰਟੀ ਜਾਂ ਇਵੈਂਟ ਦੇ ਵਿੱਚ ਪੂਰਾ ਫੰਕਸ਼ਨ ਕਰਨ ਦਾ ਮੌਕਾ ਮਿਲੂਗਾ ਕੋਈ ਵੀ ਕੰਮ ਕਰਨ ਦੀ ਜ਼ਰੂਰਤ ਨਹੀਂ ਇਹੀ ਸਾਰੇ ਹੀ ਫੂਡ ਅਤੇ ਡਰਿੰਕਸ ਦੀ ਸਾਰੀ ਜ਼ਿੰਮੇਵਾਰੀ ਸਾਂਭਣ ਕੇ ਪੰਜਾਬੀ ਬਾਈ ਨੇਚਰ ਦੀਆਂ 4 ਬ੍ਰੈਂਪਟਨ ਲੋਕੇਸ਼ਨ ਨੇ ਪਹਿਲੀ ਲੋਕੇਸ਼ਨ ਹੈ 888-7 ਦ ਗੌਰ ਰੋਡ ਗੌਰ ਐਨ ਐਬਨੀਜ਼ਰ ਸੋ ਗੌਰ ਐਨ ਐਬਨੀਜ਼ਰ 'ਤੇ ਪਹਿਲੀ ਲੋਕੇਸ਼ਨ ਹੈ ਦੂਜੀ ਲੋਕੇਸ਼ਨ ਹੈ ਏਅਰਪੋਰਟ ਐਨ ਬੋਵੇਰਡ ਅਤੇ ਜਿਹੜਾ LCBO ਵਾਲਾ ਪਲਾਜ਼ਾ ਹੈ ਉਹਦੇ ਵਿੱਚ ਹੀ ਉਹਦੇ ਬਿਲਕੁਲ ਸਾਹਮਣੇ ਹੀ ਸੇਮ ਪਲਾਜ਼ੇ ਵਿੱਚ ਹੀ ਸ਼ੇਅਰਡ ਪਾਰਕਿੰਗ ਲਾਟ ਹੈ 9980 ਏਅਰਪੋਰਟ ਰੋਡ ਏਅਰਪੋਰਟ ਐਂਡ ਬੋਵੇਰਡ ਅਤੇ ਇਹਨਾਂ ਦੀ ਦੂਜੀ ਲੋਕੇਸ਼ਨ ਹੈ ਤੀਜੀ ਲੋਕੇਸ਼ਨ ਹੈ ਬੋਵੇਰਡ ਐਂਡ ਹਰਨਸੇਰੀਓ ਬੋਵੇਰਡ ਹਰਨਸੇਰੀਓ 58 ਕੁਆਰੀ ਐਜ ਡਰਾਈਵ ਬਰੈਂਪਟਨ ਅਤੇ ਪੰਜਾਬੀ ਬਾਈ ਨੇਚਰ ਦੀ ਤੀਜੀ ਲੋਕੇਸ਼ਨ ਆ ਜਿਹੜਾ ਵਾਲਮਾਰਟ ਅਤੇ ਫਟੀਨੋਜ਼ ਵਾਲਾ ਪਲਾਜ਼ਾ ਹੈ ਅਤੇ ਚੌਥੀ ਲੋਕੇਸ਼ਨ ਹੈ at Kennedy and Sandalwood 180 Sandalwood Parkway East and Kennedy kul milake Punjabi by nature diye 4 Brampton location ne every day bahut hi swad bahut hi taza veg vi non veg Punjabi food tonu pata hi hai tusi khana ki hai par ja ke khao zarur Punjabi by nature ton te live catering le number kamao 905-794-4667 905-794-4667 ਪੰਜਾਬੀ ਬਾਈ ਨੇਚਰ ਨਾਲ ਦੀ ਨਾਲ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਬਾਈ ਕੋਮਲ ਟਰੈਵਲ ਕੋਮਲ ਟਰੈਵਲ ਵਾਲਿਆਂ ਨੇ ਸਾਨੂੰ ਕੁਝ ਨਵੇਂ ਏਅਰ ਫੇਅਰ ਪ੍ਰਾਈਸਿਸ ਭੇਜੇ ਨੇ ਜੇ ਤੁਸੀਂ ਵੀ ਦੋਸਤੋ ਇੰਡੀਆ ਆਉਣ ਜਾਣ ਦੇ ਲਈ ਟਿਕਟਾਂ ਬੁੱਕ ਕਰਨੀਆਂ ਪੈਸੇ ਬਚਾਉਣੇ ਆ ਸਿੰਪਲ ਜੀ ਗੱਲ ਹੈ ਨੰਬਰ ਘੁਮਾ ਲਓ ਦੱਸੋ ਕਿਹੜੀ ਤਰੀਕ ਤੋਂ ਲੈ ਕੇ ਕਿਹੜੀ ਤਰੀਕ ਤੱਕ ਚਾਹੇ ਵਨ ਵੇ ਚਾਹੇ ਰਾਊਂਡ ਟ੍ਰਿਪ ਚਾਹੇ ਨਾਨ ਸਟਾਪ ਫਲਾਈਟ ਚਾਹੇ ਰੁਕ ਕੇ ਜਾਣਾ ਹੈ ਅਤੇ ਇਹ ਪੂਰੀ ਦੀ ਪੂਰੀ ਕੋਸ਼ਿਸ਼ ਕਰਨਗੇ ਕਿ ਤੁਹਾਨੂੰ ਸਭ ਤੋਂ ਲੋਵੈਸਟ ਪ੍ਰਾਈਸ ਪ੍ਰੋਵਾਈਡ ਕੀਤੀ ਜਾਵੇ ਸਿੰਪਲ ਐਸ ਦੈਟ ਗੋਮਲ ਟਰੈਵਲ 905-239-7711 905-239-7711 ਸੋ ਸਪੈਸ਼ਲ ਫੇਅਰ ਇਹਨਾਂ ਨੇ ਭੇਜੇ ਨੇ ਕੋਈ ਵੀ ਟੋਰਾਂਟੋ ਤੋਂ ਲੈ ਕੇ ਦਿੱਲੀ ਅਕਟੋਬਰ ਤੋਂ ਲੈ ਕੇ ਨਵੰਬਰ ਤੱਕ ਰਾਊਂਡ ਟ੍ਰਿਪ ਬੁੱਕ ਕਰਨਾ ਚਾਹੁੰਦਾ ਹੈ ਜਾਓ ਦਿੱਲੀ ਅਕਟੋਬਰ ਵਾਪਸ ਆਓ ਇੱਥੇ ਨਵੰਬਰ ਦੋ ਬੈਗ ਵਿੱਚ ਹੀ ਇੰਕਲੂਡਡ ਨੇ $1490 ਦੇ ਵਿੱਚ ਕਾਫੀ ਵਧੀਆ ਤੁਸੀਂ ਰਾਊਂਡ ਟ੍ਰਿਪ ਬੁੱਕ ਕਰ ਸਕਦੇ ਹੋ ਅਕਟੋਬਰ ਨਵੰਬਰ ਜੇ ਤੁਸੀਂ ਅਕਟੋਬਰ ਦੇ ਵਿੱਚ ਟੋਰਾਂਟੋ ਤੋਂ ਲੈ ਕੇ ਦਿੱਲੀ ਦੋ ਬੈਗ ਭਰ ਕੇ ਵਨ ਵੇ ਹੀ ਜਾਣਾ ਹੈ 1150 ਦੇ ਵਿੱਚ 1150 ਦੇ ਵਿੱਚ ਬੁੱਕ ਕਰ ਸਕਦੇ ਹੋ ਜੇ ਤੁਸੀਂ ਟੋਰਾਂਟੋ ਤੋਂ ਲੈ ਕੇ ਬਾਂਬੇ ਤੱਕ ਰਾਊਂਡ ਟ੍ਰਿਪ ਬੁੱਕ ਕਰਨੀ ਆ ਜਾਓ ਬਾਂਬੇ ਅਕਟੋਬਰ ਵਾਪਸ ਆਓ ਟੋਰਾਂਟੋ ਨਵੰਬਰ ਅਤੇ ਇਹ 1550 ਰਾਊਂਡ ਟ੍ਰਿਪ ਬੁੱਕ ਕੀਤੀ ਜਾ ਸਕਦੀ ਹੈ ਪਰ ਆਫਕੋਰਸ ਕੋਈ ਸਪੈਸੀਫਿਕ ਡੇਟਸ ਕੋਈ ਵਿਆਹ ਸ਼ਾਦੀ ਹੈ ਕੋਈ ਸਪੈਸ਼ਲ ਫੰਕਸ਼ਨ ਹੈ ਕੋਈ ਜ਼ਰੂਰੀ ਕੰਮ ਹੈ ਜਾਂ ਖੁੱਲ੍ਹੀ ਛੁੱਟੀ ਆ ਬਜ਼ੁਰਗਾਂ ਨੇ ਆਉਣਾ ਜਾਣਾ ਹੈ ਇੱਧਰ ਉੱਧਰ ਹੋ ਸਕਦਾ ਹੈ ਇੱਕ ਅੱਧਾ ਹਫ਼ਤਾ ਫਿਰ ਤਾਂ ਕਾਫੀ ਜ਼ਿਆਦਾ ਪੈਸੇ ਬਚਾ ਸਕਦੇ ਹਾਂ ਤੁਹਾਡੇ ਲਈ ਕੋਮਲ ਟਰੈਵਲ 905-239-7711 905-239-7711 ਕੋਮਲ ਟਰੈਵਲ ਵਾਲਿਆਂ ਨਾਲ ਜ਼ਰੂਰ ਸੰਪਰਕ ਕਰੋ ਨਾਲ ਦੀ ਨਾਲ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਬਾਈ ਟੀਮ ਸਿੱਧੂ ਜੋ ਕਿ ਲੈ ਕੇ ਆਏ ਨੇ ਕੈਲਡਨ ਅਤੇ ਬਰੈਂਪਟਨ ਦੇ ਬੋਰਡਰ 'ਤੇ 6 ਲੱਖ ਤੋਂ ਵੀ ਘੱਟ ਪ੍ਰਾਈਸ ਦੇ ਵਿੱਚ ਫੁੱਲੀ ਫਰੀ ਹੋਲਡ ਟਾਊਨ ਹਾਊਸਿਸ ਕੋਈ ਵੀ ਮੰਥਲੀ ਫੀਸ ਹੈ ਨਹੀਂ ਇਹਨਾਂ ਦੀ 6 ਲੱਖ ਤੋਂ ਘੱਟ ਪ੍ਰਾਈਸ ਸ਼ੁਰੂ ਹੁੰਦੀ ਆ ਚਾਹੇ ਫਸਟ ਟਾਈਮ ਹੋਮ ਬਾਇਰ ਹੋ ਚਾਹੇ ਇਨਵੈਸਟਰ ਹੋ ਇਹ ਅੰਡਰ 600K ਦੀ ਪ੍ਰਾਈਸ ਹੈ ਸੋ ਕੈਲਡਨ ਦੇ ਵਿੱਚ ਬਰੈਂਪਟਨ ਮਿੰਟ ਵੀ ਨਹੀਂ ਦੂਰ ਹੈ ਕੈਲਡਨ ਅਤੇ ਬਰੈਂਪਟਨ ਦੇ ਬੋਰਡਰ 'ਤੇ Mayfield and Hernsirio te name freehold townhouses leke aaye ne jinhi price 596,000 6 lakh to vi ghatte shuru hundi hai te eh close hone aa 27 de end ਤੋਂ ਲੈ ਕੇ 28 ਤੱਕ ਬਹੁਤ ਲੰਬੀ ਕਲੋਜ਼ਿੰਗ ਹੈ ਐਂਡ ਆਫ 2027 ਦ ਸਟਾਰਟ ਆਫ 2028 ਤੇ ਕੈਲਡਨ ਸ਼ਹਿਰ ਦੇ ਵਿੱਚ ਮੇਫੀਲ ਤੇ ਹਰਨ ਥਿਊਰੀਓ ਤੇ ਬਹੁਤ ਵੱਡੀ ਨਵੀਂ ਕਮਿਊਨਿਟੀ ਤਿਆਰ ਹੋਣੀ ਆ ਜਿੱਥੇ ਕਿ ਇਹ ਬਿਲਡਰ 3 ਅਲੱਗ ਕਿਸਮ ਦੇ ਟਾਊਨ ਹਾਊਸਿਸ ਲਿਆ ਰਿਹਾ ਹੈ ਟੂ ਸਟੋਰੀ ਟ੍ਰੈਡੀਸ਼ਨਲ ਟਾਊਨ ਹਾਊਸਿਸ ਸਾਰਿਆਂ ਦੀ ਆਪਦੀ ਪ੍ਰਾਈਵੇਟ ਬੈਕਯਾਰਡ ਨਾਲ ਥਰੀ ਸਟੋਰੀ ਸਿਟੀ ਟਾਊਨਸ ਡਬਲ ਕਾਰ ਗਰਾਜ ਨਾਲ ਚਾਰ ਗੱਡੀਆਂ ਦੀ ਟੋਟਲ ਪਾਰਕਿੰਗ ਨਾਲ ਤੇ ਥਰੀ ਸਟੋਰੀ ਬੈਕ ਟੂ ਬੈਕ ਟਾਊਨਸ ਲੋਐਸਟ ਪ੍ਰਾਈਸ 596,000 ਅੰਡਰ 6 ਲੱਖ ਸਾਰੇ ਫਰੀ ਹੋਲ ਟਾਊਨ ਹਾਊਸਿਸ ਦੇ ਵਿੱਚ ਨੈਚੁਰਲ ਓਕ ਹਾਰਡਵੁੱਡ ਨੈਚੁਰਲ ਓਕ ਦੀਆਂ ਪੌੜੀਆਂ ਹਰੇਕ ਫਲੋਰ 'ਤੇ ਹੀ 9 ਫੁੱਟ ਦੀ ਸੀਲਿੰਗ zero development charges free assignment clause free 5 appliance the package ਤੇ $10,000 decor dollar upgrade ਆਪਣੇ ਪਸੰਦ ਦੇ ਕਰਨ ਦੇ ਲਈ ਅੱਜ ਹੀ ਟੀਮ ਸਿੱਧੂ ਨਾਲ ਸੰਪਰਕ ਕਰੋ 416-302-0016 ਨਾਲ ਤੇਰਾ ਦੋਸਤੋ ਜਿਵੇਂ ਕਿ ਤੈਨੂੰ ਪਹਿਲੇ ਘੰਟੇ 'ਚ ਦੱਸਿਆ ਹੈ ਕਿ ਬੜੀ ਜ਼ਬਰਦਸਤ ਬੈਕ ਟੂ ਸਕੂਲ ਡੀਲ ਚੱਲ ਪਈ ਹੈ ਸਪੈਕਸ ਐਕਸਪ੍ਰੈਸ 'ਤੇ ਸਪੈਕਸ ਐਕਸਪ੍ਰੈਸ ਵਾਲੇ ਹੁਣ ਸਾਡੇ ਨਾਲ ਸਾਡੇ ਬਾਈ ਰਾਜਨ ਜੁੜ ਚੁੱਕੇ ਨੇ ਕੁਛ ਵਧੀਆ ਵਧੀਆ ਡੀਲਾਂ ਲੈ ਕੇ ਆਏ ਨੇ ਸਪੈਕਸ ਐਕਸਪ੍ਰੈਸ 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ ਕੈਨੇਡੀਅਨ ਸਟੀਲਸ ਵੱਡੇ ਵਾਲਮਾਰਟ ਵਾਲੇ ਪਲਾਜ਼ੇ ਵਿੱਚ ਨੇ ਤਕਰੀਬਨ 7 ਦਿਨ ਡਾਕਟਰ ਦਾ ਬੰਦੋਬਸਤ ਇਹਨੇ ਕੀਤਾ ਹੋਇਆ ਜੋ ਕਿ ਤੁਹਾਡੀ ਬੋਲੀ ਬੋਲ ਦੇ ਡਾਕਟਰ ਨੇ ਆਏ ਐਗਜ਼ਾਮ ਕਰਨ ਦੇ ਲਈ 905-460-8888 ਇਹਨਾਂ ਦਾ ਫੋਨ ਨੰਬਰ ਹੈ ਸਪੈਕਸ ਐਕਸਪ੍ਰੈਸ 905-460-8888 ਰਾਜਨ ਜੀ ਸਤਿ ਸ਼੍ਰੀ ਅਕਾਲ ਜੀ
1: ਸਤਿ ਸ਼੍ਰੀ ਅਕਾਲ ਸਿਮਰਾਜ ਜੀ ਬਹੁਤ ਬਹੁਤ ਧੰਨਵਾਦ ਤੁਹਾਨੂੰ ਤੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ
0: ਭਾਈ ਜਿਹੜੀ ਬੈਕ ਟੂ ਸਕੂਲ ਡੀਲ ਹੈ ਜਵਾਕਾਂ ਲਈ ਖਾਸ ਦੱਸੋ ਕਿ ਕਿੰਨੇ ਕੁ ਪ੍ਰਾਈਸ ਵਿੱਚ ਐਨਕਾਂ ਤਿਆਰ ਕੀਤੀਆਂ ਜਾ ਰਹੀਆਂ
1: ਬਿਲਕੁਲ ਜੀ ਬਿਲਕੁਲ ਸਰ ਸਪੈਸ਼ਲ ਡੀਲ ਲਿਆਂਦੀ ਹੈ ਡੀਲਾਂ 'ਚ ਸਭ ਤੋਂ ਪਹਿਲਾਂ ਦੱਸਦਾ ਦੋ ਚੀਜ਼ਾਂ ਦੇ ਰਹੇ ਹਾਂ ਸਪੈਸ਼ਲੀ ਪਹਿਲਾਂ ਤੇ ਜਿੰਨੇ ਵੀ ਸਰੋਤੇ ਆ ਕੇ ਬੱਚੇ ਆ ਕੇ ਗਲਾਸਿਸ ਬਣਵਾ ਰਹੇ ਨੇ ਐਂਟੀ ਗਲੇਅਰ ਕੋਟਿੰਗ ਬਾਏ ਕਰਨੀ ਹੈ ਤੇ ਨਾਲ ਬਲੂ ਲਾਈਟ ਪ੍ਰੋਟੈਕਸ਼ਨ ਕੋਟਿੰਗ ਬਿਲਕੁਲ ਫ੍ਰੀ ਦਿੱਤੀ ਜਾ ਰਹੀ ਹੈ ਉਹਦਾ ਰੀਜ਼ਨ ਇਹ ਵੀ ਬੱਚੇ ਬਹੁਤ ਜ਼ਿਆਦਾ ਟਾਈਮ ਕੰਪਿਊਟਰ ਦੇ ਉੱਤੇ ਲੈਪਟਾਪ ਟੈਬਲੇਟ ਜਾਂ ਸੈੱਲਫੋਨ ਦੇ ਉੱਤੇ ਸਪੈਂਡ ਕਰਦੇ ਨੇ ਤੇ ਇਹਦੇ 'ਚੋਂ ਜਿਹੜੀ ਬਲੂ ਲਾਈਟ ਨਿਕਲਦੀ ਹੈ ਇਹ ਅੱਖਾਂ ਨੂੰ ਡੈਮੇਜ ਕਰਦੀ ਹੈ ਕਈ ਪੇਰੈਂਟਸ ਇਹਨੂੰ ਅਫੋਰਡ ਕਰ ਪਾਉਂਦੇ ਨੇ ਕਈ ਨਹੀਂ ਅਸੀਂ ਵੈਂਡਰਸ ਦੇ ਨਾਲ ਸਪੈਸ਼ਲੀ ਨੈਗੋਸ਼ੀਏਟ ਕੀਤਾ ਹੈ ਕਿ ਜਿੰਨੇ ਵੀ ਬੱਚੇ ਆ ਕੇ ਐਂਟੀ ਗਲੇਅਰ ਕੋਟਿੰਗ ਬਾਏ ਕਰ ਰਹੇ ਨੇ ਆਪਣੇ ਗਲਾਸਿਸ ਦੇ ਉੱਤੇ ਨਾਲ ਬਲੂ ਲਾਈਟ ਪ੍ਰੋਟੈਕਸ਼ਨ ਕੋਟਿੰਗ ਬਿਲਕੁਲ ਫ੍ਰੀ ਦਿੱਤੀ ਜਾ ਰਹੀ ਹੈ ਤੇ ਜਿਹੜੇ ਬੈਕ ਟੂ ਸਕੂਲ ਹੈ ਸਿਰਫ ਛੋਟੇ ਬੱਚਿਆਂ ਵਾਸਤੇ ਨਹੀਂ ਕਾਲਜ ਜਾਣ ਵਾਲੇ ਯੂਨੀਵਰਸਿਟੀ ਜਾਣ ਵਾਲੇ ਯਾਨੀ ਕਿ ਜਿੰਨੇ ਵੀ ਬੱਚੇ ਜਾਂ ਜਿਹੜੇ ਕੋਈ ਵੱਡੇ ਵੀ ਜਿਹੜੇ ਸਿੰਗਲ ਵਿਜ਼ਨ ਗਲਾਸਿਸ ਪਹਿਨਦੇ ਨੇ ਇਹ ਸਾਰਿਆਂ ਨੂੰ ਹੀ ਇਹ ਡੀਲ ਦਿੱਤੀ ਜਾ ਰਹੀ ਹੈ ਸਪੈਸ਼ਲੀ ਤੇ ਹੁਣ ਗੱਲ ਕਰੀਏ ਫਰੇਮਾਂ ਦੀ ਫਰੇਮਾਂ ਦੇ ਉੱਤੇ ਬਹੁਤ ਵਧੀਆ ਡੀਲਸ ਚੱਲ ਰਹੀਆਂ ਨੇ ਖਾਸ ਕਰਕੇ ਰੇਬਨ ਦੇ ਫਰੇਮ ਲੈਣੇ ਨੇ ਅਰਮਾਨੀ ਦੇ ਮਾਈਕਲ ਕੋਰਸ ਦੇ ਜਾਂ ਕੋਚ ਦੇ ਇਹ ਸਾਰੇ ਦੇ ਸਾਰੇ ਬ੍ਰਾਂਡਡ ਫਰੇਮ ਫਲੈਟ 50% ਆਫ ਦਿੱਤੇ ਜਾ ਰਹੇ ਨੇ ਅੱਧੇ ਮੁੱਲ ਦੇ ਉੱਤੇ ਇਹ ਵਧੀਆ ਬ੍ਰਾਂਡਡ ਫਰੇਮ ਦਿੱਤੇ ਜਾ ਰਹੇ ਨੇ ਜੀ ਟੋਮੀ ਹਿਲਫਿਗਰ ਦੇ ਫਰੇਮ ਕੈਲਵਿਨ ਕਲਾਈਨ ਦੇ ਫਰੇਮ ਫੈਂਡੀ ਦੇ ਫਰੇਮ ਤੇ ਵੈਲੈਂਟੀਨੋ ਦੇ ਫਰੇਮ ਇਹ ਫਲੈਟ 75% ਆਫ ਕਰਕੇ ਦਿੱਤੇ ਜਾ ਰਹੇ ਨੇ ਤੇ ਸਭ ਤੋਂ ਵਧੀਆ ਡੀਲ ਲੰਡਨ ਫੋਗ ਦੇ ਫਰੇਮ ਲਿਵਾਈਸ ਦੇ ਰੈਂਗਲਰ ਦੇ ਵੈਨ ਹਿਊਸਨ ਦੇ ਐਡੀ ਬਾਵਰ ਦੇ ਸਾਰੇ ਬ੍ਰਾਂਡਡ ਫਰੇਮ ਤੁਹਾਨੂੰ ਫਲੈਟ 90% ਆਫ ਕਰਕੇ ਦਿੱਤੇ ਜਾ ਰਹੇ ਨੇ ਹੁਣ ਸਮਰਾਜ ਜੀ ਇੱਕ ਦਿਮਾਗ 'ਚ ਕੁਸ਼ਚਨ ਆਉਂਦਾ ਵੀ ਜਦੋਂ 90% ਬੋਲਤਾ ਵੀ ਕਿਤੇ ਇਹ ਤੇ ਨਹੀਂ ਵੀ ਫਰੇਮ 1000 ਦਾ ਲੱਗਾ ਹੋਊਗਾ ਤੇ 90% ਆਫ ਕਰਕੇ $100 ਦਾ ਹੋਏਗਾ ਨਹੀਂ ਜੀ $299 ਦਾ ਫਰੇਮ ਹੈ ਤੇ 90% ਆਫ ਕਰਕੇ ਸਿਰਫ $29 ਦੇ ਵਿੱਚ ਆਪਾਂ ਤੁਹਾਨੂੰ ਫਰੇਮ ਦੇ ਰਹੇ ਹਾਂ $29 ਚ ਬ੍ਰਾਂਡਡ ਫਰੇਮ ਤੇ ਇਹ ਵੀ ਨਹੀਂ ਕੋਈ ਕਿ 10-50 ਫਰੇਮ ਹੋਣ ਤਕਰੀਬਨ 700 ਤੋਂ 800 ਫਰੇਮ ਡਿਸਪਲੇ ਦੇ ਉੱਤੇ ਲੱਗਿਆ ਜਿਹੜਾ ਕਿ ਸਾਰੇ ਦੇ ਸਾਰੇ ਫਰੇਮ ਤੁਹਾਨੂੰ ਸਿਰਫ $29 ਚ ਮਿਲ ਰਹੇ ਨੇ ਸੋ ਇਹ ਡੀਲ ਮਿਲ ਰਹੀ ਹੈ ਜੀ ਸਪੈਕਸ ਐਕਸਪ੍ਰੈਸ ਦੇ ਉੱਤੇ ਐਡਰੈਸ ਹੈ ਸਾਡਾ 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ 410 ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀ ਐਂਡ ਸਟੀਲਸ ਇੰਟਰਸੈਕਸ਼ਨ ਵਾਲਮਾਰਟ ਵਾਲਾ ਪਲਾਜ਼ਾ ਤੇ ਨੰਬਰ ਹੈ ਜੀ ਸਾਡਾ 905-460-8888 ਤੇ ਜਿਨ੍ਹਾਂ ਨੇ ਅੱਖਾਂ ਦਾ ਚੈੱਕਅਪ ਕਰਵਾਉਣਾ ਹੈ ਡਾਕਟਰ ਸਾਡੇ ਕੋਲ ਅੱਜ ਸਾਡੀ ਕ੍ਰੈਡਿਟ ਵਿਊ ਤੇ ਸੈਂਟਰਲ ਰੋਡ ਵਾਲੀ ਲੋਕੇਸ਼ਨ ਤੇ ਅਵੇਲੇਬਲ ਨੇ 3 ਵਜੇ ਤੋਂ ਲੈ ਕੇ 6 ਵਜੇ ਤੱਕ ਜੇ ਅੱਜ ਨਹੀਂ ਆ ਸਕਦੇ ਤੇ ਕੱਲ ਨੂੰ 4 ਵਜੇ ਤੋਂ ਲੈ ਕੇ 7 ਵਜੇ ਤੱਕ ਸਾਡੀ ਰੈਜ਼ੋਲੂਸ਼ਨ ਵਾਲੀ ਲੋਕੇਸ਼ਨ ਤੇ ਅਵੇਲੇਬਲ ਨੇ ਤੇ ਫਿਰ ਸ਼ਨੀਵਾਰ ਨੂੰ ਵੀ ਸਵੇਰੇ 10 ਵਜੇ ਤੋਂ ਲੈ ਕੇ 2 ਵਜੇ ਤੱਕ ਡਾਕਟਰ ਅਵੇਲੇਬਲ ਨੇ ਸੋ ਜਿਹੜਾ ਵੀ ਦਿਨ ਤੁਹਾਨੂੰ ਸੂਟ ਕਰਦਾ ਤੁਸੀਂ ਕਾਲ ਕਰਕੇ ਆਪਣੀ ਅਪਾਇੰਟਮੈਂਟ ਬੁੱਕ ਕਰਵਾ ਲਓ ਤਾਂ ਕਿ ਤੁਹਾਡਾ ਟਾਈਮ ਸੇਵ ਹੋ ਸਕੇ ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟਸ ਹੈਗੇ ਨੇ ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਡਾਇਰੈਕਟ ਬਿਲ ਕਰਦੇ ਹਾਂ ਸੋ ਨੰਬਰ ਇੱਕ ਵਾਰ ਫਿਰ ਜੀ 905-460-8888 905-460-8888 8888
0: ਰਾਜਨ ਜੀ, ਮੈਨੂੰ ਲੱਗਦਾ ਮੈਨੂੰ ਕੋਈ ਭੁਲੇਖਾ ਪਿਆ ਜਾਂ ਮੈਂ ਗਲਤ ਸੁਣਿਆ। ਤੁਸੀਂ ਕਹਿ ਰਹੇ ਹੋ ਕਿ $29 ਦੇ ਵਿੱਚ ਡਿਜ਼ਾਈਨਰ ਫਰੇਮ ਦੇ ਰਹੇ ਹੋ?
1: ਹਾਂਜੀ ਬਿਲਕੁਲ ਜੀ ਬਿਲਕੁਲ,
0: ਆਹ ਗੱਲ ਰਿਪੀਟ ਕਰਿਓ।
1: ਬ੍ਰਾਂਡਡ ਫਰੇਮ ਨੇ ਲੰਡਨ ਫੋਗ, ਲਿਵਾਈਸ, ਰੈਂਗਲਰ, ਵੈਨ ਹਿਊਸਨ, ਐਡੀ ਬਾਵਰ, ਰੂਟਸ, ਆਈਜ਼ੋਡ, ਤੇ ਅਗੇਨ ਫਰੇਮ ਵੀ ਕੋਈ 10-50 ਨਹੀਂ, 700-800 ਫਰੇਮ ਲੱਗਾ। ਆਪਣੀ ਮਰਜ਼ੀ ਦਾ ਆ ਕੇ ਫਰੇਮ ਚੱਕੋ, $29 ਚ ਮਿਲਣਾ ਫਰੇਮ, $29 ਚ।
0: ਬੱਲੇ ਨੰਬਰ ਦਿਓ ਜੀ।
1: ਨੰਬਰ ਇੱਕ ਵਾਰੀ ਫਿਰ ਜੀ, 905-460-8888, 905-460-8888।
0: ਥੈਂਕ ਯੂ ਵੈਰੀ ਮੱਚ, ਹੁਣੇ ਨੰਬਰ ਕਮਾ ਲਓ, ਇਹ ਤਾਂ ਅਮੇਜ਼ਿੰਗ ਡੀਲ ਹੈ। $29 ਦੇ ਵਿੱਚ ਤੁਹਾਨੂੰ ਕੋਈ 700-800 ਡਿਫਰੈਂਟ ਫਰੇਮਸ ਦੇ ਵਿੱਚੋਂ ਮੌਕਾ ਮਿਲ ਰਿਹਾ ਹੈ ਬੈਕ ਟੂ ਸਕੂਲ ਸਪੈਸ਼ਲ ਡੀਲ। $29 ਦੇ ਵਿੱਚ ਪੂਰਾ ਫਰੇਮ ਮਿਲ ਰਿਹਾ ਤੁਹਾਨੂੰ, ਵਿਚ ਇਜ਼ ਸੁਪਰ ਸੁਪਰ ਸੁਪਰ ਲੋ ਪ੍ਰਾਈਸ। ਨੰਬਰ ਕਮਾ ਲਓ, ਸਪੈਕਸ ਐਕਸਪ੍ਰੈਸ ਬ੍ਰੈਂਪਟਨ ਵਾਲਿਆਂ ਦਾ, 905-460-8888, 905-460-8888, 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ ਕੈਨੇਡੀਅਨ ਸਟੀਲਸ, ਵਾਲਮਾਰ ਪਲਾਜ਼ਾ ਹੈ, 410 ਸਟੀਲਸ ਕਹਿ ਲਓ, ਕੈਨੇਡੀ ਸਟੀਲਸ ਕਹਿ ਲਓ, ਸਪੈਕਸ ਐਕਸਪ੍ਰੈਸ ਤੇ $29 ਦੇ ਵਿੱਚ ਤੁਹਾਨੂੰ ਇਹ ਇੱਕ ਫਰੇਮ ਦੇ ਰਹੇ ਨੇ। ਉਹ ਵੀ 700-800 ਡਿਫਰੈਂਟ ਫਰੇਮ ਨੇ, ਉਹਦੇ ਵਿੱਚੋਂ $29 ਵਿੱਚ ਫਰੇਮ। 905-460-8888। ਦੋਸਤੋ ਖਬਰ ਪੇਸ਼ ਕਰਦੇ, ਫਿਰ ਅਗਲੇ ਸਪਾਂਸਰ ਨਾਲ ਵੀ ਗੱਲਬਾਤ ਕਰਦੇ ਹਾਂ। ਖਬਰ ਇਹ ਹੈ ਕਿ ਇੱਕ ਨਵੀਂ ਰਿਪੋਰਟ ਪੇਸ਼ ਹੋਈ ਹੈ ਜਿਸ ਦੇ ਮੁਤਾਬਕ ਪਿਛਲੇ ਸਾਲ 2025 ਜੁਲਾਈ ਮਹੀਨੇ ਤੋਂ ਲੈ ਕੇ ਇਸ ਸਾਲ 2026 ਜੁਲਾਈ ਮਹੀਨੇ ਤੱਕ ਇੱਥੇ ਗ੍ਰੇਟਰ ਟੋਰਾਂਟੋ ਏਰੀਆ ਦੇ ਵਿੱਚ ਸਿੰਗਲ ਫੈਮਿਲੀ ਹੋਮ ਪ੍ਰੀ ਕੰਸਟਰਕਸ਼ਨ ਸੇਲਸ ਟ੍ਰਿਪਲ ਤੋਂ ਵੀ ਜ਼ਿਆਦਾ ਵਧੀਆਂ ਹਨ, 3 ਗੁਣਾ ਤੋਂ ਵੀ ਜ਼ਿਆਦਾ ਸਕਾਈ ਰਾਕਟ ਹੋਈਆਂ ਹਨ। ਲੋਕ 13% HST ਰੀਬੇਟ ਪ੍ਰੋਗਰਾਮ ਦਾ ਫਾਇਦਾ ਲੈ ਰਹੇ ਨੇ, ਜੋ ਕਿ ਮੁੱਕ ਜਾਣਾ ਹੈ March 2027 ਦੇ ਵਿੱਚ। ਸੋ ਉਸ ਤੋਂ ਪਹਿਲਾਂ ਹੀ ਬੁੱਕ ਕਰਨਾ ਪਊਗਾ ਜੇ ਤੁਸੀਂ 13% $1,30,000 ਤੱਕ ਬਚਾਉਣਾ ਚਾਹੁੰਦੇ ਹੋ ਇੱਕ ਨਿਊ ਹੋਮ ਪਰਚੇਸ 'ਤੇ। ਬਿਲਡਿੰਗ ਇੰਡਸਟਰੀ ਐਂਡ ਲੈਂਡ ਡਿਵੈਲਪਮੈਂਟ ਐਸੋਸੀਏਸ਼ਨ ਬਿਲਡ, ਇਹਨਾਂ ਨੇ ਅੱਜ ਹੀ ਇੱਕ ਨਵੀਂ ਰਿਪੋਰਟ ਪੇਸ਼ ਕੀਤੀ ਆ ਜਿਸ ਦੇ ਮੁਤਾਬਕ ਜੁਲਾਈ 2025 ਤੋਂ ਲੈ ਕੇ ਜੁਲਾਈ 2026 ਤੱਕ ਇੱਥੇ GTA ਦੇ ਵਿੱਚ ਨਵੇਂ ਘਰ ਨਾਲੇ ਕਾਂਡੋਜ਼ ਇਹਨਾਂ ਦੀਆਂ ਸੇਲਸ ਕਾਫੀ ਜ਼ਿਆਦਾ ਵਧੀਆ ਹਨ। ਜਿੱਥੇ ਜੁਲਾਈ 2025 ਦੇ ਵਿੱਚ GTA ਦੇ ਵਿੱਚ ਅਬਿਜ਼ਮਲ ਰੈਕੋਰਡ ਲੋ ਮਸਾਂ 395 ਨਵੇਂ ਘਰ ਅਤੇ ਕਾਂਡੋ ਵੇਚੇ ਗਏ ਪੂਰੇ GTA 'ਚ, ਪੂਰੇ ਜੁਲਾਈ 2025 ਦੇ ਵਿੱਚ। ਹੁਣ ਜੁਲਾਈ 2026 ਦੇ ਵਿੱਚ ਉਹੀ ਨੰਬਰ ਸਕਾਈ ਰਾਕਟ ਹੋਇਆ ਹੈ 1,018 ਤੱਕ। ਸੋ ਲਾਸਟ ਈਅਰ ਇਨ ਜੁਲਾਈ 395, ਦਿਸ ਇਜ਼ ਹੋਮਸ ਐਂਡ ਕਾਂਡੋਜ਼, ਦਿਸ ਈਅਰ ਇਨ ਜੁਲਾਈ 1,018 ਹੋਮਸ ਐਂਡ ਕਾਂਡੋਜ਼। ਸੋ ਇਹਨਾਂ ਸੇਲਸ ਦੇ ਵਿੱਚੋਂ ਜੇਕਰ ਅਸੀਂ ਸਪੈਸੀਫਿਕਲੀ ਸਿੰਗਲ ਫੈਮਿਲੀ ਹੋਮਸ ਦੇ ਵੱਲ ਦੇਖੀਏ, ਯਾਨੀ ਕਿ ਡੀਟੈਚਡ, ਸੈਮੀ ਡੀਟੈਚਡ ਐਂਡ ਫਰੀ ਹੋਲ ਟਾਊਨ ਹਾਊਸਿਸ, ਫਿਰ ਜੁਲਾਈ 2025 ਤੋਂ ਲੈ ਕੇ ਜੁਲਾਈ 2026 ਤੱਕ ਸੇਲਸ GTA ਦੇ ਵਿੱਚ ਫਰ ਨਿਊ ਬੁਕਡ ਸਿੰਗਲ ਫੈਮਿਲੀ ਹੋਮਸ ਟ੍ਰਿਪਲ ਤੋਂ ਵੀ ਜ਼ਿਆਦਾ, 3 ਗੁਣਾ ਤੋਂ ਵੀ ਜ਼ਿਆਦਾ ਨਾਲ ਵਧੀਆਂ ਹਨ। ਜੁਲਾਈ 2025 'ਚ ਸਿਰਫ 226 ਸਿੰਗਲ ਫੈਮਿਲੀ ਹੋਮਸ ਬੁੱਕ ਕੀਤੇ ਗਏ ਸੀ, ਹੁਣ ਜੁਲਾਈ 2026 ਦੇ ਵਿੱਚ 781 GTA ਦੇ ਵਿੱਚ ਸਿੰਗਲ ਫੈਮਿਲੀ ਹੋਮਸ ਬੁੱਕ ਕੀਤੇ ਗਏ ਨੇ। ਅਤੇ ਜ਼ਿਆਦਾ ਇੰਟਰਸਟਿੰਗ ਗੱਲ ਇਹ ਹੈ ਦੋਸਤੋ ਇਸ ਰਿਪੋਰਟ ਦੇ ਮੁਤਾਬਕ ਕਿ ਜੁਲਾਈ 2026 ਦੇ ਵਿੱਚ GTA ਦੇ ਵਿੱਚ ਨਵੇਂ ਸਿੰਗਲ ਫੈਮਿਲੀ ਹੋਮ ਸੇਲਸ ਪਿਛਲੇ 10 ਸਾਲ ਦੇ ਜੁਲਾਈ ਐਵਰੇਜ ਨਾਲੋਂ ਹਾਇਰ ਹੀ ਪੇਸ਼ ਹੋਏ। ਪਰ ਜੇਕਰ ਘਰ ਅਤੇ ਕਾਂਡੋ ਇਕੱਠੇ ਕਰਕੇ ਸੇਲਸ ਫਿਗਰ ਦੇਖੀਏ, ਫਿਰ ਤਾਂ ਉਹ 10 ਸਾਲ ਦੇ ਐਵਰੇਜ ਨਾਲੋਂ ਤਾਂ ਬਹੁਤ ਪਿੱਛੇ ਨੇ, ਬਹੁਤ ਘੱਟ ਹੀ ਨੇ। ਮਤਲਬ ਇਹਦੇ ਨਾਲ ਅਸੀਂ ਦੇਖ ਸਕਦੇ ਹਾਂ ਕਿ ਇੰਟਾਇਰ ਰੀਅਲ ਇਸਟੇਟ ਡੈਡ ਨਹੀਂ ਹੈ, ਖਾਸ ਜੇ ਹੁਣ 10 ਸਾਲ ਦੇ ਐਵਰੇਜ ਸਿੰਗਲ ਫੈਮਿਲੀ ਹੋਮਸ ਦੇ ਰੈਕਰਡ ਨੂੰ ਹੀ ਟੱਪਿਆ ਜਾ ਰਿਹਾ ਹੈ ਜੁਲਾਈ 2026 'ਚ GTA ਦੇ ਵਿੱਚ। ਕਲੀਅਰਲੀ ਇੰਟਾਇਰ ਰੀਅਲ ਇਸਟੇਟ ਤਾਂ ਡੈਡ ਨਹੀਂ ਹੈ, ਸਿੰਗਲ ਫੈਮਿਲੀ ਹੋਮਸ ਪਾਪਿੰਗ ਆਫ, ਇਟਸ ਬੂਮਿੰਗ, ਪਰ ਕਾਂਡੋ ਮਾਰਕੀਟ ਤਾਂ ਮੋਰ ਦੈਨ ਡੈਡ ਹੈ, ਡੈਡਰ ਦੈਨ ਡੈਡ ਹੈ। ਅਤੇ ਇਹਦਾ ਕਾਰਨ ਬਿਲਡ ਦੇ ਪ੍ਰੈਜ਼ੀਡੈਂਟ ਡੇਵ ਵਿਲਕਸ ਨੇ ਕਿਹਾ ਕਿ ਕਾਫੀ ਜ਼ਿਆਦਾ ਪਰਿਵਾਰ ਮਾਰਕੀਟ ਦੇ ਸਾਈਡਲਾਈਨਸ ਕਈ ਸਾਲਾਂ ਤੋਂ ਬੈਠੇ ਰਹੇ ਨੇ, ਹੁਣ ਹਟ ਕੇ ਮਾਰਕੀਟ ਦੇ ਵਿੱਚ ਐਂਟਰ ਕਰ ਚੁੱਕੇ ਹਨ। ਫਸਟ ਟਾਈਮ ਹੋਮ ਬਾਇਰਸ ਬਣ ਰਹੇ ਨੇ, ਇਨਵੈਸਟਰ ਬਣ ਰਹੇ ਨੇ, ਕਿਉਂਕਿ ਉਹਨਾਂ ਨੂੰ ਫੈਡਰਲ ਅਤੇ ਪ੍ਰੋਵਿੰਸ਼ੀਅਲ ਸਰਕਾਰ ਦੇ ਨਵੇਂ ਘਰਾਂ 'ਤੇ 13% HST ਰੀਬੇਟ ਦਾ ਫਾਇਦਾ ਨਜ਼ਰ ਆ ਰਿਹਾ ਹੈ, ਜਿਹਦੇ ਨਾਲ $130,000 ਤੱਕ ਦਾ ਬਚਾਉਣ ਦਾ ਮੌਕਾ ਹੈ $1 million ਦੇ ਘਰ 'ਤੇ। ਨਾਲੇ ਇੱਕੋ ਹੀ ਸਾਲ ਪਹਿਲਾਂ ਨਾਲੋਂ ਪ੍ਰਾਈਸਿਸ ਵੀ ਕੰਸਿਡਰੇਬਲੀ ਚੀਪਰ ਹਨ ਫੋਰ ਨਿਊ ਬੁਕਡ ਹੋਮਸ। ਹੁਣ ਇੱਥੇ GTA ਦੇ ਵਿੱਚ ਪਿਛਲੇ ਸਾਲ ਜੁਲਾਈ ਤੋਂ ਲੈ ਕੇ ਇਸ ਸਾਲ ਜੁਲਾਈ ਤੱਕ ਨਵੇਂ ਬੁੱਕ ਕੀਤੇ ਜਾ ਰਹੇ ਸਿੰਗਲ ਫੈਮਿਲੀ ਹੋਮਸ ਦੀਆਂ ਪ੍ਰਾਈਸਿਸ ਵੀ ਔਨ ਐਵਰੇਜ 8.5% ਘਟੀਆਂ ਹਨ, ਕਿ ਬਿਲਡਰਸ ਨੂੰ ਪਤਾ ਹੈ ਨਹੀਂ ਤਾਂ ਵਿਕਣਾ ਹੀ ਨਹੀਂ ਕੁਛ ਹੈਗਾ ਜੇ ਪ੍ਰਾਈਸ ਨਹੀਂ ਘਟਾਉਂਦੇ। ਸੋ ਬਿਲ ਦੇ ਇਸ ਅੱਜ ਹੀ ਪੇਸ਼ ਕੀਤੇ ਗਏ ਨਵੇਂ ਰਿਪੋਰਟ ਦੇ ਮੁਤਾਬਕ ਜੁਲਾਈ 2026 ਦੇ ਵਿੱਚ ਗ੍ਰੇਟਰ ਟੋਰਾਂਟੋ ਏਰੀਆ ਦੇ ਵਿੱਚ ਫਿਰ ਵੀ ਬਿਲਡਰ ਦਾ ਫਸਿਆ ਹੋਇਆ ਜਿਹੜਾ ਮਾਲ ਆਪਾਂ ਕਹਿ ਸਕਦੇ ਹਾਂ, ਜਿਹੜਾ ਇਹਨਾਂ ਦਾ ਇਨਵੈਂਟੋਰੀ ਹੈ ਉਹ ਤਾਂ ਬਹੁਤ ਜ਼ਿਆਦਾ ਹੈ। ਜੇ ਆਪਾਂ GTA ਦੇ ਵਿੱਚ ਘਰ ਨਾਲੇ ਕੌਂਡੋਸ ਕੁੱਲ ਮਿਲਾ ਕੇ ਦੇਖੀਏ ਤਾਂ ਬੁਰਾ ਹਾਲ ਹੀ ਆ, ਜਿਹੜੇ ਕਿ ਅਨਸੋਲਡ ਨੇ, ਖਾਲੀ ਪਏ ਨੇ। ਬਿਲਡਰਸ ਕੋਲ ਇੱਥੇ GTA ਦੇ ਵਿੱਚ 18,546 ਘਰ ਅਤੇ ਕੌਂਡੋਸ ਦੀ ਅਨਸੋਲਡ ਇਨਵੈਂਟੋਰੀ ਹੈ ਇਨ GTA, ਜਿਹਦੇ ਵਿੱਚੋਂ 12,345 ਤਾਂ ਕੌਂਡੋਮੀਨੀਅਮਸ ਹੀ ਹਨ ਅਤੇ 6,201 ਤਾਂ ਸਿੰਗਲ ਫੈਮਿਲੀ ਹੋਮਸ ਹਨ। ਸੋ ਕਲੀਅਰਲੀ ਇਸ 13% ਦੇ GST ਰੀਬੇਟ ਦੇ ਨਾਲ ਸਿੰਗਲ ਫੈਮਿਲੀ ਹੋਮਸ ਦਾ ਰੈਕਰਡ ਹਾਈ ਹੁਣ ਵਿਕ ਰਹੇ ਨੇ, ਈਵਨ ਹਾਇਰ ਦੈਨ 10-year ਐਵਰੇਜ ਫੋਰ ਜੁਲਾਈ ਵਿਕ ਰਹੇ ਨੇ, ਪਰ ਕੌਂਡੋ ਮਾਰਕੀਟ ਫਿਰ ਵੀ ਡੈਡ ਹੈ। ਹੁਣ ਇਹਦੇ ਨਾਲ ਹੀ ਇੱਕ ਗੱਲਬਾਤ ਕਰਦੇ ਹਾਂ, ਸਾਡੇ ਅਗਲੇ ਸਪਾਂਸਰ ਸਾਡੇ ਨਾਲ ਜੁੜ ਚੁੱਕੇ ਨੇ, ਮੋਰਗੇਜ ਬ੍ਰੋਕਰ ਮੋਰਗੇਜ ਐਕਸਪਰਟ ਪ੍ਰਭਦੀਪ ਸਿੰਘ, ਜਿਹਨਾਂ ਦਾ ਫੋਨ ਨੰਬਰ ਹੈ 416-710-7524, 416-710-7524। ਬਾਈ ਜੀ ਸਤਿ ਸ਼੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ ਸਮਰਾਜ ਵੀਰੇ ਤੇ ਨਾਲ ਨਾਲ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰੇ ਹੀ ਲਿਸਨਰਸ ਨੂੰ ਜੀ।
0: ਹੁਣ ਬਾਈ ਜੀ, ਜੇਕਰ ਕੋਈ ਵੀ ਆਹ 13% ਦਾ ਫਾਇਦਾ ਉਠਾਉਣਾ ਚਾਹੁੰਦਾ ਹੈ, ਉਹ ਵੀ ਹੁਣ ਕੋਈ ਪ੍ਰੀ ਕੰਸਟਰਕਸ਼ਨ ਦੇ ਵਿੱਚ ਘਰ ਜਾਂ ਕਾਂਡੋ ਬੁੱਕ ਕਰਨਾ ਚਾਹੁੰਦੇ ਨੇ, ਜਾਂ ਮੰਨ ਲਓ ਕਿ ਈਵਨ ਰੀਸੇਲ ਦੇ ਵਿੱਚ ਬਣੇ ਬਣਾਏ ਪੁਰਾਣੇ ਘਰ ਵੀ ਹੁਣ ਉਹ ਖਰੀਦਣਾ ਚਾਹੁੰਦੇ ਨੇ ਅਤੇ ਫਸਟ ਟਾਈਮ ਉਹ ਘਰ ਲੈ ਰਹੇ ਨੇ, ਫਸਟ ਟਾਈਮ ਹੀ ਮੋਰਗੇਜ ਕਰਵਾ ਰਹੇ ਨੇ, ਉਹਨਾਂ ਦੀ ਤੁਸੀਂ ਕਿਵੇਂ ਮਦਦ ਕਰਦੇ ਹੋ ਇਹ ਦੱਸੋ ਜੀ।
2: ਬਿਲਕੁਲ ਸਮਰਾਜ ਵੀਰੇ, ਦੇਖੋ ਮਦਦ ਤਾਂ ਇਸ ਹਿਸਾਬ ਨਾਲ ਆਪਾਂ ਕਰੀ ਦੀ ਆ ਵੀ ਸਭ ਤੋਂ ਪਹਿਲਾਂ ਜਿਹੜੀ ਇਨੀਸ਼ੀਅਲ ਸਕਰੀਨਿੰਗ ਹੈ ਬੈਠ ਕੇ ਦੱਸੀ ਦਾ ਵੀ ਤੁਸੀਂ ਕਿੰਨੇ ਕੁ ਲੈਵਲ ਤੱਕ ਕੁਆਲੀਫਾਈ ਕਰ ਜਾਓਗੇ, ਜਿਹਦੇ ਨਾਲ ਕਿ ਤੁਹਾਡੀ ਜਿਹੜੀ ਬਾਇੰਗ ਕੌਨਫੀਡੈਂਸ ਆ ਉਹ ਵੱਧੇਗਾ। ਸੋ ਕਹਿਣ ਦਾ ਭਾਵ ਜਿਹੜਾ ਆਮ ਸਾਡੀ ਕਮਿਊਨਿਟੀ ਦੇ ਵਿੱਚ ਟ੍ਰੈਂਡ ਹੈਗਾ ਵੀ ਪਹਿਲਾਂ ਘਰ ਦੇਖ ਲਈਏ, ਆਫਰ ਪਾ ਲਈਏ ਤੇ ਜੀ ਮਗਰੋਂ ਲਾਲਾ ਲਾਲਾ ਕਰਾ ਦਈਏ ਜੀ, ਆਹ ਮਹੀਨੇ ਇੱਕ ਦੇ ਕਲੋਥਿੰਗ ਆਉਣੀ ਹੈ ਵਿਦਾਊਟ ਮੂਹਰਿਓਂ ਕੋਈ ਮੋਰਗੇਜ ਵਾਲਾ ਫੋਨ ਨਹੀਂ ਚੱਕਦਾ, ਨਵੇਂ ਰੀਅਲ ਅਸਟੇਟ ਏਜੰਟ ਕਿਸੇ ਭੈਣ ਭਰਾ ਉਦੋਂ ਆਫਰ ਪਵਾਤੀ ਉਹ ਅੱਤ ਪੱਲਾ ਨਹੀਂ ਪੈਂਦਾ, ਅਖੀਰ ਤੁਸੀਂ ਪ੍ਰਾਈਵੇਟ ਕਲੋਜ਼ ਕਰਾਉਣਾ ਪੈ ਰਿਹਾ। ਸੋ ਉਹ ਸਾਰੀਆਂ ਚੀਜ਼ਾਂ ਤੋਂ ਬਚਣ ਤੋਂ ਪਹਿਲਾਂ ਇੱਕ ਚੰਗੇ ਮੋਰਗੇਜ ਬ੍ਰੋਕਰ ਕੋਲ ਬੈਠੋ, ਕਿਉਂਕਿ ਦੇਖੋ ਬੈਠਣ ਦਾ ਕੋਈ ਤੁਹਾਨੂੰ ਖਰਚਾ ਨਹੀਂ ਆਉਣਾ, ਤੁਹਾਨੂੰ ਤੁਹਾਡੇ ਐਗਜੈਕਟ ਅੰਕੜੇ ਪਤਾ ਲੱਗ ਜਾਣਗੇ, ਤੁਹਾਨੂੰ ਨੰਬਰ ਪਤਾ ਲੱਗ ਜਾਣਗੇ ਤੁਸੀਂ ਕਿੰਨੇ ਕੁ ਤੱਕ ਲਈ ਕੁਆਲੀਫਾਈ ਕਰਦੇ ਹੋ ਤੇ ਜਿਹਦੇ ਨਾਲ ਕਿ ਤੁਹਾਡੀ ਡੇ ਟੂ ਡੇ ਲਿਵਿੰਗ ਤੇ ਇੰਪੈਕਟ ਨਾ ਪਵੇ। ਪ੍ਰੀ ਅਪਰੂਵਲ ਜਿਹੜਾ ਬੈਂਕ ਤੋਂ ਦੇਵਾਂਗੇ, ਹਮੇਸ਼ਾ ਕਹਿੰਦਾ ਉਹਨੇ ਜਿਹਦੀ ਵੈਲਿਡਿਟੀ ਹੁੰਦੀ ਬਾਈ ਜੀ 120 ਦਿਨ, ਅੱਜ ਤੁਸੀਂ ਉਹ ਪ੍ਰੀ ਅਪਰੂਵਲ ਲੈ ਲਓ, ਤੁਹਾਡੇ ਕੋਲ 4 ਮਹੀਨਿਆਂ ਤੱਕ ਦਾ ਟਾਈਮ ਆਪਦਾ ਘਰ ਦੀ ਸ਼ੋਪ ਕਰਨੇ ਦਾ, ਤੁਸੀਂ ਉਹ ਲੋਨ ਅਮਾਊਂਟ ਜਿਹਦੇ ਲਈ ਤੁਸੀਂ ਕੁਆਲੀਫਾਈ ਕਰਨਾ ਤੁਸੀਂ ਪਹਿਲਾਂ ਹੀ ਅਪਰੂਵਡ ਹੋਵੋਗੇ ਬੈਂਕ ਵੱਲੋਂ, ਤੁਹਾਡੇ ਕੋਲ ਸਿਰਫ ਤੋਂ ਸਿਰਫ ਰਹਿਜੂਗਾ ਸ਼ੋਪ ਰਾਊਂਡ ਕਰਨ ਨੂੰ ਜੋ ਤੁਸੀਂ ਆਪਦਾ ਘਰ ਦੇਖਣਾ ਹੈਗਾ। ਸੋ ਘਰ ਤੁਸੀਂ ਭਾਵੇਂ ਉਹ ਰੀਸੇਲ ਤੇ ਦੇਖ ਲਓ ਜਾਂ ਪ੍ਰੀ ਕੰਸਟਰਕਸ਼ਨ ਦੇ ਵਿੱਚ ਦੇਖ ਲਓ, ਜਿਵੇਂ ਸਮਰਾਜ ਵੀਰੇ ਹੁਣ ਤੁਸੀਂ ਜ਼ਿਕਰ ਕੀਤਾ ਪ੍ਰੀ ਕੰਸਟਰਕਸ਼ਨ ਵਾਲੇ ਯੂਨਿਟਸ ਬਿਲਡਰ ਦੇ ਕਾਫੀ ਇਨਵੈਂਟਰੀ ਦੇ ਵਿੱਚ ਪਏ ਨੇ, ਹੁਣ ਅੱਜ ਦੀ ਤਰੀਕ ਦੇ ਵਿੱਚ ਜਿੰਨੀਆਂ ਵੀ ਮੇਰੇ ਕੋਲ ਬਿਲਡਰ ਦੀਆਂ ਨਵੀਆਂ ਰੀਸੇਲ ਵਾਲੀਆਂ ਕਲੋਜ਼ਿੰਗ ਆ ਰਹੀਆਂ ਨੇ ਬਾਈ ਜੀ, ਉਹਦੇ ਵਿੱਚ ਬਿਲਡਰ ਇੰਨਾ ਕੁ ਕੋਆਪਰੇਟ ਕਰ ਰਿਹਾ ਨਾ, ਤੁਹਾਨੂੰ ਕੋਈ ਸਮਾਂ ਸੀਗਾ ਜਦੋਂ ਬਿਲਡਰ ਗੱਲ 'ਚ ਗੂਠਾ ਦਿੰਦਾ ਸੀ ਨੇ ਜੀ ਨੇ ਹੁਣ ਕਲੋਜ਼ ਕਰਾਓ, ਅੱਜ ਦੀ ਤਰੀਕ ਦੇ ਵਿੱਚ ਬਿਲਡਰ ਤੁਹਾਨੂੰ ਐਕਸਟੈਂਸ਼ਨ ਵੀ ਭਾਵੇਂ ਤੁਹਾਨੂੰ ਲੈਣੀ ਪੈ ਰਹੀ ਹੈ, ਕੋਈ ਯੂਨਿਟ ਕਲੋਜ਼ ਕਰਾਉਣ ਨੂੰ ਭਾਵੇਂ ਘਰ ਹੈ ਕੌਂਡੋ ਹੈ ਕੁਛ ਵੀ ਹੈ, ਤੁਹਾਡੇ ਨਾਲ ਬਾਈ ਜੀ ਬਿਲਡਰ ਵਰਕ ਅਰਾਊਂਡ ਕਰ ਰਿਹਾ ਹੈ। ਜੇ ਅੱਜ ਤੁਸੀਂ ਕੋਈ ਬਿਲਡਰ ਦੀ ਇਨਵੈਂਟਰੀ ਤੋਂ ਵੀ ਰੀਸੇਲ ਤੇ ਘਰ ਚੱਕਦੇ ਪਏ ਹੋ, ਜੇ ਤੁਸੀਂ ਕਿਸੇ ਬਗੈਰ ਏਜੰਟ ਨੂੰ ਇਨਵੋਲਵ ਕਰਕੇ ਡਾਇਰੈਕਟ ਬਿਲਡਰ ਤੋਂ ਵੀ ਚੱਕਦੇ ਪਏ ਹੋ, ਤੁਹਾਡੇ ਕੋਲ ਸਹੀ ਮੋਰਗੇਜ ਵਾਲਾ ਬੰਦਾ ਹੈ ਨਹੀਂ ਗਾ, ਤਾਂ ਮੈਨੂੰ ਕਾਲ ਕਰ ਲਿਓ, ਤੁਹਾਡਾ ਜਿਹੜਾ ਮੋਰਗੇਜ ਦਾ ਪ੍ਰੋਸੈਸ ਹੈ ਵਿਦਇਨ 10 to 15 days ਤੁਹਾਨੂੰ ਮੋਰਗੇਜ ਦੀ ਅਪਰੂਵਲ ਬੈਂਕ ਤੋਂ ਦਵਾ ਕੇ ਤੁਸੀਂ ਜਿਹੜੇ ਘਰ ਦੇ ਵਿੱਚ ਮਨ ਇੱਛਾ ਚਾਹਿਆ ਬਿਲਡਰ ਦੇ ਜਾ ਕੇ ਬੈਠ ਸਕਦੇ ਹੋ। ਕਿਉਂ? ਕਿਉਂਕਿ ਬਿਲਡਰ ਵੀ ਆਪਣੇ ਵੱਲੋਂ ਕੋਆਪਰੇਟ ਕਰ ਰਿਹਾ, ਤੁਸੀਂ ਭਾਵੇਂ ਮਹੀਨੇ ਦੀ ਲੈ ਲਓ ਕਲੋਜ਼ਿੰਗ ਡੇਟ, ਭਾਵੇਂ 2 ਮਹੀਨਿਆਂ ਦੀ ਲੈ ਲਓ, ਘੱਟੋ ਘੱਟ ਤੁਹਾਡੇ ਕੋਲ ਵਾਕ ਇਨ ਰੈਡੀ ਤੁਹਾਡਾ ਘਰ ਪਿਆ ਆ, 2 ਮਹੀਨਿਆਂ 'ਚ ਘਰ ਨੂੰ ਕਲੋਜ਼ ਕਰਵਾ ਕੇ ਤੁਸੀਂ ਆਪਦੇ ਘਰ 'ਚ ਬੈਠਦੇ ਹੋ ਜਾਓਗੇ। ਦੂਜਾ ਜਿਹੜਾ ਵੱਡਾ ਸਵਾਲ ਆਉਂਦਾ ਭੈਣ ਭਰਾਵਾਂ ਦਾ ਵੀ ਭਾਜੀ ਮਹੀਨੇ ਦੀ ਕਿਸ਼ਤ ਬਹੁਤ ਬਣੂਗੀ ਜੀ ਸਾਡੀ, ਮੇਰੇ ਕੋਲ ਇਹੋ ਜਿਹੇ ਬੈਂਕ ਵੀ ਨੇ ਕਹਿਣ ਤੋਂ ਭਾਵ ਜਿਹੜੇ ਸਕੈਜੂਅਲਡ ਬੈਂਕ ਨੇ, ਕੋਈ ਪ੍ਰਾਈਵੇਟ ਬੈਂਕ ਨਹੀਂ ਗਏ, ਸਕੈਜੂਅਲਡ ਬੈਂਕ ਨੇ ਜਿਨ੍ਹਾਂ ਨੇ 40-40 ਸਾਲ ਦੀ ਐਮੋਟਾਈਜੇਸ਼ਨ ਆਫਰ ਕੀਤੀਆਂ ਹੋਈਆਂ ਨੇ, ਰੀਜ਼ਨ ਬੀਇੰਗ ਵੀ ਜਿਹੜੀ ਤੁਹਾਡੀ ਮੰਥਲੀ ਜਿਹੜੀ ਪੇਮੈਂਟ ਹੈ ਉਹ ਘੱਟ ਜਾਵੇ 30 ਸਾਲ ਤੋਂ ਲੈ ਕੇ 40 ਸਾਲ ਦੇ ਵਿੱਚ, ਸਵਰਾਜ ਵੀਰੇ ਰਫਲੀ $500 to $1,000 ਤੱਕ ਦਾ ਫਰਕ ਪੈ ਜਾਂਦਾ, ਡਿਪੈਂਡਿੰਗ ਔਨ ਲੋਨ ਅਮਾਊਂਟ ਤੁਸੀਂ ਕਿੰਨਾ ਚੱਕਦੇ ਪਏ ਹੋ। ਸੋ ਜੇ ਤੁਹਾਨੂੰ ਕਿਸ਼ਤ ਦਾ ਵੀ ਫਿਕਰ ਹੈ ਤਾਂ ਮੈਂ ਮੇਰੇ ਕੋਲ 40 ਸਾਲ ਦੀ ਅਮੋਰਟਾਈਜੇਸ਼ਨ ਵਾਲਾ ਬੈਂਕ ਹੈ, ਬਟ ਗੱਲ ਕੀ ਤੁਹਾਡੀ ਅਪਰੋਚ ਪਹਿਲਾਂ ਚਾਹੀਦੀ ਹੈ। ਜੇ ਅਪਰੋਚ ਘਰ ਦੇਖਣ ਵਾਲੇ ਪਾਸੋਂ ਪਹਿਲਾਂ ਕਰੋਂਗੇ ਤਾਂ ਖਤਰਾ ਖਾਓਗੇ, ਜੇ ਸਹੀ ਮੋਰਗੇਜ ਬ੍ਰੋਕਰ ਕੋਲ ਬੈਠ ਕੇ ਸਲਾਹ ਮਸ਼ਵਰਾ ਕਰੋਂਗੇ, ਤੁਹਾਨੂੰ ਜਿਹੜੇ ਅੰਕੜੇ ਨੇ ਤੁਹਾਡੇ ਨੰਬਰ ਨੇ ਸਹੀ ਦੱਸੇ ਜਾਣਗੇ, ਉਸ ਹਿਸਾਬ ਨਾਲ ਚੱਲਾਂਗੇ, ਤੁਸੀਂ ਕਦੀ ਖਤਰਾ ਨਹੀਂ ਖਾਓਗੇ ਬਾਈ ਜੀ। ਗਾਰੰਟੀਡ ਬੈਂਕ ਤੋਂ ਅਪਰੂਵਲ ਤੁਹਾਨੂੰ ਲਿਆ ਕੇ ਦਊਂਗਾ। ਉਸ ਤੋਂ ਵੱਡੀ ਗੱਲ, ਨਾਲ ਦੀ ਨਾਲ ਜਿਹੜੇ ਬੈਂਕ 'ਚ ਜਾਵਾਂਗੇ ਕੈਸ਼ ਬੈਕ ਤੁਹਾਨੂੰ ਦਵਾਂਗਾ, ਲਾਈਨ ਆਫ ਕ੍ਰੈਡਿਟ ਵੀ ਨਾਲ ਦੀ ਨਾਲ ਬਣਵਾ ਕੇ ਦੇਵਾਂਗੇ। ਜਿਵੇਂ ਜਿਵੇਂ ਤੁਹਾਡਾ ਬੈਲੈਂਸ ਲੈਂਦਾ ਜਾਊਗਾ ਉਵੇਂ ਉਵੇਂ ਤੁਹਾਡੀ ਲਾਈਨ ਆਫ ਕ੍ਰੈਡਿਟ ਬਣਦੀ ਜਾਊਗੀ। ਸੋ ਬਥੇਰੇ ਪ੍ਰੋਡਕਟ ਨੇ, ਐਪਲੀਕੇਸ਼ਨ ਕਿਵੇਂ ਸਟਰਕਚਰ ਕਰਨੀ ਸਾਰਾ ਤੁਹਾਨੂੰ ਦੱਸ ਕੇ ਤਾਂ ਤੁਸੀਂ ਗਾਹ ਵਧਣ ਲਈ ਤੁਹਾਡੇ 'ਚ ਕੋਨਫੀਡੈਂਸ ਆਊਗਾ। ਸੋ ਕੋਈ ਵੀ ਭੈਣ ਭਰਾ ਕਿਤੇ ਵੀ ਕੈਨੇਡਾ ਵਾਈਡ ਸ਼ੋਪ ਰਾਊਂਡ ਕਰਦਾ ਪਿਆ ਘਰ ਨੂੰ ਲੈ ਕੇ, ਇੱਕ ਵਾਰੀ ਕਾਲ ਕਰ ਲਿਓ, ਕਾਲ ਕਰਿਆਂ ਦਾ ਕੋਈ ਮੁੱਲ ਨਹੀਂ ਗਾ, ਐਨੀ ਟਾਈਮ ਕਾਲ ਕਰ ਸਕਦੇ ਹੋ। ਨੰਬਰ ਦੱਸ ਦਿੰਦਾ ਜੀ, 416-710-7524, 416-710-7524। ਬੈਕ ਟੂ ਸਮਰਾਜ ਵੀਰੇ।
0: ਪ੍ਰਭਦੀਪ ਸਿੰਘ, ਮੋਰਗੇਜ ਬ੍ਰੋਕਰ, ਮੋਰਗੇਜ ਐਕਸਪਰਟ, ਇਹਨਾਂ ਨਾਲ ਖੁੱਲ ਕੇ ਗੱਲਬਾਤ ਕਰੋ। ਫੋਨ ਨੰਬਰ ਹੈ 416-710-7524, 416-710-7524। ਤੇ ਬਾਈ ਜੀ, ਹੁਣ ਮੰਨ ਲਓ ਕਿ ਅੱਜ ਨਹੀਂ ਕੱਲ ਨੂੰ ਕਿਸੇ ਨੂੰ ਅਚਾਨਕ ਲੋੜ ਪੈ ਜਾਂਦੀ ਹੈ ਕਿ ਪੈਸੇ ਚੱਕਣ ਲਈ, ਕਿ ਐਨ ਮੌਕੇ ਤੇ ਸਾਨੂੰ ਪੇਪਰ ਪੂਪਰ ਫੜ ਕੇ ਭੱਜਣਾ ਨਾ ਪਵੇ, ਮਿੰਨਤਾਂ ਨਾ ਕਰਨੀਆਂ ਪੈਣ ਕਿ ਸਾਨੂੰ ਲੋਨ ਦੇ ਦਿਓ, ਕੋਈ ਤਰੀਕਾ ਹੈ ਕਿ ਹੁਣ ਮੈਂ ਫਿਊਚਰ ਦੇ ਲਈ ਪੈਸਿਆਂ ਦਾ ਐਕਸੈਸ ਦਾ ਪ੍ਰਬੰਧ ਹੁਣ ਹੀ ਕਰ ਲਵਾਂ?
2: ਬਿਲਕੁਲ ਸਮਰਾਜ ਵੀਰੇ, ਜਿਵੇਂ ਤੁਸੀਂ ਗੱਲ ਕੀਤੀ ਨਾ, ਜਿਹੜੇ ਜਿਹੜੇ ਭੈਣ ਭਰਾ ਸਮਾਰਟ ਨੇ ਜਾਂ ਲੋਕਾਂ ਦੀਆਂ ਗੱਲਾਂ ਸੁਣ ਕੇ ਚਕੰਨੇ ਹੋ ਜਾਂਦੇ ਗੇ, ਉਹ ਬੰਦੇ ਅਪਰੋਚ ਕਿਹੜੀ ਗੱਲ ਨਾਲ ਕਰਦੇ ਜੇ ਘਰ ਦੇ ਅਗੇਂਸਟ ਲਾਈਨ ਆਫ ਕ੍ਰੈਡਿਟ ਬਣ ਜਾਵੇ। ਹੁਣ ਜਿਵੇਂ ਤੁਸੀਂ ਖੜੇ ਪੈਰ ਪੈਸਿਆਂ ਦੀ ਲੋੜ ਕਹਿ ਰਹੇ ਹੋ, ਖੜੇ ਪੈਰ ਪੈਸਿਆਂ ਦੀ ਲੋੜ ਹਰ ਇੱਕ ਬੰਦੇ ਨੂੰ ਪਤਾ ਆਉਂਦੇ ਸਮੇਂ ਦੇ ਵਿੱਚ ਕਦੋਂ ਪੈਣੀ ਆ। ਸੋ ਜੇ ਉਹਦੀ ਪ੍ਰੀ ਪਲੈਨਿੰਗ ਪਹਿਲਾਂ ਹੋ ਜਾਵੇ ਤਾਂ ਉਹਦੇ ਵਰਗੀ ਰੀਸ ਨਹੀਂ। ਉਹ ਪ੍ਰੀ ਪਲੈਨਿੰਗ ਨੂੰ ਅੱਜ ਹੱਥ 'ਚ ਜਮੇ ਸਸਤੇ ਭਾਤ ਰੱਖਣ ਨਾਲੋਂ ਇੱਕੋ ਇੱਕ ਪ੍ਰੋਡਕਟ ਹੈ ਜੀ, ਹੀਲੋਕ, ਜਿਹਨੂੰ ਕੀ ਕਹਿੰਦੇ ਹੋਮ ਇਕੁਇਟੀ ਲਾਈਨ ਆਫ ਕ੍ਰੈਡਿਟ। ਉਹਦਾ ਫਾਇਦਾ ਕੀ ਹੈ, ਅੱਜ ਤੁਸੀਂ ਲੱਖ, ਡੇਢ ਲੱਖ, ਦੋ ਲੱਖ, ਤਿੰਨ ਲੱਖ ਜਿੰਨੇ ਦੀ ਵੀ ਤੁਸੀਂ ਅਪਰੂਵ ਹੁੰਦੇ ਹੋ, ਦੈਨ ਅਗੇਨ ਹਰ ਇੱਕ ਪਰਿਵਾਰ ਦਾ ਵੱਖਰਾ ਵੱਖਰਾ ਸਿਨੈਰੀਓ ਹੈ। ਜੇ ਫਰਜ਼ ਕਰੋ ਅੱਜ ਤੁਸੀਂ 3 ਲੱਖ ਲਈ ਅਪਰੂਵ ਹੋ ਗਏ ਲਾਈਨ ਆਫ ਕ੍ਰੈਡਿਟ ਲਈ, ਰਾਈਟ, ਤੁਹਾਨੂੰ ਉਹਦੇ ਉੱਤੇ ਵਿਆਜ ਬਾਈ ਜੀ ਉਦੋਂ ਹੀ ਪੈਣਾ ਜਦੋਂ ਤੁਸੀਂ ਉਹ ਹੀਲੋਕ ਨੂੰ ਵਰਤਣਾ ਸ਼ੁਰੂ ਕਰਨਾ। ਤੇ ਉਹ ਜਿਹੜਾ ਵਰਤਣ ਵਾਲਾ ਹਿੱਸਾ ਹੈਗਾ ਉਹ ਵੀ ਉਦੋਂ ਹੋਣਾ ਜਿੰਨਾ ਅਮਾਊਂਟ ਤੁਸੀਂ ਵਰਤੋਂਗੇ। ਜੇ 3 ਲੱਖ ਦੇ ਵਿੱਚੋਂ ਸਿਰਫ ਵਰਤੀ ਹੋ 50,000, ਤੁਹਾਡੀ ਜਿਹੜੀ ਪੇਮੈਂਟ ਬਣਨੀ 50,000 ਦੇ ਹਿਸਾਬ ਨਾਲ ਬਣਨੀ ਹੈ। ਬਥੇਰੇ ਭੈਣ ਭਰਾਵਾਂ ਦੀ ਆਪਦੀ ਮੋਰਗੇਜ ਨੂੰ ਲੈ ਕੇ ਇਹ ਗੱਲ ਦਾ ਸ਼ਿਕਵਾ ਹੀ ਰਹਿੰਦਾ ਵੀ ਬਾਈ ਜੀ ਸਾਡੇ ਮੋਰਗੇਜ ਨਾਲ ਸਾਨੂੰ ਲਾਈਨ ਆਫ ਕ੍ਰੈਡਿਟ ਦਾ ਪ੍ਰੋਡਕਟ ਨਹੀਂ ਗਾ। ਜੇ ਹੈ ਨਹੀਂ ਗਾ, ਬਣਵਾਉਣੀ ਚਾਹੁੰਦੇ ਹੋ ਬੈਂਕ ਵਾਲੇ ਰੇਟਾਂ ਤੋਂ ਹੀ ਬਣਵਾਉਣੀ ਚਾਹੁੰਦੇ ਹੋ, ਕਾਲ ਕਰ ਲਿਓ। ਹੀਲੋਕ ਬਹੁਤ ਵਧੀਆ ਪ੍ਰੋਡਕਟ ਹੈ। ਤੁਹਾਨੂੰ ਗਾਹ ਬੱਚਿਆਂ ਦੇ ਕੋਈ ਫਿਊਚਰ ਦਾ ਵਿਆਹ ਸ਼ਾਦੀ ਕਰਨੀ ਹੈ, ਤੁਸੀਂ ਬੇਸਮੈਂਟ ਬਣਾਉਣੀ ਹੈ, ਜਿਵੇਂ ਅੱਜ ਕੱਲ੍ਹ ਚਲੋ ਬੇਸਮੈਂਟ ਆ ਬਰੈਂਪਟਨ 'ਚ ਬਹੁਤ ਜ਼ਿਆਦਾ ਰੌਲਾ ਪੈਂਦਾ ਪਿਆ, ਕੁਛ ਨਹੀਂ ਪਤਾ ਕਦ ਕਿਹੜੇ ਮੌਕੇ ਇੰਸਪੈਕਟਰ ਤੁਹਾਡੇ ਆ ਕੇ ਨੋਟਿਸ ਲਾ ਜੇ, ਜ਼ਰੂਰੀ ਉਸ ਮੌਕੇ 'ਤੇ ਐਕਟ ਕਰਨ ਨਾਲੋਂ ਤੁਹਾਨੂੰ ਖੜੇ ਪੈਰ ਪੈਸੇ ਮਹਿੰਗੇ ਭਾਅ 'ਤੇ ਮਿਲਣਗੇ। ਰੈਦਰ ਇਹ ਸਾਰੇ ਕਾਸੇ ਤੋਂ ਪਹਿਲਾਂ ਆਪਦੀ ਪਲੈਨਿੰਗ ਕਰਕੇ ਰੱਖੋ, ਲਾਈਨ ਆਫ ਕ੍ਰੈਡਿਟ ਬਣਾ ਕੇ ਰੱਖੋ। ਜੇ ਘਰ ਹੈਗਾ, ਘਰ ਦੇ ਵਿੱਚ ਐਕਟੀ ਹੈ, ਫਿਰ ਤਾਂ ਬਹੁਤ ਵਧੀਆ ਹੈਗਾ। ਜੇ ਘਰ ਦੇ ਵਿੱਚ ਐਕਟੀ ਨਹੀਂ ਵੀ ਹੈਗੀ ਤਾਂ ਵੀ ਫਾਈਲ ਸਟਰਕਚਰਿੰਗ, ਹਮੇਸ਼ਾ ਕਹਿੰਦਾ ਹੁੰਦਾ, ਬਹੁਤ ਮੈਟਰ ਕਰਦੀ ਹੈ। ਉਹ ਭਾਵੇਂ ਰੀਫਾਈਨੈਂਸ ਦੀ ਫਾਈਲ ਹੈ, ਲਾਈਨ ਆਫ ਕ੍ਰੈਡਿਟ ਦੀ ਫਾਈਲ ਹੈ, ਜਾਂ ਪਰਚੇਸ ਦੀ ਫਾਈਲ ਹੈ, ਕਿਸੇ ਤਰੀਕੇ ਦੀ ਵੀ ਫਾਈਲ ਹੋਵੇ, ਜਿਹੜੀ ਫਾਈਲ ਦੀ ਸਟਰਕਚਰਿੰਗ ਹੈ ਬਾਈ ਜੀ, ਉਹ ਮੈਟਰ ਬਹੁਤ ਕਰਦੀ ਹੈ, ਕਿਵੇਂ ਸਟਰਕਚਰ ਕੀਤੀ ਗਈ ਹੈ ਤੇ ਕਿਵੇਂ ਮੂਹਰੇ ਪ੍ਰੈਜੈਂਟ ਹੋਈ ਹੈ ਲੈਂਡਰ ਨੂੰ। ਸੋ ਕਿਸੇ ਗੱਲ ਦਾ ਤੁਹਾਡਾ ਕੋਈ ਵੀ ਸਵਾਲ ਹੈ, ਲਾਈਨ ਆਫ ਕ੍ਰੈਡਿਟ ਬਣਾਉਣੀ ਹੈ, ਰੀਫਾਈਨੈਂਸ ਕਰਾਉਣੀ ਹੈ, ਰੀਨਿਊਅਲ ਆ ਰਹੀ ਹੈ, ਕੋਈ ਵੀ ਕੰਮ ਹੈ, ਬੈਂਕ ਤੋਂ ਕਰਵਾਉਣਾ, ਸਸਤੇ ਭਾਅ ਦੇ ਰੇਟਾਂ ਤੇ ਕਰਵਾਉਣਾ, ਕੰਪੈਟੀਟਿਵ ਰੇਟਸ ਤੇ ਕਰਵਾਉਣਾ, ਬਹੁਤ ਵਧੀਆ ਇਨਸੈਂਟਿਵ ਨਾਲ ਕਰਵਾ ਕੇ ਦੇਊਂਗਾ। ਇੱਕ ਵਾਰੀ ਕਾਲ ਕਰ ਲਿਓ ਜੀ, ਗੱਲ ਤੁਹਾਨੂੰ ਜਚੂਗੀ ਤਾਂ ਹੀ ਹਮੇਸ਼ਾ ਕਹਿੰਦਾ ਉਹਨਾਂ ਅਗਾਂਹ ਵਧਾਂਗੇ। ਨੰਬਰ ਦੱਸ ਦਿੰਦਾ ਜੀ ਇੱਕ ਵਾਰੀ, 416-710-7524, 416-710-7524। ਕਿਸੇ ਵੀ ਤਰੀਕੇ ਦਾ, ਉਹ ਭਾਵੇਂ ਰੈਜੀਡੈਂਸ਼ੀਅਲ ਮੋਰਗੇਜ ਹੋਵੇ ਜਾਂ ਕਮਰਸ਼ੀਅਲ ਮੋਰਗੇਜ ਹੋਵੇ, ਨੰਬਰ ਇੱਕੋ ਇੱਕ ਹੈ ਬਾਈ ਜੀ। ਫਿਰ ਦੱਸ ਦਿੰਦਾ, 416-710-7524, 416-710-7524। ਬਹੁਤ ਬਹੁਤ ਧੰਨਵਾਦ ਸਮਰਾਜ ਵੀਰੇ, ਏਅਰ ਦੇ ਉੱਤੇ ਸਮਾਂ ਦੇਣ,
0: ਥੈਂਕ ਯੂ ਵੈਰੀ ਮੱਚ। ਤੁਸੀਂ ਵੀ ਹੁਣ ਗੱਲਬਾਤ ਕਰੋ ਜ਼ਰੂਰ ਪ੍ਰਭਦੀਪ ਸਿੰਘ ਮੋਰਗੇਜ ਬ੍ਰੋਕਰ ਦੇ ਨਾਲ, ਜਿਨ੍ਹਾਂ ਦਾ ਫੋਨ ਨੰਬਰ ਹੈ 416-710-7524, 416-710-7524। ਤੇ ਇੱਕ ਫਰਮੈਸ਼ੀ ਗਾਣਾ ਪੇਸ਼ ਕਰਦੇ ਹਾਂ, ਉਸ ਤੋਂ ਬਾਅਦ ਵਾਪਸ ਆ ਕੇ ਟ੍ਰੇਡ ਵਾਰ ਦੇ ਬਾਰੇ ਤੁਹਾਨੂੰ ਪੂਰੀ ਜਾਣਕਾਰੀ ਪੇਸ਼ ਕਰਦੇ ਹਾਂ। ਸਾਡਾ ਸਟੂਡੀਓ ਦਾ ਫੋਨ ਨੰਬਰ ਧਿਆਨ ਨਾਲ ਸੁਣੋ।
3: ਹੈਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ।
4: ਸਟੂਡੀਓ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444।
3: 905-564-6444।
4: ਸੁਣਦੇ ਰਹੋ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ, ਚਲੋ AM 530 ਤੋਂ।

Radio program days for days naal jude hoye doston dass diye ke Canada US trade tariff war de vich ajj kaafi jyada namiyan hun developments pesh hoyan han. Kasta US President Donald Trump ne hun ek executive order sign kita hai jede naal ohne hun dhakke de naal sada donne hi mulkan da sanjha Lake Ontario da naam jo ki hun 400 plus saal purana naam hai ਉਹ ਹੁਣ ਐਟਲੀਸਟ ਯੂ ਐਸ ਦੇ ਵਿੱਚ ਤਾਂ ਅਫਿਸ਼ਲ ਤੌਰ 'ਤੇ ਚੇਂਜ ਕਰ ਦਿੱਤਾ ਹੈ ਥਰੂ ਲੇਕ ਅਮੈਰੀਕਾ ਸੋ ਅਮਰੀਕਾ ਵਾਲੇ ਹੁਣ ਇਹਨੂੰ ਲੇਕ ਅੰਟੇਰੀਓ ਨਹੀਂ ਇਹਨੂੰ ਲੇਕ ਅਮੈਰੀਕਾ ਹੀ ਕਹਿਣਗੇ ਜਿਵੇਂ ਗਲਫ ਆਫ ਮੈਕਸੀਕੋ ਨੂੰ ਗਲਫ ਆਫ ਅਮੈਰੀਕਾ ਬਣਾਇਆ ਗਿਆ ਸੀ ਸੈਵਰਲ ਮੰਥਸ ਅਗੋ ਇਸੇ ਤਰ੍ਹਾਂ ਹੁਣ ਇਹ ਜਾਣ ਬੁੱਝ ਕੇ ਹੀ

ਦਾ ਤੋਂ ਤੀਜਾ ਬੰਦਾ, ਪਹਿਲਾਂ ਤਾਂ US ਟ੍ਰੇਡ ਰੈਪਰਜ਼ੈਂਟੇਟਿਵ ਜੇਮਸਨ ਗ੍ਰੀਅਰ, ਫਿਰ US ਪ੍ਰੈਜ਼ੀਡੈਂਟ ਡੋਨਲਡ ਟਰੰਪ, ਤੇ ਅੱਜ US ਕਾਮਰਸ ਸੈਕਰਟਰੀ ਹਾਵਰਡ ਲਟਨਿਕ ਸਾਫ ਕਹਿ ਚੁੱਕਿਆ ਹੈ ਕਿ ਟ੍ਰੇਡ ਡੀਲ ਅਮੇਰੀਕਾ ਕਰਕੇ ਨਹੀਂ ਟੁੱਟੀ, ਇਹ ਝੂਠ ਹੈ, ਕੈਨੇਡੀਅਨ ਸਰਕਾਰ ਝੂਠ ਬੋਲ ਰਹੀ ਆ ਕਿ ਅਮੇਰੀਕਾ ਨੇ ਲਾਸਟ ਮਿੰਟ ਲਾਸਟ ਆਵਰਸ ਦੇ ਵਿੱਚ ਐਕਸਟਰਾ ਚੀਜ਼ਾਂ ਦੀਆਂ ਡਿਮਾਂਡ ਕੀਤੀ ਜਾਂ ਰਿਮੂਵ ਕੀਤੇ ਜਾਂ ਚੇਂਜ ਕੀਤੀ। ਅੱਜ US ਕਾਮਰਸ ਸੈਕਰਟਰੀ ਹਾਵਰਡ ਲਟਨਿਕ ਨੇ ਕਿਹਾ ਉਹ ਆਪ ਹੀ ਹੈਰਾਨ ਹੈ ਕਿ ਫਾਈਨਲ ਆਵਰਸ ਦੇ ਵਿੱਚ ਕਨੇਡਾ ਵਾਲਿਆਂ ਨੇ ਕਈ ਚੀਜ਼ਾਂ ਧੱਕੇ ਨਾਲ ਐਡ ਕਰਨ ਦੀ ਕੋਸ਼ਿਸ਼ ਕੀਤੀ, ਡਿਮਾਂਡ ਕੀਤੀ ਕਿ ਸਾਨੂੰ ਆਹ ਵੀ ਚਾਹੀਦਾ ਹੈ ਨਹੀਂ ਤਾਂ ਅਸੀਂ ਤੁਰਨ ਲੱਗੇ ਹਾਂ। ਅਤੇ ਉਹਨੇ ਅੱਜ ਕਨਫਰਮ ਕੀਤਾ ਹੈ ਕਿ ਦੋ ਦਿਨ ਲਗਾਤਾਰ ਡੀਲ ਜਿਹੜੀ ਬਣਨੀ ਸੀ ਉਸ ਤੋਂ ਇੱਕ ਦਿਨ ਪਹਿਲਾਂ ਅਤੇ ਡੀਲ ਬਣਦੇ ਦਿਨ ਵੀ ਦੋ ਦਿਨ ਲਗਾਤਾਰ ਤਾਂ US ਕਾਮਰਸ ਸੈਕਰਟਰੀ ਹਾਵਰਡ ਲਟਨਿਕ ਨੇ ਡਾਇਰੈਕਟ ਵਿਦ ਟਾਪ ਡੋਗ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨਾਲ ਵੀ ਫੋਨ 'ਤੇ ਗੱਲਬਾਤ ਕੀਤੀ ਦੋ ਦਿਨ ਲਗਾਤਾਰ। ਦੋਨੇ ਹੱਸਦੇ ਖੇਡਦੇ ਫੋਨ 'ਤੇ ਇੱਕ ਦੂਜੇ ਨਾਲ ਗੱਲਬਾਤ ਕਰ ਰਹੇ ਸੀ ਕਿਉਂਕਿ ਡੀਲ ਪੱਕੀ ਸੀ। ਸੋ ਹੁਣ ਆਹੀ ਤਾਂ ਗੱਲ, ਹੁਣ ਰੌਲਾ ਆਹੀ ਤਾਂ, ਹੁਣ ਹਫ਼ਤਾ ਪਲੱਸ ਹੋ ਗਿਆ ਹੈ, ਐਵਰੀ ਸਿੰਗਲ ਡੇ ਅਮੇਰੀਕਨਸ ਆ ਕੇ ਕਹਿ ਰਹੇ ਨੇ ਫੇਕ ਨਿਊਜ਼, ਇਹ ਝੂਠ ਬੋਲ ਰਹੇ ਨੇ, ਕੈਨੇਡੀਅਨ ਸਰਕਾਰ ਆਪਦੇ ਪੋਲੀਟੀਕਲ ਫਾਇਦੇ ਲਈ ਹੀ ਇਸ ਡੀਲ ਨੂੰ ਖਰਾਬ ਕਰ ਚੁੱਕੇ ਨੇ। ਅਤੇ ਜੇਕਰ ਆਹ ਸੱਚ ਹੈ ਜਾਂ ਨਹੀਂ ਹੈ, ਇੱਕੋ ਇੱਕ ਰਾਹ ਹੈ ਪਤਾ ਕਰਨ ਦੇ ਲਈ, ਬਾਏ ਰਿਲੀਸਿੰਗ ਦ ਡਾਕੂਮੈਂਟਸ। ਹੁਣ ਐਵਰੀ ਸਿੰਗਲ ਡੇ ਹੋਰ ਅਤੇ ਹੋਰ ਮੇਨ ਸਟ੍ਰੀਮ ਮੀਡੀਆ ਦੇ ਵਿੱਚ ਵੀ ਇਹਦਾ ਜ਼ਿਕਰ ਕੀਤਾ ਜਾ ਰਿਹਾ ਹੈ ਕਿ ਮਾਰਕ ਕਾਰਨੀ ਦੀ ਫੈਡਰਲ ਗਵਰਨਮੈਂਟ ਨੂੰ ਸਾਰੇ ਦੇ ਸਾਰੇ ਡਾਕੂਮੈਂਟਸ ਰਿਲੀਜ਼ ਕਰਨੇ ਚਾਹੀਦੇ ਨੇ ਕਿ ਉਹਨਾਂ ਦੇ ਵੱਲੋਂ ਕੀ ਆਫਰ ਕੀਤਾ ਜਾ ਰਿਹਾ ਸੀ, ਬਦਲੇ 'ਚ ਕੀ ਆਫਰ ਮਿਲ ਰਿਹਾ ਸੀ, ਡੀਲ ਕਿਉਂ ਟੁੱਟੀ ਅਖੀਰਲੇ ਘੰਟਿਆਂ ਦੇ ਵਿੱਚ, ਕੀ ਕੈਨੇਡੀਅਨ ਜਨਤਾ ਨੂੰ, ਕੀ ਕੈਨੇਡੀਅਨ ਵੋਟਰਸ ਨੂੰ ਇਹ ਪਤਾ ਹੋਣਾ ਚਾਹੀਦਾ ਹੈ, ਟ੍ਰਾਂਸਪੇਰੈਂਸੀ ਹੋਣੀ ਚਾਹੀਦੀ ਹੈ, ਜਾਂ ਫਿਰ ਸਾਨੂੰ ਇਨ ਦ ਕਲੋਜ਼ਟ ਹੀ ਬੰਦ ਰੱਖਣਾ ਚਾਹੁੰਦੇ ਨੇ। ਇਹ ਤਾਂ ਹੁਣ ਬਹੁਤ ਲੋਕ ਅਜੀਬ ਵੀ ਨੇ, ਟ੍ਰਾਂਸਪੇਰੈਂਸੀ ਦੇ ਖਿਲਾਫ ਵੀ ਨੇ, ਕਹਿੰਦੇ ਨੇ ਕਿ ਚਾਹੇ ਕੈਨੇਡਾ ਨੇ ਕੰਮ ਖਰਾਬ ਕੀਤਾ ਹੈ ਫਿਰ ਵੀ ਮਾੜੀ ਹੀ ਡੀਲ ਹੋਣੀ ਸੀ, ਐਕਸੈਪਟ ਕਰਨੀ ਨਹੀਂ ਚਾਹੀਦੀ ਸੀ, ਉਹ ਤਾਂ ਬਾਅਦ ਦੀ ਗੱਲ ਆ। ਪਰ ਜੇ ਉਹ ਅਖੀਰਲੇ ਮਿੰਟਾਂ ਤੱਕ, ਡੈਡਲਾਈਨ ਤੋਂ ਅਖੀਰਲੇ ਘੰਟਿਆਂ ਤੱਕ, ਜੇਕਰ ਕੈਨੇਡੀਅਨ ਸਰਕਾਰ ਤਿਆਰ ਵੀ ਸੀ ਡੀਲ ਐਕਸੈਪਟ ਕਰਨ ਲਈ, ਉਹ 'ਚ ਮਿਲਣਾ ਕੀ ਸੀ ਸਾਨੂੰ ਪਤਾ ਤਾਂ ਹੋਣਾ ਚਾਹੀਦਾ ਹੈ। ਅਤੇ ਐਵਰੀ ਸਿੰਗਲ ਡੇ ਅਸੀਂ ਇਹ ਇੰਨੀ ਬੇਕਾਰ ਦੀ ਗੱਲਬਾਤ ਸੁਣ ਰਹੇ ਹਾਂ ਕਿ ਇਹ ਨੋ ਡੀਲ ਇਜ਼ ਬੈਟਰ ਦੈਨ ਅ ਬੈਡ ਡੀਲ ਇਨ ਵਟ ਵਰਲਡ। ਜੇ ਮੈਂ ਤੁਹਾਨੂੰ ਕੁਛ ਦੇਵਾਂ ਜਾਂ ਨਾ ਕੁਛ ਵੀ ਦੇਵਾਂ, ਕਿਸ ਚੀਜ਼ ਵਿੱਚ ਜ਼ਿਆਦਾ ਫਾਇਦਾ ਹੈ? ਜੇ ਸਾਨੂੰ ਰਿਲੀਫ ਮਿਲਦੀ ਆ ਜਾਂ ਕੋਈ ਵੀ ਨਹੀਂ ਰਿਲੀਫ ਮਿਲਦੀ ਆ, ਜੇ ਮਾੜੀ ਮੋਟੀ ਰਿਲੀਫ ਮਿਲਦੀ ਆ ਅਤੇ ਜ਼ੀਰੋ ਮਿਲਦੀ ਆ, ਕਿਸ ਚੀਜ਼ ਜ਼ਿਆਦਾ ਫਾਇਦਾ ਹੈਗਾ? ਯੂਜ਼ ਯੂਅਰ ਬ੍ਰੇਨ। ਸੋ ਦੇਰ ਇਜ਼ ਨੋ ਸੱਚ ਥਿੰਗ ਐਜ਼ ਅ ਬੈਡ ਡੀਲ ਇਜ਼, ਸੋਰੀ, ਨੋ ਡੀਲ ਇਜ਼ ਬੈਟਰ ਦੈਨ ਅ ਬੈਡ ਡੀਲ, ਨੋ, ਦੈਟ ਡਜ਼ਨਟ ਮੇਕ ਐਨੀ ਸੈਂਸ ਐਟ ਆਲ, ਇਟਸ ਕਾਮਨ ਸੈਂਸ ਦੇ ਖਿਲਾਫ ਆ। ਸਮਥਿੰਗ ਇਜ਼ ਬੈਟਰ ਦੈਨ ਨਥਿੰਗ। ਕੁਛ ਨਾ ਕੁਛ ਰਿਲੀਫ ਮਿਲੇ, ਉਹਦੇ ਨਾਲ ਆਪਾਂ ਵਰਕ ਕਰ ਸਕਦੇ ਹਾਂ, ਰਿਸ਼ਤਾ ਫਿਰ ਤੋਂ ਠੀਕ ਕਰ ਸਕਦੇ ਹਾਂ, ਅੱਗੇ ਵਧਾ ਸਕਦੇ ਹਾਂ, ਹੋਰ ਟ੍ਰੇਡ ਕਰ ਸਕਦੇ ਹਾਂ, ਹੋਰ ਚੇਂਜਸ ਪੇਸ਼ ਕਰ ਸਕਦੇ ਹਾਂ, ਪਰ ਕੰਮ ਖਰਾਬ ਹੀ ਕਰ ਦਿੱਤਾ ਗਿਆ ਹੈ। ਸੋ US ਪ੍ਰੈਜ਼ੀਡੈਂਟ ਡੋਨਲਡ ਟਰੰਪ ਕੈਨੇਡੀਅਨ ਲੋਕ ਨੂੰ ਹੁਣ ਫਿਰ ਤੋਂ ਟ੍ਰੋਲ ਕਰ ਰਿਹਾ ਹੈ, ਦੁਨੀਆ ਨੂੰ ਹੀ ਟ੍ਰੋਲ ਕਰ ਰਿਹਾ ਹੈ। ਕੋਈ 400 ਸਾਲ ਪੁਰਾਣੀ ਇੰਡੀਜਨਸ ਲੋਕਾਂ ਦਾ ਨਾਮ ਰੱਖਿਆ ਹੋਇਆ ਵੱਡਾ ਲੇਕ, ਬਿਊਟੀਫੁਲ ਲੇਕ, ਲੇਕ ਇੰਟੀਰੀਅਰ, ਉਹਦਾ ਹੀ ਉਹਨੇ ਇੱਕ ਪਹਿਲਾਂ ਤਾਂ ਵੀਡੀਓ ਰਿਲੀਜ਼ ਕੀਤੀ ਜਿਹਦੇ ਵਿੱਚ ਵਾਈਟ ਹਾਊਸ ਦੇ ਵਿੱਚ ਓਵਲ ਆਫਿਸ ਬੈਠੇ ਹੋਏ ਉਹਨੇ ਪਤਾ ਨਹੀਂ ਕਿਹਨੇ ਪ੍ਰਿੰਟ ਕਰਵਾਇਆ ਪੇਪਰ ਲੇਕ ਇੰਟੀਰੀਅਰ ਦਾ, ਅਤੇ ਉਹਦਾ ਜਿਹੜਾ ਮੈਪ 'ਤੇ ਹੈ ਉਹਨੇ ਲੇਕ ਇੰਟੀਰੀਅਰ ਦਾ ਨਾਮ ਇੱਕ ਬਲੈਕ ਪਰਮਨੈਂਟ ਮਾਰਕਰ ਦੇ ਨਾਲ ਕ੍ਰੋਸ ਆਊਟ ਕਰਕੇ ਲਿਖਿਆ ਲੇਕ ਅਮੇਰੀਕਾ। ਅਤੇ ਅੱਜ ਕੁਛ ਕੁ ਘੰਟੇ ਪਹਿਲਾਂ ਹੀ US ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਇੱਕ ਐਗਜ਼ੈਕਿਊਟਿਵ ਆਰਡਰ ਸਾਈਨ ਕੀਤਾ ਜਿਹਦੇ ਰਾਹੀਂ ਹੁਣ US ਦੇ ਵਿੱਚ ਲੇਕ ਇੰਟੀਰੀਅਰ ਦਾ ਨਾਮ ਅਫਿਸ਼ਲੀ ਚੇਂਜ ਕੀਤਾ ਗਿਆ ਹੈ ਟੂ ਲੇਕ ਅਮੇਰੀਕਾ। ਹੁਣ ਤਾਂ ਸਾਰਿਆਂ ਨੂੰ ਇਹ ਵੀ ਪਤਾ ਹੈ ਕਿ US ਦੇ ਵੱਲੋਂ ਪਿਛਲੇ ਹਫ਼ਤੇ ਹੀ ਤਕਰੀਬਨ $28-29 billion ਦੇ ਕੈਨੇਡੀਅਨ ਗੁੱਡਸ, 5% ਆਫ ਟੋਟਲ ਐਕਸਪੋਰਟਸ ਟੂ ਦ US, ਈਵਨ US MCA ਕੰਪਲਾਇੰਟ ਗੁੱਡਸ 'ਤੇ ਨਵੇਂ 50% ਦੇ ਟੈਰਿਫ ਸ਼ੁਰੂ ਕੀਤੇ ਹਨ। ਅਤੇ ਬਦਲੇ ਦੇ ਵਿੱਚ ਸਾਡੀ ਕੈਨੇਡੀਅਨ ਫੈਡਰਲ ਗਵਰਨਮੈਂਟ ਨੇ ਵਾਅਦਾ ਕੀਤਾ ਹੈ ਕਿ ਉਹ $ ਫੋਰ ਟੈਰਿਫ, ਵੈਲਿਊ ਫੋਰ ਵੈਲਿਊ ਕਾਊਂਟਰ ਟੈਰਿਫ ਲਾਉਣਗੇ September 8, 2026 ਨੂੰ। ਪਰ ਸੈਂਟਾ ਬਾਬਾ ਨੂੰ ਹੁਣੇ ਕਹਿ ਲਓ ਕਿ ਭਾਈ ਸਾਨੂੰ ਤੋਹਫਾ ਚਾਹੀਦਾ ਹੈ, ਸਰਕਾਰ 'ਚ ਕਾਮਨ ਸੈਂਸ ਅਤੇ ਡੀਲ ਚਾਹੀਦੀ ਆ ਇਸ ਡੈਡਲਾਈਨ ਤੋਂ ਪਹਿਲਾਂ ਪਹਿਲਾਂ। ਹੋਪਫੁਲੀ ਫਿੰਗਰ ਕ੍ਰੋਸ ਕਰ ਲਓ ਕਿ September 8 ਤੋਂ ਪਹਿਲਾਂ ਹੀ ਡੀਲ ਮਿਲ ਜਾਵੇ। ਐਨੀਥਿੰਗ ਇਜ਼ ਪੋਸੀਬਲ। ਜਿਸ ਹਿਸਾਬ ਨਾਲ ਅਮੇਰੀਕਾ ਕਹਿ ਰਿਹਾ ਹੈ ਕਮ ਬੈਕ ਟੂ ਦ ਟੇਬਲ ਬੇਬੀ ਕਮ ਆਨ ਬੈਕ, ਅਤੇ ਜਿਸ ਹਿਸਾਬ ਨਾਲ ਕੈਨੇਡਾ ਵਾਲੇ ਤਾਂ ਬੜਾ ਹੀ ਗੁੱਸਾ, ਬੜਾ ਹੀ ਐਟੀਟਿਊਡ ਦਿਖਾ ਰਹੇ ਆ ਕਿ ਨਹੀਂ, ਉਨੇ ਚਿਰ ਆਉਣਾ ਨਹੀਂ ਹੈਗਾ ਜਿਨ 'ਚ ਸਾਨੂੰ ਇੱਜ਼ਤ ਨਹੀਂ ਦਿੰਦੇ।
You never know. You never know.

ਰੁੱਸੀ ਹੋਈ ਮਸ਼ਹੂਕ ਨੂੰ ਬਣਾ ਵੀ ਸਕਦੇ ਆ, ਯੂ ਨੈਵਰ ਨੋ, ਵਾਪਸ ਵੀ ਆ ਸਕਦੇ ਆ, ਸਮਥਿੰਗਸ ਪੋਸਿਬਲ। ਪਰ ਕਾਊਂਟਰ ਟੈਰਰਸ ਨੂੰ ਲਾਉਣਗੇ ਤਕਰੀਬਨ 700 US ਤੋਂ ਕੈਨੇਡਾ ਤੱਕ ਇੰਪੋਰਟ ਕੀਤੇ ਜਾਂਦੇ ਗੁੱਡਸ 'ਤੇ, ਜੋ ਕਿ ਰੇਂਜ ਕਰਨਗੇ 15-25 ਤੋਂ ਲੈ ਕੇ 50% ਤੱਕ। ਪਰ ਅੱਜ ਫਾਈਨੈਂਸ ਕੈਨੇਡਾ ਦੇ ਵੱਲੋਂ ਇੱਕ ਨਵੀਂ ਸਟੇਟਮੈਂਟ ਰਿਲੀਜ਼ ਕੀਤੀ ਗਈ ਹੈ, ਜਿਸ ਦੇ ਮੁਤਾਬਕ ਉਹਨਾਂ ਨੂੰ ਇੰਡਸਟਰੀ ਇਨਸਾਈਡਰਸ ਤੋਂ ਫੀਡਬੈਕ ਮਿਲੀ ਹੈ, ਉਹਨਾਂ ਦੀਆਂ ਸਲਾਹਾਂ ਨੂੰ ਉਹ ਮੰਨ ਰਹੇ ਨੇ, ਅਤੇ ਇਸ ਕਾਊਂਟਰ ਟੈਰਰ ਲਿਸਟ ਦੇ ਵਿੱਚੋਂ US ਤੋਂ ਕੈਨੇਡਾ ਤੱਕ ਆਉਂਦੀ ਜਿਹੜੀ ਫਿਸ਼ ਅਤੇ ਸੀ ਫੂਡ ਹੈ ਉਹਨੂੰ ਹੁਣ ਹਟਾਇਆ ਜਾਊਗਾ, ਸਾਡੇ ਇਕਾਨਮੀ ਨੂੰ ਸੋ ਕਾਲਡ ਬ੍ਰਾਡਰ ਇਕਨੋਮਿਕ ਹਾਰਮਸ ਤੋਂ ਬਚਾਉਣ ਦੇ ਲਈ। ਪਰ ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਜੇਕਰ ਤੁਸੀਂ ਪੂਰਾ ਪ੍ਰੋਗਰਾਮ ਸੁਣਿਆ ਸੀ, ਤੁਹਾਨੂੰ ਇੱਕ ਕਾਫੀ ਇੰਟਰਸਟਿੰਗ ਇੱਕ ਰਿਪੋਰਟ ਪੇਸ਼ ਕੀਤੀ ਸੀ ਫਰੋਮ ਡਲਹੌਜ਼ੀ ਯੂਨੀਵਰਸਿਟੀ ਦੇ ਐਗਰੋ ਫੂਡ ਐਨਾਲਿਟਿਕ ਲੈਬ ਤੋਂ, ਡਾਕਟਰ ਸਿਲਵੈਨ ਸ਼ਾਰਲੇਬੁਆ ਤੋਂ, ਜੋ ਕਿ ਕੈਨੇਡਾ ਦਾ ਸਭ ਤੋਂ ਰਨੈਨ ਅਤੇ ਮਸ਼ਹੂਰ ਫੂਡ ਪ੍ਰੋਫੈਸਰ ਹੈ। ਇਹ ਕੰਸਰਵੇਟਿਵਸ ਦੇ ਵੱਲੋਂ ਵੀ, ਲਿਬਰਲਸ ਦੇ ਵੱਲੋਂ ਵੀ ਹਾਊਸ ਆਫ ਕਾਮਨਸ ਦੇ ਵਿੱਚ ਸਾਈਟ ਕੀਤਾ ਜਾਂਦਾ ਹੈ, ਇਹਦੇ ਸਬੂਤ ਪੇਸ਼ ਕੀਤੇ ਜਾਂਦੇ ਨੇ, ਸੋ ਕਾਫੀ ਮੰਨਿਆ ਪ੍ਰਮੰਨਾ ਇਹ ਬੰਦਾ ਹੈ ਫੂਡ ਦੀ ਇੰਡਸਟਰੀ ਦੇ ਵਿੱਚ। ਉਹਨੇ ਕੱਲ੍ਹ ਹੀ ਕਿਹਾ ਕਿ ਜਿੱਥੇ ਜਸਟਿਨ ਟਰੂਡੋ ਦੇ ਵੱਲੋਂ ਪਿਛਲੇ ਸਾਲ ਦੇ ਐਂਡ ਦੇ ਵਿੱਚ US ਗੁੱਡਸ ਇੰਪੋਰਟ ਕੈਨੇਡਾ 'ਤੇ ਇਕੱਲੇ 25% ਕਾਊਂਟਰ ਟੈਰਿਫ ਲਾਉਣ ਤੋਂ ਬਾਅਦ, ਸਾਡੇ ਹੀ ਬੈਂਕ ਆਫ ਕੈਨੇਡਾ ਨੇ ਰਿਪੋਰਟ ਕੀਤਾ ਸੀ ਕਿ ਕੈਨੇਡੀਅਨ ਗਰੋਸਰੀ ਪ੍ਰਾਈਸਿਸ ਐਜ਼ ਏ ਡਾਇਰੈਕਟ ਰਿਜ਼ਲਟ ਆਫ ਕਾਊਂਟਰ ਟੈਰਿਫਸ 8% ਦੇ ਨਾਲ ਵਧੀਆਂ, 8%। ਹੁਣ ਤਾਂ ਫੂਡ ਪ੍ਰੋਡਕਟਸ 'ਤੇ ਜੇਕਰ 25 ਨਹੀਂ ਕਾਰਨੀ 50% ਤੱਕ ਕਾਊਂਟਰ ਟੈਰਿਫ ਲਾਉਂਦਾ ਹੈ, ਫਿਰ ਅੰਦਾਜ਼ਾ ਲਾ ਲਓ ਕਿ ਹੋਣਾ ਕੀ ਆ ਬੁਰਾ ਹਾਲ। 8% ਨਹੀਂ, ਡਬਲ ਡਿਜਿਟ ਗਰੋਸਰੀ ਕਾਸਟ ਇਨਕਰੀਸਿਸ ਤੁਸੀਂ ਐਕਸਪੈਕਟ ਕਰ ਸਕਦੇ ਹੋ ਆਉਣ ਵਾਲੇ ਦਿਨਾਂ ਦੇ ਵਿੱਚ, ਸਟਾਰਟਿੰਗ ਸ਼ੋਰਟਲੀ ਆਫਟਰ September 8, 2026। ਅਤੇ ਇਹ ਨੇ ਸਲਾਹ ਪੇਸ਼ ਕੀਤੀ ਆ ਫੈਡਰਲ ਸਰਕਾਰ ਨੂੰ, ਮੱਛੀ ਨੂੰ ਛੱਡੋ ਯਾਰ, ਇਹ ਕਹਿੰਦਾ ਹੈ ਕਿ ਸਾਰਾ ਹੀ ਤੁਸੀਂ ਫੂਡ ਬਖਸ਼ ਦਿਓ। ਇਹਨੇ ਕਿਹਾ ਬਦਲਾ ਜ਼ਰੂਰ ਲਓ, ਕਾਊਂਟਰ ਟੈਰਿਫਸ ਲਾਓ, ਪਰ ਸੋਚ ਸਮਝ ਕੇ ਲਾਓ, ਨਾ ਕਿ ਆਮ ਲੋਕਾਂ ਦੇ ਖਰਚੇ ਵਧਾਓ, ਕਿਉਂਕਿ ਫੂਡ ਤੋਂ ਬਗੈਰ ਤਾਂ ਆਪਾਂ ਲਿਟਰਲੀ ਮਰ ਹੀ ਜਾਵਾਂਗੇ, ਭੁੱਖੇ ਤਾਂ ਮਰਨਾ ਨਹੀਂ ਹੈਗਾ, ਫੂਡ ਤਾਂ ਖਰੀਦਣਾ ਹੀ ਪੈਂਦਾ ਹੈ। ਸੋ ਇਹਨੇ ਕਿਹਾ ਫੂਡ ਪ੍ਰੋਡਕਟਸ, ਫੂਡ ਪੈਕੇਜਿੰਗ ਅਤੇ ਫੂਡ ਪ੍ਰੋਡਿਊਸਿੰਗ ਆਈਟਮਸ, ਸਪੈਸ਼ਲੀ ਫਾਰਮਿੰਗ ਆਈਟਮਸ ਅਤੇ ਮਸ਼ੀਨਰੀ, ਇਹਨਾਂ 'ਤੇ ਤਾਂ 0 ਕਾਊਂਟਰ ਟੈਰਿਫ ਲਾਉਣੇ ਚਾਹੀਦੇ ਨੇ, ਕਿਉਂਕਿ ਇਹਦੇ ਨਾਲ ਤਾਂ ਹੋਰ ਕੈਨੇਡੀਅਨਸ ਨੂੰ ਫੂਡ ਇਨਸਟੈਬਿਲਿਟੀ ਅਤੇ ਹੰਗਰ, ਭੁੱਖ ਤੱਕ, ਅਤੇ ਫੂਡ ਬੈਂਕਾਂ ਦੀਆਂ ਮਿਲੀਅਨਸ ਆਫ ਲੋਕਾਂ ਦੀਆਂ ਹਰੇਕ ਮਹੀਨੇ ਦੀਆਂ ਲਾਈਨਅਪਸ ਤੱਕ ਹੀ ਪਹੁੰਚਾਇਆ ਜਾਊਗਾ। ਸੋ ਫਿਲਹਾਲ ਫਾਈਨੈਂਸ ਕੈਨੇਡਾ ਦੇ ਵੱਲੋਂ ਇਹ ਵੀ ਸਟੇਟ ਕੀਤਾ ਗਿਆ ਹੈ ਕਿ ਫਿਸ਼ ਐਂਡ ਸੀ ਫੂਡ ਦੇ ਜਿਹੜੇ ਕਾਊਂਟਰ ਟੈਰਿਫਸ ਨੇ ਉਹਨਾਂ ਨੂੰ ਹਟਾ ਕੇ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਲਿਸਟ ਦੇ ਵਿੱਚ ਐਡਜਸਟਮੈਂਟ ਵੀ ਪੇਸ਼ ਕਰ ਸਕਦੇ ਨੇ। ਪਰ ਅੱਜ ਉਹਨਾਂ ਨੇ ਫਿਸ਼ ਅਤੇ ਸੀ ਫੂਡ ਨੂੰ ਰਿਪਲੇਸ ਕੀਤਾ ਹੈ ਵਿਥ ਵੁੱਡ, ਚਾਰਕੋਲ, printed matter, printed pictures, photographs, plaster, plaster boards, plaster sheets, plaster tiles, and sab to maadi gal je de naal food prices inne hor vada deniyan hai, eh pata nahi kar ki rahe ne, food inflation already inni high hai ki 18 mahine lagatar according to statistics canada ਜੋ ਵੀ ਇਸ ਮੁਲਕ ਦੇ ਵਿੱਚ ਹੈਡਲਾਈਨ ਇਨਫਲੇਸ਼ਨ ਰੇਟ ਪੇਸ਼ ਹੋਇਆ, 18 ਮਹੀਨੇ ਲਗਾਤਾਰ ਤਾਂ ਗਰੋਸਰੀ ਇਨਫਲੇਸ਼ਨ ਉਸ ਤੋਂ ਵੱਧ ਰਹੀ ਆ। ਹੁਣ ਇਹ ਜਾਣ ਬੁੱਝ ਕੇ ਕਾਊਂਟਰ ਟੈਰਿਫਸ ਦੇ ਨਾਲ ਸਾਡੇ ਫੂਡ ਕਾਸਟ ਨੂੰ ਹੋਰ ਵਧਾ ਰਹੇ ਨੇ, ਕਿਉਂ? ਕਿਉਂਕਿ ਅੱਜ ਮੱਛੀ ਅਤੇ ਸੀ ਫੂਡ ਹਟਾ ਕੇ ਇਹਨਾਂ ਨੇ ਲਿਸਟ ਦੇ ਵਿੱਚ ਕਾਊਂਟਰ ਵਿੱਚ ਹੁਣ ਐਡ ਕੀ ਕੀਤਾ ਹੈ, ਮਟੀਰੀਅਲਸ ਫੋਰ ਦਾ ਪੈਕੇਜਿੰਗ ਆਫ ਗੁੱਡਸ, ਬੋਟਲਸ, ਫਲਾਸਕਸ, ਜਾਰਸ, ਪਾਟਸ। ਸੋ ਫੂਡ ਪੈਕੇਜਿੰਗ ਦਾ ਜਿੰਨਾ ਸਮਾਨ ਆ, ਜੋ ਕਿ ਆਬਵੀਅਸਲੀ ਚਾਹੀਦਾ ਹੀ ਆ ਫੋਰ ਪੇਰਿਸ਼ਬਲ ਗੁੱਡਸ, ਉਹ ਜ਼ਿਆਦਾ ਮਹਿੰਗਾ ਹੋਊਗਾ, ਮੰਗਾਇਆ ਜਾਊਗਾ ਫਰੋਮ ਅਮੈਰੀਕਾ। ਸੋ ਕਾਸਟ ਆਫ ਫੂਡ ਤਾਂ ਵਧਣੀ ਹੀ ਵਧਣੀ ਹੈ, ਕਰੋ ਧੰਨਵਾਦ ਲਿਬਰਲਸ ਦੀ। ਪਲੱਸ ਕਾਪਰ ਵਾਇਰ, ਸੋ ਕਾਫੀ ਜ਼ਿਆਦਾ ਚੀਜ਼ਾਂ ਐਡ ਕੀਤੀਆਂ ਗਈਆਂ ਨੇ, ਫਿਸ਼ ਅਤੇ ਸੀ ਫੂਡ ਹਟਾਇਆ ਗਿਆ ਹੈ, ਅਤੇ ਇਹ ਕਾਊਂਟਰ ਟੈਰਿਫ ਲਿਸਟ ਫਾਈਨਲ ਨਹੀਂ ਹੈ, ਫਾਈਨਲ ਤਾਂ ਪੇਸ਼ ਹੋਣੀ ਹੈ, ਹੋਣੀ ਚਾਹੀਦੀ ਨਹੀਂ, ਪਰ ਹੋਣੀ ਹੈ September 8, 2026 ਨੂੰ। US President Donald Trump ਅਤੇ US Trade Representative Jameson Greer ਹੁਣ ਤੱਕ ਕਹਿ ਚੁੱਕੇ ਨੇ ਕਿ ਉਹਨਾਂ ਨੇ ਇਸ ਟੈਰਿਫ ਟ੍ਰੇਡ ਡੀਲ ਦੇ ਵਿੱਚ ਇੱਕ ਵਾਰੀ ਵੀ ਨਹੀਂ ਕੁਬੈਕ ਦਾ ਜ਼ਿਕਰ ਤੱਕ ਨਹੀਂ ਕੀਤਾ, ਫ੍ਰੈਂਚ ਲੈਂਗੁਏਜ ਦਾ ਵਰਡ ਜਿਹੜਾ ਲਫਜ਼ ਹੈ ਉਹ ਕਦੇ ਕਿਹਾ ਵੀ ਨਹੀਂ ਹੈਗਾ, ਨਾ ਕਲਚਰ ਦੇ ਬਾਰੇ, ਨਾ ਕੋਈ ਲੇਬਲਿੰਗ ਦੇ ਬਾਰੇ, ਨਾ ਕੋਈ ਵੀ ਸਾਵਰਟੀ ਦੇ ਬਾਰੇ, ਨਾ ਤਾਂ ਕੈਨੇਡੀਅਨ ਬੋਲੀ ਦੇ ਬਾਰੇ,
ਇਹ ਕਹਿ ਰਹੇ ਨੇ ਕਿ ਅਸੀਂ ਇਹਦੀ ਗੱਲਬਾਤ ਕੀਤੀ ਨਹੀਂ ਹੈਗੀ, ਇਟਸ ਕੰਪਲੀਟਲੀ ਮੇਡ ਅਪ। ਜੇਮਸਨ ਗ੍ਰੀਅਰ ਨੇ ਤਾਂ ਸਿੱਧੇ ਕਿਹਾ ਦੈਟਸ ਅ ਫਨੀ ਫੇਕ ਸਟੋਰੀ, ਅਤੇ ਦੋਨੇ ਜੇਮਸਨ ਗ੍ਰੀਅਰ ਐਂਡ ਡੋਨਲਡ ਟਰੰਪ ਨੇ ਕਿਹਾ ਕਿ ਮਰਕ ਕਾਰਨੀ ਸਿਰਫ ਆਪਣੇ ਪੋਲੀਟੀਕਲ ਫਾਇਦੇ ਦੇ ਲਈ, ਮੁਲਕ ਦੇ ਨੁਕਸਾਨ ਨਾਲ ਉਹਦੇ ਪੋਲੀਟੀਕਲ ਫਾਇਦੇ ਦੇ ਲਈ, ਖਾਸ ਤਾਂ ਬਾਏ ਇਲੈਕਸ਼ਨ ਜੋ ਕਿ ਹੁਣ ਇੱਕ ਦੋ ਤਿੰਨ ਤਿੰਨ ਨੇ, ਤਿੰਨ ਬਾਏ ਇਲੈਕਸ਼ਨ ਤਾਂ 31 ਤਰੀਕ ਨੂੰ ਹੈ, ਮੰਡੇ ਨੂੰ ਆ, ਤਿੰਨ ਬਾਏ ਇਲੈਕਸ਼ਨ, ਇੱਕ ਜੋ ਕਿ ਕੁਬੈਕ ਦੇ ਵਿੱਚ ਹੀ ਆ, ਅਤੇ ਹੁਣ ਕੁਬੈਕ ਦੇ ਵਿੱਚ ਪ੍ਰੋਵਿੰਸ਼ਲ ਚੋਣਾਂ ਵੀ ਆ ਅਕਤੂਬਰ ਦੇ ਵਿੱਚ। ਇਹਨਾਂ ਨੇ ਕਿਹਾ ਹੈ ਕਿ ਇਹ ਨਾਟਕ ਕੀਤਾ ਜਾ ਰਿਹਾ ਹੈ ਪੋਲੀਟੀਕਲ ਫਾਇਦੇ ਲਈ, ਵੱਧ ਵੋਟਾਂ ਲਈ। ਅਤੇ ਅੱਜ ਤਾਂ ਯੂ ਐੱਸ ਕਾਮਰਸ ਸੈਕਰਟਰੀ ਹਾਵਰਡ ਲਟਨਿਕ ਤੋਂ ਵੀ ਨਹੀਂ ਰਹਿ ਹੋਇਆ। ਯੂ ਐੱਸ ਕਾਮਰਸ ਸੈਕਰਟਰੀ ਹਾਵਰਡ ਲਟਨਿਕ ਨੇ ਅੱਜ ਕਿਹਾ ਲਾਈਵ ਇੰਟਰਵਿਊ ਦੇ ਵਿੱਚ ਟੂ ਜਰਨਲਿਸਟ ਕਿ ਯੂ ਐੱਸ ਟ੍ਰੇਡ ਨੈਗੋਸ਼ੀਏਟਰਸ ਦੇ ਵੱਲੋਂ ਇਹ ਜਿਹੜਾ ਵਰਡ ਫਰੈਂਚ ਹੈ, ਕਹਿੰਦਾ ਕਿ ਫਰੈਂਚ ਮੈਂ ਹੁਣ ਤੱਕ ਲੈਣਾ ਕੀ, ਅੰਬ ਲੈਣੇ ਆ। ਇਹਨੇ ਕਿਹਾ ਵਟ ਡੂ ਆਈ ਵਾਂਟ ਫਰੋਮ ਫਰੈਂਚ, ਵੀ ਨੈਵਰ ਈਵਨ ਸੈਡ ਦ ਵਰਡ ਫਰੈਂਚ, ਕਦੇ ਕਿਹਾ ਤੱਕ ਵੀ ਨਹੀਂ ਹੈਗਾ, ਇਹ ਫੇਕ ਨਿਊਜ਼ ਹੈ। ਸੋ ਇਹ ਵਰਡ ਫਰੈਂਚ ਕਦੇ ਕਿਹਾ ਹੀ ਨਹੀਂ ਗਿਆ। ਹਾਵਰਡ ਲਟਨਿਕ ਨੇ ਕਿਹਾ ਇਫ ਯੂ ਥਿੰਕ ਆਈ ਐਵਰ ਸੈਡ ਦ ਵਰਡ ਫਰੈਂਚ, ਡੂ ਆਈ ਕੇਅਰ ਅਬਾਊਟ ਹਾਊ ਦ ਕੁਬੈਕਵਾ ਸਪੀਕ, ਆਈ ਮੀਨ ਵਟ ਕੁਡ ਮੈਟਰ ਲੈਸ ਟੂ ਅਮੈਰੀਕਾ। ਇਹ ਕਹਿ ਰਿਹਾ ਕਿ ਫਰੈਂਚ ਨਾਲੋਂ ਸਾਨੂੰ ਹੋਰ ਕਿਸੇ ਵੀ ਚੀਜ਼ ਦੀ ਘੱਟ ਪਰਵਾਹ ਹੈ ਹੀ ਨਹੀਂ, ਅਸੀਂ ਕਾਹਦੇ ਲਈ ਫਰੈਂਚ ਦੇ ਬਾਰੇ ਬੋਲਣਾ ਹੈਗਾ। ਉਹਨੇ ਕਿਹਾ ਵੀ ਡੋਂਟ ਕੇਅਰ, ਸੋ ਦ ਫੈਕਟ ਇਜ਼ ਵੀ ਨੈਵਰ ਬਰਾਟ ਦੈਟ ਵਰਡ ਅਪ। ਹੁਣ ਆਹ ਤੀਜਾ ਵੱਡਾ ਅਮੈਰੀਕਨ ਪੋਲੀਟੀਸ਼ੀਅਨ ਹੈ ਜਿਹਨੇ ਸਾਫ਼ ਕਿਹਾ ਹੈ ਸਾਡਾ ਪ੍ਰਾਈਮ ਮਿਨਿਸਟਰ ਸ਼ਰੇਆਮ ਝੂਠ ਬੋਲ ਰਿਹਾ ਹੈ, ਅਤੇ ਸਾਡਾ ਪ੍ਰਾਈਮ ਮਿਨਿਸਟਰ ਇਨਕਾਰ ਕਰ ਰਿਹਾ ਹੈ, ਮਨਾ ਕਰ ਰਿਹਾ ਹੈ ਵਰਡਿੰਗ ਆਫ ਦ ਡੀਲ ਪੇਸ਼ ਕਰਨ ਦੇ ਲਈ। ਇਨਫੈਕਟ ਅੱਜ ਯੂ ਐੱਸ ਕਾਮਰਸ ਸੈਕਰਟਰੀ ਹਾਵਰਡ ਲਟਨਿਕ ਨੇ ਕਿਹਾ ਮੀਡੀਆ ਨੂੰ, ਜਰਨਲਿਸਟ ਨੂੰ, ਕਿ ਮੈਂ ਖੁਦ ਆਪ ਡੀਲ ਡੈਡ ਹੋਣ ਤੋਂ ਇੱਕ ਦਿਨ ਪਹਿਲਾਂ ਵੀ, ਡੀਲ ਡੈਡ ਹੋਣ ਦੇ ਦਿਨ ਵੀ, ਦੋ ਦਿਨ ਲਗਾਤਾਰ ਇਹਨੇ ਆਪ ਮਾਰਕ ਕਰਨ ਨਾਲ ਗੱਲਬਾਤ ਕੀਤੀ ਆ, ਅਤੇ ਦੋਨੇ ਕਹਿੰਦੇ ਸੀ ਡਨ ਡੀਲ ਬਰੋ, ਪੱਕੀ ਡੀਲ ਬਰੋ, ਬਣ ਗਈ ਡੀਲ ਬਰੋ, ਅਤੇ ਲਾਸਟ ਮਿਨਟ ਇਹ ਦੋ ਦਿਨ ਲਗਾਤਾਰ ਕਾਰਨੀ ਨਾਲ ਗੱਲਬਾਤ ਫੋਨ 'ਤੇ ਕਰਕੇ, ਉਸ ਦੇ ਬਾਵਜੂਦ ਜਦੋਂ ਲਾਸਟ ਮਿਨਟਸ 'ਤੇ ਡੀਲ ਫਾਈਨਲਾਈਜ਼ ਹੋਣੀ ਸੀ, ਇਹਨੇ ਕਿਹਾ ਕਿ ਕੈਨੇਡਾ ਯੂ ਐੱਸ ਟ੍ਰੇਡ ਮਿਨਿਸਟਰ ਡੋਮਿਨਿਕ ਲੈਬਲਾਂਕ ਵੈਂਟ ਬੈਕ ਟੂ ਆਟਵਾ, ਵੈਂਟ ਬੈਕ ਟੂ ਮਾਰਕ ਕਾਰਨੀ। ਉਹਨੇ ਕਿਹਾ ਕਿ ਆਹਾ ਆਫਰ ਹੈ, ਵਾਪਸ ਆਇਆ ਕੁਛ ਮਿੰਟ ਬਾਅਦ, ਉਹਨਾਂ ਨੇ ਪੰਜ ਛੇ ਚੀਜ਼ਾਂ ਹੋਰ ਐਡ ਕੀਤੀਆਂ ਡੀਲ ਦੇ ਵਿੱਚ ਕਿ ਆਹਾ ਦਿਓ ਅਤੇ ਬਸ ਕਰ ਦਿੰਦੇ, ਹੁਣੇ ਹੱਥ ਮਿਲਾ ਲੈਂਦੇ ਹਾਂ। ਅਮਰੀਕਾ ਵਾਲੇ ਕਹਿੰਦੇ ਕਿ ਭਾਈ ਦਿਮਾਗ ਸੈੱਟ ਆ, ਇੰਨੇ ਚਿਰਾਂ ਤੋਂ ਸਭ ਕੁਝ ਡਨ ਡਨ ਡਨ ਡਨ ਕਹੀ ਜਾਂਦੇ ਹਾਂ, ਤਿੰਨ ਦਿਨਾਂ ਦਾ ਐਕਸਟੈਂਸ਼ਨ ਦਿੱਤਾ ਹੈਗਾ। ਕਾਰਨੀ ਨੇ ਆਪ ਦੋ ਦਿਨ ਲਗਾਤਾਰ ਹਾਵਰਡ ਲਟਨਿਕ ਫੋਨ 'ਤੇ ਵੀ ਕਿਹਾ ਡਨ ਡਨ ਡਨ ਡਨ ਡਨ, ਅਤੇ ਹੁਣ ਤੁਸੀਂ ਐਨ ਮੌਕੇ 'ਤੇ ਸਾਨੂੰ ਐਂਬੁਸ਼ ਕਰ ਰਹੇ ਹੋ। ਤਾਂ ਹੀ ਜਦੋਂ ਇਹਨਾਂ ਨੇ ਨਾ ਕਹੀ ਕਿ ਤੁਸੀਂ ਲੋੜ ਤੋਂ ਵੀ ਜ਼ਿਆਦਾ ਚੀਜ਼ਾਂ ਮੰਗ ਰਹੇ ਹੋ, ਨਾਲੇ ਸਾਨੂੰ ਤੁਸੀਂ ਨਵੀਂ ਪਾਈਪਲਾਈਨ ਵੀ ਨਹੀਂ ਦੇ ਰਹੇ ਖੀਸ ਤੋਂ ਨਕਸਾ, ਇਹਨੇ ਕਿਹਾ ਕਿ ਤਾਂ ਹੀ ਉਹਨਾਂ ਨੇ ਵਾਕ ਬੈਕ ਕੀਤਾ ਹੈ ਡੀਲ ਨੂੰ, ਅਤੇ ਝੂਠ ਬਣਾਇਆ ਹੈ ਕਿ ਅਮੈਰੀਕਾ ਦੀ ਗਲਤੀ ਹੈ, ਅਤੇ ਚਾਹੇ ਸਬੂਤ ਪੇਸ਼ ਵੀ ਹੋ ਜਾਂਦਾ ਕਿ ਅਮੈਰੀਕਾ ਦੀ ਗਲਤੀ ਹੈ, ਇੱਥੇ ਇੰਨੇ ਅੰਧ ਭਗਤ ਨੇ ਕਿ ਯਕੀਨ ਵੀ ਨਹੀਂ ਕਰਨਗੇ। ਸੋ ਗੱਲ ਇਹ ਹੈ, ਹੁਣ ਹਾਵਰਡ ਲਟਨਿਕ ਜੋ ਕਿ ਯੂ ਐੱਸ ਕਾਮਰਸ ਸੈਕਰਟਰੀ ਹੈ, ਉਹਨੇ ਕਲੇਮ ਕੀਤਾ ਹੈ ਕਿਉਂਕਿ ਅਗਸਤ 31, 2026 ਨੂੰ ਕੁਬੈਕ ਦੇ ਵਿੱਚ ਇੱਕ ਬਾਏ ਇਲੈਕਸ਼ਨ ਹੈ, ਨਾਲੇ ਜ਼ਿਆਦਾ ਅਹਿਮ ਕੁਬੈਕ ਦੇ ਵਿੱਚ ਅਕਤੂਬਰ ਮਹੀਨੇ ਦੇ ਵਿੱਚ ਕੁਬੈਕ ਪ੍ਰੋਵਿੰਸ਼ਲ ਚੋਣਾਂ ਹਨ, ਅਤੇ ਸੈਪਰੇਟਿਸਟ ਪਾਰਟੀ ਕਹਿ ਲਓ, ਸਾਵਰਨਟੀ ਪਾਰਟੀ ਕਹਿ ਲਓ, ਦ ਪਾਰਟੀ ਕੁਬੈਕਵਾ PQ, ਉਹ ਤਕਰੀਬਨ ਹਰੇਕ ਪੋਲ ਦੇ ਵਿੱਚ 10% ਦੇ ਫਰਕ ਨਾਲੋਂ ਵੀ ਅੱਗੇ ਹਨ। ਸੋ ਅੱਜ ਦੇ ਜਿਹੜੇ ਨਵੇਂ ਪੋਲ ਪੇਸ਼ ਹੋਏ ਨੇ, PQ ਜੋ ਕਿ ਸੈਪਰੇਟਿਸਟ ਸਾਵਰਨਟੀ ਅੱਡ ਹੋਣ ਦੀ ਰੈਫਰੈਂਡਮ ਰੱਖਣ ਵਾਲੀ ਪਾਰਟੀ ਹੈ ਕੁਬੈਕ ਦੇ ਵਿੱਚ, ਉਹ ਕਰੰਟ ਗਵਰਨਿੰਗ CAQ ਅਤੇ ਅੰਟਾਰੀਓ ਲਿਬਰਲ ਪਾਰਟੀ, ਸੋਰੀ ਕੁਬੈਕ ਲਿਬਰਲ ਪਾਰਟੀ ਨਾਲੋਂ 10% ਤੋਂ ਵੀ ਜ਼ਿਆਦਾ ਨਾਲ ਅੱਗੇ ਨੇ, 30+% 'ਤੇ ਨੇ, ਅਤੇ ਦੋਨੇ CAQ ਅਤੇ ਕੁਬੈਕ ਲਿਬਰਲ ਪਾਰਟੀ 23% 23% 23% 'ਤੇ ਟਾਈਡ ਨੇ। ਹੁਣ ਹੋ ਸਕਦਾ ਹੈ ਕਿ ਲੋਕਾਂ ਨੂੰ ਇਹ ਭੜਕਾ ਕੇ, ਆ ਝੂਠ ਬੋਲ ਕੇ, ਅਚਾਨਕ ਕੁਬੈਕ ਲਿਬਰਲ ਪਾਰਟੀ ਐਨ ਉੱਚਾਈ ਤੱਕ ਪਹੁੰਚ ਜਾਣ, ਜਾਂ ਐਟਲੀਸਟ ਘੱਟ ਤੋਂ ਘੱਟ ਸੀਟਾਂ ਵੱਧ ਜਾਣ, ਜਾਂ ਆਪੋਜੀਸ਼ਨ ਬਣ ਜਾਣ, ਕੀ ਪਤਾ ਜਿੱਤ ਹੀ ਜਾਣ, ਕਿਉਂਕਿ ਅਕਤੂਬਰ ਤੱਕ ਵੀ ਬਥੇਰਾ ਟਾਈਮ ਪਿਆ ਹੈ ਚੋਣਾਂ ਤੱਕ। ਅਤੇ ਉਹ ਵੀ ਦੋਸਤੋ, ਹੁਣ ਸੁਣ ਲਓ ਧਿਆਨ ਨਾਲ, ਇਹ ਜਿੰਨੀ ਵੀ ਟਰੰਪ ਦੀ ਅਤੇ ਟ੍ਰੇਡ ਵਾਰ ਦੀ ਗੱਲਬਾਤ ਹੈ, ਇਹਦਾ ਹੁਣ ਪਾਰਟੀ ਕੁਬੈਕਵਾ ਜੋ ਕਿ ਕੁਬੈਕ ਦੇ ਵਿੱਚ ਲੀਡ ਕਰ ਰਹੀ ਹੈ ਪੋਸ ਦੇ ਵਿੱਚ, ਜੋ ਕਿ ਮੋਸਟ ਲਾਈਕਲੀ ਅਗਲੀ ਸਰਕਾਰ ਬਣਾਉਣਗੇ, ਉਹਨਾਂ 'ਤੇ ਵੀ ਪ੍ਰੈਸ਼ਰ ਪੈ ਰਿਹਾ ਹੈ ਕਿ ਹੁਣ ਸ਼ਾਇਦ ਅਸੀਂ ਰੈਫਰੈਂਡਮ ਨਾ ਰੱਖੀਏ। ਇਹ ਬਹੁਤ ਚਿਰਾਂ ਤੋਂ ਕੈਂਪੇਨ ਕਰਦੇ ਆ ਰਹੇ ਨੇ ਕਿ ਅਸੀਂ ਜਿੱਤ ਦੇ ਸੈਰ ਕੁਬੈਕ ਦੇ ਵਿੱਚ ਇੱਕ ਰੈਫਰੈਂਡਮ ਰੱਖਾਂਗੇ, ਕੁਬੈਕ ਨੂੰ ਤੁਸੀਂ ਰੱਖਣਾ ਚਾਹੁੰਦੇ ਹੋ ਕੈਨੇਡਾ 'ਚ ਜਾਂ ਅੱਡ ਕਰਵਾਉਣਾ ਚਾਹੁੰਦੇ ਹੋ, ਇਹ 'ਤੇ ਵੋਟ ਪਵਾਵਾਂਗੇ।
apparently the third time is a charm, ਦੋ ਵਾਰੀ ਤਾਂ ਫੇਲ ਹੋ ਗਈ ਆ ਪੁਰਾਣਿਆਂ ਟਾਈਮ ਦੇ ਵਿੱਚ, ਪਰ ਹੁਣ ਜਿਹੜਾ ਪੀ ਕਿਊ ਦਾ ਲੀਡ ਕਰ ਰਹੀ ਜਿਹੜੀ ਪਾਰਟੀ ਹੈ ਉਹਦਾ ਲੀਡਰ ਹੈ, ਉਹ ਹੁਣ ਪਿਛਲੇ ਦਿਨਾਂ ਦੇ ਵਿੱਚ ਕਹਿ ਚੁੱਕਿਆ ਹੈ ਕਿ ਯਾਰ ਜਿੰਨੀ ਚਿਰ ਇਹ ਡੋਨਲਡ ਟਰੰਪ ਪਾਵਰ ਦੇ ਵਿੱਚ ਆ ਅਸੀਂ ਰੈਫਰੈਂਡਮ ਨਹੀਂ ਰੱਖਣੀ, ਇਹਨੂੰ ਡਿਲੇ ਕਰਾਂਗੇ। ਇਹਨੂੰ ਵੀ ਮਜਬੂਰਨ ਪ੍ਰੈਸ਼ਰ ਦੇ ਵਿੱਚ ਕਹਿਣਾ ਪੈ ਰਿਹਾ ਹੈ ਕਿ ਹੁਣ ਸਰਕਾਰ ਜੇ ਅਸੀਂ ਬਣਾਉਂਦੇ ਵੀ ਹਾਂ ਅਕਟੋਬਰ 2026 ਦੇ ਵਿੱਚ ਕੁਬੈਕ ਦੇ ਵਿੱਚ, ਵੀ ਕੈਂਟ ਹੈਵ ਆਰ ਸਕੈਜੂਲਡ ਰੈਫਰੈਂਡਮ ਰਾਈਟ ਅਵੇ ਜਿੰਨੀ ਚਿਰ ਡੋਨਲਡ ਟਰੰਪ ਪਾਵਰ ਦੇ ਵਿੱਚ ਹੈ। ਸੋ ਹੁਣ ਇਹ ਸਾਫ ਕਿਹਾ ਗਿਆ ਹੈ ਤੀਜੇ ਟੌਪ ਰੈਂਕਿੰਗ ਅਮੈਰੀਕਨ ਪੋਲੀਟੀਸ਼ੀਅਨ ਦੇ ਵੱਲੋਂ ਕਿ ਮਾਰਕ ਕਾਰਨੀ ਨੇ ਇਸ ਇੰਟਾਇਰ ਗੱਲ ਨੂੰ ਮੈਨੂਫੈਕਚਰ ਕੀਤਾ ਹੈ। ਇਹਦਾ ਐਗਜੈਕਟ ਵਰਡ ਸੀ ਹੀ ਮੈਨੂਫੈਕਚਰਡ, ਮਤਲਬ ਉਹਨੇ ਮੇਕਅਪ ਕੀਤਾ ਹੈ, ਮੇਕ ਬਿਲੀਵ ਕੀਤਾ ਹੈ ਕਿ ਸਾਡੀ ਕੁਬੈਕ ਦੀ ਫਰੈਂਚ ਲੈਂਗੁਏਜ ਅਤੇ ਕਲਚਰ ਅਤੇ ਸਾਵਰਟੀ ਅਟੈਕ ਕੀਤੀ ਜਾ ਰਹੀ ਹੈ ਐਜ਼ ਐਨ ਐਕਸਕਿਊਸ ਆਫ ਦੇ ਹੀ ਪੋਲੀਟੀਕਲ ਫਾਇਦੇ ਲਈ। ਬਾਏ ਇਲੈਕਸ਼ਨ ਮੰਡੇ ਨੂੰ ਹੈ ਕੁਬੈਕ ਅਤੇ ਹੋਰ ਦੋ ਵੀ ਹੈਗੇ ਨੇ, ਤਿੰਨ ਇਕੱਠੇ ਨੇ ਅਤੇ ਪ੍ਰੋਵਿੰਸ਼ਲ ਚੋਣਾਂ ਤਾਂ ਅਕਟੋਬਰ ਦੇ ਵਿੱਚ ਨੇ। ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਤੁਸੀਂ ਜੁੜੇ ਹੋਏ ਹੋ।

ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਸੰਜਣੇ ਦੋਸਤੋ, ਆ ਹੈ ਐਮੀ ਵਿਰਕ ਅਤੇ ਐਮੀ ਵਿਰਕ ਨੂੰ ਤੁਸੀਂ ਇਸ ਹੀ ਵੀਕਐਂਡ ਸੰਡੇ ਅਗਸਤ 30 ਤਰੀਕ ਨੂੰ, ਦਿਸ ਸੰਡੇ, ਦਿਸ ਅਪਕਮਿੰਗ ਵੀਕਐਂਡ ਸੰਡੇ ਅਗਸਤ 30 ਤਰੀਕ ਨੂੰ ਲਾਈਵ ਔਨ ਸਟੇਜ ਦੇਖ ਸਕਦੇ ਹੋ, ਸੁਣ ਸਕਦੇ ਹੋ, ਨੱਚ ਸਕਦੇ ਹੋ, ਟੱਪ ਸਕਦੇ ਹੋ, ਇੰਜੋਏ ਕਰ ਸਕਦੇ ਹੋ ਪੂਰੇ ਪਰਿਵਾਰ ਦੇ ਨਾਲ, ਯਾਰਾਂ ਮਿੱਤਰਾਂ ਨਾਲ, ਜਿਹਦੇ ਮਰਜ਼ੀ ਨਾਲ। ਇਹ ਟੋਰਾਂਟੋ ਦੇ ਵਿੱਚ ਜਿਹੜਾ ਵੁੱਡਬਾਈਨ ਕਸੀਨੋ ਹੈ, ਵੁੱਡਬਾਈਨ ਕਸੀਨੋ ਦੇ ਵਿੱਚ ਗ੍ਰੇਟ ਕਨੇਡੀਅਨ ਕਸੀਨੋ ਰਿਜ਼ੋਰਟ, ਲਾਈਵ ਔਨ ਸਟੇਜ ਦਿਸ ਸੰਡੇ, ਸੰਡੇ ਅਗਸਤ 30 ਤਰੀਕ ਨੂੰ, ਇਸ ਵੀਕਐਂਡ ਨੂੰ। ਹੁਣ ਬਹੁਤ ਹੀ ਘੱਟ ਦਿਨ ਰਹਿ ਗਏ ਨੇ, ਬਹੁਤ ਹੀ ਘੱਟ ਟਿਕਟਾਂ ਰਹਿ ਗਈਆਂ ਨੇ, ਟਿਕਟਾਂ ਜਲਦ ਤੋਂ ਜਲਦ ਬੁੱਕ ਕਰ ਲਓ। ਕੁਛ ਟਿਕਟਾਂ ਮੇਰੇ ਖਿਆਲ 'ਚ ਹਜੇ ਵੀ $25 ਮਿਲ ਰਹੀਆਂ ਨੇ। www.ticketmaster.ca www.ticketmaster.ca ਇੱਕੋ ਇੱਕ ਵੈਬਸਾਈਟ ਤੋਂ, ਤੁਹਾਨੂੰ ਅਫੀਸ਼ਲ ਵੈਬਸਾਈਟ ਤੋਂ ਟਿਕਟਾਂ ਮਿਲਣੀਆਂ ਹਨ। www.ticketmaster.ca ਇਸ ਹੀ ਸੰਡੇ ਦਾ ਪੱਕਾ ਹੀ ਪਲਾਨ ਬਣਾ ਲਓ। ਵੁੱਡਬਾਈਨ ਕਸੀਨੋ ਦੇ ਵਿੱਚ ਹੀ ਐਮੀ ਵਿਰਕ ਲਾਈਵ ਔਨ ਸਟੇਜ ਦੇਖਣਾ ਹੈ, ਸੁਣਨਾ ਹੈ, ਗ੍ਰੇਟ ਕਨੇਡੀਅਨ ਕਸੀਨੋ ਰਿਜ਼ੋਰਟ ਟੋਰਾਂਟੋ ਦੇ ਵਿੱਚ। www.ticketmaster.ca ਹੋਰ ਕੋਈ ਵੀ ਸ਼ੋਅ ਦੇ ਬਾਰੇ, ਐਮੀ ਵਿਰਕ ਦੇ ਸ਼ੋਅ ਦੇ ਬਾਰੇ ਤੁਹਾਨੂੰ ਇਨਫੋਰਮੇਸ਼ਨ ਚਾਹੀਦੀ ਹੈ, ਨੰਬਰ ਘੁਮਾਓ 6479648573 6479648573। ਦੋਸਤੋ, ਜੇ ਤੁਸੀਂ ਇੰਡੀਆ ਆਉਣ ਜਾਣ ਲਈ ਸਭ ਤੋਂ ਸਸਤੀਆਂ ਏਅਰਲਾਈਨ ਟਿਕਟਾਂ ਬੁੱਕ ਕਰਨੀਆਂ, ਦਿਓਲ ਟਰੈਵਲ ਵਾਲੇ ਤੁਹਾਡੇ ਹਾਜ਼ਰ ਨੇ, ਨੰਬਰ ਕਮਾਓ ਬ੍ਰੈਂਪਟਨ ਵਾਲੀ ਲੋਕੇਸ਼ਨ ਦਾ 905-588-4200, ਜਾਂ ਫਿਰ ਇਹਨਾਂ ਦੀ ਇੱਕ ਇਥੋਬਕੋ ਲੋਕੇਸ਼ਨ ਵੀ ਹੈ 905-588-5100। ਇਹਨਾਂ ਨੇ ਨਵੇਂ ਸਸਤੇ ਸਪੈਸ਼ਲ ਫੇਅਰ ਵੀ ਭੇਜੇ ਆ। ਇੱਕ ਸਪੈਸ਼ਲ ਫੇਅਰ ਹੈ, ਕਿਸੇ ਨੇ ਆਪਦੇ ਲਵਡ ਵਨ ਨੂੰ ਦਿੱਲੀ ਤੋਂ ਲੈ ਕੇ ਟੋਰਾਂਟੋ ਤੱਕ ਰਾਊਂਡ ਟ੍ਰਿਪ ਲਈ ਬੁੱਕ ਕਰਨਾ, ਸੱਦੋ ਇੱਥੇ ਮਿਡ ਅਕਟੋਬਰ, ਵਾਪਸੀ ਹੋਊਗੀ ਮਿਡ ਜੈਨੂਅਰੀ, ਬੈਗ ਵਿੱਚ ਹੀ ਇੰਕਲੂਡਡ ਹੈ $1380 ਦੇ ਵਿੱਚ, $1380। ਕਾਲ ਬ੍ਰੈਂਪਟਨ ਲੋਕੇਸ਼ਨ ਆਫ ਦਿਓਲ ਟਰੈਵਲ 905-588-4200 ਔਰ ਇਥੋਬਕੋ ਲੋਕੇਸ਼ਨ 905-588-5100। ਅਤੇ ਜੇ ਤੁਸੀਂ ਆਪਦੇ ਪੇਰੈਂਟਸ, ਗ੍ਰੈਂਡ ਪੇਰੈਂਟਸ ਨੂੰ ਜਾਂ ਜਿਹਨੂੰ ਮਰਜ਼ੀ ਸੁਪਰ ਵੀਜ਼ ਦੇ ਬੁਲਾ ਰਹੇ ਹੋ, ਵਿਜ਼ਟਰ ਵੀਜ਼ ਦੇ ਬੁਲਾ ਰਹੇ ਹੋ, ਤਾਂ ਤੁਹਾਨੂੰ ਐਬਸੋਲੂਟਲੀ ਗਰੰਟੀਡ ਕੈਨੇਡਾ ਦੇ ਵਿੱਚ ਸਭ ਤੋਂ ਲੋਵੈਸਟ ਪ੍ਰਾਈਸ ਮੰਥਲੀ ਪੇਮੈਂਟ ਵਾਲੀ ਇੱਕ ਸੁਪਰ ਵੀਜ਼ਾ ਇੰਸ਼ੋਰੈਂਸ ਚਾਹੀਦੀ ਹੈ ਜਾਂ ਫਿਰ ਵਿਜ਼ਟਰ ਵੀਜ਼ਾ ਇੰਸ਼ੋਰੈਂਸ ਚਾਹੀਦੀ ਹੈ। ਫਿਰ ਨੰਬਰ ਕਮਾਓ, ਕਾਲ, ਟੈਕਸਟ, ਵਟਸਐਪ 416-457-3381 416-457-3381 416-457-3381। ਤੁਹਾਡੇ ਪੇਰੈਂਟਸ ਦੀ ਸਿਹਤ ਦੇ ਹਿਸਾਬ ਦੇ ਨਾਲ ਜੇ ਬਿਲਕੁਲ ਕੈਮ ਨੇ, ਬਹੁਤ ਘੱਟ ਪ੍ਰਾਈਸ ਹੈ। ਜੇਕਰ ਕੋਈ ਵੀ ਪਹਿਲਾਂ ਦੀ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਹੈ, ਜਿਵੇਂ ਕਿ ਸ਼ੂਗਰ, ਡਾਇਬੀਟੀਜ਼, ਹਾਈ ਬੀ ਪੀ, ਕੋਈ ਸਟੈਂਟ ਪਿਆ ਹੋਇਆ, ਸਰਜਰੀ ਹੋਈਆਂ ਨੇ, ਉਹਦੇ ਹਿਸਾਬ ਨਾਲ ਫੁੱਲ ਕਵਰੇਜ ਹੋਊਗੀ ਅਤੇ ਤੁਹਾਨੂੰ ਐਬਸੋਲੂਟਲੀ ਗਰੰਟੀ ਲੋਵੈਸਟ ਰੇਟਸ ਇਨ ਕੈਨੇਡਾ ਫੋਰ ਮੰਥਲੀ ਪੇਮੈਂਟ, ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਟਰ ਵੀਜ਼ਾ ਇੰਸ਼ੋਰੈਂਸ ਅਸੀਂ ਤੁਹਾਨੂੰ ਦਿਲਵਾ ਸਕਦੇ ਹਾਂ। ਟਾਪ ਫਾਈਨੈਂਸ਼ੀਅਲ ਸਮਰਾਜ ਸਿੱਧੂ 416-457-3381। ਅੱਜ ਵਧੀਆ ਖਾਣ ਪੀਣ ਲਈ ਪਹੁੰਚੋ ਆਪਣੀ ਨੇੜਲੀ ਬ੍ਰੈਂਪਟਨ, 3 ਡਿਫਰੈਂਟ ਇੰਡੀਅਨ, ਸੋਰੀ, ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਲੋਕੇਸ਼ਨ 'ਤੇ। ਸੋ ਸਿੰਪਲੀ ਇੰਡੀਅਨ ਵਾਲੇ ਵੈੱਜ ਵੀ, ਨਾਨ ਵੈੱਜ ਵੀ, ਤੁਹਾਡੇ ਲਈ 15 ਕਿਸਮ ਦੇ ਡੋਸੇ, ਸ਼ੁੱਧ ਖੋਏ ਦੀਆਂ ਮਿਠਾਈਆਂ, ਇੰਡੀਆ ਸਟਾਲ ਕੇਕਸ ਐਂਡ ਪੇਸਟਰੀਜ਼, ਗਰਮਾ ਗਰਮ ਫਿਸ਼ ਪਕੌੜਾ, ਅੰਮ੍ਰਿਤਸਰੀ ਫਿਸ਼, ਗੋਲ ਗੱਪੇ, ਚਾਟ ਪਾਪੜੀ, ਨਾਲ ਦੇ ਬਟਰ ਚਿਕਨ, ਗੋਟ ਮੀਟ, ਸਾਗ, ਮੱਕੀ ਦੀ ਰੋਟੀ, ਕੁਲਚੇ, ਨਾਲ ਦੇ ਨਾਲ ਚਨਾ ਭਟੂਰਾ, ਸਭ ਕੁਛ ਹੀ ਤਾਜ਼ਾ ਤਾਜ਼ਾ ਸਵੇਰੇ 2 ਵਜੇ ਤੱਕ 7 ਦਿਨ ਤਿਆਰ ਕਰਦੇ ਆ। 2 o'clock ਇਨ ਦ ਮੋਰਨਿੰਗ ਦਰਵਾਜ਼ੇ ਖੁੱਲ੍ਹੇ ਨੇ। ਕਿੱਥੇ? 275 ਗਾਰਡਨ ਬਰੁੱਕ ਟ੍ਰੇਲ ਅਤੇ ਕੈਸਲਮੋਰ, ਗਾਰਡਨ ਬਰੁੱਕ ਟ੍ਰੇਲ ਅਤੇ ਕੈਸਲਮੋਰ 'ਤੇ, ਜਾਂ 85 ਮਾਂ ਫੈਲੀਏ ਸਟਰੀਟ ਜੋ ਕਿ ਮਿਸਿਸਾਗਾ ਰੋਡ 'ਤੇ ਫਾਈਨੈਂਸ਼ੀਅਲ 'ਤੇ ਹੈ, ਜਾਂ 15 ਫੈਂਟਰ ਵੇ ਜੋ ਕਿ ਬੋਵੇਰਡ ਐਂਡ ਚਿੰਕੂਜ਼ੀ 'ਤੇ ਹੈ। ਸੋ ਤਿੰਨੇ ਲੋਕੇਸ਼ਨਸ 'ਤੇ ਐਵਰੀ ਸਿੰਗਲ ਡੇ ਤੁਹਾਨੂੰ ਇੱਕ ਬਾਏ ਵਨ ਗੈਟ ਵਨ ਫਰੀ ਚੇਂਜ ਹੁੰਦਾ ਮੈਨਿਊ ਮਿਲਦਾ ਰਹਿੰਦਾ ਹੈ, ਵੈੱਜ ਵੀ, ਨਾਨ ਵੈੱਜ ਵੀ। ਅਤੇ ਲਾਈਵ ਕੇਟਰਿੰਗ ਦੇ ਵਿੱਚ ਇੰਨੇ 10 ਟਰੱਕ ਉੱਦਾਂ ਨਹੀਂ ਰੱਖੇ ਹੋਏ, ਬਹੁਤ ਪਾਪੂਲਰ ਹੈ ਇਹਨਾਂ ਦਾ ਲਾਈਵ ਟਰੱਕ ਕੇਟਰਿੰਗ। ਕਾਲ ਸਿੰਪਲੀ ਇੰਡੀਅਨ 905-794-8111 905-794-8111, ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ। ਸੋ ਦੋਸਤੋ, ਇਹ ਸੀ ਸਾਡਾ ਅੱਜ ਦਾ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ। ਸਾਰਿਆਂ ਦਾ ਦਿਲੋਂ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਅਤੇ ਹੁਣ ਪ੍ਰੋਗਰਾਮ ਤੋਂ ਬਾਅਦ ਸਾਡੇ ਕਿਸੇ ਵੀ ਸਪਾਂਸਰ ਦਾ ਫੋਨ ਨੰਬਰ ਚਾਹੀਦਾ ਹੋਵੇ, ਤੁਸੀਂ ਆਪਦੇ ਬਿਜ਼ਨਸ ਨੂੰ ਸਾਡੇ ਨਾਲ ਐਡਵਰਟਾਈਜ਼ ਕਰਨਾ ਚਾਹੁੰਦੇ ਹੋ, ਗਿਵ ਅਸ ਅ ਕਾਲ, ਟੈਕਸਟ ਔਰ ਵਟਸਐਪ 416-457-3381 416-457-3381। ਪ੍ਰੋਗਰਾਮ ਤੋਂ ਬਾਅਦ ਮੇਰੇ ਨਾਲ ਸਿਮਰਾਜ ਸਿੱਧੂ ਨਾਲ ਤੁਸੀਂ ਜੇਕਰ ਆਪਣੇ ਪਰਿਵਾਰ ਦੀ
ਪੂਰੇ ਪਰਿਵਾਰ ਦੀ ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, ਡਿਸੇਬਿਲਿਟੀ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੀ ਪਲੈਨਿੰਗ ਕਰਵਾਉਣਾ ਚਾਹੁੰਦੇ ਹੋ ਜਾਂ ਪਲੈਨਿੰਗ ਕੀਤੀ ਹੋਈ ਆ ਪਰ ਪਲੈਨ 'ਚ ਪਤਾ ਨਹੀਂ ਕਿ ਇੰਨੇ ਪੈਸੇ ਕਿਸ ਚੀਜ਼ 'ਤੇ ਖਰਚ ਰਹੇ ਹੋ, ਆਪਦੇ ਪਲੈਨ ਸਮਝਣਾ ਚਾਹੁੰਦੇ ਹੋ ਫ੍ਰੀ ਰਿਵਿਊ ਨਾਲ, ਗਿਵ ਮੀ ਅ ਕਾਲ, ਟੈਕਸਟ ਔਰ ਵਟਸਐਪ ਹੈ 416-457-3381, 416-457-3381, 4531 ਇੱਥੇ ਦਵਾਗਿਆ ਜੀ। ਸਤਿ ਸ਼੍ਰੀ ਅਕਾਲ।

0: Get ready for Rav Sapera, presented by AM 530, live at the Canadian National Exhibition on Friday, September 4th. Free with your CNE admission. Get your tickets now at thex.com.
1: ki tuhanu electrician di lod hai sanu high risk electrical te call karo. High risk kyun? Kyunki sade kol license nahi hai te si electrical permit nahi lende. Jaane ki tusi pakka nahi keh sakde ki sada kaam kinna ko surakhit ja kanooni hai, par eh gal pakki hai ki jadon vi assi aavange assi tuhanu toilet zarur vartange. Is layi hune call karo, assi vaada karde hain ki tuhade ghar nu aag nahi lagegi. Shayad
2: अपने परिवार दी रखिया करो, सिर्फ लाइसेंस्ड इलेक्ट्रिकल कॉन्ट्रैक्टर ही वरतो अते यकीनी बनाओ कि ओ ईएसए परमिट हासिल करन। होर जानन लई highlicense.ca ते जाओ। इलेक्ट्रिकल सेफ्टी अथॉरिटी वल्लों एक सुनेहा।
0: Get ready for Rav Sapera, presented by AM 530, live at the Canadian National Exhibition on Friday, September 4th. Free with your CNE admission. Get your tickets now at thex.com.
3: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
4: 47504. ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040 416-477-2040। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ। ਪੰਜਾਬੀ

0: ਪੰਜਾਬੀ ਲਹਿਰਾਂ
1: ਪੰਜਾਬੀ ਲਹਿਰਾਂ
0: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ
1: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ
0: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ
1: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ
0: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ
1: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ
0: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ
1: ਪ੍ਰੋਗਰਾਮ ਪੰਜਾਬੀ ਲਹਿਰਾਂ
0: ਹਫ਼ਤੇ ਦੇ ਸੱਤੇ ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
3: ਮੈਂ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟਸ ਲੱਗੀਆਂ ਗੰਭੀਰ ਸੱਟਾਂ ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ ਕਾਰ ਐਕਸੀਡੈਂਟਸ ਦੇ ਵਿਕਟਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ ਪਰ ਹੁਣ ਉਹ ਇਨਸਾਫ਼ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ਼ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਕੰਟੈਕਟ ਅਸ ਐਟ bridgemohan.com
4: ਜੇ ਤੁਸੀਂ ਜਾਣਾ ਹੋਵੇ ਕਿਸੇ ਵੀ ਟੋਰਾਂਟੋ ਆਈਲੈਂਡਸ ਨੂੰ ਸੈਂਟਰ ਆਈਲੈਂਡ ਵਾਰਡਸ ਆਈਲੈਂਡ ਜਾਂ ਹੈਨਲਿਨਸ ਪੁਆਇੰਟ ਤਾਂ ਲੈ ਕੇ ਜਾਓ T.Water ਟੈਕਸੀ ਫੇਰੀ ਦੀਆਂ 2-3 ਘੰਟੇ ਦੀਆਂ ਲਾਈਨਅਪਸ ਤੋਂ ਬਚੋ ਅਤੇ ਲੈ ਕੇ ਜਾਓ ਆਪਣੀ ਪ੍ਰਾਈਵੇਟ T.Water ਟੈਕਸੀ T.Water ਟੈਕਸੀ ਦੀ ਡਾਕ ਲੋਕੇਟਡ ਹੈ 1 ਕੁਈਨਸ ਕੀ ਈਸਟ ਤੇ ਯੰਗ ਅਤੇ ਕੁਈਨਸ ਕੀ ਈਸਟ ਦੇ ਬਿਲਕੁਲ ਕੋਰਨਰ ਤੇ ਮਾਮੂਲੀ ਜਿਹਾ ਰੇਟ ਅਤੇ ਆਰਾਮ ਨਾਲ ਰਾਜਿਆਂ ਵਾਂਗ ਜਾਓ ਆਪਣੀ ਪ੍ਰਾਈਵੇਟ ਵਾਟਰ ਟੈਕਸੀ ਤੇ T.Water ਟੈਕਸੀ 6473708368 ਇਹਨਾਂ ਦੀ ਡਾਕ ਤੇ ਪਾਰਕਿੰਗ ਵੀ ਅਵੇਲੇਬਲ ਹੈ ਉੱਥੋਂ ਤੁਸੀਂ ਆਪਣੀਆਂ ਟਿਕਟਸ ਵੀ ਬਾਏ ਕਰ ਸਕਦੇ ਹੋ ਕੈਸ਼ ਜਾਂ ਕ੍ਰੈਡਿਟ ਕਾਰਡ ਦੇ ਨਾਲ T.Water ਟੈਕਸੀ ਦੀ ਐਪ ਵੀ ਡਾਊਨਲੋਡ ਕਰੋ T.Water ਟੈਕਸੀ ਦ ਬੈਸਟ ਵੇ ਟੂ ਗੋ ਟੂ ਸੈਂਟਰ ਆਈਲੈਂਡ ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6475041557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ ਗੱਡੀ ਚਲਾਉਣੀ ਮੁਸ਼ਕਲ ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ ਸਮੂਥ ਅਤੇ ਕੰਫੀਡੈਂਸ ਦੇ ਨਾਲ ਹੋਵੇ ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰੀ ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597 ਕਸਟਮਰ ਬਣਨਾ ਚਾਹੁੰਦੇ ਹੋ ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ ਢਾਡੀ ਵਾਰਾਂ ਨੇ 300 ਸ਼ਬਦ ਨੇ 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋ ਰੋਡ ਐਬਨੀਜ਼ਰ 7 ਦਿਨ ਖੁੱਲੇ ਨੇ 11 ਤੋਂ 8 905-204-1313 905-204-1313 जे तुसी भी करना चाहते हो अपना खुद का रेडियो प्रोग्राम तो अज ही सानू कॉल करो 647-504-1557।
5: रक्षाबंधन राजधानी लेकर आए हैं भाई बहन एंड ब्लेसिंग्स गिव अवे जीतो इलेक्ट्रिक स्कूटर प्लेस्टेशन 5 डायसन एयर रैप निंटेंडो स्विच रेबान मेटा ग्लासेस और भी बहुत सारे एक्साइटिंग प्राइजेस।
6: राजधानी के किसी भी लोकेशन पर विजिट करें, परचेज करें 12 से 29 अगस्त तक। QR कोड स्कैन करके अपनी इन्फो और एंट्री सबमिट करें।
5: 26 लोकेशंस अक्रॉस कनाडा।
7: फॉर मोर इन्फॉर्मेशन विजिट rajdhanisweets.ca।
8: डाइवोर्स या कस्टडी दी लड़ाई जिंदगी दी सब तो औखी लड़ाई हुंदी है, क्योंकि तुसी उस शख्स नाल लड़ रहे हुंदे हो जिस नाल तुहाडा घर परिवार ते तुहाडे बच्चे सांझे ने। उस वक्त कई सवाल उठते ने कि प्रॉपर्टी किस कोल जाएगी, कस्टडी किस नु मिलेगी ते जिंदगी दी सब तो प्यारी दौलत बच्चे किस कोल रहनगे।
9: SNS लॉयर्स को इन्हां सारे सवालां दे जवाब ते तुहाडे हक ले लड़न वास्ते लियाकत है। अपने हक जानन लई या सलाह लैण लई अज ही SNS लॉयर्स नु कॉल करो 416-655-2000।
4: टैक्स स्पिरिट, हजे तक भी तुसी अगर अपने सिक्योरिटी कैमरे नहीं लगवाए ता बिजनेस या रेजिडेंशियल अपने घर लई सिक्योरिटी कैमरे रिकॉर्डिंग अते दुनिया भर दे विच किते भी कैमरे चेक करो अपने फोन दे राही। टैक्स स्पिरिट 905-621-4100। तुसी होम ऑटोमेशन कोई भी करवानी है, तुसी अगर करे अपना होम थिएटर होम सिनेमा तैयार करवाना, वेरी प्रोफेशनल टीम। टैक्स स्पिरिट 905-621-4100 905-621-4100 ते फोन जरूर करो।
10: आस दी किरण रे ऑफ होप नशा छुड़ाऊ ते पुनर्वास केंद्र दयालपुरा कपूरथला। नशे दी एडिक्शन एक मानसिक बीमारी है, इस दा इलाज जल्द ते सौखा हो सकदा है। आस दी किरण दा मनोरथ है कि नशे दी एडिक्शन करन वाले व्यक्ति अते परिवार नूं इस मानसिक बीमारी तो छुटकारा दवाउणा। आधुनिक सहूलतां नाल लैस नशा छुड़ाऊ केंद्र आस दी किरण भारत सरकार वल्लों मंजूर शुदा है। तुहाडे परिवार दा कोई व्यक्ति या दोस्त नशे दी एडिक्शन विच है ता जल्द इलाज लई 99-151-54-548 लखबीर सिंह संधू MD नूं कॉल करो 9915154548।
4: जे तुसी किसी बिल्डर दी अग्रीमेंट दे विच फस चुके हो, तुसी घर लै लिया हुण थोड़े तो घर क्लोज नहीं हो रहा, तुहानूं डर है कि यार बिल्डर तां साडे मगर आऊगा सानू डिपॉजिट तक नहीं मोड़ना, फिक्र ना करो, कॉल करो तुसी जे गिल होरां नूं कैनेडा बिल्ड रियल एस्टेट एडवाइजर्स दे नाल। ए तुहानूं गाइड करनगे, कंसल्ट करनगे, टॉप दे वकीलां नाल काम करदे आ ते तुहानूं बिल्डर दीआं अग्रीमेंट्स चों छुटकारा दिवाउंदे ने। इन्हां ने बड़े लोकां दी मदद कीती है बिल्डरां दीआं अग्रीमेंटां कैंसल करन दे विच। डिपॉजिट भी इन्हां ने बड़े लोगों का मंडवाया, थोड़ा भी डिपॉजिट मंडवा सकते हैं। एक बार कॉल करके अपना सिचुएशन डिस्कस करो, बिल्डर तो प्रॉपर्टी ले ली हुण क्लोजिंग नहीं हो रही, तुसी फस चुके हो, एक बार इन्हां नूं फोन कर लो, इन्हां नूं मिलन दा कोई कॉस्ट नहीं। नंबर है 647-716-1987। जे गिल कैनेडा बिल्ड रियल एस्टेट एडवाइजर्स 647-716-1987 नंबर है।

ਲਹਿਰਾਂ ਦੇ ਵਿੱਚ ਸਾਰੇ ਹੀ ਸਰੋਤਿਆਂ ਨੂੰ ਨਵਰੀ ਸਿੱਧੂ ਤੇ ਪੰਜਾਬੀ ਲਹਿਰਾਂ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਅਦਾਬ ਐਂਡ ਗੁੱਡ ਗੁੱਡ ਗੁੱਡ ਗੁੱਡ ਗੁੱਡ

ਵਾਹ ਬਈ ਵਾਹ, ਕੀ ਬਾਤ ਹੈ! ਸੋ ਫਰਾਈਡੇ ਜੂਨੀਅਰ ਦੀ ਸ਼ਾਮ ਹੈ ਤੇ ਤੁਹਾਡੇ ਨਾਲ ਜੁੜ ਚੁੱਕੇ ਹਾਂ ਤੇ ਗੀਤ ਸੰਗੀਤ ਤੁਹਾਨੂੰ ਸੁਣਾਉਣੇ ਆ, ਰੌਣਕ ਮੇਲਾ ਲਾਉਣੇ ਆ। ਲੈਟਸ ਹੈਵ ਅ ਗ੍ਰੇਟ ਕਮਾਲ ਦੀ ਇੱਕ ਸ਼ਾਮ ਨੂੰ ਆਪਾਂ ਸਾਰੇ ਇਕੱਠੇ ਮਨਾਈਏ। ਤੇ ਪ੍ਰੋਗਰਾਮ ਹੈ ਪੰਜਾਬੀ ਦਾ ਨਾ, ਤੁਹਾਡੇ ਨਾਲ ਗੱਲਾਂ ਬਾਤਾਂ ਵੀ ਹੋਣਗੀਆਂ, ਤੁਹਾਨੂੰ ਗੀਤ ਸੰਗੀਤ ਵੀ ਸੁਣਾਉਣੇ ਆ। ਮੌਸਮ ਬੜਾ ਖੂਬਸੂਰਤ ਹੈ, ਸੋ ਮੌਸਮ ਨੂੰ ਤੁਸੀਂ ਇੰਜੋਏ ਕਰੋ ਤੇ ਆਨੰਦ ਲਓ। ਵੀ ਬੈਕ

0: ਦਰਖੀਆ ਸਾਹਿਬ ਕਿਆ ਬਾਤ ਹੈ। ਮੈਂ ਕਿਹਾ ਯਾਰ ਤੈਨੂੰ ਸੁਣਾਈ ਦੀ ਗਾਣਾ, ਤੁਸੀਂ ਵੀ ਕਹੋਗੇ ਕਿ ਯਾਰ ਨਵੀਂ ਨੇ ਅੱਜ ਬਸ ਕਮਾਲ ਹੀ ਕਰਤੀ, ਅੱਜ ਆਉਣ ਸਾਰ ਚੱਕ ਤੇ ਫਟੇ, ਕਿਆ ਬਾਤ ਹੈ। ਸੋ ਪ੍ਰੋਗਰਾਮ ਹੈ ਪੰਜਾਬੀ ਦਾ, ਤੁਹਾਡਾ ਗੱਲਾਂ ਬਾਤਾਂ ਹੋ ਰਹੀਆਂ ਨੇ ਤੇ ਸਾਡੇ ਨਾਲ ਤੁਸੀਂ ਗੱਲਬਾਤ ਕਰਨ ਦੇ ਲਈ ਡਾਇਲ ਕਰ ਸਕਦੇ ਹੋ 6474984 86 87 84 86 ਜਾਂ 905 673 3373 ਤੇ ਤੁਹਾਡੀ ਸਾਡੀ ਗੱਲਬਾਤ ਹੋ ਸਕਦੀ ਹੈ। ਸੁਗੀਤ ਸੰਗੀਤ ਦੀਆਂ ਕੋਈ ਵੀ ਰਿਕੁਐਸਟ ਨੇ, ਅੱਜ ਫਰਾਈਡੇ ਜੂਨੀਅਰ ਹੈ, ਸੋ ਕੋਸ਼ਿਸ਼ ਕਰਾਂਗੇ ਕਿ ਥੋੜ੍ਹੇ ਜਿਹਾ ਤੁਹਾਨੂੰ ਅਪਬੀਟ ਰੱਖੀਏ, ਤੁਹਾਨੂੰ ਐਨਰਜਾਈਜ਼ ਰੱਖੀਏ ਕਿ ਤੁਸੀਂ ਵੀ ਸੁਣੋ ਤੇ ਕਹੋ ਨਵੀਂ ਯਾਰ ਬੱਲੇ ਬੱਲੇ ਕਮਾਲ ਹੀ ਕਰ ਦਿੱਤੀ ਅੱਜ। ਸੋ ਪ੍ਰੋਗਰਾਮ ਪੰਜਾਬੀ ਦਾ ਬਹੁਤ ਸੋਹਣਾ, ਬੜਾ ਖੂਬਸੂਰਤ ਜਿਹਾ ਮੌਸਮ ਹੈ ਐਂਡ ਹਲਕੀ ਫੁਲਕੀ ਮਿੱਠੀ ਮਿੱਠੀ ਜੀ ਹਵਾ ਚੱਲ ਰਹੀ ਹੈ ਤੇ ਜਦੋਂ ਹਲਕੀ ਜੀ ਹਵਾ ਹੋਵੇ ਨਾ ਫਿਰ ਜੀ ਕਰਦਾ ਕਿ ਬਸ ਕਿਸੇ ਦਾ ਆਪਣੀ ਵਾਈਫ ਦਾ ਹੀ ਫੜਿਆ ਕਰੋ ਹੱਥ, ਹੋਰ ਨਾ ਕਿਸੇ ਦਾ ਫੜ ਲਓ, ਵੀ ਵਾਈਫ ਦਾ ਹੱਥ ਫੜ ਕੇ ਬੰਦਾ ਬੀਚ ਦੇ ਆਲੇ ਦੁਆਲੇ ਜਾਂ ਬੰਦਾ ਲੇਕ ਦੇ ਕਿਨਾਰੇ ਤੇ ਵਾਕ ਕਰੇ ਨਾ ਉਹਦੇ ਵਰਗੀ ਵੀ ਰੀਸ ਕੋਈ ਨਹੀਂ। ਮੈਂ ਤਾਂ ਕਿਹਾ ਕਿ ਗਾਣਾ ਨਹੀਂ ਸੀ ਦਲਜੀਤ ਦਾ, ਬੜੇ ਲੋਕਾਂ ਨੇ ਕਿਹਾ ਇਹ ਕਿਉਂ ਕਹਿ ਤਾ, ਚਲੋ ਗਾਣਾ ਹੀ ਸੀਗਾ, ਐਡੀ ਕਿਹੜੀ ਗੱਲ ਆ, ਵੀ ਹੋਇਆ ਕਿ ਜੇ ਨੱਚਦੀ ਦੀ ਬਾਂਹ ਫੜ ਲਈ ਡਾਕਾ ਤਾਂ ਨਹੀਂ ਮਾਰਿਆ, ਬਟ ਕੈਨੇਡਾ ਦੇ ਵਿੱਚ ਨਾ ਇਹ ਕਰਿਆ ਕਰੋ। ਅਗਲੀ ਨੇ ਕਹਿਣਾ ਮੇਰੀ ਬਾਂਹ ਕਿਉਂ ਫੜੀ ਜਾਂਦਾ ਹੈ, ਬਾਂਹ ਫੜਨੀ ਹੈ ਤਾਂ ਆਪਣੀ ਘਰ ਵਾਲੀ ਦੀ ਫੜ। ਸੋ ਪ੍ਰੋਗਰਾਮ ਪੰਜਾਬੀ ਦਾ ਨੰਬਰ ਹੈ ਆਪਣਾ 1-1, ਤੁਸੀਂ ਗੱਲਬਾਤ ਕਰ ਸਕਦੇ ਹੋ 6474988486 6474988486। ਇੱਕ ਮੈਸੇਜ ਹੈ ਤੁਹਾਡੇ ਲਈ ਯਾਰ, ਤੁਸੀਂ ਜੇ ਜੋਬ ਲੱਭ ਰਹੇ ਹੋ ਮੀਡੀਆ ਦੇ ਫੀਲਡ ਦੇ ਵਿੱਚ, ਹਮਦਰਦ ਟੀਵੀ ਦੇ ਟੋਰਾਂਟੋ ਸਟੂਡੀਓ ਲਈ ਇਹਨਾਂ ਨੂੰ ਬਹੁਤ ਜਲਦ ਇੱਕ ਨਿਊਜ਼ ਐਂਕਰ ਦੀ ਲੋੜ ਹੈ, ਚਾਹੇ ਮੁੰਡਾ ਹੋਵੇ ਚਾਹੇ ਕੁੜੀ, ਇਹਨਾਂ ਨੂੰ ਨਿਊਜ਼ ਐਂਕਰ ਦੀ ਲੋੜ ਹੈ। ਪੰਜਾਬੀ ਜ਼ਰੂਰੀ ਹੈ ਤੇ ਤੁਹਾਡਾ ਐਕਸਪੀਰੀਅੰਸ ਜੇ ਹੈ ਤਾਂ ਤੁਹਾਨੂੰ ਪਹਿਲ ਦਿੱਤੀ ਜਾਵੇਗੀ ਤੇ ਕੰਮ ਤੁਸੀਂ ਕਰੋ ਐਂ ਡਟ ਕੇ। ਤੇ ਹਮਦਰਦ ਟੀਵੀ ਹਾਇਰਿੰਗ ਕਰ ਰਿਹਾ ਮੇਲ ਜਾਂ ਫੀਮੇਲ ਨਿਊਜ਼ ਐਂਕਰ, ਕਾਲ ਕਰ ਲਓ 416-433-6342 416-433-6342 ਹਮਦਰਦ ਟੀਵੀ, ਤੇ ਨਾਲੇ ਤੁਸੀਂ ਯਾਰ ਹਮਦਰਦ ਤੇ ਆਓਗੇ ਹੋਰ ਕੀ ਚਾਹੀਦਾ। ਸੋ ਕਾਲ ਕਰ ਲਓ ਤੁਸੀਂ ਭੁੱਲਰ ਸਾਹਿਬ ਨੂੰ, ਕਹਿ ਦਿਓ ਕਿ ਨਵੀਂ ਨੇ ਦੱਸਿਆ ਸਾਨੂੰ ਹੁਣੇ ਹੁਣੇ ਕਿ ਭੁੱਲਰ ਸਾਹਿਬ ਤੁਸੀਂ ਹਾਇਰਿੰਗ ਕਰ ਰਹੇ ਹੋ, ਵਧੀਆ ਟੀਮ ਹੈ, ਇਸਟੈਬਲਿਸ਼ਡ ਕੰਪਨੀ ਹੈ ਬੜੇ ਲੰਬੇ ਸਮੇਂ ਤੋਂ। ਸੋ ਜ਼ਰੂਰ ਡੂ ਕਾਲ ਤੇ ਜਾਣਕਾਰੀ ਸਾਰੀ ਤੁਸੀਂ ਲੈ ਸਕਦੇ ਹੋ। ਸੋ ਪ੍ਰੋਗਰਾਮ ਹੈ ਪੰਜਾਬੀ ਦਾ ਤੇ ਨਾਲ ਦੀ ਨਾਲ ਤੁਹਾਨੂੰ ਇੱਕ ਮੈਂ ਦੱਸਦਾ ਹੁੰਦਾ ਮੱਲੀ ਟੈਂਟ ਸਰਵਿਸਿਜ਼ ਬਾਰੇ। ਅਗਰ ਤੁਸੀਂ ਵਿਆਹ ਸ਼ਾਦੀ ਦਾ ਫੰਕਸ਼ਨ ਕੋਈ ਰੱਖਿਆ, ਹੁਣ ਟੇਬਲ ਚੇਅਰਾਂ ਟੈਂਟ ਡਾਂਸ ਫਲੋਰ ਸਟੇਜ ਚਾਹੀਦੇ ਆ, ਸਾਰਾ ਕੁਛ ਇਹ ਸੰਭਾਲਦੇ ਆ, ਮੱਲੀ ਟੈਂਟ ਨੂੰ ਕਾਲ ਕਰ ਲਓ। ਛੋਟੇ ਤੋਂ ਲੈ ਕੇ ਵੱਡੇ ਸਾਈਜ਼ ਤੱਕ ਦੇ ਸਾਰੇ ਟੈਂਟ ਤੁਹਾਡੇ ਘਰ ਨੂੰ ਬੈਂਕਟ ਹਾਲ ਬਣਾ ਦੇਣਗੇ। ਸੋ ਮੱਲੀ ਟੈਂਟ ਸਰਵਿਸਿਜ਼ 6479992569, ਇਹਨਾਂ ਕੋਲ 1500 ਬੰਦਿਆਂ ਤੱਕ ਦੇ ਟੈਂਟ ਅਵੇਲੇਬਲ ਨੇ, ਕਲੀਅਰ ਟੈਂਟ ਵਾਈਟ ਟੈਂਟ ਸਾਰੇ ਅਵੇਲੇਬਲ ਨੇ। ਸੋ ਮੱਲੀ ਟੈਂਟ ਸਰਵਿਸਿਜ਼ 6479992569 6479992569। ਐਂਡ ਹੁਣ ਸਮਰ ਹਲਕੀ ਹਲਕੀ ਹਲਕੀ ਹਲਕੀ ਖਤਮ ਹੋ ਰਹੀ ਹੈ, ਸੋ ਜਿਹੜੇ ਕੰਮ ਸਿਰਫ ਤੇ ਸਿਰਫ ਇਸ ਮੌਸਮ 'ਚ ਹੁੰਦੇ ਆ ਨਾ ਕਰਾ ਲਓ। ਇੱਕ ਮੇਨ ਕੰਮ ਹੈ ਰੂਫ ਦਾ, ਕਿਉਂਕਿ ਜੇ ਤੁਹਾਡੀ ਰੂਫ ਲੀਕ ਹੋ ਰਹੀ ਹੈ, ਇਹ ਲੀਕੇਜ ਜੇ ਵੱਧ ਗਈ ਫਿਰ ਸਨੋ ਪੈ ਗਈ ਫਿਰ ਤੁਹਾਨੂੰ ਬਹੁਤ ਵੱਡਾ ਪੰਗਾ। ਸੋ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਕਾਲ ਕਰੋ ਰਾਈਟ ਅਵੇ ਪੈਸ਼ਨ ਰੂਫਿੰਗ ਦੇ ਗੁਰਲਾਲ ਭਾਅ ਜੀ ਨੂੰ, ਫੁੱਲੀ ਇੰਸ਼ੋਰਡ ਕੰਪਨੀ ਹੈ, ਬੜੇ ਵਧੀਆ ਬੰਦੇ ਨੇ ਭਰੋਸੇ ਵਾਲੇ। 6479199413 6479199413 6479-9413-6479-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419-9419- ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕੂਰਾ। ਏਰਨ ਮਿਲਸ ਐਕੂਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ ਵਨ ਸਰਵਿਸ, ਨੰਬਰ ਵਨ ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, ਐਸ ਯੂ ਵੀ ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕੂਰਾ 9058285800 9058285800 ਤੇ ਕਾਲ ਕਰੋ।
1: ਜੇਸ ਹੋਮ ਇੰਪਰੂਵਡ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 9057899

ਕੰਮ ਹੋਵੇ ਤਾਂ ਯਾਦ ਰੱਖੋ ਰੋਇਲ ਆਟੋ ਸੈਂਟਰ, ਰਿਲਾਇਬਲ, ਅਫੋਰਡੇਬਲ ਅਤੇ ਓਨੈਸਟ ਸਰਵਿਸ, ਜਿੱਥੇ ਕਿ ਮੈਂ ਵੀ ਗੱਡੀਆਂ ਨੂੰ ਲੈ ਕੇ ਜਾਂਦਾ ਰਿਪੇਅਰ ਦੇ ਲਈ, ਰੋਇਲ ਆਟੋ ਸੈਂਟਰ। ਟੈਸਲਾ ਦੇ ਵਹੀਕਲਸ 'ਤੇ ਵੀ ਕੰਮ ਕਰਦੇ ਆ, ਕੋਈ ਵੀ ਰਿਪੇਅਰ ਕਿਸੇ ਵੀ ਮੇਕ ਐਂਡ ਮਾਡਲ, ਸੇਫਟੀ ਸਰਟੀਫਿਕੇਸ਼ਨ, ਊਬਰ ਲਿਫਟ ਦੀ ਸੇਫਟੀ ਕਰਾਉਣੀ ਹੈ, ਸਪੈਸ਼ਲਾਈਜ਼ ਕਰਦੇ ਨੇ ਇਲੈਕਟ੍ਰੀਕਲ ਅਤੇ ਕੰਪਿਊਟਰਾਈਜ਼ ਡਾਇਗਨੋਸਟਿਕ ਕੰਮ 'ਚ, ਸਟੀਲਸ ਐਂਡ ਮੈਲਨੀ। ਰੋਇਲ ਆਟੋ ਸੈਂਟਰ ਐਂਡ ਅਮਿਸ਼ਨ ਟੈਸਟਿੰਗ, 905-799-1478-905-799-1478, 799-1478, 799-1478, 799-1478, 799-1478, 799-1478, 799-1478, 799-1478, 799-1478, 799-1478, 799-1478, 799-1478, 799-1478, 799-1478, 799-1478, 799-1478, 799-1478, 799-1478, 799-1478, 799-1478, 799-1478, 799-1478, 799-1478, 799-1478, 799-1478, 799-1478, 799-1478, 799-1478, 799-1478, 799-1478, 799-1478, 799-1478, 799-1478, 799-1478, 799-1478, 799-1478, 799-1478, 799-1478, 799-1478, 799-1478, 799-1478, 799-1478, 799-1478, 799-1478, 799-1478, 799-1478, 799-1478, 799-1478, 799-1478, 799-1478, 799-1478, 799-1478, 799-1478, 799-1478, 799-1478, 799-1478, 799-1478, 799-1478, 799-1478, 799-1478, 799-1478, 799-1478, 799-1

ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ। PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ। ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ, ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, 7 ਦਿਨ ਖੁੱਲੇ ਨੇ 11 to 8, 905-204-1313, 905-204-1313।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475045 1557।

ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040-416-477-2040। ਜੇ ਤੁਸੀਂ ਜਾਣਾ ਹੋਵੇ ਕਿਸੇ ਵੀ ਟੋਰਾਂਟੋ ਆਈਲੈਂਡ ਨੂੰ, ਸੈਂਟਰ ਆਈਲੈਂਡ, ਵਾਰਡਸ ਆਈਲੈਂਡ ਜਾਂ ਹੈਨਲਿਨਸ ਪੁਆਇੰਟ, ਤਾਂ ਲੈ ਕੇ ਜਾਓ T. ਵਾਟਰ ਟੈਕਸੀ। ਫੇਰੀ ਦੀਆਂ 2-3 ਘੰਟੇ ਦੀਆਂ ਲਾਈਨਅਪਸ ਤੋਂ ਬਚੋ ਅਤੇ ਲੈ ਕੇ ਜਾਓ ਆਪਣੀ ਪ੍ਰਾਈਵੇਟ T. ਵਾਟਰ ਟੈਕਸੀ। T. ਵਾਟਰ ਟੈਕਸੀ ਦੀ ਡੌਕ ਲੋਕੇਟਡ ਹੈ 1 ਕੁਈਨਸ ਕੀ ਈਸਟ ਤੇ, ਯੰਗ ਅਤੇ ਕੁਈਨਸ ਕੀ ਈਸਟ ਦੇ ਬਿਲਕੁਲ ਕੋਰਨਰ ਤੇ। ਮਾਮੂਲੀ ਜਿਹਾ ਰੇਟ ਅਤੇ ਆਰਾਮ ਨਾਲ ਰਾਜਿਆਂ ਵਾਂਗ ਜਾਓ ਆਪਣੀ ਪ੍ਰਾਈਵੇਟ ਵਾਟਰ ਟੈਕਸੀ ਤੇ। T. ਵਾਟਰ ਟੈਕਸੀ 6473708368। ਇਹਨਾਂ ਦੀ ਡੌਕ ਤੇ ਪਾਰਕਿੰਗ ਵੀ ਅਵੇਲੇਬਲ ਹੈ, ਉੱਥੋਂ ਤੁਸੀਂ ਆਪਣੀ ਟਿਕਟਸ ਵੀ ਬਾਏ ਕਰ ਸਕਦੇ ਹੋ ਕੈਸ਼ ਜਾਂ ਕ੍ਰੈਡਿਟ ਕਾਰਡ ਦੇ ਨਾਲ। T. ਵਾਟਰ ਟੈਕਸੀ ਦੀ ਐਪ ਵੀ ਡਾਊਨਲੋਡ ਕਰੋ। T. ਵਾਟਰ ਟੈਕਸੀ, ਦ ਬੈਸਟ ਵੇ ਟੂ ਗੋ ਟੂ ਸੈਂਟਰ ਆਈਲੈਂਡ। ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6475041557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ। ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, TV ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ। ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597। ਵਾਹ ਬਈ ਵਾਹ। ਓਕੇ, ਸੋ ਕਿਆ ਬਾਤ ਹੈ, ਰੈਫ ਸਪੇਰੇ ਦਾ ਮੈਂ ਗਾਣਾ ਲਾਇਆ ਤੇ ਤੁਹਾਨੂੰ ਮੈਂ ਕੱਲ ਵੀ ਦੱਸ ਰਿਹਾ ਸੀ ਕਿ ਰੈਫ ਸਪੇਰਾ ਪਰਫੋਰਮ ਕਰ ਰਿਹਾ CNE ਤੇ। 4 ਸਪਤੰਬਰ ਡੇਟ ਹੈ, ਅਗਲੇ ਹਫਤੇ ਦੀ ਡੇਟ ਹੈ 4 ਸਪਤੰਬਰ ਦੀ, ਰੈਫ ਸਪੇਰਾ CNE ਲਾਈਵ। ਤੁਸੀਂ ਟਿਕਟਾਂ ਲੈ ਲਓ। ਕਿ ਇਸ ਸ਼ੋਅ ਦੀ ਇੱਕ ਖਾਸੀਅਤ ਇਹ ਹੈ ਕਿ ਸ਼ੋਅ ਨੂੰ ਮੈਂ ਹੋਸਟ ਕਰ ਰਿਹਾ, ਯਾਨੀ ਕਿ ਮੈਂ MC ਕਰ ਰਿਹਾ। ਸੋ ਉਸ ਸ਼ੋਅ ਤੇ ਮਿਲਾਂਗੇ ਸਟੇਜ ਤੇ। ਕਿਆ ਬਾਤ ਹੈ, ਤੁਹਾਨੂੰ ਵੀ ਯਾਰ ਮਾਣ ਹੋਊਗਾ ਕਿ ਏਡਾ ਵੱਡਾ ਸ਼ੋਅ CNE ਵਰਗੇ ਵੈਨਿਊ ਤੇ ਨਵੀਂ ਨੇ ਹੋਸਟ ਕਰਨਾ। ਸੋ ਅਗਲੇ ਵੀਕ 4 ਤਰੀਕ ਦਾ ਸ਼ੋਅ ਹੈ। ਸੋ ਤੁਸੀਂ CNE ਦੀਆਂ ਟਿਕਟਾਂ ਲੈ ਲਓ ਤੇ ਇੱਥੇ ਇੱਕ ਬਹੁਤ ਹੀ ਸ਼ਾਨਦਾਰ ਸਟੇਜ ਹੈ, ਬੈਲ ਸਾਊਂਡ ਸਟੇਜ, ਉੱਥੇ ਸ਼ੋਅ ਹੋ ਰਿਹਾ ਤੇ ਨਾਲੇ ਤੁਸੀਂ CNE ਦਾ ਆਨੰਦ ਲਿਓ ਨੈਕਸਟ ਵੀਕ, ਨਾਲੇ ਫਿਰ ਰੈਫ ਸਪੇਰੇ ਨੂੰ ਸੁਣਿਓ। ਸੋ ਪ੍ਰੋਗਰਾਮ ਹੈ ਪੰਜਾਬੀ ਨਾਲ, ਸਟੂਡੀਓ ਦਾ ਆਪਣਾ ਨੰਬਰ ਹੈ 6474988486, 647-498-4486। ਨੰਬਰ ਇੱਕ ਕੁਇਕ ਵੰਸ ਅਗੇਨ 6474988486 ਤੇ ਗੱਲਬਾਤ ਹੋਈ ਤੇ ਸਾਡੀ ਹੋ ਰਹੀ ਹੈ ਸਟੂਡੀਓ ਚ, ਜਿੱਥੇ ਕਿ ਗੱਲਾਂ ਬਾਤਾਂ ਹੋ ਰਹੀਆਂ ਨੇ। ਅੱਜ ਦੀ ਇੱਕ ਡਿਸਕਸ਼ਨ ਦੀ ਵੀ ਸ਼ੁਰੂਆਤ ਤੁਹਾਡੇ ਨਾਲ ਅਸੀਂ ਕਰ ਰਹੇ ਹਾਂ ਬਹੁਤ ਹੀ ਜਲਦ। ਡੋਂਟ ਵਰੀ, ਟੈਨਸ਼ਨ ਨਾ ਲਓ, ਗੱਲਾਂ ਬਾਤਾਂ ਵੀ ਕਰਾਂਗੇ ਯਾਰ, ਗੱਲਾਂ ਬਾਤਾਂ ਬਿਨਾਂ ਆਪਾਂ ਹੈ ਵੀ ਕਾਹਦੇ ਜੋਗੇ ਹਾਂ। ਇੱਕ ਤੁਸੀਂ ਪਹਿਲਾਂ ਯਾਦ ਰੱਖੋ ਨਿਊ ਹਾਈਟਸ ਕਿਚਨ ਦਾ ਨੰਬਰ, ਨਿਊ ਹਾਈਟਸ ਕਿਚਨ ਦੇ ਸਾਡੇ ਜਸਪਾਲ ਭਾਜੀ ਨੇ, ਇਹਨਾਂ ਤੋਂ ਜਿਹਨੇ ਕਿਚਨ ਇੱਕ ਵਾਰ ਤਿਆਰ ਕਰਾ ਲਈ ਨਾ, ਤੁਸੀਂ ਆਪ ਕਹੋਗੇ ਨਵੀਂ ਬੱਲੇ ਬੱਲੇ ਬੱਲੇ ਬੱਲੇ, ਕਿਆ ਕਮਾਲ ਦੀ ਕਿਚਨ ਰੈਡੀ ਕਰਵਾਈ ਹੈ। ਜੀ ਕਰਦਾ ਕਿ ਬਸ ਇੱਥੇ ਹੀ ਕਿਚਨ 'ਚ ਹੀ ਬੈਠੇ ਰਹੀਏ। ਸੋ ਟੋਪ ਦੀਆਂ ਕਿਚਨਸ, ਕਿਚਨ ਕੈਬਨਿਟਸ, ਵੈਨਿਟੀਜ਼, ਕਾਊਂਟਰ ਟੋਪ, ਤਾਂ ਯਾਦ ਰੱਖੋ ਤੁਸੀਂ ਨਿਊ ਹਾਈਟਸ ਕਿਚਨ 416-859-1920, 416-859-1920 ਤੇ ਕਾਲ ਕਰੋ, 416-859-1920। ਨਿਊ ਹਾਈਟਸ ਕਿਚਨ ਦੀ
ਟੀਮ ਦੇ ਨਾਲ ਗੱਲਬਾਤ ਕਰੋ। ਇੱਕ ਨਾ ਫੈਸ਼ਨ ਆਈ ਕਿਊ ਨੇ ਬੜੀਆਂ ਡੀਲਾਂ ਲਾਈਆਂ, ਤੇ ਇੱਕ ਮੈਂ ਤੁਹਾਨੂੰ ਫਿਰ

0: ਚੇਰੀ ਔਨ ਟੌਪ ਸੋ ਹਾਂ ਇੰਗਲਿਸ਼ ਦੇ ਵਿੱਚ ਕਹਿੰਦੇ ਚੇਰੀ ਔਨ ਟੌਪ, ਫਰੋਸਟਿੰਗ ਔਨ ਦਾ ਕੇਕ ਵੀ ਕਹਿ ਦਿੰਦੇ ਆ. ਚਲੋ ਬੋਨਸ ਤਾਂ ਇੱਕ ਬੜੀ ਕਾਮਨ ਜੀ ਚੀਜ਼ ਹੈ ਐਂਡ ਬਟ ਪੰਜਾਬੀ 'ਚ ਕੀ ਸੋਨੇ ਅਤੇ ਸੁਹਾਗੇ ਤੋਂ ਇਲਾਵਾ ਆਪਾਂ ਕੀ ਕਹਿ ਸਕਦੇ ਹਾਂ ਯਾਰ? ਥੋੜ੍ਹੇ ਜਿਹਾ ਆਪਾਂ ਆਪਣੀ ਵੋਕੈਬਿਲਰੀ ਦੇ ਵਿੱਚ ਇੱਕ ਵਾਧਾ ਕਰੀਏ. ਮੈਨੂੰ ਦੱਸਿਓ ਕਿਹੜਾ ਅਤੇ ਫਿਰ ਕੁਛ ਨਾ ਕੁਛ ਨਵਾਂ ਕਹਿਣ ਲੱਗਾਂਗੇ. ਸੋ ਨੰਬਰ ਹੈ ਆਪਣਾ 6474988486, 6474988486 ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ 6474984886. ਮੈਨੂੰ ਦੱਸਿਓ ਕਿਹੜਾ ਅਤੇ ਫਿਰ ਤੁਹਾਨੂੰ ਇੱਕ ਡੀਲ ਦੱਸਦੇ ਹਾਂ ਆਪਣੇ ਫੈਸ਼ਨ ਆਈ ਕਿਊ ਦੀ. ਫੈਸ਼ਨ ਆਈ ਕਿਊ ਨੇ ਲੇਡੀਜ਼ ਦੇ ਸੂਟਾਂ 'ਤੇ ਲਾਈ ਹੈ ਡੀਲ. ਇੱਕ ਸੂਟ ਲਓ ਦੂਜਾ ਅੱਧੀ ਪ੍ਰਾਈਸ 'ਚ, ਇੱਕ ਜੁਐਲਰੀ ਦਾ ਸੈੱਟ ਲਓ ਦੂਜਾ ਅੱਧੀ ਪ੍ਰਾਈਸ 'ਚ, ਇੱਕ ਪੰਜਾਬੀ ਜੁੱਤੀ ਲੇਡੀਜ਼ ਦੀ ਲਓ ਦੂਜੀ ਅੱਧੀ ਪ੍ਰਾਈਸ 'ਚ, ਅਤੇ ਸਾਡੇ ਵੀਰਾਂ ਲਈ ਕੁੜਤੇ ਪਜਾਮੇ ਕੋਟ ਪੈਂਟ ਅਤੇ ਜੁੱਤੀਆਂ ਇੱਕ ਲਓ ਦੂਜੀ 25% ਔਫ, 3 ਪੀਸ ਲਗੇਜ ਅਟੈਚੀਆਂ ਦਾ ਸੈੱਟ 149 ਦਾ. ਵਾਹ ਫੈਸ਼ਨ ਆਈ ਕਿਊ, ਫੈਸ਼ਨ ਆਈ ਕਿਊ. ਅਤੇ $100 ਦੇ ਖਰਚ ਦੇ ਉੱਤੇ ਐਮੀ ਵਿਰਕ ਦੇ ਸ਼ੋਅ ਦੀ ਟਿਕਟ ਫਰੀ. ਅੱਜ ਕੱਲ੍ਹ ਪਰਸੋਂ ਚਲ ਜਾਓ ਅਤੇ ਤੁਸੀਂ $100 ਖਰਚੋ ਅਤੇ ਐਮੀ ਵਿਰਕ ਦੇ ਸ਼ੋਅ ਦੀ ਟਿਕਟ ਫਰੀ. ਇਸ ਸੰਡੇ ਨੂੰ ਐਤਵਾਰ ਨੂੰ 30 ਤਰੀਕ ਨੂੰ ਐਮੀ ਵਿਰਕ ਦਾ ਸ਼ੋਅ ਹੈ. ਸੋ ਫੈਸ਼ਨ ਆਈ ਕਿਊ 'ਤੇ ਕੋਟ ਪੈਂਟ ਲੈ ਲਓ, ਇੱਕ ਕੁੜਤਾ ਲੈ ਲਓ, ਨਾਲ ਟਿਕਟ ਫਰੀ ਹੈ. ਕਿਆ ਬਾਤ ਹੈ. ਸੋ ਫੈਸ਼ਨ ਆਈ ਕਿਊ ਏਅਰਪੋਰਟ ਡੇਰੀ ਕੁਈਨ ਕੈਨੇਡੀ ਮਕਵੀਨ ਮੇਫੀਲਡ 905-453-2225 ਫੈਸ਼ਨ ਆਈ ਕਿਊ 'ਤੇ ਜਾਓ ਅਤੇ ਤੁਸੀਂ ਵਧੀਆ ਡੀਲਾਂ ਲਓ. 3584 ਹਾਂਜੀ ਕਿਵੇਂ ਹੋ? ਹੈਲੋ ਜੀ 3584
1: ਹੈਲੋ ਹਾਂਜੀ ਸਤਿ ਸ਼੍ਰੀ ਅਕਾਲ.
0: ਸਤਿ ਸ਼੍ਰੀ ਅਕਾਲ ਜੀ.
1: ਹਾਂਜੀ ਇਹਨੇ ਕਹਿੰਦੇ ਆ ਨਾਲੇ ਚੋਪੜੀਆਂ ਨਾਲੇ ਦੋ ਦੋ.
0: ਹਾਂ ਨਾਲੇ ਚੋਪੜੀਆਂ ਤੇ ਨਾਲੇ ਦੋ ਦੋ.
1: ਹਾਂਜੀ
0: ਕੀ ਬਾਤ ਹੈ. ਇਹਦਾ ਮਤਲਬ ਕੀ ਹੁੰਦਾ ਵੈਸੇ ਇਸ ਕਹਾਵਤ ਦਾ?
1: ਲਾਈਕ
2: ਲੋਟਰੀ
0: ਦਾ ਨੀ, ਲੋਟਰੀ ਲਈ ਤਾਂ ਕੁਛ ਹੋਰ ਹੀ ਕਵਾਂਗੇ. ਲੋਟਰੀ ਲਈ ਤਾਂ ਬੋਲਤੀ ਬੰਦ ਹੋ ਜਾਂਦੀ ਹੈ ਜੀ, ਲੋਟਰੀ ਜਿੱਤ ਜਾਵੇ ਬੰਦਾ. ਮੇਰੀ ਤਾਂ ਜੇ ਲੋਟਰੀ ਨਿਕਲੇ ਮੈਂ ਤਾਂ ਕੁਛ ਬੋਲਾਂ ਹੀ ਨਾ, ਉਹ ਤਾਂ ਬੰਦਾ ਸਪੀਚਲੈਸ ਹੀ ਹੋ ਜਾਂਦਾ, ਬੋਲਤੀ ਬੰਦ ਸਿੱਧੀ. ਚਲੋ ਦੱਸਿਓ ਜੇ ਕਦੇ ਨਿਕਲੀ ਤੁਹਾਡੀ ਯਾਰ, ਫਿਰ ਆਪਾਂ ਅੱਧ ਅੱਧ ਕਰ ਲਾਂਗੇ. ਵੈਰੀ ਗੁੱਡ, ਥੈਂਕ ਯੂ ਸਰ, ਬਹੁਤ ਧੰਨਵਾਦ ਤੁਹਾਡਾ. 2348 ਹੈਲੋ.
3: ਹਾਂਜੀ ਵੀਰੇ ਨੂੰ ਕਹਿੰਦੇ ਸੋਨੇ ਤੇ ਸੁਹਾਗਾ.
0: ਇਹ ਤਾਂ ਬਹੁਤ ਕਾਮਨ ਹੈ, ਤਾਂ ਸਾਰੇ ਨੂੰ ਹੀ ਪਤਾ. ਹੋਰ ਕੁਛ ਹੈ ਤੁਹਾਡੇ ਮਨ ਚ? ਹੋਣਾ ਚਾਹੀਦਾ ਯਾਰ, ਪੰਜਾਬੀ ਤਾਂ ਯਾਰ ਏਡੀ ਭਾਸ਼ਾ, ਕੁਛ ਨਾ ਕੁਛ ਤਾਂ ਕਿਸੇ ਨੇ ਬਣਾਇਆ ਹੋਊਗਾ. ਨਾਲੇ ਚੋਪੜੀਆਂ ਤੇ ਨਾਲੇ ਦੋ ਦੋ, ਤੇ ਤੁਸੀਂ ਕਹਿ ਤਾ ਸੋਨੇ ਤੇ ਸੁਹਾਗਾ, ਬਟ ਹੋਰ ਨੀ ਕੁਛ ਚੇਤੇ ਆ ਰਿਹਾ ਤੁਹਾਨੂੰ? ਹੈ ਕੋਈ ਨਾ ਕੋਈ ਨਾ, ਆਪਣੇ ਬੜੇ ਮਾਹਰ ਬੰਦੇ ਬੈਠੇ ਆ ਬਾਹਰ, ਪੁੱਛਦੇ ਆ ਸਾਰਿਆਂ ਨੂੰ. ਬਹੁਤ ਸ਼ੁਕਰੀਆ. ਸੋ ਨੰਬਰ ਹੈ ਆਪਣਾ 6474988486 ਸਟੂਡੀਓ ਦਾ, 6474988486 ਫੋਨ ਨੰਬਰ ਹੈ. ਜਸਟ ਜਦੋਂ ਕਾਲ ਕਰਦੇ ਹੋ ਲਾਈਨ 'ਤੇ ਰਹੋ, ਸਭ ਨਾਲ ਗੱਲ ਕਰਾਂਗੇ. ਤੁਸੀਂ ਨਾ ਗਿੱਲ ਫਾਰਮ 'ਤੇ ਗੇੜਾ ਮਾਰ ਕੇ ਆਓ, ਐਵੇਂ ਗਰੋਸਰੀ ਸਟੋਰ ਜਾ ਕੇ ਪਤਾ ਨਹੀਂ ਕਿੰਨਾ ਪੁਰਾਣਾ ਫਰੂਟ ਚੱਕੀ ਜਾਂਦੇ ਆਪਾਂ. ਤੁਸੀਂ ਗਿੱਲ ਫਾਰਮ 'ਤੇ ਜਾਓ, ਹਰੀਆਂ ਤਾਜ਼ੀਆਂ ਸਬਜ਼ੀਆਂ ਰੋਜ਼ ਫਰੈਸ਼ ਪਿੱਕ ਕਰਦੇ ਨੇ, ਸਾਗ ਪਾਲਕ ਮੇਥੇ ਕੱਦੂ ਗੋਭੀ ਬੈਂਗਣ ਦੇਸੀ ਖੀਰੇ ਮਿੱਠੇ ਵਾਟਰਮੈਲਨ ਖਰਬੂਜੇ ਦੇਸੀ ਫਾਰਮ ਦੇ ਆਂਡੇ, ਇਹਨਾਂ ਦਾ ਜਿਹੜਾ ਆਟਾ ਫਰੈਸ਼ ਹਰ ਰੋਜ਼ ਪੱਥਰ ਦੀ ਚੱਕੀ ਦੇ ਨਾਲ ਪੀਸਿਆ ਜਾਂਦਾ, ਹੋਲ ਵੀਟ ਬੇਸਣ ਮੱਕੀ ਬਾਜਰਾ. ਗਿੱਲ ਫਾਰਮ 14085 ਡਿਕਸੀ ਰੋਡ, ਡਿਕਸੀ ਕਿੰਗ. ਗਿੱਲ ਫਾਰਮ, ਗਿੱਲ ਫਾਰਮ, ਗਿੱਲ ਫਾਰਮ. 0347 ਹੈਲੋ.
4: ਹੈਲੋ
0: ਹਾਂਜੀ ਵੈਲਕਮ.
4: ਹਾਂਜੀ ਵੀਰੇ, ਆਪਾਂ ਕਹਿ ਸਕਦੇ ਦੂਜਾ ਚਾਰ ਚੰਨ ਲਾ ਦਿੱਤੇ,
0: ਚਾਰ ਚੰਨ ਲਾਹਾ, ਇਹ ਵੀ ਕਹਿ ਸਕਦੇ ਬਿਲਕੁਲ.
4: ਹਾਂਜੀ ਅੱਗੇ ਵੀ ਤੁਸੀਂ ਇਹ ਟੌਪਿਕ ਛੇੜਿਆ,
0: ਮੈਨੂੰ ਯਾਦ ਆ, ਮੈਨੂੰ ਯਾਦ ਆ, ਉਹੀ ਮੇਰੇ ਯਾਰ ਮਨ ਚ ਆ ਗਿਆ ਮੈਂ

0: ਦੇਖੋ ਮੈਂ ਇੱਡੀ ਡੀਲ ਦੱਸ ਰਿਹਾ ਸੀ ਕਿ $100 ਦੀ ਖਰੀਦਦਾਰੀ ਕਰੋ ਤੇ ਐਮੀ ਵਿਰਕ ਦੇ ਸ਼ੋਅ ਦੀ ਟਿਕਟ, ਤੁਸੀਂ ਵੀ ਸੁਣ ਕੇ ਕਿਹਾ ਹੋ ਨਵੀਂ, ਇਹ ਤਾਂ ਚਾਰ ਚੰਨ ਲਾਤੇ।
1: ਹਾਂਜੀ ਬਿਲਕੁਲ,
0: ਕਿਆ ਬਾਤ ਹੈ, ਵੈਰੀ ਗੁੱਡ। ਫਿਰ ਹੋਈ ਕੋਈ ਹੋਰ ਕਹੂਗਾ ਨਾ, ਮੈਂ ਤਾਂ ਨਹੀਂ ਕਹਿ ਸਕਦਾ ਕਿ ਮੈਂ ਚਾਰ ਚੰਨ ਲਾਤੇ, ਉਹ ਫਿਰ ਥੋੜੇ ਔਡ ਲੱਗਦਾ। 6900 ਹੈਲੋ
2: ਜੀ, ਨਵੀਂ ਭਾਈ
0: ਜੀ, ਸਰ
2: ਸਰ ਉਹ ਹੋ ਗਿਆ ਸੁਣਿਤ, ਸੁਹਾਗਾ ਵੀ ਹੋ ਗਿਆ, ਚੋਪੜੀਆਂ ਨਾਲ ਦੋ ਦੋ ਵੀ ਹੋ ਗਈਆਂ, ਤੇ ਮੈਂ ਦੱਸਦਾ ਤੁਹਾਨੂੰ ਸੱਪ ਤੇ ਉਹ ਵੀ ਉੱਡਣਾ।
0: ਕੀ ਹੈ
2: ਸੱਪ? ਇੱਕ ਸੱਪ ਤੇ ਉਹ ਵੀ ਉੱਡਣਾ,
0: ਇੱਕ ਸੱਪ ਤੇ ਉਹ ਵੀ ਉੱਡਣਾ।
2: ਹਾਂਜੀ
0: ਅੱਛਾ,
2: ਹਾਂ ਇਹ ਮੈਂ ਨਵੀਂ ਦੱਸ ਰਿਹਾ ਤੁਹਾਨੂੰ ਗੱਲ, ਚੋਪੜੀਆਂ ਨਾਲ ਦੋ ਦੋ ਵੀ ਹੋ ਗਈਆਂ ਤੇ ਸੁਨਿਤ ਸੁਹਾਗਾ ਵੀ ਹੋ ਗਿਆ।
0: ਇਹ ਮੈਂ ਪਹਿਲੀ ਵਾਰ ਸੁਣੀ ਹੈ ਗੱਲ ਵੀ, ਇੱਕ ਸੱਪ ਤੇ ਨਾਲੇ ਉਹ ਵੀ ਉੱਡਣਾ ਹੈ।
2: ਉੱਡਣਾ ਹਾਂ, ਸੱਪ ਵੀ ਕਾਫੀ ਹੁੰਦਾ ਤੇ ਫਿਰ ਉੱਡਣਾ ਹੋਵੇ।
0: ਕਿਆ ਬਾਤ ਹੈ, ਨਹੀਂ ਸੱਪ, ਹਾਂ ਸੱਪ, ਸੱਪ ਤਾਂ ਆਪਣੇ ਆਪ ਚ ਬੜੀ ਵੱਡੀ ਗੱਲ ਹੈ
2: ਜੀ। ਆ ਇੱਕ ਸੱਪ ਤੇ ਉਹ ਵੀ ਉੱਡਣਾ,
0: ਚਲੋ ਠੀਕ ਹੈ
2: ਜੀ। ਇੱਕ ਹੋਰ ਮਾੜੀ ਜਿਹੀ ਗੱਲ ਹੈ,
0: ਹਾਂ
2: ਇੱਕ ਉੱਠ ਤੇ ਚੜੀ ਜਾਂਦੀ ਤੇ ਹੋਰ ਵੰਝ ਲੈਣੀ
0: ਹੈ ਜੀ,
2: ਇੱਕ ਉੱਠ ਤੇ ਚੜੀ ਜਾਂਦੀ ਤੇ ਹੋਰ ਵੰਝ ਲੈਣੀ।
0: ਸਰ ਮੈਂ ਸਮਝਿਆ ਨੀ ਭਾਜੀ।
2: ਭਾਜੀ ਇੱਕ ਉੱਠ ਤੇ ਚੜੀ ਜਾਂਦੀ, ਵੇਖੋ ਨਾ ਉੱਠ ਬੜਾ ਵੱਡਾ ਜਾਨਵਰ ਹੈ।
0: ਹਾਂਜੀ
2: ਉੱਠ ਬੜਾ ਵੱਡਾ ਜਾਨਵਰ ਹੈ, ਇੱਕ ਉੱਠ ਤੇ ਚੜੀ ਜਾਂਦੀ ਤੇ ਹੋਰ ਵੰਝ ਲੈਣੀ, ਚੋਕੀਆਂ ਨਾਲੇ ਦੋ ਦੋ, ਇੱਕ ਉੱਠ ਤੇ ਚੜੀ ਜਾਂਦੀ ਤੇ ਹੋਰ ਵੰਝ ਲੈਣੀ।
0: ਠੀਕ ਹੈ ਸਰ, ਬਹੁਤ ਸ਼ੁਕਰੀਆ ਤੁਹਾਡਾ। 8500 ਹੈਲੋ
3: ਹਾਂਜੀ ਭਾਜੀ, ਕਿੱਦਾਂ ਜੀ?
0: ਵਧੀਆ ਜੀ, ਕਿੱਦਾਂ?
3: ਗਾਜਰਾਂ ਨੂੰ ਗੁੱਡਣ ਲਈ ਵੀ ਗੋਡੀ ਕਰਨ ਲਈ ਰੰਬਾ ਚਾਹੀਦਾ ਹੁੰਦਾ ਸੀ, ਰੱਬ ਨੇ ਗਾਜਰਾਂ ਵੀ ਦਿੱਤੀਆਂ, ਰੰਬਾ ਵੀ ਨਾਲੇ ਦਿੱਤਾ।
0: ਅੱਛਾ, ਜੇ ਰੱਬ ਨੇ ਦਿੱਤੀਆਂ ਗਾਜਰਾਂ,
3: ਪਹਿਲੀ
0: ਵਾਰੀ ਮੈਂ ਸੁਣਿਆ।
3: ਇਹ ਤਾਂ ਸੋਨੇ ਤੇ ਸੁਹਾਗੇ ਵਾਲੀ ਤਾਂ ਆਮ ਜਿਹੀ ਆ, ਇਹ ਤਾਂ ਇਹ ਆਪਣੀ ਬਾਹਲੀ ਕਹਿ ਸਕਦੇ ਕਹਿ ਸਕਦੇ, ਮਤਲਬ ਪੁਰਾਣੀਆਂ ਚ ਕਹਿੰਦੇ ਹੁੰਦੇ।
0: ਮੈਂ ਹੁਣ ਦੇਖੋ, ਜੇ ਕੋਈ ਜਾ ਕੇ ਸੋਨੇ ਤੇ ਸੁਹਾਗਾ ਕਵੇਗਾ, ਅਗਲੇ ਨੇ ਕਹਿਣਾ ਠੀਕ ਹੈ ਇਹ ਤਾਂ ਭਰੇ ਕੀ ਕਹਿੰਦਾ। ਹੁਣ ਜੇ ਕੋਈ ਵੱਡੀ ਗੱਲ ਹੋ ਗਈ ਤੇ ਜਾ ਕੇ ਆਪਾਂ ਇਹ ਕਹਿਤਾ ਤਾਂ ਅਗਲਾ ਕੋਈ ਬੱਲੇ ਯਾਰ ਨਵੀਂ, ਇਹ ਕਿੱਥੋਂ ਕੱਢੀ ਹੈ ਗੱਲ ਤੋਂ? ਤੁਸੀਂ ਦੇਖੋ ਯਾਰ, ਤੁਸੀਂ ਇਹ ਗੱਲ ਕਹੀ ਨਾ, ਹੁਣੇ ਕਿਸੇ ਨੇ ਮੈਨੂੰ ਟੈਕਸਟ ਮੈਸੇਜ ਭੇਜਿਆ ਕਿ ਉਸੇ ਮੈਂ ਇਹੀ ਗੱਲ ਵੀ, ਰੱਬ ਨੇ ਦਿੱਤੀਆਂ ਗਾਜਰਾਂ ਵਿੱਚ ਰੰਬਾ ਰੱਖ, ਕਿਸੇ ਨੇ ਹੁਣੇ ਭੇਜਿਆ ਮੈਨੂੰ, ਦੇਖ ਲਓ। ਚਲੋ ਵੀਰੇ ਥੈਂਕ ਯੂ ਸੋ ਮਚ, ਤੁਹਾਡੀ ਅੱਜ ਕਾਲ ਬੜੇ ਚਿਰ ਬਾਅਦ ਆਈ ਹੈ ਮੈਨੂੰ ਲੱਗਦਾ। ਨਵੀਂ ਯਾਰ ਮੈਂ ਤਾਂ ਮੈਨੇਜਰ ਨੂੰ ਕਹਿ ਕੇ ਸਕੇਜੂਲ ਹੀ ਬਦਲ ਲਿਆ ਵੀ ਤੁਹਾਡਾ ਪ੍ਰੋਗਰਾਮ ਸੁਣ ਲਿਆ ਕਰੀਏ।
3: ਅੱਛਾ ਜੀ, ਜਦੋਂ ਵੇਅਰ ਹਾਊਸ ਜਾਂਦਾ ਹੁੰਦਾ ਸੀ ਉਦੋਂ ਵਧੀਆ ਸੀ ਬਈ,
0: 5 ਵਜੇ ਚੱਕ ਕੇ ਅਸੀਂ ਤਾਂ ਬਈ ਚੇਂਜ ਹੀ ਕਰਾ ਲਿਆ ਸਾਰਾ, ਵੀ ਨਵੀਂ ਨੂੰ ਸੁਣਿਆ ਕਰਾਂਗੇ। ਪੀਐਨਜੇ ਰੈਨੋਵੇਸ਼ਨ ਦੇ ਪ੍ਰਸ਼ਾਂਤ ਵੀਰ ਹੋਣੇ ਨੇ, ਤੁਸੀਂ ਜੇ ਲੀਗਲ ਬੇਸਮੈਂਟ ਤਿਆਰ ਕਰਾਉਣੀ ਆ ਤਾਂ ਪ੍ਰਸ਼ਾਂਤ ਨੂੰ ਯਾਦ ਰੱਖੋ, ਫਲੋਰ ਨਵੇਂ ਪਵਾਉਣੇ ਆ, ਵਾਸ਼ਰੂਮ ਰੈਨੋਵੇਟ ਕਰਾਉਣਾ, ਪ੍ਰਸ਼ਾਂਤ ਹੁਣ ਨੂੰ ਕਾਲ ਕਰ ਲਓ, ਇਹ ਸੋਲਿਡ ਕੰਮ ਕਰਦੇ ਆ, ਫੁੱਲੀ ਇੰਸ਼ੋਰਡ ਕੰਪਨੀ ਹੈ, ਇੱਕ ਇੱਕ ਚੀਜ਼ ਰਾਈਟਿੰਗ 'ਚ ਲੈ ਲਓ, ਕੋਈ ਵੀ ਨਿੱਕਾ ਮੋਟਾ ਤੁਹਾਡਾ ਰੈਨੋਵੇਸ਼ਨ ਦਾ ਕੰਮ ਹੈ ਤਾਂ ਪ੍ਰਸ਼ਾਂਤ। ਜੇ ਤੁਸੀਂ ਪ੍ਰੋਪਰਟੀ ਮੈਨੇਜਰ ਹੋ, ਰੀਅਲਟਰ ਹੋ, ਕੋਈ ਪ੍ਰੋਪਰਟੀਜ਼ ਦੀ ਨਿੱਕੀ ਮੋਟੀ ਮੇਨਟੇਨੈਂਸ ਵੀ ਕਰਵਾਉਣੀ ਹੈ, ਉਹ ਵੀ ਸਾਰਾ ਕਰਦੇ ਆ। 4373 4373 018 0400 ਤੇ ਕਾਲ ਕਰੋ। ਐਂਡ ਜੀ ਟੀ ਏ ਕ੍ਰੈਡਿਟ ਦੇ ਰੇਖਾ ਤੇ ਨਦੀਮ, ਜੇ ਸਿਰ ਕਰਜ਼ਾ ਚੜ ਗਿਆ ਜ਼ਿਆਦੇ, ਤੁਸੀਂ ਟੈਨਸ਼ਨ ਚੋਂ ਟੈਨਸ਼ਨ ਲੈਣੀ ਬੰਦ ਕਰੋ, ਜੀ ਟੀ ਏ ਕ੍ਰੈਡਿਟ ਦੇ ਰੇਖਾ ਅਤੇ ਨਦੀਮ ਜੀ ਨੂੰ ਕਾਲ ਕਰੋ। ਕੋਈ ਕ੍ਰੈਡਿਟ ਕਾਰਡ ਦੇ ਬਿੱਲ ਨੇ, ਕੋਈ ਲਾਈਨ ਆਫ ਕ੍ਰੈਡਿਟਸ ਨੇ, ਤਾਂ ਜੀ ਟੀ ਏ ਕ੍ਰੈਡਿਟ ਨੂੰ ਫੋਨ ਕਰ ਲਓ, ਐਂਡ ਰੇਖਾ ਤੇ ਨਦੀਮ ਕਰਜ਼ਾ ਮਾਫ਼ ਕਰਵਾ ਦੇਣਗੇ। 416-650-1100 416-650-1100 ਜੀ 4984 ਹਾਂਜੀ
4: ਹਾਂਜੀ ਭਾਅ ਜੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ, ਕਿਵੇਂ ਹੋ?
4: ਹਾਂ ਠੀਕ ਠਾਕ ਜੀ। ਭਾਅ ਜੀ ਵੈਸੇ ਤੇ ਮੈਂ ਰੰਬੇ ਵਾਲੀ ਕਹਿਣੀ ਸੀ ਪਹਿਲਾਂ, ਤੇ ਉਹ ਹੋ ਗਈ ਆ। ਤੇ ਫਿਰ ਭਾਅ ਜੀ ਮੇਰੇ ਵਰਗਾ ਬੰਦਾ ਨਾ ਭੁੱਲ ਭੁਲੇਖੇ ਚੱਲ ਜਾਂਦਾ ਗਰੋਸਰੀ ਕਰਨ ਏਦਾਂ, ਤੇ ਟਿਕਟ ਮਿਲ ਜਾਂਦੀ ਉਹਨੂੰ ਉੱਥੇ, ਤੇ ਉਹਨੂੰ ਭਾਅ ਜੀ ਕਹਾਂਗੇ ਕਿ ਲੱਲੂ ਕਰੇ ਕੌਲੀਆਂ ਤੇ ਰੱਬ ਸਿੱਧੀਆਂ ਪਾਵੇ।
0: ਨਹੀਂ ਪਰ ਉਹ ਸੋਨੇ ਤੇ ਸੁਹਾਗੇ ਵਾਲੀ ਗੱਲ ਥੋੜਾ ਵਾ।
4: ਜਿੱਦਾਂ ਮੇਰੇ ਵਰਗਾ ਬੰਦਾ ਭੁੱਲ ਭੁਲੇਖੇ ਗਰੋਸਰੀ ਕਹਿਣ ਚੱਲ ਗਿਆ ਵਾ, ਜਿੱਦਾਂ ਮਤਲਬ ਨਾਰਮਲੀ ਨਹੀਂ ਏਦਾਂ, ਜਿੱਦਾਂ ਮੈਂ ਚੱਲ ਗਿਆ ਤੇ ਉੱਥੇ ਮੈਨੂੰ ਗਰੋਸਰੀ ਦੇ ਨਾਲ ਟਿਕਟ ਵੀ ਮਿਲ ਗਈ ਆ ਫ੍ਰੀ ਚ।
0: ਨਹੀਂ ਨਹੀਂ ਉਹ ਨਹੀਂ, ਇੱਕੋ ਗੱਲ ਹੋ ਯਾਰ,
4: ਮੈਨੂੰ ਫਿਰ ਲੱਗਦਾ ਮੈਂ ਤੁਹਾਡੀ ਗੱਲ ਨਾ ਸੁਣੀ ਨੀ ਚੰਗੀ ਤਰ੍ਹਾਂ।
0: ਕੋਈ ਨਾ, ਮੈਂ ਸੁਣਾ ਤਾਂ ਦਿੱਤੀ ਹੁਣ, ਚਲੋ ਕੋਈ ਨਾ, ਮੇਰੀ ਕਿਹੜਾ ਗੱਲ ਕੋਈ ਸਾਇੰਸ ਦਾ ਮੈਂ ਬਹੁਤ ਵੱਡਾ ਤੁਹਾਨੂੰ ਫਾਰਮੂਲਾ ਪੁੱਛ ਲਿਆ। ਮੈਂ ਤਾਂ ਇਹ ਪੁੱਛਿਆ ਕਿ ਸੋਨੇ ਤੇ ਸੁਹਾਗੇ ਤੋਂ ਇਲਾਵਾ ਕੀ ਕਹਿ ਸਕਦੇ ਹਾਂ ਆਪਾਂ। ਹੁਣ ਕਿਸੇ ਨੇ ਕਿਹਾ ਕਿ ਨਵੀਂ ਨਾਲੇ ਚੋਪੜੀਆਂ ਤੇ ਨਾਲੇ ਦੋ ਦੋ, ਇੱਕ ਹੁਣੇ ਵੀਰ ਦੱਸ ਕੇ ਟਿਆ ਜੇ ਰੱਬ ਨੇ ਦਿੱਤੀਆਂ ਗਾਜਰਾਂ ਤੇ ਵਿੱਚੇ ਰੰਬਾ ਰੱਖ। ਸੋ ਸਿੰਪਲ ਜਿਹਾ ਸਵਾਲ ਹੈ, ਮੈਨੂੰ ਤਾਂ ਲੱਗੇ ਨੀ ਨਾ ਕੰਪਲੀਕੇਟਡ ਹੈ। ਸੋ ਨੰਬਰ ਹੈ ਆਪਣਾ 6474988486 ਤੇ ਗੱਲਬਾਤ ਹੋ ਰਹੀ ਹੈ, 6474988486। ਓਕੇ, ਇੱਕ ਨਾ ਜੇ ਗਰੋਸਰੀ ਕਰਨੀ ਹੈ ਤੁਸੀਂ ਗੇੜਾ ਮਾਰੋ ਫਰੈਸ਼ ਫੂਡ ਸੈਂਟਰ, 12570 ਕੈਨੇਡੀ ਰੋਡ, ਕੈਨੇਡੀ ਅਤੇ ਡੂਗਲ ਦਾ ਕੋਰਨਰ, ਕੈਨੇਡੀ ਅਤੇ ਮੇਫੀਲਡ ਦੇ ਬਿਲਕੁਲ ਨਾਲ। ਫਰੈਸ਼ ਫੂਡ ਸੈਂਟਰ ਤੇ ਕਾਲ ਕਰੋ, ਫਰੈਸ਼ ਫੂਡ ਸੈਂਟਰ 12570 ਕੈਨੇਡੀ ਰੋਡ, ਕੈਨੇਡੀ ਐਂਡ ਮੇਫੀਲਡ। ਬਹੁਤ ਹੀ ਸ਼ਾਨਦਾਰ ਗਰੋਸਰੀ ਸਟੋਰ ਹੈ ਕੈਲਡਨ ਦਾ, ਪਹੁੰਚੋ ਜ਼ਰੂਰ। ਬਵਨ ਜੀ ਕੀ ਹਾਲ ਆ? ਵਧੀਆ ਜੀ, ਕਿਵੇਂ?
5: ਹਾਂਜੀ ਵਧੀਆ ਬਾਈ। ਇੱਕ ਮੈਂ ਦੱਸਣਾ ਜਾ, ਉਹ ਦੋਨੋਂ ਹੱਥਾਂ ਚ ਉਹ ਲੱਡੂ ਰੱਖਦੇ,
0: ਦੋਨਾਂ ਹੱਥਾਂ ਚ ਲੱਡੂ ਰੱਖਦੇ।
5: ਹਾਂਜੀ ਹਾਂਜੀ।
0: ਅੱਛਾ, ਇਹ ਤੁਸੀਂ ਬਣਾਈ ਇਹ ਗੱਲ?
5: ਨਹੀਂ ਨਹੀਂ, ਇਹ ਹੈਗੀ।
0: ਅੱਛਾ ਹੈਗੀ, ਕਹਿੰਦੇ ਆ
5: ਤੈਨੂੰ? ਹਾਂ, ਮੀਨਸ ਕਿ ਦੋਨਾਂ ਹੱਥਾਂ ਚ ਲੱਡੂ ਰੱਖਦੇ, ਮੀਨਸ ਕਿ ਜ਼ਿਆਦਾ ਆਪਾਂ ਸੋਨੇ ਤੇ ਸੁਹਾਗਾ ਮਤਲਬ ਕਿਸੇ ਨੂੰ ਆਪਾਂ ਡੀਲ ਦਿੰਦੇ ਆ ਜਾਂ ਜੋ ਵੀ ਆ, ਫਾਇਦਾ ਆ, ਫਾਇਦੇ ਵਾਲੀ ਗੱਲ ਹੈ ਨਾ।
0: ਠੀਕ ਹੈ, ਨਹੀਂ ਵਧੀਆ ਗੱਲ ਹੈ। ਹੁਣ ਜੇ ਵਧੀਆ ਕੋਈ ਤੁਹਾਨੂੰ ਡੀਲ ਮਿਲ ਗਈ ਤੇ ਬਸ ਦੋਨੇ ਹੱਥਾਂ ਚ ਲੱਡੂ ਰੱਖਦੇ ਅਗਲੇ ਨੇ, ਹੈ?
5: ਹਾਂਜੀ ਹਾਂਜੀ, ਏਦਾਂ ਬੋਲਦੇ ਆ, ਹੈਗੀ ਹੈ।
0: ਵੈਰੀ ਗੁੱਡ, ਥੈਂਕ ਯੂ ਬਵਨ, ਬਹੁਤ ਸ਼ੁਕਰੀਆ ਤੁਹਾਡਾ, ਧੰਨਵਾਦ, ਥੈਂਕਸ ਫੋਰ ਯੂਰ ਕਾਲ। ਮੈਨੂੰ ਦੇਖੋ, ਦੁਆਬਾ ਟਰੈਵਲ ਵਾਲੇ ਨੇ ਮੈਸੇਜ ਭੇਜਿਆ ਤੇ ਲੱਡੂ ਤਾਂ ਤੁਸੀਂ ਇਹਨਾਂ ਨੂੰ ਦਓਗੇ, ਇੰਨੀ ਵਧੀਆ ਡੀਲ ਹੈ। ਸੋ ਸਪੈਸ਼ਲ ਲਾਸਟ ਮਿਨਟ ਡੀਲ ਹੈ, ਅਕਤੂਬਰ ਦੇ ਵਿੱਚ ਟੋਰੋਂਟੋ ਟੂ ਦਿੱਲੀ ਡਾਇਰੈਕਟ ਫਲਾਈਟ ਹੈ, ਅਕਤੂਬਰ 'ਚ ਜਾਓ, ਨਵੰਬਰ 'ਚ ਮੁੜੇ ਆਓ, ਸਿੱਧੀ ਫਲਾਈਟ ਹੈ, ਕਿਤੇ ਨਹੀਂ ਰੁਕਦੀ। $1470 $1470 ਇੱਕ ਟੈਚੀ, ਤੇ ਜੇ ਤੁਸੀਂ ਦੋ ਟੈਚੀ ਲੈ ਕੇ ਜਾਣੇ ਆ ਤੇ $50 ਐਕਸਟਰਾ ਤੁਹਾਡਾ ਲੱਗ ਜੂਗਾ। ਤੁਸੀਂ ਅਕਤੂਬਰ ਜਾਓ, ਨਵੰਬਰ ਮੁੜਿਆ, ਡਾਇਰੈਕਟ ਫਲਾਈਟ ਕਿਤੇ ਨਹੀਂ ਰੁਕਦੀ। ਦੁਆਬਾ ਟਰੈਵਲ 9057967800 9057967800 9057968800 ਤੇ ਕਾਲ ਕਰੋ, 9057967800 ਦੇ ਉੱਤੇ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਕਾਲ ਕਰ ਸਕਦੇ ਹੋ, ਤੁਹਾਡੇ ਲਈ ਹਾਜ਼ਰ ਨੇ, ਗਿਵ ਦਮ ਅ ਕਾਲ ਐਂਡ ਤੁਹਾਡੇ ਲਈ ਬਿਲਕੁਲ ਅਵੇਲੇਬਲ ਦੁਆਬਾ ਟਰੈਵਲ ਦੀ ਟੀਮ। 3914 ਹੈਲੋ
6: ਹੈਲੋ
0: ਜੀ,
6: ਹਾਂਜੀ ਸਤਿ ਸ਼੍ਰੀ ਅਕਾਲ ਨਵੀਂ ਜੀ, ਕੀ ਹਾਲ ਹੈ?
0: ਵਧੀਆ ਸਰ, ਕੀ ਹਾਲ ਹੈ?
6: ਨਵੀਂ ਜੀ, ਨਾਲੇ ਪੁੰਨ ਨਾਲੇ ਫਲੀਆਂ।
0: ਹਾਂ
6: ਨਾਲੇ ਫਲੀਆਂ,
0: ਇਹ ਦੇਖੋ ਕਿਸੇ ਨੇ ਦੱਸੀ ਨਹੀਂ, ਇਹ ਵੀ ਬੜੀ ਆਪਾਂ ਸੁਣਦੇ ਆ।
6: ਹਾਂਜੀ, ਨਾਲੇ ਪੁੰਨ ਨਾਲੇ ਫਲੀਆਂ ਬੜੇ ਮਤਲਬ, ਇਹ ਤੇ ਅਕਸਰ ਮੂੰਹ ਚੋਂ ਨਿਕਲ ਹੀ ਜਾਂਦੀ ਹੈ, ਨਾਲੇ ਪੁੰਨ ਨਾਲੇ ਫਲੀਆਂ,
0: ਨਾਲੇ ਪੁੰਨ ਤੇ ਨਾਲੇ ਫਲੀਆਂ।
6: ਹਾਂਜੀ ਜੀ,
0: ਵੈਸੇ ਬਾੜੀਆਂ ਹੈ ਨੀ ਗਿਆ ਹਨਾ, ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਆਪਾਂ ਕਹਿ ਸਕਦੇ ਆ, ਇਹ ਦੋ ਚਾਰ ਤੋਂ ਇਲਾਵਾ
6: ਸਾਡੇ ਘਰ ਤੇ ਬੜਾ ਕਾਮਨ ਹੈ ਵਰਡ ਯੂਜ਼ ਹੁੰਦਾ ਜੀ, ਨਾਲੇ ਪੁੰਨ ਨਾਲੇ ਫਲੀਆਂ,
0: ਨਾਲੇ ਪੁੰਨ ਤੇ ਨਾਲੇ ਫਲੀਆਂ। ਵੈਰੀ ਗੁੱਡ, ਥੈਂਕ ਯੂ ਸਰ, ਬਹੁਤ ਸ਼ੁਕਰੀਆ ਤੁਹਾਡਾ, ਵੈਰੀ ਨਾਈਸ ਕਾਲ। 4700 ਹੈਲੋ,
7: ਸਤਿ ਸ਼੍ਰੀ ਅਕਾਲ ਨਵੀਂ ਬਾਈ ਜੀ।
0: ਸਤਿ ਸ਼੍ਰੀ ਅਕਾਲ ਜੀ,
1: ਹਾਂਜੀ ਇਹ ਤੇ ਵੈਸੇ ਆਹ ਢੁਕਦਾ ਜੀ, ਆਮ ਕੇ ਆਮ ਗੁੱਠਲੀਓ ਕੇ ਦਾਮ, ਜਿਵੇਂ ਬੰਦਾ ਅੰਬ ਖਰੀਦਣ ਗਿਆ ਤੇ ਉਹਨੇ ਅੰਬ ਤਾਂ ਖਰੀਦਣੇ ਸੀਗੇ, ਜਿਵੇਂ ਤੁਸੀਂ ਕਿਹਾ ਕੁਛ ਵੀ ਜਾ ਕੇ ਆਪਾਂ ਫੈਸ਼ਨ ਆਈ ਕੇ ਉਹ ਤੋਂ ਲੈਣੇ ਆ, ਉੱਥੇ ਜਾ ਕੇ ਆਪਾਂ ਨੂੰ ਇੱਕਦਮ ਪਤਾ ਲੱਗੇ ਸੜਨ ਲਈ ਵੀ ਆਹ ਟਿਕਟ ਫ੍ਰੀ, ਆਪਾਂ ਗੁੱਠਲੀਓ ਕੇ ਦਾਮ, ਗੁੱਠਲੀਆਂ ਆਪਾਂ ਸੜ ਦਿੰਦੇ ਹਾਂ ਨੋਰਮਲੀ ਅੰਬ ਖਾ ਕੇ।
0: ਅੱਛਾ,
1: ਉਹ ਬਾਜ਼ਾਰ ਚ ਗੁੱਠਲੀਆਂ ਪਹਿਲਾਂ ਵਿਕਦੀਆਂ ਵੀ ਹੁੰਦੀਆਂ ਸੀ, ਉਹਦੀਆਂ ਬਾਜੇ ਜੇ ਬਣ ਜਾਂਦੇ, ਪੀਪਣੀਆਂ ਬਾਜਦੀਆਂ ਜੀ ਇੰਡੀਆ ਚ ਪਹਿਲਾਂ ਮੇਲੇ ਚ ਵਿਕਦੀ ਆਮ, ਉਹਦੇ ਘਾਵ ਸੀ ਆਮ ਕੇ ਆਮ ਗੁੱਠਲੀਓ ਕੇ ਦਾਮ।
0: ਆਮ ਫਿਰ ਦੱਸੋ ਮੈਨੂੰ, ਮੈਂ ਲਿਖ ਲਵਾਂ,
1: ਆਮ ਕੇ ਆਮ ਮੈਂਗੋ ਨੂੰ ਕਹਿੰਦੇ ਆਮ ਕੇ ਆਮ ਗੁੱਠਲੀਓ ਕੇ ਦਾਮ,
0: ਆਮ ਕੇ ਆਮ ਗੁੱਠਲੀਓ
1: ਗੁੱਠਲੀਓ ਗੁੱਠਲੀ
0: ਗੁੱਠਲੀਓ ਸੌਰੀ ਹਾਂਜੀ ਹਾਂਜੀ ਗੁੱਠਲੀਓ ਕੇ
1: ਦਾਮ, ਦਾਮ ਮਨੀ ਪੈਸਾ,
0: ਕੀ ਬਾਤ ਹੈ, ਆਮ ਕੇ ਆਮ ਗੁੱਠਲੀਓ ਕੇ ਦਾਮ, ਵੈਰੀ ਗੁੱਡ। ਸੋ ਫੈਸ਼ਨ ਆਈ ਕਿਊ ਵਾਲਿਆਂ ਨੂੰ ਕਹਾਂਗੇ ਤੁਸੀਂ ਐਡਵਰਟਾਈਜ਼ਮੈਂਟ ਕਰਨੀ ਆ ਤਾਂ ਚਾਰੇ ਪਾਸੇ ਇਹੀ ਕਹੋ ਕਿ ਇੱਕ ਤਾਂ $100 ਦੀ ਖਰੀਦ ਦੇ ਨਾਲ ਐਮੀ ਵਿਰਕ ਦੀ ਟਿਕਟ ਫ੍ਰੀ ਤੇ ਆਮ ਕੇ ਆਮ ਗੁੱਠਲੀਓ ਕੇ ਦਾਮ। ਵਾਹ ਵੀ ਵਾਹ, ਵੈਰੀ ਗੁੱਡ, ਥੈਂਕ ਯੂ। ਦੇਖਿਆ ਮੈਂ ਕਹਿ ਰਿਹਾ ਸੀ ਨਾ ਤੁਹਾਨੂੰ ਵੀ ਸਾਡੇ ਬੰਦੇ ਬੜੇ ਇੰਟੈਲੀਜੈਂਟ ਨੇ ਤੇ ਸਾਰੇ ਨੌਲੇਜ ਬੜੀ ਰੱਖਦੇ ਨੇ। ਸੋ ਪ੍ਰੋਗਰਾਮ ਪੰਜਾਬੀ ਲਹਿਰਾ ਤੁਸੀਂ ਸੁਣ ਰਹੇ ਹੋ ਤੇ ਕਿਆ ਬਾਤਾਂ ਨੇ। ਬਿਯੋਂਡ ਆਈਵੇਅਰ ਵਾਲੇ ਨੇ ਚੱਕ ਦਿੱਤੇ ਫੱਟੇ, ਬੈਕ ਟੂ ਸਕੂਲ ਡੀਲ ਆਤੀ, ਬਾਏ ਵਨ ਗੈਟ ਵਨ ਫ੍ਰੀ, ਮਿਕਸ ਐਂਡ ਮੈਚ ਹੈ, ਪ੍ਰਿਸਕ੍ਰਿਪਸ਼ਨ ਦੀਆਂ ਐਨਕਾਂ ਤੇ ਸਨ ਗਲਾਸਿਸ ਦੇ ਨਾਲ, ਸਿੰਗਲ ਵਿਜ਼ਨ ਦੀ ਐਨਕਾਂ ਰੈਗੂਲਰ 400 ਵਾਲੀਆਂ ਸਿਰਫ $99 ਚ, ਜਿਹਦੇ ਵਿੱਚ ਸਿਲੈਕਟ ਫਰੇਮ ਤੇ ਸਿੰਗਲ ਵਿਜ਼ਨ ਲੈਂਸਿਸ ਨੇ, ਤੇ ਤੁਸੀਂ ਪ੍ਰੋਗਰੈਸਿਵ ਐਨਕਾਂ ਲੈਣੀਆਂ ਰੈਗੂਲਰ 600 ਵਾਲੀਆਂ 249 ਚ, ਸਿਲੈਕਟ ਫਰੇਮ ਤੇ SLR ਡਿਜੀਟਲ ਪ੍ਰੋਗਰੈਸਿਵ ਲੈਂਸਿਸ, ਆਈ ਡਾਕਟਰ ਅਵੇਲੇਬਲ ਨੇ, ਡਾਇਰੈਕਟ ਬਿਲਿੰਗ ਤੁਹਾਡੀ ਇੰਸ਼ੋਰੈਂਸ ਕੰਪਨੀਜ਼ ਨੂੰ ਕਰਦੇ ਨੇ। ਬਿਯੋਂਡ ਆਈਵੇਅਰ ਨੂੰ ਤੁਸੀਂ ਕਾਲ ਕਰ ਲਓ 9057933937, ਹੰਬਰ ਵੈਸਟ ਅਤੇ ਗੋਰਵੇ ਦਾ ਕੋਰਨਰ ਪੈਂਦਾ 9057933937, ਤੇ ਮੇਨ ਗੱਲ ਡਾਇਰੈਕਟ ਬਿਲਿੰਗ ਤੇ ਮੇਨ ਗੱਲ ਇੱਕ ਹੋਰ ਕਿ ਆਈ ਡਾਕਟਰ ਇੱਥੇ ਅਵੇਲੇਬਲ ਨੇ। ਸੋ ਗਿਵ ਦਮ ਅ ਕਾਲ 8177। ਹੈਲੋ,
7: ਗੁੱਡ ਈਵਨਿੰਗ ਜੀ।
0: ਗੁੱਡ ਈਵਨਿੰਗ ਸਰ, ਕਿਵੇਂ ਹੋ?
7: ਵਧੀਆ ਜੀ ਵਧੀਆ, ਤੁਸੀਂ ਦੱਸੋ?
0: ਬਹੁਤ ਵਧੀਆ।
7: ਦੋ ਤਿੰਨ ਹੈਗੀਆਂ ਮੇਰੇ ਦਿਮਾਗ 'ਚ ਜਿਹੜੀਆਂ ਬੋਲੀਆਂ ਨਹੀਂ ਕਿਸੇ ਨੇ, ਜਿਵੇਂ ਕਹਿ ਲਓ ਵੀ ਇੱਕ ਪੰਥ ਦੋ ਕਾਜ।
0: ਹਾਂ ਇਹ ਵੀ ਹੈ।
7: ਹਾਂ ਇੱਕ ਤੀਰ ਦੋ ਨਿਸ਼ਾਨੇ।
0: ਹਾਂ ਉਹ ਵੀ ਹੋ ਸਕਦਾ,
7: ਉਹ ਵੀ ਹੋ ਸਕਦਾ। ਤੇ ਕਹਿ ਲਓ ਵੀ ਪੰਜੇ ਉਂਗਲਾਂ ਘਿਓ 'ਚ ਹੋਣਾ।
0: ਪੰਜੇ ਉਂਗਲਾਂ ਘਿਓ 'ਚ ਹੋਣਾ, ਪੁੱਛ ਰਿਹਾ ਸੀ ਕਿ ਜੇ ਆਪਾਂ ਕਹਿਣਾ ਹੋਵੇ ਚੜ੍ਹਦੀ ਕਲਾ ਜਾਂ ਬੱਲੇ ਬੱਲੇ ਆ ਜਾਂ ਨਹੀਂ, ਮੈਂ ਪੁੱਛ ਰਿਹਾ ਸੀ ਆਪਾਂ ਕਹਿੰਦੇ ਨਾ ਵੀ ਕਾਟੋ ਫੁੱਲਾਂ ਤੇ, ਉਦੋਂ ਫਿਰ ਬੰਦਾ ਕਹੂਗਾ ਕਿ ਪੰਜੇ ਉਂਗਲਾਂ ਘਿਓ 'ਚ। ਆਪਣਾ ਨੰਬਰ 6474988486 ਦੇ ਉੱਤੇ ਤੁਸੀਂ ਜ਼ਰੂਰ ਕਾਲ ਕਰ ਰਹੇ ਹੋ ਤੇ ਗੱਲਾਂ ਬਾਤਾਂ ਤੁਹਾਡੇ ਨਾਲ ਖੂਬ ਹੋ ਰਹੀਆਂ ਨੇ। ਯਾਦ ਰੱਖਣਾ ਨਾਲ ਦੀ ਨਾਲ ਤੁਸੀਂ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਨੂੰ, ਸਿੰਪਲੀ ਇੰਡੀਅਨ ਤੇ ਸਿੰਪਲੀ ਦਾ ਬੈਸਟ, ਤੁਸੀਂ ਸਿੰਪਲੀ 'ਤੇ ਜਾਓਗੇ। ਹੁਣ ਰੱਖੜੀ ਦੇ ਦਾ ਤਿਉਹਾਰ ਚੱਲ ਰਿਹਾ, ਤੁਸੀਂ ਇੱਕ ਮਠਿਆਈ ਦਾ ਡੱਬਾ ਖਰੀਦੋ ਤੇ ਤੁਹਾਡਾ ਨਾਮ ਡਰਾਅ 'ਚ ਪਾਇਆ ਜਾਊਗਾ, ਤੇ ਡਰਾਅ 'ਚ ਬਹੁਤ ਸਾਰੀਆਂ ਏਅਰਲਾਈਨ ਦੀਆਂ ਟਿਕਟਾਂ ਇਹ ਕੱਢ ਰਿਹਾ। ਕਿਸੇ ਵੀ ਲੋਕੇਸ਼ਨ 'ਤੇ ਚਲ ਜਾਓ, ਮਠਿਆਈ ਤਾਂ ਲੈਣੀ ਹੀ ਲੈਣੀ ਹੈ, ਨਾਲੇ ਵਧੀਆ ਮਠਿਆਈ, ਨਾਲੇ ਤੁਹਾਡਾ ਨਾਂ ਡਰਾਅ 'ਚ ਪਾਇਆ ਜਾਊਗਾ। ਸੋ ਤੁਸੀਂ ਇੱਕ ਵਾਰ ਗੇੜਾ ਮਾਰੋ, ਸਿੰਪਲੀ ਇੰਡੀਅਨ 15 ਫੈਂਡਰਵੇ ਬਵੇਡਨ ਜਿੰਕਿਊਜ਼ੀ 85 ਮੌਂਟਪੈਲੀਅਰ ਸਟਰੀਟ, ਮਿਸਾਗਰ ਰੋਡ ਫਾਈਨੈਂਸ਼ੀਅਲ, ਤੇ 275 ਗਾਰਡਨ ਬਰੁੱਕ ਟ੍ਰੇਲ, ਗਾਰਡਨ ਬਰੁੱਕ ਐਂਡ ਕੈਸਲ ਮੋੜ, ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ। ਤੇ ਮਠਿਆਈ ਖਰੀਦੋ, ਡੱਬਾ ਇੱਕ ਕੁਛ ਵੀ ਖਰੀਦੋ ਤੇ ਤੁਹਾਡਾ ਨਾਮ ਡਰਾਅ 'ਚ ਏਅਰਲਾਈਨ ਦੀਆਂ ਟਿਕਟਾਂ ਦੇ ਲਈ। 6311 ਹੈਲੋ, ਹੈਲੋ ਜੀ, ਓਕੇ, ਤੁਹਾਡੀ ਆਵਾਜ਼ ਨਹੀਂ ਆ ਰਹੀ ਜਦੋਂ ਕਾਲ ਕਰ ਰਹੇ ਹੋ, ਤੁਸੀਂ ਪਲੀਜ਼ ਆਪਣੇ ਰੇਡੀਓ ਦਾ ਵਾਲਿਊਮ ਡਾਊਨ ਕਰ ਲਿਆ ਕਰੋ, ਨਹੀਂ ਤਾਂ ਮੈਨੂੰ ਤੁਹਾਡੀ ਆਵਾਜ਼ ਨਹੀਂ ਆਉਣੀ, ਤੁਹਾਨੂੰ ਮੇਰੀ ਆਵਾਜ਼ ਨਹੀਂ ਆਉਣੀ, ਅਤੇ ਇੱਦਾਂ ਹੀ ਆਪਣਾ ਕੰਮ ਚੱਲਦਾ ਰਹੇਗਾ। ਸੋ ਦੇਖਦੇ ਹਾਂ, ਹਰਮਨ ਜੁੜ ਚੁੱਕੀ ਹੈ, ਕਿਆ ਬਾਤ ਹੈ, ਟੀਮ ਹਰਮਨ ਬੱਤਾ ਕਮਾਲ ਦੀ ਟੀਮ ਹੈ, ਅਤੇ ਤੁਸੀਂ ਮੋਰਗੇਜ ਕਰਾਉਣੀ ਹੈ, ਇੱਕ ਵਾਰ ਹਰਮਨ ਨਾਲ ਕੰਮ ਕਰ ਲਿਆ, ਤੁਸੀਂ ਤੁਹਾਨੂੰ ਇਹ ਪਛਤਾਵਾ ਹੋਊਗਾ ਕਿ ਪਹਿਲਾਂ ਹੀ ਕਿਉਂ ਨਹੀਂ ਅਸੀਂ ਹਰਮਨ ਕੋਲ ਗਏ, ਹੁਣ ਨੂੰ ਕੰਮ ਹੋ ਜਾਣਾ ਸੀ। ਹਰਮਨ ਦਾ ਨੰਬਰ ਹੈ 647-9000। ਹਰਮਨ ਵੈਲਕਮ।
8: ਗੁੱਡ ਈਵਨਿੰਗ ਐਵਰੀਵਨ। ਨਵੀਂ ਇੱਕ ਪੋਜ਼ਿਟਿਵ ਨਿਊਜ਼ ਤੋਂ ਸਟਾਰਟ ਕਰਦੇ ਹਾਂ, ਜੋ ਅੱਜ ਹੀ ਮੈਨੂੰ ਨਿਊਜ਼ ਪਤਾ ਲੱਗੀ ਆ, ਇਹ ਪਿਛਲੇ ਸਾਲ।
0: ਹਰਮਨ ਤੁਹਾਡੀ ਆਵਾਜ਼ ਕੱਟ ਗਈ ਐਟ ਪਿਛਲੇ ਹਰਮਨ ਤੁਹਾਡੀ ਆਵਾਜ਼ ਕੱਟ ਗਈ। ਨਵੀਂ ਨਿਊਜ਼ ਪਿਛਲੇ ਸਾਲ
8: ਇਹ,
0: ਹਰਮਨ ਯਾਰ ਆਵਾਜ਼ ਕੱਟ ਰਹੀ ਹੈ ਵੀਰੇ ਤੁਹਾਡੀ,
8: ਬਟ
0: ਹਰਮਨ ਤੁਹਾਡੀ ਆਵਾਜ਼ ਬਹੁਤ ਕੱਟ ਰਹੀ ਹੈ, ਨੈਟਵਰਕ ਇਸ਼ੂ ਲੱਗ ਰਿਹਾ ਤੁਹਾਡੇ ਇਸ ਸਾਈਡ ਤੇ। ਓਕੇ, ਲੈਟ ਮੀ ਚੈੱਕ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 647-504-1557 647-504-1557। ਜੀ ਹਰਮਨ,
8: ਹਾਂਜੀ ਨਵੀਂ ਆਵਾਜ਼ ਆ ਰਹੀ ਹੈ?
0: ਹਾਂਜੀ ਹੁਣ ਆਈ ਥਿੰਕ ਠੀਕ ਹੈ। ਸੋ ਪਿਛਲੇ ਸਾਲ ਦੀ ਨਿਊਜ਼ ਸੀ ਤੁਸੀਂ,
8: ਜਿਹੜੀਆਂ ਰਿਨੂਅਲਸ ਹੁੰਦੀਆਂ ਨੇ ਜਦੋਂ, ਲੈਟ ਸੇ ਫੋਰ ਐਗਜ਼ਾਮਪਲ ਤੁਹਾਡੀ ਮੌਰਗੇਜ ਟੀਡੀ ਬੈਂਕ ਦੇ ਨਾਲ ਆ, ਐਂਡ ਕਿਸੇ ਰੀਜ਼ਨ ਕਰਕੇ ਕੋਈ ਵੀ ਕਲਾਇੰਟ ਉਹਨੂੰ ਸਵਿਚ ਕਰਨਾ ਚਾਹੁੰਦਾ ਮੌਰਗੇਜ ਨੂੰ, ਮੇ ਬੀ ਬੈਂਕ ਤੁਹਾਨੂੰ ਰੇਟ ਨਹੀਂ ਵਧੀਆ ਦੇ ਰਿਹਾ ਜਾਂ ਤੁਹਾਡਾ ਕੋਈ ਹੋਰ ਇਸ਼ੂ ਆ ਬੈਂਕ ਦੇ ਨਾਲ ਜਾਂ ਤੁਹਾਨੂੰ ਸਰਵਿਸ ਨਹੀਂ ਵਧੀਆ ਲੱਗਦੀ, ਜਦੋਂ ਤੁਸੀਂ ਦੂਸਰੇ ਬੈਂਕ ਚ ਜਾਂਦੇ ਹੋ ਤਾਂ ਤੁਹਾਨੂੰ ਸਟ੍ਰੈਸ ਟੈਸਟ ਨਹੀਂ ਲੱਗਦਾ ਹੈਗਾ, ਵਿਚ ਮੀਨਸ ਤੁਹਾਡੀ ਜਿਹੜੀ ਕੁਆਲੀਫਿਕੇਸ਼ਨ ਆ ਉਹ ਬਹੁਤ ਈਜ਼ੀ ਹੋ ਜਾਂਦੀ ਆ। ਸਟ੍ਰੈਸ ਟੈਸਟ 2017 ਦੇ ਵਿੱਚ ਇੰਟਰੋਡਿਊਸ ਕੀਤਾ ਸੀਗਾ, ਜਿੱਥੇ ਜੇ ਤੁਹਾਨੂੰ 4% ਇੰਟਰਸਟ ਰੇਟ ਮਿਲ ਰਿਹਾ ਤਾਂ ਜਿਹੜੀ ਕੁਆਲੀਫਿਕੇਸ਼ਨ ਆ ਤੁਹਾਡੀ ਉਹ 4+2 6% ਨਾਲ ਹੁੰਦੀ ਆ, ਤੇ ਰਿਨੂਅਲ ਤੇ ਵੀ ਇਹੀ ਕਨਸੈਪਟ ਬੈਂਕ ਇੰਪਲੀਮੈਂਟ ਕਰਦੇ ਸੀ, ਤੇ ਕਿਤੇ ਨਾ ਕਿਤੇ ਜਦੋਂ ਕਲਾਇੰਟਸ ਰੀਨਿਊ ਕਰਦੇ ਸੀ ਉਹਨਾਂ ਨੂੰ ਬਹੁਤ ਪ੍ਰੋਬਲਮ ਆਉਂਦੀ ਸੀਗੀ ਸਟ੍ਰੈਸ ਟੈਸਟ ਦੀ। ਹੁਣ ਜਿਹੜੀ ਗਵਰਨਮੈਂਟ ਆ ਉਹਨਾਂ ਨੇ ਇਹ ਕਿਹਾ ਕਿ ਉਹ ਸਟ੍ਰੈਸ ਟੈਸਟ ਰਿਮੂਵ ਕਰ ਦਿਓ ਡਿਊਰਿੰਗ ਰਿਨੂਅਲ। ਸੋ ਇਹਦੇ ਨਾਲ ਜਿਹੜੀ ਤੁਹਾਡੀ ਕੁਆਲੀਫਿਕੇਸ਼ਨ ਆ ਜਦੋਂ ਤੁਸੀਂ ਬੈਂਕ ਸਵਿਚ ਕਰਦੇ ਹੋ ਉਹ ਬਹੁਤ ਹੀ ਈਜ਼ੀਲੀ ਹੋ ਜਾ ਕਰੂਗੀ। ਤੁਹਾਨੂੰ ਜ਼ਿਆਦਾ ਜਾਣਕਾਰੀ ਚਾਹੀਦੀ ਆ ਮੈਨੂੰ ਫੋਨ ਵੀ ਕਰ ਸਕਦੇ ਹੋ। ਇਹ ਤੋਂ ਇਲਾਵਾ ਤੁਹਾਡਾ ਹੋਰ ਕੋਈ ਮੌਰਗੇਜ ਦੇ ਰਿਲੇਟਡ ਕੁਐਸਚਨ ਆ, ਇੰਸ਼ੋਰਡ ਫਾਈਲਸ ਨਵੀਂ ਬਹੁਤ ਹੀ ਵਧੀਆ ਰੇਟ ਮਿਲ ਰਹੇ ਨੇ, 3.5-3.49 ਵੀ ਰੇਟ ਦੇਖਣ ਨੂੰ ਮਿਲ ਰਹੇ ਨੇ, ਐਂਡ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਇਹ ਬਹੁਤ ਹੀ ਵਧੀਆ ਰੇਟ, ਆਪਾਂ ਕਾਫੀ ਟਾਈਮ ਤੋਂ ਦੇਖਿਆ ਕਿ ਇੱਦਾਂ ਦੇ ਰੇਟ ਨਹੀਂ ਦੇਖੇ। ਸੋ ਇਹ ਰੇਟ ਦਾ ਜ਼ਰੂਰ ਫਾਇਦਾ ਲਓ, ਵੇਰੀਏਬਲ ਰੇਟ 3.49 ਐਂਡ ਜਿਹੜਾ ਫਿਕਸਡ ਰੇਟ ਆ ਉਹ 3.7% ਤੋਂ ਸਟਾਰਟ ਹੋ ਰਿਹਾ। ਜ਼ਿਆਦਾ ਜਾਣਕਾਰੀ ਲਈ ਸਾਡੀ ਟੀਮ ਨੂੰ ਕਾਲ ਕਰ ਸਕਦੇ ਹੋ, ਟੀਮ ਹਰਮਨ ਬੱਤਾ 647-6859000
0: ਬਹੁਤ ਵਧੀਆ ਟੀਮ ਹੈ, ਤੁਸੀਂ ਕਰੋਗੇ ਗੱਲ, ਤੁਸੀਂ ਆਪ ਕਹੋਗੇ ਨਵੀ ਕਿਆ ਬਾਤ ਹੈ। ਸੋ ਵੈਰੀ ਗੁੱਡ, ਰੌਣਕ ਮੇਲਾ ਲੱਗਿਆ ਹੋਇਆ ਤੁਹਾਡੇ ਨਾਲ, ਤੇ ਸਟੂਡੀਓ ਦਾ ਨੰਬਰ ਯਾਦ ਰੱਖੋ ਤੁਸੀਂ 647-498-8486 ਤੇ ਗੱਲਾਂ ਬਾਤਾਂ ਹੋ ਰਹੀਆਂ, 647-498-8486 ਤੇ ਤੁਹਾਡੀ ਤੇ ਸਾਡੀ ਗੱਲਬਾਤ ਹੋ ਰਹੀ ਹੈ। 647-498-8486 ਨਾਲ ਦੀ ਨਾਲ ਤੁਹਾਨੂੰ ਮੈਂ ਇੱਕ ਜੋਬ ਬਾਰੇ ਦੱਸਣਾ, ਫਾਰਮ ਦੀ ਜੋਬ ਹੈ, ਤੁਹਾਨੂੰ ਘਰੋਂ ਚੱਕਿਆ ਵੀ ਜਾਵੇਗਾ, ਘਰੇ ਤੁਹਾਨੂੰ ਛੱਡ ਕੇ ਵੀ ਦਿੱਤਾ ਜਾਵੇਗਾ, ਬਾਅਦ ਦੇ ਵਿੱਚ ਸੋ ਪਿਕਅਪ ਡਰੋਪ ਆਫ ਅਵੇਲੇਬਲ ਹੈ। ਫਾਰਮ ਤੇ ਐਪਲ ਪਿਕਿੰਗ ਅਤੇ ਨਾਲ ਦੀ ਨਾਲ ਵੈਜੀਟੇਬਲ ਪਿਕਿੰਗ ਦਾ ਕੰਮ ਹੈ। ਗੁਰਜੋਤ ਨੂੰ ਫੋਨ ਕਰ ਲਓ 647-278-5394 647-278-5394 ਗੁਰਜੋਤ ਨੂੰ ਕਾਲ ਕਰ ਲਓ 647-278-5394
8: ਪੰਜੇ
0: ਉਂਗਲਾਂ ਘਿਓ ਚ ਤੇ ਸਿਰ ਕੜਾਹੀ ਚ। ਅੱਛਾ,
8: ਉਹ ਕਹਾਵਤ ਇਦਾਂ ਵਾ,
0: ਇਹ ਮੈਂ ਕਦੇ ਨੀ ਸੁਣੀ ਯਾਰ ਇਹ ਗੱਲ, ਵੀ ਇਹ ਵੀ ਐਡ ਆਨ ਹੁੰਦਾ। ਸੁਹਾਗਾ ਕਹਿਣਾ ਹੋਵੇ ਉਸ ਤੋਂ ਇਲਾਵਾ ਆਪਾਂ ਕੀ ਕਹਿ ਸਕਦੇ ਆ?
1: ਕਾਫੀ ਹੁਣ ਦੱਸ ਹੀ ਗਏ ਆ, ਤੁਹਾਨੂੰ ਦੱਸਿਆ ਜਿਵੇਂ ਆ ਵੀ
0: ਨਹੀਂ, ਸਾਰੇ ਤਾਂ ਦੱਸ ਗਏ, ਹੁਣ ਜੇ ਤੁਸੀਂ ਥੋੜੇ ਜਿਹਾ ਹੋਰ ਕੁਛ ਦੱਸ ਦੋਗੇ ਫਿਰ
1: ਹੋਰ ਕੁਛ ਦਿਮਾਗ ਚ ਨੀ ਆ ਰਹੀ।
0: ਸੋ ਨਾਲੇ ਚੋਪੜੀਆਂ ਤੇ ਨਾਲੇ ਦੋ ਦੋ ਸੋਨੇ ਤੇ ਸੁਹਾਗਾ ਤੇ ਰੱਬ ਨੇ ਦਿੱਤੀਆਂ ਗਾਜਰਾਂ ਵਿੱਚ ਰੰਬਾ ਰੱਖ, ਨਾਲੇ ਪੁੰਨ ਤੇ ਫਲੀਆਂ, ਆਮ ਕੇ ਆਮ ਗੁਥਲੀਆਂ, ਗੁਥਲੀਓ ਕੇ ਦਾਮ, ਤੇ ਇੱਕ ਪੰਥ ਦੋ ਕਾਜ ਬਸ ਇਹੀ ਨੇ।
1: ਇੱਕ ਪਤਾ ਨੀ ਉਹਦੇ ਲਈ ਬਣ ਰਲਦੀ ਹੈ ਇਹਦੇ ਨਾਲ ਕਿ ਨਹੀਂ, ਉਹ ਕਹਿੰਦੇ ਨੀ ਜਿਹਦੇ ਜਿਹਦੀ ਕੋਠੀ ਦਾਣੇ ਉਹਦੇ ਕਮਲੇ ਵੀ ਸਿਆਣੇ, ਭਾਈ ਲੋਟ ਹੀ ਆ ਉਹਦਾ ਕਹੋ।
0: ਹਾਂ ਨਹੀਂ ਪਰ ਲੋਟ ਉਹ ਆਈ ਥਿੰਕ ਵੱਖਰੀ ਗੱਲ ਹੋ ਜੂਗੀ।
1: ਆਹੋ ਤਾਂ ਹੀ ਮੈਂ ਤੁਹਾਨੂੰ ਪਹਿਲਾਂ ਕਿਹਾ ਵੀ ਮੇ ਵੀ ਉਹ ਐਡ ਹੋਵੇ ਕਿ ਨਾ ਹੋਵੇ, ਪਰ ਹੋਇਆ ਵੀ ਲੋਟ ਹੀ ਆ, ਜੋ ਮਰਜ਼ੀ ਕਰੀ ਜਾਵੇ ਉਹਦਾ, ਠੀਕ ਨੀ
0: ਜੀ। ਮੈਂ ਤਾਂ ਦੇਖੋ ਮੇਰੇ ਲਈ ਨਾ ਇੱਕ ਅਸੀਂ ਬਹੁਤ ਯੂਜ਼ ਕਰਦੇ ਹਾਂ, ਕਿਉਂਕਿ ਕੋਈ ਨਾ ਕੋਈ ਡੀਲ ਕੋਈ ਸਾਡਾ ਬਿਜ਼ਨਸ ਪਰਸਨ ਲੈ ਕੇ ਆਉਂਦਾ ਨਾ, ਫਿਰ ਅਸੀਂ ਕਹਿ ਦਿੰਦੇ ਵੀ ਯਾਰ ਤੇ ਸੋਨੇ ਤੇ ਸੁਹਾਗਾ ਹੀ ਆ। ਮੈਨੂੰ ਹੈਗਾ ਥੋੜ੍ਹਾ ਚੇਂਜ ਕਰਦੇ ਰਹੀਏ ਤੇ ਫਿਰ ਤੁਸੀਂ ਵੀ ਕਹੋਗੇ ਨਵੀਂ ਯਾਰ ਇਹ ਬੜੀ ਵੱਖਰੀ ਗੱਲ ਕਹੀ ਹੈ।
1: ਨਹੀਂ ਵਧੀਆ ਸਗੋਂ ਚਾਹੀਦਾ, ਏਦਾਂ ਨਾਲ ਪਤਾ ਰੱਖੋ ਕਿ ਹੁਣ ਆਪਾਂ ਭੁੱਲੇ ਵੀ ਬੈਠੇ ਹਾਂ ਕਈ ਹੈ ਨਾ, ਪਰ ਜਿਉਂ ਜਿਉਂ ਗੱਲਾਂ ਹੋ ਗਈਆਂ ਫਿਰ ਦਿਮਾਗ ਚ ਹੋਣਗੀਆਂ, ਇਹ ਵਧੀਆ ਚੀਜ਼ ਆ।
0: ਚਲੋ ਨਹੀਂ ਮੈਨੂੰ ਲੱਗਦਾ ਹੁੰਦਾ ਨਾ ਜਿੰਨਾ ਵੀ ਆਪਾਂ ਹੁਣ ਖਾਸ ਤੌਰ ਤੇ ਮੈਂ ਆ, ਤੁਸੀਂ ਤਾਂ ਚਲੋ ਫਿਰ ਵੀ ਤੁਸੀਂ ਪੰਜਾਬੀ ਚ ਬਹੁਤ ਮਾਹਰ ਹੋ, ਤੁਸੀਂ ਸਾਰਿਆਂ ਨੇ ਸ਼ੁਰੂ ਤੋਂ ਪੜ੍ਹੀ ਲਿਖੀ ਤੇ ਤੁਸੀਂ ਪੰਜਾਬੀ ਦੇ ਵਿੱਚ ਹੀ ਸਾਰੀ ਆਪਣੀ ਅਪਬ੍ਰਿੰਗਿੰਗ ਹੈ, ਸਾਡਾ ਸਾਨੂੰ ਥੋੜ੍ਹਾ ਜਿਹਾ ਚਾਅ ਜਿਹਾ ਚੜ੍ਹਦਾ ਨਵੀਂ ਦੀ ਗੱਲ ਸਿੱਖੀ ਦੀ ਹੈ ਨਾ, ਫਿਰ ਯਾਰਾਂ ਦੋਸਤਾਂ ਜਾ ਕੇ ਕਹੀਦਾ, ਉਹ ਕਹਿੰਦੇ ਯਾਰ ਨਵੀਂ ਤੇਰੀ ਪੰਜਾਬੀ ਬੜੀ ਵਧੀਆ। ਮੇਰੀ ਨਾ ਪਹਿਲਾਂ ਨੀ ਸੀ, ਚਲੋ ਪਹਿਲਾਂ ਵਧੀਆ ਸੀ, ਆਈ ਮੀਨ ਕੋਈ ਮਾੜੀ ਨੀ ਸੀ, ਬਟ ਪ੍ਰੋਗਰਾਮ ਕਰਨ ਦੇ ਨਾਲ ਨਾਲ ਰੋਜ਼ ਗੱਲਾਂ ਬਾਤਾਂ ਤੁਹਾਡੇ ਸਾਰਿਆਂ ਤੋਂ ਸੁਣੀ ਦੀਆਂ ਨੇ, ਇੰਪਰੂਵਮੈਂਟ ਜ਼ਰੂਰ ਹੋਈ ਆ।
1: ਹਾਂਜੀ ਫਰਕ ਪੈਂਦਾ ਜੀ, ਨਾਲੇ ਗੱਲ ਆ ਨਾ ਤੁਹਾਡੇ ਸਿੱਖਣ ਦੀ ਕਿੰਨੀ ਚਾਹਤ ਆ ਤੁਹਾਡੇ ਜੋ ਵੀ ਚੱਲ ਰਿਹਾ, ਨਹੀਂ ਤੇ ਕਈ ਬੰਦੇ ਸੰਗਦੇ ਹੀ ਆ ਪੰਜਾਬੀ ਚ ਗੱਲ ਕਰਨ ਲੱਗਿਆ
0: ਨਾ, ਸੰਗਣਾ ਕਾਹਦੇ ਲਈ ਆ ਇੱਥੇ ਇੱਥੇ ਹੁਣ ਇੰਗਲਿਸ਼ ਨਹੀਂ ਉਨੀ ਜ਼ਰੂਰੀ, ਬ੍ਰੈਂਪਟਨ ਜਿੱਥੇ ਪੰਜਾਬੀ ਜਿਹਨੂੰ ਨਹੀਂ ਆਉਂਦੀ ਪੰਗਾ ਤਾਂ ਉਹਨੂੰ ਹੈ।
1: ਪੰਜਾਬੀ ਦੇ ਵਿੱਚ ਨਾ ਆਪਣੇ ਥੋੜੇ ਠੇਠ ਸ਼ਬਦ ਆ ਨਾ ਜਿਹੜੇ ਬੜੇ ਅਲੋਪ ਹੁੰਦੇ ਜਾ ਰਹੇ, ਕਈ ਬੜੇ ਠੇਠ ਸ਼ਬਦ ਆ, ਉਹ ਫਿਰ ਜੇ ਬੰਦਾ ਬੋਲਦਾ ਨਾ ਫਿਰ ਕਈ ਲੋਕ ਕਹਿੰਦੇ ਲੈ ਐਵੇਂ ਜ਼ਿਆਦਾ ਅਨਪੜ੍ਹੇ ਜਿਹਾ ਵਾਂਗੂ, ਪਰ ਜੇ ਠੇਠ ਅਸੀਂ ਰਗੜ ਕੇ ਜਾਂ ਸ਼ਬਦ ਨਿਕਲਦਾ ਨਾ ਉਹਦਾ ਨਜ਼ਾਰਾ ਹੀ ਵੱਖਰਾ ਵਾ।
0: ਸਹੀ ਗੱਲ ਆ ਥੋੜੀ। ਚਲੋ ਜੀ ਥੈਂਕ ਯੂ ਵੀਰੇ, ਥੈਂਕ ਯੂ ਸੋ ਮਚ।
1: ਥੈਂਕ ਯੂ।
0: ਤੇ ਹੁਣ ਜੇ ਮੈਂ ਆਪਣੇ ਯਾਰਾਂ ਦੋਸਤਾਂ ਜਾ ਕੇ ਕਹਿ ਦਵਾਂ ਕਿ ਰੱਬ ਨੇ ਦਿੱਤੀਆਂ ਗਾਜਰਾਂ ਵਿੱਚ ਰੰਬਾ ਰੱਖ, ਉਹਨਾਂ ਨੇ ਕਹਿਣਾ ਨਵੀਂ ਯਾਰ ਇਹਦਾ ਕੀ ਮਤਲਬ ਹੈ। ਜੇ ਮੈਂ ਇਹ ਵੀ ਕਹਿ ਦਵਾਂ ਕਿ ਉਹ ਬੱਲੇ ਨਾਲੇ ਚੌਪੜੀਆਂ ਦੇ ਨਾਲੇ ਦੋ ਦੋ ਮੇਰੇ ਤਾਂ ਯਾਰ ਦੋਸਤ, ਕਿਉਂਕਿ ਸਾਰੇ ਅਸੀਂ ਤਾਂ ਸਾਰੇ ਇੱਥੋਂ ਦਾ ਹੀ ਜੰਪਲ ਆ, ਉਹ ਤਾਂ ਹੱਸਦੇ ਆ ਕਿ ਤੂੰ ਬਾਲੀ ਨਾ ਐਵੇਂ ਸਾਡੇ ਤੇ ਪੰਜਾਬੀ ਮਾਰਿਆ ਕਰ। ਸੋ ਪ੍ਰੋਗਰਾਮ ਪੰਜਾਬੀ ਲੈਣਾ 6474988486 ਨੰਬਰ ਆਪਣਾ, 6474988486 ਤੇ ਗੱਲਬਾਤ ਤੁਹਾਡੀ ਅਤੇ ਸਾਡੀ ਹੋ ਰਹੀ ਹੈ। ਤੇ ਮੈਂ ਦੱਸਦਾ ਜਲਦੀ ਇੱਕ ਵਾਰ ਫਿਰ ਤੋਂ ਵੀ ਕੀ ਅਸੀਂ ਗੱਲਬਾਤ ਕਰ ਰਹੇ ਹਾਂ। ਪਹਿਲਾਂ ਮੈਂ ਤੁਹਾਨੂੰ ਲੈ ਕੇ ਜਾਣਾ ਚਾਹੁੰਦਾ, ਪਹਿਲਾਂ ਦੱਸ ਦੇਖ ਲਈਏ ਜੇ ਨੰਬਰ ਪਿੱਕ ਹੋ ਰਿਹਾ ਤੇ ਫਿਰ ਹੀ ਮੈਂ ਕਹੂੰਗਾ ਕਿ ਉਹਨਾਂ ਕੋਲ ਲੈ ਕੇ ਚੱਲਦਾ। ਹੁਣ ਟਿਕਟ ਤਾਂ ਹੋਵੇ ਆਪਣੇ ਕੋਲ ਤਾਂ ਹੀ ਤੁਹਾਨੂੰ ਮੈਂ ਉੱਥੇ ਲੈ ਕੇ ਜਾਊਂਗਾ, ਜੇ ਚੱਕਿਆ ਹੀ ਨਹੀਂ ਫੋਨ ਫਿਰ ਦੇਖਦੇ ਹਾਂ। ਸੋ ਓਕੇ ਤੁਸੀਂ ਨਾ ਫਿਲਹਾਲ ਇੱਕ ਮੈਸੇਜ ਨੋਟ ਕਰਨਾ ਤੇ ਮੈਂ ਫਿਰ ਤੁਹਾਨੂੰ ਜੋੜਨਾ ਅਸਲ ਦੇ ਵਿੱਚ ਸੀਗਾ ਕੈਲੇਡਨ ਮਿਤਸੂਬਿਸ਼ੀ ਦੇ ਨਾਲ। ਸੋ ਜੀਵਨ ਉਹਨਾਂ ਨੂੰ ਕਾਲ ਕਰਕੇ ਦੇਖਦੇ ਹਾਂ ਜੀ। ਜੀਵਨ ਵਾਹ, ਜੀਵਨ ਯਾਰ ਦੇਖ ਲਓ ਤੁਸੀਂ ਆਪਣੇ ਨਾ ਜਿਹੜੇ ਤੁਹਾਡੇ ਇੰਪਲੋਈ ਨੇ ਉਹਨਾਂ ਨੂੰ ਮੈਂ ਦੱਸੂਗਾ ਵੀ ਯਾਰ ਜੇ ਵਰਕ ਐਥਿਕ ਸਿੱਖਣਾ ਤਾਂ ਜੀਵਨ ਕੋਲੋਂ ਸਿੱਖੋ। ਤੁਹਾਡੇ ਬਾਕੀਆਂ ਨੇ ਫੋਨ ਨਹੀਂ ਚੱਕਿਆ, ਤੁਸੀਂ ਚੱਕ ਲਿਆ,
9: ਨੋ ਪ੍ਰੋਬਲਮ ਜੀ, ਤੁਹਾਡਾ ਫੀਡਬੈਕ ਵੈਲਕਮ ਆ।
0: ਹਾਂ ਨਹੀਂ ਦੇਖੋ ਮੈਂ ਨਾ ਓਨੈਸਟਲੀ ਜੀਵਨ ਜਿੰਨੀ ਵਾਰ ਤੁਹਾਨੂੰ ਫੋਨ ਕੀਤਾ ਐਂ ਕਦੇ ਨਹੀਂ ਹੋਇਆ ਵੀ ਤੁਸੀਂ ਫੋਨ ਨਹੀਂ ਚੱਕਿਆ। ਸੋ ਇਟਸ ਬੜੀ ਇੱਕ ਵਧੀਆ ਗੱਲ ਹੈ ਤੇ ਕਹਿੰਦੇ ਹੁੰਦੇ ਕਿ ਲੀਡ ਬਾਏ ਐਗਜ਼ਾਮਪਲ। ਸੋ ਜੀਵਨ ਜੋ ਕਿ ਓ ਨਹੀਂ ਯਾਰ ਸੋਰੀ ਜੀਵਨ, ਮੈਂ ਤੁਹਾਨੂੰ ਕਹਿ ਦਿੱਤਾ ਹੁਣੇ, ਮੈਨੂੰ ਅੰਸ਼ਲ ਦਾ ਵੀ ਮੈਸੇਜ ਆ ਗਿਆ ਵੀ ਮੈਨੂੰ ਕਾਲ ਕਰ ਲਓ, ਬਟ ਕੋਈ ਨਾ ਜੀਵਨ ਨਾਲ ਹੀ ਕਰਦੇ ਹਾਂ ਗੱਲਬਾਤ। ਸੋ ਜੀਵਨ ਜੋ ਕਿ ਸੀਈਓ ਨੇ ਕੈਲੇਡਨ ਮਿਤਸੂਬਿਸ਼ੀ ਦੇ, ਤੁਸੀਂ ਗੱਡੀ ਲੈਣੀ ਆ ਖੱਬੇ ਸੱਜੇ ਜਿੱਥੇ ਮਰਜ਼ੀ ਤੁਸੀਂ ਗੇੜਾ ਮਾਰਿਆ, ਮੈਂ ਵਾਅਦਾ ਕਰਦਾ ਹਾਂ ਕਿ ਤੁਸੀਂ ਜਦੋਂ ਜੀਵਨ ਕੋਲ ਗਏ ਤੁਸੀਂ ਕਹੋਗੇ ਜੀਵਨ ਬਾਕੀ ਨੂੰ ਛੱਡੋ ਅਸੀਂ ਗੱਡੀ ਲੈਣੀ ਹੈ ਤੁਹਾਡੇ ਕੋਲੋਂ ਲੈਣੀ ਆ। ਪ੍ਰੀਮੀਅਮ ਫੀਚਰ ਨੇ, ਵਧੀਆ ਤੋਂ ਵਧੀਆ ਪ੍ਰਾਈਸ ਹੈ ਤੇ ਜੀਵਨ ਨਾਲ ਦੀ ਨਾਲ ਇੱਕ ਤੁਹਾਨੂੰ ਮੁਬਾਰਕਬਾਦ ਆਪਾਂ ਦੇ ਦਈਏ, ਔਰ ਮੈਂ ਤਾਂ ਦਿੱਤੀ ਨਹੀਂ, ਮੇਰੇ ਡੈਡ ਨੇ ਤਾਂ ਆਲਰੇਡੀ ਬੋਲਤਾ ਸੀਗਾ, ਬਟ ਬੋਲਟਿਨ ਕੀਆ ਵੀ ਹੁਣ ਜੀਵਨ ਹੁਣਾਂ ਨੇ ਅਕੁਆਇਰ ਕਰ ਲਈ ਹੈ, ਸੋ ਬੋਲਟਿਨ ਕੀਆ ਕੈਲਡਨ ਮਿਤਸੂਬਿਸ਼ੀ ਇਜ਼ ਆਲਸੋ ਅ ਪਾਰਟ ਆਫ ਇਹਨਾਂ ਦੀ ਗਰੁੱਪ, ਸੋ ਜੀਵਨ ਇਹਦੇ ਲਈ ਬਹੁਤ ਮੁਬਾਰਕਾਂ ਤੁਹਾਨੂੰ।
9: ਥੈਂਕ ਯੂ ਸੋ ਮਚ ਜੀ। ਸੋ ਫੋਨ ਦੀ ਗੱਲ ਕਰਦੇ ਨਾ, ਸੋ ਅਸੀਂ ਆਲਵੇਸ ਜੇ ਕਹਿੰਦੇ ਹਾਂ ਕਿ ਅਸੀਂ ਕਸਟਮਰ ਸਰਵਿਸ ਨੂੰ ਨੰਬਰ 1 ਤੇ ਰੱਖਦੇ ਹਾਂ, ਸੋ ਉਹਦਾ ਸਬੂਤ ਇਹੀ ਹੈ ਕਿ ਅਸੀਂ ਫੋਨ ਮਿਸ ਨਹੀਂ ਕਰਦੇ,
0: ਜੇ
9: ਹੋ ਵੀ ਜਾਵੇ ਸਾਡੀ ਬੈਕ ਕਾਲ ਸੇਮ ਡੇ ਆਉਣੀ ਹੀ ਆਉਣੀ ਹੈ ਜੀ।
0: ਜੀ
9: ਸੋ ਬਾਕੀ ਪ੍ਰਾਈਸ ਦੇ ਵਿੱਚ ਨੰਬਰ 1 ਨੂੰ ਤੁਹਾਨੂੰ ਪ੍ਰਾਈਸ ਮਿਲੂਗੀ, ਜਿੱਥੇ ਮਰਜ਼ੀ ਚੈੱਕ ਕਰਕੇ ਆ ਜਾਓ, ਚਾਹੇ ਸਿੱਧੇ ਆ ਜਾਓ, ਨੰਬਰ 1 ਤੁਹਾਨੂੰ ਕਸਟਮਰ ਸਰਵਿਸ ਮਿਲੂਗੀ। ਸੋ ਮਿਤਸੂਬਿਸ਼ੀ ਦੀਆਂ ਗੱਡੀਆਂ ਸਾਰੀਆਂ ਆਪਣੀਆਂ ਜਾਪਾਨ ਤੋਂ ਸਿੱਧੀਆਂ ਬਣ ਕੇ ਆਉਂਦੀਆਂ ਜੀ, ਸੋ 10 ਸਾਲਾਂ ਦੀ 160,000 ਕਿਲੋਮੀਟਰ ਦੀ ਵਾਰੰਟੀ ਆਫਰ ਕਰਦੇ ਹਾਂ, ਨਾਲ ਦੀ ਨਾਲ 5 ਸਾਲ ਅਨਲਿਮਿਟਡ ਕਿਲੋਮੀਟਰ ਰੋਡ ਸਾਈਡ ਅਸਿਸਟੈਂਸ ਦਿੰਦੇ ਹਾਂ। ਸੋ ਜਿੰਨੀ ਪ੍ਰਾਈਸ ਦੇ ਵਿੱਚ ਤੁਹਾਨੂੰ ਮਿਤਸੂਬਿਸ਼ੀ ਦੀ ਬ੍ਰੈਂਡ ਨਿਊ ਗੱਡੀ ਮਿਲਣੀ ਹੈ, ਕਿਸੇ ਬ੍ਰੈਂਡ 'ਚ ਨਹੀਂ ਮਿਲਣੀ, 5 ਸੀਟਰ ਐਸ ਯੂ ਵੀ ਸ਼ੁਰੂ ਹੋ ਜਾਂਦਾ 24998 ਤੋਂ। ਸੋ ਆਪਾਂ ਅੰਟਾਰੀਓ ਦੇ ਵਿੱਚ ਹੀ ਨੰਬਰ 1 ਤੇ ਚੱਲ ਰਹੇ ਹਾਂ, ਸੋ ਸਾਰਿਆਂ ਦਾ ਦਿਲੋਂ ਧੰਨਵਾਦ ਆ ਜਿਹੜੇ ਦੂਰੋਂ ਦੂਰੋਂ ਆ ਰਹੇ ਆ। ਸੋ ਨੰਬਰ 2 ਤੇ ਨੰਬਰ 3 ਨਾਲੋਂ ਕਾਫੀ ਜ਼ਿਆਦਾ ਲੀਡ ਤੇ ਆਪਾਂ ਗੱਡੀਆਂ ਵੇਚ ਰਹੇ ਹਾਂ, ਸੋ ਪ੍ਰਾਈਸ ਪੂਰੇ ਕੈਨੇਡਾ 'ਚ ਬੈਸਟ ਮਿਲੂਗਾ। ਸਾਰੀਆਂ ਗੱਡੀਆਂ ਜੈਪਨੀਜ਼ ਹੈਗੀਆਂ, ਸੋ ਜਿੰਨੀ ਵਾਰੰਟੀ ਦੇ ਰਹੇ ਹਾਂ ਕੋਈ ਮੈਨੂਫੈਕਚਰ ਨਹੀਂ ਦਿੰਦਾ, ਗੱਡੀ ਦੇ ਵਿੱਚ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਉਣ ਦਿੰਦੇ। ਸੋ ਜੇ ਕਿਸੇ ਨੇ 5 ਸੀਟਰ ਲੈਣਾ, ਪ੍ਰਾਈਸ ਸ਼ੁਰੂ ਹੋ ਜਾਂਦਾ 24998 ਤੋਂ। ਜੇ ਕਿਸੇ ਨੇ ਇਹਨੂੰ ਫਾਈਨੈਂਸ ਕਰਨਾ, 200 ਤੋਂ ਥੱਲੇ ਦੀ ਬਾਈ ਵੀਕਲੀ ਬਣ ਜਾਂਦੀ ਹੈ ਟੈਕਸ ਇੰਟਰਸਟ ਸਾਰਾ ਕੁਛ ਪਾ ਕੇ, ਐਂਡ ਕੋਈ ਵੀ ਬੰਦਾ ਪੰਜਾਬੀ ਲਹਿਰਾਂ ਤੋਂ ਰੈਫਰੈਂਸ ਦੇ ਕੇ ਆਉਂਦਾ, ਵਿੰਟਰ ਟਾਇਰ ਪੈਕੇਜ ਅਸੀਂ ਫ੍ਰੀ ਦੇਵਾਂਗੇ ਜੀ ਆਹ ਅਗਸਤ ਦੇ ਮਹੀਨੇ ਦੇ ਵਿੱਚ, ਤੇ ਨਾਲ ਦੀ ਨਾਲ ਜੇ ਤੁਹਾਨੂੰ ਰਿਮੋਟ ਸਟਾਰਟਰ ਵੀ ਚਾਹੀਦਾ ਉਹ ਵੀ ਆਪਾਂ ਫ੍ਰੀ ਦੇ ਦਾਂਗੇ। ਐਕਸਕਲੂਸਿਵ ਆਫਰ ਆ, ਔਨ ਏਅਰ ਆਪਾਂ ਨਹੀਂ ਕਹਿ ਸਕਦੇ, ਆਪਾਂ ਫਿਰ ਵੀ ਤੁਹਾਨੂੰ ਦੱਸ ਦਿੰਦੇ ਹਾਂ। ਸੋ ਆਹ ਦੋ ਚੀਜ਼ਾਂ ਤੁਹਾਨੂੰ ਹਰੇਕ ਗੱਡੀ ਦੇ ਨਵੀਂ ਦੇ ਨਾਲ ਤੁਹਾਨੂੰ ਮਿਲਣਗੀਆਂ ਹੀ ਮਿਲਣਗੀਆਂ।
0: ਵੈਰੀ ਗੁੱਡ।
9: ਸੋ ਜਦੋਂ ਮਰਜ਼ੀ ਆ ਜਾਓ ਜੀ, 7 ਡੇਸ ਆਪਾਂ ਓਪਨ ਹੈਗੇ ਹਾਂ, ਸੋ ਮੰਡੇ ਤੋਂ ਲੈ ਕੇ ਸੰਡੇ ਤੱਕ ਸੇਲਸ ਦੇ ਵਿੱਚ ਆਪਾਂ 7 ਡੇਸ ਓਪਨ ਹੈਗੇ ਹਾਂ। ਸੋ ਚਾਹੇ ਮੈਨੂੰ ਸਿੱਧੀ ਕਾਲ ਕਰ ਲਓ 647-675-4476-78-678-2754-2757-2857-2758-2757-2757-2757-2757-2757-2757-2757-2757-2757-2757-2757-2757-2757-2757-2757-2757-2757-2757-2757-2757-2757-2757-2757-2757-2757-2757-2757-2757-2757-2757-2757-2757-2757-2757-2757-2757-2757-2757-2757-2757-2757-2757-2757-2757-2757-2757-2757-2757-2757-2757-2757-2757-2757-2757-2757-2757-2757-2757-2757-2757-2757-2757-2757-2757-2757-2757-2757-2757-2757-2757-2757-2757-2757-2757-2757-2757-2757-2757-2757-2757-2757-2757-2757-2757-2757-2757-2757-2757-2757-2757-2757-2757-2757-2757-2757-2757-2757-2757-2757-2757-2757-2757-2757-2757-2757-2757-2757-2757-2757-2757-2757-2757-2757-2757-2757-2757-2757-2757-2757-2757-2 ਸੀਗਾ ਕੀਆ ਦੀ ਡੀਲਰਸ਼ਿਪ ਆ ਗਈ ਹੈ, ਸੋ ਸਾਡੇ ਕੋਲ ਲਾਈਨ ਅਪ ਕਾਫੀ ਵੱਡਾ ਹੋ ਜਾਣਾ ਹੁਣ। ਜੇ ਕਿਸੇ ਨੇ ਸੈਡਾਨ ਲੈਣੀ ਆ, ਵੈਨ ਲੈਣੀ ਆ, ਫੁੱਲ ਸਾਈਜ਼ ਐਸਯੂਵੀ ਲੈਣਾ, ਈਵੀ ਲੈਣੀ ਆ, ਸਾਰਾ ਕੁਝ ਤੁਹਾਨੂੰ ਮਿਲੂਗਾ। ਜਦੋਂ ਮਰਜ਼ੀ ਕਾਲ ਕਰ ਲਓ, ਚਾਹੇ ਤੁਸੀਂ ਯੂਜ਼ਡ ਗੱਡੀ ਵੀ ਕੋਈ ਲੈਣੀ ਆ, ਚਾਹੇ ਗੱਡੀ ਦਾ ਰਿਪੇਅਰ ਵੀ ਕਰਾਉਣੀ ਆ, ਟਾਇਰ ਲੈਣੇ ਆ, ਲੋਈ ਵੀ ਲੈਣੇ ਆ, ਕੁਛ ਵੀ ਗੱਡੀਆਂ ਦੇ ਰਿਲੇਟਡ ਜਦੋਂ ਮਰਜ਼ੀ ਕਾਲ ਕਰ ਲਓ ਜੀ। ਸੋ ਬਾਕੀ ਅਸੀਂ ਤੁਹਾਡੀ ਇੰਸ਼ੋਰੈਂਸ ਦੇ ਵਿੱਚ ਵੀ ਹੈਲਪ ਕਰਦੇ ਹਾਂ, ਕਈ ਵਾਰੀ ਕਿਸੇ ਦਾ ਕੋਟ ਜ਼ਿਆਦਾ ਹੁੰਦਾ, ਸੋ ਆਪਣੇ ਕਨੈਕਸ਼ਨ 'ਚ ਕਾਫੀ ਬ੍ਰੋਕਰਸ ਹੈਗੇ ਜਿਹੜੇ ਵਧੀਆ ਪ੍ਰਾਈਸ ਦਿੰਦੇ ਆ ਤੇ ਇੱਕ ਨੰਬਰ 'ਚ ਕੰਮ ਕਰਦੇ ਆ।
0: ਵੈਰੀ ਗੁੱਡ।
9: ਸੋ ਨੰਬਰ ਹੈਗਾ ਜੀ 6476742745 6487 78 ਜੀ।
0: ਨੰਬਰ ਕੁਇਕ ਹੈ, ਜੀਵਨ ਨੂੰ ਕਾਲ ਕਰੋ, ਗੱਡੀ ਚਾਹੀਦੀ ਹੈ, ਹੀ ਵਿਲ ਹੈਲਪ ਯੂ। ਤੇ ਹੁਣ ਸੁੱਖ ਨਾਲ ਕੀਆ ਦੀਆਂ ਵੀ ਗੱਡੀਆਂ ਅਵੇਲੇਬਲ ਹੈ, ਉਹਦੀ ਵੀ ਅਸੀਂ ਪ੍ਰਮੋਸ਼ਨ ਜਲਦੀ ਸ਼ੁਰੂ ਕਰਾਂਗੇ। ਤੇ ਨੰਬਰ ਹੈ 6476786 47 6478 2754 6478 2754। ਜੀਵਨ ਯਾਰ, ਮੈਂ ਵੀ ਗੱਡੀ ਲੈਣੀ ਸੀ, ਪਹਿਲਾਂ ਮੈਂ ਤੁਹਾਨੂੰ ਤੁਹਾਡੇ ਕੋਲ ਆਉਣ ਲੱਗੇ ਸੀ ਮਿਤਸੂਬਿਸ਼ੀ, ਤੇ ਹੁਣ ਤੁਸੀਂ ਕਨਫਿਊਜ਼ ਕਰਤਾ ਵੀ ਕੀਆ ਤੇ ਆਈਏ ਜਾਂ ਮਿਤਸੂਬਿਸ਼ੀ ਤੇ ਆਈਏ।
9: ਇਹ ਦੇਖੋ ਜੀ, ਦੋ ਅੱਡ ਅੱਡ ਟੋਪਿਕ ਹੈਗੇ ਆ, ਵੇਚਣੇ ਅਸੀਂ ਦੋਨੇ ਆ। ਬਟ ਜੇ ਕਿਸੇ ਨੂੰ ਵਾਰੰਟੀ ਡਬਲ ਚਾਹੀਦੀ ਹੈ ਨਾ, ਇੰਟਰਸਟ ਘੱਟ ਚਾਹੀਦੇ, ਪ੍ਰਾਈਸ ਸਸਤੇ ਚਾਹੀਦੇ, 100% ਮਿਤਸੂਬਿਸ਼ੀ ਆ। ਬਟ ਜੇ ਕੋਈ ਕਹੂਗਾ ਮੈਨੂੰ ਬਹੁਤ ਫੀਚਰ ਚਾਹੀਦੇ, ਗੱਡੀ ਦੀ ਸ਼ੇਪ ਮਾਡਰਨ ਚਾਹੀਦੀ ਆ, ਵੀ ਮੈਂ ਲੀਸ ਲੈਣੀ ਆ, ਕਿਉਂਕਿ ਲੀਸ ਕੀ ਆ ਦੀ ਬਹੁਤ ਜ਼ਿਆਦਾ ਘੱਟ ਪ੍ਰਾਈਸ ਤੇ ਆ ਰਹੀ ਆ ਗੱਡੀਆਂ। ਇਹਨਾਂ ਨੇ ਕੀ ਕੀਤਾ, ਇਹਨਾਂ ਨੇ ਯੂਰੋਪੀਅਨ ਡਿਜ਼ਾਈਨਰ ਹਾਇਰ ਕੀਤੇ ਆਡੀ ਤੇ ਬੀ ਐਮ ਡਬਲਿਊ ਤੋਂ।
0: ਅੱਛਾ।
9: ਉਹਨਾਂ ਨੇ ਪਿਛਲੇ 2 ਸਾਲਾਂ ਜਾ ਕੇ ਇਹਨਾਂ ਦਾ ਲੋਗੋ ਬਦਲਿਆ ਤੇ ਗੱਡੀਆਂ ਦੀ ਸ਼ੇਪ ਬਦਲਤੀ, ਜਿਹੜੀ ਕਿਰਿਆ 2-3 ਸਾਲ ਪਹਿਲਾਂ ਸੀ ਤੇ ਹੁਣ ਆ। ਜ਼ਮੀਨ ਅਸਮਾਨ ਦਾ ਫਰਕ ਆ, ਪ੍ਰਾਈਸ ਵੀ ਸਸਤੇ ਆ। ਜੇ ਚਾਈਨੀਜ਼ ਕੈਨੇਡਾ 'ਚ ਆ ਵੀ ਜਾਂਦੇ ਆ, ਉਹਨਾਂ ਦਾ ਕਲੋਜ਼ੈਸਟ ਕੰਪੀਟੀਸ਼ਨ ਕੀਆ ਨਾਲ ਹੁਣ, ਕੁਝ ਕੀਆ ਦੇ ਪ੍ਰਾਈਸ ਬਹੁਤ ਜ਼ਿਆਦਾ ਅਫੋਰਡੇਬਲ ਆ।
0: ਹਾਂ, ਚਲੋ ਮੈਂ ਤੁਹਾਨੂੰ ਕਰਦਾ ਮੈਸੇਜ ਯਾਰ, ਮੈਂ ਇੱਕ ਅੱਧੇ ਦਿਨ ਦੇ ਵਿੱਚ ਆਪਾਂ ਫਾਈਨਲ ਕਰਨਾ। ਸੋ ਥੈਂਕ ਯੂ ਸੋ ਮੱਚ।
9: No problem, thank you.
0: Very good. So program Punjabi Dana tu sun rahe ho te gallan baatan thode naal khoob ho rahi hai ne. Number hai apna 6474988486. Ek veer ne likhe dase ungla ke ho ch panje ungla ke ho ta sun leya bhai ni ta dase di dasa ungla pa liya ke ho ch ha balle yaar thodi ta fir good luck hi hai. Ek tusi yaad rakho zarur Manpreet Teent sanu. ਮਨਪ੍ਰੀਤ ਨੇ ਸਾਡੇ ਹੰਡਰਡਸ ਆਫ ਲਿਸਨਰਸ ਦੀ ਇੰਸ਼ੋਰੈਂਸ ਘਟਾਈ ਹੈ। ਦੇਖੋ ਮੈਂ ਤੁਹਾਨੂੰ ਇੱਕ ਨਾ ਹੱਡ ਬੀਤੀ ਦੱਸਦਾ, ਆਪਾਂ ਬਹੁਤ ਵਾਰ ਆਪਣੇ ਇੰਸ਼ੋਰੈਂਸ ਦੇ ਪ੍ਰੀਮੀਅਮ ਨੂੰ ਆਪਾਂ ਨਹੀਂ ਸ਼ੋਪ ਅਰਾਊਂਡ ਕਰਦੇ। ਮੈਂ ਕਿਸ ਤੋਂ ਇੰਸ਼ੋਰੈਂਸ ਕਰਾਈ, ਸਾਲ ਦੇ ਸਾਲ ਲੰਘਦੇ ਰਹੇ। ਚਲੋ ਇੰਸ਼ੋਰੈਂਸ ਬਹੁਤ ਵਧੀਆ ਐਡਵਾਈਜ਼ਰ ਸੀਗੇ, ਕੋਈ ਮਾੜੀ ਗੱਲ ਨਹੀਂ। ਬਟ ਅੱਜ ਉਹਨਾਂ ਨੇ ਮੈਨੂੰ ਕੋਈ ਰਿਨਿਊਅਲ ਭੇਜੀ ਅਤੇ ਮੈਂ ਕਿਸੇ ਹੋਰ ਕੋਲ ਜਾ ਕੇ ਫਿਰ ਮੈਂ ਕੋਟ ਲਿਆ। ਮੈਨੂੰ $1,000 ਘੱਟ ਪ੍ਰੀਮੀਅਮ ਮਿਲ ਗਿਆ। ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਯਾਰ ਕੀ ਹੈ। ਸੋ ਪ੍ਰੋਬਲਮ ਇਹ ਆਪਾਂ ਸ਼ੋਪ ਰਾਊਂਡ ਨਹੀਂ ਕਰਦੇ, ਮੇਰਾ ਇਹ ਕਹਿਣ ਦਾ ਮਕਸਦ ਹੈ ਤੁਸੀਂ ਇੰਸ਼ੋਰੈਂਸ ਕਰਾਉਣੀ ਆ, ਮਨਪ੍ਰੀਤ ਨੂੰ ਕਾਲ ਕਰ ਲਓ, ਸ਼ੋਪ ਰਾਊਂਡ ਕਰ ਲਓ ਅਤੇ ਦੇਖਿਓ ਤੁਹਾਨੂੰ ਕੀ ਕੋਡ ਮਿਲਦਾ। 416-500-1818, 416-500-1818, 416-500-1818 'ਤੇ ਤੁਸੀਂ ਫੋਨ ਕਰ ਲਓ। ਐਚ ਕੇ ਮੂਵਰਸ ਆਪਣੇ ਸ਼ਹਿਰ ਦੀ ਨੰਬਰ ਵਨ ਟੋਪ ਦੀ ਮੂਵਿੰਗ ਕੰਪਨੀ ਆ। ਐਚ ਕੇ ਮੂਵਰਸ, ਇਹਨਾਂ ਕੋਲ 30 ਸਾਲ ਦਾ ਐਕਸਪੀਰੀਅੰਸ ਹੈ, ਤੁਸੀਂ ਮੂਵ ਹੋ ਰਹੇ ਹੋ ਤਾਂ ਐਚ ਕੇ ਮੂਵਰਸ ਨੂੰ ਤੁਸੀਂ ਜ਼ਰੂਰ ਯਾਦ ਰੱਖੋ। ਐਚ ਕੇ ਮੂਵਰਸ ਦੀ ਟੀਮ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੈ। 416-524-6704, 416-524-6704, ਐਚ ਕੇ ਮੂਵਰਸ ਦੀ ਟੀਮ ਦੇ ਨਾਲ ਤੁਸੀਂ ਸੰਪਰਕ ਕਰ ਲਓ। ਉਹ ਯਾਰ ਜੱਗੀ ਮੁੰਡਾ ਜਿਹੜਾ ਉਹਦਾ ਗਾਣਾ ਬੜਾ ਚੱਲ ਰਿਹਾ ਹੈ, ਇਫ ਯੂ ਨੋ ਯੂ ਨੋ, ਪਰ ਮੈਨੂੰ ਉਹ ਹੈ ਕਿ ਮੈਨੂੰ ਹੁਣ ਚੇਤੇ ਨਹੀਂ ਆ ਰਿਹਾ ਉਹ ਗਾਣੇ ਦੇ ਵਿੱਚ ਇੱਕ ਅੱਧੀ ਗਾਲ ਨਾ ਹੋਵੇ, ਸੋ ਆਪਾਂ ਨਵੀ ਉਹ ਨਾ ਹੀ ਲਾਈਏ, ਹੈ ਪੰਗਾ ਕੋਈ ਪੈ ਗਿਆ ਉਹਦਾ ਕੀ ਫਾਇਦਾ। ਸੋ ਕੋਈ ਨਾ, ਤੁਹਾਡੇ ਲਈ ਹਸਤਿੰਦਰ ਦਾ ਗਾਣਾ ਲਾਉਂਦੇ ਹਾਂ। ਹਸਤਿੰਦਰ ਨੇ ਕਹਿੰਦੇ ਫੱਟੇ ਚੱਕਤੇ ਹੈ, ਸੋਲਡ ਆਊਟ ਸ਼ੋ, ਵੈਰੀ ਗੁੱਡ ਮੁੰਡਿਆ, ਬਹੁਤ ਮਾਣ ਵਾਲੀ ਗੱਲ ਹੈ। ਅਤੇ ਪੀ ਆਰ ਪਿੰਡਾਂ ਦੀ

0: ਵਾਹ ਬਈ ਵਾਹ ਕਿਆ ਬਾਤ ਹੈ ਨਹਿਰੀ ਸਾ ਬਹੁਤ ਸੋਹਣਾ ਹੈ ਬੇਬੇ ਦੀ ਬੁੱਕਲ ਵਰਗਾ ਲੱਗਦਾ ਪੰਜਾਬ ਕੁੜੇ ਹਾਏ ਕਿਆ ਯਾਰ ਚੀਜ਼ਾਂ ਲਿਖਦੇ ਆ ਕਿ ਕਈ ਜਿਹੜੇ ਰਾਈਟਰ ਹੁੰਦੇ ਨੇ ਸੋ ਪ੍ਰੋਗਰਾਮ ਪੰਜਾਬੀ ਰਾਹ ਤੁਸੀਂ ਸੁਣ ਰਹੇ ਹੋ ਮਾਣ ਰਹੇ ਹੋ ਮਜ਼ੇ ਲੈ ਰਹੇ ਹੋ ਸਾਡੇ ਨਾਲ ਐਨ ਕਹਿੰਦੇ ਨਹੀਂ ਹੁੰਦੇ ਕਿ ਬਸ ਮਹਿਫਿਲ ਦੇ ਵਿੱਚ ਹੱਸ ਖੇਡ ਰਹੇ ਹੋ ਤੁਸੀਂ ਫਾਈਵ ਰਿਵਰਸ ਡਕਟ ਕਲੀਨਿੰਗ ਨੂੰ ਕਾਲ ਕਰ ਲਓ ਆਪਣੇ ਡਕਟਸ ਜਿਹੜੇ ਨੇ ਵੈਂਟਸ ਜਿਹੜੇ ਨੇ ਡਸਟ ਪੈ ਜਾਂਦੀ ਹੈ ਫਿਰ ਬੰਦਾ ਪਛਤਾਉਂਦਾ ਕਿ ਖੰਘੀ ਆਉਂਦੇ ਆ ਬੱਚੇ ਸਿੱਕ ਹੋਏ ਪਏ ਆ ਕੰਮ ਕਰੋ ਇੱਕ ਡਕਟ ਕਲੀਨ ਕਰਾ ਲਿਓ ਦੇਖਿਓ ਸਹੀ ਫਾਇਦਾ ਹੁੰਦਾ ਤੁਹਾਨੂੰ ਸੋ ਫਾਈਵ ਰਿਵਰਸ ਡਕਟ ਕਲੀਨਿੰਗ ਬਹੁਤ ਹੀ ਰੀਜ਼ਨੇਬਲ ਰੇਟ ਹੈ ਡਕਟ ਕਲੀਨਿੰਗ ਤੁਸੀਂ ਇਹਨਾਂ ਕੋਲੋਂ ਕਰਾ ਲਓ ਨੰਬਰ ਹੈ 4376887750 4376887750 4376 ਦੇ ਉੱਤੇ ਕਾਲ ਕਰ ਲਓ ਅਤੇ ਫਾਈਵ ਰਿਵਰਸ ਡਕਟ ਕਲੀਨਿੰਗ ਵਾਲੇ ਬੜੇ ਰੀਜ਼ਨੇਬਲ ਰੇਟ ਦੇ ਵਿੱਚ ਡਕਟ ਕਲੀਨਿੰਗ ਤੁਹਾਡੀ ਕਰ ਦੇਣਗੇ ਸੋ ਜਸਟ ਗਿਵ ਦਮ ਅ ਕਾਲ ਇੱਕ ਯਾਰ ਬਹੁਤ ਹੀ ਸੋਹਣਾ ਸ਼ੋਅ ਹੋ ਰਿਹਾ ਕੱਲ੍ਹ ਨੂੰ ਸਿਆਣੇ ਕਹਿੰਦੇ ਨੇ ਕੱਲ੍ਹ ਨੂੰ ਕੋਰਟਯਾਰਡ ਬਾਏ ਮੇਰੀਅਟ ਜਿਹੜਾ ਕਿ 410 ਐਂਡ ਸਟੀਲਸ ਅਤੇ ਹੋਟਲ ਹੈ ਉੱਥੇ ਜਰਨੈਲ ਸਿੰਘ ਜੀ ਦਾ ਇੱਕ ਸ਼ੋਅ ਹੋ ਰਿਹਾ ਸੋ ਜਰਨੈਲ ਸਿੰਘ ਇੱਕ ਆਪਣੀ ਪੰਜਾਬੀ ਮੂਵੀ ਇੰਡਸਟਰੀ ਦੇ ਖਾਸ ਤੌਰ 'ਤੇ ਇੱਕ ਬਹੁਤ ਹੀ ਯਾਰ ਸਤਿਕਾਰਯੋਗ ਚਿਹਰਾ ਦਿਲਜੀਤ ਵਰਗੇ ਐਮੀ ਵਿਰਕ ਹੋਰਾਂ ਵਰਗੇ ਬਹੁਤ ਇੰਸਪਾਇਰਡ ਨੇ ਜਰਨੈਲ ਜੀ ਕੋਲੋਂ ਸੋ ਜ਼ਿੰਦਗੀ 'ਚ ਯਾਰ ਬਹੁਤ ਭੱਜ ਦੌੜ ਹੈ ਜੇ ਥੋੜ੍ਹਾ ਜਿਹਾ ਤੁਸੀਂ ਸਕੂਨ ਲੱਭ ਰਹੇ ਹੋ ਤਾਂ ਰੇਡੀਓ ਉਡਾਨ ਅਤੇ ਪ੍ਰਭ ਸੰਧੂ ਸਾਡੇ ਵੀਰ ਹੋਣੇ ਸਿਆਣੇ ਕਹਿੰਦੇ ਨੇ ਪਲੇ ਯਾਨੀ ਕਿ ਸ਼ੋਅ ਕੱਲ੍ਹ ਨੂੰ ਕਰ ਰਿਹਾ ਸਿੱਖਣ ਵਾਲਾ ਸ਼ੋਅ ਹੈ ਤੁਸੀਂ ਜਾਓਗੇ ਜ਼ਿੰਦਗੀ ਦੀਆਂ ਬਰੀਕੀਆਂ ਜ਼ਿੰਦਗੀ ਕਿਵੇਂ ਸਕੂਨ ਨਾਲ ਜੀਣੀ ਚਾਹੀਦੀ ਹੈ ਟੈਨਸ਼ਨ 'ਚ ਬਹੁਤ ਆ ਆਪਾਂ ਕੱਲ੍ਹ ਨੂੰ ਜਾਏ ਹੋਏ ਆ ਆਰਾਮ ਨਾਲ ਅਤੇ ਇੰਜੋਏ ਕਰੋ ਸਿਰਫ $25 ਦੀ ਟਿਕਟ ਹੈ $25 'ਚ ਤੁਸੀਂ ਮੈਕਡੋਨਲਡ ਚਲ ਜਾਓ $25 ਦਾ ਮੀਲ ਆ ਜਾਂਦਾ ਸੋ ਤੁਸੀਂ $25 ਦੀ ਸਿਰਫ ਟਿਕਟ ਦੇ ਵਿੱਚ ਦੋ ਘੰਟੇ ਐਸੀਆਂ ਚੀਜ਼ਾਂ ਸੁਣੋਗੇ ਕਿ ਜ਼ਿੰਦਗੀ ਦੇ ਵਿੱਚ ਤੁਹਾਨੂੰ ਬਹੁਤ ਫਾਇਦਾ ਹੋਊਗਾ ਅਤੇ ਜਿਹੜੇ ਸਾਡੇ 70+ ਨੇ 70 ਤੋਂ ਵੱਧ ਉਮਰ ਹੈ ਤੁਹਾਡੇ ਲਈ $15 ਦੀ ਟਿਕਟ ਕਰਤੀ ਪ੍ਰਭ ਨੇ ਪ੍ਰਭ ਨੂੰ ਫੋਨ ਕਰ ਲਓ ਐਂਡ ਪ੍ਰਭ ਦਾ ਫੋਨ ਨੰਬਰ ਹੈ 4378700001 4378700001 4378700001 'ਤੇ ਕਾਲ ਕਰੋ ਲੈ ਕੇ ਚੱਲਦੇ ਹਾਂ ਤੁਹਾਨੂੰ ਸੌਰਭ ਰਤਨ ਜੀ ਦੇ ਕੋਲ ਮੈਂ ਬੜੇ ਜ਼ੋਰ ਨਾਲ ਤੁਹਾਨੂੰ ਕਹਿੰਦਾ ਹੁੰਦਾ ਕਿ ਪਲੀਜ਼ ਜੇ ਤੁਸੀਂ ਇਨਵੈਸਟਿੰਗ ਨਹੀਂ ਸ਼ੁਰੂ ਕੀਤੀ ਨਾ ਕਰਨੀ ਹੁਣ ਨਹੀਂ ਤੁਸੀਂ ਮੈਨੂੰ 5-10 ਸਾਲਾਂ ਬਾਅਦ ਕਹੋਗੇ ਕਿ ਨਵੀਂ ਯਾਰ ਗਲਤੀ ਕਰ ਲਈ ਤੁਹਾਡੀ ਗੱਲ ਉਦੋਂ ਸੁਣ ਲੈਂਦੇ ਜਿੰਨਾ ਲੇਟ ਹੋਈ ਜਾਓਗੇ ਉਨਾ ਹੀ ਨੁਕਸਾਨ ਹੈ ਤੁਹਾਨੂੰ ਸੋ ਜ਼ਰੂਰੀ ਨਹੀਂ ਵੀ ਤੁਸੀਂ $00,000 ਤੋਂ ਸ਼ੁਰੂ ਕਰਨਾ ਜਿੰਨਾ ਪੈਸਾ ਤੁਹਾਡੇ ਕੋਲ ਹੈ ਚਾਹੇ ਥੋੜ੍ਹਾ ਚਾਹੇ ਜ਼ਿਆਦਾ ਆ ਤੁਸੀਂ ਇਨਵੈਸਟਿੰਗ ਕਰਨੀ ਸ਼ੁਰੂ ਕਰੋ ਅਤੇ ਤੁਸੀਂ ਆਪਣੇ ਆਪ ਦੇਖੋਗੇ 5-7 ਸਾਲਾਂ 'ਚ ਤੁਹਾਨੂੰ ਕਿੰਨਾ ਫਾਇਦਾ ਹੋਊਗਾ ਪੰਗਾ ਇਹ ਹੈ ਆਪਾਂ ਨੂੰ ਇਹ ਨਹੀਂ ਪਤਾ ਕਿ ਇਨਵੈਸਟਮੈਂਟ ਅਕਾਊਂਟ ਕਿਵੇਂ ਖੋਲ੍ਹਣਾ ਆਪਾਂ ਨੂੰ ਇਹ ਨਹੀਂ ਪਤਾ ਕਿ ਕਿਹੜਾ ਅਕਾਊਂਟ ਖੋਲ੍ਹਣਾ ਚਾਹੀਦਾ ਆਪਾਂ ਨੂੰ ਕਈਆਂ ਨੂੰ ਚਲੋ ਇਹ ਵੀ ਨਹੀਂ ਪਤਾ ਵੀ ਯਾਰ TFSA ਕੀ ਹੁੰਦਾ ਜਦੋਂ ਕਿ ਉਹ ਸਭ ਤੋਂ ਖਾਸ ਵੈਲਥ ਬਿਲਡਿੰਗ ਟੂਲ ਹੈ ਕੈਨੇਡੀਅਨਸ ਲਈ ਸੋ ਸੌਰਭ ਜੀ ਸਾਡੇ ਨਾਲ ਨੇ ਸੌਰਭ ਜੀ ਵੈਲਕਮ
1: ਥੈਂਕ ਯੂ ਨਵੀ ਥੈਂਕ ਯੂ ਵੈਰੀ ਮੱਚ ਫੋਰ ਸੱਚ ਅ ਕਾਈਂਡ ਇੰਟਰੋਡਕਸ਼ਨ ਐਂਡ ਜਿਹੜੀ ਤੁਸੀਂ ਇੰਪੋਰਟੈਂਸ ਰੇਜ਼ ਕੀਤੀ ਹੈਗੀ ਇਨਵੈਸਟਿੰਗ ਦੀ ਉਹ ਬਿਲਕੁਲ ਤੁਸੀਂ ਸਹੀ ਕਿਹਾ ਹੈਗਾ ਨਵੀ ਬੜੀ ਸੋਚਣ ਵਾਲੀ ਗੱਲ ਹੈ ਕਿ ਐਜ਼ ਅ ਕੈਨੇਡੀਅਨ ਸਾਡੀ ਪੈਨਸ਼ਨ ਵੀ ਤਾਂ ਹੀ ਸੁਰੱਖਿਅਤ ਹੈਗੀ ਆ ਜੇ ਕੈਨੇਡਾ ਪੈਨਸ਼ਨ ਪਲਾਨ ਇਨਵੈਸਟਮੈਂਟ ਬੋਰਡ ਪੈਸੇ ਨੂੰ ਸੁਚਾਰੂ ਰੂਪ ਦੇ ਵਿੱਚ ਮੈਨੇਜ ਕਰੇਗਾ ਇਨਵੈਸਟ ਕਰੇਗਾ ਰਿਟਰਨ ਲੈ ਕੇ ਆਏਗਾ ਸੋ ਚਾਹੇ ਉਹ ਟੀਚਰ ਪੈਨਸ਼ਨ ਪਲਾਨ ਹੈ ਚਾਹੇ ਉਹ ਓਨਟੇਰੀਓ ਮਿਊਨਸੀਪੈਲਿਟੀ ਦਾ ਇੰਪਲਾਈ ਰਿਟਾਇਰਮੈਂਟ ਪਲਾਨ ਹੈ ਮੀਨਸ ਕਿ ਪੂਰੀ ਦੁਨੀਆਂ ਦੇ ਵਿੱਚ ਪੈਨਸ਼ਨ ਜਿਹੜੀਆਂ ਹੈਗੀਆਂ ਨੇ ਜਿਹੜੀਆਂ ਐਡਮਿਨਿਸਟਰ ਕੀਤੀਆਂ ਜਾ ਰਹੀਆਂ ਨੇ ਉਹਦਾ ਦਾਰੋ ਮਦਾਰ ਵੀ ਐਫੀਸ਼ੀਐਂਟ ਮੈਨੇਜਮੈਂਟ ਇਨਵੈਸਟਿੰਗ ਕੰਪਾਊਂਡਿੰਗ ਤੇ ਟਾਈਮ ਮੈਨੇਜਮੈਂਟ ਦੇ ਨਾਲ ਜੁੜਿਆ ਹੋਇਆ ਤੇ ਅਸੀਂ ਜਦੋਂ ਆਪਣੀ ਇੰਡੀਵਿਜੁਅਲ ਲੈਵਲ ਤੇ ਗੱਲ ਕਰਦੇ ਹਾਂ ਅਸੀਂ ਇਸ ਚੀਜ਼ ਨੂੰ ਕਿਉਂ ਨਹੀਂ ਅਪਣਾ ਪਾਉਂਦੇ ਇਨਵੈਸਟਿੰਗ ਦਾ ਮਤਲਬ ਕੋਈ ਅਨਵਾਰੰਟਿਡ ਰਿਸਕ ਲੈਣਾ ਮਿਊਚੁਅਲ ਫੰਡ ਜਾਂ ਸਟਾਕ ਖਰੀਦਣਾ ਜਾਂ ਕ੍ਰਿਪਟੋ ਕਰੰਸੀ ਲੈਣਾ ਨਹੀਂ ਹੈ ਇਨਵੈਸਟਿੰਗ ਦਾ ਮਤਲਬ ਇਹ ਹੈਗਾ ਕਿ ਤੁਸੀਂ ਆਪਣੀ ਡਿਸਪੋਜ਼ੇਬਲ ਇਨਕਮ ਸੇਵਿੰਗਸ ਨੂੰ ਕਿਵੇਂ ਚੈਨਲਾਈਜ਼ ਕਰਨਾ ਹੈਗਾ ਥਰੂ ਡਿਫਰੈਂਟ ਵਹੀਕਲਸ ਜਿਹਦੇ ਵਿੱਚ ਤੁਸੀਂ ਇੱਕ ਪ੍ਰੋਫੈਸ਼ਨਲ ਦੀ ਹੈਲਪ ਲੈਂਦੇ ਹੈਗੇ ਹੋ ਤਿੰਨ ਚੀਜ਼ਾਂ ਦੇ ਲਈ ਨੰਬਰ 1 ਕਿ ਇਨਵੈਸਟਿੰਗ ਕਿਉਂ ਕਰਨੀ ਚਾਹੀਦੀ ਹੈ ਇਹਦੀ ਓਬਜੈਕਟਿਵਿਟੀ ਕਿਵੇਂ ਐਸਟੈਬਲਿਸ਼ ਕੀਤੀ ਜਾਵੇ ਸੈਕਿੰਡ ਚੀਜ਼ ਕਿਹੜੇ ਵਹੀਕਲ ਜਿਵੇਂ ਆਰ ਆਰ ਐਸ ਪੀ ਟੀ ਐਫ ਐਸ ਏ ਨਾਨ ਰਜਿਸਟਰਡ ਕਾਰਪੋਰੇਸ਼ਨ ਅਕਾਊਂਟ ਐਕਸੈਟਰਾ ਐਕਸੈਟਰਾ, ਇੱਥੇ ਪੈਸਾ ਕਿਹਦੇ ਵਿੱਚ ਲਾਇਆ ਜਾਵੇ, ਇਹਨੂੰ ਜੋਗ੍ਰਾਫਿਕਲੀ ਸੈਕਟੋਰਲ ਵਾਈਜ਼ ਕੰਪਨੀਜ਼ ਦੇ ਵਿੱਚ ਕਿਵੇਂ ਡਿਸਟ੍ਰੀਬਿਊਟ ਕੀਤਾ ਜਾਵੇ, ਟੈਕਸ ਪਲੈਨਿੰਗ ਕਿਵੇਂ ਕੀਤੀ ਜਾਵੇ, ਕਿਉਂਕਿ ਟੈਕਸ ਇਰੋਜਨ ਜਿਹੜਾ ਹੈਗਾ ਵਾ ਉਹ ਬਹੁਤ ਵੱਡਾ ਕਾਰਨ ਬਣ ਸਕਦਾ ਹੈਗਾ। ਜਿਵੇਂ ਫੋਰ ਐਗਜ਼ਾਮਪਲ ਅਗਰ ਕਿਸੇ ਦੀ 14% ਰਿਟਰਨ ਹੈ, 2% ਇਨਫਲੇਸ਼ਨ ਹੈ ਤੇ 45% ਦੀ ਟੈਕਸ ਬ੍ਰੈਕਟ ਹੈ ਤੇ ਉਹਦੀ ਨੈਟ ਰਿਟਰਨ ਜਿਹੜੀ ਹੈਗੀ ਆ 6% ਤੋਂ ਵੀ ਨੀਚੇ ਘੱਟ ਜਾਏਗੀ ਜੇ ਉਹ ਹਰ ਸਾਲ ਟੈਕਸਿਸ ਜਿਹੜੇ ਹੈਗੇ ਨੇ ਪੇ ਕਰਦੇ ਨੇ। ਅਗਰ ਉਹ ਟੈਕਸਿਸ ਡਿਫਰ ਕਰ ਰਹੇ ਨੇ ਜਾਂ ਟੈਕਸ ਐਫੀਸ਼ੀਐਂਟ ਗਰੋਥ ਲੈ ਕੇ ਆ ਰਹੇ ਨੇ, ਇਹੀ ਰਿਟਰਨ ਜਿਹੜੀ ਹੈਗੀ ਹੈ 14% ਉਹਨਾਂ ਲਈ ਇੱਕ ਮਾਰਵਲਸ ਰਿਜ਼ਲਟ ਲੈ ਕੇ ਆ ਸਕਦੀ ਹੈ। ਇਹ ਗੱਲ ਸੁਣਨ ਦੇ ਵਿੱਚ ਬੜੀ ਸਿੰਪਲ ਲੱਗਦੀ ਹੈ, ਲੇਕਿਨ ਜਦੋਂ ਮੈਂ ਕੰਪਿਊਟਰ ਦੇ ਉੱਪਰ ਆਪਣੇ ਜਿਹੜੇ ਕਲਾਇੰਟਸ ਨੇ ਜਦੋਂ ਵਿਜ਼ਿਟ ਕਰਦੇ ਨੇ ਦਿਖਾਉਣਾ, ਫਿਰ ਉਹਨਾਂ ਨੂੰ ਐਕਚੁਅਲ ਦੇ ਵਿੱਚ ਇਹਦਾ ਜਿਹੜਾ ਮੈਗਨੀਚਿਊਡ ਹੈ ਉਹ ਸਮਝ ਆਉਂਦਾ ਹੈਗਾ। ਜਿਵੇਂ ਤੁਸੀਂ ਟਾਈਮਿੰਗ ਦੀ ਗੱਲ ਕੀਤੀ ਹੈਗੀ ਹੈ, ਸਮੇਂ ਦੇ ਉੱਪਰ ਇਨਵੈਸਟਿੰਗ ਕਰਨਾ ਬਹੁਤ ਜ਼ਰੂਰੀ ਹੈ। ਮੈਂ ਲਿਸਨਰਸ ਨੂੰ ਦੱਸ ਦੇਵਾਂ, ਕਿਉਂਕਿ ਜਦੋਂ ਤੁਸੀਂ ਯੰਗ ਹੋ, ਜਦੋਂ ਤੁਹਾਡੇ ਕੋਲ ਸਮਾਂ ਬਹੁਤ ਹੈ, ਤੁਸੀਂ 27-28 ਸਾਲ ਦੇ ਹੋ, ਤੁਸੀਂ 65 ਸਾਲ ਤੇ ਰਿਟਾਇਰ ਹੋਣਾ, ਤੁਹਾਨੂੰ ਪਤਾ ਕਿ $500 ਇਨਵੈਸਟ ਕਰਦੇ ਹੋਏ ਅਗਰ ਤੁਸੀਂ 10-12% ਦੀ ਰਿਟਰਨ ਲੈ ਕੇ ਆ ਰਹੇ ਹੋ ਤੇ ਤੁਸੀਂ $2-3 million ਵੈਸੇ ਇਕੱਠਾ ਕਰ ਲੈਣਾ। ਸੋ ਕੀ ਇਹ $2-3 million ਕਿਤਾਬੀ ਗੱਲਾਂ ਨੇ? ਇਸ ਇਟ ਅਜ਼ਿਊਮ ਏਅਰ ਆਫ ਡੈਫੀਅੰਸ ਮੀਨਸ ਕਿ ਇਹ ਇੱਕ ਖਿਆਲੀ ਪਲਾਓ ਹੈ? ਨੋ, ਜਿਹਨਾਂ ਨੂੰ ਲੱਗਦਾ ਉਹ ਮੇਰੇ ਕੋਲ ਆ ਕੇ ਬੈਠੋ, ਕਿਉਂਕਿ ਜ਼ਿਆਦਾਤਰ ਲੋਕ ਜਿਹੜੇ ਹੈਗੇ ਨੇ ਉਹ ਇਨਵੈਸਟ ਕਰ ਰਹੇ ਨੇ, ਉਹ ਇਸ ਪ੍ਰਤੀ ਸਚੇਤ ਨੇ, ਆਪਣਾ ਫਾਈਨੈਂਸ਼ੀਅਲ ਪਲਾਨ ਬਣਾ ਕੇ ਚੱਲ ਰਹੇ ਨੇ। ਇਹ ਚੀਜ਼ਾਂ ਹਰ ਇੱਕ ਕੈਨੇਡੀਅਨ ਨੂੰ, ਆਪਣੇ ਹਰ ਇੱਕ ਲਿਸਨਰ ਨੂੰ ਅਡੋਪਟ ਕਰਨਾ ਚਾਹੀਦਾ ਹੈ। ਹਾਂ, ਇਹਦੇ ਵਿੱਚ ਮੇਨ ਦੋ ਕੁਐਸਚਨ ਇਹ ਆਉਂਦੇ ਆ ਕਿ ਮੈਂ ਆਪ ਕਰਾਂ ਜਾਂ ਮੈਂ ਕਿਸੇ ਪ੍ਰੋਫੈਸ਼ਨਲ ਦੀ ਹੈਲਪ ਲਵਾਂ। ਦੇਖੋ, ਤੁਸੀਂ ਆਪ ਕੋਈ ਵੀ ਚੀਜ਼ ਹਮੇਸ਼ਾ ਕਰ ਸਕਦੇ ਹੋ, ਇਹਦੇ ਵਿੱਚ ਕੋਈ ਵੀ ਬੰਦਿਸ਼ ਨਹੀਂ ਹੈ ਔਰ ਇਹਦੇ ਵਿੱਚ ਕੋਈ ਵੀ ਆਪਣਾ ਪ੍ਰੋਬਲਮ ਨਹੀਂ ਹੈ। ਪਰ ਯਾਦ ਰੱਖੋ ਕਿ ਤੁਹਾਡੇ ਕੋਲ ਨੌਲੇਜ ਕਿੰਨੀ ਹੈ, ਤੁਹਾਡੇ ਕੋਲ ਐਕਸਪੀਰੀਅੰਸ ਕਿੰਨਾ ਹੈ, ਤੁਹਾਡੇ ਕੋਲ ਐਜੂਕੇਸ਼ਨ ਕਿੰਨੀ ਹੈ, ਤੁਹਾਡੇ ਕੋਲ ਟਾਈਮ ਕਿੰਨਾ ਹੈ, ਐਕਸਪਰਟੀਜ਼ ਕਿੰਨੀ ਹੈਗੀ ਹੈ। ਕਿਸੇ ਵੀ ਕੰਮ ਦੇ ਵਿੱਚ ਐਕਸਲੈਂਸ ਨੂੰ ਅਚੀਵ ਕਰਨ ਦੇ ਲਈ ਅਗਰ ਇਹ ਚੀਜ਼ਾਂ ਨਹੀਂ ਹੈਗੀਆਂ ਨੇ ਤੇ ਤੁਹਾਨੂੰ ਉਹਦੇ ਵਿੱਚ ਪ੍ਰੋਪਰ ਜਾਂ ਡਿਜ਼ਾਇਰ ਰਿਜ਼ਲਟ ਨਹੀਂ ਮਿਲਣਗੇ। ਇਹੀ ਚੀਜ਼ ਜਦੋਂ ਤੁਸੀਂ ਕਿਸੇ ਪ੍ਰੋਫੈਸ਼ਨਲ ਨੂੰ ਦਿੰਦੇ ਹੋ ਤੇ ਉਸ ਪ੍ਰੋਫੈਸ਼ਨਲ ਦੀ ਜਿਹੜਾ ਰੈਵਨਿਊ ਹੈ ਜਾਂ ਉਹਦਾ ਜਿਹੜਾ ਕਮਿਸ਼ਨ ਹੈ, ਫੋਰ ਐਗਜ਼ਾਮਪਲ ਜਿਵੇਂ ਹੁਣ ਮੈਂ ਆਪਣੀ ਗੱਲ ਕਰਾਂ, ਉਹ ਅਟੈਚਡ ਹੈਗਾ ਟੂ ਦਾ ਪਰਫਾਰਮੈਂਸ ਆਫ ਦਾ ਕਲਾਇੰਟਸ ਐਸੈਟਸ। ਸੋ ਇਹ ਬੜਾ ਜ਼ਰੂਰੀ ਹੈ ਕਿ ਤੁਹਾਡੇ ਐਡਵਾਈਜ਼ਰ ਦੀ ਐਗਜ਼ਿਸਟੈਂਸ ਤੁਹਾਡੇ ਮਨੀ ਦੇ ਨਾਲ ਜੁੜੀ ਹੋਣੀ ਚਾਹੀਦੀ ਹੈ। ਭਾਵ ਕਿ ਇਟਸ ਨਾਟ ਅ ਵਨ ਸਾਈਡਡ ਸਟੋਰੀ ਔਰ ਵਨ ਸਾਈਡਡ ਰੋਡ, ਇਟਸ ਅ ਟੂ ਵੇ ਰੋਡ, ਜਿਹਦੇ ਵਿੱਚ ਜ਼ਰੂਰੀ ਹੈ ਕਿ ਕਲਾਇੰਟ ਔਰ ਐਡਵਾਈਜ਼ਰ ਜਿਹੜਾ ਹੈਗਾ ਉਹ ਇੱਕ ਅੱਛੇ ਤਰੀਕੇ ਦੇ ਨਾਲ ਹੈਲਦੀ ਔਰ ਸਸਟੇਨੇਬਲ ਰਿਲੇਸ਼ਨਸ਼ਿਪ ਡਿਵੈਲਪ ਕਰ ਸਕੇ।
0: ਸਰ ਜੀ, ਬੜੇ ਲੋਕਾਂ ਦਾ ਵਹਿਮ ਹੈ ਤੇ ਉਹਨਾਂ ਦੀ ਇੱਕ ਸੋਚ ਹੈ ਕਿ ਯਾਰ ਕੋਈ ਵੀ ਐਡਵਾਈਜ਼ਰ ਹੈ ਉਹ ਤਾਂ ਕਮਿਸ਼ਨ ਬੇਸ ਤੇ ਹੀ ਕੰਮ ਕਰਦੇ ਨੇ, ਉਹਨਾਂ ਨੇ ਤਾਂ ਸਾਨੂੰ ਕਮਿਸ਼ਨ ਓਰੀਐਂਟਿਡ ਐਡਵਾਈਸ ਦੇਣੀ ਹੈ, ਜੇ ਕਮਿਸ਼ਨ ਮਿਲੇਗਾ ਤਾਂ ਹੀ ਸਾਨੂੰ ਯੂਨੋ ਕੋਈ ਗਾਈਡੈਂਸ ਦੇਣਗੇ। ਉਹ ਵੀ ਇੱਕ ਜੋ ਵਹਿਮ ਹੈ ਜਾਂ ਇੱਕ ਸੋਚ ਹੈ ਲੋਕਾਂ ਦੀ, ਉਹ ਵੀ ਕਲੀਅਰ ਕਰ ਦਿਓ।
1: ਨਵੀਂ, ਜਿਵੇਂ ਮੈਂ ਸੀਪੀਪੀ ਇਨਵੈਸਟਮੈਂਟ ਬੋਰਡ ਦੀ ਗੱਲ ਕੀਤੀ ਸੀ, ਜਿਹੜਾ ਕਿ ਇੱਕ ਇੰਡੀਪੈਂਡੈਂਟ ਅਦਾਰਾ ਹੈਗਾ ਹੈ ਅੰਡਰ ਦ ਗਵਰਨਮੈਂਟ ਆਫ ਕੈਨੇਡਾ, ਜਿਹੜਾ ਕੈਨੇਡੀਅਨ ਸਿਟੀਜ਼ਨਸ ਦੀ ਮੇਰੇ ਲਈ ਤੁਹਾਡੇ ਲਈ ਪੈਨਸ਼ਨ ਨੂੰ ਨਿਰਧਾਰਿਤ ਕਰ ਰਿਹਾ ਹੈਗਾ, ਉਹਦੀ ਗਰੋਥ ਨੂੰ। ਹੁਣ ਉੱਥੇ ਅਗਰ 10,000 ਬੰਦਾ ਕੰਮ ਕਰ ਰਿਹਾ ਹੈ, ਉਹਦਾ ਇੱਕ ਸੀਈਓ ਹੈ, ਉਹਦੇ ਵਾਈਸ ਪ੍ਰੈਜ਼ੀਡੈਂਟ ਨੇ, ਉਹਨਾਂ ਦੇ ਰਿਸਰਚ ਐਨਾਲਿਸਟ ਹੈਗੇ ਨੇ, ਕੀ ਉਹ ਬਿਨਾਂ ਪੈਸੇ ਤੋਂ ਕੰਮ ਕਰ ਰਹੇ ਨੇ? ਕੀ ਉਹਨਾਂ ਨੂੰ ਪਰਫਾਰਮੈਂਸ ਬੋਨਸ ਨਹੀਂ ਮਿਲ ਰਿਹਾ? ਸਿਮੀਲਰਲੀ ਜੇ ਆਪਾਂ ਵੱਡੇ ਇੰਸਟੀਟਿਊਸ਼ਨ ਬੈਂਕਸ ਦੀ ਗੱਲ ਕਰਦੇ ਹੈਗੇ ਆ, ਬੈਂਕ ਇੱਕ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਆ ਜਿਹੜਾ ਬਿਲੀਅਨਸ ਆਫ ਡਾਲਰ ਦੇ ਵਿੱਚ ਜਿਹੜਾ ਹੈਗਾ ਰੈਵਨਿਊ ਇਕੱਤਰ ਕਰ ਰਿਹਾ, ਪ੍ਰੋਫਿਟੇਬਿਲਿਟੀ ਦੇ ਰਿਹਾ ਹੈਗਾ, ਕੀ ਇਹਨਾਂ ਸੇਵਾਵਾਂ ਦੇ ਬਦਲੇ ਉਹ ਸਾਡੇ ਤੋਂ ਪੈਸੇ ਨਹੀਂ ਲੈਂਦੇ? ਗੱਲ ਇਹ ਹੈਗੀ ਹੈ, ਵੈਨ ਵੀ ਟਾਕ ਅਬਾਊਟ ਇਨਵੈਸਟਿੰਗ ਔਰ ਬ੍ਰਿੰਗਿੰਗ ਗਰੋਥ ਇਨ ਟੂ ਯੋਰ ਲਾਈਫ ਜਾਂ ਤੁਹਾਡੀ ਫਾਈਨੈਂਸ਼ੀਅਲ ਸਟਰੈਂਥ ਨੂੰ ਬਣਾਉਣ ਦੇ ਲਈ, ਅਸੀਂ ਉਸ ਚੀਜ਼ ਨੂੰ ਐਜ਼ ਅ ਰਿਸਪੋਂਸੀਬਲ ਇੰਡੀਵਿਜੁਅਲ ਅਡੋਪਟ ਕਰਦੇ ਹਾਂ। ਭਾਵ ਕਿ ਅਸੀਂ ਇਹ ਚੀਜ਼ ਤੁਹਾਨੂੰ ਕਲੀਅਰਲੀ ਦੱਸਦੇ ਹਾਂ ਕਿ ਵੀ ਵਿਲ ਮੇਕ ਮਨੀ ਇਫ ਯੂ ਆਰ ਮੇਕਿੰਗ ਮਨੀ, ਔਰ ਜੇ ਤੁਸੀਂ ਪੈਸੇ ਨਹੀਂ ਬਣਾ ਰਹੇ ਤੇ ਨੈਚੁਰਲ ਜੀ ਗੱਲ ਹੈਗੀ ਹੈ, ਇਹ ਰਿਲੇਸ਼ਨਸ਼ਿਪ ਐਗਜ਼ਿਸਟ ਨਹੀਂ ਕਰਨਾ ਚਾਹੀਦਾ। ਇਹ ਰਿਲੇਸ਼ਨਸ਼ਿਪ ਜਿਹੜਾ ਹੈਗਾ ਟ੍ਰਾਂਸਫਰ ਹੋ ਜਾਣਾ ਚਾਹੀਦਾ ਹੈ ਉਸ ਟੀਮ ਜਾਂ ਉਸ ਇੰਡੀਵਿਜੁਅਲ ਨੂੰ ਜਿਹੜਾ ਬੈਟਰ ਕੰਮ ਕਰੇ। ਇਸ ਪ੍ਰਤੀ ਤੁਹਾਨੂੰ ਵੀ ਜਿਹੜਾ ਹੈਗਾ ਐਜ਼ ਅ ਕਲਾਇੰਟ, ਐਜ਼ ਅ ਲਿਸਨਰ ਜਿਹੜਾ ਹੈਗਾ ਐਕਟਿਵ ਰਹਿਣਾ ਚਾਹੀਦਾ ਹੈਗਾ ਕਿ ਤੁਸੀਂ ਬੈਠੋ, ਦੇਖੋ ਬੰਦੇ ਦੀ ਨੌਲੇਜ ਕੀ ਹੈ, ਉਹਦਾ ਐਕਸਪੀਰੀਅੰਸ ਕੀ ਹੈ, ਨੰਬਰ ਆਫ ਕਲਾਇੰਟਸ ਕਿੰਨੇ ਹੈਗੇ ਨੇ, ਨੰਬਰ ਆਫ ਅਕਾਊਂਟਸ ਕਿੰਨੇ ਨੇ, ਉਹ ਸਰਵਿਸ ਕਿਵੇਂ ਦੇ ਸਕਦਾ ਹੈਗਾ, ਉਹਦਾ ਪਿਛਲਾ 10-15-20 ਸਾਲ ਦਾ ਐਕਸਪੀਰੀਅੰਸ ਕੀ ਹੈ। ਸੋ ਇਹ ਚੀਜ਼ਾਂ ਨਵੀਂ ਅਗਰ ਆਪਾਂ ਇਹਦੇ ਵੱਲ ਧਿਆਨ ਦੇਵਾਂਗੇ ਤੇ ਮੇਰਾ ਖਿਆਲ ਹੈ ਕਿ ਆਪਣਾ ਹੀ ਭਲਾ ਕਰਾਂਗੇ। ਕਿਉਂਕਿ ਮੈਂ ਬਹੁਤ ਰਿਸਪੈਕਟਫੁਲੀ ਇਹ ਗੱਲ ਇੱਕ ਕਹਿਣ ਲੱਗਿਆ ਹੈਗਾ, ਮੈਂ ਇਸ ਫੀਲਡ ਦੇ ਵਿੱਚ ਆ ਕੇ ਸਭ ਤੋਂ ਪਹਿਲਾਂ ਆਪਣਾ ਭਲਾ ਕੀਤਾ। ਇਹ ਨਹੀਂ ਹੈਗਾ ਕਿ ਮੈਂ ਕਲਾਇੰਟਸ ਦੇ ਪੈਸੇ ਇਨਵੈਸਟ ਕਰਕੇ ਔਰ ਆਪਣੇ ਪੈਸੇ ਕਿਤੇ ਹੋਰ ਲਾਏ ਹੋਏ ਨੇ, ਆਈ ਐਮ ਆਲਸੋ ਇਨ ਟੂ ਦ ਸੇਮ ਫੀਲਡ ਐਂਡ ਆਈ ਮੇਕ ਸ਼ੋਰ ਦੈਟ ਜਿਹੜੀ ਗਰੋਥ ਹੈਗੀ ਹੈ ਉਹ ਮੇਨ ਪੈਰਾਮੀਟਰ ਬਣੇ ਵਿਦ ਪਲੈਨਿੰਗ।
0: ਵੈਰੀ ਗੁੱਡ ਜੀ। ਸੋ ਸੌਰਭ ਜੀ ਨੂੰ ਕਾਲ ਕਰੋ, ਤੁਸੀਂ ਮਿਲੋ, ਤੁਸੀਂ ਦੇਖੋ ਕਿੰਨੇ ਕਿੰਨੇ ਅਕਾਊਂਟਸ ਨੂੰ ਸੌਰਭ ਜੀ ਮੈਨੇਜ ਕਰਦੇ ਆ, ਕਿੰਨੇ ਲੋਕਾਂ ਨੂੰ ਮਿਲੀਅਨੇਅਰ ਸਟੇਟਸ ਦੇ ਵਿੱਚ ਲੈ ਚੁੱਕੇ ਨੇ। ਕੋਈ ਪਿਰਾਮਿਡ ਸਕੀਮ ਨਹੀਂ ਇਹ, ਕੋਈ ਇਹ ਨਹੀਂ ਵੀ ਤੁਸੀਂ ਸਾਡੇ ਨਾਲ ਆਓ ਗਾਹਾਂ ਤੁਸੀਂ ਸਾਡੇ ਲਈ ਕੰਮ ਕਰੋ, ਨਹੀਂ। ਸਿੰਪਲ ਗੱਲ ਹੈ, ਤੁਸੀਂ ਇਹਨਾਂ ਨਾਲ ਜੁੜ ਰਹੇ ਹੋ, ਇਹਨਾਂ ਦੀ ਇੱਕ ਨੌਲੇਜ, ਇਹਨਾਂ ਦੀ ਇੱਕ ਐਜੂਕੇਟਡ ਐਡਵਾਈਸ ਅਤੇ ਗਾਈਡੈਂਸ ਦੇ ਲਈ। ਸੋ ਨੰਬਰ ਹੈ 416-833-8533-8533। ਸੌਰਭ ਜੀ ਥੈਂਕ ਯੂ, ਬਹੁਤ ਸ਼ੁਕਰੀਆ ਸਰ। ਸੋ ਪ੍ਰੋਗਰਾਮ ਪੰਜਾਬੀ ਜਿਹੜਾ ਤੁਸੀਂ ਸੁਣ ਰਹੇ ਹੋ, ਤੇ ਵਾਹ ਬਈ ਵਾਹ, ਰੌਣਕ ਮੇਲਾ ਲੱਗਿਆ ਹੋਇਆ ਤੁਹਾਡੇ ਨਾਲ। ਅਸੀਂ ਅੱਜ ਦੇਖੋ ਸਮਾਂ ਕਿਵੇਂ ਨਹੀਂ ਛੇਤੀ ਲੰਘ ਜਾਂਦਾ, ਉਹੀ ਗੱਲਾਂ ਬਾਤਾਂ ਤੁਰ ਪਈਆਂ ਅਤੇ ਵਧੀਆ ਸਾਰੇ ਨਾਲ ਇੱਕ ਰੌਣਕ ਮੇਲਾ ਜਿਹਾ ਸੱਜ ਗਿਆ। ਅਸੀਂ ਗੱਲ ਕਰ ਰਹੇ ਸੀ ਅੱਜ, ਮੈਂ ਪੁੱਛ ਰਿਹਾ ਸੀ ਸਾਰਿਆਂ ਨੂੰ, ਜਸਟ ਮੈਂ ਆਪਣੀ ਨੌਲੇਜ ਵਧਾਉਣ ਦੇ ਲਈ, ਆਪਾਂ ਕਹਿ ਦਿੰਦੇ ਹਾਂ ਨਾ ਵੀ ਸੋਨੇ ਤੇ ਸੁਹਾਗਾ ਇੰਗਲਿਸ਼ ਦੇ ਵਿੱਚ ਕਹਿ ਦਿੰਦੇ ਹਾਂ, ਦ ਚੇਰੀ ਔਨ ਟੌਪ ਜਾਂ ਫਰੋਸਟਿੰਗ ਔਨ ਦ ਕੇਕ ਕਹਿ ਦਿੰਦੇ ਹਾਂ, ਵੀ ਸੋਨੇ ਤੇ ਸੁਹਾਗਾ ਤੋਂ ਇਲਾਵਾ ਆਪਾਂ ਹੋਰ ਕੀ ਕਹਿ ਸਕਦੇ ਹਾਂ, ਕਿਉਂਕਿ ਇਹ ਤਾਂ ਬਹੁਤ ਕਾਮਨ ਹੈ, ਹਰੇਕ ਹੀ ਕਹਿ ਦਿੰਦਾ। ਕੋਈ ਯੂਨੀਕ ਚੀਜ਼ ਜਿਹੜੀ ਯਾਰ ਅਗਲਾ ਵੀ ਸੁਣ ਕੇ ਕਹੇ ਬੋਲੇ ਯਾਰ ਤੈਨੂੰ ਇੰਨੀ ਇੱਕ ਪੰਜਾਬੀ ਦੀ ਕਿਵੇਂ ਨੌਲੇਜ ਹੈ। ਸੋ ਨੰਬਰ ਹੈ ਆਪਣਾ 647-498-8486-647-498-8486 ਆਪਣਾ ਫੋਨ ਨੰਬਰ ਹੈ। 647-498-8486 'ਤੇ ਗੱਲਬਾਤ ਤੁਹਾਡੀ ਸਾਡੀ ਹੋ ਰਹੀ ਹੈ। 647-498-8486-647-498-8486 'ਤੇ ਤੁਹਾਡੀ ਸਾਡੀ ਗੱਲਬਾਤ ਹੋ ਸਕਦੀ ਹੈ। ਤੁਸੀਂ ਅੱਜ ਦੱਸ ਰਹੇ ਹੋ ਕਿ ਸੋਨੇ ਅਤੇ ਸੁਹਾਗਾ ਤੋਂ ਇਲਾਵਾ ਕੀ ਆਪਾਂ ਕਹਿ ਸਕਦੇ ਹਾਂ। ਸੋ ਇੱਕ ਕਿਸੇ ਨੇ ਕਿਹਾ ਨਾਲੇ ਚੋਪੜੀਆਂ ਅਤੇ ਨਾਲੇ ਦੋ ਦੋ, ਸੋਨੇ ਅਤੇ ਸੁਹਾਗਾ ਤਾਂ ਹੋ ਗਿਆ। ਇੱਕ ਪਤਾ ਨਹੀਂ ਬਾਈ ਜੀ ਨੇ ਕਿਹਾ ਇੱਕ ਸੱਪ ਅਤੇ ਉਹ ਵੀ ਉੱਡਣਾ, ਮੈਂ ਕਿਹਾ ਇਹ ਤਾਂ ਪਹਿਲੀ ਵਾਰੀ ਮੈਂ ਗੱਲ ਸੁਣੀ ਹੈ। ਰੱਬ ਨੇ ਦਿੱਤੀਆਂ ਗਾਜਰਾਂ ਵਿੱਚ ਰੰਬਾ ਰੱਖ, ਨਾਲੇ ਪੁੰਨ ਅਤੇ ਨਾਲੇ ਫਲੀਆਂ। ਇੱਕ ਭਾਜੀ ਉਹਨਾਂ ਨੇ ਬੜੀ ਇੱਕ ਸੋਹਣੀ ਗੱਲ ਦੱਸੀ ਕਿ ਆਮ ਕੇ ਆਮ ਗੁਥਲੀਓ ਕੇ ਦਾਮ, ਇੱਕ ਪੰਥ ਦੋ ਕਾਜ। ਸੋ ਵੈਰੀ ਗੁੱਡ। ਸਟੂਡੀਓ ਦਾ ਆਪਣਾ ਫੋਨ ਨੰਬਰ ਹੈ 647-498-8486 'ਤੇ ਗੱਲਬਾਤ ਹੋ ਰਹੀ ਹੈ। 647-498-8486 'ਤੇ ਕਾਲ ਤੇ ਗੱਲਬਾਤ ਤੁਹਾਡੀ ਅਤੇ ਸਾਡੀ ਹੋ ਰਹੀ ਹੈ ਜੀ। 7220 ਹੈਲੋ।
2: ਹਾਂਜੀ ਭਾਈ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ?
2: ਬਹੁਤ ਵਧੀਆ ਜੀ, ਸਾਰਿਆਂ ਨੇ ਬਹੁਤ ਵਧੀਆ ਸਾਰੀਆਂ ਗੱਲਾਂ ਦੱਸੀਆਂ। ਤੁਹਾਨੂੰ ਪਤਾ ਇਹਨਾਂ ਨੂੰ ਕਹਿੰਦੇ ਕੀ ਨੇ?
0: ਨਹੀਂ ਦੱਸੋ
2: ਜਿਹੜੀਆਂ ਇਹਨੂੰ ਮੁਹਾਵਰੇ ਕਹਿੰਦੇ ਨੇ ਜੀ ਪੰਜਾਬੀ।
0: ਹਾਂਜੀ ਨਹੀਂ ਉਹ ਤਾਂ ਪਤਾ। ਹਾਂਜੀ
2: ਹਾਂਜੀ, ਬਾਕੀ ਮੈਂ ਇੰਨਾ ਹੀ ਕਹਿਣਾ।
0: ਪਰ ਹੋਰ ਕੋਈ ਹੈ ਤੁਹਾਡੇ ਕੋਲ ਇਹਨਾਂ ਤੋਂ ਇਲਾਵਾ?
2: ਨਹੀਂ ਜੀ, ਬਹੁਤ ਲੋਕੀ ਦੱਸ ਚੁੱਕੇ ਨੇ ਜੀ, ਬਹੁਤ ਮੈਂ ਇੰਨੀ ਨੌਲੇਜ ਨਹੀਂ ਜੀ ਮੈਨੂੰ।
0: ਨਹੀਂ ਤੁਸੀਂ ਵੀ, ਆਪਾਂ ਸਾਰੇ ਹੀ ਸਿਆਣੇ ਆ ਭਾਜੀ, ਕਿਹੜਾ ਕੋਈ ਕਿਹੜਾ ਬੰਦਾ ਨਹੀਂ ਸਿਆਣਾ।
2: ਨਹੀਂ ਉਹੀ ਤਾਂ ਕਰਦਾ ਫਿਰ, ਇਹਨੂੰ ਵੀ ਬਣਾ ਲਓ ਕਿਉਂਕਿ ਕੌੜਾ ਨਹੀਂ ਸਿਆਣਾ।
3: ਮਤਲਬ ਜੇ ਆਪਾਂ ਵਧੀਆ ਜੀ ਚੜ੍ਹਦੀ ਕਲਾ, ਤੁਸੀਂ ਸੁਣਾਓ ਸਭ ਘਰ ਪਰਿਵਾਰ।
0: ਬਹੁਤ ਵਧੀਆ ਸਰ।
3: ਹਾਂਜੀ ਵਧੀਆ ਚਾਹੀਦਾ ਜੀ। ਅੱਛਾ ਇਹਦਾ ਨਾ ਮੁਹਾਵਰਾ ਇਹ ਬਣਦਾ ਹੈਗਾ ਜਿੱਦਾਂ ਸੋਨੇ ਤੇ ਸੁਹਾਗਾ ਦੋ ਦੋ ਚੋਪੜੀਆਂ, ਇਹਦਾ ਮਤਲਬ ਇਹ ਬਣਦਾ ਵੀ ਪੰਜਾਬੀ ਚ ਜਿੱਦਾਂ ਅੱਗੇ ਆਉਂਦੇ ਵੀ ਹੁੰਦੇ ਸੀ ਪੜ੍ਹਨ ਦੇ ਵਿੱਚ, ਉਹ ਕਹਿੰਦੇ ਹੁੰਦੇ ਸੀਗੇ ਵੀ ਜਿੰਨਾ ਕੁ ਅਸੀਂ ਸੋਚਿਆ ਐਕਸਪੈਕਟ ਕੀਤਾ ਆ ਉਸ ਤੋਂ ਸਾਨੂੰ ਵੱਧ ਕੇ ਡਬਲ ਹੋ ਜਾਣਾ ਕੋਈ ਵੀ ਚੀਜ਼ ਦਾ, ਕਹਿੰਦੇ ਆ ਇਹ ਦੋ ਦੋ ਚੋਪੜੀਆਂ। ਹੁਣ ਸਾਡੇ ਇਲਾਕੇ ਆਪਣੇ ਇਲਾਕੇ ਚ ਹੀ ਬੋਲਦੇ ਤੁਸੀਂ ਵੀ ਉੱਥੋਂ ਦੇ ਹੀ ਹੋ, ਤੇ ਉਹ ਕਹਿੰਦੇ ਕਈ ਵਾਰੀ ਬਜ਼ੁਰਗ ਕਹਿੰਦੇ ਹੁੰਦੇ ਨੇ ਕਿ ਤੇਰੀਆਂ ਤਾਂ ਧੰਨਾ ਭਗਤੀ ਜਾਰ ਗਿਆ,
0: ਤੇਰੀਆਂ ਤਾਂ
3: ਧੰਨਾ ਭਗਤੀ ਜਾਰ ਗਿਆ, ਬਈ ਤੈਨੂੰ ਲੋੜ ਨੀ ਪਈ ਕੋਈ ਮਿਹਨਤ ਮਸ਼ਕਤ ਕਰਨ ਦੀ, ਤੇਰਾ ਤਾਂ ਉਦਾਂ ਹੀ ਲੋਟ ਆ ਗਿਆ ਕੰਮ।
0: ਅੱਛਾ ਵੀ ਤੇਰਾ ਤਾਂ ਉਦਾਂ ਹੀ ਲੋਟ ਆ ਗਿਆ, ਠੀਕ ਹੈ।
3: ਹਾਂ ਬਈ ਤੇਰੀਆਂ ਤਾਂ ਰੱਬ ਨੀ ਹੋ ਗਿਆ ਸਿੱਧਾ, ਤੇਰਾ ਤਾਂ ਕੰਮ ਜਿੰਨਾ ਤੂੰ ਚਾਹੁੰਦਾ ਸੀ ਉਹ ਤੂੰ ਡਬਲ ਹੋ ਗਿਆ।
0: ਅੱਛਾ ਅੱਛਾ ਅੱਛਾ ਅੱਛਾ ਅੱਛਾ।
3: ਹਾਂਜੀ ਉਹ ਬਜ਼ੁਰਗ ਕਹਿੰਦੇ ਹੁੰਦੇ ਸੀ ਅੱਗੇ ਵੀ ਤੇਰੀਆਂ ਤਾਂ ਬੰਦਿਆਂ ਧੰਨਾ ਹੀ ਜਾਰ ਗਿਆ,
0: ਧੰਨਾ ਹੀ ਜਾਰ ਗਿਆ,
3: ਤੈਨੂੰ ਤੈਨੂੰ ਹਾਂ ਤੈਨੂੰ ਮੱਝਾਂ ਚਾਰਨ ਦੀ ਲੋੜ ਨੀ ਪਈ, ਜਿੱਦਾਂ ਧੰਨਾ ਭਗਤ ਮੱਝਾਂ ਚਾਰਦਾ ਸੀ।
0: ਅੱਛਾ ਅੱਛਾ ਅੱਛਾ ਅੱਛਾ, ਇਹ ਤਾਂ ਫਿਰ ਕਾਫੀ ਕਾਫੀ ਪੁਰਾਣੀ ਤੇ ਇੱਕ ਪਿੰਡਾਂ ਵਾਲੀ ਗੱਲ ਹੈ ਫਿਰ ਇਹ।
3: ਹਾਂ ਬਿਲਕੁਲ ਜੀ ਬਿਲਕੁਲ, ਮੁਹਾਵਰੇ ਉੱਥੋਂ ਹੀ ਸ਼ੁਰੂ ਹੋਇਆ ਜੀ।
0: ਹਾਂਜੀ ਹਾਂਜੀ,
3: ਫਿਰ ਬਾਤਾਂ ਹੁੰਦੀਆਂ ਸੀ ਜਿਹੜੀਆਂ ਰਾਤ ਨੂੰ ਪਾਉਂਦੇ ਹੁੰਦੇ ਸੀਗੇ, ਉਹਦਾ ਬੜਾ ਨਜ਼ਾਰਾ ਆਉਂਦਾ ਹੁੰਦਾ ਸੀ, ਉਹਦਾ ਦਿਮਾਗ ਲੱਗਦਾ ਹੁੰਦਾ ਸੀ, ਉਹਦੇ ਉੱਤੇ ਜ਼ੋਰ ਲੱਗਦਾ ਸੀ ਜਦੋਂ ਕੋਈ ਉਹਦੀ ਹੁਣ ਇੰਗਲਿਸ਼ ਚ ਤਾਂ ਪਤਾ ਨੀ ਮੈਨੂੰ ਆਪਾਂ ਕੀ ਕਵਾਂਗੇ ਉਹਨਾਂ ਨੂੰ, ਬਾਤਾਂ ਨੂੰ ਜਿਹੜੀਆਂ ਆਪਾਂ ਉਹਨੂੰ ਪਾਉਂਦੇ ਹੁੰਦੇ ਸੀਗੇ, ਉਹ ਗੱਲ ਕਰਦੇ ਹੁੰਦੇ ਸੀ ਜਿੱਦਾਂ ਕਹਿੰਦੇ ਹੁੰਦੇ ਸੀਗੇ ਵੀ ਅੱਠ ਹੱਡ ਥੱਬਾ ਆਂਦਰਾਂ ਦਾ, ਜਿਹੜਾ ਮੇਰੀ ਬਾਤ ਨਾ ਬੁੱਝੇ ਉਹ ਪੁੱਤ ਬਾਂਦਰਾਂ ਦਾ, ਏਦਾਂ ਦੀਆਂ ਗੱਲਾਂ ਹੁੰਦੀਆਂ।
0: ਠੀਕ ਹੈ, ਥੈਂਕ ਯੂ। ਚਲੋ ਬਹੁਤ ਸ਼ੁਕਰੀਆ ਸਰ, ਬਹੁਤ ਧੰਨਵਾਦ ਤੁਹਾਡਾ ਵੀ, ਥੈਂਕ ਯੂ ਫੋਰ ਯੂਰ ਕਾਲ। ਦੇਖੋ ਯਾਰ ਕਿੰਨੀਆਂ ਕਿੰਨੀਆਂ ਕਿੰਨੀਆਂ ਗੱਲਾਂ ਆਪਾਂ ਨੂੰ ਲਰਨ ਕਰਨ ਨੂੰ ਮਿਲਦੀਆਂ ਨੇ, ਹੈ ਵੈਰੀ ਨਾਈਸ। ਇੱਕ ਤੁਸੀਂ ਇੰਡੀਅਨ ਫਰੂਟਲੈਂਡ ਨੂੰ ਯਾਦ ਰੱਖੋ, ਗਰੋਸਰੀ ਸਟੋਰ ਵੀ ਹੈ, ਰੈਸਟੋਰੈਂਟ ਵੀ ਹੈ। ਇੰਡੀਅਨ ਫਰੂਟਲੈਂਡ ਦੀਆਂ 7 ਲੋਕੇਸ਼ਨਾਂ ਨੇ, ਬਰੈਂਪਟਨ ਦੇ ਵਿੱਚ 5 ਨੇ, ਬਾਕੀ ਗੋਲਫ ਐਂਡ ਕੇਮਬ੍ਰਿਜ 20 ਲੋਕੇਸ਼ਨਾਂ ਨੇ ਇੰਡੀਅਨ ਫਰੂਟ ਲੈਂਡ ਤੇ, ਤੁਸੀਂ ਗੇੜਾ ਜ਼ਰੂਰ ਮਾਰ ਕੇ ਆਓ। ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ, ਟਰੱਕ ਦੇ ਨਵੇਂ ਟਾਇਰ, ਟਰੱਕ ਦੀ ਅਲਾਈਨਮੈਂਟ, ਟਰੱਕ ਦਾ ਓਇਲ ਚੇਂਜ, ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ ਤੇ ਤੁਸੀਂ ਇੱਕ ਵਾਰ ਗੇੜਾ ਮਾਰ ਕੇ ਆਓ। ਸਾਰਾ ਕੁਛ ਹੀ ਕਰਦੇ ਆ ਟਰੱਕਾਂ ਦੇ ਨਾਲ ਰਿਲੇਟਡ, ਐਂਡ ਮੇਨ ਗੱਲ ਇਹਨਾਂ ਦੀ ਇਹ ਹੈ ਕਿ ਡਿਸਕਾਊਂਟਡ ਰੇਟ ਬਹੁਤ ਨੇ, ਟਾਇਰਸ ਇਨਕਲੂਡਿੰਗ ਇੰਸਟਾਲੇਸ਼ਨ ਬਹੁਤ ਡਿਸਕਾਊਂਟਡ ਰੇਟ ਦੇ ਉੱਤੇ ਨੇ। ਤੇ ਨੰਬਰ ਹੈ ਈਗਲ ਟਰੱਕ ਟਾਇਰ ਐਂਡ ਰਿਪੇਅਰ ਸੈਂਟਰ ਦਾ 6472346293 ਤੇ ਕਾਲ ਕਰੋ। 2331 ਹੈਲੋ
4: ਰਵੀ ਭਾਈ, ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਕਿਵੇਂ ਹੋ?
4: ਨਾਨ ਵਧੀਆ ਭਾਜੀ, ਹੋਰ ਠੀਕ ਠਾਕ ਜੀ?
0: ਬਹੁਤ ਵਧੀਆ ਸਰ,
4: ਚੜ੍ਹਦੀ ਕਲਾ, ਚਲੋ ਵਧੀਆ ਵਧੀਆ ਭਾਜੀ। ਇੱਕ ਹੋਰ ਮੁਹਾਵਰਾ ਜਿੱਦਾਂ ਆਪਾਂ ਕਹਿ ਦਿੰਦੇ ਆ ਵੀ ਪੰਜੇ ਉਂਗਲਾਂ ਘਿਓ ਚ,
0: ਹਾਂਜੀ
4: ਇੱਕ ਇਹ ਵੀ ਹੈ ਵੀ ਪੰਜੇ ਉਂਗਲਾਂ ਤੇਰੀਆਂ ਦਾ ਪੰਜੇ ਉਂਗਲਾਂ ਘਿਓ ਚ।
0: ਹਾਂਜੀ ਨਹੀਂ, ਉਹ ਮੈਂ ਕਹਿਤਾ ਸੀਗਾ, ਹਾਂਜੀ
4: ਕਹਿਤਾ ਸੀਗਾ,
0: ਹਾਂਜੀ
4: ਮੈਨੂੰ ਧਿਆਨ ਨਹੀਂ ਆਇਆ।
0: ਇੱਕ ਮੈਨੂੰ ਵੀਰ ਦਾ ਮੈਸੇਜ ਆਇਆ ਨਾ, ਉਹ ਵੀਰ ਕਹਿੰਦੇ 10 ਉਂਗਲਾਂ ਘਿਓ ਚ, ਮੈਂ 10 ਹੀ ਪਾ ਲਈਆਂ ਤੁਸੀਂ ਤਾਂ, ਫਿਰ ਤਾਂ ਤੁਸੀਂ ਡਬਲ ਹੀ ਕਰਤਾ ਕੰਮ ਹੈ, ਦੇਖ ਲਓ ਆਪਣੇ ਬੰਦੇ ਦੱਸੇ। ਮੈਂ ਕਿਹਾ ਇੰਨੀ ਨਾ ਇੰਨੀ ਨਾ ਪਾਇਆ ਕਰੋ, ਪੰਜੀ ਬਹੁਤ ਆ।
4: ਬਿਲਕੁਲ ਬਿਲਕੁਲ ਬਿਲਕੁਲ, ਤੇ ਨਵੀਂ ਭਾਜੀ ਪਲੀਜ਼ ਮੈਨੂੰ ਨਾ ਟਾਇਰ ਦਾ ਨੰਬਰ ਚਾਹੀਦਾ ਕਿਸੇ ਟਾਇਰ,
0: ਤੁਸੀਂ ਗੱਡੀਆਂ ਦੇ ਟਰੱਕਾਂ ਦੇ ਭਾਜੀ?
4: ਗੱਡੀਆਂ
0: ਦੇ ਲਿਖ ਲੋ, 6479870066 6479870066 ਤੇ ਭਾਜੀ ਨੂੰ ਕਹਿ ਦਿਓ ਕਿ ਨਵੀਂ ਤੋਂ ਪੰਜਾਬੀ ਦਾ ਤੋਂ ਮਿਲਿਆ ਸੀ ਨੰਬਰ। ਬਸ ਠੀਕ ਹੈ ਭਾਜੀ ਥੈਂਕ ਯੂ ਨੋ ਪ੍ਰੋਬਲਮ ਭਾਜੀ ਐਨੀ ਟਾਈਮ ਮੈਂ ਭਾਜੀ ਹੁਣ ਤੋਂ ਖੁਦ ਆਪ ਟਾਇਰ ਹੁਣੇ ਪਵਾ ਕੇ ਹਟਿਆ 6479870066 ਤੇ ਕਾਲ ਕਰ ਲਓ ਗਿਲ ਟਾਇਰ 9181 ਹਾਂਜੀ ਭਾਜੀ
5: ਸਤਿ
0: ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ
5: ਕਹਾਵਾ ਕੰਮ ਲੈਣਾ ਹੋਵੇ ਤਾਂ ਸੇਵਾ ਸੇਵਾ ਕਰੋ, ਫੇਰ ਉਹ ਖਾਣ ਪੀਣ ਨੂੰ ਦੇ ਦਿੰਦਾ।
0: ਅੱਛਾ ਠੀਕ ਹੈ, ਚਲੋ ਜੀ ਬਹੁਤ ਸ਼ੁਕਰੀਆ, ਧੰਨਵਾਦ। ਹੋਰ ਕੋਈ ਗਾਣਾ ਗੁਣਾ ਸੁਣਨਾ?
5: ਗਾਣਾ ਲਾ ਦਿਓ ਕੋਈ, ਆਸਾ ਸਿੰਘ ਮਸਤਾਨਾ ਦਾ
0: ਅੱਜ। ਆਸਾ ਸਿੰਘ ਮਸਤਾਨਾ ਲਾ ਦਿੰਦੇ ਆਸਾ ਸਿੰਘ ਮਸਤਾਨਾ ਜੀ, ਯਾਰ ਬਹੁਤ ਹੀ ਠਹਿਰਾਵ, ਬਹੁਤ ਹੀ ਪੇਸ਼ੈਂਸ ਨਾਲ ਗਾਉਣ ਵਾਲੇ ਸਾਡੇ ਬੜੇ ਲੈਜੈਂਡ ਬੰਦੇ ਨੇ, ਤੇ ਆਸਾ ਸਿੰਘ ਮਸਤਾਨਾ ਜ਼ਰੂਰ ਲਾ ਦਿੰਦੇ ਹਾਂ। ਸੋ ਵੈਰੀ ਗੁੱਡ, ਮੈਂ ਤੁਹਾਨੂੰ ਦੱਸਦਾ ਵੀ ਇਹ ਮੈਂ ਸਵਾਲ ਜਿਹੜੀ ਆਪਾਂ ਗੱਲਬਾਤ ਕਰ ਰਹੇ ਨਾ, ਮੈਂ ਕਿਉਂ ਪੁੱਛ ਰਿਹਾ ਸੀ, ਕਿਉਂਕਿ ਮੇਰੇ ਇਹ ਜਿਹੜੀਆਂ ਚੀਜ਼ਾਂ ਨੇ ਮੇਰੇ ਬਹੁਤ ਕੰਮ ਆਉਣ ਵਾਲੀਆਂ, ਤੇ ਜਿਹੜੇ ਲੋਕ ਸੁਣ ਰਹੇ ਆ ਪ੍ਰੋਗਰਾਮ ਸ਼ੁਰੂ ਤੋਂ, ਤੁਹਾਨੂੰ ਪਤਾ ਵੀ ਕਿਉਂ ਮੇਰੇ ਕੰਮ ਆਉਣ ਵਾਲੀਆਂ, ਤੇ ਮੈਂ ਤੁਹਾਨੂੰ ਉਹ ਵੀ ਦੱਸਦਾ। ਸੋ ਪ੍ਰੋਗਰਾਮ ਪੰਜਾਬੀ ਦਾ ਨਾ, ਤੇ ਸਟੂਡੀਓ ਦਾ ਨੰਬਰ ਹੈ 647-498-8486 ਮਨਜੀਤ ਸਾਡੇ ਨਾਲ ਨੇ ਅਪਲਾਇੰਸ ਜੰਕਸ਼ਨ ਤੋਂ ਮਨਜੀਤ ਵੈਲਕਮ ਸਰ
6: ਥੈਂਕ ਯੂ ਸੋ ਮਚ ਨਵੀ ਤੇ ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਤੇ ਅਪਲਾਇੰਸ ਜੰਕਸ਼ਨ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਇਸ ਵੀਕਐਂਡ ਦੀਆਂ ਸਪੈਸ਼ਲ ਡੀਲਸ ਨੇ ਸਭ ਤੋਂ ਪਹਿਲੀ ਡੀਲ ਹੈ ਜਿਹੜੇ ਵੀ ਕਲਾਇੰਟ ਆਪਣਾ ਘਰ ਨਵਾਂ ਕਲੋਜ਼ ਕਰ ਰਹੇ ਨੇ ਤੁਸੀਂ 5 ਦੇ 5 ਅਪਲਾਇੰਸਿਸ ਦਾ ਜੇ ਕੋਂਬੋ ਦੇਖ ਰਹੇ ਹੋ ਇਹਦੇ ਵਿੱਚ 36 ਇੰਚ ਵਾਈਡ ਦਾ ਫਰੈਂਚ ਡੋਰ ਡਿਜ਼ਾਈਨ ਦਾ ਫੁੱਲ ਸਾਈਜ਼ ਫਰਿੱਜ ਹੈ ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ ਹੈ ਟੋਲ ਟੱਪ ਦੀ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ ਹੈ ਵਿਦ ਵਾਸ਼ਰ ਤੇ ਡਰਾਇਰ $6500 ਦੀ ਵੈਲਿਊ ਦੇ 5 ਅਪਲਾਇੰਸਿਸ ਦਾ ਕੋਂਬੋ ਹੈ ਜਿਹੜਾ ਕਿ ਸਿਰਫ $39.99 ਚ ਇਸ ਵੀਕਐਂਡ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ ਕਾਫੀ ਕਲਾਇੰਟਸ ਨੇ ਜਿਹੜੇ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ ਤੁਸੀਂ ਬਿਲਟ ਇਨ ਅਪਲਾਇੰਸਿਸ ਦੇ ਵਿੱਚ ਜੇ ਡੀਲ ਦੇਖ ਰਹੇ ਹੋ ਤਾਂ ਬਿਲਟ ਇਨ ਅਪਲਾਇੰਸਿਸ ਦਾ ਪੂਰੇ ਦਾ ਪੂਰਾ ਕੋਂਬੋ ਸੈੱਟ ਹੈ ਜਿਹਦੇ ਵਿੱਚ 36 ਇੰਚ ਦਾ ਕਾਊਂਟਰ ਡੈਪ

0: ਯਾਰਡ ਮੈਰੀਅਟ ਹੋਟਲ ਹੈ, ਉਹਦੇ ਅੰਦਰ ਲਿਮਿਟਿਡ ਸੀਟਾਂ ਰੱਖੀਆਂ ਗਈਆਂ। ਤੁਹਾਨੂੰ ਜ਼ਿੰਦਗੀ ਜਿਉਣ ਦਾ ਇੱਕ ਤਰੀਕਾ, ਜ਼ਿੰਦਗੀ 'ਚ ਕਿਵੇਂ ਹੈਪੀਨੈਸ ਲੱਭਣੀ ਆ, ਕਿਵੇਂ ਰਿਸ਼ਤਿਆਂ ਨੂੰ ਨਿਭਾ ਕੇ ਰੱਖਣਾ, ਬੜੀਆਂ ਚੀਜ਼ਾਂ ਸਿਖਾਈਆਂ ਜਾਣਗੀਆਂ। ਕੱਲ੍ਹ ਨੂੰ 6 to 8 ਸ਼ੋਅ ਹੈ, ਸੀਟਾਂ ਬਹੁਤ ਹੀ ਲਿਮਿਟਿਡ ਨੇ ਕਿਉਂਕਿ ਇਹ ਬੜੀ ਇੰਟੀਮੇਟ ਜੀ ਗੱਲਬਾਤ ਹੈ। ਆਏ ਨਹੀਂ ਵੀ 5,000 ਬੰਦਾ ਬਹਿ ਕੇ, ਕਿਉਂਕਿ ਤੁਸੀਂ ਨਹੀਂ ਕਨੈਕਟ ਕਰ ਸਕਦੇ ਬੰਦੇ ਨੂੰ, ਜਿਹੜੇ ਬੰਦੇ ਨੂੰ ਸੁਣਨਾ ਵਧੀਆ ਉੱਥੇ ਸੈਟਅਪ ਹੋਵੇ ਅਤੇ ਲਿਮਿਟਿਡ ਸੀਟਾਂ ਹੋਣ ਤਾਂ ਆਪਾਂ ਰਿਲੇਟ ਕਰ ਸਕਾਂਗੇ। ਸੋ ਸਿਰਫ $25 ਦੀ ਟਿਕਟ ਹੈ, ਜਿਨ੍ਹਾਂ ਦੀ 70+ ਉਮਰ ਹੈ ਤੁਹਾਡੇ ਲਈ ਮੈਨੂੰ ਲੱਗਦਾ ਸਿਰਫ $15 ਦੀ ਟਿਕਟ ਹੈ। ਪ੍ਰਭ ਨੂੰ ਫੋਨ ਕਰ ਲਓ 4378700001, 4378700001, 437-870-0000, ਇੱਕ ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ। ਸਾਡੇ ਨਾਲ ਸਰਾਜ ਜੁੜ ਚੁੱਕੇ ਨੇ ਯੂਨੀ ਗਲੋਬਲ ਐਡਵਾਈਜ਼ਰੀ ਤੋਂ। ਸਰਾਜ ਕੀ ਹਾਲ ਹੈ?
1: ਵਧੀਆ ਜੀ, ਤੁਸੀਂ ਦੱਸੋ ਜੀ।
0: ਬਹੁਤ ਵਧੀਆ ਸਰ, ਬਹੁਤ ਵਧੀਆ। ਸਰਾਜ ਤੁਹਾਨੂੰ ਗਵਰਨਮੈਂਟ ਕੋਲੋਂ ਲੋਨ ਲੈ ਕੇ ਦਿੰਦੇ ਆ, ਇਹ ਲੋਨ ਤੁਹਾਡੇ ਐਜੂਕੇਸ਼ਨ ਲਈ ਹੈ, ਸਕਿੱਲ ਡਿਵੈਲਪ ਕਰੋ, ਐਜੂਕੇਸ਼ਨ ਦੇ ਵਿੱਚ ਇੰਪਰੂਵਮੈਂਟ ਕਰੋ। ਸੋ ਸਰਾਜ ਦੱਸੋ ਫਿਰ, ਪਹਿਲਾਂ ਤੁਸੀਂ ਇੱਕ ਅੱਧਾ ਮਿੰਟ ਲਾਓ, ਕੀ ਕੰਮ ਕਰਦੇ ਹੋ?
1: ਹਾਂਜੀ, ਲਾਈਕ ਐਜੂਕੇਸ਼ਨ ਕੰਸਲਟਿੰਗ ਦਾ ਬਿਜ਼ਨਸ ਹੈਗਾ ਜੀ, ਐਂਡ ਦੈਨ 8 ਸਾਲ ਹੋ ਗਏ, ਬਹੁਤ ਤੋਂ ਕੋਸ਼ਿਸ਼ ਕਰ ਚੁੱਕੇ ਹੈ। ਔਰ ਲਾਈਕ ਇਸਮੇ ਗਵਰਨਮੈਂਟ ਸਪੋਰਟਡ ਐਜੂਕੇਸ਼ਨ ਪ੍ਰੋਗਰਾਮਸ ਹੈ। ਗਵਰਨਮੈਂਟ ਆਪਕੋ 50,000 ਸੇ ਲੈ ਕੇ 1,70,000 ਡਾਲਰ ਤੱਕ ਲੋਨ ਦੇਤੀ, ਜੋ ਕਿ 0% ਪੇ ਹੈ। ਇਸ ਪੈਸੇ ਕੋ ਕਹੀਂ ਵੀ ਕੈਸੇ ਵੀ ਕਭੀ ਵੀ ਖਰਚ ਕਰ ਸਕਤੇ, ਕੋਈ ਰੈਸਟ੍ਰਿਕਸ਼ਨ ਨਹੀਂ ਹੈ ਇਸਕੇ ਉੱਪਰ ਕੁਛ ਵੀ। ਇਸਸੇ ਬੜੀਆ ਲੋਨ ਕਹੀਂ ਵੀ ਨਹੀਂ ਹੈ। ਹਰ ਲੋਨ ਮੇ ਲਾਈਕ ਆਪਕੋ ਲਾਈਕ ਰਾਈਟ ਅਵੇ ਵਿਆਜ ਦੇਣਾ ਪੜਤਾ ਹੈ, ਰਾਈਟ ਅਵੇ ਕਿਸ਼ਤ ਸਟਾਰਟ ਹੋਤੀ ਹੈ। ਇਸ ਲੋਨ ਕੀ ਕਿਸ਼ਤੇ ਵੀ 2.5 ਸਾਲ ਬਾਅਦ ਸਟਾਰਟ ਹੈ, ਔਰ 0% ਵਿਆਜ ਹੈ ਇਸਕਾ ਸਿਰਫ, ਔਰ ਨੋ ਗਾਰੰਟੀ।
0: ਵੈਰੀ ਗੁੱਡ। ਸੋ ਸਰਾਜ ਦਾ ਤੁਸੀਂ ਨੰਬਰ ਨੋਟ ਕਰੋ 4374317537 4374173-264-3165। ਸਰਾਜ, ਬਹੁਤ ਸਾਰੇ ਲੋਕਾਂ ਨੂੰ ਇਹ ਯਾਰ ਕਿ ਲੋਨ ਸਾਨੂੰ ਕਿੰਨੇ ਕੁ ਤੱਕ ਦਾ ਮਿਲੇਗਾ?
1: ਹਾਂਜੀ, ਡਿਪੈਂਡ ਕਰਤਾ ਆਪਕੇ ਫੈਮਿਲੀ ਸਾਈਜ਼ ਪੇ, ਆਪਕੇ ਬੱਚੇ ਜ਼ਿਆਦਾ ਹੈ, ਫੈਮਿਲੀ ਆਫ 5 ਹੈ, ਤੋ ਹਸਬੈਂਡ ਵਾਈਫ ਕੋ ਅਰਾਊਂਡ $170,000 ਤੱਕ ਕਾ ਲੋਨ ਮਿਲ ਜਾਤਾ ਹੈ। ਫੈਮਿਲੀ ਆਫ 4 ਹੈ ਤੋ $1.5 ਲੱਖ ਤੱਕ ਮਿਲ ਜਾਤਾ ਹੈ। ਹਮੇ ਆਪ ਅਭੀ ਵੀ ਕਾਲ ਕਰ ਸਕਤੇ ਹੈ, ਅਸੈਸਮੈਂਟ ਕਰਾ ਸਕਤੇ ਹੈ, ਹਮਾਰੇ ਆਫਿਸ ਆ ਸਕਤੇ ਹੈ, ਔਰ ਆਪ ਲਾਈਕ ਜੋ ਵੀ ਕੁਐਸਚਨ ਹੈ ਪੁੱਛ ਸਕਤੇ ਹੈ ਹਮਸੇ ਰਾਈਟ ਅਵੇ। ਦੇਰ ਇਜ਼ ਨੋ ਲਾਈਕ ਇਸਮੇ ਕੁਛ ਵੀ ਹੈ, ਚਲਾਕੀ ਨਹੀਂ ਹੈ, ਸਾਰਾ ਸਾਫ਼ ਕੰਮ ਹੈ, ਸਾਫ਼ ਤਰੀਕੇ ਸੇ ਕਰ ਰਹੇ ਹੈ।
0: ਕਿਆ ਬਾਤ ਹੈ, ਵੈਰੀ ਗੁੱਡ। ਸੋ ਸਰਾਂਸ਼, ਨਾਲ ਦੀ ਨਾਲ ਇਹਦੇ ਲਈ ਡਾਕੂਮੈਂਟ ਕਿਹੜੇ ਕਿਹੜੇ ਹੈ? ਕੀ ਕੋਈ ਕ੍ਰੈਡਿਟ ਚੈੱਕ ਵੀ ਲੱਗਦਾ ਹੈ? ਕਿਹੜੇ ਕਿਹੜੇ ਡਾਕੂਮੈਂਟਸ ਨੇ?
1: ਡਾਕੂਮੈਂਟ ਇਸਮੇ ਮਜ਼ੇ ਕੀ ਬਾਤ ਇਹ ਕਿ ਇੰਪਲਾਇਮੈਂਟ ਕਾ ਕੋਈ ਡਾਕੂਮੈਂਟ ਲੱਗਤਾ ਹੀ ਨਹੀਂ ਹੈ ਇਸਮੇ, ਤੋ ਯੇ ਨਹੀਂ ਕਿ ਆਪਕੀ ਇਨਕਮ ਜ਼ਿਆਦਾ ਹੋਣੀ ਚਾਹੀਏ ਜੈਸੇ ਬੈਂਕਸ ਮੰਗਤੇ, ਰਾਈਟ? ਯਹਾਂ ਪੇ ਆਪਕੋ ਗਵਰਨਮੈਂਟ ਫੰਡਿੰਗ ਦੇ ਰਹੀ ਹੈ, ਤੋ ਇਸ ਲਈ ਆਪਕੇ ਡਾਕੂਮੈਂਟਸ ਲੱਗਤੇ ਹੈਂ, ਆਪਕੇ ਬੱਚੋਂ ਕੇ ਬਰਥ ਸਰਟੀਫਿਕੇਟ, ਆਪਕਾ ਮੈਰਿਜ ਸਰਟੀਫਿਕੇਟ, ਔਰ ਲਾਈਕ ਇਸਮੇ ਫੰਡਿੰਗ ਆਪਕੇ ਅਕਾਊਂਟ ਮੇ 30 ਸੈਨੀ ਡੇਜ਼ ਮੇ ਆ ਜਾਤੀ ਹੈ, ਮਤਲਬ 1 ਸੇ ਲੈ ਕੇ 3 ਮਹੀਨੇ ਮੇ ਆਪਕੇ ਖਾਤੇ ਮੇ ਫੰਡਿੰਗ ਆ ਜਾਤੀ ਹੈ। ਕ੍ਰੈਡਿਟ ਚੈੱਕ ਹੈ ਨਹੀਂ, ਕ੍ਰੈਡਿਟ ਸਕੋਰ ਆਪਕਾ 1 ਵੀ ਹੈ, 1 ਵੀ, ਤੋ ਵੀ ਆਪ ਇਸਕੇ ਲਈ ਐਲੀਜੀਬਲ ਹੈ, ਗਵਰਨਮੈਂਟ ਫੰਡਿੰਗ ਦੇ ਰਹੀ ਹੈ, ਬੈਂਕ ਨਹੀਂ ਦੇ ਰਿਹਾ ਆਪਕੋ ਯਹਾਂ ਪੇ।
0: ਵੈਰੀ ਗੁੱਡ। ਐਂਡ ਇਹ ਜੋ ਕੋਰਸਿਸ ਨੇ, ਜੇ ਕੋਈ ਸਰਾਂ ਹੁਣ ਸਪੋਜ਼ ਕਰੋ ਕੋਈ ਕੰਮ ਵੀ ਕਰ ਰਿਹਾ ਬੰਦਾ, ਉਹ ਫੁੱਲ ਟਾਈਮ ਕੰਮ ਕਰ ਰਿਹਾ, ਉਹ ਵੀ ਕਰ ਸਕਦੇ ਆ ਕੋਰਸਿਸ?
1: ਬਿਲਕੁਲ ਜੀ, ਬਿਲਕੁਲ। ਆਪ ਚਾਹੇ ਅਨਇੰਪਲੋਇਡ ਹੈ, ਫੁੱਲ ਟਾਈਮ ਹੈ, ਹਾਊਸ ਵਾਈਫ ਹੈ, ਊਬਰ ਡਰਾਈਵਰ ਹੈ, ਪੈਨਸ਼ਨ ਪੇ ਆਪ ਐਲੀਜੀਬਲ ਹੈ। ਸਕਿੱਲ ਡਿਵੈਲਪ ਕਰੇ, ਆਸਾਨ ਸੇ ਫੁੱਲੀ ਆਨਲਾਈਨ ਕੋਰਸਿਸ ਆਪਣੇ ਘਰ ਕੇ ਕੰਫਰਟ ਸੇ ਕਰੇ, ਔਰ ਲਾਈਕ ਐਗਜ਼ਾਮਸ ਹੈ, ਅਸਾਈਨਮੈਂਟਸ ਨਹੀਂ ਹੈ, ਆਪਕੋ ਐਡਮਿਟ ਡਿਗਰੀ ਮਿਲਤੀ, ਚਾਹੇ ਅਕਾਊਂਟਿੰਗ ਕਾ ਕਰੇ, ਚਾਹੇ ਬਿਜ਼ਨਸ ਕਾ ਕਰੇ। ਔਨ ਅਦਰ ਹੈਂਡ ਆਪਕੋ $1,00,000 ਪੇ ਸਿਰਫ ਸਾਲ ਕਾ ਵਿਆਜ, $2,500 ਮਹੀਨੇ ਕਾ ਵਿਆਜ, $200 ਪੇ ਲੋਨ ਮਿਲਤਾ ਹੈ।
0: ਵੈਰੀ ਗੁੱਡ। ਸੋ ਲੋਨ ਜਿਹੜਾ ਹੈ ਤੁਹਾਨੂੰ ਬਹੁਤ ਹੀ ਘੱਟ, ਪਹਿਲਾਂ ਤਾਂ 0% 2 ਸਾਲਾਂ ਲਈ, ਤੇ ਫਿਰ ਉਸ ਤੋਂ ਬਾਅਦ ਤੁਹਾਨੂੰ ਲੋਨ ਮਿਲ ਰਿਹਾ ਕਿੰਨੇ ਪਰਸੈਂਟ ਤੇ?
1: 2.5% ਸਾਲ ਦਾ ਜੀ,
0: 2.5% ਪੂਰੇ ਸਾਲ ਦਾ। ਕਿਆ ਬਾਤ ਹੈ! ਸੋ ਵੈਰੀ ਲੋ ਇੰਟਰਸਟ ਰੇਟ। ਸਰਾਜ ਨੂੰ ਫੋਨ ਕਰ ਲਓ 4374317-5 4374173-265-4374-3175। ਸਰਾਜ, ਹੋਰ ਕੁਛ ਕਹਿਣਾ ਚਾਹੁੰਦੇ ਹੋ?
1: ਫੀਸ ਹਮਾਰੀ ਕੰਮ ਹੋਣੇ ਕੇ ਬਾਅਦ $199 ਫਲੈਟ ਫੀਸ ਹੈ, ਕੁਛ ਵੀ ਚਲਾਕੀ ਨਹੀਂ ਕਰਤੇ, ਹਮ ਸਾਫ਼ ਤਰੀਕੇ ਸੇ ਕੰਮ ਕਰਤੇ, ਇਤਨੇ ਲੋਗੋ ਕੋ ਆਲਰੇਡੀ ਅਸਿਸਟ ਕਰ ਚੁੱਕੇ ਹੈ, ਕਾਲ ਅਭੀ ਕਰੇ, ਐਸਟੀਮੇਟ ਲੈ, ਪ੍ਰੋਪਰ ਆਫਿਸ ਹੈ, 218 ਐਕਸਪਰਟ ਬੁਲੇਵਰਡ ਪੇ, ਆਪ ਹਮਾਰੇ ਆਫਿਸ ਵੀ ਆ ਸਕਤੇ ਹੈਂ, 437-264-3175, 437-264-3175।
0: ਵੈਰੀ ਗੁੱਡ, ਥੈਂਕ ਯੂ ਸੋ ਮਚ।
1: ਥੈਂਕ ਯੂ
0: ਸੋ ਪ੍ਰੋਗਰਾਮ ਪੰਜਾਬੀ ਰਹਿਣਾ ਤੁਸੀਂ ਸੁਣ ਰਹੇ ਹੋ ਤੇ ਗੱਲਾਂ ਬਾਤਾਂ ਤੁਹਾਡੇ ਨਾਲ ਹੋ ਰਹੀਆਂ ਨੇ ਸਮਰ ਹੈ ਸਮਰ ਦੇ ਵਿੱਚ ਜੇ ਨਹੀਂ ਇੰਜੋਏ ਕੀਤਾ ਟੋਰਾਂਟੋ ਤੁਸੀਂ ਯਾਰ ਕੀ ਕਰ ਰਹੇ ਹੋ ਕਿਆ ਬਾਤ ਹੈ ਟੋਰਾਂਟੋ ਸ਼ਹਿਰ ਤੁਸੀਂ ਸੈਂਟਰ ਆਈਲੈਂਡ ਜਾਓ ਪ੍ਰਾਈਵੇਟ ਆਪਣੀ ਪਾਣੀ ਦੀ ਟੈਕਸੀ ਲੈ ਕੇ ਫੇਰੀ ਦੀ ਕੋਈ ਲੋੜ ਨਹੀਂ ਬੰਦੇ ਤੇ ਬੰਦਾ ਚੜਿਆ ਹੁੰਦਾ ਇੱਥੇ ਜਾਓ ਮੈਂ ਰਾਜਾ ਵਾਂ ਜੇ ਤੁਸੀਂ ਜਾਣਾ ਹੋਵੇ ਕਿਸੇ ਵੀ ਟੋਰਾਂਟੋ ਆਈਲੈਂਡਸ ਨੂੰ ਸੈਂਟਰ ਆਈਲੈਂਡ ਵਾਰਡਸ ਆਈਲੈਂਡ ਜਾਂ ਹੈਨਲਿਨਸ ਪੁਆਇੰਟ ਤਾਂ ਲੈ ਕੇ ਜਾਓ ਟੀ ਡੋਟ ਵਾਟਰ ਟੈਕਸੀ ਫੇਰੀ ਦੀਆਂ 2-3 ਘੰਟੇ ਦੀਆਂ ਲਾਈਨ ਅਪਸ ਤੋਂ ਬਚੋ ਅਤੇ ਲੈ ਕੇ ਜਾਓ ਆਪਣੀ ਪ੍ਰਾਈਵੇਟ ਟੀ ਡੋਟ ਵਾਟਰ ਟੈਕਸੀ ਟੀ ਡੋਟ ਵਾਟਰ ਟੈਕਸੀ ਦੀ ਡੋਕ ਲੋਕੇਟਡ ਹੈ 1 ਕੁਈਨਸ ਕੀ ਈਸਟ ਤੇ ਯੰਗ ਅਤੇ ਕੁਈਨਸ ਕੀ ਈਸਟ ਦੇ ਬਿਲਕੁਲ ਕੋਰਨਰ ਤੇ ਮਾਮੂਲੀ ਜਿਹਾ ਰੇਟ ਅਤੇ ਆਰਾਮ ਨਾਲ ਰਾਜਿਆਂ ਵਾਂਗ ਜਾਓ ਆਪਣੀ ਪ੍ਰਾਈਵੇਟ ਵਾਟਰ ਟੈਕਸੀ ਤੇ ਟੀ ਡੋਟ ਵਾਟਰ ਟੈਕਸੀ 6473708368 ਇਹਨਾਂ ਦੀ ਡੌਕ ਤੇ ਪਾਰਕਿੰਗ ਵੀ ਅਵੇਲੇਬਲ ਹੈ ਉੱਥੋਂ ਤੁਸੀਂ ਆਪਣੀਆਂ ਟਿਕਟਸ ਵੀ ਬਾਏ ਕਰ ਸਕਦੇ ਹੋ ਕੈਸ਼ ਜਾਂ ਕ੍ਰੈਡਿਟ ਕਾਰਡ ਦੇ ਨਾਲ ਟੀ ਡੋਟ ਵਾਟਰ ਟੈਕਸੀ ਦੀ ਐਪ ਵੀ ਡਾਊਨਲੋਡ ਕਰੋ ਟੀ ਡੋਟ ਵਾਟਰ ਟੈਕਸੀ ਦ ਬੈਸਟ ਵੇ ਟੂ ਗੋ ਟੂ ਸੈਂਟਰ ਆਈਲੈਂਡ
2: ਮੈਂ ਤੁਹਾਡਾ ਆਪਣਾ ਵਕੀਲ ਵਕੀਲ

0: ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6475041557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ। ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ। ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597. Very good, kya baat hai, nahi risa. Okay, so program Punjabi ra, and number apna quick tusi yaad rakhna 6474988486 te. Koi bhi geet sangeet lagwana, galbaat karni hai, mere naal tusi is number te kar sakde ho, 6474988486. Aaron Mills Acura, ਗੱਡੀ ਲੈਣੀ ਹੈ ਯਾਰ, ਐਕੂਰਾ ਦੀ ਲੈ ਲਓ, ਵਧੀਆ ਟੌਪ ਦੀ ਗੱਡੀ ਹੈ। ਤੇ ਜਗਦੀਪ ਭੱਲਾ ਤੇ ਕਰਨ ਸ਼ਰਮਾ ਸਾਡੇ ਦੋ ਮਿੱਤਰ ਨੇ ਜਿਹੜੇ ਇੱਥੋਂ ਦੇ ਮੈਨੇਜਰ ਨੇ। ਏਡੀ ਵੱਡੀ ਡੀਲਰਸ਼ਿਪ ਹੋਵੇ ਐਕੂਰਾ ਦੀ, ਤੇ ਜਗਦੀਪ ਹੁਣੇ ਮੈਨੇਜਰ ਨੇ। ਜਗਦੀਪ ਦਾ ਨੰਬਰ ਹੈ 9058828 5800, 9058828 5800. Aaron Mills Acura, Aaron Mills Acura ਦੀ ਟੀਮ ਦੇ ਲਈ ਤੁਸੀਂ ਇਹ ਨੰਬਰ ਨੋਟ ਕਰੋ ਤੇ ਕਰੋ ਗੱਲਬਾਤ।
2: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557, 6475045 1557

0: ਅਰਜਨ ਜੀ ਚੱਕ ਤੇ ਫਟੇ ਤੁਸੀਂ ਤਾਂ ਕਹਿੰਦੇ ਹੁੰਦੇ ਆ ਕਿ ਮੈਂ ਤਾਂ ਹਾਸੇ ਨਾਲ ਗੱਲ ਕਹਿ ਰਿਹਾ, ਫਨੀ ਗੱਲ ਹੈ ਕਿ ਜਦੋਂ ਕੋਈ ਕਲਾਕਾਰ ਸਟੇਜ ਤੇ ਫਿਰ ਉਹਨੂੰ ਕਹਿੰਦੇ ਆ ਕਿ ਯਾਰ ਹੁਣ ਥੋੜ੍ਹਾ ਜਿਹਾ ਟਾਈਮ ਘੱਟ ਰਿਹਾ, ਬਟ ਅਰਜਨ ਲਈ ਨਹੀਂ ਟਾਈਮ ਘੱਟਦਾ, ਅਰਜਨ ਤਾਂ ਫਿਰ ਬੰਦਾ ਇੰਨਾ ਘੈਂਟ ਹੈ ਕਿ ਬਸ ਜੇ ਅਰਜਨ ਹੋਵੇ ਸਟੇਜ ਤੇ ਅਗਲਾ ਅਗਲੇ ਕਹਿਣਗੇ ਯਾਰ ਹੋਰ ਨਹੀਂ ਕੋਈ ਆਉਣਾ ਚਾਹੀਦਾ, ਬਸ ਅਰਜਨ ਹੀ ਹੋਵੇ। ਸੋ ਮਿਸਟਰ ਸਿੰਘ ਪੀਜ਼ੇ ਦੀ ਡੀਲ ਤੁਸੀਂ ਨੋਟ ਕਰ ਲਓ, ਵਧੀਆ ਟੌਪ ਦਾ ਪੀਜ਼ਾ ਖਾਣਾ ਮਿਸਟਰ ਸਿੰਘ, ਮਿਸਟਰ ਸਿੰਘ ਪੀਜ਼ਾ, ਦੋ ਲਾਰਜ ਪੀਜ਼ੇ, ਚਾਰ ਚਾਰ ਟੌਪਿੰਗ, ਚਾਰ ਫ੍ਰੀ ਡਿਪ, 2 ਲੀਟਰ ਕੋਕ ਦੀ ਬੋਤਲ ਫ੍ਰੀ, $40 ਦੇ ਵਿੱਚ ਮਿਸਟਰ ਸਿੰਘ ਪੀਜ਼ਾ। 30 ਲੋਕੇਸ਼ਨਾਂ ਨੇ ਇਹਨਾਂ ਦੀਆਂ, 30, 905-500-4000, 905-500-4000, 905-500-4000 ਦੇ ਉੱਤੇ ਕਾਲ ਤੁਸੀਂ ਕਰ ਸਕਦੇ ਹੋ। ਰਾਜਵੰਤ ਕੌਰ, ਦੇਖੋ ਜੇ ਨਾ ਤੁਹਾਡੀ ਗੱਡੀਆਂ ਦੀ ਘਰਾਂ ਦੀ ਇੰਸ਼ੋਰੈਂਸ ਰਿਨਿਊਅਲ ਤੇ ਆਈ ਹੈ, ਤੁਸੀਂ ਰਾਜਵੰਤ ਨੂੰ ਫੋਨ ਕਰ ਲਓ, ਕਿਉਂਕਿ ਰਾਜਵੰਤ ਨੇ ਤੁਹਾਨੂੰ ਬਹੁਤ ਵੱਡਾ ਡਿਸਕਾਊਂਟ ਦੇਣਾ। ਆਪਾਂ ਨਾ ਕਈ ਵਾਰ ਸ਼ੋਪ ਰਾਊਂਡ ਨਹੀਂ ਕਰਦੇ, ਮੈਂ ਵੀ ਇਹ ਗਲਤੀ ਕੀਤੀ, ਅੱਜ ਮੈਨੂੰ ਪਤਾ ਲੱਗਿਆ ਕਿ ਯਾਰ ਨਵੀਂ ਐਵੇਂ ਬਿਨਾਂ ਕਿਸੇ ਗੱਲੋਂ ਓਵਰਪੇ ਕਰੀ ਜਾਂਦੇ ਹਾਂ। ਸ਼ੋਪ ਰਾਊਂਡ ਕਰੋ, ਰਾਜਵੰਤ ਨੂੰ ਫੋਨ ਕਰੋ, ਕੋ ਰਾਜਵੰਤ ਸਾਨੂੰ ਇਹ ਕੋਟ ਦਿੱਤਾ ਕੰਪਨੀ ਨੇ, ਤੁਸੀਂ ਕੀ ਕਰ ਸਕਦੇ ਹੋ, ਦੇਖਿਓ ਸਹੀ ਤੁਹਾਨੂੰ $700-800 $1000 ਤੱਕ ਦਾ ਡਿਸਕਾਊਂਟ ਮਿਲਦਾ। ਸੋ ਕਾਰ ਵੈਨ ਟਰੱਕ ਦੀ ਇੰਸ਼ੋਰੈਂਸ 30% ਤੱਕ ਦੇ ਡਿਸਕਾਊਂਟ, 25 ਤੋਂ ਵੱਧ ਕੰਪਨੀਆਂ, 647-6747-4735, ਰਾਜਵੰਤ 6476744735, ਰਾਜਵੰਤ। ਜੇ ਤੁਸੀਂ ਕਿਸੇ ਬਿਲਡਰ ਦੀ ਅਗਰੀਮੈਂਟ ਦੇ ਵਿੱਚ ਫਸ ਚੁੱਕੇ ਹੋ, ਤੁਸੀਂ ਘਰ ਲੈ ਲਿਆ, ਹੁਣ ਤੁਹਾਡੇ ਤੋਂ ਘਰ ਕਲੋਜ਼ ਨਹੀਂ ਹੋ ਰਿਹਾ, ਤੁਹਾਨੂੰ ਡਰ ਹੈ ਕਿ ਯਾਰ ਬਿਲਡਰ ਤਾਂ ਸਾਡੇ ਮਗਰ ਆਊਗਾ, ਸਾਨੂੰ ਡਿਪੋਜ਼ਿਟ ਤੱਕ ਨਹੀਂ ਮੋੜਨਾ, ਫਿਕਰ ਨਾ ਕਰੋ, ਕਾਲ ਕਰੋ ਤੁਸੀਂ ਜੇ ਗਿੱਲ ਹੋਰਾਂ ਨੂੰ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ ਦੇ ਨਾਲ, ਇਹ ਤੁਹਾਨੂੰ ਗਾਈਡ ਕਰਨਗੇ, ਕੰਸਲਟ ਕਰਨਗੇ, ਟੌਪ ਦੇ ਵਕੀਲਾਂ ਨਾਲ ਕੰਮ ਕਰਦੇ ਆ ਅਤੇ ਤੁਹਾਨੂੰ ਬਿਲਡਰ ਦੀਆਂ ਅਗਰੀਮੈਂਟਸ 'ਚੋਂ ਛੁਟਕਾਰਾ ਦਿਵਾਉਂਦੇ ਨੇ। ਇਹਨਾਂ ਨੇ ਬੜੇ ਲੋਕਾਂ ਦੀ ਮਦਦ ਕੀਤੀ ਹੈ ਬਿਲਡਰਾਂ ਦੀਆਂ ਅਗਰੀਮੈਂਟਾਂ ਕੈਂਸਲ ਕਰਨ ਦੇ ਵਿੱਚ, ਡਿਪੋਜ਼ਿਟ ਵੀ ਇਹਨਾਂ ਨੇ ਬੜੇ ਲੋਕਾਂ ਦਾ ਮੰਡਵਾਇਆ, ਤੁਹਾਡਾ ਵੀ ਡਿਪੋਜ਼ਿਟ ਮੰਡਵਾ ਸਕਦੇ ਆ। ਇੱਕ ਵਾਰ ਕਾਲ ਕਰਕੇ ਆਪਣਾ ਸਿਚੁਏਸ਼ਨ ਡਿਸਕਸ ਕਰੋ, ਬਿਲਡਰ ਤੋਂ ਪ੍ਰੋਪਰਟੀ ਲੈ ਲਈ, ਹੁਣ ਕਲੋਜ਼ਿੰਗ ਨਹੀਂ ਹੋ ਰਹੀ, ਤੁਸੀਂ ਫਸ ਚੁੱਕੇ ਹੋ, ਇੱਕ ਵਾਰ ਇਹਨਾਂ ਨੂੰ ਫੋਨ ਕਰ ਲਓ, ਇਹਨਾਂ ਨੂੰ ਮਿਲਣ ਦਾ ਕੋਈ ਕੋਸਟ ਨਹੀਂ। ਨੰਬਰ ਹੈ 6477-1987, 6477-1987, ਜੇ ਗਿੱਲ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ, 647-716-1987 ਨੰਬਰ ਹੈ। ਢਿੱਲੋਂ ਵੀਡੀਓ, ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ, ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ, IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ, ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ, ਨੋ ਫ੍ਰੀਜ਼ਿੰਗ, 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ, ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ, ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ, ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ, IPTV ਦੀ ਟੌਪ ਦੀ ਸਰਵਿਸ, ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋਰ ਰੋਡ ਐਬਨੀਜ਼ਰ, 7 ਦਿਨ ਖੁੱਲੇ ਨੇ, 11 ਤੋਂ 8, 905-204-1313, 905-204-1313। ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ, ਤਾਂ ਅੱਜ ਹੀ ਸਾਨੂੰ ਕਾਲ ਕਰੋ, 6475045557।
1: रक्षा बंधन राजधानी लेकर आए हैं भाई बहन एंड ब्लेसिंग्स गिव अवे, जीतो इलेक्ट्रिक स्कूटर, प्लेस्टेशन 5, डायसन एयर रैप, निंटेंडो स्विच, रेबान मेटा ग्लासेस और भी बहुत सारे एक्साइटिंग प्राइजेस।
2: राजधानी के किसी भी लोकेशन पर विजिट करें, परचेज करें 12 से 29 अगस्त तक, QR कोड स्कैन करके अपनी इन्फो और एंट्री सबमिट करें।
1: 26 लोकेशंस अक्रॉस कनाडा, फॉर मोर इन्फॉर्मेशन विजिट rajdhanisweets.ca।
3: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ। ਬੱਚੇ ਕਿਸ ਕੋਲ ਰਹਿਣਗੇ?
4: SNS ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2।
0: ਵੈਰੀ ਗੁੱਡ। ਨੰਬਰ 1 ਇਹ ਆਪਣੇ ਡਿਵੋਰਸ ਲੋਇਰ ਨੇ, ਜੇ ਤੁਹਾਡਾ ਕੋਈ ਫੈਮਿਲੀ ਦਾ ਮਸਲਾ ਚੱਲ ਰਿਹਾ ਨਾ, ਤਜਿੰਦਰ ਨੂੰ ਕਾਲ ਕਰੋ। ਤਜਿੰਦਰ ਦਾ ਸੁਭਾਅ ਬਹੁਤ ਵਧੀਆ, ਨੌਲੇਜ ਬਹੁਤ ਹੈ, ਪੜ੍ਹੇ ਲਿਖੇ ਬਹੁਤ ਨੇ। ਸੋ ਕੋਈ ਵੀ ਫੈਮਿਲੀ ਦਾ ਇਸ਼ੂ ਚੱਲ ਰਿਹਾ, 416-655-2000 416-655-2000 ਦੇ ਉੱਤੇ ਤੁਸੀਂ ਕਾਲ ਕਰੋ ਤੇ ਤੁਹਾਡੇ ਲਈ ਹਾਜ਼ਰ ਵਨ ਐਂਡ ਓਨਲੀ ਤਜਿੰਦਰ SNS ਲੋਇਰਸ। ਮੈਂ ਯਾਰ ਇੱਕ ਵੀਡੀਓ ਦੇਖੀ, ਕੁਝ ਕੁ ਨੌਜਵਾਨ ਸਾਈਡ ਆਫ ਦ ਰੋਡ, ਮੈਨੂੰ ਲੱਗਦਾ BC ਦੀ ਵੀਡੀਓ ਹੈ, ਤੇ ਟਾਇਰਾਂ ਨੂੰ ਉੱਥੇ ਹੀ ਸਿੱਟ ਰਹੇ ਆ ਡਿਸਪੋਜ਼।